0: ਆਪਣੀ ਸੋਚ ਰੱਖਦੇ ਹਜੇ ਵੀ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਇਵੇਂ ਇੱਕ ਤੁਹਾਨੂੰ ਗੱਲ ਦੱਸਦਾ, ਅਸੀਂ ਮੇਰੀ ਮੈਰਿਜ ਦੇ ਮੇਰਾ ਇੱਕ ਫਰੈਂਡ ਸੀ ਤੇ ਮੇਰੇ ਨਾਲ ਅਸੀਂ ਇਕੱਠੇ ਪੜ੍ਹਦੇ ਸੀ, ਉਹਦੀ ਮੈਰਿਜ ਮੈਥੋਂ 10 ਸਾਲ ਪਹਿਲਾਂ ਹੋ ਗਈ ਸੀ, ਉਹਦੀ 20 ਸਾਲ ਦੀ ਏਜ ਹੋ ਗਈ ਸੀਗੀ। ਉਹਨਾਂ ਨੇ ਸਾਨੂੰ ਬੁਲਾਇਆ ਨੀ ਸੀ, ਅਸੀਂ ਘਰੇ ਜਦੋਂ ਉਹੀ ਗੱਲ ਜਦੋਂ ਅਸੀਂ ਘਰੇ ਲਿਖਣ ਲੱਗੇ, ਮੈਂ ਕਿਹਾ ਵੀ ਉਹਨਾਂ ਨੇ ਤਾਂ ਆਪਾਂ ਨੂੰ ਬੁਲਾਇਆ ਨੀ ਸੀ, ਆਪਾਂ ਵੀ ਰਹਿਣ ਦੋ। ਅਸੀਂ ਚੱਲ ਠੀਕ ਆ ਵੀ ਰਹਿਣ ਦੋ, ਤੇ ਉਹ ਰਸਤੇ ਚ ਕਿਤੇ ਮੇਰੇ ਡੈਡੀ ਨੂੰ ਮਿਲ ਗਿਆ ਨੇ, ਮੁੰਡੇ ਦਾ ਵਿਆਹ ਰੱਖਤਾ, ਫਿਰ ਆਹ ਰੱਖਤਾ। ਉਹ ਪਹਿਲਾਂ ਕਹਿੰਦੇ ਨੇ ਤੁਸੀਂ ਬੁਲਾਓ ਨਾ ਬੁਲਾਓ, ਕਾਰਡ ਦੇ ਵਾਸਤੇ ਆਵਾਂਗੇ।
0: ਅੱਛਾ ਆਵਾਂਗੇ ਹੁੰਦੇ ਆ ਕਿ ਇਦਾਂ ਦੇ ਜੀ ਜੀ ਚਲੋ ਨਹੀਂ ਠੀਕ ਹੈ ਵੀਰੇ, ਠੀਕ ਹੈ, ਥੈਂਕ ਯੂ। ਓਕੇ ਜੀ ਬਹੁਤ ਧੰਨਵਾਦ। ਨਹੀਂ ਚਲੋ ਕਈ ਹੈਗੇ ਆ ਜਿਹੜੇ ਨਾ ਬੁਲਾਓ ਫਿਰ ਵੀ ਆ ਜਾਂਦੇ ਆ। 3577 ਹੈਲੋ
2: ਨਵੀਂ ਵੀਰੇ, ਸਤਿ ਸ੍ਰੀ ਅਕਾਲ, ਕੀ ਹਾਲ ਨੇ? ਚੜ੍ਹਦੀ ਕਲਾ?
0: ਬਹੁਤ ਵਧੀਆ ਜੀ, ਚੜ੍ਹਦੀ ਕਲਾ, ਕਿਵੇਂ ਹੋ ਜੀ?
2: ਮੈਂ ਤੁਹਾਨੂੰ ਬਹੁਤ ਚਿਰ ਬਾਅਦ ਕਾਲ ਕੀਤੀ ਆ, ਮੈਂ ਕਿਹਾ ਵੀ ਵੀਰ ਜੀ ਨਾਲ ਹੈਲੋ ਹਾਏ ਕਰ ਲਈਏ।
0: ਸਾਨੂੰ ਹੁਣ ਯਾਰ ਅਸੀਂ ਇੱਥੇ ਹੁੰਨੇ ਆ, ਸਾਨੂੰ ਕਰ ਲਿਆ ਕਰੋ ਯਾਦ ਕਦੇ ਕਦੇ।
2: ਨਹੀਂ ਨਹੀਂ, ਮੇਰੇ ਅੰਕਲ ਜੀ ਕਿਵੇਂ ਨੇ? ਚੜ੍ਹਦੀ ਕਲਾ ਆਂਟੀ ਜੀ
0: ਬਹੁਤ ਵਧੀਆ, ਸਾਰੇ ਠੀਕ ਠਾਕ, ਥੈਂਕ ਯੂ।
2: ਚਲੋ ਸ਼ੁਕਰ ਆ ਸ਼ੁਕਰ ਆ ਸ਼ੁਕਰ ਆ। ਅੱਛਾ ਮੈਂ ਤੁਹਾਨੂੰ ਇਹ ਕਹਿਣਾ ਸੀਗਾ, ਤੁਸੀਂ ਆ ਟੌਪ ਕਰਦੇ ਸੀ ਨਾ, ਮੈਨੂੰ ਜੀਜਾ ਕਰਿਆ, ਮੈਨੂੰ ਵੀ ਮੈਂ ਕਿਹਾ ਵੀ ਇਹ ਆਉਂ ਜੇ ਤਾਂ ਕਿਸੇ ਨੂੰ ਵੈਸੇ ਬੁਲਾਏ ਤੇ ਕਹਿੰਦੇ ਖੁਸ਼ੀ ਚ ਵਾਧਾ ਹੁੰਦਾ, ਵੈਸੇ ਸਿਆਣੇ ਕਹਿੰਦੇ ਹੁੰਦੇ ਆ ਨਾ ਬੁਲਾਉਣਾ ਤਾਂ ਚਾਹੀਦਾ, ਜੇ ਕਿਸੇ ਨੂੰ ਬੁਲਾਇਆ ਵਾ ਤਾਂ ਤੁਹਾਨੂੰ ਕਿਸੇ ਨੇ ਉਹਨਾਂ ਰਿਸਪੈਕਟ ਦਿੱਤੀ ਆ, ਆਪਾਂ ਨੂੰ ਵੀ ਬਣਦਾ, ਹੱਕ ਤਾਂ ਬਣਦਾ ਹੈਗਾ ਹਨਾ। ਤੇ ਬਾਕੀ ਕਿਸੇ ਦੀ ਕੋਈ ਹੋ ਸਕਦਾ, ਕੋਈ ਮਜਬੂਰੀ ਹੋ ਸਕਦੀ ਆ, ਉਹ ਗੱਲ ਵੱਖਰੀ ਆ, ਪਰ ਕਈ ਮਜਬੂਰੀ ਤੋਂ ਬਿਨਾਂ ਵੀ ਬੰਦੇ ਦੇ ਉਹਦਾ ਪਤਾ ਲੱਗ ਜਾਂਦਾ ਹਾਵ ਭਾਵ ਦਾ। ਤੇ ਫਿਰ ਜਿਵੇਂ ਬਾਣੀ ਕਹਿੰਦੀ ਆ ਵੀ ਸੋ ਮੂਹਾ ਜਿਸ ਮਨੋ ਵਿਸਾਰੇ, ਉਹਨੂੰ ਮਨ ਚੋਂ ਹੀ ਕੱਢ ਦਿਓ, ਫਿਰ ਫਿਰ ਫਿਰ ਉਹਦੇ ਨਾਲ ਕਾਹਦੀ ਮਿੱਤਰਤਾ, ਕਾਹਦਾ ਪਿਆਰ ਆ, ਫਿਰ ਕੋਈ ਚੱਕਰ ਨੀ, ਫਿਰ ਚਾਹੇ 50 ਸਾਲ ਪੁਰਾਣਾ ਹੋਵੇ, ਚਾਹੇ ਕੋਈ ਰਿਸ਼ਤੇਦਾਰ ਹੋਵੇ, ਚਾਹੇ ਕੋਈ ਵੀ ਹੋਵੇ, ਵਰਤਦਿਆਂ ਦੇ ਮੇਲੇ ਨੇ ਤਾਂ ਦੁਨੀਆਦਾਰੀ ਆ।
0: ਸੋ ਭਾਵੇਂ ਤੁਸੀਂ ਹੁਣ ਚਲੋ ਨਹੀਂ ਬੋਲਚਾਲ ਬੜੀ ਹੈਗੀ, ਬਟ ਜੇ ਕਿਸੇ ਨੇ ਸੱਦਿਆ ਤਾਂ ਤੁਹਾਡਾ ਵੀ ਫਰਜ਼ ਬਣਦਾ ਕਿ ਸੱਦੋ, ਹੈ?
2: ਹਾਂ ਨਹੀਂ ਉਹ ਨਹੀਂ ਨਹੀਂ ਉਹ ਬਣਦਾ ਹੀ ਬਣਦਾ ਜੀ, ਉਹਦਾ ਕਾਰਨ ਇਹ ਆ ਜੀ ਵੀ ਜੇ ਕਿਸੇ ਨੇ ਇੱਕ ਕਦਮ ਕੋਈ ਵਧਿਆ ਨਾ, ਚਲੋ ਕਿਸੇ ਚ ਕੋਈ ਉਹ ਹੋ ਜਾਂਦੀ ਆ ਢਿਲਮਾ ਸਿਰ, ਰਿਸ਼ਤਿਆਂ ਚ ਵੀ ਹੋ ਜਾਂਦੀ ਆ, ਪਰ ਜੇ ਕਿਸੇ ਨੇ ਇੱਕ ਕਦਮ ਵਧਾਇਆ ਨਾ, ਉਹਦੇ ਲਈ ਦੋ ਕਦਮ ਵਧਾਓ, ਮੈਂ ਤਾਂ ਇਹ ਕਹਿੰਦਾ, ਤਾਂ ਨੇੜਤਾ ਪਊਗੀ।
0: ਠੀਕ ਹੈ ਠੀਕ ਹੈ।
2: ਹਾਂ ਜੇ ਆਪਾਂ ਰੱਖਣੀਆਂ ਦੂਰ ਤਾਂ ਫਿਰ ਤਾਂ ਬੁਲਾਉਣ ਦੀ ਲੋੜ ਨੀ, ਜਾਣ ਦੀ ਲੋੜ ਆ ਜੀ, ਫਿਰ ਤਾਂ ਕੋਈ ਚੱਕਰ ਹੀ ਨੀ ਹੈਗਾ ਜੀ।
0: ਚਲੋ ਨਹੀਂ ਠੀਕ ਹੈ ਭਾਈ ਜੀ, ਠੀਕ ਹੈ ਤੁਹਾਡੀ ਗੱਲ ਵੀ। ਰੋਮੀ ਬਾਈ ਜੀ ਹਾਜ਼ਰ ਨੇ, ਜੇ ਕਿਸੇ ਨੇ ਵੀ ਐਨਕਾਂ ਲੈਣੀਆਂ ਨਿਗਾਹ ਦੀਆਂ ਜਾਂ ਸਨਗਲਾਸਿਸ, ਬਿਯੋਂਡ ਆਈਵਰ ਹੰਬਰ ਵੈਸਟ ਤੇ ਗੋਰਵੇ ਦੇ ਕੋਰਨਰ ਤੇ, 9057933337 ਨੰਬਰ ਹੈ, 9057933937 ਬਿਯੋਂਡ ਆਈਵਰ ਹੰਬਰ ਵੈਸਟ ਅਤੇ ਗੋਰਵੇ ਦੇ ਕੋਰਨਰ ਤੇ। ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਵਾਲੇ ਨੇ ਲਾਈਵ ਸਟੇਸ਼ਨ ਲਾ ਤੇ ਆਪਣੇ ਰੈਸਟੋਰੈਂਟ ਦੇ ਬਾਹਰ, ਅਨਲਿਮਿਟਿਡ ਗੋਲ ਗੱਪੇ, ਜਿੰਨੇ ਮਰਜ਼ੀ ਗੋਲ ਗੱਪੇ ਖਾਓ, $9.99 ਨੂੰ, ਆਈਸ ਗੋਲਾ $3.99 ਨੂੰ, ਦਹੀਂ ਟਿੱਕੀ ਚਾਟ $5.99, 275 ਗਾਰਡਨ ਬਰੁੱਕ ਟ੍ਰੇਲ, ਗਾਰਡਨ ਬਰੁੱਕ ਕੈਸਲ ਮੋੜ, ਜਾਂ 85 ਮਾਂਟ ਪੈਲੀਅਰ ਸਟਰੀਟ, ਮੈਸੀਸਾਗਾ ਰੋਡ, ਫਾਈਨੈਂਸ਼ੀਅਲ। ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਨਾਲ, ਯਾਰ ਸਿੰਪਲੀ ਇੰਡੀਅਨ ਵਾਲਿਆਂ ਨੂੰ ਇੰਪਲੋਈ ਚਾਹੀਦੇ ਆ, ਕੰਮ ਲੱਭ ਰਹੇ ਹੋ, ਇਹਨਾਂ ਨੂੰ ਮੈਨੇਜਰ ਵੀ ਹਾਇਰ ਕਰ ਰਹੇ ਆ, ਸਰਵਰ ਵੀ ਚਾਹੀਦੇ ਆ, ਮਠਿਆਈਆਂ ਬਣਾਉਣ ਦੇ ਲਈ ਵੀ ਇੰਪਲੋਈ ਚਾਹੀਦੇ ਆ, ਤੰਦੂਰ ਸ਼ੈਫ ਦੀ ਵੀ ਲੋੜ ਹੈ। ਵਟਸਐਪ 'ਤੇ ਇਹਨਾਂ ਨੂੰ ਮੈਸੇਜ ਕਰ ਦਿਓ, 9057948111, 9057948111 ਜੀ, 6179 ਹਾਂ ਜੀ
3: ਜੀ ਭਾਈ, ਸਤਿ ਸ਼੍ਰੀ
0: ਅਕਾਲ, ਕਿਵੇਂ ਹੋ?
3: ਬਸ ਠੀਕ ਹੈ, ਤੁਸੀਂ ਸੁਣਾਓ?
0: ਬਹੁਤ ਵਧੀਆ,
3: ਤੁਹਾਨੂੰ ਤਾਂ ਬੁਲਾਉਣਾ ਬਣਦਾ ਜੀ, ਖੁਸ਼ੀਆਂ ਮਿਲ ਵਰਤ ਕੇ ਵੰਡੀਆਂ ਜਾਂਦੀਆਂ, ਤਾਂ ਹੀ ਵਧੀਆ ਲੱਗਦੀਆਂ,
0: ਫਿਰ ਤਾਂ ਸਾਰਿਆਂ ਨੂੰ ਸੱਦੀ ਕਰ ਲਓ।
3: ਨਹੀਂ ਜੀ, ਇਹਨੇ ਜਿਹੜੇ ਤੁਹਾਡੇ ਪੁਰਾਣੇ ਯਾਰ ਸੀਗੇ ਉਹਨਾਂ ਨੂੰ ਤਾਂ ਬੁਲਾਉਣਾ ਬਣਦਾ ਹੀ ਆ।
0: ਨਹੀਂ ਪਰ ਜੇ
3: ਤੁਸੀਂ ਗੱਲਬਾਤ ਸ਼ੁਰੂ ਹੋ ਜੇ,
0: ਪਰ ਜੇ ਤੁਸੀਂ ਚਲੋ ਨਹੀਂ ਗੱਲ ਹੁਣ ਕਰਦੇ, ਫਿਰ ਵੀ ਬੁਲਾਉਣਾ ਜ਼ਰੂਰੀ ਹੈ।
3: ਉਹ ਕੀ ਹੈ ਤੁਹਾਡੀ? ਨਹੀਂ ਜੇ ਤੁਹਾਨੂੰ ਖੁਸ਼ੀ ਮਿਲਦੀ ਹੈ ਬੁਲਾਉਣ ਨਾਲ, ਤਾਂ ਹੀ ਬੁਲਾਉਣੇ ਚਾਹੀਦੀ, ਮੈਨੂੰ ਮਿਲੀ ਤੁਹਾਨੂੰ ਨਾ ਮਿਲਾ ਤੁਹਾਡੇ ਤੇ ਆ, ਤੁਸੀਂ ਹੁਣ ਤੁਹਾਡੀ ਖੁਸ਼ੀ ਹੈ ਕਿਹਨਾਂ ਨਾਲ ਵੰਡਣੀ ਹੈ ਤੁਸੀਂ
0: ਜੀ,
3: ਠੀਕ ਹੈ ਨਾ, ਜਿੰਨਾ ਤੁਹਾਡੇ ਜ਼ਿਆਦਾ ਵੰਡੋਗੇ ਤੁਹਾਡਾ ਤੁਹਾਡਾ ਹੀ ਫਾਇਦਾ ਹੋਊਗਾ ਅੱਗੇ,
0: ਠੀਕ ਹੈ? ਖੁਸ਼ੀਆਂ ਲੋਕਾਂ ਨੂੰ ਬੁਲਾਓ ਤੇ ਖੁਸ਼ੀਆਂ ਵੰਡੀਆਂ ਜਾਂਦੀਆਂ, ਹੈ
3: ਨਾਲੇ ਮਿਲਦੀਆਂ ਹੋਰ, ਉਹਨੇ ਬੰਦਾ ਆਪ ਖੁਸ਼ ਹੁੰਦਾ, ਕੀ ਪਤਾ ਪੁਰਾਣੀਆਂ ਗੱਲਾਂ ਯਾਦ ਆਉਂਦੇ, ਉਹ ਤਾਂ ਲੋਕੀ ਤਾਂ ਫੇਸਬੁੱਕ ਤੇ ਪੁਰਾਣੇ ਦੋਸਤ ਲੱਭਦੇ ਫਿਰਦੇ ਆ।
0: ਠੀਕ ਹੈ ਚਲੋ ਦੇਖਦੇ ਆ, ਠੀਕ ਹੈ ਸਰ, ਅੱਜ ਕੱਲ ਤਾਂ ਪਰ ਦੇਖੋ ਖਰਚੇ ਵੱਧ ਰਹੇ ਆ, ਹੁਣ ਇੱਕ ਬੰਦੇ ਨੂੰ ਸੱਦਣਾ ਤਾਂ $100 ਦੀ ਪਲੇਟ ਹੈ,
3: ਜੇ ਤੁਸੀਂ ਮਤਲਬ ਕਿ ਗੱਲ ਉੱਥੇ ਆ ਗਈ ਫਿਰ ਜੇ ਤੁਸੀਂ ਮਤਲਬ ਕਿ ਹਾਂ ਪੈਸੇ ਦੇਖਣੇ ਫਿਰ ਗੱਲ ਹੋਰ ਆ ਤੁਹਾਡੀ ਤੁਹਾਡੇ ਕੋਲ ਬਜਟ ਫਿਰ ਤੁਸੀਂ ਆਪਣੇ ਬਜਟ ਦੇ ਹਿਸਾਬ ਨਾਲ ਚੱਲਣਾ
0: ਜੀ ਜੀ
3: ਠੀਕ ਹੈ ਨਾ
0: ਨਹੀਂ ਬਜਟ ਹੀ ਦੇਖਦਾ ਅੱਜ ਕੱਲ ਹਰੇਕ ਬੰਦਾ ਨਹੀਂ
3: ਉਹ ਤਾਂ ਹੈ ਹੀ ਉਹ ਤਾਂ ਹੈ ਹੀ ਆ ਪਰ ਖੁਸ਼ੀ ਫਿਰ ਉਨੀ ਕੁ ਰੱਖੋ ਫਿਰ ਤੁਸੀਂ ਇਹ ਨਾ ਕਹੋ ਵੀ ਮੈਨੂੰ ਬੁਲਾਉਣਾ ਇਸ ਕਰਕੇ ਨਹੀਂ ਬੁਲਾਉਣਾ ਕਿ ਭਾਈ ਮੈਂ 5 ਸਾਲ ਬੁਲਾਇਆ ਨੀ ਐਂ ਕਹੋ ਵੀ ਮੇਰਾ ਬਜਟ ਨਹੀਂ ਸੀ ਤਾਂ ਨੀ ਬੁਲਾ
0: ਚਲੋ ਆਏ ਹੁਣ ਬੰਦਾ ਕਹਿ ਨੀ ਸਕਦਾ ਫਿਰ ਬੰਦੇ ਦੇ ਰੈਪੂਟੇਸ਼ਨ ਖਰਾਬ ਹੁੰਦੀ ਹੈ
3: ਨਹੀਂ ਫਿਰ ਇਹ ਤਾਂ ਆਪਣੇ ਆਪ ਨੂੰ ਝੂਠ ਬੁਲਾ ਆਪਣੇ ਆਪ ਨੂੰ ਝੂਠ ਮਰਨ ਵਾਲੀ ਗੱਲ ਹੈ ਨਾ ਮੈਂ ਇਸ ਕਰਕੇ ਨੀ ਬੁਲਾ ਰਿਹਾ ਤੁਸੀਂ ਬੋਲਦੇ ਨੀ ਜਦਕਿ ਹੈ ਰੀਜ਼ਨ ਇਹ ਕਿ ਮੇਰਾ ਬਜਟ ਨਹੀਂ
0: ਬਜਟ ਨਹੀਂ ਚਲੋ ਠੀਕ ਹੈ ਸਰ ਥੈਂਕ ਯੂ ਦੇਖਦੇ ਹਾਂ ਬਾਕੀ ਕੀ ਕਹਿੰਦੇ ਆ 905-673-3337 ਦੇਖਿਆ ਆਪਣਾ ਇਹੀ ਮਾਇੰਡ ਸੈਟ ਹੈ ਕਿ ਸੱਦੋ ਜਿਹਨੂੰ ਮਾੜੀ ਗੱਲ ਨਹੀਂ ਚੰਗੀ ਗੱਲ ਹੈ ਯਾਰ ਆਪਾਂ ਖੁੱਲ੍ਹੇ ਦਿਲਾਂ ਵਾਲੇ ਆ ਵੀ ਸਾਰਿਆਂ ਨੂੰ ਸੱਦ ਲਓ ਯਾਰ ਜੇ ਸੋਚ ਰਹੇ ਹੋ ਕਿ ਬੁਲਾਈਏ ਨਾ ਬੁਲਾਈਏ ਤਾਂ ਚੁੱਪ ਕਰਕੇ ਬੁਲਾ ਲਓ ਅਤੇ ਖੁਸ਼ੀਆਂ ਵੱਧਦੀਆਂ ਹੀ ਨਹੀਂ ਘੱਟਦੀਆਂ ਕਿਤੇ ਨਹੀਂ ਇੰਡੀਅਨ ਫਰੂਟ ਲੈਂਡ ਗਰੋਸਰੀ ਕਰਨੀ ਹੈ ਇੰਡੀਅਨ ਇੰਡੀਅਨ ਫਰੂਟ ਲੈਂਡ ਮਲਟੀਪਲ ਵੱਖਰੀਆਂ ਵੱਖਰੀਆਂ ਲੋਕੇਸ਼ਨਸ ਤੋਂ ਇੰਡੀਅਨ ਫਰੂਟ ਲੈਂਡ ਤੁਹਾਡੀ ਸੇਵਾ 'ਚ ਹਾਜ਼ਰ ਹੈ ਬਈ ਇੰਡੀਅਨ ਫਰੂਟ ਲੈਂਡ ਗਰੋਸਰੀ ਸਟੋਰ 25 ਸੈਂਡਲਵੁੱਡ ਪਾਰਕ ਵਿੱਚ ਨਵੀਂ ਲੋਕੇਸ਼ਨ ਖੋਲ੍ਹੀ ਹੈ ਸੈਂਡਲਵੁੱਡ ਅਤੇ ਹਰਨਟੇਰੀਓ ਬਾਕੀ ਕੁਈਨ ਐਂਡ ਚਿੰਕਿਊਜ਼ੀ 45 ਡਸਕ ਡਰਾਈਵ ਬਵੇਡ ਐਂਡ ਚਿੰਕਿਊਜ਼ੀ 15 ਫੈਂਡਰਵੇ 9985 ਮਕਵੀਨ ਡਰਾਈਵ ਮਕਵੀਨ ਐਂਡ ਕੈਸਲ ਮੋਰ 1465 ਮੇਫੀਲਡ ਰੋਡ ਮੇਫੀਲਡ ਐਂਡ ਕ੍ਰੈਡਿਟ ਵਿਊ ਬਾਕੀ ਗੋਲਫ ਦੇ ਵਿੱਚ ਵੀ ਲੋਕੇਸ਼ਨ ਹੈ ਕੇਮਬ੍ਰਿਜ ਵੀ ਲੋਕੇਸ਼ਨ ਹੈ ਇੰਡੀਅਨ ਫਰੂਟ ਲੈਂਡ ਹਰ ਇੱਕ ਗਰੋਸਰੀ ਸਟੋਰ ਦੇ ਨਾਲ ਰੈਸਟੋਰੈਂਟ ਹੈ ਤੰਦੂਰੀ ਗ੍ਰਿਲ ਇੰਜੋਏ ਕਰੋ 9393 ਹੈਲੋ
4: ਹਾਂਜੀ ਦਵੀ ਵੀਰੇ ਕੀ ਹਾਲ ਆ
0: ਠੀਕ ਹੈ ਜੀ ਕਿਵੇਂ ਹੋ
4: ਗੋਡਾ ਜੀ ਗੋਡਾ ਮੇਰਾ ਟੌਪਿਕ ਵਧੀਆ ਤੁਹਾਡਾ
0: ਜੀ
4: ਮੈਨੂੰ ਤਾਂ ਇਦਾਂ ਲੱਗਦਾ ਵੀ ਬੁਲਾਉਣਾ ਚਾਹੀਦਾ
0: ਓਕੇ
4: ਮੇਰੇ ਨਾਲ ਹੱਡ ਬੀਤੀ ਆ ਤੇ ਅਸੀਂ ਫਰੈਂਡ ਸੀਗੇ ਕਈ ਚਲੋ ਇਕੱਠੇ ਰਹਿੰਦੇ ਸੀ ਲੜਤੇ ਬੋਲੋ ਚਾਲ ਹਟ ਗਈ ਮੈਂ ਬਾਕੀ ਸਾਰੇ ਫਰੈਂਡ ਸੱਦ ਲਏ ਇੱਕ ਫਰੈਂਡ ਨੂੰ ਆਪਣੀ ਮੈਰਿਜ ਤੇ ਨਹੀਂ ਸੱਦਿਆ ਹਨਾ ਸਮਾਂ ਪਾ ਕੇ ਅਸੀਂ ਦੁਬਾਰਾ ਫਿਰ ਬੋਲਣ ਲੱਗ ਗਏ ਜਦੋਂ ਅਸੀਂ ਬੋਲਣ ਲੱਗੇ ਤਾਂ ਉਹਦਾ ਵਿਆਹ ਸੀ ਉਹਦੀ ਸਿਸਟਰ ਦਾ ਵਿਆਹ ਸੀ ਸਾਰਿਆਂ ਵਿਆਹਾਂ ਚ ਮੈਂ ਉਹਦੇ ਗਿਆ ਪਰ ਉਹਦੇ ਘਰਦਿਆਂ ਨੇ ਉਹਦੇ ਘਰਦਿਆਂ ਨੇ ਇੰਨਾ ਮਹਿਸੂਸ ਕੀਤਾ ਉਹ ਕਹਿੰਦੇ ਵੀ ਦੇਖ ਲੈ ਤੂੰ ਸਾਡੇ ਮੁੰਡੇ ਨੂੰ ਬੁਲਾਇਆ ਨੀ ਆਪਦੇ ਵਿਆਹ ਤੇ ਉਹ ਚੀਜ਼ ਮੈਨੂੰ ਅੱਜ ਤੱਕ ਰੜਕ ਰਹੀ ਆ ਹੁਣ ਵੀ ਵਰਤਦੇ ਆ ਪਰ ਮੈਨੂੰ ਵੀ ਉਹ ਚੀਜ਼ ਰੜਕ ਰਹੀ ਆ ਯਾਰ ਵੀ ਮੈਂ ਉਹਨੂੰ ਕਿਉਂ ਨੀ ਸੱਦਿਆ ਨਿੱਕੀ ਜਿਹੀ ਗੱਲ ਮੈਨੂੰ ਕਾਰਡ ਦੇਣਾ ਚਾਹੀਦਾ ਸੀ ਆਉਣਾ ਨਾ ਆਉਣਾ ਉਹਦੀ ਮਰਜ਼ੀ ਹਨਾ ਤੇ ਮੈਨੂੰ ਆਪਦੇ ਵੱਲ ਉਹਨੂੰ ਸੱਦਾ ਦੇਣਾ ਬਣਦਾ ਸੀ ਠੀਕ ਹੈ ਮੈਂ ਕਾਰਡ ਦੇ ਆਉਂਦਾ ਤੇ ਉਹ ਨਾ ਆਉਂਦਾ ਚਲੋ ਉਹਦੀ ਮਰਜ਼ੀ ਤੇ ਫਿਰ ਮੇਰੇ ਦਿਲ ਚ ਨਾ ਏਦਾਂ ਦੀ ਗੱਲ ਰਹੀ ਨਾ ਉਹਦੇ ਪਰਿਵਾਰ ਦੇ ਕੋਲੇ ਰਹਿੰਦੀ
0: ਹਨਾ
4: ਪਰ ਮੈਨੂੰ ਲੱਗਦਾ ਵੀ ਸ਼ਾਇਦ ਕਈ ਕਰੀ ਆਪਾਂ ਦੁਬਾਰੇ ਬੋਲਣ ਲੱਗ ਜਾਂਦੇ ਜੇ ਹਟੇ ਆ ਕਿਸੇ ਗੱਲ ਤਾਂ ਬੋਲਣ ਵੀ ਲੱਗ ਸਕਦੇ ਆ ਸੋ ਮੈਨੂੰ ਲੱਗਦਾ ਬੁਲਾਉਣਾ ਚਾਹੀਦਾ
0: ਹਾਂ ਨਹੀਂ ਦੇਖੋ ਪਰਿਵਾਰਾਂ ਨੂੰ ਚਲੋ ਮਹਿਸੂਸ ਤਾਂ ਹੁੰਦਾ ਹੀ ਹੁੰਦਾ ਬਟ ਆਪਾਂ ਨੂੰ ਕਈ ਵਾਰ ਲੱਗਦਾ ਹੁੰਦਾ ਕਿ ਯਾਰ ਹੁਣ ਐਵੇਂ 500-700 ਬੰਦੇ ਨੂੰ ਕਿੱਥੇ ਸੱਦਾਂ ਇਹ
4: ਜੇ ਹੁਣ ਹੁਣ ਅਸੀਂ ਦੁਬਾਰੇ ਵਰਤਣ ਲੱਗ ਗਏ ਨਾ ਤੇ ਉਸ ਮੈਂ ਸਾਨੂੰ ਬਹੁਤ ਲੱਗ ਰਿਹਾ ਹੁਣ ਆਸ ਵਿੱਚ ਕਿ ਮੈਨੂੰ ਫੀਲ ਹੁੰਦਾ ਯਾਰ ਅਸੀਂ ਇਕੱਠੇ ਹੁੰਦੇ ਆ ਵੀ ਯਾਰ ਮੈਂ ਕਿਉਂ ਨੀ ਬੁਲਾਇਆ ਇਹਨੂੰ
0: ਹਨਾ
4: ਤੇ ਇਹ ਛੋਟੀ ਗੱਲ ਨਹੀਂ ਹੁੰਦੀ ਵਿਆਹ ਵਾਲੀ ਗੱਲ
0: ਸੋ ਤੁਹਾਨੂੰ ਵੀ ਮਹਿਸੂਸ ਹੋਇਆ ਕਿ ਯਾਰ ਮੈਂ ਸਾਦ ਹੀ ਲੈਂਦਾ
4: ਬਿਲਕੁਲ ਇਹ ਮੈਨੂੰ ਅੱਜ ਤੱਕ ਹੋ ਰਿਹਾ ਜਦੋਂ ਵੀ ਅਸੀਂ ਮਿਲਦੇ ਮੈਨੂੰ ਹਰ ਵਾਰ ਇਹੀ ਮਹਿਸੂਸ ਹੁੰਦਾ ਹਨਾ ਵੀ ਜਦ ਹੁਣ ਹਰੇਕ ਪ੍ਰੋਗਰਾਮ ਤੇ ਮਿਲਦੇ ਉਦੋਂ ਮੈਂ ਇਹਨੂੰ ਬੁਲਾਇਆ ਨੀ ਹਨਾ ਤੇ ਵੀ ਯਾਰ ਬੜੀ ਗਲਤੀ ਹੋਇਆ ਵੀ ਐਡੀਆਂ ਕਿਹੜੀਆਂ ਕਿਰਪਾਨਾਂ ਚੱਲ ਗਈਆਂ ਸੀ
0: ਨਹੀਂ ਠੀਕ ਹੈ ਥੈਂਕ ਯੂ ਬਾਈ ਜੀ ਬਹੁਤ ਸ਼ੁਕਰੀਆ ਨਹੀਂ ਚਲੋ ਮਹਿਸੂਸ ਵੀ ਕਈ ਵਾਰ ਬਾਅਦ ਚੋਂ ਹੋ ਜਾਂਦਾ ਯਾਰ ਕਿ ਮੇਰੇ ਤੋਂ ਕੋਈ ਨਾ ਕੋਈ ਗਲਤੀ ਹੋਈ ਹੈ ਸੋ ਨੰਬਰ ਹੈ ਆਪਣਾ 905-673-3337 905-673-3337 ਆਪਣਾ ਨੰਬਰ ਹੈ 905-673-3337 ਜੇ ਰਹਿ ਗਏ ਹੋ ਕਾਲ ਕਰ ਲਓ ਤੇ ਜ਼ਰੂਰ ਆਪਣਾ ਆਪਣਾ ਤੁਸੀਂ ਆਪਣੀ ਦੇ ਸਕਦੇ ਹੋ ਪ੍ਰਦੀਪ ਭਾਜੀ ਨੂੰ ਯਾਦ ਰੱਖੋ ਤੁਹਾਡੇ ਕੋਈ ਵੀ ਅਪਲਾਇੰਸਿਸ ਦੀ ਰਿਪੇਅਰ ਹੋਣ ਵਾਲੀ ਹੈ ਤਾਂ ਮਿਸਟਰ ਪ੍ਰਦੀਪ ਅਪਲਾਇੰਸ ਰਿਪੇਅਰ ਦੇ ਮਾਹਰ ਬੰਦੇ ਨੇ ਫਰਿੱਜ ਸਟੋਵ ਡਿਸ਼ ਵਾਸ਼ਰ ਵਾਸ਼ਰ ਡਰਾਇਰ 647-622-3203 ਨੰਬਰ ਹੈ 647-622-3203 ਗੱਡੀ ਲੈਣੀ ਹੈ ਕੈਲੇਡਿਨ ਮਿਤਸੂਬਿਸ਼ੀ ਵਾਹ ਜੀਵਨ ਸਿੱਧੂ ਬਾਈ ਜੀ ਨੂੰ ਕਾਲ ਕਰੋ ਕੈਲੇਡਿਨ ਮਿਤਸੂਬਿਸ਼ੀ 10 ਸਾਲ ਦੀ ਵਾਰੰਟੀ ਹੈ ਗੱਡੀਆਂ ਤੇ ਨੰਬਰ ਹੈ 647-678-2754 ਕੈਲੇਡਿਨ ਮਿਤਸੂਬਿਸ਼ੀ 647-678-2754 ਤੇ ਤੁਸੀਂ ਯਾਦ ਰੱਖੋ ਉਸ ਤੋਂ ਇਲਾਵਾ ਇੱਕ ਨਾ ਫਾਰਮ ਹੈ ਤੇ ਉਹਨਾਂ ਨੂੰ ਨਾ ਕੁਝ ਕੁ ਵਰਕਰਾਂ ਦੀ ਲੋੜ ਹੈ ਫਾਰਮ ਦੇ ਵਿੱਚ ਕੰਮ ਹੈ ਤੁਹਾਨੂੰ ਇਹ ਚੱਕਣਗੇ ਵੀ ਘਰੋਂ ਛੱਡ ਕੇ ਵੀ ਜਾਣਗੇ ਘਰੇ ਸੋ ਫਾਰਮ ਦੇ ਕੰਮ ਲਈ ਤੁਹਾਨੂੰ ਇੱਕ ਅਸੀਂ ਨੰਬਰ ਦਿੰਦੇ ਹਾਂ ਤੇ ਇੰਪਲੋਈਜ਼ ਦੀ ਲੋੜ ਹੈ ਪੇ ਵੀ ਟਾਈਮ ਸਿਰ ਤੁਹਾਨੂੰ ਦੇਣਗੇ 647-278-5394 ਤੇ ਕਾਲ ਕਰੋ 647-278-5394 ਜੇ ਸਿਰ ਕਰਜ਼ਾ ਚੜ ਗਿਆ ਜਦੋਂ ਵੀ ਕਰਜ਼ਾ ਸਿਰ ਚੜ ਜਾਵੇ ਨਾ ਤਾਂ ਸਟ੍ਰੈਸ ਬੜੀ ਹੁੰਦੀ ਹੈ, ਬਟ ਫਿਕਰ ਨਾ ਕਰੋ, ਹੁਣੇ ਕਾਲ ਕਰੋ GTA ਕ੍ਰੈਡਿਟ ਦੇ ਰੇਖਾ ਅਤੇ ਨਦੀਮ ਜੀ ਨੂੰ। ਪਿਛਲੇ ਤਕਰੀਬਨ 18-20 ਸਾਲਾਂ ਤੋਂ ਪਰਿਵਾਰਾਂ ਨੂੰ ਕਰਜ਼ਾ ਫ੍ਰੀ, ਡੈਟ ਫ੍ਰੀ ਕਰਵਾ ਰਹੇ ਨੇ। 416-650-5800 ਠੀਕ ਹੈ, ਨੰਬਰ ਨੋਟ ਕਰ ਲਓ 416-650-5800। ਜਾਂ ਕਰਜ਼ਾ ਫੇਸ ਕਰ ਰਹੇ ਹੋ ਕਿਸੇ ਵੀ ਕਿਸਮ ਦਾ, ਤੁਹਾਡੇ ਤੇ ਡੈਟ ਹੈ, 416-650-1100 ਜਸਪਾਲ ਰਾਏ ਭਾਜੀ ਨੇ ਨਿਊ ਹਾਈਟਸ ਕਿਚਨ ਤੋਂ ਨਵੀਂ ਕਿਚਨ ਤਿਆਰ ਕਰਾਉਣੀ ਹੈ ਨਾ, ਆਪਣੇ ਮਨਪਸੰਦ ਦੀ ਕਿਚਨ ਨੇ, ਕੈਬਨਿਟਸ, ਵੈਨਿਟੀਜ਼, ਕਾਊਂਟਰ ਟੌਪ, ਕਿਚਨ ਦੇ ਮਾਹਰ ਬੰਦੇ ਨੇ ਨਿਊ ਹਾਈਟਸ ਕਿਚਨ, ਇਹਨਾਂ ਤੋਂ ਕਿਚਨ ਤਿਆਰ ਕਰਾ ਲਈ ਨਾ। ਤਾਂ ਮੁੰਡਿਓ ਸੁਣੋ ਧਿਆਨ ਨਾਲ, ਤੁਹਾਡੀ ਘਰ ਵਾਲੀ ਨੇ ਬਸ ਇੰਨੀ ਖੁਸ਼ ਹੋਣਾ ਕਿ ਬਸ ਤੁਹਾਡੀਆਂ ਤਰੀਫਾਂ ਕਰੀ ਜਾਊਗੀ ਅਗਲੀ ਵੀ, ਮੇਰੇ ਘਰ ਵਾਲਾ ਜੇ ਵਰਗਾ ਕੋਈ ਹੈ ਹੀ ਨਹੀਂ। ਵਧੀਆ ਕਿਚਨ ਤਿਆਰ ਕਰਾ ਦਿਓ ਨਾ ਲੇਡੀ ਲਈ, ਉਹ ਇੱਕ ਸਭ ਤੋਂ ਵਧੀਆ ਤੋਹਫਾ। ਸੋ ਕਿਚਨ ਲਈ 416-859-1920 ਨਿਊ ਹਾਈਟਸ ਕਿਚਨ। ਉਸ ਤੋਂ ਇਲਾਵਾ ਸੋਨੇ ਦੀ ਖਰੀਦਦਾਰੀ ਕਰਨੀ ਹੈ, ਜੁਐਲਰੀ ਚਾਹੀਦੀ ਹੈ, ਗੋਲਡ ਦੀ, ਰਾਣੀ ਹਾਰ, ਕੰਗਣ, ਬੈਂਗਲਸ, ਕਿਸੇ ਵੀ ਕਿਸਮ ਦੀ ਤੁਹਾਨੂੰ ਜੁਐਲਰੀ ਦੀ ਲੋੜ ਹੈ, ਏਅਰਪੋਰਟ ਰੋਡ ਅਤੇ ਮੇਫੀਲਡ 6231 ਮੇਫੀਲਡ ਰੋਡ ਦੇ ਉੱਤੇ ਤੁਹਾਡੇ ਲਈ 3000 ਸਕੁਏਅਰ ਫੁੱਟ ਦੇ ਲਗਜ਼ਰੀ ਸ਼ੋਰੂਮ ਦੇ ਵਿੱਚ ਖੁੱਲ੍ਹਿਆ ਬਈ ਮਾਸਟਰ ਜੁਐਲਰ ਦਾ ਨੰਬਰ ਸਟੋਰ। ਸੋ ਮਾਸਟਰ ਜੁਐਲਰ ਸੇ ਜ਼ਰੂਰ ਪਹੁੰਚੋ ਏਅਰਪੋਰਟ ਐਂਡ ਮੇਫੀਲਡ।

0: బిల్లే బాయ్ నీరి 7158 హలో ਹਮੇਸ਼ਾ ਦੀ ਤਰ੍ਹਾਂ ਸਾਡੇ ਰਾਜਧਾਨੀ ਸਵੀਟਸ ਵਾਲੇ ਵੀ ਹਾਜ਼ਰ ਨੇ.
1: Get ready. GTA, are you ready?

0: locations in GTA. For more information, visit RajdhaniSweets.ca.
1: ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475045 1557। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ। ਹਾਂਜੀ 9181। ਹਾਂਜੀ
2: ਹਾਂਜੀ ਨਵੀਂ ਮੈਂ ਦੁਬਾਰਾ ਆਇਆ, ਮੈਨੂੰ ਇੱਕ ਚਾਹੀਦਾ ਸੀ ਪ੍ਰੋਗਰਾਮ, ਮੂਵੀ ਚਾਹੀਦੀ ਸੀ ਇੱਕ, ਜਿਹੜੀ ਸਤਲੁਜ ਮੂਵੀ ਆ ਉਹਦਾ ਕੋਈ ਲਿੰਕ ਹੈਗਾ ਤੁਹਾਡੇ ਕੋਲ?
1: ਉਹਦਾ ਲਿੰਕ ਭਾਜੀ ਮੇਰੇ ਕੋਲ ਤਾਂ ਨਹੀਂ ਹੈਗਾ, ਤੁਹਾਡੇ ਕੋਲ ਢਿੱਲੋਂ ਵੀਡੀਓ ਦਾ IPTV ਬਾਕਸ ਹੈਗਾ ਸ਼ਾਇਦ ਉੱਥੇ ਹੋਵੇ।
2: ਨਹੀਂ ਢਿੱਲੋਂ ਵੀਡੀਓ ਤਾਂ ਹੈ ਨਹੀਂ, ਪਰ ਕਈਆਂ ਨੇ ਡਾਊਨਲੋਡ ਕੀਤੀ ਹੈ, ਜੇ ਕਿਸੇ ਕੋਲ ਹੋਵੇ ਤਾਂ ਉਹ ਵਟਸਐਪ ਤੇ ਭੇਜ ਸਕਦਾ, ਕਹਿੰਦੇ ਭੇਜ ਕਈਆਂ ਕੋਲ ਡਾਊਨਲੋਡ ਹੈਗੀ ਹੈ।
1: ਹਾਂ ਕੋਈ ਨਾ ਜੀ, ਹੋਈ ਤਾਂ ਜ਼ਰੂਰ ਮੇਰੇ ਕੋਲ, ਚਲੋ ਹੈ ਨਹੀਂ ਗੀ ਆਏ ਤੇ ਮੈਂ ਹੁਣ ਇਲੀਗਲੀ ਮੈਂ ਬੋਲ ਵੀ ਨਹੀਂ ਸਕਦਾ ਵੀ ਮੈਂ ਤੁਹਾਨੂੰ ਭੇਜ ਦੂੰਗਾ ਜਾਂ ਜੋ ਵੀ ਹੈ, ਬਟ ਲੱਭ ਲਓ ਕਿਤੇ ਨਾ ਕਿਤੇ ਤੁਹਾਨੂੰ ਲੱਭ ਜੂਗੀ, ਕੋਈ ਨਾ ਕੋਈ ਯਾਰ ਮਿੱਤਰ ਨੂੰ ਪੁੱਛ ਲਓ। ਕਹਿੰਦੇ ਬੜੀ ਕਮਾਲ ਦੀ ਫਿਲਮ ਹੈ, ਮੈਂ ਵੀ ਦੇਖਣ ਲੱਗਿਆ ਸੀ, ਉਹਨਾਂ ਨੇ ਲਾ ਹੀ ਦਿੱਤੀ, ਮੇਰੇ ਤੋਂ ਵੀ ਨਹੀਂ ਦੇਖ ਹੋਈ, ਬਟ ਕੋਈ ਨਾ ਕਿਸੇ ਆਪਣੇ ਯਾਰ ਮਿੱਤਰ ਨੂੰ ਪੁੱਛ ਲਓ, ਕਿਸੇ ਨਾ ਕਿਸੇ ਕੋਲ ਹੋਊਗੀ। ਠੀਕ ਹੈ, ਸ਼ੁਕਰੀਆ।
2: ਅੱਜ ਬੈਠੇ 9 ਵਜੇ ਤੱਕ ਪ੍ਰੋਗਰਾਮ,
1: ਕੋਈ ਨਾ ਸੁਣੋ, ਇੰਜੋਏ ਕਰੋ। ਥੈਂਕ ਯੂ। ਹੁਣ ਮੈਂ ਨਹੀਂ ਨਾ ਕਹਿ ਸਕਦਾ ਕਿ ਤੁਸੀਂ ਇੱਥੋਂ ਲੈ ਲਓ ਉੱਥੋਂ ਲੈ ਲਓ, ਚਲੋ ਜੇ ਕਿਤੋਂ ਕਿਸੇ ਨੂੰ ਮਿਲਦੀ ਹੈ ਹੁਣ ਤੁਹਾਡੀ ਆਪਦੀ ਇੱਛਾ, ਤੁਸੀਂ ਜਿਵੇਂ ਮਰਜ਼ੀ ਦੇਖੋ, ਦੇਖਣੀ ਜ਼ਰੂਰ ਸਾਰਿਆਂ ਨੂੰ ਚਾਹੀਦੀ ਹੈ। ਹੁਣ ਪਤਾ ਨਹੀਂ ਯਾਰ ਕੀ ਕੁਛ ਕਰ ਰਹੇ ਨੇ ਫਿਲਮਾਂ ਨੂੰ, ਕਿਵੇਂ ਤੁਸੀਂ ਮੇਰਾ ਐਵੇਂ ਰੋਕ ਕੇ ਰੱਖ ਲਓ, ਕਿੰਨਾ ਚਿਰ ਰੋਕ ਕੇ ਰੱਖ ਲਓਗੇ? ਐਂਡ ਢਿੱਲੋਂ ਵੀਡੀਓ ਦੇ IPTV ਬਾਕਸ 'ਤੇ ਜ਼ਰੂਰ ਹੈਗੀ ਆ, ਤੁਸੀਂ ਸਾਰੇ ਢਿੱਲੋਂ ਵੀਡੀਓ ਦਾ IPTV ਬਾਕਸ ਲਓ। ਕਿਆ ਬਾਤ ਹੈ ਸੈਮੀ ਜੀ, ਮੈਂ ਵੀ ਦੇਖੂੰਗਾ। ਸੋ 4K ਦੇ ਵਿੱਚ ਢਿੱਲੋਂ ਵੀਡੀਓ IPTV, ਢਿੱਲੋਂ ਵੀਡੀਓ ਦਾ ਨੰਬਰ ਹੈ 905-204-1313 9052041313 905-204-1313 ਢਿੱਲੋਂ ਵੀਡੀਓ ਨੰਬਰ 1, ਠੀਕ ਹੈ, ਨੋਟ ਨੰਬਰ 2, ਨੰਬਰ 1। ਤੁਸੀਂ ਢਿੱਲੋਂ ਵੀਡੀਓ ਦਾ IPTV ਬਾਕਸ ਲਿਆ ਹੋਵੇ, ਤੁਹਾਨੂੰ ਮੌਜਾਂ ਹੀ ਮੌਜਾਂ, ਕੋਈ ਟੈਨਸ਼ਨ ਲੈਣ ਦੀ ਲੋੜ ਹੀ ਨਹੀਂ। ਇੱਕ ਮੈਂ ਤੁਹਾਨੂੰ ਬ੍ਰੈਂਪਟਨ ਕ੍ਰੈਮੇਟੋਰੀਅਮ ਦਾ ਵੀ ਨੰਬਰ ਦੇਵਾਂ। ਦੇਖੋ ਜ਼ਿੰਦਗੀ ਦਾ ਇੱਕ ਸੱਚ ਹੈ ਕਿ ਸਭ ਨੇ ਤੁਰ ਜਾਣਾ ਕਿਸੇ ਨਾ ਕਿਸੇ ਦਿਨ, ਕਦੋਂ ਤੁਰਨਾ ਨੈਵਰ ਨੋ, ਬਟ ਤੁਸੀਂ ਆਪਣੇ ਫਿਊਨਰਲ ਦੀ ਪ੍ਰੀ ਪਲੈਨਿੰਗ ਜ਼ਰੂਰ ਕਰ ਸਕਦੇ ਹੋ। ਪ੍ਰੀ ਪਲੈਨਿੰਗ ਕਰੋ, ਅੱਜ ਦਾ ਰੇਟ ਲੌਕ ਕਰੋ ਅਤੇ ਬ੍ਰੈਂਪਟਨ ਕ੍ਰੈਮੇਟੋਰੀਅਮ ਨੂੰ ਤੁਸੀਂ ਕਾਲ ਕਰੋ

0: ਸਪੈਸ਼ਲ ਡੀਲ ਨੇ। ਬੋਕਸਿੰਗ ਵੀਕ ਇਨ ਜੁਲਾਈ, ਸੋ ਜਿਹੜੇ ਵੀ ਕਲਾਇੰਟਸ ਨੇ ਜਿਨ੍ਹਾਂ ਦੀ ਕਲੋਜ਼ਿੰਗਸ ਨੇ ਜੁਲਾਈ, ਅਗਸਤ ਜਾਂ ਸਪਟੰਬਰ ਦੇ ਵਿੱਚ, ਸੋ ਤੁਸੀਂ ਬੋਕਸਿੰਗ ਡੇ ਦੀਆਂ ਪ੍ਰਾਈਸਿਸ ਦਾ ਫਾਇਦਾ ਜਿਹੜਾ ਬੋਕਸਿੰਗ ਵੀਕ ਇਨ ਜੁਲਾਈ ਦੀ ਪ੍ਰਾਈਸਿਸ 'ਚ ਲੈ ਸਕਦੇ ਹਾਂ, ਜਿਹਦੇ ਵਿੱਚ ਸਭ ਤੋਂ ਪਹਿਲੀ ਡੀਲ ਹੈ, ਜਿੰਨੇ ਵੀ ਕਸਟਮਰ ਇਸ ਟਾਈਮ ਟੀਵੀ ਸੈਕਸ਼ਨ 'ਚ ਡੀਲ ਦੇਖ ਰਹੇ ਨੇ, 75 ਇੰਚ 75 ਇੰਚ ਦਾ ਸੈਮਸੰਗ ਬ੍ਰਾਂਡ ਦਾ ਐਲਈਡੀ ਸਮਾਰਟ 4K ਟੀਵੀ ਹੈ, ਜਿਹੜਾ ਕਿ $1600 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ $899 'ਚ ਤੁਸੀਂ ਲਗਾ ਸਕਦੇ ਹਾਂ। ਜਿੰਨੇ ਵੀ ਕਸਟਮਰ ਇਸ ਟਾਈਮ ਆਪਣੇ ਘਰ ਦੇ ਲਈ ਵਾਸ਼ਰ ਤੇ ਡਰਾਇਰ ਦੇ ਵਿੱਚ ਡੀਲ ਦੇਖ ਰਹੇ ਨੇ, ਫਰੰਟ ਲੋਡ ਦਾ ਅਲਟਰਾ ਲਾਰਜ ਕਪੈਸਿਟੀ ਦਾ ਸਟੇਨਲੈਸ ਸਟੀਲ ਕਲਰ ਦਾ ਸਟੀਮ ਫੀਚਰ ਵਾਲਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ, ਜਿਹੜਾ ਕਿ $2400 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ $1699 ਦੇ ਵਿੱਚ ਤੁਸੀਂ ਬੋਕਸਿੰਗ ਵੀਕ ਇਨ ਜੁਲਾਈ ਦੀ ਸੇਲ ਦੇ ਵਿੱਚ ਲਗਾ ਸਕਦੇ ਹਾਂ। ਜਿਹੜੇ ਵੀ ਕਸਟਮਰ ਆਪਣੇ ਕਿਚਨ ਦੇ ਲਈ 3-piece ਦਾ ਕਿਚਨ ਸੈੱਟ ਦਾ ਬੰਡਲ ਦੇਖ ਰਹੇ ਨੇ, ਇਹਦੇ ਵਿੱਚ 36 ਇੰਚ ਵਾਈਡ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਫੁੱਲ ਸਾਈਜ਼ ਫਰਿੱਜ, ਗਲਾਸ ਟੌਪ ਦਾ ਇਲੈਕਟ੍ਰਿਕ ਸਟੋਵ, ਟੌਲ ਟੱਬ ਦੀ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ, $5500 ਦੀ ਵੈਲਿਊ ਦਾ 3 ਪ੍ਰੀਮੀਅਮ ਅਪਲਾਈਸਿਸ ਦਾ ਬੰਡਲ ਹੈ, ਜਿਹੜਾ ਕਿ ਸਿਰਫ $2799 ਦੇ ਵਿੱਚ ਤੁਸੀਂ ਬੋਕਸਿੰਗ ਵੀਕ ਇਨ ਜੁਲਾਈ ਦੀ ਸੇਲ ਦੇ ਉੱਪਰ ਅਪਲਾਈਸ ਜੰਕਸ਼ਨ ਤੇ ਲਗਾ ਸਕਦੇ ਹਾਂ। 6 ਮੰਥ ਤੁਸੀਂ ਪੇਮੈਂਟ ਕਰਨੀ ਹੈ, ਡਿਲੀਵਰੀ ਬਿਲਕੁਲ ਫ੍ਰੀ ਹੈ, 2 ਲੋਕੇਸ਼ਨਾਂ ਤੁਸੀਂ ਸਰਵ ਕਰਦੇ ਹਾਂ, ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲਸ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ। ਨੰਬਰ ਟੂ ਕਾਲ ਇਜ 905-450-0054-450-0054 ਥੈਂਕ ਯੂ ਸੋ ਮਚ ਫੋਰ ਦ ਟਾਈਮ ਨਵੀਨ।
1: ਥੈਂਕ ਯੂ ਜੀ, ਬਹੁਤ ਸ਼ੁਕਰੀਆ। 905-450-0054-7239 ਹੈਲੋ ਹੈਲੋ ਸਤਿ
2: ਸ਼੍ਰੀ ਅਕਾਲ ਭਾਜੀ।
1: ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ?
2: ਬਸ ਠੀਕ ਆ ਜੀ ਭਾਜੀ, ਦੁਬਾਰਾ ਫੇਰ ਮੈਂ ਆ ਗਿਆ, ਪਹਿਲਾਂ ਗੱਲ ਹੋਈ ਸੀ ਸਾਡੀ।
1: ਕੋਈ ਨਾ,
2: ਹਾਂਜੀ, ਮੈਂ ਟੌਪਿਕ ਤੋਂ ਇਲਾਵਾ ਇੱਕ ਗੱਲ ਪੁੱਛਣੀ ਸੀ, ਕੋਈ ਰੈਂਟਲ ਪ੍ਰੋਪਰਟੀ ਹੋਊਗੀ ਤੁਹਾਡੇ ਕੋਲ 2-bedroom ਦੀ?
1: ਕਿੱਥੇ
2: ਲੋਕੇਸ਼ਨ ਭਾਜੀ? ਸਟੀਲ ਮੇਵਿਸ ਦੇ ਲਾਗੇ ਕੋਈ।
1: ਸਟੀਲ ਤੇ ਮੇਵਿਸ ਦੇ ਕੋਲ 2-bedroom ਦਾ ਘਰ
2: ਲਾਗੇ ਲਾਗੇ? ਹਾਂਜੀ ਹਾਂਜੀ, ਕੋਈ ਲਾਗੇ ਲਾਗੇ ਹੋਵੇ।
1: ਨਹੀਂ, ਤੁਹਾਨੂੰ ਕੋਈ ਬੇਸਮੈਂਟ ਚਾਹੀਦੀ ਹੈ ਜਾਂ ਘਰ ਪੂਰਾ ਚਾਹੀਦਾ?
2: ਭਾਜੀ ਅਸੀਂ ਰਹਿੰਦੇ ਤਾਂ ਘਰੇ ਹੀ ਆ, ਇੱਕ ਵਾਰੀ ਪਹਿਲਾਂ ਤੁਸੀਂ ਟੌਪਿਕ ਨੀ ਛੇੜਿਆ ਸੀਗਾ ਰੈਂਟਲ ਪ੍ਰੋਪਰਟੀਆਂ ਦੀ, ਕੇਅਰ ਕਰਨੀ ਚਾਹੀਦੀ ਕਿ ਨਹੀਂ?
1: ਹਾਂ
2: ਹਾਂ, ਉਹੀ ਆ, ਮੈਂ ਕੇਅਰ ਤਾਂ ਕਰੀ ਦੀ ਆ, ਬਟ ਉੱਪਰ ਟੈਨੈਂਟ ਨਾ 6-7 ਬੰਦੇ ਰੱਖੇ ਹੋ ਆ, ਉਹਨਾਂ ਨੇ ਉਹ ਸਾਨੂੰ ਪ੍ਰੋਬਲਮ ਹੁੰਦੀ ਉਹਨਾਂ ਦੀ।
1: ਠੀਕ ਹੈ, ਸੋ ਪਰ ਤੁਸੀਂ
2: ਥੱਲੇ ਫੈਮਿਲੀ ਰਹਿੰਦੇ ਆ,
1: ਤੁਸੀਂ ਕਿੰਨੇ ਜਾਣੇ ਹੋ?
2: ਅਸੀਂ 2 ਤੇ 2 ਬੱਚੇ ਸਾਡੇ ਪਾਸ।
1: 4 ਜਾਣੇ ਹੋ ਤੇ ਕਿੰਨੇ ਕੁ ਪੈਸੇ, ਤੁਹਾਡੇ ਬਜਟ ਕਿੰਨਾ ਕੁ ਹੈ?
2: ਬਜਟ ਭਾਜੀ ਆਪਣਾ 1500-1600 ਹੀ ਜ਼ਿਆਦਾ ਨਹੀਂ।
1: ਚਲੋ 1500-1600 ਤੇ ਕੋਈ ਰੈਂਟ ਤੇ ਕੋਈ ਜਗ੍ਹਾ ਹੈਗੀ ਹੈ ਕਿਸੇ ਕੋਲ ਬ੍ਰੈਂਪਟਨ ਦੇ ਵਿੱਚ ਸਟੀਲ ਮੇਵਿਸ ਦੇ ਨੇੜੇ ਤੇੜੇ ਜਾਂ ਕਿਤੇ ਉਸ ਏਰੀਏ 'ਚ ਹੋਵੇ? ਜੇ ਤੁਹਾਡੇ ਕੋਲ ਕਿਸੇ ਕੋਲ 2-bedroom ਦੀ ਕੋਈ ਵੀ ਜਗ੍ਹਾ, ਬੇਸਮੈਂਟ ਕੋਈ ਘਰ ਹੈ, ਫੈਮਿਲੀ ਹੈ, 2 ਜਾਣੇ ਹਸਬੈਂਡ ਵਾਈਫ ਤੇ ਬੱਚੇ ਨੇ 2, ਦੈਟਸ ਇਟ, ਵਧੀਆ ਬੰਦੇ ਨੇ, ਨੰਬਰ ਇਹਨਾਂ ਦਾ 4372197239, ਪਲੀਜ਼ ਇਹਨਾਂ ਨੂੰ ਕਾਲ ਕਰਕੇ ਹੈਲਪ ਕਰ ਦਿਓ। ਕਿਸੇ ਕੋਲ ਵੀ 2-bedroom ਕਿਤੇ ਹੈਗੇ ਆ, ਨੰਬਰ ਇਹਨਾਂ ਦਾ 4372197239। ਠੀਕ ਹੈ ਵੀਰੇ,
2: ਥੈਂਕ ਯੂ ਭਾਜੀ, ਥੈਂਕ ਯੂ ਵੈਰੀ ਮੱਚ ਜੀ ਤੁਹਾਡਾ।
1: ਕੋਈ ਨਾ, ਗੁੱਡ ਲੱਕ ਵੀਰੇ, ਹੋਪਫੁਲੀ ਤੁਹਾਨੂੰ ਮਿਲ ਜਾਵੇ ਕੋਈ। ਥੈਂਕ ਯੂ। 6986 ਹਾਂਜੀ
3: ਹਾਂਜੀ ਵੀਰੇ, ਕੀ ਹਾਲ ਨੇ?
1: ਵਧੀਆ ਜੀ, ਕਿਵੇਂ ਹੋ?
3: ਵਧੀਆ ਵਧੀਆ, ਠੀਕ ਠਾਕ। ਤੇ ਉਹ ਮੂਵੀ ਆਪਣੇ ਤਾਂ ਵੀਰੇ ਬੈਨ ਨਹੀਂ ਹੋਈ, ਆਪਣੇ ਤਾਂ ਹੈਗੀ ਆ,
1: ਆਪਣੇ ਜੀ, ਆਪਣੇ Z5 ਤੇ ਹੈਗੀ ਆ।
3: Z5 ਦਾ ਪਤਾ ਨਹੀਂ, ਮੈਂ ਤਾਂ IPTV ਤੇ ਦੇਖੀ ਸੀ।
1: ਨਹੀਂ, ਉਹੀ IPTV ਤੇ ਤਾਂ ਹੈਗੀ ਆ। ਹਾਂਜੀ, ਉਹ ਤਾਂ ਮੈਂ ਦੱਸ ਦਿੱਤਾ। ਹਾਂਜੀ,
3: IPTV ਤੇ ਪਈ ਆ, ਤੇ ਮੂਵੀ ਯਾਰ ਦੇਖਣੀ ਚਾਹੀਦੀ ਆ, ਬੜੀ ਸੋਹਣੀ ਮੂਵੀ ਆ। ਯਾਨੀ ਕਿ ਮੈਨੂੰ ਨਹੀਂ ਪਤਾ ਕਿਉਂ ਹਲੇ ਬੈਨ ਬੂਨ ਕਰੀ ਜਾਂਦੇ ਨੇ ਉੱਥੇ, ਤੇ ਏਦਾਂ ਦੀ ਮੂਵੀਆਂ ਦਾ ਯਾਰ ਬਹੁਤ ਮੁਸ਼ਕਲ ਨਾਲ ਮਿਲਦੀਆਂ ਨੇ।
1: ਜੀ ਬਿਲਕੁਲ,
3: ਬੜੀ ਮੇਜ ਵਧੀਆ ਮੂਵੀ ਆ, ਸਾਰਿਆਂ ਨੂੰ ਦੇਖਣੀ ਚਾਹੀਦੀ ਆ ਮੂਵੀ।
1: ਬਿਲਕੁਲ, ਨਹੀਂ ਦੇਖਾਂਗੇ ਨੇ,
3: ਦਿਲਜੀਤ ਨੇ।
1: ਹਾਂ, ਵੈਰੀ ਗੁੱਡ।
3: ਤੁਸੀਂ ਦੇਖ ਲਈ?
1: ਨਹੀਂ, ਮੈਂ ਯਾਰ ਮੈਂ ਹਜੇ ਨਹੀਂ ਦੇਖੀ ਹੈਗੀ।
3: ਦੇਖਿਓ ਵੀਰੇ, ਇਹਦਾ ਬੜੀ ਘੈਂਟ ਮੂਵੀ ਆ ਯਾਰ, ਬਹੁਤ ਯਾਨੀ ਕਿ ਦੇਖਣੀ ਚਾਹੀਦੀ।
1: ਨਹੀਂ, ਜ਼ਰੂਰ ਦੇਖਾਂਗੇ, ਜ਼ਰੂਰ।
3: ਹਾਂਜੀ
1: ਹਾਂ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਤੁਹਾਡਾ। ਤੇ ਨਹੀਂ, ਢਿੱਲੋਂ ਵੀਡੀਓ IPTV ਬਾਕਸ ਤੇ ਹੈਗੀ ਹੈ, ਤੇ ਜ਼ਰੂਰ ਸੈਮੀ ਜੀ ਦੇਖ ਲਓ, ਇੱਕ ਸਹਾਰੇ ਨਾਲ ਦੇਖਾਂਗੇ, ਤੇ ਸਾਰੇ ਦੇਖੋ ਜ਼ਰੂਰ। ਬਿਲਕੁਲ ਯਾਰ, ਤੇ ਦਿਲਜੀਤ ਥੋੜ੍ਹਾ ਨੇ, ਪੂਰੀ ਟੀਮ ਨੇ ਬੜੀ ਮਿਹਨਤ ਕੀਤੀ ਆ। ਇੱਕ ਟਰੱਕ ਮਕੈਨਿਕ ਦੀ ਲੋੜ ਹੈ ਇੱਕ ਕੰਪਨੀ ਨੂੰ। ਜੇ ਤੁਹਾਡੇ ਕੋਲ 1 ਸਾਲ ਦਾ ਟਰੱਕ ਮਕੈਨਿਕ ਦਾ ਐਕਸਪੀਰੀਅੰਸ ਹੈ ਤਾਂ 1 ਟਰੱਕ ਮਕੈਨਿਕ ਦੀ ਲੋੜ ਹੈ। ਨੰਬਰ ਤੁਸੀਂ ਲਿਖ ਲਓ, ਟੌਪ ਦੀ ਪੇ ਹੈ ਤੇ ਨਾਲ ਦੀ ਨਾਲ ਬ੍ਰੈਂਪਟਨ ਦੇ ਵਿੱਚ ਕੰਮ ਹੈ, ਹੈਵੀ ਡੇ ਸ਼ਿਫਟ ਹੈ। ਸੋ ਤੁਸੀਂ ਇੱਕ ਨੰਬਰ ਨੋਟ ਕਰ ਲਓ, 416

0: ਸਤਿ ਸ਼੍ਰੀ ਅਕਾਲ ਜੀ। ਖਬਰਾਂ ਦਾ ਤਾਜ਼ਾ ਤਰੀਨ ਬੁਲੇਟਿਨ ਪੰਜਾਬੀ ਲਹਿਰਾਂ ਰਾਹੀਂ ਜਲੰਧਰ ਤੋਂ ਲਾਈਵ ਤੁਹਾਨੂੰ ਸੁਣਾ ਰਹੇ ਹਾਂ। ਪਿਛਲੇ ਕਈ ਦਿਨਾਂ ਤੋਂ ਪੰਜਾਬ ਦੀ ਸਿਆਸਤ ਵਿੱਚ ਮੁੱਖ ਮੰਤਰੀ ਭਗਵੰਤ ਮਾਨ, ਉਹਨਾਂ ਦਾ ਵੀਡੀਓ ਵਾਲਾ ਮਸਲਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਚੱਲ ਰਹੀ ਕਾਰਵਾਈ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਹੁਣ ਵਿਵਾਦਿਤ ਵੀਡੀਓ ਮਾਮਲੇ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਖਿਲਾਫ ਜਾਰੀ ਆਦੇਸ਼ ਦਾ ਸਮਰਥਨ ਕਰਦਿਆਂ ਪੰਥਕ ਇਕੱਠ ਨੇ ਪੰਥ ਦੀ ਸਾਂਝੀ ਆਵਾਜ਼ ਕਰਾਰ ਦਿੱਤਾ ਹੈ। ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੀਤੇ ਦਿਨ ਜੋ ਪੰਥਕ ਇਕੱਠ ਸੱਦਿਆ ਗਿਆ ਸੀ, ਉਸ ਵਿੱਚ ਨਿਹੰਗ ਸਿੰਘ ਜਥੇਬੰਦੀਆਂ, ਨਿਰਮਲੇ ਉਦਾਸੀ ਅਤੇ ਕਾਰ ਸੇਵਾ ਸੰਪਰਦਾਵਾਂ ਸਮੇਤ ਕਈ ਸਿੱਖ ਜਥੇਬੰਦੀਆਂ ਨੇ ਸ਼ਮੂਲੀਅਤ ਕੀਤੀ ਹੈ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਪੇਸ਼ ਕੀਤੇ ਮਤੇ ਨੂੰ ਸੰਗਤ ਨੇ ਜੈਕਾਰਿਆਂ ਦੀ ਗੂੰਜ ਵਿੱਚ ਪ੍ਰਵਾਨਗੀ ਦਿੱਤੀ। ਮਤੇ ਵਿੱਚ ਮੁੱਖ ਮੰਤਰੀ ਨੂੰ ਗੁਰੂ ਦੋਖੀ ਅਤੇ ਪੰਥ ਵਿਰੋਧੀ ਕਰਾਰ ਦੇਣ ਦੇ ਆਦੇਸ਼ ਨੂੰ ਜਾਇਜ਼ ਠਹਿਰਾਇਆ ਗਿਆ। ਇਕੱਠ ਨੇ ਚਿੰਤਾ ਪ੍ਰਗਟਾਈ ਕਿ ਭੁੱਲ ਬਖਸ਼ਾਉਣ ਦੀ ਥਾਂ ਆਮ ਆਦਮੀ ਪਾਰਟੀ ਦੇ ਆਗੂ ਅਤੇ ਸਰਕਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਨੂੰ ਕਥਿਤ ਤੌਰ ਤੇ ਚੁਣੌਤੀ ਦੇਣ ਦੀ ਕੋਸ਼ਿਸ਼ ਕਰ ਰਹੇ ਨੇ, ਜਿਨ੍ਹਾਂ ਦੀ ਇਸ ਪੰਥਕ ਇਕੱਠ ਵਿੱਚ ਨਿਖੇਧੀ ਕੀਤੀ ਗਈ। ਪੰਥਕ ਇਕੱਠ ਨੇ ਇਹ ਵੀ ਫੈਸਲਾ ਕੀਤਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਨੂੰ ਘਰ ਘਰ ਪਹੁੰਚਾਉਣ ਲਈ ਸ਼੍ਰੋਮਣੀ ਕਮੇਟੀ ਦੇ ਹਰ ਹਲਕੇ ਵਿੱਚ ਇਸੇ ਤਰ੍ਹਾਂ ਆਉਂਦੇ ਦਿਨਾਂ ਦੌਰਾਨ ਪੰਥਕ ਇਕੱਠ ਸੱਦੇ ਜਾਣਗੇ ਅਤੇ ਪਿੰਡ ਪੱਧਰ ਉੱਤੇ ਗੁਰਸਿੱਖਾਂ ਦੀਆਂ ਕਮੇਟੀਆਂ ਬਣਾਈਆਂ ਜਾਣਗੀਆਂ। ਸਿੱਖ ਸੰਸਥਾਵਾਂ ਖਿਲਾਫ ਸੋਸ਼ਲ ਮੀਡੀਆ ਉੱਤੇ ਹੋ ਰਹੇ ਪ੍ਰਚਾਰ ਦਾ ਜਵਾਬ ਤਰਕ ਸੰਗਤ ਢੰਗ ਨਾਲ ਦੇਣ ਦੀ ਵੀ ਅਪੀਲ ਕੀਤੀ ਗਈ ਹੈ। ਸੈਂਸਰ ਬੋਰਡ ਦੇ ਨਾਲ 3 ਸਾਲਾਂ ਦੀ ਲੰਮੀ ਕਾਨੂੰਨੀ ਜੱਦੋਜਹਿਦ ਤੋਂ ਬਾਅਦ ਆਖਰਕਾਰ ਬੀਤੇ ਸ਼ੁੱਕਰਵਾਰ ਡਿਜੀਟਲ ਪਲੇਟਫਾਰਮ ਉੱਤੇ ਰਿਲੀਜ਼ ਹੋਈ ਦਿਲਜੀਤ ਦੋਸਾਂਝ ਦੀ ਬਹੁ ਚਰਚਿਤ ਫਿਲਮ ਸਤਲੁਜ, ਜਿਸ ਦਾ ਕਿ ਪੁਰਾਣਾ ਨਾਂ ਪੰਜਾਬ 95 ਸੀ, ਉਸ ਨੂੰ ਇੱਕ ਵਾਰ ਫੇਰ ਰੋਕ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਭਾਰਤ ਵਿੱਚੋਂ ਇਹ ਫਿਲਮ ਰੋਕ ਦਿੱਤੀ ਗਈ ਹੈ। ਸ਼ੁੱਕਰਵਾਰ ਨੂੰ ਇਹ ਫਿਲਮ ਡਿਜੀਟਲ ਤੌਰ ਤੇ ਸਟ੍ਰੀਮ ਹੋਣੀ ਸ਼ੁਰੂ ਹੋਈ, ਯਾਨੀ ਕਿ ਰਿਲੀਜ਼ ਹੋਈ, ਲੋਕੀ ਇਸ ਨੂੰ ਵੇਖਣ ਲੱਗੇ ਸੀ। ਪਰ ਸਿਰਫ 2 ਦਿਨ ਬਾਅਦ ਹੀ ਐਤਵਾਰ ਦੀ ਸ਼ਾਮ ਨੂੰ ਇਸ ਨੂੰ ਅਚਾਨਕ ਹਟਾ ਦਿੱਤਾ ਗਿਆ। OTT ਪਲੇਟਫਾਰਮ Z5 ਨੇ ਐਤਵਾਰ ਰਾਤ ਨੂੰ 8:15 ਵਜੇ ਇਸ ਨੂੰ OTT ਤੋਂ ਦਿਖਾਉਣਾ ਬੰਦ ਕਰ ਦਿੱਤਾ ਹੈ। Z5 ਕੰਪਨੀ ਨੇ ਇੱਕ ਅਧਿਕਾਰਤ ਬਿਆਨ ਜਾਰੀ ਕਰਦਿਆਂ ਇਸ ਫਿਲਮ ਨੂੰ ਭਾਰਤ ਵਿੱਚ ਆਪਣੇ ਕੈਟਾਲੋਗ ਯਾਨੀ ਕਿ ਸੂਚੀ ਵਿੱਚੋਂ ਪੂਰੀ ਤਰ੍ਹਾਂ ਹਟਾ ਦਿੱਤਾ ਹੈ। ਸਿਰਫ 2 ਦਿਨ ਦੇ ਅੰਦਰ ਹੀ ਫਿਲਮ ਦੇ ਪ੍ਰਸਾਰਣ ਉੱਤੇ ਲੱਗੀ ਇਸ ਅਚਾਨਕ ਰੋਕ ਕਾਰਨ ਪੰਜਾਬੀ ਸਿਨੇਮਾ ਜਗਤ, ਮਨੁੱਖੀ ਅਧਿਕਾਰ ਕਾਰਕੁਨਾਂ ਅਤੇ ਦਿਲਜੀਤ ਦੋਸਾਂਝ ਦੇ ਪ੍ਰਸ਼ੰਸਕਾਂ ਵਿੱਚ ਗੁੱਸੇ ਦੀ ਲਹਿਰ ਵੇਖੀ ਜਾ ਰਹੀ ਹੈ। Z5 ਨੇ ਇਸ ਸੰਬੰਧੀ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਖਾਤਿਆਂ ਉੱਤੇ ਜਾਰੀ ਕੀਤੇ ਬਿਆਨ ਵਿੱਚ ਕਿਹਾ ਕਿ ਰਿਲੀਜ਼ ਤੋਂ ਬਾਅਦ ਸਤਲੁਜ ਫਿਲਮ ਨੂੰ ਦਰਸ਼ਕਾਂ ਵੱਲੋਂ ਕਾਫੀ ਸ਼ਾਨਦਾਰ ਹੁੰਗਾਰਾ ਮਿਲਿਆ ਜੋ ਬੇਮਿਸਾਲ ਰਿਹਾ ਹੈ। ਫਿਲਮ ਸੰਬੰਧੀ Z5 ਦਾ ਕਹਿਣਾ ਹੈ ਕਿ ਉਹ ਇਸ ਦੀ ਕਹਾਣੀ ਅਤੇ ਨਿਰਮਾਤਾਵਾਂ ਦੀ ਸੋਚ ਦੇ ਨਾਲ ਪੂਰੀ ਤਰ੍ਹਾਂ ਖੜੇ ਨੇ, ਪਰ ਮੌਜੂਦਾ ਹਾਲਾਤ ਅਤੇ ਕੁੱਝ ਤਾਜ਼ਾ ਘਟਨਾਕ੍ਰਮ ਦੇ ਮੱਦੇਨਜ਼ਰ ਸਤਲੁਜ ਫਿਲਮ ਅਗਲੇ ਹੁਕਮਾਂ ਤੱਕ ਭਾਰਤ ਵਿੱਚ ਉਪਲਬਧ ਨਹੀਂ ਹੋਵੇਗੀ। ਪਲੇਟਫਾਰਮ ਨੇ ਇਹ ਵੀ ਸਪਸ਼ਟ ਕੀਤਾ ਕਿ ਉਹ ਕਾਨੂੰਨੀ ਪ੍ਰਕਿਰਿਆ ਅਤੇ ਢੁਕਵੇਂ ਮਾਧਿਅਮ ਰਾਹੀਂ ਫਿਲਮ ਨੂੰ ਭਾਰਤੀ ਦਰਸ਼ਕਾਂ ਕੋਲ ਜਲਦ ਤੋਂ ਜਲਦ ਵਾਪਸ ਲਿਆਉਣ ਦੀ ਕੋਸ਼ਿਸ਼ ਕਰਨਗੇ। ਹਾਲਾਂਕਿ ਭਾਰਤ ਵਿੱਚ ਇਹ ਫਿਲਮ ਮੁੜ ਹਟਾਈ ਜਾਣ ਦੇ ਬਾਵਜੂਦ ਅੰਤਰਰਾਸ਼ਟਰੀ ਪੱਧਰ ਉੱਤੇ Z5 ਗਲੋਬਲ ਦੇ ਵਿਦੇਸ਼ੀ ਦਰਸ਼ਕਾਂ ਲਈ ਇਹ ਫਿਲਮ ਲਗਾਤਾਰ ਉਪਲਬਧ ਹੋਵੇਗੀ। ਫਿਲਮ ਦੇ ਨਿਰਦੇਸ਼ਕ ਹਨੀ ਤ੍ਰਿਹਨ ਨੇ ਇਸ ਫੈਸਲੇ ਉੱਤੇ ਡੂੰਘਾ ਦੁੱਖ ਪ੍ਰਗਟਾਉਂਦਿਆਂ ਕਿਹਾ ਕਿ ਉਹਨਾਂ ਨੂੰ ਐਤਵਾਰ 8:15 ਵਜੇ ਇਸ ਬਾਰੇ ਪਤਾ ਲੱਗਿਆ ਤੇ ਉਹ ਇਸ ਮੁੜ ਲੱਗੀ ਰੋਕ ਬਾਰੇ ਕਾਫੀ ਹੈਰਾਨ ਨੇ। ਉਧਰ ਇਸ ਕਾਰਵਾਈ ਉੱਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਫਿਲਮ ਦੇ ਮੁੱਖ ਅਦਾਕਾਰ ਦਿਲਜੀਤ ਦੋਸਾਂਝ ਨੇ ਇੰਸਟਾਗ੍ਰਾਮ ਉੱਤੇ ਫਿਲਮ ਦਾ ਇੱਕ ਪ੍ਰਭਾਵਸ਼ਾਲੀ ਦ੍ਰਿਸ਼ ਸਾਂਝਾ ਕਰਦਿਆਂ ਪੰਜਾਬੀ ਵਿੱਚ ਲਿਖਿਆ ਹੈ ਕਿ ਸ਼ਹੀਦ ਜਸਵੰਤ ਸਿੰਘ ਖਾਲੜਾ ਜੀ ਉੱਤੇ ਬਣੀ ਫਿਲਮ ਸਤਲੁਜ ਨਾਲ ਵੀ ਉਹੀ ਹੋਇਆ ਜੋ ਖਾਲੜਾ ਸਾਹਿਬ ਨਾਲ ਹੋਇਆ ਸੀ। ਹੁਣ ਜਿਤੇ ਕਰਾ ਦਈਏ ਕਿ ਫਿਲਮ ਪੰਜਾਬ ਦੇ ਮਨੁੱਖੀ ਅਧਿਕਾਰ ਕਾਰਕੁਨ ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਜੀਵਨ ਉੱਤੇ ਆਧਾਰਿਤ ਹੈ, ਜਿਨ੍ਹਾਂ ਨੇ 90 ਦੇ ਦਹਾਕੇ ਵਿੱਚ ਹਜ਼ਾਰਾਂ ਲਾਵਾਰਿਸ ਮ੍ਰਿਤਕ ਦੇਹਾਂ ਦੇ ਸੱਚ ਨੂੰ ਉਜਾਗਰ ਕੀਤਾ ਸੀ। ਦਿਲਜੀਤ ਦੋਸਾਂਝ ਨੇ ਆਪਣੇ ਪ੍ਰਸ਼ੰਸਕਾਂ ਨੂੰ ਇਹ ਵੀ ਕਿਹਾ ਕਿ ਫਿਲਮ ਦੇ ਬੰਦ ਹੋਣ ਦਾ ਡਰ ਪਹਿਲਾਂ ਹੀ ਸੀ, ਇਸ ਲਈ ਸ਼ਾਇਦ ਬਹੁਤ ਸਾਰੇ ਲੋਕਾਂ ਨੇ ਇਸ ਨੂੰ 2 ਦਿਨਾਂ ਦੇ ਅੰਦਰ ਅੰਦਰ ਡਾਊਨਲੋਡ ਕਰ ਲਿਆ ਹੋਵੇਗਾ। ਇਸ ਫਿਲਮ ਨੂੰ ਹਟਾਏ ਜਾਣ ਦੇ ਪਿੱਛੇ ਦੇ ਅਸਲ ਪ੍ਰਸ਼ਾਸਨਿਕ ਜਾਂ ਸਿਆਸੀ ਕਾਰਨਾਂ ਦਾ ਹਾਲੇ ਅਧਿਕਾਰਤ ਖੁਲਾਸਾ ਨਹੀਂ ਹੋਇਆ, ਪਰ ਇਸ ਨਵੇਂ ਡਿਜੀਟਲ ਬੈਨ ਨੇ ਪ੍ਰਗਟਾਵੇ ਦੀ ਆਜ਼ਾਦੀ ਉੱਤੇ ਇੱਕ ਵਾਰ ਫੇਰ ਇੱਕ ਵੱਡੀ ਬਹਿਸ ਛੇੜ ਦਿੱਤੀ ਹੈ। ਅਤੇ ਅਜਿਹਾ ਬਹੁਤ ਘੱਟ ਹੁੰਦਾ ਹੈ ਕਿ ਸਿਰਫ 2 ਦਿਨ ਰਿਲੀਜ਼ ਹੋਣ ਤੋਂ ਬਾਅਦ ਕਿਸੇ ਫਿਲਮ ਨੂੰ ਇਸ ਤਰ੍ਹਾਂ ਚੁੱਪ ਚੁਪੀਤੇ ਹਟਾ ਦਿੱਤਾ ਗਿਆ ਹੋਵੇ। ਪੰਜਾਬ ਕਾਂਗਰਸ ਦੇ ਅੰਦਰ ਚੱਲ ਰਹੀ ਸਿਆਸੀ ਖਿੱਚੋਤਾਣ ਤੇ ਅੰਦਰੂਨੀ ਕਲੇਸ਼ ਉਸ ਵੇਲੇ ਇੱਕ ਵਾਰ ਫੇਰ ਖੁੱਲ ਕੇ ਸਾਹਮਣੇ ਆ ਗਿਆ ਜਦੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਹਮਾਇਤੀ ਧੜੇ ਵੱਲੋਂ ਇੱਕ ਬੇਹੱਦ ਅਹਿਮ ਮੀਟਿੰਗ ਕੀਤੀ ਗਈ। ਪਤਾ ਲੱਗਾ ਕਿ ਇਸ ਮੀਟਿੰਗ ਵਿੱਚ ਆਏ ਆਗੂਆਂ ਨੇ ਇਹ ਫੈਸਲਾ ਕੀਤਾ ਕਿ ਮੌਜੂਦਾ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਉਹਨਾਂ ਦੇ ਸਮਾਗਮਾਂ ਵਿੱਚ ਸ਼ਾਮਲ ਨਹੀਂ ਹੋਣਗੇ, ਕਿਸਮ ਦਾ ਬਾਇਕਾਟ ਕਰਨਗੇ। ਇਸ ਮੀਟਿੰਗ ਤੋਂ ਬਾਅਦ ਪੰਜਾਬ ਦੇ ਸਿਆਸੀ ਗਲਿਆਰਿਆਂ ਵਿੱਚ ਹਲਚਲ ਹੋਰ ਤੇਜ਼ ਹੋ ਗਈ ਹੈ ਅਤੇ ਕਾਂਗਰਸ ਅੰਦਰ ਵਿਰੋਧੀ ਧਿਰਾਂ ਨੇ ਪਾਰਟੀ ਹਾਈਕਮਾਂਡ ਦੀ ਚਿੰਤਾ ਵਧਾ ਦਿੱਤੀ ਹੈ। ਚੰਨੀ ਦੇ ਨਾਲ ਇਹ ਜੋ ਤਾਜ਼ਾ ਮੀਟਿੰਗ ਹੋਈ ਹੈ ਇਹ ਮੋਹਾਲੀ ਵਿਖੇ ਹੋਈ ਹੈ ਤੇ ਇਸ ਵਿੱਚ ਸੁਖਜਿੰਦਰ ਸਿੰਘ ਰੰਧਾਵਾ, ਪ੍ਰਗਟ ਸਿੰਘ, ਰਜ਼ੀਆ ਸੁਲਤਾਨਾ, ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਭਾਰਤ ਭੂਸ਼ਣ ਆਸ਼ੂ, ਗੁਰਪ੍ਰੀਤ ਸਿੰਘ ਕਾਂਗੜ, ਕੁਸ਼ਲਦੀਪ ਸਿੰਘ ਢਿੱਲੋਂ, ਕੁਲਦੀਪ ਸਿੰਘ ਢਿੱਲੋਂ ਸਮੇਤ ਦਰਜਨਾਂ ਆਗੂ ਸ਼ਾਮਲ ਹੋਏ ਨੇ। ਇਸ ਮੀਟਿੰਗ ਵਿੱਚ ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਕਿਸੇ ਰੁਝੇਵੇਂ ਕਾਰਨ ਸ਼ਾਮਲ ਨਹੀਂ ਸਨ, ਪਰ ਉਹਨਾਂ ਦੇ ਨੇੜਲੇ ਵਿਧਾਇਕ ਲਾਡੀ ਸ਼ੇਰੋਵਾਲੀਆ ਜ਼ਰੂਰ ਹਾਜ਼ਰ ਸਨ। ਇਹ ਵੀ ਪਤਾ ਲੱਗਿਆ ਕਿ ਇਸੇ ਮੀਟਿੰਗ ਦੌਰਾਨ ਚਰਨਜੀਤ ਸਿੰਘ ਚੰਨੀ ਦੇ ਧੜੇ ਨੇ ਸੂਬਾ ਕਾਂਗਰਸ ਪ੍ਰਧਾਨ ਅਤੇ ਮੌਜੂਦਾ ਲੀਡਰਸ਼ਿਪ ਦੀ ਕਾਰਜਸ਼ੈਲੀ ਤੇ ਤਿੱਖੇ ਸਵਾਲ ਚੁੱਕਦਿਆਂ ਦੋਸ਼ ਲਾਇਆ ਕਿ ਪਾਰਟੀ ਅੰਦਰ ਕਈ ਆਗੂਆਂ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ ਅਤੇ ਜਿਸ ਕਿਸਮ ਦੀ ਲੀਡਰਸ਼ਿਪ ਚੱਲ ਰਹੀ ਹੈ ਉਸ ਦਾ ਖਮਿਆਜ਼ਾ ਪਾਰਟੀ ਨੂੰ ਆਉਣ ਵਾਲੀਆਂ ਚੋਣਾਂ ਵਿੱਚ ਭੁਗਤਣਾ ਪੈ ਸਕਦਾ ਹੈ। ਇਸ ਮੀਟਿੰਗ ਨੂੰ ਚਰਨਜੀਤ ਸਿੰਘ ਚੰਨੀ ਦੇ ਧੜੇ ਵੱਲੋਂ ਹਾਈਕਮਾਂਡ ਸਾਹਮਣੇ ਇੱਕ ਵੱਡੇ ਸ਼ਕਤੀ ਪ੍ਰਦਰਸ਼ਨ ਵਜੋਂ ਵੇਖਿਆ ਜਾ ਰਿਹਾ ਹੈ। ਦੂਜੇ ਬੰਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਲਗਾਤਾਰ ਮੀਡੀਆ ਮੂਹਰੇ ਕਿਸੇ ਧੜੇਬੰਦੀ ਦੀ ਸੰਭਾਵਨਾ ਤੋਂ ਇਨਕਾਰ ਕਰਦੇ ਰਹੇ ਨੇ ਅਤੇ ਚਰਨਜੀਤ ਸਿੰਘ ਚੰਨੀ ਸਮੇਤ ਸੀਨੀਅਰ ਆਗੂਆਂ ਨੂੰ ਸਤਿਕਾਰ ਦੇਣ ਦੀ ਗੱਲ ਆਖ ਰਹੇ ਨੇ। ਇਸ ਦਰਮਿਆਨ ਪੰਜਾਬ ਦੀ ਸਿਆਸਤ ਅਤੇ ਖਾਸ ਕਰ ਪੰਜਾਬ ਕਾਂਗਰਸ ਨਾਲ ਸੰਬੰਧਿਤ ਹਾਲਾਤ ਵਿੱਚ ਇੱਕ ਹੋਰ ਵੱਡੀ ਹਿਲਜੁਲ ਵੀ ਹੋਈ ਹੈ ਕਿ ਕਾਂਗਰਸ ਵੱਲੋਂ ਪੰਜਾਬ ਮਾਮਲੇ ਦੇ ਇੰਚਾਰਜ ਥਾਪੇ ਗਏ ਭੁਪੇਸ਼ ਬਘੇਲ ਵੀ ਲੰਘੇ ਕੱਲ ਪੰਜਾਬ ਦੇ ਦੌਰੇ ਉੱਤੇ ਆ ਗਏ ਅਤੇ ਖਾਸ ਗੱਲ ਇਹ ਸੀ ਕਿ ਚਰਨਜੀਤ ਸਿੰਘ ਚੰਨੀ ਦੇ ਧੜੇ ਨੇ ਭੁਪੇਸ਼ ਬਘੇਲ ਦੇ ਇਸ ਪੰਜਾਬ ਦੌਰੇ ਦੀ ਸ਼ੁਰੂਆਤ ਤੋਂ ਦੂਰੀ ਹੀ ਬਣਾਈ ਰੱਖੀ। ਸਵੇਰ ਵੇਲੇ ਚੰਨੀ ਧੜੇ ਨੇ ਗੁਪਤ ਮੀਟਿੰਗ ਕਰਕੇ ਰਾਜਾ ਵੜਿੰਗ ਦੀ ਅਗਵਾਈ ਵਿੱਚ ਹੋਣ ਵਾਲੇ ਪ੍ਰੋਗਰਾਮਾਂ ਦਾ ਬਾਇਕਾਟ ਕਰਨ ਦਾ ਐਲਾਨ ਕੀਤਾ ਸੀ ਤੇ ਦੁਪਹਿਰੇ 3 ਵਜੇ ਕਾਂਗਰਸ ਦੇ ਪੰਜਾਬ ਇੰਚਾਰਜ ਭੁਪੇਸ਼ ਬਘੇਲ ਚੰਡੀਗੜ੍ਹ ਹਵਾਈ ਉੱਤੇ ਪਹੁੰਚੇ ਅਤੇ ਰਾਜਾ ਵੜਿੰਗ ਦੀ ਅਗਵਾਈ ਵਿੱਚ ਸਵਾਗਤੀ ਪ੍ਰੋਗਰਾਮ ਹੋਇਆ, ਪਰ ਚੰਨੀ ਧੜਾ ਇਸ ਵਿੱਚ ਸ਼ਾਮਲ ਨਹੀਂ ਹੋਇਆ। ਸਵਾਗਤ ਮੌਕੇ ਚੰਨੀ ਧੜੇ ਦਾ ਕੋਈ ਵੀ ਆਗੂ ਮੌਜੂਦ ਨਹੀਂ ਸੀ। ਇਸ ਦਰਮਿਆਨ ਯੂਥ ਕਾਂਗਰਸ ਦੇ ਨਵੇਂ ਪ੍ਰਧਾਨ ਸ਼ੁਭਮ ਸ਼ਰਮਾ ਅਤੇ ਕਾਂਗਰਸ ਦੇ ਸਟੂਡੈਂਟ ਵਿੰਗ ਦੇ ਆਗੂ ਵੀ ਇਸ ਮੌਕੇ ਮੌਜੂਦ ਨਹੀਂ ਸੀ। ਸ਼ਾਮ ਤੱਕ ਚੰਨੀ ਧੜੇ ਦੇ ਲੀਡਰਾਂ ਨੇ ਭੁਪੇਸ਼ ਬਘੇਲ ਦੇ ਇਸ ਦੌਰੇ ਤੋਂ ਦੂਰੀ ਹੀ ਬਣਾਈ ਰੱਖੀ। ਵੇਖਣਾ ਇਹ ਹੈ ਕਿ ਅੱਜ ਜਾਂ ਭਲਕੇ ਚੰਨੀ ਧੜਾ ਭੁਪੇਸ਼ ਬਘੇਲ ਦੇ ਨਾਲ ਮੁਲਾਕਾਤ ਕਰਨ ਆਉਂਦਾ ਹੈ ਜਾਂ ਨਹੀਂ। ਦੇਸ਼ ਦੀਆਂ ਕਿਸਾਨ ਮਜ਼ਦੂਰ ਵਿਦਿਆਰਥੀ ਅਤੇ ਲੋਕ ਹਿੱਤ ਵਿੱਚ ਕੰਮ ਕਰਨ ਵਾਲੀਆਂ ਜਥੇਬੰਦੀਆਂ ਨੇ ਭਾਰਤ ਅਮਰੀਕਾ ਫ੍ਰੀ ਟ੍ਰੇਡ ਸਮਝੌਤੇ ਖਿਲਾਫ ਸੰਘਰਸ਼ ਵਿੱਢਣ ਦਾ ਐਲਾਨ ਕਰ ਦਿੱਤਾ। ਦੇਸ਼ ਭਰ ਤੋਂ 80 ਦੇ ਕਰੀਬ ਕਿਸਾਨ ਜਥੇਬੰਦੀਆਂ ਅਤੇ ਮੋਰਚਿਆਂ ਨੇ ਚੰਡੀਗੜ੍ਹ ਸਥਿਤ ਕਿਸਾਨ ਭਵਨ ਵਿਖੇ ਮੀਟਿੰਗ ਕੀਤੀ ਹੈ। ਇਹਨਾਂ ਨੇ ਭਾਰਤ ਅਮਰੀਕਾ ਵਪਾਰਕ ਸਮਝੌਤੇ ਅਤੇ ਹੋਰਨਾਂ ਮੁੱਦਿਆਂ ਉੱਤੇ ਆਵਾਜ਼ ਬੁਲੰਦ ਕਰਨ ਲਈ ਦੇਸ਼ ਬਚਾਓ ਮੋਰਚੇ ਦਾ ਗਠਨ ਕੀਤਾ। ਇਸ ਦੇ ਨਾਲ ਹੀ ਆਉਂਦੀ 21 ਜੁਲਾਈ ਨੂੰ ਦਿੱਲੀ ਸਥਿਤ ਕਿਸਾਨ ਘਾਟ ਉੱਤੇ ਰੋਸ ਮੁਜ਼ਾਹਰਾ ਕਰਨ ਦਾ ਫੈਸਲਾ ਵੀ ਕੀਤਾ ਗਿਆ। ਦੇਸ਼ ਬਚਾਓ ਮੋਰਚਾ ਦੇ ਪ੍ਰਮੁੱਖ ਆਗੂਆਂ ਗੁਰਨਾਮ ਸਿੰਘ ਚੜੂਨੀ, ਸਰਵਣ ਸਿੰਘ ਪੰਧੇਰ ਅਤੇ ਹੋਰਨਾਂ ਆਗੂਆਂ ਨੇ ਕਿਹਾ ਕਿ 21 ਜੁਲਾਈ ਤੋਂ ਪਾਰਲੀਮੈਂਟ ਦਾ ਮੌਨਸੂਨ ਸੈਸ਼ਨ ਸ਼ੁਰੂ ਹੋ ਰਿਹਾ ਹੈ। ਇਸੇ ਦੇ ਮੱਦੇਨਜ਼ਰ 21 ਜੁਲਾਈ ਦੀ ਤਰੀਕ ਤੈਅ ਕੀਤੀ ਗਈ ਹੈ ਜਦੋਂ ਦਿੱਲੀ ਵਿਖੇ ਕਿਸਾਨਾਂ ਵੱਲੋਂ ਆਪਣੀ ਆਵਾਜ਼ ਬੁਲੰਦ ਕੀਤੀ ਜਾਵੇਗੀ। ਮੋਰਚੇ ਦੇ ਆਗੂਆਂ ਨੇ ਕਿਹਾ ਕਿ 15 ਜੁਲਾਈ ਨੂੰ ਜ਼ਿਲ੍ਹਾ ਅਤੇ ਤਹਿਸੀਲ ਪੱਧਰ ਉੱਤੇ ਮੋਟਰਸਾਈਕਲ ਮਾਰਚ ਕੀਤੇ ਜਾਣਗੇ ਅਤੇ ਕਿਸਾਨਾਂ ਮਜ਼ਦੂਰਾਂ ਸਣੇ ਲੋਕ ਹਿੱਤ ਦੀਆਂ ਮੰਗਾਂ ਨੂੰ ਲੈ ਕੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਪ੍ਰਧਾਨ ਮੰਤਰੀ ਦੇ ਨਾਂ ਮੰਗ ਪੱਤਰ ਸੌਂਪੇ ਜਾਣਗੇ। ਮੋਰਚੇ ਦੇ ਆਗੂਆਂ ਨੇ ਮੰਗ ਕੀਤੀ ਹੈ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਪ੍ਰਧਾਨ ਮੰਤਰੀ ਦੇ ਨਾਂ ਜਦੋਂ ਮੰਗ ਪੱਤਰ ਸੌਂਪੇ ਜਾਣਗੇ ਤਾਂ ਉਸ ਸਮੇਂ ਆਪਣੀ ਆਵਾਜ਼ ਬੁਲੰਦ ਕੀਤੀ ਜਾਵੇਗੀ ਅਤੇ ਭਾਰਤ ਅਮਰੀਕਾ ਵਪਾਰ ਸਮਝੌਤੇ ਰੱਦ ਕਰਨ ਸੰਬੰਧੀ ਜ਼ੁਬਾਨੀ ਤੌਰ ਤੇ ਵੀ ਕਿਹਾ ਜਾਵੇਗਾ। ਕਿਸਾਨਾਂ ਨੇ ਇੱਕ ਵਾਰ ਫੇਰ ਸਾਲ 2020 ਦੇ ਕਿਸਾਨ ਅੰਦੋਲਨ ਤੋਂ ਬਾਅਦ ਲਗਾਤਾਰ ਲਟਕ ਰਹੀ ਫਸਲਾਂ ਦੀ MSP ਦੀ ਕਾਨੂੰਨੀ ਗਾਰੰਟੀ ਦੀ ਮੰਗ ਵੀ ਦੁਹਰਾਈ ਹੈ। ਕਿਸਾਨਾਂ ਦੀ ਕਰਜ਼ਾ ਮਾਫ਼ੀ ਦਾ ਮੁੱਦਾ ਵੀ ਚੁੱਕਿਆ ਤੇ ਕਿਸਾਨਾਂ ਮਜ਼ਦੂਰਾਂ ਦੀਆਂ ਲੰਮੇ ਸਮੇਂ ਤੋਂ ਪਈਆਂ ਬਕਾਇਆ ਮੰਗਾਂ ਨੂੰ ਵੀ ਮੁੜ ਉਜਾਗਰ ਕੀਤਾ। ਜਿਵੇਂ ਜਿਵੇਂ ਸਾਲ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਨੇ, ਸੂਬੇ ਭਰ ਵਿੱਚ ਸਿਆਸੀ ਸਰਗਰਮੀਆਂ ਤੇਜ਼ ਹੋਣ ਲੱਗੀਆਂ ਨੇ। ਲੁਧਿਆਣਾ ਜ਼ਿਲ੍ਹੇ ਵਿੱਚ ਲੁਧਿਆਣਾ ਪੱਛਮੀ ਹਲਕੇ ਵਿੱਚ ਇੱਕ ਕੇਂਦਰ ਬਿੰਦੂ ਵਜੋਂ ਮੁੱਦਾ ਉੱਭਰ ਰਿਹਾ ਹੈ। ਖਾਸ ਤੌਰ ਤੇ ਆਮ ਆਦਮੀ ਪਾਰਟੀ ਦੇ ਕਈ ਨੇਤਾਵਾਂ ਅਤੇ ਕੌਂਸਲਰਾਂ ਜੋ ਇਸ ਵੇਲੇ ਵਿਧਾਨ ਸਭਾ ਸੀਟ ਲਈ ਪਾਰਟੀ ਟਿਕਟ ਪ੍ਰਾਪਤ ਕਰਨ ਦੇ ਚਾਹਵਾਨ ਨੇ, ਉਹਨਾਂ ਦੀ ਸਰਗਰਮੀ ਵੱਧ ਰਹੀ। ਅਜਿਹਾ ਇਸ ਕਰਕੇ ਹੋ ਰਿਹਾ ਹੈ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਯਾਨੀ ਕਿ ED ਵੱਲੋਂ ਉੱਥੋਂ ਦੇ ਮੌਜੂਦਾ ਵਿਧਾਇਕ ਅਤੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ, ਜਿਸ ਤੋਂ ਬਾਅਦ ਇਸ ਹਲਕੇ ਦੀ ਸਿਆਸੀ ਅਹਿਮੀਅਤ ਹੋਰ ਵੱਧ ਗਈ। ਲੁਧਿਆਣਾ ਪੱਛਮੀ ਹਲਕੇ ਅੰਦਰ ਸੰਭਾਵੀ ਸਿਆਸੀ ਦਾਅਵੇਬਾਰਾਂ ਬਾਰੇ ਵੀ ਅਫਵਾਹਾਂ ਚੱਲ ਰਹੀਆਂ ਨੇ। ਆਮ ਆਦਮੀ ਪਾਰਟੀ ਦੇ ਭਰੋਸੇਯੋਗ ਸੂਤਰਾਂ ਮੁਤਾਬਕ ਭਾਵੇਂ ਪਾਰਟੀ ਹਾਈਕਮਾਂਡ ਨੇ ਸੁਤੰਤਰ ਫੀਡਬੈਕ ਚੈਨਲਾਂ ਰਾਹੀਂ ਨੇਤਾਵਾਂ ਦੇ ਪ੍ਰਦਰਸ਼ਨ ਦਾ ਮੁਲਾਂਕਣ ਕਰਨ ਲਈ ਇੱਕ ਪ੍ਰਕਿਰਿਆ ਸਥਾਪਿਤ ਕੀਤੀ ਹੈ, ਪਰ ਫਿਰ ਵੀ ਕਈ ਸਥਾਨਕ ਕੌਂਸਲਰ ਸਰਗਰਮੀ ਨਾਲ ਆਪਣੇ ਆਪ ਨੂੰ ਲੁਧਿਆਣਾ ਪੱਛਮੀ ਸੀਟ ਲਈ ਸੰਭਾਵੀ ਉਮੀਦਵਾਰ ਵਜੋਂ ਹੁਣੇ ਹੀ ਪੇਸ਼ ਕਰਨ ਲੱਗ ਪਏ ਨੇ। ਦਰਅਸਲ ਸਾਰੇ ਨੇਤਾਵਾਂ ਨੂੰ ਲੱਗਦਾ ਹੈ ਕਿ ਇਹ ਸੀਟ ਖਾਲੀ ਹੋ ਸਕਦੀ ਹੈ ਅਤੇ ਉਹ ਹੁਣ ਤੋਂ ਹੀ ਆਪਣੀ ਕਿਸਮਤ ਅਜ਼ਮਾਉਣ ਲੱਗ ਪਏ ਨੇ। ਲੁਧਿਆਣੇ ਵਿੱਚ ਕਈ ਕੌਂਸਲਰ ਮੀਟਿੰਗਾਂ ਵੀ ਕਰ ਰਹੇ ਨੇ ਤੇ ਹਲਕੇ ਵਿੱਚ ਆਪਣੀ ਮੌਜੂਦਗੀ ਨੂੰ ਵੀ ਮਜ਼ਬੂਤ ਕਰ ਰਹੇ ਨੇ। ਹੈਰਾਨੀ ਦੀ ਗੱਲ ਇਹ ਵੀ ਹੈ ਕਿ ਪਹਿਲੀ ਵਾਰ ਬਣੇ ਕੁਝ ਕੌਂਸਲਰਾਂ ਨੇ ਵੀ ਵਿਧਾਨ ਸਭਾ ਚੋਣਾਂ ਲੜਨ ਦੀਆਂ ਉਮੀਦਾਂ ਪਾਲਣੀਆਂ ਸ਼ੁਰੂ ਕਰ ਦਿੱਤੀਆਂ ਨੇ। ਕੁੱਲ ਮਿਲਾ ਕੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਚੰਡੀਗੜ੍ਹ ਅਤੇ ਦਿੱਲੀ ਪੱਧਰ ਉੱਤੇ ਸਾਰੇ ਅਹੁਦੇਦਾਰਾਂ ਦੇ ਪ੍ਰਦਰਸ਼ਨ ਉੱਤੇ ਨੇੜਿਓਂ ਨਜ਼ਰ ਰੱਖ ਰਹੀ ਹੈ। ਪੰਜਾਬ ਦੇ ਮੌਸਮ ਸੰਬੰਧੀ ਤੁਹਾਨੂੰ ਤਾਜ਼ਾ ਜਾਣਕਾਰੀ ਦਈਏ ਤਾਂ ਭਾਵੇਂ ਕਿਹਾ ਗਿਆ ਸੀ ਕਿ ਜੁਲਾਈ ਮਹੀਨੇ ਦੇ ਸ਼ੁਰੂ ਵਿੱਚ ਮੌਨਸੂਨ ਨੇ ਉੱਤਰੀ ਭਾਰਤ ਅਤੇ ਪੰਜਾਬ ਵਿੱਚ ਦਸਤਕ ਦੇ ਦਿੱਤੀ ਹੈ, ਪਰ ਇੱਕ ਵੀ ਭਰਵਾਂ ਮੀਂਹ ਹਾਲੇ ਤੱਕ ਨਹੀਂ ਪਿਆ। ਬੱਦਲਵਾਈ ਭਾਵੇਂ ਬਣ ਰਹੀ ਹੈ ਪਰ ਮੀਂਹ ਕੋਈ ਖਾਸ ਨਹੀਂ ਪਿਆ। ਇਸ ਦਰਮਿਆਨ ਗੁਆਂਢੀ ਸੂਬਿਆਂ ਜੰਮੂ ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਵਿੱਚ ਮੀਂਹ ਲਗਾਤਾਰ ਪੈ ਰਹੇ ਨੇ। ਜੰਮੂ ਅਤੇ ਹਿਮਾਚਲ ਵਿੱਚ ਤਾਂ ਲੰਘੇ ਕੱਲ ਬੱਦਲ ਵੀ ਫਟੇ ਨੇ ਅਤੇ ਇੰਨਾ ਮਲਬਾ ਜਮ੍ਹਾਂ ਹੋਇਆ ਕਿ ਕਈ ਵੱਡੇ ਟਰੱਕ ਜਿੱਡੇ ਵਾਹਨ ਵੀ ਦੱਬੇ ਗਏ। ਹਿਮਾਚਲ ਪ੍ਰਦੇਸ਼ ਵਿੱਚ ਸੜਕਾਂ ਦਾ ਕਾਫੀ ਨੁਕਸਾਨ ਹੋਇਆ ਤੇ ਸ਼ਿਮਲਾ ਵਿੱਚ ਲੈਂਡ ਸਲਾਈਡਿੰਗ ਵੀ ਹੋਈ ਹੈ। ਪੰਜਾਬ ਸੰਬੰਧੀ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਪੰਜਾਬ ਵਿੱਚ 12 ਜੁਲਾਈ ਤੱਕ ਭਾਰੀ ਮੀਂਹ ਦਾ ਅਲਰਟ ਦਿੱਤਾ ਗਿਆ ਅਤੇ ਇਸ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ। ਖਬਰਾਂ ਦੇ ਬੁਲੇਟਿਨ ਵਿੱਚ ਹੁਣ ਅਸੀਂ ਕੁਝ ਹੋਰ ਤਾਜ਼ਾ ਤਰੀਨ ਅਤੇ ਅਹਿਮ ਖਬਰਾਂ ਸੰਖੇਪ ਤੌਰ ਤੇ ਵੀ ਤੁਹਾਨੂੰ ਸੁਣਾਉਂਦੇ ਹਾਂ। ਸ੍ਰੀ ਰਾਮ ਜਨਮ ਭੂਮੀ ਤੀਰਥ ਟਰੱਸਟ ਦੀ ਇੱਕ ਅਹਿਮ ਬੈਠਕ ਲੰਘੇ ਕੱਲ ਅਯੋਧਿਆ ਵਿਖੇ ਹੋਈ ਹੈ, ਜਿਸ ਵਿੱਚ ਟਰੱਸਟ ਦੇ ਦੋ ਪ੍ਰਮੁੱਖ ਅਹੁਦੇਦਾਰਾਂ ਦੇ ਅਸਤੀਫੇ ਮਨਜ਼ੂਰ ਕਰ ਲਏ ਗਏ ਨੇ, ਇੱਕ ਹੋਰ ਨੂੰ ਹਟਾ ਦਿੱਤਾ ਗਿਆ। ਇਹ ਮਾਮਲਾ ਸ੍ਰੀ ਰਾਮ ਮੰਦਿਰ ਵਿੱਚੋਂ ਚੜਾਵਾ ਚੋਰੀ ਅਤੇ ਉੱਥੇ ਹੋਏ ਘਪਲੇ ਨਾਲ ਸੰਬੰਧਿਤ ਹੈ। ਇਸ ਟਰੱਸਟ ਦੀ ਅਗਲੀ ਬੈਠਕ 22 ਜੁਲਾਈ ਨੂੰ ਹੋਣੀ ਹੈ। ਕੋਟਕਪੁਰਾ ਗੋਲੀਕਾਂਡ ਵਿੱਚ ਮੁਲਜ਼ਮ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਨੂੰ ਵਿਦੇਸ਼ ਜਾਣ ਦੀ ਇਜਾਜ਼ਤ ਮਿਲ ਗਈ ਹੈ। ਸੁਖਬੀਰ ਬਾਦਲ 7 ਤੋਂ 11 ਜੁਲਾਈ ਤੱਕ ਵਿਦੇਸ਼ ਵਿੱਚ ਹੋਣਗੇ। ਇਸ ਮਾਮਲੇ ਦੀ ਅਗਲੀ ਸੁਣਵਾਈ 18 ਜੁਲਾਈ ਨੂੰ ਚੰਡੀਗੜ੍ਹ ਵਿੱਚ ਹੀ ਹੋਣੀ ਹੈ। ਆਸਟ੍ਰੇਲੀਆ ਨੇ ਵੀਜ਼ਾ ਐਪਲੀਕੇਸ਼ਨ ਫੀਸ ਵਿੱਚ 25% ਤੋਂ ਵੱਧ ਦਾ ਵਾਧਾ ਕੀਤਾ ਹੈ, ਜਿਸ ਨਾਲ ਪੰਜਾਬ ਦੇ ਵਿਦਿਆਰਥੀਆਂ ਲਈ ਉੱਥੇ ਪੜ੍ਹਾਈ ਕਰਨਾ ਆਉਣ ਵਾਲੇ ਸਮੇਂ ਵਿੱਚ ਥੋੜਾ ਚੁਣੌਤੀ ਪੂਰਵਕ ਤੇ ਮੁਸ਼ਕਲ ਹੋ ਸਕਦਾ ਹੈ। ਦੇਸ਼ ਅੰਦਰ ਇਨੀ ਦਿਨੀ ਲੁੱਕ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਅਤੇ ਲੁੱਕ ਦੀ ਕਮੀ ਵੀ ਹੈ, ਜਿਸ ਕਾਰਨ ਸੜਕਾਂ ਦੀ ਮੁਰੰਮਤ ਦਾ ਕੰਮ ਥੋੜਾ ਢਿੱਲਾ ਪੈਂਦਾ ਹੋਇਆ ਨਜ਼ਰ ਆ ਰਿਹਾ ਹੈ। ਭਾਰਤ ਦੀ ਕ੍ਰਿਕਟ ਟੀਮ ਇਨੀ ਦਿਨੀ ਇੰਗਲੈਂਡ ਦੇ ਦੌਰੇ ਉੱਤੇ ਗਈ ਹੋਈ ਹੈ ਤੇ ਉੱਥੇ ਦੋਹਾਂ ਟੀਮਾਂ ਦਰਮਿਆਨ ਚੱਲ ਰਹੀ 5 ਮੈਚਾਂ ਦੀ T20 ਲੜੀ ਦਾ ਤੀਜਾ ਮੈਚ ਅੱਜ ਖੇਡਿਆ ਜਾਣਾ। ਪਹਿਲਾ ਮੈਚ ਮੀਂਹ ਕਾਰਨ ਨਹੀਂ ਸੀ ਹੋ ਸਕਿਆ, ਦੂਜਾ ਮੈਚ ਇੰਗਲੈਂਡ ਨੇ ਜਿੱਤ ਲਿਆ ਸੀ। ਇਸ ਦਾ ਮਤਲਬ ਇਹ ਹੈ ਕਿ ਭਾਰਤ ਇਸ ਲੜੀ ਵਿੱਚ 1-0 ਨਾਲ ਪਿੱਛੇ ਹੈ ਅਤੇ ICC ਕ੍ਰਿਕਟ ਵਿਸ਼ਵ ਕੱਪ ਦੀ ਜਿੱਥੇ ਗੱਲ ਹੁੰਦੀ ਹੈ ਤਾਂ ICC ਮਹਿਲਾ ਇੱਕ ਰੋਜ਼ਾ ਕ੍ਰਿਕਟ ਵਿਸ਼ਵ ਕੱਪ ਵੀ ਪਿਛਲੇ ਦਿਨੀ ਖੇਡਿਆ ਗਿਆ, ਜਿਸ ਦੇ ਵਿੱਚ ਕਾਫੀ ਵਧੀਆ ਮੁਕਾਬਲੇ ਹੋਏ ਨੇ ਅਤੇ ਇਸ ਵਿੱਚ ਹਮੇਸ਼ਾ ਦੀ ਤਰ੍ਹਾਂ ਆਸਟ੍ਰੇਲੀਆ ਅਤੇ ਇੰਗਲੈਂਡ ਦੀਆਂ ਟੀਮਾਂ ਪ੍ਰਮੁੱਖ ਤੌਰ ਤੇ।
1: ਕਮਾਲ ਕਾ ਕੈਚ ਥਾ ਯਾਰ, ਯਕੀਨ ਹੀ ਨਹੀਂ ਆ ਰਹਾ।
2: ਤੁਮੇ ਇਸ ਪਰ ਯਕੀਨ ਨਹੀਂ ਆ ਰਹਾ ਤੋ ਯੇ ਸੁਨੋ, ਸੇਵੋਨ ਐਨਰਜੀ ਵਾਲੇ ਮੁਫਤ ਇਲੈਕਟ੍ਰਿਕ ਹੀਟ ਪੰਪ ਨੇ, ਅਗਰ ਤੁਹਾਡੇ ਘਰ ਮੇ ਇਲੈਕਟ੍ਰਿਕ ਯਾ ਆਇਲ ਹੀਟਿੰਗ ਹੈ।
1: ਇਸ ਬਾਤ ਪਰ ਮੁਝੇ ਪੂਰਾ ਯਕੀਨ ਹੈ, ਵੋ ਤੋ ਇੰਸਟਾਲੇਸ਼ਨ ਕਾ 100% ਖਰਚਾ ਵੀ ਖੁਦ ਉਠਾਤੇ ਹੈ। ਅਗਰ ਤੁਹਾਡੇ ਘਰ ਮੇ ਆਇਲ ਹੀਟਿੰਗ ਹੈ ਤੋ ਵੋ ਆਇਲ ਟੈਂਕ ਵੀ ਬਿਲਕੁਲ ਮੁਫਤ ਬਾਹਰ ਨਿਕਾਲ ਕਰ ਦੇਂਗੇ ਔਰ ਹੀਟ ਪੰਪ ਸੇ ਤੁਹਾਡੇ ਹੀਟਿੰਗ ਬਿਲਸ 50% ਤੱਕ ਕਮ ਹੋ ਸਕਤੇ ਹੈ।
2: ਤੁਮੇ ਯੇ ਸਬ ਕੈਸੇ ਪਤਾ?
1: ਕਿਉਂਕਿ ਮੈਨੇ ਵੀ ਪਿਛਲੇ ਸਾਲ ਯੇ ਲਗਵਾਇਆ ਹੈ।
2: ਅੱਛਾ, ਵੋ ਕਿਆ ਵੈਬਸਾਈਟ ਥੀ?
1: saveonenergy.ca/EAP।
3: This is AM 530, CHLO AM, serving Brampton, Mississauga, Toronto, the GTA, and the world at am530.ca.

0: ਹੱਸਦੇ ਗਾਉਂਦੇ ਮੁਸਕਰਾਉਂਦੇ ਚਿਹਰਿਆਂ ਦੀ ਪਹਿਚਾਣ ਰੇਡੀਓ ਉਡਾਨ ਗੱਲਾਂ ਗੀਤ ਤੇ ਕਿੱਸੇ ਕਹਾਣੀਆਂ ਦੀ ਉਡਾਨ ਰੇਡੀਓ ਉਡਾਨ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੀ ਜਾਣ ਰੇਡੀਓ ਉਡਾਨ ਆਜੋ ਰਲ ਮਿਲ ਮਹਿਫਲ ਲਾਈਏ ਇੱਕ ਦੂਜੇ ਦਾ ਪੁੱਛੀਏ ਹਾਲ ਰੇਡੀਓ ਉਡਾਨ ਪ੍ਰਭ ਸਭ ਦੇ ਨਾਲ ਦਰਿਆਵਾਂ ਤੋਂ ਨਹਿਰਾਂ ਤੱਕ ਦਰਿਆਵਾਂ ਤੋਂ ਨਹਿਰਾਂ ਤੱਕ ਪਿੰਡ ਕਸਬੇ ਤੇ ਸ਼ਹਿਰਾਂ ਤੱਕ ਦਿਨ ਦੀ ਪਹਿਲੀ ਕਿਰਨ ਤੋਂ ਲੈ ਕੇ ਸਾਰੇ ਅੱਠੇ ਪਹਿਰਾਂ ਤੱਕ ਪੋਹ ਦੀ ਠੰਡੀ ਰਾਤ ਤੋਂ ਲੈ ਕੇ ਹਾੜ ਦੇ ਸਿਖਰ ਦੁਪਹਿਰਾਂ ਤੱਕ ਖੂਹ ਦੇ ਠੰਡੇ ਸ਼ੀਤਲ ਜਲ ਤੋਂ ਸੱਤ ਸਾਗਰ ਦੀਆਂ ਲਹਿਰਾਂ ਤੱਕ ਕਹਿੰਦੀ ਕੌਣ ਅਜੀਜ਼ ਹੈ ਤੇਰਾ ਆਪਣਿਆਂ ਤੋਂ ਗੈਰਾਂ ਤੱਕ ਪੁੱਛਦੀ ਸੀ ਉਹ ਮੇਰਾ ਰੁਤਬਾ ਮੈਂ ਕਿਹਾ ਤੇਰੇ ਪੈਰਾਂ ਤੱਕ ਮੈਂ ਕਿਹਾ ਤੇਰੇ ਪੈਰਾਂ ਤੱਕ ਡ੍ਰੀਮ ਹੋਮ ਅਪਲਾਈਸਿਸ ਜੇ ਤੁਸੀਂ ਘਰ ਵਾਸਤੇ ਬੇਸਮੈਂਟ ਵਾਸਤੇ ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਅਪਲਾਈਸਿਸ ਲੱਭ ਰਹੇ ਸੀ ਤਾਂ ਤੁਸੀਂ ਡ੍ਰੀਮ ਹੋਮ ਅਪਲਾਈਸਿਸ ਨੂੰ ਯਾਦ ਰੱਖੋ ਬਿਲਟਨ ਅਪਲਾਈਸਿਸ ਫਰਿਜਸ ਡਿਸ਼ਵਾਸ਼ਰਸ ਬੈਸਟ ਬੈਸਟ ਬੈਸਟ ਡੀਲ ਦੇ ਲਈ ਡ੍ਰੀਮ ਹੋਮ ਅਪਲਾਈਸਿਸ ਨੂੰ ਯਾਦ ਰੱਖੋ ਵਿਜ਼ਿਟ ਡ੍ਰੀਮ ਹੋਮ ਅਪਲਾਈਸਿਸ ਬੈਸਟ ਡੀਲ ਬੈਸਟ ਪ੍ਰਾਈਜ਼ ਪ੍ਰਾਈਜ਼ ਕਹਿੰਦੇ ਮੈਚ ਨਹੀਂ ਬੀਟ ਕਰਕੇ ਦਿਆਂਗੇ 2915 ਅਰਜੈਂਟੀਆ ਰੋਡ ਮਿਸੀਸਾਗਾ ਡ੍ਰੀਮ ਹੋਮ ਅਪਲਾਈਸਿਸ 905-805-3000 905-805-3000 ਰੇਡੀਓ ਉਡਾਨ ਦਾ ਰੈਫਰੈਂਸ ਦੇਣ ਤੇ ਖੂਬਸੂਰਤ ਗਿਫਟ ਵੀ ਪਾਓ
1: ਪੰਜਾਬੀਆਂ ਦਾ ਆਪਣਾ ਸਭ ਤੋਂ ਵੱਡਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ ਆਈਕਿਊ ਫੈਸ਼ਨ ਆਈਕਿਊ ਲੇਟੈਸਟ ਡਿਜ਼ਾਈਨ ਟ੍ਰੈਂਡਿੰਗ ਆਊਟਫਿਟਸ
2: ਲੇਡੀਜ਼ ਸੂਟ ਲਹਿੰਗੇ ਗਰਾਰੇ ਸ਼ਰਾਰੇ
1: ਕੁੜਤੇ ਪਜਾਮੇ ਸ਼ੇਰਵਾਨੀਆਂ ਕੋਟ ਪੈਂਟ ਬਲੇਜ਼ਰ ਅਤੇ ਕਿਡਜ਼ ਫੈਸ਼ਨ
2: ਵਿੰਟੇਜ ਤੇ ਸਫਾਰੀ ਲਗੇਜ ਸੈਟਸ ਦੀ ਵੱਡੀ ਕਲੈਕਸ਼ਨ ਥੀਮ ਵੈਡਿੰਗ ਲਈ ਟਾਪ ਟੇਲਰ ਟੀਮ ਵੀ ਅਵੇਲੇਬਲ ਫੈਸ਼ਨ ਆਈਕਿਊ ਫੈਸ਼ਨ ਆਈਕਿਊ ਹੁਣੇ ਕਾਲ ਕਰੋ 905-453-2225 ਜਾਂ ਗੂਗਲ ਤੇ ਸਰਚ ਕਰੋ ਫੈਸ਼ਨ ਆਈਕਿਊ ਸਪੈਸ਼ਲ ਗਿਫਟ ਲਈ ਰੇਡੀਓ ਉਡਾਨ ਦਾ ਰੈਫਰੈਂਸ ਦੇਣਾ ਨਾ ਭੁੱਲਿਓ
3: ਸੱਚ ਕਿਹੋ ਜਿਹਾ ਹੁੰਦਾ
4: ਚੁੱਲ੍ਹੇ ਤੇ ਪੱਕਦੀ ਰੋਟੀ ਸੱਚ ਹੈ
5: ਮਿੱਟੀ ਚੁਗਦੀ ਫਸਲ ਸੱਚ ਹੈ
4: ਖੁਰੋ ਦੀ ਪਾਣੀ ਸੱਚ ਹੈ

ਸੁਣਨ ਵਾਲੇ ਸਾਰੇ ਦੋਸਤਾਂ ਨੂੰ, ਮਿੱਤਰਾਂ ਨੂੰ, ਭੈਣਾਂ ਨੂੰ, ਭਰਾਵਾਂ ਨੂੰ, ਸਾਡੇ ਬਜ਼ੁਰਗਾਂ, ਸ਼ਹਿਨਸ਼ਾਹਾਂ ਨੂੰ, ਫੁੱਲਾਂ ਵਰਗੇ ਚਿਹਰਿਆਂ ਅਤੇ ਰੱਬ ਵਰਗੀਆਂ ਮਾਵਾਂ ਨੂੰ ਬਹੁਤ ਬਹੁਤ ਪਿਆਰ, ਸਤਿਕਾਰ, ਆਦਾਬ, ਸਤਿ ਸ੍ਰੀ ਅਕਾਲ ਅਤੇ ਨਮਸਕਾਰ।

0: ਉਮੀਦ ਕਰਦੇ ਹਾਂ ਕਿ ਅੱਜ ਦਾ ਤੁਹਾਡਾ ਦਿਨ ਬਹੁਤ ਹੀ ਖੂਬਸੂਰਤ ਚੜ੍ਹੀ ਕਲਾ ਵਾਲਾ ਅਤੇ ਖੁਸ਼ਗਵਾਰ ਰਿਹਾ ਹੋਏਗਾ। ਤੁਹਾਡੀ ਸ਼ਾਮ ਨੂੰ ਖੂਬਸੂਰਤ ਬਣਾਉਣ ਦੇ ਲਈ ਜੁੜ ਚੁੱਕੇ ਹਾਂ ਜੀ ਖੂਬਸੂਰਤ ਰੇਡੀਓ ਪ੍ਰੋਗਰਾਮ ਉਡਾਨ ਲੈ ਕੇ। ਕੀ ਹਾਲ ਚਾਲ ਦੋਸਤੋ, ਠੀਕ ਠਾਕ? ਉਮੀਦ ਕਰਦੇ ਹਾਂ ਠੀਕ ਠਾਕ ਹੋਵੋਗੇ। ਸੋਮਵਾਰ ਹਫ਼ਤੇ ਦੇ ਸ਼ੁਰੂਆਤੀ ਦਿਨ ਥੋੜ੍ਹੇ ਜਿਹੇ ਸੁਸਤੀ ਵਾਲੇ ਹੁੰਦੇ ਆ, ਪਰ ਆਪਾਂ ਅੱਜ ਖੂਬਸੂਰਤ ਗੱਲਾਂ ਬਾਤਾਂ ਕਰਕੇ ਤੁਹਾਡਾ ਖੂਬਸੂਰਤ ਮੰਡੇ ਦੀ ਜਿਹੜੀ ਸ਼ਾਮ ਆ ਨਾ, ਖੂਬਸੂਰਤ ਬਣਾ ਦੇਣੀ ਆ। ਸੋ 905-673-3337 905-673-3337 'ਤੇ ਗੱਲਾਂ ਬਾਤਾਂ ਹੋ ਸਕਦੀਆਂ, ਜੁੜੇ ਰੇਡੀਓ ਪ੍ਰੋਗਰਾਮ ਉਡਾਨ ਦੇ ਨਾਲ। ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ, ਅਤੇ ਹਫ਼ਤੇ ਤੋਂ ਬਾਅਦ ਜਦੋਂ ਮੰਡੇ ਵਾਲੇ ਦਿਨ ਧੌਣਾ ਛੁੱਟੀਆਂ ਹੁੰਦੀਆਂ ਸਭ ਨੇ, ਕਿਉਂਕਿ ਪੂਰਾ ਫੰਕਸ਼ਨ ਕਰਕੇ ਤੁਸੀਂ ਫਿਰ ਹਫ਼ਤੇ ਦੀ ਜਦੋ ਜਹਿਦ ਦੇ ਵਿੱਚ ਆ ਜਾਂਦੇ ਹੋ। ਜਿੱਦਾਂ ਨਿਆਣਿਆਂ ਦੀਆਂ ਡੇਢ ਮਹੀਨੇ ਦੀਆਂ ਛੁੱਟੀਆਂ ਮੁੱਕ ਜਾਂਦੀਆਂ, ਤਾਂ ਜਿਹੜੇ ਆਖੀਰਲੇ ਦਿਨ ਨਹੀਂ ਹੁੰਦੇ ਗੇ, ਸੋ ਜਿੱਦਣ ਸਕੂਲ ਜਾਣਾ ਹੁੰਦਾ ਫਿਰ ਉਹ ਹਾਲ ਹੋਇਆ ਹੁੰਦਾ ਤੁਹਾਡਾ ਕੰਮ ਕਰਨ ਦੇ ਜਾਣਗੇ। ਸੋ 905-673-3337 905-673-3337 'ਤੇ ਗੱਲਾਂ ਬਾਤਾਂ ਹੋ ਸਕਦੀਆਂ ਨੇ। ਅੱਜ ਹਾਸਾ ਸੁਭਾਵਿਕ ਮੂੰਹ ਨਿਕਲ ਗਿਆ, ਪਰ ਮੇਰੀ ਗੱਲ ਥੋੜ੍ਹੀ ਜਿਹੀ ਸੰਜੀਦਗੀ ਅੱਜ ਆਪਾਂ ਕਰਾਂਗੇ। ਤੁਸੀਂ ਸਾਰੇ ਭਲੀ ਭਾਂਤ ਜਾਣੋ ਕਿ ਭਾਰਤ ਦੇ ਵਿੱਚ ਸੱਚ ਬੋਲਣ ਵਾਲੀਆਂ, ਖਾਸ ਕਰਕੇ ਜਿਹੜੀਆਂ ਸਿੱਖਾਂ ਨੂੰ ਸੰਬੰਧਿਤ ਫਿਲਮਾਂ ਹੁੰਦੀਆਂ, ਇਤਿਹਾਸ ਨਾਲ ਜੁੜੀਆਂ, ਪਿਛੋਕੜ ਨਾਲ ਜੁੜੀਆਂ, ਉਹਨਾਂ ਨੂੰ ਹਮੇਸ਼ਾ ਹੀ ਬੈਨ ਕੀਤਾ ਜਾਂਦਾ। ਪਿੱਛੇ ਜੇ ਚੜ੍ਹਦੀ ਕਲਾ ਫਿਲਮ ਬੈਨ ਆਈ, ਉਸ ਤੋਂ ਬਾਅਦ 1984 ਫਿਲਮ ਬੈਨ ਹੋਈ, ਉਸ ਤੋਂ ਪਹਿਲਾਂ ਵੈੱਬ ਸੀਰੀਜ਼ ਇੱਕ ਬੈਨ ਹੋਈ। ਸੋ ਬਹੁਤ ਸਾਰੇ ਗਾਣੇ, ਬਹੁਤ ਸਾਰੇ ਫਿਲਮਾਂ, ਹਾਲਾਂਕਿ ਉਹ ਸੱਚ ਦੀ ਬੁੱਕਲ 'ਚੋਂ ਨਿਕਲੀਆਂ ਹੋਈਆਂ ਹੁੰਦੀਆਂ, ਉਹਨਾਂ ਨੂੰ ਬੈਨ ਕਰ ਦਿੱਤਾ ਜਾਂਦਾ। ਪਿਛਲੇ ਦਿਨੀ ਇੱਕ 3 ਸਾਲਾਂ ਤੋਂ ਅਟਕੀ ਹੋਈ ਫਿਲਮ ਤੁਸੀਂ ਸਾਰਿਆਂ ਨੇ ਸੋਸ਼ਲ ਮੀਡੀਆ 'ਤੇ ਇੱਧਰ ਉੱਧਰ ਗਾਹੇ ਬਗਾਹੇ ਕਿਤੇ ਨਾ ਕਿਤੇ ਸੁਣ ਲਿਆ ਹੋਣਾ, ਦੇਖ ਲਿਆ ਹੋਣਾ ਕਿ ਪੰਜਾਬ 1995 ਸ਼ਹੀਦ ਭਾਈ ਜਸਵੰਤ ਸਿੰਘ ਖਾਲੜ ਦੇ ਉੱਪਰ ਬਣੀ ਫਿਲਮ ਪੰਜਾਬ 1995 3 ਸਾਲਾਂ ਤੋਂ ਬੈਨ ਹੋਈ, ਕਹਿ ਸਕਦੇ ਹਾਂ ਆਪਾਂ, ਪਈ ਸੀ, ਜਦੋ ਜਹਿਦ ਦੇ ਵਿੱਚ ਲਟਕ ਰਹੀ ਸੀ, ਪਰ ਉਹਨੂੰ ਰਿਲੀਜ਼ ਨਹੀਂ ਕੀਤਾ ਗਿਆ। ਉਹਨੂੰ ਇੱਕ ਸੋਸ਼ਲ ਮੀਡੀਆ OTT ਪਲੇਟਫਾਰਮ, ਵੈਸੇ ਤਾਂ ਸੋਸ਼ਲ ਮੀਡੀਆ ਹੁੰਦੇ ਆ, OTT ਪਲੇਟਫਾਰਮ ਨੇ ਉਹਦੇ ਉੱਪਰ ਲਗਾਉਣ ਦੀ ਇਜਾਜ਼ਤ ਦਿੱਤੀ। ਅਤੇ ਜਿੱਦਾਂ ਹੀ ਉਹ ਮੂਵੀ 2 ਦਿਨ ਲੱਗੀ, ਵੈਸੇ ਤੁਸੀਂ ਸਭ ਨੇ ਸੁਣ ਲਿਆ ਹੋਣਾ, ਬਹੁਤ ਸਾਰੇ ਸਾਡੇ ਬਜ਼ੁਰਗ ਜਿਹੜੇ ਸੋਸ਼ਲ ਮੀਡੀਆ 'ਤੇ ਨਹੀਂ ਐਕਟਿਵ, ਉਹਨਾਂ ਨੂੰ ਦੱਸ ਦਈਏ ਕਿ ਭਾਈ ਜਸਵੰਤ ਸਿੰਘ ਖਾਲੜਾ 'ਤੇ ਬਣੀ ਮੂਵੀ 3 ਸਾਲ ਤੋਂ ਸਰਕਾਰਾਂ ਨੇ ਰਿਲੀਜ਼ ਨਹੀਂ ਹੋਣ ਦਿੱਤੀ, ਸੈਂਸਰ ਬੋਰਡ ਦਾ ਤਾਂ ਖੈਰ ਨਾਮ ਹੀ ਆ। ਉਹਨਾਂ ਨੂੰ 4 ਕੁ ਦਿਨ ਪਹਿਲਾਂ ਰਿਲੀਜ਼ ਕਰ ਦਿੱਤਾ, ਅਤੇ 2 ਦਿਨ ਫਰਾਈਡੇ ਸ਼ਾਮ ਨੂੰ ਰਿਲੀਜ਼ ਹੋਈ, ਅਤੇ ਸੰਡੇ ਦੀ ਸ਼ਾਮ ਨੂੰ ਉਹਨੂੰ ਹਟਾ ਦਿੱਤਾ ਗਿਆ। 2 ਦਿਨਾਂ ਬਾਅਦ ਜਦੋਂ ਹੀ ਪਤਾ ਲੱਗਾ ਕਿ ਇਹ ਮੂਵੀ ਲੱਗ ਗਈ ਆ, ਔਰ ਇਹਦੇ ਵਿੱਚ ਬਹੁਤ ਸਾਰੇ ਐਸੇ ਸਰਕਾਰਾਂ ਦੇ ਕਾਨੂੰਨ ਵਿਵਸਥਾ ਸਿਸਟਮ ਦੀਆਂ ਬਹੁਤ ਕਾਲੀਆਂ ਕਰਤੂਤਾਂ ਨੇ, ਸੋ ਕਿਤੇ ਚਿਹਰੇ ਨਾ ਨੰਗੇ ਹੋ ਜਾਣ, ਇਸ ਕਰਕੇ ਉਹਨੂੰ ਜਲਦੀ ਦੇਣੇ ਰਿਮੂਵ ਕਰ ਦਿੱਤਾ ਗਿਆ, ਹਟਾ ਦਿੱਤਾ ਗਿਆ, ਸੱਚ ਨੂੰ ਮਾਰਨ ਦੀ ਕੋਸ਼ਿਸ਼। ਜਿੱਦਾਂ ਭਾਈ ਜਸਵੰਤ ਸਿੰਘ, ਸ਼ਹੀਦ ਜਸਵੰਤ ਸਿੰਘ ਖਾਲੜਾ ਨੂੰ ਗਾਇਬ ਕਰ ਦਿੱਤਾ ਗਿਆ, ਇੱਦਾਂ ਹੀ OTT ਤੋਂ ਇਸ ਫਿਲਮ ਨੂੰ ਵੀ ਗਾਇਬ ਕਰ ਦਿੱਤਾ ਗਿਆ। ਪਰ ਮੇਰਾ ਸਵਾਲ ਆ ਕਿ ਆਪਾਂ ਕਿੰਨਾ ਚਿਰ ਨਾ ਬੋਲਾਂਗੇ, ਕਿੰਨਾ ਚਿਰ ਆਪਾਂ ਚੁੱਪ ਵੱਟ ਕੇ ਗੁਜ਼ਾਰਾ ਕਰਦੇ ਰਹਾਂਗੇ, ਕਿੰਨਾ ਚਿਰ ਆਪਾਂ ਹਾਂ ਦਾ ਨਾਰਾ ਨਾ ਮਾਰਾਂਗੇ। ਹੋ ਸਕਦਾ ਕਿ ਅੱਜ ਤੁਹਾਨੂੰ ਫਰਕ ਨਾ ਪਵੇ, ਪਰ ਤੁਸੀਂ ਇਸ ਦੇ ਆਸਾਰ ਸਮਝ ਰਹੇ ਹੋ। ਤੁਹਾਨੂੰ ਬੋਲਣ ਦੀ ਆਜ਼ਾਦੀ ਨਹੀਂ, ਤੁਹਾਨੂੰ ਤੁਹਾਡੇ 'ਤੇ ਹੋਏ ਜ਼ੁਲਮ ਦੇ ਜ਼ੁਲਮ ਨੂੰ ਦੱਸਣ ਦੀ ਆਜ਼ਾਦੀ ਨਹੀਂ, ਤੁਹਾਨੂੰ ਤੁਹਾਡੇ ਜ਼ਖਮ ਦਿਖਾਉਣ ਦੀ ਆਜ਼ਾਦੀ ਨਹੀਂ, ਅਤੇ ਤੁਹਾਨੂੰ ਆਪਣੇ 'ਤੇ ਹੋਏ ਜ਼ੁਲਮਾਂ ਨੂੰ, ਉਹਨਾਂ ਦੇ ਉੱਪਰ ਬਣੀਆਂ ਫਿਲਮਾਂ ਨੂੰ ਵਿਖਾਉਣ ਦੀ ਵੀ ਆਜ਼ਾਦੀ ਨਹੀਂ। ਗੁਲਾਮੀ ਦੀ ਇੰਤਹਾ ਜਿਹੜੀ ਹੈ ਨਾ, ਹੋ ਸਕਦਾ ਕਿ ਕੁਛ ਲੋਕ, ਕੁਛ ਇਨਸਾਨ, ਉਹਨਾਂ ਕੋਲ ਬਹੁਤ ਸਾਰੇ ਆਪਣੇ ਆਪਣੇ ਲਤੀਫੇ ਹੋਣ, ਆਪਣੀਆਂ ਗੱਲਾਂ ਹੋਣ, ਆਪਣੇ ਸੁਝਾਵ ਹੋਣ ਕਿ ਨਹੀਂ ਭਾਈ ਸਰਕਾਰ ਇੱਦਾਂ ਚੱਲਦੀਆਂ, ਮਾਹੌਲ ਖਰਾਬ ਹੋਣਾ, ਇਹ ਹੋਣਾ, ਇਹ ਹੋਣਾ। 25,000 ਲਾਸ਼ਾਂ ਦੇ ਵਾਰਸ ਨੂੰ ਲਾਸ਼ ਬਣਾ ਦਿੱਤਾ ਗਿਆ, ਅਤੇ ਫਿਰ ਉਸ ਦੀ ਗੱਲ ਕਰਨ ਵਾਲੇ ਬਹੁਤ ਸਾਰੇ ਐਸੇ ਜਿਨ੍ਹਾਂ ਦੇ ਵਿੱਚ ਬਹੁਤ ਸਾਰੇ ਚੰਗੇ ਪੁਲਿਸ ਮੁਲਾਜ਼ਮਾਂ ਨੂੰ ਵੀ ਉਸ ਦੇ ਨਤੀਜੇ ਭੁਗਤਣੇ ਪਏ, ਆਮ ਇਨਸਾਨਾਂ ਨੂੰ ਵੀ ਨਤੀਜੇ ਭੁਗਤਣੇ ਪਏ, ਬਹੁਤ ਸਾਰੇ ਪਰਿਵਾਰਾਂ ਦੇ ਪਰਿਵਾਰਾਂ ਨੂੰ ਖਤਮ ਕਰ ਦਿੱਤਾ ਗਿਆ, ਕੀੜੇ ਮਕੌੜਿਆਂ ਦੀਆਂ ਤਰ੍ਹਾਂ ਸਿੱਖਾਂ ਨੂੰ ਮਾਰਿਆ ਗਿਆ, ਜਾਨਾਂ ਦੀ ਕੀਮਤ ਖਤਮ ਹੋ ਗਈ ਸੀ ਉਸ ਸਮੇਂ ਦੇ ਵਿੱਚ, ਉਸ ਕਾਲੇ ਦੌਰ ਦੇ ਵਿੱਚ। ਅਤੇ ਜੇ ਉਸ ਕਾਲੇ ਦੌਰ ਦੀ ਆਪਾਂ ਗੱਲ ਕਰਦੇ ਹਾਂ, ਜੇ ਕਸ਼ਮੀਰ ਫਾਈਲ ਵਰਗੀਆਂ ਫਿਲਮਾਂ ਬਣ ਸਕਦੀਆਂ, ਕੇਰਲਾ ਫਾਈਲ ਵਰਗੀਆਂ, ਮਾਫ਼ ਕਰਨਾ, ਫਿਲਮਾਂ ਬਣ ਸਕਦੀਆਂ, ਧੁਰੰਧਰ ਵਰਗੀਆਂ ਵਾਹੀਆਤ ਫਿਲਮਾਂ ਬਣ ਸਕਦੀਆਂ, ਅਤੇ ਫਿਰ ਸਾਡੇ ਸੱਚ ਨੂੰ ਲੁਕਾਉਣਾ, ਇਹ ਡੈਮੋਕ੍ਰੇਸੀ ਦਾ ਕਾਲਾ ਚਿਹਰਾ ਜਿਹੜਾ ਅਸੀਂ ਪਿਛਲੇ ਦੋ ਦਿਨਾਂ ਤੋਂ ਵੇਖਿਆ, ਇਸ ਦੀ ਗੱਲ ਕੌਣ ਕਰੂਗਾ, ਕਦੋਂ ਕਰਾਂਗੇ? ਤੁਹਾਨੂੰ ਨਹੀਂ ਲੱਗਦਾ ਕਿ ਇਸ ਡੈਮੋਕ੍ਰੇਸੀ ਦੇ ਵਿੱਚ ਸਾਡੀਆਂ ਆਉਣ ਵਾਲੀਆਂ ਨਸਲਾਂ ਦਾ ਦਮ ਘੁੱਟੂਗਾ? ਭਾਈ, ਅਗਲੇ ਤਾਂ ਸ਼ਰੇਆਮ ਦੱਸ ਰਹੇ ਆ ਕਿ ਨਹੀਂ, ਤੁਸੀਂ ਗੱਲ ਨਹੀਂ ਕਰ ਸਕਦੇ, ਤੁਸੀਂ ਨਹੀਂ ਬੋਲ ਸਕਦੇ, ਤੁਸੀਂ ਆਪਣੇ ਜ਼ਖਮ ਨਹੀਂ ਵਿਖਾ ਸਕਦੇ। ਪਰ ਇਹ ਕਦੋਂ ਤੱਕ? ਅਸੀਂ ਭਾਰਤ ਦੇਸ਼ ਨੂੰ ਆਪਣਾ ਦੇਸ਼ ਮੰਨਦੇ ਹਾਂ, ਪਰ ਕੀ ਭਾਰਤ ਦੇਸ਼ ਸਾਨੂੰ ਆਪਦਾ ਮੰਨਦਾ? ਸਿੱਖ ਹਕੂਮਤਾਂ ਦੀ ਸਿੱਖ ਮਾਫ਼ ਕਰਨਾ ਸਿੱਖਾਂ ਦੀ ਹਕੂਮਤਾਂ ਨਾਲ ਸ਼ੁਰੂ ਤੋਂ ਹੀ ਖੜਕਦੀ ਆਈ ਆ, ਬਣੀ ਨਹੀਂ। ਕਿਉਂਕਿ ਸੱਚ ਅਤੇ ਝੂਠ, ਜ਼ੁਲਮ ਅਤੇ ਇਨਸਾਫ਼ ਦੀ ਕਦੀ ਬਣਦੀ ਉਹ ਨਹੀਂ। ਪਰ ਗੱਲ ਇਹ ਕਿ ਅਸੀਂ ਕਦੋਂ ਤੱਕ ਇਹ ਜਰਦੇ ਰਹਾਂਗੇ, ਡਰਦੇ ਰਹਾਂਗੇ, ਮੂੰਹ 'ਤੇ ਉਂਗਲ ਰੱਖ ਕੇ ਚੁੱਪ ਰਹਾਂਗੇ ਵੀ ਚਲੋ ਸਾਡੇ ਨਾਲ ਤਾਂ ਨਹੀਂ ਹੋਇਆ, ਸਾਡਾ ਤਾਂ ਨਹੀਂ ਪੁੱਤ ਮਰਿਆ, ਸਾਡੀ ਤਾਂ ਨਹੀਂ ਭੈਣ ਮਰੀ, ਸਾਡੀ ਤਾਂ ਮਾਂ ਦੀ ਬੇਪਤੀ ਤਾਂ ਨਹੀਂ ਹੋਈ ਥਾਣਿਆਂ ਦੇ ਵਿੱਚ? ਪਰ ਕਈ ਵਿਦਵਾਨ ਕਹਿੰਦੇ ਕਿ ਚਲੋ ਰਾਤ ਗਈ, ਬਾਤ ਗਈ, ਸਮਾਂ ਹੋ ਗਿਆ, ਛੱਡੋ ਪਰਾਂ। ਪਰ ਅਗਲੇ ਕਹਿੰਦੇ ਤੁਹਾਨੂੰ ਗੱਲ ਵੀ ਨਹੀਂ ਕਰਨ ਦੇਣੀ। ਅੱਜ ਵੀ ਜੇ ਤੁਸੀਂ ਉਸ ਸਮੇਂ ਦੀ ਗੱਲ ਕਰਦੇ ਹੋ ਤਾਂ ਤੁਸੀਂ, ਤੁਹਾਡੇ 'ਤੇ ਪਰਚੇ ਪੈਂਦੇ ਆ, ਤੁਹਾਡੇ 'ਤੇ ਮੁਕੱਦਮੇ ਪੈਂਦੇ ਆ, ਤੁਹਾਨੂੰ ਜੇਲ੍ਹਾਂ ਦੇ ਵਿੱਚ ਜ਼ਬਰਦਸਤੀ ਕਾਨੂੰਨ ਤੋਂ ਬਾਹਰ ਹੋ ਕੇ ਅੰਦਰ ਰੱਖਿਆ ਜਾਂਦਾ। ਸਿੱਖ ਕੈਦੀਆਂ ਦੀ ਜੇ ਗੱਲ ਕਰੀਏ, ਬੰਦੀ ਸਿੰਘਾਂ ਦੀ ਗੱਲ ਕਰੀਏ, ਉਹ ਵੀ ਅੰਦਰ। ਸੋ ਬਹੁਤ ਸਾਰੀਆਂ ਗੱਲਾਂ ਨੇ ਕਰਨ ਵਾਲੀਆਂ, ਪਰ ਅਸੀਂ ਕਰਦੇ ਨਹੀਂ। ਰੋਜ਼ ਗਾਣੇ ਸੁਣ ਕੇ, ਗੱਲਾਂ ਬਾਤਾਂ ਕਰਕੇ, ਹੀ ਹੀ ਹਾ ਹਾ ਹੂ ਹੂ ਕਰਕੇ ਚਲੇ ਜਾਂਦੇ ਹਾਂ, ਪਰ ਇਹ ਗੱਲ ਕਰੂਗਾ ਕੌਣ? ਹੋ ਸਕਦਾ ਕਿ ਅੱਜ ਤੁਹਾਨੂੰ ਪ੍ਰੋਗਰਾਮ ਚੰਗਾ ਨਾ ਲੱਗੇ, ਆਈ ਨੋ, ਪਰ ਇਸ ਸੱਚ ਨੂੰ ਸੱਚ ਕਹੂਗਾ ਕੌਣ? ਬਿਲਕੁਲ, ਅਸੀਂ ਹੱਸਣਾ, ਖੇਡਣਾ, ਇੰਜੋਏ ਕਰਨਾ, ਇਹ ਵੀ ਸਾਡਾ ਇੱਕ ਜ਼ਿੰਦਗੀ ਦਾ ਅਸੂਲ ਆ ਕਿ ਆਪਾਂ ਹੱਸਣ ਖੇਡਣ ਆਏ ਹਾਂ। ਪਰ ਜ਼ਿੰਦਗੀ ਦੇ ਵਿੱਚ ਹੋਰ ਵੀ ਬੜੇ ਸਾਡੇ ਫਰਜ਼ ਬਣਦੇ ਆ, ਸਾਡੀ ਮਿੱਟੀ ਪ੍ਰਤੀ, ਸਾਡੇ ਲੋਕਾਂ ਪ੍ਰਤੀ, ਸਾਡੇ ਦੇਸ਼ ਪ੍ਰਤੀ, ਔਰ ਆਪਣੇ ਆਪ ਪ੍ਰਤੀ। ਕਦੋਂ ਬੋਲਾਂਗੇ ਅਸੀਂ, ਕਦੋਂ ਆਵਾਜ਼ ਚੁੱਕਾਂਗੇ? ਮੈਂ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਪਾਈ, ਉਸ ਨੂੰ ਰਿਮੂਵ ਕਰ ਦਿੱਤਾ ਗਿਆ ਮੇਰੇ ਇੰਸਟਾਗ੍ਰਾਮ ਤੋਂ। ਤੁਸੀਂ ਸੋਸ਼ਲ ਮੀਡੀਆ 'ਤੇ ਵੀ ਨਹੀਂ ਬੋਲ ਸਕਦੇ, ਅਤੇ ਫਿਰ ਬੋਲੋਗੇ ਕਿੱਥੇ? ਤੁਸੀਂ ਆਪਣੇ ਮੁਲਕ 'ਚ ਤਾਂ ਬੋਲਣਾ ਬਹੁਤ ਦੂਰ ਦੀ ਗੱਲ ਆ, ਤੁਸੀਂ ਉੱਥੇ ਜਾ ਕੇ ਬੋਲੋਗੇ, ਤੁਹਾਡੇ 'ਤੇ ਝੂਠੇ ਮੁਕੱਦਮੇ, ਤੁਹਾਨੂੰ ਹਰਾਸਮੈਂਟ, ਪਰੇਸ਼ਾਨ, ਡਰਾਵੇ, ਅਤੇ ਫਿਰ ਅਸੀਂ ਕਿਵੇਂ ਕਹਿ ਸਕਦੇ ਹਾਂ ਕਿ ਅਸੀਂ ਆਜ਼ਾਦ ਹਾਂ? ਭਾਈ ਜਸਵੰਤ ਸਿੰਘ ਖਾਲੜਾ ਨੇ ਕੋਈ ਵੱਖਵਾਦ ਦੀ ਗੱਲ ਨਹੀਂ ਸੀ ਕੀਤੀ, ਉਹਨੇ ਸਿਰਫ ਹਿਊਮਨ ਰਾਈਟਸ, ਹੱਕਾਂ ਦੀ ਗੱਲ, ਇਨਸਾਫ ਦੀ ਗੱਲ, ਕਿ ਸਿਰਫ ਸਾਡੇ ਮਾਰੇ ਹੋਏ 25,000 ਪਰਿਵਾਰਾਂ ਨੂੰ ਲਵਾਰਸ ਨਾ ਕਹੋ, ਕਮ ਸੇ ਕਮ ਕਾਨੂੰਨੀ ਹੱਕ ਆ ਕਿ ਲਾਸ਼ ਨੂੰ ਉਹਨਾਂ ਦੇ ਮਾਲਕਾਂ ਦੇ ਹਵਾਲੇ ਕਰਨਾ, ਉਹਨਾਂ ਦੇ ਪਰਿਵਾਰ ਦੇ ਹਵਾਲੇ ਕਰਨਾ, ਇਹ ਕਾਨੂੰਨੀ ਹੱਕ ਆ। ਪਰ ਇਹ ਵੀ ਹੱਕ ਸਾਡੇ ਤੋਂ ਖੋਇਆ ਗਿਆ, ਪਰ ਜੇ ਕਿਸੇ ਨੇ ਗੱਲ ਕੀਤੀ ਤਾਂ ਉਹਨੂੰ ਵੀ ਲਾਸ਼ ਬਣਾ ਦਿੱਤਾ ਗਿਆ, ਅਤੇ ਜੇ ਹੁਣ ਕੋਈ ਉਸਦੀ ਗੱਲ ਕਰਨ ਲੱਗਿਆ ਤਾਂ ਉਸ ਫਿਲਮ ਨੂੰ ਵੀ ਉਸ ਤਰ੍ਹਾਂ ਹੀ ਗਾਇਬ ਕਰ ਦਿੱਤਾ ਗਿਆ। ਪਰ ਅਸਲ ਮੇਂ ਗੱਲ ਇਹ ਹੈ ਕਿ ਅਸੀਂ ਬੋਲਾਂਗੇ ਕਦੋਂ? ਅਸੀਂ ਮਰ ਚੁੱਕੇ ਹਾਂ, ਅੰਦਰੋਂ ਖੋਖਲੇ ਹੋ ਚੁੱਕੇ ਹਾਂ। ਬਹੁਤ ਸਾਰੇ ਜਾਗਦੀਆਂ ਜ਼ਮੀਰਾਂ ਵਾਲੇ ਗੱਲ ਕਰ ਰਹੇ ਆ, ਚਲੋ ਅੱਜ ਨੌਜਵਾਨ ਯੂਥ ਜਾਗਦਾ ਆ, ਗੱਲ ਕਰਦਾ ਆ। ਜਦੋਂ ਅਸੀਂ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਨਾ ਤਾਂ ਸਾਨੂੰ ਹਮੇਸ਼ਾ ਹੀ ਆਪਸ ਮੇਂ ਲੜਾਇਆ ਜਾਂਦਾ ਆ, ਵੱਖਵਾਦੀ ਕਹਿ ਕੇ ਸਾਨੂੰ ਹਿੰਦੂ ਸਿੱਖਾਂ ਨੂੰ ਆਪਸ ਮੇਂ ਖੜ੍ਹਾ ਕਰ ਦਿੱਤਾ ਜਾਂਦਾ। ਪਰ ਮੈਂ ਦੱਸਣਾ ਚਾਹੁੰਦਾ, ਹਿੰਦੂ ਸਿੱਖਾਂ ਦਾ ਕਦੀ ਵੀ ਦੁਸ਼ਮਣ ਰਿਹਾ ਹੀ ਨਹੀਂ, ਹਿੰਦੂ ਸਿੱਖ ਦਾ ਵੈਰ ਹੈ ਹੀ ਨਹੀਂ। ਸਿੱਖਾਂ ਦੀ ਜੇ ਪੰਜਾਬੀਆਂ ਦੀ ਬਣੀ ਨਹੀਂ ਤਾਂ ਉਹ ਹਮੇਸ਼ਾ ਹਕੂਮਤਾਂ ਨਾਲ ਨਹੀਂ ਬਣੀ, ਜੇ ਪੰਜਾਬੀਆਂ ਦਾ ਟਕਰਾਵ ਰਿਹਾ ਤਾਂ ਹਕੂਮਤਾਂ ਦੇ ਨਾਲ ਰਿਹਾ। ਪਰ ਇਹਨਾਂ ਸਰਕਾਰਾਂ ਨੇ ਨਾ ਉਸ ਅੰਦੋਲਨ ਦਾ, ਉਸ ਵਿਦਰੋਹ ਦਾ ਹਮੇਸ਼ਾ ਹੀ ਰੁੱਖ ਮੋੜ ਕੇ ਧਰਮ ਵੱਲ ਕਰ ਦਿੱਤਾ ਗਿਆ, ਆਪਸਮੀ ਟਕਰਾਵ ਪੈਦਾ ਕਰਨ ਕੇ ਸਰਕਾਰਾਂ ਆਪ ਵਿੱਚੋਂ ਦੀ ਬਚ ਕੇ ਲੰਘ ਜਾਣ। ਇਹ ਜਿਹੜੀ ਲੜਾਈ ਭਾਈ ਜਸਵੰਤ ਸਿੰਘ, ਸ਼ਹੀਦ ਜਸਵੰਤ ਸਿੰਘ ਖਾਲੜਾ ਨੇ ਜਿਹੜੀ ਲੜੀ ਸੀ ਨਾ, ਜਿਹੜੀ ਸ਼ੁਰੂ ਕੀਤੀ ਸੀ, ਇਹ ਹੱਕਾਂ ਦੀ ਲੜਾਈ ਸੀ, ਇਨਸਾਫ ਦੀ ਲੜਾਈ ਸੀ। ਪੂਰਾ ਨਹੀਂ ਹੋਣ ਦਿੱਤਾ ਗਿਆ। ਸੋ 905-673-3333 905-673-3337 905-673-3333 ਬੋਲਣਾ ਚਾਹੂਗਾ ਕੋਈ? ਨਹੀਂ, ਮੈਨੂੰ ਨਹੀਂ ਲੱਗਦਾ, ਕਿਉਂਕਿ ਅਸੀਂ ਕਿਹੜਾ ਉੱਥੇ ਹਾਂ, ਸਾਨੂੰ ਕੀ ਫਰਕ ਪੈਂਦਾ। ਜਿੱਦਣ ਕੋਈ ਸਾਡਾ ਮਰੂਗਾ ਫਿਰ ਵੇਖ ਲਾਂਗੇ, ਅਜੇ ਤਾਂ ਨਹੀਂ ਅਸੀਂ ਬੋਲਣਾ। ਸੋ 905-673-3333 905-673-3337 ਜੇ ਤੁਹਾਡੇ ਕੋਲ ਕੋਈ ਹੈ ਜਵਾਬ ਇਸ ਗੱਲ ਦਾ ਤਾਂ ਜ਼ਰੂਰ ਦੱਸਿਓ। 905-673-3333 ਇੱਕ ਕਾਲ ਲੈ ਕੇ, ਉਸ ਤੋਂ ਬਾਅਦ ਨਾਗਪਾਲ ਸਰ ਯੂਨੀ ਗਲੋਬਲ ਐਡਵਾਈਜ਼ਰੀ ਨਾਲ ਗੱਲਬਾਤ ਕਰਾਂਗੇ, ਬਸ ਇੱਕ ਕਾਲ ਲੈ ਲਈਏ। ਜੀ ਸਰ, ਸਤਿ ਸ਼੍ਰੀ ਅਕਾਲ, 0575 ਤੁਸੀਂ ਓਨਰ ਹੋ।
1: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ?
0: ਸਤਿ ਸ਼੍ਰੀ ਅਕਾਲ ਬਾਦਸ਼ਾਹ, ਕੀ ਹਾਲ ਚਾਲ?
1: ਵਧੀਆ ਜੀ, ਵਧੀਆ। ਮੈਨੇ ਮੂਵੀ ਦੇਖੀ, ਮੁਝੇ ਨਹੀਂ ਪਤਾ ਥਾ ਜਸਵੰਤ ਸਿੰਘ ਖਾਲੜਾ ਜੀ ਕੇ ਬਾਰੇ ਮੇਂ। ਬਹੁਤ ਹੀ ਬੜੀਆ ਮੂਵੀ ਬਣਾਈ ਹੈ, ਬਹੁਤ ਹੀ ਬੜੀਆ।
0: ਜੀ ਸਰ,
1: ਮੈਂ ਇਹ ਕਹਿਣਾ ਚਾਹੂੰਗਾ, ਜਿਤਨਾ ਦਬਾਤੇ ਹੈ ਨਾ ਉਤਨਾ ਉਭਰਤਾ ਹੈ, ਲੋਗੋਂ ਨੇ ਅਬ ਤੋ ਸ਼ੇਅਰ ਹੀ ਕਰ ਦੀ ਹੈ।
0: ਹਾਂ,
1: ਆ ਰਹੀ ਹੈ ਸੋਸ਼ਲ ਮੀਡੀਆ ਪੇ।
0: ਜੀ,
1: ਦਬਾ ਨਹੀਂ ਸਕਤੇ, ਏਕ ਦਿਨ ਹੀ ਕਾਫੀ ਥਾ ਮੂਵੀ ਕੇ ਲੀਏ।
0: ਹਾਂ,
1: ਏਕ ਦਿਨ ਮੇਂ ਇਤਨੀ ਵਾਰ ਦੇਖੀ ਗਈ ਹੈ, ਆਈਪੀ ਟੀਵੀ ਪੇ ਤੋ ਅਭੀ ਵੀ ਹੈ ਖੈਰ।
0: ਜੀ,
1: ਔਰ ਲੋਗੋਂ ਨੇ ਡਾਊਨਲੋਡ ਸੀ ਕਰ ਲੀ ਹੈ।
0: ਹਾਂ,
1: ਵਟਸਐਪ ਪੇ ਹੀ ਭੇਜ ਰਹੇ ਹੈ, ਤੋ ਯੇ ਨਹੀਂ ਹੈ ਕਿ ਵੋ ਦਬ ਗਈ, ਵੋ ਤੋ ਸਭ ਕੇ ਪਾਸ ਪਹੁੰਚ ਹੀ ਗਈ ਹੈ।
0: ਜੀ ਬਿਲਕੁਲ, ਸੱਚ ਨੂੰ ਤੁਸੀਂ ਦਬਾ ਹੀ ਨਹੀਂ ਸਕਦੇ ਬਾਦਸ਼ਾਹ,
1: ਜਿੰਨਾ ਦਬਾਓਗੇ ਉਤਨਾ ਨਿਕਲੇਗਾ, ਉਤਨਾ ਉਭਰ ਕੇ ਨਿਕਲੇਗਾ।
0: ਤੋ ਬਹੁਤ ਖੂਬ,
1: ਕਹਤਾ ਅੱਛਾ ਹੁਆ ਉਹਨਾਂ ਨੇ ਬੰਦ ਕਰੀ।
0: ਹਾਂ,
1: ਹੋਰ ਪਪੂਲਰ ਹੋ ਗਈ।
0: ਬਿਲਕੁਲ ਜੀ, ਤੁਸੀਂ ਬਿਲਕੁਲ ਸਹੀ ਕਿਹਾ, ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ, ਬਹੁਤ ਮੁਹੱਬਤ, ਬਹੁਤ ਪਿਆਰ। 905-673-3333 ਬਾਕੀ ਦੀਆਂ ਕਾਲਾਂ ਆਪਾਂ ਬਾਅਦ 'ਚ ਲਵਾਂਗੇ, ਪਹਿਲਾਂ ਯੂਨੀ ਗਲੋਬਲ ਐਡਵਾਈਜ਼ਰੀ ਦੇ ਨਾਗਪਾਲ ਸਰ ਸਾਡੇ ਨਾਲ ਜੁੜ ਚੁੱਕੇ ਨੇ। ਸਰ, ਸਤਿ ਸ਼੍ਰੀ ਅਕਾਲ, ਤੁਸੀਂ ਓਨਰ ਹੋ ਜੀ।
2: ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ, ਸਭ ਨੂੰ ਜੀ।
0: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ?
2: ਵਧੀਆ ਜੀ, ਵਧੀਆ, ਤੁਸੀਂ ਦੱਸੋ ਜੀ।
0: ਬਿਲਕੁਲ ਜੀ, ਚੜ੍ਹਦੀ ਕਲਾ, ਤੁਸੀਂ ਵੀ ਪਰਿਵਾਰਾਂ ਦੀ ਬਹੁਤ, ਜੇ ਆਪਾਂ ਕਹੀਏ ਕਿ ਅਵੇਅਰਨੈਸ ਦੇ ਮੈਸੇਜ ਤੁਸੀਂ ਹਮੇਸ਼ਾ ਦਿੰਦੇ ਹੋ ਕਿ ਜੇ ਕਿਸੇ ਨੇ ਸਕਿੱਲ ਡਿਵੈਲਪ ਕਰਨਾ। ਨਾਗਪਾਲ ਸਰ, ਮੈਂ ਇੱਕ ਵਾਰੀ ਦੱਸਾਂ ਕਿ 7 ਸਾਲ ਤੋਂ ਯੂਨੀ ਗਲੋਬਲ ਐਡਵਾਈਜ਼ਰੀ ਹੈਲਪ ਕਰ ਰਹੀ, ਮੈਨੂੰ ਕਈ ਫੋਨ ਆਉਂਦੇ ਆ, ਕਹਿੰਦੇ ਕਿ ਲੈ ਇਹ ਤਾਂ ਆਮ ਹੋ ਗਿਆ, ਇਹ ਲੋਨ ਆਮ ਹੋ ਗਿਆ। ਪਰ ਮੈਂ ਦੱਸਦਾ ਕਿ ਯੂਨੀ ਗਲੋਬਲ ਐਡਵਾਈਜ਼ਰੀ ਪਿਛਲੇ 7 ਸਾਲਾਂ ਤੋਂ ਪਰਿਵਾਰਾਂ ਦੀ ਹੈਲਪ ਕਰ ਰਹੀ ਹੈ, ਐਜੂਕੇਸ਼ਨ ਕੰਸਲਟੈਂਟ ਨੇ। ਤੁਸੀਂ ਇਹ ਕੋਰਸ ਲੈ ਕੇ ਆਪਣੇ ਸਕਿੱਲ ਨੂੰ ਡਿਵੈਲਪ ਕਰ ਸਕਦੇ ਹੋ। ਨਾਗਪਾਲ ਸਰ, ਜੇ ਆਪਾਂ ਇਹਨਾਂ ਕੋਰਸਾਂ ਦੀ, ਇਹਨਾਂ ਗ੍ਰਾਂਟਸ ਦੀ ਗੱਲਬਾਤ ਕਰੀਏ ਤੇ ਇਹਦੀ ਰਿਕੁਆਇਰਮੈਂਟਸ ਕੀ ਆ, ਕੋਈ ਡਾਕੂਮੈਂਟਸ ਕਿੰਨੇ ਕੁ ਲੱਗਦੇ?
2: ਲਾਈਕ ਆਪ PR ਹੈ, ਸਿਟੀਜ਼ਨ ਹੈ, ਪ੍ਰੋਟੈਕਟਿਡ ਪਰਸਨ ਹੈ, ਓਨਟਾਰੀਓ ਮੇਂ ਕਹੀਂ ਵੀ ਕਿਸੀ ਵੀ ਸਿਟੀ ਮੇਂ ਰਹਤੇ ਹੈ। ਐਂਡ ਸਭ ਸੇ ਇੰਪੋਰਟੈਂਟ ਬਾਤ, ਅਗਰ ਆਪਕੀ ਫੈਮਿਲੀ ਇਨਕਮ ਨੋਟਿਸ ਆਫ ਅਸੈਸਮੈਂਟ ਪੇ ਲੈਸ ਦੈਨ $70,000 ਹੈ, ਸਿਰਫ ਤਭੀ ਆਪਕੋ ਇਸਕਾ ਫਾਇਦਾ ਹੈ। ਔਰ ਲਾਈਕ ਹਮਾਰੇ ਪਾਸ ਆਨਲਾਈਨ ਕੋਰਸਿਸ ਹੈ, ਕਿਉਂਕਿ ਲਾਈਕ ਆਪ ਕਹੀਂ ਵੀ ਓਨਟਾਰੀਓ ਸੇ ਕਰ ਸਕਤੇ ਹੋ, ਇਸ ਲਈ ਕਹੀਂ ਵੀ ਆਪ ਰਹਤੇ ਹੋ ਓਨਟਾਰੀਓ ਮੇਂ, ਅਗਰ ਆਪ ਲਾਈਕ ਦੇਰ ਇਜ਼ ਨੋ ਏਜ ਲਿਮਿਟ, ਆਪ ਚਾਹੇ 75 ਕੇ ਚਾਹੇ 30 ਕੇ ਹੈ ਚਾਹੇ ਪੈਨਸ਼ਨ ਪੇ ਹੈ, ਆਪ ਐਲੀਜੀਬਲ ਹੈ, ਕਾਲ ਕਰੇ ਅਭੀ ਅਸੈਸਮੈਂਟ ਕਰਾਏ।
0: ਜੀ, ਔਰ ਨਾਗਪਾਲ ਸਰ, ਫੈਮਿਲੀ ਆਫ 2 ਦੀ ਗੱਲ ਜੇ ਕਰੀਏ, ਫੈਮਿਲੀ ਆਫ 5 ਦੀ ਗੱਲ ਕਰੀਏ, ਇਹਨਾਂ ਦੇ ਵਿੱਚ ਕਿੰਨਾ ਕੁ ਅੰਤਰ ਬਣ ਜਾਂਦਾ ਜੇ ਗ੍ਰਾਂਟਸ, ਜੇ ਸਾਡੇ ਕਪਲਸ ਆ, ਹਸਬੈਂਡ ਵਾਈਫ ਪੜ੍ਹਨਾ ਚਾਹੁੰਦੇ ਆ, ਉਹਨਾਂ ਦੀ ਗ੍ਰਾਂਟਸ ਕਿੰਨੀ ਕੁ ਬਣੂਗੀ? ਅਤੇ ਜੇ ਇਨਸਟੈਡ ਦੂਜੇ ਪਾਸੇ ਹਸਬੈਂਡ ਵਾਈਫ ਆ ਅਤੇ 3 ਬੱਚੇ ਆ, ਉਹਨਾਂ ਦੀ ਗ੍ਰਾਂਟ ਦਾ ਕਿੰਨਾ ਕੁ ਅੰਤਰ ਹੁੰਦਾ?
2: ਹਾਂਜੀ, ਸੋ ਇਸ ਮੈਂ ਫੰਡਿੰਗ ਜੋ ਹੈ ਗਵਰਨਮੈਂਟ ਕੀ ਵੀ ਡਿਪੈਂਡ ਕਰਤੀ ਹੈ ਆਪਣੇ ਫੈਮਿਲੀ ਸਾਈਜ਼ ਪਰ, ਫੈਮਿਲੀ ਇਨਕਮ ਪੇ। ਜਿਤਨੀ ਇਨਕਮ ਕਮ ਹੈ ਆਪਕੀ ਔਰ ਜਿਤਨਾ ਫੈਮਿਲੀ ਸਾਈਜ਼ ਜ਼ਿਆਦਾ ਹੈ, ਉਤਨੀ ਫੰਡਿੰਗ ਬੜ ਜਾਤੀ ਹੈ। ਮਤਲਬ ਫੰਡਿੰਗ ਕਾ ਜੋ, ਫੰਡਿੰਗ ਕੇ 2 ਪਾਰਟਸ ਹੈ, ਗ੍ਰਾਂਟਸ ਔਰ ਆਪਸ਼ਨਲ ਲੋਨ। ਗ੍ਰਾਂਟਸ ਉਸੇ ਕਹਿਤੇ ਹੈ ਜੋ ਪੈਸਾ ਵਾਪਿਸ ਹੀ ਨਹੀਂ ਕਰਨਾ ਹੋਤਾ, ਆਪਣੇ ਪੂਰਾ ਕਾ ਪੂਰਾ ਪੈਸਾ ਕੋਲੈਟਰਲ ਫ੍ਰੀ ਹੈ, रिस्ट्रिक्शन नहीं है इस पे, कहीं भी आप कैसे भी खर्च कर सकते हो। गवर्नमेंट आपको लिविंग एक्सपेंसेस के लिए फंडिंग दे रही है, ये कोई ट्रेडिंग नहीं है कि आपको पैसा आ सकता है, आ सकता है, आएगा 30-90 days के आपके खाते में आएगा। और अगर फैमिली ऑफ टू है तो अप टू 45,000, फैमिली ऑफ थ्री 60,000, फैमिली ऑफ फोर 80,000, फैमिली ऑफ फाइव, अगर आपके लाइक फैमिली ऑफ फाइव है तो 100,000 की फंडिंग आती है। इन सब अमाउंट में से आधा हिस्सा, हाफ पोर्शन तो ग्रांट है, ग्रांट। जो रेस्ट पोर्शन है वो ऑप्शनल लोन है, 0% पे है, और 1.5 साल बाद आपने लौटाना स्टार्ट करना होता है उस लोन को, आसान सी किस्तों में, 2.5% साल का ब्याज होता सिर्फ। लेकिन लेकिन लेकिन सिर्फ 2 हफ्ते रह गए हैं, ये हफ्ता और अगला हफ्ता, उसके बाद गवर्नमेंट की जो पॉलिसी चेंज हो रही है उसमें ग्रांट्स बंद है, बंद। तो मतलब आज है कल नहीं है, ये नहीं कि हमारे पास 10 दिन बाद 15 दिन बाद आएंगे और एनरोल कर दो, नहीं हो पाएगा। अभी आए तो अभी आपको फायदा, इतने लोग ऑलरेडी एनरोल हो चुके हैं, हमें 8 साल हो गए, बहुतों को सिस्टम ऑलरेडी कर चुके हैं
0: जी। सर नंबर ते एड्रेस मेंशन कर दो।
2: हाँ जी, नंबर हमारा एड्रेस पहले ले लीजिए आप, 218 एक्सपोर्ट बुलेवर्ड, हरंटरी डेरी पे, और लाइक आप कल भी आ सकते हैं, हमारा ऑफिस 10 से लेकर 6:30 तक खुला रहता है आपके लिए। और बाकी लाइक हमारा नंबर आप नोट करें, आप हमें अभी भी कॉल कर सकते हैं, 437-264-31-75, 437-264-31-75। फुली ऑनलाइन प्रोग्राम्स हैं, आसान है, असाइनमेंट्स हैं, एग्जामिनेशन नहीं है, बेसिक इंग्लिश आपको आनी चाहिए। आप सेल्फ एम्प्लॉयड, ऊबर ड्राइवर, ट्रक ड्राइवर, हाउसवाइफ है, अनएम्प्लॉयड, आपको अच्छा बेनिफिट है, फंडिंग आपके खाते में आती है, हमारे खाते में नहीं आती, कोई मीठी बातें नहीं है, कोई झोल नहीं है जी, हम कोई पेपर एडिट नहीं हो रहे आपके यहाँ पे, कोई कमीशन, कोई परसेंटेज नहीं है, कोई सेटिंग नहीं है। जब इतना कुछ नहीं है तो फीस भी

0: ਸਕਦਾ ਹੈਗਾ। ਉਸ 8 ਲੱਖ ਵਿੱਚੋਂ ਅਗਰ ਮੇਰੀ ਪਹਿਲੀ ਮੌਰਗੇਜ 5 ਲੱਖ ਦੀ ਖੜੀ ਹੈ, ਜੋ 3 ਲੱਖ ਬਚ ਗਿਆ ਉਹ ਇਕੁਇਟੀ ਹੈ। ਸੋ ਉਹ ਪੈਸਾ ਜਿਹੜਾ ਅਸੀਂ ਘਰ ਚੋਂ ਕੱਢ ਸਕਦੇ ਹੈਗੇ ਆ। ਹੁਣ ਕਿੱਦਾਂ ਕੱਢ ਸਕਦੇ ਹੈਗੇ ਆ? ਪਹਿਲੀ ਆਪਸ਼ਨ ਆ ਜਾਂਦੀ ਹੈ ਰੀਫਾਈਨੈਂਸ ਦੀ। ਰੀਫਾਈਨੈਂਸ ਮਤਲਬ ਕਿ ਮੈਂ 5 ਲੱਖ ਦੀ ਮੌਰਗੇਜ 3 ਲੱਖ ਹੋਰ ਕੱਢਿਆ, 8 ਲੱਖ ਦੀ ਨਵੇਂ ਸਿਰੋਂ ਨਵੀਂ ਮੌਰਗੇਜ ਬਣਾਤੀ। ਦੂਜੀ ਆਪਸ਼ਨ ਆ ਜਾਂਦੀ ਹੈਗੀ ਹੈ ਕਿ ਅਗਰ ਮੈਂ ਆਪਣੀ ਬੈਂਕ ਦੀ ਪਹਿਲੀ ਮੌਰਗੇਜ 5 ਲੱਖ ਵਾਲੀ ਤੋੜਨਾ ਨਹੀਂ ਚਾਹੁੰਦੀ, ਜਾਂ ਮੈਨੂੰ ਸਾਰਾ 3 ਲੱਖ ਰਾਈਟ ਵੀ ਨਹੀਂ ਚਾਹੀਦਾ ਹੈਗਾ, ਮੈਨੂੰ ਸਿਰਫ ਇਹ ਹੈਗਾ ਕਿ ਮੇਰੀ ਇੱਕ ਲਾਈਨ ਬਣ ਜਾਏ ਕਿ ਲੋੜ ਹੋਵੇ ਤੇ ਮੈਂ ਉਹ ਪੈਸੇ ਯੂਜ਼ ਕਰ ਸਕਾਂ। ਸੋ 3 ਲੱਖ ਦੀ ਜਿਹੜੀ ਅਸੀਂ ਲਾਈਨ ਆਫ ਕ੍ਰੈਡਿਟ ਬਣਾ ਸਕਦੇ ਹਾਂ, ਜਿਹਦੇ ਵਿੱਚ ਤੁਸੀਂ ਜਿੰਨੀ ਲਾਈਨ ਵਰਤੋਗੇ ਉਨੇ ਤੇ ਕਿਸ਼ਤ ਬਣੇਗੀ, ਬਟ ਇਕੁਇਟੀ ਦਾ ਐਕਸੈਸ ਮਿਲ ਜਾਂਦਾ। ਦੋਨੋਂ ਆਪਸ਼ਨ ਸਾਰੇ ਤਰ੍ਹਾਂ ਦੇ ਬੈਂਕਾਂ ਨਾਲ ਅਵੇਲੇਬਲ ਨੇ, ਮੇਜਰ ਬੈਂਕ, ਕ੍ਰੈਡਿਟ ਯੂਨੀਅਨ, ਟਰੱਸਟ ਕੰਪਨੀਆਂ, ਪ੍ਰਾਈਵੇਟ ਲੈਂਡਰ, ਡਿਪੈਂਡਿੰਗ ਔਨ ਕਲਾਇੰਟ ਦੀ ਕੀ ਸਿਚੁਏਸ਼ਨ ਹੈਗੀ ਹੈ। ਮੈਂ ਤੁਹਾਨੂੰ ਜਿਹੜਾ ਹੈਗਾ ਪਹਿਲੀ ਮੀਟਿੰਗ ਵਿੱਚ ਰਾਈਟ ਵੇ ਦੱਸ ਸਕਦੀ ਹੈਗੀ ਆ ਕਿ ਤੁਹਾਡੇ ਵਾਸਤੇ ਕੀ ਆਪਸ਼ਨ ਬਣ ਸਕਦੀਆਂ ਨੇ। ਹਮੇਸ਼ਾ ਐਮਫਸਾਈਜ਼ ਕਰਦੀ ਹੈ ਹਰ ਕਲਾਇੰਟ ਦੀ ਸਿਚੁਏਸ਼ਨ ਜਿਹੜੀ ਉਹ ਵੱਖਰੀ ਹੁੰਦੀ ਹੈ। ਕਾਲ ਕਰੋ ਇਹ ਵੇਖਣ ਵਾਸਤੇ ਕਿ ਤੁਹਾਡੇ ਵਾਸਤੇ ਕੀ ਆਪਸ਼ਨ ਬਣ ਸਕਦੀਆਂ ਨੇ। ਰਸ਼ਮੀਤ ਕੌਰ ਫਰੋਮ ਅਕਾਲ ਮੌਰਗੇਜਸ, 647-539-4499, 647-539-4499। ਧੰਨਵਾਦ ਜੀ।
1: Rushmeet Kaur at 647-539-4499.
2: ਜੀ ਬਿਲਕੁਲ ਜੀ, 905-673-3337, 905-673-3337, ਬਹੁਤ ਸਾਰੀਆਂ ਕਾਲਸ ਨੇ, ਸੋ ਸਭ ਨਾਲ ਗੱਲਬਾਤ ਕਰਾਂਗੇ। ਕਾਲ ਲੈ ਕੇ ਉਸ ਤੋਂ ਬਾਅਦ ਫਿਰ ਜਫਰ ਮਲਕ ਜੀ ਵੱਲ ਚੱਲਾਂਗੇ। ਜੀ ਕੁਲਦੀਪ ਸਿੰਘ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਨਰ ਹੋ ਜੀ। ਕੁਲਦੀਪ ਜੀ, ਸਰਪੰਚ ਸਾਹਿਬ, ਸਤਿ ਸ਼੍ਰੀ ਅਕਾਲ, ਤੁਸੀਂ ਆਨਰ ਹੋ ਜੀ। ਓਕੇ, ਆਈ ਥਿੰਕ ਤੁਸੀਂ ਕਿਤੇ ਹੋਰ ਗੱਲਾਂ ਲੱਗੇ ਹੋਏ ਹੋ। ਚਲੋ ਐਨੀਵੇ, ਆਪਾਂ ਜਫਰ ਮਲਕ ਜੀ ਨਾਲ ਗੱਲਬਾਤ ਕਰਕੇ ਫਿਰ ਆਪਾਂ ਵਾਪਸ ਆਉਣੇ ਹਾਂ ਜਿਸ ਗੱਲਬਾਤ 'ਤੇ ਆਪਾਂ ਚਰਚਾ ਕਰ ਰਹੇ ਸੀਗੇ, ਸੋ ਜ਼ਰੂਰ ਉਸ 'ਤੇ ਗੱਲਬਾਤ ਆਪਾਂ ਅੱਗੇ ਤੋਰਾਂਗੇ। ਸੋ ਜਫਰ ਮਲਕ ਜੀ, ਸਤਿ ਸ਼੍ਰੀ ਅਕਾਲ, ਗੁੱਡ ਈਵਨਿੰਗ, ਕੀ ਹਾਲ ਚਾਲ ਜੀ?
3: ਜੀ ਸਤਿ ਸ਼੍ਰੀ ਅਕਾਲ ਜੀ, ਮੇਰਾ ਪੈਗਾਮ ਮੁਹੱਬਤ ਹੈ ਜਹਾਂ ਤੱਕ ਪਹੁੰਚੇ।
2: ਹਾਂ
3: ਜੀ,
2: ਮੈਂ ਜੀ ਮੈਂ ਸਭ ਨੂੰ ਇੱਕ ਵਾਰ ਮੈਸੇਜ ਫਿਰ ਦੇ ਦਿਆਂ, ਮੈਂ ਰੋਜ਼ ਮੈਸੇਜ ਦਿੰਦਾ, ਜੇ ਵਾਲਾਂ ਦੀਆਂ ਪਰੇਸ਼ਾਨੀਆਂ ਨਾਲ ਤੁਸੀਂ ਜੂਝ ਰਹੇ ਹੋ ਤੇ ਜੂਝਣਾ ਨਹੀਂ, ਵੇਟ ਨਾ ਕਰੋ ਕਿ ਸਾਰੇ ਵਾਲ ਗਿਰ ਜਾਣ। ਸਾਡੀਆਂ ਭੈਣਾਂ ਮਾਤਾਵਾਂ ਬੱਚਿਆਂ ਦੇ ਵਾਲ ਝੜ ਰਹੇ ਨੇ, ਪਤਲੇ ਹੋ ਰਹੇ ਨੇ, ਚਿੱਟੇ ਹੋ ਰਹੇ ਨੇ, ਗੰਜੇ ਹੋਣ ਦਾ ਡਰ ਸਤਾ ਰਿਹਾ, ਤਾਂ ਕੁਛ ਨਹੀਂ ਕਰਨਾ, ਸਿਰਫ ਇੱਕ ਕਾਲ ਲਾਉਣੀ ਆ ਫਰੈਸ਼ ਹੇਅਰ ਟੌਨਿਕ ਦੇ ਜਫਰ ਮਲਕ ਜੀ ਨੂੰ, 647-521-5159, ਕਿਉਂਕਿ ਇਹ ਕੋਈ ਚਾਈਨਾ ਮੇਡ ਤੇਲ ਨਹੀਂ, ਇਹ ਚਾਈਨਾ ਮੇਡ ਔਰਗੈਨਿਕ ਕੋਈ ਟੌਨਿਕ ਨਹੀਂ ਜਿਹੜਾ ਬੋਤਲਾਂ 'ਤੇ ਲਿਖਿਆ ਹੁੰਦਾ, ਇਹ ਫਰੈਸ਼ ਹੇਅਰ ਟੌਨਿਕ ਆ, 21 ਸਾਲਾਂ ਦੇ ਤਜਰਬੇ ਵਾਲਾ, ਮੇਡ ਇਨ ਕੈਨੇਡਾ, 100% ਮੇਡ ਇਨ ਕੈਨੇਡਾ ਇਹ ਹੇਅਰ ਟੌਨਿਕ ਆ। ਤੁਸੀਂ ਸਿਰਫ ਕਾਲ ਕਰਨੀਆਂ, ਵਾਲਾਂ ਦੀਆਂ ਕਿੰਨੀਆਂ ਹੀ ਸਮੱਸਿਆਵਾਂ ਦਾ ਹੱਲ ਆ ਇਹ ਫਰੈਸ਼ ਹੇਅਰ ਟੌਨਿਕ। ਮਲਕ ਸਾਹਿਬ, ਜਦੋਂ ਆਪਾਂ ਫਰੈਸ਼ ਹੇਅਰ ਟੌਨਿਕ ਦੀ ਗੱਲਬਾਤ ਕਰਦੇ ਹਾਂ, ਕਿੰਨੇ ਕੁ ਪਰਸੈਂਟ ਰਿਜ਼ਲਟ ਆ? ਤੁਸੀਂ ਕਹਿੰਦੇ ਹੋ ਕਿ 10 ਦਿਨ ਲਾ ਲਓ, ਇੰਨੀ ਗਰੰਟੀ ਕਿਵੇਂ?
3: ਗਰੰਟੀ ਇਸ ਵਾਸਤੇ ਕਿ ਜਦ ਇੱਕ ਚੀਜ਼ ਬੋਲਦੀ ਹੈ, ਪ੍ਰੋਡਕਟ ਬੋਲਦੀ ਹੈ, ਤੇ ਮੈਨੂੰ ਰਿਪੀਟਡ 70% ਆਰਡਰ ਆਉਂਦੇ ਨੇ ਨਾ, ਜਿਹੜੇ ਲੋਕੀ ਰਿਪੀਟਡਲੀ ਲੈਂਦੇ ਨੇ ਜਾਂ ਰੈਫਰੈਂਸ ਨਾਲ ਆਉਂਦੇ ਨੇ, ਇਹਦੀ ਫਲਾਣੇ ਨੇ ਨੰਬਰ ਦਿੱਤਾ, ਫਲਾਣੇ ਨੇ ਕਿਹਾ, ਫਲਾਣੇ ਦੀ ਵਜ੍ਹਾ ਤੋਂ ਮੈਂ ਤੁਹਾਨੂੰ ਫੋਨ ਕਰ ਰਿਹਾ, ਮੈਨੂੰ ਵੀ ਆਇਲ ਭੇਜੋ, ਤੇ ਇਹ ਜਿਹੜਾ ਰੈਫਰੈਂਸ ਹੈ ਇਹ ਇੱਕ ਰਿਕਮੈਂਡੇਸ਼ਨ ਹੈਗੀ ਹੈ ਉਹਨਾਂ ਦੀ ਜਿਹਨਾਂ ਨੂੰ ਇਹਦਾ ਆਰਾਮ ਆਇਆ। ਮੈਂ ਤੇ ਇੱਕ ਗੱਲ ਕੀਤੀ ਸੀ ਕਿ ਜਿਹੜੇ ਬੰਦੇ ਨੂੰ ਫਰੈਸ਼ ਹੇਅਰ ਟੌਨਿਕ ਚੰਗਾ ਲੱਗਾ, ਉਹਨਾਂ ਦੇ ਵਾਲ ਝੜਨ ਤੋਂ ਰੁਕ ਗਏ ਨੇ, ਵਾਪਸ ਉੱਗਣੇ ਵੀ ਨਜ਼ਰ ਆ ਗਏ ਨੇ, ਇੱਕ ਬੰਦੇ ਨੂੰ, ਆਪਣੇ ਯਾਰ ਨੂੰ, ਬੇਲੀ ਨੂੰ, ਰਿਸ਼ਤੇਦਾਰ ਨੂੰ, ਨੰਦ ਨੂੰ, ਭਾਬੀ ਨੂੰ ਦੱਸ ਦਿਓ, ਬਸ ਮੇਰਾ ਕੰਮ ਪੂਰਾ ਹੋ ਜਾਂਦਾ। ਠੀਕ ਹੈ ਜੀ, ਅਸੀਂ ਤੁਹਾਨੂੰ ਕੈਨੇਡਾ ਦੀ ਪ੍ਰੋਡਕਟ ਤੁਹਾਨੂੰ ਫ੍ਰੀ ਸ਼ਿਪਿੰਗ ਦੇ ਰਹੇ ਹਾਂ ਕੈਨੇਡਾ ਔਰ ਯੂਐਸਏ ਦੇ ਵਿੱਚ।
2: ਅੱਛਾ, ਯੂਐਸਏ ਵਿੱਚ ਵੀ ਫ੍ਰੀ ਸ਼ਿਪਿੰਗ ਹੈ ਜੀ?
3: ਜੀ, ਫ੍ਰੀ ਸ਼ਿਪਿੰਗ ਜਨਾਬ। ਅੱਗੇ ਲੋਕੀ ਕਹਿੰਦੇ ਨੇ ਕੈਨੇਡਾ ਦਿੰਦੇ, ਸਾਨੂੰ ਕਿਉਂ ਨੀ ਦਿੰਦੇ? ਮੈਂ ਕਹਿੰਦੀ ਕੋਈ ਐਸੀ ਗੱਲ ਨੀ, ਮੈਂ ਦਿਆਂਗਾ, ਇਹ ਕਿਹੜੀ ਗੱਲ, ਮੇਰੀ ਚੀਜ਼ ਜਾਂਦੀ ਹੈ, ਮੈਨੂੰ ਫਾਇਦਾ ਕੀ ਹੈ? ਮੈਨੂੰ ਇਹ ਫਾਇਦਾ ਕਿ ਜਿਹਦੇ ਕੋਲ ਮੇਰਾ ਆਇਲ ਚਲਾ ਜਾਂਦਾ, ਫਿਰ ਉਹਦੇ ਯਾਰਾਂ ਸੱਜਣਾਂ ਨੇ ਮੇਰੇ ਕੋਲ ਆਉਣਾ ਹੀ ਆਉਣਾ।
2: ਬਿਲਕੁਲ ਜੀ। ਸੋ ਇੱਕ ਵਧੀਆ ਔਰਗੈਨਿਕ ਚੀਜ਼ ਜਦੋਂ ਤੁਹਾਨੂੰ ਮਿਲ ਜਾਂਦੀ ਆ, ਇੱਕ ਚੰਗੇ ਟੋਨਿਕ, ਕਿਉਂਕਿ ਕਈ ਵਾਰ ਅਸੀਂ ਸਾਡੇ ਵਾਲ ਝੜਦੇ ਆ, ਗੰਜੇ ਹੋਣ ਦੀ ਕਗਾਰ 'ਤੇ ਹੁੰਦੇ ਹਾਂ, ਅਤੇ ਅਸੀਂ ਬੜੀਆਂ ਚੀਜ਼ਾਂ ਬੜੇ ਪ੍ਰੋਡਕਟ ਲਾਉਣੇ ਆ, ਪਰ ਜੇ ਇੱਕ ਚੰਗਾ ਪ੍ਰੋਡਕਟ ਸਾਨੂੰ ਮਿਲ ਜੇ ਤਾਂ ਮੈਨੂੰ ਲੱਗਦਾ ਐਸੇ ਬੰਦੇ ਨੂੰ ਦਵਾਵਾਂ ਦੇਣੀਆਂ ਚਾਹੀਦੀਆਂ, ਕਿਉਂਕਿ ਬਾਅਦ ਵਿੱਚ ਹਜ਼ਾਰਾਂ ਲੱਖਾਂ ਡਾਲਰ ਤੁਸੀਂ ਟ੍ਰਾਂਸਪਲਾਂਟ 'ਤੇ ਲਾਉਂਦੇ ਹੋ, ਹੋਰ ਪਲਾਸਟਿਕ ਸਰਜਰੀਆਂ 'ਤੇ ਲਾਉਣੇ ਹੋ, ਕਿੰਨੇ ਕਿੰਨੇ ਮਹਿੰਗੀਆਂ ਦਵਾਈਆਂ ਖਾਂਦੇ ਹੋ। ਤੁਸੀਂ ਇੱਕ ਵਾਰ ਫਰੈਸ਼ ਹੇਅਰ ਟੋਨਿਕ ਲੈ ਕੇ ਆਓ, ਦੇਖੋ ਤੁਹਾਡੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਹੋ ਜਾਣਾ। ਮਲਕ ਸਾਹਿਬ, ਕਿੰਨੀ ਕੁ ਜੜੀਆਂ ਬੂਟੀਆਂ ਪੈਂਦੀਆਂ ਇਹਦੇ 'ਚ?
3: ਇਹਦੇ 6 ਮੁਖਤਲਿਫ ਆਇਲਸ ਨੇ, ਉਹਨਾਂ ਦਾ ਅਰਕ ਕੱਢਦੇ ਹਾਂ ਮੁਖਤਲਿਫ ਟੈਂਪਰੇਚਰ ਦੇ ਵਿੱਚ ਤੇ ਮੁਖਤਲਿਫ ਰੇਸ਼ੋ ਦੇ ਨਾਲ ਉਹਦਾ ਅਰਕ ਕੱਢ ਕੇ ਫਿਰ ਉਹਨੂੰ ਮਿਕਸ ਕਰਦੇ ਹਾਂ, ਪ੍ਰਿਜ਼ਰਵ ਕਰਦੇ ਹਾਂ, ਫਿਰ ਉਹਦੀ ਸਮੈਲ ਨੂੰ ਕੈਮੋਫਲੇਜ ਕਰਦੇ ਹਾਂ, ਫਿਰ ਉਹਨੂੰ ਪ੍ਰਿਜ਼ਰਵ ਕਰਦੇ ਹਾਂ, ਫਿਰ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਹਾਂ। ਔਰ ਮੇਰਾ ਕੰਮ ਜਿਹੜਾ ਹੈ ਉਹ ਇਸ ਵਕਤ ਦਾ ਚੱਲਦਾ ਕਿ ਇਹਨੂੰ ਇਹਦੇ ਵਿੱਚ ਲੋਕਾਂ ਦੀਆਂ ਦਵਾਵਾਂ ਲੱਗਦੀਆਂ ਨੇ, ਕਰਨਾ ਮੈਂ ਘਰ ਬੈਠਾ ਹੋਵਾਂ
2: ਜੀ। ਸੋ ਮਲਕ ਸਾਹਿਬ, ਨੰਬਰ ਆਪਣਾ ਨੰਬਰ ਦੇ ਦਿਓ ਤਾਂ ਕਿ ਸਰੋਤੇ ਤੁਹਾਨੂੰ ਰੀਚ ਕਰ ਸਕਣ।
3: ਮੈਂ ਅਰਜ਼ ਕਰਦਾ, ਮੇਰਾ ਫੋਨ ਨੰਬਰ ਹੈਗਾ ਜੀ 6475215159,
2: 5159 6 6 647 521 5159 5159
3: ਅਗਲੀ ਵੀ ਗੱਲ ਸੁਣ ਲਓ
2: ਜੀ,
3: ਉਡਾਨ ਵੱਲੋਂ ਇਹ ਕਹਿ ਦਿਓ ਕਿ ਅਗਲੇ ਮੰਗਲ ਅਗਲੇ ਹਫਤੇ ਤੱਕ ਉਹਨਾਂ ਨੂੰ 3+1 ਅਸੀਂ ਦਿਆਂਗੇ।
2: ਉਹ ਕੀ ਬਾਤ ਹੈ,
3: ਸਾਨੂੰ 3 ਬੋਤਲ ਮੰਗਾਏਗਾ, ਅਸੀਂ ਉਹਨਾਂ ਨੂੰ 25% ਦੇ ਦਿਆਂਗੇ।
2: ਵੈਰੀ ਗੁੱਡ,
3: 3 ਬੋਤਲਾਂ ਦੀ ਕੀਮਤ 4 ਬੋਤਲਾਂ ਪਹੁੰਚਾ ਦਾਂਗੇ। ਹੋਰ ਦੱਸੋ।
2: ਲਓ ਜੀ, ਸੋ 3 ਬੋਤਲਾਂ ਤੁਸੀਂ ਖਰੀਦੋ, ਵਾਲਾਂ ਦੀ ਗਰੰਟੀ। ਮਲਕ ਸਾਹਿਬ ਕਹਿੰਦੇ ਆ ਤੁਸੀਂ 10 ਦਿਨ ਲਾਉਣਾ, ਫੋਟੋ ਖਿੱਚਣੀ ਆ, ਤੇ ਤੁਸੀਂ ਦੇਖਿਓ ਆਪਦੇ ਭੈਣਾਂ ਭਰਾਵਾਂ ਨੂੰ ਵੀ ਇਹ ਐਸੀ ਖੂਬਸੂਰਤ ਚੀਜ਼ ਦਿਓਗੇ, ਤੋਹਫੇ ਦੇ ਵਜੋਂ ਦਿਓ ਤਾਂ ਕਿ ਤੁਹਾਨੂੰ ਦਵਾਵਾਂ ਮਿਲਣ ਲੱਗੋ।
3: ਬਿਲਕੁਲ ਠੀਕ ਹੈ
2: ਜੀ। ਮਲਕ ਸਾਹਿਬ ਇੱਕ ਵਾਰ ਨੰਬਰ ਫਿਰ ਦੇ ਦਈਏ, 6475521 5159 ਜੀ। ਮਲਕ ਸਾਹਿਬ ਕੁਛ ਕਹਿਣਾ ਚਾਹੁੰਦੇ?
3: ਮੈਂ ਇਹੀ ਕਹਿਣਾ ਚਾਹੁੰਦਾ ਕਿ ਜਦ ਇੱਕ ਘਰ ਨੂੰ ਜ਼ਰੂਰਤ ਹੋਵੇ
2: ਜੀ,
3: ਉਹ ਸਾਡੇ ਕੋਲੋਂ ਇਹ ਲੈ ਲੈਣ, ਅਸੀਂ 3+1 ਉਹਨਾਂ ਨੂੰ ਘਰ ਪਹੁੰਚਾਵਾਂਗੇ। ਦੈਟਸ ਇਟ
2: ਜੀ, ਬਹੁਤ ਸ਼ੁਕਰੀਆ ਜੀ। ਸੋ ਜਫਰ ਮਲਕ, ਫਰੈਸ਼ ਹੇਅਰ ਟੋਨਿਕ 6475215159 ਤੇ ਤੁਸੀਂ ਕਾਲ ਕਰਕੇ ਇਹ ਟੋਨਿਕ ਮੰਗਵਾ ਲਓ, ਬਸ ਇਹ ਤੁਹਾਡੀਆਂ ਸਾਰੀਆਂ ਹੀ ਸਮੱਸਿਆਵਾਂ ਦਾ ਹੱਲ। ਤੁਸੀਂ ਜਫਰ ਮਲਕ ਜੀ ਨੂੰ ਕਾਲ ਕਰ ਲਓ, ਤੁਹਾਡੇ ਵਾਲਾਂ ਦੇ ਵਿੱਚ ਕੋਈ ਪ੍ਰੋਬਲਮ ਆ ਨਾ, ਕੰਸਲਟ ਵੀ ਕਰ ਦੇਣਗੇ ਔਰ ਤੁਹਾਨੂੰ ਸਾਰੀਆਂ ਬਿਮਾਰੀਆਂ ਦਾ ਹੱਲ ਦੱਸ ਦੇਣਗੇ ਕਿ ਇਹ ਤੇਲ ਕਿਹੜੀਆਂ ਕਿਹੜੀਆਂ ਬਿਮਾਰੀਆਂ ਦਾ ਹੱਲ ਕਰਦਾ। ਸੋ ਜਫਰ ਮਲਕ ਉਹਨਾਂ ਨੂੰ ਕਾਲ ਕਰ ਲਓ, 6475215159 905-673-3337। ਗੱਲ ਜਿਹੜੀ ਆਪਾਂ ਕਰ ਰਹੇ ਸੀ ਨਾ, ਬਹੁਤ ਵਜ਼ਨਦਾਰ ਆ, ਅਤੇ ਮੈਂ ਮਾਫ਼ ਕਰਨਾ, ਵਿੱਚੋਂ ਮੈਨੂੰ ਇਹ ਮਸ਼ਹੂਰੀਆਂ ਲੈਣੀਆਂ ਪੈਂਦੀਆਂ, ਇਹ ਵੀ ਚਲੋ ਜੇ ਇਹ ਨਾ ਹੋਣ ਤਾਂ ਮੈਂ ਤੁਹਾਡੇ ਨਾਲ ਬੈਠਾ ਨਾ ਹੋਵਾਂ। ਮੈਨੂੰ ਤੁਹਾਡੇ ਨਾਲ ਬੈਠਣ ਵਾਸਤੇ ਕੁਛ ਕੀਮਤ ਅਦਾ ਕਰਨੀ ਪੈਂਦੀ ਹੈ ਇਸ ਰੇਡੀਓ 'ਤੇ। ਜੀ ਕਰਦਾ ਕਿ ਮੈਂ ਤੁਹਾਡੇ ਨਾਲ ਗੱਲਾਂ ਕਰਾਂ ਔਰ ਸਿਰਫ ਗੱਲਾਂ ਕਰਾਂ, ਪਰ ਇਸ ਦੀ ਕੀਮਤ ਅਦਾ ਕਰਨੀ ਪੈਂਦੀ ਹੈ। ਮਾਫ਼ ਕਰਿਓ ਜੀ। ਸਤਿ ਸ਼੍ਰੀ ਅਕਾਲ ਜੀ, 0790 ਤੁਸੀਂ ਆਉਂਦੇ ਰਹੋ।
4: ਸਤਿ ਸ਼੍ਰੀ ਅਕਾਲ ਸਰ, ਕੀ ਹਾਲ ਚਾਲ? ਬਹੁਤ ਵਧੀਆ, ਮਸਲਾ ਤੁਸੀਂ ਬਹੁਤ ਗੁੰਝਲਦਾਰ ਸੀਗਾ ਤੇ ਥੋੜਾ ਜਿਹਾ ਓਪਰੀਅਰ ਹੋ ਜਾਓ ਮਾੜਾ ਜਿਹਾ।
2: ਜੀ ਬਿਲਕੁਲ।

ਅਸੀਂ ਆਪਣੇ ਬੱਚੇ ਗਵਾਏ, ਭਰਾ ਗਵਾਏ, ਅਸੀਂ ਆਪਣੀਆਂ ਭੈਣਾਂ ਗਵਾਈਆਂ, ਅਸੀਂ ਆਪਣੇ ਦੇਸ਼ ਵਾਸਤੇ ਕੀ ਨਹੀਂ ਕੀਤਾ। ਅਸੀਂ ਆਪਣੇ ਦੇਸ਼ ਲਈ 70% ਤੋਂ ਜ਼ਿਆਦਾ ਕੁਰਬਾਨੀਆਂ ਕੀਤੀਆਂ, ਇਸ ਕਰਕੇ ਕਿ ਅਸੀਂ ਆਪਣੇ ਹੋਏ ਜ਼ੁਲਮਾਂ ਦੀ ਦਾਸਤਾਨ ਨੂੰ ਸੁਣਾ ਨਹੀਂ ਸਕਦੇ। ਹਰ ਜ਼ੁਲਮ ਦੀ ਨਾ ਇੱਕ ਇੰਤਹਾ ਹੁੰਦੀ ਆ, ਕਿੰਨੀਆਂ ਕੁ ਇੰਤਹਾਵਾਂ ਸਾਡੇ 'ਤੇ ਹੋਣਗੀਆਂ। ਪਰ ਜ਼ੁਲਮ ਕਰਨ ਵਾਲੇ ਨੇ ਜ਼ੁਲਮ ਕੀਤਾ, ਪਰ ਕੀ ਜ਼ੁਲਮ ਸਹਿਣਾ ਤੁਹਾਨੂੰ ਕੀ ਲੱਗਦਾ, ਉਹ ਸਹੀ ਆ? ਸਾਨੂੰ ਤਾਂ ਸਾਡੇ ਗੁਰੂ ਪਾਤਸ਼ਾਹ ਨਹੀਂ ਦੱਸ ਕੇ ਗਏ ਨਾ, ਜੇ ਜ਼ੁਲਮ ਕਰਨਾ ਪਾਪ ਆ ਨਾ, ਅਤੇ ਜ਼ੁਲਮ ਸਹਿਣਾ ਉਸ ਤੋਂ ਵੀ ਵੱਡਾ ਪਾਪ ਆ। ਅਤੇ ਅਸੀਂ ਜ਼ੁਲਮ ਹੀ ਸਹੀ ਜਾਂਦੇ ਹਾਂ ਕਿ ਅਸੀਂ ਵੇਟ ਕਰਦੇ ਹਾਂ, ਉਮੀਦ ਕਰਦੇ ਹਾਂ ਕਿ ਕੋਈ ਸਾਡੇ ਘਰੋਂ ਮਰੇ, ਸਾਡੇ ਘਰੋਂ ਅਰਥੀ ਉੱਠੇ, ਅਤੇ ਫਿਰ ਅਸੀਂ ਬੋਲਾਂਗੇ। ਸਾਡੇ 'ਤੇ ਲਗਾਤਾਰ ਜ਼ੁਲਮ ਹੋ ਰਹੇ ਆ, ਲਗਾਤਾਰ। ਅੱਜ ਵੀ ਤੁਸੀਂ ਹੱਕ ਦੀ ਗੱਲ ਕਰਕੇ ਵੇਖੋ, ਤੁਹਾਡੇ ਭੈਣ ਭਰਾ ਬਜ਼ੁਰਗ ਮਾਂ ਪਿਓ ਨੂੰ ਅੱਜ ਵੀ ਜੇਲ੍ਹਾਂ ਦੇ ਵਿੱਚ ਡੱਕਿਆ ਜਾਂਦਾ। ਤੁਸੀਂ ਹੱਕ ਦੀ ਗੱਲ ਕਰਕੇ ਤਾਂ ਵੇਖੋ। ਮੈਂ ਕੱਲ੍ਹ ਵੀਡੀਓ ਪਾਈ ਸੀ, ਇੱਕ ਵੀਡੀਓ ਪਾਤੀ ਮੈਂ ਕਿ ਸਰਦਾਰ ਜਸਵੰਤ ਸਿੰਘ ਖਾਲੜਾ ਦੇ ਨਾਮ 'ਤੇ। ਸਵੇਰੇ ਉੱਠਿਆ ਅਤੇ ਉਹ ਮੇਰਾ ਅਕਾਊਂਟ, ਸ਼ੁਕਰ ਹੈ ਕਿ ਅਕਾਊਂਟ ਨਹੀਂ ਉਹਨਾਂ ਨੇ ਬੈਨ ਕੀਤਾ। ਸਾਨੂੰ ਸਜ਼ਾ ਮਿਲ ਰਹੀ ਹੈ ਬੋਲਣ ਦੀ ਕਿ ਭਾਈ ਤੁਹਾਨੂੰ ਅਸੀਂ ਕੁੱਟਾਂਗੇ ਵੀ, ਤੁਹਾਨੂੰ ਮਾਰਾਂਗੇ ਵੀ, ਤੁਹਾਡੇ 'ਤੇ ਜ਼ੁਲਮ ਵੀ ਕਰਾਂਗੇ, ਪਰ ਤੁਸੀਂ ਬੋਲਣਾ ਨਹੀਂ, ਤੁਸੀਂ ਬੋਲਣਾ ਨਹੀਂ। ਇਹ ਸਜ਼ਾ ਸਾਨੂੰ ਆਜ਼ਾਦੀ ਦੀ ਮਿਲ ਰਹੀ ਆ? ਕੀ ਸਾਨੂੰ ਆਪਣੇ ਮੁਲਕ 'ਚ ਆਜ਼ਾਦੀ ਦੀ ਸਜ਼ਾ ਇਹ ਮਿਲ ਰਹੀ ਆ? ਡੈਮੋਕ੍ਰੇਸੀ ਦਾ ਇਹ ਕਾਲਾ ਚਿਹਰਾ ਨਹੀਂ ਵਿਖਾਉਣਾ ਚਾਹੀਦਾ ਸੀ ਸਰਕਾਰਾਂ ਨੂੰ ਹੁਣ ਇਹਨਾਂ ਸਮਿਆਂ ਦੇ ਵਿੱਚ, ਅੱਜ ਦੇ ਸਮੇਂ 'ਚ। ਕਿਵੇਂ ਅਸੀਂ ਕਹਿ ਦਈਏ ਕਿ ਮੁਲਕ ਡੈਮੋਕ੍ਰੇਟਿਕ ਆ, ਕਿਵੇਂ ਅਸੀਂ ਕਹਿ ਦਈਏ ਕਿ ਮੁਲਕ ਡੈਮੋਕ੍ਰੇਸੀ ਮੰਨਦਾ, ਜਿੱਥੇ ਸਾਨੂੰ ਬੋਲਣ ਦੀ ਆਜ਼ਾਦੀ ਨਹੀਂ, ਜਿੱਥੇ ਸਾਨੂੰ ਸਾਡਾ ਸੱਚ ਦੱਸਣ ਦੀ ਆਜ਼ਾਦੀ ਨਹੀਂ, ਸਾਡੇ ਮਰੇ ਹੋਏ, ਸ਼ਹੀਦ ਹੋਏ ਉਹਨਾਂ ਲੋਕਾਂ ਨੂੰ ਦੱਸਣ ਦੀ, ਉਹਨਾਂ ਲੋਕਾਂ ਦਾ ਨਾਮ ਲੈਣ ਦੀ ਆਜ਼ਾਦੀ ਨਹੀਂ, ਸਾਨੂੰ ਸਾਡੇ ਜ਼ਖਮ ਵਿਖਾਉਣ ਦੀ ਆਜ਼ਾਦੀ ਨਹੀਂ, ਅਤੇ ਫਿਰ ਅਸੀਂ ਆਪਣੇ ਆਪ ਨੂੰ ਆਜ਼ਾਦ ਕਿਵੇਂ ਕਹਿ ਦਈਏ? ਕਿਵੇਂ ਕਹਿ ਸਕਦੇ ਹਾਂ ਆਜ਼ਾਦ ਅਸੀਂ? ਪਰ ਮੈਂ ਪਹਿਲਾਂ ਵੀ ਕਿਹਾ ਕਿ ਜ਼ੁਲਮ ਕਰਨ ਵਾਲੇ ਨੇ ਜ਼ੁਲਮ ਕੀਤਾ, ਪਰ ਅਸੀਂ ਕਦੋਂ ਤੱਕ ਚੁੱਪ ਰਵਾਂਗੇ? ਅਸੀਂ ਕਦੋਂ ਜਵਾਬ ਦੇਵਾਂਗੇ? ਅਸੀਂ ਕਦੋਂ ਕਵਾਂਗੇ ਕਿ ਨਹੀਂ ਭਾਈ ਤੂੰ ਜ਼ਾਲਮ ਆ? ਕਿ ਬਸ ਅਸੀਂ ਕਹਿੰਦਾ ਆ ਗਏ, ਸਾਡੇ ਬੱਚੇ ਸੇਫ ਆ, ਅਸੀਂ ਠੀਕ ਹਾਂ, ਗੱਲ ਖਤਮ? ਪਰਮਾਤਮਾ ਨਾ ਕਰੇ ਤੁਹਾਡੀਆਂ ਨਸਲਾਂ ਨੂੰ ਵਾਪਸ ਜਾਣਾ ਪਵੇ, ਤੇ ਤੁਹਾਡੇ ਮੂੰਹ ਤੇ ਥੁੱਕਣਗੀਆਂ ਕਿ ਤੁਸੀਂ ਕੀ ਦੇ ਕੇ ਗਏ ਹੋ ਸਾਨੂੰ ਵਿਰਾਸਤ ਦੇ ਵਿੱਚ, ਗੁਲਾਮੀ, ਕਿ ਅਸੀਂ ਆਪਣੀ ਗੱਲ ਵੀ ਨਹੀਂ ਕਰ ਸਕਦੇ, ਅਸੀਂ ਆਪਣੀ ਭਾਸ਼ਾ ਦੀ ਗੱਲ ਨਹੀਂ ਕਰ ਸਕਦੇ, ਅਸੀਂ ਆਪਣੇ ਪਾਣੀਆਂ ਦੀ ਗੱਲ ਨਹੀਂ ਕਰ ਸਕਦੇ, ਅਸੀਂ ਆਪਣੇ ਹੱਕਾਂ ਦੀ ਗੱਲ ਨਹੀਂ ਕਰ ਸਕਦੇ, ਅਸੀਂ ਸਾਡੇ ਤੋਂ ਹੋਏ ਜ਼ੁਲਮ ਦੀ ਗੱਲ ਨਹੀਂ ਕਰ ਸਕਦੇ। ਅਸੀਂ ਤਾਂ ਮਰ ਹੀ ਗਏ ਹਾਂ, ਅਸੀਂ ਮਰ ਚੁੱਕੇ, ਅੰਦਰੋਂ ਖੋਖਲੇ ਹੋ ਚੁੱਕੇ ਹਾਂ। ਅਸਲ ਵਿੱਚ ਸਾਡਾ, ਅਸੀਂ ਵੱਡੀਆਂ ਵੱਡੀਆਂ ਗੱਲਾਂ ਕਰਨ ਵਾਲੇ ਨਾ, ਸਾਡੇ ਕਿਰਦਾਰ ਬਹੁਤ ਬੌਣੇ ਹੋ ਚੁੱਕੇ ਆ। ਸਾਨੂੰ ਡਰਾ ਦਿੱਤਾ ਜਾਂਦਾ ਸਾਡੇ ਆਲੇ ਦੁਆਲੇ ਤੋਂ, ਸੱਜਣ ਮਿੱਤਰ ਮੂੰਹ ਅੱਗੇ ਉਂਗਲਾਂ ਰੱਖ ਦਿਓ, ਨਾ ਬੋਲਿਓ, ਸਰਕਾਰਾਂ ਖਿਲਾਫ ਨਹੀਂ ਬੋਲਣਾ, ਤੁਸੀਂ ਨਹੀਂ ਬੋਲਣਾ, ਤੁਸੀਂ ਮਾਰੇ ਜਾਓਗੇ। ਪਰ ਕਦੋਂ ਤੱਕ? ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਤਾਂ ਵੱਖਵਾਦੀ ਵੀ ਨਹੀਂ ਸੀ, ਕਦੇ ਸਾਨੂੰ ਅੱਤਵਾਦੀ ਕਹਿ ਕੇ ਮਾਰਿਆ, ਕਦੇ ਵੱਖਵਾਦੀ ਕਹਿ ਕੇ ਮਾਰਿਆ। ਸਾਡੀਆਂ ਪੱਗਾਂ ਅਤੇ ਦਾੜੀਆਂ ਕਿੰਨਾ ਕੁ ਚੁੱਭਦੀਆਂ ਹੋਣਗੀਆਂ ਇਹਨਾਂ ਨੂੰ, ਇਹਨਾਂ ਦੀਆਂ ਅੱਖਾਂ ਦੇ ਵਿੱਚ ਕਿੰਨਾ ਰੜਕਦੀਆਂ ਹੋਣਗੀਆਂ ਪੱਗਾਂ ਅਤੇ ਦਾੜੀਆਂ।
ਕਿ ਇਹ ਸਾਡੇ ਪਿੱਛੇ ਜੇ ਚੜ੍ਹਦੀ ਕਲਾ ਫਿਲਮ ਨੂੰ ਬੈਨ ਕੀਤਾ, ਉਸ ਵਿੱਚ ਕੁਛ ਵੀ ਨਹੀਂ ਸੀ, ਸਿਰਫ ਇੱਕ ਬੀਬੀ ਬਿਮਲ ਕੌਰ ਖਾਲਸਾ ਦੀ ਸਿਰਫ ਇੱਕ ਬਾਇਓਗ੍ਰਾਫੀ, ਦੈਟਸ ਆਲ, ਉਹ ਵੀ ਬੈਨ ਕੀਤੀ ਗਈ। 1984 ਦਲਜੀਤ ਦੀ ਮੂਵੀ ਆਈ, ਉਹ ਵੀ ਬੈਨ ਕੀਤੀ ਗਈ। ਹੋਰ ਬਹੁਤ ਸਾਰੀਆਂ ਮੂਵੀਆਂ ਕਰਾਈ ਚੱਲੋ ਬੈਨ, ਤੇ ਉਹ ਦਿਨ ਦੂਰ ਨਹੀਂ, ਤੁਹਾਨੂੰ ਅੱਖਾਂ ਚੱਕਣ ਤੇ ਵੀ ਤੁਹਾਡੇ ਬੈਨ ਲੱਗੂਗਾ। ਇਸ ਗੱਲ ਨੂੰ ਯਾਦ ਰੱਖਿਓ, ਅੱਖਾਂ ਨੀਵੀਆਂ ਕਰਕੇ ਤੁਰਨਾ ਪੈਣਾ ਤੁਹਾਨੂੰ, ਤੁਹਾਡੀਆਂ ਆਉਣ ਵਾਲੀਆਂ ਨਸਲਾਂ ਨੂੰ ਨੀਵੇਂ ਹੋ ਕੇ ਤੁਰਨਾ ਪੈਣਾ। ਸਾਡੇ ਵਡੇਰਿਆਂ ਨੇ, ਸਾਡੇ ਵੱਡਿਆਂ ਨੇ ਧੌਣ ਚੱਕ ਕੇ, ਅੱਖਾਂ ਚੱਕ ਕੇ, ਅੱਖਾਂ ਚੱਕਾਂ ਪਾਉਣ ਦਾ ਮੁੱਲ ਤਾਰਿਆ, ਪਰ ਅਸੀਂ ਕੀ ਕਰ ਰਹੇ ਹਾਂ? ਬੋਲੋ ਯਾਰ, ਬੋਲੋ, ਆਪਣੀਆਂ ਨਸਲਾਂ ਨੂੰ ਬਚਾਉਣਾ ਜੇ ਤੁਸੀਂ, ਨਹੀਂ ਤਾਂ ਇਹ ਜਿਹੜੀ ਜਨਰੇਸ਼ਨ ਆ ਨਾ, ਜਿੰਨੀ ਵੀ, ਇਹ ਗਵਾਹ ਹੋਊਗੀ ਤੁਹਾਡੀ ਕਾਇਰਤਾ ਦੀ, ਤੁਹਾਡੀਆਂ ਕਮਜ਼ੋਰੀਆਂ ਦੀ, ਤੁਹਾਡੀ ਬੁਜ਼ਦਲੀ ਦੀ। ਲੱਗੇ ਰਹੋ ਪੈਸੇ ਕਮਾਉਣ, ਕਮਾਓ ਪੈਸਾ, ਕਮਾਓ, ਗੱਡੀਆਂ ਲਓ, ਘਰ ਲਓ, ਬਸ

0: ਸਾਡਾ ਕੰਮ ਆ ਬੋਲਣਾ, ਮੇਰਾ ਕੰਮ ਆ ਹੋਕਾ ਦੇਣਾ, ਤੁਸੀਂ ਸੁਣਨਾ ਨਹੀਂ ਸੁਣਨਾ ਤੁਹਾਡੀ ਮਰਜ਼ੀ। ਮੇਰੇ ਇੱਥੇ ਮੈਕ 'ਤੇ ਬਹਿ ਕੇ ਰੋਜ਼ ਹੀ ਹੂ ਹੂ ਹਾਹਾ ਕਰਕੇ ਗਾਣੇ ਚਲਾ ਕੇ ਇੰਟਰਟੇਨਮੈਂਟ ਕਰਨ ਨਹੀਂ ਮੈਂ ਆਉਂਦਾ। ਮੈਂ ਚਾਹੁੰਦਾ ਕਿ ਮੈਂ ਆਪਣਾ ਫਰਜ਼ ਨਿਭਾਉਣਾ, ਤੁਸੀਂ ਤੁਹਾਡੀ ਮਰਜ਼ੀ, ਮੇਰਾ ਕੰਮ ਆ ਹੋਕਾ ਦੇਣਾ।
1: ਜੀ ਸਤਿ ਸ਼੍ਰੀ ਅਕਾਲ ਦਮਨਜੀਤ ਗਰੇਵਾਲ ਸਾਹਿਬ, ਤੁਸੀਂ ਆਉਣੇ ਰਹੋ।
2: ਸਤਿ ਸ਼੍ਰੀ ਅਕਾਲ ਵੀਰੇ, ਕੀ ਹਾਲ ਚਾਲ ਹੈ?
0: ਚੜ੍ਹਦੀ ਕਲਾ ਬਾਈ ਜੀ,
2: ਬਹੁਤ ਵਧੀਆ ਵੀਰੇ, ਬਹੁਤ ਵਧੀਆ। ਤੁਸੀਂ ਵੀਰੇ ਆਹੀ ਗੱਲ ਕਰੀ ਆ ਨਾ, ਸਵਾਦ ਆ ਗਿਆ, ਲਾਈਕ ਸਲਿਊਟ ਆ। ਮੈਂ ਵੀ ਪਰਸੋਂ ਮੂਵੀ ਦੇਖੀ ਆ, ਯਾਨੀ ਕਿ ਬਹੁਤ ਹੀ ਨਿਹਜ ਵਧੀਆ ਮੂਵੀ ਆ, ਇਸ ਤੋਂ ਉੱਪਰ ਕੁਛ ਨੀ ਹੈਗਾ, ਹਰੇਕ ਨੂੰ ਦੇਖਣੀ ਚਾਹੀਦੀ ਆ। ਔਰ ਵੀਰੇ ਵੱਡੀ ਗੱਲ ਆ, ਤੁਸੀਂ ਖੁੱਲ ਕੇ ਬੋਲੇ ਹੋ, ਮੈਨੂੰ ਲੱਗਦਾ ਨੀ ਕੋਈ ਹੋਰ ਬੋਲਿਆ, ਤੇ ਸਵਾਦ ਆ ਗਿਆ ਵੀਰੇ ਯਾਰ, ਲਾਈਕ ਕੋਈ ਵਰਡ ਨੀ ਹੈਗੇ ਕਹਿਣ ਨੂੰ, ਇੰਨੀ ਨਿਹਜ ਸੋਹਣੀ ਮੂਵੀ ਆ, ਬਸ ਆਪਣੀ ਹਿਸਟਰੀ ਆ। ਲਾਈਕ ਆਪਾਂ ਨੂੰ ਪਤਾ ਨਾ, ਚੱਲ ਆਪਾਂ ਹੈਗੇ ਆ 35-36 ਸਾਲ ਦੀ ਮੇਰੀ ਉਮਰ ਆ, ਮੈਨੂੰ ਨੌਲੇਜ ਹੈ ਇਹ ਚੀਜ਼ ਦੀ, ਆਪਾਂ ਦੇਖਿਆ ਸੁਣੇ ਆਪਣੇ ਵੱਡਿਆਂ ਤੋਂ, ਤੇ ਪਰ ਜਿਨ੍ਹਾਂ ਦੀ ਹੁਣ ਜਿਹੜੇ ਜਿਨ੍ਹਾਂ ਦੇ 2000 ਤੋਂ ਬਾਅਦ ਜਨਮ ਆ ਨਾ, ਲਾਈਕ ਉਹਨਾਂ ਨੂੰ ਦੱਸਣਾ ਵੀ ਸਾਡਾ ਫਰਜ਼ ਆ, ਤੇ ਉਹਨਾਂ ਨੂੰ ਜ਼ਰੂਰ ਦੇਖਣੀ ਚਾਹੀਦੀ ਆ ਮੂਵੀ, ਵੀ ਸਾਡੇ ਨਾਲ ਕੀ ਹੋਇਆ, ਸਾਡਾ ਕੀ ਕਹਾਣ ਹੋਇਆ। ਤੇ
0: ਮੈਂ ਇੱਕ ਸਵਾਲ ਪੁੱਛਣਾ ਚਾਹੁੰਦਾ ਸਭ ਨੂੰ, ਦਮਨ ਵੀਰੇ ਮੈਂ ਤੈਨੂੰ ਵੀ ਸਵਾਲ ਪੁੱਛਦਾ, ਚਲੋ ਤੁਸੀਂ ਆ ਗਏ ਹੋ।
2: ਹਾਂਜੀ ਹਾਂਜੀ,
0: ਆਪਾਂ ਆਪਣੇ ਤੇ ਲੱਗੀਆਂ ਸੱਟਾਂ ਨਹੀਂ ਵਿਖਾ ਸਕਦੇ, ਆਪਾਂ ਆਪਣੇ ਤੇ ਬਣੇ ਹੋਏ ਉਹਨਾਂ ਸਾਡੇ ਮਰੇ ਹੋਏ ਸ਼ਹੀਦਾਂ ਨੂੰ ਅਸੀਂ ਜ਼ਿੰਦਾ ਨਹੀਂ ਕਰ ਸਕਦੇ ਆਪਣੀਆਂ ਗੱਲਾਂ ਦੇ ਵਿੱਚ, ਅਸੀਂ ਆਪਣੀਆਂ ਫਿਲਮਾਂ ਬਣਾ ਕੇ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਨਹੀਂ ਵਿਖਾ ਸਕਦੇ, ਅਸੀਂ ਆਪਣੀ ਗੱਲ ਨਹੀਂ ਕਰ ਸਕਦੇ, ਅਸੀਂ ਪਾਣੀ ਦੀ ਗੱਲ ਨਹੀਂ ਕਰ ਸਕਦੇ, ਅਸੀਂ ਮਿੱਟੀ ਦੀ ਗੱਲ ਨਹੀਂ ਕਰ ਸਕਦੇ, ਅਸੀਂ ਪੰਜਾਬ ਦੀ ਗੱਲ ਨਹੀਂ ਕਰ ਸਕਦੇ, ਕੀ ਅਸੀਂ ਆਜ਼ਾਦ ਹਾਂ?
2: ਬਿਲਕੁਲ ਨਹੀਂ ਵੀਰੇ, ਬਿਲਕੁਲ। ਹੁਣ ਤੁਸੀਂ ਦੱਸੋ ਯਾਰ, ਇਹ ਮੂਵੀ ਨੂੰ ਬੈਨ, ਪਹਿਲੀ ਗੱਲ ਤਾਂ ਇਹ ਮੂਵੀ 2-3 ਸਾਲ ਰੋਕ ਕੇ ਰੱਖੀ ਗਈ ਆ ਨਾ, ਇਹ ਚ ਏਦਾਂ ਦਾ ਕੀ ਆ? ਫਿਰ ਦਲਜੀਤ ਨੇ ਵੀ ਜਿਹੜੀ ਗੱਲ ਕਹੀ ਆ ਉਹ ਮੂੰਹ ਤੇ ਇੱਕ ਚਪੇੜੀ ਮਾਰੀ ਆ, ਵੀ ਜਿਵੇਂ ਜਸਵੰਤ ਸਿੰਘ ਖਾਲੜਾ ਜੀ ਵੀ ਉਹਨਾਂ ਨੂੰ ਜਰਾ ਉਹਨਾਂ ਨਾਲ ਇਨਸਾਫ਼ ਨੀ ਹੋਇਆ, ਉਹਨਾਂ ਨੂੰ ਆਪਦੀ ਹੱਥ ਮੂਹਰੇ ਗੱਲ ਰੱਖਣ ਦਾ ਮੌਕਾ ਨੀ ਮਿਲਿਆ ਹੈਗਾ ਨਾ, ਤੇ ਹੁਣ ਵੀ ਸੇਮ ਚੀਜ਼ ਹੀ ਹੋਈ ਆ, ਹੁਣ ਉਹਨਾਂ ਨੇ ਉਹਨਾਂ ਦੀ ਜੀਵਰੀ ਬਣਾਈ ਆ ਸਾਰੀ, ਤੇ ਹੁਣ ਵੀ ਬੈਨ ਆ। ਇਹਦਾ ਮਤਲਬ ਆਪਾਂ ਜਦ ਵੀ ਗੁਲਾਮ ਸੀਗੇ ਤੇ ਹੁਣ ਵੀ ਗੁਲਾਮ ਆ।
0: ਪਹਿਲਾਂ ਅੱਜ ਵਾਲੀ ਗੁਲਾਮੀ ਖਤਰਨਾਕ ਆ, ਪਹਿਲਾਂ ਵਾਲੀ ਗੁਲਾਮੀ ਵਿਖਦੀ ਸੀ, ਅੱਜ ਵਾਲੀ ਗੁਲਾਮੀ ਦਿਖਦੀ ਨਹੀਂ। ਅੱਜ ਵਾਲਾ ਦੁਸ਼ਮਣ ਸਾਨੂੰ ਮਾਰ ਕੇ ਮੁੱਕਰਦਾ ਆ, ਪਹਿਲਾਂ ਸਾਨੂੰ ਚੁਰਾਹਿਆਂ 'ਚ ਟੰਗਿਆ ਜਾਂਦਾ ਸੀ, ਸ਼ਰੇਆਮ ਅਸੀਂ ਮਰਦੇ ਸੀ, ਸਾਨੂੰ ਪਤਾ ਸੀ। ਅੱਜ ਜਿਹੜਾ ਅੱਜ ਦੁਸ਼ਮਣ ਹੈ ਉਹ ਸਾਨੂੰ ਮਾਰ ਕੇ ਮੁੱਕਰਦਾ ਆ, ਉਹ ਸਾਨੂੰ ਆਪਣਾ ਬਣਾ ਕੇ ਮਾਰਦਾ ਆ, ਬਸ ਇਹਨਾਂ ਕੁ ਫਰਕ ਆ।
2: ਏਦਾਂ ਦੀ ਮੂਵੀਆਂ ਕਿਉਂ ਬੈਨ ਹੋ ਰਹੀਆਂ ਨੇ? ਲਾਈਕ ਜਿਵੇਂ ਪਹਿਲਾਂ ਤੁਸੀਂ ਗੱਲ ਕਰੀ ਆ, ਚੜ੍ਹਦੀ ਕਲਾ ਮੂਵੀ ਆ ਉਹ ਨੀ ਰਿਲੀਜ਼ ਹੋਣ ਦਿੱਤੀ ਗਈ ਨਾ, ਤੇ ਹੁਣ ਇਹ ਵਾਲੀ ਮੂਵੀ ਆ ਯਾਰ। ਪਰ ਵੀ ਆਪਣੇ ਬੰਦੇ ਵੀ ਘੈਂਟ ਨੇ, ਸਾਰਿਆਂ ਨੇ ਜਿਵੇਂ ਹੁਣ ਫੋਕਾ ਦੇ ਰਹੇ ਨੇ ਵੀ ਹਾਂ, ਦਲਜੀਤ ਨੇ ਵੀ ਇਹੀ ਗੱਲ ਕਹੀ ਸੀਗੀ ਵੀ ਹਾਂ ਭਾਈ ਤੁਸੀਂ ਆਪਣੀ ਮੂਵੀ ਆ, ਮੈਨੂੰ ਪਤਾ ਸੀ ਬੈਨ ਹੋ ਜਾਣੀ ਆ, ਹਰੇਕ ਨੇ ਡਾਊਨਲੋਡ ਕਰ ਲਈ, ਹਰੇਕ ਦੀ ਜੇਬ 'ਚ ਆ ਮੂਵੀ, ਹੁਣ ਸਾਰੇ ਜਾਣੇ ਉਹ ਤੋਂ ਵੱਧ ਚੜ੍ਹ ਕੇ ਦੇਖਣਗੇ।
0: ਜੀ ਬਹੁਤ ਸ਼ੁਕਰੀਆ,
2: ਉਹ ਵੀ ਦੇਖੂਗਾ।
0: ਬਹੁਤ ਸ਼ੁਕਰੀਆ, ਬਹੁਤ ਮੁਹੱਬਤ ਵੀਰੇ, ਬਹੁਤ ਪਿਆਰ। ਪਰ ਹੋਕਾ ਦਿਓ, ਬੋਲੋ, ਮੁਰਦਿਆਂ ਵਿੱਚ ਸ਼ਾਮਿਲ ਨਾ ਹੋਵੋ, ਜਿਉਂਦਿਆਂ ਵਿੱਚ ਖੜੋ। ਜੇ ਤੁਸੀਂ ਆਪਣੇ ਆਪ ਨੂੰ ਬੁਜ਼ਦਲਾਂ ਦੇ ਵਿੱਚ ਖੜੇ ਕਰਨਾ ਤੇ ਫਿਰ ਜਿਉਂ ਇੰਜੋਏ ਕਰੋ, ਖੁਸ਼ ਰਹੋ। ਪਰ ਜੇ ਆਪਣੀਆਂ ਅੱਖਾਂ 'ਚ ਅੱਖਾਂ ਪਾ ਕੇ ਸ਼ੀਸ਼ੇ ਦੇ ਵਿੱਚ ਜਦੋਂ ਆਪਣਾ ਚਿਹਰਾ ਵੇਖੋਗੇ ਨਾ, ਤੇ ਆਪਣਿਆਂ ਵਾਸਤੇ ਕੁਛ ਕਰੋ, ਬੋਲੋ ਕਿ ਅਸੀਂ ਗੁਲਾਮ ਨਹੀਂ, ਇਹ ਸਾਡਾ ਵੀ ਦੇਸ਼ ਆ। ਕਦੋਂ ਤੱਕ ਅਸੀਂ ਆਪਣੇ ਦੇਸ਼ ਦੇ ਵਿੱਚ ਡਰ ਕੇ ਸਹਿਮ ਕੇ ਮਰਦੇ ਰਵਾਂਗੇ, ਲੁਕ ਲੁਕ ਕੇ ਰਵਾਂਗੇ? ਹੱਕਾਂ ਮੰਗਣ 'ਤੇ ਸਾਨੂੰ ਡਾਂਗਾਂ, ਜੇਲ੍ਹਾਂ, ਵੱਖਵਾਦੀ ਅੱਤਵਾਦੀ ਦੇ ਖਿਤਾਬ ਮਿਲਦੇ ਰਹਿਣਗੇ? ਕਦੋਂ ਤੱਕ? ਆਉਣ ਵਾਲੀਆਂ ਨਸਲਾਂ ਜ਼ਰੂਰ ਸਵਾਲ ਪੁੱਛਣਗੀਆਂ, ਜੇ ਤੁਸੀਂ ਅੱਜ ਦੇਣ ਦੇ ਕਾਬਲ ਨਹੀਂ ਤਾਂ ਤੁਹਾਨੂੰ ਸੋਚਣਾ ਕਿਉਂ? ਯੂਰਪ, ਕਨੇਡਾ, ਅਮਰੀਕਾ ਵਸੋ, ਜੁਗ ਜੁਗ ਵਸੋ, ਛੁੱਟੀਆਂ ਕੱਟਣ ਜਾਣਾ ਵੀ ਤੁਹਾਡਾ ਔਖਾ ਹੋ ਜਾਣਾ ਜੇ ਤੁਹਾਨੂੰ ਲੱਗਦਾ ਨਾ ਕਿ ਸਾਡਾ ਮੁਲਕ ਹੁਣ ਨਹੀਂ, ਹੁਣ ਸਾਡਾ ਮੁਲਕ ਕਨੇਡਾ ਆ। ਬਿਲਕੁਲ ਹੋ ਸਕਦਾ ਆ, ਪਰ ਸਭ ਤੋਂ ਵੱਡੀ ਗਦਾਰੀ, ਸਭ ਤੋਂ ਵੱਡੀ ਮਕਾਰੀ ਆਪਣੀ ਮਿੱਟੀ ਨਾਲ ਅਸੀਂ ਕਰ ਰਹੇ ਹਾਂ। 905-673-3337 905-673-3337 ਮਾਫ ਕਰਨਾ, ਸਮਾਂ ਥੋੜ੍ਹਾ ਜਿਹਾ, ਕੌਲਾਂ ਬਹੁਤ ਸਾਰੀਆਂ ਆ, ਹੋ ਸਕਦਾ ਮੈਂ ਕੁਛ ਕੌਲਾਂ ਨਾ ਲੈ ਪਾਵਾਂ। ਜੀ ਜੌਨ ਮਸੀਹ ਜੀ, ਤੁਸੀਂ ਆਉਣੇ ਰਹੋ।
3: ਜੀ ਗੁੱਡ ਈਵਨਿੰਗ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ।
3: ਤੇ ਤੁਹਾਡਾ ਅੰਦਾਜ਼ੇ ਬਿਆਨ ਦਿਲ ਦੇ ਵਿੱਚ ਘਰ ਕਰਦਾ। ਤੇ ਇੱਕ ਅਲਾਮਾ ਇਕਬਾਲ ਸਾਹਿਬ ਦਾ ਸ਼ੇਰ ਯਾਦ ਆਇਆ
1: ਜੀ,
3: ਸਤਾਰੋਂ ਸੇ ਆਗੇ ਜਹਾਂ ਔਰ ਵੀ ਹੈ, ਅਭੀ ਇਸ਼ਕ ਕੇ ਇਮਤਿਹਾਂ ਔਰ ਵੀ ਹੈ। ਤੇ ਗੁੱਡ ਲੱਕ, ਜਿਹੜੀਆਂ ਗੱਲਾਂ ਤੁਸੀਂ ਕਰਦੇ ਹੋ ਬੜੀਆਂ ਅੱਛੀਆਂ ਔਰ ਦਿਲ ਤੇ ਅਸਰ ਕਰਦੀਆਂ ਨੇ। ਅੱਲਾ ਤੁਹਾਡਾ ਪ੍ਰੋਗਰਾਮ,
1: ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ। ਇਹ ਕੋਈ ਪ੍ਰੋਗਰਾਮ ਨਹੀਂ ਹੈ, ਮੈਂ ਸਿਰਫ ਆਪਣੇ ਦਿਲੋਂ ਗੱਲ ਕਰ ਰਿਹਾ, ਔਰ ਮੈਨੂੰ ਲੱਗਦਾ ਕਿ ਕੋਈ ਹੋਸਟ ਵੀ ਇਸ ਤਰ੍ਹਾਂ ਦੀ ਗੱਲ ਨਹੀਂ ਕਰਦਾ ਹੋਊਗਾ, ਕਿ ਮੈਨੂੰ ਲੱਗਦਾ ਕਿ ਸਭ ਕਮਰਸ਼ੀਅਲ ਨੇ ਅਤੇ ਉਹਨਾਂ ਦਾ ਹੱਕ ਆ, ਰਾਈਟ ਆ, ਪਰ ਮੈਂ ਸਿਰਫ ਹੋਕਾ ਦੇ ਰਿਹਾ ਕਿ ਜਾਗੋ, ਇਸ ਤੋਂ ਪਹਿਲਾਂ ਕਿ ਥੋੜ੍ਹੇ ਜਿਹੇ ਸਾਰਾ ਬਾਕੀ ਰਹਿਣ, ਜਾਗੋ, ਬੋਲੋ। ਮੁਰਦੇ ਤਾਂ ਨਹੀਂ ਬੋਲਿਆ ਕਰਦੇ, ਪਰ ਜਿਉਂਦੇ ਇਨਸਾਨ ਤਾਂ ਬੋਲਿਆ ਕਰਦੇ ਨਾ। ਤੁਹਾਡੇ ਕੋਲ ਸੋਸ਼ਲ ਮੀਡੀਆ, ਤੁਹਾਡੇ ਕੋਲ ਪਾਵਰ ਆ, ਆਪਣੇ ਹੱਕ ਦੀ ਗੱਲ ਕਰੋ, ਨਹੀਂ ਤਾਂ ਤੁਹਾਡੇ ਵਾਸਤੇ ਕਿਸੇ ਨੇ ਬੋਲਣਾ ਨਹੀਂ। ਆਹ ਜਿਹੜੇ ਦੋ ਚਾਰ ਕਲਾਕਾਰ ਆ ਤੁਹਾਡੇ ਵਾਸਤੇ ਫਿਲਮਾਂ ਬਣਾਉਂਦੇ ਆ, ਲੋਕ ਉੱਦਮ ਕਰਦੇ ਆ, ਇਹਨਾਂ ਨੇ ਵੀ ਚੁੱਪ ਕਰ ਜਾਣ ਜਦੋਂ ਤੁਸੀਂ ਆਪਣੇ ਲਈ ਨਾ ਖੜੇ ਹੋਏ, ਤਾਂ ਤੁਹਾਡੇ ਵਾਸਤੇ ਕਿਸੇ ਨੇ ਕਿਹਨੇ ਖੜਾ ਹੋਣਾ। ਇਹ ਵੀ ਗੱਲ ਯਾਦ ਰੱਖਿਓ, ਮੈਂ ਵੀ ਅੱਜ ਬੋਲੂ, ਕੱਲ੍ਹ ਬੋਲੂ, ਪਰਸੋਂ ਬੋਲੂ, ਜਿੱਦਣ ਮੈਨੂੰ ਵੀ ਹੰਗਾਰਾ ਨਾ ਮਿਲਿਆ ਮੈਂ ਵੀ ਫਤਿਹ ਬੁਲਾ ਜੂੰਗਾ, ਪਰ ਅਸੀਂ ਆਪਣੀ ਡਿਊਟੀ ਦੇ ਮੁਤਾਬਕ, ਅਸੀਂ ਮਰੇ ਨਹੀਂ, ਅਸੀਂ ਬੁਜ਼ਦਿਲ ਨਹੀਂ, ਅਸੀਂ ਆਪਣਾ ਕੰਮ ਕਰ ਰਹੇ ਹਾਂ। ਤੁਸੀਂ ਕੀ ਹੋ ਇਹ ਤੁਸੀਂ ਸੋਚਣਾ। 905-673-3337 ਮੰਦੇਵ ਸਾਹਿਬ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਜੀ?
3: ਲਵ ਯੂ ਸੰਧੂ ਸਾਹਿਬ, ਲਵ ਯੂ।
1: ਬਹੁਤ ਸ਼ੁਕਰੀਆ ਭਾਜੀ, ਥੈਂਕ ਯੂ ਸੋ ਮਚ।
3: ਬਹੁਤ ਬਹੁਤ ਜਾਣੀ ਤੁਹਾਡੀ ਗੱਲ ਸੁਣ ਕੇ ਨਾ, ਤੁਹਾਨੂੰ ਤੁਹਾਡੇ ਨਾਲ ਇੰਨਾ ਸਤਿਕਾਰ ਆ ਮਨ ਦੇ ਵਿੱਚ, ਵੀ ਵਾਕਈ ਸੂਰਮੇ ਬੈਠੇ ਨੇ ਹਲੇ ਦੁਨੀਆਂ ਤੇ।
1: ਬਹੁਤ ਸ਼ੁਕਰੀਆ ਸਰ, ਥੈਂਕ ਯੂ।
3: ਤੁਸੀਂ ਜੋ ਇਹ ਹੋਕਾ ਦਿੰਦੇ ਰਹੋ, ਤਕੜੇ ਰਹੋ, ਬੈਸਟ ਵਿਸ਼ਸ ਜੀ, ਥੈਂਕ ਯੂ ਤੁਹਾਡਾ ਬਹੁਤ ਬਹੁਤ।
1: ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ। ਹੋਕੇ ਦੇਣ ਵਾਲੇ ਬਹੁਤਾ ਚਿਰ ਰਹਿੰਦੇ ਨਹੀਂ, ਪਰ ਸਾਡਾ ਕੰਮ ਹੈ ਜੀ। ਸਾਡੇ ਗੁਰੂ ਸਾਹਿਬ ਕਹਿ ਕੇ ਗਏ ਆ ਕਿ ਸੱਚ ਬੋਲਣਾ ਤੇ ਸੱਚ ਹੀ ਕਹਿਣਾ ਤੇ ਜ਼ੁਲਮ ਤੋਂ ਕਦੇ ਨਹੀਂ ਡਰਨਾ, ਜ਼ੁਲਮਾਂ ਅੱਗੇ ਖੜਦੇ ਰਹਿਣਾ, ਅੜਦੇ ਰਹਿਣਾ, ਲੜਦੇ ਰਹਿਣਾ, ਮਰਦੇ ਰਹਿਣਾ, ਇਹੀ ਗੁਰੂ ਸਾਹਿਬ ਦੱਸ ਕੇ ਗਏ।

0: ਜੀ ਸਰਪੰਚ ਸਾਹਿਬ ਸਤਿ ਸ਼੍ਰੀ ਅਕਾਲ, ਤੁਸੀਂ ਓਨਰ ਹੋ ਜੀ? ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ? ਮੈਂ ਨਹੀਂ ਸੀ ਗੱਲ ਕਰਨੀ ਸਰਪੰਚ ਸਾਹਿਬ, ਪਰ ਉਹ ਫਿਰ ਵੀ ਮੈਂ ਸੋਚਿਆ ਚਲੋ ਦਈਏ ਹੋਕਾ, ਸਾਡਾ ਫਰਜ਼ ਆ, ਮੈਂ ਆਪਣਾ ਫਰਜ਼ ਨਿਭਾ ਰਿਹਾ।
1: ਮੈਂ ਇਹ ਗੱਲ ਕਰਦਾ ਵੀ ਚਲੋ ਉਹਨਾਂ ਦੀ ਗੱਲ ਕਰੀ, ਉੱਥੇ ਕਿਹੜਾ ਕੋਈ ਵੀ ਸਰਕਾਰ ਬਣਦੀ ਹੈ ਜੀ, ਜਿਵੇਂ ਹੈ ਨਾ
0: ਜੀ,
1: ਨਾਲੇ ਨਵੀਂ ਸਰਕਾਰ ਬਣੀ ਹੈ ਤੇ ਦੇਖੋ ਕਿੰਨੇ ਜ਼ੋਰ ਨਾਲ ਇੱਥੋਂ ਸਾਰਿਆਂ ਜਿੰਨਾ ਸਹਿਯੋਗ ਹੈ ਜੀ
0: ਜੀ,
1: ਉੱਥੋਂ ਸੰਗਤਾਂ ਦਿੱਕੀ ਹੋ, ਕੋਈ ਵੀ ਗੱਲ ਨੀ, ਸਿਰਫ ਨਕਲਾਂ ਸ਼ਕਲਾਂ ਹੀ ਹੋ ਰਹੀਆਂ, ਹੋਰ ਕੁਛ ਨੀ ਹੋ ਰਿਹਾ ਜੀ। ਤੇ ਪਹਿਲੇ ਸਮੇਂ ਦੀਆਂ ਸਰਕਾਰਾਂ, ਹੁਣ ਕੀ ਹੋ ਰਿਹਾ, ਹੁਣ ਹਾਲਾਤ ਹੀ ਇੰਨੇ ਵਿਗੜੇ ਬੈਠੇ ਆ ਜੀ, ਇੱਥੋਂ ਬੈਠੇ ਕਾਲਾਂ ਵੱਜੀ ਜਾਂਦੀਆਂ ਜੀ, ਲੋਕੀ ਡਰਦੇ ਕੁਛ ਕੁਛ ਕੁਛ ਕੁਛ
0: ਜੀ। ਸਰ ਬਿਲਕੁਲ ਬਿਲਕੁਲ,
1: ਮਤਲਬ ਕਹਾਣੀ ਜੀ ਨਾ, ਇਹਦੇ ਮਤਲਬ ਉਹ ਕੋਈ ਚੀਜ਼ ਹੋ ਰਹੀ ਨੀ ਗਈ, ਜਿਹੜੀ ਵੀ ਜਿਹਦੇ ਆਪਾਂ ਕੋਈ ਗੱਲ ਕਹਿ ਸਕੀ ਵੀ ਕਿਸ ਤਰੀਕੇ ਨਾਲ ਹੱਲ ਹੋ ਜਾਈ, ਬਹੁਤ ਜ਼ਰੂਰੀ ਆ। ਪਰ ਵਾਕਿਆ ਜੋ ਤੁਸੀਂ ਕਿਹਾ ਨਾ ਵੀ ਸਮਾਂ
0: ਕਾਨੂੰਨ ਤੋਂ ਬਾਹਰ ਜਾ ਕੇ ਮਾਰਿਆ ਜਾ ਰਿਹਾ, ਔਰ ਸਾਡੀ ਕੋਈ ਗੱਲ ਹੀ ਨੀ ਕਰ ਰਿਹਾ। ਭਾਈ ਤੁਹਾਡੀ ਗੱਲ ਕਿਸੇ ਨੇ ਕਿਉਂ ਕਰਨੀ ਆ? ਤੁਸੀਂ ਆਪਣੀ ਗੱਲ ਖੁਦ ਨੀ ਕਰ ਰਹੇ? ਜਦੋਂ ਤੁਸੀਂ ਆਪਣੇ ਲਈ ਨਹੀਂ ਬੋਲੋਗੇ, ਤੁਸੀਂ ਆਪਣੇ ਹੱਕਾਂ ਲਈ ਨਹੀਂ ਖੜੇ ਹੋਗੇ, ਤੁਹਾਡੇ ਲਈ ਕਿਹਨੇ ਬੋਲਣਾ? ਤੁਸੀਂ ਸਾਰੇ ਤੋਂ ਤਰਸ ਹੀ ਭਾਲ ਰਹੇ ਹੋ ਕਿ ਸਾਡੇ ਤੋਂ ਕੋਈ ਤਰਸ ਕਰੇ? ਕਿਸੇ ਨੇ ਤਰਸ ਨਹੀਂ ਕਰਨਾ। ਤੁਸੀਂ ਪਹਿਲਾਂ ਵੀ ਮਰੇ ਹੋ, ਹੁਣ ਵੀ ਮਰੋਗੇ, ਤੇ ਮਰਦੇ ਹੀ ਰਹੋਗੇ ਜਿੰਨਾ ਚਿਰ ਤੁਸੀਂ ਆਪ ਨਹੀਂ ਗੱਲ ਕਰਦੇ ਆਪਣੀ, ਜਿੰਨਾ ਚਿਰ ਤੁਸੀਂ ਆਪ ਨਹੀਂ ਲੜਦੇ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਸਰਪੰਚ ਸਾਹਿਬ, ਫਿਰ ਕਰਦੇ ਹਾਂ ਗੱਲਬਾਤ ਜੀ, ਬਹੁਤ ਸ਼ੁਕਰੀਆ। ਸਮਾਂ ਬਹੁਤ ਘੱਟ ਆ, 905-673-3337। ਸਮਾਂ ਆਪਣਾ ਤਕਰੀਬਨ ਪੂਰਾ ਹੋ ਚੁੱਕਿਆ ਜੀ, ਦੋ ਕਮਰਸ਼ੀਅਲ ਰਹਿੰਦੇ ਆ, ਮੈਂ ਲਾ ਦਿਆਂ, ਅਤੇ ਉਹ ਨਾ ਹੋਵੇ ਕਿ ਜਿੰਨੇ ਕੁ ਤੁਹਾਡੇ ਨਾਲ ਸ਼ਬਦ ਆ ਕੇ ਸਾਂਝੇ ਕਰੀਦੇ, ਇਹਨਾਂ ਤੋਂ ਵੀ ਵਾਂਝੇ ਹੋਈਏ। ਸੋ ਇਹ ਵੀ ਡਿਊਟੀ ਹੈ ਜੀ, 905-673-3337 ਜੁੜੇ ਰੇਡੀ ਪ੍ਰੋਗਰਾਮ ਉਡਾਨ ਦੇ ਨਾਲ।
2: ਕੀ ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ? ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ? ਤਾਂ ਹੁਣ ਇੰਤਜ਼ਾਰ ਖਤਮ, ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ। ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਨਮੈਂਟ ਅਤੇ ਐਡਵਾਂਸਡ ਇਕਵਿਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ। ਸਾਡੀਆਂ ਖਾਸ ਸਰਵਿਸਿਜ਼, ਰਿਲੈਕਸਿੰਗ ਅਤੇ ਮਸਾਜ ਥੈਰੇਪੀ, ਪ੍ਰੀਨੇਟਲ ਅਤੇ ਪੋਸਟਨੇਟਲ, ਗਲੋਇੰਗ ਹਾਈਡਰਾਫੇਸ਼ੀਅਲ, ਲੇਜ਼ਰ ਹੈਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ। ਅਤੇ ਹਾਂ, ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ। ਪਤਾ 534 ਪਾਰਕਹਸਟ ਸਕੁਆਇਰ, ਬ੍ਰੈਂਪਟਨ। ਫੋਨ ਨੰਬਰ 416-811-5385। ਲਿਵਾਨਾ ਵੈਲਨੈਸ ਸਪਾ, ਜੋ ਰੱਖੇ ਤੁਹਾਡੀ ਸਿਹਤ ਅਤੇ

0: पिज्जा टू गो बेस्ट पिज्जा इन द टाउन पिज्जा टू गो तंदूरी पनीर पिज्जा बटर चिकन पिज्जा चाट पिज्जा मखनी पनीर पिज्जा शाही पनीर पिज्जा कल्ले पिज्जे नहीं जिथे तुसी फिश पकौड़ा बेस्ट सोया चाप मलाई विंग्स क्रंची मोमो मलाई मोमो सुन के आया ना मुंह विच पानी। सो अज अपने यारां दोस्तां ते परिवार दे नाल कुछ वधिया ते क्वालिटी वाला खाण नूं दिल कर रहा ना तां इको एक नाम याद रखो पिज्जा टू गो बेस्ट पिज्जा इन द टाउन। तुसी पहुंचो मैकलॉगन सैंडलवुड वाली लोकेशन ते या तुसी पहुंच सकते हो टू काउंटी कोर्ट ब्रैम्पटन नियर शेडन कॉलेज वाली लोकेशन ते या तुसी चिंगूजी एंड क्वीन वाली लोकेशन ते पहुंच सकते हो नो फ्रिल वाले प्लाजे दे विचो। इको एक नाम याद रखना पिज्जा टू गो स्वाद ला ते क्वालिटी वाला पिज्जा पिज्जा टू गो 905-840-9696 905-840-9696।
1: ਤੁਸੀਂ ਸੁਣ ਰਹੇ ਹੋ ਰੇਡੀਓ ਉਡਾਨ ਪ੍ਰਭ ਸੰਧੂ ਦੇ ਨਾਲ। ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪਾਂਸਰ ਕਰ ਰਹੇ ਨੇ BDS ਪੇਂਟਿੰਗ, ਇੱਕ ਵਧੀਆ ਪੇਂਟਿੰਗ ਸਰਵਿਸ। BDS ਹੋਮ ਪੇਂਟਿੰਗ ਹਾਜ਼ਰ ਹੈ ਤੁਹਾਡੇ ਘਰ, ਬੇਸਮੈਂਟ ਤੇ ਕਮਰਸ਼ੀਅਲ ਯੂਨਿਟ ਨੂੰ ਨਵਾਂ ਬਣਾਉਣ ਲਈ, ਨਵੇਂ ਰੰਗਾਂ ਨਾਲ ਚਮਕਾਉਣ ਲਈ। ਪ੍ਰੋਫੈਸ਼ਨਲ ਪੇਂਟਿੰਗ ਸਰਵਿਸਿਜ਼, ਚਾਹੇ ਹੋਵੇ ਸਪਰੇ ਪੇਂਟਿੰਗ, ਕਿਚਨ ਕੈਬਨਿਟ ਰੀਫਿਨਿਸ਼ਿੰਗ, ਡਰਾਈਵਾਲ ਰਿਪੇਅਰ ਤੇ ਸਟੱਕੋ ਰਿਮੂਵਲ, ਡੈਕ ਤੇ ਫੈਂਸ ਪੇਂਟਿੰਗ, ਫਿਨਿਸ਼ਡ ਬੇਸਮੈਂਟ, ਹਾਰਡਵੁੱਡ ਤੇ ਲੈਮੀਨੇਟ ਫਲੋਰਿੰਗ। ਘਰ, ਕਮਰਸ਼ੀਅਲ ਜਾਂ ਇੰਡਸਟਰੀਅਲ, ਹਰ ਕਿਸਮ ਦੀ ਪੇਂਟਿੰਗ ਵਿੱਚ ਮਾਹਿਰ। ਅੱਜ ਹੀ ਕਾਲ ਕਰੋ BDS ਪੇਂਟਿੰਗ ਦੇ ਜੁਗਰਾਜ ਸਿੰਘ ਹੋਣਾ ਨੂੰ 905-965-6311 905-965-6311।
0: ਨੌ ਸੌ ਪੰਜ ਛੇ ਸੌ ਤਿਹੱਤਰ ਤੇਤੀ ਸੈਂਤੀ 905-673-3337 'ਤੇ ਗੱਲਾਂ ਬਾਤਾਂ ਹੋ ਰਹੀਆਂ ਨੇ। ਔਰ ਨਾਲ ਦੀ ਨਾਲ ਤੁਸੀਂ ਗੁਰਜੀਤ ਕੌਰ ਸੂਰੀ ਹੋਣਾਂ ਨੂੰ ਯਾਦ ਰੱਖਣਾ ਆ। ਗੁਰਜੀਤ ਕੌਰ ਸੂਰੀ ਇੰਸ਼ੋਰੈਂਸ ਦੇ ਬਾਬਤ ਸੇਵਾਵਾਂ ਦਿੰਦੇ ਨੇ। ਇੰਸ਼ੋਰੈਂਸ ਦੀਆਂ ਸੇਵਾਵਾਂ ਦੇ ਲਈ ਤੁਸੀਂ ਨਾਮ ਯਾਦ ਰੱਖਣਾ। ਅਕਾਲ ਮੌਰਗ ਨਾਲ ਕੰਮ ਕਰਦੇ ਨੇ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਡਿਸਬਿਲਟੀ ਅਤੇ ਬੱਚਿਆਂ ਦੀ RSP ਦੇ ਲਈ। ਗੁਰਜੀਤ ਕੌਰ ਸੂਰੀ 416-627-3311। ਸੋ ਕੋਸ਼ਿਸ਼ ਕਰੋ ਕਿ ਤੁਹਾਡੇ ਕੋਲ ਸੋਸ਼ਲ ਮੀਡੀਆ ਤੁਹਾਡੇ ਹੱਥਾਂ ਦੇ ਵਿੱਚ, ਜਿਹੜੇ ਫੋਨ ਫੜੇ ਆ ਉਹ ਦੁਨੀਆਂ ਦੇ ਵਿੱਚ ਤੁਹਾਡੀ ਗੱਲ ਪਹੁੰਚਾਉਣ ਦਾ ਦਮ ਰੱਖਦੇ ਆ। ਆਪਣੇ ਹੱਕਾਂ ਦੀ ਗੱਲ ਕਰੋ, ਆਪਣੀ ਆਜ਼ਾਦੀ ਦੀ ਗੱਲ ਕਰੋ, ਆਪਣੀ ਗੱਲ ਕਰੋ। ਜੇ ਤੁਸੀਂ ਆਪਣੀ ਖੁਦ ਦੀ ਗੱਲ ਨਹੀਂ ਕਰੋਗੇ ਤਾਂ ਤੁਹਾਡੀ ਗੱਲ ਕੋਈ ਨਹੀਂ ਕਰੂਗਾ। ਫੈਸ਼ਨ IQ ਨੂੰ ਯਾਦ ਰੱਖਣਾ ਜੀ। ਫੈਸ਼ਨ IQ ਪੰਜਾਬੀ ਭਾਈਚਾਰੇ ਅਤੇ ਏਸ਼ੀਅਨ ਭਾਈਚਾਰੇ ਦਾ ਸਭ ਤੋਂ ਵੱਡਾ ਆਪਣਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ IQ। ਬਹੁਤ ਸਾਰੀਆਂ ਡੀਲਸ ਤੁਹਾਨੂੰ ਫੈਸ਼ਨ IQ 'ਤੇ ਮਿਲ ਜਾਣੀਆਂ, ਕੋਟ ਪੈਂਟ, ਸੂਟ, ਬਲੇਜ਼ਰ, ਨਾਲ ਦੀ ਨਾਲ ਲਹਿੰਗੇ, ਗਰਾਰੇ, ਸ਼ਰਾਰੇ। ਭੈਣਾਂ ਵਾਸਤੇ ਤਾਂ ਸੂਟ $30 ਤੋਂ ਸਟਾਰਟ ਆ। ਸੋ ਫੈਸ਼ਨ IQ 905-453-2222 ਰੇਡੀਓ ਉਡਾਨ ਦਾ ਰੈਫਰੈਂਸ ਦੇਣ 'ਤੇ $100 ਦੀ ਸ਼ੋਪਿੰਗ ਕਰੋਗੇ ਤਾਂ ਇੱਕ ਖੂਬਸੂਰਤ ਜਿਹਾ ਤੋਹਫਾ ਸਾਡੇ ਵੱਲੋਂ ਬਿਲਕੁਲ ਫ੍ਰੀ ਆ। ਫੈਸ਼ਨ IQ ਦੀ ਕਿਸੇ ਵੀ ਲੋਕੇਸ਼ਨ 'ਤੇ ਪਹੁੰਚ ਕੇ ਰੇਡੀਓ ਉਡਾਨ ਦਾ ਰੈਫਰੈਂਸ ਜ਼ਰੂਰ ਦਿਓ। ਜੇ ਤੁਸੀਂ ਡੇਅਰੀ ਤੇ ਏਅਰਪੋਰਟ ਵੱਲ ਘੁੰਮ ਰਹੇ ਹੋ ਤਾਂ ਵਾਓ ਈਟਸ ਦਾ ਸੁਨੇਹਾ ਦੇ ਦਈਏ। ਵਾਓ ਈਟ ਤੁਸੀਂ ਵੈਜੀਟੇਰੀਅਨ ਜੇ ਪਿਓਰ ਹਾਈਜੀਨਿਕ ਮੋਮੋਜ਼ ਲੱਭ ਰਹੇ ਸੀ ਤਾਂ ਤੁਸੀਂ ਵਾਓ ਈਟਸ ਨੂੰ ਯਾਦ ਰੱਖੋ। ਵਾਓ ਈਟਸ ਡੇਅਰੀ ਐਂਡ ਏਅਰਪੋਰਟ ਦੇ ਇੰਟਰਸੈਕਸ਼ਨ 'ਤੇ ਆ। $3.99 ਦੇ ਵਿੱਚ ਵੈਜ ਕੀਮਾ ਮੋਮੋ, $3.93 ਦੇ ਦਿੱਲੀ ਨਾਲੋਂ ਵੀ, ਪੰਜਾਬ ਨਾਲੋਂ ਵੀ ਸਸਤੇ ਮੋਮੋਸ, ਔਰ ਉਹ ਵੀ ਫਰੈਸ਼ ਹਾਈਜੀਨਿਕ ਪਿਓਰ ਵੈਜ। ਵਾਓ ਈਟਸ 905-677-0090। ਸਾਰੇ ਮੈਨੂੰ ਇਹਨਾਂ ਦਾ $10 ਤੋਂ ਥੱਲੇ ਆ। ਬਸ ਤੁਸੀਂ ਖਾ ਕੇ ਆਓਗੇ, ਇੱਕ ਵਾਰੀ ਗਏ ਫਿਰ ਦੁਬਾਰਾ ਗੇੜਾ ਜ਼ਰੂਰ ਲਾ ਕੇ ਆਓਗੇ। ਦਿੱਲੀ ਵਰਗੇ ਤੁਸੀਂ ਫਾਸਟ ਫੂਡ ਮਿਸ ਕਰ ਰਹੇ ਸੀ ਨਾ, ਤਾਂ ਵਾਓ ਈਟਸ 905-677-0090 905-673-0090 ਵਾਓ ਈਟਸ। ਅਤੇ ਤੁਸੀਂ ਰੇਡੀਓ ਪ੍ਰੋਗਰਾਮ ਤੋਂ ਬਾਅਦ ਮੇਰੇ ਨਾਲ ਕੋਈ ਗੱਲਬਾਤ ਕਰਨੀ ਆ ਤਾਂ ਮੈਨੂੰ ਰੇਡੀਓ ਉਡਾਨ ਇੰਸਟਾਗ੍ਰਾਮ RJ ਪ੍ਰਭ ਸੰਧੂ ਜਾਂ ਰੇਡੀਓ ਉਡਾਨ ਟੋਰਾਂਟੋ 'ਤੇ ਮੈਨੂੰ ਤੁਸੀਂ DM ਕਰ ਲਿਓ, ਜਾਂ ਤੁਸੀਂ 437-0001 4378700001 'ਤੇ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ। ਲਵ ਯੂ ਆਲ, ਜ਼ਿੰਦਗੀ ਜ਼ਿੰਦਾਬਾਦ। ਮਿਲਦੇ ਹਾਂ ਕੱਲ੍ਹ ਨੂੰ ਇਸੇ ਵੇਲੇ ਇਸੇ ਸਮੇਂ। ਭੁੱਲਿਓ ਨਾ ਮੁਸਕਰਾਉਣਾ, ਹਾਸੇ ਆਬਾਦ ਰੱਖਿਓ, ਰੋਸ਼ਨ ਦਾ ਲੈ ਸਵੇਰਾ। ਫਿਰ ਮਿਲਾਂਗੇ, ਯਾਦ ਰੱਖਿਓ ਜ਼ਿੰਦਗੀ ਜ਼ਿੰਦਾਬਾਦ। ਲਵ ਯੂ।
2: This is AM 530. CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

ਬ੍ਰੈਂਪਟਨ ਵਿੱਚ ਜੇ ਤੁਸੀਂ ਲੱਭ ਰਹੇ ਹੋ ਬੈਸਟ ਕੁਆਲਿਟੀ ਤੇ ਇੰਪੋਰਟਡ ਪ੍ਰੋਡਕਟਸ, ਤਾਂ ਫਿਰ ਤੁਹਾਡੀ ਟੈਨਸ਼ਨ ਹੁਣ ਛੂ ਮੰਤਰ ਹੋ ਜਾਵੇਗੀ। ਆਓ ਬ੍ਰੈਂਪਟਨ ਕੈਸ਼ ਐਂਡ ਕੈਰੀ ਤੇ, ਜਿੱਥੇ ਮਿਲਦੇ ਨੇ ਫਰੈਸ਼ ਵੈਜੀਟੇਬਲ, ਸਪਾਈਸਿਸ, ਸਨੈਕਸ, ਗਰੋਸਰੀਜ਼ ਤੇ ਕਿਚਨ ਆਈਟਮਸ, ਸਭ ਇੱਕੋ ਥਾਂ ਤੇ, ਐਂਡ ਮਾਈਂਡ ਬਲੋਇੰਗ ਵੈਰਾਈਟੀ ਨਾਲ ਤੁਹਾਨੂੰ ਲੱਗੂ ਸ਼ਾਪਿੰਗ ਦਾ ਮਜ਼ਾ ਅਸਲੀ ਪੰਜਾਬ ਵਰਗਾ। ਯਾਦ ਰੱਖੋ, 100 ਕੈਨੇਡੀ ਰੋਡ, ਸਾਊਥ ਬ੍ਰੈਂਪਟਨ, ਜਾਂ ਫਿਰ ਕੰਟੈਕਟ ਕਰ ਸਕਦੇ ਹੋ 9052304800 ਤੇ, ਜਾਂ ਈਮੇਲ ਕਰੋ ਬ੍ਰੈਂਪਟਨ ਕੈਸ਼ ਐਂਡ ਕੈਰੀ 2023@gmail.com ਤੇ। ਸਵਾਦ ਦੇ ਮਾਮਲੇ ਵਿੱਚ ਕੰਪਰੋਮਾਈਜ਼ ਕਦੇ ਵੀ ਨਹੀਂ ਕਰਨਾ ਚਾਹੀਦਾ, ਇਸੇ ਲਈ ਤੁਹਾਡੇ ਲਈ ਹੈ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। 1999 ਤੋਂ ਲੈ ਕੇ ਬ੍ਰੈਂਪਟਨ ਨੂੰ ਸਰਵ ਕਰ ਰਹੇ ਹਨ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। ਲੁਤਫ ਉਠਾਓ ਸਵਾਦਿਸ਼ਟ ਪੰਜਾਬੀ ਖਾਣੇ ਦਾ। ਬੁਫੇ, ਡਾਇਨਿੰਗ, ਟੇਕ ਆਊਟ, ਕੇਟਰਿੰਗ, ਲੰਚ ਤੇ ਡਿਨਰ ਸਾਰਾ ਕੁਝ ਹੈ। ਸਵੀਟਸ ਤੇ ਸਨੈਕਸ ਦੀ ਵੱਡੀ ਕਲੈਕਸ਼ਨ ਵੀ ਹੈ, ਜੋ ਕਿ ਤੁਹਾਨੂੰ ਜ਼ਰੂਰ ਪਸੰਦ ਆਏਗੀ। ਤੇ ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਕਾਲ ਕਰੋ 905-450-3333 ਤੇ। ਐਡਰੈਸ ਵਿਲੇਜ ਆਫ ਇੰਡੀਆ, 114 ਕੈਨੇਡੀ ਰੋਡ, ਸਾਊਥ ਬ੍ਰੈਂਪਟਨ। ਬਿਊਟੀ ਇੰਡਸਟਰੀ ਦੀ ਦੁਨੀਆ ਵਿੱਚ ਆਪਣਾ ਕਰੀਅਰ ਬਣਾਉਣ ਬਾਰੇ ਸੋਚ ਰਹੇ ਹੋ ਤਾਂ ਹੋ ਜਾਓ ਟੈਂਸ਼ਨ ਫ੍ਰੀ। ਅਮਾਇਰਾ ਅਕੈਡਮੀ ਹੇਅਰ ਐਂਡ ਐਸਥੈਟਿਕਸ ਤੁਹਾਡੇ ਇਸੇ ਕਰੀਅਰ ਤੇ ਡ੍ਰੀਮਸ ਨੂੰ ਦਿਖਾਉਣਗੇ ਸਹੀ ਰਾਹ, ਜੋ ਪ੍ਰੋਵਾਈਡ ਕਰਦੇ ਹਨ ਸਭ ਤੋਂ ਬਿਹਤਰੀਨ ਤੇ ਕੰਪਲੀਟ ਕੋਰਸ ਪੈਕੇਜ ਪੂਰੇ ਕੈਨੇਡਾ ਵਿੱਚ। ਹੇਅਰ ਸਟਾਈਲਿੰਗ ਡਿਪਲੋਮਾ, ਮੈਡੀਕਲ ਐਸਥੈਟਿਕ ਡਿਪਲੋਮਾ, ਇਹ ਸਭ ਦੇ ਨਾਲ ਨਾਲ ਅਮਾਇਰਾ ਅਕੈਡਮੀ ਆਪਣੇ ਯੂਨੀਕ ਤੇ ਸੁਪਰ ਸੈਟਿਸਫਾਈਂਗ ਹੇਅਰ ਸਰਵਿਸਿਜ਼ ਐਂਡ ਸਪਾ ਲਈ ਵੀ ਜਾਣੇ ਜਾਂਦੇ ਹਨ। ਹੁਣੇ ਕਾਲ ਕਰੋ 9053996110 ਤੇ, ਔਰ ਵਿਜ਼ਿਟ 114 ਕੈਨੇਡੀ ਰੋਡ, ਯੂਨਿਟ 2, ਬ੍ਰੈਂਪਟਨ, ਓਨਟਾਰੀਓ।

ਮਾਂ ਬੋਲੀ ਹੈ ਮਾਵਾਂ ਵਰਗੀ ਠੰਡੀਆਂ ਮਿੱਠੀਆਂ ਛਾਵਾਂ ਵਰਗੀ, ਮਾਂ ਬੋਲੀ ਹੈ ਮਾਵਾਂ ਵਰਗੀ ਠੰਡੀਆਂ ਮਿੱਠੀਆਂ ਛਾਵਾਂ ਵਰਗੀ, ਬਾਲ ਪੁਣੇ ਦੇ ਚਾਵਾਂ ਵਰਗੀ ਤੇ ਸੱਜਣ ਦੀਆਂ ਖੁੱਲੀਆਂ ਬਾਹਾਂ ਵਰਗੀ, ਖੁੱਲੀਆਂ ਡੁੱਲੀਆਂ ਥਾਵਾਂ ਵਰਗੀ, ਮੇਰੇ ਪਿੰਡ ਨੂੰ ਜਾਂਦੇ ਰਾਹਾਂ ਵਰਗੀ। ਆਓ ਇਸ ਦੀ ਸ਼ਾਨ ਵਧਾਈਏ, ਇਹਦੇ ਸੋਹਲੇ ਰਲ ਮਿਲ ਗਾਈਏ, ਕਿਉਂਕਿ ਬੋਲੀ ਆਪਣੀ ਤੇ ਸਾਨੂੰ ਮਾਣ ਹੋਣਾ ਚਾਹੀਦਾ। ਬੰਦਾ ਜਦੋਂ ਬੋਲੇ ਤਾਂ ਪਛਾਣ ਹੋਣਾ ਚਾਹੀਦਾ। ਆਪਣੀ ਪਛਾਣ ਵਾਲਾ ਦੀਵਾ ਨਾ ਬਜਾ ਦਿਓ, ਵੇ

ਸ਼ਖਸੀਅਤ ਨੂੰ ਸਮਰਪਿਤ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ ਜੁੜ ਚੁੱਕੇ ਸਾਰੇ ਹੀ ਦੋਸਤਾਂ, ਮਿੱਤਰਾਂ, ਭੈਣ ਭਰਾਵਾਂ, ਬਜ਼ੁਰਗਾਂ ਤੇ ਰੱਬ ਵਰਗੀਆਂ ਮਾਵਾਂ ਨੂੰ ਬਹੁਤ ਬਹੁਤ ਪਿਆਰ, ਸਤਿਕਾਰ, ਅਦਾਬ, ਨਮਸਕਾਰ, ਨਿੱਘੀ ਜੀ ਆਇਆਂ ਨੂੰ ਤੇ ਪਿਆਰ ਭਰੀ

0: ਦੋਸਤੋ, ਕੀ ਹਾਲ ਚਾਲ ਨੇ? ਉਮੀਦ ਕਰਦਾ ਤੁਸੀਂ ਸਾਰੇ ਦੋਸਤ, ਮਿੱਤਰ, ਭੈਣ ਭਰਾ ਠੀਕ ਠਾਕ ਹੋਵੋਗੇ। ਆਪਣੇ ਆਪਣੇ ਪਰਿਵਾਰ ਦੇ ਵਿੱਚ ਖੁਸ਼ੀਆਂ ਤੁਸੀਂ ਖੇੜੇ ਵੰਡ ਰਹੇ ਹੋਵੋਗੇ, ਕਿਉਂਕਿ ਵੀਕਐਂਡ ਮਨਾ ਕੇ ਆਏ ਹੋ ਆਪਣੇ ਆਪਣੇ ਘਰ ਦੇ ਵਿੱਚ। ਤੇ ਵੀਕਐਂਡ ਤੋਂ ਬਾਅਦ ਅੱਜ ਨਵੇਂ ਹਫ਼ਤੇ ਦਾ ਨਵਾਂ ਦਿਨ, ਸੋਮਵਾਰ ਵੀ ਆਲਮੋਸਟ ਬੀਤ ਹੀ ਗਿਆ, ਘੰਟਾ ਡੇਢ ਘੰਟਾ ਬਾਕੀ ਹੈ। ਸਾਡਾ ਤੁਹਾਡਾ ਸਾਥ ਰਹੇਗਾ 11 ਵਜੇ ਤੱਕ। ਮੈਂ ਤੁਹਾਡਾ ਹੋਸਟ, ਤੁਹਾਡਾ ਦੋਸਤ ਡਾਕਟਰ ਦਰਸ਼ਨਦੀਪ ਲੈ ਕੇ ਹਾਜ਼ਰ ਹਾਂ ਰੋਜ਼ ਦੀ ਤਰ੍ਹਾਂ। ਰੇਡੀਓ ਪ੍ਰੋਗਰਾਮ ਸਭ ਰੰਗ, ਜਿਸ ਨੂੰ ਤੁਸੀਂ ਸੁਣਦੇ ਹੋ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ 5:30 AM ਦੀ ਫ੍ਰੀਕੁਐਂਸੀ ਤੇ ਹੁਣੇ ਹੁਣੇ ਸੁਣ ਕੇ ਹਟਿਓ ਰੇਡੀਓ ਪ੍ਰੋਗਰਾਮ ਉਡਾਨ ਪ੍ਰਭ ਸੰਧੂ ਦੇ ਨਾਲ। ਔਰ ਇਹ ਸਿਲਸਿਲਾ ਸਵੇਰੇ 4 ਵਜੇ ਤੋਂ ਸ਼ੁਰੂ ਹੁੰਦਾ ਹੈ ਔਰ ਲਗਾਤਾਰ ਵੱਖਰੇ ਵੱਖਰੇ ਦੋਸਤ, ਮਿੱਤਰ, ਭੈਣ ਭਰਾ ਜਿਹੜੇ ਸਾਡੇ ਹੋਸਟ ਕਰਦੇ ਨੇ ਵੱਖਰੇ ਵੱਖਰੇ ਪ੍ਰੋਗਰਾਮਾਂ ਨੂੰ, ਆਪਣੀ ਆਪਣੀ ਸਮਰੱਥਾ ਦੇ ਅਨੁਸਾਰ ਤੁਹਾਡਾ ਮਨੋਰੰਜਨ ਵੀ ਕਰਦੇ ਨੇ, ਤੁਹਾਨੂੰ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਨਾਲ ਅਪਡੇਟ ਵੀ ਕਰਦੇ ਨੇ। ਤੇ ਸਾਡਾ ਇਸ ਵੇਲੇ ਡਿਊਟੀ ਹੁੰਦੀ ਹੈ ਕਿ ਅਸੀਂ ਆਪਣੇ ਦੋਸਤਾਂ, ਮਿੱਤਰਾਂ, ਭੈਣ ਭਰਾਵਾਂ ਨੂੰ ਪੰਜਾਬ ਦੇ ਨਾਲ ਜੋੜ ਕੇ, ਆਪਣੀਆਂ ਪੰਜਾਬ ਦੀਆਂ ਜੜ੍ਹਾਂ ਦੇ ਨਾਲ ਜੋੜ ਕੇ, ਪੰਜਾਬੀ ਮਾਂ ਬੋਲੀ ਦੇ ਨਾਲ ਜੋੜ ਕੇ ਤੁਹਾਡਾ ਥੋੜਾ ਬਹੁਤ ਜਿਹੜਾ ਅਸੀਂ ਮਨੋਰੰਜਨ ਕਰ ਸਕਦੇ ਹਾਂ, ਕੋਸ਼ਿਸ਼ ਕਰੀਦੀ ਹੈ। ਸੋ ਸਾਡੇ ਸਟੂਡੀਓ ਦਾ ਨੰਬਰ ਰੋਜ਼ ਦੀ ਤਰ੍ਹਾਂ 647-367-5353 6473-67-5353 ਇੱਕੋ ਹੀ ਨੰਬਰ ਹੈ ਸਾਡਾ, ਬਿਲਕੁਲ ਇਸ ਤਬਦੀਲ ਨਹੀਂ ਹੋਣਾ, ਨੋਟ ਕਰ ਲਓ। ਕਈ ਵਾਰ ਦੋਸਤ ਕਹਿੰਦੇ ਹੁੰਦੇ ਆ ਕਿ ਤੁਸੀਂ ਜਲਦੀ ਜਲਦੀ ਨੰਬਰ ਕਾਹਲੀ ਕਾਹਲੀ ਬੋਲ ਦਿੰਦੇ ਹੋ, ਸਾਨੂੰ ਯਾਦ ਨਹੀਂ ਰਹਿੰਦਾ। ਸੋ ਦੁਬਾਰਾ ਫਿਰ ਸੁਣ ਲਓ, 647-367-5353 6473-367-5353। ਸੋ ਅੱਜ ਹੋ ਗਈ 6 ਜੁਲਾਈ, 6 ਜੁਲਾਈ ਇਸ ਵੇਲੇ 23 ਡਿਗਰੀ ਟੈਂਪਰੇਚਰ ਹੈ ਅੱਜ ਦਾ ਦਿਨ, ਤਾਂ ਚਲੋ ਬੀਤ ਗਿਆ। ਕੱਲ੍ਹ ਨੂੰ 7 ਜੁਲਾਈ ਨੂੰ ਟੈਂਪਰੇਚਰ ਰਹੇਗਾ 27 ਡਿਗਰੀ ਔਰ 5:45 ਤੇ ਸਵੇਰੇ ਸੂਰਜ ਦੇਵਤਾ ਜੀ ਦਰਸ਼ਨ ਦੇਣਗੇ ਔਰ 9:02 ਤੇ ਉਹਨਾਂ ਨੇ ਆਪਣੇ ਘਰ ਵਾਪਸ ਚਲੇ ਜਾਣਾ। ਸੋ ਗੱਲਬਾਤ ਕਰਦੇ ਹਾਂ, ਅੱਜ ਸੋਮਵਾਰ ਹੈ, ਨਵਾਂ ਦਿਨ, ਨਵੀਂ ਗੱਲਬਾਤ, ਨਵਾਂ ਕੋਈ ਵਿਸ਼ਾ। ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਪੂਰਾ ਐਂਟਰਟੇਨ ਕਰੀਏ। ਅੱਜ ਮੇਰੇ ਲਈ ਬੜੀ ਖੁਸ਼ੀ ਤੇ ਬੜਾ ਸੁਭਾਗਾ ਦੇਣਾ ਹੈ ਕਿ ਮੇਰੇ ਨਾਲ ਅੱਜ ਮੇਰਾ ਇੱਕ ਦੋਸਤ ਨਹੀਂ, ਮੇਰੇ 2 ਦੋਸਤ ਜੁੜੇ ਹੋਏ ਨੇ ਰੇਡੀਓ ਪ੍ਰੋਗਰਾਮ ਦੇ ਵਿੱਚ। ਹੁਸਨੈਨ ਅਕਬਰ ਜੀ ਨੂੰ ਤੁਸੀਂ ਮਿਲਦੇ ਹੋ, ਪਿਛਲੇ ਕਾਫੀ ਦਿਨਾਂ ਤੋਂ ਮੇਰੇ ਨਾਲ ਰੇਡੀਓ ਪ੍ਰੋਗਰਾਮ ਦੇ ਵਿੱਚ ਜ਼ਰੂਰ ਸ਼ਾਮਲ ਹੁੰਦੇ ਨੇ। ਅੱਜ ਮੇਰੇ ਨਾਲ ਇੱਕ ਹੋਰ ਮੇਰੇ ਦੋਸਤ, ਜਿਹੜੇ ਮੇਰੇ ਪ੍ਰੋਫੈਸ਼ਨ ਦੇ ਉੱਪਰ ਵੀ, ਮੇਰੇ ਕਿੱਤੇ ਦੇ ਵਿੱਚ ਵੀ ਮੇਰੇ ਦੋਸਤ ਰਹੇ ਹਨ, ਡਾਕਟਰ ਸੁਖਦੇਵ ਸਿੰਘ ਰੰਧਾਵਾ ਉਹਨਾਂ ਦਾ ਨਾਮ ਹੈ, DAV ਕਾਲਜ ਜਲੰਧਰ ਤੋਂ ਬੜਾ ਲੰਬਾ ਸਮਾਂ ਅਧਿਆਪਨ ਦਾ ਉਹਨਾਂ ਦਾ ਤਜਰਬਾ ਹੈ, ਉੱਥੋਂ ਪੰਜਾਬੀ ਦੇ ਅਧਿਆਪਕ ਦੇ ਤੌਰ ਤੇ ਰਿਟਾਇਰ ਹੋਏ ਨੇ ਤੇ ਅੱਜ ਕੱਲ੍ਹ ਉਹ ਵੀ ਇੱਥੇ ਆਪਣੇ ਬੱਚਿਆਂ ਦੇ ਕੋਲ ਆਏ ਨੇ। ਮੈਂ DAV ਕਾਲਜ ਅੰਮ੍ਰਿਤਸਰ ਦੇ ਵਿੱਚ ਸੀ ਔਰ ਇਹ DAV ਕਾਲਜ ਜਲੰਧਰ ਤੋਂ ਪੰਜਾਬੀ ਦੇ ਪ੍ਰਾਧਿਆਪਕ ਦੇ ਤੌਰ ਤੇ ਆਪਣੀ ਲੰਬੀ ਸੇਵਾ ਨਿਵਿਰਤੀ ਤੋਂ ਬਾਅਦ ਇੱਥੇ ਆਏ ਨੇ। ਸੋ ਸਾਡੇ ਲਈ ਅੱਜ ਖੁਸ਼ੀ ਦੀ ਗੱਲ ਇਹ ਹੈ ਕਿ ਹੁਸਨੈਨ ਜੀ ਮੇਰੇ ਨਾਲ ਨੇ, ਜਿਹੜੇ ਪਾਕਿਸਤਾਨ ਤੋਂ ਬਾਬਾ ਗਰੁੱਪ ਦੇ ਬਹੁਤ ਅੱਛੇ ਗਾਇਕ ਨੇ, ਬੜੇ ਟੌਪ ਦੇ ਗਾਇਕ ਨੇ, ਜਿਨ੍ਹਾਂ ਦੀ ਗਾਇਕੀ ਦਾ ਨਮੂਨਾ ਤੁਸੀਂ ਪਿਛਲੇ ਦਿਨਾਂ ਵਿੱਚ ਦੇਖਿਆ ਵੀ ਹੈ। ਰੰਧਾਵਾ ਸਾਹਿਬ ਮੇਰੇ ਨਾਲ ਨੇ, ਰੰਧਾਵਾ ਸਾਹਿਬ ਭੰਗੜੇ ਦੇ ਬਹੁਤ ਅੱਛੇ ਆਪ ਵੀ ਖਿਡਾਰੀ ਰਹੇ ਨੇ ਔਰ DAV ਕਾਲਜ ਜਲੰਧਰ ਦੇ ਵਿੱਚ ਬੜੇ ਲੰਬੇ ਸਮੇਂ ਤੋਂ ਭੰਗੜੇ ਦੀ ਟੀਮ ਨੂੰ ਤਿਆਰ ਕਰਵਾਉਣ ਦੀ ਜ਼ਿੰਮੇਵਾਰੀ ਇਹਨਾਂ ਦੇ ਕੋਲ ਰਹੀ ਹੈ ਔਰ ਇਹਨਾਂ ਦੇ DAV ਕਾਲਜ ਜਲੰਧਰ ਦੀ ਭੰਗੜਾ ਟੀਮ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚੋਂ ਹੀ ਨਹੀਂ, ਅੰਤਰ ਯੂਨੀਵਰਸਿਟੀ ਦੇ ਵਿੱਚੋਂ ਵੀ ਬਹੁਤ ਮੱਲਾਂ ਮਾਰੀਆਂ। ਅੱਜ ਸੁਖਦੇਵ ਸਿੰਘ ਰੰਧਾਵਾ ਹੋਰਾਂ ਨਾਲ ਆਪਾਂ ਗੱਲਾਂ ਬਾਤਾਂ ਕਰਾਂਗੇ ਭੰਗੜੇ ਦੀਆਂ ਵੀ, ਉਹਨਾਂ ਦੀ ਜ਼ਿੰਦਗੀ ਦੇ ਬਾਰੇ ਵੀ, ਭੰਗੜੇ ਦੇ ਕਿਹੜੇ ਕਿਹੜੇ ਕਿਸਮਾਂ ਹੁੰਦੀਆਂ ਨੇ, ਭੰਗੜੇ ਦਾ ਇਤਿਹਾਸ ਕੀ ਹੈ ਤੇ ਹੋਰ ਜੋ ਤੁਸੀਂ ਚਾਹੋ। ਸਾਡੇ ਨੰਬਰ ਹੈ 647-367-5353। ਤੁਸੀਂ ਕੋਈ ਜਾਣਕਾਰੀ ਲੈਣੀ ਹੋਏ ਭੰਗੜੇ ਦੇ ਇਤਿਹਾਸ ਦੇ ਬਾਰੇ, ਭੰਗੜੇ ਦੀਆਂ ਕਿਸਮਾਂ ਕਿਹੜੀਆਂ ਕਿਹੜੀਆਂ ਨੇ, ਭੰਗੜੇ ਦੇ ਕਿਹੜੇ ਕਿਹੜੇ ਡਾਂਸ ਦੇ ਰੂਪ ਹੁੰਦੇ ਨੇ, ਕਿਹੜੇ ਕਿਹੜੇ ਸਟੈਪ ਹੁੰਦੇ ਨੇ, ਕਿਸੇ ਕਿਸਮ ਦੀ ਤੁਸੀਂ ਜਾਣਕਾਰੀ ਲੈਣੀ ਹੋਏ ਤੇ ਅਸੀਂ ਹਾਜ਼ਰ ਹਾਂ। ਤੁਸੀਂ ਫੋਨ ਕਰ ਸਕਦੇ ਹੋ, ਗੀਤ ਸੰਗੀਤ ਵੀ ਆਪਾਂ ਨਾਲ ਕਰਾਂਗੇ ਤੇ ਸਾਡੇ ਸਪੋਂਸਰਸ ਦੇ ਮੈਸੇਜ ਵੀ ਤੁਹਾਨੂੰ ਦਿੰਦੇ ਰਹਾਂਗੇ। ਸੋ ਪਹਿਲਾਂ ਹੁਸਨੈਨ ਜੀ ਤੇ ਰੰਧਾਵਾ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਮਿਹਰਬਾਨੀ ਕਿ ਤੁਸੀਂ ਅੱਜ ਮੇਰਾ ਸਾਥ ਦੇਣ ਲਈ ਤੁਸੀਂ ਆਏ ਹੋ। ਤੇ ਰੰਧਾਵਾ ਸਾਹਿਬ ਕੀ ਹਾਲ ਚਾਲ ਹੈ?
1: ਸਤਿ ਸ੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਮੈਂ ਸਰਦਾਰ ਦਲਬੀਰ ਸਿੰਘ ਜੀ ਕਥੂਰੀਆ, ਸਭ ਰੰਗ ਰੇਡੀਓ ਦੇ ਜਿਹੜੇ ਓਨਰ ਨੇ ਤੇ ਮੇਰੇ ਬਹੁਤ ਹੀ ਸਤਿਕਾਰਯੋਗ ਡਾਕਟਰ ਦਰਸ਼ਨਦੀਪ ਜੀ, ਜਿਹੜੇ ਇਸ ਪ੍ਰੋਗਰਾਮ ਦੀ ਜ਼ਿੰਮੇਵਾਰੀ ਬਖੂਬੀ ਰੂਪ ਦੇ ਵਿੱਚ ਨਿਭਾ ਰਹੇ ਨੇ। ਸੋ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਹਾਰਦਿਕ ਜੀ ਆਇਆ ਕਿ ਤੁਸੀਂ ਕੈਨੇਡਾ ਦੀ ਧਰਤੀ ਉੱਤੇ ਵੀ ਉਸ ਮਾਂ ਬੋਲੀ ਨੂੰ, ਉਸ ਪੰਜਾਬ, ਪੰਜਾਬੀ, ਪੰਜਾਬੀਅਤ ਨੂੰ ਉਸੇ ਰੂਪ ਦੇ ਵਿੱਚ ਹੀ ਨਰੋਵਾ ਕਰ ਰਹੇ ਹੋ, ਉਸੇ ਰੂਪ ਦੇ ਵਿੱਚ ਹੀ ਉਹਨੂੰ ਵਧੀਆ ਹਾਰ ਸ਼ਿੰਗਾਰ ਦੇ ਰਹੇ ਹੋ। ਸੋ ਮੈਨੂੰ ਇੱਥੇ ਬੁਲਾਉਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ। ਜਿਸ ਵੀ ਤਰ੍ਹਾਂ ਅਸੀਂ ਕਿ ਤੁਸੀਂ ਦੱਸਿਆ ਕਿ ਪੰਜਾਬ ਪੰਜਾਬੀ ਪੰਜਾਬੀਅਤ ਦੇ ਵਿੱਚ ਲੋਕ ਨਾਚ ਜਿਹੜਾ ਕਿ ਜਗਤ ਪ੍ਰਸਿੱਧ ਭੰਗੜਾ ਉਹ ਇੱਕ ਵੱਖਰੀ ਕਮਾਲ ਦਾ ਹੈ ਤੇ ਉਹਦੇ ਨਾਲ ਨਾਲ ਜਿਵੇਂ ਭੰਗੜੇ ਦਾ ਜਿਹੜਾ ਜਨਮ ਆ।
0: ਚਲੋ ਇਹ ਰੰਧਾਵਾ ਸਾਹਿਬ ਗੱਲਾਂ ਬਾਤਾਂ ਆਪਾਂ ਬਾਅਦ ਚ ਕਰਦੇ ਹਾਂ, ਪਹਿਲਾਂ ਤੁਹਾਡੀ ਇੰਟਰੋਡਕਸ਼ਨ ਜਿਹੜੀ ਤੁਹਾਡੀ ਦਿੱਤੀ ਹੈ ਨਾ, ਬਸ ਇੰਟਰੋਡਕਸ਼ਨ ਤੁਸੀਂ ਹੈਲੋ ਕਹੋ ਆਪਣੇ ਦੋਸਤਾਂ ਸਰੋਤਿਆਂ ਨੂੰ ਤੇ ਉਸ ਤੋਂ ਬਾਅਦ ਆਪਾਂ ਭੰਗੜੇ ਦੀ ਗੱਲਬਾਤ ਕਰਾਂਗੇ ਕੰਟੀਨਿਊ। ਪਹਿਲਾਂ ਕੋਸ਼ਿਸ਼ ਕਰਾਂਗੇ ਭੰਗੜੇ ਦੇ ਨਾਲ ਮਿਲਦਾ ਜੁਲਦਾ ਇੱਕ ਖੂਬਸੂਰਤ ਜਿਹਾ ਗੀਤ ਦੋਸਤਾਂ ਨੂੰ ਸੁਣਾਵਾਂਗੇ, ਭੰਗੜੇ ਦੇ ਪੁਰਾਣੇ ਦੌਰ ਦੇ ਵਿੱਚ ਲੈ ਕੇ ਜਾਵਾਂਗੇ, ਕਿਉਂਕਿ ਸਾਡੇ ਬਹੁਤ ਸਾਰੇ ਦੋਸਤ ਮਿੱਤਰ ਅਕਸਰ ਫੋਨ ਮੈਨੂੰ ਕਰਦੇ ਰਹਿੰਦੇ ਆ ਕਿ ਉਹ ਵੀ ਕਾਲਜ ਲਾਈਫ ਦੇ ਦੌਰਾਨ ਉਹਨਾਂ ਨੇ ਵੀ ਬੜੇ ਇਸ ਤਰ੍ਹਾਂ ਦੇ ਛੋਟੇ ਮੋਟੇ ਭੰਗੜਿਆਂ ਦੇ ਵਿੱਚ ਗੀਤ ਸੰਗੀਤ ਦੇ ਵਿੱਚ ਭਾਗ ਲਿਆ ਤੇ ਅੱਜ ਪਹਿਲਾਂ ਆਪਾਂ ਜੋੜਾਂਗੇ ਉਹਨਾਂ ਨੂੰ ਉਸ ਮਾਹੌਲ ਦੇ ਨਾਲ ਤੇ ਫਿਰ ਆਪਾਂ ਗੱਲਬਾਤ ਕਰਾਂਗੇ ਭੰਗੜੇ ਦੀ। ਹੁਸਨੈਣ ਜੀ ਕੀ ਹਾਲ ਚਾਲ ਨੇ?
2: ਬਹੁਤ ਵਧੀਆ, ਫਸਟ ਕਲਾਸ,
0: ਠੀਕ ਠਾਕ।
2: ਹਾਂ ਜੀ, ਅੱਲਾ
0: ਕੈਨੇਡਾ ਦੀ ਸੈਰ ਕਰ ਰਹੇ ਹੋ ਤੁਸੀਂ ਇਹਨਾਂ ਦਿਨਾਂ ਦੇ ਵਿੱਚ?
2: ਤੁਸੀਂ ਕਰਵਾ ਰਹੇ ਜੀ?
0: ਕਿਆ ਬਾਤ ਹੈ, ਕਿਆ ਬਾਤ ਹੈ। ਸੋ ਦੋਸਤੋ 647-357-5353 ਸਾਡੇ ਸਟੂਡੀਓ ਦਾ ਨੰਬਰ ਹੈ, ਇੰਜੋਏ ਕਰੋ। ਮੌਸਮ ਬਹੁਤ ਖੂਬਸੂਰਤ ਹੈ ਇਹਨਾਂ ਦਿਨਾਂ ਦੇ ਵਿੱਚ, 30 ਤੋਂ ਟੈਂਪਰੇਚਰ ਘਟ ਗਿਆ। ਬਸ ਕੋਸ਼ਿਸ਼ ਸਾਨੂੰ ਇਹ ਕਰਨੀ ਚਾਹੀਦੀ ਹੈ ਕਿ ਸਬਰ ਸੰਤੋਖ ਜਿਹੜਾ ਨਾ ਜ਼ਿੰਦਗੀ ਦਾ ਬਹੁਤ ਵੱਡਾ ਗਹਿਣਾ, ਕਦੇ ਘਬਰਾਈ ਦਾ ਨਹੀਂ ਹੁੰਦਾ। ਸਾਨੂੰ ਨਾ ਕੁਦਰਤ ਬਹੁਤ ਕੁਝ ਸੁਣੈਣ ਜੀ ਸਿਖਾਉਂਦੀ ਹੈ
2: ਜੀ ਜੀ।
0: ਤੁਸੀਂ ਦੇਖੋ ਇੱਕ ਦਰਖਤ ਨੂੰ ਅਸੀਂ ਦੇਖਦੇ ਹਾਂ ਨਾ, ਇੱਕ ਦਰਖਤ ਦੇ ਜਦੋਂ ਪੱਤੇ ਝੜ ਜਾਂਦੇ ਹੈ ਪਤਝੜ ਦੇ ਵਿੱਚ, ਕਦੇ ਉਸ ਦਰਖਤ ਨੇ ਹਾਲ ਦੁਹਾਈ ਪਾਈ ਹੈ? ਕਦੇ ਉਸ ਦੋਸਤ ਦਰਖਤ ਨੇ ਰੌਲਾ ਪਾਇਆ ਕਿ ਮੇਰੇ ਪੱਤੇ ਕਿਉਂ ਝੜ ਗਏ? ਆਰਾਮ ਨਾਲ ਅਡੋਲ ਆਪਣੀ ਜਗ੍ਹਾ ਦੇ ਉੱਪਰ ਉਹ ਖੜਾ ਰਹਿੰਦਾ ਔਰ ਇੰਤਜ਼ਾਰ ਕਰਦਾ ਉਸ ਸਮੇਂ ਦੀ ਜਦੋਂ ਦੁਬਾਰਾ ਫਿਰ ਮੌਸਮ ਬਦਲੂਗਾ ਤੇ ਫਿਰ ਕਰੁੰਬਲਾਂ ਫੁੱਟਣਗੀਆਂ ਤੇ ਉਸਦੇ ਨਵੇਂ ਨਵੇਂ ਪੱਤੇ ਆਉਣਗੇ ਤੇ ਉਹ ਫਿਰ ਉਸ ਪੁਰਾਣੀ ਵਾਲੀ ਸਥਿਤੀ ਦੇ ਵਿੱਚ ਉਸ ਤਰ੍ਹਾਂ ਹੀ ਹੋ ਜਾਊਗਾ।
2: ਕਿਆ ਬਾਤ ਹੈ!
0: ਲੇਕਿਨ ਅਸੀਂ ਕੀ ਕਰਦੇ ਹਾਂ ਇਨਸਾਨ, ਸਾਡੀ ਜ਼ਿੰਦਗੀ ਦੇ ਵਿੱਚ ਸਾਨੂੰ ਛੋਟੀ ਜਿਹੀ ਕੋਈ ਮੁਸ਼ਕਲ ਆ ਜਾਏ ਨਾ ਤਾਂ ਅਸੀਂ ਹਾਲ ਦੁਹਾਈ ਪਾ ਦਿੰਦੇ, ਅਸੀਂ ਇੰਤਜ਼ਾਰ ਨਹੀਂ ਕਰਦੇ, ਸਾਡੇ ਵਿੱਚ ਸਬਰ ਨਹੀਂ ਹੈ, ਸਾਡੇ ਵਿੱਚ ਸੰਤੋਖ ਨਹੀਂ ਹੈ। ਅਸੀਂ ਉਸ ਕੁਦਰਤ ਦੀ ਦਿੱਤੀ ਹੋਈ ਜ਼ਿੰਦਗੀ ਨੂੰ ਮਾਨਣ ਦੀ ਬਜਾਏ ਨਾ ਅਸੀਂ ਕੁਦਰਤ ਨੂੰ ਉਲਾਮੇ ਦੇਣ ਲੱਗ ਪੈਂਦੇ ਹਾਂ ਕਿ ਪ੍ਰਮਾਤਮਾ ਏਦਾਂ ਨਹੀਂ ਹੋਇਆ, ਏਦਾਂ ਹੋਣਾ ਚਾਹੀਦਾ ਸੀ, ਏਦਾਂ ਨਹੀਂ ਹੋਇਆ, ਏਦਾਂ ਹੋਣਾ ਚਾਹੀਦਾ ਸੀ। ਦੇਖੋ ਨਾ ਤੁਹਾਡੇ ਮਰਜ਼ੀ ਦੇ ਮੁਤਾਬਕ ਉਹਨੇ ਕਰਨਾ, ਨਾ ਉਹਨੇ ਕਰਨ ਵੇਲੇ ਤੁਹਾਡੀ ਮਰਜ਼ੀ ਪੁੱਛਣੀ ਹੈ। ਉਹ ਮੈਂ ਕਈ ਵਾਰੀ ਅੱਗੇ ਗੱਲ ਕਰਦਾ ਹੁੰਦਾ ਨਾ ਕਿ ਕਿਸੇ ਨੂੰ ਕਿਸੇ ਨੇ ਪੁੱਛਿਆ ਨਾ ਕਿ ਉਹ ਕਹਿੰਦਾ ਯਾਰ ਦੇਸ਼ ਦੇ ਨਾ ਦੁਨੀਆਂ ਦੇ ਹਾਲਾਤ ਬੜੇ ਖਰਾਬ ਹੋ ਗਏ। ਉਹ ਦੂਜਾ ਦੋਸਤ ਕਹਿੰਦਾ ਵੀ ਤੂੰ ਕੀਤੇ ਹੈ? ਕਹਿੰਦਾ ਨਹੀਂ ਮੈਂ ਨਹੀਂ ਕੀਤੇ। ਕਹਿੰਦਾ ਤੂੰ ਠੀਕ ਕਰ ਸਕਦਾ ਦੁਨੀਆਂ ਦੇ ਹਾਲਾਤ ਨੂੰ? ਕਹਿੰਦਾ ਮੈਂ ਠੀਕ ਵੀ ਨਹੀਂ ਕਰ ਸਕਦਾ। ਫਿਰ ਕਹਿੰਦਾ ਆਰਾਮ ਕਰ, ਮੌਜ ਮਸਤੀ ਜ਼ਿੰਦਗੀ ਬਤੀਤ ਕਰ, ਤੂੰ ਕੀ ਲੈਣਾ ਦੁਨੀਆਂ ਦੇ ਹਾਲਾਤ ਕੀ ਕਹਿੰਦੇ ਆ, ਟਰੰਪ ਕੀ ਕਹਿੰਦਾ ਤੇ ਉਹ ਨਿਤਨਯਾਹੂ ਕੀ ਕਹਿੰਦਾ, ਅਸੀਂ ਕੀ ਲੈਣਾ ਇਸ ਚੀਜ਼ ਤੋਂ? ਜੋ ਕਰੀ ਜਾਂਦੇ ਆ ਉਹ ਭਰੀ ਜਾਂਦੇ ਆ। ਅਸੀਂ ਆਪਣੀ ਜ਼ਿੰਦਗੀ ਤੇ ਆਪ ਫੋਕਸ ਕਰੀਏ, ਸਾਡਾ ਵਰਤਮਾਨ ਕੀ ਹੈ, ਕਿਉਂਕਿ ਅਸੀਂ ਆਪਣੇ ਪਾਸਟ ਤੋਂ ਸਾਨੂੰ ਲੈਸਨ ਲੈਣ ਦੀ ਜ਼ਰੂਰਤ ਹੈ ਤੇ ਭਵਿੱਖ ਦੇ ਬਾਰੇ ਸਾਨੂੰ ਪਲੈਨਿੰਗ ਜ਼ਰੂਰ ਕਰਨੀ ਚਾਹੀਦੀ ਹੈ, ਬਾਕੀ ਉਹਦੇ ਬਾਰੇ ਜ਼ਿਆਦਾ ਚਿੰਤਤ ਹੋਣ ਦੀ ਜ਼ਰੂਰਤ ਨਹੀਂ ਹੈ। ਜ਼ਿਆਦਾ ਫੋਕਸ ਸਾਨੂੰ ਕਰਨਾ ਚਾਹੀਦਾ ਸਾਡੇ ਵਰਤਮਾਨ ਦੇ ਉੱਪਰ, ਸਾਡਾ ਪ੍ਰੈਜ਼ੈਂਟ ਲਾਈਫ ਜਿਹੜੀ ਨਾ ਇਹ ਖੂਬਸੂਰਤ ਬਣ ਜਾਏ ਨਾ ਤੇ ਇਸ ਤੋਂ ਵੱਡੀ ਸਾਡੀ ਪ੍ਰਾਪਤੀ ਹੋਰ ਕੋਈ ਵੀ ਨਹੀਂ ਹੈ। ਸੋ ਮੇਰੇ ਨਾਲ ਜੁੜੇ ਹੋਏ ਨੇ ਹੁਸਨੈਨ ਅਕਬਰ ਜੀ, ਸੂਫੀ ਸਿੰਗਰ, ਔਰ ਡਾਕਟਰ ਸੁਖਦੇਵ ਸਿੰਘ ਰੰਧਾਵਾ ਜੀ ਜਿਹੜੇ ਭੰਗੜੇ ਦੇ ਬਹੁਤ ਮਾਹਿਰ ਨੇ, ਉਹਨਾਂ ਦੇ ਨਾਲ ਭੰਗੜੇ ਦੀਆਂ ਗੱਲਾਂ ਬਾਤਾਂ ਵੀ ਕਰਾਂਗੇ। ਸੋ ਪ੍ਰੋਗਰਾਮ ਦੀ ਸ਼ੁਰੂਆਤ ਜਿਹੜੀ ਆਪਾਂ ਕਰਦੇ ਹਾਂ ਨਾ ਉਹ ਆਪਾਂ ਇੱਕ ਖੂਬਸੂਰਤ ਜਿਹੇ ਗੀਤ ਦੇ ਨਾਲ ਕਰਦੇ ਹਾਂ ਔਰ ਗੀਤ ਜਿਹੜਾ ਭੰਗੜੇ ਦੇ ਨਾਲ ਰਿਲੇਟਡ ਹੀ ਹੋਏਗਾ। ਸਾਡੇ ਲੱਗਦੀ ਮੇਰਾ ਖਿਆਲ ਸਿਸਟਮ ਦੇ ਵਿੱਚ ਲੈ ਸ਼ੁਰੂਆਤ ਹੋ ਗਈ ਗਾਣੇ ਦੀ, ਸੁਣੋ ਗਾਣਾ ਪਹਿਲੇ ਫਿਰ ਆਪਾਂ ਗੱਲਾਂ ਬਾਤਾਂ ਨੂੰ ਸਿਲਸਿਲਾ ਅੱਗੇ ਜਾਵਾਂਗੇ।

0: ਰੰਧਾਵਾ ਸਾਹਿਬ, ਗੱਲਬਾਤ ਦਾ ਸਿਲਸਿਲਾ ਇੱਥੋਂ ਸ਼ੁਰੂ ਕਰਦੇ ਹਾਂ। ਉਹ ਕਹਿੰਦਾ ਕਿ ਭੰਗੜਾ ਪਊਗਾ ਹੈਵੀ ਵੇਟ, ਬੱਲੀਏ ਨਹੀਂ ਹੱਥ ਮਾਰ ਕੇ ਪੱਟਾਂ ਤੇ, ਤੇ ਇੱਥੋਂ ਗਾਣੇ ਤੋਂ ਇਹ ਸਾਨੂੰ ਨਜ਼ਰ ਇਹ ਚੀਜ਼ ਆਉਂਦੀ ਨੇ ਕਿ ਭੰਗੜਾ ਪਾਉਣ ਵਾਸਤੇ ਫਿਜ਼ੀਕਲੀ ਰਿਸ਼ਟ ਪੁਸ਼ਟ ਹੋਣਾ, ਫਿਜ਼ੀਕਲ ਪੂਰਾ ਫਿੱਟ ਹੋਣਾ ਬਹੁਤ ਜ਼ਰੂਰੀ ਹੈ, ਕਿ ਮਾੜਾ ਬੰਦਾ ਤਾਂ ਮੇਰੇ ਖਿਆਲ ਭੰਗੜਾ ਵੀ ਨਹੀਂ ਪਾ ਸਕਦਾ।
1: ਡਾਕਟਰ ਸਾਹਿਬ, ਜਿਹੜੀ ਭੰਗੜੇ ਦੀ ਜਿਹੜੀ ਸ਼ੁਰੂਆਤ ਹੈ ਨਾ, ਉਹਦੇ ਵਿੱਚੋਂ ਪਹਿਲਾਂ ਆਪਾਂ ਉਹਦਾ ਜਿਹੜਾ ਨੌਜਵਾਨ ਗੱਭਰੂ ਆ ਉਹਦੀ ਇੱਕ ਛੈਲ ਛਬੀਲਾ ਸੋਹਣਾ ਉੱਚਾ ਲੰਬਾ
0: ਕਿਆ ਬਾਤ
1: ਤੇ ਜੁੱਸੇ ਦਾ ਭਰਿਆ ਹੋਇਆ ਤੇ ਉਹਦੇ ਆਪਾਂ ਚੋਣ ਕਰਦੇ ਆ, ਤੇ ਉਸ ਤੋਂ ਬਾਅਦ ਫਿਰ ਇਹ ਕਠਨ ਕਾਰਜ
0: ਬਿਲਕੁਲ ਬਿਲਕੁਲ
1: ਇੱਕ ਮਿਹਨਤ ਆ, ਇੱਕ ਭਗਤੀ ਆ। ਕਈ ਕਈ ਘੰਟੇ ਜਿਹੜੀਆਂ ਉਹ ਰਿਹਰਸਲ ਕਰਨੀਆਂ ਤੇ ਉਸ ਰਿਹਰਸਲਾਂ ਦੇ ਵਿੱਚ ਵਾਰ ਵਾਰ ਬੈਠਕਾਂ, ਵਾਰ ਵਾਰ ਜਿਹੜੀਆਂ ਉਹਨੂੰ ਰਿਆਜ਼ ਕਰਨਾ,
0: ਬਿਲਕੁਲ ਬਿਲਕੁਲ
1: ਢੋਲ ਦੇ ਡਗੇ ਦੇ ਉੱਤੇ ਕੋਈ ਸੌਖਾ ਨਹੀਂ ਆ।
0: ਬਿਲਕੁਲ ਬਿਲਕੁਲ,
1: ਬਹੁਤ ਵੱਡੀ ਭਗਤੀ ਆ ਤੇ ਭਗਤੀ ਦੇ ਨਾਲ ਹੀ ਮੁੜ ਕੇ ਫਲ ਪ੍ਰਾਪਤ।
0: ਮੈਂ ਵੀ ਸਾਡੇ ਕਾਲਜ ਦੇ ਵਿੱਚ ਡੀਨ ਕਲਚਰਲ ਐਕਟੀਵਿਟੀਜ਼ ਦਾ ਰਿਹਾ ਥੋੜੀ ਦੇਰ, ਤੇ ਸਾਡੇ ਵੀ ਅਸੀਂ ਭੰਗੜੇ ਦੀ ਟੀਮ 2-3 ਸਾਲ ਬਣਾਈ ਹੈ, ਤੇ ਵੈਸੇ ਵਾਕਿਆ ਸਭ ਤੋਂ ਪਹਿਲਾਂ ਜਦੋਂ ਅਸੀਂ ਭੰਗੜੇ ਦੇ ਵਿੱਚ ਬੱਚਿਆਂ ਦੀ ਚੋਣ ਕਰਦੇ ਨਾ, ਪਹਿਲੀ ਚੋਣ ਹੀ ਇਹ ਹੁੰਦੀ ਹੈ ਕਿ ਬੱਚੇ ਫਿਜ਼ੀਕਲੀ ਫਿੱਟ ਹੋਣ ਤੇ ਆਲਮੋਸਟ ਸਾਰਿਆਂ ਦੀ ਹਾਈਟ ਵੀ ਜਿਹੜੀ ਇੱਕ ਸਮਾਨ ਹੋਵੇ। ਜਦੋਂ ਤੁਸੀਂ ਇੱਕ ਟੀਮ ਬਣਾਉਣੀ ਨਾ, ਟੀਮ ਦੇ ਤੌਰ ਤੇ ਜਦੋਂ ਨਚਾਉਣਾ, ਦੇਖੋ ਇੱਕ ਭੰਗੜਾ ਤਾਂ ਹੋ ਗਿਆ ਕਿ ਕਿਸੇ ਵਿਆਹ ਸ਼ਾਦੀ ਦੇ ਉੱਪਰ, ਕਿਸੇ ਮੇਲੇ ਦੇ ਉੱਪਰ, ਕਿਸੇ ਤਿਉਹਾਰ ਦੇ ਉੱਪਰ ਐਵੇਂ ਤੁਸੀਂ ਪੱਗਾਂ ਪੁੱਗਾਂ ਬਣਾ ਕੇ ਪੂਰੀ ਡਰੈਸ ਅਪ ਕਰਕੇ ਨਾ ਬੱਚਿਆਂ ਨੂੰ ਪਾਰਟਿਸਿਪੇਟ ਕਰਵਾ ਦਿੱਤਾ। ਲੇਕਿਨ ਜਦੋਂ ਤੁਸੀਂ ਟੈਕਨੀਕਲੀ ਚੀਜ਼ ਟੀਮ ਬਣਾ ਕੇ ਯੂਨੀਵਰਸਿਟੀ ਦੇ ਨਿਯਮਾਂ ਦੇ ਮੁਤਾਬਕ ਯੂਥ ਫੈਸਟੀਵਲ ਤੇ ਉਹਨੂੰ ਨਚਾਉਣਾ ਨਾ, ਤੇ ਉਦੋਂ ਇਹ ਚੀਜ਼ਾਂ ਬਹੁਤ ਮੈਟਰ ਕਰਦੀਆਂ ਕਿ ਬੱਚਿਆਂ ਦੀ ਹਾਈਟ ਬਿਲਕੁਲ ਮਿਲਦੀ ਜੁਲਦੀ ਹੋਵੇ, ਉਹਨਾਂ ਦਾ ਜੁੱਸਾ ਇੱਕ ਦੂਸਰੇ ਦੇ ਨਾਲ ਮੇਲ ਜੋਲ ਕਰਦਾ ਹੋਵੇ, ਕਿਉਂਕਿ ਉਹਦੇ ਵਿੱਚ ਕਈ ਐਕਸ਼ਨ ਵੀ ਐਸੇ ਹੁੰਦੇ ਨਾ ਭੰਗੜੇ ਦੇ ਵਿੱਚ, ਜਦੋਂ ਇੱਕ ਦੂਸਰੇ ਨੂੰ ਦੂਸਰਿਆਂ ਦੇ ਮੋਢਿਆਂ ਦੇ ਉੱਪਰ, ਮੈਂ ਵੇਖਿਆ 3-3 ਬੱਚੇ ਵੀ ਇੱਕ ਦੂਸਰੇ ਨੂੰ ਉੱਪਰ ਮੋਢਿਆਂ ਦੇ ਉੱਪਰ ਚੁੱਕ ਲੈਂਦੇ ਆ। ਸੋ ਪਹਿਲਾ ਜਿਹੜਾ ਸਵਾਲ ਹੈ ਨਾ ਤੁਹਾਨੂੰ ਭੰਗੜੇ ਦੇ ਬਾਰੇ, ਉਹ ਇਹ ਹੈ ਕਿ ਭੰਗੜੇ ਦੇ ਥੋੜਾ ਜਿਹਾ ਇੱਕ ਤਾਂ ਇਤਿਹਾਸ ਦੇ ਬਾਰੇ ਸਾਨੂੰ ਥੋੜੀ ਜਿਹੀ ਜਾਣਕਾਰੀ ਦਿਓ ਕਿ ਭੰਗੜੇ ਦੀ ਸ਼ੁਰੂਆਤ ਜਿਹੜੀ ਪੰਜਾਬ ਦਾ ਬੜਾ ਪ੍ਰਸਿੱਧ ਲੋਕ ਨਾਚ ਹੈ, ਪੰਜਾਬ ਦਾ ਇਹ ਨਹੀਂ ਹੈ ਕਿ ਸਾਡੇ ਅੱਜ ਦੇ ਪੰਜਾਬ ਦਾ, ਬਿਫੋਰ ਪਾਰਟੀਸ਼ਨ ਜਦੋਂ ਹਿੰਦੁਸਤਾਨ ਪਾਕਿਸਤਾਨ ਸਾਰੇ ਇੱਕ ਹੀ ਹੁੰਦੇ ਸੀ, ਤੇ ਉਦੋਂ ਭੰਗੜੇ ਦੀ ਜਦੋਂ ਸ਼ੁਰੂਆਤ ਹੋਈ ਨਾ, ਸ਼ੁਰੂਆਤ ਹੋਣ ਦੇ ਪਿੱਛੇ ਕੀ ਇਹਦੇ ਵਿੱਚ ਰਾਜ਼ ਹੈ? ਇਹਦੇ ਰਾਜ਼
1: ਇਹ ਡਾਕਟਰ ਸਾਹਿਬ, ਉਹਦੇ ਵਿੱਚ ਇਹ ਰਾਜ਼ ਸੀਗਾ ਕਿ ਜਿਵੇਂ ਪੱਛਮੀ ਪੰਜਾਬ ਦੇ ਵਿੱਚ ਸ਼ੇਖੂਪੁਰਾ, ਸਿਆਲਕੋਟ ਤੇ ਪੱਛਮੀ ਗੁਜਰਾਤ, ਉਹਦੇ ਵਿੱਚੋਂ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਨਿਕਲ ਕੇ ਆਈਆਂ
0: ਜੀ,
1: ਤੇ ਉਹਦੇ ਨਾਲ ਇੱਕ ਪਹਿਲੇ ਸਮੇਂ ਦੇ ਵਿੱਚ ਸਿੰਘਾਂ ਪੈਂਦੀਆਂ ਹੁੰਦੀਆਂ
0: ਸੀ, ਪਹਿਲਵਾਨ ਘੁਲਦੇ ਹੁੰਦੇ ਸੀ,
1: ਪਹਿਲਵਾਨ ਘੁਲਦੇ ਹੁੰਦੇ ਸੀ
0: ਜੀ ਜੀ ਜੀ,
1: ਉਹ ਪਹਿਲਵਾਨ ਜਦੋਂ ਸਿੰਘਾਂ ਪੈਂਦੀਆਂ ਹੁੰਦੀਆਂ ਸੀ ਤਾਂ ਉਦੋਂ ਢੋਲ ਦਾ ਡਗਾ ਲੱਗਦਾ ਹੁੰਦਾ ਸੀ, ਉਹ ਢੋਲ ਦੇ ਡਗੇ ਦੇ ਨਾਲ ਹੀ ਆਪਣੀ ਜਿਹੜੀ ਆ ਉਹ ਦਾਖਲ ਹੁੰਦੇ ਹੁੰਦੇ ਸੀ ਖਾੜੇ ਦੇ।
0: ਹਾਂ, ਜਦੋਂ ਭਲਵਾਨ ਨੇ ਆਉਣਾ ਨਾ, ਕਈ ਵਾਰੀ ਅਗਰ ਉਹਦੇ ਨਾਲ ਉਹਦੀ ਪੂਰੇ ਸਪੋਰਟਰ ਹੋਣੇ, ਟੀਮ ਹੋਣੇ, ਢੋਲ ਦਾ ਡੱਗਾ ਵੱਜਦਾ ਹੋਣਾ ਤੇ ਭਲਵਾਨ ਨੇ ਜੁੱਸਾ ਲਿਸ਼ਕਦਾ ਹੋਣਾ, ਤੇਲ ਤੂਲ ਲੱਗਿਆ ਤੇ ਡਾਂਸ ਕਰਦੇ ਹੋਣਾ ਉਹਨੇ ਛਿੰਜ ਦੇ ਵਿੱਚ,
1: ਨਾਲ ਹੀ ਉਹਨੇ ਜਦੋਂ ਆਪਣੀ, ਕਿਉਂਕਿ ਬੜੇ ਚਿਰ ਮਹੀਨਿਆਂ ਦੀ ਬੱਧੀ ਜਿਹੜੀ ਉਹਦੀ ਕਸਰਤ ਹੋਣੀ ਆ
0: ਜੀ ਜੀ,
1: ਤੇ ਨਾਲ ਉਹਨੇ ਚੰਗੀ ਖੁਰਾਕ ਖਾਣੀ ਆ, ਚੰਗੀ ਜਿਹੜੀ ਰਿਆਜ਼ ਕਰਨਾ ਆਪਣੀ ਕਸਰਤ ਕਰਕੇ, ਤੇ ਜਦੋਂ ਉਹਨੇ ਜਿੱਤਣਾ ਉਹਨੇ ਫਿਰ ਬਾਗੀਆਂ ਪਾਉਣੀਆਂ,
0: ਬਾਗੀਆਂ ਪਾਉਣੀਆਂ,
1: ਬਾਗੀਆਂ ਪਾਉਣ ਦੇ ਨਾਲ ਨਾਲ ਫਿਰ ਧਮਾਲਾਂ ਪਾਉਣੀਆਂ,
0: ਧਮਾਲਾਂ ਪਾਉਣੀਆਂ,
1: ਤੇ ਉਹਦੇ ਨਾਲ ਇਹ ਜੁੜੀ ਹੋਈ ਚੀਜ਼ ਆ, ਤੇ ਨਾਲ ਸਾਡਾ ਜਿਹੜਾ ਖੇਤੀ ਪ੍ਰਧਾਨ ਸੂਬਾ
0: ਜੀ ਜੀ,
1: ਤੇ ਜਦੋਂ ਅਸੀਂ ਇਰਾਨ ਦੇ ਵਿੱਚੋਂ, ਇਰਾਕ ਦੇ ਵਿੱਚੋਂ ਹੂਣ ਜਾਤੀ ਦੇ ਜਾਂ ਵੱਖਰੀ ਵੱਖਰੀ ਜਾਤੀ ਦੇ ਲੋਕ ਆਏ ਆ
0: ਜੀ ਜੀ ਜੀ,
1: ਤੇ ਇੱਥੋਂ ਦਾ ਜਿਹੜਾ ਪਿਛੋਕੜ ਸੀਗਾ ਜਾਂ ਇੱਥੋਂ ਦਾ ਜਿਹੜਾ ਇੱਕ ਕੁਦਰਤੀ ਜਿਹੜਾ ਵਰਤਾਰਾ ਸੀਗਾ ਉਹ ਬਹੁਤ ਵਧੀਆ ਸੀ, ਤੇ ਇੱਥੇ ਫਸਲ ਹੋਣੀ ਸ਼ੁਰੂ ਹੋਈ, ਕਿਉਂਕਿ ਫਸਲ ਹੌਲੀ ਹੌਲੀ ਲੋਕਾਂ ਨੇ ਜਿਹੜਾ ਕਿ ਆਪਣੇ ਵਾਸਤੇ ਉਗਾਉਣੀ ਸ਼ੁਰੂ ਕੀਤੀ।
0: ਉਦੋਂ ਨਾ ਇੱਕ ਮੈਂ ਤੁਹਾਨੂੰ ਟੋਕਣ ਲੱਗਾ ਕਿ ਪਹਿਲਾਂ ਨਾ ਉਦੋਂ ਜਿਹੜਾ ਰੁਝਾਨ ਹੈਗਾ ਸੀ ਫਸਲਾਂ ਦਾ, ਪਾਣੀ ਪੂਣੀ ਦਾ ਐਡਾ ਇੰਤਜ਼ਾਮ ਨਹੀਂ ਹੁੰਦਾ ਸੀ, ਫਸਲਾਂ ਦਾ ਨਿਰਭਰ ਨਾ ਸਾਰਾ ਕੁਦਰਤ ਦੇ ਉੱਪਰ ਹੀ ਹੁੰਦਾ ਸੀ, ਬਰਾਨੀਆਂ ਫਸਲਾਂ ਹੁੰਦੀਆਂ ਸੀ ਕਿ ਮੀਂਹ ਜ਼ਿਆਦਾ ਪੈ ਗਿਆ, ਬਹੁਤ ਜ਼ਿਆਦਾ ਪੈ ਗਿਆ, ਫਸਲ ਤਾਂ ਵੀ ਤਬਾਹ ਹੋ ਗਈ, ਜਿੰਨੀ ਜ਼ਰੂਰਤ ਆ ਮੀਂਹ ਦੀ ਉਹਨਾਂ ਨਾ ਪਿਆ ਤਾਂ ਵੀ ਤਬਾਹ ਹੋ ਗਈ, ਜੰਗਲੀ ਜਾਨਵਰਾਂ ਤੋਂ ਫਸਲਾਂ ਨੂੰ ਬਚਾਉਣਾ ਪੈਂਦਾ ਸੀ। ਸੋ ਫਸਲ ਪੱਕਣ ਦਾ ਉਦੋਂ ਜਿਹੜੀ ਖੁਸ਼ੀ ਹੁੰਦੀ ਸੀ ਨਾ ਕਿਸਾਨਾਂ ਨੂੰ, ਉਹ ਲਾਜਵਾਬ ਹੁੰਦੀ ਸੀ, ਤੇ ਮੇਰਾ ਖਿਆਲ ਇਹਦੇ ਨਾਲ ਵੀ ਜੁੜਿਆ ਹੋਇਆ ਹੈ ਨਾ ਇਹ ਭੰਗੜੇ ਦਾ ਇਤਿਹਾਸ ਜਿਹੜਾ।
1: ਹਾਂਜੀ, ਇਹਦੇ ਨਾਲ ਵੀ ਜੁੜਿਆ ਹੋਇਆ, ਜਦੋਂ ਕਣਕ ਦੀ ਫਸਲ ਜਿਹੜੀ ਉਹ ਪੱਕਦੀ ਆ ਹਰੇ ਰੰਗ ਤੋਂ ਸੁਨਹਿਰੀ ਰੰਗ ਦੇ ਵਿੱਚ, ਤੇ ਕਿਸਾਨ ਖੁਸ਼ੀ ਦੇ ਵਿੱਚ ਖੀਵਾ ਹੁੰਦਾ,
0: ਖੀਵਾ ਹੁੰਦਾ,
1: ਉਸ ਖੁਸ਼ੀ ਦੇ ਵਿੱਚ ਵੱਖਰੇ ਵੱਖਰੇ ਜਿਹੜੇ ਉਹਦੇ ਮਨ ਦੇ ਜਿਹੜੇ ਜਜ਼ਬਾਤ ਆ, ਮਨ ਦੀਆਂ ਜਿਹੜੀਆਂ ਭਾਵਨਾਵਾਂ ਆ ਜਾਂ ਸਰੀਰਕ ਮਦਰਾਵਾਂ ਜਿਹੜੀਆਂ,
0: ਉਹ ਭੰਗੜੇ ਦੇ ਰਾਹੀਂ
1: ਵੱਖਰੇ ਰੂਪ ਦੇ ਵਿੱਚ
0: ਉਭਰਦੀਆਂ, ਖੁਸ਼ੀ, ਖੁਸ਼ੀ ਦਾ ਇਜ਼ਹਾਰ ਹੈ,
1: ਖੁਸ਼ੀ ਦਾ ਇਜ਼ਹਾਰ ਆ
0: ਜੀ ਜੀ,
1: ਇੱਕ ਮਨੋਰੰਜਨ ਦਾ।
0: ਚਲੋ ਠੀਕ ਹੈ ਰੰਧਾਵਾ ਸਾਹਿਬ, ਅਗਲਾ ਕੁਐਸਚਨ ਆਪਾਂ ਫਿਰ ਤੁਹਾਡੇ ਨਾਲ ਕਰਦੇ, ਭੰਗੜੇ ਦੇ ਬਾਰੇ ਜਾਣਕਾਰੀ ਫਿਰ ਲਵਾਂਗੇ। ਹੁਸੈਨ ਜੀ, ਕੋਈ ਵਰਸ਼ਾ ਦੀ ਹੀਰ ਦੇ ਵਿੱਚ ਜਾਂ ਕੋਈ ਹੋਰ ਤੁਹਾਨੂੰ ਲੱਗਦਾ ਕਿ ਇਸ ਕੋਈ ਉਹਨੇ ਵੀ ਉਸ ਚੀਜ਼ ਵੱਲ ਇਸ਼ਾਰਾ ਕੀਤਾ ਕਿ ਸਰੀਰਕ ਤੌਰ ਤੇ ਰਿਸ਼ਟ ਪੁਸ਼ਟ ਸਾਡੇ ਜਿਹੜੇ ਪੰਜਾਬੀ ਹੁੰਦੇ ਸੀ, ਜਿਵੇਂ ਹੀਰ ਤੇ ਰਾਂਝਾ ਚ ਹੋਰ ਜਿੰਨੇ ਵੀ ਕਰੈਕਟਰ ਹਨ ਉਸ ਹੀਰ ਰਾਂਝੇ ਦੇ ਕਿੱਸੇ ਦੇ ਵਿੱਚ ਜਾਂ ਹੋਰ ਕਿਸੇ ਕਿਸਮ ਦਾ ਕੋਈ ਰੈਫਰੈਂਸ ਤੁਹਾਡੇ ਮੁਤਾਬਕ ਆਉਂਦਾ? ਸਾਡੇ ਕਾਲਰ ਆ ਗਏ ਨੇ, ਪਹਿਲਾਂ ਢੀਂਡਸਾ ਸਾਹਿਬ ਦੀ ਗੱਲ ਸੁਣ ਲਈਏ। ਹਾਂਜੀ ਢੀਂਡਸਾ ਸਾਹਿਬ, ਸਤਿ ਸ੍ਰੀ ਅਕਾਲ ਜੀ।
2: ਸਤਿ ਸ੍ਰੀ ਅਕਾਲ ਜੀ ਸਾਹਿਬ,
0: ਕੀ ਹਾਲ ਚਾਲ ਨੇ?
2: ਹਾਲ ਚਾਲ ਬਹੁਤ ਵਧੀਆ ਸਾਰਿਆਂ ਨੂੰ। ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ
2: ਜੀ। ਤੇ ਇੱਕ ਨਾ ਰਵਿੰਦਰ ਗਰੇਵਾਲ ਦਾ ਗਾਣਾ ਟਿੱਡੀ ਪੱਗ ਵਾਲਿਆ।
0: ਬਿਲਕੁਲ ਜੀ, ਬਿਲਕੁਲ। ਦੋ ਬੋਲ ਨੇ ਜੀ, ਮੈਂ ਪੂਰਾ ਗਾਣਾ ਕੱਢ ਕੇ ਰੱਖਿਆ ਹੋਇਆ। ਗੱਲਬਾਤ ਅਸੀਂ ਅੱਜ ਭੰਗੜੇ ਦੀ ਕਰਨੀ ਸੀ ਤੇ ਤੁਹਾਨੂੰ ਪਤਾ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਵਿਸ਼ੇ ਦੇ ਨਾਲ ਮਿਲਦੇ ਜੁਲਦੇ ਗਾਣੇ ਜ਼ਰੂਰ ਕੱਢ ਕੇ ਰੱਖੀ ਦੇ।
2: ਹੁਣੇ
0: ਸੁਣਾ ਦਿੰਦੇ ਤੁਹਾਨੂੰ ਰਵਿੰਦਰ ਗਰੇਵਾਲ ਦਾ, ਹੁਣੇ ਸੁਣਾਉਣੀ ਜੀ।
2: ਬਹੁਤ ਧੰਨਵਾਦ,
0: ਮਿਹਰਬਾਨੀ ਮਿਹਰਬਾਨੀ, ਸ਼ੁਕਰੀਆ। ਹਾਂਜੀ ਸੁਨੈਣ ਜੀ।
3: ਡਾਕਟਰ ਸਾਹਿਬ, ਮਾਂ ਬੋਲੀ ਦੀ ਤੁਸੀਂ ਗੱਲ ਕਰ ਰਹੇ ਜੇ, ਭੰਗੜੇ ਦੀ ਗੱਲ ਕਰ ਰਹੇ ਜੇ, ਢੋਲ ਦੀ ਗੱਲ ਹੋ ਰਹੀ ਹੈ
0: ਜੀ ਜੀ,
3: ਤੇ ਤੁਸੀਂ ਜਦੋਂ ਇਹ ਗੱਲਾਂ ਕਰ ਰਹੇ ਸੀ ਨਾ, ਤੇ ਮੇਰੇ ਜ਼ਿਹਨ ਦੇ ਵਿੱਚ ਆ ਰਿਹਾ ਸੀ ਕਿ ਮੈਨੂੰ ਇੱਥੇ ਉਹ ਅੱਜ ਕਲਾਮ ਸੁਣਾਉਣਾ ਚਾਹੀਦਾ ਜਿਹਦੇ ਵਿੱਚ ਮਾਂ ਬੋਲੀ ਚ ਕਲਾਮ ਹੋਵੇ, ਢੋਲ ਦੀ ਗੱਲ ਵੀ ਹੋਵੇ ਤੇ ਬੋਲ ਦੀ ਗੱਲ ਵੀ ਹੋਵੇ।
0: ਬਿਲਕੁਲ ਬਿਲਕੁਲ,
3: ਆਓ ਜ਼ਰਾ

0: ਵਾਹ ਵਾਹ ਵਾਹ ਸੁਨੈਣ ਜੀ, ਤੁਸੀਂ ਕਮਾਲ ਕਰ ਦਿੱਤੀ, ਤੁਸੀਂ ਪੰਜਾਬੀ ਮਾਂ ਬੋਲੀ ਦੀ ਗੱਲ ਵੀ ਕਰ ਦਿੱਤੀ ਤੇ ਢੋਲ ਦੀ ਗੱਲ ਵੀ ਅੱਜ ਆ ਗਈ, ਕਿਉਂਕਿ ਸਾਡੀ ਗੱਲਬਾਤ ਭੰਗੜੇ ਤੇ ਹੋ ਰਹੀ ਹੈ। ਸੋ ਗੱਲਬਾਤ ਨੂੰ ਆਪਾਂ ਕੰਟੀਨਿਊ ਕਰਾਂਗੇ, ਪਹਿਲਾਂ ਇੱਕ ਛੋਟਾ ਜਿਹਾ ਅਸੀਂ ਮੈਸੇਜ ਲੈ ਲੈਂਦੇ ਹਾਂ ਕਿ ਤੁਸੀਂ ਪ੍ਰੋਪਰਟੀ ਕੋਈ ਲੈਣੀ ਹੋਏ, ਕੋਈ ਪ੍ਰੋਪਰਟੀ ਵੇਚਣੀ ਹੋਏ ਤਾਂ ਤੁਸੀਂ ਰੀਮੈਕਸ ਗੋਲਡ ਦੇ ਨਾਲ ਕੰਮ ਕਰਦੀ ਟੀਮ ਗੈਟ ਸੋਲ ਦੇ ਇੰਦਰ ਅਰੋੜਾ ਤੇ ਰਮਨ ਕਥੂਰੀਆ ਨੂੰ ਸੰਪਰਕ ਕਰ ਸਕਦੇ ਹੋ ਕਿ ਰੀਅਲ ਅਸਟੇਟ ਦੇ ਵਿੱਚ ਬਹੁਤ ਲੰਬਾ ਇਹਨਾਂ ਦਾ ਤਜਰਬਾ ਹੈ। ਤੁਹਾਡੀ ਪ੍ਰੋਪਰਟੀ ਦੀ ਮੌਰਗੇਜ ਦੇ ਬਾਰੇ, ਤੁਹਾਡੀ ਡਾਊਨ ਪੇਮੈਂਟ ਦੇ ਬਾਰੇ, ਹੋਰ ਜੋ ਵੀ ਡਾਕੂਮੈਂਟੇਸ਼ਨ ਦੀ ਜ਼ਰੂਰਤ ਹੁੰਦੀ ਹੈ, ਹਰ ਚੀਜ਼ ਦੀ ਬੜੀ ਤੁਹਾਡੇ ਨਾਲ ਡਿਟੇਲ ਦੇ ਵਿੱਚ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨਗੇ। 416-525-7400 ਇਹਨਾਂ ਦਾ ਨੰਬਰ ਹੈ। ਇੱਕ ਹੋਰ ਨੰਬਰ ਨੋਟ ਕਰੋ, ਗਰਮੀਆਂ ਆ ਗਈਆਂ ਨੇ, ਤੁਸੀਂ ਆਪਣੇ ਘਰ ਨੂੰ ਰੰਗ ਰੋਗਨ ਕਰਵਾਉਣ ਦੀ ਸੋਚ ਰਹੇ ਹੋ ਤਾਂ ਨਾਮ ਇੱਕ ਯਾਦ ਰੱਖੋ, ਜੈਕੀਰਤ ਜੈਕੀ। ਫੋਨ ਨੰਬਰ 416-473-4458, ਤੁਹਾਡਾ ਘਰ ਹੈ ਜਾਂ ਤੁਹਾਡਾ ਕੋਈ ਕਮਰਸ਼ੀਅਲ ਯੂਨਿਟ ਹੈ, ਘਰ ਦੀ ਡੈਕ ਨੂੰ, ਘਰ ਦੀ ਫੈਂਸ ਨੂੰ ਜਾਂ ਕਿਚਨ ਦੀ ਕੈਬਨਿਟ ਨੂੰ ਤੁਸੀਂ ਨਵਾਂ ਰੰਗ ਦੇਣਾ ਚਾਹੁੰਦੇ ਹੋ, ਨਵਾਂ ਰੂਪ ਦੇਣਾ ਚਾਹੁੰਦੇ ਹੋ, ਘਰ ਦੀ ਛੱਤ ਦੀ ਲੁੱਕ ਤੁਸੀਂ ਚੇਂਜ ਕਰਨੀ ਚਾਹੁੰਦੇ ਹੋ, ਪੁਰਾਣੀ ਰਿਮੂਵ ਕਰਨਾ ਚਾਹੁੰਦੇ ਹੋ ਜੋ ਪੇਂਟ ਹੋਇਆ ਹੋਇਆ, ਤਾਂ ਡਸਟਲੈਸ ਟੈਕਨੀਕ ਹੈ ਇਹਨਾਂ ਕੋਲੇ, ਕੋਈ ਘੱਟਾ ਮਿੱਟੀ ਨਹੀਂ ਹੋਏਗਾ, ਕੋਈ ਡੈਮੇਜ ਨਹੀਂ ਹੋਏਗਾ ਕਿਸੇ ਕਿਸਮ ਦੀ। ਤੋ ਬਿਲਕੁਲ ਨਵਾਂ ਲੰਬਾ ਤਜਰਬਾ ਰੱਖਣ ਵਾਲੇ ਇਸ ਫੀਲਡ ਦੇ ਵਿੱਚ ਜੈਕਿਰਤ ਜੈਕੀ। ਫੋਨ ਨੰਬਰ 416-473-4458। ਸੋ ਅਪੁਆਇੰਟਮੈਂਟ ਕਰੋ ਬੁੱਕ ਤੇ ਘਰ ਦੀ ਬਦਲੋ ਲੁੱਕ। ਸੋ ਗੱਲਬਾਤ ਨੂੰ ਰੰਧਾਵਾ ਸਾਹਿਬ ਅੱਗੇ ਇੱਕ ਆਪਾਂ ਸ਼ੁਰੂ ਨਾਤ ਕਰਦੇ ਹਾਂ ਕਿ ਭੰਗੜੇ ਦੇ ਵਿੱਚ ਜਿਹੜੇ ਵਰਤੇ ਜਾਣ ਵਾਲੇ ਸਾਜ ਹੈ ਉਹਨਾਂ ਦੇ ਬਾਰੇ ਥੋੜ੍ਹਾ ਜਿਹਾ ਦੱਸੋ ਕਿ ਭੰਗੜੇ ਦੇ ਵਿੱਚ ਕਿਹੜੇ ਕਿਹੜੇ ਸਾਜਾਂ ਦੀ ਵਰਤੋਂ ਹੁੰਦੀ ਹੈ, ਪੁਰਾਣੇ ਸਮਿਆਂ ਦੇ ਵਿੱਚ ਕਿਹੜੇ ਕਿਹੜੇ ਸਾਜਾਂ ਦੀ ਵਰਤੋਂ ਹੁੰਦੀ ਸੀ ਤੇ ਹੁਣ ਸਮੇਂ ਦੇ ਨਾਲ ਤਬਦੀਲੀ ਹੋਈ ਹੈ ਤੇ ਹੁਣ ਕੋਈ ਐਡੀਸ਼ਨ ਹੋਈ ਹੈ ਜਾਂ ਕੁਝ ਘਟਿਆ ਉਹਦੇ ਵਿੱਚ ਥੋੜ੍ਹਾ ਬਹੁਤ?
1: ਮੁੱਖ ਸੂਤਰਧਾਰ ਤੇ ਸਭਰਾ ਇਹਦਾ ਜਿਹੜਾ ਕਿ ਢੋਲ ਆ,
0: ਢੋਲ ਹੈ ਜੀ, ਬਿਲਕੁਲ ਬਿਲਕੁਲ,
1: ਤੇ ਢੋਲੀ ਆ
0: ਜੀ ਜੀ ਜੀ ਜੀ,
1: ਤੇ ਢੋਲੀ ਦੇ ਨਾਲ ਜਿਹੜੀ ਉਹ ਅਲਗੋਜ਼ੇ ਆ, ਤਾਂ ਅਲਗੋਜ਼ੇ ਦੇ ਨਾਲ ਚਿਮਟਾ।
0: ਅੱਛਾ, ਇਹ ਪੁਰਾਣੇ ਸਮਿਆਂ ਦੇ ਵਿੱਚ ਚੱਲਦੇ ਹੁੰਦੇ ਸੀ, ਬਹੁਤ
1: ਇਹ ਚੱਲਦੇ ਹੁੰਦੇ
0: ਸੀ, ਚਿਮਟਾ ਤੇ ਲਗੋਜੇ ਤੇ ਢੋਲ, ਬਸ
1: ਢੋਲ। ਤੇ ਉਸ ਸਮੇਂ ਦੇ ਵਿੱਚ ਢੋਲੀ ਜਿਹੜਾ ਸੀਗਾ ਉਹ ਬੜਾ ਇੱਕ ਵਧੀਆ ਰੂਪ ਦੇ ਵਿੱਚ, ਕਿ ਬੜੇ ਧੀਰਜ ਨਾਲ, ਬੜੇ ਥਰੰਮੇ ਦੇ ਨਾਲ, ਕਿ ਉਹਦੇ ਵਿੱਚ ਤਾਲਬੱਧ ਕਰਕੇ
0: ਜੀ ਜੀ,
1: ਕਿ ਉਹ ਬੱਚਿਆਂ ਨੂੰ ਜਿਹੜਾ ਉਹਨਾਂ ਨੂੰ ਪਰਫਾਰਮੈਂਸ ਕਰਾਉਣੀਆਂ, ਉਹਨਾਂ ਦੀਆਂ ਰਸਲਾਂ ਕਰਾਉਣੀਆਂ
0: ਜੀ ਜੀ,
1: ਤੇ ਬੋਲੀਆਂ ਜਿਹੜੀਆਂ ਸੀ ਉਹਨਾਂ ਦੀ ਬਹੁਤੀ ਭਰਮਾਰ ਨਹੀਂ ਸੀ।
0: ਕਿਆ ਬਾਤ ਹੈ, ਠੀਕ ਹੈ।
1: ਜਿਵੇਂ ਕਿ ਪੁਰਾਣੇ ਅਸੀਂ ਸਾਡੇ ਜਲੰਧਰ ਦੇ ਵਿੱਚ ਹੀ ਜਿਹੜੇ ਢੋਲੀ ਰਹੇ ਆ, ਚਰਨਦਾਸ ਜੀ, ਉਸਤਾਦ ਚਰਨਦਾਸ ਜੀ, ਦੇਸਰਾਜ ਜੀ ਮੇਰੇ ਤੋਂ ਪਹਿਲਾਂ, ਫਿਰ ਕਾਕੂ ਜੀ ਲੈਲਪੁਰ ਖਾਲਸਾ ਕਾਲਜ ਦੇ ਵਿੱਚ ਉਹਨਾਂ ਦਾ ਬੜਾ ਨਾਂ ਸੀ
0: ਜੀ ਜੀ,
1: ਫਿਰ ਉਹਨਾਂ ਦਾ ਬੇਟਾ ਸੀ ਜੌਲੀ ਬਾਵਾ, ਫਿਰ ਵਿਜੇ ਬਾਵਾ, ਹੁਣ ਪ੍ਰੈਜੈਂਟ ਦੇ ਵਿੱਚ ਜਿਹੜੇ ਸਾਡੇ ਕੋਲ ਆ ਉਹ ਧਰਮਿੰਦਰ ਤੇ ਵਿਜੇ।
0: ਸਾਡੇ ਅੰਮ੍ਰਿਤਸਰ ਦੇ ਵਿੱਚ ਇੱਕ ਚੁੱਚਮਾਈ ਦਾ ਨਾਮ ਵੀ ਕਾਫੀ ਹੈ, ਗੁਲਾਬ ਨਾਥ ਚੁੱਚਮਾਈ।
1: ਹਾਂ, ਚੁੱਚਮਾਈ ਤੇ ਨਾਲ ਰਾਜਕੁਮਾਰ,
0: ਰਾਜਕੁਮਾਰ
1: ਜਿਹੜਾ ਖਾਲਸਾ ਕਾਲਜ ਅੰਮ੍ਰਿਤਸਰ ਤੋਂ, ਜਿੱਥੋਂ ਕਿ ਅਮਰਿੰਦਰ ਗਿੱਲ ਭੰਗੜੇ ਟੀਮ ਦਾ ਮੈਂਬਰ ਸੀ, ਜਿਹੜਾ ਬਹੁਤ ਵਧੀਆ ਸਰੀਲਾ ਸਿੰਗਰ ਆ। ਸੋ ਉਹਦੇ ਵਿੱਚ ਰਾਜਕੁਮਾਰ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਸੀ, ਬੜਾ ਨਾਂ ਆ। ਤੇ ਉਸ ਸਮੇਂ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਸਿਰਫ ਪ੍ਰਮੁੱਖ ਰੂਪ ਦੇ ਵਿੱਚ ਆਉਂਦੀਆਂ ਸੀ
0: ਜੀ ਜੀ ਜੀ।
1: ਤੇ ਜਿਵੇਂ ਜਿਵੇਂ ਭੰਗੜੇ ਦੀ ਤਾਲ ਨੇ, ਭੰਗੜੇ ਦੀ ਲੈ ਨੇ ਬਹੁਤ ਮਸ਼ੀਨੀਕਰਨ ਦੇ ਰੂਪ ਦੇ ਰੂਪ ਧਾਰਨ ਕਰ ਲਿਆ
0: ਜੀ ਜੀ ਜੀ।
1: ਤੇ ਉਹਦੇ ਨਾਲ ਹੁਣ ਜੇ ਅੱਜ ਦੇ ਸਮੇਂ

0: ਗੱਲ ਕਰੀਏ ਤੇ ਅੱਜ ਦੇ ਸਮੇਂ ਦੇ ਵਿੱਚ ਬੜਾ ਫਰਕ ਹੈ। ਪਹਿਲਾਂ ਢੋਲੀ ਇੱਕ ਦੋ ਚਾਰ ਬੋਲੀਆਂ ਪਾਉਂਦਾ ਹੁੰਦਾ ਸੀਗਾ ਤੇ ਸਾਰਾ ਉਸ ਰੂਪ ਦੇ ਵਿੱਚ ਟੀਮ ਜਿਹੜੀ ਉਹ ਨੱਚਦੀ ਸੀ ਤੇ ਅੱਜ ਜਿਹੜਾ ਪਹਿਲਾਂ ਪ੍ਰੋਫੈਸ਼ਨਲ ਸੀਗੇ।
1: ਹਾਂ, ਮੈਨੂੰ ਇਹ ਵੀ ਸੱਚ ਯਾਦ ਆ ਗਿਆ, ਮੈਂ ਵੀ ਜਦੋਂ ਕਾਲਜ ਦੇ ਵਿੱਚ ਡੀਨ ਰਿਹਾ ਨਾ ਤੇ ਅਸੀਂ ਪੰਜ ਪੰਜ ਸੱਤ ਸੱਤ ਹਜ਼ਾਰ ਰੁਪਇਆ ਬੋਲੀਆਂ ਵਾਲਿਆਂ ਨੂੰ ਦਿਆ ਕਰਨਾ। ਉਹਨੇ ਕੀ ਕਰਨਾ, ਸਾਡੀ ਟੀਮ ਨਾਲ ਪਾਈਆਂ ਬੋਲੀਆਂ, ਉਹ ਟੀਮ ਥੱਲੇ ਉਤਰੀ, ਉਹਨੇ ਉੱਤੇ ਖੜਾ ਰਹਿਣਾ, ਅਗਲੀ ਟੀਮ ਆ ਗਈ ਉਹਦੇ ਨਾਲ ਫਿਰ ਸ਼ੁਰੂ ਹੋ ਜਾਣਾ।
0: ਪੱਪੀ ਲੁਧਿਆਣੇ ਤੋਂ ਸੀ,
1: ਪੱਪੀ ਲੁਧਿਆਣੇ ਤੋਂ,
0: ਤੇ ਸਾਡੇ ਨਾਲ ਸੀ ਇੱਕ ਜਿਹੜੀ ਕਿ ਇੱਕ ਬੋਲੀਆਂ ਵਾਲਾ ਵੱਖਰਾ ਸੀ ਆਰਸੀਐਫ ਤੋਂ।
1: ਸਾਡੇ ਇੱਕ ਕਾਲਰ ਦੀ ਆਪਾਂ ਗੱਲ ਸੁਣਦੇ ਹਾਂ ਤੇ ਹੋ ਸਕਦਾ ਇਹਨਾਂ ਨੇ ਕੋਈ ਜਾਣਕਾਰੀ ਸਾਂਝੀ ਕਰਨੀ ਹੋਵੇ। ਸਤਿ ਸ੍ਰੀ ਅਕਾਲ ਜੀ, 4587। ਬਿਲਕੁਲ ਬਿਲਕੁਲ, ਤੇ ਕੋਸ਼ਿਸ਼ ਕਰਾਂਗੇ ਅੱਜ ਗੱਲਾਂ ਬਾਤਾਂ ਵੀ ਆਪਾਂ ਪੁਰਾਣੀਆਂ ਹੀ ਕਰੀਏ, ਪੁਰਾਣੇ ਪੰਜਾਬ ਦੀਆਂ।
2: ਬਾਕੀ ਬਹੁਤ ਸੋਹਣਾ ਗਾਇਆ ਜੀ ਇਹਨਾਂ ਨੇ, ਮੈਂ ਇਹਨਾਂ ਦਾ ਸਰ ਨਾਮ ਭੁੱਲ ਗਿਆ
1: ਜੀ। ਹੁਸਨੈਨ ਅਕਬਰ ਜੀ, ਹੁਸਨੈਨ ਅਕਬਰ ਹੈ ਜੀ, ਬਾ ਕਮਾਲ ਸਿੰਗਰ ਹੈ ਜੀ ਇਹ।
0: ਵੱਖਰੇ ਵੱਖਰੇ ਜਿਹੜੇ ਉੱਤੇ ਆਰਟੀਕਲ ਜਿਹੜੇ ਆਉਂਦੇ ਨਾ, ਉਹ ਵੱਖਰੇ ਦੱਸਣੇ ਆ ਜੀ। ਕੁੰਡਾ ਕਾਟੋ,
1: ਕੁੰਡਾ ਕਾਟੋ ਸੱਪ, ਠੀਕ ਹੈ। ਦੋਸਤੋ ਗੱਲਬਾਤ ਆਪਾਂ ਕੰਟੀਨਿਊ ਅੱਗੇ ਕਰਾਂਗੇ। ਸਾਡਾ ਸਟੂਡੀਓ ਦਾ ਨੰਬਰ ਹੈ 647-367-5353, 6473-67-5353। ਤੁਸੀਂ ਕੋਈ ਗੱਲਬਾਤ ਕਰਨੀ ਹੋਵੇ ਜਾਂ ਸਾਡੀ ਗੱਲਬਾਤ ਦੇ ਵਿੱਚ ਕੋਈ ਹੋਰ ਵਾਧਾ ਕਰਨਾ ਹੋਵੇ ਜਾਂ ਕੋਈ ਹੋਰ ਪਾਰਟੀਸਪੇਟ ਕਰਨਾ ਹੋਵੇ, ਕੋਈ ਇਨਫੋਰਮੇਸ਼ਨ ਤੁਸੀਂ ਲੈਣੀ ਹੋਵੇ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ 647-367-5353। ਤੇ ਲੋ ਨਾਲ ਪ੍ਰੋਗਰਾਮ ਨੂੰ ਲਾਉਣੇ ਗੀਤ ਸੰਗੀਤ ਦਾ ਛੋਟਾ ਜਿਹਾ ਤੜਕਾ।

0: ਜੁੜਿਓ ਤੁਸੀਂ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ, ਸਾਡਾ ਤੁਹਾਡਾ ਸਾਥ ਰਹੇਗਾ 11 ਵਜੇ ਤੱਕ। 647-367-5353 ਸਾਡੇ ਸਟੂਡੀਓ ਦਾ ਨੰਬਰ ਹੈ, ਤੁਸੀਂ ਕੋਈ ਗੱਲਬਾਤ ਕਰਨੀ ਹੋਏ ਸਾਡੇ ਨਾਲ ਕਰ ਸਕਦੇ ਹੋ। ਸਾਡੇ ਰੇਡੀਓ ਪ੍ਰੋਗਰਾਮ ਦੇ ਇਸ ਭਾਗ ਦੇ ਜਿਹੜੇ ਮੇਨ ਪ੍ਰਾਊਡ ਸਪੋਂਸਰ ਨੇ ਬ੍ਰਹਮਟਨ ਕੈਸ਼ ਐਂਡ ਕੈਰੀ। ਬ੍ਰਹਮਟਨ ਕੈਸ਼ ਐਂਡ ਕੈਰੀ ਪੂਰੇ ਕੈਨੇਡਾ ਦੇ ਵਿੱਚ 9 ਵੱਖਰੀਆਂ ਵੱਖਰੀਆਂ ਲੋਕੇਸ਼ਨਸ ਦੇ ਉੱਪਰ ਆਪਣੀਆਂ ਸੇਵਾਵਾਂ ਦੇ ਰਹੇ ਨੇ। ਤੁਸੀਂ ਲੈਣੀ ਹੋਏ ਆਪਣੇ ਘਰ ਦੀ ਕੋਈ ਗਰੋਸਰੀ, ਤੁਸੀਂ ਲੈਣੀ ਹੋਏ ਆਪਣੇ ਘਰ ਦੀ ਕਿਚਨ ਦੇ ਵਾਸਤੇ ਕੋਈ ਬਰਤਨ ਜਾਂ ਹੋਰ ਕੋਈ ਵੱਡਾ ਬਰਤਨ ਲੈਣਾ ਹੋਏ, ਆਪਣੇ ਰੈਸਟੋਰੈਂਟ ਦੇ ਲਈ ਕੋਈ ਛੋਟੀ ਮੋਟੀ ਦਵਾਈ ਲੈਣੀ ਹੋਏ ਘਰਾਂ ਦੇ ਵਿੱਚ, ਜੋ ਅਸੀਂ ਅਕਸਰ ਫਸਟ ਏਡ ਦੇ ਤੌਰ ਤੇ ਰੱਖਦੇ ਹੁੰਦੇ ਸੀ, ਗੁਰੂ ਸਾਹਿਬਾਨ ਦੀ ਕੋਈ ਫੋਟੋਗ੍ਰਾਫ ਤੁਹਾਨੂੰ ਚਾਹੀਦੀ ਹੋਏ, ਹਿੰਦੂ ਧਰਮ ਨਾਲ ਸੰਬੰਧਿਤ ਕਿਸੇ ਦੇਵੀ ਦੇਵਤੇ ਦੀ ਫੋਟੋਗ੍ਰਾਫ ਚਾਹੀਦੀ ਹੋਏ, ਉਹਨਾਂ ਦੇ ਨਾਲ ਸੰਬੰਧਿਤ ਕੋਈ ਪੂਜਾ ਸਮੱਗਰੀ ਚਾਹੀਦੀ ਹੋਏ, ਗਰਮੀਆਂ ਆ ਗਈਆਂ ਨੇ, ਤੁਹਾਨੂੰ ਮਿੱਟੀ ਦੇ ਬਰਤਨ ਚਾਹੀਦੇ ਹੋਣ, ਘੜੇ ਮਿੱਟੀ ਦੇ, ਟੂਟੀਆਂ ਲੱਗੀਆਂ ਹੋਈਆਂ, ਅਕਸਰ ਕਈ ਲੋਕਾਂ ਨੂੰ ਫਰਿੱਜਾਂ ਦਾ ਪਾਣੀ ਨਹੀਂ ਸੂਟ ਕਰਦਾ, ਘਰ ਦੇ ਵਿੱਚ ਕੋਈ ਵਿਆਹ ਸ਼ਾਦੀ ਕੋਈ ਹੋਰ ਫੰਕਸ਼ਨ ਹੈ ਤੇ ਤੁਸੀਂ ਪੰਜਾਬੀ ਥੀਮ ਉਸਾਰਨਾ ਹੈ ਤੇ ਤੁਹਾਨੂੰ ਪੰਜਾਬੀ ਸੱਭਿਆਚਾਰ ਦੇ ਨਾਲ ਰਿਲੇਟਡ ਕੋਈ ਵੀ ਚੀਜ਼ ਚਾਹੀਦੀ ਹੋਏ, ਗਿੱਧੇ ਭੰਗੜੇ ਦੇ ਮਾਡਲ ਚਾਹੀਦੇ ਹੋਣ, ਗਿੱਧੇ ਭੰਗੜੇ ਦੀ ਕੋਈ ਡਰੈਸ ਚਾਹੀਦੀ ਹੋਏ, ਜਾਗੋ ਦੇ ਲਈ ਜਾਗੋ ਚਾਹੀਦੀ ਹੋਏ, ਚਰਖਾ ਚਾਹੀਦਾ ਹੋਏ, ਪੀੜੀਆਂ ਚਾਹੀਦੀਆਂ ਹੋਣ, ਪੱਖੀਆਂ ਚਾਹੀਦੀਆਂ ਹੋਣ, ਉੱਪਰ ਲੈਣ ਵਾਲੀਆਂ ਉਹ ਕਲਰਫੁੱਲ ਜਿਹੜੀਆਂ ਛਤਰੀਆਂ ਚਾਹੀਦੀਆਂ ਹੋਣ, ਕਿਸੇ ਕਿਸਮ ਦੀ ਕੋਈ ਵੀ ਚੀਜ਼ ਦੀ ਤੁਹਾਨੂੰ ਜ਼ਰੂਰਤ ਹੋਏ, ਤੁਸੀਂ ਬ੍ਰਹਮਟਨ ਕੈਸ਼ ਐਂਡ ਕੈਰੀ ਨੂੰ ਸੰਪਰਕ ਕਰ ਸਕਦੇ ਹੋ। 60,000 ਸਕੇਅਰ ਫੁੱਟ ਦੇ ਵਿੱਚ ਫੈਲਿਆ ਹੋਇਆ ਵਿਸ਼ਾਲ ਪੰਜਾਬੀਆਂ ਦੇ ਕੌਸਕੋ ਦੇ ਨਾਮ ਨਾਲ ਜਾਣਿਆ ਜਾਂਦਾ ਬ੍ਰਹਮਟਨ ਕੈਸ਼ ਐਂਡ ਕੈਰੀ, 100 ਕੈਂਡੀ ਰੋਡ, ਫੋਨ ਨੰਬਰ 905-230-4300, 905-230-4800। ਸਤਿ ਸ਼੍ਰੀ ਅਕਾਲ ਜੀ ਬੀਬੀ ਜੀ, ਜੀ ਆਇਆਂ ਨੂੰ
1: ਬਹੁਤ
0: ਅੱਛਾ ਗਾਣਾ ਸੀ ਜੀ।
1: ਹਾਂਜੀ, ਬਾਕੀ ਜਦ ਗਿੱਧਾ ਫਾਇਦਾ ਪੂਰਾ ਜ਼ੋਰ ਲੱਗ ਜਾਂਦਾ ਭਾਈ, ਮੈਂ ਜਦੋਂ ਹੁਣ ਵੀ ਡਾਂਸ ਕਿਸੇ ਨੇ ਕਿਹਾ ਸੀ 75ਵਾਂ ਬਰਥਡੇ ਸੀਗਾ ਬੈਂਕ ਟਾਲ ਚ,
0: ਤੁਸੀਂ
1: ਮੈਂ ਉਧਰ ਪੂਰਾ ਜ਼ੋਰ ਲਾਣਾ ਕਿ ਇੱਦਾਂ ਤਾਂ ਐਵੇਂ ਥੋੜੇ ਐਵੇਂ ਖੜ ਖੁੜ ਕੇ ਚਲੇ ਜਾਣਾ, ਜਰ ਕਜ਼ੋਰ ਤਾਂ ਲਾਵਾਂ,
0: ਤੇ
1: ਇਹ ਤਾਂ ਬੜੀਆਂ ਜਿਹੜੀਆਂ ਤੁਸੀਂ ਗਿੱਧਾ ਭੰਗੜਾ ਦਾ ਬਹੁਤ ਜ਼ੋਰ ਨਾ ਪੈਂਦਾ ਨਾ, ਇਹ ਤਾਂ
0: ਕੋਈ ਸ਼ੱਕ
1: ਨੀ ਹੈ, ਗਿੱਧਾ ਵੈਸੇ ਠੀਕ ਆ, ਗਿੱਧਾ ਵੀ ਜਦ ਪੈਂਦਾ ਅੱਡੀ ਮਾਰ ਕੇ ਗਿੱਧੇ ਚਾਜ ਆ, ਇਹ ਜੇ ਬੋਲਣ ਵਾਲੇ ਮੂੰਹ ਨਾ ਰਹਿੰਦਾ ਨੱਚਣ ਵਾਲੇ ਦੀ ਅੱਡੀ, ਇਹਦੇ ਵਿੱਚ ਵੀ ਕਾਫੀ ਚੰਗਾ, ਮੈਨੂੰ ਬੜਾ ਸ਼ੌਕ
0: ਆ। ਸਾਡੇ ਕਾਲ ਕਰਨ ਨੇ ਡਾਕਟਰ ਸਾਹਿਬ, ਤੁਹਾਡੀ ਕਾਲ ਫਿਰ ਡਿਸਕਨੈਕਟ ਹੋ ਗਈ, ਮੇਰਾ ਖਿਆਲ ਤੁਹਾਨੂੰ ਫੋਨ ਤੋਂ ਨਾ ਕੁਝ ਕਰਵਾਉਣ ਵਾਲਾ ਹੈ, ਤੁਹਾਡੀ ਕਾਲ ਨਹੀਂ ਜੁੜਦੀ, ਆ 1-2 ਦਿਨ ਹੋ ਗਏ ਸਾਡੇ ਨਾਲ। ਹੈਲੋ,
2: ਹੈਲੋ,
0: ਹਾਂਜੀ ਡਾਕਟਰ ਸਾਹਿਬ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਨੇ?
2: ਵਧੀਆ ਜੀ ਵਧੀਆ, ਤੁਸੀਂ ਸੁਣਾਓ ਤੁਹਾਡਾ ਕੀ ਹਾਲ?
0: ਬਹੁਤ ਵਧੀਆ, ਬਿਲਕੁਲ ਠੀਕ ਹੈ। ਤੇ ਚਲੋ ਤੁਸੀਂ ਅਪਡੇਟ ਕਰ ਦਿਓ, ਅੱਜ ਕਿਹੜੇ ਕਿਹੜੇ ਮੈਚ ਹੋਏ ਤੇ ਕੀ ਕੀ ਪੋਜੀਸ਼ਨ ਹੈ ਇਸ ਵੇਲੇ, ਕੀ ਸਟੇਟਸ ਹੈ, ਕਿਹੜੀ ਕਿਹੜੀ ਟੀਮ ਦਾ ਕਿੱਥੇ ਕਿੱਥੇ ਪਹੁੰਚ ਗਈ?
2: ਅੱਛਾ ਜੀ, ਅੱਜ ਜਿਹੜੇ 2 ਮੈਚ ਹੋਏ ਨੇ ਜੀ, ਇੱਕ ਪੁਰਤਗਾਲ ਦਾ ਤੇ ਸਪੇਨ ਦਾ।
0: ਅੱਜ ਮੈਂ ਵੇਖਿਆ ਸੀ ਰੋਨਾਲਡੋ ਵੀ ਵਿਚਾਰਾ ਰੋਂਦਾ ਤੁਰਿਆ ਜਾਂਦਾ ਸੀ ਗਰਾਊਂਡ ਦੇ ਵਿੱਚ,
2: ਤੇ ਪੁਰਤਗਾਲ 0 ਉਹਨੇ ਕੀਤਾ
0: ਜੀ ਜੀ,
2: ਤੇ USA ਦਾ ਹੁਣ ਮੈਚ ਹੋ ਕੇ ਹਟਿਆ, USA ਨੇ 1 ਗੋਲ ਕੀਤਾ।
0: ਅੱਛਾ,
2: ਬੈਲਜੀਅਮ ਨੇ 4 ਗੋਲ ਕੀਤੇ।
0: ਕੀ ਬਾਤ ਹੈ, USA ਵੀ ਆਊਟ ਹੋ ਗਿਆ,
2: ਖਤਮ ਹੋ ਗਿਆ ਜੀ, ਖਤਮ
0: ਜੀ ਜੀ ਜੀ। ਬਹੁਤ ਸ਼ੁਕਰੀਆ, ਬਹੁਤ ਬਹੁਤ ਮਿਹਰਬਾਨੀ ਡਾਕਟਰ ਸਾਹਿਬ। ਡਾਕਟਰ ਜਸਵੀਰ ਚੌਹਾਨ ਜੀ, ਤੁਸੀਂ ਮੈਚਾਂ ਦੀ ਅਪਡੇਸ਼ਨ ਤੇ ਇਹਨਾਂ ਤੋਂ ਲੈਂਦੇ ਹੀ ਲੈਂਦੇ ਹੋ, ਨਾਲ ਆਪਣੀ ਸਿਹਤ ਨੂੰ ਵੀ ਅਪਡੇਟ ਕਰਵਾਉਣਾ ਹੋਵੇ, ਕੋਈ ਛੋਟੀ ਮੋਟੀ ਔਰ ਫੋਰ ਹੋਵੇ, ਕੋਈ ਮੁਸ਼ਕਿਲ ਹੋਵੇ, ਤੇ ਤੁਸੀਂ ਇਹਨਾਂ ਦੀਆਂ ਸੇਵਾਵਾਂ ਲੈ ਸਕਦੇ ਹੋ। 647-993-1484 ਇਹਨਾਂ ਦਾ ਨੰਬਰ ਹੈ, 6479931484। ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ, ਮਿਹਰਬਾਨੀ, ਥੈਂਕ ਯੂ ਵੈਰੀ ਮਚ,
2: ਥੈਂਕ ਯੂ ਜੀ, ਥੈਂਕ ਯੂ।
0: ਹੈਲੋ, ਸਤਿ ਸ਼੍ਰੀ ਅਕਾਲ ਜੀ ਭੈਣ ਜੀ, ਸਤਿ ਸ਼੍ਰੀ ਅਕਾਲ,
3: ਸਤਿ
0: ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਕੀ ਬਾਤ, ਹਿਸਾਬ ਕੱਟ ਕੇ ਬਹੁਤ ਵਧੀਆ ਜੀ, ਸਤਿ ਸ਼੍ਰੀ ਅਕਾਲ ਜੀ, ਬਹੁਤ ਵਧੀਆ ਜੀ। ਵੈਸੇ ਰੰਧਾਵਾ ਸਾਹਿਬ, ਇਹ ਧਨੀ ਰਾਮ ਚਾਤਰਕ ਦੀ ਇਹ ਪੋਇਮ ਹੈ ਨਾ ਜਿਹੜੀ, ਇਹ ਵੀ ਇਹ ਭੰਗੜੇ ਦੀ ਇੱਕ ਸ਼ੁਰੂਆਤ, ਕਿਉਂਕਿ ਵਿਸਾਖੀ ਨੂੰ ਰਿਪ੍ਰੈਜੈਂਟ ਕਰਦੀ ਹੈ, ਤੇ ਵਿਸਾਖੀ ਦੇ ਨਾਲ ਭੰਗੜੇ ਦਾ ਬਹੁਤ ਜਿਹੜਾ ਨਾ ਪਿਛੋਕੜ ਜਿਹੜਾ ਨਾ ਉਹ ਜੁੜਿਆ ਹੋਇਆ। ਇੱਕ ਤਾਂ ਤੁਸੀਂ ਥੋੜਾ ਜਿਹਾ ਇਹ ਦੱਸੋ, ਇੱਕ ਥੋੜਾ ਜਿਹਾ ਵੀ ਦੱਸੋ ਨਾਲ ਕਿ ਸਾਡੇ ਪੰਜਾਬੀ ਜਿਹੜੇ ਲੋਕ ਨਾਚ ਹੈ ਨਾ ਉਹ ਕਿਹੜੇ ਕਿਹੜੇ ਮੁੱਖ ਤੌਰ ਤੇ ਜਿਹੜੇ ਹੈਗੇ ਆ।
3: ਜਿਵੇਂ ਡਾਕਟਰ ਸਾਹਿਬ ਤੁਸੀਂ ਵਿਸਾਖੀ ਦੀ ਗੱਲ ਕੀਤੀ ਆ, ਵਿਸਾਖੀ ਇੱਕ ਸਾਡਾ ਬਹੁਤ ਪੰਜਾਬ ਦਾ ਜਿਹੜਾ ਵਾ ਇੱਕ ਇਤਿਹਾਸਕ ਦਿਹਾੜਾ,
0: ਬਿਲਕੁਲ ਬਿਲਕੁਲ,
3: ਜਿਹਦੇ ਵਿੱਚ ਖਾਲਸਾ ਪੰਥ ਦੀ ਸਾਜਨਾ ਦਾ ਸੰਬੰਧ ਜੁੜਿਆ ਹੋਇਆ,
0: ਬਿਲਕੁਲ,
3: ਤੇ ਉਹਨੂੰ ਬੜੇ ਭਰਵੇਂ ਰੂਪ ਦੇ ਵਿੱਚ ਸਾਰੇ ਦੁਨੀਆਂ ਦੇ ਵਿੱਚ ਜਿਹੜਾ
0: ਮਨਾਇਆ ਜਾਂਦਾ, ਬਿਲਕੁਲ ਬਿਲਕੁਲ।
3: ਤੇ ਉਦੋਂ ਇਹ ਵੀ ਕਿਹਾ ਜਾਂਦਾ ਕਿ ਜੱਟਾ ਆਈ ਵਿਸਾਖੀ ਤੇ ਮੁੱਕ ਗਈ ਕਣਕ ਦੀ
0: ਰਾਖੀ, ਬਿਲਕੁਲ ਬਿਲਕੁਲ,
3: ਕਿਉਂਕਿ ਕਣਕਾਂ ਉਦੋਂ ਹੀ ਪੱਕਦੀਆਂ ਤੇ ਉਦੋਂ ਹੀ ਇਹ ਵਿਸਾਖੀ ਦੇ ਮੇਲੇ ਲੱਗਦੇ।
0: ਵੈਸੇ ਤੁਸੀਂ ਇਹ ਨੀ ਦੇਖਦੇ ਕਿ ਇਹ ਜੁੜਿਆ ਸੀ ਉਦੋਂ ਜੱਟਾ ਆਈ ਵਿਸਾਖੀ ਕਣਕਾਂ ਦੀ ਮੁੱਕ ਗਈ ਰਾਖੀ, ਉਦੋਂ ਕਣਕਾਂ ਨੂੰ ਸ਼ੁਰੂਆਤ ਕਰਦੇ ਹੁੰਦੇ ਸੀ ਕਿ 13 ਅਪ੍ਰੈਲ ਦੀ ਵਿਸਾਖੀ ਹੁੰਦੀ ਸੀ ਤੇ ਉਦੋਂ ਟੱਕ ਲਾਉਂਦੇ ਹੁੰਦੇ ਸੀ, ਤੇ ਹੁਣ ਤਾਂ ਮੇਰਾ ਖਿਆਲ 13 ਅਪ੍ਰੈਲ ਨੂੰ ਵੱਢ ਟੋਕ ਕੇ ਲੋਕ ਸੰਭਾਲ ਸੰਭੂਲ ਕੇ ਉਹ ਕੰਬਾਈਨਾਂ ਦੇ ਨਾਲ ਘਰਾਂ ਚ ਬੈਠੇ ਹੁੰਦੇ। ਕਿੱਡਾ ਚੇਂਜ ਆ ਗਈ ਹੈ ਨਾ ਵੈਸੇ।
3: ਡਾਕਟਰ ਸਾਹਿਬ ਪਹਿਲਾਂ ਜਿਹੜੇ ਹੁੰਦੇ ਸੀ ਕਿ ਪਹਿਲਾਂ ਜਿਹੜਾ ਕਿ ਹੱਥੀ ਕਿਰਤ ਜਿਹੜੀ ਕਰਨੀ ਜ਼ਿਆਦਾ ਮਹੱਤਵਪੂਰਨ,
0: ਮਸ਼ੀਨੀਕਰਨ ਹੋ ਗਿਆ ਨਾ, ਹਰ
3: ਮਸ਼ੀਨੀਕਰਨ ਹੋ ਗਿਆ ਨਾ। ਪਹਿਲਾਂ ਦਾਤੀਆਂ ਨੂੰ ਕਿੰਨਾ ਕਿੰਨਾ ਚਿਰ ਜਿਹੜੇ ਉੱਥੇ ਲੁਹਾਰ ਕੋ ਜਾਣਾ, ਦੰਦੇ ਕਢਾਉਣੇ,
0: ਬਿਲਕੁਲ ਬਿਲਕੁਲ,
3: ਢਾਣੀਆਂ ਮੰਗਾਂ ਪਾਉਣੀਆਂ,
0: ਤਿਆਰੀਆਂ ਕਰਦੇ ਸੀ,
3: ਤਿਆਰੀਆਂ ਕਰਦੇ ਹੁੰਦੇ ਸੀ। ਹੁਣ ਉਹ ਮਸ਼ੀਨੀਕਰਨ ਹੋ ਕੇ ਇੱਕ ਹਫਤੇ ਦੇ ਵਿੱਚ ਹੀ ਸਾਰਾ ਕੁਛ ਜਿਹੜੀ ਆ ਉਹ ਫਸਲ
0: ਸਾਂਭੀ ਜਾਂਦੀ ਹੈ। ਬਿਲਕੁਲ ਬਿਲਕੁਲ।
3: ਜਿਹੜੀ ਤੁਸੀਂ ਭੰਗੜੇ ਦੇ ਨਾਲ ਜਿਹੜੇ ਹੋਰ
0: ਨਾਚ ਕਿਹੜੇ ਕਿਹੜੇ
3: ਨਾਚ ਜਿਹੜੇ ਆ ਉਹਦੇ ਵਿੱਚ ਭੰਗੜੇ ਤੋਂ ਬਾਅਦ ਇੱਕ ਜਿਹੜਾ ਔਰਤਾਂ ਦਾ ਗਿੱਧਾ,
0: ਗਿੱਧਾ ਠੀਕ ਹੈ,
3: ਉਹ ਸਾਡਾ ਇੱਕ ਬਹੁਤ ਪ੍ਰਮੁੱਖ ਨਾਚ।
0: ਜੀ ਜੀ ਜੀ।
3: ਤੇ ਉਸ ਤੋਂ ਬਾਅਦ ਪੱਛਮੀ ਪੰਜਾਬ ਦੇ ਨਾਲ ਜੁੜੇ ਹੋਏ ਜਿਵੇਂ ਕਿ ਹੁਣ ਪੰਜਾਬ ਆਪਣੇ ਨਾਲ ਵੀ ਆ, ਉਹਦੇ ਵਿੱਚ ਸੰਮੀ, ਝੂਮਰ, ਉਸ ਤੋਂ ਬਾਅਦ ਜਿਹੜੇ ਕਿ ਇੱਕ ਧੀਰਸ, ਫਿਰ ਲੁੱਡੀ,
0: ਜੀ
3: ਇਹ ਸਾਰੇ ਜੇ ਜਿਵੇਂ ਮਲਵਈ ਗਿੱਧਾ ਵੀ ਜਿਵੇਂ ਕਿ ਇੱਕ ਮਾਲਵੇ ਦੇ ਨਾਲ ਜੁੜਿਆ ਹੋਇਆ।
0: ਜੀ ਜੀ ਜੀ ਜੀ।
3: ਸੋ ਸਾਰੇ ਲੋਕ ਨਾਚ ਪੰਜਾਬ ਦੇ ਜਿਹੜੇ
0: ਜੀ ਜੀ
3: ਜੁੜੇ ਹੋਏ ਆ ਤੇ ਇਹਨਾਂ ਨੂੰ ਬੜੇ ਬਖੂਬੀ ਰੂਪ ਦੇ ਵਿੱਚ ਲੋਕ ਜਿਹੜੇ ਆ ਉਹ
0: ਇੰਜੋਏ ਕਰਦੇ ਆ, ਨੱਚਦੇ ਵੀ। ਚਲੋ ਸਾਡੇ ਕਾਲਰ ਨੇ ਕੁਲਦੀਪ ਸਿੰਘ ਜੀ, ਸਤਿ ਸ੍ਰੀ ਅਕਾਲ ਜੀ, 4791।
4: ਸਤਿ ਸ੍ਰੀ ਅਕਾਲ ਜੀ ਡਾਕਟਰ ਸਾਹਿਬ,
0: ਕੀ ਹਾਲ ਚਾਲ ਨੇ?
4: ਵਧੀਆ ਵਧੀਆ, ਠੀਕ ਠਾਕ ਜੀ, ਵਧੀਆ ਜੀ।
0: ਚਲੋ ਵਧੀਆ ਲੱਗ ਰਿਹਾ ਤੁਹਾਨੂੰ, ਬਹੁਤ ਅੱਛੀ ਗੱਲ ਹੈ। ਦੋਸਤ ਮਿੱਤਰ ਖੁਸ਼ ਹੁੰਦੇ ਆ ਸਾਡੇ ਟੌਪਿਕ ਨੂੰ ਸੁਣ ਕੇ ਔਰ ਪਾਰਟਿਸਿਪੇਟ ਵੀ ਕਰਦੇ, ਤੁਸੀਂ ਫੋਨ ਵੀ ਕਰਦੇ ਹੋ, ਉਸ ਤੋਂ ਵਧੀਆ ਲੱਗਦਾ। ਜੀ ਜੀ ਜੀ ਜੀ।
4: ਬਾਕੀ ਮੈਂ ਨਾ, ਮੈਨੂੰ ਗਾਣਾ ਇੱਕ ਯਾਦ ਆਇਆ ਸੀ, ਪਾਓ ਭੰਗੜਾ ਕਰੋ ਚਿੱਤ ਰਾਜੀ,
0: ਪਾਓ ਭੰਗੜਾ ਕਰੋ ਚਿੱਤ ਰਾਜੀ। ਇਹ ਕਿਹਦਾ ਭਲਾ ਲਿਖਿਆ, ਗਾਇਆ ਕਿ ਜਾਰੀ ਹੋਏਗਾ। ਤੁਸੀਂ ਭੰਗੜੇ ਦੇ ਬਾਰੇ ਕੋਈ ਜਾਣਕਾਰੀ ਹੋਰ ਲੈਣੀ ਹੋਏ ਤਾਂ ਸਾਡੇ ਨਾਲ 647-367 ਦੇ ਉੱਪਰ, 53-53 ਦੇ ਉੱਪਰ ਸ਼ੇਅਰ ਕਰ ਸਕਦੇ ਹੋ। ਤੇ ਫਿਲਹਾਲ ਆਪਾਂ ਥੋੜਾ ਜਿਹਾ ਤੜਕਾ ਲਾਉਣੇ ਆ ਗੀਤ ਸੰਗੀਤ ਦਾ, ਤੇ ਸੁਣੋ ਤੁਸੀਂ ਇੱਕ ਛੋਟੀ ਜਿਹੀ।

0: ਜੁੜਿਓ ਤੁਸੀਂ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ ਸਾਡਾ ਤੁਹਾਡਾ ਸਾਥ ਰਹੇਗਾ 11 ਵਜੇ ਤੱਕ ਸਾਡੇ ਪ੍ਰੋਗਰਾਮ ਦੇ ਮੇਨ ਪ੍ਰਾਊਡ ਸਪੋਂਸਰਡ ਵਿਲੇਜ ਆਫ ਇੰਡੀਆ ਸ਼ੁੱਧ ਸ਼ਾਕਾਹਾਰੀ ਭੋਜਨ ਦੇ ਵਿੱਚ ਜਾਣਿਆ ਪਹਿਚਾਣਿਆ ਨਾਮ ਪਿਛਲੇ 3 ਦਹਾਕਿਆਂ ਤੋਂ ਤੁਸੀਂ ਘਰ ਦੇ ਵਿੱਚ ਕੋਈ ਫੰਕਸ਼ਨ ਕਰ ਰਹੇ ਹੋ ਛੋਟਾ ਮੋਟਾ ਗਰਮੀਆਂ ਦੇ ਦਿਨ ਆ ਗਏ ਅਕਸਰ ਅਸੀਂ ਇਹਨਾਂ ਦਿਨਾਂ ਦੇ ਵਿੱਚ ਕੋਈ ਨਾ ਕੋਈ ਪ੍ਰੋਗਰਾਮ ਘਰ ਦੇ ਵਿੱਚ ਕਰਦੇ ਹਾਂ ਜੋ ਪ੍ਰੋਗਰਾਮ ਉਲੀਕਿਆ ਹੋਵੇ ਕਿਉਂਕਿ ਸਰਦੀਆਂ 'ਚ ਇੱਥੇ ਪੋਸੀਬਲ ਨਹੀਂ ਹੁੰਦਾ ਲਾਈਵ ਕੇਟਰਿੰਗ ਤੁਸੀਂ ਕਰਵਾ ਸਕਦੇ ਹੋ ਇਹਨਾਂ ਤੋਂ ਇਹਨਾਂ ਦਾ ਟਰੱਕ ਹਾਇਰ ਕਰਕੇ ਉਹਨਾਂ ਦਾ ਜੋ ਮੈਨਿਊ ਡਿਸਾਈਡ ਕਰੇਗਾ ਤੁਹਾਡੇ ਘਰ ਦੇ ਗੇਟ ਦੇ ਉੱਪਰ ਤੁਹਾਨੂੰ ਗਰਮਾ ਗਰਮ ਚੀਜ਼ ਜਿਹੜੀ ਸਪਲਾਈ ਉੱਥੇ ਹੋਏਗੀ 40 ਤੋਂ 50 ਆਈਟਮਾਂ ਦੇ ਨਾਲ ਸਜਿਆ ਸਵਰਿਆ ਬੁਫੇ ਤੁਸੀਂ ਇਹਨਾਂ ਦਾ ਇੰਜੋਏ ਕਰੋ ਜਿਹਦੇ ਵਿੱਚ ਕਲਾਸੀਕਲ ਸੀਜ਼ਨਲ ਤਰ੍ਹਾਂ ਤਰ੍ਹਾਂ ਦੀਆਂ ਸਬਜ਼ੀਆਂ ਤਰ੍ਹਾਂ ਤਰ੍ਹਾਂ ਦੇ ਸੈਲਡ ਤਰ੍ਹਾਂ ਤਰ੍ਹਾਂ ਦੇ ਸਵੀਟਿਸ਼ ਪੰਜਾਬੀ ਮਾਹੌਲ ਪੰਜਾਬੀ ਖੁਸ਼ਬੂ ਪੰਜਾਬੀ ਜ਼ਾਇਕੇ ਦਾ ਤੁਸੀਂ ਆਨੰਦ ਮਾਣੋਗੇ ਸਟਰੀਟ ਫੂਡ ਇਹਨਾਂ ਦਾ ਗੋਲ ਗੱਪੇ ਟਿੱਕੀਆਂ ਸਮੋਸੇ ਭੱਲੇ ਡੋਸੇ ਗਰਮਾ ਗਰਮ ਜਲੇਬੀਆਂ ਦਾ ਆਨੰਦ ਮਾਣ ਸਕਦੇ ਹੋ ਟਿਫਨ ਤੁਸੀਂ ਲਗਵਾਉਣਾ 7 ਦਿਨ ਲਈ 6 ਦਿਨ ਲਈ 5 ਦਿਨ ਲਈ ਕੀ ਉਸਦੀ ਕੀਮਤ ਹੋਏਗੀ ਕੀ ਉਸਦਾ ਮੈਨਿਊ ਹੋਏਗਾ ਹਰ ਕਿਸਮ ਦੀ ਜਾਣਕਾਰੀ ਲੈਣ ਦੇ ਲਈ ਤੁਸੀਂ ਚਾਹੇ ਕੋਈ ਵਿਆਹ ਸ਼ਾਦੀ ਦੇ ਲਈ ਕੋਈ ਹਾਲ ਬੁੱਕ ਕਰਵਾਉਣਾ 100 ਤੋਂ ਲੈ ਕੇ 125 ਆਦਮੀਆਂ ਦਾ ਉੱਥੇ ਲਾਈਟ ਐਂਡ ਡੀਜੇ ਵਗੈਰਾ ਦਾ ਫੁੱਲ ਇੰਤਜ਼ਾਮ ਹੈ 100 ਤੋਂ ਲੈ ਕੇ 125 ਗੱਡੀਆਂ ਦੀ ਪਾਰਕਿੰਗ ਵੀ ਖੁੱਲ੍ਹੀ ਡੁੱਲੀ ਹੈ ਕਿਸੇ ਕਿਸਮ ਦੀ ਕੋਈ ਜਾਣਕਾਰੀ ਲੈਣੀ ਹੈ ਫੋਨ ਕਰੋ 905-450-33-33 114 ਕੈਨੇਡੀ ਰੋਡ ਦਾ ਨੰਬਰ ਔਰ 905-542-1333-6430 ਐਰਨ ਮਿਲ ਪਾਰਕਵੇ ਮਿਸੀਸਾਗਾ ਦਾ ਨੰਬਰ ਹੈ ਡਾਕਟਰ ਸਾਹਿਬ ਇੱਕ ਚੀਜ਼ ਹੋਰ ਦੱਸੋ ਰੰਧਾਵਾ ਸਾਹਿਬ ਕਿ ਬਹੁਤ ਸਾਰੇ ਮੈਂ ਦੇਖਦਾ ਕਿ ਵੱਖਰੇ ਵੱਖਰੇ ਕਾਲਜਾਂ ਤੋਂ ਜਿਹੜੇ ਇਸ ਵੇਲੇ ਬੜੇ ਐਸਟੈਬਲਿਸ਼ਡ ਜਾਣੇ ਪਹਿਚਾਣੇ ਸਿੰਗਰ ਬਣੇ ਹੋਏ ਨੇ ਸਾਡੇ ਸੰਗੀਤ ਜਗਤ ਦੇ ਵਿੱਚ ਉਹਨਾਂ ਦੀ ਬੈਕਗ੍ਰਾਊਂਡ ਭੰਗੜੇ ਦੇ ਨਾਲ ਜੁੜੀ ਹੋਈ ਹੈ ਉਹ ਕੁਝ 2-4 ਤੁਹਾਡੇ ਦਿਮਾਗ ਦੇ ਵਿੱਚ ਹੁਣ ਤਾਂ ਜ਼ਰੂਰ ਸ਼ੇਅਰ ਕਰੋ ਲੋਕ ਉਹਨਾਂ ਨੂੰ ਫੋਲੋ ਵੀ ਕਰਦੇ ਅੱਜ ਕੱਲ੍ਹ ਮੈਂ ਦੇਖਿਆ
1: ਲਲਪੁਰ ਖਾਲਸਾ ਕਾਲਜ ਤੋਂ ਜਿਵੇਂ ਮਲਕੀਤ ਜੀ
0: ਹਾਂ ਤੂਤਕ ਤੂਤੀਆਂ ਵਾਲਾ ਮਲਕੀਤ ਜਿਹੜਾ ਬੜਾ ਪਾਪੂਲਰ
1: ਸਰਜੀਤ ਚੀਮਾ ਜੀ ਜਿਨ੍ਹਾਂ ਦਾ ਹੁਣੇ ਅਸੀਂ ਗਾਣਾ
0: ਹਾਂ ਜੀ ਜੀ
1: ਉਹ ਇੱਕ ਡਾਕਟਰ ਇੰਦਰਜੀਤ ਸਿੰਘ ਜੀ
0: ਜਿਹੜੇ ਰਜਿਸਟਰਾਰ ਵੀ ਰਹੇ ਬਾਅਦ ਵਿੱਚ ਜੀ ਜੀ
1: ਉਹ ਉੱਥੋਂ ਦੇ ਸਰਪ੍ਰਸਤ ਸੀਗੇ ਉਹਨਾਂ ਨੇ ਵੀ ਉਸ ਵਕਤ ਤੋਂ ਲੈ ਕੇ ਖਾਲਸਾ ਕਾਲਜ ਦੇ ਭੰਗੜਾ ਟੀਮ ਨੂੰ ਬਹੁਤ ਪ੍ਰਫੁੱਲਿਤ ਕੀਤਾ ਤੇ ਇਹਦੇ ਨਾਲ ਇਵੇਂ ਕਿ ਖਾਲਸਾ ਕਾਲਜ ਅੰਮ੍ਰਿਤਸਰ ਦੇ ਵਿੱਚ ਅਮਰਿੰਦਰ ਗਿੱਲ
0: ਦਾ ਬੜਾ ਨਾਮ ਲਿਆ
1: ਤੇ ਬਹੁਤ ਹੀ ਜ਼ਮੀਨ ਨਾਲ ਜੁੜਿਆ ਹੋਇਆ ਜਿਹੜਾ ਇੱਕ ਇਨਸਾਨ ਆ ਕਿ ਅਸੀਂ 1999 ਦੇ ਵਿੱਚ ਇਕੱਠੇ ਹੀ ਸਾਡੀ DAV ਕਾਲਜ ਜਲੰਧਰ ਦੀ ਭੰਗੜੇ ਦੀ ਟੀਮ ਤੇ ਖਾਲਸਾ ਕਾਲਜ ਅੰਮ੍ਰਿਤਸਰ ਦੀ ਟੀਮ ਗਈ ਸੀ ਉਹਦੇ ਵਿੱਚ ਅਮਰਿੰਦਰ ਗਿੱਲ ਹੋਣੀ ਸੀ ਸ਼ਾਮਲ ਉਹਨਾਂ ਦੇ ਗੀਤਾਂ ਦੇ ਵਿੱਚ ਜਿਹੜੇ ਇੱਕ ਫੋਕ ਟੱਚ ਆ ਨਾ ਜੀ ਪੰਜਾਬ ਪੰਜਾਬੀ ਪੰਜਾਬੀਅਤ ਦਾ ਉਹ ਇੱਕ ਵੱਖਰਾ ਤੇ ਸਟੇਜ ਦੇ ਵਿੱਚ ਭੰਗੜੇ ਨੂੰ ਉਹਨਾਂ ਨੇ ਆਪਣੇ ਗੀਤਾਂ ਰਾਹੀਂ ਹੋਰ ਪ੍ਰਫੁੱਲਿਤ ਕੀਤਾ ਉਹਨਾਂ ਦੇ ਜਿਹੜੇ ਟੀਮ ਦੇ ਮੈਂਬਰ ਸੀਗੇ ਨਾਲ
0: ਜੀ ਜੀ
1: ਸੋ ਇਸ ਕਰਕੇ ਭੰਗੜੇ ਦੇ ਵਿੱਚੋਂ ਹੀ ਬਹੁਤ ਸਿੰਗਰ ਇਸ ਮੱਖਣ ਵੀ ਭੰਗੜੇ ਦੇ ਵਿੱਚੋਂ ਹੀ ਸੋ ਹੁਣ ਵੀ ਕਈ ਵਿਦਿਆਰਥੀ ਆ ਜਿਹੜੇ ਭੰਗੜੇ ਦੇ ਨਾਲ ਸੰਬੰਧ ਰੱਖਦੇ ਆ ਪਰ ਬੜੇ ਵਧੀਆ ਤਰੀਕੇ ਦੇ ਨਾਲ ਉਹ ਲੋਕ ਗੀਤਾਂ ਨੂੰ ਆਪਣੇ ਵੱਖਰੇ ਰੂਪ ਦੇ ਵਿੱਚ ਪੇਸ਼ ਕਰ ਰਹੇ
0: ਹਾਂ ਚਲੋ ਹੁਸੈਨ ਜੀ ਤੁਸੀਂ ਹਾਜ਼ਰੀ ਲਵਾਉਣੀ ਚਾਹੋ ਤਾਂ ਜ਼ਰੂਰ ਲਵਾਓ ਕੋਈ ਨਾ ਕੋਈ ਅੱਜ ਤੁਸੀਂ ਇਹ ਨਾ ਕਹੋ ਕਿ ਤੁਹਾਨੂੰ ਟਾਈਮ ਜਿਹੜਾ ਘੱਟ ਮਿਲਿਆ ਤੇ
2: ਨਹੀਂ ਨਹੀਂ ਸਾਡੇ ਅੱਜ ਪ੍ਰਾਹੁਣੇ ਆਏ ਨੇ ਅਸੀਂ ਤੇ ਤੁਹਾਡੇ ਕੋਲ ਹੀ ਆ ਮੈਂ ਤੇ ਸਗੋਂ ਚਾਹੁੰਦਾ ਵਾਂ ਕਿ ਮੇਰਾ ਵੀ ਟਾਈਮ ਪ੍ਰਾਪਤ ਸਾਡੇ ਪ੍ਰਾਹੁਣਿਆਂ ਨੂੰ ਦਿੱਤਾ ਜਾਵੇ
0: ਨਹੀਂ ਨਹੀਂ ਨਹੀਂ ਨਹੀਂ ਕੋਈ ਇੱਕ ਅੱਧਾ ਸ਼ੇਅਰ ਤੁਸੀਂ ਜ਼ਰੂਰ ਸਾਡੇ ਨਾਲ ਸ਼ੇਅਰ ਕਰੋ ਕਿ ਦੋਸਤ ਮਿੱਤਰ ਤੁਹਾਡੇ ਆਵਾਜ਼ ਦੇ ਦੀਵਾਨੇ ਆ ਤੁਹਾਡੇ
2: ਅੱਜ ਦਾ ਜਿਹੜਾ ਤੁਹਾਡਾ ਮੌਜੂ ਹੈ ਨਾ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਕੋਈ ਵੀ ਦਿਨ ਤੁਹਾਡਾ ਹੋਵੇ ਮੈਂ ਜਿਹੜੀ ਵੀ ਚੀਜ਼ ਪੇਸ਼ ਕਰਾਂ ਤੁਹਾਡੇ ਮੌਜੂ ਦੇ ਨਾਲ ਰਿਲੇਟਡ ਹੋਵੇ
0: ਨਹੀਂ ਨਹੀਂ ਇਹ ਤਾਂ ਸਾਡਾ ਆਪਣੀ ਖਾਸੀਅਤ ਮੈਂ ਦੇਖੋ ਜਦੋਂ ਪ੍ਰੋਗਰਾਮ ਸਾਡਾ ਹੁੰਦਾ ਨਾ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਗਾਣੇ ਵੀ ਉਦਾਂ ਦੇ ਨਾਲ ਚੂਜ਼ ਕਰਕੇ ਲੈ ਕੇ ਆਉਣਾ ਕਿ ਲੋਕਾਂ ਨੂੰ ਲੱਗੇ ਕਿ ਵਿਸ਼ਾ ਇਹ ਹੈ ਤੇ ਗਾਣੇ ਵੀ ਅਸੀਂ ਉਸ ਤਰ੍ਹਾਂ ਦੇ ਸਿਲੈਕਟ ਕਰਦੇ ਹਾਂ ਜੀ ਸਤਿ ਸ਼੍ਰੀ ਅਕਾਲ ਜੀ
2: ਮੈਂ ਇਹਨਾਂ ਚ ਇੱਕ ਨਵੀਂ ਚੀਜ਼ ਵੇਖੀ ਹੈ ਪੈਰਾਂ ਨਾਲ 2-3 ਘੁੰਗਰੂ ਵੀ ਹੁਣ ਬੰਨਣ ਲੱਗ ਪਏ
0: ਜੀ ਜੀ ਜੀ ਜੀ ਬੰਦੇ ਬੰਦੇ ਸਿੰਗਰ ਮੈਂ ਦੇਖਿਆ ਸਟੇਜ ਦੇ ਉੱਪਰ ਬੜੇ ਸਿੰਗਰ ਹੈ ਗੁਰਦਾਸ ਮਾਨ ਜਾਂ ਹੋਰ ਸਿੰਗਰ ਨਾ ਪੈਰਾਂ ਦੇ ਵਿੱਚ ਘੁੰਗਰੂ ਪਾਏ ਹੁੰਦੇ
2: ਪੈਰਾਂ ਚ ਘੁੰਗਰੂ ਤੇ ਫਿਰ ਕੰਨਾਂ ਦੇ ਵਿੱਚ ਮੁੰਦਰਾਂ ਵੀ ਪਾਉਂਦੇ
0: ਮੁੰਦਰਾਂ ਪਾਈਆਂ ਹੁੰਦੀਆਂ ਬਿਲਕੁਲ ਬਿਲਕੁਲ ਸਹੀ
2: ਇਹ ਚੀਜ਼ਾਂ ਤੋਂ ਮੈਨੂੰ ਯਾਦ ਆਇਆ ਕਿ ਪੈਰਾਂ ਦੇ ਵਿੱਚ ਬੰਨ ਲੈ ਘੁੰਗਰੂ ਕੰਨੇ ਮੁੰਦਰਾਂ ਪਾਈਆਂ ਮੁਰਸ਼ਿਦ ਦੇ ਦਰ ਜਾ ਕੇ ਬੁੱਲੇ ਉਹ ਦਿੱਤੀਆਂ ਇਹ ਦੁਹਾਈਆਂ ਕੀ ਦੁਹਾਈਆਂ ਦਿੱਤੀਆਂ

ਕਿਆ ਬਾਤ ਕਿਆ ਬਾਤ ਉਸ ਨੈਣ ਜੀ, ਤੁਸੀਂ ਵੀ ਅੱਜ ਗੱਲਾਂ ਬਾਤਾਂ ਨੱਚਣ ਦੀਆਂ ਹੀ ਕਰਨ ਡੇ ਹੋ, ਨਾਲ ਵੀ ਹੈ ਬੁੱਲੇ ਸ਼ਾਹ ਦੇ ਨੱਚਣ ਦੀਆਂ ਕਰ ਲੋ, ਤੇ ਅੱਜ ਤੁਹਾਨੂੰ ਗਾਣਾ ਵੀ ਇੱਕ ਮੈਂ ਸੁਣਾਉਣਾ ਕਿ ਇਹ ਗਾਣੇ ਨੇ ਵੀ ਸਾਡੇ ਪੰਜਾਬ ਦੇ ਵਿੱਚ ਇੱਕ ਵਾਰੀ ਬੜੀ ਤਬਾਹੀ ਮਚਾਈ।

0: ਜੁੜਿਓ ਤੁਸੀਂ ਰੇਡੀਓ ਪ੍ਰੋਗਰਾਮ ਸਬਰੰਗ ਦੇ ਨਾਲ, ਸਾਡਾ ਤੁਹਾਡਾ ਸਾਥ ਰਹੇਗਾ ਅੱਜ 11 ਵਜੇ ਤੱਕ, ਤੇ 2 ਕੁ ਤੁਹਾਡੇ ਨਾਲ ਮੈਸੇਜ ਅਸੀਂ ਹੋਰ ਛੋਟੇ ਛੋਟੇ ਸ਼ੇਅਰ ਕਰਦੇ ਹਾਂ, ਤੇ ਉਸ ਤੋਂ ਬਾਅਦ ਫਿਰ ਆਪਾਂ ਆਪਣੇ ਵਿਸ਼ੇ ਦੇ ਨਾਲ ਸੰਬੰਧਿਤ ਗੱਲਾਂ ਬਾਤਾਂ ਕਰਾਂਗੇ। ਸੋ ਸਾਡੇ ਮੇਨ ਪ੍ਰਾਊਡ ਸਪੌਂਸਰ ਅਮਾਇਰਾ ਅਕੈਡਮੀ ਬਿਊਟੀ ਦੀ ਦੁਨੀਆਂ ਦੇ ਵਿੱਚ ਜਾਣਿਆ ਪਹਿਚਾਣਿਆ ਨਾਮ ਬੀਬੀਆਂ ਭੈਣਾਂ ਨੇ, ਕੋਈ ਆਪਣੇ ਹੇਅਰਸ ਦਾ ਕੋਈ ਟ੍ਰੀਟਮੈਂਟ ਲੈਣਾ ਹੋਵੇ ਜਾਂ ਇਸ ਫੀਲਡ ਦੇ ਵਿੱਚ ਕੈਰੀਅਰ ਬਣਾਉਣ ਦੇ ਲਈ ਕੋਈ ਡਿਪਲੋਮਾ ਕਰਨਾ ਹੋਵੇ, ਹੇਅਰ ਸਟਾਈਲਿੰਗ ਡਿਪਲੋਮਾ, ਮੈਡੀਕਲ ਅਸਥੈਟਿਕ ਡਿਪਲੋਮਾ ਜਾਂ ਹੋਰ ਕੋਈ ਐਡਵਾਂਸ ਡਿਪਲੋਮਾ ਉਹਨਾਂ ਨੇ ਕਰਨਾ ਹੈ, ਤਾਂ ਕਿਸੇ ਕਿਸਮ ਦੀ ਜਾਣਕਾਰੀ ਲੈਣ ਦੇ ਲਈ ਤੁਸੀਂ ਫੋਨ ਨੰਬਰ ਨੋਟ ਕਰੋ 905-399-1810 9053996110 ਅਮਾਇਰਾ ਅਕੈਡਮੀ ਹੇਅਰ ਐਂਡ ਅਸਥੈਟਿਕਸ। ਪ੍ਰੋਪਰਟੀ ਕੋਈ ਲੈਣੀ ਹੈ, ਪ੍ਰੋਪਰਟੀ ਕੋਈ ਵੇਚਣੀ ਹੈ, ਤਾਂ ਰੀਮੈਕਸ ਗੋਲਡ ਦੇ ਨਾਲ ਕੰਮ ਕਰਦੇ ਇੰਦਰ ਅਰੋੜਾ, ਜਿਨ੍ਹਾਂ ਦਾ ਰੀਅਲ ਅਸਟੇਟ ਦੇ ਵਿੱਚ ਬਹੁਤ ਲੰਬਾ ਤਜਰਬਾ ਹੈ, ਫੋਨ ਨੰਬਰ ਨੋਟ ਕਰੋ 416-525-7400 416-525-7400। ਤੁਹਾਡੀ ਮੋਰਗੇਜ ਦੇ ਬਾਰੇ, ਡਾਊਨ ਪੇਮੈਂਟ ਦੇ ਬਾਰੇ ਬੜੀ ਡਿਟੇਲ ਦੇ ਵਿੱਚ ਤੁਹਾਡੇ ਨਾਲ ਡਿਸਕਸ ਕਰਕੇ ਤੁਹਾਨੂੰ ਬਿਲਕੁਲ ਸਹੀ ਸਲਾਹ ਦੇਣਗੇ 416-525-7400। ਗਰਮੀਆਂ ਦੇ ਦਿਨ ਆ ਗਏ ਨੇ, ਘਰਾਂ ਦੇ ਵਿੱਚ ਕੋਈ ਨਵੀਂ ਲੁੱਕ ਦੇਣੀ ਚਾਹੁੰਦੇ ਹੋ, ਘਰ ਨੂੰ ਪੇਂਟ ਕਰਵਾਉਣਾ ਚਾਹੁੰਦੇ ਹੋ, ਘਰ ਦੀ ਛੱਤ ਨੂੰ ਬਿਲਕੁਲ ਨਵੀਂ ਨਕੋਰ ਦੁਲਹਨ ਦੀ ਤਰ੍ਹਾਂ ਸਜਾਉਣਾ ਚਾਹੁੰਦੇ ਹੋ, ਤਾਂ 416-473-4548-4258 4158 ਜੈਕੀ ਦੇ ਨਾਲ ਸੰਪਰਕ ਕਰ ਸਕਦੇ ਹੋ। ਘਰ ਦੇ ਰੰਗ ਕਰਵਾਉਣਾ ਹੈ ਆਪਣੇ ਘਰ ਨੂੰ ਜਾਂ ਕਿਸੇ ਕਮਰਸ਼ੀਅਲ ਯੂਨਿਟ ਨੂੰ, ਘਰ ਦੀ ਡੈੱਕ ਨੂੰ, ਫੈਂਸ ਨੂੰ, ਕਿਚਨ ਦੀ ਕੈਬਨਿਟ ਨੂੰ, ਘਰ ਦੀ ਛੱਤ ਨੂੰ ਬਿਲਕੁਲ ਡਸਟਲੈਸ ਟਕਨੀਕ ਦੇ ਨਾਲ ਤੁਹਾਡੇ ਘਰ ਨੂੰ ਪੇਂਟ ਕਰਨਗੇ, ਜਿਹਦੇ ਨਾਲ ਕੋਈ ਘੱਟਾ ਮਿੱਟੀ ਨਹੀਂ ਉੱਡੇਗਾ, ਕੋਈ ਡੈਮੇਜ ਨਹੀਂ ਹੋਏਗੀ ਕਿਸੇ ਕਿਸਮ ਦੀ ਕੋਈ ਚੀਜ਼। ਸੋ ਅਪੁਆਇੰਟਮੈਂਟ ਕਰੋ ਬੁੱਕ ਅਤੇ ਘਰ ਦੀ ਬਦਲੋ ਲੁੱਕ 416-473-4458 416-473-4258। ਡਾਕਟਰ ਸਾਹਿਬ, ਇੱਕ ਚੀਜ਼ ਮੈਨੂੰ ਹੋਰ ਦੱਸੋ ਕਿ ਭੰਗੜੇ ਦੇ ਬਾਰੇ, ਆਪਾਂ ਇਤਿਹਾਸ ਦੇ ਬਾਰੇ ਗੱਲਬਾਤ ਵੀ ਕਰ ਲਈ, ਭੰਗੜੇ ਦੇ ਕਿਹੜੇ ਕਿਹੜੇ ਰੂਪ ਨੇ ਨਾਚਾਂ ਦੇ ਉਹ ਵੀ ਗੱਲਬਾਤ ਕਰ ਲਈ, ਬੋਲੀਆਂ ਦੀ ਗੱਲਬਾਤ ਵੀ ਕਰ ਲਈ। ਮੈਂ ਇੱਕ ਚੀਜ਼ ਦੇਖ ਰਿਹਾ ਕਿ ਬੱਚਿਆਂ ਦਾ ਭੰਗੜੇ ਦੇ ਵਿੱਚ ਪਾਰਟੀਸਪੇਟ ਕਰਨ ਦਾ ਨਾ ਰੁਝਾਨ ਜਿਹੜਾ ਦਿਨ ਬ ਦਿਨ ਨਾ ਘਟਦਾ ਜਾ ਰਿਹਾ। ਯੂਨੀਵਰਸਿਟੀਆਂ ਦੇ ਵਿੱਚ ਮੈਨੂੰ ਪਤਾ, ਜਦੋਂ ਆਪਾਂ ਹੁੰਦੇ ਸੀ ਨਾ, ਮੈਂ ਹੁੰਦਾ ਸੀ, ਤੇ ਸਾਡੇ ਕਾਲਜ ਦੇ ਵਿੱਚ ਮੈਨੂੰ ਪਤਾ ਕਿ ਸਾਨੂੰ ਬੱਚੇ ਚਾਹੀਦੇ ਸੀ, 8 ਪਾਰਟੀਸਪੇਟ ਕਰਦੇ ਹੁੰਦੇ ਤੇ 10-12 ਅਸੀਂ ਰੱਖਦੇ ਹਾਂ, ਤੇ 25-25-30-30 ਬੱਚੇ ਨਾ ਜਿਹੜੇ ਤਿਆਰ ਹੁੰਦੇ ਸੀ, ਇਸ ਤੋਂ ਜ਼ਿਆਦਾ ਹੁੰਦੇ ਸੀ। ਅਸੀਂ ਇੱਕ ਵਾਰੀ, ਮੈਨੂੰ ਯਾਦ ਆ, 2 ਟੀਮਾਂ ਅਸੀਂ ਤਿਆਰ ਕਰ ਲਈਆਂ ਸੀ, ਇੱਕ ਏ ਟੀਮ ਤੇ ਇੱਕ ਬੀ ਟੀਮ। ਹੁਣ ਮੈਂ ਦੇਖਦਾ ਕਿ ਬੱਚਿਆਂ ਨੂੰ ਖਿੱਚ ਖਿੱਚ ਕੇ ਲਿਆਈਦਾ ਵੀ ਅੱਜ ਪਾਰਟੀਸਪੇਟ ਕਰਨਾ। ਔਰ ਉਦੋਂ ਇੱਕ ਵਾਰੀ ਜ਼ਮਾਨਾ ਸੀ ਯੂਨੀਵਰਸਿਟੀ ਦੇ ਵਿੱਚ, 15-15, 20-20, 22-22 ਟੀਮਾਂ ਹੁੰਦੀਆਂ ਸੀ ਪਾਰਟੀਸਪੇਟ ਕਰਨ ਵਾਲੀਆਂ, ਤੇ ਹੁਣ ਮਸਾਂ 2-4, 2-4-5 ਟੀਮਾਂ ਹੁੰਦੀਆਂ। ਇਹ ਬੱਚਿਆਂ ਦਾ ਰੁਝਾਨ ਜਿਹੜਾ ਦਿਨ ਵਧੇਣਾ ਨਾ, ਵਰਤਮਾਨ ਦੇ ਵਿੱਚ ਭੰਗੜੇ ਦੀ ਸਥਿਤੀ ਕੀ ਹੈ ਤੇ ਰੁਝਾਨ ਘਟਣ ਦੇ ਕਾਰਨ ਕੀ ਨੇ, ਇਹ ਜ਼ਰੂਰ ਸ਼ੇਅਰ ਕਰੋ ਥੋੜਾ ਜਿਹਾ।
1: ਡਾਕਟਰ ਸਾਹਿਬ, ਇੱਕ ਤੇ ਚੰਗੀ ਸਿਹਤ, ਨਰੋਆ ਸਰੀਰ ਤੇ ਨਰੋਏ ਜੁੱਸੇ ਜਿਹੜੇ ਆ ਉਹ ਵੇਖਣ ਨੂੰ ਘੱਟ ਹੀ ਮਿਲਦੇ ਆ, ਤਾਂ ਉਹਦੇ ਵਿੱਚ ਨਰੋਇਆ ਜੁੱਸਾ, ਨਰੋਇਆ ਸਰੀਰ, ਉੱਚੇ ਲੰਮੇ ਸ਼ੈਲ ਛਬੀਲੇ ਗੱਭਰੂ ਬਹੁਤ ਘੱਟ ਜਿਹੜੀਆਂ ਆਪਣੇ ਪੰਜਾਬ ਦੇ ਵਿੱਚ ਵੇਖਣ ਨੂੰ ਮਿਲਦੇ ਆ।
0: ਇਹ ਨਸ਼ਿਆਂ ਦੇ ਕਾਰਨ ਹੈ ਨਾ, ਬੱਚੇ ਪੈ ਗਏ
1: ਨਸ਼ਿਆਂ ਦੇ ਵੀ ਕਾਰਨ ਆ, ਕੁਝ ਖੁਰਾਕ ਦੇ ਵੀ ਉਸੇ ਰੂਪ ਦੇ ਵਿੱਚ ਕਾਰਨ ਬਣ ਗਏ।
0: ਅੱਜ ਕੱਲ ਖੁਰਾਕਾਂ ਵੀ ਹੋਰ ਤਰ੍ਹਾਂ ਦੀਆਂ ਹੋ ਗਈਆਂ ਨਾ ਬੱਚਿਆਂ ਦੀ,
1: ਇੱਕ ਵੱਖਰੇ ਰੂਪ ਦੇ ਵਿੱਚ ਉਹਨਾਂ ਨੂੰ ਇੱਕ ਵੱਖਰੀ ਦੁਨੀਆਂ ਚ ਲੈ ਆਂਦਾ, ਪਰ ਫਿਰ ਵੀ ਜਿਨ੍ਹਾਂ ਨੂੰ ਇੱਕ ਲੋਕ ਨਾਚ ਨਾਲ ਜਿਹੜਾ ਇੱਕ ਸ਼ੌਂਕ ਆ, ਚਾਹ ਆ, ਉਹ ਫਿਰ ਵੀ ਜਿਹੜਾ ਉਹ ਜੁੜਦੇ ਆ। ਜਿਵੇਂ ਤੁਸੀਂ ਪਹਿਲਾਂ ਵੀ ਗੱਲ ਕਰਦੇ ਸੀਗੇ ਕਿ ਵਾਕਿਆ 2-2 ਟੀਮਾਂ ਬਣਦੀਆਂ ਸੀ, ਤੇ 2-2, 3-3 ਸਾਲ ਬਾਅਦ ਜਿਹੜੇ ਸਪੇਅਰ ਵਿਦਿਆਰਥੀ ਹੁੰਦੇ ਸੀ ਉਹਨਾਂ ਨੂੰ ਮੌਕਾ ਬਾਅਦ ਚ ਮਿਲਦਾ
0: ਸੀ,
1: ਤਾਂ ਉਹਦੇ ਨਾਲ ਉਹ ਬੱਚੇ ਜਿਹੜੇ ਸੀਗੇ ਉਹ ਸਾਰਾ ਕੁਝ ਹੀ ਜਿਹੜਾ ਹੌਲੀ ਹੌਲੀ ਸਿੱਖ ਜਾਂਦੇ ਸੀ ਜਾਂ ਰਿਹਰਸਲ ਕਰਦੇ ਸੀ, ਮਿਹਨਤਾਂ ਕਰਦੇ ਸੀਗੇ, ਤੇ ਉਸ ਵਕਤ ਖਾਣ ਪੀਣ ਵੀ ਜਿਹੜਾ ਸੀਗਾ ਨਾ ਬੜਾ ਚੰਗੀਆਂ ਖੁਰਾਕਾਂ,
0: ਬਿਲਕੁਲ ਬਿਲਕੁਲ
1: ਚੰਗੀ ਖੁਰਾਕ ਦਾ ਵੀ ਬਹੁਤ ਮਹੱਤਵ ਸੀਗਾ, ਤੇ ਹੁਣ ਉਹ ਜੁੱਸੇ, ਉਹ ਖਾਣ ਪੀਣ, ਉਹ ਸਰੀਰ ਤੰਦਰੁਸਤੀਆਂ ਘਟੀਆਂ ਨਹੀਂ ਰਹਿ ਗਈਆਂ, ਤੇ ਨਾਲ ਕੁਝ ਕਾਲਜਾਂ ਦੇ ਜਿਹੜੇ ਪ੍ਰਿੰਸੀਪਲ ਹੁੰਦੇ ਸੀ ਉਹਨਾਂ ਨੂੰ ਸ਼ੌਂਕ ਹੁੰਦਾ ਸੀ
0: ਪੁਰਾਣੇ,
1: ਤੇ ਉਹਦੇ ਵਿੱਚ ਸ਼ੌਂਕ ਦੇ ਨਾਲ ਉਹ ਟੀਮਾਂ ਨੂੰ, ਬੱਚਿਆਂ ਨੂੰ ਵੱਖਰੇ ਵੱਖਰੇ ਜਗ੍ਹਾ ਤੋਂ ਲੈ ਕੇ ਵੀ ਆਉਂਦੇ ਸੀ, ਨਾਲ ਇਨੀਸ਼ੀਏਟਿਵ ਵੀ ਦਿੰਦੇ ਸੀ। ਹੁਣ ਅੱਜ ਦੇ ਹਾਲਾਤਾਂ ਦੇ ਵਿੱਚ ਇਨੀਸ਼ੀਏਟਿਵ ਜਿਹੜੀ ਹੈ ਕਾਲਜ ਨਹੀਂ ਲੈ ਰਹੇ।
0: ਇੱਕ ਤੁਸੀਂ ਇਹ ਦੱਸੋ ਕਿ ਜਿਵੇਂ ਸਪੋਰਟਸ ਦੇ ਵਿੱਚ ਸਪੋਰਟਸ ਡਿਪਾਰਟਮੈਂਟ ਦੁਆਰਾ ਨਾ ਬੱਚਿਆਂ ਦੀ ਗ੍ਰੇਡੇਸ਼ਨ ਕੀਤੀ ਜਾਂਦੀ ਕਿ ਬੱਚੇ ਨੇ ਸਪੋਰਟਸ ਦੇ ਵਿੱਚ ਕਿੱਥੋਂ ਕਿੱਥੋਂ ਤੱਕ ਪਾਰਟੀਸਪੇਟ ਕੀਤਾ, ਮੇਰਾ ਖਿਆਲ ਹੈ ਇੱਕ ਕਾਰਨ ਥੋੜਾ ਜਿਹਾ ਇਹ ਵੀ ਨਹੀਂ ਹੈ ਕਿ ਯੂਥ ਐਕਟੀਵਿਟੀਜ਼ ਜਿਹੜੇ ਬੱਚੇ ਸਿੰਗਿੰਗ ਦੇ ਵਿੱਚ ਜਾਂ ਭੰਗੜੇ ਦੇ ਵਿੱਚ ਜਾਂ ਹੋਰ ਕਲਚਰਲ ਐਕਟੀਵਿਟੀ 'ਚ ਪਾਰਟੀਸਪੇਟ ਕਰਦੇ ਨਾ, ਉਹਨਾਂ ਨੂੰ ਉਹ ਵਿਚਾਰੇ ਟਾਈਮ ਵੇਸਟ ਕਰਦੇ ਆ, ਕਿੰਨਾ ਕਿੰਨਾ ਟਾਈਮ ਵੇਸਟ ਕਰਦੇ ਆ, ਪੜ੍ਹਾਈ ਦੇ ਟਾਈਮ ਵੀ ਵੇਸਟ ਕਰਦੇ ਆ, ਲੇਕਿਨ ਐਡੇ ਐਡੇ ਨੈਸ਼ਨਲ ਲੈਵਲ ਦੇ ਇੰਟਰ ਯੂਨੀਵਰਸਿਟੀ ਲੈਵਲ ਦੇ ਸਰਟੀਫਿਕੇਟ ਲਈ ਫਿਰਦੇ, ਮੇਰਾ ਖਿਆਲ ਗੌਰਮੈਂਟ ਵੱਲੋਂ ਨੌਕਰੀਆਂ ਦੇ ਵਿੱਚ ਉਹਨਾਂ ਨੂੰ ਕੋਈ ਵੇਟੇਜ ਨਹੀਂ ਦਿੱਤੀ ਜਾਂਦੀ। ਇਹ ਵੀ ਇੱਕ ਕਾਰਨ ਹੋ ਸਕਦਾ ਹੈ ਕਿ ਬੱਚਿਆਂ ਦਾ ਰੁਝਾਨ ਦਿਨ ਬ ਦਿਨ ਜਿਹੜਾ ਘਟਦਾ ਜਾ ਰਿਹਾ ਇਸ ਐਕਟੀਵਿਟੀ ਵੱਲੋਂ।
1: ਦੇਖੋ ਜੀ, ਇਹਦੇ ਵਿੱਚ ਸਰਕਾਰਾਂ ਨੂੰ ਜਿਹੜੀ ਇਹਦੇ ਸੰਬੰਧ ਦੇ ਵਿੱਚ ਪਹਿਲਕਦਮੀ ਕਰਨੀ ਚਾਹੀਦੀ ਹੈ। ਜਿਵੇਂ ਇੱਕ ਸਪੋਰਟਸ ਦੀ ਗ੍ਰੈਜੂਏਸ਼ਨ ਹੁੰਦੀ ਆ, ਇਵੇਂ ਇੱਕ ਕਲਚਰਲ ਐਕਟੀਵਿਟੀ ਦੇ ਵੀ, ਭਾਵੇਂ ਉਹ ਕਿਸ ਵੀ ਕਲਚਰਲ ਐਕਟੀਵਿਟੀ ਨਾਲ ਸੰਬੰਧ ਰੱਖਦਾ, ਉਹਦੀ ਗ੍ਰੈਜੂਏਸ਼ਨ ਹੋਵੇ
0: ਬਿਲਕੁਲ,
1: ਤਾਂ ਉਹਨੂੰ ਇੱਕ ਰਿਜ਼ਰਵ ਦੇ ਤੌਰ ਤੇ ਅਹਿਮੀਅਤ ਦਿੱਤੀ ਜਾਵੇ, ਤਾਂ ਉਹਦੇ ਨਾਲ ਉਹਦੀ ਮੈਰਿਟ ਦੇ ਵਿੱਚ ਉਹਦੇ ਨੰਬਰ ਪਾਏ ਜਾਣ, ਕਿਉਂਕਿ ਜਿਹੜੇ ਬੱਚਿਆਂ ਨੇ ਇੰਨੇ ਇੰਨੇ ਸਾਲ ਮਿਹਨਤਾਂ ਕੀਤੀਆਂ ਯੂਨੀਵਰਸਿਟੀ ਤੇ ਇੰਟਰਵਰਸਿਟੀ ਦੇ ਵਿੱਚ ਪਾਰਟੀਸਪੇਟ ਕਰਕੇ, ਉਹਦੇ ਵਿੱਚੋਂ ਪਹਿਲਾ ਦੂਜਾ ਤੇ ਤੀਜਾ ਦਰਜਾ ਪ੍ਰਾਪਤ ਕਰਨਾ ਕੋਈ ਸੌਖਾ ਨਹੀਂ ਹੈ। ਸੋ ਉਸ ਕਰਕੇ ਸਰਕਾਰਾਂ ਨੂੰ ਵੀ ਚਾਹੀਦਾ ਕਿ ਇਹਨਾਂ ਨੂੰ ਇੱਕ ਕਲਚਰਲ ਐਕਟੀਵਿਟੀ ਦੇ ਜਿਹੜੇ ਵਿਦਿਆਰਥੀ ਆ ਉਹਨਾਂ ਦਾ ਇੱਕ ਰਿਜ਼ਰਵ ਕੋਟਾ ਬਣਾ ਕੇ ਉਹਨਾਂ ਨੂੰ ਨੌਕਰੀਆਂ ਵਾਸਤੇ ਪਹਿਲ ਦੇਣੀ ਚਾਹੀਦੀ।
0: ਇੱਕ ਰੀਜ਼ਨ ਇਹ ਵੀ ਹੈ ਨਾ ਕਿ ਮੇਰਾ ਖਿਆਲ ਹੈ ਕਿ ਜਿਹੜਾ ਬੱਚਿਆਂ ਦਾ ਬ੍ਰੇਨ ਡਰੇਨ ਹੋਣ ਕਾਰਨ ਕਾਲਜਾਂ ਦੀਆਂ ਐਡਮਿਸ਼ਨਾਂ ਘਟੀਆਂ, ਕਾਲਜਾਂ ਦੀ ਸਟਰੈਂਥ ਘਟੀ ਤੇ ਕਾਲਜਾਂ ਦੀ ਜਿਹੜੀ ਫਾਈਨੈਂਸ਼ੀਅਲ ਸਿਚੁਏਸ਼ਨ ਪੋਜੀਸ਼ਨ ਹੈ ਨਾ ਉਹ ਵੀਕ ਹੋਈ, ਤੇ ਇਹ ਜਿਹੜੀਆਂ ਐਕਟੀਵਿਟੀਜ਼ ਇਸ ਤਰ੍ਹਾਂ ਦੀਆਂ ਕਰਵਾਉਣੀਆਂ ਨਾ, ਤੇ ਇਹ ਖਰਚੇ ਦਾ ਕਾਰਨ ਤੇ ਬਣਦੀਆਂ ਬਣਦੀਆਂ, ਖਰਚਾ ਤਾਂ ਕਾਲਜਾਂ ਦਾ ਹੁੰਦਾ ਹੀ ਹੁੰਦਾ। ਸੋ ਗੌਰਮੈਂਟ ਜਿਹੜੀ ਮੇਰਾ ਖਿਆਲ ਉਹ ਗ੍ਰਾਂਟ ਦਿਨ ਬ ਦਿਨ ਕਾਲਜਾਂ ਦੀ ਘੱਟ ਕਰੀ ਜਾਂਦੀ ਹੈ, ਉਧਰੋਂ ਸਟਰੈਂਥ ਘਟੀ ਜਾਂਦੀ ਹੈ, ਕਾਲਜਾਂ ਦੀ ਫਾਈਨੈਂਸ਼ੀਅਲ ਪ੍ਰੋਬਲਮ ਹੋਈਆਂ ਜਾਂਦੀਆਂ, ਤੋ ਇਸ ਕਰਕੇ ਕਾਲਜ ਵੀ ਮੇਰਾ ਖਿਆਲ ਇੰਨੇ ਖਰਚੇ ਖੁਰਚੇ ਹੋਣਾ ਇਹਨਾਂ ਐਕਟੀਵਿਟੀਜ਼ ਤੇ ਕਰਦੇ ਨਹੀਂ ਹੈ, ਉਹ ਹੀ ਐਕਟੀਵਿਟੀ ਕਰਦੇ ਜਿਹੜੇ ਬੱਚੇ ਆਪਣੇ ਆਪ ਹੀ ਥੋੜਾ ਜਿਹਾ ਪ੍ਰੈਪਰੇਸ਼ਨ ਕਰ ਲੈਣ, ਤਿਆਰੀ ਕਰ ਲੈਣ।
1: ਬੱਚੇ ਆਪਣੇ ਆਪ ਹੀ ਜਿਹੜੇ ਜੀ ਸਪੋਜ਼ ਕਰ ਲਓ, ਜਿਵੇਂ ਆਪਣੇ DAV ਕਾਲਜ ਜਲੰਧਰ ਦੀ ਗੱਲ ਕਰਦਾ, ਤੇ ਪਿਛਲੇ 4-5 ਸਾਲ ਤੋਂ ਬੱਚੇ ਆਪਣੇ ਆਪਣੇ ਨਿੱਜੀ ਰਿਸੋਰਸ ਦੇ ਨਾਲ ਹੀ ਭੰਗੜੇ ਦੀ ਟੀਮ ਨੂੰ ਜਿਹੜਾ ਉਹ ਅੱਗੇ ਲੈ ਕੇ ਜਾ ਰਹੇ ਆ। ਕਾਲਜ ਵੱਲੋਂ ਕੋਈ ਬਹੁਤੀ ਸਪੋਰਟ ਨਹੀਂ ਹੁੰਦੀ, ਜਿਵੇਂ ਤੁਸੀਂ ਪਹਿਲਾਂ ਕਹਿੰਦੇ ਸੀਗੇ ਕਿ ਜਿਵੇਂ 22 ਟੀਮਾਂ ਹੁੰਦੀਆਂ ਸੀ, ਕਿ ਕੰਪੀਟੀਸ਼ਨ ਹੁੰਦੇ, ਉਦੋਂ ਹੁੰਦਾ ਸੀਗਾ ਕੁੰਡੀਆਂ ਦੇ ਸਿੰਘ ਫਸ ਗਏ, ਕੌਣ ਨਿੱਤਰੂ ਵੜੇਵੇਂ ਖਾਣ,
0: ਨਿੱਤਰੂ ਵੜੇਵੇਂ ਖਾਣ,
1: ਜਿਹਨੇ ਘਿਓ ਖਾਧਾ, ਜਿਹਨੇ ਮਿਹਨਤਾਂ ਕੀਤੀਆਂ, ਜਿਹਨਾਂ ਨੇ ਇੱਕ ਤਪੱਸਿਆ ਕੀਤੀ ਆ, ਉਹੀ ਇੱਕ ਵਧੀਆ ਪਹਿਲੀ ਪੋਜੀਸ਼ਨ ਤੇ ਆਉਣਗੇ।
0: ਮੈਨੂੰ ਯਾਦ ਹੈ ਰੰਧਾਵਾ ਸਾਹਿਬ, ਇੱਕ ਵਾਰੀ ਨਾ ਤੁਹਾਡੇ DAV ਕਾਲਜ ਦੇ ਵਿੱਚ ਇੰਟਰ ਸਟੇ ਇੰਟਰ ਕਾਲਜ ਜਿਹੜਾ ਕੰਪੀਟੀਸ਼ਨ ਹੈਗਾ ਸੀ ਤੁਹਾਡੇ ਹਾਲ ਦੇ ਵਿੱਚ, ਤੁਹਾਨੂੰ ਸ਼ਾਇਦ ਯਾਦ ਨਾ ਹੋਵੇ, ਮੈਂ ਵੀ ਗਿਆ ਸੀ ਸਾਡੇ ਕਾਲਜ ਦੀ ਟੀਮ ਦੇ ਨਾਲ, ਉੱਥੇ ਜਦੋਂ ਭੰਗੜੇ ਦਾ ਕੰਪੀਟੀਸ਼ਨ ਹੋ ਗਿਆ ਨਾ ਜਦੋਂ ਉੱਥੇ, ਤੇ ਉਸ ਤੋਂ ਬਾਅਦ ਜਦੋਂ ਜੱਜਮੈਂਟ ਅਨਾਊਂਸ ਕਰਨੀ ਸੀ, ਕਿਉਂਕਿ ਭੰਗੜੇ ਦੀ ਜੱਜਮੈਂਟ ਅਨਾਊਂਸ ਕਰਨੀ ਬਹੁਤ ਔਖੀ ਹੈ, ਤੁਹਾਡੇ ਜਗਦੀਸ਼ ਗਰਗ ਨੀ ਜਿਹੜਾ ਪੰਜਾਬੀ ਦੇ ਵਿੱਚ ਇਹ ਐਂਕਰ ਸੀਗਾ, ਇਹ ਵਿਚਾਰਾ ਬੜੀ ਵਧੀਆ ਅਨਾਊਂਸਮੈਂਟ ਕਰੀ ਜਾਵੇ, ਪਹਿਲਾਂ ਕਹਿੰਦਾ ਜੀ ਦੇਖੋ ਜਦੋਂ ਦੋ ਭਲਵਾਨ ਘੁਲਦੇ ਆ ਨਾ ਤੇ ਇੱਕ ਨੇ ਢਹਿਣਾ ਹੀ ਹੁੰਦਾ, ਢਹਿਣਾ ਹੀ ਹੁੰਦਾ। ਸੋ ਜਦੋਂ ਭੰਗੜੇ ਦੀ ਅਨਾਊਂਸਮੈਂਟ ਉਹਨਾਂ ਨੇ ਜੱਜਾਂ ਨੂੰ ਤਾਂ ਪਹਿਲਾਂ ਕੱਢਤਾ ਬਾਹਰ, ਬਾਅਦ ਦੇ ਵਿੱਚ ਜਦੋਂ ਭੰਗੜੇ ਦੀ ਅਨਾਊਂਸਮੈਂਟ ਕੀਤੀ ਨਾ, ਜੋ ਡਾਂਗ ਖੜਕੀ ਉੱਥੇ ਤੁਹਾਡੇ ਆਡੀਟੋਰੀਅਮ ਦੇ ਵਿੱਚ, ਜੋ ਕੁਰਸੀਆਂ ਦੀ ਤੋੜ ਭੰਨ ਹੋਈ, ਤੇ ਭੰਗੜੇ ਦੀ ਜੱਜਮੈਂਟ ਜਿਹੜੀ ਐਡੀ ਸੌਖੀ ਨਹੀਂ, ਕਿ ਉਦੋਂ ਇੰਨੇ ਮੁਕਾਬਲੇ, ਇੰਨੇ ਟਫ ਕੰਪੀਟੀਸ਼ਨ ਹੁੰਦੇ ਸੀ, ਹਰ ਇੱਕ ਕਾਲਜ ਆਪਣੀ ਵੱਧ ਤੋਂ ਵੱਧ ਵਾਹ ਲਾ ਕੇ ਆਉਂਦਾ ਹੁੰਦਾ ਸੀ। ਸੋ ਦੋਸਤੋ, ਹੁਣ ਸਾਡਾ ਟਾਈਮ ਹੋ ਚੱਲਿਆ ਸਮਾਪਤੀ ਵੱਲ, ਅੱਜ ਸਾਡੀਆਂ ਗੱਲਾਂ ਬਾਤਾਂ ਬਹੁਤ ਅੱਛੀਆਂ ਹੋਈਆਂ, ਅਸੀਂ ਕੋਸ਼ਿਸ਼ ਕੀਤੀ ਕਿ ਇੱਕ ਪੰਜਾਬ ਦਾ ਪ੍ਰਸਿੱਧ ਲੋਕ ਨਾਚ ਜਿਹੜਾ ਭੰਗੜਾ ਹੈ, ਉਹ ਤੁਸੀਂ ਭੁੱਲੇ ਵਿਸਰੇ ਬੈਠੇ ਹੋ ਗਏ ਉਹਦੇ ਇਤਿਹਾਸ ਦੇ ਬਾਰੇ, ਤੇ ਉਹਦੀਆਂ ਕਿਹੜੀਆਂ ਕਿਹੜੀਆਂ ਵਨਗੀਆਂ ਹੁੰਦੀਆਂ, ਉਹਦੇ ਨਾਲ ਸੰਬੰਧਿਤ ਗੀਤ ਵੀ ਅਸੀਂ ਤੁਹਾਨੂੰ ਸੁਣਾਉਣ ਦੀ ਕੋਸ਼ਿਸ਼ ਕੀਤੀ ਹੈ। ਹੁਣ ਟਾਈਮ ਦੀ ਸਾਡੀ ਹੋ ਗਈ ਸਮਾਪਤੀ, ਸਾਨੂੰ ਦਿਓ ਇੱਥੇ ਹੀ ਇਜਾਜ਼ਤ, ਤੇ ਕੱਲ ਆਪਾਂ ਮਿਲਾਂਗੇ ਕਿਸੇ ਨਵੇਂ ਵਿਸ਼ੇ ਦੇ ਨਾਲ, ਤੇ ਹੁਸਨੈਣ ਜੀ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ, ਰੰਧਾਵਾ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਆਪਣਾ ਟਾਈਮ ਸਾਨੂੰ ਦਿੱਤਾ, ਸਾਡੇ ਰੇਡੀਓ ਪ੍ਰੋਗਰਾਮ ਸਭ ਰੰਗ ਨੂੰ, ਸਾਡੇ ਡਾਕਟਰ ਦਲਵੀਰ ਸਿੰਘ ਕਥੂਰੀਆ ਜੀ ਵੱਲੋਂ ਵੀ, ਪੂਰੀ ਸਮੁੱਚੀ ਟੀਮ ਵੱਲੋਂ ਵੀ, ਮੇਰੇ ਵੱਲੋਂ ਵੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਕੱਲ ਫਿਰ ਮਿਲਾਂਗੇ, ਸਭ ਕੁਝ ਠੀਕ ਠਾਕ ਰਿਹਾ, ਤਦ ਤੱਕ ਦੇ ਲਈ ਖੁਸ਼ ਰਹੋ, ਆਬਾਦ ਰਹੋ ਤੇ ਜ਼ਿੰਦਾਬਾਦ।

0: ਕਮਾਲ ਦਾ ਕੈਸੀ ਯਾਰ, ਯਕੀਨ ਹੀ ਨਹੀਂ ਹੁੰਦਾ
1: ਤੈਨੂੰ ਇੱਧਰ ਤੇ, ਯਕੀਨ ਨਹੀਂ ਹੁੰਦਾ। ਤੂੰ ਇਹ ਸੁਣ, ਸੇਵ ਔਨ ਐਨਰਜੀ ਵਾਲੇ ਫ੍ਰੀ ਇਲੈਕਟ੍ਰਿਕ ਹੀਟ ਪੰਪ ਤੇ ਰਹੇ ਨੇ ਜੇ ਤੁਹਾਡੇ ਘਰ ਵਿੱਚ ਇਲੈਕਟ੍ਰਿਕ ਜਾਂ ਓਇਲ ਹੀਟਿੰਗ ਹੈ।
0: ਇਸ ਗੱਲ ਤੇ ਮੈਨੂੰ ਪੂਰਾ ਯਕੀਨ ਹੈ, ਉਹ ਤੇ ਇੰਸਟਾਲੇਸ਼ਨ ਦਾ 100% ਖਰਚਾ ਵੀ ਆਪ ਦਿੰਦੇ ਨੇ, ਤੇ ਜੇ ਤੁਹਾਡੇ ਘਰ ਵਿੱਚ ਓਇਲ ਹੀਟਿੰਗ ਹੈ ਤੇ ਉਹ ਓਇਲ ਟੈਂਕ ਵੀ ਫ੍ਰੀ ਚ ਬਾਹਰ ਕੱਢ ਦੇਣਗੇ, ਨਾਲੇ ਹੀਟ ਪੰਪ ਤੁਹਾਡੇ ਹੀਟਿੰਗ ਬਿਲਸ 50% ਤੱਕ ਘਟਾ ਸਕਦੇ ਨੇ।
1: ਤੈਨੂੰ ਇਹ ਸਭ ਕਿਵੇਂ ਪਤਾ?
0: ਕਿਉਂਕਿ ਮੈਂ ਵੀ ਪਿਛਲੇ ਸਾਲ ਇਹ ਲਗਵਾਇਆ ਹੈ।
1: ਅੱਛਾ, ਉਹ ਵੈਬਸਾਈਟ ਦਾ ਨਾਮ ਕੀ ਦੱਸਿਆ ਸੀ?
0: saveonenergy.ca/EAP।
2: This is AM 530, CHLO AM, serving Brampton, Mississauga, Toronto, the GTA, and the world at am530.ca.
3: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
4: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
3: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
4: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
3: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
4: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
3: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
4: ਪ੍ਰੋਗਰਾਮ ਪੰਜਾਬੀ ਲਹਿਰਾਂ
3: ਹਫਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
5: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
6: ਹੁਣ ਲਓ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ। ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ। ਸੈਲਿੰਗ ਨਾਓ ਸਿਰਫ $649,990 ਤੋਂ। ਮਿਲਟਨ, ਬ੍ਰੈਂਪਟਨ, ਵਿਟਬੀ, ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ। ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ, ਕਾਲ ਕਰੋ 905-840-7135, 905-840-7135, ਜਾਂ ਟੈਕਸਟ ਮੈਸੇਜ ਕਰੋ 416-450-6680-416-450-6680 ਜਾਂ ਈਮੇਲ ਕਰੋ sales@paradisedevelopments.com। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com।
7: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ

0: Mohan. Contact us at richmohan.com.
1: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ ਗੱਡੀ ਚਲਾਉਣੀ ਮੁਸ਼ਕਲ ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ ਡਾਊਨਟਾਊਨ ਟੋਰਾਂਟੋ ਐਂਡ ਬੇਰੀ ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ ਉਰਦੂ ਅਤੇ ਹਿੰਦੀ ਬੋਲਦੇ ਨੇ ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumia.io 289-982-9597 289-982-9597

0: What is the reason?
1: This is the effects of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ SS Lawn Care ਤੁਹਾਡੀ ਲਾਅਨ ਦੀ ਸੰਭਾਲ ਦੇ ਲਈ ਬੈਸਟ ਚੋਇਸ ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ ਸੀਜ਼ਨਲ ਗ੍ਰਾਸ ਕਟਿੰਗ ਫਰਟੀਲਾਈਜ਼ਰ ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਅਨ ਦੀ ਮੁਰੰਮਤ ਦੇ ਲਈ ਤਿਆਰ ਹਨ ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ ਚਾਹੇ ਹੋਵੇ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ ਅੱਜ ਹੀ ਕਾਲ ਕਰੋ 437-655-1984 437-655-1984 ਜੀ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1557
4: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ
5: S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000
6: ਜੇਸ ਹੋਮ ਇੰਪਰੂਵਡ ਵੱਲੋਂ ਇੱਕ ਵੈਰੀ ਗੁੱਡ ਨਿਊਜ਼ ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ ਫੁੱਲ ਗਰਾਜ ਡੋਰਸ $349.99 ਤੋਂ ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਸ ਹੋਮ ਇੰਪਰੂਵਮੈਂਟ ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ ਬੈਸਟ ਸਰਵਿਸ ਬੈਸਟ ਪ੍ਰਾਈਸ 905-789-0333 1098 ਪੀਟਰ ਰੋਬਰਟਸਨ ਐਟ ਟੋਰਬਨ ਕਰੋਲ ਬਾਗ ਪਲਾਜ਼ਾ 905-799-0333
3: ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ ਢਾਡੀ ਵਾਰਾਂ ਨੇ 300 ਸ਼ਬਦ ਨੇ 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋ ਰੋਡ ਐਬਨੀਜ਼ਰ 7 ਦਿਨ ਖੁੱਲੇ ਨੇ 11 ਤੋਂ 8 905-204-1313 905-204-1313

ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸ਼ਾਮ ਨੂੰ। ਸ਼ਾਮ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ, ਠੀਕ 9 ਵਜੇ ਤੱਕ ਤੁਹਾਡਾ ਸਾਡਾ ਤੁਹਾਡਾ ਮਿੱਠਾ ਪਿਆਰਾ ਬੜਾ ਹੀ ਖੂਬਸੂਰਤ ਸਾਥ ਰਹੇਗਾ। ਬਈ ਕਿਵੇਂ ਹੋ, ਕੀ ਹਾਲ ਚਾਲ ਨੇ, ਬੱਲੇ ਬੱਲੇ ਠੀਕ ਠਾਕ, ਕੈਮੋ ਕੈਮ। ਕਹਿੰਦੇ ਹੁੰਦੇ ਆ ਨਾ ਕਿ ਚੜ੍ਹਦੀ ਕਲਾ 'ਚ ਰਹਿੰਦੇ ਹਰਦਮ ਪੁੱਤ ਸਰਦਾਰਾਂ ਦੇ ਹੈ। ਸੋ ਆਈ ਹੋਪ ਕਿ ਤੁਸੀਂ ਵੀ ਚੜ੍ਹਦੀ ਕਲਾ 'ਚੋਂ ਇੰਜੋਏ ਕਰ ਰਹੇ ਹੋ ਆਪਣੀ ਇਸ ਈਵਨਿੰਗ ਨੂੰ। ਅਸੀਂ ਜੁੜ ਚੁੱਕੇ ਹਾਂ ਤੁਹਾਡੇ ਨਾਲ ਪ੍ਰੋਗਰਾਮ ਪੰਜਾਬੀ ਦਾ, ਲੈ ਕੇ ਮਾਰਦੇ ਗੱਲਾਂ ਬਾਤਾਂ ਵੀਕਐਂਡ ਤੋਂ ਬਾਅਦ। ਯਾਰ ਹੁਣ ਦੇਖੋ, 2 ਦਿਨ ਤੁਹਾਡੇ ਨਾਲ ਮੁਲਾਕਾਤ ਨਹੀਂ ਹੋਈ, 2 ਦਿਨ ਤੁਹਾਡੇ ਨਾਲ ਗੱਲਬਾਤ ਨਹੀਂ ਕੀਤੀ, 2 ਦਿਨ ਥੋੜ੍ਹੇ ਤੋਂ ਦੂਰ ਰਹੇ। ਅਤੇ ਸਾਡਾ ਵੀ ਦੇਖੋ ਯਾਰ, 2 ਦਿਨਾਂ 'ਚ ਤੁਹਾਡੇ ਬਿਨਾਂ ਲੱਗਦਾ ਕਿਤੇ ਜੀ। ਇਹ ਹੁੰਦਾ ਕਿ ਹੁਣ ਆਵੇ ਯਾਰ ਮੰਡੇ ਦੀ ਸਵੇਰ, ਮੰਡੇ ਦੀ ਸ਼ਾਮ, ਤੇ ਕਰੀਏ ਪ੍ਰੋਗਰਾਮ ਪੇਸ਼ ਤੇ ਲਾਈਏ ਰੌਣਕਾਂ। ਸੋ ਜੁੜ ਚੁੱਕੇ ਹਾਂ ਤੁਹਾਡੇ ਨਾਲ। ਸਟੂਡੀਓ ਦਾ ਨੰਬਰ ਤੁਹਾਨੂੰ ਯਾਦ ਹੀ ਹੈ, ਇੱਕ ਵਾਰ ਫਿਰ ਤੋਂ ਦੱਸ ਦਿੰਦੇ ਹਾਂ, 905-673-3337। ਆਪਣਾ ਫੋਨ ਨੰਬਰ ਹੈ 905-673-3337-905-673-3337। ਆਪਣਾ ਇੱਕੋ ਇੱਕ ਫੋਨ ਨੰਬਰ ਹੈ 905-673-3337। ਤੇ ਗੀਤ ਸੰਗੀਤ ਕੀ ਸੁਣਨਾ ਅੱਜ, ਫਿਰ ਦੱਸ ਦੋ ਕਿਰਾ। ਮੰਡੇ ਹੈ, ਮੰਡੇ ਨੂੰ ਕੋਸ਼ਿਸ਼ ਰਹਿੰਦੀ ਹੈ ਕਿ ਚਿੱਲ ਜੀ ਗੱਲਬਾਤ ਹੋਵੇ ਆਪਣੀ, ਕਿਉਂਕਿ ਮੈਨੂੰ ਪਤਾ ਤੁਸੀਂ ਵੀ ਥੱਕੇ ਹੰਭੇ ਹੋ ਵੀਕਐਂਡ ਤੋਂ। ਯਾਰ ਬੰਦਾ ਟਾਇਰਡ ਹੀ ਬਹੁਤ ਹੋ ਜਾਂਦਾ, 2 ਦਿਨ ਲੇਟ ਨਾਈਟਸ ਤੇ ਅਰਲੀ ਮੋਰਨਿੰਗਸ ਹੈ, ਰਾਤ ਨੂੰ ਬੰਦਾ ਲੇਟ ਹੁੰਦਾ, ਸਵੇਰੇ ਫਿਰ ਉੱਠਣਾ ਪੈਂਦਾ, ਸਵੇਰੇ ਬੱਚੇ ਕਿਤੇ ਸੌਣ ਦਿੰਦੇ ਆ। ਸੋ ਪ੍ਰੋਗਰਾਮ ਪੰਜਾਬੀ ਦਾ ਸਵਾਗਤ ਹੈ, ਵੈਲਕਮ ਵੈਲਕਮ ਵੈਲਕਮ।

0: ओके सो एक बार फिर स्टूडियो का नंबर नोट कर लो यार। वैसे मैं ना कई बार हंसदा हुंदा कि सज्जन मित्र कहिंदे नवी यार नंबर देने की लोड़ है थोनू कोई है ਤੁਹਾਡਾ ਨੰਬਰ ਤਾਂ ਐ ਯਾਦ ਆ ਕਹਿੰਦੇ ਦੇਖੇ ਘਰ ਵਾਲੀ ਦੇ ਨੰਬਰ ਹਜੇ ਚੇਤੇ ਨਹੀਂ ਕੀਤੇ ਤੇ ਤੁਹਾਡਾ ਨੰਬਰ ਅਸੀਂ ਚੇਤੇ ਕਰੀ ਫਿਰਦੇ ਆ ਸੋ ਵੈਸੇ ਜਿਨ੍ਹਾਂ ਨੇ ਨਹੀਂ ਨੋਟ ਕੀਤਾ ਨੰਬਰ ਨੰਬਰ ਹੈ ਆਪਣਾ 9056733337 ਆਪਣਾ ਨੰਬਰ ਹੈ 905-673-3337 9056733337 ਆਪਣਾ ਫੋਨ ਨੰਬਰ ਹੈ ਤੇ ਕੋਈ ਵੀ ਗੀਤ ਸੰਗੀਤ ਲਗਵਾਉਣਾ ਤੁਸੀਂ ਜਕਣਾ ਨਹੀਂ ਬਿਲਕੁਲ ਤੁਸੀਂ ਟੈਨਸ਼ਨ ਨਹੀਂ ਲੈਣੀ ਜਦੋਂ ਅਸੀਂ ਹਾਜ਼ਰ ਹਾਂ ਤੁਹਾਡੇ ਲਈ ਤਾਂ ਜੋ ਵੀ ਤੁਸੀਂ ਕਹੋਗੇ ਅਸੀਂ ਲਾਵਾਂਗੇ ਜੇ ਵਧੀਆ ਹੋਇਆ ਕਈ ਵਾਰ ਹੁੰਦਾ ਨਾ ਯਾਰ ਗਾਣਾ ਉਹ ਨਹੀਂ ਮੈਂ ਕਹਿੰਦਾ ਹੁੰਦਾ ਕਿ ਜੱਟਦਾ ਫਿਰ ਥੋੜ੍ਹਾ ਪਰਹੇਜ਼ ਕਰੀਦਾ ਬਟ ਖੈਰ ਤੁਸੀਂ ਜ਼ਿਆਦਾਤਰ ਵਧੀਆ ਹੀ ਯਾਰ ਸੋਹਣੇ ਗਾਣਿਆਂ ਦੀ ਰਿਕੁਐਸਟਾਂ ਕਰਦੇ ਮਾੜੇ ਦੀ ਕਦੇ ਕਿ ਤੁਸੀਂ ਕਰਦੇ ਹੀ ਨਹੀਂ ਸੋ ਲਾਉਂਦੇ ਹਾਂ ਤੁਹਾਡੇ ਲਈ ਤੇ ਆ ਜਾਓ ਕਰੀਏ ਕੁਝ ਗੱਲਾਂ ਬਾਤਾਂ 5505 ਹਾਂਜੀ
1: ਹਾਂਜੀ ਰਵੀ ਜੀ
0: ਬਦਲ ਵੀ ਲਿਆ ਕਰੋ
1: ਚੱਲ ਫਿਰ ਤੁਸੀਂ ਸੁਣਾ ਦਿਓ
0: ਮੈਂ ਸੁਣਾ ਦਿੰਦਾ ਤੈਨੂੰ ਗੁਰਦਾਸ ਮਾਨ ਸਾਹਿਬ ਦਾ ਕੋਈ ਹੋਰ ਵਧੀਆ ਜਾ ਠੀਕ ਆ ਚਲੋ ਠੀਕ ਹੈ ਥੈਂਕ ਯੂ ਹੁੰਦਾ ਨਾ ਵੀ ਬੰਦਾ ਫਿਰ ਵਾਰ ਵਾਰ ਉਹੀ ਕੱਪੜੇ ਪਾ ਪਾ ਕੇ ਵੀ ਕਹਿੰਦਾ ਯਾਰ ਹੁਣ ਸ਼ਰਟ ਚੇਂਜ ਹੀ ਕਰ ਲਈਏ ਸੋ ਕੋਈ ਨਾ ਤੁਹਾਨੂੰ ਸੁਣਾਉਂਦੇ ਆ ਗੁਰਦਾਸ ਮਾਨ ਸਾਹਿਬ ਦਾ ਕੋਈ ਹੋਰ ਇੰਨੇ ਯਾਰ ਹੁਣ ਦੇਖੋ ਗੁਰਦਾਸ ਮਾਨ ਜੀ ਲੈਜੈਂਡ ਬੰਦੇ ਨੇ ਏਡੇ ਵੱਡੇ ਵੱਡੇ ਕਮਾਲ ਦੇ ਗੀਤ ਮਾਨ ਸਾਹਿਬ ਨੇ ਗਾਏ ਆ ਸੋ ਕੋਈ ਹੋਰ ਵਧੀਆ ਜੇ ਸੁਣਾਉਂਦੇ ਹੈ ਸੱਜਣਾ ਵੇ ਸੱਜਣਾ ਤੇਰੇ ਸ਼ਹਿਰ ਵਾਲੀ ਸਾਨੂੰ ਕਿੰਨੀ ਸੋਹਣੀ ਲੱਗਦੀ ਦੁਪਹਿਰ ਲੱਖ ਪਰਦੇਸੀ ਹੋਈਏ ਹੈ ਮੁੜ ਮੁੜ ਯਾਦ ਸਤਾਵੇ ਪਿੰਡ ਦੀਆਂ ਗਲੀਆਂ ਦੀ ਮਾਮਲਾ ਗੜਬੜ ਹੈ ਤੇਰੇ ਮੇਰੇ ਪਿਆਰ ਦੇ ਤਾਰੇ ਗਵਾਹ ਨੇ ਵਾਹ ਵੀ ਵਾਹ ਕਿੱਡੇ ਵੱਡੇ ਵੱਡੇ ਗੀਤ ਸਲਾਉਣੇ ਆ ਕੋਈ ਨਾ ਗੁਰਦਾਸ ਮਾਨ ਜੀ ਦਾ ਵੀ ਤੁਹਾਡੇ ਲਈ ਲਾਉਣੇ ਟੈਨਸ਼ਨ ਨਹੀਂ ਲੈਣੀ ਤੁਸੀਂ ਟੈਨਸ਼ਨ ਮਿੱਤਰਾਂ ਨੂੰ ਵੈਸੇ ਹੋਣੀ ਨਹੀਂ ਚਾਹੀਦੀ ਜਦੋਂ ਅਸੀਂ ਖੜੇ ਹਾਂ ਤੁਹਾਡੇ ਲਈ ਸੋ ਓਕੇ ਇੱਕ ਪਹਿਲਾਂ ਤਾਂ ਤੁਹਾਨੂੰ ਜੀ ਟੀ ਏ ਕ੍ਰੈਡਿਟ ਵਾਲਿਆਂ ਦਾ ਨੰਬਰ ਦੇਈਏ ਬਈ ਜੇ ਕਰਜ਼ਾ ਸਿਰ ਚੜ ਗਿਆ ਜ਼ਿਆਦੇ ਤੁਹਾਨੂੰ ਟੈਨਸ਼ਨ ਹੈ ਕਿ ਨਵੀਂ ਕੀ ਕਰੀਏ ਯਾਰ ਕਰਜ਼ਾ ਹੀ ਨਾ ਟੈਨਸ਼ਨ ਨਹੀਂ ਲੈਣੀ ਜੀ ਟੀ ਏ ਕ੍ਰੈਡਿਟ ਦੀ ਟੀਮ ਨੂੰ ਤੁਸੀਂ ਕਾਲ ਕਰੋ ਤੇ ਜੀ ਟੀ ਏ ਕ੍ਰੈਡਿਟ ਵਾਲੇ ਕਰਜ਼ਾ ਭਜਾ ਲੈਣਗੇ ਕਰਜ਼ਾ ਵੀ ਕਹਿੰਦਾ ਬਈ ਅਸੀਂ ਨਹੀਂ ਪੰਗਾ ਲੈਂਦੇ ਹੁਣ ਤੇ ਜੀ ਟੀ ਏ ਕ੍ਰੈਡਿਟ ਦੇ ਰੇਖਾ ਤੇ ਨਦੀਮ ਜੀ ਤੁਸੀਂ ਜ਼ਰੂਰ ਜੀ ਟੀ ਏ ਕ੍ਰੈਡਿਟ ਨੂੰ ਫੋਨ ਕਰਨਾ ਕਿਸੇ ਵੀ ਕਿਸਮ ਦਾ ਤੁਹਾਨੂੰ ਥੋੜ੍ਹਾ ਬਹੁਤਾ ਵੀ ਕੋਈ ਡੈਟ ਹੈ ਤਾਂ ਜੀ ਟੀ ਏ ਕ੍ਰੈਡਿਟ ਦੇ ਰੇਖਾ ਜੀ ਨੂੰ ਕਾਲ ਕਰੋ ਕਹਿ ਦਿਓ ਨਵੀਂ ਨੇ ਨੰਬਰ ਦਿੱਤਾ 416-650 ਐਂਡ ਅੱਗੇ ਕੀ ਹੈ ਨੰਬਰ 416-650-1100 416-650-1100 ਨੰਬਰ ਹੈ ਜੀ ਟੀ ਏ ਕ੍ਰੈਡਿਟ ਅਵਾਰਡ ਵਿਨਿੰਗ ਡੈਟ ਮਾਫ ਕਰਵਾਉਣ ਦੀ ਟੀਮ ਹੈ ਬੈਂਕ ਲੋਨ ਓਵਰਡਰਾਫਟ ਕ੍ਰੈਡਿਟ ਕਾਰਡ ਬੈਲੈਂਸ ਸਟੂਡੈਂਟ ਲੋਨ ਪਰਸਨਲ ਅਨਸਿਕਿਉਰਡ ਲਾਈਨ ਆਫ ਕ੍ਰੈਡਿਟ ਅਨਸਿਕਿਉਰਡ ਲੋਨਸ ਕੋਈ ਸੀ ਆਰ ਏ ਦੇ ਡਿਊਜ ਨੇ 407 ਬਿੱਲ ਹੈ ਪੇਡੇ ਲੋਨ ਹੈ ਯੂਟੀਲਿਟੀ ਬਿੱਲ ਹੈ ਕੁਛ ਵੀ ਫਰੀ ਅਸੈਸਮੈਂਟ ਜੀ ਟੀ ਏ ਕ੍ਰੈਡਿਟ 416-650-1100 416-650-1100 ਨੰਬਰ ਹੈ ਰੋਨਾਲਡੋ ਭਾਜੀ ਬਾਏ ਬਾਏ ਟਾਟਾ ਹੈ ਬੱਲੇ ਬੱਲੇ ਬੱਲੇ ਰੋਨਾਲਡੋ ਯਾਰ ਕਹਿੰਦੇ ਆ ਗੋਟ ਹੈ ਗ੍ਰੇਟੈਸਟ ਆਫ ਆਲ ਟਾਈਮ ਕਈ ਕਹਿੰਦੇ ਰੋਨਾਲਡੋ ਹੈ ਕਈ ਕਹਿੰਦੇ ਮੈਸੀ ਹੈ ਕਈ ਕਹਿੰਦੇ ਕੋਈ ਹੋਰ ਹੈ ਖੈਰ ਹੁਣ ਰੋਨਾਲਡੋ ਰਿਟਾਇਰ ਹੋ ਚੁੱਕੇ ਆ ਵਰਲਡ ਕੱਪ ਤੋਂ ਤੇ ਰੋਨਾਲਡੋ ਨੇ ਬੜੇ ਯਾਰ ਵਰਲਡ ਕੱਪਸ ਦੇ ਵਿੱਚ ਬੜੇ ਰਿਕਾਰਡ ਪ੍ਰਾਪਤ ਕੀਤੇ ਪਰ ਮੈਨੂੰ ਲੱਗਦਾ ਜਿੱਤਿਆ ਨਹੀਂ ਕੋਈ ਹੈ ਸੋ ਇਮੋਸ਼ਨਲ ਗੁੱਡ ਬਾਏ ਤੇ ਬੜੇ ਫੈਨ ਰੋਏ ਰੋਨਾਲਡੋ ਬੜਾ ਇਮੋਸ਼ਨਲ ਹੋਇਆ ਅੱਜ ਸਪੇਨ ਨੇ 1-0 ਦੇ ਫਰਕ ਦੇ ਨਾਲ ਪੋਰਚੁਗਲ ਨੂੰ ਹਰਾਇਆ ਬੜਾ ਵਧੀਆ ਮੈਚ ਸੀਗਾ ਐਂਡ ਮੌਕੇ ਤੱਕ 91 ਮਿੰਟਸ 'ਤੇ ਜਾ ਕੇ ਸਪੇਨ ਵਾਲੇ ਨੇ ਗੋਲ ਕੀਤਾ ਤੇ ਪੋਰਚੁਗਲ ਹੈਜ਼ ਬਿਨ ਐਲੀਮੀਨੇਟਿਡ ਕੱਲ ਵੀ ਯਾਰ ਦੋ ਬੜੇ ਕਮਾਲ ਦੇ ਮੈਚ ਸੀ ਮੈਕਸੀਕੋ ਤੇ ਇੰਗਲੈਂਡ ਦਾ ਰਾਤ ਯਾਰ ਬੜਾ ਫਸਵਾਂ ਮੁਕਾਬਲਾ ਇੰਗਲੈਂਡ ਜਿੱਤਿਆ ਨੋਰਵੇ ਬ੍ਰਾਜ਼ੀਲ ਬ੍ਰਾਜ਼ੀਲ ਯਾਰ ਹਿਸਟੋਰਿਕ ਵਰਲਡ ਕੱਪ ਦੀ ਟੀਮ ਹੈ ਤੇ ਨੋਰਵੇ ਵਾਲਿਆਂ ਨੇ ਬ੍ਰਾਜ਼ੀਲ ਨੂੰ ਹਰਾਇਆ ਸੋ ਹੁਣ ਅੱਜ ਯੂ ਐਸ ਏ ਤੇ ਬੈਲਜੀਅਮ ਦਾ ਮੈਚ ਹੈ ਦੇਖਦੇ ਹਾਂ ਉਸ ਮੈਚ ਦੇ ਵਿੱਚ ਕੀ ਬਣਦਾ ਤੇ ਕੱਲ੍ਹ ਨੂੰ ਅਰਜਨਟੀਨਾ ਇਜਿਪਟ ਤੇ ਸਵਿਟਜ਼ਰਲੈਂਡ ਐਂਡ ਕੋਲੰਬੀਆ ਤੇ ਫਿਰ ਕੁਆਟਰ ਫਾਈਨਲ ਦੀ ਉਡੀਕ ਹੈ ਕੁਆਟਰ ਫਾਈਨਲ ਵੀ ਬਸ ਆਪਾਂ ਬਸ ਨੇੜੇ ਹੀ ਹਾਂ ਕਿਉਂਕਿ ਫਰਾਂਸ ਮੋਰਾਕੋ ਖੇਡੇਗਾ ਤੇ ਹੁਣ ਸਪੇਨ ਵਰਸਿਸ ਦੇਖਦੇ ਆ ਤੇ ਨਾਰਵੇ ਇੰਗਲੈਂਡ ਤੇ ਫਿਰ ਚਾਰ ਹੋਰ ਟੀਮਾਂ ਨੇ ਤੇ ਬਸ ਆਪਾਂ ਵਰਲਡ ਕੱਪ ਕਹਿੰਦੇ ਹੁੰਦੇ ਨਾ ਕਿ ਸਮਾਪਤੀ ਵੱਲ ਨੂੰ ਆ ਅੱਠ ਟੀਮਾਂ ਰਹਿ ਜਾਣਗੀਆਂ ਤੇ ਫਿਰ ਚਾਰ ਤੇ ਫਿਰ ਦੋ ਤੇ ਚਲੋ ਜੀ ਡਨ ਸੋ ਚਲੋ ਇਟਸ ਬੀਨ ਅ ਗੁੱਡ ਵਨ ਬੜਾ ਯਾਰ ਸਾਰੀਆਂ ਜਿਹੜੀਆਂ ਗੇਮਾਂ ਨੇ ਨਾ ਤਕਰੀਬਨ ਦੇ ਬਿਨ ਬਹੁਤ ਕਲੋਜ਼ ਗੇਮਸ ਰਹੀਆਂ ਚਲੋ ਇੱਕ ਦੋ ਨੂੰ ਛੱਡ ਕੇ ਬੜਾ ਇੰਟਰਟੇਨਿੰਗ ਤੇ ਵਧੀਆ ਵਰਲਡ ਕੱਪ ਦੇਖਣ ਨੂੰ ਮਿਲ ਰਿਹਾ ਤੇ ਇੱਕ ਰੌਣਕ ਜਿਹੀ ਲੱਗੀ ਰਹਿੰਦੀ ਆ ਸਾਰਾ ਦਿਨ ਨਾਲੇ ਬੰਦਾ ਕੰਮ ਕਰੀ ਜਾਂਦਾ ਨਾਲੇ ਬੰਦਾ ਵਰਲਡ ਕੱਪ ਦੇਖੀ ਜਾਂਦਾ ਸੋ ਹੁਣ ਜਦੋਂ ਵਰਲਡ ਕੱਪ ਖਤਮ ਹੋਊਗਾ ਬੰਦੇ ਨੂੰ ਥੋੜ੍ਹੀ ਜਿਹੀ ਇੱਕ ਸੁਨਸਨਾ ਜੀ ਮਹਿਸੂਸ ਹੋਊਗੀ ਜ਼ਰੂਰ ਇੱਕ ਫਾਰਮ ਹੈ ਤੇ ਉਹਨਾਂ ਨੂੰ ਵਰਕਰਸ ਦੀ ਲੋੜ ਹੈ ਇੰਪਲੋਈਜ਼ ਦੀ ਲੋੜ ਹੈ ਤੁਹਾਨੂੰ ਘਰੋਂ ਪਿੱਕ ਵੀ ਕਰਨਗੇ ਤੁਹਾਨੂੰ ਘਰੇ ਛੱਡ ਕੇ ਵੀ ਜਾਣਗੇ ਟਾਈਮ ਸਿਰ ਪੇਮੈਂਟ ਫਾਰਮ ਤੇ ਗ੍ਰੀਨ ਹਾਊਸ ਲਈ ਇਹਨਾਂ ਨੂੰ ਇੰਪਲੋਈਜ਼ ਦੀ ਲੋੜ ਹੈ 6472785394 ਤੇ ਕਾਲ ਕਰੋ ਤੁਹਾਨੂੰ ਘਰੋਂ ਪਿੱਕ ਕਰਨਗੇ ਸਵੇਰੇ ਸ਼ਾਮ ਨੂੰ ਛੱਡ ਕੇ ਜਾਣਗੇ ਤੁਹਾਨੂੰ ਰਾਈਡ ਦੀ ਵੀ ਕੋਈ ਟੈਨਸ਼ਨ ਨਹੀਂ ਫਾਰਮ ਦਾ ਕੰਮ ਹੈ 6472785394 6472785394 ਜੀ 4400 ਹੈਲੋ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ
2: ਬੜੀ ਵਧੀਆ ਐਕਚੁਅਲੀ ਮੈਂ ਗੁਰਦਾਸ ਮਾਨ ਸਾਹਿਬ ਦਾ ਗਾਣਾ ਤੁਹਾਨੂੰ ਸੁਜੈਸਟ ਕਰਨਾ ਚਾਹੁੰਦਾ ਜਿਹੜਾ ਉਹਨਾਂ ਦਾ ਗਾਣਾ ਹੈ ਡੀਡੀ ਪੰਜਾਬੀ ਦੇ ਅਸੀਂ ਅਕਸਰ ਸੁਣਦੇ ਆ ਰਹੇ ਹਾਂ ਵੀ ਯਾਰ ਪੰਜਾਬੀ ਏ ਮੇਰਾ ਦਿਲ ਦਾ ਪੰਜਾਬੀ ਏ ਏਦਾਂ ਹੁੰਦਾ ਸੀ ਐਵਰੀ ਡੇ
0: ਕੀ ਬਾਤ ਹੈ ਯਾਰ
2: ਪੰਜਾਬੀ ਦੇ ਹਾਂ ਸੁਣਦੇ ਸੀਗੇ ਅਸੀਂ ਬਚਪਨ ਚ ਬਹੁਤ ਸੁਣਿਆ ਉਹ ਮੈਂ ਕਹਿੰਦਾ ਵੀ ਤੋ
0: ਜ਼ਰੂਰ ਜ਼ਰੂਰ ਨੋ ਪ੍ਰੋਬਲਮ ਐਂਡ ਤੁਹਾਨੂੰ ਮੈਂ ਜ਼ਰੂਰ ਸੁਣਾ ਦਿੰਦਾ ਐਂਡ ਯਾਰ ਪੰਜਾਬੀ ਏ ਬੜਾ ਖੜਕੇ ਗੁਰਦਾਸ ਮਾਨ ਸਾਹਿਬ ਨੇ ਗਾਇਆ ਹੈ ਇਹ ਡੀ ਡੀ ਪੰਜਾਬੀ ਤੇ ਆਉਂਦਾ ਸੀਗਾ ਆਈ ਥਿੰਕ ਉਹਦੇ ਚ ਰਾਣਾ ਰਣਵੀਰ ਹੁਣੇ ਵੀ ਸੀਗੀ ਵੀਡੀਓ ਸਰ
2: ਅੱਛਾ
0: ਵਧੀਆ ਯਾਰ ਦੇਖੋ ਅਸੀਂ ਤਾਂ ਚਲੋ ਖੈਰ ਡੀ ਡੀ ਪੰਜਾਬੀ ਚੈਨਲ ਨਹੀਂ ਦੇਖੇ ਬਟ ਮੈਂ ਸੁਣਿਆ ਬਹੁਤ ਹੈ ਵੀ ਜਿਹੜਾ ਕਲਾਕਾਰ ਡੀ ਡੀ ਪੰਜਾਬੀ ਤੇ ਆ ਗਿਆ ਬਸ ਬੱਲੇ ਬੱਲੇ ਹੀ ਆ ਹੈ
2: ਹਾਂਜੀ ਹਾਂ ਬਹੁਤ ਪ੍ਰੋਗਰਾਮ ਬਹੁਤ ਸਿੰਗਰ ਆਏ ਨੇ ਉਹਨਾਂ ਦਾ ਮਸ਼ਹੂਰ ਹੋਏ ਨੇ ਦਿਲਜੀਤ ਉਹਨਾਂ ਦਾ ਵੀ ਜੋ ਜਾਂਦਾ ਸੀ
0: ਅੱਛਾ ਦਿਲਜੀਤ ਹੁਣਾ ਅੱਛਾ ਉਹ ਵੀ ਡੀ ਡੀ ਪੰਜਾਬੀ ਤੋਂ ਸ਼ੁਰੂ ਹੋਇਆ ਹੈ ਦੇਸੀ ਦੂਰਦਰਸ਼ਨ ਨਹੀਂ ਮੈਂ ਬੜਾ ਸੁਣਿਆ ਯਾਰ ਕਿ ਜਿਹੜਾ ਗਾਇਕ ਬਸ ਦੇਸੀ ਦੂਰਦਰਸ਼ਨ ਤੇ ਆ ਗਿਆ ਨਾ ਚੜਾਈ ਆ ਉਹਦੀ ਚਿੱਠੀ ਨੀ ਚਿੱਠੀ ਯਾਰ ਭਜਨ ਮਾਨ ਸਾਹਿਬ ਦਾ ਉਹ ਵੀ ਆਈ ਥਿੰਕ ਪਹਿਲੀ ਪਹਿਲੀ ਵਾਰ ਦੂਰਦਰਸ਼ਨ ਤੇ ਆਇਆ ਤੇ ਫਿਰ ਸਾਰਿਆਂ ਨੇ ਪੁੱਛਣਾ ਵੀ ਯਾਰ ਇਹ ਕਲਾਕਾਰ ਕਿਹੜਾ ਇਹਦਾ ਗਾਣਾ ਹੀ ਬੜਾ ਵਧੀਆ ਫਿਰ ਜਾ ਕੇ ਲੋਕਾਂ ਨੇ ਇੱਕ ਸੈੱਟ ਉਸ ਕਲਾਕਾਰ ਦੀ ਲੈਣੀ ਜਦੋਂ ਡੀ ਡੀ ਪੰਜਾਬੀ ਤੇ ਸੁਣਨਾ ਉਹ ਇੱਕ ਬੜਾ ਗੋਲਡਨ ਪੀਰੀਅਡ ਜਿਹਾ ਸੀਗਾ ਮਿਊਜ਼ਿਕ ਲਈ ਹੈ ਕਿਉਂਕਿ ਹੁਣ ਫੋਨ ਖੋਲੋ ਗਾਣਾ ਨਹੀਂ ਵਧੀਆ ਲੱਗਦਾ ਚਲੋ ਜੀ ਬੰਦਾ ਨੈਕਸਟ ਦੱਬ ਦਿੰਦਾ ਉਦੋਂ ਤੁਹਾਨੂੰ ਸੁਣਨਾ ਪੈਂਦਾ ਸੀ ਜਿਹੜਾ ਵੀ ਗਾਣਾ ਕਿਸੇ ਵੀ ਪਲੈਟਫਾਰਮ ਤੇ ਆਉਂਦਾ ਪੂਰਾ ਸੁਣੋ ਤੇ ਫਿਰ ਉਡੀਕ ਸੀਗੀ ਵੀ ਅਗਲਾ ਗਾਣਾ ਕਿਹੜਾ ਆਵੇ ਸੋ ਖੈਰ ਤੁਹਾਡੇ ਲਈ ਲਾਉਂਦੇ ਹਾਂ ਯਾਰ ਪੰਜਾਬੀ ਏ ਤੇ ਬੜਾ ਵਧੀਆ ਗੀਤ ਹੈ ਉਸ ਦੇ ਨਾਲ ਨਾਲ ਤੁਹਾਨੂੰ ਇੱਕ ਅਸੀਂ ਜਾਣਕਾਰੀ ਦਿੰਦੇ ਰਹਿੰਦੇ ਹਾਂ ਰਾਈਨੋ ਫੈਂਸ ਵਾਲਿਆਂ ਦੀ ਰਾਈਨੋ ਫੈਂਸ ਐਂਡ ਡੈਕ ਨਵੀਂ ਫੈਂਸ ਲਗਵਾਉਣੀ ਹੈ ਨਵੀਂ ਡੈਕ ਲਗਵਾਉਣੀ ਆ ਫੈਂਸ ਡੈਕ ਦੀ ਕੋਈ ਰਿਪੇਅਰ ਕਰਾਉਣੀ ਆ ਰਾਈਨੋ ਫੈਂਸ ਦੇ ਬਾਈ ਜੀ ਉਹਨਾਂ ਨੂੰ ਕਾਲ ਕਰੋ ਵੀਰ ਉਹਨੇ ਬਹੁਤ ਸੋਹਣਾ ਕੰਮ ਕਰਦੇ ਆ ਕੀਤਾ ਇਹਨਾਂ ਦਾ ਕੰਮ ਵੀ ਤੁਸੀਂ ਦੇਖ ਲਿਓ ਨੰਬਰ ਇੱਕੋ ਇੱਕ ਹੈ 6472785304320 6478042220 ਨੰਬਰ ਹੈ 6478043220 6478043220 ਦੇ ਉੱਤੇ ਕਾਲ ਕਰੋ ਤੇ ਨਵੀਂ ਫੈਂਸ ਨਵੀਂ ਡੈਕ ਲਈ ਤੁਹਾਡੇ ਲਈ ਹਾਜ਼ਰ ਨੇ ਇੱਕ ਉਸ ਦੇ ਨਾਲ ਨਾਲ ਅਸੀਂ ਤੁਹਾਨੂੰ ਅਕਸਰ ਹੀ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਦਾ ਨੰਬਰ ਦਿੰਦੇ ਹੁੰਦੇ ਹਾਂ ਤੁਸੀਂ ਅਗਰ ਕੰਟਰੈਕਟਰ ਹੋ ਤੁਹਾਨੂੰ ਨਾ ਕੋਈ ਵੀ ਏ ਟੂ ਜ਼ੈਡ ਬਿਲਡਿੰਗ ਦਾ ਸਮਾਨ ਚਾਹੀਦਾ ਡਰਾਈਵਾਲ ਇੰਸੂਲੇਸ਼ਨ HVAC ਦੇ ਮਟੀਰੀਅਲ ਇਲੈਕਟ੍ਰੀਕਲ ਸਪਲਾਈਜ਼ ਫਲੋਰਿੰਗ ਟਾਇਲ ਦੇ ਪ੍ਰੋਡਕਟ ਡੋਰ ਟ੍ਰਿਮ ਮੋਲਡਿੰਗਸ ਤੁਸੀਂ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਤੇ ਜਾਓ 8005 ਡਿਕਸੀ ਰੋਡ ਡਿਕਸੀ ਐਂਡ ਸਟੀਲਸ ਬੜਾ ਹਾਈ ਐਂਡ ਬੜਾ ਲਗਜ਼ਰੀ ਸ਼ੋਰੂਮ ਹੈ ਸਟੀਲਸ ਐਂਡ ਡਿਕਸੀ ਬਰੈਂਪਟਨ ਦੇ ਵਿੱਚ ਡਿਲੀਵਰੀ ਫ੍ਰੀ ਕਰਦੇ ਨੇ ਹਰੇਕ ਪ੍ਰਾਈਸ ਬੀਟ ਕਰਦੇ ਆ 6479610585 6479610585 6471 0585-647-961 0585 ਮੈਨੂੰ ਵੀਕਐਂਡ ਤੇ ਕੁਝ ਇੱਕ ਵਿਆਹਾਂ ਤੇ ਐਮਸੀ ਹੋਸਟ ਕਰਨ ਦਾ ਮੌਕਾ ਮਿਲਿਆ ਤੁਹਾਡੇ ਚੋਂ ਬਹੁਤ ਸਾਰੇ ਸੱਜਣ ਮਿੱਤਰ ਮਿਲੇ ਮੈਂ ਬੜੀ ਵੱਡੀ ਗਿਣਤੀ ਦੇ ਵਿੱਚ ਬੜੇ ਸਾਡੇ ਯੂਨੋ ਜਿੰਨੇ ਵੀ ਕਹਿੰਦੇ ਹੁੰਦੇ ਆ ਕਿ ਸੁਣਨ ਵਾਲੇ ਨੇ ਸਾਰੇ ਕਹਿੰਦੇ ਨਵੀਂ ਯਾਰ ਤੁਹਾਨੂੰ ਦੇਖਿਆ ਪਹਿਲੀ ਯਾਰ ਆ ਬਟ ਤੁਹਾਨੂੰ ਸੁਣਦੇ ਅਸੀਂ ਡੇਲੀ ਆ ਸੋ ਥੈਂਕ ਯੂ ਸੋ ਮਚ ਜਿੰਨੇ ਵੀ ਫੈਮਿਲੀ ਮੈਂਬਰਸ ਫਰੈਂਡਸ ਮਿਲੇ ਅਤੇ ਇਟ ਵਾਜ ਗੁੱਡ ਹਮੇਸ਼ਾ ਗੁੱਡ ਐਕਸਪੀਰੀਅੰਸ ਰਹਿੰਦਾ ਤੁਹਾਨੂੰ ਸਾਰਿਆਂ ਨੂੰ ਮਿਲ ਕੇ ਬੜਾ ਇੱਕ ਨਾ ਖੁਸ਼ੀ ਜਿਹੀ ਮਿਲਦੀ ਆ ਯਾਰ ਕਿੰਨਾ ਪਿਆਰ ਕਿੰਨਾ ਇੱਕ ਹੁਣ ਬਹੁਤ ਸਾਰੀਆਂ ਸਾਡੀਆਂ ਗ੍ਰੈਂਡ ਮਦਰਸ ਉਹਨਾਂ ਦਾ ਆਸ਼ੀਰਵਾਦ ਮਿਲਦਾ ਇਟਸ ਰੀਅਲੀ ਗੁੱਡ ਫੀਲਿੰਗ ਸੋ ਹਮੇਸ਼ਾ ਤੁਹਾਡਾ ਅਸੀਂ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਯਾਦ ਰੱਖਣਾ ਨਾਲ ਦੀ ਨਾਲ ਤੁਸੀਂ ਗਲੋਬਲ ਕੰਫਰਟ ਏਅਰ ਨੂੰ ਜੇ ਕਿਸੇ ਨੇ ਵੀ ਨਵਾਂ ਏ ਸੀ ਲਵਾਉਣਾ ਨਵੀਂ ਫਰਨੈਸ ਲਵਾਉਣੀ ਹੈ ਫਰਨੈਸ ਏ ਸੀ ਨਵਾਂ ਲਵਾਓ ਅਤੇ $1800 ਦਾ ਰੀਬੇਟ ਪਾਓ $1800 ਵਾਪਸ ਤੁਹਾਡੀ ਜੇਬ 'ਚ ਆ ਰਿਹਾ ਠੀਕ ਹੈ ਗਲੋਬਲ ਕੰਫਰਟ ਏਅਰ ਜਾਂ ਏ ਸੀ ਫਰਨੈਸ ਦੀ ਕੋਈ ਰਿਪੇਅਰ ਹੈ 905-790-9080 905-790-9080 905-790-9080 905-790-9080

0: ਸਭ ਨਹੀਂ ਸਾ ਨਹੀਂ ਸਾ ਪ੍ਰੋਗਰਾਮ ਪੰਜਾਬੀ ਦਾ ਤੁਸੀਂ ਸੁਣ ਰਹੇ ਹੋ ਨੰਬਰ ਆਪਣਾ 905-673-3337 ਗੁਰਜੀਤ ਸਿੰਘ ਤੇ ਅਰੈਸਟ ਕੀਤਾ ਗਿਆ ਤੇ ਬਹੁਤ ਸਾਰੇ ਚਾਰਜਸ ਫੇਸ ਕਰ ਰਿਹਾ। ਗੱਡੀਆਂ ਚੋਰੀ ਕੀਤੀਆਂ ਮਿਸੀ ਸਾਗਾ ਦੇ ਅੰਡਰਗਰਾਊਂਡ ਪਾਰਕਿੰਗ ਗਰਾਜਿਸ ਚੋਂ, ਇੱਕ ਮਿਸੀ ਸਾਗਾ ਦੇ ਵਿੱਚ ਤੇ ਪੀਐਲ ਪੁਲਿਸ ਨੇ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਪ੍ਰੋਜੈਕਟ ਟੇਲ ਲਾਈਟ, ਜਿਸ ਵਿੱਚ ਬਹੁਤ ਸਾਰੀਆਂ ਗੱਡੀ ਦੀਆਂ ਚੋਰੀਆਂ ਹੋ ਰਹੀਆਂ ਸੀ ਹਰਨਟੇਰੀ ਤੇ ਬਰਨਮ ਥੋਰਪ ਈਸਟ ਦੀ ਏਰੀਏ ਚ। ਵੀਡੀਓ ਸਰਵੇਲੈਂਸ ਤੇ ਆਟੋਮੇਟਿਡ ਲਾਇਸੈਂਸ ਪਲੇਟ ਰੈਕਗਨੇਸ਼ਨ ਨਾਲ ਬਾਡੀ ਕੈਮਰਾ ਫੁਟੇਜ ਦੇ ਨਾਲ ਹੁਣ ਕਹਿੰਦੇ ਕਿ ਮੁੰਡੇ ਨੂੰ ਅਰੈਸਟ ਕੀਤਾ ਗਿਆ। ਵਾਹ ਬਈ ਵਾਹ। ਤੇ ਕਾਫੀ ਸਾਰੇ ਘਰਾਂ ਚ ਮਿਸੀਸਾਗਾ ਏਰੀਆ ਦੇ ਵਿੱਚ ਕੀ ਫੋਬਸ ਗੱਡੀਆਂ ਦੀਆਂ ਲੱਭੀਆਂ, ਕੀ ਪ੍ਰੋਗਰਾਮਿੰਗ ਡਿਵਾਈਸਿਸ ਲੱਭੀਆਂ, ਗੱਡੀਆਂ ਨਾਲ ਜੁੜੇ ਕੁਝ ਡਾਕੂਮੈਂਟ ਲੱਭੇ, ਫੋਨ, ਕੁਝ ਕੈਸ਼, ਤੇ ਇੱਕ ਮੁੰਡੇ ਨੂੰ ਅਰੈਸਟ ਕੀਤਾ 21 ਸਾਲ ਦਾ ਕਹਿੰਦੇ। ਇੱਕ ਮੁੰਡਾ ਪ੍ਰਿੰਸ ਮਿਸੀਸਾਗਾ ਦਾ, ਉਹਨੂੰ ਵੀ ਚਾਰਜ ਕੀਤਾ ਗਿਆ 22 ਵੱਖਰੇ ਵੱਖਰੇ ਅਫੈਂਸਿਸ ਦੇ ਨਾਲ। ਬੱਲੇ ਬੱਲੇ ਬੱਲੇ ਬੱਲੇ 22 ਅਫੈਂਸਿਸ ਹੈ। ਤੇ ਇੱਕ ਹੋਰ ਮੁੰਡਾ, ਸੋਰੀ ਗੁਰਜੀਤ, ਜਿਹੜਾ ਉਹਨੂੰ ਅਜੇ ਲੱਭ ਰਹੇ ਨੇ। ਮੁੰਡੇ ਹੋ ਯਾਰ, ਇਹਦੇ ਕੰਮਾਂ 'ਚ ਨਾ ਪਓ, ਹਜੇ ਇੰਨੀ ਯਾਰ ਤੁਹਾਡੀ ਯੰਗ ਏਜ ਹੈ, ਯੰਗ ਉਮਰ ਹੈ, ਕੋਈ ਬਿਜ਼ਨਸ ਸ਼ੁਰੂ ਕਰ ਲਓ ਯਾਰ। ਇੰਨੇ ਹੋਣਹਾਰ ਦੇਖੋ ਬੱਚੇ ਨੇ ਸਾਰੇ, ਕੋਈ ਕੰਮ ਕੁੰਮ ਸ਼ੁਰੂ ਕਰੋ, ਬਿਜ਼ਨਸ। ਹੁਣ ਕਿੱਡੇ ਯਾਰ ਆਪਾਂ ਦੇਖ ਰਹੇ ਹਾਂ ਮੁੰਡੇ ਕਿੰਨੀ ਤਰੱਕੀ ਕਰ ਰਹੇ ਆ, ਜਿਹੜੇ ਕੋਈ ਬਿਜ਼ਨਸ ਕਰ ਰਿਹਾ, ਕੋਈ ਆਪਣਾ ਸ਼ੌਂਕ ਪੂਰਾ ਕਰ ਰਹੇ, ਨਾਲੇ ਕੰਮ ਕਰ ਰਹੇ ਨੇ, ਮਿਹਨਤ ਕਰੋ, ਕੰਮ ਕਰੋ ਦੱਬ ਕੇ। ਤੇ ਇੱਥੇ ਤਾਂ ਕੈਨੇਡਾ ਦੇ ਵਿੱਚ ਤਾਂ ਸਕਾਈ ਇਜ਼ ਦ ਲਿਮਿਟ, ਇੰਨਾ ਆਪਾਂ ਕੰਮਾਂ 'ਚ ਪੈਨੇ ਆ। ਸੋਚੋ ਤੁਹਾਡੇ ਮਾਂ ਬਾਪ ਯਾਰ, ਉਹਨਾਂ 'ਤੇ ਕੀ ਇੰਪ੍ਰੈਸ਼ਨ ਜਾਂਦਾ ਵਿਚਾਰੇ, ਜੇ ਕੋਈ ਉਹਨਾਂ ਦੇ ਬੱਚੇ 21-22 ਸਾਲ ਦੀ ਉਮਰ ਦੇ ਵਿੱਚ ਐਡੇ ਵੱਡੇ ਵੱਡੇ ਕ੍ਰਾਈਮ ਕਰ ਕਰਕੇ ਫੜੇ ਜਾਂਦੇ ਆ, ਅਤੇ ਬਾਅਦ ਦੇ ਵਿੱਚ ਪੇਰੈਂਟਸ ਵਿਚਾਰੇ ਯਾਰ ਸਾਰੀ ਜ਼ਿੰਦਗੀ ਉਹਨਾਂ ਦੀ ਵੀ ਤੁਸੀਂ ਰੋਲ ਕੇ ਰੱਖ ਰਹੇ ਹੋ। ਕੰਮ ਕਰੋ, ਮਿਹਨਤ ਕਰੋ, ਤੁਹਾਨੂੰ ਇੰਨਾ ਹੀ ਆ ਯਾਰ ਕਿ ਅਸੀਂ ਬਹੁਤ ਹੀ ਜ਼ਿਆਦਾ ਅਮੀਰ ਬਣਨਾ, ਤਾਂ ਕੋਈ ਨਾ ਕੋਈ ਆਪਣਾ ਸਕਸੈਸਫੁਲ ਬਿਜ਼ਨਸ ਸ਼ੁਰੂ ਕਰੋ। ਹੁਣ ਡਿਫਰੈਂਟ ਡਿਫਰੈਂਟ ਇੰਡਸਟਰੀਜ਼ ਦੇ ਵਿੱਚ ਬਥੇਰੇ ਬੱਚੇ ਨੇ ਯਾਰ ਜਿਹੜੇ ਤਰੱਕੀ ਕਰ ਰਹੇ ਆ, ਜਿਹੜੇ ਮਹਿੰਗੀਆਂ ਗੱਡੀਆਂ ਵੀ ਲੈ ਰਹੇ ਆ, ਵੱਡੇ ਘਰ ਵੀ ਪਾ ਰਹੇ ਆ, ਮਹਿੰਗੇ ਕੱਪੜੇ ਵੀ ਲੈ ਰਹੇ ਆ, ਬਟ ਉਹ ਕਰ ਰਹੇ ਆ ਆਪਣੀ ਇੱਕ ਮਿਹਨਤ ਦੇ ਸਿਰ 'ਤੇ। ਸੋ ਚੋਰੀਆਂ, ਕ੍ਰਾਈਮਸ, ਇਹਨਾਂ ਚੀਜ਼ਾਂ 'ਚੋਂ ਕੱਖ ਨਹੀਂ ਮਿਲਣਾ। ਤੁਹਾਡੀ ਲਾਈਫ ਖਰਾਬ, ਤੁਹਾਡੀ ਫੈਮਿਲੀ ਦੀ ਲਾਈਫ ਖਰਾਬ। 1-2 ਸਾਲ ਕੰਮ ਚੱਲ ਜਾਂਦਾ, ਬੰਦਾ ਥੋੜ੍ਹਾ ਜਿਹਾ ਟੌਰ ਟਪੱਲੇ ਜਿਹੇ 'ਚ ਰਹਿੰਦਾ ਕਿ ਯਾਰ ਮੇਰੇ ਕੋਲ ਆਹ ਹੈ, ਮੇਰੇ ਕੋਲ ਉਹ ਹੈ, ਫਿਰ ਬਾਅਦ ਵਿੱਚ ਫੜੇ ਜਾਂਦੇ ਹੋ ਅਤੇ ਫਿਰ ਸਾਰੀ ਉਮਰ ਦਾ ਪਛਤਾਵਾ। ਸੋ ਪਲੀਜ਼ ਇਹਨਾਂ ਚੀਜ਼ਾਂ ਤੋਂ ਬਚ ਕੇ ਥੋੜ੍ਹੇ ਆ। ਪੇਰੈਂਟਸ ਨੂੰ ਵੀ ਬੇਨਤੀ ਯਾਰ, ਬੱਚਿਆਂ 'ਤੇ ਨਿਗਾਹ ਰੱਖਿਆ ਕਰੋ, ਬੱਚੇ ਕਿੱਥੇ ਆ, ਕੀ ਕਰ ਰਹੇ, ਕਿੱਥੇ ਜਾ ਰਹੇ, ਕਿਹਦੇ ਨਾਲ ਜਾ ਰਹੇ ਆ, ਪਤਾ ਹੁੰਦਾ ਨਹੀਂ, ਆਪਾਂ ਆਪਣੇ ਕੰਮਾਂ 'ਚ ਬਿਜ਼ੀ ਹਾਂ। ਥੋੜ੍ਹੇ ਆ ਥੋੜ੍ਹੇ ਆ ਥੋੜ੍ਹੇ ਆ, ਹੁਣ ਬੱਚਿਆਂ 'ਤੇ ਫੋਕਸ ਕਰਨਾ ਇਹ ਆਪਣਾ ਇੱਕ ਫਰਜ਼ ਬਣਦਾ, ਆਪਣੀ ਇੱਕ ਜ਼ਿੰਮੇਵਾਰੀ ਆ। ਇਹ ਨਹੀਂ ਵੀ ਆਪਾਂ ਕੰਮ ਕਰੀ ਜਾਂਦੇ ਹਾਂ, ਪਤਾ ਨਹੀਂ ਬੱਚੇ ਕਿੱਥੇ ਆ, ਕੀ ਕਰ ਰਹੇ ਆ, ਵਿਗੜਨਾ ਹੀ ਹੈ ਬੱਚੇ ਨੇ, ਹੋਰ ਕੀ ਕਰਨਾ। ਸੋ ਓਕੇ, ਪੈਸ਼ਨ ਰੂਫਿੰਗ ਦਾ ਇੱਕ ਤਾਂ ਨੰਬਰ ਯਾਦ ਰੱਖੋ, ਨਵੀਂ ਰੂਫ ਲਗਵਾਉਣੀ ਹੈ ਤੁਸੀਂ, ਰੂਫ ਦੀ ਰਿਪੇਅਰ ਕਰਵਾਉਣੀ ਹੈ, ਪੈਸ਼ਨ ਰੂਫਿੰਗ ਦੇ ਗੁਰਲਾਲ ਬਾਈ ਜੀ ਨੂੰ ਫੋਨ ਕਰੋ, ਠੀਕ ਹੈ। 6479199413, ਪੈਸ਼ਨ ਰੂਫਿੰਗ 6479199413 'ਤੇ ਗੁਰਲਾਲ ਜੀ ਨੂੰ ਫੋਨ ਕਰੋ। ਨਵੀਂ ਰੂਫ ਹੈ ਜਾਂ ਰੂਫ ਦੀ ਰਿਪੇਅਰ ਹੈ, ਜੇ ਕਿਤੇ ਛੱਤ ਲੀਕ ਹੋਣ ਲੱਗ ਗਈ ਨਾ, ਅਤੇ ਜ਼ਿਆਦਾ ਲੀਕੇਜ ਵੱਧ ਗਈ, ਤਾਂ ਘਰ ਨੂੰ ਬਹੁਤ ਸਾਰੀ ਹੋਰ ਵੀ ਸਟਰਕਚਰਲ ਡੈਮੇਜ ਹੋ ਸਕਦੀ ਹੈ। ਸੋ ਰੂਫ ਰਿਪੇਅਰ ਜਾਂ ਨਵੀਂ ਰੂਫ ਟਾਈਮ ਸਿਰ ਤੁਸੀਂ ਲਗਵਾ ਲਓ। 6479199913, ਪੈਸ਼ਨ ਰੂਫਿੰਗ, 6479199413, ਪੈਸ਼ਨ ਪੈਸ਼ਨ ਪੈਸ਼ਨ ਰੂਫਿੰਗ ਦੀ ਟੀਮ ਦੇ ਨਾਲ ਸੰਪਰਕ ਤੁਸੀਂ ਜ਼ਰੂਰ ਕਰੋ। ਉਸੇ ਨਾਲ ਨਾਲ ਅਸੀਂ ਤੁਹਾਨੂੰ ਇੱਕ ਇਨਫੋਰਮੇਸ਼ਨ ਦਿੰਦੇ ਹੁੰਦੇ ਹਾਂ, ਗਿੱਲ ਫਾਰਮ। ਗਿੱਲ ਫਾਰਮ ਡਿਕਸੀ ਅਤੇ ਕਿੰਗ ਦੇ ਬਿਲਕੁਲ ਕੋਰਨਰ 'ਤੇ ਤੁਹਾਡੇ ਲਈ ਲੋਕੇਟਡ ਹੈ। ਗਿੱਲ ਫਾਰਮ 'ਤੇ ਫਰੈਸ਼ ਚੱਕੀ ਦਾ ਆਟਾ ਤੁਹਾਨੂੰ ਮਿਲ ਰਿਹਾ, ਸਾਰੇ ਨਿਊਟ੍ਰੀਐਂਟਸ ਸੇਵ ਕੀਤੇ ਜਾਂਦੇ ਆ, ਹਾਈ ਇਨ ਫਾਈਬਰ, ਕੋਈ ਫਾਲਤੂ ਦੀ ਪ੍ਰੋਸੈਸਿੰਗ ਨਹੀਂ, ਪੱਥਰ ਦੀ ਚੱਕੀ ਦੇ ਨਾਲ ਪੀਸਿਆ ਹੋਇਆ ਇਹਨਾਂ ਦਾ ਆਟਾ। ਸੋ ਨਾਲ ਦੇਸੀ ਆਂਡੇ, ਦੇਸੀ ਫਾਰਮ ਦਾ ਸ਼ਹਿਦ, ਬਹੁਤ ਸਾਰੀਆਂ ਸਬਜ਼ੀਆਂ, ਮੇਥੇ, ਸਾਗ, ਪਾਲਕ, ਧਨੀਆ, ਬਾਥੂ। ਤੁਸੀਂ ਡਿਕਸੀ ਕਿੰਗ 14085 ਡਿਕਸੀ ਰੋਡ, ਗਿੱਲ ਗਿੱਲ ਗਿੱਲ ਫਾਰਮ 'ਤੇ ਇੱਕ ਵਾਰ ਗੇੜਾ ਜ਼ਰੂਰ ਮਾਰੋ ਅਤੇ ਗਿੱਲ ਫਾਰਮ ਦੀ ਟੀਮ ਤੁਹਾਡੇ ਹਾਜ਼ਰ ਹੈ। ਸੋ ਸਟੂਡੀਓ ਦਾ ਆਪਣਾ ਨੰਬਰ ਹੈ 905-673-3337 905-673-3337 ਅਤੇ ਗੱਲਬਾਤ ਥੋੜ੍ਹੀ ਹੈ ਰੋਇਲ ਆਟੋ ਸੈਂਟਰ। ਕੋਈ ਵੀ ਕਾਰ ਵੈਨ ਟਰੱਕ ਦਾ ਕੰਮ ਹੋਵੇ ਤਾਂ ਯਾਦ ਰੱਖੋ ਰੋਇਲ ਆਟੋ ਸੈਂਟਰ, ਰਿਲਾਇਬਲ, ਅਫੋਰਡੇਬਲ ਅਤੇ ਓਨੈਸਟ ਸਰਵਿਸ, ਜਿੱਥੇ ਕਿ ਮੈਂ ਵੀ ਗੱਡੀਆਂ ਨੂੰ ਲੈ ਕੇ ਜਾਂਦਾ ਰਿਪੇਅਰ ਦੇ ਲਈ। ਰੋਇਲ ਆਟੋ ਸੈਂਟਰ ਟੈਸਲਾ ਦੇ ਵਹੀਕਲਸ 'ਤੇ ਵੀ ਕੰਮ ਕਰਦੇ ਆ। ਕੋਈ ਵੀ ਰਿਪੇਅਰ ਕਿਸੇ ਵੀ ਮੇਕ ਐਂਡ ਮਾਡਲ, ਸੇਫਟੀ ਸਰਟੀਫਿਕੇਸ਼ਨ, ਊਬਰ ਲਿਫਟ ਦੀ ਸੇਫਟੀ ਕਰਾਉਣੀ ਹੈ, ਸਪੈਸ਼ਲਾਈਜ਼ ਕਰਦੇ ਨੇ ਇਲੈਕਟ੍ਰੀਕਲ ਅਤੇ ਕੰਪਿਊਟਰਾਈਜ਼ ਡਾਇਗਨੋਸਟਿਕ ਕੰਮ 'ਚ, ਸਟੀਲਸ ਐਂਡ ਮੈਲਨੀ। ਰੋਇਲ ਆਟੋ ਸੈਂਟਰ ਐਂਡ ਅਮਿਸ਼ਨ ਟੈਸਟਿੰਗ 905-798-1478-905-799-1478-1478। ਰੋਇਲ ਆਟੋ ਸੈਂਟਰ ਤੇ ਗੱਡੀ ਲੈਣੀ ਹੈ, ਕਿਉਂ ਨਾ ਬਈ
1: ਪੰਜਾਬੀ
0: ਲਓ, ਸੋਰੀ ਸੋਰੀ ਇੱਕ ਮਿੰਟ, ਕਿਉਂ ਨਾ ਤੁਸੀਂ ਐਕਿਰਾ ਦੀ ਗੱਡੀ ਲਓ ਤੇ ਏਰੀਅਨ ਮਿਲਸ ਐਕਿਰਾ ਨੂੰ ਕਾਲ ਕਰੋ। ਕਿਸੇ ਨੇ ਵੀ ਅਗਰ ਕਾਰ, ਵੈਨ, ਐਸਯੂਵੀ ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰੀਅਨ ਮਿਲਸ ਐਕਿਰਾ। ਏਰੀਅਨ ਮਿਲਸ ਐਕਿਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ 1 ਸਰਵਿਸ, ਨੰਬਰ 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ, ਵੈਨ, ਐਸਯੂਵੀ ਕੋਈ ਵੀ ਲੈਣਾ ਹੋਵੇ, ਏਰੀਅਨ ਮਿਲਸ ਐਕਿਰਾ 905-825-8000 ਤੇ ਕਾਲ ਕਰੋ। ਵੈਰੀ ਗੁੱਡ। ਸੋ ਸਟੂਡੀਓ ਦਾ ਆਪਣਾ ਨੰਬਰ ਹੈ 905-673-3337 905-673-3337 905-673-3337 ਇੱਕ ਯਾਰ ਮੈਂ ਨਾ ਲਾਈਵ ਕੋਈ ਪਰਫੋਰਮੈਂਸ ਦੇਖ ਰਿਹਾ ਸੀ, ਆਰਟਿਸਟ ਬਿੱਲਾ ਬਖਸ਼ੀ, ਕਿਆ ਯਾਰ ਆਵਾਜ਼ ਹੈ, ਬੱਲੇ ਬੱਲੇ ਬੱਲੇ ਬੱਲੇ। ਮੈਂ ਨਾ ਸੱਚੀ ਕਈ ਆਵਾਜ਼ਾਂ ਨੇ ਸੁਣ ਕੇ ਨਾ ਲੂਹ ਕੰਡੇ ਖੜੇ ਹੁੰਦੇ ਆ। ਬਖਸ਼ੀ ਬਿੱਲਾ ਹੁਣਾਂ ਦੀ ਮੈਂ ਆਵਾਜ਼ ਸੁਣੀ ਲਾਈਵ, ਉਹ ਵੀ ਹੁਣ, ਕਿਉਂਕਿ ਗਾਣਾ ਜਿਹੜਾ ਇਹਨਾਂ ਦਾ ਨਾ ਸੋਨੇ ਰੰਗੀ, ਇੰਨੀ ਸੋਨਾ ਪਾਉਣ ਦੀ ਕੀ ਲੋੜ ਸੀ। ਇਹ ਕਾਫੀ ਚਿਰ ਹੋ ਗਿਆ ਗਾਣੇ ਆਈ ਨੂੰ, ਜਦੋਂ ਮੈਨੀ ਸੰਧੂ ਦੀ ਐਲਬਮ ਰਿਲੀਜ਼ ਹੋਈ ਸੀ, ਮਾਈ ਟਾਈਮ ਖਰੀ ਆਈ ਥਿੰਕ ਐਲਬਮ ਦਾ ਨਾਂ ਸੀ, ਉਹਦੇ 'ਚ ਬੜੇ ਕਮਾਲ ਦੀ ਗੀਤ ਸੀ। ਤੇ ਤੁਸੀਂ ਬਖਸ਼ੀ ਬਿੱਲਾ ਦੀ ਆਵਾਜ਼ ਸੁਣੋ, ਤੁਸੀਂ ਆਪ ਕਹੋਗੇ ਨਵੀ ਬੱਲੇ ਯਾਰ ਕਿਆ ਬਾਤ ਹੈ, ਕਮਾਲ ਹੀ ਕਰ ਦਿੱਤੀ। ਸੋ ਦੋ ਬਹੁਤ ਸੁਣਦੇ ਆ ਤੇ ਫਿਰ ਗੱਲਾਂ ਬਾਤਾਂ ਕੁਝ ਤੁਹਾਡੇ ਨਾਲ ਕਰਨੀਆਂ ਨੇ ਅੱਜ। ਜਸਟ ਸਟੇ ਟਿਊਨਡ। ਗਰੋਸਰੀ ਕਰਨੀ ਹੈ, ਫਰੈਸ਼ ਫੂਡ ਸੈਂਟਰ 12570 ਕੈਨੇਡੀ ਰੋਡ, ਕੈਨੇਡੀ ਅਤੇ ਡੂਗਲ ਦੇ ਬਿਲਕੁਲ ਕੋਰਨਰ ਤੇ ਫਰੈਸ਼ ਫੂਡ ਸੈਂਟਰ ਤੁਹਾਡੇ ਲਈ ਹਾਜ਼ਰ ਹੈ। ਤੇ ਤੁਸੀਂ ਅਗਰ ਇੰਡੀਆ ਜਾਣਾ, ਹੁਣ ਸਪਟੈਂਬਰ, ਅਕਤੂਬਰ, ਨਵੰਬਰ ਦੇ ਵਿੱਚ ਇੰਡੀਆ ਜਾਣਾ ਤਾਂ ਹੈਗਾ ਹੀ ਹੈ ਸਾਰਿਆਂ ਨੇ, ਤੁਸੀਂ ਇੰਡੀਆ ਦੀਆਂ ਟਿਕਟਾਂ ਹੁਣੇ ਲੈ ਲਓ ਦੁਆਬਾ ਟਰੈਵਲ ਤੋਂ 905-796-7800। ਦੁਆਬਾ ਟਰੈਵਲ, ਦੁਆਬਾ ਟਰੈਵਲ 905-796-7800। ਪ੍ਰਾਈਸ ਤਾਂ ਸਭ ਤੋਂ ਵਧੀਆ ਮਿਲਣੀ ਆ, ਇਹਨਾਂ ਦੀ ਸਰਵਿਸ ਬਾਕਮਾਲ ਹੈ। ਕੋਈ ਫਲਾਈਟ ਚੇਂਜ ਕਰਨੀ ਹੁੰਦੀ ਹੈ, ਕੋਈ ਲਾਸਟ ਮੂਮੈਂਟ 'ਤੇ ਕੋਈ ਦਿੱਕਤ ਆਉਂਦੀ ਹੈ, ਤੁਹਾਡੇ ਲਈ ਹਾਜ਼ਰ ਨੇ। ਕਈ ਕੰਪਨੀਆਂ ਨੇ ਫੋਨ ਹੀ ਚੱਕਦੇ ਫਲਾਈਟ ਤੋਂ ਬਾਅਦ, ਇਹਨਾਂ ਨੂੰ ਤੁਸੀਂ ਕਾਲ ਕਰੋਗੇ, ਬਹੁਤ ਵਧੀਆ ਸਰਵਿਸ। 905-796-7800।

0: ਵੀਰ ਮੈਂ ਨੀ ਸੰਧੂ ਦਾ ਵੀ ਇਸ ਐਲਬਮ ਤੋਂ ਬਾਅਦ ਫਿਰ ਚਲੋ ਉਦੋਂ ਇੱਕ ਪਹਿਚਾਣ ਹੋਰ ਹੋਈ ਮੁੰਡਾ ਟੈਲੈਂਟਡ ਬਹੁਤ ਆ ਯਾਰ ਬਹੁਤ ਕਮਾਲ ਦਾ ਮਿਊਜ਼ਿਕ 2012 ਦੀ ਇਹ ਐਲਬਮ ਆ ਇਹਦੇ ਚੋਂ ਹੀ ਕੁਝ ਗਾਣੇ ਇੱਕ ਉਹ ਨਹੀਂ ਸੀ ਗਾਣਾ ਡੋਰ ਨਹੀਂ ਖੁੱਲਣੀ ਬੜਾ ਚੱਲਿਆ ਸੀਗਾ ਹੁਸਨਾ ਦੀ ਸਰਕਾਰ ਵਾਹ ਵੇ ਵਾਹ ਕਾਕੇ ਭੈਣੀ ਵਾਲੇ ਦੇ ਨਾਲ ਬੜਾ ਖੂਬਸੂਰਤ ਗੀਤ ਸੀਗਾ ਬੋਤਲ ਲੈਂਬਰ ਹੁਸੈਨਪੁਰੀ ਨਾਲ ਬੱਲੇ ਬੱਲੇ ਅੱਛਾ ਮੈਂ ਭੁੱਲ ਹੀ ਗਿਆ ਸੀ ਯਾਰ ਏਡੇ ਕਮਾਲ ਦੇ ਗਾਣੇ ਉਸ ਤੋਂ ਬਾਅਦ ਫਿਰ ਇੱਕ ਹੋਰ 2016 ਚ ਮੈਨੀ ਦੀ ਐਲਬਮ ਆਈ ਉਹ ਚ ਗਾਨੀ ਬੜਾ ਚੱਲਿਆ ਯਾਰ ਅਖਿਲ ਦੇ ਨਾਲ ਵਾਹ ਬੜਾ ਕਮਾਲ ਦਾ ਗੀਤ ਸੀਗਾ ਸੋ ਖੈਰ ਪ੍ਰੋਗਰਾਮ ਹੈ ਪੰਜਾਬੀ ਨਾ ਤੇ ਨੰਬਰ ਆਪਣਾ 905-673-3337 ਗੀਤ ਸੰਗੀਤ ਨੂੰ ਆਈ ਹੋਪ ਕਿ ਤੁਸੀਂ ਇੰਜੋਏ ਕਰ ਰਹੇ ਹੋ 905-673-3337 ਆਪਣਾ ਵਨ ਐਂਡ ਓਨਲੀ ਇੱਕੋ ਇੱਕ ਫੋਨ ਨੰਬਰ ਹੈ ਤੇ ਮੈਂ ਕੋਸ਼ਿਸ਼ ਕਰਦਾ ਅੱਜ ਵੀ ਟਾਕ ਔਨ ਮੈਂ ਪਰਮਿੰਦਰ ਜੀ ਨੂੰ ਸੁਜੋਗ ਹੋਮੀ ਕਲੀਨਿਕ ਤੋਂ ਲੈਟ ਮੀ ਟਰਾਈ ਕਿ ਉਹਨਾਂ ਨੂੰ ਲਾਈਨ ਤੇ ਲੈ ਕੇ ਆਈਏ ਤੇ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਸਟੂਡੀਓ ਦਾ ਨੰਬਰ ਹੈ 905-673-3337 ਕੋਈ ਵੀ ਤੁਸੀਂ ਆਪਣੇ ਮਨਪਸੰਦ ਦਾ ਗੀਤ ਸੰਗੀਤ ਲਗਵਾਉਣਾ ਜੀ ਸਦਕੇ ਮੋਸਟ ਵੈਲਕਮ ਆ ਜੀ USA ਅਤੇ ਬੈਲਜੀਅਮ ਦਾ ਮੈਚ ਹੈ ਬੜਾ ਵੱਡਾ ਤੇ ਲੈਟ ਸੀ ਜੇ US ਵਾਲੇ ਜਿੱਤ ਪ੍ਰਾਪਤ ਕਰ ਸਕਦੇ ਸੀਐਟਲ ਸਟੇਡੀਅਮ ਸੀਐਟਲ ਚ ਗੇਮ ਹੋ ਰਹੀ ਹੈ ਤੇ ਬੈਲਜੀਅਮ ਦੀ ਵੀ ਟੀਮ ਬੜੀ ਤਕੜੀ ਹੈ ਯਾਰ ਕੋਈ ਨਿੱਕੀ ਮੋਟੀ ਟੀਮ ਨਹੀਂ ਦੇਖਦੇ ਕੀ ਬਣਦਾ ਸਾਡੇ ਨਾਲ ਦਵਿੰਦਰ ਪਵਾਰ ਜੀ ਜੁੜੇ ਨੇ ਅਕਾਲ ਮੋੜਗੀ ਦੇ ਪਵਾਰ ਸਾਹਿਬ ਵੈਲਕਮ
1: ਬਹੁਤ ਬਹੁਤ ਧੰਨਵਾਦ ਨਵੀਂ ਤੇ ਪੰਜਾਬੀ ਲਹਿਰਾਂ ਨੂੰ ਜੁੜੇ ਸਾਰੇ ਭੈਣਾਂ ਭਰਾਵੀ ਸਤਿ ਸ਼੍ਰੀ ਅਕਾਲ ਤੇ ਗੁੱਡ ਈਵਨਿੰਗ ਸਾਰਿਆਂ ਨੂੰ ਜਲਕਲ ਜੀ ਮੋਰਗੇ ਰਿਗਾਰਡਿੰਗ ਕੋਈ ਵੀ ਕੁਐਸਚਨ ਹੈ ਤੁਸੀਂ ਕਾਲ ਕਰਕੇ ਗੱਲਬਾਤ ਕਰ ਸਕਦੇ ਹਾਂ ਜੀ ਕਾਲ ਕਰਨ ਲਈ ਨੰਬਰ ਹੈ 6478887 ਥੋੜੀ ਜੀ ਗੱਲ ਕਰਾਂਗੇ ਬਹੁਤ ਸਾਰੇ ਭੈਣਾਂ ਭਰਾਵਾਂ ਨੇ ਕਾਲਸ ਆਉਂਦੀਆਂ ਕਿ ਦਫਾ ਜੀ ਸਾਡੀ ਅਪਰੇਜ਼ਲ ਦੀ ਵੈਲਿਊ ਨਹੀਂ ਆ ਰਹੀ ਤੇ ਸਾਡੀ ਮੋਰਗੇ ਰੀਫਾਈਨਾਂਸ ਨਹੀਂ ਹੋਈ ਅਸੀਂ ਪਿਛਲੀ ਵੀਕ ਹੀ ਇੱਕ ਡੀਲ ਕਲੋਜ਼ ਕੀਤੀ ਹੈ ਜਿਹਨਾਂ ਦੀ ਅਪਰੇਜ਼ਲ ਰੀਅਪਰੇਜ਼ਲ ਕਰਕੇ ਦੁਬਾਰਾ ਉਸਨੂੰ ਕਿਸੇ ਬੈਂਕ ਦੇ ਕੋਲੋਂ ਆਪਾਂ ਰੀਫਾਈਨਾਂਸ ਕਰਕੇ ਉਹਨਾਂ ਦਾ ਡੈਟ ਕੰਸੋਲੀਡੇਟ ਕੀਤਾ ਆ ਅਗਰ ਕੋਈ ਭੈਣ ਭਰਾ ਇਹ ਸਿਚੁਏਸ਼ਨ ਚ ਹੈਗੇ ਆ ਜਿਹਨਾਂ ਦੀ ਅਪਰੇਜ਼ਲ ਵੈਲਿਊ ਘੱਟ ਆ ਰਹੀ ਹੈ ਤੇ ਕਾਲ ਕਰਕੇ ਮੇਰੇ ਨਾਲ ਗੱਲਬਾਤ ਕਰ ਸਕਦੇ ਆ ਜੀ 6478887 ਤੇ ਥੋੜੀ ਜਿਹੀ ਗੱਲ ਕਰਾਂਗੇ ਰੇਟਸ ਦੀ ਜਿਹੜੇ ਇਸ ਵੇਲੇ ਇਨਸ਼ੋਰਡ ਰੇਟ ਆ ਸਾਡੇ ਕੋਲ 3.70 ਤੋਂ ਸ਼ੁਰੂ ਹੋ ਰਹੇ ਆ ਇਸੇ ਤਰ੍ਹਾਂ ਸਾਡੇ ਕੋਲ ਜਿਹੜੇ ਕਨਵੈਨਸ਼ਨਲ ਰੇਟ ਆ ਉਹ ਇਸ ਵੇਲੇ 3.89 ਤੋਂ ਸ਼ੁਰੂ ਹੋ ਰਹੇ ਆ ਇਸੇ ਤਰ੍ਹਾਂ ਜਿਹੜੇ ਆ ਅਲਟਰਨੇਟਿਵ ਲੈਂਡਰ ਦੇ ਰੇਟ ਆ 4.89 ਤੋਂ ਸ਼ੁਰੂ ਹੋ ਰਹੇ ਆ ਪ੍ਰਾਈਵੇਟ ਮੋਰਗੇਜ ਦੇ ਰੇਟ ਜਿਹੜੇ ਆ 5.784 ਤੋਂ ਸ਼ੁਰੂ ਹੋ ਰਹੇ ਆ ਡਿਪੈਂਡ ਆ ਹਰ ਬੰਦੇ ਦੀ ਆਪੋ ਆਪਣੀ ਸਿਚੁਏਸ਼ਨ ਹੁੰਦੀ ਆ ਉਹਦੇ ਆਧਾਰ ਤੇ ਉਹਨੂੰ ਜਿਹੜਾ ਰੇਟ ਲੈ ਕੇ ਦਿੱਤਾ ਜਾ ਸਕਦਾ ਹੈ ਜੀ ਕਾਲ ਕਰਨ ਲਈ ਨੰਬਰ ਹੈ 6478887 ਤੇ ਬਾਕੀ ਜਾਂਦੇ ਜਾਂਦੇ ਗੱਲ ਕਰਾਂਗੇ ਘਰ ਦੇ ਉੱਤੇ ਹੋਮ ਇਕੁਇਟੀ ਲਾਈਨ ਲੈਣੀ ਚਾਹੁੰਦੇ ਆ ਤਾਂ ਵੀ ਤੁਸੀਂ ਕਾਲ ਕਰ ਸਕਦੇ ਆ ਮੋਰਗੇਜ ਤੁਹਾਡੀ ਐਜ਼ ਰਹੂਗੀ ਮੋਰਗੇਜ ਬਿਨਾਂ ਤੋੜਨ ਤੋਂ ਘਰ ਦੇ ਉੱਤੇ ਤੁਹਾਨੂੰ ਪੈਸਾ ਤੇ ਲੈਸ ਕਿਉਂ ਲਾਈਨ ਆਫ ਕ੍ਰੈਡਿਟ ਦੇ ਰੂਪ ਚ ਲੈ ਕੇ ਦਿੱਤਾ ਜਾਊਗਾ ਜਾਂ ਇਸ ਤੋਂ ਇਲਾਵਾ ਹੋਰ ਵੀ ਕੋਈ ਫਾਈਨੈਂਸਿੰਗ ਆਪਸ਼ਨ ਆ ਕੋਈ ਟਰੱਕ ਦਾ ਲੋਨ ਕੋਈ ਟ੍ਰੇਲਰ ਦਾ ਲੋਨ ਜਾਂ ਕੋਈ ਆਪਣੇ ਬਿਜ਼ਨਸ ਦੇ ਉੱਤੇ ਲਾਈਨ ਆਫ ਕ੍ਰੈਡਿਟ ਲੈਣੀ ਚਾਹੁੰਦੇ ਆ ਤਾਂ ਵੀ ਤੁਸੀਂ ਮੈਨੂੰ ਕਾਲ ਕਰਕੇ ਗੱਲਬਾਤ ਕਰ ਸਕਦੇ ਆ ਜੀ 6478887 647-988-87-31 ਤੇ ਹਮੇਸ਼ਾ ਇਹ ਗੱਲ ਕਹੀ ਦੀ ਇੱਕ ਵਾਰੀ ਫਾਈਲ ਦੇਖ ਕੇ ਹਾਂ ਕਹਿ ਦਈਏ ਤਾਂ ਆਪਣੇ ਵਾਅਦੇ ਤੇ ਹਮੇਸ਼ਾ ਖਰੇ ਉਤਰੀਦੇ ਜੀ ਬਹੁਤ ਬਹੁਤ ਧੰਨਵਾਦ ਜੀ
0: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ ਨਵੀਂ ਸਿੱਧੂ ਦੇ ਨਾਲ ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475041557 ਵੈਰੀ ਗੁੱਡ ਇੱਕ ਵਾਰ ਫਿਰ ਸਾਡੇ ਹੈੱਡ ਆਫਿਸ ਦਾ ਨੰਬਰ ਦੇਖੋ ਅਸੀਂ ਨਾ ਬੜੇ ਨੰਬਰ ਤੁਹਾਨੂੰ ਦਿੰਨੇ ਆ ਹੁਣ ਕਾਰ ਰਿਪੇਅਰ ਦਾ ਮੋਰਗੇਜ ਦਾ ਡਕਟ ਕਲੀਨਿੰਗ ਦਾ ਕੋਈ ਵੀ ਤੁਹਾਨੂੰ ਨੰਬਰ ਚਾਹੀਦੇ ਹੁੰਦੇ ਆ ਤੁਹਾਨੂੰ ਨਾ ਗੂਗਲ ਕਰਨ ਦੀ ਲੋੜ ਹੈ ਨਾ ਕੋਈ ਇੰਸਟਾਗ੍ਰਾਮ ਟਿਕਟੋਕ ਦੇਖਣ ਦੀ ਲੋੜ ਹੈ ਤੁਸੀਂ ਸਾਨੂੰ ਮੈਸੇਜ ਕਰੋ ਕਿ ਨਵੀਂ ਸਾਨੂੰ ਇਹ ਨੰਬਰ ਚਾਹੀਦਾ ਪਲੀਜ਼ ਕੋਈ ਭੇਜਿਓ ਇੰਸ਼ੋਰੈਂਸ ਕਰਾਉਣੀ ਹੈ ਗੱਡੀਆਂ ਦੀ ਘਰਾਂ ਦੀ ਕੋਈ ਵੀ ਨੰਬਰ ਸਾਡੇ ਤੋਂ ਲਿਆ ਕਰੋ ਨਾਲੇ ਵਧੀਆ ਯਾਰ ਤੁਸੀਂ ਟੈਨਸ਼ਨ ਫਰੀ ਹੋ ਤੁਹਾਨੂੰ ਪਤਾ ਕਿ ਨੰਬਰ ਅਸੀਂ ਤੁਹਾਨੂੰ ਦਿੱਤਾ ਹੋਇਆ ਤੇ ਵਧੀਆ ਭਰੋਸੇ ਵਾਲਾ ਨੰਬਰ ਨਾਲੇ ਤੁਸੀਂ ਲੈ ਸਾਡੇ ਤੋਂ ਰਹੇ ਹੋ ਸੋ ਮੈਂ ਤੁਹਾਨੂੰ ਫਿਰ ਤੋਂ ਦੱਸ ਦਿੰਦਾ ਸਾਡਾ ਇੰਸਟਾਗ੍ਰਾਮ ਪੇਜ ਹੈ ਪੰਜਾਬੀ ਲਹਿਰਾਂ PUNJABILEHRAN ਇੰਸਟਾਗ੍ਰਾਮ ਤੇ ਮੈਸੇਜ ਕਰ ਦਿਓ ਵੀ ਨਵੀਂ ਆਹ ਨੰਬਰ ਚਾਹੀਦਾ ਜਿਹੜੇ ਵੀ ਚਾਹੀਦੇ ਨੇ ਨੰਬਰ ਅਸੀਂ ਤੁਹਾਨੂੰ ਭੇਜ ਦਾਂਗੇ ਇੱਕ ਵਾਰ ਫਿਰ ਪੇਜ ਹੈ ਸਾਡਾ ਪੰਜਾਬੀ ਲਹਿਰਾਂ PUNJABILEHRAN ਇੰਸਟਾਗ੍ਰਾਮ ਪੰਜਾਬੀ ਲਹਿਰਾਂ ਤੇ ਪ੍ਰੋਗਰਾਮ ਦੇ ਦੌਰਾਨ ਵੀ ਕੋਈ ਵੀ ਤੁਸੀਂ ਗੀਤ ਸੰਗੀਤ ਲਗਵਾਉਣਾ ਤੁਸੀਂ ਗਾਣਿਆਂ ਦੀ ਵੀ ਕੋਈ ਰਿਕੁਐਸਟਾਂ ਕਰਨੀਆਂ ਨਾ ਨੋ ਪ੍ਰੋਬਲਮ ਤੁਸੀਂ ਸਾਨੂੰ ਇੰਸਟਾਗ੍ਰਾਮ ਤੇ ਵੀ ਮੈਸੇਜ ਕਰ ਸਕਦੇ ਹੋ ਜੇ ਤੁਹਾਡਾ ਕਾਲ ਕਰਨ ਨੂੰ ਜੀ ਨਹੀਂ ਕਰਦਾ ਕੀ ਹੁੰਦੇ ਆ ਸੱਜਣ ਮਿੱਤਰ ਥੋੜ੍ਹੇ ਜਿਹੇ ਕਹਿੰਦੇ ਨਹੀਂ ਕਿ ਸੰਗਣ ਵਾਲੇ ਇਹਨਾਂ ਵੀ ਯਾਰ ਸਾਨੂੰ ਤਾਂ ਕਾਲ, ਹੁਣ ਮੈਨੂੰ ਨਾ ਵੀਕਐਂਡ ਤੇ ਬੜੇ ਲੋਕ ਮਿਲੇ, ਕੋਈ ਕਹਿੰਦੇ ਨਵੀ ਜੀ ਸੁਣਦੇ ਰੋਜ਼ ਆ ਬਟ ਕਾਲ ਕਰਨ ਨੂੰ ਕਦੇ ਕੋਈ ਹਿੰਮਤ ਜੀ ਨਹੀਂ ਪਈ। ਮੈਂ ਕਾਲ ਕਰਨ ਨੂੰ ਕੀ ਆ, ਤੁਸੀਂ ਕਿਹੜਾ ਕੋਈ ਯੂਨੋ 5,000 ਬੰਦੇ ਦੇ ਮੂਹਰੇ ਖੜ ਕੇ ਕੋਈ ਭਾਸ਼ਣ ਦੇ ਰਹੇ ਹੋ, ਬਸ ਤੁਸੀਂ ਰੇਡੀਓ ਤੇ ਕਾਲ ਕਰ ਰਹੇ ਸੀ। ਕੁਝ ਕੁ ਲੋਕ ਵੈਸੇ ਹੀ ਸੰਗ ਜਾਂਦੇ ਆ, ਚਲੋ ਕੋਈ ਗੱਲ ਨਹੀਂ, ਨੋ ਪ੍ਰੋਬਲਮ। ਜੇ ਕਾਲ ਕਰਨ ਦਾ ਸਮਾਂ ਨਹੀਂ ਲੱਗਦਾ ਸਾਨੂੰ ਮੈਸੇਜ ਵੀ ਕਰ ਸਕਦੇ ਹੋ ਇੰਸਟਾਗ੍ਰਾਮ ਤੇ ਜਾਂ ਐਨੀਵੇਅਰ ਐਲਸ। ਹੁਣੇ ਹੁਣੇ ਮੈਸੇਜ ਆਇਆ, ਲੈ ਬਾਈ ਜੀ ਮੈਨੂੰ ਇੱਕ ਪੁੱਛ ਰਹੇ ਆ ਕਿ ਸਪੋਰਟਸ ਦੇ ਉੱਤੇ ਗੈਂਬਲਿੰਗ ਕਿਵੇਂ ਕਰ ਸਕਦੇ ਹਾਂ। ਹੁਣ ਭਰਾਵਾ ਮੇਰੇ 'ਤੇ ਨਾ ਤੁਸੀਂ ਇੰਨਾ ਬੋਝ ਪਾਓ, ਜੇ ਤੁਸੀਂ ਪੈਸੇ ਲਾ ਤੇ ਵੀ ਇਹ ਟੀਮ ਜਿੱਤੂਗੀ ਉਹ ਜਿੱਤੂਗੀ, ਹਾਰ ਗਏ ਫਿਰ ਤੁਸੀਂ ਮੈਨੂੰ ਕਹੋਗੇ। ਸੋ ਅਸੀਂ ਕੋਈ ਗੈਂਬਲਿੰਗ ਨੂੰ ਪ੍ਰਮੋਟ ਨਹੀਂ ਕਰਦੇ। ਅਸ ਤਾਂ ਯਾਰ ਦੇਖੋ ਸਿੱਧੀ ਜੀ ਗੱਲ ਹੈ, ਮੈਂ ਕੋਈ ਵੱਡਾ ਗੈਂਬਲਰ ਤਾਂ ਹੈ ਨਹੀਂ, ਮੈਂ ਤਾਂ ਕਦੇ $25 ਲਾ ਤੇ ਕਦੇ $5 ਲਾਤੇ $10 ਲਾਤੇ, ਚਲੋ ਇੰਨੇ ਕੁ ਨਾਲ ਜੇ ਕੋਈ $5-10 ਬਣ ਵੀ ਜਾਂਦੇ ਠੀਕ ਹੈ, ਜੇ $5-10 ਹਾਰ ਵੀ ਜਾਏਗਾ ਇਟਸ ਓਕੇ। ਸੋ ਕੋਈ ਬੜੀ ਵੱਡੀ ਗੈਂਬਲਿੰਗ ਤਾਂ ਮੈਂ ਕਰਦਾ ਨਹੀਂ, ਬਟ ਹੈਗੇ ਨੇ ਕੁਝ ਕੁ ਸਕੋਰ ਬੈਟ ਐਪ ਹੈ, ਬੈਟ ਐਪ ਇੱਕ ਹੋਰ ਕਿਹੜੀ ਹੈ, ਬੈਟ 365 ਹੈਗੀ ਹੈ, ਐਂਡ ਆਈ ਡੋਨਟ ਨੋ ਹੋਰ ਦੋ ਚਾਰ ਹੋਣਗੀਆਂ, ਬਟ ਵੀ ਡੂ ਨਾਟ ਪ੍ਰਮੋਟ ਗੈਂਬਲਿੰਗ। ਮੈਂ ਇਹ ਵੀ ਲਿਖਦਾ ਬਾਅਦ ਦੇ ਵਿੱਚ, ਐਵੇਂ ਮੈਨੂੰ ਨਾ ਕੋਈ ਬਲੇਮ ਕਰੇ, ਹੈ ਡਿਸਕਲੇਮਰ ਜਿਹਾ ਵੀ ਦੇਣਾ ਪੈਂਦਾ। ਸੋ ਖੈਰ ਪ੍ਰੋਗਰਾਮ ਹੈ ਪੰਜਾਬੀ ਲੈਣਾ, 905-673-3337 ਨੰਬਰ ਆਪਣਾ, 9056733337 ਤੇ ਗੱਲਾਂ ਬਾਤਾਂ ਤੁਹਾਡੇ ਨਾਲ ਹੋ ਰਹੀਆਂ ਨੇ। ਦੋਖਤਰ ਨੂੰ ਨੰਬਰ ਦੇ ਦਈਏ ਫਿਰ। ਇੱਕ ਤਾਂ ਤੁਸੀਂ ਰਾਜਵੰਤ ਕੌਰ ਨੂੰ ਯਾਦ ਰੱਖੋ, ਰਾਜਵੰਤ ਕੌਰ ਤੁਹਾਡੇ ਆਟੋ ਹੋਮ ਕਮਰਸ਼ਲ ਇੰਸ਼ੋਰੈਂਸ ਦੇ ਮਾਹਰ ਨੇ। ਇੱਕ ਤਾਂ ਇਹ ਯਾਰ 25 ਤੋਂ ਵੱਧ ਕੰਪਨੀਆਂ ਨਾਲ ਡੀਲ ਕਰਦੇ ਆ ਤੇ ਤੁਹਾਨੂੰ 30% ਤੱਕ ਦਾ ਡਿਸਕਾਊਂਟ ਲੈ ਕੇ ਦਿੰਦੇ ਆ। ਹੋਰ ਕੀ ਚਾਹੀਦਾ ਆਪਾਂ ਨੂੰ, ਸਾਰੀਆਂ ਕੰਪਨੀਆਂ ਤੋਂ ਕੋਟ ਲੈ ਕੇ ਤੁਹਾਨੂੰ ਵਧੀਆ ਤੋਂ ਵਧੀਆ ਕੋਟ ਦੇਣਗੇ। ਰਾਜਵੰਤ ਕੌਰ 6474-4735 ਰਾਜਵੰਤ ਕੌਰ 9181। ਹਾਂਜੀ ਬਾਈ ਜੀ, ਹਾਂਜੀ
2: ਕੀਤੀ
0: ਫਿਰ ਤੋਂ ਦੱਸ ਦੂੰਗਾ, ਫਿਰ ਕਰ ਲਿਓ ਫੋਨ। ਹੋਰ ਸੁਣਾਓ।
2: ਮੈਂ ਇੱਕ ਹੋਰ, ਮੈਨੂੰ ਇੱਕ ਪੁਰਾਣਾ ਜਿਹਾ ਕਦੀ ਕਦੀ ਚੇਤੇ ਆਇਆ, ਫਿਰ ਮੈਂ ਭੁੱਲ ਜਾਣਾ। ਇੱਕ ਗਾਣਾ ਸੀ ਸਤਿੰਦਰ ਕੌਰ ਦਾ,
0: ਕਾਗਜ਼ ਵਰਗੀ ਕਿਹੋ ਜਿਹੀ ਹੁੰਦੀ ਆ
2: ਉਹ ਪਤਾ ਨੀ, ਉਹ ਮੀਂਹ ਤੇ ਆ, ਕਹਿੰਦੀ ਮੀਂਹ ਪੈ ਗਈਆਂ ਕਿਣੀਆਂ, ਮੈਂ ਸਾਰੀ ਭਿੱਜ ਗਈ ਤੇ ਕਹਿੰਦੀ ਤੇਰੀ ਕਾਗਜ਼ ਵਰਗੀ ਭਾਬੀ ਮੈਨੂੰ ਛੇੜੀ ਨਾ।
0: ਅੱਛਾ, ਸੁਰਿੰਦਰ ਕੌਰ ਤੇ ਰਮੇਸ਼ ਰੰਗੀਲਾ ਦਾ ਹੈ।
2: ਹਾਂਜੀ ਹਾਂਜੀ,
0: ਚਲੋ ਲਾ ਦੇਗੇ ਵੱਡੇ, ਮੈਂ ਪਹਿਲੀ ਵਾਰ ਸੁਣੇ। ਦੇਖੋ ਕਦੇ ਕੋਈ ਗਾਜਰ ਵਰਗੀ, ਕਦੇ ਕੋਈ ਕਾਗਜ਼ ਵਰਗੀ।
2: ਉਹ ਭਾਜੀ ਜਿਹੜੇ ਪੁਰਾਣੇ ਗੀਤ ਆ ਉਹਦਾ ਸੁਨੇਹਾ ਮਹਾ ਰਿਹਾ।
0: ਹਾਂ ਨਹੀਂ, ਪੁਰਾਣੇ ਗਾਣੇ ਚ ਨਾ ਇਹ ਬੜੀ ਇੱਕ ਵੱਖਰੀ ਜੀ ਰਾਈਟਿੰਗ ਹੁੰਦੀ ਸੀਗੀ।
2: ਹਾਂਜੀ ਹਾਂਜੀ,
0: ਇੱਕ ਹੋਰ ਵੀ ਸੀ, ਇੱਕ ਸੀਗਾ ਤੁਸੀਂ ਕਾਗਜ਼ ਵਰਗੀ, ਗਾਜਰ ਵਰਗੀ, ਇੱਕ ਹੋਰ ਨੀ ਸੀ ਕੋਈ ਢਾਬੇ ਦੇ ਫੁਲਕੇ ਵਰਗੀ ਖਣੀ ਕੋਈ,
2: ਪਤਾ ਨੀ ਮੈਂ ਗਾਜਰ ਵਰਗੀ ਮੇਰੇ ਗਾਜਰ ਰੰਗ ਲਾਲ।
0: ਹਾਂ, ਤੇ ਇੱਕ ਹੋਰ ਵੀ ਸੀਗਾ ਢਾਬੇ ਦੇ ਫੁਲਕੇ ਵਰਗੀ, ਉਹ ਪਤਾ ਨੀ ਕਿਹਨਾਂ ਦਾ ਗੀਤ ਸੀਗਾ,
2: ਰਣਜੀਤ ਕੌਰ ਮਹਾਮਦ।
0: ਹਾਂ, ਇਹ ਹੁਣ ਕਈ ਵਾਰ ਸਮਝ ਨੀ ਲੱਗਦਾ ਢਾਬੇ ਦੇ ਫੁਲਕੇ ਵਰਗੀ ਕਿਹੋ ਜਿਹੀ ਹੁੰਦੀ ਆ।
2: ਉਹ ਫੁਲਕਾ ਫਿਰ ਫੁੱਲ ਜਾਂਦਾ ਨਾ ਜਿਹੜੀ,
0: ਨਹੀਂ ਫਿਰ ਲੇਡੀ ਨੂੰ ਕਿਵੇਂ ਉਹ ਕਹਿ ਰਹੇ ਕਿ ਢਾਬੇ ਦੇ ਫੁਲਕੇ ਵੀ ਉਹ ਥੋੜੀ ਜਿਹੀ ਭਾਰੀ ਆ।
2: ਉਹ ਭਾਰੀ ਆ ਫੁਲਕਾ, ਫਿਰ ਜਦੋਂ ਰੱਖਿਆ ਹੁੰਦਾ ਤਵੇ
0: ਤੋਂ ਫੁੱਲ ਜਾਂਦਾ ਰਹੇ। ਸੋ ਬੰਦਾ ਲੇਡੀ ਨੂੰ ਕਹਿ ਰਹੇ ਵੀ ਤੂੰ ਵੀ ਫੁਲਕੇ ਵਾਂਗੂ ਫੁੱਲੀ ਹੋਈ ਆ, ਹੈ ਅੱਛਾ ਹੋਰ ਨਾ ਇਹ ਤਾਂ ਫਿਰ ਅਗਲੀ ਨੇ ਮਗਰ ਪੈ ਜਾਣਾ ਜੀ ਕਿਸੇ ਨੂੰ ਕਹਿ ਦੋ ਤਾਂ ਤੁਸੀਂ ਢਾਬੇ ਦੇ ਫੁਲਕੇ ਵਰਗੀ
2: ਮਗਰ ਕੀ ਡੰਡਾ ਚੱਕ ਲੈਣਾ
0: ਡੰਡਾ ਚੱਕ ਲੈਣਾ ਚਲੋ
2: ਤੀਹ ਪੈਂਤੀ ਸਾਲ ਹੋ ਗਿਆ ਤੇਰੀ ਅਸੀਂ ਕਰਦੀ ਨੀ
0: ਚਲੋ ਠੀਕ ਹੈ ਥੈਂਕ ਯੂ ਨਹੀਂ ਬਾਕੀ ਯਾਰ ਕਿਸੇ ਕੁੜੀ ਨੂੰ ਕਹਿ ਦੋ ਨਾ ਵੀ ਤੂੰ ਢਾਬੇ ਦੇ ਫੁਲਕੇ ਵਰਗੀਆਂ ਇਹੀ ਹੈ ਫਿਰ ਮਤਲਬ ਵੀ ਕੋਈ ਥੋੜੇ ਜਿਹਾ ਜੇ ਕੋਈ ਭਾਰੀ ਹੋਵੇ ਤਾਂ ਉਹਨੂੰ ਕਹੀਦਾ 1286 ਹੈਲੋ
2: ਮੈਂ
0: ਨਾ ਮੈਂ ਕੱਲ ਪਰਸੋਂ ਵੀ ਕੁਝ ਇੱਕ ਵੈਡਿੰਗ ਰਿਸੈਪਸ਼ਨਸ ਤੇ ਗਿਆ ਤੇ ਉੱਥੇ ਮੈਨੂੰ ਬੜੇ ਯੂ ਨੋ ਤੁਹਾਡੇ ਵਰਗੇ ਯੂ ਨੋ ਵੀਰ ਮਿਲੇ ਜਿਹੜੇ ਕਹਿੰਦੇ ਨਾ ਵੀ ਅਸੀਂ ਵੀ ਇੱਥੋਂ ਦੇ ਬੋਲਣਾ ਪ੍ਰੋਗਰਾਮ ਸੁਣੀਦਾ ਮੈਨੂੰ ਬੜਾ ਵਧੀਆ ਲੱਗਿਆ ਨਹੀਂ ਤਾਂ ਕਦੇ ਸੋਚਿਆ ਨਹੀਂ ਸੀ ਵੀ ਆਪਣੇ ਵੀ ਮੁੰਡੇ ਸੁਣਨਗੇ ਪੰਜਾਬੀ ਪ੍ਰੋਗਰਾਮ ਚਲੋ ਨਹੀਂ ਵਧੀਆ ਹੈ ਦੇਖੋ ਨਾਲੇ ਇੱਕ ਰੌਣਕ ਜਿਹੀ ਲੱਗੀ ਰਹਿੰਦੀ ਹੈ ਗਾਣੇ ਸੁਣ ਕੇ ਵੀ ਬੰਦਾ ਬੋਰ ਹੀ ਹੁੰਦਾ
2: ਸਵੇਰੇ
0: ਟੋਪਿਕ ਤੇ ਮੇਰਾ ਵੀ ਇਹੀ ਓਪੀਨੀਅਨ ਹੈ ਕਿ ਯਾਰ ਆਈ ਥਿੰਕ ਆਪਾਂ ਬਿਨਾਂ ਕਿਸੇ ਗੱਲੋਂ ਹਰੇਕ ਨੂੰ ਸੱਦੀ ਜਾਂਦੇ ਹਾਂ ਮੈਨੂੰ ਵੀ ਇਹੀ ਲੱਗਦਾ ਜਿਹਨਾਂ ਨਾਲ ਤੁਹਾਡੀ ਕੋਈ ਕਨੈਕਸ਼ਨ ਹੈ ਕੋਈ ਕਮਿਊਨੀਕੇਸ਼ਨ ਹੈ ਤੁਸੀਂ ਅਗਲੇ ਨੂੰ ਵਾਕਈ ਦਿਲੋਂ ਪਸੰਦ ਕਰਦੇ ਹੋ ਉਹਨਾਂ ਨੂੰ ਵੀ ਸੱਦੋ ਐਵੇਂ ਨਹੀਂ ਵੀ ਹਰੇਕ ਨੂੰ ਚੱਕ ਕੇ ਸੱਦ ਲਿਆ
2: ਹਾਂਜੀ ਹਾਂਜੀ ਨਹੀਂ ਆਪਣੇ ਨਾ ਹੁਣ ਬਈ ਟ੍ਰੈਂਡ ਚੱਲ ਪਿਆ ਇਹ ਕਿ ਪਹਿਲਾਂ ਹੁੰਦਾ ਸੀ ਵੀ ਜਿੰਨੇ ਘੱਟ ਬੰਦੇ ਨੇ ਓਦਾਂ ਹੀ ਵਿਆਹ ਹੁੰਦਾ ਸੀ ਹਨਾ ਪੁਰਾਣੇ ਟਾਈਮਾਂ 'ਚ ਵੀ ਏਦਾਂ ਹੀ ਹੁੰਦਾ ਸੀ ਆਪਣੇ ਬਜ਼ੁਰਗਾਂ ਨੇ ਵਿਆਹ ਕਰਾਏ ਨੇ ਸੱਤ ਬੰਦੇ ਜਾਂਦੇ ਸੀ ਵਿਆਹ ਕੇ ਆ ਜਾਂਦੇ
0: ਵਾਕੀ ਦਿਲੋਂ ਨੀ ਕਿਸੇ ਨਾਲ ਬਣਦੀ ਆਈ ਡੋਂਟ ਕੇਅਰ ਕਿ ਮੈਂ ਉਹਨਾਂ ਨਾਲ ਬੜੀ ਕੋਈ ਬੋਲ ਚਾਲ ਰੱਖਾਂ ਆਈ ਫੀਲ ਲਾਈਕ ਆਮ ਵੇਸਟ ਆਫ ਟਾਈਮ ਹੀ ਹੈ ਜਿਹਨੂੰ ਆਪਣੇ ਇੱਥੋਂ ਦੇ ਬੋਰਨ ਬੱਚੇ ਵੀ ਸੁਣ ਰਹੇ ਆ ਪੰਜਾਬੀ ਨੀ ਵਧੀਆ ਦੇਖੋ ਕਿੰਨਾ ਮੁੰਡਾ ਬੋਲਦਾ ਕਿਆ ਬਾਤ ਹੈ ਨਹੀਂ ਰੀਸਾ ਬੜੀ ਯਾਰ ਖੁਸ਼ੀ ਮਿਲਦੀ ਹੈ ਹਮੇਸ਼ਾ ਮੈਨੂੰ ਇਸ ਗੱਲ ਦਾ ਬਹੁਤ ਮਾਣ ਹੈ ਕਿ ਜਦੋਂ ਬੱਚੇ ਸੁਣਨ ਲੱਗ ਜਾਣ ਨਾ ਆਪਣੇ ਪੰਜਾਬੀ ਪ੍ਰੋਗਰਾਮ ਆਪਾਂ ਨੂੰ ਹੋਰ ਕੀ ਚਾਹੀਦਾ ਇਹਦੇ ਨਾਲ ਇਹ ਆਪਾਂ ਨੂੰ ਪਤਾ ਲੱਗਦਾ ਕਿ ਆਪਣੀ ਜਿਹੜੀ ਬੋਲੀ ਹੈ ਆਪਣਾ ਕਲਚਰ ਹੈ ਵੀ ਉਹ ਯਾਰ ਹਜੇ ਵੀ ਜਿਉਂਦਾ ਆਪਾਂ ਨੂੰ ਡਰ ਹੁੰਦਾ ਨਾ ਕਿ ਕਿਤੇ ਬੱਚੇ ਪੰਜਾਬੀ ਬੋਲਣੋਂ ਹੜ ਨਾ ਜਾਣ ਯੇ ਨਾ ਹੋ ਜਾਵੇ ਵੋ ਨਾ ਹੋ ਜਾਵੇ ਅਸੀਂ ਹੈਗੇ ਹਾਂ ਯਾਰ ਤੁਸੀਂ ਟੈਨਸ਼ਨ ਕਾਹਨੂੰ ਲੈਂਦੇ ਹੋ ਸੋ ਮਿਸਟਰ ਸਿੰਘ ਪੀਜ਼ੇ ਦੀ ਡੀਲ ਤੁਹਾਨੂੰ ਦਿੰਦੇ ਹਾਂ ਮਿਸਟਰ ਸਿੰਘ ਪੀਜ਼ਾ 100% ਪਿਓਰ ਵੈਜੀਟੇਰੀਅਨ ਤੇ ਮੀਡੀਅਮ ਪੀਜ਼ਾ ਚਾਰ ਟੋਪਿੰਗ ਇੱਕ ਡਿਪ ਇੱਕ ਸਾਈਡ 24.99 ਲਾਰਜ ਪੀਜ਼ਾ ਚਾਰ ਟੋਪਿੰਗ ਇੱਕ ਡਿਪ ਇੱਕ ਸਾਈਡ 27.99 ਐਕਸਟਰਾ ਲਾਰਜ ਪੀਜ਼ਾ ਚਾਰ ਟੋਪਿੰਗ ਇੱਕ ਡਿਪ ਇੱਕ ਸਾਈਡ 31.99 ਮਿਸਟਰ ਸਿੰਘ ਪੀਜ਼ਾ 905-504-4000 905-500-4000 905-500-4000 ਮਿਸਟਰ ਸਿੰਘ ਪੀਜ਼ਾ ਮਿਸਟਰ ਸਿੰਘ ਪੀਜ਼ਾ ਨੂੰ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਯਾਦ ਰੱਖੋ ਉਸੇ ਨਾਲ ਨਾਲ ਹਮੇਸ਼ਾ ਤੁਹਾਨੂੰ ਅਸੀਂ ਇੱਕ ਜਾਣਕਾਰੀ ਦਿੰਦੇ ਹੁੰਦੇ ਹਾਂ ਫੈਸ਼ਨ ਆਈ ਕਿਊ ਤੁਹਾਨੂੰ ਹੁਣ ਦੇਖੋ ਵਿਆਹ ਪੂਰੇ ਜ਼ੋਰਾਂ ਸ਼ੋਰਾਂ 'ਤੇ ਚੱਲ ਰਿਹਾ ਨੇਤੀ ਕੋਈ ਨਾ ਕੋਈ ਫੰਕਸ਼ਨ ਹੈ ਟੌਰ ਟੂਰ ਕੱਢੋ ਮੁੰਡਿਓ ਲੇਡੀਜ਼ ਨੇ ਤਾਂ ਲੈ ਲੈਣੇ ਨਵੇਂ ਲਹਿੰਗੇ ਲੂੰਗੇ ਤੁਸੀਂ ਵੀ ਕੋਟ ਪੈਂਟ ਲਓ ਕਸਟਮ ਕੋਟ ਪੈਂਟ ਕਸਟਮ ਕੁੜਤੇ ਪਜਾਮੇ ਫੈਸ਼ਨ ਆਈ ਕਿਊ ਏਅਰਪੋਰਟ ਡੇਰੀ ਕੁਈਨ ਕੈਨੇਡੀ ਮਿਕਵੀਨ ਮੇਫੀਲਡ ਫੈਸ਼ਨ ਆਈ ਕਿਊ 9052-2225 ਫੈਸ਼ਨ ਆਈ ਕਿਊ ਨੂੰ ਤੁਸੀਂ ਜ਼ਰੂਰ ਯਾਦ ਰੱਖੋ ਅਤੇ ਵਿਆਹਾਂ ਦੇ ਟੋਪਿਕ ਦੇ ਮੱਲੀ ਟੈਂਟ ਛੋਟੇ ਤੋਂ ਲੈ ਕੇ ਵੱਡੇ ਸਾਈਜ਼ ਤੱਕ ਦੇ ਸਾਰੇ ਟੈਂਟ ਡਾਂਸ ਫਲੋਰ ਟੇਬਲ ਚੇਰਾਂ ਬਾਰ ਮੱਲੀ ਟੈਂਟ 6479992569 ਮੱਲੀ ਟੈਂਟ ਸਰਵਿਸਿਜ਼ 6479992569 ਮੱਲੀ ਟੈਂਟ ਸਰਵਿਸਿਜ਼

0: ਬਾਬੇ ਬਾ ਓਕੇ ਹੁਣ ਦੋ ਕਾਲਾਂ ਆ ਗਈਆਂ ਕਿ ਨਵੀਂ ਸਵੇਰ ਦੇ ਟੌਪਿਕ ਸਵੇਰ ਦੇ ਟੌਪਿਕ
1: ਲਹਿਰਾਂ
2: This is AM 530 CHLO AM serving Brampton, Mississauga, Toronto, the GTA and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: is AM 530. CHLO AM. Serving Brampton, Mississauga, Toronto, the GTA, and the world at AM530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: यादा दे संतूरी सफर दा हम सफर सांझा विरसा
2: गीत संगीत देश दुनिया दिया ताजा तरीन जानकारियां नाल लबरेज महकांदी सौगात वंडदा सांझा विरसा
1: सोमवार तो शुक्रवार 5:30 AM ते सवेरे 4 बजे तो 5 बजे तक
3: बिजनेस दे प्रचार ते प्रसार लई संपर्क करो
2: सांझा विरसा दी टीम नो 647-835-5294
4: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਮ੍ਰਿਤ ਵੇਲੇ ਦਾ ਜਾਗਣਾ ਜੇ ਕੋਈ ਜਾਗੇ ਨਿਤ ਇੱਕ ਵਧੇਂਦੀ ਆਰਜੂ ਦੂਜਾ ਸਾਹਿਬਾ ਵਿੱਚ ਚਿੱਤ ਦੇ ਮਹਾਂਵਾਕਾਂ ਅਨੁਸਾਰ ਸਾਰੇ ਹੀ ਨਗਰ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਭਾਈ ਅੰਮ੍ਰਿਤ ਵੇਲਾ ਹੋ ਗਿਆ 4 ਵਜ ਗਏ ਉੱਠੋ ਇਸ਼ਨਾਨ ਪਾਣੀ ਕਰੋ ਗੁਰੂ ਘਰ ਚ ਹਾਜ਼ਰੀਆਂ ਲਵਾਓ ਤੇ ਗੁਰੂ ਦੇ ਜਸ ਗਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ

0: ਟਰੱਕ ਸੇਲ ਵਾਲਿਆਂ ਕੋਲ ਜਾ, 12 ਮਹੀਨੇ ਕੰਮ ਪਾਓ ਤੇ ਨਾਲੇ ਚੰਗੇ ਡਾਲਰ ਕਮਾਓ।
1: ਕਵਾਲਟੀ ਲੌਜਿਸਟਿਕ ਇੰਕ, ਜਿਨ੍ਹਾਂ ਨੂੰ ਪਾਲ ਹੈ ਕਾਬਲ ਤੇ ਇਮਾਨਦਾਰ ਟਰੱਕ ਡਰਾਈਵਰਸ, ਟਰਾਲਾ ਡਰਾਈਵਰਸ ਤੇ ਓਨਰ ਆਪਰੇਟਰਸ ਦੀ। ਵਧੇਰੇ ਜਾਣਕਾਰੀ ਲਈ ਕਵਾਲਟੀ ਲੌਜਿਸਟਿਕ ਇੰਕ ਦੇ ਜਸਵੀਰ ਹੋਰਾਂ ਨੂੰ ਕਾਲ ਕਰੋ
0: 416-717-2929
1: 416-717-2929 ਕਵਾਲਟੀ ਲੌਜਿਸਟਿਕ ਇੰਕ, 14 ਸਟੇਨਵੇ ਬੁਲੇਵਾਰਡ ਯੂਨਿਟ 4, ਈਟੋਬੀਕੋ।
2: ਓਹੋ, ਸਰਦੀ ਚ ਹੀਟ ਨਹੀਂ ਚਲਦੀ ਤੇ ਗਰਮੀ ਚ ਏਸੀ।
3: ਲੈ ਆਪਾਂ ਹੁਣੇ ਕਰਦੇ ਹਾਂ ਸੰਧੂ ਸਾਹਿਬ ਨਾਲ ਗੱਲ ਤੇ ਕਰਦੇ ਹਾਂ ਮਸਲੇ ਦਾ ਹੱਲ।
2: ਏਸੀ, ਫਰਨੇਸ, ਗੈਸ ਲਾਈਨ, ਵਾਟਰ ਹੀਟਰ ਜਾਂ ਹਿਊਮਿਡੀਫਾਇਰ ਸਰਵਿਸ ਜਾਂ ਇੰਸਟਾਲੇਸ਼ਨ, ਨਵ ਏਅਰ ਕੰਫਰਟ ਤੇ ਜਤਿੰਦਰ ਸੰਧੂ ਨੂੰ ਕਾਲ ਲਾਓ ਤੇ ਲਾਈਫ ਚ ਕੰਫਰਟ ਪਾਓ। ਕਾਲ 647-706-6640
4: 647-706-6640
0: ਭਾਜੀ, ਅੱਜ ਘਰੇ ਤੰਦੂਰੀ ਬਣਾਓ, ਪਰ ਜੋ ਸਵਾਦ ਤੰਦੂਰੀ ਬੁਆਇਜ਼ ਦੇ ਆਉਣਾ ਉਹ ਘਰੇ ਨਹੀਂ ਬਣ ਪਾਉਣਾ।
1: Hi guys, enjoy karo Tandoori Boys. Veg, non-veg, swadle tandoori khane le pahuncho Tandoori Boys.
0: Sanja Virsa Radio da reference dein te pao 10% discount. Paath jago ate wedding le aaj hi catering book karo 905-956-2111 905-451-9200. Serving you from 3 locations.
5: ਓਏ ਟਰੱਕ ਕਾਲਾ ਲਿਆ, ਜਦੋਂ ਵੇਖੋ ਇਹਦੀਆਂ ਕਮਾਨੀਆਂ ਢਲੀਆਂ ਰਹਿੰਦੀਆਂ, ਕੀ ਕਰਾਂ
6: ਮੈਂ। ਸੁਣਿਆ ਜੀ ਆਪਣੇ ਪੰਜਾਬੀ ਭਰਾਵਾਂ ਜੇ ਅਤੇ ਗੈਰੀ ਨੇ ਖੋਲ ਦਿੱਤੀ ਹੈ GTA ਵਿੱਚ ਟਰੱਕਾਂ ਦੇ ਸਪ੍ਰਿੰਗਾਂ ਦੀ ਪਹਿਲੀ ਸ਼ਾਪ PNJ ਸਪ੍ਰਿੰਗ ਵੀਲ ਅਲਾਈਨਮੈਂਟ।
7: ਪਹੁੰਚੋ 5330 ਬ੍ਰੈਡਕੋ ਬੁਲੇਵਾਰਡ ਮਿਸੀਸਾਗਾ, ਮੇਨ ਇੰਟਰਸੈਕਸ਼ਨ ਡਿਕਸੀ ਐਂਡ ਮੈਥਸਨ।
8: ਇੱਥੇ ਪੀ ਲਾਈਨ ਲੇਜ਼ਰ ਮਸ਼ੀਨਾਂ ਨਾਲ ਅਲਾਈਨਮੈਂਟ ਤੇ ਨਵੇਂ ਸਟਾਈਲ ਦੀਆਂ ਮਸ਼ੀਨਾਂ ਨਾਲ ਬੈਲੈਂਸਿੰਗ ਕੀਤੀ ਜਾਂਦੀ ਹੈ। ਇੰਨਾ ਹੀ ਨਹੀਂ, 4-wheelers ਅਤੇ 18-wheelers ਦੇ ਟਾਇਰਸ ਦਾ ਖਾਸ ਪ੍ਰਬੰਧ ਵੀ ਹੈ। ਜੇ ਤੁਸੀਂ ਟਰੱਕਾਂ ਤੇ ਟ੍ਰੇਲਰਾਂ ਦੀ ਕਮਾਨੀਆਂ ਦਾ ਤਸੱਲੀ ਬਖਸ਼ ਕੰਮ ਕਰਵਾਉਣਾ ਚਾਹੁੰਦੇ ਹੋ,
6: ਕਾਲ ਕਰੋ JN ਗੈਰੀ ਨੂੰ
8: 905-459-5533
6: 905-459-5533 ਤੇ
8: PNJ ਸਪ੍ਰਿੰਗ ਵੀਲ ਅਲਾਈਨਮੈਂਟ।
9: ਸਾਂਝਾ ਵਿਰਸਾ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਤੁਸੀਂ ਸਾਂਝਾ ਵਿਰਸਾ ਪ੍ਰੋਗਰਾਮ ਦੇ ਵਿੱਚ ਕੋਈ ਵੀ ਤੁਸੀਂ ਆਪਣੀ ਐਡਵਰਟਾਈਜ਼ਮੈਂਟ ਕਰਨੀ ਹੈ, ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ, ਤੇ ਤੁਸੀਂ ਸਾਡੀ ਟੀਮ ਨਾਲ ਸੰਪਰਕ ਕਰ ਸਕਦੇ ਹੋ 647-352-5494-6478355-529-4 ਦੇ ਉੱਪਰ ਤੁਸੀਂ ਸੰਪਰਕ ਕਰ ਸਕਦੇ ਹੋ।

0: ਹੱਥ 'ਚ ਆਈ ਦਾਨਮ ਦੇ ਜਦ ਡੋਰ ਧਰਮ ਦੀ, ਹੋ ਗਈ ਫਿਰ ਪਰਿਭਾਸ਼ਾ ਹੀ ਕੁਝ ਹੋਰ ਧਰਮ ਦੀ। ਕਹਿੰਦਾ ਹੱਥ 'ਚ ਆਈ ਦਾਨਮ ਦੇ ਜਦ ਡੋਰ ਧਰਮ ਦੀ, ਹੋ ਗਈ ਫਿਰ ਪਰਿਭਾਸ਼ਾ ਹੀ ਕੁਝ ਹੋਰ ਧਰਮ ਦੀ। ਖੱਖੜੀਆਂ ਕਰੇਲੇ ਕਰਤਾ ਸਾਰਾ ਹੀ ਸੰਵਿਧਾਨ, ਕਦੇ ਹੁੰਦੀ ਸੀ ਇੱਕ ਸੰਸਥਾ ਸਿਰਮੋਰ ਧਰਮ ਦੀ। ਆਪਣੇ ਗਲ ਸਰੋਪਾ ਪਾਉਣ ਦੇ ਚੱਕਰ ਵਿੱਚ ਸਿਰ ਤੋਂ ਲਾਹ ਕੇ ਲੈ ਗਏ ਚੁੰਨੀ ਚੋਰ ਧਰਮ ਦੀ। ਬਜ਼ੁਰਗਾਂ ਨੇ ਸੀ ਖੂਨ ਵਹਾਇਆ ਮੰਜਰ ਲਈ, ਨੀਂਵ ਮੂਰਖਾਂ ਨੇ ਕਰ ਦਿੱਤੀ ਕਮਜ਼ੋਰ ਧਰਮ ਦੀ। ਕਹਿੰਦਾ ਇੱਲ ਕੁੱਕੜ ਨਹੀਂ ਆਉਂਦਾ ਠੱਗੀ ਮਾਸਟਰ ਨੂੰ, ਅਸੀਂ ਉਸਦੇ ਹੱਥ ਫੜਾਈ ਬਾਗ ਡੋਰ ਧਰਮ ਦੀ। ਆਪਣੇ ਮੂਤ 'ਚ ਆਪ ਤਿਲਕਿਆ ਕਰਮਹੀਣ, ਹੁਣ ਦੁਹਾਈ ਚੁੱਕੀ ਫਿਰਦਾ ਜ਼ੋਰੋ ਜ਼ੋਰ ਧਰਮ ਦੀ। ਪਾਗਲਾਂ ਦੇ ਚੁੰਗਲ ਵਿੱਚੋਂ ਕੱਢ ਲਵੋ ਮਦਹੋਸ਼, ਅਪੀਲ ਹੈ ਸਭ ਨੂੰ ਇੱਕੋ ਹੀ ਪਰ ਜ਼ੋਰ ਧਰਮ ਦੀ। ਕਿਆ ਬਾਤ ਹੈ, ਪਤਾ ਮੈਨੂੰ ਤੂੰ ਆਕੜ ਖੋਰਾਂ, ਪਤਾ ਮੈਨੂੰ ਤੂੰ ਆਕੜ ਖੋਰਾਂ, ਪਰ ਮੈਥੋਂ ਦੂਰ ਨਹੀਂ ਹੁੰਦਾ ਭੋਰਾ। ਥੋੜ੍ਹੀ ਜਿਹੀ ਗੱਲ 'ਤੇ ਰੁੱਸੀ ਜਾਂਦਾ, ਇੱਧਰ ਆ ਮੇਰੇ ਦਿਲ ਦਿਆ ਚੋਰਾ। ਕਹਿੰਦਾ ਜੇ ਮੈਂ ਰੁੱਸੀ ਫਿਰ ਮੁੜ ਨਹੀਂ ਮੰਨਣਾ, ਜੇ ਮੈਂ ਰੁੱਸੀ ਫਿਰ ਨਹੀਂ ਮੰਨਣਾ, ਇਸ਼ਾਰਾ ਤੇਰੇ ਵੱਲ ਕਰਦਾ ਹਾਂ, ਆ ਜਾ ਬਹਿ ਕੇ ਗੱਲ ਕਰਦੇ ਹਾਂ, ਮਸਲੇ ਦਾ ਕੋਈ ਹੱਲ ਕਰਦੇ ਹਾਂ। ਗਿਆ ਬਾਤ ਆ ਭੁੰਸੀ ਸਾਹਿਬ, ਹਰ ਸਵਾਲ ਦਾ ਜਵਾਬ ਨਹੀਂ ਹੁੰਦਾ, ਹਰ ਖਿੜਿਆ ਫੁੱਲ ਗੁਲਾਬ ਨਹੀਂ ਹੁੰਦਾ, ਹੋਰ ਸੱਜਣ ਭਾਵੇਂ ਬੇਈਮਾਨ ਹੀ ਦਿਲ ਦੇ, ਹੁਣ ਸੱਜਣ ਭਾਵੇਂ ਬੇਈਮਾਨ ਹੀ ਦਿਲ ਦੇ, ਫਿਰ ਵੀ ਸੱਜਣਾ ਨਾਲ ਹਿਸਾਬ ਨਹੀਂ ਹੁੰਦਾ, ਫਿਰ ਵੀ ਸੱਜਣਾ ਨਾਲ ਹਿਸਾਬ ਨਹੀਂ ਹੁੰਦਾ। ਇਹਨਾਂ ਸਤਰਾਂ ਨੂੰ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸਾਂਝਾ ਵਿਰਸਾ, ਮੈਂ ਤੁਹਾਡਾ ਹੋਸਟ ਦੋਸਤ ਅਜੀਤ ਸਿੰਘ ਨੇ ਜੁੜਿਆ, ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ ਨਮਸਤੇ, ਗੁੱਡ ਮਾਰਨਿੰਗ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਿਨ ਮੰਗਲਵਾਰ 7 ਜੁਲਾਈ 2026 ਦੀ ਸਵੇਰ ਦਾ ਪ੍ਰੋਗਰਾਮ ਸੰਧਿਆ ਵਿਰਸਾ ਲੈ ਕੇ ਹਾਜ਼ਰ ਹਾਂ। ਹਰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 4 ਵਜੇ ਤੋਂ ਲੈ ਕੇ 5 ਵਜੇ ਤੱਕ 530 AM ਦੀ ਫ੍ਰੀਕੁਐਂਸੀ ਤੁਸੀਂ ਪ੍ਰੋਗਰਾਮ ਸੰਧਿਆ ਵਿਰਸਾ ਸੁਣਦੇ ਹੋ। ਉਮੀਦ ਕਰਦਾ ਤੁਹਾਨੂੰ ਅੱਜ ਦਾ ਪ੍ਰੋਗਰਾਮ ਪਸੰਦ ਆਵੇਗਾ। ਅੱਜ ਦੇ ਟੈਂਪਰੇਚਰ ਦੀ ਜੇ ਗੱਲਬਾਤ ਕਰੀਏ, ਇਸ ਵਕਤ ਮਿਸਿਸਾਗਾ 'ਚ ਮਾਲਟਨ 'ਚ ਪੀਅਰਸਨ ਟੋਰਾਂਟੋ ਦੇ ਬਿਲਕੁਲ ਨੇੜੇ ਜੜ੍ਹਾਂ ਦੇ ਵਿੱਚ 20 ਟੈਂਪਰੇਚਰ ਫੀਲ ਲੈ ਕੇ ਬੀਏ ਕਰਦੇ ਹਾਂ, ਬਹੁਤ ਸੋਹਣਾ ਵੈਦਰ ਆ ਪਰ। ਅਤੇ ਦੁਪਹਿਰ ਨੂੰ 26 ਆ, ਸ਼ਾਮ ਨੂੰ 28 ਆ, ਰਾਤ ਨੂੰ 24 ਆ। 5:44 ਦੇ ਸੂਰਜ ਸਾਹਿਬ ਜੀ ਆਪਾਂ ਦੇਣਗੇ ਦਰਸ਼ਨ, ਅਤੇ 9:02 ਦੇ ਸ਼ਾਮ ਨੂੰ ਅਲੋਪ ਹੋ ਜਾਣਗੇ। ਅਤੇ ਸਟੂਡੀਓ ਦੇ ਵਿੱਚ ਤੁਸੀਂ ਕੋਈ ਗੱਲਬਾਤ ਕਰਨੀ ਚਾਹੁੰਦੇ 905-673-3337, ਕਿਉਂਕਿ ਵੀਕਐਂਡ ਵੀ ਪਰਸੋਂ ਲੰਘ ਕੇ ਗਿਆ, ਕੱਲ੍ਹ ਫਿਰ ਮੰਡੇ ਸੀ, ਕੱਲ੍ਹ ਵੀ ਮੇਰੀ ਤੁਹਾਡੇ ਨਾਲ ਗੱਲਬਾਤ ਨਹੀਂ ਹੋਈ। ਅਤੇ ਕੋਈ ਟ੍ਰੈਫਿਕ ਦੇ ਵਿਘਨ ਦੇਖ ਜਾਓ, ਟ੍ਰੈਫਿਕ ਦੀ ਗੱਲਬਾਤ ਕਰਦੇ ਹੋ, ਕਰਨੀ ਚਾਹੁੰਦੇ ਹੋ, ਕੋਈ ਕਿਤੇ ਰੋਡ ਬਲੋਕ ਕੰਸਟਰਕਸ਼ਨ ਕਿਤੇ ਚੱਲਦੀ ਹੈ, ਕਿਤੇ ਪੁਲਿਸ ਵਾਲਿਆਂ ਨੇ ਨੀਲੀਆਂ ਲਾਲ ਪੀਲੀਆਂ ਹਰੀਆਂ ਬੱਤੀਆਂ ਲਾ ਕੇ ਗੱਡੀ ਗੁੱਡੀ ਘੇਰੀ ਹੋਈ ਹੈ ਕੋਈ ਆਪਣੇ ਵਰਗੇ ਗਰੀਬ ਦੀ, ਐਂ ਕਹਿ ਲਓ ਪੰਜਾਬੀ 'ਚ, ਅਤੇ ਫਿਰ ਭਾਈ 100-150 ਨੂੰ 200 ਨੂੰ ਹੱਥ ਤਾਂ ਲੱਗੂਗੇ, ਹੈ ਨਾ। ਘੱਟੋ ਘੱਟ ਪੈਣ ਤਾਂ ਹੈਗੇ ਹੀ ਆ ਜੇ ਪੱਕੇ, ਹੋਰ ਨਹੀਂ ਜੇ ਘੇਰੇ ਲਈ, ਪਰ ਕਈ ਵਾਰ ਛੱਡ ਵੀ ਦਿੰਦੇ ਹੁੰਦੇ ਵਾਰਨਿੰਗ ਦੇ ਕੇ, ਦੇਖ ਲਿਓ ਬਚ ਬਚਾ ਕੇ ਜਿੰਨਾ ਕੁ ਹੋ ਸਕਦਾ। ਬਸ ਦਾਰੂ ਪੀ ਕੇ ਪਲੀਜ਼ ਗੱਡੀ ਨਾ ਚਲਾਇਆ ਕਰੋ, ਜਿਹੜੇ ਫੜੇ ਜਾਂਦੇ ਆ ਉਹ ਵੀ, ਉਹਨਾਂ ਦੀਆਂ ਵੀ ਗੱਲਾਂ ਆਪਾਂ ਹੀ ਕਰਦੇ ਹਾਂ, ਕੱਲ੍ਹ ਨੂੰ ਕੋਈ ਆਪਣੀਆਂ ਕਰ ਸਕਦਾ, ਫਿਰ ਇਹ 'ਚ ਕੋਈ ਸ਼ੱਕ ਨਹੀਂ, ਹੈ ਨਾ, ਜਿੰਨਾ ਕੁ ਹੋ ਸਕੇ। ਚਲੋ 905-673-3337, ਕੋਈ ਟ੍ਰੈਫਿਕ ਹਾਈਵੇ 'ਤੇ ਵੀ ਜਾਮ ਆ, ਕੋਈ ਲੋਕਲ ਸਟੇਟਾਂ 'ਤੇ ਜਾਮ ਆ, ਤਾਂ ਜ਼ਰੂਰ ਤੁਸੀਂ ਦੱਸ ਦਿਓ ਭਾਈ, ਵੀ ਆਪਾਂ ਸ਼ੇਅਰ ਕਰ ਸਕਦੇ ਹਾਂ ਗੱਲਬਾਤ। 905-673-3337 ਪ੍ਰੋਗਰਾਮ ਨੂੰ ਫੋਨ ਦੇ ਉੱਪਰ ਸੁਣਨਾ 416-477-2040, ਅਤੇ ਜੇ ਤੁਸੀਂ ਮੈਸੇਜ ਪਾਉਣਾ ਵਟਸਐਪ ਕਰਨਾ ਫਿਰ 647-835-5594, 6478355294, 'ਤੇ ਐਨੀ ਟਾਈਮ ਮੇਰੇ ਨਾਲ ਗੱਲਬਾਤ ਕੀਤੀ ਜਾ ਸਕਦੀ ਆ। ਬਾਈ ਦਾ ਵੇ ਕਿਸੇ ਵਕਤ ਮੈਂ 100 ਜਾਂਦਾ, ਮਤਲਬ ਕਿਸੇ ਵਕਤ ਕੀ ਹੁਣ ਇੱਥੋਂ ਜਾ ਕੇ ਸੌਣਾ ਹੀ ਆ, ਅਤੇ ਫਿਰ ਭਾਈ ਤੁਸੀਂ ਜੇ ਤੁਹਾਡੇ ਅਰਜੈਂਟ ਹੁੰਦਾ ਤਾਂ ਬੈੱਲ ਮਾਰ ਲਿਆ ਕਰੋ, ਕੋਈ ਚੱਕਰ ਨਹੀਂ, ਡੋਂਟ ਵਰੀ, ਫਿਰ ਐਡੀ ਵੀ ਨਹੀਂ ਗੱਲ, ਹੈ ਨਾ। ਪਰ ਜੇ ਨਹੀਂ ਅਰਜੈਂਟ ਹੁੰਦਾ ਫਿਰ ਤੁਸੀਂ ਚਾਹੇ ਮੈਸੇਜ ਪਾ ਦਿਆ ਕਰੋ, ਜਦ ਵੀ ਮੈਂ 1:30 ਉੱਠਦਾ ਫਿਰ ਮੈਂ ਤੁਹਾਨੂੰ ਰਿਪਲਾਈ ਕਰ ਦੂੰਗਾ ਉਹਦਾ, ਜੋ ਵੀ ਤੁਸੀਂ ਹੋਇਆ ਕੁਐਸਚਨ, ਹੈ ਨਾ। ਬਾਕੀ ਜੇ ਅਰਜੈਂਟ ਹੋਵੇ ਆਪਾਂ ਹਾਜ਼ਰ, ਮੈਂ ਨਹੀਂ ਵਖਦਾ, ਚਾਹੇ ਫਿਰ ਸੌਣ ਨੂੰ ਬਣਾ ਮਿਲੇ, ਐਡੀ ਵੀ ਨਹੀਂ ਗੱਲ, ਫਿਰ ਸੌਣ ਸੌਣ ਦੀ ਨੀਂਦ ਤਿਆਗ ਦਾਂਗੇ ਤੁਹਾਡੇ ਪਿੱਛੇ, ਬਸ ਚੱਕ ਦਾਂਗੇ ਫੱਟੇ ਆਪਾਂ, ਦੱਬ ਦਾਂਗੇ ਕਿੱਲੀ, ਆ ਜਾਓ ਕਰਾਂ ਕਰੀਏ ਗੱਲਾਂ ਬਾਤਾਂ। ਅੱਛਾ, ਵੀਕਐਂਡ 'ਤੇ ਮੈਂ, ਚਲੋ ਕੱਲ੍ਹ ਦੀ, ਕੱਲ੍ਹ ਪ੍ਰੋਗਰਾਮ ਤੁਸੀਂ ਸਾਰਿਆਂ ਨੇ ਰਲ ਮਿਲ ਕੇ ਕੀਤਾ, ਮੈਂ ਵੀ ਸੁਣਿਆ, ਬਹੁਤ ਸੋਹਣਾ ਸੀ। ਆਪਣੇ ਰਮਨਦੀਪ ਦਾ ਬਹੁਤ ਬਹੁਤ ਥੈਂਕ ਯੂ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ। ਅਤੇ ਪਰਸੋਂ ਫਿਰ ਸ਼ਨੀਵਾਰ ਨੂੰ ਉਹਨਾਂ ਕਬੱਡੀ ਟੂਰਨਾਮੈਂਟ ਸੀਗੇ ਕੈਨ ਸਿੱਖ ਵਾਲਿਆਂ ਦੇ, ਉਹ ਵੀ ਦੇਖਣ ਦਾ, ਜਾਣ ਦਾ ਮੌਕਾ ਮਿਲਿਆ। ਅਤੇ ਉੱਥੇ ਫਿਰ ਕਾਫੀ ਸਾਰੇ ਦੋਸਤ ਮਿੱਤਰ ਕਾਫੀ ਮਿਲੇ ਜਿਹੜੇ ਮੈਨੂੰ ਜਾਣਦੇ ਸੀ, ਮਤਲਬ ਆਪਾਂ ਨੂੰ ਰੋਜ਼ ਸੁਣਦੇ ਹਾਂ, ਹੈ ਨਾ, ਤੁਸੀਂ ਜਿਵੇਂ ਰੋਜ਼ ਕਾਲ ਕਰਦੇ ਹੋ ਸੁਣਦੇ ਹੋ, ਕਈ ਜਣੇ ਕਾਲ ਮਤਲਬ ਕਾਲ ਨਹੀਂ ਕਰਦੇ ਜਾਂ ਮੈਸੇਜ ਨਹੀਂ ਪਾਉਂਦੇ, ਜਿਵੇਂ ਹੁਣ ਜਿਵੇਂ ਜਸਪ੍ਰੀਤ ਸੰਘਾ ਦੇ ਕੁੜੀ ਆ, ਮਤਲਬ ਉਹਦਾ ਮੈਂ ਮੈਸੇਜ ਪੜ੍ਹਿਆ ਜਿਹੜਾ ਲਾਸਟ 'ਚ ਮੈਂ ਪੜ੍ਹਿਆ ਸੀ, ਹਰਮਨ ਭਾਅ ਜੀ ਦੇ ਭੇਜੇ ਹੋਏ ਸਾਰੇ ਮੈਸੇਜ ਆਪਾਂ ਰੋਜ਼ ਪੜ੍ਹਦੇ ਹੀ ਹਾਂ, ਪਹਿਲਾਂ ਸਭ ਨੂੰ ਪਤਾ ਹੀ ਹੈ, ਚਲੋ ਰੋਜ਼ ਦੀ ਰੂਟੀਨ ਹੈ, ਅਤੇ ਉਹ ਮੈਨੂੰ ਸੰਘਾ ਚੇਤੇ ਆ ਗਿਆ, ਮੈਨੂੰ ਬਾਈ ਜੀ ਉੱਥੇ ਸੰਘਾ, ਮੈਨੂੰ ਫਸਟ ਨਾਮ ਉਹਨਾਂ ਦਾ ਭੁੱਲ ਗਿਆ, ਉਹ ਮਿਲੇ ਸੰਧੂ ਸਾਹਿਬ ਸੀਗੇ ਮੇਰੇ ਨਾਲ, ਅਤੇ ਉਹ ਕਹਿੰਦੇ ਵੀ ਮੈਂ ਸੰਘਾ ਬੋਲਦਾ ਮੂਹਰੇ, ਉਹਨਾਂ ਦਾ ਨਾਮ ਦੱਸਿਆ ਉਹਨਾਂ ਨੇ, ਅਤੇ ਕਹਿੰਦੇ ਮੈਂ ਯਾਰ ਕਾਲ ਨਹੀਂ ਕਦੇ ਕਰਦਾ, ਮੈਂ ਕਿਹਾ ਭਾਅ ਜੀ ਐਂ ਨਾ ਕਰਿਆ ਕਰੋ, ਪਲੀਜ਼ ਕਰ ਲਿਆ ਕਰੋ ਕਾਲ, ਮੈਸੇਜ ਕਰ ਦਿਆ ਕਰੋ, ਕਹਿੰਦਾ ਸਾਨੂੰ ਐਂ ਹੁੰਦਾ ਵੀ ਚੱਲ ਬਾਕੀ ਹੈਗੀ ਨੇ, ਮੈਂ ਕਿਹਾ ਤੁਸੀਂ ਵੀ ਬਾਕੀਆਂ 'ਚ ਰਲ ਜਾਓ ਨਾ, ਬਾਕੀਆਂ ਨੂੰ ਟਾਈਮ ਤਾਂ ਮਿਲਦਾ ਕਿਉਂਕਿ ਫਰੀ ਹੁੰਦੀਆਂ ਗੱਲਾਂ, ਅਤੇ ਜੇ ਤੁਸੀਂ ਵੀ ਵਿੱਚ ਆਓਗੇ ਤਾਂ ਫਿਰ ਸਾਰੇ ਰੌਣਕ ਮੇਲਾ ਵਧੀਆ ਲੱਗਦਾ, ਹੈ ਨਾ, ਮੇਰੀ ਸੱਚੀ ਹੱਥ ਜੋੜ ਕੇ ਅਪੀਲ ਆ, ਬੇਨਤੀ ਆ, ਅਤੇ ਹੁਣ ਵੀ ਐਤਕੀ ਵੀ ਐਤਵਾਰ ਨੂੰ 12 ਤਰੀਕ ਨੂੰ ਮੈਪਲ ਵਾਲਿਆਂ ਨੇ ਕਰਾਉਣਾ ਉੱਥੇ CHA ਕਬੱਡੀ ਟੂਰਨਾਮੈਂਟ, ਅਤੇ ਮੈਂ ਹੁਣੇ ਲਿਖ ਕੇ ਹਟਿਆ ਉਹਨਾਂ ਦੀ ਡਿਟੇਲ ਸਾਰੀ, ਅਤੇ ਉੱਥੇ ਵੀ ਆਪਾਂ ਸਾਰਿਆਂ ਨੇ ਮਿਲਣਾ, ਹੈ ਨਾ, ਜਾਣਾ ਨਾ, ਹਾਂ ਚੱਲਾਂਗੇ ਚੱਲਾਂਗੇ, ਕਿੱਥੇ ਗਿਆ ਪੇਪਰ ਜਿਹਾ, ਅਤੇ ਉਹ ਉਹਨਾਂ ਦੀ ਚਲੋ ਗੱਲਬਾਤ ਕਰ ਲੈਂਦੇ, ਮੈਪਲ ਲੀਫ ਕਬੱਡੀ ਕੱਪ ਵਾਲਿਆਂ ਨੇ 12 ਜੁਲਾਈ ਨੂੰ ਦਿਨ ਐਤਵਾਰ ਨੂੰ ਦੇਵ ਮੁੰਡੀ ਸਾਹਿਬ ਨਾਲ ਕਰ ਲਿਓ ਸੰਪਰਕ, 416-710-7000 ਦੇ ਉੱਪਰ, ਉੱਥੇ ਕਾਫੀ ਨੇ ਟੀਮਾਂ, ਮੈਂ ਪੜ੍ਹਦਾ ਨਾ ਅੱਗੇ ਚੱਲ ਕੇ, ਅਤੇ ਜੇ ਤੁਸੀਂ ਜਾਣਾ ਚਾਹੋਗੇ ਤਾਂ ਜ਼ਰੂਰ ਜ਼ਰੂਰ ਜ਼ਰੂਰ ਤੁਹਾਨੂੰ ਜਾਣਾ ਚਾਹੀਦਾ ਉੱਥੇ, ਅਤੇ ਆਪਾਂ ਵੀ ਮਿਲਾਂਗੇ, ਅਤੇ ਮੈਂ ਪਰਸੋਂ ਉੱਦਣ ਫਿਰ ਸ਼ਨੀਵਾਰ ਨੂੰ ਹਾਜ਼ਰੀ ਥੋੜ੍ਹੀ ਓ ਲਾਈ ਸੀਗੀ, ਬੜਾ ਨਹੀਂ ਟਾਈਮ ਮੈਂ ਇੱਥੇ ਰਿਹਾ ਉੱਥੇ ਘੰਟਾ ਕੁ, ਅਤੇ ਫਿਰ ਐਤਕੀ ਜੇ ਬਾਬੇ ਨੇ ਚਾਹਿਆ ਤਾਂ ਜ਼ਿਆਦਾ ਟਾਈਮ ਰਹਿ ਲਾਂਗੇ। ਚਲੋ ਕਰਦੇ ਹਾਂ ਗੱਲਾਂ ਬਾਤਾਂ, ਦੇਖਦੇ ਹਾਂ ਕੀ ਕਹਿੰਦੇ ਹੋ ਤੁਸੀਂ। ਲਖਵਿੰਦਰ ਭਾਈ ਸਤਿ ਸ਼੍ਰੀ ਅਕਾਲ ਜੀ, ਇਹਨੂੰ ਸਵਾਗਤ ਆ।
1: ਸਤਿ ਸ਼੍ਰੀ ਅਕਾਲ ਸਰ ਜੀ,
0: ਕਿੱਦਾਂ ਸਿਹਤਾਂ?
1: ਬਹੁਤ ਵਧੀਆ, ਕਿੱਥੇ ਚੱਲ ਗਏ ਸੀ?
0: ਉਹ ਮੈਂ ਬਸ ਕਿੱਥੇ ਜਾਣਾ, ਇੱਥੇ ਪੰਜਾਬੀ ਚ ਕਹਿ ਲਓ, ਇੱਥੇ ਧੱਕੇ ਖਾਈ ਜਾਣੇ ਆ।
1: ਰਮਨ ਭਾਜੀ
0: ਹਾਂ, ਰਹਿਣਾ ਹੋ ਗਿਆ ਨਾ,
1: ਮੈਂ ਕਿਹਾ ਕਿਆ ਬਾਤ,
0: ਰਮਾ ਕਹਿੰਦੇ, ਰਮਾ ਕਰਤਾ।
1: ਇੱਕ ਭੈਣ ਸਾਡੀ ਸੂਰੀ ਭੈਣ ਨੂੰ ਵੀ ਤੁਸੀਂ ਬਣਾਇਆ ਸੀ, ਉਹ ਵੀ ਬਹੁਤ ਵਧੀਆ ਸੀਗੇ, ਤੇ
0: ਸਾਰੇ ਵਧੀਆ ਸੀ, ਬਿਲਕੁਲ
1: ਸਾਰੇ ਵਧੀਆ, ਜਿਹਦੇ ਨਾਲ ਆਪਾਂ ਗੱਲ ਕੀਤੀ ਸ਼ਿਫਟ ਕਰਨੀ ਚਾਹੀਦੀ, ਵਧੀਆ ਸੀ,
0: ਕੋਈ ਸ਼ੱਕ ਨੀ, ਕਿਉਂਕਿ ਆਪਣੇ ਚ ਆਪਾਂ ਕਿਹੜਾ ਇੱਥੇ ਕੋਈ ਓਲਾ ਰੱਖਦੇ, ਲਿਆ ਕੇ ਆ ਮੰਚ ਤੇ ਬਿਠਾ ਦੀਦਾ ਵੀ ਸਿੱਧਾ ਹੀ, ਚਲੋ ਵੀ ਆਹ ਸੀਟ ਆ ਭਾਈ ਬਹਿ ਜਾਓ, ਇੱਥੇ ਕਰੋ ਜਿਹੜਾ ਕੁਝ ਕਰਨਾ।
1: ਕੋਈ ਭਾਜੀ ਦੋ ਰਾਵਾਂ ਨਹੀਂ ਹੈਗੀਆਂ ਇਹਦੇ ਵਿੱਚ, ਤੁਸੀਂ ਸਹੀ ਹੈ ਤਰੀਕਾ ਤੁਹਾਡਾ ਨਾ, ਬਹੁਤ ਵਧੀਆ, ਤਾਂ ਹੀ ਤੇ ਲੋਕੀ ਪਸੰਦ ਕਰਦੇ
0: ਤੁਹਾਨੂੰ, ਬਿਲਕੁਲ ਉਹ ਪ੍ਰਾਗਤ
1: ਹੋ ਗਿਆ। ਭਾਜੀ ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ,
0: ਥੈਂਕ ਯੂ,
1: ਤੇ ਰਮਨ ਭਾਜੀ ਨੇ ਬਹੁਤ ਤੁਹਾਡੇ ਬਾਅਦ ਵਿੱਚ ਬਹੁਤ ਬਹਿਜਾ ਬਹਿਜਾ ਕਰਾਈ, ਆਪਾਂ ਸਪੋਰਟ ਵੀ ਕੀਤੀ, ਪੂਰੀ ਕਾਲ ਲਾਉਂਦੇ ਰਹੇ ਉਹਨਾਂ ਨੂੰ ਰੋਜ਼,
0: ਬਿਲਕੁਲ ਬਿਲਕੁਲ ਬਿਲਕੁਲ,
1: ਤੇ ਬਹੁਤ ਚੰਗਾ ਲੱਗਦਾ ਭਾਜੀ, ਵਧੀਆ ਗੱਲ ਹੈ, ਤੇ ਬਾਕੀ ਭਾਜੀ ਚੜ੍ਹਦੀ ਕਲਾ ਚਲਾਓ ਮੇਰਾ ਵੀਰ,
0: ਥੈਂਕ ਯੂ ਸਰ,
1: ਬਾਕੀ ਸਾਰੇ ਸਰੋਤੇ ਵੀ ਚੜ੍ਹਦੀ ਕਲਾ ਚ ਰਹਿਣ ਲੱਗ।
0: ਪ੍ਰੇਮ ਭਾਜੀ ਨੰਗਿਆ ਸਤਿ ਸ਼੍ਰੀ ਅਕਾਲ ਜੀ, ਯਾਰ ਤੁਹਾਡੀ ਵੀਡੀਓ ਮੇਰੇ ਕੋਲ ਪਹੁੰਚ ਚੁੱਕੀ ਹੈ ਉਦਣ ਦੀ, ਤੁਸੀਂ ਅਰਲੀ ਸੋਰੀ ਥੋੜਾ ਜਿਹਾ ਲੇਟ ਹੋ ਗਏ, ਮੈਂ ਅਰਲੀ ਨਿਕਲ ਆਇਆ ਸੀ ਉੱਥੋਂ। ਲੀਡਰ ਦਾ ਨਾਮ ਲੈਣ ਲੱਗੇ, ਰਹਿਣ ਦੋ, ਉਹ 5-7 ਗੱਡੀ ਚ ਨਾ ਕੋਟ ਪੱਖੀ ਰੱਖੇ ਹੁੰਦੇ ਸੀ ਉਹਨੇ ਵੱਖ ਵੱਖ, ਕਿਉਂਕਿ ਇੱਕ ਦਿਨ ਚ ਹੁਣ 5-7 ਪ੍ਰੋਗਰਾਮ ਤਾਂ ਆਏ ਜਾਂਦੇ ਆ ਮੰਨ ਲਓ ਲੀਡਰਾਂ ਨੂੰ, ਹੈ ਨਾ, ਤੁਹਾਡੇ ਵਰਗਿਆਂ ਨੂੰ, ਤੇ ਉਹ ਫਿਰ ਇੱਕੇ ਕੋਟ ਨਹੀਂ ਜੱਜਦਾ ਕਿਉਂਕਿ ਵੀਡੀਓ ਵੀ ਵਾਇਰਲ ਕਰ ਰਹੀਆਂ ਨੇ ਨਾ, ਹਾਂ, ਫਿਰ ਇਸ ਕਰਕੇ ਹੁਣ ਟਾਈਟ ਹੋਈ ਰਹਿਣ ਦਿਓ, ਚਾਹੇ ਕੋਟ ਬਲੇਜ਼ਰ ਬਦਲ ਲਏ ਬਸ,
1: ਠੀਕ ਹੈ ਜੀ,
0: ਆਪਣੇ ਰੰਗ ਨੀ ਬਦਲਨੇ, ਬਸ ਸਭ ਤੋਂ ਵੱਡੀ ਗੱਲ। ਨਹੀਂ ਨਹੀਂ ਮੈਂ ਤੁਹਾਡੀ ਵੀਡੀਓ ਸੁਣੀ ਉੱਥੇ ਕਬੱਡੀ ਟੂਰਨਾਮੈਂਟ ਦੀ, ਉਹ ਜਿਹੜੇ ਬਾਈ ਨੇ ਬੜਾਈ, ਉਹ ਆਪਣਾ ਹੀ ਸੀਗਾ ਇੱਥੋਂ ਸਾਡੇ ਵੈਸਟ ਬੀਚ ਤੇ ਆਇਆ ਮੁੰਡਾ ਮਲੋਹ ਤੋਂ, ਸਾਡੇ ਸ਼ਹਿਰ ਤੋਂ ਜੰਗ ਸਟੂਡੀਓ ਤੋਂ, ਤੇ ਉਹਨੇ ਮੈਨੂੰ ਭੇਜੀ, ਮੈਂ ਸੁਣੀ ਬਾਅਦ ਦੇ ਵਿੱਚ, ਮੈਂ ਕਿਹਾ ਚੱਲ ਬਹੁਤ ਵਧੀਆ ਬਾਈ। ਅੱਛਾ ਚੱਲ ਵਧੀਆ, ਹੁਣ ਰੋਜ਼ ਇਵੈਂਟ ਰਹਿਣੇ, ਹੁਣ ਤਾਂ ਬਸ ਤੁਸੀਂ ਐਂ ਕਹੋ ਵੀ ਹੁਣ ਤਾਂ ਲੀਡਰ ਵੱਡੇ,
1: ਬਸ ਜੀ ਤੁਹਾਡੇ
2: ਬਣਾਏ ਹੋਏ ਲੀਡਰ ਹੈ ਜੀ। ਆਪਣੇ ਜਿੰਨੇ ਵੀ ਰੱਬ ਵਰਗੇ
0: ਜਨਤਾ ਦੇ ਕੰਮ ਕਰੋ, ਬਸ ਜਨਤਾ ਆਪੇ ਹੱਥਾਂ ਤੇ ਚੱਕ ਲੈਂਦੀ, ਉਹਨਾਂ ਨੂੰ ਪਤਾ ਹੁੰਦਾ ਕਿਹੜੇ ਬੰਦੇ ਨੇ ਕੰਮ ਕਰਨਾ ਕਿਹੜੇ ਨਹੀਂ।
2: ਬਿਲਕੁਲ ਜੀ ਬਿਲਕੁਲ, ਬਸ ਏਦਾਂ ਹੀ ਆ, ਤੁਹਾਡੇ ਭਰਾਵਾਂ ਦਾ ਪਿਆਰ ਮੁਹੱਬਤ ਜਿਹੜੀ ਹੈ ਨਾ
0: ਗੱਲ ਨਿਕਲੀ। ਮੈਂ ਕਿਹਾ ਯਾਰ ਮੈਂ ਜਦ ਪਹਿਲਾਂ ਉਰੇ ਨਵਾਂ ਨਵਾਂ ਆਇਆ ਨਾ, ਵੀ ਬੱਸ ਦੇ ਵਿੱਚ ਗਿਆ ਮੈਂ, ਸ਼ਾਇਦ ਇੱਕ ਦੋ ਵਾਰ ਅੱਗੇ ਵੀ ਸਟੋਰੀ ਛੜਾਈ ਹੈ ਛੋਟੀ ਜੀ, ਚਲੋ ਮੈਂ ਸ਼ੋਰਟ ਚ ਕਰ ਦਿੰਦਾ। ਵੀ ਬੱਸ ਦੇ ਵਿੱਚ ਪਤਾ ਨਹੀਂ ਸੀ, ਮੈਨੂੰ ਨਹੀਂ ਸੀ ਪਤਾ ਵੀ ਉਹ ਹਫ਼ਤੇ ਦਾ ਪਾਸ ਹੁੰਦਾ ਸੀ, ਹੈ ਨਾ 2009 ਦੀ ਗੱਲ ਆ। ਤੇ ਮੈਂ ਦੋ ਤਿੰਨ ਹਫ਼ਤੇ ਉਹੀ ਭਾਅ ਇੱਦਾਂ ਹੀ ਪਾਸ ਜਿਹਾ ਦਿਖਾ ਦੇਣਾ, ਉਹਨੇ ਮੈਨੂੰ ਡਰਾਈਵਰ ਨੇ ਚੜਾ ਲੈਣਾ ਬੱਸ 'ਚ ਕੰਮ 'ਤੇ ਜਾਂਦਾ ਹੁੰਦਾ ਸੀ, ਇੱਥੋਂ ਦੀ ਲੰਘਦੇ ਹੁੰਦੇ ਸੀ ਨਾ, ਉਹ ਪਰੇ ਦੀ ਸੀ ਏਅਰਪੋਰਟ। ਅਤੇ ਉਹ 30 ਕੁ ਹਫ਼ਤੇ ਡਰਾਈਵਰ ਮੈਨੂੰ ਕਹਿੰਦਾ, ਉਹ ਘਿਉਰੇ ਆ, ਮੈਂ ਕਿਹਾ ਹਾਂਜੀ। ਕਹਿੰਦਾ ਯਾਰ ਤੈਨੂੰ ਪਾਸ ਤਾਂ ਬਦਲ ਲਾ ਇਹ। ਮੈਂ ਕਿਹਾ ਜੀ ਕਿਹੜਾ ਪਾਸ? ਕਹਿੰਦਾ ਆਹ ਜਿਹੜਾ ਮੈਨੂੰ ਰੋਜ਼ ਦਿਖਾਉਂਦਾ। ਮੈਂ ਕਿਹਾ 20 ਮਹੀਨੇ ਦਾ ਬਦਲਾਂਗਾ ਤੂੰ? ਕਹਿੰਦਾ ਨਹੀਂ, ਹਫ਼ਤੇ ਦਾ ਹੁੰਦਾ, ਇਹਦਾ ਰੰਗ ਚੇਂਜ ਹੁੰਦੇ ਆ। ਕਹਿੰਦਾ ਮੈਂ ਕਿਹਾ ਹਫ਼ਤੇ ਦਾ ਪਾਸ ਵੀ ਮੈਂ ਤਾਂ ਇਹ ਮਹੀਨਿਆਂ ਕਰਕੇ ਲਿਆ। ਕਹਿੰਦਾ ਤੈਨੂੰ ਦਿੱਤੇ ਕਿੰਨੇ ਉਹਨਾਂ? ਮੈਂ ਕਿਹਾ 3-4। ਕਹਿੰਦਾ ਫਿਰ ਮਹੀਨੇ ਦੇ ਸੀ ਉਹ? ਮੈਂ ਕਿਹਾ ਜਿਵੇਂ ਆਪਾਂ ਹੁਣ ਉੱਥੇ ਪੈਪਸੂ ਰੋਡ ਵਿੱਚ ਘੁੰਮੇ ਹੋਏ, ਮੰਨ ਲਓ ਜਾਂ ਪੰਜਾਬ ਰੋਡ ਵਿੱਚ ਪਾਸ ਬਣਾ ਲਿਆ ਨਾ ਸਰਕਾਰੀ ਸਕੂਲ ਟਾਈਮ ਕਾਲਜ ਟਾਈਮ, ਅਤੇ ਭਾਈ ਉਹ ਦਿਮਾਗ 'ਚ ਗੱਲ। ਅਤੇ ਚਲੋ ਜੀ ਫਿਰ ਮੈਂ ਸਾਈਕਲ ਲੈ ਲਿਆ, ਸਾਈਕਲ ਮੇਰਾ ਬੈਸਟ ਬਡਮਾਲ ਤੋਂ ਚੋਰੀ ਹੋ ਗਿਆ। ਫਿਰ ਤੁਰ ਕੇ ਜਾਂਦਾ ਰਿਹਾ ਮੈਂ, ਫਿਰ ਪੁਲਿਸ ਵਾਲਿਆਂ ਨੇ ਘੇਰ ਲਿਆ, ਇੱਕ ਹੋਰ ਸਾਈਕਲ ਲਿਆ, ਬਰਾੜ ਸਿੰਘ ਮੁੰਡਾ ਪੁਲਿਸ ਵਾਲਾ, ਜਿਹੜੇ ਕਾਫ਼ੀ ਮੈਂ ਉਹ ਗੱਲ ਦੱਸਣ ਲੱਗ ਗਿਆ। ਦੂਜੇ ਦਿਨ ਉਹ ਮੈਨੂੰ ਕਹਿੰਦਾ, ਕਹਿੰਦਾ ਪਿਛਲੀਆਂ ਗੱਲਾਂ ਥੋੜ੍ਹੀ ਦੱਸ, ਇੰਨਾ ਜਿੱਥੋਂ ਸ਼ੁਰੂ ਤਾਂ ਕਰੀਦਾ, ਕਹਿੰਦਾ ਉਹ ਥੋੜ੍ਹੀ ਘਰਦਿਆਂ ਨੂੰ ਗੱਲਾਂ ਦੱਸੀ ਦਿਆਂ। ਮੈਂ ਕਿਉਂ? ਕਹਿੰਦਾ ਬੱਚਿਆਂ 'ਤੇ ਕਹਿੰਦਾ ਅਸਰ ਪੈਂਦਾ। ਮੈਂ ਕਿਹਾ ਵੀ ਕਾਹਤੋਂ ਬੱਚਿਆਂ 'ਤੇ ਅਸਰ ਪੈਂਦਾ, ਇਹਦਾ ਕੀ ਮਤਲਬ ਹੋਇਆ? ਉਹ ਕਹਿੰਦਾ ਵੀ ਆਪਣੇ ਆਪਣੇ ਸਟਰਗਲ ਤਾਂ ਆਪਣੇ ਉਹ ਆ, ਵੀ ਆਪਾਂ ਕਾਹਤੋਂ ਨਿਆਣਿਆਂ ਨੂੰ ਦੱਸਣਾ? ਮੈਂ ਕਿਹਾ ਮਾਮਾ ਇਹਨਾਂ ਨੂੰ ਪਤਾ ਕਿਵੇਂ ਲੱਗੂਗਾ ਵੀ ਅਸੀਂ ਆਹ ਕੁਝ ਕੀਤਾ? ਉਹ ਜਾਣੀ ਹਾਈ ਲੈਵਲ ਦੀ ਗੱਲ ਮੂਹਰੇ ਰੱਖਦਾ ਸੀ ਵੀ ਅੱਜ ਜੋ ਆਪਾਂ ਉਹੀ ਕਰਨਾ, ਹੈ ਨਾ। ਮੈਂ ਕਿਹਾ ਵੀ ਨੋ, ਮੈਂ ਜੋ ਧਰਤੀ ਤੋਂ ਉੱਠਿਆ ਉਹ ਚੀਜ਼ ਚੇਤੇ ਰੱਖਣੀ ਆ।
2: ਬਿਲਕੁਲ ਬਿਲਕੁਲ ਬਿਲਕੁਲ, ਇਹ ਤੁਸੀਂ ਬਹੁਤ ਵੱਡੀ ਗੱਲ ਹਰਜੀਤ ਜੀ ਕੀਤੀ ਆ ਕਿ ਜੇ ਸਾਡੀਆਂ ਜਿਹੜਾ ਜਿੱਥੋਂ ਲੱਗੀਆਂ ਨਾ,
0: ਜਿਹੜਾ ਬੰਦਾ ਸ਼ੁਰੂਆਤ ਭੁੱਲ ਗਿਆ, ਜੇ ਬਾਬਾ ਸੁੱਖ ਰੱਖੇ, ਜੇ ਤਾਂ ਚਲੋ ਮੇਰੇ ਮੂੰਹ ਚੋਂ ਨਿਕਲ ਗਈ, ਬਾਬਾ ਸੁੱਖ ਰੱਖੇ ਪ੍ਰੇਮਵੀਰ ਬਣ ਜਾਵੇ ਸਾਡਾ ਐਤਕੀ ਸਿਟੀ 'ਚ ਚੱਲ ਜਾਵੇ, ਜੇ ਸਿਟੀ 'ਚ ਜਾ ਕੇ ਜੇ ਕਹੇ ਵੀ ਮੇਅਰ ਕੋਈ ਵੀ ਹੋ ਸਕਦਾ, ਏ ਬੀ ਸੀ ਮੇਅਰ, ਵੀ ਮੇਅਰ ਦੇ ਨਾਲ ਰਲ ਕੇ ਉੱਧਰ 2 ਨੰਬਰ 'ਚ ਤੁਹਾਡਾ ਘਰ ਆ ਜਾਂ 6 'ਚ ਆ, ਵੀ ਉੱਥੇ ਨੂੰ ਸਾਰਾ ਲਿਆਵਾਂ, ਵੀ ਇਹ ਕੌਣ ਨੇ, ਮੈਂ ਤਾਂ ਜਾਣਦੇ ਹੀ ਨਹੀਂ ਇਹਨਾਂ ਨੂੰ, ਫਿਰ ਤਾਂ ਰੱਬ ਰੱਖਾ ਹੀ ਆ ਫਿਰ ਬੰਦਿਆਂ ਦਾ।
2: ਬਿਲਕੁਲ ਬਿਲਕੁਲ,
0: ਇਸ ਕਰਕੇ ਧਰਾਤਲ ਤੇ ਹਮੇਸ਼ਾ ਪੰਜਾਬੀ ਦੀ ਕਹਾਵਤ ਵੀ ਜਿੱਥੋਂ ਸ਼ੁਰੂ ਹੋਈ ਆ ਬਾਬੇ ਦੀ ਕਿਰਪਾ ਨਾਲ, ਬਸ
2: ਇੱਕ ਨਾ ਹਰਜੀਤ ਜੀ ਜਿਹੜੀਆਂ ਨੀਤਾਂ ਨਾ ਸੱਚੀਆਂ ਹੋਣ ਤੇ ਫਿਰ ਸਮਝ ਲਓ ਕਿ ਤੁਸੀਂ ਕਾਮਯਾਬ
0: ਹੋ। ਚਲੋ ਠੀਕ ਆ, 2 ਤੇ 6 ਨੰਬਰ ਵਾਰਡ ਦੇ ਵਿੱਚੋਂ ਪ੍ਰੇਮ ਗਿੱਲ ਜੀ ਖੜੇ ਨੇ, ਅਤੇ ਭਾਈ ਪਾਓ ਵੋਟਾਂ ਫਿਰ ਪ੍ਰੇਮ ਭਾਜੀ ਨੂੰ ਅਤੇ ਆਪਣੇ ਰਿਸ਼ਤੇਦਾਰਾਂ ਨੂੰ, ਦੋਸਤਾਂ ਮਿੱਤਰਾਂ ਨੂੰ। 2 ਤੇ 6 ਨੰਬਰ 'ਚ ਜਿੰਨੇ ਵੀ ਵਾਰਡ ਦੇ ਵਿੱਚ ਤੁਹਾਡੇ ਕੋਈ ਲਿਹਾਜ਼ੀ ਮਿੱਤਰ ਰਹਿੰਦਾ, ਜਿਵੇਂ ਹੁਣ ਟਰੱਕਾਂ 'ਤੇ ਆਪਾਂ ਸਾਰੇ ਹੀ ਹਾਂ, ਆਪਾਂ ਇੱਕ ਦੂਜੇ ਨਾਲ ਗੱਲਾਂ ਕਰਦੇ ਹਾਂ ਵੀ ਭਾਈ ਤੇਰੀ ਕਿਹੜੀ ਵਾਰਡ, ਮੈਂ ਕਹਿੰਦਾ ਮੇਰੀ 7 ਤੇ 8 ਨੰਬਰ ਵਾਰਡ।

0: ਨਹੀਂ ਲੱਗਣੀ ਅਜੇ ਲੱਗੀ ਨੀ ਜੀ।
1: ਪੈਨਸ਼ਨ ਲੱਗੀ ਤੋਂ ਬਾਅਦ ਹਾਗਲ ਕਹਿੰਦੇ ਹੁੰਦੇ ਸਾਰੇ ਵੀ,
0: ਮੈਂ ਚਾਰ ਪੰਜ ਕੁਛ ਨੀ ਹੁੰਦਾ ਜੀ, ਕੁਛ ਨੀ ਹੁੰਦਾ, ਪਰਮਾਤਮਾ ਨੇ ਬਖਸ਼ ਦਿੱਤਾ ਜੀ।
1: ਮੈਂ ਘਰੇ ਨਾ ਪਰਸੋਂ ਭਾਪੇ ਨੂੰ ਕਿਹਾ, ਕੱਲ ਐਤਵਾਰ ਨੂੰ ਪਰਸੋਂ ਸ਼ਾਮ ਨੂੰ ਮੈਂ ਕਿਹਾ ਵੀ ਚੱਲ ਨਿਆਣਿਆਂ ਨੂੰ ਛੁੱਟੀਆਂ ਜਾਣਾ ਜਾਇਓ 2 ਮਹੀਨੇ ਨਾ। ਉਹਨਾਂ ਕਹਿੰਦਾ ਹੁਣ ਰਹਿਣ ਦਾ 4 ਕੁ ਮਹੀਨੇ ਹੋਰ। ਮੈਂ ਕਿਉਂ, ਕਹਿੰਦਾ ਹੁਣ ਪੈਨਸ਼ਨ ਤਾਂ ਲੱਗ ਲੈਣ ਦੇ।
0: ਮੈਂ ਭਾਜੀ ਦੇਖੋ ਚਾਰ ਪੰਜ ਸਾਲ ਛੇ ਜ਼ਿਆਦਾ ਹੋ ਗਿਆ ਟਾਈਮ, ਮੇਰੀ ਸਾਡੀ ਮਾਤਾ ਜੀ ਦੀ ਸੀ, ਮੈਂ 5-5 ਸਾਲ ਰਹਿ ਕੇ ਉਤਰਿਆ ਉੱਥੇ 5-5 ਸਾਲ। ਮੈਂ ਭਾਜੀ ਪੈਨਸ਼ਨ ਪੁਨਸ਼ਨ ਕੀ ਦੇਖਣੀ ਆ, ਰੋਟੀ ਦੋ ਟਾਈਮ ਤੁਸੀਂ ਖਾਣੀ ਆ, ਸਵੇਰੇ ਪ੍ਰਾਣ ਨਿਕਲੇਗੀ ਤਾਂ ਪੈਨਸ਼ਨ।
1: ਪਰ ਕਿਸ਼ਤਾਂ ਕਿਹਨੇ ਲੈਣੀਆਂ ਉਹਦੇ ਘਰ ਦੀਆਂ ਜੇ ਘਰ ਹੈਗਾ ਤਾਂ?
0: ਛੋਟਾ
1: ਵੀ ਲੈ ਲੋ, ਚਾਹੇ ਛੋਟਾ ਵੀ ਲਓ, ਘਰ ਤਾਂ ਲੈਣਾ ਹੀ ਪੈਣਾ। ਮੰਨ ਲਓ ਜੇ ਉਰੇ ਰਹਿਣਾ ਜਾਂ ਰੈਂਟ ਤੇ ਰਹੋਗੇ,
0: ਆਪਣਾ ਚੱਲੀ ਜਾਂਦਾ। ਪਰਮਾਤਮਾ ਨੇ ਚਲਾਇਆ, ਬਿਨ ਘਰ ਤੋਂ ਚਲਾਇਆ ਜੀ ਸਾਰੀ ਉਮਰ। ਮੈਂ 92 ਦਾ ਆਇਆ ਪਿਆ ਜੀ।
1: ਕਿਆ ਬਾਤ ਆ, ਵਾਹਿਗੁਰੂ ਵਾਹਿਗੁਰੂ।
0: ਰੈਂਟ ਤੇ ਰਹਿੰਦੇ, ਕਦੀ ਇੰਡੀਆ ਚਲ ਜਾਈਦਾ, ਆਰਾਮ ਨਾਲ ਇੰਜੋਏ ਜਿੰਦੀ ਕਰੀ।
1: ਬੱਚੇ ਪਰਿਵਾਰ?
0: ਪਰਿਵਾਰ ਇੰਡੀਆ ਸਾਰਾ, ਮਲੇਸ਼ੀਆ ਮਲੂ ਸਾਰਾ ਘੁੰਮ ਕੇ ਆਈਦਾ ਜੀ, ਸਾਲ ਚ ਇੱਕ ਦੀ ਵਾਰ ਟੂਰ ਬਹੁਤੇ ਨੇੜੇ ਤੇੜੇ ਲਾ ਲਈ।
1: ਤੁਸੀਂ ਇਕੱਲੇ ਰਹਿੰਦੇ ਉਰੇ ਫਿਰ?
0: ਮੈਂ ਚੱਲਿਆ ਜੀ ਵਾਪਸ ਚੱਲਣਾ।
1: ਨਹੀਂ ਨਹੀਂ, ਇਕੱਲੇ ਮਤਲਬ ਇਕੱਲੇ ਸਿੰਗਲ ਰਹਿੰਦੇ ਤੁਸੀਂ ਜਾਂ ਫੈਮਿਲੀ ਕਿੱਥੇ?
0: ਫੈਮਿਲੀ ਇੰਡੀਆ ਜੀ, ਇੰਡੀਆ ਇੰਡੀਆ। ਹੁਣ ਆਉਣਾ ਮੁੜ ਕੇ ਆਉਣਾ ਹਜੇ।
1: ਫੇਰ ਤਾਂ ਨਜ਼ਾਰੇ ਨੇ, ਇਹਦੇ ਵਰਗੇ ਤਾਂ ਨਜ਼ਾਰੇ ਹੀ ਕੋਈ ਨਹੀਂ। ਫੇਰ ਤਾਂ ਰੌਲਾ ਹੀ ਮੁੱਕਿਆ। ਜਿਹੜਾ ਬੰਦਾ ਸਿੰਗਲ ਆ ਉਰੇ, ਜਿਹਦੀ ਫੈਮਿਲੀ ਇੰਡੀਆ, ਉਹ ਤਾਂ ਨਜ਼ਾਰੇ ਨੇ ਉਹਦੇ ਲਈ ਤਾਂ।
0: ਮੈਂ ਦੇਖੋ ਜੀ ਨਾਲ ਦੇਣਾ ਕੰਮ ਕਰ ਲਿਆ ਸ਼ੁਰੂ, ਨਾਲ ਦੇਣਾ ਗੱਡੀ ਲੈ ਲਈ, ਸਭ ਕੋਲ ਕੰਮ ਸ਼ੁਰੂ ਕਰ ਲਿਆ।
1: ਆ ਚੱਕ ਚੱਕ ਕੇ ਰੱਖੀ। ਸ਼ੁਭ ਨਾਮ ਤੁਹਾਡਾ?
0: ਦਵਿੰਦਰ ਸਿੰਘ ਸੰਧੂ ਜੀ।
1: ਦਵਿੰਦਰ ਸੰਧੂ ਸਾਹਿਬ, ਥੈਂਕ ਯੂ ਭਾਜੀ, ਥੈਂਕ ਯੂ, ਬਹੁਤ ਵਧੀਆ।
0: ਮੇਰਾ ਗੁਰੂ ਗੋਬਿੰਦ ਸਿੰਘ ਜੀ ਐਵੇਂ ਰੋਈ ਜਾਈਏ, ਬਹੁਤ
1: ਨਹੀਂ ਨਹੀਂ, ਬਹੁਤ ਸੋਹਣਾ, ਬਹੁਤ ਸੋਹਣਾ। ਚੱਕ ਕੇ ਰੱਖੋ ਫੱਟੇ ਇੱਦੇ,
0: ਉੱਥੇ ਵੀ ਮਾੜਾ ਮੋਟਾ ਪ੍ਰਾਪਰਟੀ ਦਾ ਕੰਮ ਕਰੀ ਜਾਂਦੇ, ਬੈਠੇ ਜਾਈ ਵਿਹਲੇ।
1: ਬਸ ਹੋਰ ਕੀ ਚਾਹੀਦਾ, ਬਹੁਤ ਵਧੀਆ।
0: ਉੱਥੇ ਜਿਵੇਂ ਹੁਣ 2 ਸ਼ੋਰੂਮ ਲੈ ਕੇ ਰੱਖਿਆ ਸੀ, ਇੱਕ ਪਹਿਲਾਂ ਸੀਗਾ। ਚਲੋ ਜੀ,
1: ਕਿਆ ਬਾਤ ਆ, ਕਿਆ ਬਾਤ ਆ, ਬਹੁਤ
0: ਮੇਰਾ ਜੀ, ਆਪਾਂ ਖੁਸ਼ ਆ ਜੀ, ਇੰਡੀਆ ਖੁਸ਼ ਆ, ਬਿਲਕੁਲ।
1: ਥੈਂਕ ਯੂ ਭਾਜੀ, ਥੈਂਕ ਯੂ, ਲਵ ਯੂ।
0: ਓਕੇ ਜੀ, ਓਕੇ,
1: ਬਹੁਤ ਵਧੀਆ, ਬਹੁਤ ਵਧੀਆ। 6:43 ਚੜ੍ਹਦੀ ਕਲਾ ਆ ਜਾਓ, ਲੰਘੇ ਆਓ। ਸਤਿ ਸ਼੍ਰੀ ਅਕਾਲ ਜੀ ਅੰਕਲ ਦੀ ਭਾਜੀ।
0: ਜੀ ਸਾਹਿਬ, ਤੁਹਾਨੂੰ ਤੁਹਾਡੇ ਰੱਬ ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ ਤੇ ਚੜ੍ਹਦੀ ਕਲਾ ਜੀ।
1: ਕਿੱਦਾਂ ਸਿੱਧਾ?
0: ਬਹੁਤ ਵਧੀਆ ਜੀ, ਬਹੁਤ ਵਧੀਆ, ਵੈਲਕਮ ਬੈਕ। ਤੇ ਰਮਨ ਭਾਜੀ ਉਹਨਾਂ ਨੇ ਵੀ ਪ੍ਰੋਗਰਾਮ ਬਹੁਤ ਸੋਹਣਾ ਦਿੱਤਾ। ਬਾਕੀ ਜਿਹੜੀ ਤੁਹਾਡੀ ਗੈਰ ਹਾਜ਼ਰੀ ਮਹਿਸੂਸ ਹੁੰਦੀ ਆ, ਉਹ ਤਾਂ ਹੁੰਦੀ ਆ, ਜਿਹੜੀ ਤੁਹਾਡੇ ਨਾਲ ਗੱਲ ਆ ਬਈ, ਆ ਚੱਕ ਉਹ ਨੀ ਨਾ ਬਣਦੀ, ਤੁਹਾਡੇ ਨਹੀਂ ਬਣਦੀ ਫਿਰ। ਤੇ ਬਾਕੀ ਜੁੜਦੇ ਆ ਜੀ, ਮੈਂ ਚਲੋ ਹਾਜ਼ਰੀ ਲਵਾਈਏ ਪਹਿਲਾਂ।
1: ਨਹੀਂ ਗੁੱਡ,
0: ਥੈਂਕ ਯੂ ਭਾਜੀ,
1: ਥੈਂਕ ਯੂ, ਥੈਂਕ ਯੂ। ਮੈਪਲ ਲੀਫ ਕਬੱਡੀ ਕੱਪ ਵਾਲਿਆਂ ਦਾ ਕਰਾ ਰਹੇ ਨੇ ਮੈਚ ਆਉਣ ਵਾਲੇ ਸੰਡੇ ਨੂੰ 12 ਜੁਲਾਈ ਨੂੰ। ਚੜ੍ਹਦੀ ਕਲਾ ਕਬੱਡੀ ਕਲੱਬ ਵਾਲਿਆਂ ਨੇ ਖੇਡਣਾ ਵਿੱਚ ਮੈਪਲ ਲੀਫ ਕਬੱਡੀ ਕਲੱਬ, ਮੈਟਰੋ ਕਬੱਡੀ ਕਲੱਬ ਟੋਰਾਂਟੋ ਵਾਲਿਆਂ ਨੇ ਖੇਡਣਾ, ਰੋਇਲ ਕਿੰਗਸ USA ਨੇ ਖੇਡਣਾ, ਸਾਂਝਾ ਪੰਜਾਬ ਕਬੱਡੀ ਕਲੱਬ ਨੇ ਖੇਡਣਾ, ਬੈਸਟ ਕੋਸਟ ਮੱਲ ਉਹਨਾਂ ਨੇ ਖੇਡਣਾ ਜੀ 12 ਜੁਲਾਈ ਨੂੰ। ਗੁਰਪ੍ਰੀਤ ਬਰਾੜ ਸਾਹਿਬ, ਦੇਵ ਮੁੰਡੀ ਸਾਹਿਬ, ਸੱਤਾ ਚਾਹਲ ਬਾਜੀ ਨਾਲ ਕਰ ਲਿਓ ਸੰਪਰਕ, 416-710-7000 'ਤੇ ਸੰਪਰਕ ਕਰ ਲਿਓ ਇਹਨਾਂ ਨੂੰ। ਇੱਕ ਉੱਥੇ ਲੰਗਰ ਨਹੀਂ ਹੋਣਾ, ਉਹ ਕਹਿੰਦੇ ਐਤਕੀ ਵੀ ਤੁਸੀਂ ਕਿਸੇ ਨੇ ਫੂਡ ਟਰੱਕ ਲਾਉਣਾ ਚਾਹੁੰਦੇ ਹੋ, ਕੋਈ ਫੂਡ ਦਾ ਤੁਸੀਂ ਕੰਮ ਕਰਦੇ ਹੋ, ਵੈਜ ਨੋਨ ਵੈਜ ਜਿਹੋ ਜਿਹਾ ਮਰਜ਼ੀ, ਉਹ ਤੁਸੀਂ ਫੂਡ ਟਰੱਕ ਲਾਉਣਾ ਚਾਹੁੰਦੇ ਹੋ ਤਾਂ ਉਹ ਕਹਿੰਦੇ ਵੀ ਦੇਵ ਮੁੰਡੀ ਭਾਜੀ ਨਾਲ ਸੰਪਰਕ ਕਰਿਓ ਜਾਂ ਮੈਨੂੰ ਦੱਸ ਦਿਓ, ਮੈਂ ਗੱਲ ਕਰਾ ਦੂੰ ਤੁਹਾਡੀ ਉਹਨਾਂ ਨਾਲ। 416-710-7000 'ਤੇ ਸੰਪਰਕ ਕਰ ਲਿਓ ਅਤੇ ਫਿਰ ਭਾਈ ਉਹ ਕਹਿੰਦੇ ਵੀ ਇੰਨੇ ਇੰਨੇ ਰੇਟ ਰੱਖ ਲਓ, ਕਹਿੰਦੇ ਮੈਨੂੰ ਦੱਸਦੇ ਵੀ ਸੀ ਆਹ ਚੀਜ਼ ਦਾ ਇੰਨਾ। ਉਹ ਜਿਹੜਾ ਬੰਦੇ ਨੇ ਕਰਿਆ ਸੀ ਉਹਨਾਂ ਨਾਲ, ਉਹ ਕਿਤੇ ਥੋੜ੍ਹਾ ਜਿਹਾ ਉਹਨੂੰ ਕੰਮ ਕੁੰਮ ਪੈ ਗਿਆ, ਉਹ ਤਾਂ ਫਿਰ ਉਹ ਪਿੱਛੇ ਹਟ ਗਿਆ। ਅਤੇ ਜੇ ਤੁਸੀਂ ਕਰਨਾ ਚਾਹੁੰਦੇ, ਨੈਸ਼ਨਲ ਕਬੱਡੀ ਐਸੋਸੀਏਸ਼ਨ ਆਫ ਓਨਟਾਰੀਓ ਦੇ ਬੈਨਰ ਹੇਠ ਦੂਜਾ ਸ਼ਾਨਦਾਰ ਟੂਰਨਾਮੈਂਟ ਮੈਪਲ ਲੀਵ ਕਬੱਡੀ ਕਲੱਬ ਵੱਲੋਂ CACAA ਸੈਂਟਰ ਦੀਆਂ ਗਰਾਊਂਡਾਂ ਵਿੱਚ 12 ਜੁਲਾਈ ਦਿਨ ਐਤਵਾਰ ਨੂੰ ਕਰਵਾਇਆ ਜਾ ਰਿਹਾ ਹੈ। ਠੀਕ 11:30 ਮੈਚ ਸ਼ੁਰੂ ਹੋ ਜਾਣਗੇ, ਜਿਸ ਵਿੱਚ ਚੋਟੀ ਦੀਆਂ 6 ਟੀਮਾਂ ਭਾਗ ਲੈਣਗੀਆਂ। ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਚੋਟੀ ਦੇ ਕਬੱਡੀ ਪਲੇਅਰ ਕਬੱਡੀਆਂ ਪਾਉਣਗੇ। ਟੂਰਨਾਮੈਂਟ ਬਿਲਕੁਲ ਫ੍ਰੀ ਹੋਵੇਗਾ। ਵਧੇਰੇ ਜਾਣਕਾਰੀ ਲਈ 416-710-7000 'ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਸੰਧੂ ਸਾਹਿਬ ਲੰਘਿਆ, ਸਤਿ ਸ਼੍ਰੀ ਅਕਾਲ ਜੀ ਆਨੂੰ। ਕਿਰਪਾ ਜੀ, ਤੁਸੀਂ ਸੁਣਾਓ ਜੀ। ਕਿਸੇ ਪਾਸੇ ਆਉਂਦੇ ਆ, ਚਾਹੇ ਉਹ ਇੰਡੀਆ ਤੋਂ ਆਉਂਦੇ ਆ, ਚਾਹੇ ਪਾਕਿਸਤਾਨ ਤੋਂ ਆਉਂਦੇ ਆ, ਚਾਹੇ ਬੰਗਲਾਦੇਸ਼ ਤੋਂ ਆਉਂਦੇ ਆ, ਚਾਹੇ ਅਮਰੀਕਾ ਤੋਂ ਆਉਂਦੇ ਆ, ਚਾਹੇ ਇੱਥੋਂ ਆਉਂਦੇ ਆ, ਚਾਹੇ ਆਪਾਂ ਬੇਸਮੈਂਟ 'ਚ ਰਹਿਣਾ, ਚਾਹੇ ਘਰ 'ਚ ਰਹਿਣਾ, ਚਾਹੇ ਆਪਣੇ ਘਰ 'ਚ ਰਹਿਣਾ, ਕਿਰਾਇਆ ਤਾਂ ਦੇਣਾ ਹੀ ਪੈਣਾ ਰਹਿਣ ਦਾ। ਕਿਰਾਇਆ ਦੇਣ ਲਈ ਪੈਸੇ ਕਮਾਉਣੇ ਪੈਣੇ ਆ ਪੈਸੇ। ਮੈਂ ਤਾਂ ਅੱਗੇ ਵੀ ਕਹਿੰਦਾ ਕਈ ਵਾਰ ਦਿਮਾਗ ਚ ਯਾਰ ਸਾਡੇ ਨਾਲ ਤਾਂ ਡਬਈ ਵਾਲੇ ਚੰਗੇ ਨੇ, ਉਹ ਫਲਾਨੇ ਚੰਗੇ ਆ, ਦੋਹਾ ਵਾਲੇ ਜਾਂ ਉੱਧਰ ਨਾਮ ਜਿਹੜੇ ਅਰਬ ਕੰਟਰੀਆਂ ਦੇ ਆ, ਉਹ ਮੇਰੇ ਘਰ ਦੇ ਕਹਿਣਗੇ ਉਹ ਕਿਉਂ, ਉਹ ਮੈਂ ਕਿਹਾ ਸਾਲ ਦੋ ਸਾਲ ਲਾ ਕੇ ਚੱਲ ਚੁੱਲ ਤਾਂ ਜਾਂਦੇ ਅਗਲੇ, ਜੇ ਉਰੇ ਕੰਮ ਆ ਤਾਂ ਉਰੇ ਹੀ ਪੈਸੇ ਖਰਚਣੇ ਆਪਾਂ ਭਾਈ, ਕੀ ਕਰੀਏ ਹੁਣ, ਜਾਣ ਜੋਗੇ ਹੈ ਨਹੀਂ, ਜਾਣਾ ਨਹੀਂ।
2: ਮਾੜੀ ਦੇਖੋ ਮੈਂ ਇਹ ਕਹਿੰਦਾ ਦੇਖੋ ਕੋਈ ਕੰਟਰੀ ਮਾੜੀ ਨੀ, ਮੈਂ ਪਹਿਲਾਂ ਇੱਥੇ ਆਇਆ ਨੀ ਜੀ, ਤੇ ਮੇਰਾ ਦਿਲ ਨਹੀਂ ਸੀ ਲੱਗਦਾ, ਮੈਂ ਇੰਡੀਆ ਚਲ ਗਿਆ ਵਾਪਸ ਸਾਲ ਕੁ ਬਾਅਦ, ਤੇ ਉੱਥੇ ਜਾ ਕੇ ਜਦੋਂ ਮੈਂ ਸੋਚਿਆ ਸਾਰਾ ਕੁਝ, ਲੰਬਾਈ ਸਟੱਡੀ ਕੀਤੀ ਵੀ ਕਿੱਥੇ ਰਹਿਣ ਦਾ ਫਾਇਦਾ ਕੀ ਕਰਨਾ, ਜਦੋਂ ਮੈਂ ਬਹੁਤ ਸੌਖਾ ਸੀ, ਮਤਲਬ ਕੋਈ ਕੰਮ ਕਾਜ ਨਹੀਂ, ਖੇਤੀ ਚੱਲਦੀ ਸੀ, ਲੌਂਗ ਦਾ ਸੋਚਿਆ ਕਿ ਬੱਚਿਆਂ ਬਾਰੇ, ਪਰਿਵਾਰ ਬਾਰੇ, ਆਪਣੀ ਸੋਸ਼ਲ ਲਾਈਫ ਬਾਰੇ, ਪੈਨਸ਼ਨ ਬਾਰੇ, ਕਈ ਕੁਝ ਸੋਚਿਆ, ਤੇ ਮੈਨੂੰ ਲੱਗਾ ਵੀ ਯਾਰ ਉੱਥੇ ਜਾਣਾ ਜੀ, ਤੇ ਮੈਂ ਦੁਬਾਰੇ ਵਾਪਸ ਆ ਕੇ ਫਿਰ ਇੱਥੇ ਆਪਣੇ ਆਪ ਨੂੰ ਸੈੱਟ ਕੀਤਾ, ਉਹ ਚੰਗੀ ਕੰਟਰੀ
1: ਸੋਹਣੀ। ਸੰਧੂ ਸਾਹਿਬ ਜਿਹਦੀ ਫੈਮਿਲੀ ਉਰੇ ਆ ਨਾ, ਉਹ ਹਾਰਡ ਹੋ ਜਾਂਦਾ ਥੋੜਾ ਜਿਹਾ ਸਾਰੇ ਜਣਿਆਂ ਨੂੰ ਪੱਟਣਾ, ਇਕੱਲਾ ਸਿੰਗਲ ਬੰਦਾ ਜਿੱਥੇ ਮਰਜ਼ੀ ਝੋਲਾ ਰੱਖ ਲਵੇ। ਆਪਾਂ ਹੁਣ ਕਈ ਵਾਰ ਅਸੀਂ ਕਹਿੰਦੇ ਹੁੰਦੇ ਹਾਂ ਜਿਹਦੇ ਕੋਲ ਓਨਰ ਆਪਰੇਟਰ ਆ, ਟਰੱਕ ਆ ਜਿਹਦੇ ਕੋਲ ਆਪਣਾ, ਉਹ ਕਿਸੇ ਕੰਪਨੀ 'ਚ ਜਾਣਾ ਬਹੁਤ ਉਹਦੇ ਲਈ ਹਾਰਡ ਲਈ ਹੋ ਜਾਣਾ, ਜੇ ਡਰਾਈਵਰ ਆ ਜਿਹੜੀ ਮਰਜ਼ੀ ਟਰੱਕ ਜਾ ਕੇ ਝੋਲਾ ਰੱਖ ਲਓ, ਸ਼ਾਮ ਨੂੰ ਰੱਖ ਲਓ, ਚਾਹੇ ਤਿੰਨ ਟਰੱਕਾਂ ਵਾਲੇ ਹੱਕਾਂ ਮਾਰਦੇ ਹੋਣਗੇ, ਸ਼ਾਮ ਨੂੰ ਵੀ ਆ ਜਾ ਭਾਈ ਸਾਡੇ ਲਿਆ ਲਾ ਲਾ। ਰਵਿੰਦਰ ਭਾਜੀ ਨੇ ਕਿਹਾ ਸਤਿ ਸ਼੍ਰੀ ਅਕਾਲ ਜੀ ਯਾਰ।
3: ਹਾਂਜੀ ਹਾਂਜੀ ਭਾਈ, ਅਸੀਂ ਕਹੀ ਠੀਕ ਠਾਕ ਹੋ ਜੀ,
1: ਬਹੁਤ ਵਧੀਆ, ਤੁਸੀਂ ਸੁਣਾਓ।
3: ਹੁਣ ਤੁਸੀਂ ਕੱਲ ਨੂੰ ਨੀ ਆਉਣਾ ਠੀਕ ਆ?
1: ਅੱਛਾ ਨਹੀਂ ਆਉਂਦਾ
3: ਕੱਲ ਨੂੰ, ਅਸੀਂ ਸਾਰਿਆਂ ਨੇ ਫੇਰ ਪੁੱਛਣਾ ਜੰਜੂਗਾ ਕਿੱਥੇ ਚਲ ਗਿਆ
1: ਆ ਚੱਕ।
3: ਤੁਸੀਂ
1: ਪੱਤਰਕਾਰ ਨੂੰ ਜੋੜੀਓ, ਕੁਰਬਲੀਆਂ ਲੈਂਦਾ ਉੱਥੇ ਬੈਠਾ,
3: ਗੱਲ ਕੋਈ ਚਾਹੀਦੀ ਗੱਲ ਕਰੋ। ਬਾਕੀ ਦੀਦੀ ਭਾਜੀ ਗੱਲ ਪਤਾ ਕੀ ਆ, ਜੇ ਹੁਣ ਯਾਰ ਦੇਖੋ ਆਪਾਂ, ਤੁਸੀਂ ਕਹਿੰਦੇ ਦੁਬਈ ਵਧੀਆ ਹੈ ਨਾ, ਭਾਜੀ ਮੈਂ 5 ਸਾਲ ਰਿਹਾ ਵਾ, ਕੁੱਤੇ ਵਾਲੀ ਜੂਨ ਆ, ਇੱਥੇ ਹੁਣ ਕੈਨੇਡਾ 17 ਸਾਲ ਹੋ ਗਿਆ ਆ, ਠੀਕ ਆ, ਬਾਬੇ ਦੀ ਗੱਡੀ ਆ ਰੇਂਜ ਰੋਵਰ, ਆਹ ਮਹੀਨਾ ਰਹਿ ਗਿਆ ਮੇਰੀ ਗੱਡੀ ਫ੍ਰੀ ਹੋ ਗਈ ਹੈ ਨਾ, $75,000 ਦੀ, ਤਿੰਨ ਗੱਡੀਆਂ ਬਾਹਰ ਖੜੀਆਂ ਮੇਰੇ ਕੋਲ ਇੱਥੇ, ਘਰ ਵੀ ਇੰਡੀਆ ਵੀ ਹੈਗਾ ਨਾ, ਬਾਬੇ ਦੀ ਕਲਪਨਾ ਕੋਠੀ ਪਾਈ ਹੋਈ ਵਧੀਆ,
1: ਮਿਹਨਤ
3: ਨਾ ਕਰੀਏ, ਹੁਣ ਤੁਸੀਂ ਰਾਜਸਾਈ ਦਾ ਕੰਮ ਕਰ ਗਏ, ਹੁਣ ਬੀਤ ਲਾ ਪਏ ਆ,
1: ਬਿਲਕੁਲ
3: ਹਨਾ, ਤੇ ਜੇ ਹੁਣ ਆਪਾਂ ਸਾਰੀ ਉਮਰ ਤੁਰ ਫਿਰ ਕੇ ਕੱਢ ਲਈ ਆ, ਤੇ ਕੱਲ ਤੇ ਨਿਆਣੇ ਲਾਣ ਤੇ ਪਾਉਣੀਆਂ,
1: 100%
3: ਜੇ ਆਪਾਂ ਬਾਈ ਉਹ ਗੁੱਸਾ ਨਾ ਕਰੇ, ਜੇ 92 ਦਾ ਆਇਆ ਜੇ ਕੋਈ ਘਰ ਹੀ ਨੀ ਲਿਆ ਹੋਇਆ ਇੱਥੇ, ਤੇ ਬਾਈ ਨੇ ਬਣਾਇਆ ਕੀ ਆ,
1: ਆਪਣਾ ਆਪਣਾ ਸੋਚ ਆ ਕਿੱਦਾਂ ਉਹਨਾਂ ਨੂੰ ਚੰਗਾ ਲੱਗਦਾ ਹਨਾ, ਹਰੇਕ ਬੰਦੇ ਦਾ,
3: ਪਰ ਮੇਰਾ ਵੀ ਘਰ ਬਾਅਦ ਬਾਈ ਲੈਣਾ ਹੀ ਚਾਹੀਦਾ, ਠੀਕ ਨੇ, ਜੇ ਟਿਕਾਣੇ ਨੀ ਆਪਣਾ ਚੜੀ ਡੀ ਆ, ਠੀਕ ਆ, ਫਿਰ ਉਹ ਤਾਂ ਇੱਥੇ ਆਪਾਂ 6 ਮਹੀਨੇ ਰਹਿਣ ਲੱਗ ਗਏ, ਬਸ ਠੀਕ ਠਾਕ ਆ ਹਨਾ, ਪਰ ਮੇਰੇ ਹਿਸਾਬ ਨਾਲ ਮਿਹਨਤ ਕਰਨੀ ਚਾਹੀਦੀ ਆ, ਬਣਾਓ ਇੱਥੇ, ਕੈਨੇਡਾ ਬਹੁਤ ਕੁਛ ਆ ਯਾਰ, ਇੱਥੇ ਕੀ ਖਾਣੀ ਗਾ, ਸਾਰਾ ਕੁਛ ਆ ਭਾਜੀ,
1: ਬਿਲਕੁਲ ਬਿਲਕੁਲ,
3: ਜਿਹਨੂੰ 5 ਸਾਲ ਆਇਆ ਉੱਥੇ, ਬਸ ਆਈ ਸੀ ਰੋਟੀ ਖਾਣ ਨੀ, ਖਾਣ ਨੂੰ ਰੁਪਈਆ ਵੀ ਮੁੱਕੇ, ਮੈਂ ਚਾਹ ਪਾਣੀ ਪੀਣ ਨੂੰ ਕਈ ਵਾਰੀ,
1: ਕੋਈ ਸ਼ੱਕ ਨੀ, ਕੋਈ ਸ਼ੱਕ ਨੀ,
3: ਬਹੁਤ ਮਿਹਨਤ ਬਾਈ ਉੱਥੇ, ਕੋਈ ਤੁਹਾਡੇ ਲਾਗੇ ਨੀ ਪੱਲੇ ਫੜਨ, ਸਾਰੀ ਉਮਰ ਘਰ ਨੀ ਲੈ ਸਕਦੇ ਉੱਥੇ, ਜਿਹੜੀ ਇੱਥੇ ਸਹੂਲਤਾਂ ਹੈਗੀਆਂ ਵਾ ਯਾਰ, ਸਾਰਾ ਕੁਝ ਠੀਕ ਹੈ ਜੋ ਹੈਗਾ ਨਾ,
1: ਕੁਮਾਰੀ ਆਂਟੀ ਜੀ, ਆਂਟੀ ਜੀ ਕਿੱਥੇ ਰਹਿੰਦੇ ਹੋ? ਇੱਕ ਗੁੱਡੂ ਆਂਟੀ ਸੀਗੇ, ਆਂਟੀ ਕਿੱਥੇ ਹੋ, ਠੀਕ ਹੋ ਤੁਸੀਂ? ਆਂਟੀਆਂ ਕਿੱਥੇ ਚੱਲ ਗਈਆਂ ਸਾਡੀਆਂ, ਸਾਰੀਆਂ ਆਂਟੀਆਂ ਲੱਭਦੀਆਂ ਨੀ ਅੱਜ ਕੱਲ੍ਹ, ਆਉਂਦੀਆਂ ਹੀ ਨੀ ਇੱਧਰ ਨੂੰ, ਕਦੇ ਹਲਾਰਾ ਹੀ ਨੀ, ਕੀ ਕਹਿੰਦੇ ਹੰਗਾਰਾ ਨੀ ਦਿੰਦੀਆਂ। ਕਹਿੰਦੇ ਜੰਜੂਆ ਜੀ ਦਿਲ ਸੇ ਸ਼ੁਕਰੀਆ, ਮਾਤਾ ਰਾਣੀ ਤੁਮ ਪਰ ਅਪਾਰ ਕਿਰਪਾ ਕਰੇ, ਥੈਂਕਸ ਅਗੇਨ। ਨਹੀਂ ਨਹੀਂ ਥੈਂਕ ਯੂ ਆਂਟੀ, ਥੈਂਕ ਯੂ ਸੋ ਮਚ। 8520 ਤੋਂ ਵੀ ਗੁੱਡ ਮਾਰਨਿੰਗ ਦਾ ਮੈਸੇਜ ਆ ਰਿਸ਼ਮ ਭਾਅ ਜੀ ਦਾ, ਥੈਂਕ ਯੂ। ਅਤੇ 00064 ਕਹਿੰਦੇ ਸਤਿ ਸ਼੍ਰੀ ਅਕਾਲ ਵੀਰੇ, ਥੈਂਕ ਯੂ, ਲਵ ਯੂ। ਅਤੇ ਨਾਲ ਦੇ ਨਾਲ ਪਰਮਿੰਦਰ ਦੇ ਆ ਕੇ ਮੈਸੇਜ, 33-73 ਤੋਂ ਗਗਨ ਭਾਅ ਜੀ, ਗਗਨ ਕੀ ਕਹਿੰਦੇ, ਗੁੱਡ ਮਾਰਨਿੰਗ ਭਾਅ ਜੀ, ਵੈਲਕਮ ਬੈਕ ਐਂਡ ਵੈਰੀ ਵੈਲ ਸਾਡਾ ਬਰੀਥਿੰਗ, ਥੈਂਕ ਯੂ ਭਾਅ ਜੀ, ਗਗਨ ਜੀ ਥੈਂਕ ਯੂ ਸੋ ਮਚ। ਅਤੇ ਸੰਧੂ ਸਾਹਿਬ ਦਾ ਵੀ ਮੈਸੇਜ ਆ, ਗੁੱਡ ਮਾਰਨਿੰਗ ਦਾ, ਸੰਧੂ ਸਾਹਿਬ ਪਾਰਟੀ ਤੁਹਾਡੀ ਰਾਤ ਕਿਵੇਂ ਰਹੀ ਮੈਨੂੰ ਦੱਸਿਓ ਪ੍ਰੋਗਰਾਮ ਤੋਂ ਬਾਅਦ 'ਚ। ਅਤੇ 10-37 ਤੋਂ ਕੰਗ ਸਾਹਿਬ ਵੀ, ਬੂਟਾ ਸਿੰਘ ਧਾਮੀ ਸਾਹਿਬ ਵੀ ਸੁਣਦੇ ਪ੍ਰੋਗਰਾਮ, ਬੂਟਾ ਸਿੰਘ ਧਾਮੀ ਹਾਂ ਬਿਲਕੁਲ ਭਾਵੇਂ ਸਾਹਿਬ, ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ, ਪਿਆਰ ਭਰੀ ਤੁਹਾਨੂੰ ਵੀ, ਲਵ ਜੋ। ਚਲੋ ਮੈਂ ਜੋੜਦਾ ਪਰਮਿੰਦਰ ਨੂੰ, ਫਿਰ ਕਰਦੇ ਗੱਲਾਂ ਬਾਤਾਂ। ਹੋਲਡ ਰੱਖਿਓ ਇੱਕ ਮਿੰਟ ਲਈ, ਆਹ ਚੱਕੋ, ਕਲਾਕਾਰ ਦੱਸਿਓ ਕੌਣ।

0: साल का इंश्योरेंस बहुत महंगी होगी। कार ते ऑटो दी इंश्योरेंस दी किश्ता ने सारा बजट हिलाता।
1: ओ जी अमनदीप कौर इंश्योरेंस एडवाइजर दे हुंदिया कोई फिकर नहीं, ऐ देन के बेस्ट रेट्स इन द मार्केट विद फुल कवरेज।
0: होम ऑटो कमर्शियल ट्रकिंग ते बिजनेस इंश्योरेंस ले कॉल करो इंश्योरेंस एडवाइजर अमनदीप कौर हुरानो एट 416-618-2761 416-618-2761।
2: नाले चोपड़िया नाले दो दो।
3: आहो जी मेनू भी पता, नाले ग्रोसरी नाले वधिया खाना, यानी दाना मंडी। दाना मंडी जिते हर तरह दी इंडियन ग्रोसरी, दाला मसाले पिकल्स चौल चाह पत्ती फ्रेश फ्रूट्स एंड वेजिटेबल्स
4: डेयरी प्रोडक्ट्स स्नैक्स फ्रेश चिकन बीफ गोट मीट सब कुछ मिलूगा। इना दे रेस्टोरेंट विच तुसी परांठे चना भटूरा वेज थाली वेज बिरयानी बटर चिकन विद नान दा स्वाद लो।
3: एक बार आओगे बार बार आओगे।
4: अनबीटेबल प्राइजेस सेल ऑल टाइम। दाना मंडी 1729 क्वीन स्ट्रीट ईस्ट ब्रैम्पटन मेजर इंटरसेक्शन क्वीन एंड ब्रैमले।
3: कॉल गगन और गुरिंदर एट 905-286-9257।
5: ਬਿਲਕੁਲ ਜੀ ਸਵਾਗਤ ਆ ਫਿਰ ਤੋਂ ਤੁਹਾਡਾ ਗਿੱਲ ਇਹ। ਹਾਂਜੀ ਸਤਿ ਸ਼੍ਰੀ ਅਕਾਲ ਜੀ।
6: ਸਤਿ ਸ਼੍ਰੀ ਅਕਾਲ ਜਿੰਦਰ ਸਾਹਿਬ ਜੀ।
5: ਚਲ ਭਾਜੀ ਕਿੱਦਾਂ?
6: ਹਾਂਜੀ ਆਈ ਅਪੋਲੋਜਾਈ ਟੂ ਸੇ ਨੋ,
5: ਕਿਉਂ
6: ਪਹਿਲਾਂ ਭਾਈ ਸਾਹਿਬ ਕਹਿੰਦੇ ਨਾ ਵੀ ਉਹ ਆਦਮੀ ਉਹ ਘਰ ਨਹੀਂ ਲਿਆ ਜੀ, ਆਹ ਨੀ ਕੀਤਾ ਜੀ ਹੁਣ ਜੀ। ਉਹ ਤੇ ਉਹਨੇ ਇਹ ਨੀ ਕਹਿਣਾ ਚਾਹੀਦਾ ਜੀ।
5: ਦੇਖੋ
6: ਕੀ ਪਤਾ ਕੀ ਮਜਬੂਰੀ ਕਿਸੇ ਦੀ ਜੀ, ਤੁਸੀਂ ਐਵੇਂ ਕਿਸੇ ਨੂੰ ਕੰਟੈਮ ਕਰ ਦਿੰਦੇ ਜੀ। ਠੀਕ ਹੈ ਉਹ ਨਹੀਂ ਲਿਆ ਜੀ ਹੁਣ
5: ਸਤਿਕਾਲ ਜੀ ਹਰਜੀਤ
7: ਜੀ ਸਾਂਝਾ ਵਰਸਾ ਦੀ ਸਾਰੀ ਟੀਮ ਸਾਰੇ ਸੁਣਨ ਵਾਲੇ ਭੈਣਾਂ ਭਰਾਵਾਂ ਨੂੰ ਪਿਆ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ।
5: ਸਤਿ ਸ਼੍ਰੀ ਅਕਾਲ। ਤੁਹਾਡੀ ਵੀ ਆਵਾਜ਼ ਕਿਤੇ ਮੈਂ ਕਿਹਦਾ ਨਾਮ ਲਵਾਂ ਉਹਦੇ ਵਾਂਗ ਹੌਲੀ ਕਿਤੇ ਨਹੀਂ ਆਉਂਦੀ ਆ। ਰਾਜੇ ਖੜ ਜਾਓ ਇੱਕ ਮਿੰਟ, ਹੁਣ ਹੋਲਡ ਰੱਖਿਓ। 5007 ਹੋਈ ਸਤਿ ਸ਼੍ਰੀ ਅਕਾਲ ਜੀ ਜੀਆਂ ਨੂੰ।
8: ਹਾਂਜੀ
5: ਸਤਿ ਸ਼੍ਰੀ ਅਕਾਲ ਆਂਟੀ, ਕਿੱਦਾਂ ਜੀ?
8: ਠੀਕ ਆ। ਕਿੱਦਾਂ ਰਿਹਾ ਸਫ਼ਰ?
5: ਵਧੀਆ ਸੀ ਜੀ, ਐਨ ਟੋਪੋ ਟੋਪ। ਕਸੂਰ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ।
9: ਵੀਰ ਜੀ ਇਹ ਹਰ ਬੰਦੇ ਦੀ ਆਪਣੀ ਆਪਣੀ ਇੱਕ ਸਿਚੁਏਸ਼ਨ ਆ ਫੈਮਿਲੀ ਦੀ, ਹੈ ਨਾ?
5: ਹਾਂਜੀ।
9: ਹੁਣ ਬੜੇ ਬੜੇ ਪੁਰਾਣੇ ਬੰਦੇ ਆਏ ਆ, ਯਾਨੀ ਕਿ ਹਰ ਘਰ ਦੇ ਆਪਣੇ ਹਾਲਾਤ ਆ ਨਾ। ਹੁਣ ਤੁਸੀਂ ਦੇਖੋ ਜਿਹੜੇ ਬੰਦੇ ਪਿੱਛੇ ਯਾਨੀ ਕਿ ਆਪਣੇ ਭੈਣਾਂ ਭਰਾਵਾਂ ਦੀ ਮਦਦ ਕਰਦੇ ਆ, ਕਿਸੇ ਨੂੰ ਸਪੋਰਟ ਕਰਦੇ ਆ, ਕਿਸੇ ਬੱਚੇ ਆਪਣੇ ਭਾਣਜਿਆਂ ਭਤੀਜੀਆਂ ਨੂੰ ਪੜ੍ਹਾਉਂਦੇ ਆ, ਉਹਨਾਂ ਨੂੰ ਅੱਛੀ ਤਾਲੀਮ ਦਿਲਾਉਂਦੇ ਆ, ਉਹਨਾਂ ਦੇ ਕੋਲ ਘਰ ਨਹੀਂ ਲੈ ਹੁੰਦਾ ਜਾਂ ਤਾਂ ਫੇਰਾ ਲੱਗੇ, ਹੈਂ ਜਿੱਦਾਂ ਲੋਕਾਂ ਦੇ ਫੇਰੇ ਲੱਗਦੇ ਆ,
5: ਬਿਲਕੁਲ ਗੇੜਾ, ਹਾਂ ਗੇੜਾ ਕਹਿੰਦੇ,
9: ਜਾਂ ਹੱਕ ਹਲਾਲ ਦੀ ਕਮਾ ਕਰਕੇ ਨਾ, ਚਾਹੇ ਟਰੱਕ ਚਲਾ ਕੇ ਚਾਹੇ ਟੈਕਸੀ ਚਲਾ ਕੇ, ਜਾਂ ਪਿੱਛੇ ਭੈਣਾਂ ਭਰਾਵਾਂ ਦੇ ਹਾਲਾਤ ਨੂੰ ਯਾਨੀ ਕਿ ਸੁਧਾਰਨਾ ਨਾ, ਇਹ ਵੀ ਇੱਕ ਨੇਕੀ ਆ, ਇਹ ਵੀ ਬਹੁਤ ਬੜੀ ਨੇਕੀ ਆ, ਕਿਸੇ ਨੂੰ ਪੈਰਾਂ ਤੇ ਖੜਾ ਕਰ ਦੇਣਾ,
5: ਖੜਾ ਹੋ ਗਿਆ ਅਗਲਾ ਚਾਹੇ ਲੱਤ ਮਾਰੇ ਢੂਕਣੇ ਚ।
9: ਕਈ ਹੁੰਦੇ ਆ ਆਪਣੇ ਢਿੱਡ ਦੇ ਉੱਤੇ ਹੱਥ ਫੇਰਨਾ, ਯਾਨੀ ਕਿ ਦੂਜੇ ਭੈਣ ਭਰਾ ਮਰਦੇ ਆ ਖੱਪਦੇ ਆ, ਮਾਂ ਨੂੰ ਦਵਾਈ ਜੋ ਕੇ ਪੈਸੇ ਨੀ ਭੇਜਣੇ ਪਿੱਛੇ, ਉਹ ਘਰ ਲੋਕੀ ਲੈ ਲੈਂਦੇ, ਫੇਰੇ ਮਾਰ ਕੇ ਵੀ ਲੋਕੀ ਲੈ ਲੈਂਦੇ ਆ ਨਾ।
5: ਬਿਲਕੁਲ,
9: ਹਰ ਘਰ ਦੇ ਆਪਣੇ ਹਾਲਾਤ ਆ। ਬਾਅਦ ਬੰਦੇ ਮੈਂ ਆਪਣੇ ਦੇਖੇ ਆ, ਹੁਣ ਮੈਂ ਡਿਸੇਬਲ ਆਦਮੀ ਆ, ਯਾਨੀ ਕਿ ਨਾ ਮੈਂ ਰੈਂਟ ਤੇ ਰਹਿੰਦਾ ਵਾ
5: ਜੀ,
9: ਹੈਨਾ, ਕੋਈ ਮੈਨੂੰ ਕੋਈ ਮੈਨੂੰ ਕੋਈ ਮੈਨੂੰ ਕੋਈ ਇਸ਼ੂ ਨਹੀਂ। ਹੁਣ ਮੈਂ ਫੇਰੇ ਮਾਰਾਂ ਜਾਂ ਮੈਂ ਆਪਣੇ ਮੁੰਡਿਆਂ ਨੂੰ ਕਹਾਂ ਯਾਨੀ ਕਿ ਯਾਰ ਤੁਸੀਂ ਵੀ ਫੇਰਾ ਪੂਰਾ ਲਾਓ, ਤੇ ਉਹ ਕਰ ਸਕਦੇ ਆ। ਇਹ ਹਰ ਘਰ ਦੀ ਸੂਰਤ ਜਿਹੜੀ ਹੈ ਨਾ, ਭੈਣਾਂ ਭਰਾਵਾਂ ਦੇ ਨਾਲ ਤਾਵਨ ਕਰਨਾ, ਇਹ ਵੀ ਬਹੁਤ ਬੜਾ ਇੱਕ ਪੁੰਨ ਹੁੰਦਾ ਵਾ
5: ਜੀ ਜੀ ਜੀ।
9: ਭੈਣ ਪਿੱਛੇ ਕੋਈ ਬਿਮਾਰ ਆ, ਕੋਈ ਬਹਿਨੋਈ ਬਿਮਾਰ ਆ, ਕੋਈ ਭਾਣਜਾ ਵਾ, ਕੋਈ ਭਤੀਜਾ ਵਾ, ਮੈਂ ਐਸੇ ਐਸੇ ਦੋਸਤ ਦੇਖਿਆ ਜਿਹਨਾਂ ਨੇ ਆਪਣੇ ਭੈਣਾਂ ਭਰਾਵਾਂ ਨੂੰ ਅੱਛੀਆਂ ਤਾਲੀਮ ਦਿਲਾਈ, ਉਹਨਾਂ ਨੂੰ ਪੜ੍ਹਾਇਆ।
5: ਪਰ ਕਸੂਰ ਸਾਹਿਬ ਰੌਲਾ ਇਹ ਆ ਵੀ ਥੋੜੀਆਂ ਫੈਮਿਲੀਆਂ ਨੇ ਜਿਹੜੀ ਤੁਸੀਂ ਗੱਲ ਕਰਦੇ, ਥੋੜੀਆਂ ਫੈਮਿਲੀਆਂ ਚ ਹਰ ਬੰਦੇ ਚ ਨੀ,
9: ਹਰ ਬੰਦੇ ਚ ਨਹੀਂ
5: ਹਰ ਫੈਮਿਲੀ ਚ ਨੀ ਹਰ ਬੰਦੇ ਚ ਨੀ ਜੇ ਉੱਥੇ ਤਾਂ ਕਾਟੋ ਕੋਲੇ ਚ ਪਿਆ ਹੋਵੇ ਜ਼ਮੀਨਾਂ ਪਿੱਛੇ ਵੱਟ ਦੇ ਪਿੱਛੇ ਬੰਦੇ ਮਰਦੇ ਹੋਣ ਇੱਕ ਦੂਜੇ ਨਾਲ ਭਰਾ ਭਰਾ ਭਤੀਜੇ ਭਤੂਜੇ ਲਾ ਲਓ ਭਾਣਜੇ ਕੋਈ ਵੀ ਲਾ ਲਓ ਤੇ ਇੱਥੇ ਬੰਦਾ ਬੈਠਾ ਕਮਾਈ ਜਾਵੇ ਵੀ ਮੈਂ ਆਪਣੇ ਭਰਾ ਭਤੀਜੇ ਨੂੰ ਦੇ ਦੇਵਾਂ ਕਿੰਨੀ ਕੁ ਅਕਲਮੰਦੀ ਵਾਲੀ ਗੱਲ ਫਿਰ
9: ਲੇਕਿਨ ਯਾਨੀ ਕਿ ਨਾ ਹਰ ਮੈਂ ਤੁਹਾਨੂੰ ਉਹੀ ਗੱਲ ਕੀਤੀ ਯਾਨੀ ਕਿ ਜਿਹੜਾ ਨਾ ਵੀ ਹੁਣ ਤੇ ਇੰਨੀ ਖੁਦ ਗਰਦੀ ਸੈਲਫਿਸ਼ ਯਾਨੀ ਕਿ ਲੋਕ ਇੰਨੇ ਕੁ ਪਾਕਿਸਤਾਨ ਇੰਡੀਆ ਸੇਮ ਕਲਚਰ ਆ ਸਾਡਾ ਯਾਨੀ
5: ਕਿ ਫਿਰ ਉਹ ਹੈਗਾ ਹੀ ਆ ਇਹ ਚ ਕੋਈ ਸ਼ੱਕ ਤਾਂ ਹੈ ਹੀ ਨੀਗਾ ਔਰ ਹਰੇਕ ਬੰਦੇ ਨਾਲ ਉਹ ਭਾਣਜਿਆਂ ਨੂੰ ਭਾਣਜੀਆਂ ਨੂੰ ਵੀ ਚੱਲ ਪਾਲਦਾ ਜਾਂ ਇੱਥੋਂ ਪੈਸੇ ਭੇਜਦਾ
9: ਬਿਲਕੁਲ
5: 98% ਲੋਕ ਦੂਏ ਨੇ ਮੇਰੇ ਵਰਗੇ ਕਹਿ ਲੋ ਪੰਜਾਬੀ ਚ ਸਿੱਧਾ ਹੀ ਕਹਿ ਲੋ ਚਲੋ ਮੇਰੇ ਤਾਂ ਠੀਕ ਹੈ ਨੀ ਬ੍ਰਦਰ ਕੋਈ
9: ਹੁਣ ਕਈਆਂ ਬੰਦਿਆਂ ਨੂੰ ਮੈਂ ਜਾਣਦਾ ਯਾਨੀ ਕਿ ਨਾ
5: ਹਾਂਜੀ
9: ਉਹਨਾਂ ਨੇ ਆਪਣੇ ਭੈਣਾਂ ਭਰਾਵਾਂ ਭਤੀਜਿਆਂ ਨੂੰ ਭਤੀਜੀਆਂ ਨੂੰ ਉਹਨਾਂ ਦੀਆਂ ਸ਼ਾਦੀਆਂ ਕੀਤੀਆਂ ਯਾਨੀ ਕਿ ਗਾਂ ਉਹਨਾਂ ਦੇ ਬੱਚੇ ਵਿਆਹੇ ਗਏ ਆ ਉਹਨਾਂ ਦੀ ਵੀ ਯਾਨੀ ਕਿ ਜਿਹੜਾ ਯਾਨੀ ਕਿ ਵੀ
5: ਬਹੁਤ ਘੱਟ ਨੇ ਬਹੁਤ ਘੱਟ ਫੈਮਿਲੀਆਂ ਇਹ ਬਹੁਤ ਘੱਟ
9: ਬਹੁਤ ਹੈ ਨਾ ਹੈਗੇ ਆ
5: ਹੈਗੇ
10: ਪਿਆਰ
5: ਭਰੀ ਜੱਫੀ ਤੁਹਾਨੂੰ
10: ਸਾਡੇ ਮੰਤਰੀ ਸਾਹਿਬ ਪਤਾ ਨੀ
5: ਆ ਚੱਕ ਮੰਤਰੀ ਸਾਹਿਬ ਗੱਲ ਤਾਂ ਸਹੀ ਹੈ ਸੰਪਰਕ ਕਰ ਲਿਓ ਨੀ ਟਾਈਮ ਕੋਈ ਗਿੱਟੇ ਮੋਢੇ ਗੋਡਿਆਂ ਚ ਦਰਦ ਆ ਤੇ ਡਾਕਟਰ ਸਾਹਿਬ ਕਹਿੰਦੇ ਨੇ ਵੀ ਅੱਛਾ ਅਰੋੜਾ ਸਾਹਿਬ ਦਾ ਆਇਆ ਤੁਹਾਨੂੰ ਫੋਨ ਵਰਿੰਦਰ ਜੀ ਦਾ ਕੱਲ ਕਹਿੰਦੇ ਸੀ ਮੈਂ ਕਾਲ ਕਰਦਾ ਅੱਜ
10: ਸ਼ੋਲਡਰ ਤੁਸੀਂ ਜਿੰਨਾ ਮਰਜ਼ੀ ਟ੍ਰੀਟਮੈਂਟ ਕਰਾ ਲਓ 6-6 ਮਹੀਨੇ ਸਾਲ ਸਾਲ ਕਦੀ ਰਿਲੈਕਸ ਨਹੀਂ ਹੁੰਦਾ ਅਸੀਂ 2 ਦਿਨ ਦੀ ਗਰੰਟੀ ਦਿੰਦੇ
5: ਕੀ ਬਾਤ ਆ 416-884-5486 ਡਾਕਟਰ ਸਾਹਿਬ ਕੱਲ ਨੂੰ ਖੁੱਲ ਕੇ ਗੱਲ ਕਰਾਂਗੇ ਪਹਿਲਾਂ ਪਰਮਿੰਦਰ ਜੀ ਪਹਿਲਾਂ ਤਾਂ 7 ਵਜੇ ਤੇ ਆ ਜਾਓ ਮੈਂ 1 ਘੰਟਾ 4 ਮਿੰਟ ਦੀ ਮੂਵੀ ਹੁਣ ਦੇਖ ਕੇ ਆਇਆ ਬਾਕੀ ਮੇਰੀ ਰਹਿੰਦੀ ਆ ਉਹ ਮੈਂ ਅੱਜ ਦਿਨ ਚ ਪੂਰੀ ਕਰ ਲੂੰਗਾ ਤੁਸੀਂ ਮੂਵੀ ਦਾ ਟ੍ਰੇਲਰ ਟੀਜ਼ਰ ਦੇਖਿਆ ਤੁਸੀਂ ਬਹੁਤ ਸਾਰੇ ਸਰੋਤਿਆਂ ਨੇ ਮੂਵੀ ਦੇਖ ਲਈ ਹੋਣੀ ਆ ਕੀ ਪੰਜਾਬ ਦੇ ਵਿੱਚ ਇੰਡੀਆ 'ਚ ਇਸ ਟਾਈਮ ਉਹਦਾ ਕੀ ਭਾਅ ਜਿਹਾ ਵਿਕਦਾ ਹੁਣ ਕੋਲਾਂ ਨਾ ਪਲੀਜ਼ ਕਰੋ ਕੋਈ ਨਾ ਕਰਿਓ ਹੁਣ ਮਿੰਟ 7 ਰਹਿ ਗਏ ਖਬਰਾਂ ਕਰ ਲੈਣ ਤਾਂ 5-6 ਖਬਰਾਂ ਨੇ ਪਲੀਜ਼ ਘੱਟ ਦਿਓ ਸਾਰੇ ਜਾਣੇ ਹੱਥ ਜੋੜ ਕੇ ਬੇਨਤੀ ਆ ਗੁੱਸੇ 'ਚ ਕੋਈ ਨਹੀਂ ਪਿਆਰ ਨਾਲ ਹੀ ਕਹਿੰਦਾ ਪਲੀਜ਼ ਹੈ ਨਾ ਸੁਣਿਓ ਪਰਮਿੰਦਰ ਜੀ ਕੀ ਹਿਸਾਬ ਕਿਤਾਬ ਪੰਜਾਬ ਦੇ ਵਿੱਚ ਮੂਵੀ ਦਾ
11: ਬਿਲਕੁਲ ਦਿਲਜੀਤ ਦੋਸਾਂਝ ਦੀ ਫਿਲਮ ਸਤਲੁਜ ਜਿਹਦਾ ਪਹਿਲਾਂ ਨਾ ਪੰਜਾਬ 95 ਸੀ ਇੱਕ ਪੂਰੀ ਤਰ੍ਹਾਂ ਪੰਜਾਬ ਨਹੀਂ ਸਾਰੀ ਦੁਨੀਆ 'ਚ ਜਿੱਥੇ ਵੀ ਪੰਜਾਬੀ ਹੈਗੇ ਨੇ ਸਿੱਖ ਭਾਈਚਾਰਾ ਹੈਗਾ ਸਾਡਾ ਕੜਮਾ ਸੁੱਟਿਆ ਹੋਇਆ ਪੂਰੀ ਤਰ੍ਹਾਂ ਪੰਜਾਬ ਤੋਂ ਲੈ ਕੇ ਦਿੱਲੀ ਤੱਕ ਸਿਆਸਤ ਗਰਮਾਈ ਹੋਈ ਆ ਔਰ ਅੱਜ ਉਹ ਭੇਦ ਵੀ ਖੁੱਲ ਗਿਆ ਕਿ ਆਖਿਰ 2 ਦਿਨ ਬਾਅਦ ਫਿਲਮ ਤੇ ਬੈਨ ਕਿਉਂ ਲੱਗਾ ਸੀ ਕੇਂਦਰ ਸਰਕਾਰ ਮੋਹਰੇ ਆ ਗਈ ਮੋਦੀ ਸਰਕਾਰ ਆਖਿਰ ਮੰਨਣਾ ਪੈ ਗਿਆ ਕਿ ਉਹਨਾਂ ਨੇ ਕਿਹਾ ਕਿ ਕਿਉਂਕਿ ਇਸ ਫਿਲਮ ਤੇ ਪਹਿਲਾਂ ਸੈਂਸਰ ਬੋਰਡ ਨੇ 127 ਘੱਟ ਕਹੇ ਸੀ ਉਹ ਮੰਨੇ ਨੀ ਸੀ ਜਿਹੜੇ ਫਿਲਮ ਬਣਾਉਣ ਵਾਲੇ ਜਾਂ ਦਿਲਜੀਤ ਦੋਸਾਂਝ ਉਹਨਾਂ ਨੇ ਮੁੜ ਕੇ ਫਿਲਮ ਨੂੰ ਨਵਾਂ ਨਾਂ ਦੇ ਤਾ ਸਤਲੁਜ ਔਰ ਉਹਨਾਂ ਨੇ ਕਿਹਾ ਕਿ ਇਸ ਨਵੀਂ ਜਿਹੜੀ ਰਿਲੀਜ਼ ਆ ਨਵੇਂ ਨਾਂ ਤੇ ਸੈਂਸਰ ਬੋਰਡ ਦੀ ਕੋਈ ਪ੍ਰਵਾਨਗੀ ਨਹੀਂ ਲਈ ਸੀ ਹੁਣ ਹਰਜੀਤ ਜੀ ਇਸ ਫਿਲਮ ਨੂੰ ਲੈ ਕੇ ਇੱਕ ਹੋਰ ਨਵੇਂ ਆਸਾਰ ਬਣ ਗਏ ਨੇ ਕਿ ਥੋੜੇ ਸਮੇਂ ਦੇ ਵਿੱਚ ਅੱਜ ਜਾਂ ਕੱਲ ਇਹ ਫਿਲਮ ਮੁੜ ਕੇ ਪਰਦੇ ਤੇ ਆ ਜਾ ਰਹੀ ਹੈ ਕਿਉਂ ਕਿਉਂਕਿ ਭਾਜਪਾ ਨੂੰ ਵੀ ਇਹ ਪਤਾ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਜੇ ਫਿਲਮ ਰਿਲੀਜ਼ ਨਹੀਂ ਕੀਤੀ ਜਾਂਦੀ ਤਾਂ ਜਿਹੜਾ ਵੋਟਾਂ ਦਾ ਬਹੁਤ ਵੱਡਾ ਨੁਕਸਾਨ ਹੋ ਸਕਦਾ ਵੋਟ ਬੈਂਕ ਦਾ ਪੰਜਾਬ ਦੇ ਵਿੱਚ ਸੋ ਉਸ ਗੱਲ ਨੂੰ ਹੁਣ ਫੇਰੇ ਚਾੜਨ ਲਈ ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਤੋਂ ਇੱਕ ਚਿੱਠੀ ਲਿਖਾਈ ਗਈ ਆ ਕੇਂਦਰ ਸਰਕਾਰ ਨੂੰ ਔਰ ਉਸ ਚਿੱਠੀ ਤੇ ਕੇਂਦਰ ਦੀ ਸਰਕਾਰ ਨੇ ਇੱਕ ਰਿਵਿਊ ਬੋਰਡ ਬਣਾਤਾ ਰਿਵਿਊ ਬੋਰਡ ਜਿਹੜਾ ਹੁਣ ਉਹ ਫੈਸਲਾ ਕਰੇਗਾ ਸੋ ਕੁੱਲ ਮਿਲਾ ਕੇ ਮੈਨੂੰ ਲੱਗਦਾ ਸਿਹਰਾ ਬੰਨਣ ਦੀ ਗੱਲ ਆ ਭਾਜਪਾ ਇਸ ਫਿਲਮ ਨੂੰ ਰਿਲੀਜ਼ ਕਰਕੇ ਆਪਣੇ ਸਿਰ ਸਿਹਰਾ ਬੰਨਣਾ ਚਾਹੁੰਦੀ ਹੈ ਕੇਵਲ ਸਿੰਘ ਢਿੱਲੋਂ ਕਹਿ ਲਓ ਜਾਂ ਮੋਦੀ ਸਰਕਾਰ ਦੇ ਸਿਰ ਤੇ ਸਿਹਰਾ ਵੱਜੇ ਤਾਂ ਕਿ ਆਉਣ ਵਾਲੀ ਇਲੈਕਸ਼ਨ ਦੇ ਵਿੱਚ ਇਸ ਫਿਲਮ ਦੇ ਸੀਨਾਂ ਦਾ ਜਿਹਦੇ ਵਿੱਚ ਉਸ ਵੇਲੇ ਦੇ ਮੁੱਖ ਮੰਤਰੀ ਬੇਅੰਤ ਸਿੰਘ ਨੇ ਕੇ ਪੀ ਗਿੱਲ ਨੇ ਉਹਨਾਂ ਨੂੰ ਯੂਟੀਲਾਈਜ਼ ਕਰਕੇ ਕਾਂਗਰਸ ਨੂੰ ਪੰਜਾਬ 'ਚ ਖੁੱਦੇ ਲਾਇਆ ਜਾਵੇ, ਉਹ ਵਿਰੋਧੀ ਸਿੱਖ ਵਿਰੋਧੀ ਦੱਸਿਆ ਜਾਵੇ ਔਰ ਲਾਹਾ ਲਿਆ ਜਾਵੇ। ਸੋ ਦੇਖਦੇ ਹਾਂ ਕਿ ਕਦੋਂ ਇਹ ਫਿਲਮ ਦੁਬਾਰਾ ਰਿਲੀਜ਼ ਹੁੰਦੀ ਹੈ।
5: ਫਰੈਸ਼ ਹੈ ਤਾਂ ਉਹਨਾਂ ਨਾਲ ਸੰਪਰਕ ਕਰ ਲਓ, ਜਾਂ ਫਿਰ ਮਲਿਕ ਸਾਹਿਬ ਨਾਲ ਤੁਸੀਂ ਵਾਲਾਂ ਨੂੰ ਤੇਲ ਲਾਉਣਾ ਜਿਹੜੇ ਵਾਲ ਮਤਲਬ ਉੱਗਦੇ ਉੱਗਣ ਵਾਲ ਝੜਨਾ ਅਤੇ ਵਾਲਾਂ ਦਾ ਝੜਨਾ ਰੋਕਦਾ। ਪਿਛਲੇ 21 ਸਾਲਾਂ ਤੋਂ ਲੋਕਾਂ ਦੀ ਸੇਵਾ ਦੇ ਵਿੱਚ ਨੇ, ਦੇਖ ਲਓ ਕਿੰਨਾ ਚਿਰ ਹੋ ਗਿਆ ਕੰਮ ਕਰਦੇ ਨੇ ਉਹਨਾਂ ਨੂੰ। ਜਾਫਰ ਮਲਿਕ ਸਾਹਿਬ ਕਹਿੰਦੇ 100% ਖਾਲਸ ਜੜੀ ਬੂਟੀਆਂ ਨਾਲ ਤੇਲ ਤਿਆਰ ਆ। 647-551-5859 ਦੇ ਸੰਪਰਕ ਕਰ ਲਓ। ਦਾਣਾ ਮੰਡੀ ਸੁਪਰ ਮਾਰਕੀਟ ਦੇ ਜ਼ਰੂਰ ਜਾ ਕੇ ਆਇਓ, ਦਾਣਾ ਮੰਡੀ ਦੇ ਕਰ ਲਿਓ ਗਰੋਸਰੀ। 1729 ਕੁਈਨ ਸਟਰੀਟ ਅਤੇ ਭਾਈ ਚਲ ਜਿਓ ਬਰੈਂਪਟਨ, ਕੁਈਨ ਐਂਡ ਬਰੈਮਲੀ ਦਾ ਏਰੀਆ। ਅਤੇ ਨਾਲ ਦੀ ਨਾਲ ਤੁਸੀਂ ਸਨੀ ਬਾਈ ਨਾਲ ਕਰਿਓ ਸੰਪਰਕ, ਗਰਾਜ ਡੋਰ ਰਿਪੇਅਰ ਦਾ ਕੋਈ ਕੰਮ ਆ ਗਰਾਜ ਦਾ, ਅਤੇ ਸੰਪਰਕ ਕਰ ਲਿਓ 647-470-1242। ਇੱਕ ਜਿਹੜਾ ਮੇਨ ਇਨਫੋਰਮੇਸ਼ਨ ਮੈਂ ਅੱਜ ਦੇਣੀ ਚਾਹੁੰਦਾ, ਆਪਣੇ ਬਹੁਤ ਸਾਰੇ ਓਨਰ ਆਪਰੇਟਰਾਂ ਭਰਾ ਨੇ ਟਰੱਕਾਂ, ਕਿਸੇ ਨੇ ਕੰਪਨੀਆਂ 5-7 ਟਰੱਕ ਆ, ਕਿਸੇ ਕੋਲ 50-100-200-500 ਟਰੱਕ ਵੀ ਹੋ ਸਕਦਾ, ਚਲੋ 1000 ਵਾਲੇ ਵੀ ਹੋਣਗੇ। ਅਤੇ ਅਮਿਸ਼ਨ ਤੁਸੀਂ ਆਪਣੇ ਜਾੜ ਦੇ ਵਿੱਚ ਕਰਾਉਣਾ ਚਾਹੁੰਦੇ ਹੋ, ਮਕੈਨਿਕ 'ਤੇ ਜਾਣਾ ਪਊਗਾ, ਪੈਸੇ ਵੱਧ ਬਣਾ ਦਿੰਦਾ ਕਈ ਵਾਰ ਵੀ ਛੱਡੋ ਪਰੇ ਯਾਰ, ਤਾਂ ਸ਼ਿਵ ਸੱਧੂ ਬਾਈ ਆ ਉਹਨਾਂ ਨੂੰ ਸੱਦ ਲਿਓ, ਸਰਟੀਫਾਈਡ ਅਮਿਸ਼ਨ ਇੰਸਪੈਕਟਰ ਨੇ। 647-919-9146 647-919-9146 ਕਲੀਨਰ ਕਲੀਅਰ ਏਅਰ ਕਹਿੰਦੇ ਪੂਰੀ ਸਫ਼ਰ ਡਰਾਈਵਿੰਗ ਕਲੀਨਰ ਗ੍ਰੀਨਰ ਟੁਮਾਰੋ ਕਹਿੰਦੇ। ਅਤੇ ਫਿਰ ਇਹਦਾ ਮੋਟੋ ਦਾ ਮੈਨੂੰ ਹੁਣ ਪਤਾ ਨਹੀਂ, ਜੋ ਮੈਨੂੰ ਲਿਖ ਕੇ ਭੇਜਿਆ ਮੈਂ ਪੜ੍ਹਦਾ, ਮੈਂ ਕੱਲ੍ਹ ਨੂੰ ਇਹਦਾ ਡਿਟੇਲ ਕਰੂੰਗਾ। ਸ਼ਿਵ ਸਿੱਧੂ ਸਾਹਿਬ ਨੇ ਅਮਿਸ਼ਨ ਤੁਸੀਂ ਟਰੱਕਾਂ ਦਾ ਕਰਾਉਣਾ ਚਾਹੁੰਦੇ ਹੋ, 647-919-9146 'ਤੇ ਸੰਪਰਕ ਕਰ ਲਿਓ, ਕੱਲ੍ਹ ਨੂੰ ਇਹਦੀ ਖਬਰ ਦੀ ਐਡ ਦੀ ਵਧੀਆ ਡਿਟੇਲ ਕਰਾਂਗੇ। ਕਹਿੰਦੇ CBSA ਵੱਲੋਂ ਪਨਾਮਾ ਤੋਂ ਕੈਨੇਡਾ ਆ ਰਹੀ 20 ਮਿਲੀਅਨ ਦੀ ਡਰੱਗ ਬਰਾਮਦ ਹੋ ਗਈ, ਚੱਕ ਦੋ ਫੱਟੇ। ਦੋ ਮੁੰਡੇ ਮਰ ਗਏ ਭਾਈ, ਡੈਥ ਹੋ ਗਈ ਯਾਰ ਮੋਂਟਰੀਅਲ ਦੇ ਵਿੱਚ ਪੰਜਾਬੀਆਂ ਦੀ, ਪੈਰ ਤਿਲਕ ਗਿਆ ਕਹਿੰਦੇ ਉਹਦੇ 'ਚ, ਅਤੇ ਮਾੜੀ ਖਬਰ ਆ ਇਹ। ਬਚ ਆ ਕੇ ਜਿੰਨਾ ਕੁ, ਮੈਂ ਅਤੇ ਪਰਮਿੰਦਰ ਵੀ ਉਹੀ ਗੱਲ ਕਰਦੇ ਸੀ, ਹੁਣ ਸੀਜ਼ਨ ਚੱਲਦਾ, ਰੱਬ ਸੁੱਖ ਰੱਖੇ ਸਾਰਿਆਂ ਨੂੰ ਭਾਈ, ਜਿੰਨਾ ਕੁ ਬਚਾ ਕੇ ਹੋ ਸਕਦਾ, ਪਾਣੀਆਂ ਪੁਣੀਆਂ ਤਾਂ ਦੂਰੇ ਰਹਿ ਲਓ, ਜਾਓ ਘੁੰਮੋ ਫਿਰੋ ਪਰ ਬਾਹਲਾ ਵਿੱਚ ਨਾ ਜਾਓ। ਅਤੇ ਅੱਛਾ ਚਲੋ ਪਰਮਿੰਦਰ, ਇੱਧਰ ਨੂੰ ਥੋੜ੍ਹਾ ਜਿਹਾ ਕਰ ਲੈਂਦੇ, ਇੱਕ ਖਬਰ ਹੋਰ ਕਰ ਲੈਂਦੇ ਆਪਾਂ ਫਿਰ ਜਾਂਦੇ ਜਾਂਦੇ। ਪੰਜਾਬ ਕਾਂਗਰਸ ਦਾ ਕੀ ਕਿਸਮਾਨ ਜਾਂ ਮੁੱਕਿਆ ਕਿ ਲੱਗਦਾ ਨੇੜੇ ਕਿ ਨਹੀਂ?
11: ਨਹੀਂ ਮੁੱਕਿਆ ਨਹੀਂ, ਮੈਨੂੰ ਲੱਗਦਾ ਹੋਰ ਵੱਧ ਗਿਆ, ਕਿਉਂਕਿ ਹਾਈ ਪ੍ਰੋਫਾਈਲ ਡਰਾਮਾ ਜਾਰੀ ਆ। ਚਰਨਜੀਤ ਚੰਨੀ ਲਗਾਤਾਰ ਬਾਗੀ ਸੁਰ ਦਿਖਾ ਰਹੇ ਨੇ, ਇਕੱਠ ਕੀਤਾ ਸੀ ਅੱਜ, ਕਿਉਂਕਿ ਕੱਲ ਦੇ ਹੁਣ ਆ ਗਏ ਨੇ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਭੁਪੇਸ਼ ਬਘੇਲ ਪੰਜਾਬ ਆ ਗਏ ਸੀ, ਅੱਜ ਉਹਨਾਂ ਨੇ ਚੰਡੀਗੜ੍ਹ ਮੀਟਿੰਗ ਰੱਖੀ ਸੀ, ਪਰ ਚੰਨੀ ਸਾਹਿਬ ਨੇ ਦਿੱਲੀ ਬਾਹਰ,
5: ਸੁਖਬੀਰ ਬਾਦਲ ਬਾਹਰ ਨੂੰ ਕਿਤੇ ਇਸੇ ਕਰਕੇ ਤਾਂ ਨਹੀਂ ਜਾ ਰਹੇ ਵੀ ਉਹਨਾਂ ਨੂੰ ਸਿੱਟ ਨੇ ਬੁਲਾਇਆ?
11: ਦੇਖੋ ਜੀ, ਸੁਖਬੀਰ ਬਾਦਲ ਜਿਹੜੇ ਉਹਨਾਂ ਦੇ 18 ਤਰੀਕ ਪਈ ਹੋਈ ਆ ਕਿਸ ਮਾਮਲੇ ਚ, ਜਿਹੜਾ ਕੋਟਕਪੂਰਾ ਬੇਅਦਬੀ ਮਾਮਲਾ ਜਿਹੜਾ 2015 ਦਾ ਚੱਲਦਾ, ਸੋ ਹਾਲਾਂਕਿ 18 ਤਰੀਕ ਆ, ਪਰ ਉਹਨਾਂ ਨੂੰ ਜਾਣ ਦੀ ਜਿਹੜੀ ਪਰਮਿਸ਼ਨ ਉਹਨਾਂ ਨੇ ਮੰਗੀ ਸੀ ਉਹ 7 ਤੋਂ ਲੈ ਕੇ 11 ਜੁਲਾਈ ਤੱਕ ਮੰਗੇ ਸੀ, ਔਰ ਅਦਾਲਤ ਨੂੰ ਉਹਨਾਂ ਨੇ ਭਰੋਸਾ ਦਿੱਤਾ ਕਿ ਉਸ ਪੇਸ਼ੀ ਤੋਂ ਪਹਿਲਾਂ ਉਹ ਆ ਜਾਣਗੇ। ਹਾਲਾਂਕਿ ਨਾਲ ਇੱਕ ਗੱਲ ਹੋਰ ਨੋਟ ਕਰਨ ਵਾਲੀ ਆ ਕਿ ਉਹ ਦੇਸ਼ ਅਦਾਲਤ ਨੇ ਦੱਸਿਆ ਨਹੀਂ ਆ, ਨਾ ਸੁਖਬੀਰ ਬਾਦਲ ਨੇ, ਕਿਉਂਕਿ ਉਹ ਕਹਿੰਦੇ ਨੇ ਕਿ ਜ਼ੈਡ ਸਕਿਉਰਿਟੀ ਮੇਰੇ ਕੋਲ ਆ, ਮੇਰੀ ਜਾਨ ਨੂੰ ਖਤਰਾ, ਮੈਂ ਨਾ ਦੇਸ਼ ਦੱਸ ਸਕਦਾ ਨਾ ਉਹ ਜਗ੍ਹਾ ਦੱਸ ਸਕਦਾ। ਸੋ ਕੁੱਲ ਮਿਲਾ ਕੇ ਸੁਖਬੀਰ ਬਾਦਲ ਹੁਣ ਜਹਾਜ਼ ਚੜ੍ਹਨਗੇ, 7 ਤੋਂ 11 ਤਰੀਕ ਤੱਕ ਵਿਦੇਸ਼ ਚ ਰਹਿਣਗੇ, 11 ਜਾਂ 12 ਤਰੀਕ ਨੂੰ ਵਾਪਸ ਆ ਜਾਣਗੇ, ਔਰ ਉਹਨਾਂ ਦੀ ਪੇਸ਼ੀ 18 ਆ।
5: ਅਮਨਦੀਪ ਕੌਰ ਨਾਲ ਸੰਪਰਕ ਕਰ ਲਿਓ, ਕਾਰਾਂ ਦੀ ਅਤੇ ਘਰਾਂ ਦੀ ਇੰਸ਼ੋਰੈਂਸ ਕਰਾਉਣੀ ਆ ਤੁਸੀਂ, 416-618-27 ਕਾਰਡ ਦੇ ਉੱਪਰ ਸੰਪਰਕ ਕੀਤਾ ਜਾ ਸਕਦਾ। ਅਤੇ ਪੰਜਾਬੀ ਟਿਫਨ ਸਰਵਿਸ ਕੇਟਰਿੰਗ ਵਾਲਿਆਂ ਨਾਲ ਸੰਪਰਕ ਕਰ ਲਿਓ, ਤੁਸੀਂ ਹਾਈਜੈਨਿਕ ਹੋਮ ਫੂਡ ਖਾਣਾ ਚਾਹੁੰਦੇ ਹੋ, ਮਿਲਟਨ ਐਂਡ ਓਕਵਲ ਦੇ ਵਿੱਚ ਡਿਲੀਵਰੀਆਂ ਕਰਦੇ ਆ, ਪਰਮਜੀ ਨਾਲ ਕਰ ਲਿਓ ਸੰਪਰਕ, 437-423-1023 ਪਰਮਿੰਦਰ ਜੀ ਹੈਡਲਾਈਨ 'ਚ ਕਰ ਲਓ ਸਿੱਧੀਆਂ
11: ਜੀ ਹੈਡਲਾਈਨ। ਅਕਾਲੀ ਦਲ ਪੁੰਨ ਸੁਰਜੀਤ ਦਾ ਬਿਸਤਰਾ ਗੋਲ ਹੋਣ ਕੰਢੇ, ਦਲ ਦੇ ਵੱਡੇ ਆਗੂ ਇਕਬਾਲ ਸਿੰਘ ਝੁੰਡਾ, ਸੰਤਾ ਸਿੰਘ ਮੈਦਪੁਰੀ ਤੇ ਬੀਬੀ ਸਤਵੰਤ ਕੌਰ ਦੀ ਅਗਵਾਈ ਚ ਸਾਹਨੇਵਾਲ ਦੇ ਗੁਰੂ ਘਰ ਚ ਵੱਡਾ ਇਕੱਠ, ਵਾਰਸ ਅਕਾਲੀ ਦਲ ਨਾਲ ਰਲੇਵੇਂ ਦੇ ਆਸਾਰ। ਅਯੁੱਧਿਆ ਵਿਚਲੇ ਰਾਮ ਮੰਦਿਰ ਦੇ ਚੜਾਵੇ ਚ ਘੁਟਾਲੇ ਲਈ ਕਸੂਤੇ ਵਸਾਏ ਪੁਜਾਰੀ। ਉੱਤਰਾਖੰਡ ਦੇ ਮਾਂ ਮਨਸਾ ਦੇਵੀ ਮੰਦਿਰ ਦੇ ਪ੍ਰਬੰਧਕੀ ਬੋਰਡ ਦਾ ਫੈਸਲਾ, ਡਿਊਟੀ ਵੇਲੇ ਸਾਰੇ ਪੁਜਾਰੀ ਬਿਨਾਂ ਜੇਬਾਂ ਵਾਲੇ ਕੁੜਤੇ ਪਹਿਨਣ। ਫਰੀਦਕੋਟ ਦੇ ਪਿੰਡ ਪਿੱਪਲ ਚ ਵੱਡੀ ਵਾਰਦਾਤ, ਪ੍ਰੇਮ ਸੰਬੰਧਾਂ ਦੇ ਸ਼ੱਕ ਚ ਨੌਜਵਾਨ ਨੂੰ ਹੱਥ ਪੈਰ ਬੰਨ ਕੇ ਬੇਰਹਿਮੀ ਨਾਲ ਵੱਢਿਆ। ਲੁਧਿਆਣਾ ਵਿਖੇ ਮਸਜਿਦ ਦੀ ਦੁਕਾਨ ਨੂੰ ਸ਼ਰਾਰਤੀ ਅਨਸਰਾਂ ਨੇ ਲਾਈ ਅੱਗ, ਧਾਰਮਿਕ ਕਿਤਾਬਾਂ ਤੇ ਸਮਾਨ ਹੋਇਆ ਸੁਆਹ। ਜੀ
5: ਥੈਂਕ ਯੂ ਸੋ ਮਚ। ਆਪਣੇ ਤੋਂ ਬਾਅਦ ਛੰਮੇ ਹੁਣੇ ਲੈ ਕੇ ਪ੍ਰੋਗਰਾਮ ਸੱਜਰੇ ਸਵੇਰ ਹਾਜ਼ਰ, ਅਤੇ ਆਪਾਂ ਨੂੰ ਦੋ ਇੱਥੇ ਇਜਾਜ਼ਤ, ਵਾਧਾ ਘਾਟਾ ਬੋਲਿਆ ਗਿਆ ਹੋਇਆ ਕਰ ਦਿਓ ਮਾਪ ਤੁਹਾਡੇ ਵਿਚਾਰਾਂ ਸਾਡੇ ਵਿਚਾਰਾਂ 530 ਦਾ ਸਾਂਝਾ ਵਿਰਸਾ ਦਾ ਕਿਸੇ ਦਾ ਸਹਿਮਤ ਹੋਣਾ ਅਸਹਿਮਤ ਹੋਣਾ ਜ਼ਰੂਰ ਨੇ। ਬੁਲਾਈਏ ਫਤਿਹ, ਕੱਲ੍ਹ ਨੂੰ ਮਿਲਦੇ ਉਮੀਦ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਿਜ਼ੇ ਵੀਜ਼ੇ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਲੈਣੀ ਹੈ ਤੇ ਬੰਟੀ ਬਬਲੀ ਦਾ ਵਿਜ਼ਟਰ ਵੀਜ਼ਾ ਵੀ ਲਗਵਾਉਣਾ ਹੈ। ਮੇਰਾ ਤੇ ਖਰਚਾ ਹੀ ਬੜਾ ਹੋ ਜਾਣਾ ਹੈ।
1: ਸ਼ਮੀ ਪਠਲ ਹੋਰਾਂ ਨੇ ਤੁਹਾਡਾ ਖਰਚਾ ਛੋਟੀਆਂ ਇੰਸਟਾਲਮੈਂਟਾਂ ਚ ਬਦਲ ਦੇਣਾ ਹੈ।
0: ਵਧੀਆ ਬੈਨੀਫਿਟ ਵਾਲੀ ਇੰਸ਼ੋਰੈਂਸ ਪਾਲਿਸੀ ਵਾਜਿਬ ਕੀਮਤ ਤੇ ਲੈ ਕੇ ਦਿੰਦੇ ਨੇ ਸ਼ਮੀ ਪਠਲ।
2: ਸੁਪਰ ਵੀਜ਼ਾ ਤੇ ਵਿਜ਼ਟਰ ਇੰਸ਼ੋਰੈਂਸ ਦੀਆਂ ਬੈਸਟ ਡੀਲ ਲਈ ਯਾਦ ਰੱਖੋ ਇੰਸ਼ੋਰੈਂਸ ਐਡਵਾਈਜ਼ਰ ਸ਼ਮੀ ਪਠਲ ਜੀ ਦਾ ਨਾਮ
0: 416-917-7763 416-917-7763 Life Insurance, Visitor Insurance, Super Visa Insurance, Critical Illness, Disability Insurance, RESP, Travel Insurance, Convert Expensive Mortgage Insurance to Term Insurance.

0: ਓਏ ਟਰੱਕ ਕਾਹਦਾ ਲਿਆ ਜਦੋਂ ਵੇਖੋ ਇਹਦੀਆਂ ਕਮਾਨੀਆਂ ਢਿੱਲੀਆਂ ਰਹਿੰਦੀਆਂ ਕੀ ਕਰਾਂ
1: ਮੈਂ ਸੁਣਿਆ ਜੀ ਆਪਣੇ ਪੰਜਾਬੀ ਭਰਾਵਾਂ ਜੇ ਅਤੇ ਗੈਰੀ ਨੇ ਖੋਲ ਦਿੱਤੀ ਹੈ GTA ਵਿੱਚ ਟਰੱਕਾਂ ਦੇ ਸਪ੍ਰਿੰਗਾਂ ਦੀ ਪਹਿਲੀ ਸ਼ਾਪ PNJ ਸਪ੍ਰਿੰਗ ਵੀਲ ਅਲਾਈਨਮੈਂਟ
2: ਪਹੁੰਚੋ 5330 ਬ੍ਰੈਡਕੋ ਬੁਲੇਵਾਰਡ ਮਿਸੀਸਾਗਾ ਮੇਨ ਇੰਟਰਸੈਕਸ਼ਨ ਡਿਕਸੀ ਐਂਡ ਮੈਥਸਨ
3: ਇੱਥੇ ਪੀ ਲਾਈਨ ਲੇਜ਼ਰ ਮਸ਼ੀਨਾਂ ਨਾਲ ਅਲਾਈਨਮੈਂਟ ਤੇ ਨਵੇਂ ਸਟਾਈਲ ਦੀਆਂ ਮਸ਼ੀਨਾਂ ਨਾਲ ਬੈਲੈਂਸਿੰਗ ਕੀਤੀ ਜਾਂਦੀ ਹੈ ਇੰਨਾ ਹੀ ਨਹੀਂ 4 ਵੀਲਰਸ ਅਤੇ 18 ਵੀਲਰਸ ਦੇ ਟਾਇਰਸ ਦਾ ਖਾਸ ਪ੍ਰਬੰਧ ਵੀ ਹੈ ਜੇ ਤੁਸੀਂ ਟਰੱਕਾਂ ਤੇ ਟ੍ਰੇਲਰਾਂ ਦੀ ਕਮਾਨੀਆਂ ਦਾ ਤਸੱਲੀ ਬਖਸ਼ ਕੰਮ ਕਰਵਾਉਣਾ ਚਾਹੁੰਦੇ ਹੋ
1: ਕਾਲ ਕਰੋ ਜੇਐਂਡ ਗੈਰੀ ਨੂੰ
3: 905-459-5533
1: 905-459-5533
3: PNJ ਸਪ੍ਰਿੰਗ ਵੀਲ ਅਲਾਈਨਮੈਂਟ

0: Du bist Job, Assas, du Assas, Habisas, Nadet, Hose, Bissas, Bole, Sony Hall, Sassia Karl.
1: ਕਦੀ ਡਾਊਨ ਪੇਮੈਂਟ ਤੇ ਮੌਰਗੇਜ ਦੀ ਬਣੀ ਕੋਈ ਗੱਲ
2: ਹੋਏ ਸ਼ੰਮੀ ਪੱਠਲ ਹੋਰਾਂ ਨਾਲ ਹੋ ਗਈ ਗੱਲ ਘਰ ਲੈ ਕੇ ਦੇਣ ਤੋਂ ਅਲਾਵਾ ਡਾਊਨ ਪੇਮੈਂਟ ਤੇ ਮੌਰਗੇਜ ਦਾ ਵੀ ਮਸਲਾ ਕਰਨਗੇ ਹੱਲ
3: ਰੈਜ਼ੀਡੈਂਸ਼ੀਅਲ ਕਮਰਸ਼ੀਅਲ ਪ੍ਰਾਪਰਟੀ ਖਰੀਦਣ ਵੇਚਣ ਜਾਂ ਇਨਵੈਸਟਮੈਂਟ ਲਈ ਯਾਦ ਰੱਖੋ ਭਰੋਸੇ ਤੇ ਵਿਸ਼ਵਾਸ ਵਾਲਾ ਕਮਿਊਨਿਟੀ ਦਾ ਜਾਣਿਆ ਪਛਾਣਿਆ ਨਾਮ ਸ਼ੰਮੀ ਪੱਠਲ ਤੁਹਾਡੀਆਂ ਲੋੜਾਂ ਮੁਤਾਬਕ ਵਧੀਆ ਲੋਕੇਸ਼ਨਸ ਤੇ ਬੈਸਟ ਪ੍ਰਾਈਸ ਤੇ ਘਰ ਆਸਾਨੀ ਨਾਲ ਲੈ ਕੇ ਦਿੰਦੇ ਨੇ ਰੀਅਲ ਅਸਟੇਟ ਬ੍ਰੋਕਰ ਸ਼ੰਮੀ ਪੱਠਲ ਅੱਜ ਹੀ ਕਾਲ ਕਰੋ 416-917-7763 416-917-7763

ਕਿਆ ਬਾਤ ਹੈ, ਵੈਰੀ ਵੰਡਰਫੁਲ ਟਿਊਜ਼ਡੇ, ਹੈਪੀ ਟਿਊਜ਼ਡੇ ਤੁਹਾਨੂੰ ਸਾਰਿਆਂ ਨੂੰ। ਪ੍ਰੋਗਰਾਮ ਸਜਰੀ ਸਵੇਰ ਦੇ ਵਿੱਚ ਨਿੱਘਾ ਨਿੱਘਾ ਸਵਾਗਤ ਹੈ ਜੀ ਆਇਆਂ ਨੂੰ, ਵੈਲਕਮ, ਗੁੱਡ ਮਾਰਨਿੰਗ ਜੀ। ਇਸ ਟਾਈਮ ਟੋਰਾਂਟੋ ਪੀਅਰਸਨ ਏਅਰਪੋਰਟ 'ਤੇ ਟੈਂਪਰੇਚਰ 21 ਡਿਗਰੀ ਸੈਲਸੀਅਸ ਅਤੇ ਕਲਾਊਡੀ ਹੈ ਜਿਹੜਾ ਅਸਮਾਨ, ਮਤਲਬ ਬੱਦਲ ਛਾਏ ਹੋਏ ਨੇ, ਮੀਂਹ ਦੀ ਤਾਂ ਕੋਈ ਭਵਿੱਖਬਾਣੀ ਹੈ ਨਹੀਂ, ਪਰ ਅੱਜ ਦੁਪਹਿਰ ਵੇਲੇ 26 ਡਿਗਰੀ ਅਤੇ ਫੀਲ ਲਾਈਕ 33 ਡਿਗਰੀ ਸੈਲਸੀਅਸ 'ਤੇ ਅੱਜ ਦਾ ਤਾਪਮਾਨ ਹੈ ਜਿਹੜਾ ਰਹੇਗਾ। ਤੁਹਾਡਾ ਆਪਣਾ ਪ੍ਰੋਗਰਾਮ ਸਜਰੀ ਸਵੇਰ ਵਿਦ ਸ਼ਮੀ ਭੱਠਲ ਲੈ ਕੇ ਤੁਹਾਡੀ ਕਚਹਿਰੀ ਦੇ ਵਿੱਚ ਦੋਸਤੋ ਹਾਜ਼ਰ ਹੈ। 6 ਵਜੇ ਤੱਕ ਤੁਹਾਡਾ ਸਾਡਾ ਸਾਥ ਰਹੇਗਾ। ਮਾਫ਼ੀ ਚਾਹਾਂਗਾ, ਕੱਲ੍ਹ ਜਿਹੜੀਆਂ ਲਾਈਨ ਸਾਰੀਆਂ ਫਲੈਸ਼ ਹੋ ਰਹੀਆਂ ਸੀਗੀਆਂ, ਜਦੋਂ ਪ੍ਰੋਗਰਾਮ ਮੁੱਕਣ ਵਾਲਾ ਸੀ, ਕਾਲਸ ਏਅਰ 'ਤੇ ਨਹੀਂ ਕਰ ਸਕਿਆ, ਸਮਾਂ ਬੜਾ ਸੀਮਿਤ ਹੁੰਦਾ, ਇਸੇ ਕਰਕੇ ਹੈ ਜਿਹੜਾ ਹੁਣ ਸਟਾਰਟਿੰਗ ਹੈ ਥੋੜ੍ਹੀ ਅਰਲੀ ਅਰਲੀ ਮੈਂ ਕਰਦਾ। ਥੋੜ੍ਹਾ ਜਿਹਾ ਕਈ ਵਾਰ ਜਿਹੜਾ ਸੋਮਵਾਰ ਨੂੰ ਹੈ ਜਿਹੜਾ ਲੇਟ ਹੋ ਜਾਈਦਾ ਸਟਾਰਟਿੰਗ ਕਰਨ ਵੇਲੇ, ਕਿਉਂਕਿ ਆ ਕੇ ਥੋੜ੍ਹੀ ਜਿਹੀਆਂ ਚੇਂਜਸ ਕਰਨੀਆਂ ਹੁੰਦੀਆਂ ਨੇ ਸਿਸਟਮ ਦੇ ਵਿੱਚ, ਸਮਾਂ ਉਨਾ ਕੁ ਹੁੰਦਾ ਉਸ ਕਰਕੇ। ਪਰ ਬਾਕੀ ਦਿਨਾਂ ਦੇ ਵਿੱਚ ਕੋਸ਼ਿਸ਼ ਹੁੰਦੀ ਹੈ ਵੀ ਜਲਦੀ ਤੋਂ ਜਲਦੀ ਇਹ ਪ੍ਰੋਗਰਾਮ ਦੀ ਸਟਾਰਟ ਕੀਤੀ ਜਾਓ। ਆਓ ਸੋਹਣੇ ਵਿਚਾਰਾਂ ਦੇ ਨਾਲ ਸ਼ੁਰੂਆਤ ਕਰਦੇ ਹਾਂ। ਰੋਟੀ ਵਿੱਚ ਜੇ ਕੋਈ ਜ਼ਹਿਰ ਦੇ ਦੇਵੇ ਤਾਂ ਉਸਦਾ ਇਲਾਜ ਹੋ ਸਕਦਾ, ਪਰ ਜੇ ਕੋਈ ਕਿਸੇ ਦੇ ਕੰਨਾਂ ਦੇ ਵਿੱਚ ਜ਼ਹਿਰ ਘੋਲ ਦੇਵੇ ਤਾਂ ਉਸਦਾ ਕੋਈ ਇਲਾਜ ਨਹੀਂ ਹੁੰਦਾ। ਸਿਆਣੇ ਕਹਿੰਦੇ ਨੇ ਇਨਸਾਨ ਕਿੰਨੀਆਂ ਵੀ ਚਾਲਾਂ ਕਿਉਂ ਨਾ ਚੱਲ ਪਵੇ, ਅੰਤ ਵਿੱਚ ਨਤੀਜਾ ਉਸ ਦੇ ਹੱਥ ਦੇ ਵਿੱਚ ਹੁੰਦਾ ਜਿਸ ਦੀ ਮਰਜ਼ੀ ਦੇ ਨਾਲ ਸੰਸਾਰ ਚੱਲਦਾ। ਯੋਜਨਾਵਾਂ ਇਨਸਾਨ ਬਣਾਉਂਦਾ, ਪਰ ਫੈਸਲਾ ਹਮੇਸ਼ਾ ਪਰਮਾਤਮਾ ਦਾ ਹੁੰਦਾ। ਅਜਮਾ ਕੇ ਭਾਵੇਂ ਦੇਖ ਲਿਓ। ਹੇ ਪਰਮਾਤਮਾ ਜੀ, ਰਾਤ ਸੁੱਖਾਂ ਦੀ ਬਤੀਤ ਹੋਈ ਹੈ, ਦਿਨ ਚੜ੍ਹਿਆ ਹੈ, ਮੇਰੀ ਰਸਨਾ ਕੋਲੋਂ, ਮੇਰੇ ਹਿਰਦੇ ਕੋਲੋਂ, ਮੇਰੀਆਂ ਅੱਖਾਂ ਕੋਲੋਂ ਅਤੇ ਮੇਰੇ ਹੱਥਾਂ ਕੋਲੋਂ ਕਿਸੇ ਦਾ ਵੀ ਬੁਰਾ ਨਾ ਹੋਵੇ। ਕਹਿੰਦੇ ਕਿੰਨਾ ਅਜੀਬ ਹੈ, ਨਾ 84 ਲੱਖ ਜੀਵਾਂ ਵਿੱਚ ਇਕੱਲਾ ਮਨੁੱਖ ਹੀ ਧਨ ਕਮਾਉਂਦਾ, ਪਰ ਕੋਈ ਜੀਵ ਕਦੇ ਭੁੱਖਾ ਨਹੀਂ ਮਰਿਆ, ਮਨੁੱਖ ਦਾ ਕਦੇ ਢਿੱਡ ਹੈ ਜਿਹੜਾ ਉਹ ਨਹੀਂ ਭਰਿਆ। ਚੰਗਾ ਕਰਮ, ਚੰਗੀ ਨੀਅਤ ਵੱਖੋ ਵੱਖਰੇ ਹਨ। ਚੰਗਾ ਕੰਮ ਹੈ ਜਿਹੜਾ ਕੋਈ ਵੀ ਕਰ ਸਕਦਾ, ਪਰ ਚੰਗੀ ਨੀਅਤ ਹੈ ਜਿਹੜੀ ਕਿਸੇ ਵਿਰਲੇ ਸੁਰਮੇ ਦੀ ਹੀ ਹੋ ਸਕਦੀ ਹੈ। ਚੰਗੀ ਨੀਅਤ ਨਾਲ ਰਹੋ। ਕਿਆ ਬਾਤ ਹੈ, ਬਹੁਤ ਖੂਬ ਹੈ ਲਿਖਿਆ ਜਿਨ੍ਹਾਂ ਨੇ ਵੀ ਲਿਖਿਆ। ਤੇ ਕਹਿੰਦੇ ਸ਼੍ਰੀ ਕ੍ਰਿਸ਼ਨ ਕਹਿੰਦੇ ਮਨੁੱਖ ਦੀ ਮਹਾਨਤਾ ਉਸ ਦੇ ਅਹੁਦੇ, ਧਨ ਜਾਂ ਰੂਪ ਨਾਲ ਨਹੀਂ, ਸਗੋਂ ਉਸ ਦੇ ਵਿਵਹਾਰ, ਸਲੀਕੇ ਅਤੇ ਦੂਜਿਆਂ ਪ੍ਰਤੀ ਬਰਾਬਰ ਦ੍ਰਿਸ਼ਟੀ ਨਾਲ ਪਛਾਣੀ ਜਾਂਦੀ ਹੈ। ਜੋ ਸਾਰਿਆਂ ਵਿੱਚ ਇੱਕ ਹੀ ਪਰਮਾਤਮਾ ਨੂੰ ਵੇਖਦਾ ਹੈ, ਉਹੀ ਸੱਚੇ ਗਿਆਨ ਦੇ ਮਾਰਗ 'ਤੇ ਹੁੰਦਾ ਹੈ। ਸੱਚ ਬੋਲਣ ਵਾਲਾ ਇਨਸਾਨ ਕਿਤੇ ਵੀ ਠੀਕ ਨਹੀਂ ਬੈਠਦਾ, ਕਿਉਂਕਿ ਅੱਜ ਦੇ ਦੌਰ ਦੇ ਵਿੱਚ ਦੁਨੀਆਂ ਮਿੱਠਾ ਝੂਠ ਸੁਣਨ ਪਸੰਦ ਕਰਦੀ ਹੈ, ਪਕੌੜਾ ਸੱਚ ਨਹੀਂ। ਇਨਸਾਨ ਦੇ ਮਨ ਦੇ ਵਿੱਚ ਆਸਾਂ ਬਹੁਤ ਹੁੰਦੀਆਂ ਨੇ, ਪਰ ਪੂਰੀਆਂ ਉਹੀ ਹੁੰਦੀਆਂ ਨੇ ਜੋ ਪਰਮਾਤਮਾ ਨੂੰ ਮਨਜ਼ੂਰ ਹੁੰਦੀਆਂ ਨੇ। ਕਹਿੰਦੇ ਪਰਮਾਤਮਾ ਦੇ ਦਰ 'ਤੇ ਜਦੋਂ ਵੀ ਜਾਓ ਤਾਂ ਪੂਰੀ ਸ਼ਰਧਾ ਭਾਵਨਾ ਨਾਲ ਜਾਓ। ਕੋਈ ਪਤਾ ਨਹੀਂ ਕਿਹੜੀ ਨੁੱਕਰ ਦੇ ਵਿੱਚ ਪਿਆ ਮਿੱਟੀ ਦਾ ਕਿਣਕਾ ਵੀ ਤੁਹਾਡੇ ਲੇਖ ਬਦਲਣ ਦੀ ਸਮਰੱਥਾ ਰੱਖਦਾ ਹੈ। ਤਾਂ ਬਹੁਤ ਬਹੁਤ ਸਾਰਿਆਂ ਦੇ ਧੰਨਵਾਦ। ਮੈਸੇਜਸ ਜਿਹੜੇ ਮੇਰੇ ਆਏ ਆ, ਕੱਲ੍ਹ ਵੀ ਮੇਰੇ ਮੈਸੇਜ ਆ ਜਿਹੜੇ ਪੜ੍ਹ ਨਹੀਂ ਹੋਏ, ਮਾਫ਼ੀ ਚਾਹਾਂਗਾ। ਅੱਜ ਮੈਸੇਜ ਤੁਹਾਡੇ ਜਿਹੜੇ ਆਏ ਨੇ ਉਹਨਾਂ ਤੋਂ ਸ਼ੁਰੂਆਤ ਕਰ ਲੈਂਦੇ ਹਾਂ। ਅਮਨਦੀਪ ਜੀ, ਸਤਿ ਸ਼੍ਰੀ ਅਕਾਲ ਸਰ, ਵੈਰੀ ਵੈਰੀ ਗੁੱਡ ਮਾਰਨਿੰਗ, ਧੰਨਵਾਦ ਤੁਹਾਡਾ ਜੀ। ਗਗਨ ਜੀ, ਗੁੱਡ ਮਾਰਨਿੰਗ ਸਰ। ਦਿਲਬਾਗ ਜੀ, ਗੁੱਡ ਮਾਰਨਿੰਗ ਜੀ। ਪ੍ਰੀਤ ਜੀ, ਗੁੱਡ ਮਾਰਨਿੰਗ ਭਾਅ ਜੀ, ਬਹੁਤ ਬਹੁਤ ਧੰਨਵਾਦ। ਮਹਿਤਾਬ ਜੀ, ਸਤਿ ਸ਼੍ਰੀ ਅਕਾਲ ਭਾਅ ਜੀ, ਕੀਪ ਇਟ ਅਪ ਦਾ ਗੁੱਡ ਵਰਕ। ਥੈਂਕ ਯੂ ਜੀ, ਥੈਂਕ ਯੂ ਭਾਅ ਜੀ, ਬਹੁਤ ਬਹੁਤ ਧੰਨਵਾਦ। ਵਿਕਰਮ ਜੀ, ਗੁੱਡ ਮਾਰਨਿੰਗ, ਗੁੱਡ ਮਾਰਨਿੰਗ ਸਰ, ਗੁੱਡ ਮਾਰਨਿੰਗ। ਲਖਵਿੰਦਰ ਭਾਅ ਜੀ, ਗੁੱਡ ਮਾਰਨਿੰਗ, ਬਹੁਤ ਬਹੁਤ ਧੰਨਵਾਦ। ਅਤੇ ਹਰਮਨ ਜੀ, ਉਹਨਾਂ ਦੇ ਕੁਛ ਕੁ ਮੈਸੇਜਸ ਆਏ ਨੇ, ਬਹੁਤ ਸੋਹਣਾ, ਬਹੁਤ ਸੋਹਣੇ ਜਿਹੜੇ ਮੈਸੇਜ ਨਾਲ ਭੇਜੇ ਨੇ। 2-3 ਕੁ ਮੇਰੇ ਕੋਲ ਉਹ ਸਕਰੀਨਸ਼ੋਟ ਆਏ ਨੇ। ਕਹਿੰਦੇ ਜ਼ਿੰਦਗੀ ਦੇ ਵਿੱਚ ਜੋ ਸਮਾਂ ਬੀਤ ਗਿਆ, ਚਾਹੇ ਚੰਗਾ ਸੀ ਚਾਹੇ ਮਾੜਾ ਸੀ, ਉਸ ਨੂੰ ਸਵੀਕਾਰ ਕਰੋ, ਪਛਤਾਵਾ ਨਾ ਕਰੋ। ਆਉਣ ਵਾਲੇ ਸਮੇਂ ਨੂੰ ਇਮਾਨਦਾਰੀ ਨਾਲ ਮਿਹਨਤ ਕਰਕੇ ਚੰਗਾ ਬਣਾਉਣ ਦੀ ਕੋਸ਼ਿਸ਼ ਕਰੋ। ਸਜਰੀ ਸਵੇਰ ਮੁਬਾਰਕ ਹੋਵੇ ਜੀ, ਵਾਹਿਗੁਰੂ ਮਿਹਰ ਕਰਨ। ਬਹੁਤ ਬਹੁਤ ਧੰਨਵਾਦ। ਹਰ ਸਵੇਰ ਇਹ ਯਾਦ ਦਿਵਾਉਂਦੀ ਹੈ ਕਿ ਬੀਤਿਆ ਹੋਇਆ ਸਮਾਂ ਮੁੜ ਨਹੀਂ ਆਉਂਦਾ, ਪਰ ਆਉਣ ਵਾਲਾ ਸਮਾਂ ਅੱਜ ਦੇ ਚੰਗੇ ਕਰਮਾਂ ਦੇ ਨਾਲ ਜ਼ਰੂਰ ਸਵਰ ਸਕਦਾ ਹੈ। ਹਰ ਦਿਨ ਨੂੰ ਮੁਸਕਰਾਹਟ ਨਾਲ ਜੀਓ, ਸ਼ੁਭ ਸਵੇਰ। ਬੜਾ ਮਾਣ ਸੀ ਛੱਤ ਨੂੰ, ਆਹ ਦੇਖਿਓ ਜਿਹੜਾ ਸਮਾਂ ਕਿਸ ਤਰ੍ਹਾਂ ਬਦਲਦਾ। ਬੜਾ ਮਾਣ ਸੀ ਛੱਤ ਨੂੰ ਆਪਣੇ ਛੱਤ ਹੋਣ 'ਤੇ, ਬੜਾ ਮਾਣ ਸੀ ਛੱਤ ਨੂੰ ਆਪਣੀ ਛੱਤ ਹੋਣ 'ਤੇ, ਇੱਕ ਮੰਜ਼ਿਲ ਹੋਰ ਬਣੀ ਅਤੇ ਛੱਤ ਹੈ ਜਿਹੜਾ ਉਹ ਫਰਸ਼ ਹੋ ਗਈ। ਕਿਆ ਬਾਤ ਹੈ, ਕਿਆ ਬਾਤ ਹੈ, ਬਹੁਤ ਬਹੁਤ ਧੰਨਵਾਦ ਜੀ, ਬਹੁਤ ਖੂਬ। ਅਤੇ ਉੱਥੇ ਹੀ ਹੈ ਜਿਹੜਾ ਮੁਲਤਾਨੀ ਸਾਹਿਬ, ਬਹੁਤ ਬਹੁਤ ਧੰਨਵਾਦ ਜੀ। ਮੁਲਤਾਨੀ ਸਾਹਿਬ ਲਿਖਿਆ, ਪਰਮਾਤਮਾ ਆਪ ਜੀ ਨੂੰ ਚੰਗੀ ਸਿਹਤ, ਪਰਿਵਾਰ ਦੇ ਵਿੱਚ ਸੁੱਖ ਅਤੇ ਢੇਰ ਸਾਰੀਆਂ ਖੁਸ਼ੀਆਂ ਦੇਵੇ। ਰੇਸ਼ਮ ਭਾਅ ਜੀ, ਵੈਰੀ ਗੁੱਡ ਮਾਰਨਿੰਗ, ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਦੇ ਮੈਸੇਜ ਹੈ ਜਿਹੜੇ ਤੁਸੀਂ ਘੱਲਦੇ ਹੋ, ਪਹੁੰਚਾਉਂਦੇ ਹੋ, ਸਮਾਂ ਕੱਢ ਕੇ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਦੋਸਤੋ, ਆਓ ਫਿਰ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਕੁਝ ਕੁ ਜਿਹੜੀਆਂ ਖਾਸ ਖ਼ਬਰਾਂ ਨੇ ਉਹ ਹੈੱਡਲਾਈਨਸ
ਤੇ ਕੁਛ ਕੁ ਜਿਹੜੀਆਂ ਖ਼ਬਰਾਂ ਦੇ ਉੱਤੇ ਥੋੜ੍ਹੇ ਵੇਰ ਵੀ ਆ ਉਹ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਅਤੇ ਦੋ ਸਟੋਰੀਜ਼ ਹੈ ਜਿਹੜੀਆਂ ਅੱਜ ਕਵਰ ਕਰਾਂਗਾ। ਮੈਨੂੰ ਇਹ ਆਸ ਹੈ ਵੀ ਉਹਦੇ ਵਿੱਚ ਤੁਸੀਂ ਇਹ ਜ਼ਰੂਰ ਆਪਣੀ ਸ਼ਮੂਲੀਅਤ ਕਰੋਗੇ ਕਿਉਂਕਿ ਉਹ ਸਾਡੇ ਸ਼ਹਿਰ ਦੇ ਨਾਲ ਵਾਹ ਵਾਸਤਾ, ਇੱਕ ਸ਼ਹਿਰ ਦੇ ਨਾਲ ਨਹੀਂ ਹੈ, ਉਹ ਹਰ ਇੱਕ ਸ਼ਹਿਰ ਦੇ ਨਾਲ ਉਸ ਚੀਜ਼ ਦਾ ਵਾਹ ਵਾਸਤਾ ਹੈ। ਕਈ ਹੈ ਜਿਹੜੇ ਉਸ ਚੀਜ਼ ਦੇ ਨਾਲ ਸ਼ਾਇਦ ਭਰੇ ਪੀਤੇ ਬੈਠੇ ਹੋਣਗੇ, ਉਹਨਾਂ ਨੂੰ ਅੱਜ ਗੁੰਬ ਗੁਭਾਟ ਹੈ ਜਿਹੜਾ ਕੱਢਣ ਦਾ ਮੌਕਾ ਪੂਰਾ ਮਿਲੇਗਾ। ਸੋ ਉਹ ਜਿਹੜਾ ਵਿਸ਼ਾ ਹੈ ਜਿਹੜਾ ਅੱਗੇ ਜਾ ਕੇ ਆਪਾਂ ਜ਼ਰੂਰ ਸ਼ੇਅਰ ਕਰਾਂਗੇ, ਤੁਸੀਂ ਉਹਦੇ 'ਤੇ ਆਪੋ ਆਪਣੀ ਇਹ ਜਿਹੜੀ ਟੀਕਾ ਟਿੱਪਣੀ ਕਰ ਸਕਦੇ ਹੋ, ਪਰ ਕਿਸੇ ਦਾ ਆਪਾਂ ਨਾਮ ਨਹੀਂ ਲੈਣਾ, ਬਸ ਜੋ ਮੁੱਦਾ ਹੈ ਜੋ ਵਿਸ਼ਾ ਹੈ ਉਸ ਦੇ ਉੱਤੇ ਆਪਾਂ ਜਿਹੜੀ ਗੱਲ ਕਰਨੀ ਹੈ ਉਸ ਦੇ ਉੱਤੇ ਆਪਣੇ ਜਿਹੜੇ ਵਿਚਾਰ ਆਪਾਂ ਸਾਂਝੇ ਕਰਨੇ ਹੈ। ਸੋ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਸੱਜਰੀ ਸਵੇਰ ਵਿਦ ਸ਼ੰਮੀ ਪੱਠਲ ਦੀ ਵੀ ਜੋ ਸਾਡੇ ਆਲੇ ਦੁਆਲੇ ਦੇ ਮੁੱਦੇ ਨੇ, ਮਸਲੇ ਨੇ, ਇਸ਼ੂ ਚੱਲ ਰਹੇ ਨੇ, ਭਾਵੇਂ ਉਹ ਸਿਟੀ ਦੇ ਹੋਣ ਭਾਵੇਂ ਪ੍ਰੋਵਿੰਸ਼ੀਅਲ ਜਾਂ ਫੈਡਰਲ ਲੈਵਲ 'ਤੇ ਹੋਣ, ਤੁਹਾਡੇ ਨਾਲ ਉਹਨਾਂ 'ਤੇ ਸਾਂਝ ਪਾਈ ਜਾਵੇ ਅਤੇ ਉਹਨਾਂ 'ਤੇ ਇੱਕ ਸੁਹਿਰਦ ਗੱਲਬਾਤ ਕੀਤੀ ਜਾਵੇ। ਅਤੇ ਮਾਣ ਹੈ ਮੈਨੂੰ ਸਾਰੇ ਟੱਬਰ ਦਾ ਸੱਜਰੀ ਸਵੇਰ ਦੇ ਨਾਲ ਜਿੰਨੇ ਵੀ ਜੁੜੇ ਹੋਏ ਹੋ, ਬੜੇ ਹੀ ਖੂਬਸੂਰਤ ਵਿਚਾਰ ਤੁਸੀਂ ਲੈ ਕੇ ਆ ਜਿਹੜੇ ਸ਼ਾਮਿਲ ਹੁੰਦੇ ਹੋ। ਦੋਸਤੋ ਸਾਡੇ ਨਾਲ ਸਟੂਡੀਓ ਦੇ ਵਿੱਚ ਸਾਂਝ ਪਾਣੀ ਹੈ, ਕੋਈ ਟ੍ਰੈਫਿਕ ਦੇ ਵਿੱਚ ਵਿਘਨ ਦੇਖਦੇ ਪਏ ਹੋ ਜਾਂ ਫਿਰ ਤੁਹਾਨੂੰ ਲੱਗਦਾ ਕੋਈ ਤੁਹਾਡੇ ਤੱਕ ਨਿਊਜ਼ ਵਿਊਜ਼ ਹੈਗੀ ਹੈ, ਕੋਈ ਅਪਡੇਟ ਹੈ, ਤੁਸੀਂ ਉਹਦੀ ਸਾਡੇ ਨਾਲ ਸਾਂਝ ਪਾਉਣਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਇੱਕ ਇੱਕ ਨੰਬਰ ਹੈ 905-673-3337 9056733337 'ਤੇ ਤੁਸੀਂ ਸਾਡੇ ਨਾਲ ਸਾਂਝ ਪਾ ਸਕਦੇ ਹੋ। ਬਾਕੀ ਸਾਨੂੰ ਡਾਇਲ ਟੂ ਲਿਸਨ ਕਰਕੇ ਵੀ ਸੁਣਿਆ ਜਾ ਸਕਦਾ 416-477-2040 'ਤੇ 416-477-2040 'ਤੇ, ਜਾਂ ਫਿਰ ਤੁਸੀਂ ਪੰਜਾਬੀ ਲਹਿਰਾਂ ਦੀ ਐਪ ਜਾਂ ਫਿਰ ਸਿੰਪਲ ਰੇਡੀਓ ਉਹਦੇ 'ਤੇ AM 530 ਮਲਟੀਕਲਚਰਲ ਰੇਡੀਓ ਹੈ ਜਿਹੜਾ ਉਹ ਲੱਭ ਲਿਓ, ਉਹਦੇ 'ਤੇ ਤੁਸੀਂ ਇਹ ਸਾਨੂੰ ਕ੍ਰਿਸਟਲ ਕਲੀਅਰ ਆਵਾਜ਼ ਦੇ ਵਿੱਚ ਲਾਈਵ ਸਟ੍ਰੀਮ ਕਰ ਸਕਦੇ ਹੋ। ਆਵਾਜ਼ ਮੇਰੀ ਤੁਹਾਡੇ ਤੱਕ ਸਹੀ ਆ ਰਹੀ ਹੈ? ਇਹਦੀ ਇੱਕ ਦੋ ਮੈਨੂੰ ਮੈਸੇਜ ਜੇ ਤੁਸੀਂ ਕਰਦੇ ਹੋ ਤਾਂ ਥੋੜ੍ਹੀ ਜਿਹੀ ਮੈਨੂੰ ਆ ਜਿਹੜੀ ਸਬਰ ਸੰਤੋਖ ਆ ਜਾਏਗਾ ਵੀ ਮੇਰੀ ਆਵਾਜ਼ ਤੁਹਾਡੇ ਤੱਕ ਹੈ ਜਿਹੜੀ ਐਂਡ ਸਹੀ ਜਾ ਰਹੀ ਹੈ, ਕਿਉਂਕਿ ਕੱਲ੍ਹ ਹੈ ਜਿਹੜੇ ਮੈਂ ਮੈਸੇਜ ਪ੍ਰੋਗਰਾਮ ਤੋਂ ਬਾਹਰ ਦੇਖੇ ਸ਼ਾਇਦ ਸਟਾਰਟਿੰਗ ਵੇਲੇ ਥੋੜ੍ਹੀ ਜਿਹੀ ਹੈ ਜਿਹੜੀ ਇਸ਼ੂ ਆ ਗਿਆ ਸੀਗਾ ਵੀ ਆਵਾਜ਼ ਕਹਿੰਦੇ ਵੀ ਇੱਦਾਂ ਲੱਗ ਰਿਹਾ ਵੀ ਜਿਵੇਂ ਦੂਰੋਂ ਬੋਲ ਰਹੇ ਹੋ, ਪਰ ਜੇ ਹੁਣ ਜਿੱਦਾਂ ਤੁਸੀਂ ਮੈਨੂੰ ਸੁਣ ਰਹੇ ਹੋ ਮੈਨੂੰ ਮੈਸੇਜ ਕਰਕੇ ਬਸ ਥੋੜ੍ਹਾ ਜਿਹਾ ਦੱਸ ਦਿਓ ਵੀ ਮੈਸੇਜ ਕਰਕੇ ਵੀ ਆਵਾਜ਼ ਹੈ ਤੁਹਾਡੇ ਤੱਕ ਸਹੀ ਆ ਰਹੀ ਹੈ। ਅਤੇ ਆਓ ਫਿਰ ਖਬਰਾਂ ਦਾ ਜਿਹੜਾ ਆ ਇੱਕ ਖਾਸ ਬੁਲੇਟਿਨ ਹੈ ਜਿਹੜਾ ਉਹ ਸ਼ੁਰੂ ਕਰਦੇ ਹਾਂ, ਉਸ ਤੋਂ ਬਾਅਦ ਫਿਰ ਅੱਜ ਦਾ ਜਿਹੜਾ ਅਹਿਮ ਦੋ ਜਿਹੜੀਆਂ ਆਪਾਂ ਸਟੋਰੀਜ਼ ਕਵਰ ਕਰਨੀਆਂ ਨੇ ਉਹਨਾਂ 'ਤੇ ਚੱਲਾਂਗੇ। ਦੋਸਤੋ ਪ੍ਰੋਗਰਾਮ ਦੇ ਦੌਰਾਨ ਕਈ ਵਾਰ ਕੋਈ ਤੁਹਾਡੇ ਖਿਆਲ ਆਉਂਦਾ ਜਾਂ ਤੁਸੀਂ ਚਾਹੁੰਦੇ ਹੋ ਵੀ ਇਸ ਪ੍ਰੋਗਰਾਮ 'ਤੇ ਆਪਣੇ ਬਿਜ਼ਨਸ ਪ੍ਰਮੋਟ ਕਰਨਾ ਚਾਹੁੰਦੇ ਹੋ, ਤੁਹਾਨੂੰ ਲੱਗਦਾ ਵੀ ਇਹ ਤੁਹਾਡੇ ਮਿਆਰਾਂ 'ਤੇ ਖਰਾ ਉਤਰ ਰਿਹਾ ਹੈ, ਤਾਂ ਪ੍ਰੋਗਰਾਮ ਤੋਂ ਬਾਅਦ ਹੈ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਬਾਕੀ ਤੁਸੀਂ ਰੀਅਲ ਸਟੇਟ ਬਾਬਤ ਕੋਈ ਵੀ ਗੱਲਬਾਤ ਕਰਨੀ ਹੈ, ਫਸਟ ਟਾਈਮ ਹੋਮ ਬਾਇਰ ਹੋ ਜਾਂ ਇਨਵੈਸਟਰ ਹੋ ਜਾਂ ਫਿਰ ਤੁਸੀਂ ਇਹ ਜਿਹੜਾ ਲਾਈਫ ਇੰਸ਼ੋਰੈਂਸ ਬਾਬਤ ਕੋਈ ਗੱਲਬਾਤ ਕਰਨੀ ਹੈ, ਕ੍ਰਿਟੀਕਲ ਇਲਨੈਸ ਹੋ ਗਿਆ, ਡਿਸਬਿਲਟੀ ਇੰਸ਼ੋਰੈਂਸ ਹੋ ਗਿਆ, ਜਾਂ ਫਿਰ ਰਜਿਸਟਰਡ ਪਲੈਨ ਨੇ, ਜਾਂ ਫਿਰ ਸੈਗ ਫੰਡਸ ਜਿਹਨਾਂ ਨੂੰ ਆਪਾਂ ਸੈਗਰੀਗੇਟਡ ਫੰਡਸ ਵੀ ਕਹਿ ਦਿੰਦੇ ਹਾਂ, ਉਹਦੇ ਵਿੱਚ ਆਪਣੀ ਕੋਈ ਇਨਵੈਸਟਮੈਂਟ ਕਰਨਾ ਚਾਹੁੰਦੇ ਹੋ। ਹਮੇਸ਼ਾ ਮੈਂ ਚਾਹੁੰਦਾ ਜੇ ਤੁਸੀਂ ਇੱਕ ਇਨਵੈਸਟਰ ਹੋ ਜਾਂ ਚਾਰ ਪੈਸੇ ਹੈਗੇ ਨੇ ਬੈਂਕ 'ਚ ਬੈਠੇ ਆ ਪੈਸੇ, ਉਹਨਾਂ ਦਾ ਵਿਆਜ ਕੁਛ ਨਹੀਂ ਮੁੜਦਾ, ਤੁਸੀਂ ਇਹ ਦੇਖ ਲਓ ਇੱਥੇ ਦੇ ਬੈਂਕਾਂ ਦਾ। ਪਰ ਹਾਂ, ਜੇ ਤੁਸੀਂ ਵਿਦ ਪ੍ਰਿੰਸੀਪਲ ਸਿਕਿਉਰਿਟੀ ਦੇ ਨਾਲ ਪਰੂਫ ਦੇ ਨਾਲ ਵੀ ਤੁਹਾਡਾ ਪ੍ਰਿੰਸੀਪਲ ਪ੍ਰੋਟੈਕਟ ਰਹੇ ਅਤੇ ਨਾਲ ਦੀ ਨਾਲ ਉਹਦੇ ਵਿੱਚ ਗਰੋਥ ਵੀ ਹੋਵੇ, ਉਹ ਵੀ ਟੈਕਸ ਫਰੀ ਹੋ ਜਾਵੇ, ਤਾਂ ਫਿਰ ਮਿੱਤਰੋ ਸੋਨੇ 'ਤੇ ਸੁਹਾਗੇ ਵਾਲੀ ਗੱਲ ਹੁੰਦੀ ਹੈ। ਸੋ ਇਸ ਕਰਕੇ ਮੇਰਾ ਆਪਣਾ ਵੀ ਜਿਹੜਾ ਪਰਸਨਲ ਪੋਰਟਫੋਲੀਓ, ਮੈਂ ਰੀਅਲ ਸਟੇਟ ਵਿੱਚ ਇਨਵੈਸਟਮੈਂਟਸ ਹੈਗੀਆਂ ਨੇ ਅਤੇ ਮੇਰੇ ਆ ਜਿਹੜੀਆਂ ਸਟੋਕਸ ਦੇ ਵਿੱਚ ਵੀ ਨੇ ਅਤੇ ਇੰਸ਼ੋਰੈਂਸ ਦੇ ਵਿੱਚ ਵੀ ਨੇ। ਸੋ ਮੈਂ ਇੱਕ ਡਿਵਰਸੀਫਾਈ ਆਪਣਾ ਪੋਰਟਫੋਲੀਓ ਕੀਤਾ ਹੋਇਆ। ਸੋ ਇਸ ਕਰਕੇ ਸਟੇਟ ਪਲੈਨਿੰਗ ਹੈ ਜ਼ਰੂਰ ਕਰਿਆ ਕਰੋ। ਸੋ ਇਹ ਜਿਹੜੀਆਂ ਚੀਜ਼ਾਂ ਨੇ ਅੱਗੇ ਜਾ ਕੇ ਜਾਂ ਔਖੇ ਵੇਲੇ ਬਹੁਤ ਕੰਮ ਆਉਂਦੀਆਂ ਨੇ। ਸੋ ਇਹਦੇ ਬਾਬਤ ਕੋਈ ਵੀ ਗੱਲਬਾਤ ਕਰਨੀ ਹੈ ਤਾਂ ਮੇਰਾ ਨੰਬਰ ਹੈ ਦੋਸਤੋ 416-917-7763 416-917-7763 'ਤੇ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ, ਮੇਰੇ ਨਾਲ ਕੰਟੈਕਟ ਕਰ ਸਕਦੇ ਹੋ। ਕਈ ਵਾਰ ਪੋਲਿਸੀ ਬਹੁਤ ਪਹਿਲਾਂ ਲਿੱਤੀ ਹੁੰਦੀ ਹੈ, ਪਤਾ ਨਹੀਂ ਕਿੰਨੇ ਪੈਸੇ ਜਾ ਰਹੇ ਨੇ, ਬਸ ਇਹ ਪਤਾ ਨਹੀਂ ਵੀ ਉਹ ਪੋਲਿਸੀਆਂ ਜਿਹੜੀਆਂ ਸਾਨੂੰ ਕਵਰ ਵੀ ਕਰ ਰਹੀਆਂ ਨੇ, ਸਾਡੀਆਂ ਰਿਕੁਆਇਰਮੈਂਟ ਦੇ ਅਕੋਰਡਿੰਗ ਵੀ ਹੈਗੀਆਂ ਨੇ, ਜਾਂ ਫਿਰ ਅਗਲੇ ਨੇ ਆਪਣਾ ਕਮਿਸ਼ਨ ਦੇਖਿਆ ਅਤੇ ਉਹ ਜਾਂਦਾ ਰਿਹਾ। ਸੋ ਇਸ ਕਰਕੇ ਪੋਲਿਸੀਜ਼ ਆਪਣੀਆਂ ਰਿਵਿਊ ਕਰਾਉਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਇਸੇ ਨੰਬਰ 'ਤੇ ਮੈਨੂੰ ਮੇਰੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ 416-917-7763 416-917-7763 'ਤੇ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਆਓ ਫਿਰ ਚੱਲਦੇ ਹਾਂ ਹੁਣ ਖਬਰਾਂ ਦੇ ਬੁਲੇਟਿਨ ਵੱਲ। ਹਿੱਸੇ ਨੂੰ ਸਪੋਂਸਰ ਕੀਤਾ ਜਾ ਰਿਹਾ ਹੋਮ ਆਟੋ ਇੰਸ਼ੋਰੈਂਸ ਦੇ ਮਨਵੀਰ ਸਿੰਘ।
ਤੁਸੀਂ ਆ ਜਿਹੜਾ ਹੋਮ ਆਟੋ ਇੰਸ਼ੋਰੈਂਸ ਜਾਂ ਫਿਰ ਬਿਜ਼ਨਸ ਦੀ ਇੰਸ਼ੋਰੈਂਸ ਦੇਖ ਰਹੇ ਹੋ, ਤੁਹਾਨੂੰ ਲੱਗ ਰਿਹਾ ਵੀ ਰਿਨਿਊਲ ਆ ਗਈ ਹੈ। ਕਈ ਵਾਰ ਰਿਨਿਊਲ ਤਾਂ ਹੀ ਹੁੰਦਾ ਆ ਵੀ ਪ੍ਰੀਮੀਅਮ ਵਧਾ ਕੇ ਆ ਜਿਹੜੀਆਂ ਚਿੱਠੀਆਂ ਆ ਜਾਂਦੀਆਂ ਨੇ, ਈਮੇਲਾਂ ਆ ਜਾਂਦੀਆਂ ਨੇ, ਪਰ ਜੇ ਤੁਸੀਂ ਇਸ ਤੋਂ ਪਰੇਸ਼ਾਨ ਹੋ ਇੱਕ ਵਾਰ ਮਨਵੀਰ ਸਿੰਘ ਹੋਣਾ ਦੇ ਨਾਲ ਗੱਲ ਕਰ ਲਿਓ, ਫਿਰ ਉਹਨਾਂ ਦਾ ਕਮਾਲ ਦੇਖਿਓ ਦੋਸਤੋ। ਇਹ ਨਿੱਕੀਆਂ ਨਿੱਕੀਆਂ ਚੀਜ਼ਾਂ ਹੁੰਦੀਆਂ ਨੇ ਜਿੱਥੋਂ ਆ ਜਿਹੜੇ ਤੁਹਾਡੇ ਬਹੁਤ ਸਾਰੇ ਡਾਲਰਾਂ ਦੀ ਬੱਚਤ ਹੋ ਸਕਦੀ ਹੈ। ਉਹ ਉਸ ਚੀਜ਼ ਉਸ ਇੰਸਟਰਕਸ਼ਨ ਨੂੰ ਹੀ ਪਤਾ ਹੁੰਦਾ ਜਿਹਨੇ ਆ ਜਿਹੜਾ ਉਸ ਦੇ ਵਿੱਚ ਕੰਮ ਕੀਤਾ ਹੁੰਦਾ। ਸੋ ਹੋਮ ਆਟੋ ਇੰਸ਼ੋਰੈਂਸ ਵਾਸਤੇ ਤੁਸੀਂ ਆ ਜਿਹੜੇ ਮਨਵੀਰ ਸਿੰਘ ਹੋਣਾ ਦੇ ਨਾਲ ਸੰਪਰਕ ਕਰ ਸਕਦੇ ਹੋ 647-219-2870 ਤੇ 647-219-2870 ਤੇ। ਉੱਥੇ ਹੀ ਰਸ਼ਮੀਤ ਕੌਰ ਜੀ ਅਕਾਲ ਮੋਰਗੇਜ ਦੇ ਪ੍ਰਿੰਸੀਪਲ ਬ੍ਰੋਕਰ ਨੇ। ਮੋਰਗੇਜ ਬਾਬਤ ਕੋਈ ਵੀ ਸਲਾਹ ਮਸ਼ਵਰਾ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਰਸ਼ਮੀਤ ਕੌਰ ਜੀ ਹੋਣਾ ਦੇ ਨਾਲ ਸੰਪਰਕ ਕਰ ਸਕਦੇ ਹੋ 647-559-4499 647-539-4499 ਤੇ ਸੰਪਰਕ ਕੀਤਾ ਜਾ ਸਕਦਾ। ਤੇ ਪੀ ਐਂਡ ਜੇ ਸਪਰਿੰਗ ਵੀਲ ਅਲਾਈਨਮੈਂਟ, ਜੈ ਤੇ ਗੈਰੀ ਭਾਜੀ ਹੋਣਾ ਦੀ ਇਹ ਖੂਬਸੂਰਤ ਮਿਸਾਲੀ ਜੋੜੀ ਆਪਣੇ ਭਾਈਚਾਰੇ ਦੇ ਵਿੱਚ ਪਹਿਲੀ ਸਪਰਿੰਗਾਂ ਦੀ ਜਿਹੜੀ ਸ਼ੌਪ ਹੈ, ਗਰਾਜ ਹੈ ਜਿਹੜੀ, ਉਹ ਤੇ ਜੈ ਤੇ ਗੈਰੀ ਭਾਜੀ ਹੋਣਾ ਨੇ ਖੋਲੀ ਹੈ ਤੇ ਲਗਾਤਾਰ ਉਦੋਂ ਦੇ ਸੁਪੀਰੀਅਰ ਕੁਆਲਿਟੀ ਸਰਵਿਸਿਸ ਕਰਕੇ ਕਮਿਊਨਿਟੀ ਦੇ ਵਿੱਚ ਆਪਣਾ ਨਾਮ ਬਣਾਇਆ ਪੀ ਐਂਡ ਜੇ ਸਪਰਿੰਗ ਵੀਲ ਅਲਾਈਨਮੈਂਟ। ਤੁਸੀਂ 5330 ਬ੍ਰੈਡਕੋ ਬੁਲੇਵਰਡ ਮਿਸੀਸਾਗਾ ਵਿਖੇ ਹੈ ਜਿਹੜਾ, ਇਹਨਾਂ ਨੂੰ ਵਿਜ਼ਿਟ ਕਰ ਸਕਦੇ ਹੋ। ਪ੍ਰੋਗਰਾਮ ਦਾ ਹਵਾਲਾ ਦੇ ਦਿਓ, 15% ਤੱਕ ਦਾ ਡਿਸਕਾਊਂਟ ਹੈ ਜਿਹੜਾ ਤੁਹਾਨੂੰ ਦਿੱਤਾ ਜਾਵੇਗਾ। ਸੋ ਪੀ ਐਂਡ ਜੇ ਸਪਰਿੰਗ ਵੀਲ ਅਲਾਈਨਮੈਂਟ ਤੁਸੀਂ ਇਹਨਾਂ ਨੂੰ ਹੈ ਜਿਹੜਾ ਗੂਗਲ ਵੀ ਕਰ ਸਕਦੇ ਹੋ। ਤੇ ਆਓ ਚਲੀਏ ਫਿਰ ਖਬਰਸਾਰ ਵੱਲ।

ਦੋਸਤੋ ਆਓ ਪਹਿਲੀ ਖਬਰ ਤੋਂ ਆਪਾਂ ਸ਼ੁਰੂਆਤ ਕਰਦੇ ਹਾਂ। ਇਹ ਖਬਰ ਹੈ ਜਿਹੜੀ ਟੈਂਪਰਰੀ ਫੋਰਨ ਵਰਕਰ ਪ੍ਰੋਗਰਾਮ ਦੇ ਨਾਲ ਆਏ ਦੋ ਭਰਾਵਾਂ ਨੇ ਦਾਅਵਾ ਕੀਤਾ ਵੀ ਉਹਨਾਂ ਦਾ ਲਗਭਗ ਹੈ ਜਿਹੜਾ ਪੌਣੇ $2,00,000 ਦੀ ਤਨਖਾਹ ਜਿਹੜੀ ਹੈ ਇੱਕ ਵੇਜ ਥੈਫਟ ਕਰਕਨ ਉਹਨਾਂ ਨੂੰ ਨਹੀਂ ਮਿਲ ਸਕੀ। ਲੰਬੇ ਸਮੇਂ ਤੱਕ ਕੰਮ ਕਰਨ ਦੇ ਬਾਵਜੂਦ ਉਹਨਾਂ ਨੂੰ ਪੂਰੀ ਤਨਖਾਹ ਨਹੀਂ ਮਿਲੀ ਅਤੇ ਇਸ ਕਰਕੇ ਫਿਰ ਉਹਨਾਂ ਨੇ ਅਦਾਲਤ ਦਾ ਸਹਾਰਾ ਲਿਆ। ਕਾਨੂੰਨੀ ਕਾਰਵਾਈ ਦੇ ਬਾਵਜੂਦ ਵੀ ਉਹਨਾਂ ਨੂੰ ਆਪਣਾ ਹੱਕ ਨਹੀਂ ਮਿਲ ਸਕਿਆ। ਇਸ ਤਜਰਬੇ ਤੋਂ ਨਿਰਾਸ਼ ਹੋ ਕੇ ਉਹ ਕਹਿੰਦੇ ਆ ਵੀ ਉਹ ਹੁਣ ਕਦੇ ਵੀ ਕੈਨੇਡਾ ਵਾਪਸ ਕੰਮ ਕਰਨ ਨਹੀਂ ਆਉਣਗੇ। ਇਹ ਮਾਮਲਾ ਮੁੜ ਇਸ ਗੱਲ ਵੱਲ ਧਿਆਨ ਖਿੱਚ ਰਿਹਾ ਕਿ ਕੁਝ ਜਿਹੜੇ ਟੈਂਪਰਰੀ ਵਿਦੇਸ਼ੀ ਕਾਮੇ ਹੈ ਉਹਨਾਂ ਨੂੰ ਉਹਨਾਂ ਦੀ ਮਿਹਨਤ ਦੀ ਪੂਰੀ ਕਮਾਈ ਲੈਣ ਵਾਸਤੇ ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਅਤੇ ਮਜ਼ਦੂਰਾਂ ਦੇ ਹੱਕਾਂ ਦੀ ਸੁਰੱਖਿਆ ਕਿੰਨੀ ਪ੍ਰਭਾਵਸ਼ਾਲੀ ਹੈ। ਹਾਲਾਂਕਿ ਹੈ ਜਿਹੜਾ ਅਦਾਲਤ ਨੇ ਵੀ ਹੈ ਜਿਹੜਾ ਜਾਂ ਫਿਰ ਜਿਹੜੇ ਲੇਬਰ ਕੋਰਟ ਹੈ ਉਹਨਾਂ ਨੇ ਵੀ ਫੈਸਲਾ ਕਰ ਦਿੱਤਾ ਸੀਗਾ ਵੀ 2 ਮਹੀਨਿਆਂ ਦੇ ਵਿੱਚ ਹੈ ਜਿਹੜੀ ਇਹਨਾਂ ਦੀ ਤਨਖਾਹ ਜਿਹੜੀ ਸੰਬੰਧਿਤ ਕੰਪਨੀ ਦੇ ਨਾਲ ਕੰਸਟਰਕਸ਼ਨ ਕੰਪਨੀ ਹੈ ਓਟਵਾ ਦੀ ਅਤੇ ਉਹਦੇ 'ਤੇ ਹੀ ਹੈ ਜਿਹੜਾ ਕਲੋਜ ਵਰਕ ਪਰਮਿਟ 'ਤੇ ਆਏ ਸੀਗੇ ਅਤੇ ਅਦਾਲਤ ਵੱਲੋਂ ਵੀ ਫੈਸਲਾ ਹੋ ਗਿਆ ਵੀ ਭਾਈ ਉਹਨਾਂ ਦਾ ਜਿਹੜਾ ਆ ਤੁਸੀਂ ਜਿੰਨੇ ਬਣਦੀ ਪਈ ਹੈ ਵੇਜ ਥੈਫਟ ਨਾਲ ਕੰਪਨਸੇਸ਼ਨ ਦੇ ਤੁਸੀਂ ਉਹਨਾਂ ਨੂੰ 2 ਮਹੀਨਿਆਂ ਦੇ ਵਿੱਚ ਜਿਹੜੇ ਫੰਡਸ ਜਾਰੀ ਕਰੋ ਪਰ ਪਰਨਾਲਾ ਉੱਥੇ ਦਾ ਉੱਥੇ। ਸੋ ਇਹੋ ਜਿਹਾ ਇੱਕ ਮਾਮਲਾ ਨਹੀਂ, ਇਹੋ ਜਿਹੇ ਕਈ ਮਾਮਲੇ ਆ ਅਤੇ ਵੇਜ ਥੈਫਟ ਨੂੰ ਲੈ ਕੇ ਲਗਾਤਾਰ ਲੋਕ ਜਾਂ ਹੋਰ ਕਈ ਜਿਹੜੀਆਂ ਸੰਸਥਾਵਾਂ ਨੇ ਉਹ ਸਰਕਾਰਾਂ ਨੂੰ ਪ੍ਰਸ਼ਾਸਨ ਨੂੰ ਘੇਰਦੀਆਂ ਆ ਰਹੀਆਂ ਨੇ ਵੀ ਇਕੱਲਾ ਫੈਸਲੇ ਨਹੀਂ, ਜਦ ਤੱਕ ਇਨਫੋਰਸਮੈਂਟ ਨਹੀਂ ਹੁੰਦੀ ਉਦੋਂ ਤੱਕ ਕਾਨੂੰਨਾਂ ਦਾ ਫਿਰ ਕੀ ਫਾਇਦਾ। ਹਾਂਜੀ, ਅਤੇ ਉੱਥੇ ਹੀ ਟੋਰੋਂਟੋ ਦੇ ਸਾਬਕਾ ਮੇਅਰ ਰੌਬ ਫੋਰਡ ਬਹੁਤ ਹਰਮਨ ਪਿਆਰੇ ਸੀਗੇ, ਉਹਨਾਂ ਦੀ ਪਤਨੀ ਰੇਨਾਟਾ ਫੋਰਡ ਦਾ ਕੱਲ੍ਹ ਦੇਹਾਂਤ ਹੋ ਗਿਆ। ਉਹਨਾਂ ਦੇ ਦੇਹਾਂਤ ਦੀ ਖਬਰ ਨਾਲ ਫੋਰਡ ਪਰਿਵਾਰ, ਦੋਸਤਾਂ ਅਤੇ ਟੋਰੋਂਟੋ ਦੀ ਸਿਆਸੀ ਭਾਈਚਾਰੇ ਦੇ ਵਿੱਚ ਸੋਗ ਦੀ ਲਹਿਰ ਹੈ। ਰੇਨਾਟਾ ਫੋਰਡ ਨੇ ਆਪਣੇ ਪਤੀ ਰੋ ਫੋਰਡ ਦੇ ਸਿਆਸੀ ਜੀਵਨ ਦੌਰਾਨ ਅਤੇ 2016 ਦੇ ਵਿੱਚ ਕੈਂਸਰ ਕਾਰਨ ਉਹਨਾਂ ਦਾ ਜਦੋਂ ਦੇਹਾਂਤ ਹੋ ਗਿਆ ਸੀ ਉਸ ਤੋਂ ਬਾਅਦ ਵੀ ਪਰਿਵਾਰ ਦੀ ਜ਼ਿੰਮੇਵਾਰੀ ਨਿਭਾਈ। ਉਹਨਾਂ ਦੇ 2 ਬੱਚੇ ਹਨ ਜਿਨ੍ਹਾਂ ਦੀ ਪਰਵਰਿਸ਼ ਉਹਨਾਂ ਨੇ ਇਕੱਲੇ ਕੀਤੀ। ਰੋ ਫੋਰਡ ਦੇ ਦੇਹਾਂਤ ਤੋਂ ਬਾਅਦ ਰੇਨਾਟਾ ਕੁਝ ਸਮੇਂ ਲਈ ਰਾਜਨੀਤੀ ਦੇ ਵਿੱਚ ਜ਼ਰੂਰ ਆਏ ਅਤੇ 2019 ਦੀ ਫੈਡਰਲ ਚੋਣਾਂ ਦੇ ਵਿੱਚ ਉਮੀਦਵਾਰ ਵਜੋਂ ਉਹ ਚੋਣ ਵੀ ਲੜੇ, ਹਾਲਾਂਕਿ ਜਿੱਤ ਨਹੀਂ ਸਕੇ ਅਤੇ ਪਿਛਲੇ ਕੁਝ ਕੁ ਸਾਲਾਂ ਤੋਂ ਉਹ ਪਬਲਿਕ ਤੋਂ ਜਿਹੜਾ ਜਾਂ ਪਬਲਿਕ ਲਾਈਫ ਤੋਂ ਜਨਤਕ ਜੀਵਨ ਤੋਂ ਕਾਫੀ ਦੂਰ ਰਹਿ ਰਹੇ ਸਨ। ਉਹਨਾਂ ਦੇ ਦੇਹਾਂਤ 'ਤੇ ਪਰਿਵਾਰਕ ਮੈਂਬਰਾਂ, ਦੋਸਤਾਂ ਅਤੇ ਕਈ ਸਿਆਸੀ ਹਸਤੀਆਂ ਨੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਰੇਨਾਟਾ ਨੇ ਆਪਣੇ ਪਰਿਵਾਰ ਲਈ ਮੁਸ਼ਕਲ ਸਮਿਆਂ ਦੇ ਵਿੱਚ ਬਹੁਤ ਹਿੰਮਤ ਅਤੇ ਦ੍ਰਿੜਤਾ ਦੇ ਨਾਲ ਜੀਵਨ ਬਿਤਾਇਆ। ਅਸੀਂ ਵੀ ਸਰਜਰੀ ਸਵੇਰ ਅਦਾਰਾ ਅਤੇ ਪਰਿਵਾਰ ਇਹ ਸਾਰਾ ਉਹਨਾਂ ਨੂੰ ਉਹਨਾਂ ਦੇ ਦੇਹਾਂਤ 'ਤੇ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ। ਅੰਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਅਤੇ ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਨੇ ਅਲਬਰਟਾ ਤੋਂ ਓਨਟਾਰੀਓ ਤੱਕ ਇੱਕ ਨਵੀਂ ਤੇਲ ਪਾਈਪਲਾਈਨ ਬਣਾਉਣ ਦਾ ਪ੍ਰਸਤਾਵ ਪੇਸ਼ ਕੀਤਾ। ਇਹ ਪ੍ਰੋਜੈਕਟ ਦਾ ਮਕਸਦ ਵੈਸਟ ਕੈਨੇਡਾ ਦਾ ਜਿਹੜਾ ਕੱਚਾ ਤੇਲ ਹੈ ਉਸ ਨੂੰ ਈਸਟ ਕੈਨੇਡਾ ਤੱਕ ਪਹੁੰਚਾਉਣਾ ਅਤੇ ਭਵਿੱਖ ਦੇ ਵਿੱਚ ਇਸ ਨੂੰ ਅਟਲਾਂਟਿਕ ਤੱਕ ਲੈ ਕੇ ਅਤੇ ਯੂਰਪੀ ਬਾਜ਼ਾਰਾਂ ਦੇ ਵਿੱਚ ਇਸ ਨੂੰ ਐਕਸਪੋਰਟ ਕਰਨ ਦੀ ਸੰਭਾਵਨਾ ਬਣਾਉਣਾ ਹੈ। ਇਹ ਪ੍ਰਸਤਾਵ ਹੈ ਜਿਹੜਾ ਨਾਦਰਨ ਸ਼ੀਲਡ ਪਾਈਪਲਾਈਨਸ ਲਗਭਗ 3300 ਕਿਲੋਮੀਟਰ ਲੰਬੀ ਹੋਵੇਗੀ ਅਤੇ ਅਲਬਰਟਾ ਦੇ ਹਾਰਡੀ ਸਿਟੀ ਤੋਂ ਸ਼ੁਰੂ ਹੋ ਕੇ ਅੰਟਾਰੀਓ ਦੇ ਸਾਰਨੀਆਂ ਤੱਕ ਜਾਵੇਗੀ। ਸ਼ੁਰੂਆਤੀ ਸਮਰੱਥਾ ਦੌਰਾਨ ਰੋਜ਼ਾਨਾ 5 ਲੱਖ ਬੈਰਲ ਤੇਲ ਲਿਜਾਣ ਦੀ ਹੋਵੇਗੀ, ਜਿਸ ਨੂੰ ਫਿਰ ਬਾਅਦ ਦੇ ਵਿੱਚ ਭਵਿੱਖ ਦੇ ਵਿੱਚ 8 ਲੱਖ ਬੈਰਲ ਪ੍ਰਤੀ ਦਿਨ ਤੱਕ ਵਧਾਇਆ ਜਾ ਸਕੇਗਾ। ਡਗ ਫੋਰਡ ਦਾ ਕਹਿਣਾ ਕਿ ਇਹ ਪ੍ਰੋਜੈਕਟ ਕੈਨੇਡਾ ਦੀ ਊਰਜਾ ਸੁਰੱਖਿਆ ਨੂੰ ਮਜ਼ਬੂਤ ਕਰੇਗਾ, ਨੌਕਰੀਆਂ ਪੈਦਾ ਕਰੇਗਾ ਅਤੇ ਦੇਸ਼ ਨੂੰ ਵਿਦੇਸ਼ੀ ਬਾਜ਼ਾਰਾਂ ਤੇ ਵੱਧ ਪਹੁੰਚ ਦੇਵੇਗਾ। ਇਸ ਤੋਂ ਪਹਿਲਾਂ ਵੀ ਦੋਸਤੋ ਜੇ ਤੁਹਾਨੂੰ ਯਾਦ ਹੋਵੇ ਇਸ ਤਰ੍ਹਾਂ ਦਾ ਇੱਕ ਐਨਰਜੀ ਈਸਟ ਪਾਈਪਲਾਈਨ ਪ੍ਰੋਜੈਕਟ ਹੈ ਜਿਹੜਾ 2017 ਦੇ ਵਿੱਚ ਰਾਜਨੀਤਿਕ ਜਾਂ ਫਿਰ ਕਹਿ ਲਈਏ ਵੀ ਵਾਤਾਵਰਨ ਜਾਂ ਫਿਰ ਕੁਝ ਨਿਯਮਾਂ ਦੀ ਰੁਕਾਵਟ ਕਰਕੇ ਉਸ ਦੀ ਭੇਟ ਚੜ ਗਿਆ ਸੀਗਾ। ਹਾਲਾਂਕਿ ਜਿਹੜਾ ਇਹ ਪ੍ਰਸਤਾਵ ਹੈ ਇਸ ਨੂੰ ਵੀ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ, ਜਿਹਦੇ ਵਿੱਚ ਵੱਡੇ ਪੱਧਰ ਦੀ ਫੰਡਿੰਗ ਹੋਵੇਗੀ, ਫਿਰ ਵਾਤਾਵਰਨ ਨੂੰ ਲੈ ਕੇ ਕਈ ਮਨਜ਼ੂਰੀਆਂ ਅਤੇ ਫਿਰ ਜਿਹੜੇ ਇੰਡੀਜੀਨੀਅਸ ਜਾਂ ਆਦਿਵਾਸੀ ਭਾਈਚਾਰਿਆਂ ਦੇ ਨਾਲ ਸਲਾਹ ਮਸ਼ਵਰਾ ਸ਼ਾਮਿਲ ਹੈ। ਸੋ ਅਜੇ ਇਸ ਪਾਈਪਲਾਈਨ ਦੀ ਫਿਜ਼ੀਬਿਲਟੀ ਸਟੱਡੀ ਹੈ ਜਿਹੜੀ ਉਹ ਕੀਤੀ ਜਾਵੇਗੀ ਅਤੇ ਕੋਈ ਅੰਤਿਮ ਫੈਸਲਾ ਹੈ ਜਿਹੜਾ ਉਹ ਬਾਅਦ ਦੇ ਵਿੱਚ ਲਿਆ ਜਾਵੇਗਾ। ਕੈਨੇਡਾ ਦੀ ਫੈਡਰਲ ਸਰਕਾਰ ਨੇ ਆਪਣੀ ਨੇਵੀ ਲਈ ਨਵੀਆਂ ਪਨਡੁੱਬੀਆਂ

ਪਹਿਲਾਂ ਹੀ ਇਸੇ ਤਰ੍ਹਾਂ ਦੀਆਂ ਪਣਡੁੱਬੀਆਂ ਦੀ ਵਰਤੋਂ ਕਰ ਰਹੇ ਹਨ। ਇਸ ਟੈਂਡਰ ਦੇ ਵਿੱਚ ਉਦਾਂ ਸਾਊਥ ਕੋਰੀਆ ਦੀ ਕੰਪਨੀ ਹਨਵਾ ਓਸ਼ਨ ਵੀ ਦੌੜ ਦੇ ਵਿੱਚ ਸੀ, ਪਰ ਆਖਿਰਕਾਰ ਜਰਮਨੀ ਦੀ TKMS ਅਤੇ ਨਾਰਵੇ ਦੀ ਸਾਂਝੀ ਪੇਸ਼ਕਸ਼ ਨੂੰ ਹੈ ਜਿਹੜੀ ਤਰਜੀਹ ਦਿੱਤੀ ਗਈ। ਸਰਕਾਰ ਦਾ ਕਹਿਣਾ ਹੈ ਇਸ ਨਾਲ ਨੈਟੋ ਸਾਥੀਆਂ ਨਾਲ ਮਿਲ ਕੇ ਕੰਮ ਕਰਨਾ ਹੋਰ ਆਸਾਨ ਹੋਵੇਗਾ ਅਤੇ ਕੈਨੇਡਾ ਦੀ ਸਮੁੰਦਰੀ ਸੁਰੱਖਿਆ ਮਜ਼ਬੂਤ ਹੋਵੇਗੀ। ਅਤੇ ਇਸ ਸਮਝੌਤੇ ਦੇ ਹਜੇ ਨੈਗੋਸ਼ੀਏਸ਼ਨ ਚੱਲ ਰਹੀ ਹੈ, ਹੋਰ ਬਹੁਤ ਸਾਰੀ ਜਾਣਕਾਰੀ ਅੱਗੇ ਜਾ ਕੇ ਆ ਜਿਹੜੀ ਸਾਹਮਣੇ ਆਵੇਗੀ। ਕੁਛ ਕੁ ਜਿਹੜੀਆਂ ਕਨਸੋਆਂ ਇਹ ਆ ਰਹੀਆਂ ਨੇ ਵੀ ਇਸ ਜਿਹੜਾ ਪ੍ਰੋਜੈਕਟ ਦੇ ਨਾਲ ਜੋ ਡਿਫੈਂਸ ਜਿਹੜਾ ਵੱਡਾ ਇਹ ਪ੍ਰੋਜੈਕਟ ਹੈ, ਖਰੀਦ ਪ੍ਰੋਜੈਕਟ, ਇਹਦੇ ਨਾਲ ਹੈ ਜਿਹੜਾ ਕੈਨੇਡਾ ਦੇ ਵਿੱਚ ਥਾਊਜ਼ੈਂਡਸ ਆਫ ਜੋਬਸ ਹੈ ਜਿਹੜੀਆਂ ਉਹ ਬਣਨਗੀਆਂ ਅਤੇ ਉਨੇ ਬਿਲੀਅਨਸ ਆਫ ਡਾਲਰ ਇਹ ਕੰਪਨੀਆਂ ਜਿਹੜੀਆਂ ਕੈਨੇਡਾ ਦੇ ਵਿੱਚ ਇਨਵੈਸਟ ਕਰਨਗੀਆਂ। ਅਤੇ ਉੱਥੇ ਹੀ ਦੋਸਤੋ ਸਾਡੇ ਆਨਰੇਬਲ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਸਾਹਿਬ ਨੈਟੋ ਦੇ ਸਾਲਾਨਾ ਸਿਖਰ ਸੰਮੇਲਨ ਵਿੱਚ ਹਿੱਸਾ ਲੈਣ ਲਈ ਤੁਰਕੀ ਦੀ ਰਾਜਧਾਨੀ ਅੰਕਾਰਾ ਪਹੁੰਚ ਗਏ ਹਨ। ਇਹ ਦੋ ਦਿਨਾਂ ਸੰਮੇਲਨ ਹੈ ਜਿਹੜਾ ਅਜਿਹੇ ਸਮੇਂ ਹੋ ਰਿਹਾ ਜਦੋਂ ਯੂਰਪ ਦੀ ਸੁਰੱਖਿਆ, ਰੂਸ ਯੂਕਰੇਨ ਜੰਗ ਜਾਂ ਮਿਡਲ ਈਸਟ ਦੀ ਅਸਥਿਰਤਾ ਵਰਗੇ ਮੁੱਦੇ ਦੁਨੀਆ ਦੀ ਵੱਡੀ ਚਿੰਤਾ ਬਣੇ ਰਹੇ ਹਨ। ਸੰਮੇਲਨ ਤੋਂ ਪਹਿਲਾਂ ਕਾਰਨੀ ਸਾਹਿਬ ਨੇ ਜਿਹੜਾ ਇੱਕ ਸਟੇਟਮੈਂਟ ਦੇ ਦਿੱਤੀ, ਕਹਿੰਦੇ ਡਰਾਮੇ ਦੀ ਕੀਮਤ ਬਹੁਤ ਜ਼ਿਆਦਾ ਹੈ, ਜਿਸ ਦਾ ਅਰਥ ਇਹ ਹੈ ਵੀ ਨਾਟੋ ਦੇਸ਼ਾਂ ਨੂੰ ਆਪਸੀ ਤਕਰਾਰਾਂ ਅਤੇ ਰਾਜਨੀਤਿਕ ਜਿਹੜੀ ਨਾਟਕਬਾਜ਼ੀ ਤੋਂ ਬਚ ਕੇ ਸਾਂਝੀ ਸੁਰੱਖਿਆ ਅਤੇ ਅਸਲ ਚੁਣੌਤੀਆਂ 'ਤੇ ਧਿਆਨ ਦੇਣਾ ਚਾਹੀਦਾ ਹੈ। ਇਸ ਸੰਮੇਲਨ ਦੇ ਜਿਹੜੇ ਮੁੱਖ ਮੁੱਦੇ ਹਨ, ਨੈਟੋ ਦੇ ਮੈਂਬਰ ਦੇਸ਼ਾਂ ਵੱਲੋਂ ਰੱਖਿਆ ਖਰਚ ਵਧਾਉਣ ਦੀ ਵਚਨਬੱਧਤਾ, ਰੂਸ ਦੇ ਖਿਲਾਫ ਯੂਕਰੇਨ ਨੂੰ ਲਗਾਤਾਰ ਸਹਾਇਤਾ, ਯੂਰਪ ਦੀ ਸੁਰੱਖਿਆ ਵਿੱਚ ਵੱਧ ਰਹੀਆਂ ਚੁਣੌਤੀਆਂ, ਅਮਰੀਕਾ ਵੱਲੋਂ ਯੂਰਪੀ ਦੇਸ਼ਾਂ ਨੂੰ ਆਪਣੀ ਸੁਰੱਖਿਆ ਦੀ ਵਧੇਰੇ ਜ਼ਿੰਮੇਵਾਰੀ ਲੈਣ ਲਈ ਕਿਹਾ ਜਾਣਾ, ਕੈਨੇਡਾ ਵੀ ਆਪਣੀ ਰੱਖਿਆ ਸਮਰੱਥਾ, ਆਪਾਂ ਪਿੱਛੇ ਖਬਰ ਕੀਤੀ ਹੈ, ਮਜ਼ਬੂਤ ਕਰਨ ਵੱਲ ਤੇਜ਼ੀ ਨਾਲ ਹੈ ਜਿਹੜਾ ਕਦਮ ਚੁੱਕ ਰਿਹਾ। ਦੋਸਤੋ ਹੁਣ ਆ ਜਿਹੜਾ ਵਿਟਬੀ ਵੱਲ ਜਾਂਦੇ ਹਾਂ, ਓਨਟਾਰੀਓ ਦੇ, ਇਹ ਇਕੱਲੀ ਵਿਟਬੀ ਦੀ ਨਹੀਂ ਗੱਲ, ਇਹ ਤੁਸੀਂ ਲੈ ਲਓ ਵੀ ਹਰ ਸ਼ਹਿਰ ਦੀ ਗੱਲ ਹੋ ਰਹੀ ਹੈ। ਇੱਥੇ ਪਾਰਕ ਦੇ ਵਿੱਚ ਐਤਵਾਰ ਸ਼ਾਮ ਨੂੰ ਇੱਕ 2 ਸਾਲਾ ਬੱਚੇ 'ਤੇ ਕਿਓਟੀ ਨੇ ਅਚਾਨਕ ਹਮਲਾ ਕਰ ਦਿੱਤਾ। ਬੱਚਾ ਵੈਨੀਅਰ ਪਾਰਕ ਦੇ ਖੇਡ ਮੈਦਾਨ ਦੇ ਵਿੱਚ ਖੇਡ ਰਿਹਾ ਸੀ ਜਦੋਂ ਕਿਓਟੀ ਨੇ ਉਸਦੇ ਚਿਹਰੇ 'ਤੇ ਕੱਟ ਮਾਰ ਦਿੱਤਾ। ਬੱਚੇ ਦੇ ਜਿਹੜੇ ਹੋਰ ਗਾਰਡੀਅਨ ਸੀਗੇ ਅਤੇ ਉੱਥੇ ਮੌਜੂਦ ਹੋਰ ਲੋਕਾਂ ਨੇ ਤੁਰੰਤ ਮੁਸਤੈਦੀ ਦੇ ਨਾਲ ਦਖਲ ਦੇ ਕੇ ਕਿਓਟੀ ਨੂੰ ਭਜਾ ਦਿੱਤਾ, ਪਰ ਬੱਚੇ ਨੂੰ ਗੰਭੀਰ ਸੱਟਾਂ ਲੱਗੀਆਂ, ਪਰ ਉਸਦੀ ਜਾਨ ਨੂੰ ਕੋਈ ਖਤਰਾ ਨਹੀਂ ਦੱਸਿਆ ਗਿਆ। ਇਹ ਜਿਹੜੇ ਕਿਓਟੀ ਹੈ, ਮੈਂ ਹੁਣ ਜਦੋਂ ਤੜਕੇ ਆਉਂਦਾ ਮੈਨੂੰ ਕਈ ਵਾਰ ਦੇਖਣ ਨੂੰ ਮਿਲਦੇ ਨੇ। ਸੋ ਬਰੈਂਪਟਨ ਦੇ ਵਿੱਚ ਜਾਂ ਹੋਰ ਆਸੇ ਪਾਸੇ ਜਿਹੜੇ ਸ਼ਹਿਰ ਨੇ, ਉੱਥੇ ਜਿਹੜੇ ਕਿਓਟੀ ਅੱਜ ਕੱਲ੍ਹ ਹੈ ਜਿਹੜੇ ਬਹੁਤ ਤੁਹਾਨੂੰ ਆ ਜਿਹੜੇ ਦੇਖਣ ਨੂੰ ਮਿਲਦੇ ਨੇ। ਸੋ ਇਹਦੇ ਲਈ ਵੀ ਹੈ ਜਨਹਿਤ ਦੇ ਵਿੱਚ ਜਾਰੀ ਕੀਤਾ ਗਿਆ, ਕਹਿੰਦੇ ਵੀ ਜੇ ਛੋਟੇ ਬੱਚੇ 'ਤੇ ਹਮੇਸ਼ਾ ਨਜ਼ਰ ਰੱਖੋ, ਖਾਸ ਕਰਕੇ ਜਿਹੜੇ ਪਾਰਕਾਂ ਅਤੇ ਟ੍ਰੇਲਾਂ ਦੇ ਨੇੜੇ ਨੇ, ਪਾਲਤੂ ਜਿਹੜੇ ਜਾਨਵਰ ਹੈ ਉਹਨਾਂ ਨੂੰ ਛੋਟੀ ਜਿਹੀ ਰੱਸੀ ਨਾਲ ਬੰਨ ਕੇ ਰੱਖੋ। ਕਿਓਟੀ ਨੂੰ ਹੈ ਜਿਹੜਾ ਕਦੇ ਵੀ ਦੋਸਤੋ ਭੁੱਲ ਕੇ ਵੀ ਖਾਣਾ ਨਾ ਪਾਓ, ਫਿਰ ਉਹ ਗਿੱਜ ਜਾਂਦੇ ਨੇ ਅਤੇ ਬਾਅਦ ਦੇ ਵਿੱਚ ਤੁਹਾਨੂੰ ਨੁਕਸਾਨ ਵੀ ਪਹੁੰਚਾ ਸਕਦੇ ਨੇ। ਜੇ ਕਿਓਟੀ ਸਾਹਮਣੇ ਆ ਵੀ ਜਾਵੇ ਤਾਂ ਉਸਨੂੰ ਦੇਖ ਕੇ ਭੱਜੋ ਨਾ, ਸਗੋਂ ਉੱਚੀ ਆਵਾਜ਼ ਕਰੋ ਅਤੇ ਆਪਣੇ ਆਪ ਨੂੰ ਵੱਡਾ ਦਿਖਾਉਣ ਦੀ ਕੋਸ਼ਿਸ਼ ਕਰੋ। ਜੇ ਭੱਜੂਗੇ ਉਹ ਤੁਹਾਨੂੰ ਪਿੱਛੋਂ ਦੀ ਹੈ ਜਿਹੜਾ ਦਬੋਚ ਲਵੇਗਾ। ਜੇ ਕੋਈ ਕਿਓਟੀ ਤੁਹਾਨੂੰ ਲੱਗੇ ਹਮਲਾਵਰ ਵਿਵਹਾਰ ਕਰੇ ਤਾਂ ਤੁਰੰਤ ਖਤਰਾ ਬਣੇ ਤਾਂ ਫਿਰ 911 'ਤੇ ਹੈ ਜਿਹੜੀ ਕਾਲ ਕਰੋ। ਟੋਰੋਂਟੋ ਦੇ ਵਿੱਚ ਸੋਮਵਾਰ ਦੁਪਹਿਰ ਇੱਕ ਗੰਭੀਰ ਘਟਨਾ ਵਾਪਰੀ ਜਦੋਂ ਇੱਕ ਪਾਰਕਿੰਗ ਇਨਫੋਰਸਮੈਂਟ ਅਧਿਕਾਰੀ ਨੂੰ ਟਿਕਟ ਜਾਰੀ ਕਰਨ ਤੋਂ ਬਾਅਦ ਇੱਕ ਡਰਾਈਵਰ ਨੇ ਆਪਣੀ ਕਾਰ ਨਾਲ ਟੱਕਰ ਮਾਰ ਦਿੱਤੀ ਅਤੇ ਮੌਕੇ ਤੋਂ ਫਰਾਰ ਹੋ ਗਿਆ। ਸੋ ਇਹ ਘਟਨਾ ਜਿਹੜੀ ਹੈ ਲਗਭਗ ਦੁਪਹਿਰੇ ਕੱਲ੍ਹ ਹੈ ਜਿਹੜੀ 2:15 ਤੋਂ 2:30 ਦੇ ਵਿਚਕਾਰ ਹੈ ਜਿਹੜੀ ਉਹ ਵਾਪਰੀ ਹੈ। ਸੋ ਪੁਲਿਸ ਇਸ ਵਕਤ ਜਿਹੜੀ ਵੱਖ ਵੱਖ ਜਿਹੜੇ ਕੈਮਰੇਸ ਹੈ ਉਹਨਾਂ ਨੂੰ ਖੰਗਾਲ ਰਹੀ ਹੈ ਅਤੇ ਦੋਸ਼ੀ ਦੀ ਭਾਲ ਜਾਰੀ ਹੈ। ਯੂਕਰੇਨ ਪੁਲਿਸ ਅਤੇ ਕੈਨੇਡਾ ਬਾਰਡਰ ਸਰਵਿਸ ਏਜੰਸੀ ਨੇ ਇੱਕ ਵੱਡੀ ਨਸ਼ਾ ਤਸਕਰੀ ਜਾਂਚ ਪ੍ਰੋਜੈਕਟ ਗੋਲਡਨ ਫਰੋਗ ਤਹਿਤ 6 ਲੋਕਾਂ ਨੂੰ ਗ੍ਰਿਫਤਾਰ ਕੀਤਾ। ਇਸ ਕਾਰਵਾਈ ਦੌਰਾਨ ਪੁਲਿਸ ਨੇ ਲਗਭਗ 260 ਕਿਲੋਗ੍ਰਾਮ ਕੋਕੇਨ, ਜਿਸ ਦੀ ਅੰਦਾਜ਼ਨ ਸੜਕ ਕੀਮਤ ਹੈ ਜਿਹੜੀ ਓ ਮਾਈ ਗੋਡ $20 million ਹੈ ਅਤੇ $25 ਲੱਖ ਨਕਦ ਆ ਜਿਹੜਾ ਬਰਾਮਦ ਆ ਜਿਹੜੇ ਕੀਤੇ ਗਏ ਹਨ। ਪੁਲਿਸ ਦਾ ਕਹਿਣਾ ਹੈ ਕਿ ਇਹ ਕੋਕੀਨ ਯੂਰਕ ਰੀਜਨ ਅਤੇ ਗ੍ਰੇਟਰ ਟੋਰੋਂਟੋ ਏਰੀਆ ਵਿੱਚ ਵੇਚਣ ਦੀ ਯੋਜਨਾ ਸੀ। ਗ੍ਰਿਫਤਾਰ ਕੀਤੇ ਗਏ ਸਾਰੇ 6 ਦੋਸ਼ੀ ਆ ਜਿਹੜੇ ਉਹ ਕਿਚਨਰ ਦੇ ਰਹਿਣ ਵਾਲੇ ਨੇ ਅਤੇ ਉਹਨਾਂ 'ਤੇ ਨਸ਼ਾ ਤਸਕਰੀ ਸਮੇਤ ਕਈ ਗੰਭੀਰ ਦੋਸ਼ ਆ ਜਿਹੜੇ ਲਗਾਏ ਗਏ ਹਨ। ਹਾਲਾਂਕਿ ਇਹ ਦੋਸ਼ ਅਦੇ ਅਦਾਲਤ ਦੇ ਵਿੱਚ ਸਾਬਿਤ ਨਹੀਂ ਹੋਏ। ਸੋ ਇੱਕ ਖਬਰ ਹੋਰ
ਖਬਰ ਆ ਰਹੀ ਹੈ ਮਿਸੀਸਾਗਾ ਜਾਂ ਪੀਲ ਰੀਜਨ ਤੋਂ। ਮਿਸੀਸਾਗਾ ਦੀਆਂ ਜਿਹੜੀਆਂ ਰਿਹਾਇਸ਼ੀ ਇਮਾਰਤਾਂ ਨੇ, ਜਿੱਦਾਂ ਆਪਾਂ ਕਹਿ ਲਈਏ ਅਪਾਰਟਮੈਂਟਸ ਹੈ, ਅੰਡਰਗਰਾਊਂਡ ਪਾਰਕਿੰਗ

ਰਾਜਾਂ ਦੇ ਵਿੱਚ ਵਾਹਨ ਚੋਰੀ ਦੀਆਂ ਅਤੇ ਚੋਰੀ ਦੀਆਂ ਕੋਸ਼ਿਸ਼ਾਂ ਦੀ ਜਾਂਚ ਦੌਰਾਨ ਇੱਕ ਸ਼ਖਸ ਨੂੰ ਹੈ ਜਿਹੜਾ ਸਸਪੈਕਟ ਨੂੰ ਗ੍ਰਿਫਤਾਰ ਕੀਤਾ ਗਿਆ, ਜਦਕਿ ਦੂਜੇ ਸ਼ੱਕੀ ਦੀ ਭਾਲ ਜਾਰੀ ਹੈ। ਇਹ ਜਾਂਚ ਮਈ 2026 ਦੇ ਵਿੱਚ ਸ਼ੁਰੂ ਕੀਤੀ ਗਈ ਸੀ ਜਦੋਂ ਹਾਰਨਟਾਰੀਓ ਅਤੇ ਬਰਨਮਥੋਰਪ ਈਟ ਰੋਡ ਈਸਟ ਇਲਾਕੇ ਵਿੱਚ ਲਗਾਤਾਰ ਵਾਹਨ ਚੋਰੀ ਦੀਆਂ ਘਟਨਾਵਾਂ ਸਾਹਮਣੇ ਆਈਆਂ ਸੀਗੀਆਂ। ਪੁਲਿਸ ਨੇ ਕਈ CCTV ਫੁਟੇਜ ਹੋ ਗਏ, ALPR ਆਟੋਮੈਟਿਕ ਲਾਇਸੈਂਸ ਪਲੇਟ ਰੈਕੋਗਨੀਸ਼ਨ, ਬਾਡੀ ਵੋਨ ਕੈਮਰੇ ਅਤੇ ਲੋਕਾਂ ਤੋਂ ਮਿਲੀ ਜਾਣਕਾਰੀ ਦੀ ਮਦਦ ਨਾਲ ਦੋ ਸ਼ੱਕੀਆਂ ਦੀ ਹੈ ਜਿਹੜੀ ਪਹਿਚਾਣ ਕੀਤੀ ਸੀ। ਇੱਕ 21 ਸਾਲਾ ਇੱਕ ਨੌਜਵਾਨ ਨੂੰ ਗ੍ਰਿਫਤਾਰ ਕਰਕੇ ਉਹਦੇ 'ਤੇ ਕਈ ਚਾਰਜਸ ਲਾਏ ਗਏ ਅਤੇ ਦੂਸਰਾ ਜਿਹੜਾ ਇਸ ਮਾਮਲੇ ਦੇ ਵਿੱਚ 23 ਸਾਲਾ ਗੁਰਜੀਤ ਸਿੰਘ ਵਿਰਕ ਦੀ ਗ੍ਰਿਫਤਾਰੀ ਲਈ ਵੀ ਵਾਰੰਟ ਹੈ ਜਿਹੜੇ ਉਹ ਜਾਰੀ ਕੀਤੇ ਗਏ। ਪੁਲਿਸ ਨੇ ਉਸ ਨੂੰ ਖੁਦ ਆ ਕੇ ਸੁਰੈਂਡਰ ਕਰਨ ਦੀ ਅਪੀਲ ਕੀਤੀ। ਜਾਂਚ ਅਜੇ ਵੀ ਜਾਰੀ ਹੈ ਅਤੇ ਪੁਲਿਸ ਇਹ ਵੀ ਪਤਾ ਲਗਾ ਰਹੀ ਹੈ ਕਿ ਇਸ ਗਰੋਹ ਨਾਲ ਕੀ ਹੋਰ ਵੀ ਲੋਕ ਜੁੜੇ ਹੋਏ ਸਨ। ਓਨਟਾਰੀਓ ਦੇ ਪਿਕਰਿੰਗ ਵਿੱਚ ਇੱਕ ਹੀ ਫਾਈਨੈਂਸ਼ੀਅਲ ਸਰਵਿਸਿਜ਼ ਨਾਲ ਸੰਬੰਧਿਤ ਕੰਪਨੀ ਦੇ ਸਾਬਕਾ ਕਰਮਚਾਰੀ ਹੈ ਜਿਹੜੇ ਉਹਨੇ ਦਫ਼ਤਰ ਦੇ ਵਿੱਚ ਗੈਰ ਕਾਨੂੰਨੀ ਤਰੀਕੇ ਦੇ ਨਾਲ ਦਾਖਲ ਹੋ ਕੇ ਲਗਭਗ $22,000 ਮੁੱਲ ਦੇ ਜਿਹੜੇ ਇਲੈਕਟ੍ਰੋਨਿਕ ਸਮਾਨ ਦੀ ਹੈ ਜਿਹੜੀ ਚੋਰੀ ਕਰਨ ਦੇ ਉਹਦੇ 'ਤੇ ਦੋਸ਼ ਲੱਗੇ ਨੇ। ਅਤੇ ਦੱਸ ਕੰਪਨੀ ਨੂੰ ਪਤਾ ਹੀ ਨਹੀਂ ਚੱਲਿਆ 2 ਮਹੀਨੇ ਆ ਜਿਹੜਾ ਉਹ ਨਕਲੀ ਜਿਹੜੇ ਫੋਬ ਚੋਰੀ ਕੀਤੇ ਗਏ ਸੀਗੇ ਉਹਨਾਂ ਦੀ ਸਹਾਇਤਾ ਦੇ ਨਾਲ ਉਹ ਚੋਰੀ ਕਰਦਾ ਰਿਹਾ। ਅਤੇ ਜੇ ਉਹ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਸੀਗਾ ਉੱਥੇ ਤਾਂ ਉਹਦੀ ਇੰਨੀ ਸਿਕਿਉਰਿਟੀ ਹੁੰਦੀ ਹੈ, ਇੰਨੇ ਕੈਮਰੇ ਲੱਗੇ ਹੁੰਦੇ ਨੇ, ਫਿਰ ਵੀ ਹੈ ਜਿਹੜਾ ਫਿਰ ਉਹਨਾਂ ਨੂੰ ਬਾਅਦ ਦੇ ਵਿੱਚ ਪਤਾ ਚੱਲਿਆ। ਸੋ ਇੱਕ ਖਬਰ ਹੋਰ ਹੈ, ਉਸ ਤੋਂ ਬਾਅਦ ਫਿਰ ਅੱਜ ਦੀ ਆਪਾਂ ਸਟੋਰੀ ਵੱਲ ਚੱਲਾਂਗੇ। ਕੈਨੇਡਾ ਦੀ ਸਭ ਤੋਂ ਵੱਡੀ ਜਿਹੜੀ ਏਅਰਲਾਈਨ ਹੈ ਏਅਰ ਕੈਨੇਡਾ ਨੇ ਇੱਕ ਵਾਰ ਫਿਰ ਅਮਰੀਕਾ ਲਈ ਆਪਣੀਆਂ ਕਈ ਉਡਾਨਾਂ ਵਿੱਚ ਕਟੌਤੀ ਕਰਨ ਦਾ ਐਲਾਨ ਕੀਤਾ। ਇਸ ਦਾ ਮੁੱਖ ਕਾਰਨ ਜਿਹੜਾ ਜੈੱਟ ਇੰਜਨ ਦੀਆਂ ਗੈਸ ਪ੍ਰਾਈਸਾਂ ਦੀਆਂ ਵੱਧ ਰਹੀਆਂ ਕੀਮਤਾਂ ਅਤੇ ਅਮਰੀਕਾ ਜਾਣ ਵਾਲੇ ਯਾਤਰੀਆਂ ਦੀ ਘੱਟ ਰਹੀ ਮੰਗ ਦੱਸਿਆ ਗਿਆ। ਜਿਹੜੀਆਂ ਰੂਟਸ ਹੈ ਜਿਹੜੇ ਪ੍ਰਭਾਵਿਤ ਹੋਏ ਨੇ ਉਹ ਤਕਰੀਬਨ 8 ਰੂਟ ਨੇ। ਟੋਰੋਂਟੋ ਮੌਂਟਰੀਅਲ ਤੋਂ ਅਮਰੀਕਾ ਦੇ ਮਿਡ ਵੈਸਟ ਸ਼ਹਿਰਾਂ ਲਈ 3 ਰੂਟ ਲਗਾਤਾਰ ਇਸ ਸਰਦੀਆਂ ਦੇ ਸੀਜ਼ਨ ਲਈ ਬੰਦ ਰਹਿਣਗੇ। ਆਟਵਾ ਮੌਂਟਰੀਅਲ ਅਤੇ ਕਿਊਬੈਕ ਸਿਟੀ ਤੋਂ ਫਲੋਰੀਡਾ ਲਈ 3 ਮੌਸਮੀ ਉਡਾਨਾਂ ਜਿਹੜੀਆਂ ਅਕਤੂਬਰ ਦੀ ਬਜਾਏ ਦਸੰਬਰ ਵਿੱਚ ਸ਼ੁਰੂ ਕੀਤੀਆਂ ਜਾਣਗੀਆਂ ਅਤੇ ਟੋਰੋਂਟੋ ਮੌਂਟਰੀਅਲ ਤੋਂ ਨਿਊਯਾਰਕ ਦੇ JFK ਹਵਾਈ ਅੱਡੇ ਲਈ ਪਹਿਲਾਂ ਹੀ ਰੋਕੀਆਂ ਗਈਆਂ 2 ਉਡਾਨਾਂ ਵੀ ਇਸ ਸਰਦੀ ਦੇ ਵਿੱਚ ਮੁੜ ਸ਼ੁਰੂ ਨਹੀਂ ਕੀਤੀਆਂ ਜਾਣਗੀਆਂ। ਸੋ ਅੰਕੜਿਆਂ ਅਨੁਸਾਰ ਇਸ ਸਾਲ ਮਈ ਮਹੀਨੇ ਵਿੱਚ ਅਮਰੀਕਾ ਤੋਂ ਹਵਾਈ ਰਾਹੀਂ ਕੈਨੇਡਾ ਵਾਪਸ ਆਉਣ ਵਾਲੇ ਕੈਨੇਡੀਅਨਾਂ ਦੀ ਗਿਣਤੀ ਪਿਛਲੇ ਸਾਲ ਦੇ ਮੁਕਾਬਲੇ ਲਗਭਗ 28% ਘੱਟ ਰਹੀ, ਜਿਸ ਨਾਲ ਇਹ ਸਪਸ਼ਟ ਹੁੰਦਾ ਕਿ ਸਰਹੱਦ ਪਾਰ ਹਵਾਈ ਯਾਤਰਾ ਦੀ ਮੰਗ ਦੇ ਵਿੱਚ ਹੈ ਜਿਹੜੀ ਦੋਸਤੋ ਕਮੀ ਆਈ ਹੈ। ਇਸ ਕਰਕੇ ਏਅਰਲਾਈਨ ਵੱਲੋਂ ਇਹ ਕਦਮ ਹੈ ਜਿਹੜੇ ਚੁੱਕੇ ਗਏ ਨੇ। ਸੋ ਇੱਕ ਫੀਫਾ ਦੀ ਅਪਡੇਟ, ਉਸ ਤੋਂ ਬਾਅਦ ਫਿਰ ਜਿਹੜੀ ਪਹਿਲੀ ਜਿਹੜੀ ਸਟੋਰੀ ਮੈਂ ਅੱਜ ਕਵਰ ਕਰਨ ਜਾ ਰਿਹਾ ਉਸ ਵੱਲ ਰੁੱਖ ਕਰਾਂਗਾ। ਕੱਲ੍ਹ ਆ ਜਿਹੜੇ ਬੜੇ ਹੀ ਦਿਲਚਸਪ ਮੁਕਾਬਲੇ ਹੋਏ, ਕੱਲ੍ਹ ਸਵੇਰੇ ਵੀ ਮੈਂ ਤੁਹਾਡੇ ਨਾਲ ਸਾਂਝ ਪਾਈ ਸੀਗੀ, ਸਪੇਨ ਅਤੇ ਪੋਰਟੁਗਲ। ਹਾਂਜੀ, ਇਹ ਰਾਊਂਡ ਆਫ 16 ਦਾ ਸਭ ਤੋਂ ਰੋਮਾਂਚਕ ਮੁਕਾਬਲਾ ਸੀਗਾ। ਦੋਵੇਂ ਟੀਮਾਂ ਨੇ ਮਜ਼ਬੂਤ ਡਿਫੈਂਸ ਦਿਖਾਇਆ ਅਤੇ ਜ਼ਿਆਦਾਤਰ ਸਮੇਂ ਤੱਕ ਸਕੋਰ ਹੈ ਜਿਹੜਾ ਉਹ ਲੈਵਲ ਰਿਹਾ, 0-0 ਰਿਹਾ। ਆਖਰੀ ਪਲਾਂ ਦੇ ਵਿੱਚ ਸਪੇਨ ਨੇ ਜੇਤੂ ਗੋਲ ਕਰਕੇ 1-0 ਨਾਲ ਜਿੱਤ ਦਰਜ ਕੀਤੀ ਅਤੇ ਇਸ ਜਿੱਤ ਨਾਲ ਮਿੱਤਰੋ ਸਪੇਨ ਕੁਆਟਰ ਫਾਈਨਲ ਦੇ ਵਿੱਚ ਪਹੁੰਚ ਗਿਆ, ਜਦਕਿ ਪੁਰਤਗਾਲ ਅਤੇ ਲੈਜੈਂਡਰੀ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਦਾ ਸਫ਼ਰ ਹੈ ਜਿਹੜਾ ਇੱਥੇ ਖਤਮ ਹੋ ਗਿਆ, ਕਿਉਂਕਿ ਇਹ ਉਹਨਾਂ ਦਾ ਆਖਰੀ ਫੀਫਾ ਵਰਲਡ ਕੱਪ ਸੀਗਾ। ਸੋ ਉਹਨਾਂ ਨੇ ਭਾਵੁਕ ਜਿਹੜੇ ਉਹ ਹੋ ਗਏ ਸੀਗੇ, ਉਹ ਦੇਖਿਆ ਗਿਆ ਜਿਨ੍ਹਾਂ ਨੇ ਮੈਚ ਦੇ ਅਖੀਰਲੇ ਜਿਹੜੇ ਪਲ ਹੈ ਜਿਹੜੇ ਦੇਖੇ। ਅਤੇ ਉੱਥੇ ਹੀ ਬੈਲਜੀਅਮ ਅਤੇ ਅਮਰੀਕਾ ਦਾ ਇੱਕ ਤਰਫਾ ਹੀ ਮੁਕਾਬਲਾ ਰਿਹਾ, ਬੈਲਜੀਅਮ ਨੇ ਅਮਰੀਕਾ ਨੂੰ 4-1 ਦੇ ਨਾਲ ਹਰਾ ਦਿੱਤਾ। ਬੈਲਜੀਅਮ ਨੇ ਸ਼ੁਰੂ ਤੋਂ ਹੀ ਜਿਹੜੀ ਹਮਲਾਵਰ ਖੇਡ ਦਿਖਾਈ, ਅਮਰੀਕਾ ਨੇ ਇੱਕ ਵਾਰ ਤਾਂ ਸਕੋਰ ਬਰਾਬਰ ਕੀਤਾ ਪਰ ਬੈਲਜੀਅਮ ਨੇ ਦੂਜੇ ਹਾਫ ਦੇ ਵਿੱਚ ਪੂਰਾ ਆਪਣਾ ਦਬਦਬਾ ਬਣਾਈ ਰੱਖਿਆ। ਇੱਥੇ ਟਰੰਪ ਸਾਹਿਬ ਦਾ ਜਿਹੜਾ ਰੈੱਡ ਕਾਰਡ ਹੈ ਜਿਹੜਾ ਉਹ ਨਹੀਂ ਚੱਲ ਸਕਿਆ। ਸੋ ਚਾਰਲਸ ਡੀ ਕੈਟਲੀਅਰ ਨੇ 2 ਗੋਲ ਕੀਤੇ, ਜਦਕਿ ਹਾਨਸਨ ਅਤੇ ਲੁਕਾਕੂ ਨੇ ਵੀ 1-1 ਗੋਲ ਕਰਕੇ 4-1 ਦੀ ਸ਼ਾਨਦਾਰ ਜਿੱਤ ਹੈ ਜਿਹੜੀ ਬੈਲਜੀਅਮ ਨੂੰ ਦਵਾਈ। ਬੈਲਜੀਅਮ ਹੁਣ ਕੁਆਟਰ ਫਾਈਨਲ ਦੇ ਵਿੱਚ ਸਪੇਨ ਨਾਲ ਟੱਕਰ ਲਵੇਗਾ। ਸੋ ਦੋਸਤੋ, ਅੱਜ ਦੇ ਅਹਿਮ ਮੁਕਾਬਲੇ ਨੇ।
ਮੈਸੀ ਦੇ ਜਿਹੜੇ ਫੈਨ ਨੇ ਉਹਨਾਂ ਦਾ ਅਰਜਨਟੀਨਾ ਦਾ ਤੇ ਇਜਿਪਟ ਦਾ ਅੱਜ ਦੁਪਹਿਰੇ 12 ਵਜੇ ਮੁਕਾਬਲਾ ਹੋਵੇਗਾ। ਲਿਓਨ ਮੈਸੀ ਦੀ ਅਗਵਾਈ ਵਾਲੀ ਅਰਜਨਟੀਨਾ ਫੇਵਰੇਟ ਮੰਨੀ ਜਾ ਰਹੀ ਹੈ, ਪਰ ਮਿਸਰ ਆ ਜਿਹੜਾ ਜਾਂ ਇਜਿਪਟ ਜਿਹਨੂੰ ਕਹਿ ਲਈਏ ਉਲਟ ਫੇਰ ਕਰਨ ਦੀ ਹੈ ਜਿਹੜੀ ਉਹ ਕੋਸ਼ਿਸ਼ ਕਰੇਗਾ। ਸਵਿਟਜ਼ਰਲੈਂਡ ਤੇ ਕੋਲੰਬੀਆ ਦੇ ਵਿੱਚ ਅੱਜ ਸ਼ਾਮ 4 ਵਜੇ ਦੋਨੋਂ ਟੀਮਾਂ ਜਿਹੜੀਆਂ ਬੈਲੈਂਸ ਹਨ। ਇਹ ਮੁਕਾਬਲਾ ਕਾਫੀ ਟੱਕਰ ਦਾ ਹੋਣ ਦੀ ਉਮੀਦ ਹੈ। ਜਿਹੜੀ ਜੇਤੂ ਟੀਮ ਹੋਊਗੀ ਉਹ ਕੁਆਟਰ ਫਾਈਨਲ ਦੇ ਵਿੱਚ ਨਾਰਵੇ ਜਾਂ ਫਿਰ ਇੰਗਲੈਂਡ ਵਾਲੇ ਹਿੱਸੇ ਵੱਲ ਅੱਗੇ ਵਧੇਗੀ। ਸੋ ਇਹ ਸੀਗਾ ਫੀਫਾ ਦੀ ਜੋ ਦੋਸਤੋ ਅਪਡੇਟ, ਤੇ ਅੱਜ ਆਪਾਂ ਸਟੋਰੀ ਜਿਹੜੀ ਕਵਰ ਕਰਨੀ ਹੈ। ਇੱਕ ਪਿਆਰਾ ਜਿਹਾ ਗੀਤ ਹੈ ਜਿਹੜਾ ਤੁਹਾਡੇ ਰੇਡੀਓ ਸੈਟ ਤੇ ਆ ਰਿਹਾ, ਉਸ ਤੋਂ ਬਾਅਦ ਫਿਰ ਅੱਜ ਦੀ ਜਿਹੜੀ ਆਪਾਂ ਇੱਕ ਸਟੋਰੀ ਕਵਰ ਕਰਨ ਜਾ ਰਹੇ ਹਾਂ ਉਹਦੇ ਵੱਲ ਮਿੱਤਰੋ ਰੁੱਖ ਕਰਾਂਗੇ।

0: ਕਿਆ ਬਾਤ ਹੈ ਜੀ। ਸੋ ਦੋਸਤੋ ਆਓ ਫਿਰ ਜਿਹੜੀ ਅੱਜ ਦੀ ਆਪਾਂ ਸਟੋਰੀ ਜਿਹਦੇ ਤੇ ਮੈਂ ਚਾਹੁੰਦਾ ਤੁਸੀਂ ਆਪਣੇ ਵਿਚਾਰ ਵੀ ਦਿਓ, ਤਬਸਰਾ ਵੀ ਕਰਨਾ ਚਾਹੁੰਦੇ ਹੋ, ਜਾਂ ਫਿਰ ਤੁਸੀਂ ਟੀਕਾ ਟਿੱਪਣੀ ਕਰਨਾ ਚਾਹੁੰਦੇ ਹੋ, ਜਾਂ ਫਿਰ ਤੁਹਾਡੇ ਨਾਲ ਕੋਈ ਹੱਡ ਬੀਤੀ ਜਾਂ ਜੱਗ ਬੀਤੀ ਹੋਈ ਹੋਵੇ। ਹਾਂਜੀ, ਇਸ ਹਿੱਸੇ ਨੂੰ ਜਿਹੜਾ ਹੁਣ ਸਪੋਂਸਰ ਕੀਤਾ ਜਾ ਰਿਹਾ ਭੰਗੜਾ ਅਕੈਡਮੀ ਦਾ, ਭੰਗੜਾ ਅਕੈਡਮੀ TBA। ਸੋ ਤੁਸੀਂ ਆਪਣੇ ਬੱਚਿਆਂ ਨੂੰ ਜਿਹੜਾ ਇਨਰੋਲ ਕਰਾਉਣਾ ਚਾਹੁੰਦੇ ਹੋ ਸਮਰ ਕੈਂਪਸ ਆ ਜਿਹੜੇ, ਉਹ ਆ ਜਿਹੜਾ ਇਸ ਹਫ਼ਤੇ ਤੋਂ ਸ਼ੁਰੂ ਹੋਣ ਜਾ ਰਹੇ ਨੇ। ਸੋ ਏਜਸ ਆ ਜਿਹੜੀਆਂ ਵੱਖੋ ਵੱਖਰੀਆਂ ਨੇ, 6 ਸਾਲ ਦੇ ਬੱਚੇ ਤੋਂ ਆ ਜਿਹੜੇ ਇਹ ਸਟਾਰਟ ਕੀਤੇ ਜਾ ਰਹੇ ਨੇ। ਸੋ ਇੱਕ ਤਾਂ ਜਿਹੜਾ ਬੱਚੇ ਚਲੋ ਆਪਣੇ ਵਿਰਸੇ ਦੇ ਨਾਲ ਸੱਭਿਆਚਾਰ ਦੇ ਨਾਲ ਜੁੜੇ ਰਹਿੰਦੇ ਨੇ, ਦੂਸਰਾ ਜਿਹੜਾ ਆ ਉੱਥੋਂ ਦੀ ਸੰਗਤ ਆ ਜਿਹੜੀ ਉਹ ਬੱਚਿਆਂ 'ਤੇ ਬਹੁਤ ਵੱਡਾ ਅਸਰ ਰੱਖਦੀ ਹੈ। ਉਹਨਾਂ ਦੇ ਵਿੱਚ ਜਿਹੜੀ ਲੀਡਰਸ਼ਿਪ ਕੁਆਲਿਟੀਜ਼ ਬਿਲਡ ਅਪ ਹੁੰਦੀਆਂ ਨੇ, ਉਹਨਾਂ ਦੇ ਵਿੱਚ ਸੈਲਫ ਕੌਨਫੀਡੈਂਸ ਆ ਜਿਹੜਾ ਉਹ ਬਿਲਡ ਅਪ ਹੁੰਦਾ। ਸੋ ਦਾ ਭੰਗੜਾ ਅਕੈਡਮੀ ਦੇ ਹਰਜੋਤ ਜੀ ਹੋਣਾ ਦੇ ਨਾਲ ਤੁਸੀਂ ਸੰਪਰਕ ਕਰ ਲਓ, ਤੁਸੀਂ ਜਾਂ ਆਪ ਵੀ ਐਜ਼ ਏ ਫਿਜ਼ੀਕਲ ਐਕਟੀਵਿਟੀ ਆ ਜਿਹੜਾ ਭੰਗੜਾ ਗਿੱਧਾ ਸਿੱਖਣਾ ਚਾਹੁੰਦੇ ਹੋ, ਜਾਂ ਫਿਰ ਕੋਈ ਸਮਾਗਮ ਆ ਰਿਹਾ ਆ ਉਹਦੇ ਲਈ ਤੁਸੀਂ ਕੋਰੀਓਗ੍ਰਾਫੀ ਕੁਛ ਕਰਨਾ ਚਾਹੁੰਦੇ ਹੋ, ਮਹਾਰਤ ਰੱਖਦੇ ਨੇ ਬਹੁਤ ਵੱਡੀਆਂ ਵੱਡੀਆਂ ਵਰਲਡ ਲੈਵਲ ਦੀਆਂ ਸਟੇਜਸ ਦੇ ਜਿੱਤੇ ਇਹ ਜਿਹੜੇ ਆਪਾਂ ਕਹਿ ਲਈਏ ਇੰਸਟਰਕਟਰਸ ਨੇ, ਜਿੱਥੇ ਬੱਚਿਆਂ ਦਾ ਮਾਰਗ ਦਰਸ਼ਨ ਕਰਨਗੇ, ਉੱਥੇ ਹੀ ਇਹਨਾਂ ਨੂੰ ਵਿਰਤੇ ਅਤੇ ਸੱਭਿਆਚਾਰ ਦੇ ਨਾਲ ਜੁੜੇ ਹੋਏ ਕਈ ਸਾਜ਼ਾਂ ਦੇ ਨਾਲ ਵੀ ਜੋੜਿਆ ਜਾਵੇਗਾ। ਸੋ ਦਾ ਭੰਗੜਾ ਅਕੈਡਮੀ ਵਿਲੀਅਮ ਅਤੇ ਏਅਰਪੋਰਟ ਦੇ ਐਨ ਕੋਲ ਇਹ ਦਾ ਭੰਗੜਾ ਅਕੈਡਮੀ ਹੈ, ਅਤੇ ਹੁਣ ਮੈਨੂੰ ਪਤਾ ਚੱਲਿਆ ਬੜੀ ਜਲਦੀ ਹੋਰ ਜਿਹੜੀਆਂ ਲੋਕੇਸ਼ਨਸ ਹੈ ਜਿਹੜੀਆਂ ਬ੍ਰੈਂਪਟਨ ਦੇ ਏਰੀਏ ਦੇ ਵਿੱਚ ਖੋਲ੍ਹੀਆਂ ਜਾਣਗੀਆਂ। ਸੋ ਹਰਜੋਤ ਉਹਨਾਂ ਦੇ ਨਾਲ ਸੰਪਰਕ ਕਰ ਲਓ, 6475076672, 6475076672, 6475077672 ਤੇ ਹਰਜੋਤ ਜੀ ਹੁਣ ਦੇ ਨਾਲ ਤੁਸੀਂ ਇਹ ਜਿਹੜਾ ਸੰਪਰਕ ਕਰ ਸਕਦੇ ਹੋ। ਤਾਂ ਭੰਗੜਾ ਅਕੈਡਮੀ ਗੂਗਲ ਵੀ ਕਰ ਸਕਦੇ ਹੋ, ਨੰਬਰ ਨੋਟ ਨਹੀਂ ਹੋਇਆ ਕਿਸੇ ਵੀ ਸਾਡੇ ਸਪੋਂਸਰ ਦਾ, ਉਹ ਤੁਸੀਂ ਪ੍ਰੋਗਰਾਮ ਤੋਂ ਬਾਅਦ ਮੇਰੇ ਤੋਂ ਵੀ ਹੈ ਦੋਸਤੋ ਲੈ ਸਕਦੇ ਹੋ। ਅਤੇ ਉੱਥੇ ਹੀ ਕੋਈ ਅਪਲਾਇੰਸਿਸ ਬਾਏ ਕਰਨਾ ਚਾਹੁੰਦੇ ਹੋ ਤਾਂ ਡਰੀਮ ਹੋਮ ਅਪਲਾਇੰਸਿਸ ਦੀ ਟੀਮ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਇਹਨਾਂ ਦਾ ਮੋਟੋ ਹੈ, ਕਹਿੰਦੇ ਵੀ ਕੋਈ ਵੀ ਤੁਸੀਂ GTA ਨਹੀਂ, ਕੈਨੇਡਾ ਦੇ ਵਿੱਚ ਕੋਈ ਵੀ ਕਿਤੇ ਵੀ ਡੀਲ ਚੱਲਦੀ ਪਈ ਆ ਉਹੀ ਮਾਡਲ ਤੇ ਤੁਹਾਨੂੰ ਅਸੀਂ ਆ ਜਿਹੜਾ ਜੋ ਪ੍ਰਾਈਸ ਦੇਵਾਂਗੇ ਉਹ ਅਨਬੀਟੇਬਲ ਹੋਵੇਗਾ। ਸੋ ਤੁਸੀਂ ਆ ਜਿਹੜਾ ਜਾ ਸਕਦੇ ਹੋ ਡਰੀਮ ਹੋਮ ਅਪਲਾਇੰਸਿਸ ਦੇ, ਇਸ ਵਕਤ ਜਿਹੜੇ ਜੈਨੀਅਰ ਕਿਚਨ ਏਡ ਜਿਹੜੇ ਬਿਲਟ ਇਨ ਅਪਲਾਇੰਸਿਸ ਹੈ, ਬਹੁਤ ਇਹਨਾਂ ਦੀ ਤੁਸੀਂ ਕਹਿ ਲਓ ਵੀ ਲੰਬੀ ਲਾਈਫ ਹੁੰਦੀ ਹੈ, ਬੜੇ ਕਨਵੀਨੀਅੰਟ ਨੇ। ਤੁਸੀਂ ਆ ਜਿਹੜਾ ਇਹਨਾਂ 'ਤੇ 30% ਜਾਂ ਇਸ ਤੋਂ ਵੱਧ ਦੀ ਸੇਵਿੰਗਸ ਹੈ ਜਿਹੜੀ ਦੋਸਤੋ ਕਰ ਸਕਦੇ ਹੋ ਡਰੀਮ ਹੋਮ ਅਪਲਾਇੰਸਿਸ 'ਤੇ ਜਾ ਕੇ ਹੀ। ਸੋ ਤੁਸੀਂ ਘਰ ਦੇ ਵਿੱਚ ਕੋਈ ਰੈਨੋਵੇਸ਼ਨ ਕਰ ਰਹੇ ਹੋ, ਕਿਚਨ ਆ ਜਿਹੜੀ ਰੀਮੋਡਲ ਕਰ ਰਹੇ ਹੋ, ਜਾਂ ਫਿਰ ਤੁਸੀਂ ਬੇਸਮੈਂਟ ਨਵੀਂ ਬਣਵਾਈ ਹੈ ਉਹਦੇ ਵਾਸਤੇ ਬੰਡਲ ਪੈਕੇਜ ਲੈਣੇ ਆ, ਡੀਲ ਬਣਾ ਲਈਓ, ਪ੍ਰੋਗਰਾਮ ਦਾ ਹਵਾਲਾ ਦੇ ਦਿਓ, ਡਿਸਕਾਊਂਟ ਤੁਹਾਨੂੰ ਹੋਰ ਦਿੱਤਾ ਜਾਵੇਗਾ। ਸੋ ਡਰੀਮ ਹੋਮ ਅਪਲਾਇੰਸਿਸ 'ਤੇ ਤੁਸੀਂ ਜਾ ਸਕਦੇ ਹੋ। ਅਪਲਾਇੰਸਿਸ ਪੈਕੇਜ ਆ ਜਿਹੜਾ ਮੈਂ ਉੱਦਾਂ ਦੱਸ ਦੇਣਾ, 36 ਇੰਚ ਦਾ ਫਰਿੱਜ, 30 ਇੰਚ ਦਾ ਇਲੈਕਟ੍ਰਿਕ ਰੇਂਜ, 24 ਇੰਚ ਦਾ ਡਿਸ਼ ਵਾਸ਼ਰ, ਜਿਹੜੀ ਮਾਰਕੀਟ ਪ੍ਰਾਈਸ ਹੈ ਜਿਹੜੀ ਉਹ 3299 ਹੈ, ਤੁਸੀਂ ਡਰੀਮ ਹੋਮ ਅਪਲਾਇੰਸਿਸ 'ਤੇ 2499 'ਤੇ ਦੋਸਤੋ ਇਹ ਲੈ ਸਕਦੇ ਹੋ ਬੰਡਲ ਪੈਕੇਜ। ਹਾਂਜੀ, ਸੋ ਹੋਰ ਵੀ ਬਹੁਤ ਸਾਰੀਆਂ ਸੇਵਿੰਗਸ ਤੁਹਾਡੀਆਂ ਹੋਣਗੀਆਂ ਡਰੀਮ ਹੋਮ ਅਪਲਾਇੰਸਿਸ, 905-805-3000, ਜਾਂ ਫਿਰ ਤੁਸੀਂ 2915 ਅਰਜਨਟੀਆ ਰੋਡ ਯੂਨਿਟ ਨੰਬਰ 2 ਮਿਸੀਸਾਗਾ ਵਿਖੇ ਇਹਨਾਂ ਨੂੰ ਜਿਹੜਾ ਵਿਜ਼ਿਟ ਕਰ ਸਕਦੇ ਹੋ। ਦੰਦਾਂ ਦੀ ਜ਼ਰੂਰ ਸੰਭਾਲ ਕਰੋ, ਦੰਦਾਂ ਦੀ ਸੰਭਾਲ ਹੈ ਤੁਰੀ ਤੁਹਾਡੀ ਹੈ ਜਿਹੜੀ ਪੂਰੀ ਸਿਹਤ ਦੇ ਨਾਲ ਵਾਹ ਵਾਸਤਾ ਰੱਖਦੀ ਹੈ। ਇਹਨਾਂ ਦਾ ਮੋਟੋ ਹੈ ਆਪਣੀ ਅਤੇ ਆਪਣੇ ਪਿਆਰਿਆਂ ਦੀ ਮੁਸਕਾਨ ਦੀ ਸੰਭਾਲ ਲਈ ਅੱਜ ਹੀ ਸੰਪਰਕ ਕਰੋ ਸਮਾਈਲਸ ਔਨ ਵੀਲਸ ਦੇ ਬਲਬੀਰ ਸੋਹੀ ਜੀ ਹੋਣੀ। ਬਲਬੀਰ ਕੌਰ ਜੀ ਹੈ ਜਿਹੜਾ ਬੜਾ ਮੰਨਿਆ ਪਰਮੰਨਿਆ ਨਾਮ ਹੈ ਡੈਂਟਲ ਹੈਲਥ ਦੀ ਦੁਨੀਆ ਦੇ ਵਿੱਚ। ਸੋ ਦੋਸਤੋ ਤੁਸੀਂ ਸਿਰਫ ਇੱਕ ਕਾਲ ਕਰਨੀ ਹੈ, ਇਹਨਾਂ ਨੇ ਆਪਣਾ ਮੋਬਾਈਲ ਟਰੱਕ ਤੁਹਾਡੇ ਡਰਾਈਵ ਦੇ ਅੱਗੇ ਲਾ ਦੇਣਾ, ਫਿਰ ਇੱਕ ਇੱਕ ਪਰਿਵਾਰ ਕਰਕੇ ਜਿਹੜੇ ਆਪਣੇ ਦੰਦਾਂ ਦੀ ਮਸੂੜਿਆਂ ਦੀ ਸਿਹਤ ਸੰਭਾਲ ਹੈ ਜਿਹੜੀ ਕਰ ਸਕਦਾ। ਇਹਨਾਂ ਨੇ ਦੱਸਿਆ ਸਾਲ ਦੇ ਵਿੱਚ ਘੱਟੋ ਘੱਟ 2 ਜਿਹੜੀਆਂ ਪ੍ਰੋਫੈਸ਼ਨਲ ਕਲੀਨਿੰਗਸ ਹੈ ਜਿਹੜੀਆਂ ਰਿਕਮੈਂਡੇਬਲ ਹੈ। ਸੋ ਤੁਸੀਂ ਸਮਾਈਲਸ ਔਨ ਵੀਲਸ ਦੇ ਬਲਬੀਰ ਕੌਰ ਜੀ ਹੋਣਾ ਦੇ ਨਾਲ ਸੰਪਰਕ ਕਰਨਾ, 6479690008, 6479690008 ਤੇ ਬਲਬੀਰ ਸੋਹੀ ਜੀ ਹੋਣਾ ਦੇ ਨਾਲ ਦੋਸਤੋ ਤੁਸੀਂ ਸੰਪਰਕ ਕਰ ਸਕਦੇ ਹੋ। ਸੰਧੂ ਸਾਹਿਬ ਵੈਲਕਮ ਜੀ ਐਨੂ ਸਰ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ, ਮੈਂ ਸੋਕਰ ਵਰਲਡ ਕੱਪ ਦੇ ਗੱਲ ਸਰ ਵਿੱਚ ਗੱਲ ਕਰਨੀ ਚਾਹੁੰਦਾ ਹਾਂ।
0: ਹਾਂਜੀ,
1: ਦੇਖੋ ਛੋਟੀਆਂ ਛੋਟੀਆਂ ਕੰਟਰੀਆਂ ਉੱਥੇ ਖੇਡ ਰਹੀਆਂ, ਕਿਸੇ ਦੀ 50 ਲੱਖ ਆਬਾਦੀ ਆ, ਕਿਸੇ ਦੀ 1 ਕਰੋੜ ਆਬਾਦੀ ਆ।
0: ਸਹੀ ਗੱਲ ਹੈ।
1: ਪਰ ਮੈਨੂੰ ਸਮਝ ਨਹੀਂ ਆਉਂਦੀ ਕਿ ਅਸੀਂ 140 ਕਰੋੜ ਦੀ ਆਬਾਦੀ ਆ ਇੰਡੀਆ ਦੇ ਵਿੱਚ, ਉਹਦੇ ਬਾਰੇ ਗੱਲ ਕਰਦਾ ਤੇ ਹੁਣ ਪਤਾ ਨੀ ਬਾਬੇ ਕਿਉਂ ਨੀ ਗੁਰ ਦਿੰਦੇ ਜਿਹੜੇ ਕਹਿੰਦੇ ਵੀ ਅਸੀਂ ਆਹ ਕਰ ਦਾਂਗੇ ਉਹ ਕਰ ਦਾਂਗੇ। ਜਿਹੜੀ ਸਿਹਤ ਆ ਇਹ ਤੇ ਗਰਾਊਂਡ ਚ ਜਾ ਕੇ ਕਮਾਉਣੀ ਪੈਣੀ ਆ। ਹੁਣ ਸੋਕਰ ਕਿੰਨੀ ਵਧੀਆ ਗੇਮ ਆ ਜੀ, ਮੈਨੂੰ ਆਪ 40-45 ਸਾਲ ਹੋ ਗਏ ਖੇਡਦੇ, ਸਟਿਲ ਮੈਂ ਖੇਡਦਾ, ਆਲਮੋਸਟ 50-50 ਸਾਲ ਦਾ ਹੋ ਗਿਆ, ਹੁਣ ਜਿਮ ਚੱਲਿਆ। ਪਰ ਮੈਨੂੰ ਇਹ ਨੀ ਸਮਝ ਆਉਂਦੀ ਕਿ ਆਪਾਂ ਮਿਹਨਤ ਕਿਉਂ ਨੀ ਕਰਦੇ, ਇੰਡੀਆ ਕਿੱਥੇ ਸਟੈਂਡ ਕਰਦਾ, ਗੱਪਾਂ ਹੀ ਮਾਰੀ ਜਾਂਦੇ ਆ। ਉੱਥੇ ਬਾਬਿਆਂ ਨੇ ਲੋਕਾਂ ਨੂੰ ਮਾਨਸਿਕ ਤੌਰ ਤੇ ਬਹੁਤ ਜ਼ਿਆਦਾ ਕੀਤਾ ਹੋਇਆ ਵਾ ਗੁਲਾਮ। ਮੈਂ ਇੰਨਾ ਹੀ ਕਹਿਣਾ ਚਾਹੁੰਦਾ ਕਿ ਸਿਹਤ ਬਾਰੇ ਧਿਆਨ ਦਿਓ, ਕੰਟਰੀ ਇੰਨੀ ਵੱਡੀ ਆ ਪਰ ਪ੍ਰੋਗਰੈਸ ਕੋਈ ਨੀ
0: ਜੀ। ਬਿਲਕੁਲ ਜੀ, ਥੈਂਕ ਯੂ ਸੰਧੂ ਸਾਹਿਬ, ਬਿਲਕੁਲ ਤੁਸੀਂ ਦਰੁਸਤ ਹੈ ਜਿਹੜੀ ਹੈ ਗੱਲ ਕੀਤੀ ਹੈ। ਸੋ ਵੱਖ ਵੱਖ ਖੇਡਾਂ ਦੇ ਵਿੱਚ ਮੈਂ ਤਾਂ ਕਹਿੰਦਾ ਇੱਥੇ ਬੱਚਿਆਂ ਕੋਲ ਇੰਨੀਆਂ ਆਪਸ਼ਨਸ ਹੈ ਅਤੇ ਮੈਨੂੰ ਲੱਗਦਾ ਵੀ ਉਹੋ ਜਿਹਾ ਇਨਫਰਾਸਟ੍ਰਕਚਰ ਵੀ ਇੱਥੇ ਮਿਲ ਜਾਂਦਾ, ਭਾਵੇਂ ਸਵਿਮਿੰਗ ਦੇ ਵਿੱਚ, ਸਕੇਟਿੰਗ ਦੇ ਵਿੱਚ, ਸੋਕਰ ਦੇ ਵਿੱਚ, ਕ੍ਰਿਕਟ ਦੇ ਵਿੱਚ, ਬੇਸਬਾਲ ਦੇ ਵਿੱਚ, ਆਈਸ ਹਾਕੀ ਦੇ ਵਿੱਚ, ਮੈਂ ਕਿਹਾ ਗੱਲ ਕਿ ਜਿਹੜੀ ਮਰਜ਼ੀ ਕਰਾਟੀ ਹੋ ਗਿਆ, ਸੋ ਜਿਹੜੀ ਮਰਜ਼ੀ ਖੇਡ ਦੇ ਵਿੱਚ ਬੱਚੇ ਜਾਣ, ਇੱਥੇ ਉਹੋ ਜਿਹੀਆਂ ਸੁਵਿਧਾਵਾਂ ਜਿਹੜੀਆਂ ਬੱਚਿਆਂ ਨੂੰ ਮਿਲਦੀਆਂ ਨੇ, ਉਹੋ ਜਿਹਾ ਇਨਫਰਾਸਟ੍ਰਕਚਰ ਹੈਗਾ ਆ ਅਤੇ ਸਰਕਾਰਾਂ ਨੂੰ ਮੈਨੂੰ ਲੱਗਦਾ ਜੇ ਹੋਰ ਉਤਸ਼ਾਹਿਤ ਕਰਦੇ, ਬਹੁਤ ਵੱਡੇ ਵੱਡੇ ਜਿਹੜੇ ਪਲੇਅਰ ਆ ਜਿਹੜੇ ਇੱਥੋਂ ਆ ਜਿਹੜੇ ਉਹ ਇੰਟਰਨੈਸ਼ਨਲ ਮੰਚ 'ਤੇ ਜਾ ਸਕਦੇ ਨੇ। ਸੋ ਪ੍ਰੋ 1 ਟਰੱਕ ਰਿਪੇਅਰ ਐਂਡ ਟਾਇਰਸ, ਟਰੱਕਾਂ ਟਰੇਲਾਂ ਦਾ ਕੋਈ ਵੀ ਤੁਸੀਂ ਕੰਮ ਕਰਾਉਣਾ ਚਾਹੁੰਦੇ ਹੋ, ਇੰਜਨ ਰਿਪੇਅਰ ਕਰਾਉਣਾ, ਟਰਾਂਸਮਿਸ਼ਨ ਜਾਂ ਡੈਫ ਰੀਬਿਲਟ ਕਰਾਉਣਾ, ਸਪੈਸ਼ਲਾਈਜ਼ ਕਰਦੇ ਨੇ ਜੀ ਕਾਰ ਹੌਲਰਸ ਦੇ ਵਿੱਚ। ਹਾਂਜੀ, ਟਾਇਰ ਸਰਵਿਸ ਕੋਈ ਕਰਾਉਣੀ ਹੈ ਤੁਸੀਂ, ਐਮਿਸ਼ਨ ਟੈਸਟ, ਐਨੂਅਲ ਸੇਫਟੀ ਕਰਾਉਣੀ ਹੈ, ਪ੍ਰੋਗਰਾਮ ਦਾ ਹਵਾਲਾ ਦਿਓ, PM ਇੰਸਪੈਕਸ਼ਨ ਹੈ ਜਿਹੜੀ ਫ੍ਰੀ ਆਫ ਕੋਸਟ ਕੀਤੀ ਜਾਵੇਗੀ। ਸੋ ਇਹ ਫੁੱਲੀ ਸਿਕਿਉਰਡ ਹੈ, 24 ਆਵਰ ਸਿਕਿਉਰਟੀ ਦੇ ਨਾਲ ਇਹ ਸਿਕਿਉਰਡ ਹੈ ਜਿਹੜਾ ਇਹ ਗਰਾਜ ਹੈ। ਤੁਸੀਂ ਸਰਦਾਰ ਗੁਰਪ੍ਰੀਤ ਸਿੰਘ ਜੀ ਹੁਣਾਂ ਦੇ ਨਾਲ ਸੰਪਰਕ ਕਰ ਸਕਦੇ ਹੋ, ਕੋਈ ਵੀ ਟਰੱਕਾਂ ਟਰੇਲਾਂ ਦਾ ਤੁਸੀਂ ਕੋਈ ਵੀ ਕੰਮ ਕਰਾਉਣਾ ਆ, ਪ੍ਰੋਗਰਾਮ ਦਾ ਹਵਾਲਾ ਦੇ ਦਿਓ, PM ਇੰਸਪੈਕਸ਼ਨ ਕੰਪਲੀਮੈਂਟਰੀ ਕੀਤੀ ਜਾਵੇਗੀ। ਸਰਦਾਰ ਗੁਰਪ੍ਰੀਤ ਸਿੰਘ ਦੀ ਅਤੇ ਉਹਨਾਂ ਦੀ ਟੀਮ ਦਾ ਨੰਬਰ 519-4960-61 9061 ਜਾਂ ਫਿਰ 14 ਮੈਂਸਵੁੱਡ ਕੋਰਟ ਮਿਲਟਨ ਵਿਖੇ ਆ ਜਿਹੜਾ, ਤੁਸੀਂ ਉੱਥੇ ਆ ਜਿਹੜਾ ਜਾ ਕੇ ਇਹਨਾਂ ਨੂੰ ਮਿਲ ਵੀ ਸਕਦੇ ਹੋ। ਸੋ ਆਓ ਫਿਰ ਅੱਜ ਦੀ ਜਿਹੜੀ ਇੱਕ ਸਟੋਰੀ ਹੈ ਜਿਹੜੀ ਮੈਂ ਤੁਹਾਡੇ ਨਾਲ ਕਵਰ ਕਰਨੀ ਚਾਹੁੰਦਾ, ਉਹਦੇ ਵੱਲ ਆਪਾਂ ਰੁੱਖ ਕਰਦੇ ਹਾਂ। ਸੋ ਤੁਸੀਂ ਇਹਦੇ 'ਤੇ ਆਪਣੇ ਆਪ ਵਿਚਾਰ ਦੇ ਸਕਦੇ ਹੋ। ਸੋ ਇਹ ਜਿਹੜੀ ਹੈ ਬ੍ਰੈਂਪਟਨ ਦੇ ਵਿੱਚ ਜਿਹੜੇ ਓਪਨ ਹਾਊਸ ਸਾਈਨ ਲੱਗਦੇ ਨੇ, ਉਹਨਾਂ 'ਤੇ ਹੁਣ ਸਖਤੀ ਕਰਨ ਦੀ ਯੋਜਨਾ ਸਿਟੀ ਆਫ ਬ੍ਰੈਂਪਟਨ ਬਣਾ ਰਹੀ ਹੈ। ਸੋ ਇਹ ਖਬਰ ਹੈ ਜਿਹੜੀ ਕਹਿ ਰਹੀ ਹੈ ਵੀ ਬ੍ਰੈਂਪਟਨ ਸਿਟੀ ਕੌਂਸਲ ਹੈ ਜਿਹੜੀ ਹੁਣ ਰੀਅਲ ਸਟੇਟ ਦੇ ਜਿਹੜੇ ਓਪਨ ਹਾਊਸ ਸਾਈਨ ਨੂੰ ਲੈ ਕੇ ਨਵੇਂ ਨਿਯਮ ਬਣਾਉਣ ਵਿੱਚ ਬਾਰੇ ਆ ਜਿਹੜਾ ਵਿਚਾਰ ਕਰ ਰਹੀ ਹੈ। ਕੌਂਸਲ ਦਾ ਕਹਿਣਾ ਹੈ ਕਿ ਸ਼ਹਿਰ ਦੇ ਕਈ ਜਿਹੜੇ ਚੌਰਾਹੇ ਹੈ ਅਤੇ ਸੜਕਾਂ ਦੇ ਕਿਨਾਰਿਆਂ 'ਤੇ ਇੱਕੋ ਓਪਨ ਹਾਊਸ ਲਈ ਕਈ ਕਈ ਸਾਈਨ ਲਗਾ ਦਿੱਤੇ ਜਾਂਦੇ ਹਨ, ਜਿਸ ਨਾਲ ਸੜਕਾਂ ਦਾ ਨਜ਼ਾਰਾ ਜਿਹੜਾ ਉਹ ਖਰਾਬ ਹੁੰਦਾ ਅਤੇ ਲੋਕਾਂ ਵੱਲੋਂ ਲਗਾਤਾਰ ਇਹ ਸ਼ਿਕਾਇਤਾਂ ਜਿਹੜੀਆਂ ਮਿਲ ਰਹੀਆਂ ਹਨ। ਰਿਪੋਰਟ ਦੇ ਵਿੱਚ ਇਹ ਸਿਫਾਰਿਸ਼ ਕੀਤੀ ਗਈ ਹੈ ਕਿ ਓਪਨ ਹਾਊਸ ਸਾਈਨਾਂ ਲਈ ਵੱਖਰਾ ਇੱਕ ਬਾਇਲਾ ਬਣਾਇਆ ਜਾਵੇ, ਸਾਈਨਾਂ ਦੇ ਆਕਾਰ ਅਤੇ ਉਹਨਾਂ ਦੀਆਂ ਸੀਮਾਵਾਂ ਲਗਾਈਆਂ ਜਾਣ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਸਾਈਨਾਂ ਨੂੰ ਜਿਹੜਾ ਸ਼ਹਿਰ ਹੈ ਜਿਹੜਾ ਜ਼ਬਤ ਕਰ ਸਕੇ। ਇਸ ਦੇ ਨਾਲ ਹੀ ਹਰ ਸਾਈਨ ਲਈ ਜੁਰਮ ਦੀ ਪ੍ਰਣਾਲੀ ਵੀ ਹੈ ਜਿਹੜੀ ਉਹ ਲਿਆਂਦੀ ਜਾ ਸਕਦੀ ਹੈ। ਦੋਸਤੋ, ਵਾਰਡ 2 ਤੇ 6 ਦੇ ਰੀਜਨਲ ਕੌਂਸਲਰ ਮਾਈਕਲ ਪਲੈਕਸੀ ਨੇ ਕਿਹਾ ਕਿ ਕਈ ਚੌਰਾਹਿਆਂ 'ਤੇ ਜਿਹੜੇ ਇੱਕੋ ਓਪਨ ਹਾਊਸ ਲਈ 4 ਜਾਂ ਇਸ ਤੋਂ ਵੀ ਵੱਧ ਸਾਈਨ ਲੱਗੇ ਹੁੰਦੇ ਨੇ ਅਤੇ ਕੁਝ ਕੁ ਥਾਵਾਂ 'ਤੇ ਤਾਂ ਕਹਿੰਦੇ ਵੀ ਮੈਂ ਨੋਟ ਕੀਤਾ 15 ਤੱਕ ਸਾਈਨ ਵੀ ਦੇਖੇ ਗਏ। ਉਹਨਾਂ ਦਾ ਮੰਨਣਾ ਇਹ ਹੈ ਵੀ ਅੱਜ ਕੱਲ੍ਹ ਜ਼ਿਆਦਾਤਰ ਲੋਕ ਹੈ ਜਿਹੜੇ ਘਰ ਲੱਭਣ ਲਈ ਆਨਲਾਈਨ ਪਲੈਟਫਾਰਮ ਵਰਤਦੇ ਨੇ, ਨਾ ਕਿ ਸੜਕਾਂ 'ਤੇ ਲੱਗੇ ਸਾਈਨਾਂ ਨੂੰ। ਦੂਜੇ ਪਾਸੇ ਜਿਹੜੇ ਡਿਪਟੀ ਮੇਅਰ ਨੇ ਹਰਕੀਰਤ ਸਿੰਘ, ਉਹਨਾਂ ਨੇ ਕਿਹਾ ਵੀ ਨਵੇਂ ਜਿਹੜੇ ਨਿਯਮ ਬਣਾਉਣ ਤੋਂ ਪਹਿਲਾਂ ਹੋਰ ਵਿਚਾਰ ਵਟਾਂਦਰਾ ਅਤੇ ਲੋਕਾਂ ਨਾਲ ਸਲਾਹ ਮਸ਼ਵਰਾ ਵੀ ਕੀਤਾ ਜਾਣਾ ਚਾਹੀਦਾ। ਮੇਅਰ ਪੈਟਰਿਕ ਬਰਾਊਨ ਨੇ ਵੀ ਕਿਹਾ ਕਿ ਇਹ ਮਾਮਲਾ ਵੀ ਕਾਫੀ ਸਮੇਂ ਤੋਂ ਲਟਕਿਆ ਹੋਇਆ ਅਤੇ ਹੁਣ ਇਸ 'ਤੇ ਸਪਸ਼ਟ ਫੈਸਲਾ ਲੈਣ ਦਾ ਸਮਾਂ ਜਿਹੜਾ ਉਹ ਆ ਗਿਆ। ਕੌਂਸਲ ਇਸ ਮਾਮਲੇ 'ਤੇ 8 ਜੁਲਾਈ ਕਹਿ ਲਓ ਵੀ ਭਲਕੇ ਹੈ ਜਿਹੜੀ ਇਹਦੀ ਮੀਟਿੰਗ ਜਿਹੜੀ ਹੋਵੇਗੀ ਉਸ ਦੇ ਵਿੱਚ ਹੈ ਜਿਹੜਾ ਮੁੜ ਵਿਚਾਰ ਕਰੇਗੀ ਇਹ ਜਿਹੜੇ ਸਾਇੰਸ ਨੇ। ਸੋ ਦੋਸਤੋ, ਇਹਦੇ 'ਤੇ ਹੈ ਜਿਹੜਾ ਤੁਸੀਂ ਹੈ ਜਿਹੜੇ ਆਪੋ ਆਪਣੇ ਵਿਚਾਰ ਦੇ ਸਕਦੇ ਹੋ। ਓਪਨ ਹਾਊਸ ਲੱਗਦੇ ਨੇ, ਕਈ ਸਾਈਨ ਹੈ ਜਿਹੜੇ ਵੱਖ ਵੱਖ ਇੰਟਰਸੈਕਸ਼ਨ 'ਤੇ ਲੱਗਦੇ ਨੇ। ਮੈਂ ਆਪ ਹੈ ਜਿਹੜਾ ਰੀਅਲ ਸਟੇਟ ਬ੍ਰੋਕਰ ਹੈ, ਮੈਂ ਆਪ ਹੈ ਜਿਹੜਾ ਇਸ ਫੀਲਡ ਦੇ ਵਿੱਚ ਹੈ। ਸੋ ਇਹਦੇ ਨੂੰ ਲੈ ਕੇ ਹੈ ਜਿਹੜੇ ਲੋਕ ਹੈ ਜਿਹੜੇ ਕਾਫੀ ਨਾ ਖੁਸ਼ ਨੇ, ਕਹਿੰਦੇ ਵੀ ਉਹ ਜਿਹੜੇ ਕਈ ਸਾਈਨ ਲੱਗੇ ਹੁੰਦੇ ਨੇ ਉਹਨਾਂ ਦੇ ਨਾਲ ਜਿਹੜਾ ਇੱਕ ਸੜਕਾਂ ਦਾ ਨਜ਼ਾਰਾ ਜਿਹੜਾ ਉਹ ਖਰਾਬ ਹੋ ਰਿਹਾ ਹੈ। ਹੁਣ ਮੇਰੇ ਸਵਾਲ ਹੈ ਇੱਕ ਇਹ, ਮੈਂ ਕਹਿੰਦਾ ਵੀ ਨਾਲ ਦੀ ਨਾਲ ਕਈ ਤੁਸੀਂ ਖੰਭਿਆਂ 'ਤੇ ਦੇਖਿਆ ਹੋਵੇਗਾ ਕਿੰਨੇ ਹੀ ਸਾਰੇ ਜਿਹੜੇ ਆ ਸਾਈਨ ਲੱਗੇ ਹੁੰਦੇ, ਕਈ ਸਾਰੇ ਸਟਿੱਕਰ ਵੱਖ ਵੱਖ ਜਿਹੜੀਆਂ ਕੰਪਨੀਆਂ ਜਿਹੜੀਆਂ ਉੱਥੇ ਲਾ ਦਿੰਦੀਆਂ, ਖਾਸ ਤੌਰ ਤੇ ਜਿਹੜੇ ਸੈੱਟ ਆਫ ਲਾਈਟ ਜਾਂ ਫਿਰ ਕਹਿ ਦਈਏ ਟ੍ਰੈਫਿਕ ਲਾਈਟ ਦੇ ਜਿਹੜੇ ਪੋਲ ਹੁੰਦੇ ਨੇ। ਸੋ ਹੁਣ ਤੁਹਾਡੇ ਲਈ ਸਵਾਲ ਇਹ ਹੈ ਕਿ ਤੁਹਾਨੂੰ ਲੱਗਦਾ ਹੈ ਕਿ ਬ੍ਰੈਂਪਟਨ ਦੇ ਵਿੱਚ ਓਪਨ ਹਾਊਸ ਦੇ ਜਿਹੜੇ ਸਾਈਨ ਹੈ ਬਹੁਤ ਜ਼ਿਆਦਾ ਹੋ ਗਏ ਨੇ? ਕੀ ਤੁਹਾਨੂੰ ਵਾਕਈ ਇਹ ਲੱਗਦਾ? ਕੀ ਤੁਸੀਂ ਕਦੇ ਸੜਕ ਤੇ ਲੱਗੇ ਓਪਨ ਹਾਊਸ ਸਾਈਨ ਦੇ ਕੇ ਘਰ ਵੇਖਣ ਗਏ ਹੋ ਜਾਂ ਫਿਰ ਸਿਰਫ ਆਨਲਾਈਨ ਹੀ ਖੋਜ ਕਰਦੇ ਹੋ? ਕੀ ਸਿਟੀ ਨੂੰ ਇੱਕ ਚੌਰਾਹੇ ਤੇ ਸਾਈਨਾਂ ਦੀ ਗਿਣਤੀ ਹੈ ਜਿਹੜੀ ਉਹ ਨਿਰਧਾਰਿਤ ਕਰ ਦੇਣੀ ਚਾਹੀਦੀ ਹੈ? ਕੀ ਨਿਯਮ ਤੋੜਨ ਵਾਲੇ ਜਿਹੜੇ ਰਿਐਲਟਰਾਂ ਤੇ ਜੁਰਮਾਨਾ ਲਗਾਉਣਾ ਠੀਕ ਕਦਮ ਹੈ? ਸੋ ਸਵਾਲ ਹੈ ਜਿਹੜੇ ਖਬਰ ਦੇ ਨਾਲ ਬਹੁਤ ਸਾਰੇ ਨੇ। ਤੁਹਾਡੇ ਖਿਆਲ ਦੇ ਵਿੱਚ ਇਹ ਜਿਹੜੇ ਸਾਈਨ ਹੈ ਲੋਕਾਂ ਲਈ ਮਦਦਗਾਰ ਸਾਬਤ ਹੁੰਦੇ ਨੇ ਜਾਂ ਫਿਰ ਸਿਰਫ ਸ਼ਹਿਰ ਦੀ ਜਿਹੜੀ ਸੁੰਦਰਤਾ ਆ ਜਿਹੜਾ ਉਹ ਖਰਾਬ ਕਰਦੇ ਨੇ? ਸੋ ਓਪਨ ਹਾਊਸ ਦੇ ਜਿਹੜੇ ਸਾਈਨਾਂ ਦੇ ਉੱਤੇ ਆ ਜਿਹੜੀ ਇਹ ਸਿਟੀ ਵੱਲੋਂ ਆ ਜਿਹੜੀ ਕੱਲ੍ਹ ਭਲਕੇ ਆ ਜਿਹੜੀ ਮੀਟਿੰਗ ਹੋਵੇਗੀ, ਸੋ ਜਿਹਦੇ 'ਤੇ ਆ ਜਿਹੜਾ ਕਹਿੰਦੇ ਵੀ ਇੱਕ ਸਪੈਸ਼ਲ ਬਾਈਲਾ ਜਿਹੜਾ ਆ ਉਹ ਲੈ ਕੇ ਆਉਂਦਾ ਜਾਵੇ। ਸੋ ਇਹਦੇ 'ਤੇ ਤੁਸੀਂ ਆਪੋ ਆਪਣੇ ਜਿਹੜੇ ਵਿਚਾਰ ਦੇ ਸਕਦੇ ਹੋ। ਮੈਨੂੰ ਲੱਗਦਾ ਬਹੁਤ ਸਾਰੇ ਜਿਹੜੇ ਸਾਡੇ ਰਿਐਲਟਰ ਫੈਲੋ ਰਿਐਲਟਰਸ ਆ ਉਹ ਵੀ ਆ ਜਿਹੜੇ ਇਸ ਪ੍ਰੋਗਰਾਮ ਨੂੰ ਸੁਣ ਰਹੇ ਹੋਣਗੇ। ਸੋ ਤੁਸੀਂ ਆ ਜਿਹੜੀ ਆਪਣੀ ਰਾਏ ਆ ਜਿਹੜੀ ਦੇ ਸਕਦੇ ਹੋ ਕਿ ਤੁਸੀਂ ਇਸ ਨਵੇਂ ਪ੍ਰਸਤਾਵ ਦੇ ਹੱਕ ਦੇ ਵਿੱਚ ਹੋ ਜਾਂ ਫਿਰ ਇਸ ਦੇ ਵਿਰੋਧ ਦੇ ਵਿੱਚ ਹੋ। ਸੋ ਸਟੂਡੀਓ ਦਾ ਨੰਬਰ 905-673-3337 905-673-3337 ਤੇ ਦੋਸਤੋ ਕਾਲ ਕਰਕੇ ਤੁਸੀਂ ਆਪਣੇ ਵਿਚਾਰਾਂ ਦੀ ਸਾਂਝ ਹੈ ਜਿਹੜੀ ਇਸ ਵਿਸ਼ੇ ਦੇ ਉੱਤੇ ਹੈ ਜਿਹੜੀ ਸਾਡੇ ਨਾਲ ਸਾਂਝੀ ਕਰ ਸਕਦੇ ਹਾਂ। ਬਸ ਇੱਕ ਬੇਨਤੀ ਹੈ ਵੀ ਕਿਸੇ ਦਾ ਆਪਾਂ ਨਾਮ ਨਹੀਂ ਲੈਣਾ, ਬਸ ਤੁਸੀਂ ਆਪਣੇ ਵਿਚਾਰ ਦੇਣੇ ਹੈ ਸਾਈਨਾਂ ਨੂੰ ਲੈ ਕੇ। ਸਾਈਨ ਹੈ ਜਿਹੜੇ ਭਾਵੇਂ ਆ ਜਿਹੜੇ ਓਪਨ ਸਾਈਨ ਓਪਨ ਹਾਊਸ ਦੇ ਜਿਹੜੇ ਸਾਈਨ ਲੱਗੇ ਹੈ ਜਾਂ ਦੂਸਰੇ ਨੰਬਰ 'ਤੇ ਜਿਹੜੇ ਕਈ ਵਾਰ ਆਪਾਂ ਜਿਹੜੇ ਟ੍ਰੈਫਿਕ ਲਾਈਟਾਂ ਦੇ ਉੱਤੇ ਕਈ ਕਈ ਜਿਹੜੇ ਸਟਿੱਕਰ ਲੱਗੇ ਹੁੰਦੇ ਨੇ ਉਹਨਾਂ ਦੀ ਹੈ ਜਿਹੜੇ ਉਹ ਸਾਈਨਾਂ ਦੀ ਗੱਲ ਕਰ ਲਈਏ, ਪਰ ਉੱਦਾਂ ਜਿਹੜੀ ਕੱਲ੍ਹ ਮੀਟਿੰਗ ਹੋਣੀ ਹੈ ਜਿਹੜੇ ਰਿਐਲਟਰ ਸਾਈਨਸ ਜਿਹੜੇ ਲੱਗਦੇ ਨੇ ਓਪਨ ਹਾਊਸ ਨੂੰ ਲੈ ਕੇ ਉਹਨਾਂ 'ਤੇ ਆ ਜਿਹੜੀ ਕੱਲ੍ਹ ਭਲਕੇ ਆ ਜਿਹੜਾ ਜੋ ਮੀਟਿੰਗ ਹੋਵੇਗੀ ਉਹਦੇ ਵਿੱਚ ਇਹ ਜਿਹੜਾ ਵਿਸ਼ਾ ਜਿਹੜਾ ਵਿਚਾਰਿਆ ਜਾਵੇਗਾ। ਸੋ ਤੁਸੀਂ ਆ ਜਿਹੜੇ ਜਿੰਨੇ ਵੀ ਤੁਹਾਡੇ ਜਿਹੜੇ ਮੈਂ ਹੁਣ ਵਿਚਾਰ ਲਵਾਂਗਾ ਤੁਹਾਡੀਆਂ ਕਾਲਸ ਹੈ ਜਿਹੜੀਆਂ ਏਅਰ 'ਤੇ ਕਰਾਂਗਾ 7-8 ਮਿੰਟ ਵਾਸਤੇ, ਮੈਨੂੰ ਆਸ ਹੈ ਇੱਕ ਸੁਹਿਰਦ ਤੁਸੀਂ ਆਪਣੋ ਆਪਣੀ ਜਿਹੜੇ ਵਿਚਾਰ ਆ ਸਾਡੇ ਨਾਲ ਸਾਂਝੇ ਕਰੋਗੇ। ਸੋ ਸਟੂਡੀਓ ਦਾ ਨੰਬਰ 905-673-3337 905-673-3337 ਤੇ ਤੁਸੀਂ ਇਹ ਦੋਸਤੋ ਕਾਲ ਕਰ ਸਕਦੇ ਹੋ। ਸੋ ਇੱਕ ਵਾਰ ਸਵਾਲ ਮੈਂ ਫਿਰ ਰਿਪੀਟ ਕਰ ਦਿੰਦਾ ਕਿ ਤੁਹਾਨੂੰ ਲੱਗਦਾ ਹੈ ਕਿ ਬ੍ਰੈਂਪਟਨ ਦੇ ਵਿੱਚ ਜਿਹੜੇ ਓਪਨ ਹਾਊਸ ਦੇ ਸਾਈਨ ਬਹੁਤ ਜ਼ਿਆਦਾ ਹੋ ਗਏ ਨੇ? ਕੀ ਤੁਹਾਡੇ ਖਿਆਲ ਦੇ ਵਿੱਚ ਇਹ ਸਾਈਨ ਹੈ ਜਿਹੜੇ ਲੋਕਾਂ ਲਈ ਮਦਦਗਾਰ ਹਨ ਜਾਂ ਫਿਰ ਇਹ ਸ਼ਹਿਰ ਦੀ ਸੁੰਦਰਤਾ ਨੂੰ ਹੈ ਜਿਹੜੇ ਖਰਾਬ ਕਰ ਰਹੇ ਨੇ? ਜੇ ਤੁਸੀਂ ਬ੍ਰੈਂਪਟਨ ਸਿਟੀ ਕੌਂਸਲ ਦੇ ਵਿੱਚ ਹੁੰਦੇ ਤਾਂ ਇਸ ਸਮੱਸਿਆ ਦਾ ਹੱਲ ਹੈ ਜਿਹੜਾ ਤੁਸੀਂ ਕਿਵੇਂ ਕੱਢਦੇ? ਕੀ ਤੁਸੀਂ ਸੜਕ 'ਤੇ ਲੱਗੇ ਓਪਨ ਹਾਊਸ ਸਾਈਨ ਦੇਖ ਕੇ ਘਰ ਵੇਖਣ ਗਏ ਜਾਂ ਫਿਰ ਸਿਰਫ ਆਨਲਾਈਨ ਹੀ ਖੋਜ ਕਰਦੇ ਹੋ, ਜਿਸ ਤਰ੍ਹਾਂ ਮਾਈਕਲ ਪਲੇਸ਼ੀ ਸਾਹਿਬ ਨੇ ਹੈ ਜਿਹੜਾ ਆਪਣੇ ਵਿਚਾਰ ਪ੍ਰਗਟ ਕੀਤੇ ਨੇ? ਸੋ ਆਓ ਤੁਹਾਡੀਆਂ ਜਿਹੜੀਆਂ ਲਾਈਨ ਸਾਰੀਆਂ ਫਲੈਸ਼ ਹੋ ਰਹੀਆਂ ਨੇ, ਇੱਕ ਇੱਕ ਕਰਕੇ ਮੈਂ ਤੁਹਾਡੀਆਂ ਜਿਹੜੀਆਂ ਕਾਲਸ ਹੈ ਜਿਹੜੀਆਂ ਹੁਣ 7-8 ਮਿੰਟ ਉਹੀ ਲਵਾਂਗਾ। 5005 ਆਂਟੀ ਜੀ ਸਤਿ ਸ਼੍ਰੀ ਅਕਾਲ।
2: ਬਜਟ ਨਹੀਂ ਹੁੰਦਾ ਜਾਂ ਰੇਡੀਓ ਤੇ ਐਡ ਦੇ ਦੇਣ ਜਾਂ ਟੀਵੀ ਤੇ ਐਡ ਦੇ ਦੇਣ, ਉਹਨਾਂ ਦੀ ਮੇਰੇ ਹਿਸਾਬ ਨਾਲ ਸਾਈਨ ਵਗੈਰਾ ਜਾਂ ਸਟਰੀਟ ਦੇ ਛੋਟੇ ਮੋਟੇ ਸਾਈਨ ਲਾ ਕੇ ਜਾਂ ਸਟਰੀਟ ਲਾਈਟ ਜਿੱਦਾਂ ਦੱਸਦੇ ਹਾਂ ਲਾਈਟ ਜਾਂ ਉੱਦਾਂ ਸਾਈਨ ਵਗੈਰਾ ਲਾ ਕੇ ਜਾਂ ਫਲਾਇਰ ਫੁਲ ਉਹਨਾਂ ਦੀ ਹੈਲਪ ਹੋ ਜਾਂਦੀ ਆ ਥੋੜੀ ਬਹੁਤ ਰਾਈਟ। ਤੇ ਪਰ ਜਿਹੜੀ ਗੱਲ ਬਿਊਟੀ ਦੀ ਕਰਦੇ ਆ ਉਹਦੇ ਨਾਲ ਮੈਨੂੰ ਤਾਂ ਕੋਈ ਲੱਗਦਾ ਨੀ ਇੰਨਾ ਫਰਕ ਪੈਂਦਾ ਜੀ ਰਾਈਟ, ਇੰਨੀ ਆਪਣੀ ਮੇਰੇ ਹਿਸਾਬ ਦੇ ਨਾਲ ਕੋਈ ਬਿਊਟੀ ਕੋਈ ਆਪਣੇ ਬ੍ਰੈਂਪਟਨ ਦੇ ਵਿੱਚ ਖਾਸ ਕਰਕੇ ਮੈਨੂੰ ਗੁੱਸਾ ਹੋਣਾ ਕਰੇ ਕੋਈ ਤੇ ਮੈਨੂੰ ਕੋਈ ਜ਼ਿਆਦਾ ਲੱਗਦੀ ਵੀ ਹੈ ਨੀ ਕੋਈ ਜਿਹੜੀ ਬਿਊਟੀ ਆ ਨਾ।
0: ਅੱਛਾ ਜੀ। ਕਈ ਵਾਰ ਤਾਂ ਉਹ ਜਿਹੜੇ ਸਾਈਨ ਹੈ ਨਾ ਰਾਤ ਰਾਤ ਪਰ ਪਏ ਰਹਿੰਦੇ ਨੇ, ਇਹ ਜ਼ਿੰਮੇਵਾਰੀ ਹੁੰਦੀ ਹੈ ਵੀ ਜਿੰਨਾ ਚਿਰ ਓਪਨ ਹਾਊਸ ਦਾ ਟਾਈਮਿੰਗ ਹੁੰਦਾ ਉਨੇ ਚਿਰ ਵਾਸਤੇ ਹੀ ਆ ਜਿਹੜੇ ਉਹ ਸਾਈਨ ਲੱਗੇ ਹੋਣੇ ਚਾਹੀਦੇ, ਉਸ ਤੋਂ ਬਾਅਦ ਉਹ ਰਿਮੂਵ ਕਰਨੇ ਹੁੰਦੇ ਆ, ਹੈ ਨਾ ਜੀ?
2: ਚੱਕ ਲੈਣੇ ਚਾਹੀਦੇ ਮੇਰੇ ਹਿਸਾਬ ਨਾਲ, ਜੇ ਤੁਹਾਡਾ ਫੋਰ ਐਗਜ਼ਾਮਪਲ 2-4 ਹੀ ਹੁੰਦੇ ਮੋਸਟਲੀ 5 ਬੰਦੇ ਆ ਰਹੇ
0: ਜੀ,
2: 5 ਓ ਕਲਾਕ ਤੋਂ ਬਾਅਦ ਉਹਨਾਂ ਨੂੰ ਪਿਕ ਕਰ ਲਓ। ਚਲੋ ਤੁਸੀਂ ਤਾਂ ਦੋ ਦਿਨ ਲਾਵੋਗੇ ਬੰਦ ਕਰ ਦੋਗੇ ਚੱਕ ਲੋਗੇ ਇਹ ਚੱਕਦੇ ਹੀ ਨੀ
0: ਬਿਲਕੁਲ ਜੀ ਦਰੁਸਤ ਹੈ ਜੀ ਥੈਂਕ ਯੂ ਜੀ ਥੈਂਕ ਯੂ ਬਹੁਤ ਬਹੁਤ ਧੰਨਵਾਦ ਅਗਲੀ ਕਾਲ ਤੇ ਚੱਲਦਾ ਭੁਪਿੰਦਰ ਭਾਜੀ ਸਤਿ ਸ੍ਰੀ ਅਕਾਲ
3: ਪਠਲ ਸਾਹਿਬ ਕੋਈ ਐਡੀ ਸਮੱਸਿਆ ਹੈ ਨੀ ਇਹ ਕਾਨੂੰਨ ਸਿਰਫ ਇੰਨਾ ਕੀ ਚਾਹੀਦਾ ਵੀ ਛੁੱਟੀ ਵਾਲੇ ਦਿਨ ਜਾਂ ਰਾਤ ਬਰਾਤੇ ਉਹ ਚੁੱਕ ਲਓ ਫੇਰ ਲਾ ਲਓ ਇੰਨਾ ਕੁ ਤਾਂ ਜਾਇਜ਼ ਆ ਬਾਕੀ ਬਿਊਟੀ ਦੇ ਨਾਲ ਕਾਹਦੀ ਖਰਾਬ ਹੋਣੀ ਆ ਇੱਥੇ ਇੱਥੇ ਕੀ ਫੁੱਲ ਲੱਗੇ ਹੋਏ ਨੇ ਆਲੇ ਦੁਆਲੇ ਸ਼ਹਿਰਾਂ ਵਰਗਾ ਸ਼ਹਿਰ ਆ ਜਿਵੇਂ ਦੇ ਹੋਰ ਸ਼ਹਿਰ ਨੇ
0: ਅੱਛਾ ਜੀ ਠੀਕ ਹੈ
3: ਤੇ ਇਹਦੀ ਸਮੱਸਿਆ ਤਾਂ ਹੈ ਹੀ ਨੀ ਇਹਨਾਂ ਦੀ ਐਵੇਂ ਹਊਆ ਬਣਾਇਆ ਜਾ ਰਿਹਾ ਬਿਨਾਂ ਗੱਲੋਂ
0: ਠੀਕ ਹੈ
3: ਤੇ ਜੇ ਹੁਣ ਦੂਜਾ ਬਿਊਟੀ ਖਰਾਬ ਹੁੰਦੀ ਆ ਉਹ ਤਾਂ ਫਿਰ ਜਦੋਂ ਸਿਟੀ ਕੌਂਸਲਰ ਮੇਅਰ ਦੀਆਂ ਵੋਟਾਂ ਪੈਂਦੀਆਂ ਗੰਦ ਤਾਂ ਉਦੋਂ ਪੈਂਦਾ ਥਾਂ ਥਾਂ ਚਮੇੜੇ ਹੁੰਦੇ ਨੇ ਬੋਰਡ ਜੇ ਉਹਨਾਂ ਦੀ ਕੀ ਲੋੜ ਆ ਉਹ ਵੀ ਤਾਂ ਲੋਕਾਂ ਨੂੰ ਪਤਾ ਹੁੰਦਾ ਟੀਵੀ ਦੇ ਵਿੱਚ ਕੌਣ ਖੜਾ ਕੌਣ ਬੈਠਾ
0: ਕਿਆ ਬਾਤ ਕਟਾਕਸ਼ ਚੰਗੀ ਕੀਤੀ
3: ਉਹ ਤਾਂ 6-6 ਮਹੀਨੇ ਵੀ ਕਈ ਤਾਂ ਬਾਅਦ ਉਹ ਲੱਗੇ ਰਹਿੰਦੇ ਨੇ
0: ਜੀ ਜੀ
3: ਅੱਛਾ ਟਾਊਨ ਹਾਊਸ ਹੈ ਉਹਨਾਂ ਦੇ ਮੂਹਰੇ ਕੂੜੇ ਦੇ ਢੋਲ ਪਏ ਆ ਦੋ ਦੋ ਤਿੰਨ ਤਿੰਨ ਉਹਨਾਂ ਦੇ ਅੰਦਰ ਕੋਈ ਥਾਂ ਹੈ ਨੀ ਪਿੱਛੇ ਵੀ ਹੈ ਨੀ ਉਹਨਾਂ ਦੀ ਮਜਬੂਰੀ ਹੈ ਤੇ ਉਹ ਬਿਊਟੀ ਵਧੀਆ ਲੱਗਦੀ ਆ ਉਹ ਜਿਵੇਂ ਗਦੀਲਿਆਂ ਦੇ ਘਰ ਹੁੰਦੇ ਨੇ ਉਹ ਵੀ ਤਾਂ ਪਏ ਆ
0: ਜੀ ਜੀ
3: ਟੁੱਟੇ ਭੱਜੇ ਬੰਦੇ ਵੀ ਫਿਰਦੇ ਨੇ ਸਾਰਾ ਕੁਛ ਹੁੰਦਾ ਆ ਬਹੁਤ ਮਿਹਰਬਾਨੀ ਜੀ
0: ਜੀ ਥੈਂਕ ਯੂ ਜੀ ਥੈਂਕ ਯੂ
3: ਉਹ ਮਸਲਾ ਲਿਆਉਣਾ ਹੁੰਦਾ ਜਿਹਦਾ ਲੋਕਾਂ ਨਾਲ ਕੋਈ ਸਰੋਕਾਰ ਨਹੀਂ
0: ਜੀ ਧੰਨਵਾਦ ਜੀ ਥੈਂਕ ਯੂ ਭਾਜੀ ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ ਅਗਲੀ ਲੈਣਾ ਮੈਂ 3515 ਭਾਜੀ ਸਤਿ ਸ਼੍ਰੀ ਅਕਾਲ
4: ਹਾਂਜੀ ਭਾਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ
0: ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਜੀ
4: ਆਪਣਾ ਮੈਂ ਜੀ ਜਿਹੜੇ ਓਪਨ ਹਾਊਸ ਹੈ ਨਾ ਓਪਨ ਹਾਊਸ ਦਾ ਮੇਰੇ ਖਿਆਲ ਚ ਸਾਰੇ ਸਿਟੀਆਂ ਦੇ ਵਿੱਚ ਹੋਲ ਕੈਨੇਡਾ ਦੇ ਵਿੱਚ ਮੱਝਾਂ ਜੀ ਨਾ ਤੇ ਉਹ ਸਾਈਨ ਲੱਗਦੇ ਲੱਗਦੇ ਆ ਉਹ ਵੀਕਐਂਡ ਤੇ ਹੁੰਦਾ ਤੇ ਅਗਲੇ ਨੇ ਸਵੇਰੇ ਲਾਏ ਨਿਸ਼ਾਨ ਉਹ ਮੋਸਟਲੀ ਚੱਕ ਹੀ ਲੈਂਦੇ ਆ ਜੀ ਮੈਂ ਤਾਂ ਦੇਖ ਰਿਹਾ ਦੇਖਿਆ ਨੀ ਵੀ ਤਿੰਨ ਤਿੰਨ ਚਾਰ ਚਾਰ ਦਿਨ ਉੱਥੇ ਸਾਈਨ ਪਏ ਰਹਿੰਦੇ ਆ ਹਾਂ ਜਿਹੜਾ ਆਹ ਇੰਟਰਸੈਕਸ਼ਨ ਦੇ ਉੱਤੇ ਜਾਂ ਪਾਰਕਾਂ ਦੇ ਵਿੱਚ ਬੇਸਮੈਂਟਾਂ ਦੇ ਜਾਂ ਹੋਰ ਬਿਜ਼ਨਸ ਦੇ ਆਪਣਾ ਕਹਿ ਲਓ ਵੀ ਲਾਏ ਹੁੰਦੇ ਆ ਡਾਕਟਰੀ ਨਾਲ ਜੇ ਉਹ ਥੋੜੇ ਲੱਗਦੇ ਆ ਪਖਵਾੜ ਜੇ ਵੀ ਉਹ ਨਹੀਂ ਹੋਣੇ ਚਾਹੀਦੇ ਬਾਕੀ ਸਿਟੀ ਹੈ ਜਿਹੜੀ ਹੁਣ ਮੋਸਟਲੀ ਜਿਹੜੇ ਤੁਸੀਂ ਇਸ ਕੰਮ ਦੇ ਵਿੱਚ ਰੀਅਲ ਸਟੇਟ ਦੇ ਵਿੱਚ ਆਪਾਂ ਪੁਰਾਣੇ ਆਏ ਜਿਹੜੇ ਪਹਿਲਾਂ ਘਰ ਹੁੰਦੇ ਸੀ ਉਹਦੇ ਵਿੱਚ ਕਿੰਨਾ ਗੈਪ ਹੁੰਦਾ ਸੀ ਕਿੱਡੇ ਕਿੱਡੇ ਬੈਕ ਯਾਰਡ ਸੀ ਫਰੰਟ ਸੀ ਹੁਣ ਨਾ ਤਾਂ ਜਿਹੜੇ ਘਰ ਹੈ ਨਾ ਤਾਂ ਸਨ ਚ ਗੈਪ ਹੈ ਨਾ ਹੀ ਬੈਕ ਯਾਰਡ ਹੈ ਹੁਣ ਜੇ ਬੰਦਾ ਰਹਿੰਦਾ ਤੇ ਗਾਰਵੇਜ ਬਿਨ ਜੇ ਮੂਹਰੇ ਤਰਦਾ ਤਾਂ ਵੀ ਕਹਿੰਦੇ ਸਾਡੀ ਬਿਊਟੀ ਖਰਾਬ ਹੁੰਦੀ ਹੈ ਪਿੱਛੇ ਤਰਦਾ ਤੇ ਉਹਦੇ ਕੋਲ ਜਗ੍ਹਾ ਹੀ ਹੈਨੀ ਬਿਊਟੀ ਯਾਨੀ ਜਿਹੜੀ ਸਿਟੀ ਨੇ ਪਬਲਿਕ ਨੇ ਵਾਸਤੇ ਸਹੂਲਤਾਂ ਦੇਣੀਆਂ ਉਹ ਤਾਂ ਡੇ ਬਾਈ ਡੇ ਕੱਟ ਕਰ ਰਹੀ ਹੈ ਤੇ ਆਪਦੇ ਫਾਇਦੇ ਜਾਂ ਆਪਦੇ ਤਨਖਾਹ ਵਧਾਉਣ ਨੂੰ ਕੋਈ ਪੁੱਛਿਆ ਹੀ ਨੀ ਜਾਂਦਾ
0: ਉਹ ਤਰਜੀਹਾਂ ਜ਼ਿਆਦਾ ਇਹਨਾਂ ਦੀਆਂ
4: ਹਾਂ ਮੇਰੇ ਹਿਸਾਬ ਚ ਜਿਵੇਂ ਬਾਈ ਜੀ ਕਹਿ ਕੇ ਵੀ ਗਏ ਆ ਇਲੈਕਸ਼ਨਾਂ ਵੇਲੇ ਸਾਨੂੰ ਉਦੋਂ ਇਹਨਾਂ ਨੂੰ ਬਿਊਟੀ ਖਰਾਬ ਨੀ ਲੱਗਦੀ ਕੱਲ ਜਿਹੜੇ ਆਊਟ ਆਫ ਸਿਟੀ ਹੈਗੇ ਹੁਣ ਆਪਾਂ ਟਰੱਕ ਲੈਣ ਚ ਦੇਖਦੇ ਆ ਉੱਥੇ ਓਨੇ ਸਾਈਨ ਨਹੀਂ ਹੁੰਦੇ ਜਾਂ ਪਹਿਲਾਂ ਇਦੋਂ 10-15 ਸਾਲ ਨਹੀਂ ਹੁੰਦੇ ਸੀ ਸਾਡੇ ਬ੍ਰਾਮਟਨ ਦੇ ਵਿੱਚ ਤਾਂ ਮੇਰੇ ਖਿਆਲ ਜਵਾਕ ਮੇਰੇ ਕੋਲ ਤੋਰ ਹੀ ਨਹੀਂ ਸਕਦਾ ਇਹ ਉਹ ਦੁਕਾਨ ਦੇ ਵਿੱਚ ਠੀਕ ਹੈ ਨਾ ਤੇ ਜਿਵੇਂ ਦੀਵਾਲੀ ਵਾਲੇ ਦੀਪ ਮਾਲਾ ਕੀਤੀ ਹੁੰਦੀ ਆ ਇਹ ਸੈਲ ਆਪਦੀ ਵਾਰੀ ਜਾਣੀ ਕੁਛ ਨੀ ਦੂਸਰਿਆਂ ਵਾਰੀ ਜਾਣੀ ਇਹਨਾਂ ਨੂੰ ਪ੍ਰੋਬਲਮ ਹੈ ਤੇ ਆਪਦੇ ਖਰਚੇ ਵਧਾਈ ਜਾਣੇ ਤੇ ਸਾਡੇ ਵਰਗੇ ਖਰਚੇ ਕੱਟੀ ਜਾਣੇ ਮੇਰੇ ਖਿਆਲ ਕੋਈ ਜਿਹੜਾ ਓਪਨ ਹਾਊਸ ਵਾਲਾ ਮੈਨੂੰ ਕੋਈ ਵੱਡਾ ਇਸ਼ੂ ਨੀ
0: ਲੱਗਦਾ
4: ਵੀਕਐਂਡ ਤੇ ਹੁੰਦਾ ਨਾ ਹੀ ਮੈਨੂੰ ਲੱਗਦਾ ਜਿੰਨੇ ਕੁ ਆਪਣੇ ਸਰੋਤੇ ਆ ਕਿਸੇ ਨੂੰ ਕੋਈ ਪ੍ਰੋਬਲਮ ਆਈ ਹੋਵੇ ਚ ਵੱਜਿਆ ਹੋਣਾ ਹੋਵਾ
0: ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਸੋ ਇਹਦਾ ਮਤਲਬ ਹਰਕੀਰਤ ਸਿੰਘ ਹੈ ਉਹਨਾਂ ਦੀ ਸਹੀ ਹੈ ਡਿਪਟੀ ਮੇਅਰ ਵੀ ਸਾਨੂੰ ਹੋਰ ਸਲਾਹ ਮਸ਼ਵਰੇ ਦੀ ਲੋੜ ਹੈ ਇਹਦੇ ਤੇ ਸੋ ਓਪਨ ਹਾਊਸ ਦੇ ਨਾਲ ਕਿਸੇ ਨੂੰ ਵੀ ਹੈ ਜੋ ਕਿੰਤੂ ਪਰੰਤੂ ਨਹੀਂ ਹੈ ਜ਼ਿਆਦਾਤਰ ਇਹ ਹੈ ਵੀ ਜਿਹੜੇ ਹੋਰ ਜਿਹੜੇ ਸਾਇੰਸ ਲੱਗੇ ਹੁੰਦੇ ਨੇ ਹਾਂਜੀ ਉਹ ਲਗਾਤਾਰ ਹੀ ਲੱਗੇ ਹੁੰਦੇ ਨੇ ਕਈ ਵਾਰ ਬਿਨਾਂ ਪੁੱਛੇ ਕੋਈ ਦੱਬ ਜਾਂਦਾ ਆ ਸੋ ਇਹਨਾਂ 'ਤੇ ਆ ਜਿਹੜਾ ਸਿਟੀ ਨੂੰ ਮੇਰੇ ਖਿਆਲ ਕੰਮ ਕਰਨ ਦੀ ਲੋੜ ਹੈ। ਬਹੁਤ ਬਹੁਤ ਧੰਨਵਾਦ ਤੁਹਾਡੇ ਸਾਰਿਆਂ ਦੇ ਬਹੁੜੇ ਸੁਹਿਰਦ ਵਿਚਾਰ ਆਏ। ਸੋ ਪ੍ਰੋਗਰਾਮ ਤੋਂ ਬਾਅਦ ਤੁਸੀਂ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ ਜਾਂ ਫਿਰ ਤੁਸੀਂ ਇਹ ਜਿਹੜਾ ਰੀਅਲ ਸਟੇਟ ਬਾਬਤ ਮੇਰੇ ਨਾਲ ਸੰਪਰਕ ਕਰ ਸਕਦੇ ਹੋ 416-917-3743 ਤੇ। ਇੱਥੇ ਤੋਂ ਜਦ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਪਹਿਲਾ ਸਭ ਤੋਂ ਬਾਅਦ ਤੰਬੜ ਸਾਹਿਬ ਲੈ ਕੇ ਪ੍ਰੋਗਰਾਮ ਵਿਰਾਸਤ ਹਾਜ਼ਰ ਨੇ। ਸੋ ਆਓ ਫਿਰ ਇਹ ਪਿਆਰਾ ਗੀਤ ਹੀ ਸੁਣਦੇ ਆ ਉਦੋਂ ਤੱਕ।

0: ਹੁਣ ਵੱਧ ਸਪੇਸ, ਕੰਫਰਟ ਅਤੇ ਵੈਲਿਊ ਦੀ ਭਾਲ ਵਿੱਚੋਂ ਤਾਂ ਟਮਰੇਕ ਅਪਾਰਟਮੈਂਟਸ ਲੈ ਕੇ ਆਏ ਨੇ ਖੂਬਸੂਰਤ ਸੁਈਟਸ, ਉਹ ਵੀ ਲੀਜ਼ ਤੇ। ਸ਼ਾਨਦਾਰ ਮੂਵ ਇਨ ਆਫਿਸ ਦੇ ਨਾਲ ਆਪਣਾ ਟੂਰ ਬੁੱਕ ਕਰਨ ਲਈ ਅੱਜ ਹੀ ਕਾਲ ਕਰੋ 780-239-5845 780-239-5845
1: Another Don Clean with the Don Ducks.
2: Oh, he's doing dishes with Dawn Platinum.
3: The only soap trusted to save wildlife affected by oil.
2: And Platinum removes up to 99% of grease and food residue, so he doesn't have to work so hard.
3: Well, flap my wings. What'll he do with all that unused elbow grease?
2: Organize the fridge, the spice rack, the junk drawer.
3: What are you quacking on about? He's gonna make enchiladas.
2: More dishes? That's giving this duck goosebumps.
1: Dawn Platinum, the better grease getter.
4: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
5: ਤੰਦਾਂ ਨੂੰ ਜੋੜਨ ਲਈ ਮੈਂ ਬਲਜਿੰਦਰ ਸਿੰਘ ਤੰਬੜ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ, ਲੈ ਕੇ ਤੁਹਾਡਾ ਆਪਣਾ ਪ੍ਰੋਗਰਾਮ ਇਤਿਹਾਸ ਦੇ ਪੰਨਿਆਂ ਚੋਂ ਕੁਝ ਭੁੱਲੀਆਂ ਵਿਸਰੀਆਂ ਗੱਲਾਂ, ਅਜੋਕੇ ਯੁੱਗ ਵਿੱਚ ਵਾਪਰ ਰਹੀਆਂ ਘਟਨਾਵਾਂ, ਗੀਤ ਸੰਗੀਤ ਤੇ ਗੱਲਾਂ ਕੁਝ ਤੁਹਾਡੀਆਂ ਕੁਝ ਸਾਡੀਆਂ।

0: ਬਲਜਿੰਦਰ ਸਿੰਘ ਤੰਬੜ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਮੰਗਲਵਾਰ ਦਾ ਦਿਨ ਆ ਅਤੇ ਜੁਲਾਈ ਮਹੀਨੇ ਦੀ 7 ਤਰੀਕ ਹੋ ਗਈ। ਤੁਹਾਡਾ ਵੈਲਕਮ ਕਰਦੇ ਹਾਂ ਵਿਰਾਸਤ ਰੇਡੀਓ 'ਤੇ ਅਤੇ ਵਿਰਾਸਤ ਟੀ ਵੀ 'ਤੇ। 24 ਘੰਟੇ 7 ਦਿਨ ਪ੍ਰੋਗਰਾਮ ਚੱਲਦੇ ਹਨ ਸਾਡੇ ਵਿਰਾਸਤ ਟੀ ਵੀ ਚੈਨਲ 'ਤੇ, ਜਿੱਥੇ ਤੁਸੀਂ ਸਵੇਰ ਤੋਂ ਸ਼ਾਮ ਤੱਕ ਖਬਰਾਂ, ਬਹੁਤ ਸਾਰੀਆਂ ਰਿਪੋਰਟਸ, ਲਾਈਵ ਲੋਕੇਸ਼ਨ, ਪ੍ਰੋਗਰਾਮਸ, ਇੰਟਰਵਿਊਜ਼ ਅਤੇ ਨਾਲ ਦੀ ਨਾਲ ਪੰਜਾਬੀ ਵਿੱਚ ਖਬਰਾਂ ਪੜ੍ਹਨ ਵਾਸਤੇ ਥੱਲੇ ਮਿਲ ਜਾਂਦੀਆਂ ਹਨ। ਇੰਗਲਿਸ਼ ਦੇ ਵਿੱਚ ਮੌਸਮ ਦਾ ਹਾਲ ਚਾਲ ਮਿਲ ਜਾਂਦਾ। ਅਤੇ ਵਿਰਾਸਤ ਰੇਡੀਓ 6 ਵਜੇ ਤੋਂ ਲੈ ਕੇ 7 ਵਜੇ ਤੱਕ ਚੱਲਦਾ 530 AM ਡਾਇਲ 'ਤੇ, CHLO 530 AM ਡਾਇਲ 'ਤੇ। ਸਟੂਡੀਓ ਦੇ ਨੰਬਰ 416-837-1515, 416-837-1515 ਸਟੂਡੀਓ ਦਾ ਨੰਬਰ ਹੈਗਾ ਆ। ਇਸ ਨੰਬਰ 'ਤੇ ਡਾਇਲ ਕਰਕੇ ਮੇਰੇ ਨਾਲ ਸਟੂਡੀਓ ਵਿੱਚ ਗੱਲਬਾਤ ਕਰ ਸਕਦੇ ਹੋ। ਮੇਰੇ ਨਾਲ ਬਾਅਦ ਵਿੱਚ ਕਦੇ ਵੀ ਸੰਪਰਕ ਕਰਨਾ ਹੋਵੇ 416-451-2222 'ਤੇ ਕਰ ਸਕਦੇ ਹੋ। ਗੁਰਮੁਖ ਸਿੰਘ ਬਾਰੀ ਸਭ ਤੋਂ ਠਹਿਰ ਕੇ ਖਬਰਾਂ ਲੈ ਕੇ ਆਉਣਗੇ, ਤੁਹਾਡੇ 'ਤੇ ਜਾਣਕਾਰੀ ਲੈ ਕੇ ਆਵਾਂਗੇ। ਕਾਫੀ ਸਾਰੀ ਤੁਹਾਡਾ ਆਪਣਾ ਹੀ ਪ੍ਰੋਗਰਾਮ ਵਿਰਾਸਤ ਰੇਡੀਓ। ਸ਼ਮੀ ਸਾਹਿਬ ਬੜਾ ਵਧੀਆ ਪ੍ਰੋਗਰਾਮ ਕਰਕੇ ਗਏ, ਸਾਡੇ ਤੋਂ ਪਹਿਲਾਂ ਬਹੁਤ ਸਾਰੇ ਪ੍ਰੋਗਰਾਮ ਚੱਲਦੇ ਹਨ। ਸਵੇਰ ਤੋਂ ਸ਼ਾਮ ਤੱਕ ਪ੍ਰੋਗਰਾਮ ਤੁਸੀਂ ਸੁਣਦੇ ਹੋ ਇਸੇ ਹੀ ਚੈਨਲ 'ਤੇ। ਤੁਹਾਡਾ ਆਪਣਾ ਇੱਕ ਮੀਡੀਆ ਹੱਬ ਹੈਗਾ, ਐਂਟਰਟੇਨਮੈਂਟ ਦੇ ਨਾਲ ਨਾਲ ਖਬਰਾਂ ਅਤੇ ਟਾਕ ਸ਼ੋ ਸੁਣਨ ਨੂੰ ਮਿਲ ਜਾਂਦੇ ਹਨ। ਤੁਸੀਂ ਆਪਣੇ ਵਿਚਾਰ ਸਾਂਝੇ ਕਰਦੇ ਹੋ, ਬਹੁਤ ਬਹੁਤ ਧੰਨਵਾਦ। ਤੁਹਾਡੇ ਵਿਚਾਰ ਆਪਣੇ ਹੁੰਦੇ ਹਨ, ਜਦੋਂ ਵੀ ਕੋਈ ਇਨਫੋਰਮੇਸ਼ਨ ਸਾਂਝੀ ਕਰਨੀ ਹੁੰਦੀ ਹੈ ਸੋਚ ਸਮਝ ਕੇ ਕਰਿਆ ਕਰੋ। ਇਸ ਮੀਡੀਆ ਨੂੰ ਤੁਸੀਂ ਬੜਾ ਪਿਆਰ ਦਿੰਦੇ ਹੋ ਅਤੇ ਜਾਣਕਾਰੀ ਤਾਂ ਬਹੁਤ ਸਾਰੀ ਮਿਲ ਜਾਂਦੀ ਹੈ। ਤੁਸੀਂ ਬਹੁਤ ਸਾਰੀ ਨੌਲੇਜ ਰੱਖਦੇ ਹੋ, ਸਾਡੇ ਕੋਲ ਵੀ ਕਈ ਗਲਤੀ ਹੋ ਜਾਂਦੀ, ਜੇ ਕਿਤੇ ਹੋ ਜਾਂਦੀ ਹੈਗੀ ਆ। ਖੱਬੇ ਪਾਸੇ ਮੇਰੀ ਚੇਅਰ ਬੈਠੀ ਹੈਗੀ, ਇੱਥੇ ਰੱਖੀ ਹੋਏਗੀ ਆ ਸਾਡੇ ਟੀ ਵੀ ਸਟੇਸ਼ਨ 'ਤੇ, ਸਟੂਡੀਓ 'ਚ ਆ ਕੇ ਸਾਡੇ ਨਾਲ ਗੱਲਬਾਤ ਕਰ ਸਕਦੇ। ਅਸੀਂ ਤੁਹਾਡੇ ਲਈ ਬੈਠੇ ਹਾਂ, ਤੁਸੀਂ ਸਾਡੇ ਲਈ ਬੈਠੇ ਹੋ। ਚੁਣੇ ਹੋਏ ਨੁਮਾਇੰਦੇ ਜਿਹੜੇ ਭੇਜੇ ਹੁੰਦੇ ਅੱਗੇ, ਜਿਹੜੇ ਪੋਲੀਟੀਸ਼ੀਅਨਸ, ਉਹ ਤੁਹਾਡੇ ਵਾਸਤੇ ਕੰਮ ਕਰਦੇ ਆ। ਜੋ ਕੰਮ ਨਹੀਂ ਸਹੀ ਹੁੰਦੇ ਤਾਂ ਕਿੰਤੂ ਪਰੰਤੂ ਤਾਂ ਹੋਣਾ ਹੀ ਹੈਗਾ ਆ। ਵਿਚਾਰ ਸਾਂਝੇ ਕਰਨੇ ਪੈਂਦੇ, ਆ ਹੋਇਆ ਇਕੱਲੇ ਨਹੀਂ, ਕਿੱਥੇ ਗਏ ਪੈਸੇ, ਇਹ ਕਿੱਥੇ ਗਿਆ ਹੌਸਪੀਟਲ ਸਾਡਾ। ਲੱਭ ਰਹੇ ਹਨ ਪਰ ਮਿਲਦਾ ਨਹੀਂ। ਕੱਲ੍ਹ ਸਾਨੂੰ ਹੌਸਪੀਟਲ ਜਾਣ ਦਾ ਮੌਕਾ ਮਿਲਿਆ ਅਤੇ ਭਰਿਆ ਪਿਆ ਸੀਗਾ, ਇੰਨਾ ਭਰ ਗਿਆ ਸੀਗਾ। ਉਹ ਕਹਿੰਦੇ ਵੀ ਜਿਹੜੇ ਨਾਲ ਆਏ ਹੋਏ ਆ ਉਹ ਬਾਹਰ ਚਲੇ ਜਾਵੋ, ਪੇਸ਼ੈਂਟ ਹੀ ਰਹਿ ਜਾਣ। ਸੋ ਰਸ਼ ਕਈ ਵਾਰੀ ਕਾਫੀ ਪੈ ਜਾਂਦਾ ਹੈਗਾ। ਈਵਨ ਵੈਬਸਾਈਟ 'ਤੇ ਲਾਇਆ ਹੋਇਆ ਹੈਗਾ ਵੀ ਇੰਨੀ ਕੁ ਵੇਟ ਇੱਥੇ ਹੈਗੀ, ਇੰਨੀ ਕੁ ਵੇਟ ਹੈਗੀ, ਵੇਟ ਕਾਫੀ ਕਰਨੀ ਪੈਂਦੀ ਆ। ਕੀ ਕਰਨਾ, ਗਵਰਨਮੈਂਟ ਡਾਕਟਰ ਨਹੀਂ ਹਾਇਰ ਕਰ ਰਹੀ, ਇਹੀ ਕਹਿ ਸਕਦੇ ਹੈਗੇ, ਜਾਂ ਮਿਲ ਨਹੀਂ ਰਹੇ, ਜਾਂ ਹੌਸਪੀਟਲ ਬਣ ਨਹੀਂ ਰਹੇ। ਜਿਸ ਹਿਸਾਬ ਨਾਲ ਮੇਰੀ ਕੱਲ੍ਹ ਅਵੀ ਧਾਲੀਵਾਲ ਜੀ ਨਾਲ ਗੱਲਬਾਤ ਹੋਈ ਸੀਗੀ, ਥੋੜ੍ਹੀ ਬਹੁਤ ਹੌਸਪੀਟਲ ਦੀ ਗੱਲਬਾਤ ਕਰਾਂਗੇ, ਉਹਦੀ ਸਾਂਝ ਪਾਵਾਂਗੇ। ਪਹਿਲਾਂ ਵੈਲਕਮ ਕਰਦੇ ਹਾਂ ਵਿਰਾਸਤ ਰੇਡੀਓ 'ਤੇ, ਵਿਰਾਸਤ ਟੀ ਵੀ 'ਤੇ, ਜਿੱਥੇ ਬੱਦਲ ਦੀ ਧੁੱਪ ਨਿਕਲੀ ਰਹਿਣੀ ਹੈ। 27 ਡਿਗਰੀ ਤੱਕ ਟੈਂਪਰੇਚਰ ਪਹੁੰਚ ਜਾਣਾ, ਇਸ ਵੇਲੇ 21 ਡਿਗਰੀ ਟੈਂਪਰੇਚਰ ਚੱਲ ਰਿਹਾ ਹੈਗਾ। ਮੌਸਮ ਦਾ ਹਾਲ ਚਾਲ ਤੁਹਾਨੂੰ ਪਤਾ ਲੱਗ ਗਿਆ, ਅਤੇ ਦੇਖਣਾ ਹੋਵੇ ਸਾਡੇ ਟੀ ਵੀ 'ਤੇ 24 ਘੰਟੇ 7 ਦਿਨ ਦੇਖ ਸਕਦੇ ਹੋ। ਕਾਫੀ ਸਾਰੀ ਜਾਣਕਾਰੀ ਤੁਹਾਡੇ ਪਾਸ ਲੈ ਕੇ ਆਈ, ਫੁੱਟਬਾਲ ਦੀ, ਸੋਕਰ ਦੀ ਵੀ ਜਾਣਕਾਰੀ ਲੈ ਕੇ ਆਉਣੇ ਆ। ਫੋਨ ਕਾਲ, ਪੋਲੀਟੀਸ਼ੀਅਨਸ, ਪੋਲੀਟੀਕਲ ਲੀਡਰ ਕੱਲ੍ਹ ਹੀ ਰੂਲ ਚੇਂਜ ਕਰ ਰਹੇ ਹਨ, ਉਹਦੀ ਵੀ ਆਪਾਂ ਗੱਲਬਾਤ ਕਰਾਂਗੇ। ਲੈ ਤਾਂ ਸਪੋਰਟਸ ਵੀ, ਸਪੋਰਟਸ ਰੈਫਰੀ ਕਿੰਨੀ ਕੁ ਡਿਸੀਜਨ ਬਣਾ ਲਵੇ, ਕਰਨ ਵੀ ਕੀ, ਪਰ ਫੀਫਾ ਆ, ਵਰਲਡ ਕੱਪ ਆ, ਡਿਸੀਜਨ ਹੈਜ਼ ਟੂ ਬੀ ਰਾਈਟ। ਇੱਥੇ ਲੋਕ ਛੋਟੀ ਛੋਟੀਆਂ ਗੇਮਾਂ ਵਿੱਚ ਜਿੱਥੇ ਬੱਚਿਆਂ ਦੇ ਸਕੋਰ ਵੀ ਨਹੀਂ ਕਾਊਂਟ ਕਰਦੇ, ਉੱਥੇ ਵੀ ਲੜਨ ਲੱਗ ਪੈਂਦੇ ਹਨ। ਰੈਫਰੀ ਨੂੰ ਕੁਛ ਦਿਸਦਾ ਹੁੰਦਾ, ਲੋਕਾਂ ਨੂੰ ਬਾਹਰ ਕੁਛ ਦਿਸਦਾ ਹੁੰਦਾ, ਉੱਥੇ ਝਗੜਨ ਲੱਗ ਪੈਂਦੇ ਹਨ। ਇਸ ਸਪੋਰਟਸ ਗੇਮ ਗਲਤੀ ਹਰ ਇੱਕ ਹੋ ਜਾਂਦੀ ਹੈ, ਫਿਰ ਵੀ ਫੀਫਾ ਵਾਲਿਆਂ ਨੇ ਜਿਹੜਾ ਸਕਰੀਨ ਵਿਊ ਰੱਖਿਆ ਹੋਇਆ, ਰੈਫਰੀ ਸਕਰੀਨ ਚੈੱਕ ਕਰਕੇ ਦੱਸਦੇ ਆ ਫੌਲ ਹੈਗਾ ਕਿ ਨਹੀਂ ਹੈਗਾ, ਉਹਦੀ ਡਿਸੀਜਨ ਹੁੰਦੀ ਹੈ। ਤੁਸੀਂ ਚੁਣਿਆ ਗਿਆ ਬੰਦਾ ਹੁੰਦਾ ਆ, ਬਾਅਦ ਵਿੱਚ ਕਿੰਤੂ ਪਰੰਤੂ ਕਰ ਸਕਦੇ, ਕਿਤੇ ਗਲਤੀ ਹੋ ਗਈ ਆ। ਪਰ ਰੂਲ ਚੇਂਜ ਕਰਨਾ, ਡੋਨਲਡ ਟਰੰਪ ਨੇ ਕੀ ਕਿਹਾ, ਉਹਦੀ ਗੱਲਬਾਤ ਕਰਾਂਗੇ ਥੋੜ੍ਹੀ ਜਿਹਾ ਠਹਿਰ ਕੇ। ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ ਸਪੋਂਸਰ ਵੀਰਾਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ, ਜਿਹੜੇ ਪ੍ਰੋਗਰਾਮ ਨੂੰ ਸਪੋਂਸਰ ਕਰ ਰਹੇ। 2-4 ਸਪੋਂਸਰ ਹੋਰ ਸਾਡੇ ਕੋਲ ਨਵੇਂ ਆਏ ਹਨ, ਉਹਨਾਂ ਦੀ ਸਾਂਝ ਪਾ ਦੇਵਾਂਗੇ ਥੋੜ੍ਹੀ ਜਿਹਾ ਠਹਿਰ ਕੇ। ਪਹਿਲਾਂ ਦੱਸ ਦਵਾਂ, ਇੰਡੀਆ ਬਾਜ਼ਾਰ ਗਰੋਸਰੀ ਸਟੋਰ ਆ, ਰੈਕਸਟਲ ਵਿੱਚ ਵੀ ਹੈਗਾ, ਜਿਹਨੂੰ ਅਥੋਬਿਕੋ ਵੀ ਕਹਿੰਦੇ, ਚੌੜਾ ਬਾਜ਼ਾਰ ਵੀ ਕਹਿੰਦੇ ਹਨ, 2645 ਇਜ਼ਰਨ ਐਵਨਿਊ 'ਤੇ ਇੰਡੀਆ ਬਾਜ਼ਾਰ, ਅਤੇ ਇੰਡੀਆ ਬਾਜ਼ਾਰ ਕੈਨਡੀ ਰੋਡ 'ਤੇ ਵੀ ਹੈਗਾ, ਬਹੁਤ ਵੱਡਾ ਗਰੋਸਰੀ ਸਟੋਰ ਆ। ਟਿਫਨ ਸਰਵਿਸ, ਰੈਸਟੋਰੈਂਟ, ਅਤੇ ਡਾਈਨ ਇਨ, ਟੇਕ ਆਊਟ, ਅਤੇ ਫਰੈਸ਼ ਫਰੂਟਸ ਐਂਡ ਵੈਜੀਟੇਬਲਸ ਮਿਲਦੇ ਹਨ ਇੰਡੀਆ ਬਾਜ਼ਾਰ ਤੋਂ, 10405 ਕੈਂਡੀ ਰੋਡ, ਇਹ ਨੌਰਥ ਆਫ ਸੈਂਡਲਵੁੱਡ ਆ, ਸਾਊਥ ਆਫ ਸੈਂਡਲਵੁੱਡ, ਨੌਰਥ ਆਫ ਬਵੇੜ, ਔਨ ਕੈਂਡੀ ਰੋਡ ਆ ਇੰਡੀਆ ਬਾਜ਼ਾਰ। ਗਰੋਸਰੀ ਦੀ ਸ਼ੋਪਿੰਗ ਕਰਨੀ ਹੋਵੇ ਇੱਕ ਵਾਰੀ ਕਰਕੇ ਦੇਖਣੀ ਆ, ਵਧੀਆ ਪ੍ਰਾਈਸ 'ਤੇ ਮਿਲੇਗੀ। ਸੋ ਅਵੀ ਧਾਲੀਵਾਲ ਜੀ ਸਾਡੀ ਗੱਲਬਾਤ ਹੋ ਗਈ, ਉਹਦੀ ਇੰਟਰਵਿਊ ਮਿਲ ਜਾਵੇਗੀ ਅੱਜ ਸਾਡੇ ਟੀ ਵੀ ਦੇ ਪ੍ਰੋਗਰਾਮ ਦੇ ਵਿੱਚ। ਕਾਫੀ ਸਾਰੀ ਜਾਣਕਾਰੀ ਲੈ ਕੇ ਆਉਂਦੀ ਆ, ਅਤੇ ਤੁਹਾਡਾ ਟੈਕਸ ਪੇਅਰ ਦਾ ਪੈਸਾ ਕਿੱਥੇ ਜਾਂਦਾ, ਟੈਕਸ ਵਾਧਾ ਇਕੱਲੇ ਜਾ ਰਿਹਾ ਹੈਗਾ, ਹੌਸਪੀਟਲ ਇਕੱਲੇ ਨਹੀਂ ਆ ਰਹੇ। ਮਿਸ ਸਾਗਾ ਵਿੱਚ ਕਈ ਹੌਸਪੀਟਲ ਪਹੁੰਚ ਗਏ ਹਨ, ਅਤੇ ਸਾਡੇ ਬ੍ਰਹਮਪੁਰ ਵਿੱਚ ਹਜੇ ਤੱਕ ਕੋਸ਼ਿਸ਼ ਲੱਗੇ ਹੋਏ ਕਰਨ। ਮੈਨੂੰ ਲੱਗਦਾ ਜੋ ਮੈਂ ਕਹਿ ਰਿਹਾ ਹੈਗਾ, ਬਟਨ ਦੱਬਣਾ ਪੈਣਾ ਥੱਲੇ, ਹੌਸਪੀਟਲ ਆਪਣੇ ਬਾਹਰ ਆ ਜਾਣਾ ਹੈਗਾ। ਸੋ ਕੱਲ੍ਹ ਜਿਹੜੀ ਸਾਨੂੰ ਸਹੂਲਤਾਂ ਮਿਲ ਰਹੀਆਂ ਸਿਟੀ ਆਫ ਬਰੈਂਪਟਨ ਦੇ ਵਿੱਚ, ਉਹਦੀ ਵੀ ਗੱਲਬਾਤ ਅਮਿਤ ਧਾਲੀਵਾਲ ਜੀ ਨੇ ਕੀਤੀ ਆ, ਜਿੰਨੀਆਂ ਕੁ ਮਿਲਣੀਆਂ ਚਾਹੀਦੀਆਂ ਹਨ ਉਹ ਮੈਂ ਨਹੀਂ ਮਿਲ ਰਹੀਆਂ। ਸੋ ਮਿਊਂਸੀਪਲ ਇਲੈਕਸ਼ਨ ਆਉਣੀ ਹਨ, ਤੁਹਾਡੇ 'ਤੇ ਛੱਡ ਦਿੰਦੇ ਹਨ, ਅਸੀਂ ਤਾਂ ਤੁਹਾਨੂੰ ਦੱਸ ਦਿੰਦੇ ਹਾਂ ਵੀ ਕੀ ਕੁਝ ਹੋ ਰਿਹਾ ਹੈਗਾ। ਵੋਟ ਤਾਂ ਤੁਸੀਂ ਹੀ ਪਾਉਣੀ ਆ, ਪੁਰਾਣੀ ਕਮੇਟੀ ਉਹ ਮੈਂਬਰ ਰੱਖਣੇ ਚਾਹੁੰਦੇ ਹੋ ਜਾਂ ਨਵੇਂ ਲਿਆਉਣੇ ਚਾਹੁੰਦੇ ਹੋ ਜਾਂ ਇੰਡੀਵਿਜੁਅਲੀ ਚੇਂਜ ਕਰਨਾ ਚਾਹੁੰਦੇ ਹੋ, ਇਟਸ ਆਲ ਅਪ ਟੂ ਯੂ, ਵਿਲ ਲੀਵ ਇਟ ਟੂ ਯੂ। ਸ਼ੇਰ ਆਟਾ ਮੇਰ ਫਰੈਸ਼ਨ ਕੈਨੇਡਾ, ਸ਼ੇਰ ਆਟਾ ਫਰੈਸ਼ ਹੀ ਬਣਦਾ ਕੈਨੇਡਾ ਦੇ ਵਿੱਚ, ਵਿਨਪੈਗ ਦੇ ਵਿੱਚ ਬਣਦਾ ਅਤੇ ਨਾਲ ਦੀ ਨਾਲ ਵੈਂਕੂਵਰ ਐਬਟਸਪੋਰਟ ਦੇ ਵਿੱਚ, ਉੱਥੇ ਬਰਾੜਾਂ ਦਾ ਬੇਸਨ ਸ਼ੇਰ ਆਟਾ, ਮਲਟੀਗ੍ਰੇਨ ਆਟਾ, ਦੇਗ ਆਟਾ, ਪ੍ਰਸ਼ਾਦ ਆਟਾ ਵੀ ਹੁਣ ਵੱਖ ਵੱਖ ਸਟੋਰਾਂ ਵਿੱਚ ਆਉਣ ਲੱਗ ਪਿਆ ਹੈਗਾ। ਸ਼ੇਰ ਆਟਾ, ਥੈਂਕ ਯੂ ਵੈਰੀ ਮੱਚ, ਕਨੇਡੀਅਨ ਵੀਟ ਜਾਂ ਕਨੇਡੀਅਨ ਵਰਕਰਸ ਹਨ। ਨਿਊ ਬੈਸਟ ਰੋਕ ਰਿਪੇਅਰ ਐਂਡ ਟਾਇਰ ਸੈਂਟਰ 1136 ਮੈਰਸਨ ਬੋਲਵਾਰਡ 'ਤੇ, ਡਰਾਈਵ ਥਰੂ ਆਲ ਚੇਂਜ ਜਾਂ ਬ੍ਰੇਕ ਰਿਪੇਅਰ ਅਤੇ ਐਂਡ ਏਸੀ ਸਰਵਿਸ, ਮੇਜਰ ਜਾਂ ਮਾਈਨਰ ਰਿਪੇਅਰਸ ਕਰਵਾਉਣੇ ਹੋਣ ਇੰਜਨ ਟਾਇਰ ਐਗਜ਼ੋਸਟ, ਦੇ ਡੂ ਇਟ ਆਲ। ਅਤੇ ਡਾਇਮੰਡ ਟਰੱਕ ਪਾਰਟਸ ਵੀ ਮਿਲਦੇ ਹਨ, ਸ਼ੀਟ ਬੰਪਰ, ਡੀਅਰ ਗਾਰਡ, ਟਰੱਕ ਲਾਈਸ, ਕਰੋਮ ਦੇ ਜਿਹੜੇ ਪਾਰਟ ਹੈ ਉਹ ਤੁਹਾਨੂੰ ਚਾਹੀਦੇ ਹਨ ਉਹ ਵੀ ਮਿਲਦੇ ਹਨ। ਅਤੇ ਨੰਬਰ 905-212-9900, 905-212-9900। ਮਾਈਕਰੋਸੋਫਟ 4800 ਜੋਬਾਂ ਘਟਾ ਰਹੇ ਹਨ, ਕਹਿੰਦੇ ਸਾਨੂੰ ਚੇਂਜ ਲਿਆਉਣਾ ਪੈਂਦਾ ਬਿਜ਼ਨਸ ਦੇ ਵਿੱਚ, ਅਤੇ 4800 ਜੋਬਸ ਘਟਾ ਰਹੇ ਹਨ। ਅਤੇ ਰੈਕਸਟਰ ਵਿੱਚ 2 ਕੁੱਤਿਆਂ ਨੂੰ ਗੋਲੀਆਂ ਨਾਲ ਮਾਰਿਆ ਗਿਆ, ਉਹਦੀ ਇਨਵੈਸਟੀਗੇਸ਼ਨ ਚੱਲ ਰਹੀ ਹੈਗੀ ਆ। ਗੋਲੀਬਾਰੀ ਚੱਲੀ ਆ ਅਤੇ ਇੱਕ ਬੰਦਾ ਹੋਸਪਿਟਲ ਪਹੁੰਚਿਆ ਵਿਦ ਇੰਜਰੀਸ, ਉਹਦੀ ਵੀ ਆਪਾਂ ਜਾਣਕਾਰੀ ਲੈ ਕੇ ਆਵਾਂਗੇ। ਜਸ ਭੁੱਲਰ ਸਾਹਿਬ ਮੋਰਗੇਜਸ ਲੈ ਕੇ ਆਉਂਦੇ ਹਨ, ਫਸਟ ਸੈਕਿੰਡ ਥਰਡ ਮੋਰਗੇਜ ਜਾਂ ਕੋਈ ਪ੍ਰਾਈਵੇਟ ਫੰਡਿੰਗ ਚਾਹੀਦੀ ਆ ਤਾਂ 416-732-1611 'ਤੇ ਗੱਲਬਾਤ ਕਰ ਲੈਣੀ ਆ। ਕੱਲ੍ਹ ਆਪਾਂ ਫਿਲਮ ਲਗਾਈ ਸੀਗੀ, ਚੱਲਦੀ ਰਹੀ ਸਾਰੀ ਦਿਹਾੜੀ, ਅੱਜ ਵੀ ਕੋਸ਼ਿਸ਼ ਕਰਾਂਗੇ ਵੀ 2-3 ਵਾਰੀ ਲਗਾ ਦੇਣ ਜਿਹਨਾਂ ਦੇਖਣ ਦਾ ਨਹੀਂ ਮੌਕਾ ਮਿਲਿਆ। ਸਤਲੁਜ ਫਿਲਮ, ਦਲਜੀਤ ਦਸਾਂਝ ਨੇ ਬੜਾ ਵਧੀਆ ਰੋਲ ਕੀਤਾ, ਉਹਨਾਂ ਨੇ ਆਪਣਾ ਕੰਮ ਕਰ ਦਿੱਤਾ, ਹੁਣ ਤੁਸੀਂ ਖੋਜ ਲਵੋ ਅਤੇ ਬਾਕੀ ਦੇ ਮਿਸਿੰਗ ਕਿੱਥੇ ਗਏ, ਸਰਕਾਰ ਨੇ ਕੀ ਕੀਤਾ, ਕੀ ਕੁਝ ਹੋਇਆ। ਅਤੇ ਬਹੁਤ ਸਾਰੀਆਂ ਫੇਸਬੁੱਕ 'ਤੇ, ਸੋਸ਼ਲ ਮੀਡੀਆ 'ਤੇ ਵੱਖ ਵੱਖ 'ਤੇ ਪੋਸਟਾਂ ਆ ਰਹੀਆਂ ਹਨ। ਅਤੇ ਕਿਉਂਕਿ ਖਾਲਰ ਸਾਹਿਬ ਦੀ ਬੇਟੀ ਕੀ ਕਹਿ ਰਹੀ ਹੈਗੀ, ਉਹ ਵੀ ਆਪਾਂ ਸਾਂਝ ਪਾ ਦੇਵਾਂਗੇ। ਜੋ ਕੁਝ ਪ੍ਰਕਾਸ਼ ਪਾ ਦੇ ਗਿਆ, ਕਹਿੰਦੇ ਭੁੱਲ ਜਾਵੋ, ਭੁੱਲ ਜਾਵੋ, ਇਹ ਤਾਂ ਸਦਾ ਹੀ ਕਹਿੰਦੇ ਰਹੇ ਆ ਭੁੱਲ ਜਾਵੋ। ਸੋ ਕਿੱਦਾਂ ਭੁੱਲ ਸਕਦੇ ਹਾਂ? ਸੋ ਜੋ ਕੁਝ ਵੱਖ ਵੱਖ ਲੀਡਰਾਂ ਨੇ ਕਰਵਾਇਆ ਜਾਂ ਹੋਣ ਦਿੱਤਾ, ਆਪਣੇ ਹੀ ਆਪਣੇ ਨੂੰ ਮਾਰਨ ਲੱਗੇ ਹੋਏ ਹਨ। ਦੈਟਸ ਅ ਸੈਡ ਸਟੋਰੀ। ਸਿਰਫ ਮੈਂ ਅਤੇ ਮੇਰੀ ਵੱਡੀ ਜੋਬ, ਮੈਨੂੰ ਆਹ ਮਿਲ ਜਾਵੇ ਅਤੇ ਮੈਨੂੰ ਆਹ ਤਾਗਵਾ ਮਿਲ ਜਾਵੇ ਅਤੇ ਮੈਂ ਆਹ ਅਫਸਰ ਬਣ ਜਾਵਾਂ, ਇੱਦਾਂ ਹੀ ਇੱਥੇ ਆ ਅਤੇ ਮੇਰੀ ਸੀਟ ਬਚੀ ਰਹੇ, ਮੈਂ ਕੁਝ ਨਹੀਂ ਬੋਲਣਾ ਇਹਨਾਂ ਦੇ ਅਗੇਂਸਟ, ਜੋ ਸਾਡਾ ਉੱਪਰ ਲੀਡਰ ਕਹਿੰਦਾ ਆਪਾਂ ਉਹੀ ਕਰੀ ਜਾਣਾ, ਭਾਵੇਂ ਵੇਸਟੇਜ ਮਨੀ ਕੀਤੀ ਜਾਵੇ। ਸੇਮ ਥਿੰਗ ਆ, ਇਸ ਅਕੇਲੇ ਇਹ ਤੁਹਾਨੂੰ ਹੌਲੀ ਹੌਲੀ ਮਾਰ ਰਹੇ ਹਨ। ਸੋ ਜੋ ਕੁਝ ਉਹਨਾਂ ਨੇ ਕੀਤਾ, ਜਾਣਕਾਰੀ ਬਾਰੇ ਸਭ ਲੈ ਕੇ ਆਉਣਗੇ ਕਾਫੀ ਸਾਰੀ। ਜਸਵੰਤ ਸਿੰਘ ਖਾਲਰ ਸਾਹਿਬ ਦੀ ਆਪਾਂ ਗੱਲਬਾਤ ਕਰਾਂਗੇ, ਸ਼ਹੀਦ ਜਸਵੰਤ ਸਿੰਘ ਖਾਲਰ ਸਾਹਿਬ ਦੀ ਆਪਾਂ ਗੱਲਬਾਤ ਜ਼ਰੂਰ ਕਰਾਂਗੇ ਇਸ ਚੈਨਲ 'ਤੇ ਅਤੇ ਕਰਦੇ ਰਹਾਂਗੇ। ਬੀ ਕੇ ਟੈਕਸ ਐਂਡ ਅਕਾਊਂਟਿੰਗ ਵਾਲੇ ਸਰਵਿਸ, ਪੇਰੋਲ ਮੈਨੇਜਮੈਂਟ, ਕੋਪਰੇਟ ਟੈਕਸ, ਰਿਟਰਨਸ ਐਂਡ ਫਾਈਲਿੰਗ, ਪਰਸਨਲ ਟੈਕਸ ਭਰਵਾਉਣਾ ਹੋਵੇ, ਟੈਕਸ ਭਰਵਾਉਣਾ ਬੜੀ ਜ਼ਰੂਰੀ ਹੁੰਦਾ ਕੈਨੇਡਾ ਦੇ ਵਿੱਚ, ਅਤੇ ਬੀ ਕੇ ਟੈਕਸ ਐਂਡ ਅਕਾਊਂਟ ਦੇ ਪਾਲ ਮਾਂਗਰ ਸਾਹਿਬ ਨਾਲ ਸੰਪਰਕ ਕਰਨਾ, 905-400-5141-14-14। ਡੈਡਲੀ ਸ਼ੂਟਿੰਗ ਹੈਪਨ ਇਨ ਸਕਾਰਬਰੋ, ਇੱਕ ਬੰਦੇ ਦੀ ਮੌਤ ਹੋ ਗਈ ਇਹ ਟੈਰਾਵਿਊ ਬੁਲਵਾਰਡ ਅਤੇ ਸਕਾਰਬੋ ਦੇ ਵਿੱਚ ਜਿਹੜੀ ਇਹ ਸ਼ੂਟਿੰਗ ਹੋਈ ਸੀਗੀ। ਅਤੇ ਸੈਕਿੰਡ ਵਿਕਟਮ ਕਹਿੰਦੇ ਜਿਹੜਾ ਉਹ ਬੰਦਾ ਲੱਭਿਆ ਸੀਗਾ ਵਿਕਟੋਰੀਆ ਐਂਡ ਵਿਕਟੋਰੀਆ ਪਾਰਕ ਕਹਿੰਦੇ ਸ਼ੈਪਰਡ 'ਤੇ ਸ਼ੂਟਿੰਗ। ਚੋਰੀਆਂ ਹਜੇ ਤੱਕ ਘੱਟਦੀਆਂ ਨਹੀਂ ਹੈਗੀਆਂ, ਹੁੰਦੀਆਂ ਜਾ ਰਹੀਆਂ ਹਨ, ਵੱਧਦੀਆਂ ਜਾ ਰਹੀਆਂ ਹਨ। ਸੈਡ ਸਟੋਰੀ। ਕੋਸ਼ਿਸ਼ ਕਰਦੇ ਆ ਠੱਲ ਪਾਉਣ ਦੀ, ਡਰੱਗ ਹਰ ਰੋਜ਼ ਫੜੀ ਜਾ ਰਹੀ ਹੈਗੀ ਆ, ਫੈਂਟਨਲ ਫੜੀ ਜਾ ਰਹੀ ਹੈਗੀ ਆ, ਸਰਕਾਰ ਵੀ ਕੀ ਕਰੇ। ਸਾਰੇ ਹੀ ਕਹਿ ਰਹੇ ਆ ਰੂਲਸ ਜਿਹੜੇ ਹਨ ਸਖਤ ਹੋਣੇ ਚਾਹੀਦੇ, ਇਹਨਾਂ ਨੂੰ ਜੇਲ੍ਹਾਂ ਦੇ ਪਿੱਛੇ ਰੱਖੋ, ਇਹਨਾਂ ਨੂੰ ਬਾਹਰ ਨਾ ਨਿਕਲ ਦੇਵੋ, ਲੈਤਮ ਯੂ ਨੋ ਰੋਟਨ ਇਨ ਜੇਲ, ਕੋਈ ਨਾ ਕੋਈ ਐਮਰਜੈਂਸੀ ਦਾ ਲੈ ਕੇ ਆਵੋ, ਲੋਕਾਂ ਦੀ ਜ਼ਿੰਦਗੀ ਸੌਖੀ ਹੋ ਜਾਵੇ ਜਿਸ ਹਿਸਾਬ ਨਾਲ ਗੋਲੀਆਂ ਚੱਲ ਰਹੀਆਂ ਹਨ। ਟ੍ਰੈਫਿਕ ਸਿਚੁਏਸ਼ਨ ਵੀ ਕਾਫੀ ਖਰਾਬ ਹੋਈ ਪਈ ਹੈਗੀ ਆ, ਜੇ ਦੇਖਿਆ ਜਾਵੇ ਜਿਸ ਹਿਸਾਬ ਨਾਲ ਗੱਡੀਆਂ ਚਲਾ ਰਹੇ ਹਨ ਲੋਕ, ਇੱਕ ਇੱਕ ਮਿੰਟ ਬਚਾਉਣ ਦੀ ਕੋਸ਼ਿਸ਼ ਕਰਦੇ ਵੀ ਆਹ ਲਾਈਟ ਦੇ ਮੂਹਰੇ ਮੈਂ ਬ੍ਰੇਕਾਂ ਲਾ ਲਵਾਂ, ਪਿੱਛੇ ਭਾਵੇਂ ਟਰੱਕ ਐਡਾ ਸਾਰਾ ਭਾਰ ਲੈ ਕੇ ਆਉਂਦਾ ਹੋਵੇ, ਫਿਰ ਕਹਿੰਦਾ ਉੱਪਰ ਚੜ ਗਿਆ। ਤੋ ਕਰੇ ਵੀ ਕਿ ਬ੍ਰੇਕਾਂ ਨਹੀਂ ਲੱਗਦੀਆਂ, ਅਸੀਂ ਕੋਸ਼ਿਸ਼ ਕਰੋ ਤੁਸੀਂ ਹੀ ਬੈਟਰ ਬਣਾਉਣਾ, ਜੇ ਕੋਈ ਮਾੜਾ ਲੱਗਦਾ ਉਹਨੂੰ ਸੁਧਾਰਨ ਦੀ ਕੋਸ਼ਿਸ਼ ਕਰੋ, ਮੈਂ ਇਹੀ ਕਹਿਣਾ ਚਾਹੁੰਦਾ। ਸਟੂਡੀਓ ਨੰਬਰ 416-837-1515, ਦੂਸਰੇ ਪਾਸੇ ਨਾ ਕਾਲ ਕਰੇ 416-837-1515 ਸਟੂਡੀਓ ਨੰਬਰ ਹੁੰਦਾ। ਮੈਨੂੰ ਬਾਅਦ ਵਿੱਚ ਕਦੇ ਵੀ ਗੱਲਬਾਤ ਕਰਨੀ ਹੋਵੇ 416-451-2222 'ਤੇ ਕਰ ਸਕਦੇ ਹੋ। ਐਲਪੀ ਰੂਫਿੰਗ ਵਾਲੇ ਹਨ ਬਲਵਿੰਦਰ ਸਿੰਘ ਨਾਲ ਕਾਫੀ ਮੇਰੀ ਲੰਬੀ ਚੌੜੀ ਗੱਲਬਾਤ ਹੁੰਦੀ ਸੀ ਕੱਲ ਬਹੁਤ ਵਧੀਆ ਕੰਮ ਕਰਦੇ ਹਨ ਰੂਫਿੰਗ ਦਾ ਸ਼ਿੰਗਲ ਦਾ ਜੇ ਕਮਰਸ਼ਲ ਰੂਫਿੰਗ ਹੁੰਦੀ ਉਹ ਵੀ ਰਿਪਲੇਸ ਕਰਕੇ ਦਿੰਦੇ ਆ ਕਈ ਵਾਰੀ ਚੋਣ ਲੱਗ ਪੈਂਦੀ ਕਈ ਸਾਲਾਂ ਬਾਅਦ ਦੁਬਾਰਾ ਬਦਲਣੀ ਵੀ ਪੈਂਦੀ ਹੈਗੀ ਆ ਸੋ ਜਦੋਂ ਲੀਕ ਕਰਨ ਲੱਗ ਪਏ ਨੁਕਸਾਨ ਕਾਫੀ ਹੋ ਜਾਂਦਾ ਹੈਗਾ ਸੋ ਪਹਿਲਾਂ ਹੀ ਚੈੱਕ ਕਰਵਾ ਲਵੋ ਐਸਟੀਮੇਟ ਫਰੀ ਵਿੱਚ ਦਿੰਦੇ ਹਨ ਰੂਫਿੰਗ ਦਾ ਸੋ ਗਰਮੀਆਂ ਵਿੱਚ ਰੂਫਿੰਗ ਦੇ ਐਸਟੀਮੇਟ ਲੈ ਲਵੋ ਸਪੈਸ਼ਲੀ ਕਮਰਸ਼ਲ ਰੂਫਿੰਗ ਦੇ ਜੇ ਤੁਹਾਡੀ ਬਿਲਡਿੰਗ ਤੁਸੀਂ ਕਿਰਾਏ 'ਤੇ ਦਿੱਤੀ ਹੈਗੀ ਆ ਉਹਦੇ ਰੂਫ ਦੀ ਜਿਹੜੀ ਆ ਲਾਈਫ ਚੈੱਕ ਕਰਵਾਉਣਾ ਚਾਹੁੰਦੇ ਹੋ ਵੀ ਕਿਤੇ ਚੋਣ ਨਾ ਲੱਗ ਪਵੇ ਲੀਕ ਨਾ ਕਰਨ ਲੱਗ ਪਵੇ ਤਾਂ ਐਲ ਪੀ ਰੂਫਿੰਗ 'ਤੇ ਤੁਸੀਂ ਬਲਵਿੰਦਰ ਸਿੰਘ ਨਾਲ ਗੱਲਬਾਤ ਕਰ ਲਿਓ ਅਤੇ ਕੌਂਕਰੀਟ ਦਾ ਕੰਮ ਹੋਵੇ ਕੋਈ ਆਸੇ ਪਾਸੇ ਸੀਮੈਂਟ ਪਾਉਣਾ ਹੋਵੇ ਤਾਂ ਬਲਵਿੰਦਰ ਸਿੰਘ ਦਾ ਨੰਬਰ 416-602-7216 'ਤੇ ਗੱਲਬਾਤ ਕਰਨੀ ਆ ਕਬੱਡੀ ਦਾ ਸੀਜ਼ਨ ਸ਼ੁਰੂ ਹੋ ਗਿਆ ਪਿਛਲੇ ਹਫ਼ਤੇ ਕਬੱਡੀ ਸੀ ਸ਼ਨੀਵਾਰ ਹਫ਼ਤੇ ਕਬੱਡੀ ਹੈਗੀ ਹੈ ਐਤਵਾਰ ਜੁਲਾਈ ਦੀ 12 ਤਰੀਕ ਨੂੰ ਅਗਲੇ ਮੈਚ ਹੋਣੇ ਆ ਤੋ ਵਧੀਆ ਪ੍ਰਬੰਧ ਕੀਤਾ ਹੋਇਆ ਸੀਗਾ ਲਾਸਟ ਟਾਈਮ ਕੈਸਿਕ ਸਪੋਰਟਸ ਐਂਡ ਕਲਚਰ ਕਲੱਬ ਸਾਰੇ ਵਾਲੰਟੀਅਰਸ ਨੇ ਸੇਵਾਦਾਰਾਂ ਨੇ ਜਿੱਥੇ ਲੰਗਰ ਚਾਹ ਪਾਣੀ ਅਤੇ ਨਾਲ ਦੀ ਨਾਲ ਫਰੀ ਵਿੱਚ ਐਂਟਰੀ ਸੀਗੀ ਤੁਸੀਂ ਭਰਵਾਂ ਹੰਗਾਰਾ ਦਿੱਤਾ ਵੀ ਜਦੋਂ ਨਾ ਮੌਸਮ ਚੇਂਜ ਹੋ ਜਾਂਦਾ ਜਿਹੜੇ ਆਊਟਡੋਰ ਇਵੈਂਟ ਹੁੰਦੇ ਬੜੇ ਔਖੇ ਕਰਵਾਉਣੇ ਆ ਪਹਿਲਾਂ ਤਾਂ ਸੈਟਅਪ ਕਰਨੀ ਬੜੀ ਔਖੀ ਹੁੰਦੀ ਆ ਬਾਅਦ ਵਿੱਚ ਉੱਪਰ ਦੇਖਣਾ ਪੈਂਦਾ ਕਿਤੇ ਮੀਂਹ ਨਾ ਪੈਣ ਲੱਗ ਪਏ ਸਵੇਰੇ ਸਵੇਰੇ ਡਰ ਸੀਗਾ ਜਦੋਂ ਮੀਂਹ ਸ਼ੁਰੂ ਹੋ ਗਿਆ ਸੀਗਾ ਕਾਫੀ ਮੀਂਹ ਪਿਆ ਪਰ ਗਰਾਊਂਡ ਇਸ ਹਿਸਾਬ ਨਾਲ ਬਣਾਈ ਗਈ ਜਿਹੜਾ ਪਾਣੀ ਥੱਲੇ ਗਰਾਊਂਡ ਵਿੱਚ ਚਲ ਜਾਂਦਾ ਅਤੇ ਵਧੀਆ ਮੈਚ ਸ਼ੁਰੂ ਹੋਏ ਅਤੇ ਟੂਰਨਾਮੈਂਟ ਬੜਾ ਵਧੀਆ ਨਿਕਲਿਆ ਵਧਾਈ ਦੇ ਪਾਤਰ ਹਨ ਜਿੰਨੇ ਵੀ ਸੇਵਾਦਾਰ ਸਪੈਸ਼ਲੀ ਸਟਾਰ ਲੇਨ ਪੇਂਡੇ ਤੋਂ ਸਾਰੇ ਗੋਰਾ ਧਰਵਾ ਹੋਣੀ ਬੜੀ ਮਿਹਨਤ ਕਰਦੇ ਹਨ ਅਤੇ ਸਪੋਂਸਰ ਵੀ ਕਰਦੇ ਹਨ ਮੋਟਰ ਮੋਟਰ ਬਿਜ਼ਨਸ ਰੈਜੀਡੈਂਸ਼ੀਅਲ ਕਮਰਸ਼ੀਅਲ ਪੇਂਟਿੰਗ ਵਾਸਤੇ ਗੋਰਾ ਧਰਵਾ ਨਾਲ ਸੰਪਰਕ ਕਰ ਲਿਓ ਸਟਾਰ ਲੇਨ ਪੇਂਟਿੰਗ ਦੇ ਕਬੱਡੀ ਵਾਲਿਆਂ ਨੂੰ ਨੈਸ਼ਨਲ ਕਬੱਡੀ ਵਾਲਿਆਂ ਨੂੰ ਵਧਾਈ ਹੋਵੇ ਜਿਹਨੇ ਟੂਰਨਾਮੈਂਟ ਸ਼ੁਰੂ ਕੀਤੇ ਹਨ ਅਤੇ ਤੁਸੀਂ ਉੱਥੇ ਪਹੁੰਚੇ ਤੁਹਾਡਾ ਧੰਨਵਾਦ ਜੁਲਾਈ ਦੀ 12 ਤਰੀਕ ਨੂੰ ਜਿਸ ਇਨਫੋਰਮੇਸ਼ਨ ਮਿਲੀ ਆ ਅਗਲੇ ਮੈਚ ਹੋਣੇ ਹਨ ਉੱਥੇ ਸਾਡੀ ਵੀਡੀਓ ਵਾਲੀ ਸਕਰੀਨ ਆ ਉਹ ਵੀ ਲੱਗੀ ਹੁੰਦੀ ਆ ਮੈਂ ਲੈਂਦਾ ਛੋਟੀ ਜਿਹੀ ਬ੍ਰੇਕ ਅਤੇ ਉਸ ਤੋਂ ਬਾਅਦ ਵਾਪਸ ਆਉਂਦੇ ਆ ਵਿਰਾਸਤ ਰੇਡੀਓ 'ਤੇ ਅਤੇ ਵਿਰਾਸਤ ਟੀਵੀ 'ਤੇ
1: ਉਹ ਤਾਂ ਹੋਣਾ ਹੀ ਹੈ ਜਦੋਂ ਢਿੱਲੋਂ ਵੀਡੀਓ ਦਾ ਨੋ ਫ੍ਰੀਜ਼ਿੰਗ ਨੋ ਬਫਰਿੰਗ ਵਾਲਾ 4K ਅਲਟਰਾ ਹਾਈ ਕੁਆਲਿਟੀ IPTV ਬਾਕਸ ਹੋਵੇ ਇੰਨਾ ਤਾਂ ਬਣਦਾ ਹੀ ਹੈ
2: ਮੇਰੇ ਪਾਸ ਬਿਲਡਿੰਗ ਹੈ ਪ੍ਰਾਪਰਟੀ ਹੈ ਬੈਂਕ ਬੈਲੈਂਸ ਹੈ ਬੰਗਲਾ ਹੈ ਗਾੜੀ ਹੈ
1: ਸਾਡੇ ਕੋਲ ਬਾਲੀਵੁੱਡ ਮੂਵੀਜ਼ ਨੇ ਟੀਵੀ ਸ਼ੋਜ਼ ਵੈਬ ਸੀਰੀਜ਼ ਹਿੰਦੀ ਪੰਜਾਬੀ ਲਾਈਵ ਟੀਵੀ ਚੈਨਲਸ ਇੰਜੋਏ ਕਰਨ ਨੂੰ ਵਰਲਡਸ ਬੈਸਟ ਤੇ ਹਾਈਐਸਟ ਕੁਆਲਿਟੀ ਵਾਲਾ IPTV ਬਾਕਸ ਹੈ ਤੇ ਨਾਲੇ ਢਿੱਲੋਂ ਵੀਡੀਓ ਕੋਲ ਗੁਰਬਾਣੀ ਰੇਡੀਓ ਵੀ ਹੈ ਤੇ ਡਿਲੀਵਰੀ ਬਿਲਕੁਲ ਫ੍ਰੀ ਹੋਰ ਦੱਸ ਕਿਆ ਚਾਹੀਦਾ
3: ਚਲ ਕੇ ਰਹੇ ਆ ਪਰ
1: ਓ ਭਾਜੀ ਸੈਲੀਬ੍ਰੇਸ਼ਨ 40 ਇਅਰਸ ਇਨ ਐਂਟਰਟੇਨਮੈਂਟ ਬਿਜ਼ਨਸ
4: ਡਾਊਨ ਕੋ ਪਕੜਨਾ ਮੁਸ਼ਕਿਲ ਹੀ ਨਹੀਂ ਨਾ ਮੁਮਕਿਨ ਹੈ
1: ਪਰ ਢਿੱਲੋਂ ਵੀਡੀਓ ਤੇ ਜਦੋਂ ਮਰਜ਼ੀ ਆ ਜਾਓ ਐਬਨੀਜ਼ਰ ਐਂਡ ਗੋਰ ਰੋਡ 905-204-1313 ਜਾਂ ਢਿੱਲੋਂ ਵੀਡੀਓ.com ਹੋਰ ਕੋਈ ਸੇਵਾ

0: ਫੈਕਟਰੀ ਜਿੱਥੇ ਭਾਜੀ ਦੀਆਂ ਸਾਰੀਆਂ ਆਈਟਮਾਂ $4.75 ਪਰ ਪਾਉਂਡ ਤੋਂ ਸ਼ੁਰੂ ਨੇ। ਬੇਸਣ, ਪਿਸਤਾ, ਰਸਗੁੱਲੇ 100% ਕੈਨੇਡੀਅਨ ਮੇਡ, ਟੌਪ ਕੁਆਲਿਟੀ ਸਵੀਟਸ ਹੁਣ 3 ਲੋਕੇਸ਼ਨਸ ਤੋਂ ਸਰਵ ਕਰਦੇ ਨੇ। 2 ਇਨ ਬ੍ਰੈਂਪਟਨ, 1850 ਐਲਬਨ ਰੋਡ, ਈਟੋਬੀਕੋ। ਵਧੇਰੇ ਜਾਣਕਾਰੀ ਲਈ ਕਾਲ ਕਰੋ 416-213-1165 ਤੇ 416-213-1165।
1: ਓਹੋ, ਸਰਦੀ ਚ ਹੀਟ ਨੀ ਚਲਦੀ ਤੇ ਗਰਮੀ ਚ ਏਸੀ।
2: ਲੈ, ਆਪਾਂ ਹੁਣੇ ਕਰਦੇ ਆ ਸੰਧੂ ਸਾਹਿਬ ਨਾਲ ਗੱਲ ਤੇ ਕਰਦੇ ਆ ਮਸਲੇ ਦਾ ਹੱਲ।
1: ਏਸੀ, ਫਰਨੇਸ, ਗੈਸ ਲਾਈਨ, ਵਾਟਰ ਹੀਟਰ ਜਾਂ ਹਿਊਮਿਡੀਫਾਇਰ ਸਰਵਿਸ ਜਾਂ ਇੰਸਟਾਲੇਸ਼ਨ, ਨਵ ਏਅਰ ਕੰਫਰਟ ਤੇ ਜਤਿੰਦਰ ਸੰਧੂ ਨੂੰ ਕਾਲ ਲਾਓ ਤੇ ਲਾਈਫ ਚ ਕੰਫਰਟ ਪਾਓ। ਕਾਲ 647-706-6640
3: 647-706-6640।
4: ਰੋਕੀ, ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
5: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
4: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
5: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ,
6: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ।
5: ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ। ਹੁਣੇ ਕਾਲ ਕਰੋ 416-509-1509 ਤੇ।
6: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
5: 416-509-1509।
7: ਤੁਸੀਂ ਹੋ ਜੇ ਏਜ਼ ਡਰਾਈਵਰ, ਤੁਹਾਨੂੰ ਇਹ ਲਗਾਤਾਰ ਕੰਮ ਤੇ ਵਧੀਆ ਪੇਮੈਂਟ ਦੀ ਭਾਲ ਤਾਂ ਡਕਾਰ ਲੌਜਿਸਟਿਕ ਦੇ ਰਿਹਾ ਹੈ। ਜ਼ਿਆਦਾ ਕੰਮ ਦੇ ਮੌਕੇ ਤੇ ਵਧੀਆ ਪੇ ਪੈਕੇਜ, ਖੂਬਸੂਰਤ ਮਾਹੌਲ ਵਿੱਚ ਕੰਪੀਟੀਟਿਵ ਸੈਲਰੀ ਤੇ ਇੰਸ਼ੋਰੈਂਸ ਵੀ ਨਾਲ, ਸਟੇਬਿਲਟੀ ਅਤੇ ਵਧੀਆ ਮਾਹੌਲ ਵਿੱਚ ਕੰਮ ਕਰਨ ਦਾ ਮੌਕਾ। ਵਧੇਰੇ ਜਾਣਕਾਰੀ ਲਈ ਡਕਾਰ ਲੌਜਿਸਟਿਕ ਨੂੰ ਕਾਲ ਕਰੋ 437-242-3158।
8: ਦੁਨੀਆ ਵਿੱਚ ਕਿਤੇ ਵੀ ਘੁੰਮਣ ਫਿਰਨ ਲਈ ਜਾਂ ਸਸਤੇ ਟੂਰ ਪੈਕੇਜਿਸ ਲਈ ਯਾਦ ਰੱਖੋ ਕਟਾਰੀਆ ਟੂਰਸ ਐਂਡ ਟ੍ਰੈਵਲ, 905-678-1200-905-678-1200। ਕਟਾਰੀਆ ਟੂਰਸ ਐਂਡ ਟ੍ਰੈਵਲ ਦੋ ਲੋਕੇਸ਼ਨ ਤੋਂ ਆਪਣੀਆਂ ਸੇਵਾਵਾਂ ਪ੍ਰਦਾਨ ਕਰਦੇ ਨੇ। 2883 ਡੈਰੀ ਰੋਡ ਈਸਟ, ਮਿਸੀਸਾਗਾ। ਸੈਕੰਡ ਲੋਕੇਸ਼ਨ 4550 Ebenezer Road, Brampton. Star Gate Logistics, North America, one of the fastest growing company. Hire karde ne AZ drivers. Jekar tuanu vi hai kam di pal, ta aaj hi sampark karo Star Gate Logistics de naal. Work locally across border. Serve karde ne GTA, Midwest, Montreal, North America de vich. Star Gate Logistics, aaj hi call karo 905-564-9292.
9: ਓ ਜੀ, ਹੁਣ ਤੁਸੀਂ ਵੀ ਦੇਰ ਨਾ ਲਗਾਓ, ਗ੍ਰੀਨ ਵੈਲੀ ਸੁਪਰ ਮਾਰਕੀਟ ਆਓ। ਸੁਪਰ ਡੀਲਸ ਦੇ ਨਾਲ ਗਰੋਸਰੀ ਤੇ ਡਾਲਰ ਬਚਾਓ। ਵੈਜੀਟੇਬਲ, ਫਰੈਸ਼ ਫਰੂਟ, ਮੀਟ, ਚਿਲਡ ਬੀਅਰ, ਡਾਈਨ ਇਨ ਤੇ ਟੇਕ ਆਊਟ ਵੀ ਕਰ ਸਕਦੇ ਹੋ। ਦੇਰ ਰਾਤ ਤੱਕ ਹਫਤੇ ਦੇ 7 ਦਿਨ ਖੁੱਲਦਾ ਹੈ। ਤੰਦੂਰੀ ਬਾਈਟ ਚਾਟ ਐਕਸਪ੍ਰੈਸ ਵਿੱਚ ਬੈਠ ਕੇ ਵਧੀਆ ਸਵਾਦਲੇ ਫੂਡ ਦਾ ਮਜ਼ਾ ਉਠਾਓ। ਵਧੇਰੇ ਜਾਣਕਾਰੀ ਤੇ ਆਰਡਰ ਲਈ ਕਾਲ ਕਮਾਓ 905-913-1666, 905-913-1666 ਜਾਂ ਪਹੁੰਚੋ 11665 ਮੈਕਵੀਨ ਡਰਾਈਵ, ਮੇਫੀਲਡ ਦੇ ਨੁੱਕ।
10: CCA ਲਈ ਕਰਜ਼ਾ ਮਾਫ ਕਰਵਾਉਣਾ ਬਸ ਇੰਨਾ ਹੀ ਆਸਾਨ ਹੈ। ਇਲੈਕਸ਼ਨ ਕਾਲਾਂ, ਪਾਵਰ ਸੇਲ ਨੋਟਿਸ, ਕ੍ਰੈਡਿਟ ਕਾਰਡਾਂ ਦਾ ਉਧਾਰ, ਸਰਕਾਰ ਵੱਲੋਂ ਟੈਕਸ ਦੀ ਮੰਗ, ਤੁਸੀਂ ਇਹਨਾਂ ਸਭ ਤੋਂ ਹੀ ਬਿਨਾਂ ਬੈਂਕਰਪਸੀ ਕੀਤਿਆਂ ਛੁਟਕਾਰਾ ਪਾ ਸਕਦੇ ਹੋ।
11: ਜੇ ਤੁਸੀਂ ਵੀ ਕਰਜ਼ੇ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਹੁਣੇ ਹੀ ਸਾਨੂੰ ਕਾਲ ਕਰ ਸਕਦੇ ਹੋ, ਅਸੀਂ ਤੁਹਾਡੀ ਪਰੇਸ਼ਾਨੀ ਦੂਰ ਕਰ ਸਕਦੇ ਹਾਂ।
10: ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ।
12: ਹਰ ਤਰ੍ਹਾਂ ਦੇ ਟੇਸਟੀ ਇੰਡੀਅਨ ਫੂਡ ਅਤੇ ਸਵੀਟਸ ਲਈ ਯਾਦ ਰੱਖੋ ਦੁਆਬਾ ਸਵੀਟ ਐਂਡ ਰੈਸਟੋਰੈਂਟ।
13: 4 ਲੋਕੇਸ਼ਨਸ ਤੋਂ ਤੁਹਾਨੂੰ ਸਰਵ ਕਰਦੇ ਨੇ 100% ਪਿਓਰ ਵੈਜੀਟੇਰੀਅਨ ਤੇ ਫਰੈਸ਼ ਫੂਡ ਐਂਡ ਸਵੀਟਸ ਲਈ ਦੁਆਬਾ ਸਵੀਟਸ ਐਂਡ ਰੈਸਟੋਰੈਂਟ। ਕਰੋ ਡਾਈਨ ਇਨ, ਟੇਕ ਆਊਟ, ਟਿਫਨ ਸਰਵਿਸ ਦੇ ਨਾਲ ਨਾਲ ਕੇਟਰਿੰਗ ਅਕ੍ਰੋਸ GTA। ਬਲਕ ਆਰਡਰਲੀ ਸਾਡੀ ਫੈਕਟਰੀ ਵਿਜ਼ਿਟ ਕਰੋ।
14: ਟੌਪ ਆਟੋ ਕੋਲੀਸ਼ਨ ਪ੍ਰੋਵਾਈਡ ਕਰਦੇ ਨੇ ਫਾਸਟ ਕੋਲੀਸ਼ਨ ਰਿਪੇਅਰ ਐਂਡ ਆਟੋ ਪੇਂਟਿੰਗ ਜੌਬਸ। Complete collision repair from towing your car to applying the finishing touches. You can count on us. We are providing end-to-end assistance. 24 ghante towing service available hai. Har tarah de insurance claims nal deal kar dene. Complete collision repair and car painting. Top Auto Collision.
15: ਇੱਕ ਵਾਰੀ ਫਿਰ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਵੈਲਕਮ ਕਰਦੇ ਹਾਂ ਵਿਰਾਸਤ ਰੇਡੀਓ ਤੇ ਵਿਰਾਸਤ ਟੀਵੀ ਦੇ 530 AM ਡਾਇਲ ਤੇ। ਤੁਸੀਂ ਸੁਣ ਰਹੇ ਹੋ ਵਿਰਾਸਤ ਰੇਡੀਓ। ਤੇ ਬੜੀ ਜਲਦੀ ਗੁਰਮੁਖ ਸਿੰਘ ਬਾਰੀ ਸਾਹਿਬ ਨੇ ਆਪਾਂ ਗੱਲਬਾਤ ਕਰਨੀ, ਕਾਫੀ ਸਾਰੀਆਂ ਖਬਰਾਂ ਲੈ ਕੇ ਆਵਾਂਗੇ। ਮਾਈਕਰੋਸਾਫਟ ਦੀ ਗੱਲਬਾਤ ਕੀਤੀ ਸੀਗੀ ਵੀ ਅਲਿਮੀਨੇਟਿੰਗ 4,800 ਜੋਬਸ, 2.1% ਆਫ ਇਸ ਕੰਪਨੀ ਗਲੋਬਲ ਵਰਕਫੋਰਸ ਜਿਹੜੀ ਹੈਗੀ ਆ 4,800 ਜੋਬਸ ਘਟਾਉਣਗੇ। ਕਹਿੰਦੇ ਐਕਸਬੋਕਸ ਗੇਮਿੰਗ ਜਿਹੜੀ ਯੂਨਿਟ ਹੈਗੀ ਉਹ ਹਾਰਡੈਸਟ ਹਿੱਟ ਹੈਗੀ ਹੈ, ਜਿਹੜੇ ਉਹ ਸੋਫਟਵੇਅਰ ਬਣਾਉਂਦੇ ਹਨ ਪਰ ਲੇ ਆਫ ਹੋ ਰਹੇ ਹੈਗੇ। ਉੱਧਰੋਂ ਕਾਰਨੀ ਨੇ ਜਿਹੜੀ ਆ ਸਬਮਰੀਨ ਲੈਣੀ ਆ ਨਾ, ਸਾਡੇ ਪ੍ਰਾਈਮ ਮਿਨਿਸਟਰ ਨੇ, ਰਿਸਪੈਕਟਡ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਸਬਮਰੀਨਸ ਜਿਹੜੀਆਂ ਬਾਏ ਕੀਤੀਆਂ ਨਾ, ਉਹ ਜੋਬਾਂ ਬਹੁਤ ਕ੍ਰੀਏਟ ਹੋਣੀਆਂ। ਹੁਣ ਤੁਹਾਡੀ ਵੀ ਡਿਊਟੀ ਬਣਦੀ ਆ ਆਪਣੇ ਸੋ ਕਾਲਡ ਐਮ ਪੀ ਦੇ ਨਾਲ ਗੱਲਬਾਤ ਕਰਕੇ ਵੀ ਵਿੱਚ ਜੋਬਸ ਵਿਲ ਬੀ ਕ੍ਰੀਏਟਡ। ਜਦ ਤੱਕ ਪ੍ਰੋਕਿਓਰਮੈਂਟ ਹੋਣੀ ਆ, ਉੱਥੇ ਕੰਮ ਸ਼ੁਰੂ ਹੋਣਾ ਆ, ਬਹੁਤ ਸਾਰੀਆਂ ਜੋਬਸ ਹੁਣ ਤੋਂ ਸ਼ੁਰੂ ਹੋ ਜਾਣੀਆਂ, ਤੁਹਾਡੇ ਬੱਚਾ ਕਿਹੜਾ ਫੀਲਡ ਸਟੱਡੀ ਕਰਨ ਅਤੇ ਉਹ ਜੋਬਾਂ ਲੈ ਲੈਣ ਫਿਊਚਰ ਦੇ ਵਿੱਚ, ਕਿਉਂਕਿ 25-30 ਸਾਲ ਤਾਂ ਚੱਲਣੀਆਂ ਹੀ ਹੈਗੀਆਂ ਨਾ ਉਹ। ਸੋ ਸਾਨੂੰ ਵੀ ਕੁਝ ਨਾ ਕੁਝ ਖੋਜਣਾ ਪੈਂਦਾ ਫਿਊਚਰ ਵਿੱਚ ਜੋਬਸ ਕਿਹੜੀਆਂ ਅਵੇਲੇਬਲ। ਅੱਜ ਕੱਲ੍ਹ ਜਿਹੜੀ ਏ ਆਈ ਹੈਗੀ ਹੈ ਬਹੁਤ ਸਾਰੀਆਂ ਜੋਬਸ ਐਲੀਮੀਨੇਟ ਕਰ ਰਹੀ ਹੈਗੀ ਆ। ਬੱਚੇ 4-5 ਸਾਲ ਪੜ੍ਹਦੇ ਹਨ, ਯੂਨੀਵਰਸਿਟੀ ਜਾਂਦੇ ਹਨ, ਕਾਲਜ ਜਾਂਦੇ ਹਨ, ਸਕੂਲ ਜਾਂਦੇ ਹਨ, ਬਾਅਦ 'ਚ ਪਤਾ ਲੱਗਦਾ ਵੀ ਮੇਰੀ ਜੋਬ ਤਾਂ ਹੁਣ ਕੰਪਿਊਟਰ ਹੀ ਕਰ ਸਕਦਾ, ਵਾਟ ਮਾਈ ਕੈਨ ਆਈ ਡੂ। ਫਿਰ ਥੋੜ੍ਹਾ ਚੰਗਾ ਨਹੀਂ ਲੱਗਦਾ ਉਹਨਾਂ ਵਾਸਤੇ, ਸਾਡੇ ਵਾਸਤੇ ਵੀ ਖੋਜ ਸਾਨੂੰ ਵੀ ਕਰਨੀ ਪੈਣੀ। ਆਪਾਂ ਸਦਾ ਸਰਕਾਰ 'ਤੇ ਹੀ ਬਲੇਮ ਕਰ ਸਕਦੇ ਵੀ ਕਿਹੜੀਆਂ ਜੋਬਸ ਫਿਊਚਰ ਵਿੱਚ ਆ ਰਹੀਆਂ, ਸਪੈਸ਼ਲੀ ਜਦੋਂ ਹੁਣ ਬੱਚਿਆਂ ਨੂੰ ਛੁੱਟੀਆਂ ਹੋਈਆਂ, ਇੰਟਰਸਟ ਕਾਹਦਾ ਹੈਗਾ ਆ। ਅੱਜ ਕੱਲ੍ਹ ਜਿਹੜੀਆਂ ਹਾਰਡ ਵਰਕਿੰਗ ਜੋਬਸ ਕਹਿ ਲਓ, ਸਾਰੀਆਂ ਹਾਰਡ ਵਰਕਿੰਗ ਜੋਬਸ ਨੇ, ਸਪੈਸ਼ਲੀ ਸਕਿੱਲਡ ਜੋਬਸ ਆ, ਉਹ ਕਾਫੀ ਸਾਰੀਆਂ ਫਿਊਚਰ ਵਿੱਚ ਆਉਣੀਆਂ, ਉਹੀ ਰਹਿ ਜਾਣੀਆਂ ਹੈਗੀਆਂ, ਅਤੇ ਬਾਕੀ ਤਾਂ ਘੱਟਦੀਆਂ ਜਾ ਰਹੀਆਂ ਹਨ। ਸੋ ਚਲੋ ਸਾਨੂੰ ਵੀ ਖੋਜਣਾ ਪੈਣਾ, ਬੱਚਿਆਂ ਨੂੰ ਛੁੱਟੀਆਂ ਹਨ, ਛੁੱਟੀਆਂ ਦੇ ਵਿੱਚ ਟਾਈਮ ਬਿਤਾਉਣ ਦੀ ਕੋਸ਼ਿਸ਼ ਕਰਿਓ, ਕੋਸ਼ਿਸ਼ ਕਰਨੀ ਪੈਣੀ ਆ। ਜੇ ਕੰਮ ਔਖਾ ਹੋ ਰਿਹਾ ਨਾ, ਤੁਸੀਂ ਨਾ ਮੇਰੇ ਦੋਸਤ ਵੀ ਹਨ, ਸਪੋਂਸਰ ਵੀ ਹਨ, ਕੈਨੇਡਾ ਕੰਸਿਊਮਰ ਕ੍ਰੈਡਿਟ ਅਸਿਸਟੈਂਟ ਜਸਵੀਰ ਸਿੰਘ ਮੁੰਡਲ ਸਾਹਿਬ ਨਾਲ ਗੱਲਬਾਤ ਕਰ ਲੈਣੀ ਆ। ਕਈ ਵਾਰੀ ਪੇਮੈਂਟ ਦੇਣੀ ਆ, ਪ੍ਰੋਪਰਟੀ ਟੈਕਸ ਦੇਣਾ ਔਖਾ ਹੋ ਜਾਂਦਾ ਹੈ, ਦੁਨੀਆਦਾਰੀ ਆ, ਇਹ ਜ਼ਿੰਦਗੀ ਵਿੱਚ ਉਤਰਾਅ ਚੜਾਅ ਆਉਂਦੇ ਰਹਿੰਦੇ, ਕੋਈ ਗਲਤ ਕੰਮ ਨਾ ਕਰ ਬੈਠਿਓ, ਹੋ ਰਹੇ ਹਨ ਨਾ ਕਰ ਬੈਠਿਓ, ਫੜੇ ਜਾਣੇ ਹਨ, ਅੱਜ ਕੱਲ੍ਹ ਤਾਂ ਕੈਮਰੇ ਥਾਂ ਥਾਂ ਲੱਗੇ ਹੋਏ ਹਨ, ਗਲਤ ਕੰਮ ਨਾ ਕਰ ਬੈਠਿਓ ਅਤੇ ਆਪਣੇ ਘਰ ਦੇ ਆਪਣੇ ਪੈਸੇ ਆਪਣੀ ਜ਼ਿੰਦਗੀ ਬਚਾਉਣ ਦੀ ਕੋਸ਼ਿਸ਼ ਕਰਿਓ, ਪਹਿਲਾਂ ਸਲਾਹ ਲੈ ਲਿਓ। ਬੈਂਕਰ ਅਫਸਰ ਦੂਰ ਕਰਦੇ ਹਨ ਅਤੇ ਛੋਟੀ ਜਿਹੀ ਪੇਮੈਂਟ ਬਣਾ ਦਿੰਦੇ, 70% ਕਰਜ਼ਾ ਮਾਫ਼ ਕਰਕੇ ਦਿੰਦੇ ਹਨ। ਜਸਵੀਰ ਸਿੰਘ ਹੁੰਡਲ ਜੀ ਕੈਨੇਡਾ ਕੰਸੂਮਰ ਕ੍ਰੈਡਿਟ ਅਸਿਸਟੈਂਸ ਤੋਂ 416-500-3100 ਨੰਬਰ ਹੈਗਾ। ਮੈਂ ਪਹਿਲਾਂ ਵੈਲਕਮ ਕਰਦਾ ਗੁਰਮੁਖ ਸਿੰਘ ਬਾਰੀ ਸਾਹਿਬ। ਬਾਰੀ ਸਾਹਿਬ ਸਤਿ ਸ਼੍ਰੀ ਅਕਾਲ ਜੀ ਜੀਆਂ ਨੂੰ।
3: ਅੰਮ੍ਰਿਤ ਸਾਹਿਬ ਤੁਹਾਨੂੰ ਅਤੇ ਵਿਰਾਸਤ ਮੀਡੀਆ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਧੰਨਵਾਦ ਤੁਹਾਡਾ ਸਰੋਤਿਆਂ ਦੇ ਰੂਬਰੂ ਕਰਾਉਣ ਵਾਸਤੇ ਜੀ।
15: ਧੰਨਵਾਦ ਤੁਹਾਡਾ ਜੀ। ਕਾਫੀ ਸਾਰੀਆਂ ਖੋਜ ਕੇ ਖਬਰਾਂ ਲੈਂਦੇ ਲੈ ਕੇ ਆਈ ਦੀ ਆ। ਕੱਲ੍ਹ ਦੀ ਖਬਰ ਜਿਹੜੀ ਚੱਲ ਰਹੀ ਹੈਗੀ ਆ, ਇਹ ਤਾਂ ਕਿਤਾਬਾਂ ਤਾਂ ਬਹੁਤ ਦੇਰ ਦੀਆਂ ਪਈਆਂ ਹਨ, 1995 ਤੋਂ ਪਹਿਲਾਂ ਦਾ ਕੰਮ ਸ਼ੁਰੂ ਕੀਤਾ ਹੋਇਆ ਹੈਗਾ, ਪਰ ਲੋਕਾਂ ਨੂੰ ਫਿਲਮੀ ਰੂਪ ਵਿੱਚ ਕੰਮ ਸੌਖਾ ਲੱਗਦਾ ਦੇਖਣ ਵਾਸਤੇ ਵੀ ਸਾਡੇ ਨਾਲ ਕੀ ਹੋਇਆ ਸੀਗਾ। ਮੈਂ ਵਾਰ ਵਾਰ ਕਹਿੰਦਾ ਹੁੰਦਾ, ਕਈ ਕਿਤਾਬਾਂ ਐਸੀਆਂ ਹੁੰਦੀਆਂ, ਲਾਇਬ੍ਰੇਰੀ ਜਾ ਕੇ ਪੁੱਛ ਲਿਆ ਕਰੋ, ਉੱਥੇ ਬਹੁਤ ਸਾਰੇ ਜਿਹੜੇ ਲਾਇਬ੍ਰੇਰੀ 'ਚ ਕੰਮ, ਉਹਨਾਂ ਨੂੰ ਪਤਾ ਹੁੰਦਾ ਵੀ ਜੇ ਹਿਸਟਰੀ ਦੀ ਕਿਤਾਬ ਲੈਣੀ ਆ, ਗੁਰੂਆਂ ਦੀ ਜੀਵਨੀ ਦੀ ਕਿਤਾਬ ਲੈਣੀ ਆ, ਅਤੇ ਉਹ ਲੈ ਸਕਦੇ ਹੋ। ਪੰਜਾਬੀ ਵਿੱਚ ਹੀ ਮਿਲਦੀ ਆ, ਇੰਗਲਿਸ਼ ਵਿੱਚ ਵੀ ਮਿਲਦੀ ਆ। ਕਈ ਵਾਰੀ ਆਪਾਂ ਆਪ ਨਹੀਂ ਥੋੜ੍ਹਾ ਕਰਕੇ ਰਾਜੀ ਹੈਗੇ, ਕੀਤਾ ਹੋਇਆ ਕੰਮ ਦੇਖਣਾ ਚਾਹੁੰਦੇ, ਕੰਮ ਵੀ ਬਹੁਤ ਵਧੀਆ ਕੀਤਾ। ਹਿਊਮਨ ਰਾਈਟਸ ਐਕਟੀਵਿਸਟਸ ਸਰਦਾਰ ਜਸਵੰਤ ਸਿੰਘ ਖਾਲਰਾ ਸਾਹਿਬ, ਸ਼ਹੀਦ ਜਸਵੰਤ ਸਿੰਘ ਖਾਲਰਾ, ਬੜੀ ਖੋਜ ਕੀਤੀ ਆ, ਕਿਸ ਹਿਸਾਬ ਨਾਲ ਉਹਨਾਂ ਨੇ ਇਨਫੋਰਮੇਸ਼ਨ ਇਕੱਠੀ ਕਰਕੇ ਅਤੇ ਸਾਰੇ ਅੰਕੜੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਆ। ਆਪਣੀ ਜਾਨ ਵੀ ਗਵਾ ਬੈਠੇ, ਪਰ ਲੋਕਾਂ ਵਾਸਤੇ ਬਹੁਤ ਕੁਝ ਪਿੱਛੇ ਛੱਡ ਗਏ। ਕਈਆਂ ਨੂੰ ਬਾਰੀਆ ਸਾਹਿਬ ਇਹ ਪਚਦਾ ਨਹੀਂ ਹੈਗਾ, ਚਾਹੇ ਦਲਜੀਤ ਦਸਾਂਝ ਹੋਵੇ, ਯਾਰ ਹੀ ਇਜ਼ ਅ ਹਿਊਮਨ ਬੀਇੰਗ ਲਾਈਕ ਅਸ, ਕੋਈ ਰੱਬ ਨਹੀਂ ਹੈਗਾ, ਉਹ ਆਪਣਾ ਕੰਮ ਕਰ ਰਿਹਾ, ਕੰਮ ਕਰਕੇ ਦਿਖਾ ਰਿਹਾ, ਉਹਦੇ ਪਿੱਛੇ ਕੌਣ ਆ ਹੁਣ ਤੁਸੀਂ ਖੋਜ ਲਵੋ। ਚੂੜੀਆਂ ਪਾ ਕੇ ਫੇਸਬੁੱਕ 'ਤੇ ਇੱਧਰ ਗੱਲਾਂ ਕਰਨ ਲੱਗੇ ਹੋਏ, ਸੱਚਾ ਸੈਡ ਸਟੋਰੀ। ਤੁਹਾਡਾ ਕੰਮ ਬਣਦਾ ਪੁੱਛਣ ਦਾ, ਪਰ ਲੈਂਗੁਏਜ ਦਾ ਹਿਸਾਬ ਕਿਤਾਬ ਰੱਖਿਆ ਕਰੋ ਵੀ ਕਿਸ ਹਿਸਾਬ ਨਾਲ ਪੁੱਛ ਰਹੇ ਹੋ। ਹੁਣ ਸਾਹਮਣੇ ਰਿਵੀਲ ਕਰ ਦਿੱਤਾ ਸਾਡੇ ਨਾਲ ਕੀ ਕੁਝ ਹੋਇਆ ਸੀਗਾ, ਕਿੱਦਾਂ ਹੋਇਆ ਸੀਗਾ। ਫਿਲਮ ਦੇ ਤਾਂ ਕੋਈ ਪੈਸਾ ਵੀ ਨਹੀਂ ਲਿਆ, ਹੁਣ ਜਿਸ ਹਿਸਾਬ ਨਾਲ ਉਹਦੇ ਡਾਇਰੈਕਟਰ ਪ੍ਰੋਡਿਊਸਰ ਸਾਰੇ ਦੱਸ ਰਹੇ ਹਨ ਵੀ ਕਿੰਨੀ ਮਿਹਨਤ ਨਾਲ ਇਹਨਾਂ ਨੇ ਫਿਲਮ ਬਣਾਈ ਹੈਗੀ ਆ। ਚਲੋ ਕਿਨ ਬੈਨ ਕੀਤੀ, ਕੱਲੇ ਕੀਤੀ, ਉਹਦੇ ਕਿਤਾਬਾਂ ਪੜ੍ਹ ਲਵੋ, ਉਹਦੇ ਉੱਪਰ ਕੋਈ ਕਿੰਤੂ ਪਰੰਤੂ ਕਰ ਲਵੋ, ਬਹੁਤ ਕੁਝ ਸਿੱਖਣ ਨੂੰ ਮਿਲਦਾ। ਸਾਡੇ ਨਾਲ ਜੋ ਕੁਝ ਹੋਇਆ ਸਾ ਹੋਣਾ ਨਹੀਂ ਚਾਹੀਦਾ ਹੈਗਾ, ਕਿੱਦਾਂ ਜਾਨਾਂ ਜਿਹੜੀਆਂ ਹੈਗੀਆਂ ਖੋਹੀਆਂ, ਬੱਚੇ ਖੋਏ ਗਏ ਪਰਿਵਾਰਾਂ ਤੋਂ ਲਵਾਰਸ ਕਹਿ ਕਹਿ ਕੇ। ਅੱਛਾ ਸੈਡ ਸਟੋਰੀ ਬਾਈ ਸਾਹਿਬ, ਤੁਸੀਂ ਇੱਥੇ ਕੋਈ ਚਾਨਣਾ ਪਾਉਣਾ ਚਾਹੁੰਦੇ ਹੋ, ਫਿਰ ਆਪਾਂ ਹੋਰ ਖਬਰਾਂ ਵੱਲ ਵੀ ਚੱਲਦੇ ਹਾਂ।
3: ਜੀ ਬਿਲਕੁਲ, ਤੁਸੀਂ ਗੱਲ ਕਰ ਰਹੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਹੋਣਾ ਦੀ, ਤਾਂ ਆਪਾਂ 2-3 ਮਿੰਟ ਵਾਸਤੇ ਇਹਦੇ ਤੇ ਜ਼ਰੂਰ ਗੱਲ ਕਰਾਂਗੇ। ਕਿ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਹੋਣਾ ਦੇ ਉੱਪਰ ਜਿਹੜੀ ਫਿਲਮ ਰਿਲੀਜ਼ ਹੋਈ, ਇਹ ਕਦੋਂ ਤੋਂ ਸਟਰਗਲ ਕੀਤਾ, ਕਿੰਨਾ ਹਾਲਤਾਂ ਚੋਂ ਲੰਘੀ ਹੈਗੀ ਆ, ਇਹਦੇ ਵਿੱਚ ਹੁਣ ਵੀ ਜਿਹੜੀ ਰਿਲੀਜ਼ ਹੋਈ ਕਿੰਨਾ ਹਾਲਤਾਂ ਚ ਹੋਈ ਜਿਹੜੇ ਪਿਛਲੇ ਦੋ ਤਿੰਨ ਦਿਨਾਂ ਦੇ ਵਿੱਚ, ਤੇ ਕਿਵੇਂ ਘਟਨਾਕ੍ਰਮ ਸੀਗਾ। ਤਾਂ ਖਾਸ ਤੌਰ ਤੇ ਤੁਸੀਂ ਇੱਕ ਗੱਲ ਹੋਰ ਵੀ ਕੀਤੀ ਆ ਕਿ ਸਾਡੀ ਵੀ ਰਿਸਪੋਂਸੀਬਿਲਟੀ ਜਿਹੜੀ ਆ ਇਹਨਾਂ ਫਿਲਮਾਂ ਪ੍ਰਤੀ ਕੀ ਹੋਣੀ ਚਾਹੀਦੀ ਆ, ਇਹਦੇ ਉੱਪਰ ਆਪਾਂ ਗੱਲਬਾਤ ਕਰਾਂਗੇ। ਦਰਅਸਲ 2022 ਦੇ ਵਿੱਚ ਇਹ ਫਿਲਮ ਬਣ ਗਈ ਸੀ, ਤਾਂ ਉਹ ਤੋਂ ਬਾਅਦ ਹੀ ਇਹਨੂੰ ਰਿਲੀਜ਼ ਕਰਾਉਣ ਦਾ ਸਟਰਗਲ ਚੱਲਿਆ ਬਿਨਾਂ ਕੱਟ ਤੋਂ, ਕਿਉਂਕਿ ਸੱਚ ਦੇ ਉੱਤੇ ਕੱਟ ਨਹੀਂ ਹੁੰਦਾ। ਸੱਚ ਜਿਹੜਾ ਵਾ ਉਹਨੂੰ ਸੈਪਟ ਕਰ ਲੈਣਾ ਕਿਸੇ ਵੀ ਸਿਸਟਮ ਵਾਸਤੇ ਉਹ ਬੜਾ ਜ਼ਰੂਰੀ ਹੁੰਦਾ ਜੀ, ਤਾਂ ਜੋ ਉਹਨੂੰ ਅੱਗੇ ਕਰੈਕਟ ਕਰਕੇ ਉਹ ਜਿਹੀਆਂ ਘਟਨਾਵਾਂ ਨਾ ਵਾਪਰ ਸਕਣ। ਇਹ ਇੱਕ ਫਿਲਮ ਦਾ, ਕਿਤਾਬ ਦਾ ਉਹ ਮੈਸੇਜ ਹੁੰਦਾ ਜੀ ਕਿ ਜੋ ਕੁਛ ਗਲਤ ਹੋਇਆ, ਜੋ ਕੁਛ ਵਾਪਰਿਆ, ਇੱਕ ਬੰਦੇ ਨੇ ਜੇ 25,000 ਬੰਦੇ ਦੀਆਂ ਜਾਨਾਂ ਗਈਆਂ, ਤਾਂ ਉਹਦੇ ਵਿੱਚ ਮਨੁੱਖੀ ਕਦਰਾਂ ਕੀਮਤਾਂ, ਇੱਕ ਸਟੈਬਲਿਸ਼ਮੈਂਟ ਦਾ ਸਿਸਟਮ ਜਿਹੜਾ ਹੁੰਦਾ ਲੋਕਾਂ ਦਾ ਚੁਣਿਆ ਹੋਇਆ, ਸਰਕਾਰ ਲਾ ਲਓ ਸਮੇਂ ਦੀ ਜਾਂ ਕੋਈ ਵੀ ਲਾ ਲਓ, ਤਾਂ ਉਹਦੇ ਉਹਨੇ ਉਹਨੂੰ ਸਟੈਬਲਿਸ਼ ਕਰਨਾ ਹੁੰਦਾ ਕਿ ਆਹ ਇੱਕ ਸੱਚ ਹੈਗਾ, ਇਹਨੂੰ ਅਸੀਂ ਅਲਾਓ ਵੀ ਕਰਦੇ ਹੈਗੇ ਹਾਂ ਲੋਕਾਂ ਜਾਣ ਨੂੰ, ਤਾਂ ਇਹਨੂੰ ਅਸੀਂ ਸੈਪਟ ਵੀ ਕਰਦੇ ਹਾਂ, ਤਾਂ ਫਿਰ ਮੁੜ ਤੋਂ ਇਹੋ ਜਿਹੀਆਂ ਘਟਨਾਵਾਂ ਨਾ ਵਾਪਰਨ। ਤਾਂ ਇਸ ਕਰਕੇ ਇਹ ਜਿਹੜਾ ਮੈਸੇਜ ਜਿਹੜਾ ਲੋਕਾਂ ਤੱਕ ਜਾਣਾ ਚਾਹੀਦਾ, ਪੋਜ਼ਿਟਿਵਲੀ ਇੱਦਾਂ ਹੀ ਹੋਣਾ ਚਾਹੀਦਾ। ਲੇਕਿਨ 2022 ਤੋਂ ਲੈ ਕੇ 100 ਤੋਂ ਜ਼ਿਆਦਾ ਕੱਟ ਲਾਉਣ ਤੋਂ ਬਾਅਦ ਵੀ ਇਹ ਫਿਲਮ ਰਿਲੀਜ਼ ਨਹੀਂ ਹੋ ਸਕੀ। ਹਨੀ ਤ੍ਰੇਨ ਹੋਣੀ ਜਿਹੜੇ ਇਹਦੇ ਡਾਇਰੈਕਟਰ ਪ੍ਰੋਡਿਊਸਰ ਸੀਗੇ ਜੀ, ਕਾਫੀ ਸੰਘਰਸ਼ ਕੀਤਾ ਸੀ। ਦਲਜੀਤ ਦੋਸਾਂਝ ਹੋਣਾ ਦੀ ਉਹਨਾਂ ਦੇ ਤੁਸੀਂ ਗੱਲ ਕੀਤੀ ਆ, ਉਹਨਾਂ ਦਾ ਕਾਫੀ ਵੱਡੀ ਤੇ ਅਹਿਮ ਭੂਮਿਕਾ ਇਸ ਫਿਲਮ ਨੂੰ ਬਣਾਉਣ ਦੇ ਵਿੱਚ ਰਹੀ ਆ। ਪਰਿਵਾਰ ਦੀ ਇਹਦੇ ਵਿੱਚ ਸਹਿਮਤੀ ਸੀ, ਜਸਵੰਤ ਸਿੰਘ ਖਾਲੜਾ ਹੋਣਾ ਦੇ ਪਰਿਵਾਰ ਦੀ ਵੀ ਇਹਦੇ ਵਿੱਚ ਬਹੁਤ ਸਹਿਮਤੀ ਸੀ। ਲੇਕਿਨ ਹੁਣ ਪਿਛਲੇ 3 ਦਿਨਾਂ ਤੋਂ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਬਿਲਕੁਲ ਇਹਨੂੰ ਬਿਨਾਂ ਪ੍ਰਚਾਰ ਤੋਂ ਰਿਲੀਜ਼ ਕੀਤਾ ਗਿਆ ਸੀਗਾ ਜੀ, ਜੀ5 ਵੱਲੋਂ ਬਿਨਾਂ ਪ੍ਰਚਾਰ ਤੋਂ ਇੱਕਦਮ ਜਿਹੜੇ ਟਵੀਟ ਆਉਂਦੇ ਹੈਗੇ ਆ, ਜਿਹੜੇ ਹਨੀ ਤ੍ਰੇਨ ਹੈਗੇ ਆ ਉਹਨਾਂ ਦਾ ਆਉਂਦਾ, ਦਲਜੀਤ ਦੋਸਾਂਝ ਹੋਣਾ ਦਾ ਆਉਂਦਾ, ਤਾਂ 1-2 ਪਰਸਨ ਜਿਹੜੇ ਅਹਿਮ ਹੈਗੇ ਜਿਹੜੇ ਉਹਨਾਂ ਦਾ ਆਉਂਦਾ, ਤਾਂ ਫਿਲਮ ਵੀਕਐਂਡ ਤੇ ਰਿਲੀਜ਼ ਹੁੰਦੀ ਆ, ਤੇ ਵੀਕਐਂਡ ਖਤਮ ਹੋਣ ਤੋਂ ਪਹਿਲਾਂ ਪਹਿਲਾਂ ਹੀ ਉਹ ਪਰਦੇ ਤੋਂ ਜਿਹੜੀ ਹੈਗੀ ਆ ਉਸ ਤਰੀਕੇ ਨਾਲ ਲੈ ਜਾਂਦੀ ਹੈਗੀ ਆ। ਸੋ ਕੁੱਲ ਮਿਲਾ ਕੇ ਇਹਦੇ ਤੇ ਹੋਣਾ ਕੀ ਚਾਹੀਦਾ ਤੇ ਸਾਡਾ ਕੀ ਇੰਟਰਸਟ ਹੋਣਾ ਚਾਹੀਦਾ, ਦੇਖੋ ਇਹ ਸਮੇਂ ਦੀ ਸਰਕਾਰਾਂ ਕੀ ਫੈਸਲਾ ਲੈਂਦੀਆਂ ਨੇ ਉਹ ਉਹਨਾਂ ਦੇ ਮਨਸਰ ਹੈਗਾ ਆ, ਲੇਕਿਨ ਜਿਹੜੀ ਲੋਕ ਆਪਾਂ ਪਬਲਿਕ ਹੈਗੇ ਆ ਉਹਦੇ ਉੱਤੇ ਸਾਡੀ ਰਿਸਪੋਂਸੀਬਿਲਟੀ ਇਹ ਹੈਗੀ ਆ ਕਿ ਕੋਈ ਵੀ ਜਦੋਂ ਫਿਲਮ ਏਦਾਂ ਦੀ ਆਉਂਦੀ ਆ, ਜਿਹੜੇ ਜਿੱਦਾਂ ਤੁਸੀਂ ਆਸੋ ਪਾਸੋ ਕਿਰੰਤੂ ਪਰੰਤੂ ਦੀ ਗੱਲ ਕੀਤੀ ਆ ਕਿਸੇ ਤਰ੍ਹਾਂ ਦੀ ਵੀ ਕਲਾਕਾਰਾਂ ਦੇ ਉੱਪਰ ਜਾਂ ਕਿਵੇਂ ਆ, ਮੈਨੂੰ ਇਹ ਲੱਗਦਾ ਹੈਗਾ ਉਹਦੇ ਉੱਪਰ ਸਾਡੀ ਜ਼ਿੰਮੇਵਾਰੀ ਇਹ ਕਿ ਜਿੰਨੇ ਵੀ ਛੋਟੇ ਮੋਟੇ ਕੰਟਰੀਬਿਊਟ ਨਾਲ ਜਿਹੜੇ ਤਰੀਕੇ ਨਾਲ ਅਸੀਂ ਉਹਨੂੰ ਦੇਖ ਸਕਦੇ ਹਾਂ, ਬੱਚਿਆਂ ਨੂੰ ਦਿਖਾ ਸਕਦੇ ਹਾਂ, ਉਹ ਨਿਭਾਉਣੀ ਚਾਹੀਦੀ ਹੈਗੀ ਆ। ਤਾਂ ਇਹਨਾਂ ਘਟਨਾਵਾਂ ਨੂੰ ਪ੍ਰੇਰਨਾ ਸਰੋਤ ਲੈਣਾ ਚਾਹੀਦਾ, ਕੌਨਫਲਿਕਟ ਚ ਲੈ ਕੇ ਨਹੀਂ ਜਾਣਾ ਚਾਹੀਦਾ, ਵਿਵਾਦ ਚ ਲੈ ਕੇ ਨਹੀਂ ਜਾਣਾ ਚਾਹੀਦਾ, ਸਿਸਟਮ ਨੂੰ ਹੀ ਸੱਚ ਅਲਾਓ ਕਰ ਦੇਣਾ ਚਾਹੀਦਾ ਜੀ, ਜਿਹੜੀ ਡੈਮੋਕ੍ਰੇਸੀ ਦੀ ਰੀਅਲ ਈਸੈਂਸ ਹੈਗੀ ਆ, ਕਿਸੇ ਵੀ ਦੇਸ਼ ਦੇ ਭਲੇ

0: ਜਿਹੜਾ ਹਮੇਸ਼ਾ 27 ਅਗਸਤ ਹੁੰਦੀ ਆ। ਸੋ ਕੁੱਲ ਮਿਲਾ ਕੇ ਇਹ ਫਿਲਮ ਹੁਣ ਵੀ ਤੁਸੀਂ ਵੀ ਅਨਾਊਂਸ ਕੀਤਾ ਜਿਵੇਂ ਕਿ ਸਾਰਾ ਦਿਨ ਚੱਲਦੀ ਰਹੀ, ਬਾਅਦ ਵਿੱਚ ਅਪਲੋਡ ਇੰਨੀ ਵੱਡੀ ਪੱਧਰ ਤੇ ਹੋ ਚੁੱਕੀ ਆ ਕਿ ਇਹ ਜਿਹੜੀ ਆਪਣੇ ਆਪ ਹੀ ਹੁਣ ਡਿਲੀਵਰ ਜਿਹੜੀ ਫਿਲਮ ਹੋ ਚੁੱਕੀ ਆ। ਸੋ ਇਹਨੂੰ ਦੇਖਣਾ ਦਿਖਾਉਣਾ ਬੱਚਿਆਂ ਨੂੰ ਜਾਂ ਸੱਚ ਨੂੰ ਜਿਹੜਾ ਹੈਗਾ ਆ ਅਕਸੈਪਟ ਕਰਨਾ, ਡਿਲੀਵਰ ਕਰਨਾ, ਕਰਵਾਉਣਾ, ਇਹ ਆਮ ਲੋਕਾਂ ਦੀ ਵੀ ਜਿਹੜੀ ਇਹਦੇ ਚ ਬਹੁਤ ਜ਼ਿੰਮੇਵਾਰੀ ਹੈਗੀ ਹੈ ਜੀ।
1: ਤੁਸੀਂ ਕੁਐਸਚਨ ਪੁੱਛ ਸਕਦੇ, ਸਵਾਲ ਕਰ ਸਕਦੇ ਹੋ, ਪਰ ਕਿਸੇ ਗਲਤ ਅਗਰ ਕਿੰਤੂ ਪਰੰਤੂ ਕਰਨਾ ਚੰਗਾ ਨਹੀਂ ਲੱਗਦਾ। ਪੋਸਟ ਇੰਟਰਨੈਟ 'ਤੇ ਪਈਆਂ ਹੋਈਆਂ, ਜਸਵੰਤ ਸਿੰਘ ਖਾਲਰਾ ਦੀ ਜਿਹੜੀ ਸਪੁੱਤਰੀ ਕਹਿੰਦੇ ਸੀਗੇ, ਕਹਿੰਦੇ ਕਿਸੇ ਵੇਲੇ ਮੇਰੇ ਪਾਪਾ ਅਕਾਲੀ ਦਲ ਨਾਲ ਸੰਬੰਧਿਤ ਰਹੇ, 96 ਅਤੇ 97 ਦੀਆਂ ਇਲੈਕਸ਼ਨਾਂ ਤੋਂ ਬਾਅਦ ਬਾਦਲ ਜਮ੍ਹਾਂ ਮੁੱਕਰ ਗਏ ਸੀਗੇ। ਸੋ ਬਾਦਲ ਨੇ ਮੇਰੇ ਮੰਮੀ ਦੇ ਮੂੰਹ 'ਤੇ ਕਿਹਾ ਕਿ ਬੀਬੀ ਤੁਸੀਂ ਕੀ ਲੈਣਾ, ਭੁੱਲ ਜਾਓ, ਹੁਣ ਬੱਚੇ ਪੜ੍ਹਾਓ, ਕੋਈ ਮਿਨਿਸਟਰੀ ਵਗੈਰਾ ਲੈਣੀ ਉਹ ਦੱਸੋ, ਤੁਸੀਂ ਕੇਸ ਸ਼ੁਰੂ ਕੇਸ ਕੂਸ ਛੱਡ ਦੇਵੋ। ਸਾਡੇ ਲਈ ਬਹੁਤ ਵੱਡਾ ਧੱਕਾ ਸੀ ਕਿਉਂਕਿ ਉਹਨਾਂ ਦੇ ਮੈਨੀਫੈਸਟ ਗੱਲ ਆਖੀ ਸੀ ਕਿ ਫਿਰ ਮੁੱਕਰ ਗਏ, ਉਸ ਤੋਂ ਬਾਅਦ ਉਹਨਾਂ ਦਾ ਖਹਿੜਾ ਛੱਡ ਦਿੱਤਾ। ਸੋ ਲੀਡਰ ਆਪਣੀ ਪੋਲੀਟਿਕਸ ਖੇਡ ਜਾਂਦੇ ਹਨ। ਪੁੱਛ ਸਕਦੇ ਹੋ ਵੀ ਤੁਸੀਂ ਉਸ ਵੇਲੇ ਕੀ ਕੀਤਾ ਜਾਂ ਅਗਲੀ ਸਰਕਾਰ ਕੀ ਕਰ ਰਹੀ ਹੈਗੀ ਆ। ਜਿਹਨਾਂ ਨੇ ਕਰਨਾ ਸੀਗਾ ਉਹ ਤਾਂ ਹੁਣ ਹਾਰ ਗਏ ਹਨ, ਫਿਊਚਰ ਵਿੱਚ ਕੀ ਮੰਗਣਾ ਚਾਹੁੰਦੇ ਹੋ, ਕੀ ਕਰਨਾ ਚਾਹੀਦਾ। ਹਵਾਰਾ ਸਿੰਘ ਨੇ ਇਹਦੀ ਕਾਫੀ ਜਾਣਕਾਰੀ ਆਪਾਂ ਲੈ ਕੇ ਆਉਣੀ ਆਉਣ ਵਾਲੇ ਦਿਨਾਂ ਦੇ ਵਿੱਚ। ਪਰ ਹਾਂ, ਪੇਸ਼ ਕੀਤੀ ਗਈ ਫਿਲਮ ਜਿਹਨਾਂ ਨੇ ਬਣਾਈ ਆ, ਜਿਹਨਾਂ ਨੇ ਇੱਥੇ ਐਕਟ ਕੀਤਾ, ਅਤੇ ਦਲਜੀਤ ਦਸਾਂਝ ਵੀ ਵਾਰ ਵਾਰ ਸੋਸ਼ਲ ਮੀਡੀਆ 'ਤੇ ਆਏ ਸੀਗੇ ਅਤੇ ਕਹਿ ਰਹੇ ਸੀਗੇ, ਕਹਿੰਦੇ ਵੀ ਕਿਤਾਬਾਂ ਵੀ ਹਨ ਹੁਣ ਤੱਕ, ਕਹਿੰਦੇ ਤੁਸੀਂ ਇਹ ਨਹੀਂ ਕਿਹਾ ਵੀ ਡਾਊਨਲੋਡ ਕਰ ਲਵੋ, ਕਹਿੰਦੇ ਹੁਣ ਤੱਕ ਨਾ ਤੁਸੀਂ ਡਾਊਨਲੋਡ ਵੀ ਕਰ ਲਈ ਹੋਣੀ ਹੈਗੀ ਆ, ਬਹੁਤ ਸਾਰੇ ਤੁਹਾਡੇ ਕੋਲ ਟੂਲ ਹਨ ਜੇ ਤੁਸੀਂ ਵਰਤ ਸਕਦੇ ਹੋ। ਸੋ ਉਹਨਾਂ ਆਪਣਾ ਕੰਮ ਕਰ ਦਿੱਤਾ, ਹੁਣ ਤੁਸੀਂ ਆਪਣੀ ਖੋਜ ਕਰ ਲਵੋ। ਸੋ ਧੰਨਵਾਦ ਸਾਰਿਆਂ ਦਾ, ਨਿਮਰਤਾ ਵਿੱਚ ਰਹੋ, ਅਤੇ ਮੇਰੀ ਇਹੀ ਹੱਥ ਜੋੜ ਕੇ ਬੇਨਤੀ ਹੁੰਦੀ ਕਮੇਟੀਆਂ ਨੂੰ, ਜੇ ਕਿਸੇ ਨੇ ਫਿਲਮ ਦਿਖਾਉਣੀ ਮੇਰੇ ਕੋਲ ਬਹੁਤ ਵੱਡੀ ਵੀਡੀਓ ਵਾਲ ਹੈਗੀ ਆ, 20 ਫੁੱਟ ਬਾਏ 13 ਫੁੱਟ ਹੈਗੀ ਆ, ਬਹੁਤ ਵੱਡੀ ਸਕਰੀਨ ਹੈਗੀ ਆ, ਆਪਾਂ ਕਬੱਡੀ 'ਤੇ ਵੀ ਵਰਤੀ ਦੀ ਆ, ਵੱਖ ਵੱਖ ਮੇਲਿਆਂ 'ਤੇ ਵਰਤੀ ਆ। ਜੇ ਕਿਸੇ ਨੇ ਫਿਲਮ ਦਿਖਾ ਲਈ ਆ, ਗੁਰੂ ਘਰ ਦਿਖਾਉਣੀ ਆ, ਮੇਰੀ ਸਕੀਮ $5,000 ਦੀ ਕੋਸਟ ਹੁੰਦੀ, ਜੇ ਰਿਕਵਰੀ ਲੈ ਕੇ ਜਾਣੀ ਹੁੰਦੀ ਮੈਂ ਫਰੀ ਵਿੱਚ ਦੇਵਾਂਗਾ, ਭਾਵੇਂ 5 ਹਫ਼ਤੇ ਲਾ ਲਵੋ, ਭਾਵੇਂ ਸਾਰੀ ਉਮਰ ਭਰ ਲੈ ਕੇ ਚੱਲ ਜਾਓ, ਜੇ ਫਿਲਮ ਦਿਖਾਉਣੀ ਹੈਗੀ ਆ ਦਿਖਾ ਸਕਦੇ। ਸਕਰੀਨ ਤੁਹਾਨੂੰ ਮੈਂ ਦੇ ਦੂੰਗਾ, ਤੁਸੀਂ ਵਰਤ ਸਕਦੇ ਹੋ, ਜਿਹੜੀਆਂ ਬੁਕਿੰਗ ਹੈਗੀਆਂ ਉਹ ਬੁਕਿੰਗ ਵਿੱਚ ਵਰਤ ਲੂੰਗਾ, ਬਾਕੀ ਤੁਸੀਂ ਵਰਤ ਲਓ। ਇਹ ਤੁਹਾਡੇ ਵਾਸਤੇ ਰੱਖੀ ਹੋਈ ਹੈਗੀ ਆ ਸਕਰੀਨ, ਜੇ ਕਿਸੇ ਨੇ ਫਿਲਮ ਦਿਖਾਉਣੀ ਆ, ਸਕਰੀਨ ਇਜ਼ ਅਵੇਲੇਬਲ ਫੋਰ ਯੂ, 20 ਫੁੱਟ ਬਾਏ 13 ਫੁੱਟ, ਬਹੁਤ ਵੱਡੀ ਸਕਰੀਨ ਹੈਗੀ, ਉੱਥੇ ਤੁਸੀਂ ਦਿਖਾ ਸਕਦੇ ਹੋ। ਪਰ ਵੱਖ ਵੱਖ ਏਰੀਆ ਵਿੱਚ, ਗੁਰੂ ਘਰਾਂ ਵਿੱਚ, ਇੰਡੀਆ ਵਿੱਚ, ਜਿਸ ਹਿਸਾਬ ਨਾਲ ਸੋਸ਼ਲ ਮੀਡੀਆ ਦੇ ਪਿੰਡਾਂ ਵਿੱਚ ਵੀਡੀਓ ਆ ਰਹੀ ਹੈ, ਦਿਖਾ ਰਹੇ ਹਨ ਬਾਰੀ ਸਾਹਿਬ
0: ਜੀ, ਬਿਲਕੁਲ ਦਿਖਾ ਰਹੇ, ਪਿੰਡਾਂ ਸਕਰੀਨਾਂ ਲੱਗੀਆਂ ਨੇ। ਪਰ ਮੈਨੂੰ ਇੱਕ ਗੱਲ ਕਰਨ ਦੀ ਇਜਾਜ਼ਤ ਦਿਓ ਜੀ, ਤੁਸੀਂ ਬਾਦਲ ਦਲ ਦੀ ਗੱਲ ਕੀਤੀ ਸੀ, ਅਕਾਲੀ ਦਲ ਦੀ, ਠੀਕ ਹੈ, ਤਾਂ ਕੱਲਾ ਇੱਥੋਂ ਤੱਕ ਗੱਲ ਨਹੀਂ ਮੁੱਕੀ ਜੀ। ਪਰਿਵਾਰ ਨੂੰ ਇਨਸਾਫ ਦੇਣ ਦੇ ਵਿੱਚ ਸਾਥ ਨਹੀਂ ਦਿੱਤਾ, ਇਹ ਵੀ ਹੋਇਆ ਜੀ ਕਿ ਜਦੋਂ ਵੀ ਪਰਿਵਾਰ ਉਹਨਾਂ ਦਾ ਕਿਤੇ ਲੋਕਾਂ ਤੱਕ ਗਿਆ, ਸਿਆਸੀ ਤੌਰ ਤੇ ਨਹੀਂ ਗਿਆ, ਉਹ ਤਾਂ ਸਿਰਫ ਤੇ ਸਿਰਫ ਲੋਕ ਭਾਵਨਾ ਦੇ ਤਹਿਤ ਹੀ ਪਰਿਵਾਰ ਖੜਾ ਹੋਇਆ ਇਲੈਕਸ਼ਨਾਂ ਦੇ ਵਿੱਚ,
1: ਠੀਕ ਹੈ,
0: ਤਾਂ ਅਕਾਲੀ ਦਲ ਨੇ ਆਪਣੇ ਕੈਂਡੀਡੇਟ ਜਿਹੜੇ ਆ ਉਹਦੇ ਅਗੇਂਸਟ ਖੜੇ ਕੀਤੇ
1: ਜੀ,
0: ਠੀਕ ਹੈ ਜੀ, ਤਾਂ ਇੱਕ ਕਿਸਮ ਨਾਲ ਉਹ ਪਰਿਵਾਰ ਦੇ ਖਿਲਾਫ ਕੈਂਡੀਡੇਟ ਖੜੇ ਕੀਤੇ ਜਿਹੜੀ ਖਾਲੜਾ ਦੀ ਸ਼ਹਾਦਤ ਸੀਗੀ, ਤੇ ਲੋਕਾਂ ਦੇ ਸਿਰ ਮਿਹਣਾ ਹੈਗਾ ਜੀ, ਮੈਂ ਕਲੀਅਰ ਗੱਲ ਕਹਿੰਦਾ ਓਨ ਦੀ ਈਅਰ, ਠੀਕ ਹੈ, ਤਾਂ 2 ਵਾਰੀ ਬੀਬੀ ਖਾਲੜਾ ਨੂੰ ਹਰਾਇਆ
1: ਜੀ,
0: ਔਰ ਜਿਤਾਇਆ ਕਿਹਨੂੰ, ਕਾਂਗਰਸ ਦੇ ਕੈਂਡੀਡੇਟ ਨੂੰ, ਠੀਕ ਹੈ, ਮੈਂ ਓਦਾਂ ਬਹੁਤ ਘੱਟ ਇਹ ਗੱਲ ਕਹਿੰਦੇ ਹੁੰਦੇ ਆ ਕਿਹਨੂੰ ਜਿਤਾਓ ਕਿਹਨੂੰ ਨਾ ਜਿਤਾਓ।
1: ਬਾਰੀਆ ਸਾਹਿਬ ਜੇ ਦੇਖਿਆ ਜਾਵੇ, ਜੇ ਦੇਖਿਆ ਜਾਵੇ ਪੋਲੀਟੀਸ਼ੀਅਨ, ਚਲੋ 100 ਰੱਖ ਲਵੋ, 1000 ਰੱਖ ਲਵੋ, ਜਿਹੜੇ ਕਲੋਸ ਫਰੈਂਡ ਹੁੰਦੇ ਹਨ, ਪਰ ਵੋਟਾਂ ਤਾਂ ਤੁਸੀਂ ਪਾ ਰਹੇ ਹੋ ਲੋਕੋ, ਤੁਸੀਂ ਤਾਂ ਕੋਈ ਸੋਚ ਲਿਆ ਕਰੋ, ਐਟ ਦੀ ਐਂਡ ਵੋਟ ਤਾਂ ਤੁਸੀਂ ਪਾ ਰਹੇ ਹੋ। ਸੋ ਕਿਉਂ ਆਪਾਂ ਹਰੇਕ ਵਾਰੀ ਪੋਲੀਟੀਸ਼ੀਅਨ ਬਲੇਮ ਕਰਦੇ, ਸਾਂ ਉਹਨਾਂ ਨੇ ਤਾਂ ਆਪਣੀ ਗੇਮ ਖੇਡਣੀ ਆ, ਪਰ ਐਟ ਦੀ ਐਂਡ ਤੁਸੀਂ ਕਿਉਂ ਅੱਖਾਂ ਮੀਚ ਕੇ ਵੋਟ ਪਾਉਣ ਲੱਗ ਪੈਂਦੇ, ਕੋਈ ਸੋਚਿਆ ਖੋਜਿਆ ਕਰੋ, ਹੁਣ ਰੋਣ ਦਾ ਕੀ ਫਾਇਦਾ, ਹੁਣ ਜਸਵੰਤ ਸਿੰਘ ਕਾਲਰ ਸਾਹਿਬ ਨੂੰ ਯਾਦ ਕਰਨ ਦਾ ਕੀ ਫਾਇਦਾ, ਜਦੋਂ ਲੋੜ ਸੀਗੀ, ਜਦੋਂ ਉਹਨੇ ਪਰਿਵਾਰ ਨੂੰ ਜਿਤਾਉਣ ਦੀ ਲੋੜ ਸੀਗੀ, ਪਰ ਤੁਸੀਂ ਇੱਕ ਬੋਤਲ 'ਤੇ ਦੋ ਪਕੌੜੇ ਲਈ ਵਿਕ ਗਏ। ਮੈਂ ਇਹੀ ਕਹਿਣਾ ਚਾਹੁੰਦਾ ਹਾਂ, ਸੋ ਇਨਸਾਫ ਚਾਹੁੰਦੇ ਹੋ, ਬਹੁਤ ਕੁਝ ਕਰਨਾ ਪੈਂਦਾ ਆ, ਜਿਸ ਹਿਸਾਬ ਨਾਲ ਉਹਨਾਂ ਦੇ ਪਰਿਵਾਰ ਨੇ ਕਿਹਾ ਸੀਗਾ, ਉਹ ਬਾਹਰ ਆਪਣਾ ਬਿਸਤਰਾ ਡਾ ਕੇ ਸੌਣ ਲੱਗ ਪਏ ਸੀਗੇ, ਕਹਿੰਦੇ ਗੋਲੀ ਵੱਜੇ ਤਾਂ ਪਹਿਲਾਂ ਮੇਰੇ ਵੱਜੇ, ਉਹਨੂੰ ਪਤਾ ਲੱਗ ਗਿਆ ਮੈਨੂੰ ਲੈ ਕੇ ਜਾਣਾ, ਇਹ ਕੰਮ ਸੌਖਾ ਨਹੀਂ ਹੈਗਾ, ਗੱਲਾਂ ਕਰਨੀਆਂ ਸੌਖੀ ਨਹੀਂ ਹੈਗਾ, ਸਾਡੇ ਉੱਥੇ ਬਹੁਤ ਚਿੱਠੀਆਂ ਆਉਂਦੀਆਂ ਹਨ, ਜੇ ਆਪਾਂ ਕਹਿ ਦਈਏ ਵੀ ਮਾਲਟਰ ਵਿੱਚ ਗੁਰੂ ਨਾਨਕ ਕਮਿਊਨਿਟੀ ਸੈਂਟਰ ਦਾ ਕਿੱਥੇ ਗਿਆ, ਖਾ ਗਏ, ਵੇਚ ਗਏ, ਕਿੱਥੇ ਚਲ ਗਏ, ਆਪਾਂ ਤਾਂ ਇਨਸਾਫ ਮੰਗਦੇ ਹਾਂ, ਕੀ ਮੰਗਦੇ, ਹੋਰ ਕੀ ਮੰਗਦੇ, ਤੁਸੀਂ ਕੱਲੇ ਸੁੱਤੇ ਪਏ ਹੋ, ਵੋਟਾਂ ਤਾਂ ਤੁਸੀਂ ਐਂਡ ਵਿੱਚ ਪਾਣੀ ਆ, ਚਾਹੇ ਇੰਡੀਆ ਵਿੱਚ ਹੋਵੇ ਪੋਲੀਟਿਕਸ, ਪੰਜਾਬ ਵਿੱਚ ਹੋਣ, ਚਾਹੇ ਇੱਥੇ ਕੈਨੇਡਾ ਵਿੱਚ, ਚਾਹੇ ਬ੍ਰੈਂਪਟਨ ਵਿੱਚ ਹੋਣ, ਵੋਟਾਂ ਤਾਂ ਤੁਸੀਂ ਪਾਉਣੀ ਆ, ਜੇ ਤੁਸੀਂ ਉਹੀ ਕੰਮ ਚਲਾਈ ਰੱਖੋ

0: ਪ੍ਰੋਪਰ ਆਪਣੀ ਆਵਾਜ਼ ਬਣ ਕੇ ਸਾਨੂੰ ਦੱਸ ਸਕਦੇ ਕੀ ਕੁਝ ਹੋਇਆ, ਕੀ ਕੁਝ ਹੋਣਾ ਚਾਹੀਦਾ ਸੀਗਾ। ਮੈਂ ਫਿਰ ਕਹਿ ਰਿਹਾ ਜੇ ਅਕਾਲੀ ਹਨ, ਕਾਂਗਰਸੀ ਹਨ ਜਾਂ ਆਪ ਵਾਲੇ ਹਨ, ਕਿੰਨੇ ਕੁ ਹਨ? 1000 ਹੋ ਗਏ, 2000 ਹੋ ਗਏ, 3000 ਹੋ ਗਏ, ਸੰਗਤ ਲੋਕੀ ਕਿੰਨੇ ਹਨ? ਸਾਡੇ ਵੋਟ ਵਿੱਚ ਪਾਵਰ ਬਹੁਤ ਹੈ। ਤੁਹਾਡੇ ਜਦੋਂ ਬੈਕ ਐਂਡ 'ਤੇ ਜਾਂਦੇ ਆ ਤੁਸੀਂ ਵੋਟ ਪਾ ਕੇ, ਇਹਨੂੰ ਜਿਤਾਉਣਾ ਸੋਚ ਸਮਝ ਕੇ ਜਿਤਾਇਆ ਕਰੋ। ਤੁਸੀਂ ਵੀ ਕੁਝ ਖੋਜ ਕਰਿਆ ਕਰੋ। ਸੋ ਮੈਂ ਕਈ ਲੋਕ ਇਹ ਤਾਂ ਫਿਲਮ ਉਠਾਤੀ ਆ, ਕਿਤਾਬਾਂ ਹੈਗੀਆਂ ਪੜ੍ਹ ਲਵੋ, ਬਹੁਤ ਸਾਰੀਆਂ ਬੁੱਕਸ ਪਈਆਂ ਇੰਗਲਿਸ਼ ਵਿੱਚ, ਪੰਜਾਬੀ ਵਿੱਚ। ਬੱਚਿਆਂ ਨੂੰ ਇੱਕ ਵਧੀਆ ਗਿਫਟ ਦੇਵੋ ਵੀ ਆਹ ਸਾਡੀ ਹਿਸਟਰੀ ਜੋ ਨਹੀਂ ਵਾਪਰਨੀ ਚਾਹੀਦੀ, ਸਾਡੇ ਨਾਲ ਹੋਇਆ, ਨਹੀਂ ਹੋਣਾ ਚਾਹੀਦਾ। ਪਰ ਇਹਨਾਂ ਚੀਜ਼ਾਂ ਤੋਂ ਆਪਾਂ ਦੂਰ, ਆਪਾਂ ਸੌਖਾ ਕੰਮ ਲੱਗਦੇ, ਸਾਡੇ ਵਾਸਤੇ ਕੁਝ ਹੋਰ ਹੀ ਕੰਮ ਕਰ ਜਾਵੇ। ਬਾਰੀ ਸਾਹਿਬ
1: ਬਿਲਕੁਲ, ਤੇ ਨਾਲ ਕੁਝ ਹਾਈਲਾਈਟ ਆਪਾਂ ਜਾਰੀ ਕਰਾਂਗੇ, ਫਿਰ ਨਾਲ ਸਰੋਤਿਆਂ ਨੂੰ ਵੀ ਜੋੜਾਂਗੇ ਜੀ। ਠੀਕ ਹੈ
0: ਜੀ, ਜ਼ਰੂਰ
1: ਜੀ,
0: ਗੋ ਅਹੈਡ
1: ਜੀ ਜੀ। ਕੋਈ ਹੈਗਾ ਆਪਣਾ?
0: ਇੱਕ ਵਾਰ ਕੱਲ ਨੂੰ ਬੀਤੀ ਜੀ, ਜੇ ਕਿਸੇ ਕਾਲ ਕਰਨੀ ਹੋਵੇ, ਮੇਰਾ ਧਿਆਨ ਹੀ ਇੱਧਰ ਗਿਆ, 416-8-37-15-15 416-8-37-15-15 ਡਾਲ ਕਰਕੇ ਆਪਣੇ ਵਿਚਾਰ ਵੀ ਸਾਂਝੇ ਕਰ ਸਕਦੇ, ਸਵਾਲ ਪੁੱਛਣਾ ਪੁੱਛ ਸਕਦੇ ਹੋ, ਤੁਸੀਂ ਕੋਈ ਵਿਚਾਰ ਸਾਂਝੇ ਕਹਿੰਦੇ ਤੁਸੀਂ ਵੀ ਕਰ ਸਕਦੇ ਹੋ। ਬਾਰੀ ਸਾਹਿਬ ਮੈਂ ਇੱਕ ਸਪੋਂਸਰ ਵੀਰਾਂ ਦੇ ਸੰਦੇਸ਼ ਪੜ੍ਹ ਲਾ, ਫਿਰ ਆਪਾਂ ਅਗਲੀਆਂ ਖਬਰ ਵੱਲ ਚੱਲਦੇ ਹਨ। ਡਰਕਾਰ ਲੋਜੈਸਟਿਕਸ ਵਾਲੇ, ਇਹਨਾਂ ਨੂੰ ਮਿਲ ਰਾਈਟ ਚਾਹੀਦੇ ਹਨ ਅਤੇ ਵੈਲਡਰ ਚਾਹੀਦੇ ਆ। 437-242-3158 ਇਹਨਾਂ ਦਾ ਨੰਬਰ ਹੈਗਾ। ਅਤੇ ਮੋਨਾ ਮਹਿੰਗੀ ਜੀ, ਲਾਈਫ ਕ੍ਰਿਟੀਕਲ ਡਿਸਬਿਲਿਟੀ ਸੁਪਰਵਾਈਜ਼ ਦਾ ਟਰੈਵਲ ਇੰਸ਼ੋਰੈਂਸ ਕਰਕੇ ਦਿੰਦੇ ਹਨ। ਮੋਨਾ ਮਹਿੰਗੀ ਨੰਬਰ 416-509-1509 ਹੈਗਾ। ਅਤੇ ਸਮੋਸਾ ਸੀ ਫੈਕਟਰੀ ਵਾਲਾ ਸਪੋਂਸਰ ਕੀਤਾ, ਬਹੁਤ ਬਹੁਤ ਧੰਨਵਾਦ। ਨਵੇਰ ਕੰਫਰਟ ਤੋਂ ਜਤਿੰਦਰ ਸੰਧੂ ਸਾਹਿਬ, 647-7-7-0-6-6-6-4-0। ਜਸਵੀਰ ਸਿੰਘ ਜੀ ਤੁਸੀਂ ਆ ਜਾਓ ਇਹ, ਅਤੇ ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ।
2: ਅੰਬਰ ਸਾਹਿਬ ਸਤਿ ਸ਼੍ਰੀ ਅਕਾਲ, ਬਾਰੀਆ ਸਾਹਿਬ ਨੂੰ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ,
2: ਪਹਿਲਾਂ ਬਾਰੀਆ ਸਾਹਿਬ ਦਾ ਬਹੁਤ ਧੰਨਵਾਦ ਹੈ, ਜਿਹੜਾ ਇਹਨੇ ਖਾਲੜਾ ਸਾਹਿਬ ਦੇ ਬਾਰੇ ਬਹੁਤ ਓਪਨਲੀ ਬਿਆਨ ਦਿੱਤਾ ਹੈਗਾ। ਕਿਉਂਕਿ ਜਿਹੜੀਆਂ ਸਰਕਾਰਾਂ ਹੈਗੀਆਂ, ਇਹਨਾਂ ਨੇ ਤੰਬਰ ਸਾਹਿਬ ਬਹੁਤ ਸਾਨੂੰ ਹਨੇਰੇ ਚ ਰੱਖਿਆ। ਦੇਖੋ ਉਸ ਪਰਿਵਾਰ ਨੂੰ ਇਨਸਾਫ਼ ਨੀ ਮਿਲਿਆ। ਇੱਥੇ ਬੋਡੀਆਂ ਸ਼ਾਪਾਂ ਦੇ ਵਿੱਚ ਬਾਦਲ ਸਾਹਿਬ ਦੀਆਂ ਫੋਟੋ ਲਾ ਕੇ ਲੋਕਾਂ ਨੂੰ ਲੁੱਟਦੇ ਰਹੇ ਆ। ਇਹਨਾਂ ਲੋਕਾਂ ਤੋਂ ਬਚੋ, ਕਹਿਣ ਦਾ ਮਤਲਬ ਇੱਥੇ ਵੀ ਆ। ਜੇ ਤੁਸੀਂ ਹਨਾ ਇਲੈਕਸ਼ਨ ਦੀ ਗੱਲ ਕਰਦੇ ਆ, ਸਾਡੀਆਂ ਲੋਕਾਂ ਨੇ ਉਹਨਾਂ ਨੂੰ ਕਾਹਦੇ ਨੀ ਜਿਤਾਇਆ, ਕਿਉਂਕਿ ਸਾਡੇ ਲੋਕ ਵਿਕੇ ਆ, ਚਾਹੇ ਕਾਂਗਰਸੀ ਆ ਚਾਹੇ ਅਕਾਲੀ ਆ। ਇੱਥੇ ਜਦੋਂ ਮੇਅਰ ਦੀ ਇਲੈਕਸ਼ਨ ਹੁੰਦੀ ਆ, 2-3 ਖੜ ਜਾਂਦੇ ਇੱਥੇ, ਕਈ ਵਾਰੀ ਐਡਾ ਉੱਡਾ ਦਿੰਦੇ ਆ ਹਨਾ, ਕਹਿੰਦਾ ਮਤਲਬ ਪੈਟਰਕ ਬਰਾਊਨ ਕੋਲੋਂ ਪੈਸੇ ਲੈ ਕੇ ਉਹ ਖੜ ਜਾਂਦੇ ਆ ਵੀ ਦੂਜੇ ਨੂੰ ਹਰਾਉਣ ਦੀ ਖਾਤਰ। ਸਾਡੀ ਜਿਹੜੀ ਜ਼ਮੀਨ ਇੰਨੀ ਮਰੀ ਗਈ ਆ ਹਨਾ, ਜਿੱਦਾਂ ਅਸੀਂ ਸਿੱਖ ਆ ਤਾਂ ਸਾਡਾ ਜਿਹੜਾ ਅੰਦਰੋਂ ਆ, ਅਸੀਂ ਉਹ ਮੈਂ ਕਹਿਣਾ ਨੀ ਚਾਹੁੰਦਾ, ਅਸੀਂ ਉਹ ਵਿਕੇ ਹੋਏ ਅਸੀਂ ਆ। ਜਿੱਦਾਂ ਕਹਿੰਦਾ ਮਤਲਬ ਜੇ ਕਿਸੇ ਇਨਸਾਨ ਦਾ ਸਾਥ ਦੇਣਾ ਹੋਵੇ ਦਿਲੋਂ ਤਾਂ ਉਹਨਾਂ ਦੇ ਪੈਰਾਂ 'ਚ ਬਹਿ ਕੇ ਹਨਾ, ਜਿੱਦਾਂ ਕਹਿੰਦੇ ਉਹਦੇ ਜੁੱਤੀਆਂ ਨਾ ਚੱਟੋ। ਜੇ ਤੁਸੀਂ ਸਿੱਖ ਆ, ਸਿੱਖ ਦਾ ਚਿਹਰਾ ਤੁਸੀਂ ਆਪਣਾ ਦਿਖਾਉਂਦੇ ਆ, ਤੇ ਲੇਕਿਨ ਵਿੱਚੋਂ ਤੁਸੀਂ ਲੋਕਾਂ ਨੂੰ ਲੁੱਟ ਰਹੇ ਆ। ਸਮਾਂ ਦੇਣ ਦਾ ਬਹੁਤ ਧੰਨਵਾਦ ਆ ਬਾਰੀਆ ਸਾਹਿਬ ਦਾ। ਥੈਂਕ ਯੂ ਜੀ,
0: ਧੰਨਵਾਦ। ਤੁਹਾਡੇ ਵਿਚਾਰੇ ਤੇ ਚੱਲ ਗਏ ਹਨ, ਕਿਸੇ ਨੇ ਪੈਸੇ ਲਏ ਪੈਟਰਿਕ ਤੋਂ, ਮੇਰੇ ਕੋਲ ਕੋਈ ਖਬਰ ਹੈ ਨੀ। ਜੇ ਤੁਹਾਡੇ ਕੋਲ ਹੈਗੀ ਆ, ਤੁਸੀਂ ਇਹ ਅੰਕੜੇ ਪੇਸ਼ ਕਰ ਦਿਆ ਕਰੋ ਵੀ ਤੁਹਾਨੂੰ ਕਿੱਥੋਂ ਪਤਾ ਲੱਗਾ ਕਿਹਨੇ ਪੈਸੇ ਲਏ, ਕਿਉਂਕਿ ਸਾਨੂੰ ਗਾਹ ਪ੍ਰਜੈਂਟ ਵੀ ਕਰਨਾ ਪੈਂਦਾ ਹੈ। ਸੋ ਤੁਹਾਡੀ ਆਵਾਜ਼ ਠੀਕ ਸੀਗੀ ਬਈ, ਮੈਂ ਕਦੇ ਇੱਕ ਪਾਰਟੀ ਨੂੰ ਨਹੀਂ ਬਿਲੋਂਗ ਕੀਤਾ। ਕੰਜ਼ਰਵੇਟਿਵ ਵੀ ਰਹੇ ਹਾਂ, NDP ਵੀ ਰਹੇ ਹਾਂ ਅਤੇ ਲਿਬਰਲ ਵੀ ਰਹੇ। ਜਿਹੜਾ ਕੋਈ ਚੰਗਾ ਕੰਮ ਕਰਦਾ ਉਹਦਾ ਸਾਥ ਦੇਵੋ, ਜਿਹੜਾ ਕੋਈ ਮਾੜਾ ਕਰਦਾ ਸੁਧਾਰਨ ਦੀ ਕੋਸ਼ਿਸ਼ ਕਰੋ, ਜਾਂ ਉਹਨਾਂ ਨੂੰ ਵੋਟ ਪਾ ਕੇ ਹਟਾਉਣ ਦੀ ਕੋਸ਼ਿਸ਼ ਕਰੋ, ਮੈਂ ਇਹੀ ਕਹਿ ਸਕਦਾ ਹੈਗਾ ਹਾਂ। ਪਰ ਹਾਂ, ਜੇ ਤੁਸੀਂ ਕਹਿੰਦੇ ਵੀ ਹੁਣ ਪੈਸੇ ਲਏ ਦਰੇ ਪਏ, ਉਹਦੇ ਥੋੜ੍ਹੇ ਨਾ ਜਿਹੜੇ ਆ ਸਬੂਤ ਲੈ ਕੇ ਆਇਆ ਕਰੋ, ਕੋਈ ਸਾਡੇ ਵਾਸਤੇ ਕੰਮ ਔਖਾ ਹੋ ਜਾਂਦਾ। ਸੋ ਮੈਂ ਇਹ 'ਤੇ ਅਗਰੀ ਨਹੀਂ ਕਰਦਾ ਕਿ ਵੀ ਮੈਂ ਕਹਿੰਦਾ ਵੀ ਕਿਸੇ ਨੇ ਪੈਟਰਿਕ ਬਰਾਊਨ ਤੋਂ ਪੈਸੇ ਲਏ ਆ। ਪਰ ਜੇ ਤੁਸੀਂ ਕਹਿ ਰਹੇ ਹੈਗੇ ਆਪਣੇ ਸਬੂਤ ਪੇਸ਼ ਕਰ ਦਿਓ, ਪਰ ਆਪਾਂ ਕਹਿ ਨਹੀਂ ਸਕਦੇ ਵਿਦਆਊਟ ਐਨੀ ਸਬੂਤ। ਹਾਂ, ਤੁਹਾਨੂੰ ਲੱਗਦਾ ਬਈ ਇੱਕ ਬੰਦਾ ਇਹ ਸਿਟੀ ਚਲਾ ਰਿਹਾ, ਤੁਹਾਡੇ ਆਪਣੇ ਵਿਚਾਰ ਸਾਂਝੇ ਕਰ ਸਕਦੇ, ਤੁਹਾਡੇ ਕੋਲ ਮੌਕਾ ਮਿਲਣਾ ਵੋਟਾਂ ਪਾਉਣ ਦਾ। ਇੱਕ ਕਾਲ ਮੈਂ ਹੋਰ ਲੈਵਾਂ, 80-13 ਤੁਸੀਂ ਏਅਰ 'ਤੇ ਹੋ ਜੀ। ਸਤਿ ਸ਼੍ਰੀ ਅਕਾਲ ਜੀ ਭਾਅ ਜੀ, ਸਤਿ ਸ਼੍ਰੀ ਅਕਾਲ ਜੀ।
3: ਤੁਹਾਡਾ ਪ੍ਰੋਗਰਾਮ ਬਹੁਤ ਵਧੀਆ, ਵੈਸੇ ਵਿਚਾਰ ਵੀ ਬਹੁਤ ਵਧੀਆ। ਪਤਾ ਕੀ ਗੱਲ ਕੀ ਹੈ, ਜਿਹੜਾ ਹੁਣ ਆਪਾਂ ਇਹ ਪਿਕਚਰ ਦੇਖੀ ਹੈ, ਪਿਕਚਰ ਦੇ ਵਿੱਚ ਬਹੁਤ ਕੁਛ ਦੇਖਣ ਨੂੰ ਮਿਲਿਆ, ਲੇਕਿਨ ਰੋ ਖੜੇ ਹੁੰਦੇ ਆ ਕਿ ਸਾਡੇ ਸਿੱਖ ਹੀ ਸਿੱਖਾਂ ਨੂੰ ਮਾਰ ਰਹੇ ਆ। ਦੇਖੋ ਤੁਸੀਂ ਪੋਲਸੀ ਦੇਖੋ ਬਣਾਈ ਕਿਸ ਤਰ੍ਹਾਂ ਹੋਈ ਆ
0: ਜੀ,
3: ਕਿ ਸਿੱਖਾਂ ਦੇ ਵਿੱਚ ਹੀ ਸਿੱਖ ਖੜੇ ਕਰਕੇ ਉਹਨਾਂ ਨੂੰ ਮਾਰ ਰਹੇ ਆ।
0: ਸਿੱਖਾਂ ਦੀ ਮੈਂ ਮਰ ਜਾਵੇ ਨਾ ਭੈਣ ਮੇਰੀ, ਦੋ ਤੀਹ ਸਕਿੰਟ ਲਾਈਨ ਹੋਰ ਦੇ। ਸਿੱਖਾਂ ਦੀ ਮੈਂ ਮਰ ਜਾਵੇ, ਮੈਂ ਮੋਰੇ, ਮੈਂ VIP, ਮੇਰਾ ਬੇਟਾ, ਮੈਂ ਅਫਸਰ ਲੱਗਿਆ, ਮੈਂ ਆ ਕਰ ਦੂੰਗਾ, ਫੋਨ ਚੱਕੋ, ਮੈਨੂੰ ਕੱਲ੍ਹ ਟਿਕਟ ਦਿੱਤੀ ਆ, ਇਹ ਮੈਂ ਨੀ ਮਾਰਨੇ ਭੈਣ ਮੇਰੀ।
3: ਮੈਂ ਉਹੀ ਤਾਂ ਕਹਿੰਦੀ ਹਾਂ ਨਾ ਕਿ ਦੇਖੋ ਤੁਸੀਂ ਕਿਸ ਤਰ੍ਹਾਂ ਕਰਕੇ, ਮਤਲਬ ਕਿ ਉਹਨਾਂ ਨੇ ਕਿਹੋ ਜਿਹੀ ਪਾਲਿਸੀ ਖੇਡੀ ਆ
0: ਜੀ,
3: ਕਿ ਸਿੱਖਾਂ ਨੂੰ ਸਿੱਖਾਂ ਦਾ ਦੁੱਧ ਲਾਇਆ। ਲੇਕਿਨ ਹੁਣ ਮੇਨ ਚੀਜ਼ ਤਾਂ ਗੱਲ ਇਹ ਆ, ਸਾਡੇ ਸੋਚਣ ਵਾਲੀ ਗੱਲ ਕੀ ਹੈ ਕਿ ਜਿਹੜੇ ਬੰਦੇ ਖੜੇ ਹੁੰਦੇ ਆ ਤੁਸੀਂ ਉਹਨਾਂ ਨੂੰ ਬਾਜ ਕਰੋ, ਕਿਉਂਕਿ ਜਦੋਂ ਮਾਰਕੀਟ ਦੇ ਵਿੱਚ ਜਿਹੜੇ MP ਖੜੇ ਹੋ ਰਹੇ ਆ ਜਾਂ ਜਿਹੜੇ ਬੰਦੇ ਖੜੇ ਹੋ ਰਹੇ ਆ, ਉਹ ਪਹਿਲਾਂ ਹੀ ਉਹਨਾਂ ਦੇ ਵਿਕੇ ਹੋਏ ਆ,
0: ਲੋਕਾਂ ਨੂੰ ਖੰਡ ਪਾਠ ਭੋਗ ਤੇ ਜਗ੍ਹਾ ਦੇ ਕੌਣ ਕੌਣ ਕੱਲੇ ਕੱਲੇ ਸੱਦੇ ਹਨ, ਕੀ ਦੇਖੇ ਜਾ? ਪਹਿਲਾ ਸਵਾਲ ਕਿਹਾ ਸਾਡੇ, ਆ ਸਵਾਲ ਹੁਣ ਜਵਾਬ ਦੇ ਦਿਓ, ਫਿਰ ਆਪਣੇ ਬਾਰੇ ਜਿੰਨਾ ਮਰਜ਼ੀ ਬੋਲ ਦਿਓ ਜੀ। ਧੰਨਵਾਦ ਤੁਹਾਡਾ ਭੈਣ ਵੀਰੇ, ਕਾਲ ਕਰਦੇ ਰਿਹਾ ਕਰੋ। 416-837-1515 ਸਟੂਡੀਓ ਨੰਬਰ ਹੁੰਦੇ ਹਨ, ਤੁਹਾਡੇ ਵਿਚਾਰ ਤੁਹਾਡੇ ਆਪਣੇ ਹੁੰਦੇ ਆ, ਪਰ ਵਧੀਆ ਵਿਚਾਰ ਸੀਗੇ ਸਰ। ਸਾਨੂੰ ਮੈਂ ਮਰ ਗਈ ਆ ਵੀ ਆਈ ਪੀ ਕਲਚਰ ਮਰ ਗਿਆ ਤੇ ਮੇਰੇ ਬੇਟੇ ਦੀ ਆਹ ਵੱਡੀ ਜੋਬ ਆ, ਮੇਰੇ ਬੇਟੇ ਦਾ ਆਹ ਕੁਛ ਹੈਗਾ ਆ, ਇਹ ਚੀਜ਼ਾਂ ਸਾਨੂੰ ਲੈ ਬੈਠੀਆਂ ਹਨ। ਵੱਡੇ ਵੱਡੇ ਬਿੱਲੇ ਲਾ ਕੇ ਆਪਾਂ ਵੀ ਆਈ ਪੀ ਬਣ ਦੀ ਕੋਸ਼ਿਸ਼, ਦਿਖਾਲਣ ਦੀ ਕੋਸ਼ਿਸ਼ ਕਰਦੇ, ਪਰ ਅੰਦਰੋਂ ਖਾਲੀ ਹੁੰਦੇ ਹਨ। ਇੱਥੇ ਕਿੰਨੇ ਪ੍ਰੋਗਰਾਮ ਹੁੰਦੇ ਹਨ, ਕਿੰਨੇ ਲੋਕਾਂ ਨੇ ਕਿੰਨੇ ਲੋਕਾਂ ਦੇ ਪੈਸੇ ਦੇਣੇ ਆ, ਸਾਡੇ ਵੀ ਕਈਆਂ ਨੇ ਦੇਣੇ ਆ, ਸਕਰੀਨਾਂ ਦੇ ਉੱਪਰ ਲਾਈਆਂ ਹੁੰਦੀਆਂ ਐਡਾਂ, ਪਰ ਸ਼ਰਮ ਨਹੀਂ ਆਉਂਦੀ ਵੀ ਕੀ ਕੰਮ ਕਰ ਰਹੇ ਹੋਗੇ। ਸੋ ਗੱਲਾਂ ਚੱਲਦੀਆਂ ਰਹਿਣੀਆਂ, ਲਾਈਨਾਂ ਤੁਸੀਂ ਹੋਲਡ 'ਤੇ ਰੱਖੋ, ਮੈਂ ਨਾਵੇਰ ਕੰਫਰਟ ਦਾ ਪਹਿਲਾਂ ਨੰਬਰ ਦੇ ਦਿੰਦਾ। ਅਵਤਾਰ ਸਿੰਘ ਜੀ ਤੁਸੀਂ ਵੀ ਲਾਈਨ ਹੋਲਡ 'ਤੇ ਰੱਖੋ, ਬਾਕੀ ਵੀ ਲਾਈਨਾਂ ਹੋਲਡ 'ਤੇ ਰੱਖੋ। ਨਾਵੇਰ ਕੰਫਰਟ ਵਾਲੇ ਹਨ 6477-07-6640, ਹੀਟਿੰਗ ਵੈਂਟੀਲੇਸ਼ਨ ਏਅਰ ਕੰਡੀਸ਼ਨ ਦਾ ਕੰਮ ਹੋਵੇ, ਅਫੋਰਡੇਬਲ ਪ੍ਰਾਈਸਿੰਗ, ਰਿਲਾਇਬਲ ਸਰਵਿਸ, ਟਰਸਟਡ ਐਚਬੈਕ ਐਕਸਪਰਟਸ ਹਨ। ਸੰਧੂ ਸਾਹਿਬ ਨਾਲ ਗੱਲਬਾਤ ਕਰ ਲਿਓ 6477-06-6640 ਤੇ ਡਿਲੀਵਰੀ ਦੇ ਆਈ ਪੀ ਟੀ ਵੀ ਡਿਵਾਈਸ 905-204-1313। ਗੁਰਬਾਣੀ ਰੇਡੀਓ ਫੀਫਾ ਦੇਖਣਾ ਹੋਵੇ 4K ਦੇ ਵਿੱਚ ਤਾਂ ਤੁਸੀਂ ਡਿਲੀਵਰੀ 'ਤੇ ਕਾਲ ਕਰ ਲਵੋ 905-204-1313। ਬਫਰ ਫਰੀ ਇਹਨਾਂ ਦਾ ਬੋਕਸ ਹੈਗਾ ਆ, ਲਾਈਨਾਂ ਸਾਰੀਆਂ ਬਿਜੀ ਹੋ ਗਿਆ, ਗੁਰਬਖਸ਼ ਜੀ ਹੋਲਡ 'ਤੇ ਰੱਖਿਓ। ਅਵਤਾਰ ਸਿੰਘ ਜੀ ਤੁਸੀਂ ਆ ਜਾਓ ਪਹਿਲਾਂ ਜੀ।
4: ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ।
0: ਸਤਿ ਸ਼੍ਰੀ ਅਕਾਲ ਵੀ ਮੇਰੇ।
4: ਅੱਛਾ ਭਾਜੀ, ਇਸ ਤਰ੍ਹਾਂ ਵੀ ਆ ਵੀਰ ਭਾਜੀ ਹੁਣੇ ਦੂਜੇ ਵੀ ਸੁਣਦੇ ਨੇ ਭਾਜੀ, ਇਹ ਨਾ ਮੂਵੀ ਜਿਸ ਤਰ੍ਹਾਂ ਰਿਲੀਜ਼ ਕਰਕੇ ਇਹਨੂੰ ਬੈਨ ਕੀਤਾ ਨਾ, ਇਹ ਨਾ ਐਕਚੁਅਲੀ ਪਲੈਨਿੰਗ ਦੇ ਦੌਰਾਨ ਹੋਇਆ। ਇਹ ਨਾ ਮੂਵੀ ਤੇ ਨਾ ਐਕਸਾਈਟਮੈਂਟ ਕ੍ਰੀਏਟ ਕਰਨੀ ਸੀਗੀ ਇਹਨਾਂ ਨੇ ਸਾਰਿਆਂ ਨੇ ਰਲ ਮਿਲ ਕੇ, ਹਨਾ, ਚਾਹੇ ਤੁਸੀਂ ਕਿਸੇ ਨੂੰ ਵੀ ਵਿੱਚ ਪਾ ਲਓ, ਚਾਹੇ ਜਿਹਨਾਂ ਨੇ ਬਣਾਈ ਹੈ ਜਾਂ ਜਿਹਨਾਂ ਨੇ ਬੈਨ ਕੀਤੀ ਹੈ। ਦੇਖੋ ਤੁਸੀਂ ਨਾ 2027 ਚ ਰਹਿੰਦੇ ਹੋ, ਐਵਰੀਥਿੰਗ ਇੰਟਰਨੈਟ ਤੇ ਪਿਆ ਆਪਣੇ ਫੋਨਾਂ ਤੇ, ਸੋ ਜਿਹੜਾ ਕੰਮ ਉਹ ਕਰਨਾ ਚਾਹੁੰਦੇ ਸੀ ਉਹਨਾਂ ਨੇ ਕਰਤਾ, ਜਿਵੇਂ ਆਪਾਂ ਪੰਜਾਬੀ ਚ ਕਹਿੰਦੇ ਹਾਂ ਨਾ ਜੀ, ਫੋੜਾ ਛਿੱਲਦੇ ਆ ਤਾਂ ਫੇਰ ਖੂਨ ਨਿਕਲ ਜਾਂਦਾ। ਸੋ ਇਹ ਇੱਕ ਪਲੈਨਿੰਗ ਦੇ ਨਾਲ ਮੂਵੀ ਰਿਲੀਜ਼ ਹੋਈ, ਪਲੈਨਿੰਗ ਦੇ ਨਾਲ ਹੀ ਵੀਕਐਂਡ ਦੇ ਬੈਨ ਕੀਤੀ ਗਈ, ਐਕਸਾਈਟਮੈਂਟ ਕ੍ਰੀਏਟ ਕੀਤੀ ਗਈ, ਯੰਗਸਟਰ ਜਿਹੜੇ ਚੀਜ਼ਾਂ ਤੋਂ ਪੀੜਤ ਨੇ ਉਹਨਾਂ ਦੇ ਹਿਰਦੇ ਵਲੂੰਦਰੇ ਗਏ ਤੇ ਉਹਨਾਂ ਨੂੰ ਥੋੜੀ ਜਿਹੀ ਉਹ ਪੇਨ ਦਿਖਾਈ ਗਈ ਤੇ ਉਹ ਮੂਵੀ ਨੂੰ ਹੁਣ ਮੈਨੂੰ ਇਹ ਦੱਸੋ ਭਾਜੀ,
0: ਮੈਂ ਤਾਂ ਕਹਿੰਦਾ ਜਿਹੜੇ ਨਹੀਂ ਦੇਖ ਰਹੇ, ਮੈਂ ਤਾਂ ਕਹਿੰਦਾ ਬਹੁਤ ਵਧੀਆ ਕੀਤਾ, ਕਿਉਂਕਿ ਵੱਧ ਲੋਕੀ ਦੇਖਣ ਉਹ ਵੀ ਚਾਹੁੰਦੇ ਆ, ਸੱਚਾਈ ਨੂੰ ਵੱਧ ਲੋਕੀ ਦੇਖਣ, ਭਾਵੇਂ ਜਿਹੜੀਆਂ ਮਰਜ਼ੀ ਗੇਮਾਂ ਖੇਡਣੀਆਂ ਪੈਣ ਵੱਧ ਕਰਨ ਵਾਸਤੇ, ਸੋ ਆਪਾਂ ਕਿਨ ਬੰਦ ਕੀਤੀ ਕਿ ਨਾ ਕੀਤੀ ਹੈ ਨਾ, ਇਸ ਉੱਤੇ ਐਜ ਲੌਂਗ ਸਾਨੂੰ ਸੱਚਾਈ ਸੱਚ ਦਾ ਪਤਾ ਲੱਗ ਜਾਵੇ ਨਾ ਵੀ ਆਹ ਕੁਝ ਹੋਇਆ।
4: ਹਾਂਜੀ, ਦੂਜਾ ਨੰਬਰ ਭਾਈ ਮੈਂ ਨਰਸਲ ਚ ਫਿਨਿਸ਼ ਕਰਦਾ। ਦੇਖੋ ਇਹ ਇਸ ਤਰ੍ਹਾਂ ਕਿ ਨਾ ਇਹ ਮੂਵੀ ਨੂੰ ਨਾ ਪਲੈਨਿੰਗ ਦੇ ਦੌਰਾਨ ਪਹਿਲਾਂ ਹੀ ਸਾਰਿਆਂ ਨੂੰ ਕਿਹਾ ਗਿਆ ਕਿ ਇਹਨੂੰ ਡਾਊਨਲੋਡ ਕਰ ਲਵੋ, ਇਹ ਡਿਲੀਟ ਹੋ ਜਾਣੀ ਹੈ। ਸੋ ਇਹ ਡਾਊਨਲੋਡ ਤੁਸੀਂ ਕੀਤੀ ਨਹੀਂ ਗੀ, ਤੁਹਾਡੇ ਤੋਂ ਸਾਰਿਆਂ ਤੋਂ ਕਰਵਾਈ ਗਈ ਹੈ। ਮੇਰੇ ਕੋਲ 4 ਬੰਦਿਆਂ ਨੇ ਫਾਈਲਾਂ ਭੇਜਤੀਆਂ ਡਾਊਨਲੋਡ ਕਰਕੇ, ਇੰਨੀਆਂ ਮੂਵੀਆਂ ਰਿਲੀਜ਼ ਹੋਈਆਂ, ਅੱਗੇ ਤਾਂ ਕਦੇ ਆਈਆਂ ਨੀ 4 ਫਾਈਲਾਂ। ਸੋ ਇਹ ਸਭ ਹੋਇਆ, ਇਸ ਤਰ੍ਹਾਂ ਆਪਾਂ ਠੰਡੇ ਜੇ ਹੋਈਏ, ਸ਼ਾਂਤੀ ਨਾਲ ਚੱਲੀਏ। ਮੂਵੀ ਮੈਂ ਵੀ ਦੇਖੀ ਆ, ਬਹੁਤ ਵਧੀਆ ਕੰਮ ਕੀਤਾ, ਪਰ ਸਾਡਾ ਇਤਿਹਾਸ ਇਸ ਤੋਂ ਉੱਪਰ ਬਹੁਤ ਪਿਆ ਜੀ, ਅਸੀਂ ਸਾਰਾ ਜੁੜ ਕੇ ਰਹੀਏ ਤਾਂ ਵਧੀਆ ਰਹਾਂਗੇ। ਥੈਂਕ ਯੂ,
0: ਧੰਨਵਾਦ ਜੀ ਮੇਰੇ। ਜੁੜ ਕੇ ਰਹੀਏ ਤਾਂ ਵਧੀਆ ਰਹਾਂਗੇ, ਡਾਊਨਲੋਡ ਕਰ ਲਈ ਆ, ਦੇਖ ਲਈ ਹੈਗੀ ਆ, ਧੰਨਵਾਦ, ਦੈਟਸ ਗੁੱਡ, ਵੈਰੀ ਗੁੱਡ। ਵੱਧ ਤੋਂ ਵੱਧ ਦੁਨੀਆ ਭਰ ਦੇ ਲੋਕਾਂ ਦੇਖਣੀ ਚਾਹੀਦੀ ਸਾਡੇ ਨਾਲ ਕੀ ਹੋਇਆ, ਨਹੀਂ ਹੋਣਾ ਚਾਹੀਦਾ। ਮੈਂ ਫੇਰ ਕਹਿ ਰਿਹਾ, ਆਪਸ ਵਿੱਚ ਧਰਮ ਦੀ ਖਾਤਰ ਇੱਧਰ ਉੱਧਰ ਹੋ ਕੇ ਲੜਨ ਦੀ ਕੋਈ ਕੋਸ਼ਿਸ਼ ਨਾ ਕਰੋ, ਸਾਡਿਆਂ ਨੇ ਸਾਡੇ ਨਾਲ ਕੁਛ ਕੀਤਾ, ਪਹਿਲਾਂ ਉਹਨਾਂ ਨੂੰ ਫੜ ਲਵੋ, ਆਪਣੇ ਸੁਧਾਰ ਲਵਾਂਗੇ, ਬਾਕੀ ਸਾਰੇ ਸੁਧਰ ਜਾਣਗੇ। 4284 ਤੁਸੀਂ ਯਾਰ ਤੇ ਹੋ, ਫਿਰ ਇੱਕ ਕਾਲ ਮੈਂ ਹੋ ਲੈਣੀ ਆ।
5: ਸਤਿ
0: ਸ੍ਰੀ ਅਕਾਲ ਜੀ।
5: ਸਰ ਗੱਲ ਇਹ ਆ ਕਿ ਅਸੀਂ ਤਾਂ ਸਭ ਕੁਝ ਵੇਖਿਆ, ਸਾਡੀ ਉਮਰ ਇਹੋ ਜਿਹੀ ਹੈਗੀ ਆ ਕਿ ਜੋ ਸਾਡੇ ਸਾਹਮਣੇ ਦਖਲ ਹੋਇਆ ਹੈ
0: ਜੀ,
5: ਪਰ ਅਲਟੀਮੇਟਲੀ ਗੱਲ ਤੇ ਇਹ ਹੁੰਦੀ ਆ ਕਿ ਜਿੱਦਾਂ ਮਾਤਾ ਕਹੀ ਗਈ ਆ ਕਿ ਸਿੱਖ ਹੀ ਸਿੱਖ ਦਾ ਵੈਰੀ ਆ, ਮਤਲਬ ਜਦੋਂ ਵੀ ਕੀਤਾ ਗਿਆ ਯੂਜ ਤਾਂ ਸਿੱਖਾਂ ਨੂੰ ਕੀਤਾ ਗਿਆ ਨਾ,
0: ਸਿੱਖ ਸਿੱਖ ਨੂੰ ਮਾਰ ਰਹੇ ਹਨ।
5: ਕਿਉਂਕਿ ਅਸੀਂ ਉਦੋਂ ਯੂਪੀ ਚ ਰਹਿੰਦੇ ਸੀਗੇ
0: ਜੀ,
5: ਤੇ ਯੂਪੀ ਪੁਲਿਸ ਜਿਹੜੀ ਆ ਉਹ ਇੰਨਾ ਉਹ ਅੱਤ ਨਹੀਂ ਕਰਦੀ ਸੀ, ਉਹ ਪਿਆਰ ਨਾਲ ਗੱਲ ਕਰਦੀ, ਲੇਕਿਨ ਪੰਜਾਬ ਪੁਲਿਸ ਜਿਹੜੀ ਸੀਗੀ ਉਹ ਬਲਕਿ ਇੱਕ ਅੱਤਵਾਦ ਹੀ ਕਹਿ ਲਓ ਤੁਸੀਂ, ਉਹ ਅੱਤਵਾਦੀ ਸੀਗੇ
0: ਜੀ।
5: ਕਿਉਂਕਿ ਅਸੀਂ ਮੈਂ ਦੋਵੇਂ ਸਾਡੇ ਰਿਸ਼ਤੇਦਾਰੀਆਂ ਦੋਵੇਂ ਜਗ੍ਹਾ ਹੈਗੀਆਂ ਤੇ ਦੋਵੇਂ ਜਗ੍ਹਾ ਆਉਂਦੇ ਆਉਂਦੇ ਵੀ ਸੀਗੇ
0: ਜੀ,
5: ਔਰ ਅਨਫਾਰਚੁਨੇਟਲੀ ਮੈਂ ਆਰਮੀ ਚ ਵੀ ਸੀਗਾ, ਕਿਉਂਕਿ ਹੈ ਸੀਨ ਐਵਰੀਥਿੰਗ, ਇਹਦੇ ਪਲੈਨਿੰਗ ਦੇ ਨਾਲ ਸਭ ਕੁਛ ਹੋਇਆ। ਉਹਦੇ ਚ ਜਿਹੜੇ ਅੱਜ ਕਹਿੰਦੇ ਹੈਗੇ ਆ ਕਦੀ ਇੱਧਰ ਹੋ ਜਾਂਦੇ ਕਦੀ ਉੱਧਰ ਹੋ ਜਾਂਦੇ, ਬਾਦਲ ਹੁਣੇ ਸਾਰੇ ਜ਼ਿੰਮੇਵਾਰ ਆ, ਕਾਂਗਰਸ ਜ਼ਿੰਮੇਵਾਰ ਆ, ਜਿੰਨੀ ਉਨੀ ਬਾਦਲ ਵੀ ਜ਼ਿੰਮੇਵਾਰ ਆ, ਓਨੀ ਬੀਜੇਪੀ ਜ਼ਿੰਮੇਵਾਰ ਆ
0: ਜੀ।
5: ਸਾਰਿਆਂ ਨੇ ਆਪਦੇ ਆਪਦੇ ਸਿਆਸੀ ਫਾਇਦੇ ਵਾਸਤੇ ਇਹ ਸਭ ਕੁਝ ਕੀਤਾ।
0: ਧੰਨਵਾਦ ਵੀਰ ਵੀਰੇ ਤੁਹਾਡੇ ਵਿਚਾਰ ਤੇ ਚੱਲ। ਇੱਕ ਕਾਲ ਮੈਂ ਹੋਰ ਲੈ ਲਵਾਂ ਫਿਰ ਆਪਾਂ ਖਬਰਾਂ ਵੱਲ ਵੀ, ਜਾਂ ਦੋ ਕਾਲ ਹੋ ਲੈਣਾ। ਚਲੋ ਚਰਨਜੀਤ ਤੁਸੀਂ ਏਅਰ ਤੇ ਹੋ ਜੀ।
6: ਹਾਂਜੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
6: ਫਿਲਮ ਤਾਂ ਬਹੁਤ ਵਧੀਆ ਬਣਾਈ ਹੈ ਜੀ, ਰਿਐਲਿਟੀ ਹੈ
0: ਜੀ।
6: ਮੈਂ ਆਪਣੇ ਨਾਲ ਬੀਤੀ ਸੁਣਾਉਂਦਾ
0: ਜੀ ਵੀਰ ਵੀਰੇ।
6: ਮੈਂ ਇੱਕ ਵਾਰ ਜਾ ਰਿਹਾ ਸੀ ਤਾਂ ਮੈਨੂੰ ਪੁਲਿਸ ਵਾਲੇ ਨੇ ਫੜ ਲਿਆ। ਕਹਿੰਦੇ ਜੀ ਦੇਖੋ ਇਹ, ਕਹਿੰਦਾ ਇਹਨੂੰ ਆਪਾਂ ਤਰਨ ਤਾਰਨ ਭੇਜਣਾ
0: ਜੀ।
6: ਪੰਜ ਲੇਡੀ ਉੱਥੇ ਆਉਂਦੀਆਂ ਸੀ, ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਮੈਨੂੰ ਚੱਕ ਕੇ ਲੈ ਜਾਣ ਲੱਗੇ
0: ਜੀ।
6: ਉਹ ਲੇਡੀ ਪੈ ਗਈਆਂ ਜੀ ਮਗਰ, ਕਹਿੰਦੀ ਰਾਮ ਮੁੰਡੇ ਨੂੰ ਹੱਥ ਤੇ ਦੇਖੀਏ। ਤੇ ਉਹ ਫਿਰ ਮਿੰਟਾ ਜੀ ਗੱਲ ਲੱਗਿਆ, ਕਹਿੰਦਾ ਨਹੀਂ ਨਹੀਂ ਤੂੰ ਬੋਲਿਆ ਮੁੰਡਾ ਭੇਜਣਾ ਤਰਨ ਤਾਰਨ। ਤੇ ਮੇਰੇ ਨਾਲ ਯੂਨਾਈਟਿਡ ਨੇਸ਼ਨ ਪ੍ਰੋਜੈਕਟ ਕੰਮ ਕਰਦਾ ਸੀ ਇੱਕ ਹੋਰ ਮੁੰਡਾ ਸੀ
0: ਜੀ
6: ਅੰਮ੍ਰਿਤਸਰ ਦਾ। ਉਹਨੇ ਆਪਣੀ ਸੁਣਾਈ, ਕਹਿੰਦਾ ਮੈਂ ਬੱਸ ਚ ਜਾ ਰਿਹਾ ਸੀ
0: ਜੀ
6: ਤੇ ਮੈਨੂੰ ਸੀ ਆਰ ਪੀ ਨੇ ਥੱਲੇ ਲਾ ਲਿਆ
0: ਜੀ,
6: ਕਹਿੰਦੇ ਸਾਨੂੰ ਮੁੰਡਾ ਚਾਹੀਦਾ। ਤੇ ਉਹ ਕਹਿੰਦਾ ਡਰਾਈਵਰ ਪੈ ਗਿਆ ਮਗਰ
0: ਜੀ,
6: ਕਹਿੰਦਾ ਵੀ ਮੁੰਡਾ ਨੀ ਵੱਲ ਜਾਣ ਦੇਣਾ, ਤੂੰ ਹੋਰ ਜੋ ਕਰਨਾ ਕਰ, ਵੀ ਤੂੰ ਮੇਰੀ ਸਵਾਰੀ ਕਿਉਂ ਲਾਈ ਥੱਲੇ
0: ਜੀ।
6: ਉਹ ਲੜ ਪਿਆ ਅੜ ਪਿਆ, ਫਿਰ ਸਵਾਰੀਆਂ ਵੀ ਅੜ ਗਈਆਂ, ਕਹਿੰਦਾ ਮੈਂ ਬਚ ਗਿਆ ਬਸ
0: ਜੀ।
6: ਬੰਦਾ ਅੱਜ ਵੀ ਹੈਗਾ, ਮਤਲਬ ਇਹ ਰਿਐਲਿਟੀਆਂ ਨੇ ਹੁਣ ਇਸ ਤਰ੍ਹਾਂ ਸਾਡੇ ਨਾਲ ਹੋਈਆਂ ਨਾ ਏਦਾਂ
0: ਜੀ।
6: ਡਰਾਈਵਰ ਨਾ ਪੈਂਦਾ ਮੁੰਡਾ ਉਹ ਵੀ ਗਿਆ ਸੀ
0: ਜੀ, ਉਹ ਵੀ ਗਿਆ ਸੀ,
6: ਉਹ ਖੁਦ ਕਹਿੰਦਾ, ਕਹਿੰਦਾ ਡਰਾਈਵਰ ਨੂੰ ਪਤਾ ਨੀ ਕੀ ਲੜ ਪਿਆ ਉਹਨਾਂ ਨਾਲ।
0: ਸਾਡੇ ਤਾਂ ਖੁਦ ਡੈਡੀ ਕਹਿੰਦੇ ਰਹੇ ਪੁਲਿਸ ਸਟੇਸ਼ਨ ਮੋਹਰ ਦੀ ਲੰਘਣਾ, ਇਹਨਾਂ ਨਾਲ ਪੰਗਾ ਨੀ ਲੈਣਾ। ਤੇ ਮੈਂ ਕਿਹਾ ਬੰਦਾ ਸਹੀ ਗੱਲ ਕਰਦਾ, ਪੰਗੇ ਤੇ ਕੀ ਗੱਲ, ਤੁਸੀਂ ਨਾਲ ਖੜੋ। ਧੰਨਵਾਦ ਤੁਹਾਡਾ ਵੀਰ ਮੇਰੇ, ਮੈਂ ਲਾਈਨ ਇੱਕ ਹੋਰ ਲੈ ਲਵਾਂ। ਆਰ ਐਸ ਬਾਈ ਬਾਈ ਲੱਗਦੇ, ਆਜੋ ਜੀ।
7: ਹਾਂਜੀ ਬਾਈ ਬਾਈ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਵੀਰ ਮੇਰੇ, ਕੀ ਹਾਲ ਚਾਲ?
7: ਬਹੁਤ ਵਧੀਆ, ਚੜ੍ਹਦੀ ਕਲਾ ਜੀ। ਤੇ ਬਹੁਤ ਸੋਹਣਾ ਪ੍ਰੋਗਰਾਮ ਤੁਹਾਡਾ ਸਭ ਤੁਹਾਡਾ ਹੁੰਦਾ, ਸਵੇਰੇ ਸਵੇਰੇ ਸਾਨੂੰ ਬੜੀ ਨਿਊਜ਼ ਅਪਡੇਟ ਮਿਲਦੀ ਹੈ ਜੀ।
0: ਧੰਨਵਾਦ ਜੀ।
7: ਮੈਂ ਤਾਂ ਬਸ ਇਹੀ ਕਹਿਣਾ ਚਾਹੁੰਦਾ, ਮੂਵੀ ਦੇ ਬਾਰੇ ਦੇਖੋ ਜੀ, ਕੋਈ ਸ਼ਾਸਤਰੀ ਕੋਈ ਮਿੱਠੀ ਮਿੱਠੀ ਸਾਜਿਸ਼ ਨਹੀਂ
0: ਜੀ।
7: ਉਹਨਾਂ ਨੂੰ ਪਤਾ ਸੀ ਦਲਜੀਤ ਹੁਣ ਵੀ ਸਾਡਾ ਨਾ ਆਹ ਕੰਮ ਹੋਣਾ ਵਾ, ਪਤਾ ਹੁੰਦਾ ਉਹਨਾਂ ਕੋਲ ਵੀ, ਜਿਹਨਾਂ ਨੇ ਚੀਜ਼ ਪ੍ਰੋਡਿਊਸ ਕੀਤੀ ਹੁੰਦੀ ਆ, ਉਹਨਾਂ ਨੂੰ ਪਤਾ ਹੁੰਦਾ ਕਿ ਰਿਸੋਰਸ ਹੁੰਦੇ ਆ ਸਾਰੇ ਉਹਨਾਂ ਕੋਲੇ। ਅਸੀਂ ਐਵੇਂ ਕਹਿੰਦੇ, ਜਿਹੜੀ ਗੱਲ ਕਹਿੰਦੀ ਸੀ ਉਹ ਤਾਂ ਕਹਿੰਦੇ ਨੀਗੇ, ਵੀ ਭਾਜਪਾ ਨੂੰ ਲੋੜ ਕੀ ਪੈ ਗਈ ਸੀ ਪੈਨ ਕਰਨ ਦੀ, ਸੀ ਸਾਨੂੰ ਜੇ ਬੈਨੀਫਿਟ ਮਿਲ ਜੂ, ਉਹ ਬੈਨੀਫਿਟ ਚਲੋ ਉਹਨਾਂ ਨੂੰ ਮਿਲੂਗਾ, ਤੇ ਭਾਜਪਾ ਨੂੰ ਕੀ ਬੈਨੀਫਿਟ ਮਿਲਣਾ, ਉਹਦਾ ਨੁਕਸਾਨ ਹੋ ਰਿਹਾ। ਉਹ ਤਾਂ ਤੁਹਾਨੂੰ ਪਤਾ ਲੱਗ ਗਿਆ ਦਿੱਲੀ ਥੈਲਿਓ ਬਾਹਰ ਆ ਗਈ ਬਾਰੀਆ ਸਾਹਿਬ, ਜਿਹੜੇ ਭਾਜਪਾ ਨੇ ਕਹਿੰਦੇ ਸੀ ਨਾ ਵੀ ਕਾਂਗਰਸ ਨੇ ਕਰਵਾਇਆ ਜੀ ਅੰਮ੍ਰਿਤਸਰ ਤੇ ਅਟੈਕ ਫਲਾਨਾ ਕਰਵਾਇਆ ਵਾ,
0: ਤੇ
7: ਹੁਣ ਪਤਾ ਲੱਗ ਗਿਆ ਵੀ ਇਹ ਵੀ ਬਰਾਬਰ ਦੇ ਭਾਜੀਵਾਲ ਸੀਗੇ, ਜਿਹੜੇ ਲੋਕ ਆਪਾਂ ਕਹਿੰਦੇ ਸੀ ਉਹਨਾਂ ਨੂੰ ਕਈ ਜਿਹੜੇ ਭਗਤ ਸੀਗੇ ਮਾਰਤੀ ਸੀਗੇ, ਆ ਹੁਣ ਦੇਖੋ ਨਾ ਉਹਨਾਂ ਨੂੰ ਵੀ ਲੋੜ ਪੈ ਗਈ ਸੀ ਬਈ ਇਹ ਕੰਮ ਕਰਨ ਦੀ, ਜੇ ਕਾਂਗਰਸ ਤੇ ਸੀਗਾ ਤਾਂ ਕਾਂਗਰਸ ਨੇ ਸਿੱਟ ਸਿੱਟ ਕੇ ਰੱਖਦੇ, ਫਿਰ ਇਹ ਕਿਉਂ ਮੂਹਰੇ ਆ ਕੇ ਭਾਈ ਬੰਦ ਕਰਨ, ਲੋਕਾਂ ਦੇ ਹਿਰਦੇ ਬਲੂ ਮਰੇ ਗਏ ਸਾਡੇ ਸਾਰੇ ਇਹ ਚੀਜ਼ ਨੂੰ ਸੱਚਾਈ ਤੋਂ। ਖਾਲੜਾ ਸਾਹਿਬ ਨੇ ਕਲਮ ਚੱਕੀ ਸੀ ਬਾਰੀਆ ਸਾਹਿਬ, ਨਾ ਕਿਉਂਕਿ ਬੰਦੂਖ ਚੱਕੀ ਸੀਗੀ, ਕਲਮ ਚੱਕਣ ਵਾਲੇ ਬੰਦੇ ਨੂੰ ਏਦਾਂ ਹੋ ਸਕਦਾ, ਉਹਨੇ ਫਿਰ ਤਾਂ ਬਾਕੀਆਂ ਦਾ ਰੱਬ ਰਾਖਾ ਵਾ। ਇਹ ਭਾਜਪਾ ਦੇ ਸਾਰੇ ਕਾਰਨ ਨੇ ਜੀ, ਇਹ ਸਾਡੇ ਧੱਕਾ ਕੀਤਾ ਪੰਜਾਬ ਚ ਆ ਕੇ ਕੀ ਕਰਨਗੇ ਉਹ ਸਾਡੇ ਨਾਲ, ਪਤਾ ਹੀ ਆਪਾਂ ਨੂੰ। ਇਸ ਕਰਕੇ ਸਾਨੂੰ ਵੇਰ ਹੋਣ ਦੀ ਲੋੜ ਆ ਵੀਰੋ, ਕੋਈ ਸਿੱਖ ਨੀ ਲੜਦਾ, ਕੋਈ ਨੀ ਲੜਦਾ, ਅਸੀਂ ਦੀ ਗੱਲ ਕਰਕੇ ਜਾਇਆ ਕਰੋ। ਮੈਂ ਜਾਣ ਕਿਹੜੀ ਆ, ਭਾਜਪਾ ਨੇ ਕਿਉਂ ਬੰਦ ਕੀਤੇ ਮੂੰਹ ਵੀ ਛੱਡੀ, ਇਹ ਸਾਨੂੰ ਤਾਂ ਇਹ ਗੁੱਸਾ ਵਾ।
0: ਉਲਟ ਪਾਸੇ ਨੀ ਗਏ, ਗਏ ਤਾਂ ਸਿੱਧੇ ਹੈਗੇ, ਉਲਟ ਪਾਸੇ ਨੀ ਗਏ ਆਪਾਂ, ਤਾਂ ਗਏ ਸਿੱਖ ਸਿੱਖ ਨੂੰ ਮਾਰ ਰਹੇ, ਭਾਵੇਂ ਮੋਹਰ ਤਾਂ ਲੱਗੀ ਹੋਵੇ ਕਿਸੇ ਹੋਰ ਪਾਰਟੀ, ਪਰ ਉਹਦੇ ਹੁੰਦੇ ਤਾਂ ਸਿੱਖ ਹੀ ਆ ਨਾ, ਉਹ ਨੀ ਖੜਦੇ। ਬਾਰੀ ਸਾਹਿਬ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ?
1: ਅਸੀਂ ਕੋਈ ਵੀ ਜਦੋਂ ਗੱਲਬਾਤ ਕਰਦੇ ਨਾ ਕਿਸੇ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਗੱਲ ਕਰਦੇ
0: ਜੀ।
1: ਪਾਰਟੀਆਂ ਚੇਂਜ ਹੁੰਦੀਆਂ ਰਹਿੰਦੀਆਂ, ਆਉਂਦੇ ਰਹਿੰਦੇ, ਚਾਹੇ ਕੈਨੇਡਾ ਦੀ ਗੱਲ ਹੋਵੇ, ਚਾਹੇ ਭਾਰਤ ਦੀ ਗੱਲ ਹੋਵੇ, ਠੀਕ ਹੈ ਨਾ, ਪੰਜਾਬ ਦੀ ਵੀ ਗੱਲ ਹੋਵੇ, ਸਿਆਸੀ ਪਾਰਟੀਆਂ ਦੀ ਤਸਵੀਰ ਇੱਕੋ ਜਿਹੀ ਹੁੰਦੀ ਆ। ਤੇ ਅਸੀਂ ਸਤਰਕ ਹੋਣਾ ਕਿ ਅਸੀਂ ਕਿਸ ਲੈਵਲ ਤੇ ਕਿਸ ਮਸਲੇ ਨੂੰ ਲੈਣਾ ਹੈਗਾ, ਤੇ ਜਿਹੜੀ ਪੋਲੀਟੀਕਲ ਪਾਰਟੀਆਂ ਦੀ ਭੂਮਿਕਾ ਹੈਗੀ ਉਹਨੂੰ ਕਿੱਦਾਂ ਲੈਣਾ ਹੈਗਾ। ਜਿਹੜੀ ਅੱਜ ਦੀ ਗੱਲਬਾਤ ਸੀ, ਨਾ ਤਾਂ ਕਿਸੇ ਪੋਲੀਟੀਕਲ ਦੇਸ਼ ਦੇ ਖਿਲਾਫ ਆਪਾਂ ਕਹਿ ਸਕਦੇ ਹਾਂ, ਏਦਾਂ ਦੀ ਗੱਲ ਨੀ ਹੈ। ਸਿਸਟਮ ਕਿਤੇ ਵੀ ਹੋ ਸਕਦਾ, ਵਰਲਡ ਭਰ ਦੇ ਵਿੱਚ ਸਿਸਟਮ ਸਹੀ ਹੋਣਾ ਚਾਹੀਦਾ ਜੀ। ਦੇਸ਼ ਤੇ ਸਿਸਟਮ ਦੋ ਅਲੱਗ ਅਲੱਗ ਚੀਜ਼ਾਂ ਤਾਂ ਮੁੜਦਾ ਤੁਸੀਂ ਮੰਨਦੇ ਹੋਵੋਗੇ, ਠੀਕ ਹੈ ਨਾ। ਸਿਸਟਮ ਜਿਹੜਾ ਇੱਕ ਵੱਖਰੀ ਚੀਜ਼ ਹੁੰਦਾ, ਸਿਸਟਮ ਹੁੰਦਾ ਕਿਸੇ ਚੀਜ਼ ਨੂੰ ਚਲਾਉਣ ਦੀ ਵਿਵਸਥਾ ਨੂੰ ਚਲਾਉਣ ਦਾ ਢੰਗ ਤਰੀਕਾ, ਠੀਕ ਹੈ ਜੀ। ਤਾਂ ਦੇਸ਼ ਇੱਕ ਅਲੱਗ ਚੀਜ਼ ਆ ਜਾਂਦਾ। ਮੈਂ ਸਿਸਟਮ ਦੀ ਗੱਲ ਕਰ ਰਿਹਾ ਜੀ, ਤੁਸੀਂ ਵੀ ਸਿਸਟਮ ਦੀ ਗੱਲ ਕਰ ਰਹੇ ਹੋ ਕਿ ਸਿਸਟਮ ਦੇ ਵਿੱਚ ਖਰਾਬੀਆਂ ਜਿਹੜੀਆਂ ਨਹੀਂ ਹੋਣੀ ਚਾਹੀਦੀਆਂ, ਤੇ ਜਿਹੜਾ ਆਪਣੀ ਮੰਤਿਕ ਦੇ ਵਿੱਚ ਅਸੀਂ ਜਿਹੜੀ ਗੱਲ ਸੀ ਅਸੀਂ ਉਹਦੀ ਗੱਲ ਕਰ ਰਹੇ ਸੀ ਕਿ ਹੋਇਆ ਜੀ ਏਦਾਂ ਹੋਇਆ ਨੀ ਹੈਗਾ। ਜਿਹੜੇ ਜਿੰਨੇ ਪੁਲਿਸ ਜਿਹੜੀ ਪੰਜਾਬ ਪੁਲਿਸ ਦੇ ਵਿੱਚ ਪ੍ਰੋਮੀਨੈਂਟ ਸਿੱਖ ਅਫਸਰ ਮੁੱਖ ਮੰਤਰੀ ਪੁਲਿਸ ਸਿੱਖ ਨਹੀਂ ਸੀਗੇ, ਆਪਾਂ ਨੂੰ ਇਹ ਸੋਚਣਾ ਚਾਹੀਦਾ ਠੀਕ ਹੈ ਨਾ ਕਿ ਜਿਹੜੀ ਕਮਿਊਨਿਟੀ ਲੋਕਾਂ ਨੂੰ ਦੂਜੇ ਮੁਲਜ਼ਮਾਂ ਨੂੰ ਬਚਾਉਂਦੀ ਸੀ, ਦੂਜੇ ਭਾਈ ਜਿਹੜੇ ਇਨਵੇਡਰ ਬਾਰੇ ਹਮਲਾਵਰ ਸੀਗੇ ਦੂਜੇ ਧਰਮ ਦੇ ਮਾਨਵਤਾ ਦੇ ਆਧਾਰ ਤੇ ਉਹਨਾਂ ਨੂੰ ਬਚਾਉਂਦੀ ਸੀਗੀ, ਉਹ ਆਪਣੀ ਕਮਿਊਨਿਟੀ ਤੇ ਜ਼ੁਲਮ ਕਰਨ ਲੱਗ ਗਈ ਪਿਛਲੇ 4-5 ਦਹਾਕਿਆਂ ਤੋਂ। ਉਹ ਕਿੰਨਾ ਜ਼ੁਲਮ ਹੋਇਆ, ਇਹ ਆਪਣੀ ਵੀ ਸਾਨੂੰ ਐਕਸੈਪਟੈਂਸ ਲੈਣੀ ਚਾਹੀਦੀ ਆ, ਜਿਹੜੇ ਜਿਹੜੀ ਸੱਚ ਨੂੰ ਮੰਨ ਲੈਣਾ ਚਾਹੀਦਾ, ਇਹ ਵੀ ਇੱਕ ਵੱਖਰਾ ਸੱਚ ਹੈ।
0: ਜਤਿੰਦਰ ਸਿੰਘ ਜੀ ਤੁਸੀਂ ਆ ਜਾਓ, ਫਿਰ ਬਲਦੇਵ ਜੀ।
8: ਹਾਂਜੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ।
8: ਹਾਂਜੀ ਭਾਜੀ, ਮੈਂ ਵੀ ਆਪਣੇ ਇਨਪੁਟ ਦੇਣਾ ਚਾਹੁੰਦਾ। ਇਹ ਮੂਵੀ ਦੇ ਵਿੱਚ ਹਾਲੇ ਜਿੰਨਾ ਦਿਖਾਇਆ ਗਿਆ ਇਸ ਤੋਂ ਕਿੰਨੇ ਗੁਣਾ ਜ਼ਿਆਦਾ ਹੋਇਆ ਜੀ, ਤੁਸੀਂ ਆਪਾਂ ਲੋਕ ਅਸਿਊਮ ਵੀ ਨੀ ਕਰ ਸਕਦੇ ਜੀ। ਮਤਲਬ ਜਿਵੇਂ ਆਪਣਾ ਵੂਮਨ ਨਾਲ ਹੋਇਆ ਨਾ ਜੀ, ਬਹੁਤ ਜ਼ਿਆਦਾ ਇਹਦੇ ਵਿੱਚ ਜ਼ਿਆਦਾ ਕਾਂਗਰਸ ਤਾਂ ਚਲੋ ਜ਼ਿੰਮੇਵਾਰ ਹੈਗੀ ਹੈ, ਜਿਹੜੀ ਅਕਾਲੀ ਦਲ ਆ, ਜਿਹੜੀ ਸਿੱਖਾਂ ਦੀ ਪਾਰਟੀ, ਸਾਡੀ ਪਾਰਟੀ ਹੈਗੀ ਆ ਪੰਜਾਬ ਦੀ, ਇਹ ਸਭ ਤੋਂ ਵੱਡੀ ਗੁਨਾਹਗਾਰ ਹੈਗੀ ਆ, ਜਿਹੜੀ ਇੱਕ ਫੈਮਿਲੀ ਚਲਾਉਂਦੀ ਹੈ ਨਾ ਜੀ। ਉਹ ਸਾਰੇ ਰਲੇ ਮਿਲੇ ਜਿਵੇਂ ਮਾਨ ਮੂਨ ਹੋਣੀ, ਇਹਨਾਂ ਨੇ ਕੁਛ ਕੀਤਾ ਨੀ ਭਾਜੀ। ਜਦੋਂ ਸਰਕਾਰਾਂ ਚ ਆ ਗਏ ਇਹਨਾਂ ਨੇ ਕੁਛ ਨੀ ਕੀਤਾ ਜੀ। ਸਜ਼ਾਵਾਂ ਤਾਂ ਦੇਣੀਆਂ ਚਾਹੀਦੀਆਂ ਸੀ ਨਾ ਉਹਨਾਂ ਨੂੰ, ਜਿਹੜੇ ਪੁਲਿਸ ਵਾਲੇ ਤਾਂ ਜੀਨੇ ਸੀ ਨਾ, ਹਾਲੇ ਵੀ ਕਈ ਜੀਂਦੇ ਹੈਗੇ ਆ
0: ਜੀ,
8: ਉਹਨਾਂ ਨੂੰ ਬਿਲਕੁਲ ਨੀ ਮਿਲੇ। ਇਹ ਹਾਲੇ ਮੂਵੀ ਭਾਜੀ ਕੁਛ ਨੀ ਹੈ, ਮਤਲਬ ਕਿ ਦਿਖਾਇਆ ਬਹੁਤ ਘੱਟ ਦਿਖਾਇਆ, ਹਾਲੇ ਤਾਂ ਬਹੁਤ ਕੁਛ ਮਤਲਬ ਕਿ ਹੈਗਾ ਜਿਹੜਾ ਅਸਿਊਮ ਨੀ ਕਰ ਸਕਦੇ। ਜਿਹੜੇ ਬੰਦੇ ਜੀਂਦੇ ਹੈਗੇ ਉਹ ਦੱਸ ਸਕਦੇ ਜੀ ਕਿ ਵੀ ਕੀ ਹੋਇਆ ਹੈ
0: ਜੀ। ਧੰਨਵਾਦ ਸਾਰੇ ਕਾਲ ਕਰਨ ਦਾ। ਬਲਦੇਵ ਸਿੰਘ ਤੁਸੀਂ ਨੈਕਸਟ, ਫਿਰ ਆਪਾਂ ਖਬਰਾਂ ਵੱਲ ਚੱਲਦੇ, ਟਾਈਮ ਤਾਂ ਸਮਾਧੀ ਵੱਲ ਵੀ ਜਾ ਰਿਹਾ। ਬਲਦੇਵ ਜੀ ਆ ਜਾਓ।
9: ਜਿਹੜੇ ਜਿਨ੍ਹਾਂ ਨੇ ਉਹ ਖਾਲੜਾ ਤੇ ਬਾਕੀ ਜਿਹੜੇ ਸਿੱਖ ਮਾਰੇ ਉਹਨਾਂ ਨੂੰ ਤਰੱਕੀਆਂ ਦਿੱਤੇ ਦੇਖ ਲਓ, ਇਹ ਫਿਰ ਆਪ ਹੀ ਹੱਡੀਆਂ ਰਗੜ ਕੇ ਮਰਿਆ, ਇਹ ਆਹੀ ਮਾਰਨਾ ਸਾਰਿਆਂ ਨੇ, ਸਾਰਿਆਂ ਨੂੰ ਕੁੱਤਾ ਨਿਕਲਿਆ ਬੰਦਾ ਵਾਲ।
0: ਧੰਨਵਾਦ ਤੁਹਾਡਾ, ਇੰਨੀ ਸਖਤ ਲੈਂਗੁਏਜ ਬਿਨਾਂ ਨਾ ਵਰਤੋਂ, ਪਰ ਸਾਰਿਆਂ ਨੂੰ ਪਤਾ ਖੁਦ ਇਹਨਾਂ ਨੇ ਕੀ ਕੀਤਾ। ਜਿਨ੍ਹਾਂ ਨੇ ਗੁਰੂ ਸਾਹਿਬ ਦੇ ਅੰਗ ਅੰਗ ਖਿਲਾਰ ਦਿੱਤੇ ਹੋਣ ਤਾਂ ਉਹਨਾਂ ਬਾਰੇ ਆਪਾਂ ਕੀ ਕਹਿ ਸਕਦੇ ਹਾਂ। ਫਿਰ ਵੀ ਆਪਾਂ ਕਹਿੰਦੇ ਹਾਂ ਆ ਜਾਓ ਸਾਡੇ ਕਰੀਏ ਬਾਰਬਿਕਿਊ, ਕਿਆ ਬਾਤ ਹੈ ਤੁਹਾਡੀ। ਗ੍ਰੀਨ ਵੈਲੀ ਸੁਪਰ ਮਾਰਕੀਟ 905-913-1666, ਕਾਫੀ ਭਾਰੀ ਸੇਲ ਲੱਗੀ ਹੋਈ ਹੈਗੀ ਆ ਗ੍ਰੀਨ ਵੈਲੀ ਸੁਪਰ ਮਾਰਕੀਟ ਦੇ ਉੱਪਰ, ਜਿਹੜਾ ਮਜੈਸਟਿਕ ਕਿਚਨ ਵਾਲੇ ਫੋਨ ਸਪੋਂਸਰ ਕੀਤਾ। ਤੇ ਕਟਾਰੀਆ ਟੂਰਸ ਐਂਡ ਟਰੈਵਲ, ਹਵਾਈ ਜਹਾਜ਼ ਦੀਆਂ ਟਿਕਟਾਂ 80 ਪ੍ਰਾਈਸ ਵਿੱਚ ਮਿਲਦੀਆਂ, ਲੈਣੀਆਂ ਚਾਹੁੰਦੇ ਹੋ 905-678-1200 'ਤੇ ਕਾਲ ਕਰ ਲਿਓ। ਬਰੈਂਪਟਨ ਵਿੱਚ ਹਨ ਅਤੇ ਮਾਲਟਨ ਦੇ ਵਿੱਚ ਹਨ। ਅਲਫਾ ਟ੍ਰਾਂਸਲੈਕੇ ਸੁਖੀ ਸ਼ਾਹੀ ਦਾ ਧੰਨਵਾਦ, ਜਸਵੀਰ ਹੁੰਡਲ ਸਾਹਿਬ ਦਾ ਬਹੁਤ ਬਹੁਤ ਧੰਨਵਾਦ। ਏਮਸ ਵਿਸ ਤੋਂ GPS ਡਿਵਾਈਸ ਮਿਲਦੇ ਆ, ਦੋਬਾ ਸਵੀਸ ਇਨਵੈਸਟਮੈਂਟ ਅਤੇ ਕਾਲ। ਮੈਂ ਇੱਕੋ ਲਾਸਟ ਕਾਲ ਲੈਣੀ ਹੈ, ਫਿਰ ਖਬਰਾਂ ਦੋ ਸਾਂਝੀਆਂ ਕਰ ਲਈਏ ਪਲੀਜ਼। 8577 ਤੁਸੀਂ ਇਰਤੇ ਹੋ ਜੀ।
10: ਹੈਲੋ, ਸਤਿ ਸ਼੍ਰੀ ਅਕਾਲ ਬਾਈ ਜੀ।
0: ਸਤਿ ਸ਼੍ਰੀ ਅਕਾਲ ਵੀ ਵਰੇ।
10: ਗੱਲ ਤਾਂ ਸੋਚ ਦੀ ਆ ਬਾਈ
0: ਜੀ,
10: ਉਸੇ ਸੋਚ ਨੇ ਹੀ ਤਾਂ ਬਾਦਲਾਂ ਨੂੰ ਬਣਾਇਆ, ਉਸੇ ਸੋਚ ਨੇ ਹੀ ਕਾਂਗਰਸ ਦੀ ਰਾਜ ਲਿਆਂਦੀ ਤੇ ਹੁਣ ਤੀਜੀ ਪਾਰਟੀ ਆਈ, ਤੇ ਉਸੇ ਸੋਚ ਦੇ ਲੋਕਾਂ ਨੇ ਹੀ ਬੀਬੀ ਖਾਲੜਾ ਨੂੰ ਹਰਾਇਆ ਜਿਹੜੀ ਪਿੱਛੇ ਖੜੀ ਸੀ ਵੋਟਾਂ ਚ, ਤੇ ਹੁਣ ਆਪਾਂ ਕੀ ਮਾੜਾ ਕਹੀਏ।
0: ਸਿੱਧੂ ਮੂਸੇਵਾਲੇ ਕਹਿ ਕੇ ਮਾੜੇ ਤਾਂ ਸੀ, ਆਪ ਖੁਦ ਆਪਾਂ ਜਿਹੜੇ ਵੋਟਾਂ ਪਾਉਂਦੇ,
10: ਲੋਕ ਮਾਰੇ ਆ,
0: ਇਹ ਲੋਕ ਮਾਰੇ,
10: ਲੋਕ ਮਾਰੇ ਆ, ਐਵੇਂ ਸਭ ਹੱਕ ਸੱਚ ਦੀ ਗੱਲ ਕਰਦੇ ਆ, ਇੱਥੇ ਰੇੜਕੇ ਤੇ ਆ ਕੇ ਵੀ ਜਿਹੜੇ ਕਰਦੇ ਆ ਨਾ, ਜਾਂ ਖਾਲਿਸਤਾਨ ਦੀ ਗੱਲ ਕਰਦੇ ਆ, ਇੱਥੇ ਬੈਠ ਕੇ ਨਾਰੇ ਮਾਰਦੇ ਜਾਓ ਉੱਥੇ।
0: ਮੈਂ ਤਾਂ ਕਹਿੰਦਾ ਵਨ ਵੇ ਟਿਕਟ ਮੈਂ ਲੈ
10: ਲੂੰਗਾ ਸਾਰੇ ਲੜ ਕੇ, ਜਾਂ ਤਾਂ ਲੋ ਰਾਜ ਕੋਈ ਨਹੀਂ ਮਾੜਾ ਹੁੰਦਾ, ਲੀਡਰ ਕੋਈ ਨਹੀਂ ਮਾੜਾ, ਮੈਂ ਆਪਾਂ ਨਹੀਂ ਕਹਿੰਦੇ ਲੀਡਰ ਮਾੜਿਆ, ਉਹ ਲੀਡਰਾਂ ਨੂੰ ਬਣਾਉਣੇ ਤਾਂ ਆਪਾਂ ਹੀ ਆ ਨਾ
0: ਜੀ। ਧੰਨਵਾਦ, ਸੰਭਵ ਕਰਤਾ ਸਭ ਕੁਝ ਇਹਨਾਂ ਨੇ ਛੋਟੇ ਜਿਹੇ ਸ਼ਬਦਾਂ ਵਿੱਚ, ਵੀ ਬਣਾਉਂਦੇ ਤਾਂ ਆਪਾਂ ਹੀ ਹੈਗੇ ਆ। ਸੋ ਦੈਟਸ ਇਟ। ਜੇ ਪਿੰਡ ਵਿੱਚ 10 ਗੁਰੂ ਘਰ ਆ ਤੇ 10 ਮੰਦਿਰ ਆ, 10 ਆਹ ਆ ਤੇ ਇੱਕ ਸਕੂਲ ਕੋਈ ਵੀ ਨਹੀਂ ਹੈਗਾ, ਤਾਂ ਬਣਾਉਂਦੇ ਤਾਂ ਆਪਾਂ ਹੀ ਆ ਨਾ। ਧੰਨਵਾਦ ਬਾਰੀਆ ਸਾਹਿਬ, ਗੋ ਹੈਡ, ਮੈਂ ਤੁਹਾਨੂੰ ਖਬਰਾਂ ਤੇ ਨਜ਼ਰ ਰੱਖ ਦਿੰਦੇ
1: ਆ, 3 ਮਿੰਟ
0: ਹੈਗੇ, ਗੋ ਹੈਡ।
1: ਮੈਂ 2-3 ਮਿੰਟ ਜੀ, ਮੈਂ ਸਾਰੀਆਂ ਅਹਿਮ ਖਬਰਾਂ, ਤੁਸੀਂ ਅਹਿਮ ਖਬਰ ਸਾਂਝੀ ਕੀਤੀ ਸੀ ਕਿ ਕੈਨੇਡਾ ਨੇ ਜਿਹੜੀਆਂ ਪਣਡੁੱਬੀਆਂ ਦਾ ਕੰਟਰੈਕਟ ਦਿੱਤਾ ਹੈਗਾ ਜੀ ਜਰਮਨ ਦੀ ਕੰਪਨੀ ਨੂੰ, ਇਹ 167 ਬਿਲੀਅਨ ਦਾ ਕਾਰੋਬਾਰ ਟੋਟਲ ਅਰਥਵਿਵਸਥਾ ਦੇ ਵਿੱਚ ਹੋਊਗਾ, ਕੈਨੇਡਾ ਦੀ 86 ਬਿਲੀਅਨ ਦਾ ਹਲਾਰਾ ਮਿਲੂਗਾ ਜੀ ਕੈਨੇਡੀਅਨ ਅਰਥਵਿਵਸਥਾ ਨੂੰ, 12 ਸਬਮਰੀਨ ਦੀ ਜਿਹੜੀ ਫਲੀਟ ਹੋਊਗੀ, 100 ਬਿਲੀਅਨ ਦਾ ਕੰਟਰੈਕਟ ਜਿਹੜਾ ਹੈਗਾ ਜੀ, ਇਹਦੇ ਵਿੱਚ ਟੋਟਲ ਟਾਈਮ ਸਪੈਨ ਦੇ ਵਿੱਚ ਦਾਅਵਾ ਹੈਗਾ ਗਵਰਨਮੈਂਟ ਦਾ 6.5 ਲੱਖ ਜੋਬਾਂ ਜਿਹੜੀਆਂ ਨੇ ਉਹ ਕ੍ਰੀਏਟ ਹੋਣੀਆਂ ਨੇ ਜੀ। ਹਾਲਾਂ ਹੁਣ ਇਹ ਸਮਾਂ ਦੱਸੂਗਾ, ਜਾਂ ਸਾਡੇ ਸਰੋਤੇ ਵੀ ਜਿਹੜੇ ਆ, ਜਿਵੇਂ ਤੁਸੀਂ ਕਿਹਾ ਕਿ ਉਹਦੀ ਪੈਰਵਾਈ ਇਸ ਮਾਮਲੇ ਦੀ ਕਰ ਸਕਦੇ ਆ ਜੀ, ਠੀਕ ਹੈ। ਇਹਦੇ ਨਾਲ ਹੀ ਇੱਕ ਅਹਿਮ ਸਮਝੌਤਾ ਅੰਟਾਰੀਓ ਤੇ ਅਲਬਰਟਾ ਦੇ ਵਿੱਚ ਹੀ ਹੋਇਆ ਜੀ, 3300 ਕਿਲੋਮੀਟਰ ਲੰਬੀ ਲਾਈਨ ਪਾਈਪਲਾਈਨ ਜਿਹੜੀ ਆ ਉਹ ਵਿਛਾਈ ਜਾਣੀ ਆ ਜੀ, ਜਿਹੜੀਆਂ ਅੰਟਾਰੀਓ ਦੀ ਰਿਫਾਇਨਰੀਜ਼ ਹੈਗੀਆਂ ਨੇ ਉਹਨਾਂ ਨੂੰ ਪ੍ਰਤੀ ਦਿਨ 5 ਲੱਖ ਬੈਰਲ ਜਿਹੜਾ ਤੇਲ ਹੈ ਕੱਚਾ ਤੇਲ ਸਪਲਾਈ ਹੋਣਾ ਜੀ। ਜਿਹੜੇ ਇਹਦੇ ਵਿੱਚ ਮਕਸਦ ਹੋਊਗਾ ਜਿਹੜੀ ਊਰਜਾ ਸੁਰੱਖਿਆ ਸਾਡੀ ਹੈਗੀ ਆ ਜਾਂ ਫੋਰਨ ਦੇ ਉੱਪਰ ਡਿਪੈਂਡੈਂਸੀ ਹੈਗੀ ਆ ਕੱਚੇ ਤੇਲ ਦੀ ਸਪਲਾਈ ਨੂੰ ਲੈ ਕੇ ਉਹ ਘੱਟ ਜਾਊ ਹੋਣਗੇ, ਇਹ ਸਰਕਾਰ ਦਾ ਦਾਅਵਾ ਹੈਗਾ। ਫਿਲਹਾਲ ਇਹ ਆਪਾਂ ਦੱਸ ਦਿੰਦੇ ਆਪਣੇ ਸਰੋਤਿਆਂ ਨੂੰ ਕਿ ਜਿਹੜੀ ਅੰਟਾਰੀਓ ਦੀਆਂ ਚਾਰ ਵੱਡੀਆਂ ਰਿਫਾਇਨਰੀਜ਼ ਹੈਗੀਆਂ ਨੇ ਜਿਹੜੀਆਂ ਲਗਭਗ ਸਾਰਨੀਆਂ ਦੇ ਆਸ ਪਾਸ ਜਿਹੜੀਆਂ ਨੇ ਹੈਗੀਆਂ, ਜਿਨ੍ਹਾਂ ਦੀ ਲਗਭਗ 4.5 ਲੱਖ ਕਪੈਸਿਟੀ ਜਿਹੜੀ ਆ ਇਸ ਵਕਤ ਕਰੂਡ ਆਇਲ ਨੂੰ ਰਿਫਾਈਨ ਕਰਨ ਦੀ ਹੈਗੀ ਆ, ਕੁਝ ਸਟਾਕ ਰੱਖਣਾ ਬਣਦਾ ਹੁੰਦਾ। ਫਿਲਹਾਲ ਜਿਹੜੀ ਸਪਲਾਈ ਸਾਨੂੰ ਮਿਲ ਰਹੀ ਆ ਥਰੂ ਆਉਂਦੀ ਜਿਹੜੀ ਵੈਸਟ ਆਪਣੇ ਕੰਟਰੀ ਤੋਂ ਹੀ ਹੈਗੀ ਆ, ਲੇਕਿਨ ਵਾਇਆ ਵਿਸਕਾਨਸਨ ਤੇ ਮਿਸ਼ੀਗਨ ਆਉਂਦੀ ਆ। ਤੇ ਬਹੁਤ ਸਾਰੀ ਮਿਸ਼ੀਗਨ ਦਾ ਜਿਹੜੇ ਗਵਰਨਰ ਹੈ ਉਹ ਏਦਾਂ ਦੀਆਂ ਧਮਕੀਆਂ ਸ਼ਮਕੀਆਂ ਦਿੰਦੇ ਰਹਿੰਦੇ ਹੈਗੇ ਕਿ ਸਾਡੇ ਇੱਥੇ ਲੀਕ ਹੋਣ ਦਾ ਤਾਂ ਖਤਰਾ ਹੈਗਾ ਆ, ਤਾਂ ਉਹਨਾਂ ਹਾਲਤਾਂ 'ਚ ਸਾਨੂੰ ਬੰਦ ਕਰਨੀ ਪੈਣੀ ਆ। ਸੋ ਇਹ ਡਿਪੈਂਡੈਂਸੀ ਜਿਹੜੀ ਸਾਡਾ ਹੀ ਕਰੂਡ ਆਇਲ ਹੈਗਾ ਤੇ ਸਾਡੀ ਕੰਟਰੀ 'ਚ ਆਉਣਾ ਹੈਗਾ ਤਾਂ ਸਿੱਧਾ ਹੁਣ 3300 ਕਿਲੋਮੀਟਰ ਲੰਬੀ ਲਾਈਨ ਜੇ ਬਣ ਜਾਊਗੀ ਤੇ ਉਹਦੇ ਵਿੱਚ ਆਊਗਾ ਜੀ। ਤੇ ਨਾਲ ਹੀ ਆਪਾਂ ਇਹ ਵੀ ਗੱਲ ਸਾਂਝੀ ਕਰ ਦਿੰਦੇ ਹਾਂ ਕਿ ਇਸ ਵਕਤ 2 ਦਿਨ ਜਿਹੜਾ ਸੰਮੇਲਨ ਜਿਹੜਾ ਆ ਨੈਟੋ ਦਾ ਟਰਕੀ ਦੇ ਵਿੱਚ ਚੱਲ ਰਿਹਾ ਹੈਗਾ ਆ। ਮੁੱਖ ਰੂਪ ਦੇ ਵਿੱਚ ਇਹਦੇ ਮੁੱਦੇ ਤਾਂ ਕਿ ਨੈਟੋ ਦੀ ਸਪੈਂਡਿੰਗ ਜਿਹੜੀ ਆ ਸਿਕਿਉਰਿਟੀ ਦੀ ਵਧਾਈ ਜਾਵੇ, ਯੂਕਰੇਨ ਦਾ ਮਸਲਾ ਫਿਰ ਤੁਸੀਂ ਰੋਜ਼ ਖਬਰਾਂ ਦਿੰਦੇ ਹੋ ਵੀ ਉਹਦੇ ਵਿੱਚ ਉਹਦੀ ਸੁਰੱਖਿਆ ਕਿਵੇਂ ਵਧਾਈ ਜਾਵੇ, ਉਲਝ ਕੇ ਰਹਿ ਗਿਆ ਹੈਗਾ ਜਾਂ ਰਹਿਣਾ ਹੈਗਾ। ਮੈਨੂੰ ਪਤਾ ਕਿ ਜਿਹੜੀ ਟਰੰਪ ਸਾਹਿਬ ਨੇ ਪੁਸ਼ ਅਪ ਕੀਤਾ ਹੈਗਾ ਲਗਾਤਾਰ ਜਿਹੜੀ ਆ ਸੁਰੱਖਿਆ ਸਪੈਂਡਿੰਗ ਨੂੰ ਲੈ ਕੇ ਕੰਟਰੀਆਂ ਦੇ ਉੱਪਰ ਸਕੰਡਾ ਕੱਸਿਆ, ਤੇ ਮੁੱਖ ਰੂਪ ਜਿਹੜੇ ਡਿਫਰੈਂਸ ਜਿਹੜੇ ਆ ਗਿਆ ਨੈਟੋ 'ਚ ਖਲਾਅ ਆਇਆ ਹੋਇਆ ਆ। ਇਹਦੇ ਵਿੱਚ ਇਹ 2 ਦਿਨ ਦੇਖਣ ਵਾਲੀ ਗੱਲ ਹੋਊਗੀ ਕੀ ਗੱਲਬਾਤ ਜਿਹੜੀ ਆ ਉਹ ਰਹਿੰਦੀ ਹੈਗੀ ਆ ਜੀ। ਰੋਜਰ ਨੇ ਕਿਲਮੇਰ ਸਪੋਰਟਸ ਦਾ ਮੇਪਲ ਲੀਫ ਦੇ 25% ਹਿੱਸਾ ਜਿਹੜਾ ਆ ਉਹ ਖਰੀਦ ਲਿਆ ਹੈਗਾ, 4.5 ਬਿਲੀਅਨ ਦਾ ਜਿਹੜਾ ਖਰੀਦ ਸਮਝੌਤਾ ਇਹ ਹੈਗਾ ਜੀ। ਭਾਵ ਹੈ ਕਿ ਫਲਾਅ ਵੱਡੀਆਂ ਕੰਪਨੀਆਂ ਦਾ ਲਗਾਤਾਰ ਜਿਹੜਾ ਵਧੀ ਜਾ ਰਿਹਾ ਜੀ। ਸੋ ਧੰਨਵਾਦ, ਜੇਕਰ ਆਪਣਾ ਸਮਾਂ ਹੁੰਦਾ ਤਾਂ ਮੈਂ ਹੋਰ ਵੀ
0: ਸਤਿ ਸ੍ਰੀ ਅਕਾਲ ਜੀ। ਗੁਰਮੁਖ ਸਿੰਘ ਬਾਰੀ ਸਾਹਿਬ ਕਾਫੀ ਸਾਰੀ ਖਬਰਾਂ ਲੱਗੀਆਂ ਤੁਹਾਡੇ ਵਾਸਤੇ। ਮਨਜੀਤ ਚੀਮਾ ਜੀ 18 ਸਾਲ ਦਾ ਐਕਸਪੀਰੀਅੰਸ ਰੀਅਲ ਸਟੇਟ ਦੇ ਵਿੱਚ, ਹੀ ਇਜ਼ ਕਮਿਟਡ ਹੈਲਪਿੰਗ ਬਾਇਰਸ ਐਂਡ ਸੈਲਰਸ, ਘਰ ਖਰੀਦਣਾ ਹੋਵੇ ਵੇਚਣਾ ਹੋਵੇ ਕਮਰਸ਼ੀਅਲ ਪ੍ਰੋਪਰਟੀ ਰੈਜ਼ੀਡੈਂਸ਼ੀਅਲ ਪ੍ਰੋਪਰਟੀ, ਮਨਜੀਤ ਚੀਮਾ ਨਾਲ ਗੱਲਬਾਤ ਕਰ ਰਹੇ ਹੋ। ਸ਼ੀ ਵਿਲ ਹੈਲਪ ਯੂ ਆਊਟ। 416-357-9965 ਨੰਬਰ ਹੈ। ਸਟਾਰਗੇਟ ਅਲਜੈਸੀ ਦੀ ਸਰਵੀ ਸਹੋਤਾ, ਦਵਿੰਦਰ ਸਹੋਤਾ ਤੇ ਹੈਪੀ ਤੇ ਗਲਾਰ ਸਹੋਤਾ ਨੇ ਪੂਰਨ ਸਪੋਂਸਰ ਕੀਤਾ। ਸੀਰਲ ਇਮੀਗ੍ਰੇਸ਼ਨ ਗੁਰੂ ਵੀ ਖਹਿਰਾ ਸਾਹਿਬ ਨੰਬਰ 905-607-4444। ਐਕਸਪ੍ਰੈਸ ਐਂਟਰੀ ਫੈਮਿਲੀ ਸਪੋਂਸਰਸ਼ਿਪ ਵਿਜ਼ਟਰ ਵੀਜ਼ਾ ਲੈਣਾ ਹੋਵੇ ਸੀਰਲ ਇਮੀਗ੍ਰੇਸ਼ਨ ਤੇ ਗੱਲਬਾਤ ਤੁਸੀਂ ਕਰ ਲੈਣੀ ਹੈਗੀ ਆ। ਉੱਧਰ ਫੀਫਾ ਦੇ ਵਿੱਚ ਡੋਨਲਡ ਟਰੰਪ ਨੇ ਕਾਲ ਕਰਕੇ ਕਾਫੀ ਹਲਚਲ ਮਚਾਈ ਹੋਈ ਹੈ। ਕਹਿੰਦੇ ਵੀ ਲੋਕੀ ਕਹਿੰਦੇ ਵੀ ਤੁਸੀਂ ਕੌਣ ਹੁੰਦੇ ਆ, ਪੋਲੀਟੀਕਲ ਲੀਡਰ ਸਪੋਰਟਸ ਵਿੱਚ ਇਨਵੋਲਵ ਹੋ ਕੇ ਵੀ ਰੈਡ ਕਾਰਡ ਦਿੱਤਾ ਕੱਲੇ ਗਿਆ ਵੀ ਉਹਨੂੰ ਮਾਫ਼ ਕਰ ਦੇਵੋ ਆਹ ਕਰ ਦੇ, ਤੁਸੀਂ ਕੌਣ ਹੁੰਦੇ ਆ? ਸਪੋਰਟਸ ਇੱਕ ਬੋਡੀ ਹੁੰਦੀ ਹੈ ਜਿਹੜੀ ਉਹ ਟੇਕ ਕੇਅਰ ਕਰਦੀ ਆ, ਪਰ ਕਾਫੀ ਹਲਚਲ ਮੱਚੀ ਪਈ ਹੈਗੀ ਆ ਫੀਫਾ ਦੇ ਵਿੱਚ ਵੀ ਜਿੱਦਾਂ ਡੋਨਲਡ ਟਰੰਪ ਨੇ ਕਾਲ ਕਰਕੇ ਰੈਡ ਕਾਰਡ ਜਿਹੜਾ ਸਿਖਾਇਆ ਉਹਨੂੰ ਮੁੰਡੇ ਨੂੰ ਖੇਲਣ ਵਾਸਤੇ ਕਿਹਾ ਸੀ। ਐਲਏ ਟਰੱਕ ਤੇ ਰਾਜਾ ਬਾਈ ਜੀ, ਟਰੱਕਾਂ ਦਾ ਕਾਰਾਂ ਦਾ ਓਇਲ ਚੇਂਜ ਕਰਾਉਣਾ ਹੋਵੇ, ਟਾਇਰ ਚੇਂਜ ਕਰਾਉਣੇ ਹੋਣ, ਕਾਰ ਵਾਸ਼, ਟਰੱਕ ਵਾਸ਼ ਕਰਵਾਉਣਾ ਹੋਵੇ, 24 ਘੰਟੇ 7 ਦਿਨ ਖੁੱਲ੍ਹੇ ਰਹਿੰਦੇ ਮਿਸਾਗਰ ਦੇ ਵਿੱਚ ਐਲਏ ਰਾਜਾ ਬਾਈ ਜੀ। ਇੰਡੀਅਨ ਪੰਜਾਬੀ ਬਾਜ਼ਾਰ 115 ਫਾਦਰ ਟੋਮਰ ਰੋਡ ਤੇ ਹਨ। ਬ੍ਰੈਂਪਟਨ ਵਿੱਚ ਫਰੈਸ਼ ਫਰੂਟਸ ਤੇ ਵੈਜੀਟੇਬਲ ਡਾਈਨ ਇਨ ਟੇਕ ਟੇਕ ਆਊਟ ਰੈਸਟੋਰੈਂਟ ਵੀ ਹੈਗਾ ਆ, ਤੇ ਮੀਟ ਸ਼ੋਪ ਵੀ ਸੈਪਰੇਟ ਰੱਖੀ ਹੋਈ ਹੈਗੀ ਆ। ਬਿਰਿਆਨੀ ਖਾ ਕੇ ਦੇਖੋ, ਬੜੀ ਪਸੰਦ ਆਵੇਗੀ। ਛੋਟੀ ਜਿਹੀ ਪ੍ਰਾਈਸ ਵਿੱਚ ਪੂਰਾ ਡੋਂਗਾ ਭਰ ਦਿੰਦੇ ਹਨ। 905-700-9956-58 ਹੈਗਾ ਨੰਬਰ। 9057-8958-658 'ਤੇ ਗੱਲਬਾਤ ਕਰ ਲਿਓ। ਅਤੇ ਥਰੂ ਵਿੱਚ ਸਪੈਸ਼ਲਾਈਜ਼ ਟ੍ਰੇਲਰ ਤੁਹਾਡੇ ਵਾਸਤੇ ਲੈ ਕੇ ਆਉਂਦੇ ਹਨ। 40 ਸਾਲ ਦਾ ਐਕਸਪੀਰੀਅੰਸ, ਫਲੈਟ ਬੈੱਡ ਚਾਹੀਦਾ ਅਤੇ ਨਾਲ ਦੀ ਨਾਲ ਡਰੋਪ ਡੈੱਕ ਚਾਹੀਦੇ, ਕੋਇਲ ਵੈਲ ਟ੍ਰੇਲਰ ਚਾਹੀਦਾ ਤਾਂ ਫਲੈਟ ਬੈੱਡ ਬ੍ਰੈਂਡ ਨਿਊ ਇੰਜੀਨੀਅਰ ਟ੍ਰੇਲਰ ਜਿਹੜੇ ਹੋਲਸੇਲ ਵਿੱਚ ਵੇਚਦੇ ਹਨ, ਤੁਸੀਂ ਗੱਲਬਾਤ ਕਰ ਲਿਓ। 1170 ਫੀਸ ਡਰਾਈਵ ਤੇ ਗੁਰਵਿੰਦਰ ਤਨੇਸਰ ਭਾਜੀ ਦੇ ਨਾਲ, ਤੇ ਹਿੰਦਾ ਭਾਜੀ ਕਹਿੰਦੇ ਹਿੰਦਾ ਬਾਈ ਜੀ 905-219-0080। ਅਸੀਂ ਤੁਹਾਡੇ ਕਾਫੀ ਸਾਰੇ ਫੋਨ ਕਾਲ ਰਹੇ, ਬਹੁਤ ਬਹੁਤ ਧੰਨਵਾਦ ਤੁਹਾਡਾ। ਰੱਬ ਤੁਹਾਨੂੰ ਰਾਜੀ ਖੁਸ਼ੀ ਰੱਖੇ, ਚੜ੍ਹਦੀ ਕਲਾ ਵਿੱਚ ਰੱਖੇ। ਇਹ ਵਿਚਾਰ ਕਰਨੇ ਬੜੇ ਜ਼ਰੂਰੀ ਹੁੰਦੇ ਹਨ। ਸੋ ਮੂਵੀ ਆ ਗਈ ਆ, ਦੇਖ ਲਿਓ, ਸਾਡੇ ਵਾਰ ਵਾਰ ਲੱਗ ਜਾਣੀ ਚਾਹੀਦੀ ਹੈ। ਡਾਊਨਲੋਡ ਲਿੰਕ ਸਾਰੇ ਪਾਸੇ ਮਿਲ ਰਹੇ ਹਨ, ਪਰ ਦੇਖ ਕੇ ਨਾ ਉਹ ਸੋਚਿਓ ਜ਼ਰੂਰ ਅਸੀਂ ਕਿਸ ਪਾਰਟੀ ਦੀ ਸਪੋਰਟ ਕਰਦੇ, ਕਿਹੜਾ ਲੋਕਾਂ ਦੀ ਕਰਦੇ ਆ। ਸਵਾਲ ਪੁੱਛਿਆ ਕਰੋ ਤੁਸੀਂ ਕੀ ਕਰੋਗੇ, ਕਿ ਆਹੀ ਕਰਦੇ ਰਹੋਗੇ। ਦਵਿੰਦਰ ਸਿੰਘ ਪਵਾਰ ਅਕਾਲ ਮੋਰਗੇਜ ਨਾਲ ਕੰਮ ਕਰਦੇ ਆ, ਪਰਸਨਲ ਮੋਰਗੇਜ ਸੋਲੂਸ਼ਨ ਤੁਹਾਡੇ ਵਾਸਤੇ ਲੈ ਕੇ ਆਉਂਦੇ ਆ। 6479888731-647-987-3131। ਮੈਂ ਬਜ਼ੁਰਗਾਂ ਨੂੰ ਕਹਿੰਦਾ ਹੁੰਦਾ ਸੀਗਾ ਨਾ, ਇੱਕ ਪਾਰਟੀ ਦੇ ਨਾਲ ਨਾ ਰਹੋ। ਇੱਕ ਪਿੰਡ ਵਿੱਚ 10-10 ਗੁਰੂ ਘਰੇ ਲੋੜ ਨਹੀਂ ਹੈਗੀ, ਐਜੂਕੇਸ਼ਨ ਦੀ, ਇੱਕ ਸਕੂਲ ਦੀ ਅਤੇ ਸਪੋਰਟ ਸੈਂਟਰ ਦੀ ਵੀ ਲੋੜ ਹੈਗੀ ਆ। ਜਿੱਥੇ ਇੰਨਾ ਕੁਛ ਹੋਰ ਕਰ ਦਿੰਦੇ ਹੈ ਨਾ, ਉੱਥੇ ਇੱਕ ਸੋਕਰ ਫੁੱਟਬਾਲ ਫੀਲਡ ਵੀ ਬਣਾ ਲਿਓ, ਜਿਹੜੇ ਬੱਚੇ ਖੇਡਣ, ਬੱਚੇ ਸਕੂਲ ਜਾ ਸਕਣ, ਆਪਾਂ ਆਸੇ ਪਾਸੇ ਪੈਸੇ ਦੇ ਦੇਣ, ਨਾ ਆਪਾਂ ਗ੍ਰਾਂਥੀਆਂ ਦੇ ਕੇ ਰਾਜੀ ਹਾਂ ਅਤੇ ਨਾ ਆਪਾਂ ਦੇ ਕੇ ਰਾਜੀ ਹਾਂ ਟੀਚਰਾਂ ਨੂੰ, ਬਾਬਿਆਂ ਨੂੰ ਜਿੰਨੇ ਮਰਜ਼ੀ ਲੱਦ ਦਿੰਦੇ ਆਪਾਂ, ਹੈ ਨਾ, ਉਹ ਕੰਮ ਤਾਂ ਇੱਦਾਂ ਚੱਲੀ ਜਾਣਾ। ਮਾਂ ਪਿਓ ਦੀ ਸੇਵਾ ਰੱਬ ਦੀ ਸੇਵਾ ਹੁੰਦੀ ਆ, ਕਰਿਆ ਕਰੋ ਜ਼ਰੂਰ। ਪਰਿਵਾਰ ਨੂੰ ਤੁਸੀਂ ਆਪ ਖੁਦ ਸਾਂਭਣਾ, ਸਾਂਭਿਓ ਜ਼ਰੂਰ। ਰੱਬ ਤੋਂ ਰਾਜਖੁਸ਼ੀ ਰੱਖੇ। ਚੜ੍ਹਦੀ ਕਲਾ ਵਿੱਚ ਰੱਖੀ ਸੀਗਾ ਸਾਡਾ ਅੱਜ ਦਾ ਪ੍ਰੋਗਰਾਮ। ਮੇਰੇ ਬਾਅਦ ਵਿੱਚ ਕਦੇ ਵੀ ਗੱਲਬਾਤ ਕਰਨੀ ਹੋ 416-451-22 ਕਰ ਲਿਓ। ਮੇਰੇ ਵੱਲੋਂ ਸਾਰੀ ਸਾਰੀ ਟੀਮ ਵੱਲੋਂ ਆਪ ਸਤਿ ਸ਼੍ਰੀ ਅਕਾਲ, ਹੈਵ ਅ ਗੁੱਡ ਡੇ, ਗੁੱਡ ਬਾਏ।

0: कमाल का कैच था यार, यकीन ही नहीं आ रहा।
1: तुम्हें इस पर यकीन नहीं आ रहा तो ये सुनो, सेव ऑन एनर्जी वाले मुफ्त इलेक्ट्रिक हीट पंप दे रहे हैं अगर तुम्हारे घर में इलेक्ट्रिक या ऑयल हीटिंग है।
0: इस बात पर मुझे पूरा यकीन है, वो तो इंस्टॉलेशन का 100% खर्चा भी खुद उठाते हैं। अगर तुम्हारे घर में ऑयल हीटिंग है तो वो ऑयल टैंक भी बिल्कुल मुफ्त बाहर निकाल कर देंगे और हीट पंप से तुम्हारे हीटिंग बिल्स 50% तक कम हो सकते हैं।
1: तुम्हें ये सब कैसे पता?
0: क्योंकि मैंने भी पिछले साल ये लगवाया है।
1: अच्छा, वो क्या वेबसाइट थी?
0: saveonenergy.ca/EAP
2: This is AM 530 CHLO AM serving Brampton, Mississauga, Toronto, the GTA and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
3: ਪੰਜਾਬੀ ਸੱਭਿਆਚਾਰ ਨੂੰ,
4: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
3: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
4: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
3: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
4: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
3: ਪ੍ਰੋਗਰਾਮ ਪੰਜਾਬੀ ਲਹਿਰਾਂ
4: ਹਫਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
5: ਸੱਚ ਕਿਹੋ ਜਿਹਾ ਹੁੰਦਾ?
6: ਚੁੱਲ੍ਹੇ ਤੇ ਪੱਕਦੀ ਰੋਟੀ ਸੱਚ ਹੈ,
7: ਮਿੱਟੀ ਚੁਗਦੀ ਫਸਲ ਸੱਚ ਹੈ,
6: ਗੁਰੂ ਦੀ ਬਾਣੀ ਸੱਚ ਹੈ, ਸਤਿਗੁਰ ਪਿਆਰੇ ਸੱਚੇ ਦੀ ਬਾਹ ਫੜਦੇ ਹੁੰਦੇ ਨੇ।

0: ਸੁਣਨ ਵਾਲੇ ਸਾਰੇ ਸਰੋਤਿਆਂ ਨੂੰ, ਭੈਣਾਂ ਨੂੰ, ਭਰਾਵਾਂ ਨੂੰ, ਸਾਡੇ ਬਜ਼ੁਰਗਾਂ ਨੂੰ, ਸ਼ਹਿਨਸ਼ਾਹਾਂ ਨੂੰ, ਫੁੱਲਾਂ ਵਰਗੇ ਚਿਹਰਿਆਂ ਅਤੇ ਰੱਬ ਵਰਗੀਆਂ ਮਾਵਾਂ ਨੂੰ ਬਹੁਤ ਬਹੁਤ ਪਿਆਰ, ਸਤਿਕਾਰ, ਅਦਾਬ, ਸਤਿ ਸ਼੍ਰੀ ਅਕਾਲ ਅਤੇ ਨਮਸਕਾਰ। ਪੰਜਾਬੀ ਲਹਿਰਾਂ ਦੇ ਨਾਲ ਜੁੜੇ ਹੋਏ ਸਾਰੇ ਸਰੋਤਿਆਂ ਨੂੰ ਬਹੁਤ ਬਹੁਤ ਪਿਆਰ, ਸਤਿ ਸ਼੍ਰੀ ਅਕਾਲ, ਨਮਸਕਾਰ। ਔਰ ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ, ਮੇਰੇ ਨਾਲ ਪੰਜਾਬ ਦੀ ਧਰਤੀ ਤੋਂ ਰਮੇਸ਼ ਹੁਸ਼ਿਆਰਪੁਰ ਜੀ ਜੁੜ ਚੁੱਕੇ ਨੇ ਰੋਜ਼ ਦੀ ਤਰ੍ਹਾਂ ਖਬਰਾਂ ਦੇ ਨਾਲ। ਸਾਂਝ ਪੰਜਾਬ ਦੀ ਧਰਤੀ ਤੋਂ, ਪੰਜਾਬ ਦੀਆਂ ਤਰਕਾਲਾਂ ਅਤੇ ਕੈਨੇਡਾ ਦੀ ਸੋਹਣੀ ਸੱਜਰੀ ਸਵੇਰ। ਸਤਿ ਸ਼੍ਰੀ ਅਕਾਲ ਅਤੇ ਜੀ ਆਇਆਂ ਨੂੰ ਕਹਿੰਦੇ ਰਮੇਸ਼ ਜੀ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਜੀ?
1: ਪ੍ਰਭ ਸੰਧੂ ਜੀ, ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ। ਪੰਜਾਬੀ ਲਹਿਰਾਂ ਨਾਲ ਜੁੜੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ।
0: ਸੋ ਬਿਲਕੁਲ ਜੀ, ਜੁੜੇ ਹੋਏ ਪੰਜਾਬੀ ਲਹਿਰਾਂ ਦੇ ਨਾਲ। ਔਰ ਸਟੂਡੀਓ ਦਾ ਨੰਬਰ ਤੁਹਾਨੂੰ ਦੇ ਦਈਏ, 905-673-3337, 905-673-3337, ਪੰਜਾਬੀ ਲਹਿਰਾਂ।
2: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ, ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557। ਘਰ ਦੀ ਵੈਲਿਊ ਜੇ ਤੁਸੀਂ ਵਧਾਉਣੀ ਹੈ, ਜਾਂ ਐਕਸਟਰਾ ਇਨਕਮ ਲਈ ਲੀਗਲ ਬੇਸਮੈਂਟ ਤਿਆਰ ਕਰਵਾਉਣੀ ਹੋਵੇ, ਜਾਂ ਆਪਣੇ ਘਰ ਨੂੰ ਨਵੀਂ ਅਤੇ ਖੂਬਸੂਰਤ ਲੁੱਕ ਦੇਣੀ ਹੈ, ਤਾਂ ਸੰਪਰਕ ਕਰੋ ਨਾਨਕ ਰੈਨੋਵੇਸ਼ਨ ਦੇ ਨਾਲ। ਲੀਗਲ ਬੇਸਮੈਂਟ, ਬੇਸਮੈਂਟ ਫਿਨਿਸ਼ਿੰਗ, ਕੰਕਰੀਟ ਡਰਾਈਵਵੇ, ਪੈਟੀਓ ਜਾਂ ਕੋਈ ਵੀ ਰੈਨੋਵੇਸ਼ਨ ਦਾ ਕੰਮ, ਨਾਨਕ ਰੈਨੋਵੇਸ਼ਨ। ਐਕਸਪੀਰੀਅੰਸ ਟੀਮ ਸਮੇਂ ਸਿਰ ਕੰਮ ਕਰਦੇ ਨੇ, ਬਹੁਤ ਹੀ ਰੀਜ਼ਨੇਬਲ ਰੇਟ। ਫ੍ਰੀ ਐਸਟੀਮੇਟ ਲਈ ਕੰਟੈਕਟ ਕਰੋ ਨਾਨਕ ਰੈਨੋਵੇਸ਼ਨ 416-902-9293, 416-902-9293। ਨਾਨਕ ਰੈਨੋਵੇਸ਼ਨ ਤੁਹਾਡੇ ਰੈਨੋਵੇਸ਼ਨ ਦੇ ਸੁਪਨਿਆਂ ਨੂੰ ਪੂਰਾ ਕਰਨਗੇ।
0: ਬਿਲਕੁਲ ਜੀ, ਸਵਾਗਤ ਇੱਕ ਵਾਰ ਫਿਰ ਪੰਜਾਬੀ ਲਹਿਰਾਂ ਦੇ। ਸਟੂਡੀਓ ਦੇ ਘੜੀ ਦੇ ਮੁਤਾਬਿਕ 7:04 ਹੋ ਚੁੱਕੇ ਆ, ਥੋੜ੍ਹਾ ਸਾਡਾ ਸਾਥ ਹੋਣ ਤੋਂ ਲੈ ਕੇ 8 ਵਜੇ ਤੱਕ ਬਣਿਆ ਰਹਿਣਾ। ਸੋ ਚਲਦੇ ਹਾਂ ਜੀ ਖਬਰਾਂ ਦੇ ਵੱਲ, ਖਬਰ ਨਾਲ ਸਾਂਝ ਪਾਉਂਦੇ ਹਾਂ। ਪੰਜਾਬ ਦੀ ਧਰਤੀ ਤੋਂ ਮੇਰੇ ਨਾਲ ਨਿਰਪੱਖ ਨਿਡਰ ਆਵਾਜ਼ ਰਮੇਸ਼ ਹੁਸ਼ਿਆਰਪੁਰ ਜੀ ਜੁੜੇ ਹੋਏ ਨੇ। ਰਮੇਸ਼ ਜੀ, ਪਿਛਲੇ ਕੁਛ ਦਿਨਾਂ ਤੋਂ ਚਰਚਾ 'ਚ ਬਣੀ ਹੋਈ ਫਿਲਮ ਸਤਲੁਜ 'ਤੇ ਰੋਕ ਲੱਗੀ, ਰੋਕ ਤਾਂ ਖੈਰ 3 ਸਾਲ ਪਹਿਲਾਂ ਤੋਂ ਲੱਗੀ ਹੋਈ ਆ। ਸੋ ਹੁਣ ਇੱਕ OTT ਪਲੇਟਫਾਰਮ 'ਤੇ ਆਉਣ ਤੋਂ ਬਾਅਦ ਰੋਕ ਲੱਗਣ ਤੋਂ ਲਾਗ, ਜਿੰਨਾ ਆਈ ਥਿੰਕ ਰੋਕਣ ਦੀ ਕੋਸ਼ਿਸ਼ ਕੀਤੀ ਗਈ, ਇਹ ਫਿਲਮ ਉਨੀ ਉੱਭਰ ਕੇ ਬਾਹਰ ਆਈ ਆ, ਅਤੇ ਹੁਣ ਕਹਿੰਦੇ ਇਸ ਦੀ ਜਿਹੜੀ ਗੂੰਜ ਉਹ ਦਿੱਲੀ ਤੱਕ ਪਹੁੰਚ ਗਈ ਹੈ ਜੀ।
1: ਪ੍ਰਭ ਸੰਧੂ ਜੀ, ਗੱਲ ਇਹ ਆ, ਜਿਸ ਫਿਲਮ ਦਾ ਤੁਸੀਂ ਜ਼ਿਕਰ ਕਰਦੇ ਹੋ, ਜਿਸ ਦਾ ਨਾਮ ਸਤਲੁਜ ਹੈ, ਉਹ ਸਤਲੁਜ, ਜਿਸ ਸਤਲੁਜ ਦੇ ਵਿੱਚ ਪੰਜਾਬ ਦੇ ਕਾਲੇ ਦੌਰ ਦੇ ਵਿੱਚ ਹਜ਼ਾਰਾਂ ਪੰਜਾਬ ਦੇ ਨੌਜਵਾਨ ਗੋਲੀਆਂ ਮਾਰ ਕੇ ਰੋੜ ਦਿੱਤੇ ਗਏ, ਕੁਛ ਤੇ ਅੱਧ ਮੋਏ ਤੇ ਕੁਛ ਜੀਵਤ ਹੀ ਰੋੜ ਦਿੱਤੇ ਗਏ, ਕਤਲ ਕੀਤੇ ਗਏ, ਮੌਕੇ ਦੇ ਪ੍ਰਬੰਧ ਮੌਕੇ ਦੀਆਂ ਸਰਕਾਰਾਂ ਵੱਲੋਂ, ਤੇ ਜਸਵੰਸੂ ਖਾਲੜਾ ਉਹ ਆਵਾਜ਼ ਜਿਹਨੂੰ ਮਨੁੱਖੀ ਅਧਿਕਾਰਾਂ ਦੀ ਅਸੀਂ ਬੁਲੰਦ ਆਵਾਜ਼ ਕਹਿ ਸਕਦੇ ਹਾਂ, ਉਹ ਸੱਚਾ ਸਿਪਾਹੀ ਜਿਸਨੇ ਬਿਨਾਂ ਮੌਤ ਦੀ ਪਰਵਾਹ ਕੀਤੇ, ਬਿਨਾਂ ਮੌਤ ਤੋਂ ਡਰੇ, ਬਿਨਾਂ ਕਿਸੇ ਵੀ ਡਰ ਤੇ ਆਪਣੀ ਗੱਲ ਤੇ ਦ੍ਰਿੜ ਰਿਹਾ, ਉਹਨਾਂ ਲਾਸ਼ਾਂ ਦੀ ਭਾਲ ਕਰਦਾ ਰਿਹਾ, ਗਵਾਚੇ ਪੰਜਾਬ ਦੇ ਹਜ਼ਾਰਾਂ ਨੌਜਵਾਨਾਂ ਦੀ ਭਾਲ ਕਰਦਾ ਕਰਦਾ ਆਪ ਲਾਸ਼ ਬਣ ਗਿਆ, ਉਹਤੇ ਆਧਾਰ ਤੇ ਫਿਲਮ ਹੈ। ਤੇ ਜਿਹੜਾ ਤੁਸੀਂ ਰੌਲਾ ਕਿਹਾ, ਮੈਂ ਸਮਝਦਾ ਕਿ ਜਿੰਨਾ ਕੁ ਰੌਲਾ ਪਿਆ ਇਹ ਘੱਟ ਹੈ, ਕਿਉਂਕਿ ਰੌਲਾ ਇਸ ਗੱਲ ਦਾ ਨਹੀਂ ਕਿ ਫਿਲਮ ਦਾ ਕਲਾਕਾਰ ਕੌਣ ਹੈ, ਉਹ ਕਿੰਨਾ ਕੁ ਸੋਹਣਾ ਆ, ਕਿੰਨਾ ਕੁ ਮਨਮੋਹਣਾ ਆ, ਉਹਦਾ ਨਾਮ ਕੀ ਹੈ, ਉਹਦਾ ਕੱਦ ਕਾਠ ਕਿੰਨਾ ਆ। ਮੈਂ ਸਮਝਦਾ ਇਹ ਕੋਈ ਬਹੁਤ ਵੱਡਾ ਇਸ਼ੂ ਨਹੀਂ ਹੈ, ਮਸਲਾ ਹੈ ਕਿ ਫਿਲਮ ਹੈ ਕੀ, ਫਿਲਮ ਦੇ ਵਿੱਚ ਕਿਹੜੇ ਜ਼ਖਮ ਹੈ ਜਿਹੜੇ ਪੰਜਾਬੀਆਂ ਨੇ ਆਪਣੇ, ਜਾਂ ਇੰਜ ਕਹੀਏ ਕਿ ਕਿਸੇ ਡਾਇਰੈਕਟਰ ਨੇ, ਕਿਸੇ ਪ੍ਰੋਡਿਊਸਰ ਨੇ, ਕਿਸੇ ਕਲਾਕਾਰ ਨੇ ਇੱਕ ਫਿਲਮ ਦੀ ਸਟੋਰੀ ਰਾਹੀਂ ਉਹ ਪੰਜਾਬ ਦੇ ਜ਼ਖਮ, ਉਹ ਜ਼ਖਮ ਜਿਹੜੇ ਅਜੇ ਵੀ ਅੱਲੇ ਹੈ, ਉਹ ਲੋਕਾਂ ਨੂੰ ਜਗ ਜਾਹਰ ਕਰਨੇ ਚਾਹੇ, ਤੇ ਉਹਦੇ ਉੱਪਰ ਮੁੜ ਤੋਂ ਪਾਬੰਦੀ ਲਾ ਦਿੱਤੀ ਗਈ। ਮੈਂ ਸਮਝਦਾ ਕਿ ਤੇ ਜਿੰਨਾ ਕੁ ਰੌਲਾ ਪਵੇ ਘੱਟ ਹੈ, ਰੌਲਾ ਪੈਣਾ ਚਾਹੀਦਾ, ਕਿਉਂਕਿ ਇਹ ਥੋੜੋ ਗੱਲ ਹੈ ਕਿ ਸਾਡੇ ਲਈ MSP ਵੱਡਾ ਮੁੱਦਾ ਬਣ ਗਿਆ। ਮੈਂ ਨਹੀਂ ਕਹਿੰਦਾ ਕਿ MSP ਛੋਟਾ ਮੁੱਦਾ, ਬੜਾ ਵੱਡਾ ਮੁੱਦਾ, MSP ਮਿਲਣੀ ਚਾਹੀਦੀ, ਮੈਂ ਹੱਕ 'ਚ ਹੈ, ਪਰੰਤੂ MSP ਵਰਗੇ ਮੁੱਦਿਆਂ ਦੇ ਨਾਲ ਨਾਲ, ਮਹਿੰਗਾਈ ਭੱਤੇ ਦੇ, DA ਦੇ ਮੁੱਦਿਆਂ ਦੇ ਨਾਲ ਨਾਲ, ਮੈਂ ਇਹ ਵੀ ਕਹਿੰਦਾ ਕਿ ਮੈਨੂੰ ਕਰਜ਼ਾ ਮਾਫ਼ੀ ਦੇ ਕੋਈ ਇਤਰਾਜ਼ ਨਹੀਂ ਜੇ ਸਰਕਾਰ ਕਰਦੀ ਹੈ, ਪਰੰਤੂ ਉਹਨਾਂ ਮੁੱਦਿਆਂ ਦੇ ਨਾਲ ਨਾਲ, BBMP ਦੇ ਮੁੱਦਿਆਂ ਦੇ ਨਾਲ ਨਾਲ, ਇਹ ਮੁੱਦੇ ਦੀ ਗੂੰਜ ਵੀ ਪੰਜਾਬ 'ਚ ਪੈਣੀ ਲਾਜ਼ਮੀ ਹੈ, ਪੈਣੀ ਚਾਹੀਦੀ। ਜੇ ਪੰਜਾਬ ਵਿੱਚ ਨਹੀਂ ਪਈ ਤੇ ਪ੍ਰਭ ਸੰਧੂ ਜੀ ਗੂੰਜ ਪੈਣੀ ਕਿੱਥੇ ਹੈ? ਤੇ ਜੇ ਇਸ ਮੁੱਦੇ ਤੇ ਪੰਜਾਬ ਦੇ ਉਸ ਕਾਲੇ ਦੌਰ ਤੇ ਅਸੀਂ ਜਸਵੰਤਸੂ ਖਾਲੜਾ ਦੇ ਹੱਕ 'ਚ ਨਹੀਂ ਖੜਨਾ, ਤੇ ਫਿਰ ਭਾਈ ਅਸੀਂ ਹੱਕ 'ਚ ਕਿਹਦੇ ਖੜਨਾ? ਜੇ ਇਹ ਆਵਾਜ਼ ਦੀ ਗੂੰਜ ਦਿੱਲੀ ਤੱਕ ਨਹੀਂ ਪਈ ਤੇ ਫਿਰ ਹੋਰ ਪੈਣੀ ਕਿਹੜੀ ਆਵਾਜ਼ ਦੀ ਗੂੰਜ ਹੈ, ਜਿਹੜਾ ਸਿੱਧਾ ਜਿਹਾ ਤੇ ਸਾਰਿਆਂ ਦਾ ਮੁੱਦਾ ਹੈ? ਕਿਉਂਕਿ ਜਸਵੰਤ ਸਿੰਘ ਖਾਲੜਾ ਮਾਫ ਕਰਨਾ ਕਿਸੇ ਸਿਆਸੀ ਪਾਰਟੀ ਦਾ ਕੋਈ ਵਿਅਕਤੀ ਨਹੀਂ ਸੀ, ਕੋਈ ਲੀਡਰ ਨਹੀਂ ਸੀ, ਮਨੁੱਖੀ ਅਧਿਕਾਰਾਂ ਦਾ ਇੱਕ ਸੇਵਕ ਸੀ, ਇੱਕ ਕਾਰਕੁਨ ਸੀ ਜਿਸਨੇ ਤੱਕ ਕੇ ਮੌਤ ਨੂੰ ਜੱਫੀ ਪਾਈ ਸੀ 14 ਤੇ, ਉਹ ਵੀ ਉਸ ਵੇਲੇ ਸੁਰੱਖਿਆ ਛੱਤਰੀ ਲੈ ਕੇ ਬੜੀ VIP ਜ਼ਿੰਦਗੀ ਜੀ ਸਕਦਾ ਸੀ, ਵੱਡੀਆਂ ਵੱਡੀਆਂ ਪਾਰਟੀਆਂ ਵਿੱਚ ਜਾ ਕੇ ਵੱਡੇ ਵੱਡੇ ਅਹੁਦੇ ਮਾਣ ਸਕਦਾ ਸੀ, ਕੱਲਾ ਉਹ ਨਹੀਂ ਉਹਦਾ ਪਰਿਵਾਰ ਵੀ। ਤੇ ਉਹਦੀ ਜੀਵਨ ਦੇ ਆਧਾਰ ਤੇ ਫਿਲਮ ਹੈ ਜਿਹੜੀ ਤੁਸੀਂ ਗੂੰਜ ਦਾ ਹੁਣ ਜ਼ਿਕਰ ਕੀਤਾ ਹੈ। ਦੇਖੋ ਇਹ ਗੂੰਜ ਜਦੋਂ ਹੁਣ ਪੰਜਾਬ ਦੇ ਵਿੱਚ ਇਹ ਫਿਲਮ 2 ਦਿਨ ਚੱਲੀ, 1.5-2 ਦਿਨ, ਪੂਰੇ 2 ਦਿਨ ਵੀ ਨਹੀਂ, ਫਿਰ ਅਚਾਨਕ ਰੋਕ ਲੱਗ ਜਾਂਦੀ ਹੈ। ਰੋਕ ਲਾਈ ਹੈ ਕੇਂਦਰ ਦੀ ਸਰਕਾਰ ਨੇ, ਭਾਰਤੀ ਸਰਕਾਰ ਨੇ। ਤਰਕ ਉਹਨਾਂ ਦਾ ਬੜਾ ਸਿੱਧਾ ਹੈ ਕਿ ਜੀ ਭਾਰਤੀ ਪ੍ਰਭੂ ਸੱਤਾ, ਏਕਤਾ, ਅਖੰਡਤਾ, ਦੇਸ਼ ਦੀ ਪ੍ਰਭੂ ਸੱਤਾ ਦੇ ਲਈ ਜਦੋਂ ਕੋਈ ਚੀਜ਼ ਲੱਗੇ ਕਿ ਭਾਈ ਘਾਤਕ ਹੈ, ਖਤਰੇ ਦੀ ਘੰਟੀ ਹੈ, ਤੇ ਕਾਨੂੰਨ ਇਹ ਕਹਿੰਦਾ ਕਿ ਸਰਕਾਰ ਜਿਹੜੀ ਉਹ ਫੈਸਲਾ ਲੈ ਸਕਦੀ, ਇਸ ਕਰਕੇ ਉਹ ਫੈਸਲਾ ਲੈ ਲਿਆ, ਅਸੀਂ ਰੋਕ ਲਾ ਦਿੱਤੀ, ਕੇਂਦਰ ਸਰਕਾਰ ਦਾ ਤਰਕ ਹੈ। ਹੁਣ ਜਦੋਂ ਪੰਜਾਬ ਦੇ ਵਿੱਚ ਰੌਲਾ ਪੈ ਗਿਆ, ਜਦੋਂ ਪੰਜਾਬ ਦੇ ਵਿੱਚ ਭਾਜਪਾ ਰੋਜ਼ ਲਗਾਤਾਰ ਕਿਤੇ ਨਾ ਕਿਤੇ ਸਰਗਰਮ ਹੈ ਕਿ ਅਸੀਂ ਤੇ ਭਾਈ ਇਸ ਵਾਰ ਚੋਣਾਂ ਜਿੱਤਣੀਆਂ ਹੈ, ਫਿਰ ਭਾਜਪਾ ਦੇ ਪ੍ਰਧਾਨ ਦਾ ਮੈਂ ਕੱਲ ਜ਼ਿਕਰ ਕੀਤਾ ਸੀ, ਹੁਣ ਕਿਹਾ ਸੀ ਕਿ ਮੈਂ ਕੇਂਦਰ ਦੇ ਕੋਲ ਆਵਾਜ਼ ਚੁੱਕਾਂਗਾ। ਹੁਣ ਆਵਾਜ਼ ਤੇ ਚਲੋ, ਹੁਣ ਕੇਂਦਰ ਦੇ ਕੋਲ ਕੀ ਚੁੱਕਣੀ, ਏਡੀ ਆਵਾਜ਼ ਤੇ ਸਾਨੂੰ ਪਤਾ ਹੈ ਕਿ ਪੰਜਾਬ ਪ੍ਰਧਾਨ ਦੀ ਹੈ ਨਹੀਂ ਕਿ ਕੇਂਦਰ ਵਾਲੀ ਉਹਦੀ ਆਵਾਜ਼ ਮੰਨ ਲੈਣ ਜਾਂ ਸੁਣ ਲੈਣ। ਪਰੰਤੂ ਜਿਹੜੀ ਇਸ ਵੇਲੇ ਗੂੰਜ ਪੰਜਾਬ ਚੋਂ ਉੱਠੀ ਹੈ, ਉਸ ਫਿਲਮ ਦੇ ਨਾਲ, ਉਸ ਫਿਲਮ ਦੇ ਹੱਕ ਵਿੱਚ, ਉਸ ਫਿਲਮ ਦੀ ਸਟੋਰੀ ਦੇ ਹੱਕ ਵਿੱਚ, ਉਹਦਾ ਜਿਹੜਾ ਕਿਤੇ ਨਾ ਕਿਤੇ ਭਾਂਬੜ ਸੇਖ ਦਿੱਲੀ ਪਹੁੰਚਿਆ, ਅੱਜ ਦੀਆਂ ਖਬਰਾਂ ਨੇ ਕਿ ਜਿਹਨੂੰ ਆਪਾਂ ਆਖਦੇ ਕਿ ਸੂਚਨਾ ਅਤੇ ਪ੍ਰਸਾਰਣ ਮੰਤਰਾਲਾ, ਉਹਨੇ ਇੱਕ ਉੱਚ ਪੱਧਰੀ ਅੰਤਰ ਵਿਭਾਗੀ ਵੱਖ ਵੱਖ ਵਿਭਾਗਾਂ ਦੀ ਕਮੇਟੀ ਗਠਿਤ ਕੀਤੀ ਹੈ। ਉਹ ਕਮੇਟੀ ਇਸ ਫਿਲਮ ਦੇ ਕੰਟੈਂਟ, ਇਸ ਫਿਲਮ ਜਿਹੜਾ ਵਰਤਾਂਤ ਦਿਖਾਇਆ ਗਿਆ, ਜੋ ਇਸ ਫਿਲਮ ਦੇ ਵਿੱਚ ਦਿਖਾਇਆ ਗਿਆ, ਉਹਦੀ ਪਰਖ ਕਰੇਗੀ, ਘੋਖ ਕਰੇਗੀ। ਹਾਲਾਂਕਿ ਬੜਾ ਸਿੱਧਾ ਪੱਧਰਾ ਆ ਕਿ ਜਿੰਨੀ ਕੁ ਗੂੰਜ ਪੰਜਾਬ ਚ ਪਈ, ਉਹਦੇ ਕਰਕੇ ਇਹ ਕੇਂਦਰ ਦੀ ਸਰਕਾਰ ਨੂੰ ਫੈਸਲਾ ਲੈਣਾ ਪਿਆ ਕਿ ਕਮੇਟੀ ਗਠਿਤ ਕਰਨੀ ਪਈ। ਪਰੰਤੂ ਬੜਾ ਸਿੱਧਾ ਪੱਧਰਾ ਕਿ ਕਮੇਟੀਆਂ ਕਮੂਟੀਆਂ ਗਠਿਤ ਕਰਨ ਤੋਂ ਭਾਵ ਹੈ ਕਿ ਮੌਕੇ ਦੇ ਉੱਪਰ ਭਾਜਪਾ ਵਾਲਿਆਂ ਨੂੰ ਕਹਿਣ ਨੂੰ ਮਿਲ ਗਿਆ ਨਹੀਂ ਜੀ ਆਹ ਵੇਖੋ ਜੀ ਕਮੇਟੀ ਬਣ ਗਈ ਹੈ, ਅਸੀਂ ਇੱਥੇ ਘੁੱਕ ਕਰਾਂਗੇ। ਦੇਖੋ ਫਿਲਮ ਤੇ ਉਹ ਮੰਗ ਹੀ ਨਹੀਂ ਕਰਦੀ, ਫਿਲਮ ਤੇ ਫਿਲਮ ਹੈ ਪ੍ਰਭ ਸੰਧੂ ਜੀ। ਉਹ ਫਿਲਮ ਰਿਲੀਜ਼ ਹੋਣ ਦੇ ਨਾਲ ਅਸੀਂ ਸਾਰੇ ਦੇਖ ਲਈਏ, 3-3 ਵਾਰ ਦੇਖ ਲਈਏ, ਉਹ ਫਿਲਮ ਦੇ ਨਾਲ ਨਾ ਤੇ ਕਿਸੇ ਤੇ ਪਰਚਾ ਦਰਜ ਹੋਣਾ, ਨਾ ਉਹ ਫਿਲਮ ਦੀ ਸਟੋਰੀ ਨੇ ਕਿਸੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਦੇ ਪੁੱਤਰ ਨੂੰ ਜਾਂ ਪੋਤੇ ਨੂੰ ਗੱਦੀ ਤੋਂ ਹਟਾ ਦੇਣਾ, ਨਾ ਕਿਸੇ ਪੁਰਾਣੇ DGP ਦੇ ਪਰਿਵਾਰ ਤੇ ਕੋਈ ਪਰਚਾ ਦਰਜ ਕਰਾ ਦੇਣਾ, ਨਾ ਕਿਸੇ SSP ਦੇ ਟੱਬਰ ਤੇ ਕੋਈ ਕਾਰਵਾਈ ਹੋਣੀ ਹੈ। ਫਿਲਮ ਤੇ ਫਿਲਮ ਹੈ, ਪਰੰਤੂ ਉਹ ਫਿਲਮ ਦਾ ਹੁਣ ਤੁਸੀਂ ਡਰ ਵੇਖੋ ਕਿ ਕਮੇਟੀਆਂ ਦੀ ਗੱਲ ਕੀਤੀ ਜਾ ਰਹੀ ਹੈ, ਭਾਈ ਫਿਲਮ ਹੈ, ਲੋਕਾਂ ਚ ਆ ਲੈਣ ਦੋ, ਲੋਕਾਂ ਨੂੰ ਵੇਖ ਲੈਣ ਦੋ, ਜੋ ਮੌਕੇ ਦਾ ਸੱਚ ਹੈ ਆਪੇ ਲੋਕ ਫੈਸਲਾ ਕਰ ਲੈਣਗੇ। ਹੁਣ ਇਹ ਗੱਲ ਬੜੀ ਸਾਫ਼ ਹੋ ਗਈ ਕਿ ਫਿਲਮ ਦੇ ਵਿੱਚ ਜਿਹੜੇ ਕੰਟੈਂਟ ਨੇ, ਜੋ ਉਸ ਫਿਲਮ ਦੇ ਵਿੱਚ ਦਿਖਾਇਆ ਗਿਆ ਕਿ ਕਿਸ ਢੰਗ ਦੇ ਨਾਲ ਵੱਡਿਆਂ ਨੇ ਛੋਟਿਆਂ ਨੂੰ ਤੇ ਛੋਟਿਆਂ ਨੇ ਆਪਣੇ ਹੇਠਲਿਆਂ ਨੂੰ ਹੁਕਮ ਦਿੱਤੇ, ਕਿਸ ਢੰਗ ਦੇ ਨਾਲ ਜਸਵੰਤ ਸਿੰਘ ਖਾਲੜਾ ਨੂੰ ਪੰਜਾਬ ਦੀ ਪੁਲਿਸ ਘਰੋਂ ਚੁੱਕ ਕੇ ਲੈ ਕੇ ਜਾਂਦੀ ਹੈ, ਕਿਸ ਢੰਗ ਦੇ ਨਾਲ ਉੱਥੇ ਤਸ਼ੱਦਦ ਕੀਤਾ ਗਿਆ, ਕਿਉਂ ਕਤਲ ਕੀਤਾ ਗਿਆ, ਉਹ ਸਾਰਾ ਕੁਛ ਉਸ ਫਿਲਮ 'ਚ ਦਿਖਾਇਆ ਗਿਆ ਹੈ। ਕਿਵੇਂ ਪੰਜਾਬ ਦੇ ਨੌਜਵਾਨਾਂ ਦਾ ਕਤਲ ਕੀਤਾ ਗਿਆ, ਕਿਵੇਂ ਲਵਾਰ ਸਲਾਸ਼ਾਂ ਕਹਿ ਕੇ ਪੰਜਾਬ ਦੇ ਨੌਜਵਾਨਾਂ ਨੂੰ ਸਾੜਿਆ ਗਿਆ। ਹੁਣ ਦਰਦ ਇਸ ਗੱਲ ਦਾ ਕਿ ਉਹ ਸਾਰਾ ਸੱਚ ਕਿਤੇ ਨਾ ਕਿਤੇ ਬਾਹਰ ਆ ਰਿਹਾ ਤੇ ਉੱਪਰ ਵੋਟਾਂ ਨੇ 5-7 ਮਹੀਨੇ ਬਾਅਦ। ਸੋ ਇਹ ਫਿਲਮ ਦੀ ਗੂੰਜ ਜਿਹੜੀ ਹੈ ਸੰਧੂ ਸਾਹਿਬ ਕਾਫੀ ਪਈ ਹੈ। ਜਥੇਦਾਰ ਸਾਹਿਬ ਨੇ ਵੀ ਕਾਫੀ ਤਿੱਖੇ ਸ਼ਬਦਾਂ ਦਾ ਪ੍ਰਯੋਗ ਕੀਤਾ ਹੈ ਕੇਂਦਰ ਦੀ ਸਰਕਾਰ ਦੇ ਖਿਲਾਫ, ਔਰ ਕੱਲਾ ਜਥੇਦਾਰ ਸਾਹਿਬ ਨੇ ਨਹੀਂ, ਵੱਖ ਵੱਖ ਸਿਆਸੀ ਪਾਰਟੀਆਂ ਚ ਜਿਹੜੀ ਵਾਰਸ ਪੰਜਾਬ ਦੀ ਜਥੇਬੰਦੀ ਹੈ ਅੰਮ੍ਰਿਤਪਾਲ ਹੁਣਾ ਵਾਲੀ, ਉਹਨਾਂ ਨੇ ਵੀ ਰੋਡ ਸ਼ੋਅ ਕੱਢਿਆ, ਉਹਨਾਂ ਨੇ ਵੀ ਵਿਰੋਧ ਕੀਤਾ ਕਿ ਭਾਈ ਰੋਕ ਲਾਉਣੀ ਗਲਤ ਹੈ। ਦੂਸਰੀਆਂ ਪਾਰਟੀਆਂ, ਤੀਸਰੀਆਂ ਪਾਰਟੀਆਂ ਨੇ ਵੀ ਰੌਲੇ ਪਾਏ ਹੈ, ਔਰ ਬਹੁਤ ਸਾਰੀਆਂ ਹੋਰ ਪੰਜਾਬ ਦੀਆਂ ਕੁਛ ਜਿਹੜੀਆਂ ਚੰਗੀਆਂ ਆਵਾਜ਼ਾਂ ਉਹ ਵੀ ਗੂੰਜੀਆਂ ਨੇ। ਪਰੰਤੂ ਮੈਂ ਸਮਝਦਾ ਕਿ ਜਿੱਡੇ ਵੱਡੇ ਪੱਧਰ ਤੇ ਗੂੰਜ ਪੈਣੀ ਚਾਹੀਦੀ ਸੀ, ਜੇ ਓਡੇ ਵੱਡੇ ਪੱਧਰ ਤੇ ਗੂੰਜ ਹੈ ਨਹੀਂ ਹੈ, ਬਾਕੀ ਇੰਨੀ ਕੁ ਗੂੰਜ ਪਈ ਹੈ, ਇਹਨੂੰ ਦਿੱਲੀ ਨੂੰ ਕਿਤੇ ਨਾ ਕਿਤੇ ਜ਼ਰੂਰ ਡਰਾਇਆ।
3: ਰੋਕੀ, ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
4: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
3: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
4: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ,
5: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ।
4: ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ। ਹੁਣੇ ਕਾਲ ਕਰੋ 416-509-1509 ਤੇ।
5: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
4: 416-509-1509
5: ਔਰ ਵਿਜ਼ ਵਿਜ਼ਿਟ insuranceforyou.ca.
2: ਹੁਣ ਲਓ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ ਸੈਲਿੰਗ ਨਾਓ ਸਿਰਫ $649,990 ਤੋਂ ਮਿਲਟਨ ਬ੍ਰੈਂਪਟਨ ਵਿਟਬੀ ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ ਕਾਲ ਕਰੋ 9058407135 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680-416-450-6680 ਜਾਂ ਈਮੇਲ ਕਰੋ sales@paradisedevelopments.com ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com
0: ਬਿਲਕੁਲ ਜੀ ਨਾਲ ਦੀ ਨਾਲ ਤੁਹਾਨੂੰ ਗਿੱਲ ਫਾਰਮ ਦਾ ਸੁਨੇਹਾ ਦੇ ਦਈਏ ਡਿਕਸੀ ਐਂਡ ਕਿੰਗ ਸਟਰੀਟ 'ਤੇ ਲੋਕੇਟਡ ਗਿੱਲ ਫਾਰਮ ਹਰ ਤਰ੍ਹਾਂ ਦੀਆਂ ਪਨੀਰੀਆਂ ਲੈਣ ਦੇ ਲਈ ਚੱਕੀ ਆਟਾ ਲੈਣ ਦੇ ਲਈ ਔਰ ਨਾਲ ਦੀ ਨਾਲ ਤਾਜ਼ੀਆਂ ਸਬਜ਼ੀਆਂ ਦੇ ਲਈ ਗਿੱਲ ਫਾਰਮ ਨੂੰ ਤੁਸੀਂ ਯਾਦ ਰੱਖਣਾ ਹੈ 416-898-8778 416-898-8778 ਗਿੱਲ ਫਾਰਮ 'ਤੇ ਤੁਸੀਂ ਪਹੁੰਚ ਸਕਦੇ ਹੋ ਔਰ ਅਗਲੀ ਖਬਰ ਦੇ ਵੱਲ ਚੱਲਦੇ ਹਾਂ ਜੀ ਨਾਲ ਦੀ ਨਾਲ ਫਿਰ ਕਾਂਗਰਸ ਪਾਰਟੀ ਵੱਲ ਆਈਏ ਲੀਡਰਾਂ ਦੀ ਜਿਹੜੀ ਧੜੇਬੰਦੀ ਅਤੇ ਕਾਂਗਰਸ ਪਾਰਟੀ 'ਤੇ ਹੁਣ ਭਾਰੀ ਪੈਣ ਲੱਗ ਗਈ ਹੈ ਜੀ ਇਹ ਜਿਹੜੀ ਆਪਸ ਮੇਂ ਛੋਟੇ ਛੋਟੇ ਧੜੇ ਬਣ ਗਏ ਆ ਸੋ ਮੈਨੂੰ ਲੱਗਦਾ ਕਿਤੇ ਨਾ ਕਿਤੇ ਪਹਿਲਾਂ ਹੀ ਕਾਂਗਰਸ ਹੀ ਜਿਹੜੀ ਮੈਨੂੰ ਲੱਗਦਾ ਕਿ ਸੰਕਟ ਦੇ ਵਿੱਚ ਪੰਜਾਬ ਦੀ ਜਿਹੜੀ ਕਾਂਗਰਸ ਆ ਉਹ ਕਿਤੇ ਨਾ ਕਿਤੇ ਸੰਕਟ ਦੇ ਵਿੱਚ ਹੀ ਲੱਗ ਰਹੀ ਆ ਸੋ ਹੁਣ ਧੜੇਬੰਦੀਆਂ ਕਿੰਨਾ ਕੁ ਅਸਰ ਪਾਉਣਗੀਆਂ 'ਤੇ
1: ਦੇਖੋ ਗੱਲ ਇਹ ਹੈ ਪ੍ਰਭ ਸੰਧੂ ਜੀ ਕਿ ਅਸਰ 'ਤੇ ਪੈਣਾ ਹੀ ਪੈਣਾ ਅਸੀਂ ਇਹਨੂੰ ਜੀਰੋ ਨਹੀਂ ਕਰ ਸਕਦੇ ਜਦੋਂ ਧੜੇਬੰਦੀ ਹੋਵੇ ਆਪਣੇ ਵਿੱਚ ਹੀ ਤੇ ਅਸੀਂ ਕਹੀਏ ਅਸੀਂ ਵੋਟਾਂ ਜਿੱਤ ਲੈਣੀਆਂ ਬੜਾ ਔਖਾ ਹੋ ਜਾਂਦਾ ਔਰ ਬੀਤੇ ਸਮੇਂ 'ਚ ਅਸੀਂ ਦੇਖਿਆ ਆ ਕੱਲਾ ਕਾਂਗਰਸ ਵਿੱਚ ਨਹੀਂ ਬਾਕੀ ਪਾਰਟੀਆਂ 'ਚ ਵੀ ਆਹ ਕੁਝ ਚੱਲਦਾ ਕਈ ਵਾਰੀ ਪਾਰਟੀ ਦੇ ਵਿੱਚ ਕਿਸੇ ਲੀਡਰ ਨੂੰ ਜਿਤਾਉਣ ਦੀ ਥਾਂ ਤੇ ਹਰਾਉਣ ਲਈ ਵੀ ਤਾਕਤ ਲੱਗਦੀ ਇਹ ਵੀ ਕੁਛ ਸਿਆਸਤ ਇੱਥੇ ਚੱਲਦੀ ਹੈ ਤੇ ਜਦੋਂ ਧੜੇਬੰਦੀ ਜੱਗ ਜਾਹਰ ਹੋਵੇ ਫਿਰ ਤੇ ਕੁਦਰਤੀ ਹੈ ਫਿਰ ਤੇ ਇੱਥੋਂ ਵੱਡੇ ਪੱਧਰ ਤੇ ਤਾਕਤਾਂ ਲੱਗਣਗੀਆਂ ਕਿ ਭਾਈ ਫਲਾਨਾ ਨਾ ਜਿੱਤ ਜੇ ਫਲਾਨਾ ਨਾ ਜਿੱਤ ਜੇ ਜਿੱਥੇ ਪ੍ਰਧਾਨਗੀਆਂ ਨੂੰ ਲੈ ਕੇ ਰੌਲਾ ਪੈ ਗਿਆ ਜਿੱਥੇ ਅਹੁਦਿਆਂ ਨੂੰ ਲੈ ਕੇ ਰੌਲਾ ਪੈ ਗਿਆ ਤੇ ਫਿਰ ਬਾਅਦ 'ਚ ਕਿਉਂ ਨਹੀਂ ਪਏਗਾ ਫਿਰ ਤੇ ਹਰੇਕ ਜਣਾ ਇੱਕ ਦੂਜੇ ਨੂੰ ਠਿੱਬੀ ਲਾਵੇਗਾ ਕਿ ਭਾਈ ਫਲਾਨਾ ਇੱਕ ਵਾਰੀ ਹਰ ਜੇ ਚੰਗੀ ਗੱਲ ਹੈ ਮੈਂ ਹਾਈ ਕਮਾਂਡ ਨੂੰ ਜਾ ਕੇ ਦੱਸੂਗਾ ਕਿ ਆਹ ਵੇਖੋ ਇਹ 'ਚ ਆਪਣੀ ਸੀਟ ਵੀ ਨਹੀਂ ਬਚਾ ਸਕਿਆ ਏਦਾਂ ਦਾ ਬੜਾ ਕੁਛ ਚੱਲਦਾ ਹੁਣ ਕਾਂਗਰਸ ਦਾ ਜਿਸ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਭੁਪੇਸ਼ ਬਘੇਲ ਪੰਜਾਬ ਆਏ ਹੋਏ ਹੈ ਰੌਲਾ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਜੱਗ ਜਾਹਰ ਹੋ ਚੁੱਕਾ ਆ ਕਿ ਕਾਂਗਰਸ ਦੇ ਵਿੱਚ ਅਹੁਦਿਆਂ ਦੀ ਕੁਰਸੀਆਂ ਦੀ ਲੜਾਈ ਬਹੁਤ ਵੱਡੇ ਪੱਧਰ ਤੇ ਬਹੁਤ ਵੱਡੇ ਪੱਧਰ ਤੇ ਧੜੇਬੰਦੀ ਹੈ ਦੋ ਧੜੇ ਤੇ ਆਹਮੋ ਸਾਹਮਣੇ ਹੈ ਉਹ ਦੋਵਾਂ ਦੇ ਵਿੱਚ ਅੱਗੇ ਕਿੰਨੇ ਆ ਉਹ ਵੱਖਰੀ ਗੱਲ ਹੈ ਦੋ ਧੜੇ ਤੇ ਬੜੇ ਇੱਕ ਪਾਸੇ ਚਰਨਜੀਤ ਸਿੰਘ ਚੰਨੀ ਹੋ ਗਏ ਇੱਕ ਪਾਸੇ ਰਾਜਾ ਪੜੇਂਗ ਹੋ ਗਏ ਦੋ ਧੜੇ ਤੇ ਬੜੇ ਸਾਹਮਣੇ ਹੈ ਲੜਾਈ ਪ੍ਰਧਾਨਗੀ ਦੀ ਹੈ ਹੁਣ ਪ੍ਰਧਾਨਗੀ ਰਾਜਾ ਪੜੇਂਗ ਦੇ ਕੋਲ ਹੈ ਦੂਜੇ ਪਾਸੇ ਚਰਨਜੀਤ ਚੰਨੀ ਧੜਾ ਚਾਹੁੰਦਾ ਕਿ ਚਰਨਜੀਤ ਸਿੰਘ ਚੰਨੀ ਦੇ ਕੋਲ ਆ ਜਾਏ ਉਹ ਹੁਣ ਚੀਜ਼ ਨੂੰ ਕਵਰ ਕਰਨ ਦੇ ਰਹੀ ਜਿਹਨੂੰ ਆਪਾਂ ਡੈਮੇਜ ਕੰਟਰੋਲ ਆਖਦੇ ਹਾਂ ਭੁਪੇਸ਼ ਬਘੇਲ ਜਿਹੜੇ ਕਾਂਗਰਸ ਵਾਲਿਆਂ ਨੇ ਪੰਜਾਬ ਦੇ ਸਿਆਸੀ ਇੰਚਾਰਜ ਲਾਏ ਹੋਏ ਕਾਂਗਰਸ ਪਾਰਟੀ ਤੇ ਪੰਜਾਬ ਆ ਗਏ ਅੱਜ ਦੂਸਰਾ ਦਿਨ ਹੈ ਮੀਟਿੰਗਾਂ ਦਾ ਦੌਰ ਸ਼ੁਰੂ ਕੀਤਾ ਅੱਜ ਸਵੇਰੇ ਮੈਂ ਦੇਖ ਰਿਹਾ ਸੀ ਕਿ ਜਿਹੜੇ ਭੁਪੇਸ਼ ਬਘੇਲ ਹੈ ਨਾਸ਼ਤਾ ਕਰਨ ਲਈ ਬ੍ਰੇਕਫਾਸਟ ਕਰਨ ਲਈ ਰਾਜਕੁਮਾਰ ਬੇਰਕਾ ਦੇ ਘਰ ਜਾਂਦੇ ਆ ਚੰਡੀਗੜ੍ਹ ਦੇ ਨਾਲ ਹੀ ਘਰ ਹੈ ਉਹਨਾਂ ਦਾ ਪਤਾ ਲੱਗਿਆ ਕਿ ਦੁਪਹਿਰ ਦਾ ਖਾਣਾ ਸੁਖਪਾਲ ਸਿੰਘ ਖਹਿਰਾ ਦੀ ਕੋਠੀ ਤੇ ਜਾ ਕੇ ਖਾਣਾ ਹੈ ਬੀਤੇ ਕੱਲ ਆਉਂਦੇ ਸਮੇਂ ਪ੍ਰਤਾਪ ਸਿੰਘ ਬਾਜਵਾ ਦੀ ਕੋਠੀ ਗਏ ਔਰ ਅੱਜ ਮੀਟਿੰਗਾਂ ਦਾ ਦੌਰ ਸ਼ੁਰੂ ਕੀਤਾ ਜ਼ਿਲ੍ਹਾ ਪ੍ਰਧਾਨ ਸੱਦੇ ਸੀ ਰਿਪੋਰਟਾਂ ਸਾਡੇ ਕੋਲ ਇਹ ਹੈ ਕਿ ਸਾਰੇ ਜ਼ਿਲ੍ਹਾ ਪ੍ਰਧਾਨ ਪਹੁੰਚੇ ਹੀ ਨਹੀਂ ਕਮੇਟੀਆਂ ਜਿਹੜੀਆਂ ਕੇਂਦਰ ਦੀ ਮਾਫ ਕਰਨਾ ਇਹਨਾਂ ਦੀ ਕੇਂਦਰੀ ਕਮਾਂਡ ਨੇ ਬਣਾਈਆਂ ਸੀ ਹਾਈ ਕਮਾਂਡ ਨੇ ਬੜੀਆਂ ਸਾਰੀਆਂ ਕਮੇਟੀਆਂ ਬਣਾਈਆਂ ਸੀ ਕਮੇਟੀਆਂ ਦੀਆਂ ਮੀਟਿੰਗਾਂ ਕਰਨੀਆਂ ਸੀ ਜਿਹੜੇ ਤੇ ਰਾਜਾ ਬੜਿੰਗ ਧੜੇ ਦੇ ਉੱਤੇ ਪਹੁੰਚ ਗਏ ਦੂਜੇ ਪਾਸੇ ਕੋਈ ਵੀ ਨਹੀਂ ਪਹੁੰਚਿਆ ਉਹਨਾਂ ਵਿੱਚੋਂ ਤੇ ਪਤਾ ਲੱਗਾ ਕੁਛ ਦਿੱਲੀ ਜਾ ਕੇ ਡੇਰੇ ਲਾ ਕੇ ਬਹਿ ਗਏ ਆ ਕਹਿੰਦੇ ਕਿ ਅੱਜ ਰਾਹੁਲ ਗਾਂਧੀ ਨੇ ਜਹਾਜ਼ ਤੋਂ ਉਤਰਨਾ ਤੇ ਆਉਂਦੇ ਸਾਰੇ ਅਸੀਂ ਰਾਹੁਲ ਗਾਂਧੀ ਨੂੰ ਮਿਲਣਾ ਏਦਾਂ ਦਾ ਬੜਾ ਕੁਛ ਚੱਲ ਰਿਹਾ ਸੋ ਕਾਂਗਰਸ ਪਾਰਟੀ ਦੀ ਧੜੇਬੰਦੀ ਦਾ ਤੁਸੀਂ ਜ਼ਿਕਰ ਕਰਕੇ ਜਿਹੜਾ ਸਵਾਲ ਖੜਾ ਕੀਤਾ ਕਿ ਪਾਰਟੀ ਦੇ ਉੱਪਰ ਲੀਡਰਸ਼ਿਪ ਦੀ ਧੜੇਬੰਦੀ ਦਾ ਪਾਰਟੀ ਤੇ ਅਸਰ ਬੜਾ ਸਾਫ਼ ਹੈ ਸੰਧੂ ਸਾਹਿਬ ਕਿ ਇਹ ਬਹੁਤ ਵੱਡੇ ਪੱਧਰ ਤੇ ਅਸਰ ਪੈਣਾ ਕਿਉਂਕਿ ਵੋਟਾਂ 'ਚ ਬਹੁਤ ਥੋੜਾ ਸਮਾਂ ਬਾਕੀ ਹੈ ਇੰਨੇ ਸਮੇਂ ਦੇ ਵਿੱਚ ਮੁੜ ਕੇ ਛੇੜਛਾੜ ਕਰਕੇ ਅਹੁਦਿਆਂ ਦੇ ਨਾਲ ਖੁਸ਼ ਕਰਕੇ ਅਸੀਂ ਕਹੀਏ ਜੀ ਕੱਲ੍ਹ ਨੂੰ ਜੱਫੀਆਂ ਪਵਾ ਲੈਣਗੇ ਹਾਈ ਕਮਾਂਡ ਠੀਕ ਹੈ ਪੈ ਜਾਣਗੀਆਂ ਜੱਫੀਆਂ ਉਹ ਤਾਂ ਸਾਨੂੰ ਵੀ ਪਤਾ ਹੈ ਕਿ ਸਿਆਸੀ ਲੀਡਰ ਜੱਫੀਆਂ ਪਾਉਣ ਲੱਗੇ ਮਿੰਟ ਦੋ ਨਹੀਂ ਲਾਉਂਦੇ, ਕਿਉਂਕਿ ਸਿਆਸੀ ਜੱਫੀ ਨੂੰ ਕੀ ਹੈ, ਜਿਹਨੂੰ ਮਰਜ਼ੀ ਪਾ ਲਓ, ਰੌਲਾ ਤੇ ਦਿਲ ਵਾਲੀ ਜੱਫੀ ਦਾ, ਦਿਲ ਵਾਲੀ ਜੱਫੀ ਤਾਂ ਨਹੀਂ ਪੈਣੀ, ਇਹ ਤਾਂ ਸਾਨੂੰ ਵੀ ਪਤਾ ਲੱਗ ਗਿਆ। ਹੁਣ ਸਿਆਸੀ ਜੱਫੀ ਤੇ ਮੈਨੂੰ ਵੀ ਪਤਾ ਕਿ ਰਾਜਾ ਬੜਿੰਗ ਕਹਿੰਦੇ ਜੀ ਗੱਲ ਹੀ ਕੁਛ ਨੀ, ਆਲ ਇਜ ਵੈਲ ਹੈ। ਅੱਜ ਪ੍ਰਤਾਪ ਸਿੰਘ ਬਾਜਵਾ ਕਹਿੰਦੇ ਕਿ ਤੁਸੀਂ ਦੋ ਤਿੰਨ ਦਿਨ ਰੁਕ ਜਾਓ ਚਰਨਜੀਤ ਸਿੰਘ ਚੰਨੀ ਤੇ ਅਸੀਂ ਇਕੱਠੇ ਹੋਵਾਂਗੇ, ਸਾਰਿਆਂ ਨੇ ਇਕੱਠੇ ਮੀਟਿੰਗਾਂ ਕਰਨੀਆਂ, ਇਕੱਠੇ ਪੰਜਾਬ ਦੇ ਵਿੱਚ ਵਿਚਰਨਾ। ਹੁਣ ਦੂਜੇ ਪਾਸੇ ਜੇ ਆਪਾਂ ਕਹੀਏ ਕਿ ਇਹਨਾਂ ਹਾਲਾਤਾਂ ਵਿੱਚ ਪਾਰਟੀ ਬਹੁਤ ਵੱਡੇ ਪੱਧਰ ਤੇ ਪ੍ਰਾਪਤੀ ਕਰੇਗੀ ਜੇ ਆਹੀ ਹਾਲਾਤ ਹਾਈ ਕਮਾਂਡ ਇਹਨਾਂ ਨੂੰ ਨਜਿੱਠਣ ਦੇ ਵਿੱਚ ਕੁਝ ਹੋਰ ਦਿਨ ਏਦਾਂ ਦੇ ਰਹਿ ਜਾਂਦੀ ਹੈ ਤੇ ਮੈਨੂੰ ਲੱਗਦਾ ਨੁਕਸਾਨ ਦਿਨ ਪਰ ਦਿਨ ਹੀ ਹੈ। ਧੜਿਆਂ ਚ ਵੰਡੀ ਹੋਈ ਕਾਂਗਰਸ ਹੁਣ ਪੰਜਾਬ ਦੇ ਵਿੱਚ ਕੀ ਕਮਾਲ ਕਰ ਪਾਵੇਗੀ, ਇੱਥੇ ਭਾਈ ਕਾਂਗਰਸ ਦੀ ਹਾਈ ਕਮਾਂਡ ਜਾਣੇ। ਇਹ ਚੀਜ਼ ਬੜੀ ਜਗਜਾਰ ਹੈ ਕਿ ਕਾਂਗਰਸ ਵਿੱਚ ਧੜੇਬੰਦੀ ਬਹੁਤ ਵੱਡੇ ਪੱਧਰ ਤੇ ਨਜ਼ਰ ਆਈ ਹੈ, ਉਹ ਮੀਟਿੰਗਾਂ ਵਿੱਚ ਵੀ ਨਜ਼ਰ ਆ ਰਿਹਾ, ਉਹ ਸਾਰਾ ਕੁਝ ਸਾਹਮਣੇ ਦਿਸ ਰਿਹਾ ਤੇ ਸ਼ਬਦਾਂ ਦੇ ਵਿੱਚ ਵੀ ਜੋ ਇੱਕ ਦੂਜੇ ਦੇ ਖਿਲਾਫ ਬੋਲੇ ਜਾ ਰਹੇ ਹੈ ਉਹਦੇ ਵਿੱਚ ਵੀ ਕਿਤੇ ਨਾ ਕਿਤੇ ਧੜੇਬੰਦੀ ਕੰਨਾਂ 'ਚ ਪੈ ਰਹੀ।
0: ਬਿਲਕੁਲ ਜੀ, ਸੋ ਬੈਸਟ ਵੈਲਿਊ ਬਿਲਡਿੰਗ ਸਪਲਾਈ ਦਾ ਮੈਸੇਜ ਤੁਹਾਨੂੰ ਦੇ ਦਈਏ। ਕੰਟਰੈਕਟਰ, ਰੈਨੋਵੇਟਰ, ਬਿਲਡਰ ਤੇ ਘਰ ਮਾਲਕਾਂ ਲਈ ਇੱਕ ਬੜੀ ਵਧੀਆ ਖਬਰ ਆ ਕਿ ਹੁਣ ਤੁਹਾਨੂੰ ਬਿਲਡਿੰਗ ਸਪਲਾਈਸ ਤੇ ਹਾਰਡਵੇਅਰ ਦਾ ਸਮਾਨ ਹੁਣ ਵੱਖ ਵੱਖ ਜਗ੍ਹਾ ਤੋਂ ਬ੍ਰੇਕਾਂ ਮਾਰ ਕੇ ਲੈਣਾ ਨਹੀਂ ਪੈਣਾ, ਇੱਕੋ ਹੀ ਜਗ੍ਹਾ ਇੱਕੋ ਹੀ ਛੱਤ ਥੱਲੇ ਤੁਹਾਨੂੰ ਸਾਰੀਆਂ ਬਿਲਡਿੰਗ ਸਪਲਾਈਸ ਰੈਨੋਵੇਸ਼ਨ ਦੀਆਂ ਲੋੜਾਂ ਪੂਰੀਆਂ ਹੋ ਜਾਣਗੀਆਂ। ਉਹ ਚਾਹੇ ਪਲੰਬਿੰਗ ਸਪਲਾਈ, ਫਿਕਚਰਸ, ਐਚ ਵੀ ਏ ਸੀ, ਇਲੈਕਟ੍ਰੀਕਲ, ਫਲੋਰਿੰਗ, ਟਾਇਲਸ, ਦਰਵਾਜ਼ੇ, ਟ੍ਰਿਮ, ਮੋਲਡਿੰਗ, ਡਰਾਈ ਵਾਲਸ, ਇੰਸੂਲੇਸ਼ਨਸ, ਟੂਲਸ, ਹਾਰਡਵੇਅਰ, ਈਵਨ ਕਿ ਵੈਂਟੀਫੋਰਸ ਟੋਇਲਟ ਸਿਸਟਮ ਔਰ ਸ਼ਾਵਰ ਸਿਸਟਮ, ਬਾਥਰੂਮ ਦਾ ਜਿੰਨਾ ਵੀ ਰੈਨੋਵੇਸ਼ਨ ਦਾ ਸਮਾਨ ਆ ਨਾ, ਤੁਹਾਨੂੰ ਸਾਰਾ ਹੀ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਤੋਂ ਮਿਲ ਜਾਣਾ ਆ। ਸਟੀਲ ਐਂਡ ਡਿਕਸੀ ਦੇ ਕਾਰਨਰ 'ਤੇ ਲੋਕੇਟਡ ਨੇ, ਗ੍ਰੈਂਡ ਓਪਨਿੰਗ ਹੋ ਚੁੱਕੀ ਆ, ਵਧੀਆ ਕੀਮਤਾਂ ਬੈਸਟ ਪ੍ਰਾਈਜ਼ ਦੇ ਲਈ ਅਤੇ ਬੈਸਟ ਕੁਆਲਿਟੀ ਦੇ ਲਈ ਅਤੇ ਬੈਸਟ ਸਰਵਿਸ ਦੇ ਲਈ। ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ 'ਤੇ ਤੁਸੀਂ ਪਹੁੰਚਣਾ, ਇਹਨਾਂ ਦੀ ਵੈਬਸਾਈਟ 'ਤੇ ਜ਼ਰੂਰ ਇੱਕ ਵਾਰੀ ਵਿਜ਼ਿਟ ਕਰ ਲਿਓ, www.bestvaluebuildingsupplies.ca ਤੇ ਜਾ ਕੇ ਤੁਸੀਂ ਇੱਕ ਵਾਰ ਰਿਵਿਊ ਕਰ ਲਿਓ। ਸੋ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼, 8005 ਡਿਕਸੀ ਰੋਡ, ਬਰੈਂਪਟਨ, 647-961-0585, 647-961-0585, ਸਟੀਲ ਐਂਡ ਡਿਕਸੀ ਦੇ ਕਾਰਨਰ 'ਤੇ ਲੋਕੇਟਡ ਨੇ, ਬੈਸਟ ਵੈਲਿਊ ਬਿਲਡਿੰਗ ਸਪਲਾਈਜ਼। ਔਰ ਨਾਲ ਦੀ ਨਾਲ ਇੱਕ ਮੈਸੇਜ ਤੁਹਾਨੂੰ ਨਾਨਕ ਰੈਨੋਵੇਸ਼ਨ ਦਾ ਫਿਰ ਦੇ ਦਈਏ ਕਿ ਜੇ ਤੁਸੀਂ ਆਪਣੀ ਬੇਸਮੈਂਟ ਬਣਾਉਣੀ ਆ, ਕੰਕਰੀਟ ਦੇ ਆ, ਸਵਾਵਾਂ ਲੈਣੀਆਂ ਆ, ਪੈਟੀਓ ਬਣਾਉਣਾ, ਡਰਾਈਵੇ ਬਣਾਉਣਾ, ਤਾਂ ਨਾਨਕ ਰੈਨੋਵੇਸ਼ਨ ਨੂੰ ਯਾਦ ਰੱਖਣਾ ਆ, 416-902-9993, 416-902-9993, 416-902-9293, ਨਾਨਕ ਰੈਨੋਵੇਸ਼ਨ। ਫਿਰ ਚੱਲਦੇ ਹਾਂ ਜੀ ਖਬਰਾਂ ਦੇ ਵੱਲ। ਪੰਜਾਬ ਦੇ ਵਿੱਚ ਪ੍ਰਧਾਨ ਮੰਤਰੀ ਸਾਹਿਬ ਦੀ ਜਿਹੜੀ ਫੇਰੀ ਆ, ਉਹ ਜਿਹੜੀ ਤਰੀਕ ਆ, ਉਹ ਹੁਣ ਕਹਿੰਦੇ ਐਲਾਨ ਦਿੱਤੀ ਗਈ ਆ। ਰਮੇਸ਼ ਜੀ,
1: ਪ੍ਰਭ ਸੰਧੂ ਜੀ, ਇਸ ਵੇਲੇ ਤੇ ਪ੍ਰਧਾਨ ਮੰਤਰੀ ਵਿਦੇਸ਼ ਫੇਰੀ ਤੇ ਹੈ। ਲਗਾਤਾਰ ਜਿਵੇਂ ਬੀਤੇ ਸਮੇਂ ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਆਪਣੇ ਵਿਦੇਸ਼ ਦੌਰਿਆਂ ਕਰਕੇ ਕਾਫੀ ਚਰਚਾ ਚ, ਸੁਰਖੀਆਂ ਚ ਰਹਿੰਦੇ ਆ, ਫਿਰ ਇੱਕ ਵਾਰ ਸੁਰਖੀਆਂ ਵਿੱਚ ਹੈ, ਕਿਉਂਕਿ ਇੰਡੋਨੇਸ਼ੀਆ ਦੇਸ਼ ਨੇ ਉਹਨਾਂ ਨੂੰ ਆਪਣੇ ਦੇਸ਼ ਦਾ ਜਿਹੜਾ ਸਰਵ ਉੱਚ ਸਨਮਾਨ ਹੈ ਉਹਨਾਂ ਦੀ ਝੋਲੀ ਪਾਇਆ, ਜਿਹਦਾ ਨਾਮ ਬੇਤਾਂਗ ਆਦਪੂਰਨ। ਬੇਤਾਂਗ ਆਦਪੂਰਨਾ ਨਾਂ ਦਾ ਇੰਡੋਨੇਸ਼ੀਆ ਦੇਸ਼ ਦਾ ਸਨਮਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਿਆ ਔਰ ਉਹਨਾਂ ਦੀ ਉਹ ਲੜੀ ਹੋਰ ਲੰਬੀ ਹੋ ਗਈ ਹੈ, ਜਿਹੜੀ ਉਹਨਾਂ ਨੇ ਵਾਰ ਵਾਰ ਜਿਹੜੀ ਪਾਰਟੀ ਉਹਨਾਂ ਦੀ ਆਖਦੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਨੀਆਂ ਦੇ ਬੜੇ ਹਰਮਨ ਪਿਆਰੇ ਲੀਡਰ ਹੈ ਤੇ ਤਾਂਹੀਓ ਦੁਨੀਆਂ ਦੇ ਵੱਖ ਵੱਖ ਮੁਲਕ ਜਦੋਂ ਪ੍ਰਧਾਨ ਮੰਤਰੀ ਜਾਂਦੇ ਆ ਤੇ ਉਹਨਾਂ ਨੂੰ ਆਪਣੇ ਦੇਸ਼ ਦਾ ਸਰਵ ਉੱਚ ਸਨਮਾਨ ਦਿੰਦੇ ਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਦੌਰਾ ਜਿਹੜਾ ਵਿਦੇਸ਼ ਦੌਰਾ ਹੈ ਉਹ 10 ਜੁਲਾਈ ਤੱਕ ਰਹਿਣਾ ਹੈ। ਇੰਡੋਨੇਸ਼ੀਆ ਤੋਂ ਬਾਅਦ ਉਹਨਾਂ ਨੇ ਆਸਟ੍ਰੇਲੀਆ ਵਾਲੇ ਪਾਸੇ ਨੂੰ ਨਿਕਲ ਜਾਣਾ, 2 ਦਿਨ ਉੱਥੇ ਰੁਕਣਗੇ, ਫਿਰ ਵਾਪਸ ਦੇਸ਼ ਆਉਣਾ। ਇਹ ਜਿੰਨਾ ਵੀ ਦੌਰਾ ਹੈ ਉਹਨਾਂ ਦਾ ਜਿਹੜਾ ਦੇਸ਼ ਦਾ ਜਿਹੜਾ ਕਾਰੋਬਾਰ ਨੂੰ ਲੈ ਕੇ, ਕਾਰੋਬਾਰ ਦਾ ਵਿਸਤਾਰ, ਉੱਥੋਂ ਦੇ ਕੰਮ ਧੰਦਿਆਂ ਨੂੰ ਇੱਥੋਂ ਲੈ ਕੇ ਇੱਥੇ ਲੈ ਕੇ ਆਉਣਾ ਤੇ ਇੱਥੋਂ ਦੇ ਕੰਮ ਧੰਦਿਆਂ ਨੂੰ ਉੱਥੇ ਲੈ ਕੇ ਆਉਣਾ, ਵਪਾਰਕ ਸਾਂਝਾ ਤੇ ਦੇਸ਼ ਦੀਆਂ ਆਪਸੀ ਗੂੜੀਆਂ ਸਮਾਜਿਕ ਸਾਂਝਾਂ ਨੂੰ ਵਧਾਉਣ ਲਈ ਦੌੜਾ, ਇਹ ਜੋ ਉਹ ਆਖਦੇ। ਇਹ ਦੌਰੇ ਦੇ ਨਾਲ ਨਾਲ ਜਿਹੜਾ ਤੁਸੀਂ ਪੰਜਾਬ ਨਾਲ ਜੁੜ ਕੇ ਜ਼ਿਕਰ ਕੀਤਾ ਹੈ ਕਿ ਪ੍ਰਧਾਨ ਮੰਤਰੀ ਇੱਥੇ ਆਉਣਗੇ, ਪ੍ਰਧਾਨ ਮੰਤਰੀ ਦਾ ਪੰਜਾਬ ਆਉਣਾ ਇਸ ਕਰਕੇ ਵਿਸ਼ੇਸ਼ ਹੈ ਕਿਉਂਕਿ ਭਾਰਤੀ ਜਨਤਾ ਪਾਰਟੀ ਬਹੁਤ ਵੱਡੇ ਪੱਧਰ ਤੇ, ਬੜੇ ਤੇਜ਼ ਤਰਾਰ ਢੰਗ ਦੇ ਨਾਲ ਪੰਜਾਬ ਦੇ ਵਿੱਚ ਆਪਣਾ ਵਿਸਥਾਰ ਕਰ ਰਹੀ ਰਾਜਨੀਤਿਕ ਵਿਸਥਾਰ। ਉਹਦੇ ਵਿੱਚ ਸਾਮ ਦਾਮ ਦੰਡ ਭੇਦ ਸਾਰੇ ਢੰਗ ਭਾਜਪਾ ਵੀ ਵਰਤ ਰਹੀ ਹੈ। ਹਾਲਾਂਕਿ ਆਮ ਆਦਮੀ ਪਾਰਟੀ ਦੇ ਲੀਡਰ ਨੇ ਤੇ ਆਪਣੀ ਮੀਟਿੰਗ ਚ ਇੱਕ ਸਮੇਂ ਸਿੱਧਾ ਹੀ ਕਹਿਤਾ ਸੀ ਕਿ ਭਾਈ ਸਾਡੀ ਪਾਰਟੀ ਨੇ ਮੁੜ ਤੋਂ ਸਰਕਾਰ ਬਣਾਉਣੀ, ਢੰਗ ਅਸੀਂ ਸਾਰੇ ਵਰਤਣੇ ਹੈ, ਸਾਮ ਦਾਮ ਦੰਡ ਭੇਦ। ਦੂਜੇ ਪਾਸੇ ਭਾਜਪਾ ਵੀ ਇਸ ਵੇਲੇ ਪੰਜਾਬ ਚ ਹਰ ਢੰਗ ਦੇ ਨਾਲ ਪੱਬਾਂ ਪਾ ਰਿਹਾ ਤੇ ਉਹਦੇ ਵਿੱਚ ਪ੍ਰਧਾਨ ਮੰਤਰੀ ਦੇ ਦੌਰੇ ਦੀ ਤਰੀਕ ਜਿਹੜੀ ਕੰਨਾਂ ਚ ਪੈ ਰਹੀ ਹੈ ਉਹ ਇਸੇ ਮਹੀਨੇ ਦੀ 17 ਜੁਲਾਈ ਹੈ। ਹਾਲਾਂਕਿ ਅਧਿਕਾਰਤ ਪੁਸ਼ਟੀ ਮੈਨੂੰ ਲੱਗਦਾ ਕਿ ਅਜੇ ਨਹੀਂ ਕਹੀ ਜਾ ਸਕਦੀ ਕਿਉਂਕਿ ਭਾਜਪਾ ਨੇ ਅਧਿਕਾਰਤ ਪੁਸ਼ਟੀ ਨਹੀਂ ਕੀਤੀ। ਜਿਹੜੀਆਂ ਤਰੀਕਾਂ ਕੰਨਾਂ ਚ ਪਈਆਂ ਉਹਦੇ ਵਿੱਚੋਂ ਇਹ ਤਰੀਕ 17 ਜੁਲਾਈ ਹੈ। ਔਰ ਪਤਾ ਇਹ ਲੱਗਾ ਕਿ ਕਾਫੀ ਸਾਰੇ ਉਦਘਾਟਨ ਵੱਡੇ ਵੱਡੇ ਪ੍ਰੋਜੈਕਟਾਂ ਦਾ ਐਲਾਨ ਕਰਨਾ ਹੈ, ਕੁਛ ਉਦਘਾਟਨ ਕਰਨੇ ਆ। ਉਹਦੇ ਵਿੱਚ ਜਲੰਧਰ ਦਾ ਛੌਣੀ ਰੇਲਵੇ ਸਟੇਸ਼ਨ ਵੀ ਹੈ। ਸੰਧੂ ਸਾਹਿਬ, ਜਲੰਧਰ ਦਾ ਜਿਹੜਾ ਛੌਣੀ ਰੇਲਵੇ ਸਟੇਸ਼ਨ ਹੈ ਉਹਦਾ ਬਹੁਤ ਵੱਡੇ ਪੱਧਰ ਤੇ ਨਵੀਨੀਕਰਨ ਕੀਤਾ ਗਿਆ, ਬੜਾ ਆਧੁਨਿਕ ਤਕਨੀਕ ਨਾਲ ਇੱਕ ਬੜੀ ਵਿਸ਼ਾਲ ਇਮਾਰਤ ਉੱਥੋਂ ਦੀ ਤਿਆਰ ਕੀਤੀ ਗਈ ਜਿਹੜੀ ਕਾਫੀ ਵੱਡੇ ਪੱਧਰ ਤੇ ਹੋ ਚੁੱਕੀ ਹੈ, ਥੋੜਾ ਬਹੁਤਾ ਕੰਮ ਪੈਂਡਿੰਗ ਹੈ। ਇਹ ਵੀ ਪਤਾ ਲੱਗਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਸ ਦਿਨ ਜਲੰਧਰ ਆ ਸਕਦੇ ਔਰ ਉੱਥੇ ਆ ਕੇ ਉੱਥੇ ਰੀਬਨ ਕੱਟ ਸਕਦੇ ਭਾਵ ਉਦਘਾਟਨ ਕਰ ਸਕਦੇ ਹੈ, ਹੋਰ ਵੱਡੇ ਵੱਡੇ ਪ੍ਰੋਜੈਕਟਾਂ ਦਾ ਐਲਾਨ ਪੰਜਾਬ ਵੀ ਕਰ ਸਕਦੇ ਹੈ। ਕਿਉਂਕਿ ਮੈਂ ਬੀਤੇ ਦਿਨਾਂ ਚ ਵੀ ਜ਼ਿਕਰ ਕੀਤਾ ਸੀ ਕਿ ਭਾਜਪਾ ਦਾ ਇੱਕ ਟ੍ਰੈਂਡ ਜੋ ਅਸੀਂ ਬੀਤੇ ਸਮੇਂ ਚ ਵੇਖਿਆ ਬਿਹਾਰ ਵਿੱਚ ਵੋਟਾਂ ਤੇ ਉੱਥੋਂ 6 ਮਹੀਨੇ ਪਹਿਲਾਂ ਪ੍ਰਧਾਨ ਮੰਤਰੀ ਉੱਥੇ ਫੇਰੀਆਂ ਮਾਰਨੀਆਂ ਸ਼ੁਰੂ ਕਰ ਦਿੰਦੇ ਹੈ, ਪੱਛਮੀ ਬੰਗਾਲ ਚ ਵੋਟਾਂ ਉੱਥੇ ਫੇਰੀਆਂ ਮਾਰਨੀਆਂ ਸ਼ੁਰੂ ਕਰ ਦਿੰਦੇ ਹੈ, ਤਮਿਲਨਾਡੂ ਚ ਵੋਟਾਂ ਉੱਥੇ ਫੇਰੀਆਂ ਮਾਰਨੀਆਂ ਸ਼ੁਰੂ ਕਰ ਦਿੰਦੇ ਹੈ, ਉੱਥੇ ਵੱਡੇ ਵੱਡੇ ਪ੍ਰੋਜੈਕਟਾਂ ਦਾ ਐਲਾਨ ਕੀਤਾ ਜਾਂਦਾ ਹੈ, ਸ਼ਕਤੀ ਪ੍ਰਦਰਸ਼ਨ ਕੀਤੇ ਜਾਂਦੇ ਹੈ, ਲੋਕਾਂ ਨੂੰ ਉੱਥੇ ਕਿਹਾ ਜਾਂਦਾ ਕਿ ਆਹ ਵੇਖੋ ਕੇਂਦਰ ਸਰਕਾਰ ਕਿੱਡੇ ਵੱਡੇ ਪੱਧਰ ਤੇ ਪ੍ਰੋਜੈਕਟ ਲੈ ਕੇ ਤੁਹਾਡੇ ਵਿੱਚ ਆ ਰਹੀ ਹੈ, ਤੇ ਇਵੇਂ ਮੈਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਹੈ। ਸੋ ਦੇਖਦੇ ਹਾਂ ਪ੍ਰਧਾਨ ਮੰਤਰੀ ਹੁਣ ਕਿਹੜੀ ਤਰੀਕ ਪੰਜਾਬ ਆਉਂਦੇ ਹੈ, ਪਰੰਤੂ ਇਹ ਗੱਲ ਬੜੀ ਸਾਫ਼ ਹੈ ਕਿ ਆਉਣ ਵਾਲੀਆਂ ਵੋਟਾਂ ਦੇ ਮੱਦੇਨਜ਼ਰ ਇਹ ਦੌਰਾ ਕਾਫੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।
0: ਸੋ ਬਿਲਕੁਲ ਜੀ। ਸੋ ਅਗਲੀ ਖਬਰ ਵੱਲ ਜਾਣ ਤੋਂ ਪਹਿਲਾਂ ਤੁਹਾਨੂੰ ਦੱਸੀਏ ਕਿ ਅਪਲਾਈਂਸ ਜੰਕਸ਼ਨ ਤੇ ਤੁਸੀਂ ਇੱਕ ਗੇੜਾ ਜ਼ਰੂਰ ਮਾਰ ਕੇ ਆਉਣਾ। ਜੇ ਤੁਸੀਂ ਅਪਲਾਈਂਸਿਸ ਲੱਭ ਰਹੇ ਸੀ ਤਾਂ ਅਪਲਾਈਂਸ ਜੰਕਸ਼ਨ 2 ਲੋਕੇਸ਼ਨ ਤੋਂ ਸਰਵ ਕਰਦੇ ਆ। ਤੁਸੀਂ ਕਿਸੇ ਵੀ ਤਰ੍ਹਾਂ ਦੇ ਅਪਲਾਈਂਸ ਖਰੀਦਣੇ ਆ, ਫਰਿੱਜ, ਸਟੋਵ, ਵਾਸ਼ਰ, ਡਰਾਇਰ, ਡਿਸ਼ ਵਾਸ਼ਰ, ਟੀਵੀ, ਤਾਂ ਅਪਲਾਈਂਸ ਜੰਕਸ਼ਨ 905-450-0054-905-0-0054 ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਔਰ ਹਰਮਨ ਬੱਤਾ ਮੌਰਗੇਜ ਦੀਆਂ ਸੇਵਾਵਾਂ ਦੇ ਲਈ ਮੌਰਗੇਜ ਬ੍ਰੋਕਰ ਹਰਮਨ ਬੱਤਾ ਨੂੰ ਤੁਸੀਂ ਯਾਦ ਰੱਖੋ। ਘਰ ਖਰੀਦਣਾ, ਰੀਨਿਊਲ ਆ ਗਈ ਆ, ਰੀਫਾਈਨੈਂਸਿੰਗ ਬਾਰੇ ਕੋਈ ਸਵਾਲ ਆ, ਜਾਂ ਪ੍ਰੀ ਅਪਰੂਵਲ ਤੁਸੀਂ ਲੈਣਾ ਚਾਹ ਰਹੇ ਹੋ, ਅਤੇ ਜਾਂ ਇਨਵੈਸਟਮੈਂਟ ਪ੍ਰੋਪਰਟੀ ਦੇ ਲਈ ਮੌਰਗੇਜ ਨਹੀਂ ਮਿਲ ਰਹੀ, ਤਾਂ ਜੇ ਇੱਕ ਵਾਰ ਹਰਮਨ ਬੱਤਾ ਜੀ ਨੇ ਤੁਹਾਡੀ ਫਾਈਲ ਵੇਖ ਕੇ ਹਾਂ ਕਰਤੀ ਤਾਂ ਮੌਰਗੇਜ ਤੁਹਾਨੂੰ 100% ਦਵਾ ਕੇ ਦੇਣਗੇ। ਸੋ ਹਰਮਨ ਬੱਤਾ ਮੌਰਗੇਜ ਬ੍ਰੋਕਰ 647-685-9000-647-685-9000 ਹਰਮਨ ਬੱਤਾ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ। ਸੋ ਅਗਲੀ ਖਬਰ ਵੱਲ ਚੱਲਦੇ ਹਾਂ ਜੀ। SIR ਨੇ SIR ਲਈ ਇੱਕ ਅਧਿਆਪਕ ਦੀ ਕਹਿੰਦੇ ਜੀ ਹੁਣ ਜਾਨ ਲੈ ਲਈ ਹੈ ਜੀ, ਇਹ ਸਾਰਾ ਕੀ ਮਸਲਾ ਜੀ, ਇਸ 'ਤੇ ਥੋੜ੍ਹਾ ਜਿਹਾ ਪਾਓ ਚਾਨਣ ਜੀ, SIR ਕਿਵੇਂ ਜਾਨ ਲੈ ਸਕਦੀ ਆ?
1: ਸੰਧੂ ਜੀ, SIR ਤੇ ਚਲੋ ਅਸੀਂ ਬੀਤੇ ਸਮੇਂ ਚ ਖੂਬ ਚਰਚਾ ਅਸੀਂ ਵੀ ਕੀਤੀ, ਸਰੋਤਿਆਂ ਨੇ ਵੀ ਸਵਾਲ ਕੀਤੇ, ਜਿਹੜੀ ਇਸ ਵੇਲੇ ਪੰਜਾਬ ਵਿੱਚ ਚੱਲ ਰਹੀ ਹੈ, ਭਾਰਤ ਦੀਆਂ ਕਈ ਨੁੱਕਰਾਂ ਚ ਚੱਲ ਹਟੀ। SIR ਆਪਣੇ ਆਪ ਚ ਵੋਟਾਂ ਸੋਧਣ ਦੀ, ਵੋਟਾਂ ਨਵਿਆਉਣ ਦੀ ਇੱਕ ਬਹੁਤ ਵੱਡੀ ਪ੍ਰਕਿਰਿਆ ਆ, ਜਿਹਦੇ ਵਿੱਚ ਇਲੈਕਸ਼ਨ ਕਮਿਸ਼ਨ ਦਾ ਬੂਥ ਲੈਵਲ ਅਫਸਰ ਜਿਹੜਾ ਜ਼ਿਆਦਾਤਰ ਅਧਿਆਪਕ ਹੁੰਦਾ ਜਾਂ ਹੋਰ ਕਿਸੇ ਵਿਭਾਗ ਚੋਂ ਵੀ ਹੋ ਸਕਦਾ, ਉਹ ਬੂਥ ਲੈਵਲ ਅਫਸਰ ਦੀ ਡਿਊਟੀ ਹੈ ਕਿ ਉਸਨੇ ਹਰੇਕ ਵੋਟਰ ਤੱਕ ਪਹੁੰਚ ਕਰਨੀ ਹੈ ਤੇ ਉਹਨੂੰ ਪੁੱਛਣਾ ਕਿ ਭਾਈ ਤੂੰ ਹੈਗਾ, ਤੂੰ ਜੀਂਦਾ ਆ, ਜੇ ਜੀਂਦਾ ਤੇ ਕਰ ਦਸਖਤ ਕਿ ਵਿਦੇਸ਼ ਤਾਂ ਨਹੀਂ ਚਲਾ ਗਿਆ, ਜੇ ਵਿਦੇਸ਼ ਚਲਾ ਗਿਆ ਤੇ ਉਹਦੇ ਘਰ ਚੱਕਰ ਮਾਰਨੇ 3 ਵਾਰ, ਉਹਦੇ ਘਰ ਕਹਿ ਨੋਟਿਸ ਲਾ ਕੇ ਆਉਣਾ ਕਿ ਭਾਈ ਮੈਨੂੰ ਲੱਭ ਨਹੀਂ ਰਿਹਾ, ਤੂੰ ਮਿਲ ਨਹੀਂ ਰਿਹਾ, ਫਿਰ ਪਿੰਡ ਦੇ 4 ਮੋਹਤਬਾਰਾਂ ਦੇ ਦਸਖਤ ਕਰਾਓ ਜੀ ਮੈਂ ਇੱਥੇ ਗਿਆ ਮਿਲਿਆ ਨਹੀਂ। ਭਾਵ ਕਿ VLO ਇੰਨੇ ਕੁ ਕਸੂਤੇ ਪਸਾਦ ਤੇ ਚੋਣ ਕਮਿਸ਼ਨ ਨੇ, ਬਿਲਕੁਲ ਤੈਅਸ਼ੁਦਾ ਸਮਾਂ ਆ ਤੇ ਤੈਅਸ਼ੁਦਾ ਸਮੇਂ ਦੇ ਵਿੱਚ VLO ਨੇ ਹਰੇਕ ਵੋਟਰ ਤੱਕ ਪਹੁੰਚ ਕਰਨੀ ਆ ਜਾਂ ਹਰੇਕ ਵੋਟਰ ਦੀ ਪਹੁੰਚ ਆਪਣੇ ਤੱਕ ਕਿਤੇ ਨਾ ਕਿਤੇ ਕਰਾਉਣੀ ਹੈ। ਕੰਮ ਬੜਾ ਹੀ ਔਖਾ ਆ, ਬੜਾ ਟੇਢਾ ਆ ਔਰ ਕੱਲਾ ਫਾਰਮ ਭਰਨ ਤੱਕ ਨੀ, ਫਾਰਮ ਭਰਨ ਤੋਂ ਬਾਅਦ ਅੱਜ ਕੱਲ ਇੱਕ ਨਵਾਂ ਟ੍ਰੈਂਡ ਹੈ, ਪਹਿਲਾਂ ਇੱਕ ਯੁੱਗ ਹੁੰਦਾ ਸੀ ਫਾਰਮ ਭਰ ਕੇ ਮੁਲਾਜ਼ਮ ਆਪਣੇ ਵਿਭਾਗ ਨੂੰ ਦੇ ਦਿੰਦੇ ਸੀ, ਅੱਗੇ ਵਿਭਾਗ ਦੇਖੇ ਕੀ ਕਰਨਾ, ਹੁਣ ਉਹ ਕਹਿੰਦੇ ਜੀ ਫਾਰਮ ਭਰ ਦਿੱਤੇ ਆ, ਇਹ ਅਸੀਂ ਐਪ ਦੱਸ ਦਿੱਤੀ ਹੈ, ਮੋਬਾਈਲ ਤੁਹਾਡੇ ਕੋਲ ਹੈ, ਮੋਬਾਈਲ ਵਿੱਚ ਡਾਊਨਲੋਡ ਕਰ ਲਓ ਤੇ ਉਸ ਐਪ ਦੇ ਉੱਪਰ ਤੁਸੀਂ ਲੌਗਇਨ ਤੇ ਪਾਸਵਰਡ ਚੁੱਕੋ ਤੇ ਆਨਲਾਈਨ ਕਰੋ, ਇਹ ਵੀ ਕੰਮ ਨਾਲ ਹੈ। ਪਾਪਕੀ ਐਸ ਆਈ ਆਰ ਦੇ ਵਿੱਚ ਮੈਂ ਇੱਥੇ ਦੱਸਦਾ ਕਿ ਧੇਲਾ ਨਹੀਂ ਦਿੱਤਾ ਜਾ ਰਿਹਾ ਕਿਸੇ ਮੁਲਾਜ਼ਮ ਨੂੰ, ਧੇਲਾ ਵੀ ਜਿਵੇਂ ਮਰਦਮਸ਼ੁਮਾਰੀ ਚ ਤੇ ਚਲੋ ਇਨਸੈਂਟਿਵ ਜਿਹਨੂੰ ਆਖਦੇ ਮਿਹਨਤਾਨਾ ਹੁੰਦਾ, ਛੁੱਟੀਆਂ ਸਾਰੀਆਂ ਖਰਾਬ ਕਰ ਦਿੱਤੀਆਂ ਮੁਲਾਜ਼ਮਾਂ ਦੀਆਂ, ਵਰਕਲੋਡ ਇੰਨਾ ਕਿ ਤੈਅ ਸ਼ੁਦਾ ਸਮਾਂ ਆ, ਲੋਕ ਇਸ ਮਸਲੇ ਚ ਬਹੁਤਾ ਕੋਪਰੇਟ ਨਹੀਂ ਕਰਦੇ ਕਿਉਂਕਿ ਸਰਕਾਰ ਦਾ ਇੱਦਾਂ ਦਾ ਕੋਈ ਚ ਨਹੀਂ ਹੈ ਕਿ ਐਸ ਆਈ ਆਰ ਪ੍ਰਤੀ ਲੋਕਾਂ ਨੂੰ ਬਹੁਤ ਮੋਟੀਵੇਟ ਕੀਤਾ ਹੋਵੇ ਜਾਂ ਲੋਕਾਂ ਨੂੰ ਕਿਹਾ ਹੋਵੇ ਕਿ ਭਾਈ ਤੁਸੀਂ ਫਲਾਨੇ ਵੀ ਐਲ ਓ ਨੂੰ ਕੋਪਰੇਟ ਕਰਨਾ, ਉਹਦਾ ਆਪਣਾ ਉਦਮ ਹੈ। ਹੁਣ ਜਿਹੜਾ ਤੁਸੀਂ ਪੁੱਛਿਆ ਕਿ ਐਸ ਆਈ ਆਰ ਕਰਕੇ ਵੀ ਜਾਨ ਕਿਸੇ ਦੀ ਲਈ ਜਾ ਸਕਦੀ, ਪਹਿਲਾਂ ਦੱਸਦਾ ਕਿ ਜਿਹੜੀ ਅੱਜ ਪੰਜਾਬ ਦੇ ਵਿੱਚ ਮੇਰੇ ਕੋਲ ਖਬਰ ਪਹੁੰਚੀ ਕਾਹਨੂੰ ਬਣਦੀ ਹੈ ਗੁਰਦਾਸਪੁਰ ਦੀ, ਗੁਰਪ੍ਰੀਤ ਸਿੰਘ ਦਾ ਨਾਂ ਦਾ ਮਾਸਟਰ ਜਿਸਨੇ ਅੱਕ ਥੱਕ ਕੇ ਦੁਖੀ ਹੋ ਕੇ ਆਖਦੇ ਐਸ ਆਈ ਆਰ ਤੋਂ ਅੱਕ ਥੱਕ ਕੇ ਤੇ ਦੁਖੀ ਹੋ ਕੇ ਜੇਲ੍ਹ ਵਿੱਚ ਮਾਫ ਕਰਨਾ ਨਹਿਰ ਵਿੱਚ ਛਾਲ ਮਾਰ ਕੇ ਆਪਣੀ ਆਤਮ ਹੱਤਿਆ ਕੀਤੀ ਹੈ, ਕਾਹਨੂੰ ਵਾਲ ਦੀ ਘਟਨਾ ਹੈ। ਉਹਦੇ ਨਾਲ ਦੇ ਸਾਥੀ ਅਧਿਆਪਕ ਨੇ ਇਹ ਸਾਡੇ

0: ਵਿੱਚ ਬਿਹਾਰ BLO ਨੇ 85 ਆਤਮਹੱਤਿਆ। ਇਹ ਕੰਮ ਇੰਨਾ ਡਿਫੀਕਲਟ ਹੈ, ਇੰਨਾ ਟੇਢਾ ਕੰਮ ਹੈ, ਇੰਨਾ ਔਖਾ ਕੰਮ ਹੈ, ਕਿਉਂਕਿ ਇਹਦੇ ਵਿੱਚ BLO 100% ਬੌਂਡ ਹੈ, 100% ਤੈਅਸ਼ੁਦਾ ਸਮਾਂ। ਉਹਨੇ ਸਮੇਂ ਚ ਉਸਨੇ ਹਰੇਕ ਘਰ ਦਾ ਦਰਵਾਜ਼ਾ ਖੜਕਾਉਣਾ ਹੈ, ਉਹਦੇ ਕੋਲੋਂ ਸਹਾਇਤਾ ਮੰਗ ਕੇ ਉਹਦਾ ਫਾਰਮ, ਹਾਲਾਂਕਿ ਉਹ ਵੋਟਰ ਨੇ ਆਪ ਭਰਨਾ ਕਾਨੂੰਨ ਦੇ ਮੁਤਾਬਕ, ਪਰੰਤੂ ਉਹ ਟੈਕਨੀਕਲ ਫਾਰਮ ਹੈ, ਵੋਟਰ ਭਰ ਨਹੀਂ ਸਕਦਾ, BLO ਨੂੰ ਭਰਨਾ ਪੈਂਦਾ। ਅਗਲੀ ਗੱਲ ਹੈ ਆਨਲਾਈਨ ਕਰਨਾ, ਘਰ ਘਰ ਦਰਵਾਜ਼ਾ ਖੜਕਾਉਣਾ, ਕੋਈ ਆਪਣੀ ਮਾਸੀ ਦੇ ਗਿਆ, ਕੋਈ ਵਿਦੇਸ਼ ਗਿਆ, ਕੋਈ ਦਿਹਾੜੀ ਗਿਆ, ਕੋਈ ਝੋਨਾ ਲਾਉਣ ਗਿਆ, ਕੋਈ ਕਹਿੰਦਾ ਜੀ ਉੱਥੇ ਬੰਬੇ ਰਹਿੰਦਾ, ਕੋਈ ਕਹਿੰਦਾ ਉਹ ਦੁਬਈ ਰਹਿੰਦਾ। ਲੋਕ ਕੋਪਰੇਟ ਨਹੀਂ ਕਰਦੇ, ਸਾਰੇ ਲੋਕ ਤੇ ਹੁੰਦੇ ਨੀ ਨਾ ਇੱਦਾਂ ਦੇ। ਸੋ ਇਸ ਕਰਕੇ ਬੜਾ ਇੱਕ ਔਖਾ ਕੰਮ ਹੈ, ਪੰਜਾਬ ਦੇ ਵਿੱਚ ਇਹ ਪਹਿਲਾ ਹਾਦਸਾ ਆ। ਤੇ ਹੁਣ ਤੇ ਮੈਂ ਸਮਝਦਾ ਕਿ ਸਰਕਾਰਾਂ ਦੀ, ਪੰਜਾਬ ਸਰਕਾਰ ਜਿਹੜੀ ਆਪਣੇ ਆਪ ਨੂੰ ਬੜੀ ਚੰਗੀ ਸਰਕਾਰ ਅਖਵਾਉਂਦੀ ਹੈ, ਉਹਨੂੰ ਇਸ ਮਸਲੇ ਤੇ ਆਪਣੇ ਪੱਧਰ ਤੇ ਕੁਛ ਏਦਾਂ ਦਾ ਢੰਗ ਲੱਭ ਲੈਣਾ ਚਾਹੀਦਾ, ਤਾਂ ਜੋ ਕਿ ਜਿਹੜੇ ਸੰਬੰਧਿਤ BLO ਨੇ, ਚਾਹੇ ਉਹ ਮਾਸਟਰ ਹੈ, ਚਾਹੇ ਭੈਣ ਜੀਆਂ ਨੇ, ਚਾਹੇ ਕੋਈ ਵੀ ਹੈ, ਉਹਨਾਂ ਦਾ ਕਿਤੇ ਨਾ ਕਿਤੇ ਏਦਾਂ ਦਾ ਤਾਣਾ ਬਾਣਾ ਉਹਨਾਂ ਨੂੰ ਦੇ ਦਿੱਤਾ ਜਾਵੇ ਕਿ ਉਹਨਾਂ ਦਾ ਸਹਿਯੋਗ ਹੋ ਜਾਏ ਤੇ ਕੰਮ ਸੁੱਖ ਸਖੀਲੀ ਨਾਲ ਨਿਬੜ ਜਾਵੇ, ਨਹੀਂ ਤੇ ਭਾਈ ਔਖਾ ਹੋ ਜਾਣਾ। ਅੱਜ ਇੱਕ ਜਾਨ ਗਈ ਹੈ, ਤੁਸੀਂ ਵੇਖਿਓ ਕੱਲ ਤੱਕ ਮੁਲਾਜ਼ਮਾਂ ਨੇ ਸੜਕਾਂ ਤੇ ਆ ਜਾਣਾ ਤੇ ਸਿੱਧੇ ਤੌਰ ਤੇ ਲੜਾਈ ਉਹ ਪੰਜਾਬ ਸਰਕਾਰ ਨਾਲ ਪੇਚੇ ਵਾਲੀ ਹੋ ਜਾਣੀ ਹੈ। ਸੋ ਚੰਗੀ ਗੱਲ ਹੋਵੇਗੀ ਕਿ ਸਰਕਾਰਾਂ ਇਹਦਾ ਕੋਈ ਢੁਕਵਾਂ ਹੱਲ ਲੱਭ ਲੈਣ।
1: ਸੋ ਬਿਲਕੁਲ ਜੀ, ਅਗਲੀ ਖਬਰ ਵੱਲ ਜਾਣ ਤੋਂ ਪਹਿਲਾਂ ਅਸੀਂ ਦੱਸੀਏ ਕਿ ਸਾਡੇ ਨਾਲ ਰਸ਼ਮੀਤ ਜੀ ਜੁੜ ਚੁੱਕੇ ਨੇ, ਕਾਲ ਮੋਰਗੇ ਦੇ ਪ੍ਰਿੰਸੀਪਲ ਬ੍ਰੋਕਰ ਨੇ, ਮੋਰਗੇ ਦੀਆਂ ਸੇਵਾਵਾਂ ਦਿੰਦੇ ਨੇ, ਜਾਣਿਆ ਪਹਿਚਾਣਿਆ ਨਾਮ ਆ ਰਸ਼ਮੀਤ ਕੌਰ ਫਰਮ ਅਕਾਲ ਮੋਰਗੇਜ। ਤੁਸੀਂ ਮੋਰਗੇ ਦੇ ਬਾਰੇ ਕਿਸੇ ਵੀ ਤਰ੍ਹਾਂ ਦਾ ਤੁਹਾਡਾ ਸਵਾਲ ਆ, ਫਸਟ ਟਾਈਮ ਹੋਮ ਬਾਇਰ ਹੋ, ਰੀਫਾਈਨੈਂਸਿੰਗ, ਪ੍ਰੀ ਅਪਰੂਵਲ, ਬਹੁਤ ਸਾਰੇ ਐਸੇ ਸਾਡੇ ਸਵਾਲ ਹੁੰਦੇ ਆ। ਇਮੀਗ੍ਰੇਸ਼ਨ ਤੋਂ ਬਾਅਦ ਸਭ ਤੋਂ ਇੱਕ ਵੱਡਾ ਮੁੱਦਾ ਹੁੰਦਾ ਕਿ ਅਸੀਂ ਘਰ ਲੈਣਾ ਆ, ਸਾਡਾ ਸੁਪਨਾ ਹੁੰਦਾ, ਸੋ ਉਸ ਘਰ ਨੂੰ ਪੂਰਾ ਕਰਨ ਦੇ ਵਿੱਚ ਥੋੜ੍ਹੀ ਮਦਦ ਕਰ ਸਕਦੇ ਨੇ। ਰਸ਼ਮੀਤ ਕੌਰ ਜੀ ਅਕਾਲ ਮੋਰਗੇ ਦੇ ਪ੍ਰਿੰਸੀਪਲ ਬ੍ਰੋਕਰ ਸਾਡੇ ਨਾਲ ਜੁੜੇ ਹੋਏ ਨੇ। ਰਸ਼ਮੀਤ ਜੀ ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਸਵਾਗਤ, ਵੈਲਕਮ ਹੈ ਤੁਹਾਡਾ ਪੰਜਾਬੀ ਲਹਿਰਾਂ ਦੇ ਵਿੱਚ।
2: ਬਹੁਤ ਬਹੁਤ ਧੰਨਵਾਦ ਸਰ ਜੀ, ਤੁਹਾਨੂੰ ਤੇ ਸਾਡੇ ਸਾਰੇ ਲਿਸਨਰਸ ਨੂੰ ਰਸ਼ਮੀਤ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਵੈਰੀ ਗੁੱਡ ਮਾਰਨਿੰਗ ਜੀ। ਬਿਲਕੁਲ ਜੀ, ਜਿੱਦਾਂ ਤੁਸੀਂ ਮੈਂਸ਼ਨ ਕੀਤਾ, ਮੋਰਗੇਜ ਰਿਲੇਟਡ ਕੋਈ ਵੀ ਇਨਕੁਆਇਰੀ ਹੈਗੀ ਆਪਣੇ ਲਿਸਨਰ ਦੀ, ਕਾਲ ਕਰ ਸਕਦੇ ਨੇ ਰਸ਼ਮੀਤ ਕੌਰ 6475394499, ਜਾਂ ਗੂਗਲ ਕਰ ਸਕਦੇ ਹੋ ਰਸ਼ਮੀਤ ਕੌਰ ਮੋਰਗੇਜ ਬ੍ਰੋਕਰ। ਗੱਲਬਾਤ ਕਰਾਂਗੇ ਜੀ ਅੱਜ ਸਿਕਿਓਰਡ ਲਾਈਨ ਆਫ ਕ੍ਰੈਡਿਟ ਬਾਰੇ। ਸਿਕਿਓਰਡ ਮਤਲਬ ਜਿਹੜੀ ਕਿ ਘਰ ਦੇ ਅਗੇਂਸਟ ਲਾਈਨ ਆਫ ਕ੍ਰੈਡਿਟ ਬਣਦੀ ਹੈਗੀ ਹੈ। ਸੋ ਘਰ ਦੇ ਅਗੇਂਸਟ ਕਦੋਂ ਬਣ ਸਕਦੀ ਹੈਗੀ ਹੈ? ਪਹਿਲੀ ਆਪਸ਼ਨ ਤੇ ਆ ਜਾਂਦੀ ਹੈਗੀ ਹੈ ਜਦੋਂ ਅਸੀਂ ਬੈਂਕਾਂ ਨਾਲ ਮੋਰਗੇਜ ਲੈਂਦੇ ਹਾਂ, ਉਸੀ ਵੇਲੇ ਮੋਰਗੇਜ ਲੈਣ ਵੇਲੇ ਲਾਈਨ ਆਫ ਕ੍ਰੈਡਿਟ ਵੀ ਨਾਲ ਹੀ ਲੈ ਲਈਏ। ਅਗਰ ਉਸ ਵੇਲੇ ਅਸੀਂ ਨਾਲ ਨਹੀਂ ਲਿੱਤੀ ਕਿ ਬਣਦੀ ਨਹੀਂ ਸੀਗੀ ਜਾਂ ਕਿਸੇ ਨੇ ਦੱਸਿਆ ਨਹੀਂ ਹੈਗਾ, ਲੇਟਰ ਆਨ ਵੀ ਅਸੀਂ ਜਿਹੜੀ ਹੈਗੀ ਹੈ ਮੋਰਗੇਜ ਦੇ ਨਾਲ ਲਾਈਨ ਆਫ ਕ੍ਰੈਡਿਟ ਲੈ ਸਕਦੇ ਹਾਂ। ਬਟ ਇਸ਼ੂ ਕਿੱਥੇ ਆਉਂਦਾ ਹੈਗਾ ਕਿ ਕਾਫੀ ਵਾਰ ਵੇਖਿਆ ਜਾਂਦਾ ਸੈਲਫ ਇੰਪਲੋਇਡ ਕਲਾਇੰਟਸ ਜਦੋਂ ਬੈਂਕਾਂ ਕੋਲ ਵਾਪਸ ਜਾਂਦੇ ਨੇ ਲਾਈਨ ਬਣਾਉਣ ਵਾਸਤੇ, ਜਦੋਂ ਘਰ ਚ ਐਕੁਇਟੀ ਬਣ ਜਾਂਦੀ ਹੈ ਬਟ ਬੈਂਕ ਉਹਨਾਂ ਨੂੰ ਡਿਕਲਾਈਨ ਕਰ ਦਿੰਦਾ ਹੈ ਬਿਕੋਜ਼ ਆਫ ਦੇਅਰ ਲਾਈਨ 150 ਇਨਕਮ। ਸੋ ਨੋਟਿਸ ਆਫ ਅਸੈਸਮੈਂਟ ਦੀ ਇਨਕਮ ਵਿੱਚ ਜਿਹੜਾ ਹੈਗਾ ਕੁਆਲੀਫਿਕੇਸ਼ਨ ਨਹੀਂ ਹੋ ਪਾਉਂਦੀ ਹੈਗੀ ਹੈ। ਬਟ ਇੱਥੇ ਦੱਸਣਾ ਚਾਹਾਂਗੀ ਆਪਣੇ ਲਿਸਨਰਸ ਨੂੰ ਕਿ ਅਕਾਲ ਮੋਰਗੇਜਸ ਤੇ ਸਾਡੇ ਕੋਲ ਇਹੋ ਜਿਹੇ ਲੈਂਡਰਸ ਹੈ ਜਿਸ ਵਿੱਚ ਤੁਹਾਡੀ ਬਿਜ਼ਨਸ ਇਨਕਮ ਦੇ ਹਿਸਾਬ ਦੇ ਨਾਲ ਅਸੀਂ ਤੁਹਾਨੂੰ ਕੁਆਲੀਫਾਈ ਕਰ ਸਕਦੇ ਹੈਗੇ ਹਾਂ। ਤੁਹਾਡੀ ਘਰ ਦੀ ਐਕੁਇਟੀ ਯੂਜ਼ ਕਰਕੇ ਤੁਸੀਂ ਲਾਈਨ ਆਫ ਕ੍ਰੈਡਿਟ ਬਣਾ ਸਕਦੇ ਹੈਗੇ ਹੋ। ਕਿਸੇ ਵੀ ਪਰਪਸ ਵਾਸਤੇ ਉਹ ਪੈਸੇ ਯੂਜ਼ ਕੀਤੇ ਜਾ ਸਕਦੇ ਨੇ, ਕੋਈ ਰੈਨੋਵੇਸ਼ਨਸ ਕਰਨੀ ਹੈ, ਬੇਸਮੈਂਟ ਬਣਾਉਣੀ ਹੈ, ਬੱਚਿਆਂ ਦੀ ਐਜੂਕੇਸ਼ਨ ਲਈ, ਜਾਂ ਵੈਸੇ ਹੀ ਬਣਾ ਕੇ ਰੱਖਣਾ ਚਾਹੁੰਦੇ ਹੋ। ਹਮੇਸ਼ਾ ਐਮਫਸਾਈਜ਼ ਕਰਦੀ ਹਾਂ ਹਰ ਕਲਾਇੰਟ ਦੀ ਸਿਚੁਏਸ਼ਨ ਜਿਹੜੀ ਹੈ ਵੱਖਰੀ ਹੁੰਦੀ ਹੈ। ਕਾਲ ਕਰੋ ਇਹ ਵੇਖਣ ਵਾਸਤੇ ਕਿ ਤੁਹਾਡੇ ਵਾਸਤੇ ਕੀ ਆਪਸ਼ਨਸ ਬਣ ਸਕਦੀਆਂ ਨੇ। ਰਸ਼ਮੀਤ ਕੌਰ 6475394499, ਗੂਗਲ ਕਰ ਸਕਦੇ ਹੋ ਰਸ਼ਮੀਤ ਕੌਰ ਮੋਰਗੇਜ ਬ੍ਰੋਕਰ। ਧੰਨਵਾਦ ਜੀ।
1: ਜੀ ਬਹੁਤ ਸ਼ੁਕਰੀਆ ਜੀ। ਇੱਕ ਵਾਰ ਫਿਰ ਅਸੀਂ ਦੱਸ ਦਈਏ ਕਿ ਰਸ਼ਮੀਤ ਕੌਰ ਫਰਮ ਅਕਾਲ ਮੋਰਗੇਜ, ਤੁਸੀਂ ਕੋਈ ਵੀ ਸਵਾਲ ਤੁਹਾਡਾ ਮੋਰਗੇਜ ਦੇ ਰਿਲੇਟਡ ਦਾ ਨਾ, ਤੁਸੀਂ ਸਿਰਫ ਗੂਗਲ ਵੀ ਕਰ ਸਕਦੇ ਹੋ ਰਸ਼ਮੀਤ ਕੌਰ ਫਰਮ ਅਕਾਲ ਮੋਰਗੇਜ, ਜਾਂ ਤੁਸੀਂ ਨੰਬਰ ਡਾਇਲ ਕਰ ਸਕਦੇ ਹੋ 6475394499, 6475394499, ਰਸ਼ਮੀਤ ਕੌਰ ਫਰਮ ਅਕਾਲ ਮੋਰਗੇਜ। ਬਹੁਤ ਬਹੁਤ ਸ਼ੁਕਰੀਆ ਰਸ਼ਮੀਤ ਜੀ, ਥੈਂਕ ਯੂ ਸੋ ਮਚ।
2: ਥੈਂਕ ਯੂ ਜੀ।
3: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, TV ਦੇਖਣਾ ਔਖਾ, ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ

0: ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ। ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumia.io 289-982-9597 289-982-9597।
1: ਸੋ ਬਿਲਕੁਲ ਜੀ, ਜੁੜੇ ਹੋਏ ਪੰਜਾਬੀ ਲਹਿਰਾਂ ਨਾਲ। ਮੈਂ ਤੁਹਾਡਾ ਮੇਜ਼ਬਾਨ ਪ੍ਰਭ ਸੰਧੂ, ਮੇਰੇ ਨਾਲ ਰਮੇਸ਼ ਹੁਸ਼ਿਆਰਪੁਰ ਜੀ ਪੰਜਾਬ ਦੀ ਧਰਤੀ ਤੋਂ ਖਬਰਾਂ ਲੈ ਕੇ ਜੁੜੇ ਹੋਏ ਨੇ ਦੇਸ਼ ਦੁਨੀਆਂ ਦੀਆਂ ਖਬਰਾਂ ਦੇ ਲਈ। ਤੁਸੀਂ ਆਪਣੇ ਸਵਾਲ ਕੁਛ ਸੈਕਿੰਡਾਂ ਦੇ ਵਿੱਚ ਰੱਖ ਸਕਦੇ ਹੋ, ਰਮੇਸ਼ ਜੀ ਉਹਨਾਂ ਦੇ ਜਵਾਬ ਤੁਹਾਡੇ ਤੱਕ ਲੈ ਕੇ ਆਉਣਗੇ। ਸੋ 905-673-3337 905-673-3337 'ਤੇ ਗੱਲਬਾਤ ਹੋ ਸਕਦੀ ਹੈ। ਜੀ ਸਤਿ ਸ਼੍ਰੀ ਅਕਾਲ ਜੀ, 8900 ਤੁਸੀਂ ਆਉਣਰ ਹੋ ਜੀ।
2: ਜੀ ਸਤਿ ਸ਼੍ਰੀ ਅਕਾਲ ਸੰਧੂ ਸਰ, ਸਤਿ ਸ਼੍ਰੀ ਅਕਾਲ ਰਮੇਸ਼ ਜੀ, ਆਵਾਜ਼ ਆ ਰਹੀ ਜੀ?
1: ਜੀ ਸਰ ਬਿਲਕੁਲ ਜੀ।
2: ਹਾਂਜੀ, ਤੇ ਰਮੇਸ਼ ਜੀ ਤੁਸੀਂ ਖਬਰ ਦਿੱਤੀ ਸੀ ਇੰਡੋਨੇਸ਼ੀਆ ਦੀ, ਪ੍ਰਾਈਮ ਮਿਨਿਸਟਰ ਮੋਦੀ ਉੱਥੇ ਗਏ ਨੇ, ਵੀ ਉਹਨਾਂ ਸਵਾਗਤ ਕੀਤਾ ਗਿਆ। ਉਹ ਜਿਹੜਾ ਉੱਥੇ ਦਾ ਦੇਸ਼ ਦਾ ਉਹਨਾਂ ਦਾ ਸਭ ਤੋਂ ਸਰਵਉੱਚ ਸਨਮਾਨ ਹੁੰਦਾ ਉਹ ਦਿੱਤਾ ਜਾ ਗਿਆ। ਇਹ ਰਵਾਇਤ ਕਾਫੀ ਮੈਂ ਦੇਖ ਰਿਹਾ ਕਾਫੀ ਚੱਲ ਰਹੀ ਆ, ਕਈ ਕੰਟਰੀ ਉਹਨਾਂ ਨੂੰ ਕਰ ਰਹੇ ਨੇ। ਮਤਲਬ ਇਹਦੇ ਵਿੱਚ ਵੀ ਤੁਸੀਂ ਦੇਖੋ ਨੀ, ਡੂੰਘੀਆਂ ਗੱਲਾਂ ਹੈਗੀਆਂ ਨੇ ਕਈ। ਇਹ ਦੇਸ਼ ਭਾਰਤ ਦੇ ਨਾਲ ਵਪਾਰ ਕਰਨਾ ਚਾਹੁੰਦੇ ਨੇ, ਬੇਸ਼ਕ ਇਹ ਲੱਗ ਗਿਆ ਭਾਰਤ ਤੋਂ ਚੀਜ਼ ਖਰੀਦ ਰਹੇ ਜਾਂ ਭਾਰਤ ਨੂੰ ਵੇਚ ਰਹੇ ਨੇ। ਇਹ ਵਪਾਰਕ ਸਾਂਝਾ ਕਰਕੇ ਹੀ ਉਹਨਾਂ ਨੂੰ ਸਨਮਾਨ ਦਿੱਤੇ ਜਾ ਰਹੇ ਨੇ। ਪਲੱਸ ਮੈਂ ਖਬਰ ਪੂਰੀ ਕਰ ਦਵਾਂ, ਤੁਸੀਂ ਤਾਂ ਬਸ ਇੰਨੀ ਦਿੱਤੀ ਖਬਰ, ਉਸ ਤੋਂ ਨਾਲ ਖਬਰ ਇਹ ਵੀ ਸੀ ਇਹਦੇ ਨਾਲ ਵੀ ਇੰਡੋਨੇਸ਼ੀਆ ਨੇ ਭਾਰਤ ਦਾ ਜਿਹੜਾ ਈਵੀਐਮ ਸਿਸਟਮ, ਯਾਨੀ ਇਲੈਕਸ਼ਨ ਵਾਲਾ ਸਿਸਟਮ ਨੂੰ ਇੰਡੋਰਸਮੈਂਟ ਕਰਤਾ। ਉਹਨਾਂ ਨੇ ਵੀ ਈਵੀਐਮ ਮਸ਼ੀਨਾਂ ਭਾਰਤ ਦੇ ਕੋਲੋਂ ਵੀ ਸਹਿਯੋਗ ਮੰਗਿਆ ਵੀ ਅਸੀਂ ਵੀ ਇੱਥੇ ਈਵੀਐਮ ਮਸ਼ੀਨਾਂ ਹੀ ਲਗਾਉਣੀਆਂ ਨੇ, ਇਹੀ ਇੰਡੀਆ ਵਾਲੀਆਂ। ਉਹਨਾਂ ਚ ਟੈਕਨੋਲੋਜੀ ਦਾ ਸਹਿਯੋਗ ਮੰਗਿਆ। ਦੂਜਾ ਉਹਨਾਂ ਨੇ ਭਾਰਤ ਦੇ ਕੋਲੋਂ ਬ੍ਰਾਹਮੋਸ ਮਿਜ਼ਾਈਲਾਂ ਮੰਗੀਆਂ ਨੇ, ਔਰ ਤੀਸਰਾ ਉਹਨਾਂ ਨੇ ਭਾਰਤ ਤੋਂ ਏਅਰ ਟੂ ਏਅਰ ਮਿਜ਼ਾਈਲ ਮੰਗੀਆਂ ਨੇ। ਇਹ ਚੀਜ਼ਾਂ ਜਿਹੜੀਆਂ ਡਿਫੈਂਸ ਦੀਆਂ ਡੀਲ ਹੋ ਰਹੀਆਂ ਨੇ, ਪਿਛਲੇ ਤੁਸੀਂ 2-3 ਸਾਲਾਂ ਦਾ ਦੇਖ ਲਓ, ਭਾਰਤ ਦਾ ਜਿਹੜਾ ਡਿਫੈਂਸ ਦੀ ਚੀਜ਼ਾਂ ਬਣਾ ਰਿਹਾ ਔਰ ਮੈਨੂਫੈਕਚਰਿੰਗ ਕਰ ਰਿਹਾ ਔਰ ਵੇਚ ਰਿਹਾ, ਉਹ ਕਿੱਥੇ ਦਾ ਕਿੱਥੇ ਪਹੁੰਚ ਚੁੱਕਾ। ਇਹ ਵੀ ਇਹਦੇ ਵਿੱਚ ਸੀ ਖਬਰ। ਥੈਂਕ ਯੂ ਸੋ ਮਚ
1: ਜੀ ਰਮੇਸ਼ ਜੀ, ਬਹੁਤ ਸ਼ੁਕਰੀਆ ਜੀ। ਜੀ ਰਮੇਸ਼ ਜੀ,
3: ਜਿਹੜੇ ਪ੍ਰਧਾਨ ਮੰਤਰੀ ਦੇ ਵਿਦੇਸ਼ ਦੌਰੇ ਹੁੰਦੇ ਆ, ਦੇਖੋ ਨਰੋਲ ਆਪਾਂ ਇਹਨੂੰ ਸਿਆਸਤ ਨਾਲ ਜੁੜ ਕੇ ਤਾਂ ਨਹੀਂ ਦੇਖ ਸਕਦੇ। ਠੀਕ ਹੈ, ਤੁਸੀਂ ਜਿੱਥੇ ਟਿੱਪਣੀ ਕੀਤੀ ਹੈ ਕਿ ਅਸੀਂ ਕਹੀਏ ਕਿ ਹਰੇਕ ਬਿੰਦੂ ਸਿਆਸਤ ਕੇਂਦਰਿਤ ਹੋਏਗਾ, ਨਹੀਂ, ਕਿਉਂਕਿ ਨਰਿੰਦਰ ਮੋਦੀ ਜਿੱਥੇ ਭਾਜਪਾ ਦੇ ਇੱਕ ਨੰਬਰ ਦੇ ਆਗੂ ਹੈ, ਉੱਥੇ ਦੇਸ਼ ਦੇ ਪ੍ਰਧਾਨ ਮੰਤਰੀ ਵੀ ਹੈ। ਦੇਸ਼ ਦੀ ਪ੍ਰਤੀਨਿਧਤਾ ਉਹਨਾਂ ਨੇ ਖੋਹ ਕੇ ਤੇ ਲਈ ਨਹੀਂ, ਲੋਕਾਂ ਨੇ ਵੋਟਾਂ ਨਾਲ ਦਿੱਤੀ ਹੈ, ਅਗਲਿਆਂ ਨੇ ਲਈ ਹੈ, ਅਗਲਿਆਂ 'ਚ ਯੋਗਤਾ ਸੀ, ਸ਼ਮਤਾ ਸੀ, ਲੋਕਾਂ ਨੇ ਵੋਟਾਂ ਪਾਈਆਂ, ਕਿਉਂਕਿ ਭਾਰਤੀ ਸੰਵਿਧਾਨ ਬਿਲਕੁਲ ਉਹਨਾਂ ਦੇ ਹੱਕ 'ਚ ਇਸ ਗੱਲ 'ਚ, ਔਰ ਉਹ ਜਿੱਤ ਕੇ ਬਣੇ ਆ। ਜਦੋਂ ਉਹ ਵਿਦੇਸ਼ ਦੌਰਿਆਂ ਤੇ ਜਾਂਦੇ ਨੇ, ਵਿਦੇਸ਼ ਦੌਰਿਆਂ ਤੇ ਦੋ ਤਰ੍ਹਾਂ ਦੀ ਚੀਜ਼ ਹੁੰਦੀ ਹੈ। ਇੱਕ ਹੁੰਦਾ ਵਾਕਿਆ ਹੀ ਉਸ ਦੇਸ਼, ਦੋ ਦੇਸ਼ਾਂ ਦੀ ਜ਼ਰੂਰਤ ਹੈ ਆਪਸੀ ਸਾਂਝਾਂ ਦੀ, ਭਾਰਤੀ ਬਣਿਆ ਹੋਇਆ ਪ੍ਰੋਡਕਟ ਜਾਂ ਭਾਰਤ ਵਿੱਚ ਜਿਹੜੀ ਵੱਧ ਪ੍ਰੋਡਕਸ਼ਨ ਹੈ, ਚਾਹੇ ਬਾਸਮਤੀ ਚੌਲ ਦੀ ਉਦਾਹਰਣ ਲਈਏ, ਜੇ ਉਹ ਵਿਦੇਸ਼ਾਂ 'ਚ ਨਹੀਂ ਜਾਵੇਗਾ ਤੇ ਭਾਰਤ ਦੇ ਲਈ, ਭਾਰਤੀ ਕਿਸਾਨੀ ਲਈ ਉਹ ਚੰਗਾ ਨਹੀਂ ਹੋਵੇਗਾ। ਜਿਹੜੀ ਚੀਜ਼ ਦੀ ਭਾਰਤ ਨੂੰ ਲੋੜ ਹੈ, ਜੇ ਉਹ ਵਿਦੇਸ਼ ਤੋਂ ਭਾਰਤ ਦੀ ਸਰਕਾਰ ਨਹੀਂ ਖਰੀਦਦੀ, ਜੇ ਨਹੀਂ ਪਹੁੰਚਦੀ, ਤੇ ਦਿੱਕਤ ਵਾਲੀ ਗੱਲ ਹੈ। ਬੀਤੇ ਦਿਨਾਂ 'ਚ ਅਸੀਂ ਵੇਖਿਆ ਨਾ, ਪੈਟਰੋਲ ਡੀਜ਼ਲ ਦੀ ਕਿਵੇਂ ਲੋਕਾਂ ਨੇ ਕਤਾਰਾਂ 'ਚ ਲੱਗੇ, ਲਾਈਨਾਂ 'ਚ ਲੱਗੀਆਂ, ਕਿਵੇਂ ਹਾਹਾਕਾਰ ਮਚੀ, ਕਿਵੇਂ ਉਹ ਇੱਕ ਪੈਨਿਕ ਮਾਹੌਲ ਬਣਿਆ ਕੁਛ ਦਿਨ ਦੇ ਲਈ। ਇੱਕ ਸ਼ਬਦ ਨਵਾਂ ਕੰਨਾਂ 'ਚ ਪੈ ਗਿਆ ਜੀ, ਇੱਥੇ ਤੇ ਆਰਥਿਕ ਲੋਕਡਾਊਨ ਲੱਗ ਸਕਦਾ। ਸੋ ਇਸ ਕਰਕੇ ਦੇਸ਼ ਦੀ ਸਰਕਾਰ ਦੇ ਪ੍ਰਤੀਨਿਧੀ ਵਿੱਚੋਂ ਪ੍ਰਧਾਨ ਮੰਤਰੀ ਦਾ ਵੱਖ ਵੱਖ ਦੇਸ਼ਾਂ ਦੇ ਦੌਰੇ ਤੇ ਜਾਣਾ ਮੈਨੂੰ ਲੱਗਦਾ ਕੋਈ ਇਤਰਾਜ਼ ਵਾਲੀ ਗੱਲ ਨਹੀਂ। ਪਰੰਤੂ ਦੇਖੋ ਸਰੋਤਿਓ, ਦੂਜੀ ਗੱਲ ਇਹ ਹੈ, ਕੁਝ ਚੀਜ਼ਾਂ ਆਪਾਂ ਨੂੰ ਦੇਖਣੀਆਂ ਪੈਣਗੀਆਂ। ਉਹ ਕੱਲੀਆਂ ਕੋਈ ਨਰਿੰਦਰ ਮੋਦੀ ਤੇ ਲਾਗੂ ਨਹੀਂ ਹੁੰਦੀਆਂ, ਕੱਲੀਆਂ ਭਾਜਪਾ ਤੇ ਲਾਗੂ ਨਹੀਂ ਹੁੰਦੀਆਂ, ਜਿਹਦੀ ਵੀ ਜਿੱਥੇ ਸਰਕਾਰ ਹੈ, ਜਿਹਦੀ ਵੀ, ਚਾਹੇ ਸੂਬਾ ਪੱਧਰਤੀ ਹੈ, ਚਲੋ ਦੇਸ਼ ਦੀ ਸਰਕਾਰ ਤੇ ਇੱਕੋ ਹੀ ਆ ਨਾ, ਉਹ ਸਾਰੀਆਂ ਸਰਕਾਰਾਂ ਇੱਕ ਨਵਾਂ ਢੰਗ ਅਡੋਪਟ ਕਰ ਚੁੱਕੀਆਂ, ਕੰਮ ਘੱਟ ਤੇ ਰੌਲਾ ਵੱਧ, ਐਡਵਰਟਾਈਜ਼ਮੈਂਟ ਦਾ ਯੁੱਗ, ਆਪਣੀ ਗੱਲ ਨੂੰ ਵਧਾ ਚੜਾ ਕੇ ਪੇਸ਼ ਕਰਨਾ, ਅੰਕੜਿਆਂ ਦੇ ਜਾਦੂਗਰ ਦੇ ਤੌਰ ਤੇ, ਅੰਕੜਿਆਂ ਦੇ ਜਾਦੂਗਰ ਬਣ ਕੇ ਆਪਣੇ ਅੰਕੜਿਆਂ ਨੂੰ ਦੱਸਣਾ ਕਿ ਅਸੀਂ ਹੀ ਸਾਰਾ ਕੁਝ ਕੀਤਾ, ਪਿਛਲੇ ਤੇ ਜ਼ੀਰੋ ਹੈ। ਜਾਂ ਦੂਜੀ ਜਿਹੜੀ ਸਭ ਤੋਂ ਵੱਡੀ ਗੱਲ ਜਿਹੜੀ ਵਿਦੇਸ਼ ਦੌਰਿਆਂ 'ਚ ਨਾਲ ਛੁਪੀ ਹੈ ਇਹਨਾਂ 'ਚ, ਇੱਕ ਤਾਂ ਹੋ ਗਈ ਕਾਰੋਬਾਰੀ ਸਾਂਝ, ਕੀ ਉਹ ਕਾਰੋਬਾਰੀ ਸਾਂਝ ਭਾਰਤ ਵਰਸਸ ਇੰਡੋਨੇਸ਼ੀਆ, ਕੀ ਉਹ ਕਾਰੋਬਾਰੀ ਸਾਂਝ ਭਾਰਤ ਵਰਸਸ ਆਸਟ੍ਰੇਲੀਆ ਹੋਵੇਗੀ। ਰੌਲਾ ਇਹ ਕਿ ਬਹੁਤੀ ਵਾਰ ਅਸੀਂ ਇਹ ਵੇਖਿਆ ਕਿ ਉਹ ਕਾਰੋਬਾਰੀ ਸਾਂਝ ਅਡਾਨੀ ਜਾਂ ਅੰਬਾਨੀ ਵਰਸਸ ਦੂਸਰਾ ਦੇਸ਼ ਹੋ ਜਾਂਦੀ ਹੈ। ਇਹ ਇੱਕ ਨੈਗੇਟਿਵ ਪੱਖ ਹੈਗਾ। ਇਹ ਚੀਜ਼ ਭਾਜਪਾ ਦੇ ਉੱਪਰ ਤਾਂ ਪਾਇਆ ਜਿਹੜੀ ਭਾਜਪਾ ਲਾ ਨਹੀਂ ਸਕਦੀ ਸਹਿਜੇ ਕਿਤੇ, ਕਿ ਜਿੱਥੇ ਜਿੱਥੇ ਮੋਦੀ ਸਾਹਿਬ ਜਾਂਦੇ ਆ ਉੱਥੇ ਤੁਸੀਂ ਵੇਖ ਲਿਓ ਕਿ ਅਡਾਨੀ ਦਾ ਕਾਰੋਬਾਰ ਵੀ ਨਾਲ ਹੀ ਚਲੇ ਜਾਂਦਾ ਆ। ਇਹ ਚੀਜ਼ ਤੇ ਕਿਤੇ ਨਾ ਕਿਤੇ ਬ੍ਰੇਕ ਲੱਗਣ ਦੀ ਜ਼ਰੂਰਤ ਹੈ। ਉਵੇਂ ਭਾਰਤ ਦੇ ਪ੍ਰਧਾਨ ਮੰਤਰੀ ਭਾਈ ਦੁਨੀਆਂ ਦੇ ਦੌਰਿਆਂ ਤੇ ਜਾਂਦੇ ਆ, ਕੋਈ ਇਤਰਾਜ਼ ਵਾਲੀ ਗੱਲ ਨਹੀਂ, ਪਰ ਬਸ਼ਰਤੇ ਕਿ ਉਹ ਦੇਸ਼ ਲਈ ਹੋਵੇ, ਨਾ ਕਿ ਆਪਣੀ ਸਿਆਸਤ ਉਜਾਗਰ ਕਰਨ ਲਈ ਤੇ ਨਾ ਕਿਸੇ ਕਾਰੋਬਾਰੀ ਪਰਿਵਾਰ ਦੇ ਹੱਕ ਵਿੱਚ ਭੁਗਤਣ ਲਈ।
1: ਜੀ ਬਹੁਤ ਸ਼ੁਕਰੀਆ। ਸੋ ਨੈਕਸਟ ਕਾਲ ਵੱਲ ਚੱਲਦੇ ਹਾਂ ਜੀ। ਦੇਖੀਏ ਕਿ ਲੰਬੇ ਸਮੇਂ ਤੋਂ ਕੌਣ ਹੋਲਡ ਹੈ ਜੀ। ਓਕੇ 7765 ਔਰ ਉਸ ਤੋਂ ਬਾਅਦ 4778 ਰੈਡੀ ਰਹਿਣ ਜੀ। ਸਰ ਸਤਿ ਸ਼੍ਰੀ ਅਕਾਲ।
4: ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ ਰਮੇਸ਼ ਜੀ, ਸਤਿ ਸ਼੍ਰੀ ਅਕਾਲ। ਮੇਰਾ ਸਵਾਲ ਇਹੀ ਹੈ ਜੋ ਸਤਲੁਜ ਮੂਵੀ ਨੂੰ ਲੈ ਕੇ ਜੀ, ਜੋ ਬੈਨ ਕੀਤਾ ਉਸ ਸਮੇਂ ਦੀ ਸਰਕਾਰਾਂ ਚ ਸੱਚ ਨੂੰ ਦੱਬ ਰਹੀਆਂ ਨੇ, ਪਰ ਸੱਚ ਦੱਬਿਆ ਨਹੀਂ ਜਾਣਾ, ਲੋਕਾਂ ਨੂੰ ਪਤਾ ਲੱਗ ਹੀ ਜਾਣਾ। ਸੇਮ ਸੱਚ ਮੈਂ ਤਾਂ ਸੋਚਦਾ ਸੀਗਾ ਵੀ ਆਹ ਭਗਵੰਤ ਮਾਨ ਤੇ ਵੀ ਲਾਗੂ ਹੁੰਦਾ, ਇਹਨੇ ਵੀ ਸੱਚ ਦੱਬਣਾ, ਕੱਲ ਸੱਚ ਦੱਬੇ ਨਹੀਂ ਜਾਣਾ। ਸੇਮ ਹੀ ਜਸਵੰਤ ਸਿੰਘ, ਭਾਈ ਜਸਵੰਤ ਸਿੰਘ ਖਲੜਾ ਨੇ ਕੁਛ ਨੀ ਕੀਤਾ ਸੀ, ਇੱਕ ਕਲਮ ਚਲਾਈ ਸੀ, ਰਿਕਾਰਡ ਕੱਢ ਕੇ ਲੈ ਕੇ ਆਇਆ ਸੀਗਾ। ਸੇਮ ਹੀ ਭਾਈ ਅੰਮ੍ਰਿਤਪਾਲ ਸਿੰਘ, ਸੱਚ ਕੱਢ ਕੇ ਲੈ ਕੇ ਇਹਨਾਂ ਦਾ ਨਸ਼ੇ ਦਾ ਜੋ ਵੀ ਉਹਨੇ ਕੋਈ ਕਿਰਪਾ, ਕੋਈ AK-47 ਨੀ ਚਲਾਈ, ਉਹਨੂੰ ਵੀ ਦੱਬ ਕੇ ਅੰਦਰ ਰੱਖਿਆ ਗਿਆ ਜੇਲ ਦੇ। ਇਹਦੇ ਬਾਰੇ ਕੀ ਵਿਚਾਰ ਆ ਰਮੇਸ਼ ਜੀ, ਤੁਸੀਂ ਦਿਓ ਵਿਚਾਰ ਜੀ। ਧੰਨਵਾਦ ਜੀ।
3: ਨਹੀਂ, ਇਹ ਗੱਲ ਤੁਹਾਡੀ ਸਿਆਸੀ ਟਿੱਪਣੀ ਬਣ ਜਾਊਗੀ, ਇਹ ਤੇ ਮੇਰਾ ਕਿੰਤੂ ਨਾ ਕਰਾਓ। ਤੁਸੀਂ ਆਪਣੀ ਗੱਲ ਕਹੀ ਹੈ, ਠੀਕ ਹੈ ਗੱਲ, ਸਵਾਲ ਨਹੀਂ ਹੈ, ਇੱਕ ਸਿਆਸੀ ਟਿੱਪਣੀ ਹੈਗੀ ਹੈ, ਤੇ ਮੈਨੂੰ ਲੱਗਦਾ ਕਿ ਸਿਆਸੀ ਟਿੱਪਣੀ ਤੇ ਮੈਂ ਹਮੇਸ਼ਾ ਹੀ ਪਰਹੇਜ਼ ਕਰਦਾ ਹਾਂ।
1: ਮਾਫ਼ ਕਰਨਾ, ਮੇਰੇ ਤੱਕ ਆਵਾਜ਼ ਨਹੀਂ ਪਹੁੰਚ ਰਹੀ ਸੀ ਰਮੇਸ਼ ਜੀ, ਤੁਸੀਂ ਮੈਨੂੰ ਸੁਣ ਪਾ ਰਹੇ ਹੋ?
3: ਜੀ ਜੀ ਸੰਧੂ ਸਾਹਿਬ, ਮੈਂ ਸਰੋਤਿਆਂ ਨੇ ਜਿਹੜਾ ਸਵਾਲ, ਬੜਾ ਮਹੱਤਵਪੂਰਨ ਸਵਾਲ ਨਹੀਂ, ਮੈਂ ਉਹਨੂੰ ਕਹਾਂਗਾ ਇੱਕ ਟਿੱਪਣੀ ਸੀ, ਔਰ ਮੈਂ ਸਮਝਦਾ ਕਿ ਇੱਕ ਸਿਆਸੀ ਟਿੱਪਣੀ ਹੈ, ਤੇ ਸਿਆਸੀ ਟਿੱਪਣੀ ਤੋਂ ਮੈਂ ਹਮੇਸ਼ਾ ਹੀ ਪਰਹੇਜ਼ ਕਰ ਜਾਂਦਾ ਹਾਂ। ਸੋ ਤੁਹਾਡੀ ਗੱਲ ਸਰੋਤਿਓ ਚਲੀ ਗਈ ਹੈ, ਮੇਰੀ ਟਿੱਪਣੀ ਇੱਥੇ, ਮੈਨੂੰ ਮਾਫ਼ੀ ਚਾਹਾਂਗਾ
1: ਜੀ। ਨੈਕਸਟ ਕਾਲ ਜੀ, 4778 ਤੁਸੀਂ ਆਉਣੇ ਹੋ ਜੀ।
5: ਜੀ ਸਤਿ ਸ਼੍ਰੀ ਅਕਾਲ ਜੀ। ਹੁਣ ਸੁਣੀਦਾ ਇੱਥੇ ਜੀ ਪੰਜਾਬ ਦੇ ਵਿੱਚ ਰੈਲੀਆਂ ਹੋ ਗਈਆਂ, ਲੋਕ ਇਕੱਠੇ ਹੋ ਜਾਂਦੇ ਆ, ਉੱਥੇ ਮੋਰਚਾ ਲੱਗ ਗਿਆ, ਉੱਥੇ ਮੋਰਚਾ ਲੱਗ ਗਿਆ। ਰਮੇਸ਼ ਜੀ, ਕਿਆ ਕੋਈ ਫਿਲਮ ਦੇ ਹੱਕ ਵਿੱਚ ਵੀ ਮੋਰਚਾ ਲੱਗਾ ਕਿ ਲੋਕ ਸੁੱਤੇ ਹੀ ਪਏ ਆ?
1: ਜੀ ਬਹੁਤ ਸ਼ੁਕਰੀਆ ਜੀ। ਜੀ ਰਮੇਸ਼ ਜੀ,
3: ਦੇਖੋ ਮੈਂ ਪਹਿਲਾਂ ਹੀ ਟਿੱਪਣੀ ਕਰ ਚੁੱਕਾ, ਮੈਂ ਅੱਜ ਨਾ ਪਹਿਲਾਂ ਹੀ ਇਹੋ ਗੱਲ ਆਖੀ ਕਿ ਤੁਸੀਂ ਦਿੱਲੀ ਦਾ ਜ਼ਿਕਰ ਕੀਤਾ ਸੀ ਸੰਧੂ ਸਾਹਿਬ, ਔਰ ਮੈਂ ਉੱਤੇ ਟਿੱਪਣੀ ਕੀਤੀ ਸੀ ਕਿ ਰੌਲਾ ਪੈਣਾ ਵੀ ਚਾਹੀਦਾ, ਇਹਦੀ ਆਵਾਜ਼ ਦਿੱਲੀ ਤੱਕ ਜਾਣੀ ਵੀ ਚਾਹੀਦੀ, ਕਿਉਂਕਿ ਰੌਲਾ ਇਹ ਨਹੀਂ ਕਿ ਕਿਸ ਕਲਾਕਾਰ ਨੇ ਬਣਾਈ ਹੈ, ਇਹਦਾ ਡਾਇਰੈਕਟਰ ਕੌਣ ਹੈ, ਰੌਲਾ ਇਹ ਕਿ ਇਹਦੇ ਵਿੱਚ ਕੀ ਹੈ, ਇਹਦਾ ਜਿਹੜਾ ਕੰਸੈਪਟ ਹੈ ਉਹ ਕੀ ਹੈ। ਮੈਂ ਸਮਝਦਾ ਕਿ ਉਹ ਇੱਕ ਪੰਜਾਬ ਦਾ ਬੜਾ ਵੱਡਾ ਦਰਦ ਹੈ, ਬੜਾ ਵੱਡਾ ਜ਼ਖਮ ਹੈ, ਜਿਹੜਾ ਸਾਨੂੰ, ਮੈਨੂੰ ਲੱਗਦਾ ਕਿ ਸਾਡੇ ਬੱਚਿਆਂ ਤੱਕ, ਨੌਜਵਾਨਾਂ ਚ, ਕੁੜੀਆਂ ਮੁੰਡਿਆਂ ਚ, ਬੱਚਿਆਂ ਤੱਕ ਜਾਣਾ ਚਾਹੀਦਾ, ਔਰ ਉਹਨੂੰ ਦੱਬਣ ਦਾ ਯਤਨ ਕੀਤਾ ਗਿਆ, ਯਤਨ ਨਹੀਂ ਦੱਬਿਆ ਗਿਆ, ਦੱਬ ਦਿੱਤਾ ਗਿਆ, ਯਤਨ ਨਹੀਂ ਕਹਿ ਸਕਦੇ, ਦੱਬਿਆ ਗਿਆ, ਫਿਲਮ ਉੱਤੇ ਰੋਕ ਲਾ ਦਿੱਤੀ
1: ਜੀ,
3: ਪਹਿਲਾਂ ਚੱਲਣ ਦਿੱਤੀ, ਫਿਰ ਰੋਕ ਲਾਈ ਹੈ, ਔਰ ਰੋਕ ਲਾ ਕੇ ਇਹ ਵੀ ਗੱਲ ਕਹਿ ਦਿੱਤੀ ਉਹਨਾਂ ਨੇ ਕਿ ਰੋਕ ਲਾਉਣ ਦਾ ਕਾਰਨ ਹੈ ਕਿ ਉਸ ਫਿਲਮ ਦਾ ਕੰਟੈਂਟ ਨਹੀਂ ਠੀਕ ਹੈ, ਔਰ ਅਸੀਂ ਇੱਥੇ ਫਿਲਮ ਦੇ ਕੰਟੈਂਟ ਨੂੰ ਦੇਖਾਂਗੇ, ਕਮੇਟੀ ਬਣਾਈ ਹੈ। ਬਾਕੀ ਜਿਹੜੀਆਂ ਸਰਕਾਰਾਂ ਨੇ ਸੰਧੂ ਸਾਹਿਬ ਜ਼ੁਲਮ ਕੀਤੇ, ਜਿਹੜੇ ਪੁਲਿਸ ਨੇ ਜ਼ੁਲਮ ਕੀਤੇ, ਉਹ ਹੁਣ ਜਾਂਚ ਕਰੂਗੀ ਕਿ ਅਸੀਂ ਕਤਲ ਤੁਹਾਡਾ ਕੀਤਾ ਸੀ ਕਿ ਨਹੀਂ ਕੀਤਾ ਸੀ। ਦੇਖੋ ਕਿੰਨੀ ਹੈਰਾਨੀ ਵਾਲੀ ਗੱਲ ਹੈ, ਪਹਿਲਾਂ ਗੋਲੀਆਂ ਮਾਰ ਕੇ ਮਾਰ ਦਿੱਤੇ, ਹੁਣ ਕਹਿੰਦੇ ਸੀ ਸਾਨੂੰ ਜਾਂਚ ਕਰ ਲੈਣ ਦਿਓ ਕਿ ਗੋਲੀ ਸਾਡੀ ਸੀ, ਬੰਦੂਕ ਸਾਡੀ ਸੀ, ਉਹ SSP DSP ਸਾਡੇ ਸੀ, ਉਹ ਜਾਂਚ ਇਹਦੀ ਕਾਹਦੀ ਕਰਨੀ ਹੈ? ਫਿਲਮ ਹੈ, ਫਿਲਮ ਚੱਲ ਲੈਣ ਦਿਓ, ਜੇ ਸੱਚੀ ਹੋਊਗੀ ਸੱਚੀ ਹੈ, ਜੇ ਝੂਠੀ ਹੋ ਤੇ ਝੂਠੀ ਹੈ, ਤੁਸੀਂ ਕੀ ਲੈਣਾ? ਇਹਦਾ ਅਰਥ ਹੀ ਨਿਕਲ ਗਿਆ ਕਿ ਉਹ ਫਿਲਮ ਸੱਚੀ ਹੈ, ਤਾਂ ਜਾ ਕੇ ਉੱਥੇ ਤੱਕ ਸੇਕ ਪਹੁੰਚਿਆ। ਜਿਹੜਾ ਲੋਕਾਂ ਦਾ ਸਵਾਲ ਸਰੋਤਿਓ ਤੁਸੀਂ ਕਰ ਰਹੇ, ਮੈਂ ਪਹਿਲਾਂ ਹੀ ਟਿੱਪਣੀ ਕਰ ਗਿਆ ਕਿ ਮੈਨੂੰ ਕੋਈ ਇਤਰਾਜ਼ ਨਹੀਂ ਹੈ ਕਿ ਅਸੀਂ MSP ਦੇ ਉੱਪਰ ਮੋਰਚਾ ਲਾਈਏ, ਲੱਗਣੇ ਚਾਹੀਦੇ ਹੈ। ਮੈਨੂੰ ਕੋਈ ਇਤਰਾਜ਼ ਨਹੀਂ ਕਿ ਅਸੀਂ BBMP ਦੇ ਹੱਕ ਜਤਾਈਏ, ਜਤਾਉਣਾ ਚਾਹੀਦਾ ਹੈ। ਮੈਨੂੰ ਕੋਈ ਇਤਰਾਜ਼ ਨਹੀਂ ਕਿ ਮੁਲਾਜ਼ਮ ਮਹਿੰਗਾਈ ਭੱਤੇ ਦੀ ਕਿਸ਼ਤ ਮੰਗਣੀ ਚਾਹੀਦੀ ਹੈ, ਕਿਉਂ ਮਰਜ਼ੀ ਮੰਗੋ, ਪਰੰਤੂ ਆ ਵੀ ਤੇ ਭਾਈ ਇਹਦੇ ਕਿਨ ਮੰਗਣਾ ਹੈ? ਉਡੀ ਆਵਾਜ਼ ਉਸ ਖਿੱਤੇ ਚੋਂ ਨਹੀਂ ਉੱਠੀ, ਮੈਂ ਸੱਚ ਬਿਆਨ ਕਰਦਾ, ਦੂਜੇ ਪਾਸਿਓ ਸਿਆਸੀ ਪਾਸਿਓ ਉੱਠ ਗਈ ਹੈ, SGPC ਨੇ ਵੀ ਮੰਗ ਕਰ ਦਿੱਤੀ ਹੈ, ਅਕਾਲ ਤਖ਼ਤ ਸਾਹਿਬ ਨੇ ਬਹੁਤ ਵਧੀਆ ਕੀਤੀ ਹੈ, ਅੰਮ੍ਰਿਤਪਾਲ ਹੋਣਾ ਦੀ ਪਾਰਟੀ ਨੇ ਕੀਤੀ ਹੈ, ਸਾਰੀਆਂ ਸਿਆਸੀ ਪਾਰਟੀਆਂ ਬੋਲ ਪਈਆਂ, ਕੁਛ ਕਲਾਕਾਰ ਟਾਵੇਂ ਇੱਕ ਦੋ ਕਲਾਕਾਰ ਬੋਲ ਪਏ ਹੈ, ਪਰੰਤੂ ਜਿੱਡੀ ਵੱਡੇ ਪੱਧਰ ਤੇ ਇੱਥੇ ਉਹ ਤਬਕਾ ਜਿਹੜਾ ਅਕਸਰ ਸੜਕਾਂ ਤੇ ਰਹਿੰਦਾ ਹੈ, ਉਧਰੋਂ ਅਜੇ ਆਵਾਜ਼ ਮੇਰੇ ਕੰਨਾਂ ਚ ਨਹੀਂ ਪਈ, ਜੇ ਕੱਲ ਪਏਗੀ ਤੇ ਮੈਂ ਜ਼ਰੂਰ ਜ਼ਿਕਰ ਕਰਾਂਗਾ।
1: ਜੀ ਵੈਸੇ ਮੈਨੂੰ ਇੱਕ ਮੈਸੇਜ ਆਇਆ ਔਰ ਮੈਂ ਵੀ ਆਪਣੇ ਨਾਲ ਇਸ ਦੀ ਗੱਲ ਸਾਂਝੀ ਕਰੂੰਗਾ ਕਿ ਇਹ ਭਾਰਤ ਦੀ ਡੈਮੋਕ੍ਰੇਸੀ ਦਾ ਸਭ ਤੋਂ ਕਾਲਾ ਚਿਹਰੇ ਆ। ਇਸ ਤੋਂ ਡਰਾਉਣਾ ਅਤੇ ਇਸ ਤੋਂ ਭੱਦਾ ਡੈਮੋਕ੍ਰੇਸੀ ਦਾ ਚਿਹਰਾ ਨਹੀਂ ਹੋ ਸਕਦਾ ਕਿ ਇੱਕ ਕੌਮ 'ਤੇ ਹੋਏ ਜ਼ੁਲਮ ਨੂੰ ਦੱਸਣ ਦੀ ਆਜ਼ਾਦੀ ਨਹੀਂ, ਇੱਕ ਕੌਮ 'ਤੇ ਕੀਤੇ ਉਸ ਧੱਕੇ ਨੂੰ ਵਿਖਾਉਣ ਦੀ ਆਜ਼ਾਦੀ ਨਹੀਂ, ਫੁਲਮਾਉਣ ਦੀ ਆਜ਼ਾਦੀ ਨਹੀਂ। ਸਾਨੂੰ ਮਾਰਿਆ ਗਿਆ, ਕੁੱਟਿਆ ਗਿਆ, ਜ਼ੁਲਮ ਕੀਤੇ ਗਏ ਅਤੇ ਉਹਨਾਂ ਨੂੰ ਜ਼ੁਲਮਾਂ ਨੂੰ ਦੱਸਣ ਦੀ ਆਜ਼ਾਦੀ ਨਹੀਂ ਅਤੇ ਵੈਸੇ ਅਸੀਂ ਆਜ਼ਾਦ ਹਾਂ। ਬਸ 905-673-3335 6733-3337 ਅਗਲੀ ਕਾਲ ਵੱਲ ਚੱਲਦੇ ਹਾਂ ਜੀ। 1845 ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਨਰ ਹੋ।
6: ਹਾਂਜੀ ਸਤਿ ਸ਼੍ਰੀ ਅਕਾਲ ਮਹੇਸ਼ ਜੀ। ਕੱਲ ਨਾ ਜਦੋਂ ਵੀਰ ਜੀ ਨੇ ਕਿਹਾ ਸੀਗਾ ਵੀ ਦਲਜੀਤ ਦੀ ਫਿਲਮ ਦੇ ਬੈਨ ਲਾਇਆ ਤੇ ਉਦੋਂ ਨਾ ਤੁਸੀਂ ਇੱਕ ਬੜੀ ਸੋਹਣੀ ਗੱਲ ਕਹੀ ਸੀਗੀ ਵੀ ਮੈਂ ਇਹਨੂੰ ਦਲਜੀਤ ਦੀ ਫਿਲਮ ਨੀ ਕਹਾਂਗਾ, ਮੈਂ ਇਹਨੂੰ ਜਸਵੰਤ ਸਿੰਘ ਖਾਲੜਾ ਦੀ ਫਿਲਮ ਕਹਾਂਗਾ। ਵਾਕਈ ਇਹ ਕਲਾਕਾਰ ਤੇ ਫਰੰਟ ਤੇ ਚਲੋ ਆ ਜਾਂਦੇ ਨੇ, ਕਈ ਵਾਰੀ ਉਹਨਾਂ ਲੋਕਾਂ ਨੂੰ ਕ੍ਰੈਡਿਟ ਮਿਲਣਾ ਰਹਿ ਜਾਂਦਾ ਜਿਨ੍ਹਾਂ ਨੇ ਇਹਦੇ ਪਿੱਛੇ ਬਹੁਤ ਵੱਡੇ ਲੈਵਲ ਤੇ ਮਿਹਨਤ ਕੀਤੀ ਹੁੰਦੀ ਹੈ, ਕਿਉਂਕਿ ਦਲਜੀਤ ਤੇ ਉਹੀ ਕਲਾਕਾਰ ਹੈ ਜਿਹਨੇ ਕੁਛ ਸਮਾਂ ਪਹਿਲਾਂ ਚਮਕੀਲਾ ਵੀ ਹੀਰੋ ਬਣਾਇਆ ਸੀ ਪੰਜਾਬ ਚ ਤੇ ਇਹਦੇ ਪਿੱਛੇ ਜਿਹੜੇ ਛਿਪੇ ਨੇ, ਜਿਹੜੇ ਪ੍ਰੋਡਿਊਸਰ ਨੇ, ਧੰਨ ਨੇ ਜਿਹੜੇ ਅੱਜ ਦੇ ਸਮੇਂ 'ਚ ਇਹੋ ਜਿਹੇ ਕਨਸੈਪਟ ਨੂੰ ਲੈ ਕੇ ਪੈਸਾ ਲਾਉਂਦੇ ਨੇ, ਮੈਨੂੰ ਲੱਗਦਾ ਜਿਹੜੀਆਂ ਸਾਡੀਆਂ ਸਿੱਖ ਸੰਸਥਾਵਾਂ ਤੇ ਜਾਂ ਆਮ ਸਿੱਖ ਨੇ ਉਹਨਾਂ ਨੂੰ ਉਹਨਾਂ ਲੋਕਾਂ ਦਾ ਸਾਥ ਦੇਣਾ ਚਾਹੀਦਾ, ਤਾਂ ਹੀ ਇਹੋ ਜਿਹੇ ਕਨਸੈਪਟ ਅੱਗੇ ਆ ਸਕਦੇ ਨੇ। ਹੁਣ ਜਿੱਦਾਂ ਪਿੱਛੇ ਜੇ ਇੱਕ ਫਿਲਮ ਆਈ 40 ਦਿਨ, ਬਹੁਤ ਸੋਹਣੀ ਫਿਲਮ ਹੈ, ਨੋ ਡਾਊਟ, ਮਤਲਬ ਫਿਲਮ ਦੇਖੋ ਤੁਸੀਂ, ਪਰ ਮੈਂ ਜਿੱਦਣ ਦੇਖਣ ਗਿਆ ਸੀ ਉਦਣ ਹੱਦ 10 ਬੰਦੇ ਹੋਣਗੇ ਥੀਏਟਰ 'ਚ, ਫਿਰ ਕਿੱਦਾਂ ਇਹੋ ਜਿਹੇ ਕਨਸੈਪਟ ਬਣ ਗਏ ਦੇਖਣ ਵਾਲੇ ਹੀ ਨਹੀਂ ਹੈਗੇ। ਪਰ ਸਲਾਮ ਉਹਨਾਂ ਟੀਮਾਂ ਨੂੰ ਜਿਹੜੇ ਅੱਜ ਦੇ ਸਮੇਂ 'ਚ ਏਡਾ ਰਿਸਕ ਲੈ ਕੇ ਵੀ ਮਤਲਬ ਇਹੋ ਜਿਹੇ ਕਨਸੈਪਟ ਬਣਾਉਂਦੇ ਨੇ, ਉਹਨਾਂ ਨੂੰ ਵੀ ਕ੍ਰੈਡਿਟ ਬਣਦਾ ਮਿਲਣਾ ਚਾਹੀਦਾ ਜਿਹਨਾਂ ਬਹੁਤ ਮਿਹਨਤ ਕੀਤੀ ਹੋਏਗੀ ਇਹਦੇ
1: ਵਿੱਚ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਜੀ। ਇਹ ਆਪਣੀ ਤਰਾਸਦੀ ਹੈ ਕਿ ਅਸੀਂ ਚੰਗੀਆਂ ਚੀਜ਼ਾਂ ਨੂੰ, ਇਤਿਹਾਸਕ ਚੀਜ਼ਾਂ ਨੂੰ ਨਕਾਰ ਦਿੰਦੇ ਹਾਂ। ਜੀ ਰਮੇਸ਼ ਜੀ,
3: ਸੰਤੂ ਸਾਹਿਬ ਮੈਨੂੰ ਨਾ ਬੜੀ ਉਸ ਵੇਲੇ ਨਾ ਨਿੱਜੀ ਤੌਰ ਤੇ ਜਦੋਂ ਸਰੋਤੇ ਕੋਈ ਟਿੱਪਣੀ ਕਰਕੇ ਜਾਂਦੇ ਆ, ਚਲੋ ਕਈ ਵਾਰੀ ਮਨ ਨੂੰ ਥੋੜਾ ਜਿਹਾ ਜਦੋਂ ਚੁਭਵੀਂ ਜਿਹੀ ਗੱਲ ਹੈ ਤੇ ਭੋਰਾ ਲੱਗਦੀ ਵੀ ਹੈ, ਪਰ ਮੈਂ ਉਹ ਕਦੇ ਇੱਦਾਂ ਨਹੀਂ ਕਹਿਣਾ ਕਿ ਨਹੀਂ ਕਹਿਣੀ ਚਾਹੀਦੀ, ਕਹੋ, ਸਰੋਤਿਆਂ ਦਾ ਹੱਕ ਹੈ। ਪਰੰਤੂ ਜਦੋਂ ਨਾ ਇਹੋ ਜਿਹੀ ਗੱਲ, ਦੇਖੋ ਮੈਂ ਪਿਛਲੇ ਅੱਜ ਤੀਸਰਾ ਦਿਨ, ਚੌਥਾ ਦਿਨ ਹੋ ਗਿਆ ਮੈਂ ਇਸ ਖ਼ਬਰ ਨੂੰ ਲੈਂਦੇ ਆ, ਜਿੱਦਣ ਲਾਗੂ ਜਿੱਦਣ ਜਾਰੀ ਹੋਣੀ ਸੀ ਉਹ ਤੋਂ ਲੈ ਕੇ ਆ ਚੌਥਾ ਪੰਜਵਾਂ ਦਿਨ ਹੈ, ਮੈਂ ਲਗਾਤਾਰ ਇਹ ਗੱਲ ਕਹਿ ਰਿਹਾ। ਮੈਨੂੰ ਬੜੀ ਖੁਸ਼ੀ ਹੁੰਦੀ ਜਦੋਂ ਸਰੋਤੇ ਗੱਲ ਫੜ ਲੈਂਦੇ ਆ। ਬਹੁਤ ਇੱਥੇ ਸੋਸ਼ਲ ਮੀਡੀਆ ਤੇ ਵੇਖ ਲਓ, ਟੈਲੀਵਿਜ਼ਨ ਅਖਬਾਰਾਂ ਤੇ ਵੇਖ ਲਓ, ਪੰਜਾਬ ਵਿੱਚ ਦੀ ਗੱਲ ਕਰਦਾ, ਉੱਥੇ ਦਲਜੀਤ ਨੂੰ ਹੀਰੋ ਬਣਾਇਆ ਜਾ ਰਿਹਾ। ਮੈਨੂੰ ਇਸ ਵਿੱਚ ਕੋਈ ਇਤਰਾਜ਼ ਨਹੀਂ, ਬਹੁਤ ਵਧੀਆ ਹੀਰੋ, ਮੈਂ ਨਿੱਜੀ ਤੌਰ ਤੇ ਸਤਿਕਾਰ ਕਰਦਾ ਉਸ ਵਿਅਕਤੀ ਦਾ, ਪਰੰਤੂ ਲੋਕ ਉਸਦੇ ਕਨਸੈਪਟ ਨੂੰ ਹੀ ਖਤਮ ਕਰ ਰਹੇ ਹੈ। ਮੈਂ ਕਹਿੰਦਾ ਦਲਜੀਤ ਦੋਸਾਂਝ ਦੀ ਜਗ੍ਹਾ ਕੋਈ ਵੀ ਕਲਾਕਾਰ ਹੁੰਦਾ, ਸਾਨੂੰ ਇੰਨਾ ਕੋਈ ਲਾਗਾ ਤੇਗਾ ਹੀ ਨਹੀਂ, ਅਸੀਂ ਤਾਂ ਉਸ ਫਿਲਮ ਦੇ ਕਨਸੈਪਟ ਦੀ ਗੱਲ ਕਰਦੇ ਹਾਂ, ਉਸ ਫਿਲਮ ਦੇ ਵਿੱਚ ਕੀ ਹੈ, ਸਟੋਰੀ ਦੇ ਡਰਾਮੇ ਖੇਡੇ ਜਾਂਦੇ, ਇੱਕ ਨਾਟਕ ਹੁੰਦਾ, ਇੱਕ ਕੁਰਸੀ ਇੱਕ ਮੋਰਚਾ ਹਵਾ ਚ ਲਟਕਦੇ ਲੋਕ, ਭਾਈ ਮੰਨਾ ਸਿੰਘ ਦਾ ਲਿਖਿਆ ਨਾਟਕ ਹੈ, 35 ਟੀਮਾਂ ਖੇਲਦੀਆਂ ਪੰਜਾਬ ਦੇ ਵਿੱਚ, 35 ਟੀਮਾਂ ਸੈਂਕੜੇ ਖੇਲ ਚੁੱਕੀਆਂ, ਅਸੀਂ ਉਹਨੂੰ ਇਹ ਉਹਦੇ ਵਿੱਚ ਕਲਾਕਾਰ ਨਾਲ ਨਹੀਂ ਜੋੜ ਕੇ ਦੇਖਣਾ, ਉਸਦੇ ਕਨਸੈਪਟ ਨਾਲ ਜੋੜ ਕੇ ਵੇਖਣਾ ਕਿ ਉਹ ਨਾਟਕ ਕੀ ਹੈ, ਉਸ ਨਾਟਕ ਦਾ ਸੱਚ ਕੀ ਹੈਗਾ, ਇਵੇਂ ਇਸ ਫਿਲਮ ਦਾ। ਸੋ ਮੈਨੂੰ ਸਰੋਤਿਆਂ ਨੇ ਇਹ ਗੱਲ ਸਰੋਤਿਓ, ਮੈਂ ਧੰਨਵਾਦੀ ਹਾਂ, ਕਿਉਂਕਿ ਮੈਂ ਨਿੱਜੀ ਤੌਰ ਤੇ ਮਹਿਸੂਸ ਕਰਦਾ ਹਾਂ ਕਿ ਇਹ ਫਿਲਮ ਨੂੰ ਆਪਾਂ ਜਸਵੰਤ ਸਿੰਘ ਖਾਲੜਾ ਤੇ ਪੰਜਾਬ ਦੇ ਉਸ ਦਰਦ ਨਾਲ ਜੋੜ ਕੇ ਵੇਖੀਏ। ਕਲਾਕਾਰ ਦਾ ਧੰਨਵਾਦ ਹੈ, ਪ੍ਰੋਡਿਊਸਰਾਂ ਦਾ ਕੁੱਟਣ ਕੁੱਟਣ ਧੰਨਵਾਦ ਹੈ, ਜਿਹਨਾਂ ਨੇ ਸਟੋਰੀ ਜਗਜਾਰ ਕੀਤੀ ਹੈ, ਅਸੀਂ ਇਸ ਸਟੋਰੀ ਨੂੰ ਥੋੜਾ ਬਹੁਤਾ ਜਿੰਨਾ ਕੁ ਇਹਦੇ ਵਿੱਚ ਤਿਲ ਫੁੱਲ ਪਾ ਸਕਦੇ ਹਾਂ ਸਰੋਤੇ ਦੇ ਤੌਰ ਤੇ, ਚੰਗੀ ਟਿੱਪਣੀ ਕਰਕੇ ਉਹਨਾਂ ਨੂੰ ਸ਼ਾਬਾਸ਼ ਦੇ ਕੇ ਉਹਨਾਂ ਕੋ ਅਸੀਂ ਯੋਗਦਾਨ ਜ਼ਰੂਰ ਪਾਈਏ।
1: ਜੀ, ਤੁਸੀਂ ਬੜੀ ਖੂਬਸੂਰਤ ਗੱਲ ਕਹੀ ਕਿ ਨਿੱਜੀ ਤੌਰ ਤੇ, ਸੋ ਇਹ ਕੁਛ ਕੁ ਗੱਲਾਂ ਸਾਨੂੰ ਨਿੱਜੀ ਤੌਰ ਤੇ ਕਰਨੀਆਂ ਪੈਣੀਆਂ ਆ, ਕਿਤੇ ਨਾ ਕਿਤੇ ਸਾਨੂੰ ਆਪਦੀ ਆਵਾਜ਼ ਬੁਲੰਦ ਕਰਨੀ ਪੈਣੀ ਆ। ਮੈਨੂੰ ਇਹ ਲੱਗਦਾ ਕਿ ਜੇ ਅਸੀਂ ਆਪਣੇ ਲਈ ਨਾ ਬੋਲੇ, ਸਾਡੇ ਲਈ ਕਿਸੇ ਨੇ ਨਹੀਂ ਬੋਲਣਾ ਗਾ। ਸੋ 905-673-3337 ਜੀ, ਸਤਿ ਸ਼੍ਰੀ ਅਕਾਲ ਜੀ, ਨੈਕਸਟ ਕਾਲ ਪੰਦੇ ਸਾਹਿਬ, ਤੁਸੀਂ ਆਉਣੇ ਰਹੋ।
7: ਪ੍ਰਭ ਸੰਧੂ ਜੀ ਸਤਿ ਸ਼੍ਰੀ ਅਕਾਲ ਜੀ, ਰਮੇਸ਼ ਜੀ ਸਤਿ ਸ਼੍ਰੀ ਅਕਾਲ, ਬਹੁਤ ਅੱਛੇ ਵਿਸ਼ੇ ਤੇ ਤੁਸੀਂ ਗੱਲ ਕਰ ਰਹੇ ਹੋ ਜੀ, ਬੜਾ ਵਧੀਆ ਲੱਗ ਰਿਹਾ ਤੇ ਬੜਾ ਐਪਰੀਸ਼ੀਏਟ ਕਰ ਰਹੇ ਹਾਂ ਇਸ ਗੱਲ ਨੂੰ। ਤੁਸੀਂ ਜਿਹੜਾ ਇਹ ਸਤਲੁਜ ਫਿਲਮ ਦਾ ਖਾਲੜਾ ਜੀ ਦੀ ਫਿਲਮ ਦਾ ਮੁੱਦਾ ਚੁੱਕਿਆ, ਇਹ ਬਹੁਤ ਬਹੁਤ ਵਧੀਆ ਗੱਲ ਹੈ ਜੀ, ਤੁਸੀਂ ਆਵਾਜ਼ ਚੱਕਦੇ ਹੋ ਸਾਰੇ। ਮੇਰੀ ਤਾਂ ਇਹੀ ਬੇਨਤੀ ਹੈ ਵੀ ਸਾਰੇ ਜਿੰਨੇ ਸਾਡੇ ਸਾਡੀ ਕੌਮ ਨੂੰ, ਸਾਡੇ ਭਰਾਵਾਂ ਨੂੰ ਆਪਣੇ ਆਪਣੇ ਫਰਜ਼ ਪਛਾਣਨ ਦੀ ਲੋੜ ਹੈ ਜੀ, ਤੁਸੀਂ ਜਾਗਰੂਕ ਕਰ ਰਹੇ ਹੋ, ਬਹੁਤ ਬਹੁਤ ਤੁਹਾਡਾ ਧੰਨਵਾਦ ਹੈ ਜੀ, ਥੈਂਕ ਯੂ।
1: ਬਹੁਤ ਸ਼ੁਕਰੀਆ ਪਿੰਦੇ ਸਾਹਿਬ, ਥੈਂਕ ਯੂ ਸੋ ਮਚ, ਬਹੁਤ ਬਹੁਤ ਮੁਹੱਬਤ ਜੀ ਰਮੇਸ਼ ਜੀ।
3: ਸ਼ੁਕਰੀਆ ਜੀ, ਮਿਹਰਬਾਨੀ ਜੀ, ਅਸੀਂ ਸਮਝਦੇ ਹਾਂ ਕਿ ਅਸੀਂ ਰਲ ਮਿਲ ਕੇ ਸਾਰਾ ਇਹ ਚੰਗਾ ਕਾਰਜ ਕਰ ਰਹੇ ਹਾਂ ਤੇ ਸਾਨੂੰ ਰੱਬ ਦਾ ਬਖਸ਼ੇ ਤੇ ਅਸੀਂ ਸਾਰੇ ਜਣੇ ਰਲ ਮਿਲ ਕੇ ਇਹ ਕੰਮ ਕਰਦੇ ਰਹੀਏ
1: ਜੀ। ਨੈਕਸਟ ਕਾਲ ਚੱਲਦੇ ਹਾਂ ਜੀ, 1130 ਤੁਸੀਂ ਆਨਰ ਹੋ ਜੀ।
8: ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ।
8: ਸਤਿ ਸ਼੍ਰੀ ਅਕਾਲ ਸ਼ਰਪੀ ਜੀ, ਮੈਂ ਕਿਹਾ ਤੁਹਾਡਾ ਪ੍ਰੋਗਰਾਮ ਬਹੁਤ ਸੋਹਣਾ ਹੁੰਦਾ ਤੇ ਰੋਜ਼ ਸੁਣੀਦਾ, ਤੇ ਮੈਂ ਕਿਹਾ ਮੈਂ ਤੁਹਾਨੂੰ ਦੱਸਣਾ ਸੀਗਾ, ਮੈਂ ਕਿਹਾ ਫਿਲਮ ਕੱਲ੍ਹ ਰਿਲੀਜ਼ ਹੋ ਗਈ ਹੈ ਦੁਬਾਰਾ ਜੀ, ਉਹ ਰਾਤੀ ਮੈਂ ਦੇਖੀ ਹੈ ਜੀ
1: ਦੁਬਾਰਾ।
8: ਸਤਲੁਜ ਸਤਲੁਜ ਫਿਲਮ, ਹਾਂਜੀ ਜੀ ਫਾਈਵ ਤੇ ਫਿਰ ਦੁਬਾਰਾ ਰਿਲੀਜ਼ ਹੋਈ ਹੋ, ਰਾਤੀ ਮੈਂ ਦੇਖੀ ਹੈ ਮੈਚ ਤੋਂ ਬਾਅਦ। ਹਾਂਜੀ ਦਸ ਵਜੇ
1: ਜੀ ਫਾਈਵ ਤੇ। ਇਹ ਕੈਨੇਡਾ ਦੇ ਵਿੱਚ ਜਾਂ ਭਾਰਤ ਦੇ ਵਿੱਚ ਕੋਈ ਨਿਊਜ਼ ਸੁਣੀ ਤਾਂ ਨਹੀਂ? ਭਾਰਤ ਦਾ ਪਤਾ ਨੀ, ਇੱਥੇ
8: ਜੀ।
1: ਬਹੁਤ ਸ਼ੁਕਰੀਆ ਜੀ, ਆਪਣੇ ਦੋਸਤਾਂ ਮਿੱਤਰਾਂ ਪਰਿਵਾਰਾਂ ਤੱਕ ਸੁਨੇਹਾ ਜ਼ਰੂਰ ਪਹੁੰਚਾਓ ਕਿ
8: ਦੇਖੋ ਜੀ ਫਿਲਮ, ਸੱਚ ਦਿਖਾਇਆ ਹੈ ਜੀ, ਬਹੁਤ ਸੋਹਣੀ।
1: ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ,
8: ਹੋ ਗਈ ਰਿਲੀਜ਼ ਜੀ ਫਾਈਵ ਤੇ।
1: ਥੈਂਕ ਯੂ ਸੋ ਮਚ ਜੀ। ਜੀ ਰਮੇਸ਼ ਜੀ, ਤੁਹਾਡੇ ਤੱਕ ਕੋਈ ਇਹ ਖਬਰ ਪਹੁੰਚੀ ਕਿ ਰਿਲੀਜ਼ ਪੰਜਾਬ ਦੇ ਵਿੱਚ ਹੋ ਚੁੱਕੀ ਹੈ?
9: ਨਹੀਂ ਨਹੀਂ ਨਹੀਂ ਨਹੀਂ ਜੀ, ਇੰਡੀਆ ਵਿੱਚ ਤੇ ਬੈਨ ਹੈ, ਏਦਾਂ ਦੀ ਗੱਲ ਨਹੀਂ ਹੈ। ਉਹ ਵਿਦੇਸ਼ ਦੀ ਧਰਤੀ ਤੇ ਕੁਝ ਨਿਯਮ ਹੋਰ ਹੈ, ਇੱਥੋਂ ਦੇ ਨਿਯਮ ਹੋਰ ਹੈ
1: ਜੀ।
9: ਔਰ ਮੈਂ ਤੁਹਾਨੂੰ ਦੱਸਾਂ ਕਿ ਨਿੱਜੀ ਤੌਰ ਤੇ ਮੈਂ ਸੰਤੂ ਸਾਹਿਬ ਦੀ ਫਿਲਮ ਨਹੀਂ ਅੱਜ ਤੱਕ ਦੇਖੀ। 2 ਘੰਟੇ ਪਹਿਲਾਂ ਮੈਨੂੰ ਇੱਥੋਂ ਹੀ ਕਿਸੇ ਨੇ, ਉਹ ਮੈਂ ਅਜੇ ਓਪਨ ਨਹੀਂ ਕੀਤਾ, ਉਹ ਭੇਜਿਆ ਕਿ ਤੁਸੀਂ ਇਹ ਦੇਖ ਸਕਦੇ ਹੋ, ਕਿਸੇ ਨੇ ਡਾਊਨਲੋਡ ਕੀਤੀ ਹੋਣੀ ਹੈ। ਉਹ ਮੈਂ ਅਜੇ ਡਾਊਨਲੋਡ ਨਹੀਂ ਕੀਤੀ, ਮੈਂ ਯਤਨ ਕਰਾਂਗਾ ਜੇ ਅੱਜ ਰਾਤ ਕੋਈ ਸਬੱਬ ਬਣ ਗਿਆ ਮੈਂ ਸਮਾਂ ਕੱਢ ਸਕਿਆ ਤੇ ਜ਼ਰੂਰ ਦੇਖਣੀ ਹੈ। ਇੱਕ ਮੈਂ ਹੋਰ ਅਪੀਲ ਸੰਤੂ ਸਾਹਿਬ ਨਾਲ ਕਰਨਾ
1: ਜੀ,
9: ਦੇਖੋ ਜਿਹੜੀਆਂ ਫਿਲਮਾਂ ਹੁੰਦੀਆਂ ਨਾ, ਫਿਲਮਾਂ ਫਿਲਮ ਦੇ ਵਿੱਚ ਫਿਲਮ ਨੂੰ ਲੋਕਾਂ ਲਈ ਥੋੜਾ ਜਿਹਾ ਮਨ ਭਾਉਂਦਾ ਬਣਾਉਣ ਲਈ ਕਿ ਲੋਕ ਵੇਖ ਸਕਣ, ਹਰੇਕ ਉਮਰ ਦੇ ਵਰਗ ਨੂੰ ਥੋੜਾ ਜਿਹਾ ਖੁਸ਼ ਕਰਨ ਦੇ ਲਈ ਉਸ ਫਿਲਮ ਦੇ ਵਿੱਚ ਕੁਛ ਨਾ ਕੁਛ ਮਸਾਲਾ ਕਹਿ ਲਈਏ ਕਿ ਕੁਛ ਨਾ ਕੁਛ ਚੀਜ਼ਾਂ ਜੋੜਨੀਆਂ ਪੈਂਦੀਆਂ, ਜੋੜੀਆਂ ਹੁੰਦੀਆਂ। ਮੇਰੀ ਹਮੇਸ਼ਾ ਹੀ ਬੇਨਤੀ ਹੁੰਦੀ ਹੈ ਕਿ ਫਿਲਮ ਵੀ ਆਪਾਂ ਇੱਕ ਬੁੱਧੀ ਤੇ ਵਿਵੇਕ ਨਾਲ ਵੇਖਣੀ ਹੈ, ਬੁੱਧੀ ਤੇ ਵਿਵੇਕ। ਜਿਹੜੀਆਂ ਚੀਜ਼ਾਂ ਸਾਨੂੰ ਸਿੱਖਣ ਵਾਲੀਆਂ ਹੈ ਉਹ ਸਿੱਖ ਲੈਣੀਆਂ, ਦੂਜੀਆਂ ਆਪਾਂ ਛੱਡ ਦੇਣੀਆਂ ਹੈ। ਮੈਨੂੰ ਲੱਗਦਾ ਕਿ ਇਹ ਜਸਵਾਂਸੂ ਖਾਲੜੇ ਵਾਲੀ ਫਿਲਮ ਵਿੱਚੋਂ ਵੀ ਸਾਨੂੰ ਉਹ ਚੀਜ਼ ਲੱਭਣ ਦੀ ਲੋੜ ਹੈ ਕਿ ਉਸ ਵੇਲੇ ਵਰਤਾਂਤ ਕੀ ਪੰਜਾਬ 'ਚ ਵਾਪਰਿਆ ਸੀ
1: ਜੀ,
9: ਉਹ ਸੱਚ ਸਾਨੂੰ ਆਪਣੇ ਮਨ ਵਿੱਚ ਸਮਾਉਣ ਦੀ ਲੋੜ ਹੈ ਤੇ ਬੱਚਿਆਂ ਨੂੰ ਦੱਸਣ ਦੀ ਲੋੜ ਹੈ ਤਾਂ ਜੋ ਕਿ ਪਤਾ ਲੱਗ ਸਕੇ। ਹਾਲਾਂਕਿ ਅਸੀਂ ਨਹੀਂ ਚਾਹੁੰਦੇ ਕਿ ਇਹਦੇ ਨਾਲ ਕੋਈ ਪੰਜਾਬ 'ਚ ਬਗਾਵਤ ਹੋਵੇ, ਮੈਂ ਤਾਂ ਪਹਿਲਾਂ ਕਹਿ ਹਟਿਆ ਕਿ ਫਿਲਮ ਸਾਰਾ ਟੱਬਰ ਵੇਖ ਲਏ, ਸਾਰਾ ਪੰਜਾਬ ਵੇਖ ਲਏ, ਸਾਰੀ ਕੈਨੇਡਾ ਵੇਖ ਲਏ, ਨਾ ਕਿਸੇ ਤੇ ਪਰਚਾ ਦਰਜ ਹੋਣਾ, ਨਾ ਕਿਸੇ ਨੂੰ ਕਿਸੇ ਦੇ ਖਿਲਾਫ਼ ਕੋਈ ਕਾਨੂੰਨੀ ਕਾਰਵਾਈ ਹੋਣੀ, ਨਾ ਕਿਸੇ ਨੂੰ ਜੁਰਮਾਨਾ ਪੈਣਾ, ਜੋ ਹੋਣਾ ਸੀ ਉਹ ਹੋ ਚੁੱਕਾ ਹੈ
1: ਜੀ।
9: ਘੱਟੋ ਘੱਟ ਇੱਕ ਸੱਚ ਹੈ ਜਿਹੜਾ ਅੱਜ ਦੀ ਪੀੜ੍ਹੀ ਦੇ ਕੰਨਾਂ 'ਚ ਪੈਣਾ ਚਾਹੀਦਾ ਕਿ ਬਜ਼ੁਰਗਾਂ ਨੇ ਕੀਤਾ ਕੀ ਹੈ। ਜਸਵੰਤ ਸਿੰਘ ਖਾਲੜਾ ਜਿਹੜੇ ਬਾਰੇ ਅਸੀਂ ਕਈ ਸਾਰੇ ਨੀ ਟਾਵੇਂ ਟਾਵੇਂ ਲੋਕ ਗੱਲ ਕਰਦੇ ਆ, ਉਹਦੀ ਸ਼ਹਾਦਤ ਤਾਂ ਲੋਕਾਂ ਨੂੰ ਪਤਾ ਤਾਂ ਲੱਗੇ
1: ਜੀ।
9: ਲੋਕ ਦੇਖੋ ਮਾਫ਼ ਕਰਨਾ, ਉਹਨੂੰ ਤਾਂ ਸ਼ਹੀਦੀ ਕੋਈ ਨੀ ਮੰਨਦਾ
1: ਜੀ।
9: ਇੱਥੇ ਵੱਡੇ ਵੱਡੇ ਦਿਨ ਮਨਾਏ ਜਾਂਦੇ ਹੋਰਾਂ ਦੇ ਜਿਹੜੇ ਦੂਜੇ ਤੀਜੇ ਹੈ, ਮਤਲਬ ਇਸ ਕਰਕੇ ਮੈਂ ਉਹ ਸਮਝਾ ਕਿ ਉਹ ਸੱਚ ਨੂੰ ਆਪਾਂ ਇਹ ਚੋਂ ਲੱਭ ਕੇ ਆਪਾਂ ਬੱਚਿਆਂ ਤੱਕ ਭੇਜੀਏ, ਬਸ ਇਹੀ ਮੇਰੀ ਅਪੀਲ ਹੈ। ਕੱਲਾ ਜਸਵੰਤ ਸਿੰਘ ਖਾਲੜਾ ਨੀ, ਬਹੁਤ ਸਾਰੇ ਇਹੋ ਜਿਹੇ ਸੱਚ ਹੈ ਜਿਹੜੇ ਜਾਣੇ ਚਾਹੀਦੇ ਸਾਡੀ ਆਉਣ ਵਾਲੀਆਂ ਪੀੜ੍ਹੀਆਂ
1: ਜੀ। ਬਿਲਕੁਲ, ਔਰ ਨਾਲ ਦੀ ਨਾਲ ਤੁਹਾਨੂੰ ਮੋਹਨਾ ਮਹਿੰਗੀ ਜੀ ਉਹਨਾਂ ਦਾ ਮੈਸੇਜ ਦੇ ਦਈਏ, ਪਰਿਵਾਰਾਂ ਨੂੰ ਭਵਿੱਖ ਫਾਈਨੈਂਸ਼ੀਅਲ ਪਲਾਨਿੰਗ ਦੀ ਸਲਾਹ ਦਿੰਦੇ ਨੇ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸਐਬਿਲਿਟੀ ਕਵਰੇਜ ਤੇ ਰਿਟਾਇਰਮੈਂਟ ਤੇ ਫਾਈਨੈਂਸ਼ੀਅਲ ਪਲਾਨਿੰਗ ਦੇ ਲਈ ਤੁਸੀਂ ਮੋਹਨਾ ਮਹਿੰਗੀ ਜੀ ਨੂੰ ਯਾਦ ਰੱਖ ਸਕਦੇ ਹੋ। ਮੋਹਨਾ ਮਹਿੰਗੀ ਜੀ ਇੰਸ਼ੋਰੈਂਸ ਫੋਰ ਯੂ ਦੇ ਨਾਲ ਕੰਮ ਕਰਦੇ ਨੇ, 416-509-1500-509-1509 ਮੋਹਨਾ ਮਹਿੰਗੀ ਜੀ। ਔਰ ਨਾਲ ਦੀ ਨਾਲ ਤੁਹਾਨੂੰ ਇੱਕ ਮੈਸੇਜ ਦੇ ਦਈਏ, ਬਰੈਂਪਟਨ ਕ੍ਰੈਮਟੋਰੀਅਮ ਦਾ ਫਿਊਨਲ ਤੇ ਕ੍ਰੀਮੀਨੇਸ਼ਨ ਦੀਆਂ ਸੇਵਾਵਾਂ ਦਿੰਦੇ ਨੇ, ਹੁਣ ਤੁਸੀਂ ਆਪਣੇ ਫਿਊਨਲ ਦੀ ਪ੍ਰੀ ਪਲੈਨਿੰਗ ਕਰ ਸਕਦੇ ਹੋ, ਆਪਣੀ ਜ਼ਿੰਮੇਵਾਰੀ ਨੂੰ ਤੁਸੀਂ ਆਪ ਨਿਭਾ ਸਕਦੇ ਹੋ। ਸੋ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਤੋਂ ਬਾਅਦ ਤੁਹਾਡੇ ਪਰਿਵਾਰਾਂ ਨੂੰ ਫਾਈਨੈਂਸ਼ੀਅਲ ਤੰਗੀਆਂ ਦੇ ਵਿੱਚ ਨਾ ਗੁਜ਼ਰਨਾ ਪਵੇ, ਨਾ ਜਾਣਾ ਪਵੇ, ਤਾਂ ਤੁਸੀਂ ਅੱਜ ਦੇ ਪ੍ਰਾਈਜ਼ ਲੌਕ ਕਰਕੇ ਬਰੈਂਪਟਨ ਕ੍ਰੈਮਟੋਰੀਅਮ ਨਾਲ ਗੱਲਬਾਤ ਕਰ ਸਕਦੇ ਹੋ, ਪ੍ਰੀ ਪਲਾਨ ਆਪਣੇ ਫਿਊਨਲ ਨੂੰ ਕਰ ਸਕਦੇ ਹੋ। ਸੋ ਗੱਲ ਕਰ ਸਕਦੇ ਹੋ ਜੀ ਬਰੈਂਪਟਨ ਕ੍ਰੈਮਟੋਰੀਅਮ, 905-458-2222 ਬ੍ਰੈਂਪਟਨ ਕ੍ਰੈਮਟੋਰੀਅਮ। ਸਰਬਜੀਤ ਸੋਹਲ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਹੋ ਜੀ।
10: ਹਾਂਜੀ ਭਾਈ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ।
10: ਭਾਜੀ ਸਾਡੇ ਨਾਲ ਤਾਂ ਬਹੁਤ ਚਿਰ ਦੀਆਂ ਇਹ ਚੀਜ਼ਾਂ ਹੋ ਰਹੀਆਂ ਆ, ਪੰਮਾ ਸੀ ਸਾਨੂੰ ਚੜਕਦੀਆਂ ਤੇ ਵੀ ਚੜਾਇਆ, ਸਾਨੂੰ ਆਰਿਆਂ ਨਵੇਂ ਨਾਲ ਵੀ ਚੜਾਇਆ ਗਿਆ, ਉਦੋਂ ਤੋਂ ਲੈ ਕੇ ਹੁਣ ਤੱਕ ਹਰੇਕ ਤਰ੍ਹਾਂ ਦਾ ਪੰਜਾਬੀ ਨੂੰ, ਪੰਜਾਬ ਨੂੰ ਕੱਟਿਆ ਤੇ ਵੱਢਿਆ ਗਿਆ ਆ। ਪੰਮਾ ਇਹ ਖਾਲਸਾ ਸਾਹਿਬ ਹੋਣਾ ਦੀ ਗੱਲ ਕਰ, ਪੰਮਾ ਹੋਰ 84 ਦੇ ਵਿੱਚ ਪੰਮਾ ਜਦੋਂ ਪੰਜਾਬ ਵੀ ਪੰਜਾਬ ਨੂੰ ਤੇ ਪੰਜਾਬ ਈਸਟ ਵੈਸਟਰਨ ਦੋਨਾਂ ਨੂੰ ਅਲੱਗ ਕੀਤਾ ਗਿਆ, ਉਦੋਂ ਹੋਰ ਕਿਸੇ ਜੋ ਆਪਾਂ ਉਹ ਡੀਐਸਪੀ ਨੂੰ ਕਹਿੰਦੇ ਉਹੀ ਇਹਦੇ ਇਲਾਜ ਦੇ ਬੁੱਚੜਾ ਦੇ ਲਈ ਕਈ ਕਹਿੰਦੇ ਹੁੰਦੇ ਸੀਗੇ ਮਤਲਬ ਇਹ ਟੋੜਾ ਤੇ ਜਿਹੜਾ ਬਾਦਲ ਆ ਦੋਨਾਂ ਨੇ ਹੀ ਪੰਜਾਬ ਨੂੰ ਕੁੱਟਿਆ ਤੇ ਮਾਰਿਆ ਗਿਆ ਹੈ
1: ਜੀ। ਜੀ ਬਹੁਤ ਸ਼ੁਕਰੀਆ ਸਰ, ਆਪਾਂ ਅਗਲੀ ਕਾਲ ਦੇ ਸੁਝਾਵ ਲੈ ਲਈਏ। ਬਹੁਤ ਸ਼ੁਕਰੀਆ, ਤੁਹਾਡੇ ਸੁਝਾਵ ਸਰੋਤਿਆਂ ਤੱਕ ਪਹੁੰਚ ਚੁੱਕੇ ਆ ਤੇ ਮੈਂ ਰਮੇਸ਼ ਜੀ ਉਹਨਾਂ ਤੋਂ ਇਕੱਠੇ ਸੁਝਾਅ ਲਊਂਗਾ। ਮੈਂ ਇੱਕ ਦੋ ਕਾਲ ਹੋਰ ਲੈ ਲਾਂ ਕਿਉਂਕਿ ਮੈਨੂੰ ਬਹੁਤ ਕਾਲਸ ਆਉਂਦੀਆਂ ਕਿ ਸਾਨੂੰ ਤੁਸੀਂ ਇੱਕ ਸੈਕਿੰਡ ਦੋ ਸੈਕਿੰਡ ਲਈ ਰਮੇਸ਼ ਜੀ ਦੇ ਤੱਕ ਸਾਡੇ ਸਵਾਲ ਪਹੁੰਚਦੇ ਕਰਿਆ ਕਰੋ। ਸੋ ਤੁਹਾਡੇ ਬਹੁਤੇ ਸੁਝਾਵ ਇੱਕੋ ਹੀ ਵਿਸ਼ੇ ਨੂੰ ਲੈ ਕੇ ਆ ਅਤੇ ਮੈਂ ਰਮੇਸ਼ ਜੀ ਉਹਨਾਂ ਕੋਲੋਂ ਇਕੱਠਾ ਹੀ ਜਵਾਬ ਲਊਂਗਾ। ਨਵੇਂ ਕੰਫਰਟ ਤੋਂ ਸੰਧੂ ਸਾਹਿਬ ਸਾਡੇ ਨਾਲ ਜੁੜ ਚੁੱਕੇ ਨੇ। ਸੰਧੂ ਸਾਹਿਬ ਤੁਸੀਂ ਵੀ ਓਨਰ ਜੀ।
11: ਸਤਿ ਸ਼੍ਰੀ ਅਕਾਲ ਸਰ, ਰਮੇਸ਼ ਜੀ ਸਤਿ ਸ਼੍ਰੀ ਅਕਾਲ। ਅਸਲ ਤੇ ਮੈਂ ਰਮੇਸ਼ ਜੀ ਸੰਧੂ ਸਾਹਿਬ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ ਸਾਡੀ ਕੌਮ ਦੀ ਤ੍ਰਾਸਤੀ ਆ ਜਿਹਨਾਂ ਨੂੰ ਅਸੀਂ ਰਹਿਬਰ ਮੰਨਦੇ, ਜਿਹਨਾਂ ਤੋਂ ਉਮੀਦ ਕਰਦੇ, ਜਿਹੜੇ ਸਾਡੇ ਅੱਜ ਦੇ ਉੱਥੇ ਹਾਕਮ ਨੇ। ਮੈਨੂੰ ਇਹ ਲੱਗਦਾ ਕਿ ਅਸੀਂ ਅੱਜ ਵੀ ਉੱਥੇ ਖੜੇ ਆ 78 ਤੋਂ ਬਾਅਦ ਜੋ ਦਹਾਕੇ ਚ ਹੋਇਆ ਔਰ ਜੋ ਪੰਜਾਬ ਨਾਲ ਹੋ ਰਿਹਾ, ਮੈਨੂੰ ਲੱਗਦਾ ਅਜੇ ਆਪਾਂ ਪੰਜਾਬੀ ਉੱਥੇ ਹੀ ਖੜੇ ਆ, ਕੁਝ ਵੀ ਨੀ ਕਰ ਪਾ ਰਹੇ। ਆਪਾਂ ਪਛਾਣ ਚਲੇ ਗਏ ਐਜੂਕੇਸ਼ਨ ਦੇ ਮੁਤਾਬਕ, ਇਨਫਰਾਸਟ੍ਰਕਚਰ ਦੇ ਮੁਤਾਬਕ ਪੰਜਾਬ ਚ ਚਾਹੀਦੀ ਇੰਡਸਟਰੀ ਲੱਗਦੀ, ਖੇਤੀ ਬੜਨਾ। ਤੇ ਮੈਂ ਇੱਥੇ ਤੁਹਾਡੇ ਤੇ ਰਮੇਸ਼ ਦੇ ਵਿਚਾਰ ਜ਼ਰੂਰ ਸੁਣਨਾ ਚਾਹਾਂਗਾ। ਥੈਂਕ ਯੂ ਵੈਰੀ ਮਚ
1: ਜੀ, ਬਹੁਤ ਸ਼ੁਕਰੀਆ ਜੀ। ਜੀ ਰਮੇਸ਼ ਜੀ,
9: ਦੇਖੋ ਇਹ ਗੱਲ ਤੇ ਇੱਕ ਸੱਚ ਹੈ ਕਿ ਅਸੀਂ ਸੰਘਰਸ਼ਾਂ ਚ ਪਛੜੇ ਆ ਜਿਸ ਪੰਜਾਬ ਦੀ। ਦੇਖੋ ਅੱਜ ਬਹੁਤ ਸਾਰੇ ਸਿਆਸੀ ਲੀਡਰ ਵੀ ਤੁਸੀਂ ਅਕਸਰ ਇਹ ਗੱਲ ਕਹਿੰਦੇ ਸੁਣੇ ਹੋਣਗੇ ਜੀ, ਪੰਜਾਬ ਨੇ ਇੰਨੀਆਂ ਕੁਰਬਾਨੀਆਂ ਦਿੱਤੀਆਂ, ਦੇਸ਼ ਦੀ ਆਜ਼ਾਦੀ ਦੀ ਲੜਾਈ ਚ ਇੰਨੀਆਂ ਦਿੱਤੀਆਂ, ਪਰੰਤੂ ਜੇ ਅੱਜ ਦੇ ਸਮੇਂ ਕਹਿਣਾ ਹੋਵੇ ਤੇ ਅਸੀਂ ਆਪਣੇ ਹੱਕ ਹੀ ਨਹੀਂ ਲੈ ਪਾ ਰਹੇ। ਹਾਲਾਂਕਿ ਮੈਂ ਹੱਕ ਦੀ ਇੱਕ ਪਰਿਭਾਸ਼ਾ ਨਹੀਂ, ਸਮੁੱਚੇ ਹੱਕਾਂ ਦੀ ਗੱਲ ਕਰਦਾ, ਸਮੁੱਚਿਆਂ ਦੀ। ਸੋ ਇਸ ਕਰਕੇ ਇਹ ਗੱਲ ਬਿਲਕੁਲ ਸੱਚ ਹੈ ਕਿ ਪੰਜਾਬੀ ਸੰਘਰਸ਼ਾਂ ਚ ਪਛੜ ਗਏ, ਜਾਂ ਦੂਜੇ ਢੰਗ ਨਾਲ ਕਹਿ ਲਈਏ ਕਿ ਪੰਜਾਬੀਆਂ ਨੂੰ ਪਛਾੜ ਦਿੱਤਾ ਗਿਆ ਢੰਗ ਦੇ ਨਾਲ, ਪੰਜਾਬੀਆਂ ਨੂੰ ਯੋਜਨਾਬੰਦੀ ਦੇ ਨਾਲ ਪਾਰਟੀਆਂ ਚ ਵੰਡ ਦਿੱਤਾ, ਸਿਆਸੀ ਧਰਮਾਂ ਚ ਵੰਡ ਦਿੱਤਾ, ਜਾਤਾਂ ਚ ਵੰਡ ਦਿੱਤਾ, ਬੜੇ ਕਸਟ ਚ ਵੰਡ ਦਿੱਤਾ। ਜਿਹੜਾ ਅਸਲੀ ਸੀ ਕੰਸੈਪਟ ਉਹ ਅਸੀਂ ਕੋਈ ਬੈਠੇ ਹਾਂ, ਤੇ ਇਹ ਉਹ ਧਰਤੀ ਹੈ ਜਿੱਥੇ ਕੂਕਾ ਲਹਿਰ, ਬੱਬਰ ਅਕਾਲੀ ਲਹਿਰ, ਕਿਰਤੀ ਲਹਿਰ, ਨੌਜਵਾਨ ਲਹਿਰ, ਕਿੰਨੀਆਂ ਲਹਿਰਾਂ ਇੱਥੋਂ ਉੱਠੀਆਂ ਹੈ ਤੇ ਉਹ ਲਹਿਰਾਂ ਅੱਜ ਨਜ਼ਰ ਹੀ ਨਹੀਂ ਆ ਰਹੀਆਂ। ਇਹ ਸੱਚ ਹੈ, ਮੈਂ ਸਰੋਤਿਆਂ ਨਾਲ ਸਹਿਮਤ ਹਾਂ
1: ਜੀ। ਬਹੁਤ ਸ਼ੁਕਰੀਆ ਜੀ। ਸੋ 905-673-3337 ਜੀ ਸਰ, ਸਤਿ ਸ਼੍ਰੀ ਅਕਾਲ। 5607 ਤੁਸੀਂ ਆਉਣੇ ਰਹੋ
12: ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਸਾਹਿਬ ਜੀ। ਇੱਕੋ ਹੀ ਬੇਨਤੀ ਆ, ਇਹ ਕੰਮ ਹੈਗਾ ਸਾਰਾ ਹਿਊਮਨ ਰਾਈਟਸ ਐਂਡ ਘੱਟ ਗਿਣਤੀ ਦਾ। ਵੇਖੋ ਪ੍ਰਭ ਜੀ, ਤੁਸੀਂ ਇੱਥੇ ਦੇਖ ਰਹੇ ਹਾਂ, ਪੁਲਿਸ ਜੇ ਕਿਸੇ ਨੂੰ ਰੋਕਦੀ ਹੈ ਨਾ, ਉਹ ਜੀ ਕਰਕੇ ਬੁਲਾਉਂਦੀ ਹੈ ਬਾਹਰਲੇ ਦੇਸ਼ਾਂ ਦੇ ਵਿੱਚ। ਇਹ ਸਾਡੇ ਦੇਸ਼ ਦੀ ਬਹੁਤ ਮਾੜੀ ਇਹ ਹੈਗੀ ਗੱਲ, ਜਿਹੜੀ ਕਿ ਇਹਨਾਂ ਨੂੰ ਸਭ ਪੁਲਿਸ ਨੂੰ ਐਸਾ, ਜਿਹੜੇ ਬੰਦੇ ਗਏ ਉਹਨਾਂ ਨੇ ਤਾਂ ਵਾਪਸ ਨਹੀਂ ਹੈਗਾ ਆਉਣਾ, ਤੇ ਉਹਨਾਂ ਨੂੰ ਐਸੀ ਚੇਂਜ ਬਣਨੀ ਚਾਹੀਦੀ ਹੈ ਵੀ ਜੇ ਕੋਈ ਪੁਲਿਸ ਦਾ ਕੋਈ ਅੱਗੇ ਤੋਂ ਇੱਕ ਵੀ ਕੇਸ ਇਸ ਤਰ੍ਹਾਂ ਦਾ ਆ ਜਾਵੇ ਕਿਸੇ ਦੇ ਨਾਲ, ਉਹਨੂੰ ਸਿੱਧੀ ਹੋਈ ਫਾਂਸੀ ਦੀ ਸਜ਼ਾ। ਸਤਿ ਸ਼੍ਰੀ ਅਕਾਲ,
1: ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ ਜੀ ਰਮੇਸ਼ ਜੀ।
9: ਹੋਣਾ ਤੇ ਐਂ ਚਾਹੀਦਾ, ਪਰੰਤੂ ਜਿਹੜੇ ਚੇਅਰਮੈਨ ਲਾਏ ਜਾਂਦੇ ਆ ਮਨੁੱਖੀ ਅਧਿਕਾਰਾਂ ਦੇ ਜਾਂ ਹੋਰ ਇਹੋ ਜਿਹੇ, ਇਹ ਤੇ ਹੁਣ ਦੁੱਖ ਦੁੱਖ ਇਹ ਉਸ ਤੋਂ ਵੀ ਅਗਲਾ ਦੁਖਾਂਤ ਹੈ, ਲਾਏ ਉਹ ਜਾਂਦੇ ਆ ਜਿਹੜੀ ਮੌਕੇ ਦੀ ਸਰਕਾਰ ਹੋਵੇ, ਜਿਹੜੀ ਮੌਕੇ ਤੇ ਪਾਰਟੀ ਦੀ ਸਰਕਾਰ ਹੈ, ਉਹ ਆਪਣੇ ਚਹੇਤਿਆਂ ਨੂੰ ਖੁਸ਼ ਕਰਨ ਲਈ ਉੱਥੇ ਚੇਅਰਮੈਨ ਲਾਉਂਦੀ ਹੈ, ਤੇ ਉਹ ਚੇਅਰਮੈਨ ਫਿਰ ਦੂਸਰੇ ਵਿਅਕਤੀਆਂ ਨੂੰ ਤਲਬ ਕਰਦੇ ਆ ਤੇ ਫਿਰ ਉਹਨਾਂ ਦੀਆਂ ਵੀਡੀਓ ਬਣਾ ਬਣਾ ਕੇ ਪਾ ਕੇ ਸਿਆਸੀ ਲਾਹਾ ਕੱਢਦੇ, ਇੱਥੇ ਤੇ ਇਹ ਸਿਆਸਤ ਚੱਲਣ ਲੱਗੀ ਹੈ। ਸੋ ਇਸ ਕਰਕੇ ਇਹੀ ਤੇ ਦੁਖਾਂਤ ਹੈ, ਗੱਲ ਕਿੱਧਰੋਂ ਕਰੀਏ ਤੇ ਕਿੱਧਰੋਂ ਫੜੀਏ, ਸਾਨੂੰ ਸਭ ਸਮਝ ਨਹੀਂ ਆਉਂਦੀ ਕਿ ਕਿੱਥੋਂ ਤੰਦ ਤਾਣੀ ਨੂੰ ਉਲਝਾਉਣ, ਜਿਹੜੀ ਉਲਝੀ ਹੋਈ ਹੈ ਕਿੱਥੋਂ ਸ਼ੁਰੂ ਕਰੀ
1: ਜੀ। ਬਿਲਕੁਲ ਜੀ। ਸੋ ਤੁਹਾਨੂੰ ਲਿਵਾਨਾ ਵੈਲਨਸ ਸਪਾ ਦਾ ਮੈਸੇਜ ਦੇਈਏ ਜੀ, ਜੇ ਤੁਸੀਂ ਇੱਕ ਵਧੀਆ ਮਸਾਜ ਥੈਰੇਪਿਸਟ, ਰਜਿਸਟਰਡ ਮਸਾਜ ਥੈਰੇਪਿਸਟ ਇੱਕ ਸਪਾ ਲੱਭ ਰਹੇ ਸੀ ਤਾਂ ਲਿਵਾਨਾ ਵੈਲਨਸ ਸਪਾ ਨੂੰ ਤੁਸੀਂ ਯਾਦ ਰੱਖੋ, ਇਹਨਾਂ ਕੋਲ ਪ੍ਰੋਫੈਸ਼ਨਲ ਥੈਰੇਪਿਸਟ ਨੇ, ਹਾਈਜੀਨਿਕ ਇਨਵਾਇਰਮੈਂਟ ਅਤੇ ਐਡਵਾਂਸ ਇਕਿਊਪਮੈਂਟ ਆ, ਨਾਲ ਦੀ ਨਾਲ ਲੇਡੀਜ਼ ਲਈ ਬਿਊਟੀ ਸਰਵਿਸ ਵੀ ਦਿੰਦੇ ਆ ਐਡਵਾਂਸ ਇਕਿਊਪਮੈਂਟ ਦੇ ਨਾਲ, ਜਿੱਥੇ ਰਿਲੈਕਸਿੰਗ ਮਸਾਜ, ਮਸਾਜ ਥੈਰੇਪੀ, ਪ੍ਰੀ ਨੈਟਲ ਮਸਾਜ, ਪੋਸਟ ਨੈਟਲ ਮਸਾਜ, ਹਾਈਡਰਾ ਫੇਸ਼ੀਅਲ, ਲੇਜ਼ਰ ਹੇਅਰ ਰਿਮੂਵਲ, ਵੈਕਸਿੰਗ, ਬਾਡੀ ਕੰਟੋਰਿੰਗ, ਹੋਰ ਬਹੁਤ ਸਾਰੀਆਂ ਸੇਵਾਵਾਂ ਲਿਵਾਨਾ ਵੈਲਨਸ ਸਪਾ ਤੁਹਾਨੂੰ ਦਿੰਦਾ ਹੈ। ਤੁਸੀਂ ਲਿਵਾਨਾ ਵੈਲਨਸ ਸਪਾ ਦੀ ਵੈਬਸਾਈਟ 'ਤੇ ਜਾਓ, ਚੈੱਕ ਕਰੋ, ਕਾਲ ਕਰੋ, ਕਿਹੜੀਆਂ ਕਿਹੜੀਆਂ ਸੇਵਾਵਾਂ ਦਿੰਦੇ ਆ। ਪੰਜਾਬੀ ਲਹਿਰਾਂ ਦਾ ਰੈਫਰੈਂਸ ਦੇਣ 'ਤੇ ਤੁਹਾਨੂੰ 20% ਡਿਸਕਾਊਂਟ ਵੀ ਮਿਲ ਜਾਣਾ ਆ। 416-883-5385, 416-883-5385, ਲਿਵਾਨਾ ਵੈਲਨਸ ਸਪਾ। ਸੋ ਕਾਲ ਬਹੁਤ ਸਾਰੀਆਂ ਨੇ, ਸੋ ਮਿੰਟ ਇੱਕ ਡੇਢ ਰਹਿ ਗਿਆ ਜੀ। ਸੋ ਆਈ ਥਿੰਕ ਆਪਾਂ ਤੁਹਾਡੀ ਗੱਲ ਵੀ ਨਹੀਂ ਪੂਰੀ ਹੋਣੀ, ਰਮੇਸ਼ ਜੀ ਦੀ ਵੀ ਨਹੀਂ ਪੂਰੀ ਹੋਣੀ, ਸੋ ਬਾਕੀ ਦੀਆਂ ਗੱਲਾਂ ਆਪਾਂ ਕੱਲ੍ਹ ਨੂੰ ਕਰਾਂਗੇ। ਅੱਧ ਵਿੱਚੋਂ ਗੱਲ ਆਈ ਥਿੰਕ ਕਰਨ ਦਾ ਉਹ ਕੋਈ ਤੁੱਕ ਨਹੀਂ ਬਣਦਾ, ਸੋ ਬਹੁਤ ਬਹੁਤ ਹੱਥ ਜੋੜ ਕੇ ਮਾਫੀ ਹੈ ਜੀ। ਸੋ ਰਮੇਸ਼ ਜੀ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮੱਚ, ਕੱਲ੍ਹ ਨੂੰ ਗੱਲਾਂ ਕਰਾਂਗੇ ਹੋਰ ਬਹੁਤ ਸਾਰੀਆਂ ਖਬਰਾਂ ਦੇ ਨਾਲ, ਨਵੀਆਂ ਖਬਰਾਂ, ਨਵਾਂ ਦਿਨ, ਨਵੀਂ ਸ਼ੁਰੂਆਤ, ਅਤੇ ਬਹੁਤ ਬਹੁਤ ਸ਼ੁਕਰੀਆ ਅੱਜ ਪੰਜਾਬੀ ਲਹਿਰਾਂ ਦੇ ਵਿੱਚ ਆ ਕੇ ਖਬਰਾਂ ਪੇਸ਼ ਕਰਨ ਦੇ ਲਈ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮੱਚ।
9: ਮਿਹਰਬਾਨੀ ਸੁਣ ਸੋ ਬਹੁਤ ਬਹੁਤ ਮਿਹਰਬਾਨੀ
1: ਥੈਂਕ ਯੂ ਸੋ ਮਚ ਜੀ ਸੋ ਜੁੜੇ ਸੀ ਪੰਜਾਬੀ ਲਹਿਰਾਂ ਦੇ ਨਾਲ ਅਤੇ ਹੁਣ ਫਿਰ ਤੁਸੀਂ ਪੰਜਾਬੀ ਲਹਿਰਾਂ ਦੇ ਇੱਕ ਵੱਖਰੇ ਕੰਸੈਪਟ ਨਾਲ ਜੁੜੋਗੇ ਨਵੀਂ ਸਿੱਧੂ ਹੁਣ ਪ੍ਰੋਗਰਾਮ ਨੂੰ ਲੈ ਕੇ ਆਉਣਗੇ ਤੁਹਾਡੇ ਤੱਕ ਸੋ ਮੇਰਾ ਪਸੰਦੀਦਾ ਪ੍ਰੋਗਰਾਮ ਪੰਜਾਬੀ ਲਹਿਰਾਂ ਸੁਣਦੇ ਹਾਂ ਜੀ ਰਲ ਮਿਲ ਕੇ ਸਟੇ ਟਿਊਨਡ ਪੰਜਾਬੀ ਲਹਿਰਾਂ ਦੇ ਨਾਲ ਸੋ ਸ਼ਾਮ ਨੂੰ ਮਿਲਦੇ ਹਾਂ ਜੀ ਰੇਡੀਓ ਪ੍ਰੋਗਰਾਮ ਉਡਾਨ ਦੇ ਵਿੱਚ ਸੋ ਭੁੱਲਿਓ ਨਾ ਮੁਸਕਰਾਉਣਾ ਹਾਸੇ ਆਬਾਦ ਰੱਖਿਓ ਰੋਸ਼ਨ ਦਾ ਲੈ ਸਵੇਰਾ ਫਿਰ ਮਿਲਾਂਗੇ ਯਾਦ ਰੱਖਿਓ ਖੁਸ਼ ਰਹੋ ਆਬਾਦ ਰਹੋ ਜ਼ਿੰਦਾਬਾਦ ਰਹੋ ਲਵ ਯੂ ਆਲ ਜ਼ਿੰਦਗੀ ਜ਼ਿੰਦਾਬਾਦ

0: Another Dawn Clean with the Dawn Ducks.
1: Oh, he's doing dishes with Dawn Platinum.
2: The only soap trusted to save wildlife affected by oil.
1: And Platinum removes up to 99% of grease and food residue, so he doesn't have to work so hard.
2: Well, flap my wings. What'll he do with all that unused elbow grease?
1: Organize the fridge, the spice rack, the junk drawer.
2: What are you quacking on about? He's gonna make enchiladas.
1: More dishes? That's giving this duck goosebumps.
0: Dawn Platinum, the better grease getter.
3: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
4: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
5: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
4: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
5: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
4: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
5: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
4: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
5: ਪ੍ਰੋਗਰਾਮ ਪੰਜਾਬੀ ਲਹਿਰਾਂ
4: ਹਫਤੇ ਦੇ ਸੱਤੇ ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ.
6: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
7: ਮੈਂ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟਸ ਲੱਗੀਆਂ ਗੰਭੀਰ ਸੱਟਾਂ ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਕੰਟੈਕਟ ਅਸ ਐਟ bridgemohan.com
8: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ ਗੱਡੀ ਚਲਾਉਣੀ ਮੁਸ਼ਕਲ ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ ਸਮੂਥ ਅਤੇ ਕੰਫੀਡੈਂਸ ਦੇ ਨਾਲ ਹੋਵੇ ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ ਡਾਊਨਟਾਊਨ ਟੋਰਾਂਟੋ ਐਂਡ ਬੇਰੀ ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ ਉਰਦੂ ਅਤੇ ਹਿੰਦੀ ਬੋਲਦੇ ਨੇ ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumia.io 289-982-9597 289-982-9597

0: What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਪੰਜਾਬੀ ਲਹਿਰਾ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ। SS Lawn Care ਤੁਹਾਡੀ ਲਾਅਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਅਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 4376551984 4337551984। ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557।
4: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
5: SNS ਲੋਅਰਸ ਕੋਲ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 4166552000।
6: ਜੇਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਡਿੰਗ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 9057

ਵੀਡੀਓ ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ ਢਾਡੀ ਵਾਰਾਂ ਨੇ 300 ਸ਼ਬਦ ਨੇ 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋਰ ਰੋਡ ਐਬਨੀਜ਼ਰ 7 ਦਿਨ ਖੁੱਲ੍ਹੇ ਨੇ 11 ਤੋਂ 8 905-204-1313 905-204-1313 Get ready! ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀ ਸਿੱਧੂ ਦੇ ਨਾਲ ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475045 1557

0: ਵਾਹ ਪ੍ਰੋਗਰਾਮ ਹੈ ਪੰਜਾਬੀਆਂ ਦੇ ਵਿੱਚ ਸਾਰੇ ਹੀ ਸਰੋਤਿਆਂ ਨੂੰ ਨਵਰੀ ਸਿੱਧੂ ਅਤੇ ਪੰਜਾਬੀ ਲਹਿਰਾਂ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਵ ਐਂਡ ਕਾਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਵ ਐਂਡ ਗੁੱਡ ਗੁੱਡ ਗੁੱਡ ਗੁੱਡ ਗੁੱਡ ਮੋਰਨਿੰਗ ਸਭ ਨੂੰ, ਕਿਵੇਂ ਹੋ, ਕੀ ਹਾਲ ਚਾਲ ਨੇ, ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸਵੇਰ ਨੂੰ, ਸਵੇਰ ਦੇ ਵਿੱਚ ਪਿਆਰ ਸਤਿਕਾਰ ਵੈਲਕਮ ਵੈਲਕਮ, ਹੈਪੀ ਟਿਊਜ਼ਡੇ ਮੋਰਨਿੰਗ ਹੈ, ਟਿਊਜ਼ਡੇ ਮੋਰਨਿੰਗ ਤੇ ਬਹੁਤ ਹੀ ਖੂਬਸੂਰਤ ਸਵੇਰ, ਸਮਰ ਦੇ ਵਿੱਚ ਤਾਂ ਯਾਰ ਬੰਦਾ ਬਾਹਰ ਨਿਕਲਦਾ ਫਰੈਸ਼ ਏਅਰ ਜਦੋਂ ਤੁਹਾਨੂੰ ਟੱਚ ਕਰਦੀ ਹੈ ਨਾ, ਐਂ ਲੱਗਦਾ ਕਿ ਬਸ ਸੀਨੇ ਠੰਡ ਪੈ ਗਈ ਹੈ, ਸੋ ਬਹੁਤ ਹੀ ਖੂਬਸੂਰਤ ਵੈਦਰ ਅਤੇ ਅੱਜ ਪੂਰੀ ਐਨ ਧੁੱਪ 28 degrees ਤੱਕ ਦਾ ਟੈਂਪਰੇਚਰ, ਸੋ ਇੰਜੋਏ ਕਰੋ ਮੌਸਮ ਨੂੰ, ਬਾਹਰ ਨਿਕਲੋ, ਵਾਕ ਲਈ ਜਾਓ, ਦੇਖੋ ਲੱਭਦੇ ਹਾਂ ਨਾ ਆਪਾਂ ਦਵਾਈਆਂ ਕਿ ਸਟ੍ਰੈਸ ਫਰੀ ਹੋ ਜਾਈਏ, ਸਾਨੂੰ ਟੈਨਸ਼ਨ ਨਾ ਹੋਵੇ, ਉਹ ਬਈ ਮੈਨੂੰ ਡਿਪਰੈਸ਼ਨ ਹੈ, ਉਹ ਬਈ ਮੈਨੂੰ ਐਂਗਜ਼ਾਇਟੀ ਹੈ, ਹੁੰਦੀ ਹੈ ਸਾਰਿਆਂ ਨੂੰ ਹੁੰਦੀ ਹੈ, ਸੋ ਤੁਸੀਂ ਇਸ ਚੀਜ਼ ਨੂੰ ਲਾਈਟਲੀ ਨਾ ਲਿਆ ਕਰੋ ਕਿ ਯਾਰ ਮੈਂ ਇੱਦਾਂ ਫੀਲ ਕਰ ਰਿਹਾ, ਬਟ ਕੋਸ਼ਿਸ਼ ਕਰਿਆ ਕਰੋ ਜੋ ਨੈਚੁਰਲ ਕੁਦਰਤ ਦੀਆਂ ਦਿੱਤੀਆਂ ਚੀਜ਼ਾਂ ਨੇ ਨਾ, ਵਾਈਟਮਿਨ ਡੀ ਹੈ, ਬਾਹਰ ਨਹੀਂ ਨਿਕਲਦੇ ਯਾਰ ਫਿਰ ਤੁਹਾਨੂੰ ਇਹ ਫੀਲਿੰਗਸ ਹੋਣੀਆਂ ਹੀ ਨੇ, ਬਾਹਰ ਨਿਕਲੋ ਤੁਸੀਂ ਨਾ ਸਵੇਰੇ ਉੱਠ ਕੇ 10 minutes ਦੇ ਵਾਕ ਲਈ ਜਾਓ, ਦੇਖਿਓ ਸਹੀ ਕਿਆ ਤੁਹਾਨੂੰ ਮੈਂ ਕਹਿੰਦਾ ਕਿ ਦਵਾਈ ਤੋਂ ਵੱਧ ਇੱਕ ਪੋਜ਼ਿਟਿਵ ਅਸਰ ਮਿਲੇਗਾ, ਨਾਲ ਦੀ ਨਾਲ ਵਧੀਆ ਖਾਣਾ ਪੀਣਾ ਖਾਓ, ਨੈਚੁਰਲ ਚੀਜ਼ਾਂ ਖਾਓ, ਬੰਦਾ ਆਪਣੇ ਆਪ ਹੀ ਠੀਕ ਹੋ ਜਾਂਦਾ, ਐਕਸਰਸਾਈਜ਼ ਕਰੋ, ਆਪਣੇ ਮਨ ਨੂੰ ਸਮਝਾਓ ਕਿ ਨਹੀਂ ਯਾਰ ਮੈਂ ਠੀਕ ਹਾਂ, ਮੈਂ ਮਿਹਨਤ ਕਰੂੰਗਾ, ਮੈਂ ਦੱਬ ਕੇ, ਕਈ ਲੋਕ ਕਹਿੰਦੇ ਯਾਰ ਮੇਰੇ ਤੋਂ ਇਹ ਨਹੀਂ ਹੁੰਦਾ, ਮੇਰੇ ਤੋਂ ਉਹ ਨਹੀਂ ਹੁੰਦਾ, ਮੈਂ ਹੁਣੇ ਹੁਣੇ ਇੱਕ ਵੀਡੀਓ ਦੇਖ ਰਿਹਾ ਸੀ, ਬਹੁਤ ਹੀ ਤਕੜਾ ਅੱਜ ਕੱਲ੍ਹ ਦਾ ਸੌਕਰ ਪਲੇਅਰ ਹੈ ਨੋਰਵੇ ਦਾ, ਹਾਲੈਂਡ, ਉਹ ਨਾ ਐਕਸਰਸਾਈਜ਼ ਕਰ ਰਿਹਾ ਬਾਈਕ ਦੇ ਉੱਤੇ, ਕਹਿੰਦਾ ਤੁਹਾਨੂੰ ਕੀ ਲੱਗਦਾ ਮੇਰਾ ਜੀ ਕਰਦਾ ਹੀ ਕਰਨ ਨੂੰ, ਕਹਿੰਦਾ ਜੀ ਤਾਂ ਨਹੀਂ ਕਰਦਾ ਬਟ ਮੈਂ ਕਰ ਰਿਹਾ ਕਿਉਂਕਿ ਮੈਨੂੰ ਪਤਾ ਕਿ ਮੇਰੇ ਲਈ ਇਹ ਚੰਗੀ ਹੈ, ਮੇਰੇ ਮਾਈਂਡ ਲਈ, ਮੇਰੀ ਬਾਡੀ ਲਈ ਇਹ ਚੰਗੀ ਹੈ, ਕਹਿੰਦਾ ਜਦੋਂ ਮੈਨੂੰ ਲੱਗਦਾ ਕਿ ਮੈਂ ਥੱਕਿਆ ਹੋਇਆ, ਮੈਂ ਮਨ ਨੂੰ ਕਹਿੰਦਾ ਨਾ ਭਰਾਵਾ ਖਿੱਚੀ ਚੱਲ ਤੂੰ ਕੋਈ ਨਹੀਂ ਥੱਕਿਆ, ਬਟ ਉਹ ਇਹੀ ਸਮਝਾ ਰਿਹਾ ਕਿ ਆਪਣੇ ਮਨ ਨੂੰ ਸਮਝਾਉਣ ਦੀ ਗੱਲ ਹੈ, ਸੋ ਜਦੋਂ ਆਪਾਂ ਆਪਣੇ ਮਨ ਨੂੰ ਸਮਝਾਉਣਾ ਸਿੱਖ ਗਏ ਨਾ, ਤਾਂ ਅੱਧੀ ਜੰਗ ਆਪਾਂ ਆਪਣੇ ਆਪ ਹੀ ਜਿੱਜਾਂਗੇ, ਸੋ ਹੋਰ ਸੁਣਾਓ ਸਾਰੇ ਠੀਕ ਠਾਕ ਹੋ, ਬੱਲੇ ਬੱਲੇ ਹੈ, 905-673-3337 ਆਪਣਾ ਨੰਬਰ ਹੈ, 905-673-3337 'ਤੇ ਤੁਹਾਡੀ ਸਾਡੀ ਸਾਡੀ ਤੁਹਾਡੀ ਗੱਲਬਾਤ ਹੋ ਸਕਦੀ ਹੈ, 905-673-3337 'ਤੇ ਗੱਲਾਂ ਬਾਤਾਂ ਆਲਵੇਜ਼ ਤੁਹਾਡੇ ਨਾਲ ਸੁਬਹਾ ਸ਼ਾਮ ਹੁੰਦੀਆਂ ਨੇ, ਅਤੇ ਕੋਈ ਵੀ ਗੀਤ ਸੰਗੀਤ, ਚਲੋ ਸਵੇਰੇ ਸਵੇਰੇ ਤਾਂ ਗਾਣੇ ਆਪਾਂ ਘੱਟ ਲਾਉਂਦੇ ਹਾਂ, ਪਰ ਚਲੋ ਗੀਤ ਸੰਗੀਤ ਛੱਡੋ, ਕੋਈ ਵੀ ਗੱਲਬਾਤ ਕਰਨੀ ਹੁੰਦੀ ਹੈ ਤਾਂ ਜੀ ਸੱਦ ਕੇ ਮੋਸਟ ਵੈਲਕਮ, ਤੁਸੀਂ ਸਟੂਡੀਓ 'ਚ ਫੋਨ ਕਰ ਲਿਆ ਕਰੋ, ਅਤੇ ਜਦੋਂ ਕੋਈ ਗਾਣਾ ਲੱਗ ਸਕਦਾ ਤੁਹਾਡੇ ਲਈ ਲਾ ਦੇਵਾਂਗੇ, ਚੱਕ ਦੇਵਾਂਗੇ ਫੱਟੇ, 905-673-3337 ਆਪਣਾ ਫੋਨ ਨੰਬਰ ਹੈ, ਦੋ ਮੈਸੇਜ ਸਾਨੂੰ ਦੇ ਦਈਏ, ਪਹਿਲਾਂ ਤਾਂ ਯਾਦ ਰੱਖੋ ਜ਼ਰੂਰ ਤੁਸੀਂ ਮੈਂਡੀ ਗਿੱਲ ਨੂੰ, ਗੱਡੀਆਂ ਦੀ ਜਾਂ ਘਰਾਂ ਦੀ ਤੁਹਾਡੀ ਇੰਸ਼ੋਰੈਂਸ ਹੋਣ ਵਾਲੀ ਹੈ, ਤੁਹਾਨੂੰ ਟੈਨਸ਼ਨ ਹੈ ਕਿ ਨਵੀਂ ਯਾਰ ਅਸੀਂ ਕਰੀਏ ਕੀ, ਇੰਸ਼ੋਰੈਂਸ ਹੀ ਨਹੀਂ ਹੋ ਰਹੀ ਕਿਤੋਂ, ਵਧੀਆ ਰੇਟ ਹੀ ਨਹੀਂ ਮਿਲ ਰਿਹਾ, ਤੁਸੀਂ ਇੱਕ ਵਾਰ ਨਾ ਮੇਰੇ ਕਹਿਣ 'ਤੇ ਮੈਂਡੀ ਨੂੰ ਬਸ ਫੋਨ ਘੁਮਾ ਲਓ, ਕਿਉਂ ਮੈਂਡੀ ਜੀ ਨਵੀਂ ਨੇ ਨੰਬਰ ਦਿੱਤਾ ਅਤੇ ਸਾਡੀ ਰਿਨਿਊਅਲ ਆ ਰਹੀ ਹੈ, ਤੁਸੀਂ ਇੱਕ ਵਾਰ ਮੈਂਡੀ ਤੋਂ ਬਸ ਐਸਟੀਮੇਟ ਲੈਣਾ, ਦੈਟਸ ਇਟ, ਐਸਟੀਮੇਟ ਲਓ ਅਤੇ ਦੇਖਿਓ ਸਹੀ ਤੁਹਾਨੂੰ ਕਿੰਨਾ ਵਧੀਆ ਡਿਸਕਾਊਂਟ ਮਿਲਦਾ, ਸੋ ਮੈਂਡੀ ਗਿੱਲ ਆਟੋ ਹੋਮ ਕਮਰਸ਼ਲ ਟਰੱਕਾਂ ਦੀ ਇੰਸ਼ੋਰੈਂਸ, 647-9295-09 ਨੰਬਰ, 647-9295-09 ਮੈਂਡੀ ਗਿੱਲ ਨੂੰ ਕਾਲ ਜ਼ਰੂਰ ਕਰੋ, ਅਤੇ ਡਕਟ ਕਲੀਨਿੰਗ ਹਜੇ ਨਹੀਂ ਕਰਾਈ ਯਾਰ, ਏਸੀ ਫਰਨੈਸ ਤੁਸੀਂ ਚਾਹੁੰਦੇ ਹੋ ਕਿ ਲੰਬੇ ਸਮੇਂ ਲਈ ਚੱਲਣ, ਅਤੇ ਤੁਹਾਨੂੰ ਫਰਨੈਸ ਅਤੇ ਏਸੀ ਜਲਦ ਰਿਪਲੇਸ ਨਾ ਕਰਨਾ ਪਵੇ ਤਾਂ ਮੇਨਟੇਨ ਕਰੋ ਫਰਨੈਸ ਵੀ, ਦੇਖੋ ਮੈਂ ਆਪਣੀ ਬਾਡੀ ਦੀ ਗੱਲ ਕੀਤੀ ਹੈ, ਫਰਨੈਸ ਵੀ ਉਵੇਂ ਹੀ ਹੈ, ਫਰਨੈਸ ਨੂੰ ਮੇਨਟੇਨ ਕਰੋਗੇ ਤੁਸੀਂ ਡਸਟ ਤੋਂ ਮਿੱਟੀ ਘੱਟੇ ਤੋਂ ਬਚਾ ਕੇ ਰੱਖੋਗੇ, ਫਰਨੈਸ ਚੱਲੂ ਲੰਬਾ ਸਮਾਂ, ਸੋ ਜ਼ਰੂਰ ਡਕਟ ਕਲੀਨਿੰਗ ਲਈ ਨੰਬਰ ਹੈ 437-688-7750 ਅਤੇ ਕਾਲ ਕਰੋ, ਅੱਜ ਟੋਰਾਂਟੋ ਰੈਪਟਰਸ ਇੱਕ ਵੱਡੀ ਅਨਾਊਂਸਮੈਂਟ ਕਰ ਰਹੇ ਆ, ਕਹਿੰਦੇ ਕਿ ਇੱਕ ਮਾਈਲਸਟੋਨ ਅਨਾਊਂਸਮੈਂਟ ਇੱਕ ਸਪੈਸ਼ਲ ਗੈਸਟ ਨਾਲ, ਤੁਹਾਨੂੰ ਯਾਦ ਹੋਊਗਾ ਰੈਪਟਰਸ ਦਾ ਇੱਕ ਲੈਜੈਂਡ ਕਾਇਲ ਲਾਓਰੀ, ਉਹਨੇ ਰੈਪਟਰਸ ਲਈ ਬੜਾ ਲੰਬਾ ਸਮਾਂ ਖੇਡਿਆ, 9 seasons ਰੈਪਟਰਸ ਲਈ ਖੇਡਿਆ, ਰੈਪਟਰਸ ਦੇ ਨਾਲ ਇੱਕ ਚੈਂਪੀਅਨਸ਼ਿਪ ਵੀ 2019 'ਚੋਂ ਜਿੱਤਿਆ, 6 ਵਾਰ ਆਲ ਸਟਾਰ ਰਿਹਾ ਰੈਪਟਰਸ ਲਈ, ਫਿਰ ਮਾਇਮੀ ਚਲੇ ਗਿਆ ਤੇ ਫਿਰ ਫਿਲਡੈਲਫੀਆ ਚਲਾ ਗਿਆ, ਤੇ ਹੁਣ ਆਈ ਥਿੰਕ ਅੱਜ ਅਨਾਊਂਸ ਕਰੇਗਾ ਕਿ ਰੈਪਟਰਸ ਨਾਲ ਉਹ ਇੱਕ ਅੱਧੇ ਦਿਨ ਲਈ ਸਾਈਨ ਕਰੇਗਾ ਤੇ ਇੱਥੇ ਹੀ ਰਿਟਾਇਰ ਕਰੇਗਾ, ਤੇ ਫਿਰ ਰੈਪਟਰਸ ਉਹਦੀ ਜਰਜ਼ੀ ਨੂੰ ਇੱਕ ਸਪੈਸ਼ਲ ਰੈਕਗਨੇਸ਼ਨ ਦੇਣਗੇ। ਸੋ ਦੇਖਦੇ ਹਾਂ ਅੱਜ ਕੀ ਬਣਦਾ। ਉੱਤੋਂ ਦੀ ਫੀਫਾ ਵਰਲਡ ਕੱਪ ਵਿੱਚ ਕੱਲ੍ਹ ਯਾਰ ਦੋ ਮੈਚ ਬੜੇ ਕਮਾਲ ਦੇ, ਇੱਕ ਤਾਂ ਬ੍ਰਾਜ਼ੀਲ ਵਾਲੇ, ਨਹੀਂ ਕੱਲ੍ਹ ਨਹੀਂ ਬ੍ਰਾਜ਼ੀਲ ਤਾਂ ਪਰਸੋਂ ਸੀ ਨਵੀਂ, ਕੱਲ੍ਹ ਸਪੇਨ ਪੋਰਚੁਗਲ 91st ਮਿੰਟ ਬੜਾ ਫਸਵਾਂ ਮੈਚ, ਤੇ ਪੋਰਚੁਗਲ ਹਾਰ ਗਿਆ। ਰੋਨਾਲਡੋ ਸਾਹਿਬ ਰਿਟਾਇਰ ਕਰ ਰਹੇ ਨੇ ਹੁਣ ਇੰਟਰਨੈਸ਼ਨਲ ਯਾਨੀ ਕਿ ਵਰਲਡ ਕੱਪਸ ਚੋਂ, ਤੇ ਕੱਲ੍ਹ ਫਿਰ ਬੈਲਜੀਅਮ ਨੇ ਵੀ USA ਨੂੰ 4-1 ਦੇ ਫਰਕ ਨਾਲ ਹਰਾਇਆ। ਚਲੋ ਆਪਾਂ ਕਦੇ ਚਾਹੁੰਦੇ ਨਹੀਂ ਕਿ ਕੋਈ ਟੀਮ ਹਾਰੇ, ਬਟ ਜਦੋਂ ਨਾ US ਹਾਰਦੀ ਅਤੇ ਕੈਨੇਡਾ ਵੀ ਹਾਰਿਆ ਹੋਇਆ ਤਾਂ ਫਿਰ ਥੋੜ੍ਹੇ ਮਨ ਨੂੰ ਇੱਕ ਸ਼ਾਂਤੀ ਨਹੀਂ ਮਿਲਦੀ, ਚਲੋ ਅਸੀਂ ਇਕੱਲੇ ਨਹੀਂ। ਸੋ ਹੁਣ ਪਰਸੋਂ ਨੂੰ ਫਰਾਂਸ ਮੋਰਾਕੋ ਖੇਡ ਰਿਹਾ, ਅਤੇ ਫਰਾਈਡੇ ਨੂੰ ਸਪੇਨ ਬੈਲਜੀਅਮ, ਸੈਟਰਡੇ ਨੂੰ ਨੋਰਵੇ ਇੰਗਲੈਂਡ, ਬੜਾ ਵੱਡਾ ਮੈਚ ਹੋਊਗਾ। ਅਤੇ ਫਿਰ ਅੱਜ 4 ਗੇਮਾਂ ਨੇ, ਇੱਕ ਤਾਂ ਸਵਿਟਜ਼ਰਲੈਂਡ ਕੋਲੰਬੀਆ, ਅਰਜਨਟੀਨਾ ਇਜਿਪਟ, ਅਤੇ ਵਿਨਰਸ ਫਿਰ ਫੇਸ ਆਫ ਕਰਨਗੇ। ਬਸ ਰਹਿ ਗਈ 8 ਟੀਮਾਂ, ਤੇ ਦੇਖਦੇ ਹਾਂ ਕੀ ਬਣਦਾ। ਗੁੱਡ ਲੱਕ ਟੂ ਤੁਸੀਂ ਜਿਹੜੀ ਵੀ ਕੰਟਰੀ ਨੂੰ ਸਪੋਰਟ ਕਰ ਰਹੇ ਹੋ, ਜੇ ਕੋਈ ਹੈਗੇ ਆ ਕਿ ਹੋਣਗੇ ਸਾਡੇ ਸੱਜਣ ਮਿੱਤਰ ਜਿਹੜੇ ਕੋਈ ਮੇ ਬੀ ਫਰਾਂਸ ਦੇ ਜੰਪਲ ਨੇ, ਕੋਈ ਸਪੇਨ ਦਾ ਜੰਪਲ ਹੈ, ਕੋਈ ਇੰਗਲੈਂਡ ਦਾ, ਇੰਗਲੈਂਡ ਦੇ ਤਾਂ ਬਹੁਤ ਨੇ, ਅਤੇ ਜਾਂ ਕੋਈ ਅਰਜਨਟੀਨਾ ਦਾ, ਕੋਈ ਸਵਿਟਜ਼ਰਲੈਂਡ ਕੋਲੰਬੀਆ ਦਾ, ਬਟ ਜ਼ਿਆਦਾਤਰ ਆਪਣੇ ਟੋਰਾਂਟੋ 'ਚ ਨਾ ਇੰਗਲੈਂਡ ਦੇ ਫੈਨ ਨੇ ਜ਼ਿਆਦਾ। ਤੁਸੀਂ ਕਿਸੇ ਵੀ ਇੰਗਲੈਂਡ ਦੇ ਗੇਮ ਦੇ ਦੌਰਾਨ ਕਿਸੇ ਪੱਬ 'ਚ ਚਲ ਜਾਓ, ਕਿਆ ਰੌਣਕ ਮੇਲਾ ਹੁੰਦਾ, ਅਤੇ ਹੁੰਦੇ ਆਪਣੇ ਲੋਕ ਬਹੁਤ ਨੇ, ਕਿਉਂਕਿ ਬੜੇ ਯਾਰ ਹੁਣ ਇੰਡੀਆ ਛੱਡ ਕੇ ਪਹਿਲਾਂ ਇੰਗਲੈਂਡ ਦੇ ਵਿੱਚ ਜਾ ਕੇ ਆਪਣੇ ਬਹੁਤ ਸਾਰੇ ਪਰਿਵਾਰ ਸੈਟਲ ਹੋਏ, ਫਿਰ ਚਲੋ ਬਾਅਦ ਦੇ ਵਿੱਚ ਨੌਰਥ ਅਮੈਰੀਕਾ ਆਦ। ਸੋ ਖੈਰ, ਸਾਡੇ ਨਾਲ ਨਾਲ ਦੀ ਨਾਲ ਜੁੜ ਚੁੱਕੇ ਨੇ ਸੌਰਭ ਰਤਨ ਜੀ। ਸੌਰਭ ਜੀ ਵੈਲਕਮ।
1: ਥੈਂਕ ਯੂ ਨਵੀ, ਗੁੱਡ ਮਾਰਨਿੰਗ ਟੂ ਯੂ ਐਂਡ ਆਲ ਦ ਲਿਸਨਰਸ। ਨਵੀ, ਅੱਜ ਮੈਂ ਥੋੜ੍ਹੀ ਜਿਹੀ ਗੱਲ ਕਰਾਂਗਾ ਕਿ ਕਾਰਪੋਰੇਟ ਇੰਸ਼ੋਰੈਂਸ ਜਿਹੜੀ ਹੈਗੀ ਹੈ, ਖਾਸ ਕਰਕੇ ਕੈਨੇਡਾ ਦੇ ਵਿੱਚ ਇੱਕ ਟੈਕਸ ਪਲੈਨਿੰਗ ਟੂਲ ਕਿਉਂ ਹੈਗਾ, ਇਹਦੀ ਇੰਪੋਰਟੈਂਸ ਪਿਛਲੇ ਦਿਨਾਂ ਦੇ ਵਿੱਚ ਕਿਉਂ ਜ਼ਿਆਦਾ ਵੱਧ ਗਈ ਹੈਗੀ ਹੈ, ਔਰ ਕਿਸ ਤਰ੍ਹਾਂ ਦੇ ਨਾਲ ਇਹ ਪ੍ਰੋਫੈਸ਼ਨਲ ਦੇ ਲਈ ਜਾਂ ਬਿਜ਼ਨਸ ਓਨਰਸ ਦੇ ਲਈ ਮੋਰ ਦੈਨ ਰਿਸਕ ਮੈਨੇਜਮੈਂਟ ਜਿਹੜੀ ਹੈਗੀ ਕਰ ਸਕਦੀ ਹੈ। ਦੇਖੋ, ਇੰਸ਼ੋਰੈਂਸ ਜਿਹੜੀ ਹੈਗੀ ਹੈ ਉਹ ਟੈਕਸ ਕੋਡ ਦੇ ਵਿੱਚ ਪ੍ਰਭਾਸ਼ਿਤ ਕੀਤੀ ਗਈ ਹੈਗੀ ਐਜ਼ ਅ ਕੈਪੀਟਲ ਪ੍ਰੋਪਰਟੀ, ਇੱਕ ਐਸੀ ਪ੍ਰੋਪਰਟੀ ਜਿਹਦਾ ਬੈਨੀਫਿਟ ਹਮੇਸ਼ਾ ਟੈਕਸ ਫ੍ਰੀ ਰਹੇਗਾ, ਐਜ਼ ਲੌਂਗ ਐਜ਼ ਇਹ ਦੋ ਰੂਲ ਜਿਹੜੇ ਹੈਗੇ ਨੇ ਐਮਟਾਰ ਨੂੰ ਲੈ ਕੇ, ਔਰ ਨਾਲ ਦੀ ਨਾਲ ਕਿ ਹਮੇਸ਼ਾ ਇਹ ਟੈਕਸ ਐਫੀਸ਼ੀਐਂਟ ਰਹੇ, ਜਿਹੜੀ ਕਿ ਇੰਸ਼ੋਰੈਂਸ ਕੰਪਨੀ ਜਿਹੜੀ ਹੈਗੀ ਹੈ ਇੰਸ਼ੋਰ ਕਰਦੀ ਹੈਗੀ ਹੈ ਡਿਊਰਿੰਗ ਦਾ ਲਾਈਫ ਆਫ ਐਨ ਇੰਡੀਵਿਜੁਅਲ। ਦੂਸਰੀ ਗੱਲ, ਕੋਈ ਵੀ ਪੈਸਾ ਜਦੋਂ ਇੰਸ਼ੋਰੈਂਸ ਕੰਟਰੈਕਟ ਦੇ ਵਿੱਚ ਜਾਂਦਾ ਹੈਗਾ, ਉਹਦੇ ਅੰਦਰ ਉਹ ਪੈਸਾ ਕਾਰਪੋਰੇਸ਼ਨ ਦੀ ਰਿਟੇਨਡ ਅਰਨਿੰਗਸ ਦੇ ਵਿੱਚੋਂ ਜਾ ਰਿਹਾ ਹੈਗਾ, ਭਾਵ ਕਿ ਲੋ ਟੈਕਸ ਡਾਲਰਸ ਦੇ ਵਿੱਚੋਂ, ਜਿਹੜਾ ਕਿ ਕਾਰਪੋਰੇਸ਼ਨ ਨੂੰ ਫਾਈਨੈਂਸ਼ੀਅਲ ਪ੍ਰੋਟੈਕਸ਼ਨ ਦੇ ਰਿਹਾ, ਕਾਰਪੋਰੇਸ਼ਨ ਦੇ ਬੈਨੀਫਿਸ਼ਰੀਜ਼ ਨੂੰ ਪ੍ਰੋਟੈਕਸ਼ਨ ਦੇ ਰਿਹਾ, ਨਾਲ ਦੀ ਨਾਲ ਉਹ ਜਿਹੜਾ ਪੈਸਾ ਹੈਗਾ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੇ ਲਈ ਇਨਵੈਸਟਮੈਂਟ ਪਲੈਨਿੰਗ, ਰਿਟਾਇਰਮੈਂਟ ਪਲੈਨਿੰਗ ਤੇ ਸਟੇਟ ਪਲੈਨਿੰਗ ਉਹਦੇ ਲਈ ਵੀ ਸਹਾਈ ਹੋ ਸਕਦਾ। ਕਿਸ ਤਰ੍ਹਾਂ ਦੇ ਨਾਲ, ਕਿਉਂਕਿ ਕਾਰਨ ਇਹ ਹੈਗਾ ਕਿ ਕਾਰਪੋਰੇਸ਼ਨ ਇੱਕ ਐਸੀ ਐਂਟੀਟੀ ਹੈਗੀ ਹੈ ਜਿਹੜੀ ਇੰਡੀਵਿਜੁਅਲੀ ਰਿਸਕ ਮੈਨੇਜਮੈਂਟ ਦੇ ਅਧੀਨ ਆਪਣੇ ਸ਼ੇਅਰ ਹੋਲਡਰ ਦੇ ਉੱਪਰ, ਕੀ ਪਰਸਨ ਦੇ ਉੱਪਰ ਪਾਲਿਸੀ ਬਾਏ ਕਰ ਸਕਦੀ ਹੈ, ਜਿਹਦੇ ਨਾਲ ਉਹ ਪੈਸਾ ਜਿਹੜਾ ਕਾਰਪੋਰੇਸ਼ਨ ਦੇ ਵਿੱਚ ਪੈਸਿਵ ਰੂਪ ਦੇ ਵਿੱਚ ਪਿਆ ਹੈਗਾ ਉਹ ਇੰਸ਼ੋਰੈਂਸ ਦੇ ਵਿੱਚ ਜਾ ਕੇ ਤੁਹਾਡੇ ਲਈ ਫਾਈਨੈਂਸਿੰਗ ਅਰੇਂਜਮੈਂਟ ਦਾ ਵੀ ਕੰਮ ਕਰ ਸਕਦਾ ਹੈਗਾ, ਤੁਹਾਡੀ ਰਿਟਾਇਰਮੈਂਟ ਦੇ ਲਈ ਤੁਹਾਨੂੰ ਕੋਲੈਟਰਲ ਬੈਨੀਫਿਟ ਵੀ ਦੇ ਸਕਦਾ ਹੈਗਾ, ਭਾਵ ਕਿ ਬਿਨਾਂ ਟੈਕਸ ਪੇ ਕੀਤੇ ਤੁਸੀਂ ਉਸ ਪੈਸੇ ਨੂੰ ਆਪਣੀ ਰਿਟਾਇਰਮੈਂਟ ਲਈ ਵਿਦਡਰਾਅ ਵੀ ਕਰ ਸਕਦੇ ਹੋ, ਤੇ ਆਪਣੇ ਬਿਜ਼ਨਸ ਦੇ ਲਈ ਫਾਈਨੈਂਸਿੰਗ ਅਰੇਂਜਮੈਂਟ ਦੇ ਅਧੀਨ ਉਹ ਪੈਸਾ ਟੈਕਸ ਡਿਡਕਟੇਬਲ ਵੀ ਕਰ ਸਕਦੇ ਹੋ, ਜਿਹਦੇ ਦੋ ਫਾਇਦੇ ਹੋ ਗਏ ਕਿ ਉਹ ਪੈਸੇ ਨਾਲ ਤੁਸੀਂ ਇੰਸ਼ੋਰੈਂਸ ਬਾਏ ਕਰ ਲਈ, ਔਰ ਉਹ ਪੈਸੇ ਨਾਲ ਤੁਸੀਂ ਆਪਣੀ ਕਾਰਪੋਰੇਸ਼ਨ ਦੇ ਵਿੱਚ ਪੈਸਿਵ ਇਨਕਮ ਨੂੰ ਮਿਟੀਗੇਟ ਕਰ ਲਿਆ ਥਰੂ ਡਿਡਕਸ਼ਨ। ਸੋ ਇਹ ਬੜਾ ਡੀਪ ਕਾਨਸੈਪਟ ਹੈ, ਬੜਾ ਇੰਪੋਰਟੈਂਟ ਕਾਨਸੈਪਟ ਹੈ, ਬਹੁਤ ਲੰਬੇ ਸਾਲਾਂ ਤੋਂ ਚੱਲ ਰਿਹਾ ਹੈ, ਕਿਉਂਕਿ ਟੈਕਸ ਕੋਡ ਕਾਫੀ ਵਾਰੀ ਚੇਂਜ ਹੋਇਆ, ਇਸ ਕਰਕੇ ਕਾਰਪੋਰੇਟ ਇੰਸ਼ੋਰੈਂਸ ਦੀ ਹੁਣ ਜਿਹੜੀ ਨੀਡ ਹੈ ਔਰ ਉਹਦੀ ਜਿਹੜੀ ਯੂਸਫੁਲਨੈਸ ਹੈ ਉਹ ਕਾਫੀ ਵਧੀ ਹੋਈ ਹੈ। ਸੋ ਆਲ ਦੋਸ ਬਿਜ਼ਨਸ ਓਨਰਸ ਜਿਨ੍ਹਾਂ ਨੇ ਆਪਣੇ ਬਿਜ਼ਨਸ ਨੂੰ ਸਕਸੀਡ ਕਰਨਾ ਜਾਂ ਪੈਸਿਵ ਇਨਕਮ ਤੋਂ ਬਚਣਾ ਹੈਗਾ, ਜਾਂ ਉਹਨਾਂ ਨੇ ਆਪਣੀ ਇੰਸ਼ੋਰੈਂਸ ਨੂੰ ਟੈਕਸ ਡਿਡਕਟੇਬਲ ਬਣਾਉਣਾ ਹੈ ਕਿ ਕਿਸ ਤਰ੍ਹਾਂ ਨਾਲ ਉਹ ਡਿਡਕਸ਼ਨ ਲੈ ਸਕਦੇ ਨੇ, ਫੀਲ ਫ੍ਰੀ ਟੂ ਗਿਵ ਮੀ ਅ ਕਾਲ ਐਂਡ ਲੈਟ ਮੀ give you a complete perspective ki kis tarah de naal unna di lack of knowledge but what we can do for them can change the whole financial perspective. Number bada simple hai 416-833-8533 416-833-8533. Thank you, Naveed.

0: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475045 1557।
1: ਵੈਰੀ ਗੁੱਡ, ਜ਼ਰੂਰ 6475045415557 ਸਾਡੇ ਹੈੱਡ ਆਫਿਸ ਦਾ ਨੰਬਰ, ਐਨੀ ਟਾਈਮ ਕਾਲ ਕਰ ਸਕਦੇ ਹੋ। ਤੇ ਹਮੇਸ਼ਾ ਇੱਕ ਹੋਰ ਨੰਬਰ ਪੁੱਛਿਆ ਜਾਂਦਾ, ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040-416-477-2040। ਓਕੇ, ਇੱਕ ਨਾ ਮੈਂ ਨਹੀਂ ਕਹੂੰਗਾ ਕਿ ਕੋਈ ਕੌਨਸੈਪਟ ਹੈ ਜਾਂ ਕੋਈ ਨਵੀਂ ਗੱਲ ਹੈ। ਬਹੁਤ ਲੰਬੇ ਸਮੇਂ ਤੋਂ, ਹੁਣ ਕੈਨੇਡਾ, ਅਮੈਰੀਕਾ, ਦੁਨੀਆ ਤੋਂ ਬਾਹਰ ਲੈ ਲਓ, ਦੇਖੋ ਲੋਕ ਡੇਟਿੰਗ ਕਰਦੇ ਆ, ਲੋਕੀ ਡੇਟਿੰਗ ਕਰਦੇ ਨੇ ਤੇ ਮੁੰਡੇ ਕੁੜੀਆਂ, ਚਲੋ ਬੋਏਫ੍ਰੈਂਡ ਗਰਲਫ੍ਰੈਂਡ ਬੜੀ ਆਮ ਜੀ ਗੱਲ ਹੈ। ਤਾਂ ਮੈਂ ਕਹਿੰਦਾ ਕਿ ਪਿਛਲੇ, ਹੁਣ ਤੁਸੀਂ ਲਾ ਲਓ ਯਾਰ, 100-200 ਸਾਲ ਤੋਂ ਵੀ ਚੱਲਦਾ ਆ ਰਿਹਾ ਹੋਊਗਾ, ਉਸ ਤੋਂ ਪਹਿਲਾਂ ਵੀ 100-200 ਛੱਡੋ ਨਾ ਵੀ, ਇਹ ਤਾਂ 500-700 ਸਾਲ, ਚਲੋ ਖੈਰ। ਤੇ ਆਪਾਂ ਪਹਿਲਾਂ ਵੀ ਬੋਲਾਂ ਤਾਂ ਮੈਂ ਅੱਜ ਤੋਂ 3-4 ਸਾਲ ਪਹਿਲਾਂ ਵੀ ਕਿਤੇ ਡਿਸਕਸ਼ਨ ਮੇਂ ਵੀ ਕੀਤੀ ਸੀਗੀ। ਦੇਖੋ ਵਿਆਹ ਤੋਂ ਪਹਿਲਾਂ ਬੜੇ ਕਪਲਸ ਇਕੱਠੇ ਰਹਿੰਦੇ ਨੇ, ਅਸੀਂ ਤਾਂ ਬਹੁਤ ਚਿਰ ਤੋਂ ਦੇਖਦੇ ਆ ਰਹੇ ਹਾਂ। ਮੈਨੂੰ ਪਤਾ ਵੀ ਨਹੀਂ ਸੀ ਵੀ ਇਸ ਚੀਜ਼ ਨੂੰ ਇੱਕ ਨਾਮ ਦਿੱਤਾ ਗਿਆ, ਪਤਾ ਨਹੀਂ ਇਹ ਆਪਣੀ ਸਾਊਥ ਏਸ਼ੀਅਨ ਕਮਿਊਨਿਟੀ ਵੱਲੋਂ ਨਾਮ ਦਿੱਤਾ ਗਿਆ ਵੀ ਲਿਵ ਇਨ ਦੇ ਵਿੱਚ ਰਹਿਣਾ, ਕਿਉਂਕਿ ਇਹ ਤਾਂ ਚਲੋ ਬੜੀ ਕਾਮਨ ਜੀ ਚੀਜ਼ ਮੰਨੀ ਜਾਂਦੀ ਹੈ ਕੈਨੇਡਾ ਦੇ ਵਿੱਚ। ਪਰ ਮੈਨੂੰ ਲੱਗਦਾ ਜਦੋਂ ਆਪਾਂ ਇੰਡੀਆ ਤੋਂ ਇੱਥੇ ਆਉਂਦੇ ਹਾਂ, ਕਈ ਵਾਰ ਕੁਝ ਚੀਜ਼ਾਂ ਨੇ ਜਿਹੜੀਆਂ ਆਪਾਂ ਨੂੰ ਲੱਗਦੀਆਂ ਕਿ ਹਾਏ ਯਾਰ ਹਾਏ ਕਿ ਆਹ ਕੀ ਹੋ ਰਿਹਾ, ਵਿਆਹ ਤੋਂ ਪਹਿਲਾਂ ਇਕੱਠੇ ਕਿਵੇਂ ਰਹਿ ਰਹੇ ਆ, ਅਤੇ ਆਪਾਂ ਫਿਰ ਉਹਨਾਂ ਚੀਜ਼ਾਂ ਨੂੰ ਕਿਤੇ ਨਾ ਕਿਤੇ ਬਹੁਤ ਬੁਰਾ ਮੰਨਣ ਲੱਗ ਪੈਂਦੇ ਹਾਂ ਵੀ ਆਏ ਨਹੀਂ ਹੋਣਾ ਚਾਹੀਦਾ, ਵਿਆਹਾਂ ਤੋਂ ਪਹਿਲਾਂ ਨਹੀਂ ਆਏ ਰਹਿਣਾ ਚਾਹੀਦਾ, ਦਿਸ ਇਨ ਦੈਟ, ਬੜਾ ਚਲੋ ਆਪਾਂ ਇਸ਼ੂ ਕ੍ਰੀਏਟ ਕਰ ਲੈਂਦੇ, ਆਪਾਂ ਗੱਲ ਨੂੰ ਐਗਜੈਜਰੇਟ ਬਹੁਤ ਕਰ ਲੈਂਦੇ ਹਾਂ। ਹੁਣ ਇਹ ਤਾਂ ਯਾਰ ਤੁਸੀਂ ਹੋਰ ਕਮਿਊਨਿਟੀਜ਼ ਲੈ ਲਓ, ਤੁਸੀਂ ਬੜੇ ਸਕਸੈਸਫੁਲ ਕੋਈ ਸੈਲੀਬ੍ਰਿਟੀਜ਼ ਲੈ ਲਓ, ਉਹ ਤਾਂ ਕਿੰਨੇ ਲੰਬੇ ਲੰਬੇ ਸਮੇਂ ਤੋਂ ਵਿਆਹ ਕਰਾਉਣ ਤੋਂ ਪਹਿਲਾਂ ਪਹਿਲਾਂ ਵੀ ਰਹੀ ਜਾਂਦੇ ਆ। ਬਟ ਆਪਾਂ ਇਹਨਾਂ ਚੀਜ਼ਾਂ ਨੂੰ ਥੋੜ੍ਹੇ ਆ ਆਏ ਮੰਨਦੇ ਹਾਂ ਕਿ ਨਹੀਂ ਯਾਰ ਇਹ ਚੀਜ਼ ਕਿਤੇ ਨਾ ਕਿਤੇ ਗਲਤ ਹੈ ਜਾਂ ਇਹ ਚੀਜ਼ ਹੋਣੀ ਨਹੀਂ ਚਾਹੀਦੀ, ਆਪਣੀ ਰੈਪੂਟੇਸ਼ਨ ਲਈ ਮਾੜੀ ਹੈ, ਪਰਿਵਾਰਾਂ ਲਈ ਚੰਗਾ ਨਹੀਂ ਲੱਗਦਾ। ਕਈ ਤਾਂ ਇਸ ਲੈਵਲ ਤੱਕ ਵੀ ਜਾਂਦੇ ਆ ਵੀ ਜਿਹੜੀ ਕਿਤੇ ਕੋਈ ਕੁੜੀ ਲਿਵਿੰਗ 'ਚ ਰਹਿ ਲਵੇ ਨਾ, ਉਹਦਾ ਕਿਤੇ ਵਿਆਹ ਨਹੀਂ ਹੁੰਦਾ ਬਾਅਦ ਦੇ ਵਿੱਚ। ਮੈਂ ਕਿਹਾ ਐਡੀ ਖੜੀ ਗੱਲ ਹੈ ਯਾਰ, ਹੁਣ ਇਹ ਇੰਨੀ ਕਾਮਨ ਚੀਜ਼ ਆ, ਲੋਕ ਡੇਟਿੰਗ ਕਰਦੇ ਆ, ਡੇਟਿੰਗ ਕਰਦੇ ਕਰਦੇ ਕਈ ਤਾਂ ਵਿਆਹ ਤੋਂ ਪਹਿਲਾਂ 5-5, 6-6 ਸਾਲ ਵੀ ਇਕੱਠੇ ਰਹੀ ਜਾਂਦੇ, ਚਲੋ ਵਿਆਹ ਨਹੀਂ ਹੁੰਦਾ ਬਾਅਦ 'ਚੋਂ, ਸਮਟਾਈਮਸ 100 ਚੀਜ਼ਾਂ ਹੋ ਜਾਂਦੀਆਂ ਨੇ, ਐਡੀ ਕਿਹੜੀ ਗੱਲ ਹੈ। ਮੈਂ ਥੋੜ੍ਹਾ ਥੋੜ੍ਹਾ ਇਹਦੇ ਉੱਤੇ ਓਪੀਨੀਅਨ ਲੈਣਾ ਚਾਹੁੰਦਾ ਵੀ ਆਪਾਂ ਪਹਿਲੀ ਗੱਲ ਤਾਂ ਇਸ ਚੀਜ਼ ਨੂੰ ਇੰਨਾ ਐਗਜੈਜਰੇਟ ਕਿਉਂ ਕਰਦੇ, ਇੰਨਾ ਬੁਰਾ ਕਿਉਂ ਮੰਨਦੇ ਹਾਂ। ਹੁਣ ਬਹੁਤ ਸਾਰੇ ਲੋਕ ਨੇ ਉਹ ਕਹਿੰਦੇ ਨਹੀਂ ਯਾਰ ਇਹ ਤਾਂ ਬਹੁਤ ਮਾੜੀ ਗੱਲ ਆ, ਇੰਝ ਨਹੀਂ ਹੋਣਾ ਚਾਹੀਦਾ। ਦੂਜੇ ਪਾਸੇ ਆਪਾਂ ਜੇ ਕੈਨੇਡੀਅਨ ਅਮੈਰੀਕਨ ਕਲਚਰ ਨੂੰ ਦੇਖੀਏ, ਉੱਥੇ ਤਾਂ ਇਹ ਚੀਜ਼ਾਂ ਕਿੰਨੀਆਂ ਕਾਮਨ ਨੇ। ਵੱਡੇ ਵੱਡੇ ਬਿਜ਼ਨਸਮੈਨ, ਉਹਨਾਂ ਦੇ ਬੱਚੇ ਰਹੀ ਜਾਂਦੇ ਆ ਆਪਣੇ ਗਰਲਫ੍ਰੈਂਡ ਬੋਏਫ੍ਰੈਂਡ ਨਾਲ ਵਿਆਹ ਤੋਂ ਪਹਿਲਾਂ। ਵੱਡੇ ਵੱਡੇ ਪੋਲੀਟੀਸ਼ੀਅਨ, ਹੁਣ ਤੁਸੀਂ ਸੋਚੋ ਆਪਣਾ ਕੋਈ ਪੰਜਾਬ ਦਾ ਪੋਲੀਟੀਸ਼ੀਅਨ ਹੈ ਅਤੇ ਉਹਨਾਂ ਦੀ ਕੋਈ ਕੁੜੀ ਆਪਣੇ ਕਿਸੇ ਬੋਏਫ੍ਰੈਂਡ ਨਾਲ ਵਿਆਹ ਤੋਂ ਪਹਿਲਾਂ ਰਹਿ ਲਵੇ, ਉਹ ਤਾਂ ਮਾਰਨ ਤੱਕ ਜਾਂਦੇ ਆ। ਇੱਥੇ ਵੱਡੇ ਵੱਡੇ ਪੋਲੀਟੀਸ਼ੀਅਨ ਨੇ ਉਹਨਾਂ ਨੂੰ ਕੋਈ, ਉਹ ਤਾਂ ਇਹ ਚੀਜ਼ ਨੂੰ ਕੁਐਸਚਨ ਹੀ ਨਹੀਂ ਕਰਦੇ। ਹੁਣ ਆਪਾਂ ਚਲੋ ਇੱਕ ਡਿਸਕਸ਼ਨ ਕਰ ਰਹੇ ਹਾਂ, ਉਹ ਤਾਂ ਬਿਲਕੁਲ ਹੀ ਨਹੀਂ ਇਸ ਚੀਜ਼ ਨੂੰ ਕੁਛ ਸੋਚਦੇ। ਦੇ ਜਸ ਸੇ ਕਿ ਤਾਂ ਬੜੀ ਆਮ ਜੀ ਗੱਲ ਹੈ। ਸੋ ਨੰਬਰ ਹੈ ਆਪਣਾ 905-673-3337, 905-673-3337 ਆਪਣਾ ਨੰਬਰ ਹੈ। 905-673-3337 ਤੁਹਾਡਾ ਕੀ ਓਪੀਨੀਅਨ ਹੈ, ਮੈਂ ਜ਼ਰੂਰ ਸੁਣਨਾ ਚਾਹਾਂਗਾ। ਵਟ ਡੂ ਯੂ ਥਿੰਕ, 905-673-3337, 905-673-3337, 905-673-3337 ਆਪਣਾ ਨੰਬਰ ਹੈ, 905-673-3337 'ਤੇ ਆ ਜਾਓ, ਫਿਰ ਕਰੀਏ ਕੁਝ ਗੱਲਾਂ ਬਾਤਾਂ ਅਤੇ ਤੁਹਾਡੇ ਓਪੀਨੀਅਨ ਜ਼ਰੂਰ ਸੁਣਦੇ ਆ, ਕਿਉਂਕਿ ਮੈਨੂੰ ਸੁਣਨ ਨੂੰ ਮਿਲਿਆ ਕਿ ਅੱਜ ਕੱਲ੍ਹ ਆਪਾਂ ਯੂਨੋ ਇਸ ਚੀਜ਼ ਨੂੰ ਬੜਾ ਕਿਤੇ ਨਾ ਕਿਤੇ ਬੁਰਾ ਮੰਨ ਰਹੇ ਹਾਂ। 6640 ਹੈਲੋ, 6640 ਹੈਲੋ ਜੀ, 4020 ਹੈਲੋ, ਸਤਿ ਸ਼੍ਰੀ ਅਕਾਲ ਜੀ, ਕਿਵੇਂ?
2: ਵਧੀਆ ਸਰ। ਸਰ ਜਿਹੜਾ ਕੁਐਸਚਨ ਹੈ ਵਧੀਆ ਕੁਐਸਚਨ ਹੈ, ਬਟ ਸਟਿਲ ਇਟਸ ਅ ਡਿਬੇਟੇਬਲ ਟੌਪਿਕ, ਰਾਈਟ? ਕੋਈ ਇਹਨੂੰ ਚੰਗਾ ਕਹੂਗਾ, ਕੋਈ ਮਾੜਾ ਕਹੂਗਾ, ਬਟ ਇਹ ਹਰ ਕਿਸੇ ਦੀ ਪਰਸਨਲ ਚੋਇਸ ਆ। ਤੇ ਜੇ ਦੋ ਕਪਲ, ਇੱਕ ਕਪਲ ਆਪਸ ਚ ਖੁਸ਼ ਆ ਲਿਵਿੰਗ ਚ ਲੈ ਕੇ, ਤੇ ਬਾਕੀ ਲੋਕਾਂ ਨੂੰ ਪ੍ਰੋਬਲਮ ਕੀ ਆ? ਮੈਂ ਉਹ ਸੋਚਦਾ। ਬਾਕੀ ਜੇ ਤੁਸੀਂ ਕਹਿੰਦੇ ਹੋ ਕਿ ਪੋਲੀਟੀਸ਼ੀਅਨ ਦਾ, ਤੁਸੀਂ ਥੋੜਾ ਐਗਜ਼ਾਮਪਲ ਦਿੱਤਾ, ਅਗਰ ਉਹ ਪੋਲੀਟੀਸ਼ੀਅਨ ਗੇਨ ਕਰ ਰਿਹਾ ਕੋਈ ਸੋਸ਼ਲ, ਯੂ ਨੋ, ਸੋਸ਼ਲ ਵੋਟਿੰਗ ਕੋਈ ਚੀਜ਼ ਕਰ ਰਿਹਾ, ਸੋ ਇਸ ਬੇਸਿਸ ਤੇ ਕਰ ਰਿਹਾ ਕਿ ਉਸ ਚੀਜ਼ ਨੂੰ ਸੋਸ਼ਲੀ ਪਰਸੀਵ ਕਿੱਦਾਂ ਕੀਤਾ ਜਾਂਦਾ। ਜੋ ਨੈਗੇਟਿਵਲੀ ਪਰਸੀਵ ਕੀਤੀ ਜਾ ਰਹੀ ਹੈ ਉੱਥੇ ਉਹ ਚੀਜ਼ ਨਹੀਂ ਫੋਲੋ ਹੋ ਰਹੀ, ਰਾਈਟ? ਉਹ ਨਹੀਂ ਫੋਲੋ ਕਰਵਾਊਗਾ ਆਪਣੇ ਬੱਚਿਆਂ ਨੂੰ, ਆਪਣੇ ਉਹਨਾਂ ਦੇ ਗ੍ਰੈਂਡ ਕਿਡਸ ਨੂੰ, ਜਾਂ ਕੁਛ ਵੀ ਚੀਜ਼ ਆ ਉਹ ਨਹੀਂ ਅਸੈਪਟ ਕਰੂਗਾ। ਬਟ ਉਹ ਸੋਸ਼ਲੀ ਅਗਰ ਅਸੈਪਟੇਬਲ ਆ ਉਹ ਚੀਜ਼, ਜਿਵੇਂ ਵੈਸਟ ਦੇ ਵਿੱਚ ਹੈਗੀ ਆ, ਇਟ ਵੁੱਡ ਹੈਵ ਨੋ ਇਸ਼ੂਜ਼, ਕਿਉਂਕਿ ਉਹਦੀ ਲਾਈਫ ਨੂੰ ਇੰਪੈਕਟ ਨਹੀਂ ਕਰੂਗੀ, ਉਹਦੀ ਵੋਟਿੰਗ ਨੂੰ ਇੰਪੈਕਟ ਨਹੀਂ ਕਰੂਗੀ, ਉਹਦੇ ਕਰੀਅਰ ਨੂੰ ਇੰਪੈਕਟ ਨਹੀਂ ਕਰੂਗੀ। ਇਸੇ ਤਰ੍ਹਾਂ ਹੀ ਇਹ ਚੀਜ਼ ਫੋਲੋ ਹੋਈ ਨੇ, ਕਿਉਂਕਿ ਸੋਸ਼ਲੀ ਅਸੈਪਟੇਬਲ ਆ, ਤੁਹਾਨੂੰ ਕੋਈ ਉਹਦਾ ਨੈਗੇਟਿਵ ਕੰਸੀਕੁਐਂਸ ਜ਼ਿਆਦਾ ਨਹੀਂ ਦਿਖਦਾ ਹੈਗਾ, ਅਨਲੈਸ ਯੂ ਐਂਡ ਅਪ ਗੈਟਿੰਗ ਇਨ ਟੂ ਅਨਦਰ ਰਿਲੇਸ਼ਨਸ਼ਿਪ ਜਿੱਥੇ ਉਹ ਚੀਜ਼ ਇੱਕ ਸਟਿਗਮਾ ਮੰਨੀ ਜਾਂਦੀ ਹੈ।
1: ਮੈਨੂੰ
2: ਲੱਗਦਾ ਨੀ ਆਪਣਾ ਕਲਚਰ ਸੇਮ ਆ ਜਾਂ ਨਹੀਂ ਹੈਗਾ। ਤੁਸੀਂ ਦੋ ਤਿੰਨ ਚਾਰ ਪੰਜ ਕਿਲੋਮੀਟਰ ਬਾਅਦ ਹੀ ਚਲੇ ਜਾਓ, ਕਲਚਰ ਚੇਂਜ ਹੁੰਦਾ ਜਾ ਰਿਹਾ। ਹਰ ਇੱਕ ਬੰਦੇ ਦਾ ਆਪਣਾ ਇੱਕ ਵੈਲਿਊ ਸਿਸਟਮ ਆ ਅੱਜ ਦੀ ਰੇਟ ਦੇ ਵਿੱਚ। ਮੇਰਾ ਕਲਚਰ ਬਹੁਤ ਸਾਰੇ ਕਾਲਜ ਨਾਲੋਂ ਡਿਫਰੈਂਟ ਹੋ ਸਕਦਾ, ਬਿਕੋਜ਼ ਮੇਰਾ ਇੱਕ ਆਪਣਾ ਵੈਲਿਊ ਸਿਸਟਮ ਆ। ਸੋ ਮੈਂ ਕਹਿੰਦਾ ਕਿ ਇਹਨੂੰ ਕੋਈ ਕਲਚਰ ਦੀ ਅੰਬ੍ਰੇਲਾ ਦੇ ਥੱਲੇ ਪਾ ਕੇ ਨਾ ਆਪਾਂ ਥੋੜਾ ਜਿਹਾ ਗਲਤ ਵੀ ਕਰ ਸਕਦੇ, ਇਹਨੂੰ ਮਿਸਇੰਟਰਪ੍ਰੀਟ ਕਰ ਸਕਦੇ ਹਾਂ। ਤੇ ਸਾਨੂੰ ਕਲਚਰ ਤੇ ਨੀ ਜਾਣਾ ਚਾਹੀਦਾ, ਆਪਣੇ ਬੰਦੇ ਦੇ ਲੋਕਾਂ ਦੇ ਵੈਲਿਊ ਸਿਸਟਮ ਤੇ ਜਾਣਾ ਚਾਹੀਦਾ। ਹਰ ਇੱਕ ਦਾ ਵੈਲਿਊ ਸਿਸਟਮ ਡਿਫਰੈਂਟ ਆ, ਔਰ ਡਿਫਰੈਂਟ ਐਕਸਪੀਰੀਅੰਸ ਲਿਆ, ਡਿਫਰੈਂਟ ਐਜੂਕੇਸ਼ਨ ਲਿਆ, ਸਾਰਾ ਕੁਝ ਡਿਫਰੈਂਟ।

0: ਵਾਕਈ ਤੁਹਾਨੂੰ ਲੱਗਦਾ ਕਿ ਆਪਣੇ ਕਲਚਰ ਦੇ ਵਿੱਚ ਇਹ ਚੀਜ਼ ਨਹੀਂ ਠੀਕ ਮੰਨੀ ਜਾਂਦੀ ਜਾਂ ਕੋਈ ਇੱਦਾਂ ਦੀ ਗੱਲ ਹੈ? 905-673-3337 ਹੁਣ ਦੇਖੋ, ਅਸੀਂ ਤਾਂ ਇੱਥੇ ਪੜ੍ਹੇ ਹਾਂ, ਸੋ ਮੇਰੀ ਕਿਤੇ ਨਾ ਕਿਤੇ ਇੱਕ ਸੋਚ ਜਾਂ ਮੇਰਾ ਓਪੀਨੀਅਨ ਬਹੁਤੇ ਨਾਲੋਂ ਵੱਖਰ ਵੀ ਹੋ ਸਕਦਾ। ਅਸੀਂ ਤਾਂ ਯੂਨੀਵਰਸਿਟੀ ਟਾਈਮ 'ਚ ਦੇਖਿਆ ਕਿ ਮੁੰਡੇ ਕੁੜੀਆਂ ਤਾਂ ਆਮ ਹੀ ਇੱਕ ਦੂਜੇ ਨਾਲ ਰਹਿ ਰਹੇ ਸੀਗੇ, ਅਤੇ ਚਲੋ ਪੇਰੈਂਟਸ ਨੂੰ ਪਤਾ ਸੀਗਾ ਇਹ ਨਹੀਂ, ਉਹ ਵੱਖਰੀ ਗੱਲ ਹੈ, ਬਟ ਇਟ ਵਾਸ ਵੈਰੀ ਕਾਮਨ। ਆਪਣੇ ਘਰਾਂ ਦੇ ਬੱਚੇ ਉਹ ਵੀ 20-21 ਸਾਲ ਦੀ ਉਮਰ ਦੇ ਵਿੱਚ, 18-20 ਸਾਲ ਦੀ ਉਮਰ ਦੇ ਵਿੱਚ, ਜੇ ਆਪਾਂ ਕਹਾਂਗੇ ਵੀ ਐਜ਼ ਅ ਲਿਵ ਇਨ, ਉਹ ਲਿਵ ਕਰ ਰਹੇ ਸੀਗੇ, ਅਤੇ ਕਿਸੇ ਨੇ ਕਦੇ ਉਸ ਚੀਜ਼ ਨੂੰ ਬੁਰਾ ਮਨਾਇਆ ਨਹੀਂ। ਸਾਨੂੰ ਤਾਂ ਲੱਗਦਾ ਸੀਗਾ ਵੀ ਇਟਸ ਕਾਮਨ ਕਿ ਮੁੰਡੇ ਕੁੜੀਆਂ ਚਲੋ ਡੇਟਿੰਗ ਕਰ ਰਹੇ, ਇਕੱਠੇ ਰਹਿ ਰਹੇ, ਇਟਸ ਯੂ ਨੋ, ਇਹਦੇ ਪਿੱਛੇ ਕੋਈ ਬਾਹਲੀ ਵੱਡੀ ਗੱਲ ਹੈ ਨਹੀਂ। ਸੋ 905-673-3337 ਮੇਰਾ ਇੱਕ ਦੋ ਸਵਾਲ ਨੇ ਵੀ ਜੇ ਕੋਈ ਕਪਲਸ ਵਿਆਹ ਤੋਂ ਪਹਿਲਾਂ ਡੇਟਿੰਗ ਕਰ ਰਹੇ ਅਤੇ ਇਕੱਠੇ ਰਹਿ ਰਹੇ, ਇਹਦੇ ਵਿੱਚ ਬੁਰਾ ਕੀ ਆ? ਅਤੇ ਤੁਸੀਂ ਇਸ ਚੀਜ਼ ਨੂੰ ਬੁਰਾ ਮੰਨਦੇ ਹੋ ਜਾਂ ਤੁਹਾਨੂੰ ਲੱਗਦਾ ਨਹੀਂ ਯਾਰ ਨਵੀ ਇਹ ਤਾਂ ਬੜੀ ਆਮ ਜਿਹੀ ਗੱਲ ਹੈ, ਐਡੀ ਕਿਹੜੀ ਐਡਾ ਕਿਹੜਾ ਇਸ਼ੂ ਹੈ, ਲੋਕ ਰਹਿੰਦੇ ਤਾਂ ਹੈਗੇ ਆ, ਇਟਸ ਨੋਟ ਅ ਬਿਗ ਡੀਲ, ਹੁਣ ਮੁੰਡੇ ਕੁੜੀਆਂ ਨੇ ਇਕੱਠੇ ਰਹਿਣਾ, ਕਿਹੜਾ ਹੋਰ ਕੁਛ ਹੋਣਾ? ਅਤੇ 905-673-3337 ਨੰਬਰ ਹੈ ਆਪਣਾ, 9056733337। ਕੁਆਲਿਟੀ ਕਾਰ ਰਿਪੇਅਰ ਨੂੰ ਤੁਸੀਂ ਜ਼ਰੂਰ ਯਾਦ ਰੱਖਣਾ। ਜੇ ਕਿਸੇ ਨੇ ਵੀ ਊਬਰ ਲਿਫਟ ਦੀ ਸੇਫਟੀ ਇੰਸਪੈਕਸ਼ਨ ਕਰਾਉਣੀ ਹੈ, ਤੁਹਾਡੇ ਗੱਡੀ ਦੇ ਇੰਜਨ ਟ੍ਰਾਂਸਮਿਸ਼ਨ ਦਾ ਕੋਈ ਵੀ ਇਸ਼ੂ ਪੈ ਗਿਆ, ਕੋਈ ਵੀ ਕਾਰ ਵੈਨ ਟਰੱਕ ਦਾ ਇਸ਼ੂ, ਵਧੀਆ ਟੋਪ ਟੋਪ ਟੋਪ ਮਕੈਨਿਕ ਸ਼ਾਪ, ਕੁਆਲਿਟੀ ਕਾਰ ਰਿਪੇਅਰ, 905-460-1111 ਰਦਰਫਰਡ ਰੋਡ ਸੈਲਫ ਦੇ ਉੱਤੇ ਲੋਕੇਟਡ ਨੇ। ਕੁਲਵੰਤ ਭਾਅ ਜੀ ਨੂੰ ਇੱਕ ਵਾਰ ਫਿਰ ਫੋਨ ਕਰ ਲਓ, 9054600111। ਅਤੇ ਬੈਸਟ ਵੈਲਿਊ ਬਿਲਡਿੰਗ ਸਪਲਾਈਸ, ਕੋਈ ਵੀ ਸਾਡੇ ਅਗਰ ਕੰਟਰੈਕਟਰ ਸੁਣ ਰਿਹਾ ਪ੍ਰੋਗਰਾਮ ਨੂੰ, ਤੁਸੀਂ ਰੈਨੋਵੇਸ਼ਨ ਚੋਂ, ਐਚਵੈਕ ਚੋਂ, ਇਲੈਕਟ੍ਰੀਸ਼ਨ ਹੋ, ਕੋਈ ਵੀ ਪਲੰਬਿੰਗ ਸਪਲਾਈਜ਼ ਚਾਹੀਦੇ ਨੇ, ਐਚਵੈਕ ਦੇ ਮਟੀਰੀਅਲ ਚਾਹੀਦੇ ਨੇ, ਇਲੈਕਟ੍ਰੀਕਲ ਸਪਲਾਈਜ਼ ਚਾਹੀਦੇ ਨੇ, ਫਲੋਰਿੰਗ ਅਤੇ ਟਾਇਲ ਦੇ ਪ੍ਰੋਡਕਟ ਚਾਹੀਦੇ ਨੇ, ਡੋਰ ਟ੍ਰਿਮ ਮੋਲਡਿੰਗਸ ਚਾਹੀਦੇ ਹੈ, ਡਰਾਈਵਲ ਇੰਸੂਲੇਸ਼ਨ ਦੀ ਤੁਹਾਨੂੰ ਲੋੜ ਹੈ, ਇਹ ਬਹੁਤ ਹੀ ਹਾਈ ਐਂਡ ਲਗਜ਼ਰੀ ਬਿਲਡਿੰਗ ਸਪਲਾਈ ਸਟੋਰ ਹੈ। ਹਰ ਇੱਕ ਪ੍ਰਾਈਸ ਨੂੰ ਇਹ ਬੀਟ ਕਰ ਰਹੇ ਨੇ। ਬਰੈਂਪਟਨ ਦੇ ਵਿੱਚ ਡਿਲੀਵਰੀ ਫ੍ਰੀ ਹੈ, ਲੋਕੇਸ਼ਨ ਬੜੀ ਪ੍ਰਾਈਮ ਹੈ, ਡਿਕਸੀ ਐਂਡ ਸਟੀਲਸ, 8005 ਡਿਕਸੀ ਰੋਡ, ਨੰਬਰ ਹੈ 6479610585। ਹੁਣ ਬੜੇ ਲੋਕਾਂ ਦਾ ਇਹ ਵੀ ਮੰਨਣਾ ਕਿ ਜੇ ਕੋਈ ਇੰਜ ਰਹਿ ਰਿਹਾ, ਬਾਅਦ ਦੇ ਵਿੱਚ ਉਹ ਰਿਸ਼ਤਾ ਨਹੀਂ ਨਿਭਿਆ, ਤਾਂ ਫਿਰ ਫਿਊਚਰ ਜਾ ਕੇ ਕਿਤੇ ਵਿਆਹ ਨਹੀਂ ਹੋਣਾ। ਹੁਣ ਇਹਦੇ ਬਾਰੇ ਵੀ ਮੈਂ ਸੋਚਦਾ ਯਾਰ ਕਿ ਹੁਣ ਲੋਕਾਂ ਦੀਆਂ ਪਾਸਟ ਰਿਲੇਸ਼ਨਸ਼ਿਪਸ ਤਾਂ ਹੁੰਦੀਆਂ ਨੇ, ਜੇ ਕੋਈ ਕਿਸੇ ਨੇ ਰਹਿ ਵੀ ਲਿਆ ਤਾਂ ਵਟਸ ਦਾ ਬਿਗ ਡੀਲ? ਜੀ ਮੈਨੀ ਜੀ, ਕੀ ਹਾਲ ਆ?
1: ਮਾਰਨਿੰਗ ਨਵੀ,
0: ਕਿਵੇਂ ਹੋ?
1: ਮੰਡੇ
0: ਮੰਡੇ ਜਾਂ ਟਿਊਜ਼ਡੇ?
1: ਮੇਰਾ ਤਾਂ ਮੰਡੇ ਚੜਿਆ ਨਾ।
0: ਅੱਛਾ, ਤੁਹਾਡਾ ਮੰਡੇ ਆ, ਚਲੋ ਹੈਪੀ ਮੰਡੇ।
1: ਨਵੀ, ਪਤਾ ਕੀ ਚੱਕਰ ਹੈ, ਕੋਈ ਚੀਜ਼ ਗਲਤ ਜਾਂ ਕੋਈ ਚੀਜ਼ ਠੀਕ ਨਹੀਂ ਹੁੰਦੀ, ਸਾਡਾ ਮਾਇੰਡ ਸੈਟ ਹੁੰਦਾ ਵੀ ਇਟਸ ਵੈਰੀ ਡਿਫੀਕਲਟ। ਆਪਾਂ ਬੋਲ ਦਿੰਦੇ ਹਾਂ ਵੀ ਅੱਗੇ ਕੋਈ ਗੱਲ ਨੀ ਹੈਗੀ, ਕੋਈ ਗੱਲ ਨੀ ਹੈਗੀ, ਉਹ ਕੀ ਹੁੰਦਾ, ਇੱਕ ਮਾਇੰਡ ਸੈਟ ਹੁੰਦਾ ਜਿਹੜਾ ਤੁਹਾਨੂੰ ਥੋੜਾ ਜਿਹਾ ਲਿਮਿਟ ਕਰ ਦਿੰਦਾ ਹੈ। ਕਈ ਬੰਦਿਆਂ ਦੇ ਵਿੱਚ ਹੁੰਦਾ ਵੀ ਉਹ ਅਡੈਪਟ ਕਰ ਲੈਂਦੇ ਨੇ ਜਾਂ ਸਲੋ ਅਡੈਪਟੇਸ਼ਨ ਹੁੰਦੀ ਹੈ, ਕਈਆਂ 'ਚ ਅਡੈਪਟੇਸ਼ਨ ਹੁੰਦੀ ਨੀ। ਸੋ ਆਪਾਂ ਉਹਨਾਂ ਨੂੰ ਨਹੀਂ ਗਲਤ ਕਹਿ ਸਕਦੇ ਜਿਹਨਾਂ ਦਾ ਮਾਇੰਡ ਸੈਟ, ਆਪਾਂ ਉਹਨਾਂ ਲੋਕਾਂ ਨਾਲ ਵੀ ਗੱਲ ਕਰ ਰਹੇ ਹਾਂ ਜਿਹੜੇ ਇੰਨੇ ਟਾਈਮ ਉੱਥੇ ਰਹਿ ਕੇ ਹੁਣ ਆਏ ਨੇ, ਜਾਂ ਕਈ ਉਹਨਾਂ ਨਾਲ ਗੱਲ ਕਰ ਰਹੇ ਜਿਹੜੇ ਈਜ਼ੀ ਸੀਗੇ ਜਾਂ ਯੰਗ ਏਜ ਚਾਹੇ ਤੇ ਉਹਨਾਂ ਨੇ ਛੇਤੀ ਅਡੈਪਟ ਕਰਨੀਆਂ ਚੀਜ਼ਾਂ। ਆਈ ਥਿੰਕ ਇਟਸ ਜਸਟ ਦੀ ਅੰਡਰਸਟੈਂਡਿੰਗ ਵੀ ਤੁਹਾਨੂੰ ਐਜ਼ ਅ ਪੇਰੈਂਟ, ਜੇ ਤੁਹਾਡਾ ਬੱਚਾ ਜਾਂ ਤੁਹਾਡੀ ਕੁੜੀ ਲਿਵਿੰਗ ਇਨ ਜਾਏਗੀ, ਤੁਹਾਨੂੰ ਕਿੱਦਾਂ ਦਾ ਲੱਗੇਗਾ। ਸੋ ਆਈ ਥਿੰਕ ਉਹ ਚੀਜ਼ ਉਦੋਂ ਹੀ ਅੰਡਰਸਟੈਂਡ ਹੋਏਗੀ ਜਦੋਂ ਤੁਸੀਂ ਆਪਣੀ ਫੈਮਿਲੀ ਚ ਆਪਣੇ ਬੱਚਿਆਂ ਦੇ ਨਾਲ ਇਹ ਚੀਜ਼ ਦੇਖੋਗੇ। ਸੋ ਇਹ ਨਹੀਂ ਕਹਿੰਦਾ ਠੀਕ ਆ ਕਿ ਗਲਤ ਹੈ, ਬਟ ਆਈ ਥਿੰਕ ਅਡੈਪਟ ਕਰਨ ਨੂੰ ਟਾਈਮ ਲੱਗ ਜਾਂਦਾ। ਕਈ ਵਾਰੀ ਹੋ ਸਕਦਾ ਮੈਨੂੰ ਅਡੈਪਟ ਕਰਨ ਨੂੰ ਥੋੜਾ ਟਾਈਮ ਲੱਗੇ, ਮੈਂ ਦੇਖਦਾ ਕਿੰਨੇ ਬੱਚੇ ਰਹਿੰਦੇ ਨੇ, ਫੀਲ ਹੀ ਨਹੀਂ ਹੁੰਦਾ, ਬਟ ਮੇਰਾ ਉਹੀ ਰਿਐਕਸ਼ਨ ਹੋਏਗਾ ਜਦੋਂ ਮੇਰਾ ਬੇਟਾ ਜਾਂ ਮੇਰੀ ਬੇਟੀ ਰਹਿਣਗੇ, ਪਤਾ ਨਹੀਂ। ਸੋ ਆਈ ਥਿੰਕ ਉਹ ਥੋੜਾ ਜਿਹਾ ਇੱਕ ਅਡੈਪਸ਼ਨ ਲੈਵਲ ਹੁੰਦਾ ਵੀ ਕਿੰਨੀ ਛੇਤੀ ਤੁਸੀਂ ਅਡੈਪਟ ਕਰਦੇ ਹੋ, ਕਿੰਨੀ ਛੇਤੀ ਨਹੀਂ ਕਰਦੇ। ਸੋ ਗਲਤ ਜਾਂ ਠੀਕ ਤਾਂ ਕੁਛ ਵੀ ਨਹੀਂ ਕਰ ਰਹੇ, ਕਿਉਂਕਿ ਜਨਰੇਸ਼ਨ ਦੇ ਹਿਸਾਬ ਨਾਲ ਸਭ ਕੁਛ ਚੇਂਜ ਹੁੰਦਾ, ਤੁਹਾਨੂੰ ਵੀ ਚੇਂਜ ਹੋਣਾ ਪੈਂਦਾ।
0: ਸੋ ਤੁਸੀਂ ਮੈਨੂੰ ਦੱਸੋ, ਤੁਹਾਡੇ ਬੱਚੇ ਅਗਰ ਕਹਿਣ ਕਿ ਡੈਡ ਅਸੀਂ ਹੁਣ 18-19-20 ਹੋ ਗਏ ਤੇ ਤੁਹਾਡਾ ਬੇਟਾ ਕਰੇ ਮੇਰੀ ਗਰਲਫ੍ਰੈਂਡ ਹੈਗੀ ਤੇ ਅਸੀਂ ਇਕੱਠਿਆਂ ਨੇ ਰਹਿਣਾ, ਤੁਸੀਂ ਕੀ ਕਹੋਗੇ?
1: ਮੈਂ ਤੁਹਾਨੂੰ ਉਹੀ ਦੱਸ ਰਿਹਾ ਵੀ ਹਾਲੇ ਤਾਂ ਬਿਲਕੁਲ ਫੀਲ ਨਹੀਂ ਹੁੰਦਾ ਵੀ ਕੋਈ ਲਿਵ ਇਨ ਰਿਲੇਸ਼ਨ ਚ ਰਹਿ ਰਿਹਾ ਕਿ

0: ਨਹੀਂ ਰਹਿ ਰਿਹਾ, ਉਹੀ ਕਹਿ ਰਿਹਾ ਤੁਹਾਨੂੰ ਕਿ ਹੋ ਸਕਦਾ ਵੀ ਮੈਂ ਆਪਣੇ ਬੇਟੇ ਦੇ ਟਾਈਮ ਤੇ ਵੀ ਕਵਾਂ ਵੀ ਯੂ ਨੋ ਇਟਸ ਫਾਈਨ, ਕਿਉਂਕਿ ਟਾਈਮ ਨਾਲ ਚੇਂਜ ਹੋਣਾ ਪੈਣਾ, ਨਾ ਕਰਕੇ ਵੀ ਕੀ ਹੁਣ ਉਹਨਾਂ ਨੇ ਰਹਿਣਾ ਤਾਂ ਹੀ ਹੈ, ਉਹ ਗੱਲ ਵੱਖਰੀ ਹੈ ਵੀ ਉਹਨਾਂ ਨਾਲ ਰਿਲੇਸ਼ਨ ਖਰਾਬ ਕਰਾਂਗੇ।
1: ਪਰ ਤੁਹਾਡਾ ਓਪੀਨੀਅਨ ਕੀ ਹੈ, ਤੁਸੀਂ ਇਸ ਚੀਜ਼ ਨੂੰ ਕਿਤੇ ਗਲਤ ਮੰਨਦੇ ਹੋ ਜਾਂ ਤੁਹਾਨੂੰ ਲੱਗਦਾ ਨਹੀਂ ਨਵੀਂ ਏਡੀ ਕੋਈ ਗੱਲ ਨਹੀਂ ਹੈਗੀ?
0: ਨਹੀਂ ਮੈਂ ਗਲਤ ਤਾਂ ਮੰਨ ਹੀ ਨਹੀਂ ਰਿਹਾ, ਮੈਂ ਤੁਹਾਨੂੰ ਪੱਲੀ ਕਿਹਾ ਵੀ ਗਲਤ ਤਾਂ ਹੈ ਹੀ ਨਹੀਂ ਇਹਦੇ ਵਿੱਚ,
1: ਤੁਸੀਂ ਇੰਡੀਵਿਜੁਅਲ ਕਿੱਦਾਂ ਮੈਂ
2: नवीन आपकी बातें तो बहुत अच्छी हैं, आपका ये जो टॉपिक है ना इसमें मैं ये कहूँगा कि देखें ये आजकल इतनी सिंगल मदर्स हैं या सिंगल फादर्स हैं, इसकी वजह ये है कि आपस में कोई इनका ट्रस्ट डेवलप नहीं होता है, कॉन्फिडेंस डेवलप नहीं होता है जो ये कपल्स रहते हैं। तो इस डेवलप रखने के लिए सिंसेरिटी बहुत जरूरी है, और सिंसेरिटी के लिए आपके पास एक बाइंडिंग होनी चाहिए, आप दोनों का रिश्ता बाइंड होना चाहिए। इसी वजह से हम भी हर चीज में लिंक रखते हैं तो हम बाइंड हैं कानून कवानीन वगैरह के, तभी हम तमीज से रह सकते हैं। तो मेरा इसमें कहने का मकसद ये है कि जब तक कि आप पे कोई रिस्पॉन्सिबिलिटी ना डाली जाए आप ये रिश्ते कायम नहीं रख सकते। आप अभी लड़के की अगर आप बात करें वो यहाँ वहाँ मुंह मारता रहेगा, जिस तरह लड़कियां भी हो सकती है कि हम सिंगल रह रहे हैं, हम पे कोई लायबिलिटी नहीं है, कुछ नहीं है, जिस तरह मर्जी घूम ले जो मर्जी कर ले। तो अभी आप देखें दुनिया में सबसे ज्यादा सिंगल मॉम है, या वो क्या कहते हैं जो जिनके सब बच्चे हैं और मॉम है, उनके बाप का पता नहीं, इसी तरह बाप है तो माओं का पता नहीं है। तो हर उसमें रिलीजन में हर महजब माशरे में आप एक रिस्पॉन्सिबिलिटी दी जाती है कि भाई आप एक दूसरे से शादी अगर करते हैं तो आपने एक दूसरे का ख्याल रखना है और अपनी लाइफ को अच्छे तरीके से चलना है, दोनों पे लाइबिलिटीज डाली जाती है। तो मैं समझता हूँ कि ये जो माशरे में ये चीज उजागर की जा रही है ये एब्सोल्युटली इससे कोई फायदा नहीं होगा, नुकसान ही होगा, कि ये इसमें जब एक दूसरे की रेस्पेक्ट डेवलप नहीं होती। दैट इज माय पॉइंट, ओवर टू यू।
1: ਠੀਕ ਹੈ ਸਰ, ਬਟ ਹੁਣ ਬੜੇ ਲੋਕਾਂ ਨੂੰ ਇਹ ਲੱਗਦਾ ਕਿ ਜੇ ਅਸੀਂ ਇਕੱਠੇ ਰਹਾਂਗੇ ਇੱਕ ਦੂਜੇ ਦੀਆਂ ਕੀ ਆਦਤਾਂ ਨੇ, ਕੀ ਰਹਿਣਾ ਸਹਿਣਾ ਸਾਨੂੰ ਪਤਾ ਲੱਗਦਾ, ਵੀ ਉਹਦੇ ਨਾਲ ਸਕਦੇ ਸਾਨੂੰ ਬੈਨੀਫਿਟ ਹੁੰਦਾ ਕਿ ਅਸੀਂ ਇਸ ਬੰਦੇ ਨਾਲ ਪੂਰੀ ਜ਼ਿੰਦਗੀ ਬਿਤਾ ਸਕਦੇ ਹਾਂ ਜਾਂ ਨਹੀਂ, ਇਸ ਬੰਦੇ ਨਾਲ ਰਹਿ ਸਕਦੇ ਹਾਂ ਕਿ ਨਹੀਂ। ਸੋ ਬੜੇ ਲੋਕਾਂ ਨੂੰ ਤਾਂ ਉਲਟ ਲੱਗਦਾ ਕਿ ਇਹਦਾ ਬੈਨੀਫਿਟ ਹੀ ਬਹੁਤ ਜ਼ਿਆਦਾ ਆ, ਰਹੋਗੇ ਕਈ ਤਾਂ ਕਹਿੰਦੇ ਵੀ ਸਾਲ ਇਕੱਠੇ ਰਹਿ ਕੇ ਦੇਖ ਲੈਂਦੇ ਹਾਂ ਅਤੇ ਫਿਰ ਲੈਟਸ ਸੀ ਕਿ ਕਿੱਧਰ ਨੂੰ ਗੱਲ ਜਾਂਦੀ ਆ। HK ਮੂਵਰਸ ਨੰਬਰ 1 ਮੂਵਿੰਗ ਕੰਪਨੀ ਬਈ, 25-30 ਸਾਲ ਦਾ ਇਹਨਾਂ ਕੋਲ ਐਕਸਪੀਰੀਅੰਸ ਹੈ। HK ਮੂਵਰਸ ਨਵਾਂ ਘਰ ਲੈ ਲਿਆ, ਮੁਬਾਰਕਾਂ, ਹੁਣ ਮੂਵਿੰਗ ਕੰਪਨੀ ਲੱਭ ਰਹੇ ਹੋ ਤਾਂ ਲੁੱਕ ਨੋ ਮੋਰ। 416-524-6704 HK ਮੂਵਰਸ, 416-524-6704 HK ਮੂਵਰਸ। ਤੁਸੀਂ ਗਰੋਸਰੀ ਕਰਨੀ ਹੈ ਤਾਂ ਫਰੈਸ਼ ਫੂਡ ਸੈਂਟਰ 12570 ਕੈਨੇਡੀ ਰੋਡ, ਕੈਨੇਡੀ ਅਤੇ ਡੂਗਲ ਦੇ ਕੋਰਨਰ ਤੇ, ਕੈਨੇਡੀ ਅਤੇ ਮੇਫੀਲਡ ਦੇ ਬਿਲਕੁਲ ਨਾਲ ਫਰੈਸ਼ ਫੂਡ ਸੈਂਟਰ ਤੁਹਾਡੇ ਲਈ ਹਾਜ਼ਰ ਹੈ। ਫਰੈਸ਼ ਫੂਡ ਸੈਂਟਰ 9258। ਹੈਲੋ
3: ਹੈਲੋ, ਹਾਂਜੀ ਗੁੱਡ ਮਾਰਨਿੰਗ ਜੀ।
1: ਗੁੱਡ ਮਾਰਨਿੰਗ ਜੀ, ਕਿਵੇਂ ਹੋ?
3: ਬਸ ਵਧੀਆ ਜੀ, ਵਧੀਆ
1: ਜੀ।
3: ਮੈਂ ਦੇਖਿਆ ਅੱਜ ਬਹੁਤ ਜ਼ਿਆਦਾ ਕਾਲਰਸ ਭੇਜਿਆ ਕਰੇ ਆ ਆਪਣਾ ਓਪੀਨੀਅਨ ਦੇਣ ਨੂੰ, ਬਟ ਮੇਰਾ ਓਪੀਨੀਅਨ ਹੈ ਕਿ ਇਸ ਕੋਈ ਕੋਈ ਵੀ ਇਸ਼ੂ ਨਹੀਂ ਹੈ ਲਿਵਿੰਗ ਚ ਰਹਿਣ ਚ। ਤੇ ਮੈਂ ਬਹੁਤ 2019 ਤੋਂ 2023 ਤੱਕ 5 ਸਾਲ ਲਿਵਿੰਗ ਚ ਰਿਹਾ, ਤੇ ਫਿਰ ਸਾਡਾ 2024 ਆਪਾਂ ਵੀ ਗੋਟ ਮੈਰਿਡ।
1: ਠੀਕ ਹੈ,
3: ਤੇ ਮੈਨੂੰ ਤਾਂ ਇਹ ਲੱਗਦਾ ਕਿ ਜੋ ਟਾਈਮ ਆਪਾਂ ਇਕੱਠੇ ਸਪੈਂਡ ਕੀਤਾ ਵਿਆਹ ਤੋਂ ਪਹਿਲੇ ਇਟ ਹੈਲਪ ਅਸ ਗਰੋ, ਤੇ ਮੈਨੂੰ ਬਹੁਤ ਹੈਲਪ ਹੋਈ ਹੈ ਗਰੋ ਕਰਨ ਨੂੰ, ਪਤਾ ਲੱਗੇ ਇੱਕ ਦੂਜੇ ਦੇ ਬਾਰੇ, ਤੇ ਆਈ ਡੋਂਟ ਸੀ ਐਨੀ ਇਸ਼ੂਸ ਲਿਵਿੰਗ ਟੂਗੈਦਰ, ਕੁਛ ਫਰਕ ਨਹੀਂ ਪੈ ਜਾਂਦਾ ਇਹਨੂੰ, ਸਾਡੇ ਥੋੜਾ ਸੋਸਾਇਟੀ ਚ ਹੁੰਦਾ ਖਾਸ ਕਰ ਵਿਮੈਨ ਤੇ ਜ਼ਿਆਦਾ ਪਾਇਆ ਜਾਂਦਾ, ਮੈਂ ਤਾਂ ਇੰਨਾ ਕੋਈ ਇਸ਼ੂ ਨਹੀਂ ਪੈਦਾ ਕਰ ਲਈ ਹੈ। ਜੇ ਇੱਕ ਇੱਕ ਜੇ ਤੁਸੀਂ ਦੋ ਡਿਫਰੈਂਟ ਸਿਨੈਰੀਓ ਲਓ ਕਿ ਇੱਕ ਬੰਦਾ ਹੈ ਜਿਹੜਾ ਲਿਵਿੰਗ ਚ ਰਿਹਾ ਤੇ ਇੱਕ ਜਿਹੜੀ ਲੇਡੀ ਹੈ ਉਹ ਲਿਵਿੰਗ ਚ ਰਹਿ ਕੇ ਆਈ ਹੈ, ਉਹਨਾਂ ਨੂੰ ਦੋ ਅਲੱਗ ਨਜ਼ਰੀਏ ਨਾਲ ਦੇਖਿਆ ਜਾਂਦਾ ਕਿ ਇਫ ਇਟਸ ਮੈਨ ਚਲੋ ਚਲੇਗਾ, ਪਰ ਇਫ ਇਟਸ ਵੁਮਨ ਨਾ ਨਾ ਉਹਦਾ ਤਾਂ ਵਿਆਹ ਨੀ ਹੋਏਗਾ, ਉਹਦਾ ਤਾਂ ਕੈਰੇਕਟਰ ਇਸ਼ੂ ਹੈ ਯੇ ਵੋ।
1: ਆਪਾਂ
3: 19 ਤੋਂ ਲੈ ਕੇ 21 ਤੱਕ ਐਵੇਂ ਦੱਸਿਆ ਸੀਗਾ ਕਿ ਫਰੈਂਡ ਆਪਾਂ, ਪਰ ਆਪਾਂ 22 ਚ ਜਾ ਕੇ ਦੱਸਤਾ ਸੀ ਕਿ ਨਹੀਂ ਆਪਾਂ ਰਿਲੇਸ਼ਨਸ਼ਿਪ ਚ ਤੇ ਆਪਾਂ ਸੀਰੀਅਸ ਹੈਗੇ।
1: ਸੋ 2 ਸਾਲ ਤੁਸੀਂ ਬਿਨਾਂ ਦੱਸੇ ਰਹੇ ਹੋ।
3: ਹਾਂ ਨਹੀਂ ਦੱਸਿਆ, ਓਬਵੀਅਸਲੀ ਥੋੜਾ ਸਾਰੇ ਅਨਕੰਫਰਟੇਬਲ ਹੁੰਦੇ ਆ, ਜਦ ਉਹਨਾਂ ਨੂੰ ਪਤਾ ਵੀ ਲੱਗਿਆ ਸੀ ਉਹਨਾਂ ਨੇ ਕੁਛ ਕਿਹਾ ਨੀ, ਬਟ ਮੈਨੂੰ ਪਤਾ ਹੈ ਕਿ ਥੋੜਾ ਬਹੁਤ ਅਨਕੰਫਰਟੇਬਲ ਹੋਣਗੇ ਸੁਣ ਕੇ।
1: ਇੰਡੀਆ ਤੋਂ ਇੱਥੇ ਆ ਰਹੇ ਆ, ਚਲੋ ਆਪਾਂ ਉਹਨਾਂ ਨੂੰ ਬਲੇਮ ਨਹੀਂ ਕਰਦੇ, ਗੱਲ ਇਹ ਹੈ ਕਿ ਉਹ ਹੁਣ ਕੈਨੇਡੀਅਨ ਅਮੈਰੀਕਨ ਕਲਚਰ ਨੂੰ ਨਹੀਂ ਯੂਜ਼ ਟੂ ਹੈਗੇ, ਰਾਈਟ। ਸੋ ਜਦੋਂ ਇਹ ਚੀਜ਼ਾਂ ਸੁਣਨ ਨੂੰ ਮਿਲਦੀਆਂ ਨੇ ਤਾਂ ਉਹਨਾਂ ਨੂੰ ਬੜੀਆਂ ਔਡ ਲੱਗਦੀਆਂ ਨੇ।
3: ਹਾਂਜੀ ਹਾਂਜੀ, ਤੁਸੀਂ ਕਿਹਾ ਤੁਹਾਨੂੰ ਅਸਿਮਿਲੇਟ ਕਰਨਾ ਹੀ ਪਏਗਾ, ਕੋਈ ਉਹ ਗੱਲ ਨਹੀਂ ਹੈਗੀ।
1: ਕਿਉਂਕਿ ਮੈਨੂੰ ਤਾਂ ਪਹਿਲਾਂ ਪਤਾ ਹੀ ਨਹੀਂ ਸੀ ਵੀ ਇਸ ਚੀਜ਼ ਨੂੰ ਇੰਨਾ ਕਹਿ ਲਓ ਕਿ ਬੁਰਾ ਮੰਨਿਆ ਜਾਂਦਾ, ਕਿਉਂਕਿ ਅਸੀਂ ਤਾਂ ਚਲੋ ਇੱਥੇ ਹੀ ਰਹੇ ਹਾਂ, ਇੱਥੇ ਸਕੂਲਿੰਗ ਕੀਤੀ, ਸੋ ਅਸੀਂ ਤਾਂ ਦੇਖੀਆਂ ਇਹ ਚੀਜ਼ਾਂ ਸ਼ੁਰੂ ਤੋਂ। ਬਟ ਹੁਣ ਮੈਨੂੰ ਜਿਉਂ ਜਿਉਂ ਚਲੋ ਸਾਰਿਆਂ ਨਾਲ ਗੱਲਾਂ ਬਾਤਾਂ ਕਰਨ ਦਾ ਮੌਕਾ ਮਿਲਦਾ ਤਾਂ ਪਤਾ ਲੱਗਦਾ ਕਿ ਆਪਾਂ ਲੋਕ ਇਸ ਚੀਜ਼ ਨੂੰ ਬੁਰਾ ਮੰਨਦੇ ਹਾਂ।
3: ਹਾਂਜੀ, ਸਿਰਫ ਟੀਅਰ 2 ਕਹਿ ਰਹੇ, ਟੀਅਰ 1 ਸਿਟੀਜ਼ ਜੋ ਇੰਡੀਆ ਚ ਹੈਗੀਆਂ, ਦਿੱਲੀ, ਬੈਂਗਲੋਰ, ਮੁੰਬਈ, ਸਿਰਫ ਉੱਥੇ ਰਹਿ ਰਹੇ ਨੇ। ਤੁਸੀਂ ਟੀਅਰ 2 ਸਿਟੀ ਚ ਵੀ ਐਜ਼ ਅ ਲਿਵਿੰਗ ਕਪਲ ਨਹੀਂ ਰਹਿ ਸਕਦੇ, ਤੁਹਾਨੂੰ ਜਗ੍ਹਾ ਹੀ ਨਹੀਂ ਮਿਲੇਗੀ।
1: ਅੱਛਾ,
3: ਪਹਿਲਾਂ ਪੁੱਛ ਰਹੇ ਹੈ ਕਿ ਤੁਹਾਡਾ ਸਟੇਟਸ ਕੀ ਹੈ, ਤੁਸੀਂ ਜਾਓਗੇ ਕਿਸੇ ਵੀ, ਤੁਸੀਂ ਲੈਂਡਲੋਰਡ ਕਹਿ ਗਿਆ ਵੀ ਤੁਹਾਡਾ ਸਟੇਟਸ ਕੀ ਹੈ, ਮੈਰਿਟਲ ਸਟੇਟਸ ਕੀ, ਓਕੇ ਤੁਸੀਂ ਸਿੰਗਲ ਹੋ, ਓਕੇ ਵਿਆਹ ਕੀਤਾ ਤਾਂ ਠੀਕ ਹੈ, ਅਗਰ ਤੁਸੀਂ ਵਿਆਹ ਨਹੀਂ ਕੀਤਾ ਤਾਂ ਕਹਿੰਦੇ ਸੋਰੀ ਆਪਾਂ ਨਹੀਂ ਦੇਣਗੇ।
1: ਅੱਛਾ, ਫਿਰ ਦਿੰਦੇ ਨਹੀਂ ਹੈ। ਚਲੋ ਠੀਕ ਹੈ ਬ੍ਰਦਰ, ਬਹੁਤ ਸ਼ੁਕਰੀਆ ਤੁਹਾਡਾ, ਥੈਂਕ ਯੂ। ਸੋ ਨਹੀਂ ਦੇਖੋ, ਉਹੀ ਤਾਂ ਹੈ ਨਾ ਵੀ ਉਹ ਥੋੜ੍ਹਾ ਜਿਵੇਂ ਬਾਈ ਜੀ ਨੇ ਕਿਹਾ ਕਿ ਅਸਿਮਿਲੇਟ ਹੋਣਾ ਨਾ ਟਾਈਮ ਲੱਗ ਜਾਂਦਾ। ਸੋ ਨੰਬਰ ਹੈ ਆਪਣਾ 905-673-3337 'ਤੇ ਗੱਲਬਾਤ ਥੋੜ੍ਹੀ ਸਾਡੀ ਹੋ ਰਹੀ ਹੈ। ਬਿਯੋਂਡ ਆਈਓਏ ਨੰਬਰ 1 ਟੀਮ ਹੈ, ਕਿਸੇ ਨੇ ਵੀ ਐਨਕਾਂ ਲੈਣੀਆਂ ਨੇ ਹੰਬਰ ਵੈਸਟ ਅਤੇ ਗੋਰਵੇ ਦੇ ਬਿਲਕੁਲ ਕੋਰਨਰ 'ਤੇ, ਬਿਯੋਂਡ ਆਈਓਏ ਰੋਮੀ ਬਾਈ ਜੀ ਉਹਨਾਂ ਨੂੰ ਕਾਲ ਕਰੋ। ਆਈ ਡਾਕਟਰ ਅਵੇਲੇਬਲ ਨੇ, ਡਾਇਰੈਕਟ ਬਿਲਿੰਗ ਤੁਹਾਡੀ ਇੰਸ਼ੋਰੈਂਸ ਕੰਪਨੀਜ਼ ਨੂੰ ਵੀ ਕਰਦੇ ਨੇ।
4: 9 5 7 9 3 3 9 3 7 9 5 7 9 3 3 9 3 7 Beyond I Wear 513 4 ਹਾਂਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਜੀ ਮੈਂ ਕਿਹਾ ਜੀ ਇਟ ਮੀਨ ਜੇ ਤੁਸੀਂ ਰਹਿ ਕੇ ਵੇਖਣਾ ਇਟ ਮੀਨ ਤੁਹਾਡੇ ਕੋਲ ਚੋਇਸ ਆ ਵੀ ਇਹ ਚੀਜ਼ ਚੰਗੀ ਨਹੀਂ ਆ ਮੈਂ ਦੂਜੀ ਚੂਜ਼ ਕਰ ਲੂੰ ਜਾਂ ਪਤਾ ਵੀ ਇਹਨਾਂ ਜਿੱਦਾਂ ਵੀ ਆਪਣਾ ਵੀ ਡਿਵੋਰਸ ਦਾ ਕੋਈ ਨਾ ਲੱਗੂਗਾ ਚੱਕਰ ਹਨਾ, ਕੱਲ ਨੂੰ ਕਹੇ ਮੈਂ ਵਿਆਹ ਕਰਾਉਣਾ, ਮੈਂ ਪਹਿਲੋਂ ਵਿਆਹਿਆ ਸੀ ਹਨਾ, ਇਸ ਕਰਕੇ ਜਨਤਾ ਬਹੁਤ ਸਮਾਰਟ ਹੋਈ ਆ, ਇੱਦਾਂ ਤਾਂ ਟੈਸਟਿੰਗ ਕਰਦੇ ਰਹਿਣਗੇ ਨਾ, ਕੋਈ ਚੋਇਸ ਹੈਗੀ ਆ, ਚੱਲ ਇਹਨਾਂ ਨੇ ਦੂਜੀ ਨਾ ਬਣ ਜਾਊ, ਦੂਜੀ ਨਾ ਤੀਜੀ ਨਾ, ਇੱਦਾਂ
1: ਸਾਰੀ ਨਹੀਂ। ਪਰ ਇਹ ਕਿਹੜਾ ਕੋਈ ਨਵੀਂ ਗੱਲ ਹੈ ਜੀ, ਇਹ ਤਾਂ ਬਹੁਤ ਚਿਰ ਤੋਂ ਹੁਣ ਅੱਜ ਤੋਂ 200 ਸਾਲ ਪਹਿਲਾਂ ਵੀ ਲੈ ਲਓ ਡੇਟਿੰਗ ਹੁੰਦੀ ਸੀਗੀ, ਇੱਕ ਨੂੰ ਡੇਟ ਕਰ ਲਿਆ ਨਹੀਂ ਗੱਲ ਬਣੀ, ਦੂਜੀ ਨੂੰ ਡੇਟ ਕਰ ਲਿਆ, ਕਈ ਤਾਂ ਪੰਜ ਪੰਜ ਸੱਤ ਸੱਤ ਰਿਲੇਸ਼ਨਸ਼ਿਪਾਂ ਤੋਂ ਬਾਅਦ ਫਿਰ ਜਾ ਕੇ ਕਿਤੇ ਵਿਆਹ ਕਰਾਉਂਦੇ ਨੇ।
4: ਵੈਸਟਰਨ ਕਲਚਰ ਹੈ, ਆਪਣਾ ਕਲਚਰ ਇਹ ਹੈ ਨੀ, ਸਾਡੇ ਤੇ ਬਹੁਤ ਬੁਰਾ ਮੰਨਦੇ ਜੀ ਇਹ ਗੱਲ ਨੂੰ, ਕੁੜੀ ਕੋ ਮੁੰਡਾ ਵੀ ਹੋਏ ਦੱਸ ਵੀ ਦੇਵੇ ਘਰਦਿਆਂ ਨੂੰ ਵੀ ਮੇਰੇ ਤੋਂ ਮੁੰਡਾ ਹੈਗਾ ਹਨਾ,
1: ਆਪਣੇ ਲੋਕ ਫੂਲ ਰਾਊਂਡ ਨੀ ਕਰਦੇ ਆਪਣੇ ਲੋਕ।
4: ਅੱਛਾ ਇੱਕ ਮਿੰਟ, ਇਕੱਠੇ ਰਹੇ ਮੁੜ ਕੇ ਕਹੋ ਨਹੀਂ ਮੈਨੂੰ ਪਸੰਦ ਨੀ, ਫੇਰ
1: ਨਹੀਂ ਫੇਰ ਕੀ ਹੋ ਗਿਆ, ਹੋ ਜਾਂਦਾ ਬਹੁਤ ਵਾਰ ਹੁੰਦਾ।
4: ਇਟ ਮੀਨ ਉਹ ਸਭ ਕੁਛ ਉਹਨਾਂ ਦਾ ਵਿਆਹ ਵਾਲਾ ਕਲਚਰ ਤੋਂ ਸਾਰਾ ਕੁਛ ਹੋਇਆ ਉਹਨਾਂ ਦਾ, ਤੇ ਹਨਾ ਉਹ ਝੂਠ ਬਾਦ ਕੀ ਬੋਲ ਰਿਹਾ, ਉਹਨਾਂ ਨੂੰ ਕਹੋ ਅਸੀਂ ਵਿਆਹ ਆ ਰਾਈਟ, ਅਸੀਂ ਲਿਵਿੰਗ ਰਿਲੇਸ਼ਨ ਨਹੀਂ ਆ, ਵਿਆਹ ਆ ਉਹ ਐਕਚੁਅਲੀ।
1: ਚਲੋ ਜੇ ਜੇ ਮੈਂ ਤਾਂ ਇਹ ਕਹਿ ਰਿਹਾ ਜੇ ਉਹ 2 ਸਾਲ ਰਹਿ ਵੀ ਲੈਂਦੇ ਆ ਉਹਨਾਂ ਨੂੰ ਫਿਰ ਨਹੀਂ ਲੱਗਦਾ ਕਿ ਅਸੀਂ ਕੰਪੈਟੀਬਲ ਹੈਗੇ, ਫਿਰ ਇੱਡੀ ਗੱਲ ਕੀ ਹੈ ਵੱਡੀ, ਫਿਰ ਕੀ ਹੋ ਗਿਆ।
4: ਨਹੀਂ ਗੱਲ ਵੱਡੀ ਹੈ ਜੀ, ਇਹ ਥੋੜਾ ਤੁਸੀਂ ਇੰਨਾ ਦੋ ਸਾਲ ਇੰਨਾ ਰਹਿ ਲਓ, ਦੋ ਸਾਲ ਉਹਨਾਂ ਰਹਿ ਲਓ, ਦੋ ਸਾਲ ਉਹਨਾਂ ਰਹਿ ਲਓ, ਇਹ ਕੋਈ ਹੈਗੀ ਲਾਈਫ ਹੈ ਕੋਈ?
1: ਚਲੋ ਠੀਕ ਹੈ, ਨਹੀਂ ਚਲੋ ਤੁਹਾਡਾ ਆਪਦਾ ਮੰਨਣਾ, ਚਲੋ ਨੋਟ ਇਨ ਇਸ਼ੂ, ਤੁਸੀਂ ਕੋਈ ਗਲਤ ਨਹੀਂ ਹੈਗੀ ਆਪਣੇ ਥਾਂ ਤੇ, ਤੁਹਾਡੀ ਤੁਹਾਡਾ ਆਪਦਾ ਓਪੀਨੀਅਨ ਹੈ। ਚੋਕੇ ਚਲੋ ਠੀਕ ਹੈ, ਨਹੀਂ ਥੈਂਕ ਯੂ। ਨਹੀਂ ਤੁਸੀਂ ਹੁਣ ਮੈਂ ਵੈਸੇ ਤੁਹਾਨੂੰ ਐਗਜ਼ਾਮਪਲ ਦੇ ਰਿਹਾ, ਆਪਾਂ ਨੂੰ ਲੱਗਦਾ ਹੁੰਦਾ ਵੀ ਇਹ ਅਨਸਕਸੈਸਫੁਲ ਲੋਕਾਂ ਦੀਆਂ ਕਰਤੂਤਾਂ ਨੇ, ਪਰ ਤੁਸੀਂ ਹੁਣ ਕਾਇਲੀ ਜੈਨਰ ਲੈ ਲਓ, ਕਾਇਲੀ ਜੈਨਰ ਨੇ ਵਿਆਹ ਨਹੀਂ ਸੀ ਕਰਾਇਆ, ਉਹਦੇ ਚਲੋ ਬੱਚਾ ਹੋ ਗਿਆ, ਹੁਣ ਉਹ ਰਹਿ ਰਹੀ ਹੈ ਆਪਣੇ ਨਾਲ ਟਿਮਥੀ ਨਾਲ, ਤੇ ਦੇਖੋ ਬਿਲੀਅਨੇਅਰ ਲੇਡੀ ਆ। ਜਾਂ ਤਾਂ ਹੋਵੇ ਨਾ ਵੀ ਸਿਰਫ ਜਿਹੜੇ ਲਫੰਗੇ ਲੋਕ ਨੇ ਉਹ ਇੱਦਾਂ ਕਰਦੇ, ਹੁਣ ਜਿਹੜੇ ਵੱਡੇ ਵੱਡੇ ਨੇ ਉਹ ਕਰੀ ਜਾਂਦੇ ਆ। ਕ੍ਰਿਸਟੀਆਨੋ ਰੋਨਾਲਡੋ ਨੇ ਵਿਆਹ ਨਹੀਂ ਸੀ ਕਰਾਇਆ, ਉਹ ਲਿਵਿੰਗ ਦੇ ਵਿੱਚ ਰਹਿ ਰਿਹਾ ਸੀਗਾ ਆਪਣੀ ਵਾਈਫ ਨਾਲ, ਪਤਾ ਨਹੀਂ ਹੁਣ ਵਿਆਹ ਹੋਇਆ ਉਹਦਾ ਜਾਂ ਨਹੀਂ, ਬਟ ਚਲੋ ਗੱਲ ਇਹ ਹੈ ਕਿ ਇਟਸ ਅ ਕਾਮਨ ਥਿੰਗ। ਮੈਂ ਨਹੀਂ ਕਹਿ ਰਿਹਾ ਕਿ ਸਾਰੇ ਕਰੋ ਇੱਦਾਂ, ਮੈਂ ਜਸਟ ਇਹ ਕਹਿ ਰਿਹਾ ਕਿ ਇਹਨੂੰ ਇੰਨਾ ਇੱਕ ਟੈਬੂ ਨਹੀਂ ਮੰਨਣਾ ਚਾਹੀਦਾ ਜਿੰਨਾ ਆਪਾਂ ਆਈ ਥਿੰਕ ਮੰਨ ਰਹੇ ਹਾਂ। ਏਰਨ ਮਿਲਸ ਐਕਿਰਾ ਨੂੰ ਸਾਰੇ ਯਾਦ ਰੱਖੋ, ਐਕਿਰਾ ਦੀ ਗੱਡੀ ਲੈਣੀ ਆ, ਐਕਿਰਾ ਦਾ ਐਸਯੂਵੀ ਲੈਣਾ, ਏਰਨ ਮਿਲਸ ਐਕਿਰਾ ਦੇ ਜਗਦੀਪ ਭੱਲਾ ਤੇ ਕਰਨ ਸ਼ਰਮਾ ਬਾਈ ਜੀ ਨੂੰ ਯਾਦ ਰੱਖੋ, ਨੰਬਰ ਹੈ 9058285800, 9058285800, ਏਰਨ ਮਿਲਸ ਐਕਿਰਾ ਦੀ ਟੀਮ ਤੁਹਾਡੇ ਲਈ ਹਾਜ਼ਰ ਹੈ, ਜ਼ਰੂਰ ਕਾਲ ਕਰੋ। ਇੱਕ ਨਾ ਅੱਖਾਂ ਦੀ ਸਰਜਰੀ ਲਈ ਨੰਬਰ ਅਸੀਂ ਤੁਹਾਨੂੰ ਦਿੰਦੇ ਹੁੰਦੇ ਹਾਂ। ਦੇਖੋ ਏਜ ਦੇ ਨਾਲ ਨਾਲ ਨਾ ਆਪਣੇ ਕੈਟਰੈਕਟ ਡੈਮੇਜ ਹੋ ਜਾਂਦੇ ਅੱਖਾਂ ਦੇ, ਤੇ ਫਿਰ ਆਪਾਂ ਨੂੰ ਸਰਜਰੀ ਕਰਾਉਣੀ ਪੈਂਦੀ ਹੈ। ਬਹੁਤ ਹੀ ਸੇਫ ਸਰਜਰੀ ਆ, ਦੁਨੀਆ ਭਰ ਦੀ ਵਨ ਆਫ ਦਾ ਸੇਫੈਸਟ ਸਰਜਰੀ, ਤੇ ਸਿਰਫ 10-15 ਮਿੰਟ ਦੀ ਸਰਜਰੀ ਹੈ। ਤੁਹਾਡੀ ਨਿਗਾਹ ਪਰਫੈਕਟ ਹੋ ਜੂਗੀ, ਤੇ ਤੁਹਾਡੀ ਬੋਲੀ ਬੋਲਦੇ ਡਾਕਟਰ ਨੇ ਡਾਕਟਰ ਸੰਘੇੜਾ ਤੇ ਡਾਕਟਰ ਖਾਨ, ਮੇਰਾ ਨਾਂ ਲੈ ਦਿਓ, ਇਹਨਾਂ ਨੂੰ ਕਾਲ ਕਰ ਲਓ 2899829982 9597 2899829597 ਨੰਬਰ ਹੈ ਜੀ 8600। ਹੈਲੋ
5: ਹਾਂਜੀ ਬਾਈ, ਸਤਿ ਸ੍ਰੀ ਅਕਾਲ, ਹਰਵਿੰਦਰ ਸਿੰਘ ਗੱਲ ਕਰ ਰਹੇ
1: ਜੀ। ਸਤਿ ਸ੍ਰੀ ਅਕਾਲ
5: ਜੀ, ਜਿਹੜਾ ਆਪਣਾ ਟੋਪਿਕ ਚੱਲ ਰਿਹਾ ਲਿਵਿੰਗ ਰਿਲੇਸ਼ਨ ਭਾਜੀ, ਇਹ ਡਿਪੈਂਡ ਕਰਦਾ ਤੁਸੀਂ ਵਿਸ਼ਵਾਸ ਪੱਤਰ ਕਿੰਨੇ ਕੁ ਆਪਸ ਦੇ ਵਿੱਚ, ਵੀ ਜਿਹੜੇ ਤੁਸੀਂ ਪਾਰਟਨਰ ਨਾਲ ਰਹਿ ਰਹੇ ਹੋ ਤੁਸੀਂ ਲਾਇਲਟੀ ਕਿੰਨੇ ਕੁ ਰੱਖਦੇ ਉਹਨਾਂ ਦੇ ਪ੍ਰਤੀ, ਡਿਪੈਂਡ ਕਰਦਾ ਭਾਜੀ ਉਸ ਚੀਜ਼ ਤੇ।
1: ਹੁਣ
5: ਮੇਰੇ ਸਰਕਲ ਦੇ ਵਿੱਚ ਹੈਗੇ ਮੇਰੇ ਦੋ ਤਿੰਨ ਫਰੈਂਡ, ਮਤਲਬ ਜਿਹੜੇ ਪਹਿਲਾਂ ਲਿਵਿੰਗ ਚ ਰਹੇ, ਚਲੋ ਬਾਅਦ ਚ ਉਹਨਾਂ ਨੇ ਮਤਲਬ ਹੁਣ ਇੰਗੇਜਮੈਂਟ ਹੋ ਚੁੱਕੀ ਹੈ, ਮਤਲਬ ਹੁਣ ਉਹ ਕੁਛ ਪੀਆਰ ਆ ਗਈ, ਇੱਕ ਦੋ ਪੀਆਰ ਦੀ ਵੇਟ ਕਰ ਰਹੇ ਨੇ, ਉਸ ਤੋਂ ਬਾਅਦ ਉਹਨਾਂ ਨੇ ਮਤਲਬ ਵਿਆਹ ਕਰਵਾ ਲੈਣੇ ਨੇ ਹੁਣ
1: ਜੀ।
5: ਤੇ ਡਿਪੈਂਡ ਕਰਦਾ ਭਾਜੀ ਤੁਸੀਂ ਵਿਸ਼ਵਾਸ ਕਿੰਨਾ ਕੁ ਬਣਾ ਕੇ ਚੱਲ ਰਹੇ ਇੱਕ ਦੂਜੇ ਨਾਲ। ਹੁਣ ਜੇ ਆਪਾਂ ਉਹੀ ਮਤਲਬ ਵੀ ਇੱਧਰ ਵੀ ਇਹ ਰੱਖਣਾ ਵੀ ਉਧਰ ਵੀ ਚਲੇ ਜਾਈਏ, ਫਿਰ ਭਾਜੀ ਕੰਮ ਔਖੇ ਹੋ ਜਾਂਦੇ ਆ ਜੀ।
1: ਨਹੀਂ ਚਲੋ, ਜੇ ਤਾਂ ਤੁਸੀਂ ਕਿਸੇ ਨੂੰ ਧੋਖਾ ਦੇਣਾ ਉਹ ਤਾਂ ਚਲੋ ਹੈ ਹੀ ਗਲਤ ਹੈ, ਕਿਸੇ ਨਾਲ ਤੁਸੀਂ ਡਿਸਲੋਇਲ ਹੋਣਾ, ਤੁਸੀਂ ਇੱਕ ਨੂੰ ਦੱਸਣਾ ਨਹੀਂ ਵੀ ਮੇਰੇ ਕੋਲ ਦੋ ਦੋ ਤਿੰਨ ਤਿੰਨ ਆ, ਉਹ ਤਾਂ ਚਲੋ ਨੈਚੁਰਲੀ ਗਲਤ ਹੈ।
5: ਹਾਂਜੀ, ਬਾਕੀ ਆਉਂਦਾ ਭਾਈ ਜਿਹੇ ਕਲਚਰ ਚ ਆਪਾਂ ਚਲੋ ਪਿੱਛੇ ਇੰਡੀਆ ਤੋਂ ਆਏ ਹਾਂ, ਤਾਂ ਆਪਣੇ ਚਲੋ ਚਾਹੇ ਮੇਰੇ ਪੇਰੈਂਟਸ ਜਾਂ ਕਿਸੇ ਵੀ ਹੋਣਾ ਥੋੜੀ ਜਿਹੀਆਂ ਚੀਜ਼ਾਂ ਔਕਵਰਡ ਲੱਗਦੀਆਂ ਨੇ। ਜਿਵੇਂ ਚਲੋ ਮੇਰੇ ਬੱਚੇ ਇੱਥੇ ਪੈਦਾ ਹੋ ਗਏ, ਹੁਣ ਮਤਲਬ ਕੈਨੇਡੀਅਨ ਬੋਰਨ ਹੋ ਗਏ ਜਾਂ ਕਿਸੇ ਹੋਰ, ਉਹ ਮਤਲਬ ਇੱਥੇ ਦੇ ਮਾਹੌਲ ਚ ਪਲ ਗਏ ਤਾਂ ਉਹਨਾਂ ਨੂੰ ਇਹ ਚੀਜ਼ਾਂ ਔਕਵਰਡ ਨਹੀਂ ਲੱਗਣਗੀਆਂ, ਬਟ ਉਹ ਜੇ ਮਤਲਬ ਇਸ ਚੀਜ਼ ਸਟੈਪ ਲੈਣਗੇ ਤਾਂ ਆਪਾਂ ਨੂੰ ਥੋੜਾ ਜਿਹਾ ਔਕਵਰਡ ਫੀਲ ਹੋਊਗਾ, ਕਿਉਂਕਿ ਆਪਣਾ ਕਲਚਰ ਹੋਰ, ਆਪਾਂ ਹੋਰ ਮਾਹੌਲ ਚੋਂ ਆਏ ਹਾਂ ਪਿੱਛੋਂ ਥੋੜਾ।
1: ਨਹੀਂ ਮੈਂ ਵੈਸੇ ਤੁਹਾਡੇ ਬੱਚਿਆਂ ਦੀ ਕੀ ਏਜ ਹੈ?
5: ਮੈਂ
1: ਵੈਸੇ ਕਹਿ ਰਿਹਾ ਹੁਣ ਤੁਹਾਡੇ ਬੱਚੇ ਆ, ਮੇਰੇ ਬੱਚੇ ਆ, ਉਹ ਯੰਗ ਨੇ, ਉਹ ਇੱਥੇ ਜੰਮੇ ਪਲੇ ਆ, ਹੁਣ ਫਿਊਚਰ ਜਾ ਕੇ 19-20 ਸਾਲ ਦੀ ਉਮਰ ਦੇ ਵਿੱਚ ਮੇਰਾ ਬੇਟਾ ਮੈਨੂੰ ਕਹੇ ਕਿ ਡੈਡ ਮੇਰੀ ਗਰਲਫ੍ਰੈਂਡ ਆ, ਅਸੀਂ ਕਾਲਜ ਚੱਲੇ ਹਾਂ ਇਕੱਠੇ, ਯੂਨੀਵਰਸਿਟੀ ਚੱਲੇ, ਅਸੀਂ ਉੱਥੇ ਰਹਿਣਾ, ਹੁਣ ਮੈਂ ਰੋਕ ਤਾਂ ਸਕਦਾ ਨਹੀਂ ਕਿਉਂਕਿ ਉਹ ਇੱਥੋਂ ਦੇ ਕਲਚਰ ਦੇ ਹਿਸਾਬ ਨਾਲ ਪਲੇ ਆ, ਰਾਈਟ?
5: ਹਾਂਜੀ, ਉਹੀ ਮਤਲਬ ਜਿਵੇਂ ਹੁਣ ਉਹ ਮੇਰੇ ਪੇਰੈਂਟਸ ਜਾਂ ਅਸੀਂ ਇੰਡੀਆ ਜਾਣਾ ਜਾਂ ਮੇਰੇ ਫਾਦਰ ਇੱਥੇ ਆਉਂਦੇ ਨੇ, ਉਹ ਚਲੋ ਉਹਨਾਂ ਦਾ ਸੁਭਾਅ ਹੋਈ ਟੋਕਾ ਟਾਕੀ ਕਰਨਾ, ਜਿਵੇਂ ਚਲੋ ਮੇਰਾ ਟੋਕਾ ਟਾਕੀ ਕਰਦੇ ਤਾਂ ਮੈਨੂੰ ਮਹਿਸੂਸ ਨਹੀਂ ਹੁੰਦੀ, ਬਟ ਜਿਵੇਂ ਉਹ ਮੇਰੀ ਬੇਟੀ ਨੇ ਹੁਣ ਜਿਵੇਂ ਸਕੂਲ ਜਾਣ ਲੱਗੇ ਤਾਂ ਉਹਨਾਂ ਨੂੰ ਚੀਜ਼ਾਂ ਸਮਝਾਉਂਦੇ ਵੀ ਤੁਸੀਂ ਇੱਦਾਂ ਵੀ ਜੋ ਵੀ ਇੱਥੋਂ ਦੇ ਕਲਚਰ ਦੇ ਹਿਸਾਬ ਨਾਲ ਸਮਝਾਇਆ ਜਾਂਦਾ, ਤਾਂ ਉਹਨਾਂ ਨੇ ਕਹਿਣਾ ਵੀ ਪਾਪਾ ਵੀ ਦੱਸ ਦਿਓ ਤੁਹਾਡੇ ਨਾਲ ਇੱਦਾਂ ਟੋਕਾ ਟਾਕੀ ਕਿਵੇਂ ਕਰ ਸਕਦੇ, ਫਿਰ ਉਹਨਾਂ ਨੂੰ ਨਹੀਂ ਵੀ ਬੇਟਾ ਵੀ ਆਪਣਾ ਕਲਚਰ ਇਹ ਆ ਵੀ ਆਪਾਂ ਨੂੰ ਇੱਦਾਂ, ਫਿਰ ਉਹ ਸਮਝ ਜਾਂਦੇ ਆ, ਤਾਂ ਹੁਣ ਉਹ ਇਸ ਚੀਜ਼ ਨੂੰ ਮਾਇੰਡ ਨਹੀਂ ਕਰਦੀ ਹੈਗੀ।
1: ਜੀ ਜੀ ਜੀ, ਨਹੀਂ ਠੀਕ ਹੈ ਫਿਰ ਜੀ, ਬਹੁਤ ਸ਼ੁਕਰੀਆ। ਗੱਲ ਇਹ ਹੈ ਕਿ ਚਲੋ ਕਲਚਰ ਠੀਕ ਹੈ, ਆਪਾਂ ਜ਼ਰੂਰ ਆਪਣੇ ਬਹੁਤ ਸਾਰੀਆਂ ਚੀਜ਼ਾਂ ਨੇ ਆਪਣੇ ਕਲਚਰ ਦੇ ਮੁਤਾਬਕ ਆਪਾਂ ਨੂੰ ਉਵੇਂ ਚੱਲਣਾ ਵੀ ਪੈਂਦਾ, ਹੁਣ ਆਈ ਨਹੀਂ ਵੀ ਆਪਾਂ ਕਲਚਰ ਨੂੰ ਛੱਡ ਹੀ ਦੇਈਏ, ਇਹ ਵੀ ਤੁਹਾਡੀ ਗੱਲ ਬਿਲਕੁਲ ਸਹੀ ਹੈ। ਸੋ ਹਰਮਨ ਸਾਡੇ ਨਾਲ ਨੇ, ਟੀਮ ਹਰਮਨ ਬੱਤਾ, ਮੋਰਗੇਜ ਕਰਾਉਣੀ ਹੈ, ਤੁਹਾਨੂੰ ਕੋਈ ਫਾਈਨੈਂਸਿੰਗ ਚਾਹੀਦੀ ਹੈ ਤਾਂ ਹਰਮਨ, ਹਰਮਨ ਵੈਲਕਮ।
6: Thank you, Navi. Good morning, everyone. Navi, construction of financing bare ek update denne ha. Kafi inquiries aa rahiyan ne construction of financing de jithe clients ya ta apna custom car banona chahunde ne land leke ya je existing koi purana bungalow banaya hoya ya koi hor purana car ohnu demolish karke new utthe construction te ਕਾਫੀ ਆਪਣੇ ਕਮਰਸ਼ੀਅਲ ਕੰਸਟਰਕਸ਼ਨ ਦੀਆਂ ਵੀ ਫਾਈਨੈਂਸ ਦੀ ਇਨਕੁਆਇਰੀਜ਼ ਆ ਰਹੀਆਂ ਨੇ ਸੋ ਮੇਰੇ ਕੋਲ ਕਾਫੀ ਵਧੀਆ ਲੈਂਡਰਸ ਨੇ ਜਿਹੜੇ ਬਹੁਤ ਹੀ ਘੱਟ ਡਾਕੂਮੈਂਟੇਸ਼ਨ ਦੇ ਕੇ ਤੁਹਾਨੂੰ ਕੰਸਟਰਕਸ਼ਨ ਫਾਈਨੈਂਸਿੰਗ ਅਪਰੂਵ ਕਰ ਦਿੰਦੇ ਨੇ ਉਹਦੇ ਲਈ ਇਹ ਬੇਸਿਕਲੀ ਜੋ ਦੋ ਤਿੰਨ ਡਾਕੂਮੈਂਟ ਮੇਨ ਹੁੰਦੇ ਨੇ ਇੱਕ ਤੁਹਾਡਾ ਬਜਟ ਦੇਖਦੇ ਨੇ ਉਹ ਜੋ ਤੁਹਾਡਾ ਬਿਲਡਰ ਦੇ ਰਿਹਾ ਪਲੱਸ ਤੁਹਾਡੇ ਜਿਹੜੇ ਪਰਮਿਟਸ ਨੇ ਉਹ ਅਪਰੂਵਡ ਹੋਣੇ ਚਾਹੀਦੇ ਨੇ ਸਿਟੀ ਤੋਂ ਚਾਹੇ ਤੁਸੀਂ ਘਰ ਬਣਾ ਰਹੇ ਹੋ ਜਾਂ ਤੁਸੀਂ ਕੋਈ ਕੰਸਟਰਕਸ਼ਨ ਪਲਾਜ਼ਾ ਬਣਾ ਰਹੇ ਹੋ ਉਹ ਜੋ ਪਰਮਿਟਸ ਨੇ ਉਹਦੇ ਉਹ ਜ਼ਰੂਰ ਅਪਰੂਵ ਹੋਣੇ ਚਾਹੀਦੇ ਨੇ ਟੂ ਰਿਲੀਜ਼ ਦਾ ਫੰਡਿੰਗ ਤੇ ਉਹ ਡਰੋਜ਼ ਦੇ ਵਿੱਚ ਰਿਲੀਜ਼ ਹੁੰਦੀ ਆ ਜੇ ਤੁਹਾਨੂੰ ਪਹਿਲਾਂ ਫੋਰ ਐਗਜ਼ਾਮਪਲ 200,000 ਚਾਹੀਦਾ ਤਾਂ ਤੁਹਾਨੂੰ ਬੈਂਕ 200,000 ਰਿਲੀਜ਼ ਕਰ ਦਿੰਦਾ ਤੇ ਜੋ ਇੰਟਰਸਟ ਆ ਤੁਸੀਂ ਉਹ ਸਿਰਫ 200,000 ਤੇ ਹੀ ਪੇ ਕਰਦੇ ਹੋ ਤੁਸੀਂ ਇਹਦੇ ਬਾਰੇ ਡਿਟੇਲ ਚ ਜਾਣਕਾਰੀ ਲੈਣੀ ਹੈ ਸਾਡੀ ਟੀਮ ਨੂੰ ਕਾਲ ਕਰ ਸਕਦੇ ਹੋ ਇਸ ਤੋਂ ਇਲਾਵਾ ਕੋਈ ਘਰ ਪਲਾਨ ਕਰ ਰਹੇ ਹੋ ਘਰ ਲੈਣ ਦਾ ਪਲਾਨ ਕਰ ਰਹੇ ਹੋ ਫਸਟ ਟਾਈਮ ਹੋਮ ਬਾਇਰ ਪ੍ਰੋਸੈਸ ਨਹੀਂ ਕਲੀਅਰ ਹੈਗਾ ਜਾਂ ਐਗਜ਼ਿਸਟਿੰਗ ਘਰ ਸੈੱਲ ਕਰਕੇ ਵੱਡਾ ਘਰ ਦੇਖ ਰਹੇ ਹੋ ਇੱਕ ਵਾਰ ਸਾਡੀ ਟੀਮ ਨਾਲ ਜ਼ਰੂਰ ਕੰਸਲਟ ਕਰੋ ਤੁਹਾਨੂੰ ਅਸੀਂ ਰਾਈਟ ਅਵੇ ਦੱਸ ਦਾਂਗੇ ਕਿ ਤੁਸੀਂ ਕਿੱਥੇ ਤੱਕ ਕਿਹੜੇ ਇੰਟਰਸਟ ਰੇਟ ਤੇ ਕਿਹੜੇ ਬੈਂਕ ਤੋਂ ਤੁਹਾਡੀ ਮੋਰਗੇਜ ਅਪਰੂਵ ਹੋਊਗੀ ਟੀਮ ਹਰਮਨ ਬੱਤਾ 647-685-9000 647-685-9000 ਥੈਂਕ ਯੂ ਨਵੀ
1: ਥੈਂਕ ਯੂ ਹਰਮਨ 647-685-9000 ਟੀਮ ਹਰਮਨ ਬੱਤਾ ਨੂੰ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਕਾਲ ਕਰੋ ਅਤੇ ਉਸੇ ਨਾਲ ਨਾਲ ਇੱਕ ਤੁਸੀਂ ਜ਼ਰੂਰ ਯਾਦ ਰੱਖੋ ਫੈਸ਼ਨ ਆਈ ਕਿਊ ਕੁੜਤੇ ਪਜਾਮੇ ਚਾਹੀਦੇ ਆ ਕੋਟ ਪੈਂਟ ਚਾਹੀਦੇ ਨੇ ਇੱਕ ਲੋ ਦੂਜਾ 30% ਡਿਸਕਾਊਂਟ 'ਤੇ ਵਾਹ ਬਈ ਵਾਹ ਲੇਡੀਜ਼ ਸੂਟ ਲੇਡੀਜ਼ ਲਹਿੰਗੇ ਫੈਸ਼ਨ ਆਈ ਕਿਊ ਏਅਰਪੋਰਟ ਡੇਰੀ ਕੁਈਨ ਕੈਨੇਡੀ ਮਕਵੀਨ ਮੇਫੀਲਡ ਫੈਸ਼ਨ ਆਈ ਕਿਊ ਜੀ 0312 ਹੈਲੋ
7: ਹੈਲੋ ਸਤਿ ਸ਼੍ਰੀ ਅਕਾਲ ਨਵੀ ਜੀ
1: ਸਤਿ ਸ਼੍ਰੀ ਅਕਾਲ ਜੀ
7: ਮੈਂ ਵੀ ਇੱਕ ਜਿਹੜੇ ਪਿੱਛੇ ਕਾਲਰ ਆਏ ਸੀ ਨਾ ਉਹਨਾਂ ਦੇ ਨਾਲ ਹੀ ਸਹਿਮਤ ਹਾਂ ਕਿ ਜ਼ਰੂਰੀ ਨਹੀਂ ਹੁੰਦਾ ਕਿ ਨਾਲ ਰਹਿ ਕੇ ਤੁਸੀਂ ਸਮਝਣ ਆਏ ਆ ਇੰਡੀਆ ਦੇ ਵਿੱਚ ਇੰਗੇਜਮੈਂਟ ਤੋਂ ਬਾਅਦ ਦੋ ਦੋ ਸਾਲ ਤੁਸੀਂ ਗੱਲ ਕਰਦੇ ਆ ਉਹਦੇ ਉਹ ਵੀ ਇੱਕ ਦੂਜੇ ਨੂੰ ਸਮਝਣਾ ਹੀ ਹੁੰਦਾ ਜ਼ਰੂਰੀ ਨਹੀਂ ਕਿ ਤੁਸੀਂ ਨਾਲ ਰਹਿ ਕੇ ਫਿਜ਼ੀਕਲ ਹੋ ਕੇ ਹੀ ਸਮਝੋਗੇ ਇਹ ਇੱਕ ਜਸਟ ਅਸੀਂ ਵੈਸਟਰਨ ਕਲਚਰ ਨੂੰ ਫੋਲੋ ਕੀਤਾ ਅਸੀਂ ਹੋਰ ਦੀਵਾਲੀ ਆਪਣੇ ਦੁਸਹਿਰੇ ਜਾਂ ਆਪਣੇ ਵਿਸਾਖੀ ਨੂੰ ਕਿੱਦਾਂ ਤਿਉਹਾਰਾਂ ਨੂੰ ਲੈ ਕੇ ਚੱਲਦੇ ਹਾਂ ਜਾਂ ਤਾਂ ਉਹ ਵੀ ਵੈਸਟਰਨ ਨੂੰ ਕਹਿ ਦਈਏ ਵੀ ਨਹੀਂ ਇਹ ਸਾਡਾ ਨਹੀਂ ਹੈਗਾ ਸੋ ਅਸੀਂ ਜਿਹਦੇ 'ਚ ਸਾਨੂੰ ਸਹੀ ਲੱਗਦਾ ਵੀ ਆਹ ਸਾਡੇ ਲਈ ਬੈਨੀਫਿਟ ਅਸੀਂ ਉੱਧਰ ਚਲੇ ਜਾਂਦੇ ਹਾਂ ਲੇਕਿਨ ਜੇ ਇੰਡੀਆ ਦੀ ਗੱਲ ਕਰੀਏ ਉਹ ਵੀ ਇੰਗੇਜਮੈਂਟ ਤੋਂ ਬਾਅਦ ਫਿਰ ਉਹ ਅਸੀਂ ਬਿਲੋਂਗ ਹੀ ਉਹ ਦੇਸ਼ ਨੂੰ ਕਰਦੇ ਹਾਂ ਜਿੱਦਾਂ ਹੁਣ ਰਾਮ ਨੇ ਸੀਤਾ ਦੀ ਅਗਨ ਪ੍ਰੀਖਿਆ ਲਈ ਸੀਗੀ ਕਿ ਉਹ ਸੁਚਮਤਾ ਹੈ ਕਿ ਨਹੀਂ ਲੇਕਿਨ ਉਹ ਬਿਲਕੁਲ ਸਾਫ਼ ਹੀ ਬਟ ਇੱਥੇ ਆ ਕੇ ਅਸੀਂ ਕਹਿ ਦਿੰਦੇ ਹਾਂ ਕਿ 6 ਮਹੀਨੇ ਜਾਂ ਸਾਲ ਕਿਸੇ ਦੇ ਨਾਲ ਰਹਿਣਾ ਨਾਲ ਰਹਿ ਕੇ ਥੋੜ੍ਹੀ ਜਿਹੀ ਸਿੱਖ ਸਕਦੇ ਹਾਂ ਹੁਣ ਅਸੀਂ ਤੁਹਾਡੇ ਨਾਲ ਗੱਲ ਕਰਦੇ ਸੀ ਤੁਹਾਡੇ ਨਾਲ ਰਹਿੰਦੇ ਥੋੜ੍ਹੀ ਹਾਂ ਲੇਕਿਨ ਰੋਜ਼ 8 ਵਜੇ ਤੇ ਅਸੀਂ AM 530 ਲਾਉਣਾ ਹੁੰਦਾ ਕਿਉਂ ਸਾਡਾ ਕਨੈਕਸ਼ਨ ਬਣ ਜਾਂਦਾ ਹੈ ਸਾਨੂੰ ਤੁਹਾਡਾ ਪਤਾ ਜਾਂ ਤੁਹਾਡੀਆਂ ਇੰਸਟਾਗ੍ਰਾਮ ਨੂੰ ਅਸੀਂ ਚੈੱਕ ਕਰਦੇ ਰਹਿੰਦੇ ਹਾਂ ਕਿ ਨਵੀਂ ਆ ਜੋ ਕਾਰਡਰੋਬ ਤੇ ਕਾਫੀ ਲੈਣ ਗਏ ਜਾਂ ਕਿੱਦਾਂ ਕਿੱਥੇ ਕਿੱਥੇ ਗਏ ਸੋ ਇਹ ਜ਼ਰੂਰੀ ਨਹੀਂ ਕਿ ਤੁਸੀਂ ਫਿਜ਼ੀਕਲੀ ਹੋਣਾ ਆ ਉਹਦੇ ਨਾਲ ਰਹਿਣਾ ਇਹ ਇੱਕ ਹੀ ਬੈਨੀਫਿਟ ਲੈ ਰਹੇ ਹਾਂ ਜਿਹੜੀ ਚੀਜ਼ ਅਸੀਂ ਵਿਆਹ ਤੋਂ ਬਾਅਦ ਕਰਨੀ ਸੀਗੀ ਇਹ ਬਹੁਤ ਜਾਣੇ ਗਲਤ ਸਮਝਣਗੇ ਬਟ ਇੱਦਾਂ ਹੈ ਨਹੀਂ ਮੇਰੇ ਹਿਸਾਬ ਨਾਲ ਥੈਂਕ ਯੂ ਭਾਜੀ
1: ਠੀਕ ਹੈ ਸਰ ਬਹੁਤ ਸ਼ੁਕਰੀਆ ਬਟ ਦੇਖੋ ਬਿਨਾਂ ਰਹਿ ਕੇ ਵੀ ਲੋਕ ਫਿਜ਼ੀਕਲ ਹੋ ਰਹੇ ਆ ਉਹ ਤਾਂ ਇੱਕ ਕਹਿੰਦੇ ਹੁੰਦੇ ਆ ਕਿ ਹਿਊਮਨ ਨੇਚਰ ਹੈ 1706 ਹੈਲੋ
8: ਇੰਡੀਆ ਵੀ ਛੱਡੋ ਪੰਜਾਬ ਚ ਆਪਣੇ ਹਜੇ ਵੀ ਇਹ ਕਲਚਰ ਹੈਗਾ ਮਤਲਬ ਕਿ ਥੋੜਾ ਉਹਨੂੰ ਤੁਸੀਂ ਇਕੱਠੇ ਰਹਿ ਰਹੇ ਹੋ ਮੈਂ ਆਪ ਨੇ ਵੀ ਚਲਿਆ ਚਲੋ ਆਪਾਂ ਲੈ ਕੇ ਆਪਾਂ ਮੈਰਿਜ ਕਰਾ ਲਈ ਹੈ ਨਾ ਜਸਟ ਇਨ ਕੇਸ ਜੇ ਮੈਂ 6-7 ਸਾਲ ਰਹਿ ਕੇ ਜੇ ਮੈਂ ਹੁਣ ਕਹਿ ਦਿੰਦਾ ਹੁਣ ਕੁਛ ਵੀ ਰੀਜ਼ਨ ਹੁੰਦਾ ਭਾਵੇਂ ਉਹਦੀ ਸੀ ਮੇਰੀ ਸੀ ਜਾਂ ਨਹੀਂ ਬਣੀ ਪਰ ਉਹ ਜਿਹੜੀ ਨਾ ਬਾਕੀ ਇੱਕ ਲੜਕੀ ਦੀ ਇਮੇਜ ਜਿਹੜੀ ਆ ਉਹ ਬਹੁਤ ਡਾਊਨ ਹੋ ਜਾਂਦੀ ਜਾਂ ਹੁਣ ਤਾਂ ਮਤਲਬ ਕਿ ਵੇਂਦੇ ਪਤਾ ਨਹੀਂ ਕਿਉਂ ਛੱਡੀ ਜਾਂਦਾ ਕੀ ਚੱਕਰ ਹੈ ਜਾਂ ਕੀ ਟਾਈਮ ਲੱਗ ਰਹੀ ਹੈ ਬੰਦੇ ਨੂੰ ਕੋਈ ਨਹੀਂ ਨਾ ਪੁੱਛੋ ਬਾਕੀ ਚੀਜ਼ਾਂ ਚੇਂਜ ਹੋ ਜਾਂਦੀਆਂ ਬਾਕੀ ਜਿਹੜਾ ਹਾਂ ਕਿ ਆਪਾਂ ਨੂੰ ਜਿਵੇਂ ਮੈਰਿਜ ਵਾਲਾ ਕੰਸੈਪਟ ਕਰ ਰਿਹਾ ਜਾਂ ਇਹ ਚੀਜ਼ਾਂ ਸਗੋਂ ਆਪਣੇ ਜੇ ਇੰਡੀਆ 'ਚ ਨਹੀਂ ਗਾ ਪਰ ਇਹ ਨਹੀਂ ਕਿ ਇੰਡੀਆ 'ਚ ਮਿਲ ਨਹੀਂ ਰਹੇ ਜਾਂ ਫਿਜ਼ੀਕਲ ਨਹੀਂ ਹੋ ਰਹੇ ਉਹ ਸਭ ਤੋਂ ਜ਼ਿਆਦਾ ਹੋ ਰਿਹਾ ਚੋਰੀ ਚੋਰੀ ਹੋ ਰਿਹਾ ਹੋਟਲ 'ਚ ਹੋ ਰਿਹਾ ਜਾਂ ਕਿਤੇ ਹੋਰ ਕਿਤੇ ਹੋ ਰਿਹਾ ਨਾ ਪਰ ਉੱਥੇ ਸਭ ਤੋਂ ਜ਼ਿਆਦਾ ਹੋ ਰਿਹਾ ਕਿ ਚੋਰੀ ਚੋਰੀ ਕੋਈ ਪਤਾ ਨਹੀਂ ਲੱਗ ਰਿਹਾ ਕਿਸੇ ਨੂੰ ਪਰ ਬਾਕੀ ਜਿਹੜਾ ਘਰ ਦੇ ਹਿਸਾਬ ਨਾਲ ਆਈ ਆਪਾਂ ਮੈਨੂੰ ਇਹ ਹੈ ਕਿ ਇੱਥੋਂ ਦੀ ਫੈਮਲੀ ਦੇ ਵਿੱਚ ਅਤੇ ਬੱਚਾ ਕਹਿੰਦਾ ਕਿ ਮੈਂ ਇੱਦਾਂ ਜਾਣਾ ਚਾਹੁੰਦਾ ਤੇ ਮੈਨੂੰ ਲੱਗਦਾ ਸਿੱਖੂਗਾ ਵੀ ਬਹੁਤ ਕੁਛ ਚਲੋ ਇੱਕ
1: ਇੱਥੇ ਨਹੀਂ ਨਾ ਮੰਨਦੇ ਮੈਨੂੰ ਲੱਗਦਾ ਇੱਥੇ ਆਪਾਂ ਕਈ ਇਕੱਠੇ ਰਹੇ ਇੱਥੇ ਨਹੀਂ ਇੱਥੇ ਤਾਂ ਭਾਜੀ ਉਹੀ ਤਾਂ ਮੈਂ ਕਹਿ ਰਿਹਾ ਇੱਥੇ ਤਾਂ ਹੁਣ ਜੇ ਆਪਾਂ ਹੋਰ ਕਮਿਊਨਿਟੀ ਚਲੋ ਆਪਣੇ ਪੇਰੈਂਟਸ ਫਿਰ ਵੀ ਥੋੜ੍ਹਾ ਬਹੁਤਾ ਕਰਦੇ, ਗੋਰੇ ਗੋਰੇ ਤਾਂ ਜਿਹੜੇ ਬੜੇ ਉਹੀ ਮੈਂ ਕਹਿ ਰਿਹਾ ਬੜੇ ਹਾਈਲੀ ਐਜੂਕੇਟਿਡ ਲੋਕ ਨੇ, ਬੜੇ ਹਾਈ ਪੋਸਟ, ਬੜੇ ਸਕਸੈਸਫੁਲ ਨੇ, ਉਹ ਤਾਂ ਉਹਨਾਂ ਨੂੰ ਉਹਨਾਂ ਲਈ ਤਾਂ ਬਹੁਤ ਹੀ ਆਮ ਹੈ ਜੇ ਕੋਈ ਕੁੜੀ 21-22 ਸਾਲ ਦੀ ਕਹੇ ਕਿ ਮੋਮ ਡੈਡ ਮੈਂ ਮੇਰਾ ਮਾਈਕ ਬੋਏਫ੍ਰੈਂਡ ਅਸੀਂ ਹੁਣ ਇਕੱਠਿਆਂ ਨੇ ਅਪਾਰਟਮੈਂਟ ਲੈ ਲਈ, ਉਹ ਤਾਂ ਉਹਦਾ ਉਹ ਤਾਂ ਦੋ ਵਾਰ ਸੋਚਦੇ ਨਹੀਂ, ਉਹ ਕਹਿੰਦੇ ਠੀਕ ਹੈ ਜੀ ਨੋ ਪ੍ਰੋਬਲਮ। ਆਪਾਂ ਕਹਿ ਸਕਦੇ ਕਿ ਉਹਨਾਂ ਦੀ ਇੱਕ ਸੋਚ ਅਲੱਗ ਹੈ, ਬਟ ਥੈਂਕ ਯੂ ਭਾਜੀ ਮੈਂ ਸਾਰੀ ਕਾਲ ਦਿੰਦਾ, ਮੈਂ ਤਾਂ ਥੋੜ੍ਹੇ ਸਾਰਿਆਂ ਨੂੰ ਥੋੜ੍ਹਾ ਥੋੜ੍ਹਾ ਸਮਾਂ ਦੇ ਰਿਹਾ। ਇੱਕ ਤੁਸੀਂ ਨਾ ਸਬਜ਼ੀ ਮਾਰਕੀਟ ਨੂੰ ਸਾਰੇ ਯਾਦ ਰੱਖੋ, ਨਾਲ ਹੀ ਰੈਸਟੋਰੈਂਟ ਹੈ, ਨਾਲੇ ਗਰੋਸਰੀ ਸਟੋਰ ਹੈ, ਤੇ ਨਾਲੇ 24 ਘੰਟੇ ਖੁੱਲ੍ਹਾ ਦੋ ਲੋਕੇਸ਼ਨਸ ਤੋਂ। ਸਬਜ਼ੀ ਮਾਰਕੀਟ 10 ਲੋਰਡ ਮੈਲ ਗੇਟ ਸੈਂਡਲਵੁੱਡ ਮਕਲੋਗਲਿਨ, ਜਾਂ 10,970 ਬ੍ਰੈਮਲੀ ਰੋਡ ਬ੍ਰੈਮਲੀ ਐਂਡ ਕੰਟਰੀ ਸਾਈਡ। ਹਰ ਤਰ੍ਹਾਂ ਦੀਆਂ ਤਾਜ਼ੀਆਂ ਸਬਜ਼ੀਆਂ, ਗੋਲ ਕੱਦੂ, ਚੱਪਣ ਕੱਦੂ, ਟਿੰਡੋ, ਹਰੇ ਮਟਰ, ਫਰੈਸ਼ ਸਾਗ, ਬਾਥੂ ਆਦਿ। ਇੱਕ ਚਿਕਨ ਲੈਗ ਲਓ, ਇੱਕ ਬਿਰਿਆਨੀ ਲਓ, ਇੱਕ ਫਿਸ਼ ਪਕੌੜਾ ਪਾਉਂਡ ਲਓ, ਅਤੇ ਇੱਕ ਫ੍ਰੀ। ਸਬਜ਼ੀ ਮਾਰਕੀਟ 24 ਘੰਟੇ 7 ਦਿਨ ਓਪਨ। 8125 ਹੈਲੋ।
9: ਹਾਂਜੀ ਰਵੀ
1: ਜੀ,
9: ਜੀ ਮਸਲਾ ਹੈ ਨਾ, ਦੇਖੋ ਦੋ ਤਿੰਨ ਚੀਜ਼ਾਂ ਹੈ। ਪਹਿਲੀ ਚੀਜ਼ ਤੋਂ ਇਹ ਹੈ ਕਿ ਜਬ ਜਹਾਂ ਆਪ ਰਹਿਤੇ ਹੋ ਨਾ, ਤੋ ਉਸਕੇ ਐਟਮੋਸਫੇਅਰ ਕਾ ਅਸਰ ਆਪਕੇ ਉਪਰ ਹੋਤਾ ਹੈ। ਆਈ ਥਿੰਕ ਬਦਬੂਦਾਰ ਜਗ੍ਹਾ ਪਰ ਜਾਂ ਬਦਬੂ ਹੈ, ਜੋ ਚੂੜਾ ਜੋ ਕਾਮ ਕਰ ਰਹਾ ਹੈ, ਗਰਦਾ ਸਾਫ਼ ਕਰ ਰਹਾ ਹੈ, ਉਸੇ ਫਿਕਰ ਨਹੀਂ ਕੋਈ ਬਦਬੂ ਕੀ ਨਾ। ਲੇਕਿਨ ਆਪ ਮਾਲੇ ਖੜੋ ਨਾ, 5 ਮਿੰਟ ਖੜੇ ਨਹੀਂ ਹੋ ਸਕਦੇ, 2 ਮਿੰਟ ਖੜੇ ਨਹੀਂ ਹੋ ਸਕਦੇ। ਤੋ ਇਹ ਚੀਜ਼ ਹੈ। ਔਰ ਦੂਸਰੀ ਚੀਜ਼ ਇਹ ਕਿ ਜੋ ਚੀਜ਼ ਜੋ ਦੇਖੇ ਹਮਾਰਾ ਹਰ ਇੱਕ ਕਾ ਆਪਣਾ ਆਪਣਾ ਇੱਕ ਰਿਲੀਜਨ ਹੈ ਨਾ, ਹਰ ਕਿਸੀ ਰਿਲੀਜਨ ਮੇਂ ਜਾਇਜ਼ ਨਹੀਂ ਹੈ। ਤੋ ਆਪ ਕਿਆ ਸਮਝਤੇ ਹੋ ਕਿ ਪਰਮਾਤਮਾ ਨੇ ਜੋ ਰਿਲੀਜਨ ਬਣਾ, ਚਲੋ ਜੋ ਵੀ ਆਪ ਜਿਸਕੋ ਫਾਲੋ ਕਰ ਰਹੇ ਹੋ, ਬਾਤ ਕੀ ਬਾਤ ਹੈ, ਲੇਕਿਨ ਕਿਆ ਇਹ ਸਭ ਕੇ ਸਭ ਗਲਤ ਹੈ?
1: ਕਿਆ ਗਲਤ ਹੈ?
9: ਜੀ ਜੀ ਸਭ ਸੇ ਅਗਰ ਜੀ ਸੋਰੀ
1: ਨਹੀਂ, ਰਿਲੀਜਨ ਕਾ ਕਿਆ ਲੈਣਾ ਦੇਣਾ ਹੈ ਇਸ ਬਾਤ ਸੇ?
9: ਮੈਂ ਇਹ ਬਤਾ ਰਹਾ ਹੂੰ ਕਿ ਕਿਸੀ ਰਿਲੀਜਨ ਮੇਂ ਵੀ ਜੋ ਹੈ ਨਾ, ਮੈਰਿਜ ਕੇ ਬਗੈਰ ਸਾਥ ਰਹਿਣਾ ਜਾਇਜ਼ ਨਹੀਂ ਹੈ, ਕਿਸੀ ਮੇਂ ਵੀ ਨਹੀਂ ਹੈ। ਆਪ ਬਤਾ ਦੋ, ਕਿਸੀ ਏਕ ਮੇਂ ਵੀ ਹੋ ਤੋ ਬਤਾ ਦੋ।
1: ਚਲੋ ਆਈ ਡੋਨਟ ਨੋ, ਮੈਂ ਕੋਈ ਰਿਲੀਜੀਅਸ ਪੁਆਇੰਟ ਆਫ ਵਿਊ ਤੋਂ ਗੱਲ ਨਹੀਂ ਕਰ ਰਿਹਾ, ਆਈ ਡੋਨਟ ਨੋ ਰਿਲੀਜੀਅਸ।
9: ਨਹੀਂ ਮੈਂ ਤਾਂ ਕਾਮਨ ਬਾਤ ਬਤਾ ਰਹਾ ਹੂੰ ਨਾ। ਔਰ ਦੂਸਰੀ ਬਾਤ ਵੀ ਆਪ ਕਹਿ ਰਹੇ ਹੋ 100-200 ਸਾਲ ਸੇ ਲੋਕ ਕਰ ਰਹੇ, ਤੋ ਭਾਈ ਆਪ ਆਪਣੇ ਬੜੋ ਸੇ ਪੁੱਛੋ ਕਿ ਕਿਸਨੇ ਕਿਤਨੀ ਡੇਟਿੰਗ ਕੀ ਹੈ।
1: ਨਹੀਂ ਚਲੋ ਉਹੀ ਤਾਂ ਕਹਿ ਰਿਹਾ ਹੁਣ ਯਾਰ, ਮੈਂ ਮੇਰੇ ਜਿਹੜੇ ਵੱਡੇ ਨੇ, ਮੇਰੇ ਪੇਰੈਂਟਸ ਨੇ, ਉਹਨਾਂ ਨੇ ਤਾਂ ਇੰਡੀਅਨ ਲਾਈਫ ਉਹਨਾਂ ਨੇ ਲਿਵ ਕੀਤੀ ਹੈ, ਉਹਨਾਂ ਨੇ ਤਾਂ ਉਹਨਾਂ ਦਾ ਪਹਿਰਾਵਾ ਹੋਰ ਸੀ, ਉਹਨਾਂ ਦੀ ਬੋਲੀ ਹੋਰ ਸੀ, ਅਸੀਂ ਹੁਣ ਕੈਨੇਡਾ 'ਚ ਰਹਿ ਰਹੇ ਹਾਂ, ਸਾਡੀ ਨੈਚੁਰਲੀ ਸਾਡਾ ਲਾਈਫ ਸਟਾਈਲ ਹੋਰ ਹੋਣਾ।
9: ਨਹੀਂ ਤਾਂ ਫਿਰ ਮਸਲਾ ਇਹ ਕਿ ਫਿਰ ਆਪ ਪੰਜਾਬੀ ਪ੍ਰੋਗਰਾਮ ਕਿਉਂ ਕਰ ਰਹੇ ਹੋ, ਆਪ ਯਹਾਂ ਪੇ ਹਿੰਦੀ ਪ੍ਰੋਗਰਾਮ ਕਿਉਂ ਕਰਤੇ ਹੈ, ਲੋਕ ਛੋੜ ਦੇ ਇੰਗਲਿਸ਼ ਪ੍ਰੋਗਰਾਮ ਕਰੇ ਖਾਲੀ, ਖਤਮ ਬਸ।
1: ਨਹੀਂ ਦੇਖੋ ਆਪਾਂ ਥੋੜੋ ਕਹਿ ਰਹੇ ਹਾਂ ਵੀ ਪੰਜਾਬੀ ਬੋਲਣੀ ਬੰਦ ਕਰੋ ਤੁਸੀਂ, ਕੋਈ ਹਿੰਦੀ ਹੁਣ ਤੁਸੀਂ, ਜੇ ਮੈਂ ਤੁਹਾਨੂੰ ਪੁੱਛਿਆ ਤੁਸੀਂ ਫਿਰ ਇੱਥੇ ਕਰਨ ਕੀ ਆਏ ਹੋ ਕੈਨੇਡਾ?
9: ਮੈਂ ਇਹ ਤਾਂ ਮਤਲਬ ਬੋਲੋ ਕਿ ਅਗਰ ਆਪ,
1: ਨਹੀਂ ਤੁਸੀਂ ਹੁਣ ਮੈਨੂੰ ਸਵਾਲ ਕਰ ਰਹੇ ਹੋ ਰਾਈਟ, ਹੁਣ ਤੁਸੀਂ ਕੈਨੇਡਾ ਕਿਉਂ ਆਏ ਹੋ? ਮੈਂ ਤਾਂ ਕੈਨੇਡਾ 'ਚ ਚਲੋ ਇੱਥੇ ਬੋਰਨ ਐਂਡ ਬਰਾਟ ਅਪ, ਤੁਸੀਂ ਇੱਥੇ ਕੀ ਕਰਨ ਆਏ? ਤੁਸੀਂ ਬੈਕ ਹੋਮ ਰਹਿ ਸਕਦੇ ਸੀ?
9: ਨਹੀਂ ਨਹੀਂ ਮੈਂ ਤਾਂ ਬੈਠ ਹੋਮ ਰਹਿ ਸਕਦਾ ਥਾ, ਮਸਲਾ ਇਹ ਨਹੀਂ, ਬਾਤ ਇਹ ਹੈ ਕਿ ਅਗਰ ਮੈਂ ਯਹਾਂ ਆਇਆ ਹੂੰ ਤੋ ਇਸਕਾ ਮਤਲਬ ਯੇ ਥੋੜੀ ਕਿ ਮੈਂ ਯਹਾਂ ਪਰ ਆ ਕੇ ਆਪਣੇ ਆਪ ਕੋ ਬਿਲਕੁਲ ਹੀ
1: ਨਹੀਂ। ਪਰ ਫਿਰ ਵੀ ਤੁਸੀਂ ਮੈਨੂੰ ਉਹੀ ਉਹੀ ਗੱਲ ਹੈ, ਤੁਸੀਂ ਮੈਨੂੰ ਕੁਐਸਚਨ ਕਰ ਰਹੇ ਹੋ ਬਟ ਤੁਸੀਂ ਆਪ ਜਵਾਬ ਦੇ ਨਹੀਂ ਰਹੇ ਰਾਈਟ। ਸੋ ਦੇਖੋ ਤੁਸੀਂ ਇੱਥੇ ਆਉਣੇ ਹੋ, ਤੁਸੀਂ ਇੱਥੇ ਆਏ ਹੋ, ਤੁਸੀਂ ਜੋ ਕੁਝ ਕੁ ਚੀਜ਼ਾਂ ਕੈਨੇਡੀਅਨ ਕਲਚਰ ਦੇ ਵਿੱਚ ਨੇ, ਹੁਣ ਆਪਾਂ ਇੱਥੇ ਆਏ ਹਾਂ, ਆਪਾਂ ਜੀਨਸ ਪਾਉਂਦੇ ਹਾਂ, ਆਪਾਂ ਸ਼ਰਟਸ ਪਾਉਂਦੇ ਹਾਂ, ਕੁੜੀਆਂ ਡਰੈਸਿਸ ਪਾਉਂਦੀਆਂ ਨੇ, ਸਕਰਟਸ ਪਾਉਂਦੀਆਂ ਨੇ, ਇੱਥੇ ਆ ਕੇ ਕੁਝ ਕੁ ਚੀਜ਼ਾਂ ਆਪਣੀਆਂ ਬਦਲਦੀਆਂ ਨੇ ਨੈਚੁਰਲੀ।
9: ਅਲੱਗ ਚੀਜ਼ ਹੈ ਬਾਤ, ਅਬ ਇਸਕੇ ਵੋ ਲੰਬੀ ਇਸਮੇ ਬਹਿਸ ਹੈ, ਵੋ ਅਗਰ ਆਪ ਕਰਨੇ ਖੜੋ ਤੋ ਬਹੁਤ ਚੀਜ਼ ਹੈ ਇਸਕੇ ਅੰਦਰ, ਅਗਰ ਆਪ ਇਸਕੋ ਬਾਰੀਕ ਉਸਤੇ ਦੇਖੋਗੇ ਨਾ, ਤੋ ਖੁਦ ਦਾ ਖੁਦ ਬਹੁਤ ਹੀ ਚੀਜ਼ ਸਮਝ ਮੇਂ ਆਏਂਗੀ। ਲੇਕਿਨ ਮੈਂ ਇਹ ਬਤਾ ਰਹਾ ਹੂੰ ਆਪਕੇ, ਇਹ ਆਪ ਇਹ ਬਾਤ ਜੋ ਹੈ ਨਾ ਕਿ ਸਹੀ, ਆਪ ਯਹਾਂ ਆਏ, ਬਹੁਤ ਸੀ ਚੀਜ਼ ਆਪਕੋ ਮੈਂ ਆਪਕੇ ਬਹੁਤ ਸੀ ਚੀਜ਼ੇ ਐਕਸੈਪਟ ਕਰੂੰਗਾ, ਆਪ ਮੇਰੀ ਚੀਜ਼ ਐਕਸੈਪਟ ਕਰੋਗੇ, ਲੇਕਿਨ ਇੱਕ ਚੀਜ਼ ਹੋਤੀ ਹੈ ਕਿ ਜੋ ਸਿਸਟਮ ਹੈ, ਸਿਸਟਮ ਕੋ ਅਗਰ ਆਪਨੇ ਐਕਸੈਪਟ ਕਰਨਾ ਹੈ, ਤੋ ਇਸਕਾ ਮਤਲਬ ਇਹ ਨਹੀਂ ਕਿ ਆਪ ਹਰ ਚੀਜ਼ ਅੱਛੀ ਬੁਰੀ ਹਰ ਚੀਜ਼ ਐਕਸੈਪਟ ਕਰ ਲਓ।
1: ਚਲੋ ਠੀਕ ਹੈ, ਨਹੀਂ ਥੈਂਕ ਯੂ ਸਰ, ਬਟ ਦੇਖੋ ਜੋ ਤੁਹਾਨੂੰ ਬੁਰੀ ਲੱਗਦੀ ਹੈ ਉਹ ਹੋ ਸਕਦਾ ਹੋਰ ਕਿਸੇ ਨੂੰ ਬੁਰੀ ਨਾ ਲੱਗੇ ਰਾਈਟ, ਐਵਰੀਬਡੀ ਉਹੀ ਤਾਂ ਗੱਲ ਹੈ ਕਿ ਹਰੇਕ ਦਾ ਵੱਖਰਾ ਵੱਖਰਾ ਵਿਊ ਪੁਆਇੰਟ ਹੈ। ਹੁਣ ਕਈ ਲੋਕ ਹੈਗੇ ਉਹ ਕਹਿੰਦੇ ਨਹੀਂ ਯਾਰ ਡਰੈਸਿਸ ਨਹੀਂ ਪਾਉਣੀਆਂ ਚਾਹੀਦੀਆਂ, ਸਕਰਟਾਂ ਨਹੀਂ ਪਾਉਣੀਆਂ ਚਾਹੀਦੀਆਂ, ਕੁਝ ਕਹਿੰਦੇ ਰੇਡੀ ਕਿਹੜੀ ਗੱਲ ਹੈ, ਪਹਿਰਾਵਾ ਹੈਗਾ ਅਸੀਂ ਪਾਵਾਂਗੇ। ਸੋ ਉਹੀ ਹੈ, ਬਹੁਤ ਸਾਰੀਆਂ ਚੀਜ਼ਾਂ ਦੀਆਂ ਡਿਫਰੈਂਸਿਸ ਨੇ, ਬਟ ਮੈਂ ਤੁਹਾਨੂੰ ਇੰਨਾ ਕਹਿ ਰਿਹਾ ਕਿ ਜੇ ਆਪਾਂ ਕੁਝ ਕੁ ਗੱਲਾਂ ਨੂੰ ਲੈ ਕੇ ਮੇ ਬੀ ਹੋ ਸਕਦਾ ਆਪਣਾ ਮਾਇੰਡ ਸੈਟ ਨਹੀਂ ਚੇਂਜ ਕਰਾਂਗੇ ਨਾ, ਤਾਂ ਫਿਊਚਰ ਜਾ ਕੇ ਆਪਣੇ ਬੱਚਿਆਂ ਦਾ ਅਤੇ ਆਪਣਾ ਉਹੀ ਇੱਕ ਜਨਰੇਸ਼ਨਲ ਕਲੈਸ਼ ਮਾਇੰਡ ਸੈਟਸ ਨੂੰ ਲੈ ਕੇ ਹੋਊਗਾ ਜਿਹੜਾ ਹੁੰਦਾ ਆ ਰਿਹਾ। ਹਜੇ ਵੀ ਬਹੁਤ ਚੀਜ਼ਾਂ ਨੇ ਆਪਣੇ ਪੇਰੈਂਟਸ ਦੀ ਸੋਚ ਹੋਰ ਹੈ ਸਾਡੀ ਹੋਰ ਹੈ ਬਟ ਕਿਤੇ ਨਾ ਕਿਤੇ ਜੇ ਆਪਾਂ ਉਹਨੂੰ ਮੈਸ਼ ਕਰਨਾ ਨਾ ਤਾਂ ਹੋਰ ਓਪਨ ਮਾਈਂਡਡ ਹੋਣ ਦੀ ਕਈ ਵਾਰ ਲੋੜ ਪੈਂਦੀ ਹੈ ਖੈਰ ਈਗਲ ਟਰੱਕ ਟਾਇਰ ਅਲਾਈਨਮੈਂਟ ਐਂਡ ਰਿਪੇਅਰ ਸੈਂਟਰ ਮਿਲਟਨ ਦੇ ਵਿੱਚ ਜੇਮਸ ਨੂੰ
10: ਕਮਾਲ ਦਾ ਕੈਸੀ ਯਾਰ ਯਕੀਨ ਹੀ ਨਹੀਂ ਹੁੰਦਾ
11: ਤੈਨੂੰ ਇੱਧਰ ਤੇ ਯਕੀਨ ਨਹੀਂ ਹੁੰਦਾ ਤੂੰ ਇਹ ਸੁਣ ਸੇਵ ਔਨ ਐਨਰਜੀ ਵਾਲੇ ਫ੍ਰੀ ਇਲੈਕਟ੍ਰਿਕ ਹੀਟ ਪੰਪ ਤੇ ਰਹੇ ਨੇ ਜੇ ਤੁਹਾਡੇ ਘਰ ਵਿੱਚ ਇਲੈਕਟ੍ਰਿਕ ਜਾਂ ਓਇਲ ਹੀਟਿੰਗ ਹੈ
10: ਇਸ ਗੱਲ ਤੇ ਮੈਨੂੰ ਪੂਰਾ ਯਕੀਨ ਹੈ ਉਹ ਤੇ ਇੰਸਟਾਲੇਸ਼ਨ ਦਾ 100% ਖਰਚਾ ਵੀ ਆਪ ਦਿੰਦੇ ਨੇ ਤੇ ਜੇ ਤੁਹਾਡੇ ਘਰ ਵਿੱਚ ਓਇਲ ਹੀਟਿੰਗ ਹੈ ਤੇ ਉਹ ਓਇਲ ਟੈਂਕ ਵੀ ਫ੍ਰੀ ਚ ਬਾਹਰ ਕੱਢ ਦੇਣਗੇ ਨਾਲੇ ਹੀਟ ਪੰਪ ਤੁਹਾਡੇ ਹੀਟਿੰਗ ਬਿੱਲਸ 50% ਤੱਕ ਘਟਾ ਸਕਦੇ ਨੇ
11: ਤੈਨੂੰ ਇਹ ਸਭ ਕਿਵੇਂ ਪਤਾ
10: ਕਿਉਂਕਿ ਮੈਂ ਵੀ ਪਿਛਲੇ ਸਾਲ ਇਹ ਲਗਵਾਇਆ ਹੈ
11: ਅੱਛਾ ਉਹ ਵੈਬਸਾਈਟ ਤੇ ਨਾਂ ਕੀ ਦੱਸਿਆ ਸੀ
10: saveonenergy.ca/eap
12: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਸਵੇਰ ਨੂੰ ਸਜਰੀ ਸਵੇਰ ਬਣਾਉਂਦੀ ਆਵਾਜ਼, ਇਹ ਹੈ ਰੇਡੀਓ ਆਵਾਜ਼। ਹਰ ਰੋਜ਼ ਸਵੇਰੇ 9 ਤੋਂ 10 ਵਜੇ ਤੱਕ ਰੇਡੀਓ ਆਵਾਜ਼।
1: All advertisements are paid. Awaz the Voice does not take any responsibility for any paid advertisements during this program.

0: ਜਦੋਂ ਅਸੀਂ ਫੂਡ ਡਿਲੀਵਰ ਕਰਦੇ ਹਾਂ ਕਸਟਮਰਸ ਨੂੰ ਤਾਂ ਉਹਨਾਂ ਦੇ ਰਿਵਿਊਜ਼ ਜਾਂ ਵਿਊਜ਼ ਅਕਸਰ ਇਹ ਹੁੰਦੇ ਨੇ।
1: ਹੈਲੋ ਜੀ, ਮੇਰਾ ਨਾਮ ਹੈ ਗੁਰਪ੍ਰੀਤ ਕੌਰ। ਮੈਂ ਤਵਾ ਕਿਚਨ ਤੋਂ ਕੈਟਰਿੰਗ ਕਰਵਾਈ ਸੀ। ਸੱਚ ਮਨੋ ਸਵਾਦ ਹੀ ਆ ਗਿਆ, ਗਰਮ ਗਰਮ ਫਰੈਸ਼ ਫੂਡ। ਅਗਰ ਤੁਸੀਂ ਵੀ ਕੈਟਰਿੰਗ ਕਰਵਾਉਣੀ ਹੈ ਤਾਂ ਪਲੀਜ਼ ਮੈਂ ਰਿਕਮੈਂਡ ਕਰੂੰਗੀ ਤਵਾ ਕਿਚਨ ਨੂੰ। ਇਹਨਾਂ ਦੀ ਸਰਵਿਸ ਐਕਸੀਲੈਂਟ ਹੈ। ਤਾਂ ਹੀ ਕਹਿੰਦੇ ਨੇ ਟੇਸਟ ਢਾਬੇ ਵਰਗਾ ਤੇ ਪ੍ਰੈਪਰੇਸ਼ਨ ਘਰ ਵਰਗੀ।
2: 50 Sunnyvale Gate, Brampton, Mountnesh and Bovedda intersection, ya visit karo www.tavakitchen.ca 905-790-1699 tawakitchen.ca।
0: ਜਦੋਂ ਅਸੀਂ ਫੂਡ ਡਿਲੀਵਰ ਕਰਦੇ ਹਾਂ ਕਸਟਮਰਸ ਨੂੰ ਤਾਂ ਉਹਨਾਂ ਦੇ ਰਿਵਿਊਜ਼ ਜਾਂ ਵਿਊਜ਼ ਅਕਸਰ ਇਹ ਹੁੰਦੇ ਨੇ।
3: ਹਾਂਜੀ, ਸਤਿ ਸ਼੍ਰੀ ਅਕਾਲ ਜੀ। ਆਪਣੀ ਕੰਪਨੀ ਮਿਸਿਸ ਸਾਗਾ, ਆਪਾਂ ਨੂੰ ਕੈਟਰਿੰਗ ਦੀ ਲੋੜ ਸੀਗੀ ਅਤੇ ਆਪਾਂ ਤਵਾ ਕਿਚਨ ਨਾਲ ਕੰਟੈਕਟ ਕੀਤਾ। ਆਪਾਂ ਨੂੰ 50 ਬੰਦਿਆਂ ਦੀ ਕੈਟਰਿੰਗ ਕਰਵਾਈ ਸੀ ਅਤੇ ਆਪਣੇ ਕਰੀਬਨ 55 ਤੋਂ 60 ਬੰਦੇ ਸੀਗੇ। ਫਿਰ ਵੀ ਕੈਟਰਿੰਗ ਉਹਨਾਂ ਕੋਲ ਮਤਲਬ ਬਹੁਤ ਜ਼ਿਆਦਾ ਸੀ, ਸਾਨੂੰ ਕੋਈ ਥੋੜ੍ਹ ਨਹੀਂ ਆਈ। ਅਸੀਂ ਰਿਕਮੈਂਡ ਕਰਦੇ ਹਾਂ ਤੁਸੀਂ ਵੀ ਕੈਟਰਿੰਗ ਕਰਾਓ ਤਵਾ ਕਿਚਨ ਤੋਂ। ਥੈਂਕ ਯੂ ਸੋ ਮਚ।
2: ਤਵਾ ਕਿਚਨ, 50 Sunnyvale Gate, Brampton, Mountnesh and Bovedda intersection, ਜਾਂ ਵਿਜ਼ਿਟ ਕਰੋ www.tavakitchen.ca 905-790-1699 905-790-1699 tawakitchen.ca।
4: ਸਿਮਰਨ ਬੜੀ ਪਤਲੀ ਹੋ ਗਈ ਹੈ, ਕੁਝ ਖਾਂਦੀ ਖੁੰਦੀ ਨਹੀਂ?
5: ਲੈ ਦੱਸ, ਕੰਮ ਤੇ ਜਾਵਾਂ ਕਿ ਘਰੇ ਰੋਟੀਆਂ ਬਣਾਵਾਂ?
4: ਤੇ ਟਿਫਨ ਲਵਾ ਲਾ,
5: ਘਰ ਦਾ ਸਵਾਦ ਕਿੱਥੋਂ ਮਿਲਦਾ ਵਾਰੋ।
4: ਮਤਲਬ ਤੂੰ ਤਵਾ ਕਿਚਨ ਦਾ ਫੂਡ ਨਹੀਂ ਟੇਸਟ ਕੀਤਾ?
6: ਤਵਾ ਕਿਚਨ ਬਿਲਕੁਲ ਘਰ ਵਰਗਾ ਸਵਾਦ। ਕਸਟਮਾਈਜ਼ ਟਿਫਨ ਪੈਕੇਜਸ ਅਵੇਲੇਬਲ, ਫੂਡ ਕੁਆਲਿਟੀ ਤੇ ਕੁਆਂਟਿਟੀ ਇੱਕਦਮ ਲਾਜਵਾਬ।
2: 50 Sunnyvale Gate, Brampton, Mountnesh and Bovedda intersection, ya visit karo www.tavakitchen.ca 905-790-1699 905-790-1699 tawakitchen.ca।
7: ਕੀ ਤੁਸੀਂ ਵੀ ਇਨਵੈਸਟਮੈਂਟ ਦੇ ਇਸ ਦੌਰ 'ਚ ਪ੍ਰਾਪਰਟੀ 'ਚ ਇਨਵੈਸਟ ਕਰਨਾ ਚਾਹੁੰਦੇ ਹੋ? ਕੀ ਤੁਸੀਂ ਵੀ ਪ੍ਰੋਫਿਟੇਬਲ ਆਊਟਕਮ ਲਈ ਪ੍ਰਾਪਰਟੀ ਲੱਭ ਰਹੇ ਹੋ? ਫਿਰ ਫੇਅਰ ਡੀਲ ਰਿਅਲਟੀ ਰਿਪ੍ਰੈਜ਼ੈਂਟਸ ਆਊਟਸਟੈਂਡਿੰਗ ਫਾਰਮ ਹਾਊਸ, 28 ਏਕਰ ਲੈਂਡ ਵਿਦ 2 ਰੋਡ ਫਰੰਟੇਜਸ, ਡਬਲ ਕਾਰ ਗਰਾਜ, ਗ੍ਰੀਨ ਹਾਊਸ ਐਂਡ ਵਰਕਸ਼ਾਪ। ਇਹ ਨਹੀਂ, 407 ਤੇ 418 ਹਾਈਵੇ ਤੋਂ ਸਿਰਫ 1 ਕਿਲੋਮੀਟਰ ਦੀ ਦੂਰੀ ਤੇ। ਫਾਰ ਬੈਸਟ ਇਨਵੈਸਟਮੈਂਟਸ ਕਾਲ ਦ ਬੈਸਟ ਟੀਮ, ਫੇਅਰ ਡੀਲ ਰਿਅਲਟੀ, ਬ੍ਰੋਕਰ ਆਫ ਰੈਕਡ ਹਰਦੀਪ ਪੰਦੇਵ, ਐਂਡ 905-671-2000 905-671-2000।
8: You are listening to your favorite radio show, Radio Awaaz, The Voice, Zindabad, Zindabad. For advertising, please call 416-518-3200.
9: ਜੇ ਟਾਈਮ ਦੀ ਸੇਵਿੰਗ ਕਰਨਾ ਚਾਹੁੰਦੇ ਹੋ ਤਾਂ ਪਹੁੰਚੋ ਆਲ ਟਰੱਕ ਲਿਊਬ ਐਂਡ ਵਾਸ਼ ਲਿਮਿਟਡ, ਜਿੱਥੇ ਤੁਸੀਂ ਟਰੱਕ ਵਾਸ਼, ਟਰੱਕ ਆਇਲ ਚੇਂਜ ਤੇ ਰਿਪੇਅਰ ਇੱਕ ਹੀ ਰੂਫ ਥੱਲੇ ਕਰਾ ਸਕਦੇ ਹੋ। ਇੱਥੇ ਬਹੁਤ ਸਾਰੇ ਸਪੈਸ਼ਲ ਆਫਰਸ ਚੱਲ ਰਹੇ ਨੇ, ਜਿਵੇਂ ਆਇਲ ਚੇਂਜ ਨਾਲ ਟਰੱਕ ਵਾਸ਼ ਸਿਰਫ $45। ਤੁਸੀਂ ਕੈਟ ਦੀਆਂ ਬੈਟਰੀਆਂ ਵਿਦ ਇੰਸਟਾਲੇਸ਼ਨ ਚੇਂਜ ਕਰਾ ਸਕਦੇ ਹੋ ਐਟ $850। ਸਾਰੀਆਂ ਰੀਅਰ ਡਰਮ ਐਂਡ ਰੀਅਰ ਬ੍ਰੇਕ ਚੇਂਜ ਐਟ $750, ਐਂਡ ਏਸੀ ਰੀਚਾਰਜ ਇਸ ਐਟ ਜਸਟ $180। ਸੋ ਰੀਚ ਆਊਟ ਟੂ ਦੈਮ, ਕਾਲ ਐਟ 905-452-9955। ਇਹਨਾਂ ਦਾ ਐਡਰੈਸ ਹੈ 71 ਸਟੈਫਰਡ ਡਰਾਈਵ, ਬਰੈਂਪਟਨ। ਤੇ ਰਾਈਟ ਨਾਓ ਇਹ ਹਾਇਰਿੰਗ ਵੀ ਕਰ ਰਹੇ ਨੇ। ਜੇ ਤੁਹਾਨੂੰ ਟਰੱਕ ਮਕੈਨਿਕ ਦਾ ਕੋਈ ਐਕਸਪੀਰੀਅੰਸ ਹੈ, ਯੂ ਕੈਨ ਕਾਲ ਦੈਮ, ਦੇਅਰ ਨੰਬਰ ਇਜ਼ 905-452-9955।
10: ਹੁਣ ਘਰ ਦੇ ਇਲੈਕਟ੍ਰੋਨਿਕ ਸਮਾਨ ਦੀ ਸਰਵਿਸ ਹੋ ਗਈ ਹੈ ਬਿਲਕੁਲ ਟੈਂਸ਼ਨ ਫ੍ਰੀ। ਅਪਲਾਈਸ ਟੂ ਫਿਕਸ ਹੈ ਤੁਹਾਡਾ ਭਰੋਸੇਯੋਗ ਸਰਵਿਸ ਪਾਰਟਨਰ। ਫ੍ਰਿਜ, ਅਵਨ, ਚੁੱਲਾ, ਡਿਸ਼ਵਾਸ਼ਰ, ਵਾਸ਼ਿੰਗ ਮਸ਼ੀਨ ਜਾਂ ਡਰਾਇਰ, ਸਾਰੇ ਇਲੈਕਟ੍ਰੋਨਿਕ ਸਮਾਨ ਦੀ ਸਰਵਿਸ ਇੱਕ ਹੀ ਥਾਂ। ਤਜਰਬੇਕਾਰ ਟੈਕਨੀਸ਼ੀਅਨ, ਸਰਵਿਸ ਸੈਲ, ਕੰਮ ਦਾ ਵਾਦਾ। ਅਪਲਾਈਸ ਟੂ ਫਿਕਸ ਹੁਣੇ ਕਾਲ ਕਰੋ ਹਰਵਿੰਦਰ 647-407-1470 647-407-1470। ਤੁਹਾਡੇ ਘਰ ਦਾ ਇਲੈਕਟ੍ਰੋਨਿਕ ਸਮਾਨ ਹੁਣ ਰਹੇ ਹਮੇਸ਼ਾ ਫਿਟ।
11: ਰੀਅਲ ਐਸਟੇਟ ਦੀ ਦੁਨੀਆ ਵਿੱਚ ਆਓ, ਆਪਣੇ ਸੁਪਨਿਆਂ ਨੂੰ ਸੱਚ ਕਰ ਵਿਖਾਓ। ਫੇਅਰਡੀਲ ਰਿਐਲਿਟੀ ਇੰਕ ਬ੍ਰੋਕਰੇਜ ਨਾਲ ਹੱਥ ਮਿਲਾਓ,
12: ਰੀਅਲ ਐਸਟੇਟ ਦੀਆਂ ਬਰੀਕੀਆਂ ਸਿੱਖੋ ਤੇ ਕੰਪਨੀ ਵੱਲੋਂ ਕਲਾਇੰਟਸ ਲੀਡਸ ਵੀ ਪਾਓ।
11: ਫੇਅਰਡੀਲ ਰਿਐਲਿਟੀ ਇੰਕ ਬ੍ਰੋਕਰੇਜ ਨਵੇਂ ਏਜੰਟ ਹਾਇਰ ਕਰ ਰਹੇ ਨੇ।
12: ਅੱਜ ਹੀ ਕਾਲ ਕਰੋ ਫੇਅਰਡੀਲ ਦੇ ਬ੍ਰੋਕਰ ਆਫ ਰਿਕਾਰਡ ਹਰਦੀਪ ਪੰਦੇਰ ਨੂੰ
11: 905-671-2000 905-671-2000।
12: ਫੇਅਰਡੀਲ ਨਾਲ ਹੱਥ ਮਿਲਾਓ, ਆਪਣੇ ਸੁਪਨਿਆਂ ਨੂੰ ਸੱਚ ਕਰ ਵਿਖਾਓ।
13: ਘਰ ਨੂੰ ਘਰ ਬਣਾਉਂਦਾ ਹੈ ਕੰਫਰਟੇਬਲ ਫਰਨੀਚਰ, ਤੇ ਜਦੋਂ ਫਰਨੀਚਰ ਦੀ ਗੱਲ ਆਉਂਦੀ ਹੈ ਤੇ ਫਿਰ ਯਾਦ ਆਉਂਦੇ ਨੇ ਕਾਸਾ ਫਰਨੀਚਰ ਵਾਲੇ, ਜੋ ਹੈ ਸਭ ਤੋਂ ਪੁਰਾਣੀ ਤੇ ਭਰੋਸੇਮੰਦ ਫਰਨੀਚਰ ਦੀ ਦੁਕਾਨ। ਜੀ ਹਾਂ, ਇੱਥੇ ਤੁਹਾਨੂੰ ਮਿਲਦਾ ਹੈ ਕਸਟਮ ਸੋਫਾ, ਲੈਦਰ ਸੋਫਾ, ਸੋਫੇ, ਡਬਲ ਬੈਡ, ਮੈਟ੍ਰੈਸ ਤੇ ਪੂਰੇ ਘਰ ਦਾ ਸਾਰਾ ਫਰਨੀਚਰ, ਉਹ ਵੀ ਵਾਜਿਬ ਰੇਟਾਂ ਤੇ। ਸੋ ਆ ਅੱਜ ਹੀ ਪਹੁੰਚੋ। ਕਾਸਾ ਫਰਨੀਚਰ 120 ਡੈਲਟਾ ਪਾਰਕ ਬੁਲੇਵਰਡ ਬ੍ਰੈਂਪਟਨ, ਇਹਨਾਂ ਦੀ ਇੱਕ ਹੋਰ ਲੋਕੇਸ਼ਨ ਹੈ ਸੋਫਾ ਮਾਰਟ 24 ਰੀਗਨ ਰੋਡ ਬ੍ਰੈਂਪਟਨ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਪਰਮਜੀਤ ਹੋਰਾਂ ਨੂੰ 905-803-8056 905-803-8056।
14: ਕੈਨੇਡਾ ਰੈਵਨਿਊ ਏਜੰਸੀ ਯਾਨੀ ਕਿ CRA ਬਿਨਾਂ ਕਿਸੇ ਕੋਰਟ ਜਜਮੈਂਟ ਤੋਂ ਤੁਹਾਡੇ ਬੈਂਕ ਅਕਾਊਂਟ ਨੂੰ ਸੀਜ਼ ਜਾਂ ਫ੍ਰੀਜ਼ ਕਰ ਸਕਦੇ ਆ। ਤੁਸੀਂ CRA ਦੇ ਕਰਜ਼ੇ ਨੂੰ ਲੀਗਲੀ ਮਾਫ ਕਰਵਾ ਸਕਦੇ ਹੋ। ਫਾਰ ਮੋਰ ਇਨਫੋਰਮੇਸ਼ਨ ਕਾਲ DCAF
15: 905-908-2499 905-908-2499 ਔਰ ਵਿਜ਼ਿਟ 411debt.ca। ਸਮ ਕੰਡੀਸ਼ਨਸ ਅਪਲਾਈ।
9: ऑटो ओनर्स, क्या आप ज्यादा इंश्योरेंस प्रीमियम पे कर रहे हैं या फिर नया ड्राइवर ऐड करने के बाद आपका इंश्योरेंस प्रीमियम बहुत बढ़ गया है? अगर आपके पास जी या G2 लाइसेंस है और कनाडा में 3 सालों का इंश्योरेंस एक्सपीरियंस है तो टेंशन मत लीजिए।
16: ऑल स्टेट इंश्योरेंस के दीक्षा गुलेरिया को आज ही कॉल करें, जो आपको अच्छा प्रीमियम, ऑनेस्ट एडवाइस और ग्रेट सर्विस भी देंगे। अपनी होम और ऑटो इंश्योरेंस का पैकेज बनवाएं और अप टू 30% तक बचाएं। ऑल स्टेट इंश्योरेंस के दीक्षा गुलेरिया 6476562810 6476562810।
17: ड्राइव कर रहे हो? शो नो एंजॉय कर रहे हो? कुछ बोल रहे हो?
18: ड्राइविंग लाइसेंस?
17: नो।
18: पुलिस ऑफिसर?
17: नो नो।
18: ट्रैफिक लाइट्स?
17: नो।
18: देन
19: डायमंड इंश्योरेंस दे पवन कौर गिल दा ए मैसेज। मोस्ट ऑफ इंटोरियंस इग्नोर कर रहे हैं अपनी ऑटो इंश्योरेंस रिन्यूअल या अपने रेट नो चेक कर ले। आज ही कॉल करो 30 तो वध कंपनीज ना काम कर रहे पवन कौर गिल। 3 मिनट दे विच 300 तो लेके 1500 तक साल दी इंश्योरेंस कट सकदी है ऑटो, होम और इन्वेस्टमेंट प्रॉपर्टीज दी। 647-325-9900 6472-5910 पवन कौर गिल फ्रॉम डायमंड इंश्योरेंस।
20: जिंदगी एक सफर है सुहाना।
19: की तुसी कनाडा विच स्टूडेंट वीजा दे उत्ते वर्क परमिट ते आए होए हो या तुसी कैनेडियन सिटीजन या PR होल्डर हो, अपने दोस्त, रिश्तेदार ते मित्रां नूं अगर विजिटर या टूरिस्ट वीजा ते कनाडा बुलाना चाहुंदे हो तां परख्या ते भरोसे वाला नाम पंजाब विच सब तों वध सक्सेस रेट दे नाल ईजी वीजा, विजिटर वीजा कनाडा दा लगवा के दे रहे हन। वधेरे जानकारी लई ईजी वीजा 9592200200 9599220200 ते अज ही कॉल करके अपनी अपॉइंटमेंट बनाओ।
21: ਸੁਣੋ ਜੀ, ਕਿੱਥੇ ਹੋ? 11:30 ਹੋ ਗਿਆ ਰਾਤ ਦੇ, ਘਰੇ ਨਹੀਂ ਆਉਣਾ ਅੱਜ?
22: ਮੈਂ ਸੇਵਿੰਗ ਕਰ ਰਿਹਾ, ਨਾਲੇ ਗਰੋਸਰੀ ਖਰੀਦ ਰਿਹਾ, ਨਜ਼ਾਰਾ ਆ ਰਿਹਾ ਹੈਗਾ।
21: ਝੂਠ ਬੋਲਣ ਦੀ ਆਦਤ ਨਹੀਂ ਗੀ ਤੁਹਾਡੀ? ਰਾਤ ਨੂੰ 11:30 ਕਿਹੜਾ ਗਰੋਸਰੀ ਸਟੋਰ ਖੁੱਲਾ ਹੋਇਆ?
22: ਫਰੈਸ਼ ਗਰੋਸਰੀ ਡਿਪੂ ਰਾਤ ਦੇ 12 ਵਜੇ ਤੱਕ ਖੁੱਲਦੇ ਨੇ, ਜਿਨ੍ਹਾਂ ਦਾ ਕਹਿੰਦੇ ਇੱਕ ਡੋਰ ਤੋਂ ਬੜੋ ਦੂਜੇ ਤੋਂ ਨਿਕਲੋ। ਸੇਵਿੰਗ 100 ਡਾਲਰ ਦੀ 905-458-1331 ਸਟੇਪਲ ਬੁਸ਼ ਸਟੋਰ ਰੂਮ ਤੇ ਸਟੇਪਲ ਬੁਸ਼ ਦਾ ਇੰਟਰਸੈਕਸ਼ਨ। ਫਰੈਸ਼ ਗਰੋਸਰੀ ਡਿਪੂ 9054581300।
23: ਛੋਟਾ ਮੋਟਾ ਕਰਜ਼ਾ ਜਾਂ ਕਰਵਾਉਣੀ ਹੈ ਕੋਈ ਵੀ ਘਰ ਵਿੱਚ ਰੈਨੋਵੇਸ਼ਨ, ਹੋਮ ਐਕੁਇਟੀ ਵੀਜ਼ਾ ਲੈ ਸਕਦੇ ਹੋ। ਸਧਾਰਨ ਕ੍ਰੈਡਿਟ ਕਾਰਡਾਂ ਨਾਲੋਂ ਕਿਤੇ ਘੱਟ ਵਿਆਜ, ਆਸਾਨੀ ਨਾਲ ਉਪਲਬਧਤਾ।
19: ਅੱਜ ਹੀ ਹੋਮ ਐਕੁਇਟੀ ਵੀਜ਼ਾ ਲੈਣ ਦੇ ਲਈ ਕਾਲ ਕਰੋ 905-671-2000 905-671-2000। ਸ਼ਰਤਾਂ ਲਾਗੂ ਹੁੰਦੀਆਂ ਹਨ।
24: ਯਾਰ, ਅੱਜ ਕੱਲ ਇਕਨੋਮੀ ਬਹੁਤ ਟਫ ਚੱਲ ਰਹੀ ਹੈ। ਟਰਕਿੰਗ ਇੰਡਸਟਰੀ ਸਲੋ ਹੈ, ਬਿਲਡਰ ਕਲੋਜ਼ਿੰਗਸ ਰੁਕ ਰਹੇ ਨੇ ਤੇ ਕਈ ਬਿਜ਼ਨੈਸਿਸ ਲਾਸ ਵਿੱਚ ਜਾ ਰਹੇ ਨੇ, ਜਿੱਥੇ ਸੇਵਿੰਗਸ ਤਾਂ ਖਤਮ ਹੋਣ ਲੱਗ ਜਾਂਦੀਆਂ। ਪਰ ਕੈਨੇਡਾ ਵਿੱਚ ਫਾਈਨੈਂਸ਼ੀਅਲ ਸਟ੍ਰੈਸ ਦੇ ਲਈ ਲੀਗਲ ਆਪਸ਼ਨਸ ਅਵੇਲੇਬਲ ਨੇ ਥਰੂ ਦੀ ਇਨਸੋਲਵੈਂਸੀ ਪ੍ਰੋਸੈਸ। ਤੁਹਾਨੂੰ ਡੈਟ ਨੂੰ ਪ੍ਰੋਪਰਲੀ ਅਸੈਸ ਕਰਨ, ਮੈਨੇਜ ਕਰਨ ਤੇ ਸਿਚੁਏਸ਼ਨ ਅਕੋਰਡਿੰਗ ਰਿਲੀਫ ਆਪਸ਼ਨ ਸਮਝਾਉਣ ਵਿੱਚ ਹੈਲਪ ਕਰਦੇ ਨੇ। ਇਸ ਪ੍ਰੋਸੈਸ ਨਾਲ ਤੁਸੀਂ ਆਪਣੀ ਫਾਈਨੈਂਸ਼ੀਅਲ ਸਿਚੁਏਸ਼ਨ ਨੂੰ ਕੰਟਰੋਲ ਵਿੱਚ ਲਿਆ ਸਕਦੇ ਹੋ ਤੇ ਅਗਲਾ ਸਹੀ ਸਟੈਪ ਪਲਾਨ ਕਰ ਸਕਦੇ ਹੋ। ਜ਼ਿਆਦਾ ਇਨਫੋਰਮੇਸ਼ਨ ਲਈ ਅੱਜ ਹੀ ਕਾਲ ਕਰੋ 416-518-3200 416-518-3200।
25: F-150 Ford ਪੰਜਾਬੀਆਂ ਵਿੱਚ ਬਹੁਤ ਹੀ ਪ੍ਰਚਲਿਤ ਤੇ ਕਾਮਯਾਬ ਟਰੱਕ ਮੰਨਿਆ ਜਾਂਦਾ ਹੈ। F-150 ਜਾਂ ਮਸਟੈਂਗ ਜਾਂ ਲਿੰਕਨ ਜਾਂ ਫੋਰਡ ਦੀ ਕੋਈ ਵੀ ਗੱਡੀ ਖਰੀਦਣ ਲਈ ਅਨਿਲ ਚੋਪੜਾ, ਰੋਹਨ ਚੋਪੜਾ, ਚੋਪੜਾ ਬ੍ਰਦਰਸ, ਚੋਪੜਾ ਫੈਮਿਲੀ ਤੁਹਾਡੇ ਲਈ ਹਾਜ਼ਰ ਹੈ। 42 ਸਾਲ ਤੋਂ ਟੌਪ ਸੇਲ ਇਨ ਓਨਟਾਰੀਓ ਕਾਰ ਡੀਲਰਸ਼ਿਪ ਦੇ ਵਿੱਚ ਟੌਪ ਦਾ ਨਾਮ ਮਿਲਟਨ ਫੋਰਡ ਤੋਂ ਚੋਪੜਾ। ਕਿਤੋਂ ਵੀ ਗੱਡੀ ਖਰੀਦਣ ਤੋਂ ਪਹਿਲਾਂ ਮਿਲਟਨ ਫੋਰਡ ਤੇ ਕਾਲ ਕਰ ਸਕਦੇ ਹੋ 416-302-4141।
26: ਹਾਂ ਵੀਰ, ਵੀਰ ਕਿੱਧਰ ਫਾਈਲਾਂ ਚੱਕੀ ਫਿਰਦਾ ਸਵੇਰੇ ਸਵੇਰੇ?
27: ਉਹ ਭਾਜੀ, ਮੋਰਗੇਜ ਲਈ ਮਹੀਨਾ ਹੋ ਗਿਆ ਇੱਕ ਦਫ਼ਤਰ ਤੋਂ ਦੂਜੇ ਦਫ਼ਤਰ ਟੱਕਰ ਕੱਟਦੇ ਹੋਏ।
26: ਯਾਰ, ਆ ਕਿੰਨੇ ਸਵਾਲ ਜਵਾਬ ਕਰਦੇ ਨੇ ਮੋਰਗੇਜ ਵਾਲੇ।
28: ਦੇਖ ਬਾਈ, ਜੇ ਤੂੰ ਲੈਣਾ ਮੋਰਗੇਜ ਜਾਂ ਲੋਨ ਤੇ ਤੇਰਾ ਕੰਮ 24 ਘੰਟਿਆਂ ਚ ਕਰਨਗੇ ਮਿਸਟਰ ਸੰਧੂ।
26: ਅੱਛਾ ਜੀ,
29: ਆਹੋ ਜੀ, ਨੀਡ ਪ੍ਰਾਈਵੇਟ ਮੋਰਗੇਜ ਐਂਡ ਲੋਨਸ? ਦੈਨ ਕਾਲ ਮਿਸਟਰ ਸੰਧੂ ਐਟ 905-671-2000। ਨੋ ਕੁਐਸਚਨਸ, ਨੋ ਕ੍ਰੈਡਿਟ ਚੈੱਕ, ਲੋਨ ਅਪਰੂਵਲ ਵਿਦ ਇਨ 24 ਆਵਰਸ। ਨੰਬਰ ਰੱਖੋ ਯਾਦ 905-671-2000 905-671-2000 ਮਿਸਟਰ ਸੰਧੂ।

0: Metro 30 Rambler Drive, Brampton. Major intersection, Steeles and Kennedy, 90545-12600.
1: ਓ ਯਾਰ ਬਿਜ਼ਨਸ ਦਾ ਮਾੜਾ ਹਾਲ ਹੋਇਆ ਪਿਆ, ਕਿੰਨੀਆਂ ਤਰਕੀਬਾਂ ਲਗਾ ਚੁੱਕਾ ਪਰ ਫਿਰ ਵੀ ਕੋਈ ਗੱਲ ਨਹੀਂ ਬਣ ਰਹੀ।
2: ਨਿਰਬਲ ਬਾਬਾ,

ਨਕਲੀਆਂ ਦਾ ਰੋੜਾ ਕੂੜਾ ਮੇਰੇ ਸਾਹਿਬ ਦੀਆਂ ਵੜੀਆਂ ਤਿਣਕੇ ਜਿੰਨੀ ਕਦਰ ਨਵੇਰੀ ਮੇਰੇ ਤਖ਼ਤ ਬਿਠਾਇਆ ਸਾਈਆਂ ਜੇ ਵੇਖਾਂ ਮੈਂ ਅਮਲਾਂ ਵੱਲ ਤੇ ਕੁਝ ਨਹੀਂ ਮੇਰੇ ਪੱਲੇ ਜੇ ਵੇਖਾਂ ਤੇਰੀ ਰਹਿਮਤ ਫਲ ਤਾਂ ਬੱਲੇ ਬੱਲੇ ਬੱਲੇ ਤਾਂ ਬੱਲੇ ਬੱਲੇ ਬੱਲੇ ਉਸ ਰਹਿਮਤਾਂ ਬਖਸ਼ਿਆ ਸਦਕਾ ਇੱਕ ਵਾਰ ਫਿਰ ਤੋਂ ਬਰੂਹਾਂ ਤੇ ਦਸਤਕ ਦੇ ਰਹੇ ਅਮਨਦੀਪ ਸਿੰਘ ਬੈਨੀਪਾਲ ਵੱਲੋਂ ਆਪ ਸਭ ਨੂੰ ਸ਼ੁਭ ਸਵੇਰ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ।

0: और शुरुआत हो चुकी है एक खूबसूरत सवेर की जिस ग्रे स्काइज ते धुप ते बदलां दे नाल अज दे दिन की शुरुआत कर रहे हो। मैं हाँ अमनदीप सिंह बैनीपाल पीयरसन एयरपोर्ट के ट्रैक 6 दे तो मिसागा चो इस शो नूं प्रेजेंट कर रहे हैं। 6 ट्रैक बिल्कुल सामने बस एक डेयरी रोड के विचकार होती है। साढ़े एयर कैनेडा इस समय जो बाय बाय मेरे सामने कर चुकी है धरती नूं ते तुसीं कुछ सैकेंड बाद उपर उड़ रही देखोगे। उत्थे ही फेडेक्स दे कुछ जहाज सामने नज़र आ रहे हैं। इस समय जो डेन रॉस नज़र आ रहा सामने सड़क पर चहल पहल। खूबसूरत जी सवेर, खूबसूरत जे लोग, खूबसूरत जे मुल्क अमेरिका और कैनेडा दे विच सानूं सुन रहे हो। दो मुल्कां दे विच ये फ्रीकुएंसी चल रही है AM 530 डिजिटल फ्रीकुएंसी ते नाल नाल उन्हां शहरां च फ्रीकुएंसी चल रही है जिथे तकरीबन 18 लाख तो लैके 22 लाख लोग साडी कम्यूनिटी के जिहड़े रह रहे ने ते ए लोग 18 तो 22 लाख जिहड़े लोग ने उत्थे सिर्फ AM 530 नूं ही सुन सकदे होर कोई रेडियो स्टेशन नहीं चल रहा। ते तुसीं प्राइम टाइम च जदों हुण तुसीं निकल रहे हो घरां च सोच रहे हो कि मेरा बिजनेस प्रमोट होवे ते मैं खुद सुन सकां, मेरे नाल कॉन्टैक्ट कर देना। हर रोज़ सवेरे लोग 905-673-3337 नंबर है। 100% सक्सैस 100% रिजल्ट दे नाल AM 530 तो रेडियो आवाज़ नूं सुनाया जांदा है। और तुसीं सानूं कॉल करदे हो 905-673-3337 905-673-3337 ते गलबात हुंदी है। ते तुसीं बिजनेस नूं प्रमोट करना डायरेक्ट लाइन है मेरी 416-518-3200। अजोके समय दे विच अजोके तरीके दे नाल थोड़े बिजनेस नूं असी मार्केट करते हैं। इस समय कार डीलरशिप्स तो लैके डॉक्टर्स तो लैके तुसी फाइनैंशियल कंसल्टेंट तो लैके फाइनैंस दे नाल नाल तुसी हर सैक्टर दे लोग मैनुफैक्चरिंग तो लैके ट्रेडर्स जिहड़े ने ऑन एयर आउंदे ने गलबात करदे ने। ते तकरीबन अनुमानित जो मैं कहूँगा तकरीबन 80,000 तो लैके 1,00,000 लोग जिहड़े ने जो स्टेशन सुन रहे हैं अनुमानित ते वो अलग अलग शहरां च जिस विच पील GTA एंटायर ऑफ डरम रीजन जिहड़ी कि तकरीबन 100 किलोमीटर लंबी चलती है ते एंटायर ऑफ जिहड़ा हैगा तुसी एरिया किचन वाटर कैम्ब्रिज लंडन तक सानू एन टन टन टन सुनते जाने सारनिया के बॉर्डर तक। ते अपने बिजनेस नूं प्रमोट करने लई सानू कॉल करना 416-518-3200 416-518-3200। थोड़े बिजनेस का स्लोगन, थोड़े बिजनेस की पिच, थोड़े बिजनेस नूं किस तरह प्रमोट करना आई नो बैटर दैन XYZ, यानी कि मेरे तो वधिया बहुत ने पर बैटर दैन XYZ मैं भी जानता हैगा। तो तुसी 905-673-3337 ते AM 530 ते सानू पंजाबी लहरां जां साडे किसी भी चैनल दे इस शो नूं भी कॉल कर सकते हो। तो 416-518-3200 मेरा नंबर है। अगर किसी ने लैंडलाइन ते सानू कॉल करना साडे ऑफिस नूं 905-671-2001 ते उत्ते गल हो सकती है। मार्केटिंग टीम हर वेले हाजिर है। तो संतोष मैना, संतोष जी सत श्रीकाल, की हाल चाल है?
1: जरूर
0: कॉन्टैक्ट कर सकते हो। किसी ने अपने घर के ड्यूपलैक्स दो थोड़े यूनिट है, तीसरा यूनिट तैयार करना है, इन्हों को पूरी आर्कीटेक्ट की टीम तो लैके कंस्ट्रक्शन वर्करस नाल काम करते हैं, वो भी तो मदद कर सकते हैं। यानी कि तुम अपने घर में ट्राईपलैक्स बनाना है, दो लीगल रेंटल इनकम अप्रोक्सीमेटली तो आ रही ने सपोज $2,600 थोड़े घर का खर्चा मुक गया $2,500-3,000 दे के तुम को 1,000-1,500 दे रहे हो प्रिंसिपल में जा रहे 1,500-1,700 यह जे आइडियाज़ के उत्ते काम करना नंबरस के उत्ते वर्कआउट करना पहला फिर कंस्ट्रक्शन लोन नू ऐड करना बिच कंस्ट्रक्शन लोन ऐड करके किन्ने तुहाडी किश्त बनती है वो सारा अपफ्रंट डाटाबेस तैयार हो जाता है। थोड़े लॉट के तीसरा यूनिट अलाउ है या तुसी ड्यूपलैक्स घर मंगो, घर नूं 11-12 जने अंदर बाड़े हुए ने कुकड़ां दे खानिया मंगो, वो 12 जणिआं चों कोई इत्थे अंदर दारू पींदा, कोई सिगरटां पींदा, सो रिस्की जोन दे विच अपना घर रेंट कीता होया एंड दे आर नॉट रैलेटिव टू ईच अदर। लीज़ कहिंदी है कि घर सिंगल डिवेलिंग ने या ड्यूपलैक्स ने, मैक्सिमम ट्राईपलैक्स ने, पर जिहड़े बंदे रह रहे ने उहदे अकॉर्डिंगली रूमिंग जिहड़ी जोनिंग बन गई तुहाडी। रूमिंग जोनिंग की हुंदी आ, उहदे विच तुहानूं अलग अलग कमरियां दे विचों एमरजेंसी एग्जिट्स देने पैंदे ने ते स्पायर कोड नूं फॉलो करना पैंदा इन केस ऑफ एमरजेंसी कुछ हो जाए। तो वह घर है नहीं गा, सपोज उस समय क्लेम आ गया, ਸਭ ਤੋਂ ਪਹਿਲਾਂ ਫਾਇਰ ਮਾਰਸ਼ਲ ਤੁਹਾਨੂੰ ਕਹਿੰਦੇ ਨੇ ਸਾਨੂੰ ਆਪਣੀ ਲੀਜ਼ ਦੇ ਦਿਓ ਪੁਰਾਣੀ, ਅਤੇ ਲੀਜ਼ ਲੈ ਕੇ ਅਤੇ ਤੁਹਾਨੂੰ ਇੰਟਰਵਿਊ ਕਰਦੇ ਨੇ, ਪੁੱਛਦੇ ਨੇ ਕਿ ਤੁਹਾਡੇ ਘਰ ਦੇ ਵਿੱਚ ਕਿੰਨੇ ਜਣੇ ਰਹਿ ਰਹੇ ਸੀ, ਇਹ ਤੁਸੀਂ ਕਿਵੇਂ ਰੈਂਟ ਕੀਤਾ ਹੋਇਆ। ਹੁਣ ਸਪੋਜ਼ ਤੁਹਾਡਾ ਇਨਵੈਸਟਮੈਂਟ ਪ੍ਰੋਪਰਟੀ ਦੇ ਤੌਰ 'ਤੇ ਘਰ ਰੈਂਟ ਕੀਤਾ ਹੋਇਆ, ਅਤੇ ਪਰ ਰਹਿ ਰਹੇ ਨੇ ਲੋਕ 5 ਤੋਂ ਵੱਧ 6 ਜਣੇ, ਫੈਮਿਲੀਜ਼ ਅਲੱਗ ਅਲੱਗ ਲੋਕ ਰਹਿ ਰਹੇ ਨੇ ਜਿਹੜੇ ਇੱਕ ਦੂਜੇ ਦੇ ਰਿਸ਼ਤੇਦਾਰ ਨਹੀਂ, ਯੂ ਵਿਲ ਬੀ ਇਨ ਬਿਗ ਟ੍ਰਬਲ, ਬਹੁਤ ਵੱਡੀ ਟ੍ਰਬਲ 'ਚ ਆ ਜਾਓਗੇ। ਜਿਹੜੇ ਰਹਿ ਰਹੇ ਨੇ ਉਹਨਾਂ ਨੂੰ ਕੁਛ ਨਹੀਂ ਪਤਾ, ਪਰ ਤੁਹਾਨੂੰ ਵੀ ਕੁਛ ਨਹੀਂ ਪਤਾ, ਤਾਂ ਤੁਸੀਂ ਝੂਠ ਬੋਲਦੇ ਹੋ, ਤੁਹਾਨੂੰ ਹੁਣ ਅੱਜ ਪਤਾ ਲੱਗ ਗਿਆ ਹੈਗਾ। ਤੁਸੀਂ ਇਸ ਤਰ੍ਹਾਂ ਦੀ ਸਿਚੁਏਸ਼ਨਸ ਨੂੰ ਟ੍ਰਾਈਪਲੈਕਸ ਦੇ ਵਿੱਚ ਅਪਰੂਵ ਕਰਾਓ, ਘਰਾਂ ਨੂੰ, ਪ੍ਰੋਪਰਟੀਜ਼ ਨੂੰ ਲੀਗਲ ਲੈਵਲ ਦੇ ਉੱਤੇ ਰੈਂਟ ਕਰੋ। ਰੈਂਟ ਪਰੇਸ਼ਾਨੀ ਦਾ ਸਬੱਬ ਉਦੋਂ ਹੁੰਦਾ ਜਦੋਂ ਤੁਸੀਂ ਵੀ ਗਲਤ ਚੱਲ ਰਹੇ ਹੁੰਦੇ ਹੋ, ਅਤੇ ਕੋਈ ਵੀ ਪ੍ਰੋਪਰਟੀ ਰੈਂਟ ਕਰਨੀ ਹੈ ਕਿਸੇ ਨੇ ਟ੍ਰਾਈਪਲੈਕਸ ਦੇ ਵਿੱਚ ਪ੍ਰੋਪਰਟੀ ਨੂੰ ਆਪਣੀ ਨੂੰ ਮਰਜ ਕਰਾਉਣਾ ਹੈਗਾ ਸਿੰਗਲ ਘਰ ਨੂੰ, ਉਹਦੇ ਵਾਸਤੇ ਜਾਂ ਤੁਸੀਂ ਕੋਈ ਵੀ ਹੋਰ ਸਲਾਹ ਮਸ਼ਵਰਾ ਰੀਅਲ ਸਟੇਟ ਦਾ ਜਿਹੜਾ ਡੀਪ ਲੈਵਲ 'ਤੇ ਲੈਣਾ ਚਾਹੁੰਦੇ, ਇੱਕ ਹੁੰਦਾ ਨਾ ਵੀ ਉਹ ਆਇਆ ਫੱਟਾ ਲਾਇਆ, ਚਿੜੀ ਗਈ, ਉਹ ਗਈ, ਉਹ ਨੱਚਣ ਲੱਗ ਗਈ, ਉਹਨੇ ਸਕਰਟਾਂ ਪਾ ਲਈਆਂ ਅਤੇ ਹੁਣ ਉਹ ਠੁਮਕੇ ਲਾ ਰਹੀ ਹੈ। ਅੱਗੇ ਲੋਕ ਪੈਸਾ ਦੇ ਕੇ ਨੱਚਣ ਵਾਲੀਆਂ ਦੇਖਣ ਜਾਂਦੇ ਹੁੰਦੇ ਸੀਗੇ, ਪੁਰਾਣੇ ਜ਼ਮਾਨਿਆਂ 'ਚ ਕੋਠੇ ਬਣੇ ਹੁੰਦੇ ਸੀ ਦਿੱਲੀ ਕਲਕੱਤੇ ਵੱਡੇ ਸ਼ਹਿਰਾਂ 'ਚ, ਉਹਨਾਂ ਕੋਠਿਆਂ ਦੇ ਉੱਤੇ, ਸੰਤੋਸ਼ ਮਾਫੀ ਚਾਹੂੰਗਾ ਤੁਹਾਡੇ ਤੋਂ, ਮੈਂ ਇਹ ਗੱਲ ਕੁਛ ਪਰਸੈਂਟ ਜਿਹੜੇ ਲੋਕ ਨੇ, ਲੋਕ ਸਮਝਦੇ ਮੈਂ ਕੀ ਗੱਲ ਕਰ ਰਿਹਾ, ਉਹ ਫਿਰ ਠੁਮਕੇ ਲਾਉਂਦੇ ਸੀ ਅਤੇ ਉਹ ਠੁਮਕਿਆਂ ਨੂੰ ਦੇਖਣ ਲਈ ਲੋਕ ਉੱਥੇ ਜਾਂਦੇ ਸੀ। ਅੱਜ ਅਗਰ ਰੀਅਲ ਸਟੇਟ ਪ੍ਰੋਫੈਸ਼ਨ 'ਚ ਤੁਹਾਨੂੰ ਕੋਈ ਜਾਂ ਤੁਹਾਡੇ ਕਿਸੇ ਹੋਰ ਪ੍ਰੋਫੈਸ਼ਨ 'ਚ ਇਸ ਤਰ੍ਹਾਂ ਦੇ ਲੋਕ ਮਿਲਦੇ ਨੇ ਜਿਨ੍ਹਾਂ ਦੀ ਮੈਂਟਲ ਲੈਵਲ ਵੀ ਸਟੇਬਲ ਨਹੀਂ ਹੈਗੀ, ਹਉਮੇ ਹੰਕਾਰ ਆਕੜ ਭੰਨਣ ਫੁੱਕੜ ਪਾਇਆ ਹੋਇਆ ਵਿੱਚ, ਪਲੀਜ਼ ਆਪਣੇ ਲਾਈਫ ਟਾਈਮ ਦੇ ਐਸੈਟਸ ਉਹਨਾਂ ਦੇ ਹੱਥ 'ਚ ਨਾ ਫੜਾਓ। ਤੁਸੀਂ ਬਹੁਤ ਵੱਡੀਆਂ ਗਲਤੀਆਂ ਕੀਤੀਆਂ ਨੇ। ਮੈਨੂੰ ਕੱਲ੍ਹ ਇੱਕ ਭਾਈ ਸਾਹਿਬ ਗੱਲ ਕਰ ਰਹੇ ਸੀ ਰੇਡੀਓ 'ਤੇ, ਮੈਨੂੰ ਕਹਿੰਦੇ ਵੀ ਤੁਹਾਡੇ ਰੇਡੀਓ ਤੋਂ ਸੁਣ ਕੇ ਮੈਂ ਫਲਾਣੇ ਬੰਦੇ ਤੋਂ ਕੌਂਡੋ ਬੁੱਕ ਕਰਾਈ। ਮੈਂ ਵੈਸੇ ਭਾਅ ਜੀ ਨੂੰ ਕਹਿੰਦਾ, ਮੈਂ ਵਿਡ ਯੂ ਰਿਸਪੈਕਟ, ਹੀ ਲਵਸ ਮੀ ਅਲੋਟ, ਆਈ ਲਵ ਹਿਮ ਅਲੋਟ, ਮੈਂ ਨਾ ਭੁੱਲ ਜਾਂਦਾ ਪਰ ਮੈਂ ਪਿਆਰ ਜਿਹੜੀ ਭਾਵਨਾ ਨਾਲ ਕਰਦਾ। ਮੈਂ ਭਾਅ ਜੀ ਨੂੰ ਕਿਹਾ ਸਾਰੀ ਗੱਲ ਸੁਣ ਕੇ, ਮੈਂ ਕਿਹਾ ਭਾਅ ਜੀ ਪਹਿਲੀ ਗੱਲ ਤਾਂ ਇਹ ਕੌਂਡੋਜ਼ ਦੀ ਐਡ ਇੰਪੋਸੀਬਲ ਆ ਕਿ ਮੇਰੇ ਕੋਲ ਚੱਲੀ ਹੋਊਗੀ। ਫਿਰ ਕਹਿੰਦੇ ਖਾਣੀ ਫਿਰ ਤੁਹਾਡੇ ਸਟੇਸ਼ਨ 'ਤੇ, ਮੈਂ ਕਿਹਾ ਸਟੇਸ਼ਨ 'ਤੇ ਹੋ ਸਕਦੀ ਹੈ, ਮੇਰੇ ਕੋਲ ਦੀ ਐਡ ਨਹੀਂ ਚੱਲੀ ਬੰਦੇ ਦੀ ਆਹ ਕੌਂਡੋਜ਼ ਦੀ, ਹੈ ਨਾ। ਅਤੇ ਤੁਸੀਂ ਦੂਸਰੀ ਗੱਲ ਹੈ ਬਈ ਇੱਕ ਹੋਰ ਕੋਈ ਗੱਲ ਨਿਕਲਾਈ, ਕਹਿੰਦੇ ਉਹ ਚੀਜ਼ ਵੀ ਐਂ ਗਲਤ ਹੋਈ ਤਾਂ ਹੈ। ਮੈਂ ਕਿਹਾ ਭਾਅ ਜੀ ਮੈਂ ਹਮੇਸ਼ਾ ਵੈਰੀਫਾਈ ਕੀਤਾ, ਕੋਸ਼ਿਸ਼ ਕੀਤੀ, ਮਤਲਬ 100% ਨਹੀਂ ਮੈਂ ਕਰ ਸਕਦਾ ਭਾਅ ਜੀ, ਹੁਣ ਵੀ ਕੁਛ ਹੋ ਸਕਦਾ ਇੱਦਾਂ ਦਾ, ਬਟ ਰੇਡੀਓ ਤੋਂ ਐਡ ਸੁਣ ਲਈ ਅਤੇ ਇੰਸਟਾਗ੍ਰਾਮਾਂ 'ਤੇ ਜਿਹੜੇ ਮੂੰਹ ਪਾ ਪਾ ਕੇ ਵਿੱਚ ਫੋਟੋਆਂ ਪਾ ਪਾ ਕੇ ਕਰ ਰਹੇ ਨੇ, ਸਾਡੇ 'ਤੇ ਉਹਨਾਂ 'ਚ ਕੀ ਫਰਕ ਆ। ਸਾਡਾ ਇਹ ਹੈ ਕਿ ਅਸੀਂ ਕ੍ਰੈਡੀਬਿਲਟੀ ਅਤੇ ਰਿਲਾਇਬਿਲਟੀ ਜਿਹੜੀ ਜ਼ਿੰਦਗੀ 'ਚ ਬਹੁਤ ਜ਼ਰੂਰੀ ਹੁੰਦੀ ਹੈ, ਕ੍ਰੈਡੀਬਲ ਇਨਸਾਨ ਜ਼ਿੰਦਗੀ 'ਚ ਇੱਜ਼ਤ ਪਾਉਂਦਾ ਹੈਗਾ। ਜਿਹੜੀ ਰਿਲਾਇਬਿਲਟੀ ਆ ਉਹਦਾ ਮਤਲਬ ਹੁੰਦਾ ਕਈ ਸਾਲਾਂ ਤੋਂ ਭਰੋਸੇਮੰਦ ਨਾਮ ਹੈਗਾ, ਰਿਲਾਇਬਲ ਨਾਮ ਆ, ਇਹਦੇ 'ਤੇ ਵਿਸ਼ਵਾਸ ਕੀਤਾ ਜਾ ਸਕਦਾ। ਸਾਡਾ ਨਾਮ ਉਸ ਐਡ ਨਾਲ ਜੁੜਦਾ ਸੀ, ਟਰਾਈ ਕਰਦੇ ਹਾਂ ਕਿ ਵੀ ਵਿਲ ਡਿਲੀਵਰ ਬੈਸਟ ਆਫ ਦੈਟ ਪਾਰਟ, ਪਰ ਜੇ ਕੋਈ ਵੀ ਚੀਜ਼ ਫਿਰ ਵੀ ਹੋ ਜਾਂਦੀ ਹੈ ਤਾਂ ਉਹ ਕਸਟਮਰ ਕੇਅਰ ਦਾ ਪਾਰਟ ਹੁੰਦਾ, ਹਰੇਕ ਬਿਜ਼ਨਸ 'ਚ ਕੰਪਲੇਂਟ ਵੀ ਹੁੰਦੀਆਂ ਨੇ। ਬਟ ਕਦੇ ਇੱਦਾਂ ਨਹੀਂ ਹੋਊਗਾ ਕਿ ਜਿਹੜੀ ਚੀਜ਼ ਮੈਨੂੰ ਪਤਾ ਕਿ ਇਹ ਬੈਂਕਰਪਟ ਹੋਣੀ ਹੈ ਫਿਊਚਰ ਦੇ ਵਿੱਚ, ਮੈਂ ਤੁਹਾਨੂੰ ਥਾਲੀ 'ਚ ਪਰੋਸ ਕੇ ਫੜਾ ਦੇਵਾਂ। ਤੁਹਾਨੂੰ ਪਹਿਲਾਂ ਦੱਸ ਦਈਦਾ ਵੀ ਆਹ ਚੀਜ਼ ਬੈਂਕਰਪਸੀ ਦੇ ਅੰਡਰ ਗਈ ਹੋਈ ਹੈ, ਤੁਸੀਂ ਇਹਦਾ ਬੈਨੀਫਿਟ ਲੈਣਾ, ਯੂ ਗੈਟ ਇਟ, ਅਤੇ ਤੁਸੀਂ ਹੰਬੜਾ ਮਾਰੋ। ਸੋ ਤੁਸੀਂ ਕਿਸੇ ਨੇ ਵੀ ਕੋਈ ਵੀ ਪ੍ਰੋਪਰਟੀ ਦਾ ਕੋਈ ਵੀ ਕੰਮ ਆ ਕਿਸੇ ਵੀ ਤਰ੍ਹਾਂ ਦਾ ਡੀਪਲੀ, ਸੰਤੋਸ਼ ਨੂੰ ਓਕਵਿਲ ਤੋਂ ਕਾਲ ਆਈ ਹੈ ਕਿਸੇ ਦੀ, ਉਹਨਾਂ ਨੇ ਪ੍ਰੋਪਰਟੀ ਲਿਸਟ ਕਰਨੀ ਹੈ, ਬਹੁਤ ਸਾਰੇ ਲੋਕ ਕਾਲ ਕਰ ਰਹੇ ਨੇ ਜਿਹੜੇ ਪਰਚੇਜ਼ਰ ਨੇ, 416-473-4242 ਨੰਬਰ ਹੈ, 416-473-4242, 416-473-4242 'ਤੇ ਕਾਲ ਕਰਨੀ ਹੈ। ਸੰਤੋਸ਼ ਕੱਲ੍ਹ ਨਾ ਮੈਂ ਜਦੋਂ ਬੋਲ ਕੇ ਰੇਡੀਓ ਤੋਂ ਗਿਆ, ਤੁਸੀਂ ਯਕੀਨ ਮੰਨਿਓ ਮੇਰਾ ਫੋਨ ਲੱਦ ਗਿਆ ਕਾਲਸ ਦੇ ਨਾਲ। ਮੈਨੂੰ ਲੱਗਿਆ ਕਿ ਸ਼ਹਿਰ 'ਚ ਦੋ ਬੰਦਿਆਂ ਨੇ ਕਾਲ ਕੀਤੀ। ਮੈਂ ਫੋਨ ਜਦੋਂ ਚੱਕਿਆ ਸ਼ੋਅ ਤੋਂ ਬਾਅਦ, ਮੈਂ ਕਿਹਾ ਇਹ 26 ਮਿਸਡ ਕਾਲ ਕਾਹਦੀਆਂ ਨੇ, 26 ਛੱਡ ਦਿਓ। ਜਦੋਂ ਮੈਂ ਮੈਸੇਜਸ ਖੁੱਲ੍ਹੇ, ਅਰਾਊਂਡ 100+ ਮੈਸੇਜਿਸ ਮੂਵੀਜ਼ ਦੇ ਸੀਗੇ, ਔਰ ਮੈਂ ਮਾਫੀ ਚਾਹੁੰਦਾ ਸਾਰਿਆਂ ਤੋਂ, ਮੈਂ ਜਿਹੜਾ ਲਿੰਕ ਭੇਜਿਆ ਸੀ ਉਹ ਕਰਪਟ ਹੋ ਚੁੱਕਿਆ। ਕਰਪਟ ਮਤਲਬ ਹੁੰਦਾ ਆ ਜਿਹੜੇ ਸਾਈਬਰ ਕਰਦੇ ਨੇ, ਸਾਈਬਰ ਵਗੈਰਾ ਪੋਲੀਟੀਕਲ ਪਾਰਟੀਜ਼ ਲਈ ਕੰਮ ਕਰਦੇ ਨੇ, ਇੱਦਾਂ ਦੇ ਲੋਕ ਹੁੰਦੇ ਨੇ, ਇਹ ਉਹਨੂੰ ਕ੍ਰੈਸ਼ ਕਰ ਦਿੰਦਾ ਫਾਈਲ ਨੂੰ, ਉਹਦੇ 'ਚ ਕੁਛ ਹੋਰ ਪਾ ਦਿੰਦੇ ਆ। ਜਿਹੜਾ ਲਿੰਕ ਮੇਰੇ ਕੋਲ ਭੇਜਿਆ ਸੀ ਮੈਂ ਉਹਦੇ 'ਤੇ ਮੂਵੀ ਦੇਖੀ, ਪਰ ਜਦੋਂ ਲਿੰਕ ਤੁਹਾਡੇ ਕੋਲ ਗਿਆ ਉਹਦੇ 'ਤੇ ਮੂਵੀ ਨਹੀਂ ਚੱਲ ਰਹੀ ਸੀ। ਉਹ ਤੋਂ ਬਾਅਦ ਨਵਾਂ ਲਿੰਕ ਆਇਆ, ਉਹ ਬੜਾ ਹੈਵੀ ਸੀਗਾ, ਮਤਲਬ ਲੋਡ ਕਰਨ ਨੂੰ ਟਾਈਮ ਲੱਗਿਆ ਉਹਨੂੰ। ਤੁਸੀਂ IPTV ਬੋਕਸ ਜਿਨ੍ਹਾਂ ਦੇ ਘਰਾਂ 'ਚ ਲੱਗੇ ਨੇ, ਹਿੰਦੀ ਦੇ ਵਿੱਚ ਚੱਲ ਜਾਓ, ਹਿੰਦੀ ਹਿੰਦੀ ਮੂਵੀਜ਼ ਦੇ ਵਿੱਚ, ਨਿਊ ਰਿਲੀਜ਼ ਦੇ ਵਿੱਚ, ਉਹਦੇ ਵਿੱਚ ਸਤਲੁਜ ਤੁਹਾਨੂੰ ਲਿਖੀ ਹੋਈ ਮਿਲ ਜੂਗੀ। ਪੂਰੀ ਦੁਨੀਆ 'ਚ ਸਤਲੁਜ ਦਾ ਰੌਲਾ ਪਿਆ, ਹਿਊਮਨ ਰਾਈਟਸ ਨਾਲ ਜੁੜੇ ਹੋਏ ਲੋਕ, ਈਵਨ ਮੈਂ ਪੂਰੇ ਇੰਡੀਆ ਦੇ ਜਿਹੜੇ ਫਿਲਮਾਂ ਦੇ ਉੱਪਰ ਕ੍ਰਿਟਿਕਸ ਨੇ ਜਾਂ ਫਿਲਮਾਂ ਦੇ ਉੱਪਰ ਬੋਲਦੇ ਨੇ, ਉਹਨਾਂ ਨੂੰ ਸੁਣਿਆ ਤਾਂ ਹੈਰਾਨ ਰਹਿ ਗਿਆ ਕਿ ਕਿਸ ਤਰੀਕੇ ਨਾਲ ਉਹਨਾਂ ਲੋਕਾਂ ਨੇ ਸਤਲੁਜ ਦੇ ਨਾਲ ਹਾਂ ਦਾ ਨਾਰਾ ਮਾਰਿਆ, ਕਿ ਕਿਸ ਤਰ੍ਹਾਂ। ਹਰੇਕ ਬੰਦੇ ਨੇ ਇੱਕੋ ਗੱਲ ਕਹੀ ਆਪਣੇ ਕਮੈਂਟਸ ਦੇ ਵਿੱਚ ਕਿ ਭਾਈ ਇਹ ਮੂਵੀ ਦੇਖੋ ਅੰਦਰ ਤੱਕ ਹਿੱਲ ਜਾਓਗੇ, ਹਰੇਕ ਦਾ ਵਰਡ ਹੁੰਦਾ ਸੀ ਅੰਦਰ ਤੱਕ ਹਿਲਾ ਕੇ ਰੱਖ ਦੇਗੀ। अंदर तक कहर मचा देगी। भाई ये मूवी नहीं है, एक कहानी है जो रियल है, ये आर्टिफिशियल मूवी नहीं है, रियल स्टोरी है। तुसीं सुन के फिल्म नूं देख के फिल्म नूं महसूस करोगे कि सच दे वास्ते किड्डा हादा नारा है संत रूपी लोग ने जिन्हां ने मारिया, जिन्हां चों खालड़ा साहब की मैं गल करूँगा। नाल उस फिल्म दे विच इन्हां दा एक दोस्त जिहड़ा पुलिस दे विच सीगा, ड्राइवर के तौर पर काम करता है, जिप्सी चलाउंदा हुंदा सी SHO दी, ਉਹਦੇ ਪੂਰੇ ਪਰਿਵਾਰ ਨੂੰ ਮਾਰ ਦਿੱਤਾ ਗਿਆ ਸੀ ਕਿਉਂਕਿ ਉਹਨੇ ਲਿੰਕ ਬਾਹਰ ਕੱਢ ਕੇ ਦਿੱਤੇ ਸੀ ਵੀ ਲਾਸ਼ਾਂ ਨੂੰ ਕਿਵੇਂ ਜਲਾਉਂਦੇ ਨੇ, ਕਿਵੇਂ ਰੱਖਦੇ ਨੇ, ਸਾਰਾ ਕੁਝ ਕਰਦੇ ਨੇ ਉਹਦੇ ਵਿੱਚ ਕੱਲ੍ਹ। ਅਤੇ ਉਹ ਲਿੰਕ ਹੋਣ ਨਾਲ ਉਹਦਾ ਪੂਰਾ ਪਰਿਵਾਰ ਕਿਸ ਤਰ੍ਹਾਂ ਮਾਰਦੇ ਨੇ, ਘਰ ਲਿਆ ਕੇ ਮੁੰਡੇ ਪਲਾਂਟ ਕਰ ਦਿੰਦੇ ਨੇ, ਉਹ ਮੁੰਡਿਆਂ ਨੂੰ ਵੀ ਮਾਰ ਦਿੰਦੇ ਨੇ, ਅਸਲਾ ਪਲਾਂਟ ਕਰਕੇ ਇਹਨਾਂ ਨੂੰ ਵੀ ਮਾਰ ਦਿੰਦੇ ਨੇ। ਮੈਂ ਸੋਚ ਰਿਹਾ ਸੀ ਕਿੰਨੀਆਂ ਕੁਰਬਾਨੀਆਂ ਨੇ, ਉਹ 'ਚ ਇੱਕ ਦੋਸਤ ਆ ਕਿਰਪਾਲ, ਉਹਦੀ ਮਾਂ, ਕਾਲਪਨਿਕ ਨਾਮ ਰੱਖੇ ਨੇ ਸਾਰੇ, ਕਿਰਪਾਲ ਖਾਲੜਾ ਪਿੰਡ ਤੋਂ ਹੀ ਹੋਇਆ, ਉਹਨੂੰ ਪਹਿਲਾਂ ਮਾਰਿਆ, ਫਿਰ ਉਹਦੀ ਮਾਂ ਗੁਰਸਿੱਖ ਸੀ, ਅੰਮ੍ਰਿਤਧਾਰੀ ਸੀ, ਅਤੇ ਉਹਨੂੰ ਉਹ ਥਾਣੇ ਜਾ ਕੇ ਬਹਿੰਦੀ ਸੀ ਮੇਰਾ ਮੁੰਡਾ ਮਿਲਾਓ, ਪਾਗਲ ਹੋ ਗਈ ਸੀ, ਉਹ ਮੈਂਟਲੀ ਅਪਸੈਟ ਹੋ ਗਈ ਸੀ, ਈਵਨ ਆਪਣੇ ਮੁੰਡੇ ਦੀ ਬੋਡੀ ਦੇਖ ਚੁੱਕੀ ਸੀ, ਯਕੀਨ ਨਹੀਂ ਮੰਨਦੀ ਸੀ ਕਿ ਮੇਰਾ ਮੁੰਡਾ ਮਾਰਿਆ ਗਿਆ। ਉਹਨੂੰ ਵੀ ਲਿਜਾ ਕੇ ਉੱਥੇ ਮਾਰ ਦਿੰਦੇ ਨੇ, ਉੱਥੋਂ ਕਹਾਣੀ ਸਟਾਰਟ ਹੋਈ ਆ। ਅਤੇ 905-673-33-37, ਜੇ ਕੁਛ ਮਿੰਟ ਲਈ ਆਪਾਂ ਕਾਲ 'ਤੇ ਗੱਲ ਕਰ ਸਕੀਏ ਕਾਇੰਡਲੀ, 905-673-33-37 ਮੈਂ ਲਾਈਨਸ ਓਪਨ ਰੱਖੀਆਂ ਹੋਈਆਂ ਨੇ, ਜੇ ਕੋਈ ਇਹ ਤਾਂ ਗੱਲ ਕਰ ਸਕਦਾ। ਕੱਲ੍ਹ ਮੈਨੂੰ ਸੰਤੋਸ਼ ਪਹਿਲੀ ਕਾਲ ਇੱਥੇ ਆਈ, ਭਾਈ ਸਾਹਿਬ ਟਰੱਕ ਚਲਾਉਂਦੇ ਨੇ, ਕਹਿੰਦੇ ਮੈਨੂੰ ਚਹੇੜੂ ਪਿੰਡ ਆਉਂਦਾ ਜਲੰਧਰ ਦੇ ਕੋਲ, ਜਿੱਥੇ ਲਵਲੀ ਯੂਨੀਵਰਸਿਟੀ ਹੈ, ਉੱਥੋਂ ਚੱਕਿਆ, ਚੱਕ ਕੇ ਮੈਨੂੰ ਸਤਲੁਜ ਦਰਿਆ ਦੇ ਉੱਤੇ ਲੁਧਿਆਣਾ ਡਿਸਟ੍ਰਿਕਟ ਵਾਲੇ ਪਾਸੇ, ਫਲੋਰ ਵਾਲੇ ਪਾਸੇ ਲਿਆਏ। ਮੈਨੂੰ ਕਹਿੰਦੇ ਮੇਰਾ ਕੰਮ ਖਤਮ ਕਰਨ ਲੱਗੇ ਸੀ, ਮੇਰਾ ਵਾਕਿਆ ਪੁਲਿਸ ਵਾਲਾ ਨਿਕਲਿਆ ਵਿੱਚੋਂ ਕੋਈ, ਉਹਨੇ ਉਹਨਾਂ ਨਾਲ ਗੱਲ ਕੀਤੀ, ਉਹਨੇ ਆਪ ਇੱਕ ਰੁਪਈਆ ਨਹੀਂ ਲਿਆ, ਅਤੇ ਮੇਰੇ ਸਿਰਫ ਅੰਮ੍ਰਿਤ ਛਕੇ ਹੋਣ ਕਰਕੇ ਮੈਨੂੰ ਪਿੰਡ 'ਚੋਂ ਲਾਗ ਡਾਕਟਰ ਵਾਲੇ ਬੰਦੇ ਨੇ ਚੁਕਾਇਆ। ਮੈਂ ਖੜ੍ਹੇ ਪੈਰੀ ਆਪਣਾ ਪਿੰਡ ਦਾ ਘਰ, ਆਪਣਾ ਆਪਣਾ ਮੋਟਰ, ਆਪਣੀ ਜਿਹੜੀ ਜ਼ਮੀਨ, ਸਭ ਕੁਝ ਵੇਚ ਦਿੱਤਾ, ਇੰਨਾ ਡਰ ਗਿਆ, ਪੈਸੇ ਦੇ ਕੇ ਮੈਂ ਛੁੱਟਿਆ, ਮੋਟੇ ਪੈਸੇ ਦਿੱਤੇ, ਅਤੇ ਹੁਣ ਮੈਂ ਇੱਥੇ ਕੈਨੇਡਾ ਦੇ ਵਿੱਚ ਕਰੇਨ ਦਾ ਕੰਮ ਕਰਦਾ, ਮੇਰੇ ਬੱਚੇ ਵੀ ਟਰੱਕ ਚਲਾਉਂਦੇ ਨੇ, ਅਸੀਂ ਰਾਤੋਂ ਰਾਤ ਭੱਜ ਕੇ ਇੱਥੇ ਆ ਗਏ ਸੀ। ਅਤੇ ਤੁਸੀਂ ਦੇਖੋ ਜਸਵੰਤ ਸਿੰਘ ਖਾਲੜਾ ਨੂੰ ਜਿਹੜਾ ਇੱਕ ਫਿਲਮ ਦੇ ਵਿੱਚ ਸੀਨ ਆਊਗਾ ਕਿ ਉਹ ਕਹਿੰਦੇ ਆ ਵੀ ਤੁਸੀਂ ਵਾਪਸ ਨਾ ਜਾਓ, ਤੁਹਾਨੂੰ ਮਾਰ ਦੇਣਾ ਕੈਨੇਡਾ ਦੇ ਵਿੱਚ। ਕੋਲਿਨ ਬੋਮੀਅਰ ਦਾ ਲੈਟਰ ਵੀ ਲੱਗਿਆ ਫਿਲਮ ਦੇ ਵਿੱਚ, ਉਹਦੇ ਵਿੱਚ ਬੋਮੀਅਰ ਜਿਹੜੀ ਇੱਕ ਮਸ਼ਹੂਰ ਜਿਹੜੀ ਹਿਊਮਨ ਰਾਈਟਸ 'ਤੇ ਬੋਲਣ ਵਾਲੀ ਮੈਂਬਰ ਪਾਰਲੀਮੈਂਟ ਸੀ। ਦੁੱਖ ਅਤੇ ਸੁੱਖ ਦੀ ਗੱਲ ਇਹ ਆ, ਬੋਮੀਅਰ ਨੇ ਰਿਟਾਇਰਮੈਂਟ ਲੈ ਲਈ ਸੀ, ਸਾਡੇ ਲੋਕ ਗੱਦੀਆਂ 'ਤੇ ਤਨਖਾਹ ਲੈਣ ਨੂੰ ਬਹਿ ਜਾਂਦੇ ਨੇ, ਆਪਾਂ ਕਹਿੰਦੇ ਸਾਡੇ ਬੰਦੇ ਖੜ ਗਏ, ਸਾਡੇ ਬੰਦੇ ਖੜ ਗਏ, ਇਹ ਤਨਖਾਹ ਤੱਕ ਹੀ ਸੀਮਤ ਆ ਵੀ ਜਦ ਤੱਕ ਹਾਰਦੇ ਨਹੀਂ ਉਦੋਂ ਤੱਕ ਅਸੀਂ ਜਾਣਾ ਨਹੀਂ ਗਾ। ਬੋਮੀਅਰ ਨੇ ਕੰਮ ਬਹੁਤ ਕੀਤੇ, ਹਾਂ ਦੇ ਨਾਰੇ ਮਾਰੇ, ਬਹੁਤ ਕੁਛ ਕੀਤਾ। 905-673-33-37 ਮੇਰੇ ਕੋਲ ਫਿਰ ਦੂਜੀ ਕਾਲ ਆ ਗਈ, ਉਹ ਵੀ ਦੱਸਣ ਲੱਗ ਗਈ ਕਿ ਮੇਰੇ ਨਾਲ ਇੱਦਾਂ ਹੋਇਆ। ਤੀਸਰੀ ਕਾਲ, ਮੈਂ ਹੈਰਾਨ ਰਹਿ ਗਿਆ ਕਿ ਟੋਰਾਂਟੋ ਭਰਿਆ ਪਿਆ ਇਹੋ ਜਿਹੇ ਲੋਕਾਂ ਨਾਲ ਜਿਹੜੇ ਸੱਚ ਦੀ ਗਵਾਹੀ ਦੇ ਰਹੇ ਸੀ। ਸ਼ਾਮ ਤੱਕ ਲੋਕਾਂ ਦੀਆਂ ਆਂਦਰਾਂ ਹਿੱਲ ਗਈਆਂ, ਉਹਨਾਂ ਨੇ ਮੈਨੂੰ ਕਾਲਸ ਕੀਤੀਆਂ। ਮੈਂ ਕਾਲਸ ਨਹੀਂ ਲੈਣੀਆਂ ਚਾਹੁੰਦਾ, ਮੈਂ ਜਸਟ ਫਿਲਮ ਦੇ ਆਸ ਪਾਸ ਰਹਿਣਾ ਚਾਹੁੰਦਾ, ਮੈਂ ਤੁਹਾਡੇ ਜ਼ਖਮ ਨਹੀਂ ਖੇਡਣੇ ਚਾਹੁੰਦਾ, ਮੈਂ ਨਹੀਂ ਚਾਹੁੰਦਾ ਕਿ ਤੁਸੀਂ ਉਹਨਾਂ ਬੈਡ ਮੈਮਰੀਜ਼ ਦੇ ਵਿੱਚ ਜਾਓ ਜੋ ਜ਼ਿੰਦਗੀ ਦਾ ਮਾੜਾ ਪਾਰਟ ਸੀ ਤੁਹਾਡੇ ਦਾ। ਮੈਂ ਜਸਟ ਇਹ ਚਾਹੁੰਦਾ ਕਿ ਇਹ ਫਿਲਮ ਲਈ ਲੋਕਾਂ ਨੂੰ ਮੋਟੀਵੇਟ ਕਰੋ, ਜ਼ਰੂਰ ਦੇਖਣ। ਮੇਰਾ ਫਰਜ਼ ਬਣਦਾ ਕਿ ਉਹ ਲੋਕ ਸਾਡੇ ਲਈ ਮਾਰੇ ਗਏ,

0: ਵੈਸੇ ਨੰਬਰ ਬਿਜ਼ੀ ਆਊਗਾ, ਤੁਹਾਨੂੰ ਨੰਬਰ ਮਿਲੂਗਾ ਨਹੀਂ ਹੁਣ, ਸਾਰੇ ਲਾਈਨ ਬਿਜ਼ੀ ਨੇ। 905-673-3333 ਤੁਸੀਂ
1: ਘਰ ਨੂੰ ਪੇਂਟ ਕਰਾਉਣਾ ਹੁੰਦਾ ਹੈ, ਕਨਫਿਊਜ਼ ਹੋ ਜਾਂਦੇ ਹੋ, ਬਹੁਤ ਸਾਰੇ ਪੇਂਟਰਸ ਤੇ ਪੇਂਟਿੰਗ ਕੰਪਨੀ ਦੇ ਨੰਬਰ, ਪਰ ਤੁਸੀਂ ਰਿਐਲਟੀ ਪੇਂਟਿੰਗ ਨੂੰ ਕਿਉਂ ਨਹੀਂ ਚੁਣੋਗੇ? ਫਾਇਰ ਸਟੇਸ਼ਨ, 5-star ਹੋਟਲਸ, ਬਿਲਡਰ ਦੇ ਕਸਟਮ ਕਾਰਸ ਜਾਂ ਸਰਕਾਰੀ ਇਮਾਰਤਾਂ ਨੂੰ ਪੇਂਟ ਕਰ ਚੁੱਕੇ ਹਨ, ਉੱਥੇ ਤੁਹਾਡੇ ਘਰ ਨੂੰ 24 ਘੰਟਿਆਂ ਦੇ ਅੰਦਰ ਅੰਦਰ ਪੇਂਟ ਕਰ ਦਿੰਦੇ ਹਨ। ਇਹਨਾਂ ਦਾ ਰੇਟ, ਇਹਨਾਂ ਦੀ ਕੁਆਲਿਟੀ ਨੂੰ ਕੋਈ ਵੀ ਮੈਚ ਨਹੀਂ ਕਰ ਸਕਦਾ। 7 ਸਾਲ ਦੇ ਕੀਤੇ ਹੋਏ ਕੰਮ ਦੀ ਗਰੰਟੀ ਹੋਵੇਗੀ। ਫ੍ਰੀ ਐਸਟੀਮੇਟ ਲਈ ਸੁਖਮਨ ਨੂੰ ਕਾਲ ਕਰ ਸਕਦੇ ਹੋ 416-816-8401, 416-816-8401-84-01।
0: ਔਰ ਬਿਨਾਂ ਕਾਲਰ ਸੀ ਕਾਲਰ ਨੰਬਰ 1। ਹਾਂਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ
2: ਹਾਂਜੀ, ਗੁੱਡ ਮਾਰਨਿੰਗ ਜੀ।
0: ਮਾਰਨਿੰਗ ਜੀ, ਮਾਰਨਿੰਗ, ਕੌਣ ਬੋਲ ਰਹੇ ਹੋ
2: ਜੀ? ਮੇਰਾ ਨਾਮ ਆਦਮ ਹੈ, ਮੈਂ ਆਪਕਾ ਹੀ ਪ੍ਰੋਗਰਾਮ ਮੈਂ ਸੁਣ ਰਹਾ ਹੂੰ। ਮੈਂ ਇੱਕ ਬਾਤ ਅਗਰ ਆਪ 2 ਮਿੰਟ ਮੁਝੇ ਦੇ, ਦੇਖੇ ਯਹਾਂ ਪਰ ਆਕਰ ਜੋ ਹੈ, ਮੇਰੇ ਮੈਂ ਪੰਜਾਬੀ ਨਹੀਂ ਹੂੰ, ਠੀਕ ਹੈ, ਲੇਕਿਨ ਮੈਂ ਪੰਜਾਬੀ ਸਮਝਦਾ ਹੂੰ, ਔਰ ਮੇਰੇ ਪੰਜਾਬੀ ਦੋਸਤ ਹੈ, ਯਹਾਂ ਸੇ ਅਮਰੀਕਾ ਸੇ ਲੈ ਕੇ ਔਰ ਕੈਨੇਡਾ ਤੱਕ ਮੇਰੇ ਕੋਈ ਸੈਂਕੜੋ ਪੰਜਾਬੀ ਦੋਸਤ। ਆਵਾਜ਼ ਆ ਰਹੀ ਆਪਕੋ ਮੇਰੀ?
0: ਹਾਂਜੀ ਹਾਂਜੀ, ਮੈਂ ਸੁਣ ਰਿਹਾ ਤੁਹਾਡੀ ਗੱਲ ਨੂੰ, ਬੋਲੋ ਤੁਸੀਂ
2: ਜੀ। ਜੀ, ਬਾਤ ਇਹ ਹੈ ਕਿ ਲੋਕੋ ਮੈਂ ਯੇ ਬਾਤ ਹੋ ਗਈ, ਮਾਇੰਡ ਨਹੀਂ ਕਰਨਾ ਕਿ ਪੰਜਾਬੀ ਇੱਕ ਬਹੁਤ ਗ੍ਰੇਟ ਕੌਮ ਹੈ, ਠੀਕ ਹੈ ਨਾ, ਬੜੀ ਬਹਾਦੁਰ ਕੌਮ ਹੈ, ਬੜੀ ਜੀਦਾਰ ਕੌਮ ਹੈ, ਲੇਕਿਨ ਜਬ ਯੇ ਬਾਤ ਆਤੀ ਹੈ ਨਾ ਕਿ ਯੇ ਜ਼ੁਲਮ ਹੋ ਰਹਾ ਹੈ, ਇਸਕੇ ਉੱਪਰ ਆਵਾਜ਼ ਉਠਾਓ, ਤੋ ਪਤਾ ਨਹੀਂ ਆਪ ਲੋਕ ਕਿਉਂ ਪੀਛੇ ਹਟ ਜਾਤੇ ਹੋ, ਠੀਕ ਹੈ ਨਾ। ਆਪਣੇ ਕੌਮ ਪਰ ਜੋ ਜ਼ੁਲਮ ਹੋਇਆ 84 ਸੇ ਲੈ ਕੇ 95 ਤੱਕ ਜੋ ਅਭੀ ਆਪਨੇ ਬਾਤ ਕੀ ਹੈ, ਵੋ ਉਸਕੀ ਬਾਤ ਤੋ ਕਰਨੀ ਪੜੇਗੀ ਨਾ, ਕਿਉਂਕਿ ਜੋ ਜ਼ੁਲਮ ਹੋਇਆ।
0: ਠੀਕ ਹੈ ਸਰ, ਆਪਕੀ ਆਪਕੀ ਬਾਤ ਹਮਨੇ ਸੁਣੀ, ਆਪਕਾ ਬਹੁਤ ਸ਼ੁਕਰੀਆ, ਆਪ ਕੰਸਰਨਡ ਹੈ, ਥੈਂਕ ਯੂ ਸੋ ਮਚ। ਬਟ ਸਰ, ਸਭ ਤੋਂ ਵੱਡੀ ਗੱਲ ਹੈ, ਦੇਖੋ, ਸੋਚ ਦਾ ਮਰ ਜਾਣਾ। ਪਾਸ਼ ਸਾਡਾ ਇੱਕ ਰਾਈਟਰ ਹੋਇਆ, ਦੇਖੋ ਸਾਡੀ ਕੌਮ ਦੇ ਵਿੱਚ ਮਾੜੇ ਤੋਂ ਮਾੜੇ ਇਨਸਾਨ ਵੀ ਹੋਏ ਨੇ, ਅਤੇ ਸਾਡੀ ਕੌਮ ਨੇ ਅੱਛੇ ਤੋਂ ਅੱਛੇ ਲੋਕ ਵੀ ਦਿੱਤੇ ਨੇ। ਮਾੜੇ ਬਹੁਤ ਆਏ ਨੇ ਭਾਅ ਜੀ ਸਾਡੇ ਕੋਲ, ਉਹ ਫਿਲਮ ਦੇ ਵਿੱਚ ਜਿਹੜੇ ਮਾੜੇ ਕਰੈਕਟਰ ਸੀ ਉਹ ਵਿੱਚੋਂ ਹੀ ਸੀ ਸਾਡੇ ਭਾਅ ਜੀ, ਉਹ ਵੀ ਅਸੀਂ ਉਹ ਸੀਗੇ ਭਾਅ ਜੀ, ਅਤੇ ਉਹ ਪੁਲਿਸ ਵਾਲਾ, ਇਹਦਾ ਮਤਲਬ ਇਹ ਨਹੀਂ ਕਿ ਪੁਲਿਸ ਸਾਰੀ ਇੱਦਾਂ ਦੀ ਹੋ ਗਈ ਸੀ, ਉਹ ਜਿਹੜਾ ਪੁਲਿਸ ਵਾਲਾ ਆਪਣੇ ਪੂਰੇ ਪਰਿਵਾਰ ਸਮੇਤ ਮਾਰਿਆ ਗਿਆ। ਹਾਂਜੀ, ਤੁਸੀਂ ਦੇਖੋਗੇ ਫਿਲਮ 'ਚ ਸ਼ੁਰੂ 'ਚ ਉਹਦਾ ਭਰਾ ਦਿਖਾਇਆ ਗਿਆ ਜਿਹੜਾ ਬੇਅੰਤ ਸਿੰਘ ਨਾਲ ਕਾਰ 'ਚ ਬੈਠ ਕੇ ਉੱਡ ਗਿਆ ਸੀ, ਮੈਨੂੰ ਨਾਂ ਨਹੀਂ ਪਤਾ ਕਿ ਦਿਲਾਵਰ ਸਿੰਘ ਕੀ ਆ, ਉਹ ਘਰ ਦੇ ਵਿੱਚ ਦਿਖਾਇਆ ਗਿਆ ਖਾਲੜਾ ਪਿੰਡ ਦੇ ਵਿੱਚ, ਉਹਦਾ ਪਰਿਵਾਰ ਸਾਰਾ ਮਾਰ ਦਿੱਤਾ, ਸਾਰਾ ਪਰਿਵਾਰ, ਉਹਦੀ ਮਾਂ, ਉਹਦੀ ਵਾਈਫ, ਵਾਈਫ ਪ੍ਰੈਗਨੈਂਟ ਸੀ 7ਵੇਂ ਮਹੀਨੇ ਤੋਂ, ਉਹਦੇ ਪਿਓ ਨੂੰ ਅਤੇ ਨਾਲ ਲਿਆ ਕੇ ਮੁੰਡੇ ਪੜ ਕੇ, ਮਤਲਬ ਇਹ ਰੀਅਲ ਇੱਕ ਸਟੋਰੀ ਆ, ਇੱਕ ਕਹਾਣੀ ਦੇ ਉੱਤੇ ਆਪਾਂ ਗੱਲ ਕਰਦੇ ਪਏ ਹਾਂ, ਹੈ ਨਾ। ਵੀ ਤੁਸੀਂ ਦੇਖੋ, ਮੈਂ ਤਾਂ ਕਹਿੰਦਾ ਹੀ ਨਹੀਂ ਕਿ ਬੋਲੋ, ਐਂ ਕਰੋ, ਝੰਡਾ ਚੱਕੋ, ਝੰਡੀ ਚੱਕੋ, ਲੋੜ ਨਹੀਂ। ਐਟਲੀਸਟ ਆਪਣੇ ਬੱਚਿਆਂ ਨੂੰ ਦਿਖਾ ਦਿਓ, ਇਹ ਮੇਰੀ ਕੋਸ਼ਿਸ਼ ਹੈ ਬਸ। ਜਿਨ੍ਹਾਂ ਦੇ ਜਨਮ 90 ਤੋਂ ਬਾਅਦ ਹੋਏ ਨੇ, ਜਿਨ੍ਹਾਂ ਦੇ ਜਨਮ ਵੀ ਨਹੀਂ ਹੋਏ ਸੀ, ਉਹਨਾਂ ਨੇ ਉਹ ਚੀਜ਼ ਨਹੀਂ ਦੇਖੀ ਕਿ ਹੋਇਆ ਕੀ ਸੀਗਾ। ਗਾਣੇ ਤਾਂ ਸੁਣ ਲੈਂਦੇ ਨੇ ਬਹੁਤ ਉਹ ਸਾਰਿਆਂ ਦੇ, ਪਲੀਜ਼ ਉਹਨਾਂ ਨੂੰ ਦਿਖਾ ਦਿਓ ਬਸ। ਮੈਂ ਦਿਖਾਉਣ ਦੇ ਲਈ ਰੌਲਾ ਪਾ ਰਿਹਾ ਕਿ ਸਭ ਨੂੰ ਦਿਖਾਇਓ, ਆਪਣੇ ਦੋਸਤਾਂ ਨੂੰ ਵੀ ਦਿਖਾਇਓ ਜਿਹੜੇ ਤੁਹਾਡੇ ਦੋਸਤ ਨੇ ਹਿੰਦੀ ਬੋਲਦੇ ਨੇ। ਫਿਲਮ ਹਿੰਦੀ ਦੇ ਵਿੱਚ ਹੈ, ਪੰਜਾਬੀ ਫਿਲਮ ਨਹੀਂ ਹੈਗੀ ਇਹ, ਹਿੰਦੀ ਦੇ ਵਿੱਚ ਆ, ਤਾਂ ਜੋ ਸਾਰੇ ਮਨੁੱਖਤਾ ਨੂੰ ਸਮਝ ਸਕਣ, ਮਨੁੱਖਤਾ ਦੀ ਕਦਰ ਕਰ ਸਕਣ। ਬੜਾ ਜ਼ਰੂਰੀ ਹੈ ਮਨੁੱਖਤਾ ਦੀ ਕਦਰ ਦਾ। ਹੈਲੋ, ਸਤਿ ਸ਼੍ਰੀ ਅਕਾਲ ਜੀ। ਹਾਂਜੀ, 17-06 ਨੰਬਰ ਹੈ ਤੁਹਾਡਾ। ਹਾਂਜੀ,
3: ਚੜ੍ਹਦੀ ਕਲਾ ਜੀ। ਭਾਜੀ, ਇੰਨੀ ਤਰਾਸੀ ਆ, ਮੈਂ ਕਿੰਨਾ ਕਿ ਮੈਂ ਲੋਕੀ ਕਿੰਨੇ ਕੁ ਥੋੜੇ ਨਾ ਸ਼ੁਕਰੀਆ ਹੋ ਗਿਆ ਕਿ ਮੈਨੂੰ ਸਮਝ ਨਹੀਂ ਆਉਂਦੀ ਕਿ ਅੱਜ ਮੂਵੀ ਵਾਸਤੇ ਇੰਨਾ ਰੌਲਾ ਪੈ ਗਿਆ। ਜਦੋਂ ਬੀਬੀ ਖਾਲੜਾ ਜੀ ਖੜੇ ਸੀ ਇਲੈਕਸ਼ਨ 'ਚ, ਉਦੋਂ ਮਤਲਬ ਸਭ ਭੁੱਲ ਜਾਂਦੇ ਆ ਜਾਂ ਕਿੱਦਾਂ ਕਿ
0: ਤੁਸੀਂ ਰੇਡੀਓ ਕਿੰਨੇ ਸਾਲ ਤੋਂ ਸੁਣਦੇ ਹੋ ਮੇਰਾ ਭਾਜੀ? ਭਾਜੀ, ਮੈਂ ਰੇਡੀਓ ਦੇ ਉੱਤੇ ਉਸ ਦਿਨ ਬੋਲਿਆ ਸੀ ਕਿ ਸਾਨੂੰ ਸ਼ਰਮ ਆਉਣੀ ਚਾਹੀਦੀ ਹੈ ਜਿਨ੍ਹਾਂ ਲੋਕਾਂ ਨੇ ਸਾਡੇ ਲਈ ਸਭ ਕੁਝ ਗਵਾਇਆ ਆਪਣਾ, ਜਿਨ੍ਹਾਂ ਨੂੰ ਆਫਰ ਸੀਗੇ ਉਸ ਵੇਲੇ ਕਿ ਤੁਸੀਂ ਮੈਂਬਰ ਪਾਰਲੀਮੈਂਟ ਬਣ ਜਾਓ, ਤੁਸੀਂ ਆਹ ਬਣ ਜਾਓ, ਚੁੱਪ ਕਰ ਜਾਓ, ਸਾਈਡ 'ਤੇ ਬਹਿ ਜਾਓ, ਫਾਈਲ ਵਾਪਸ ਲੈ ਲਓ। ਹਾਂਜੀ, ਉਹ ਲੋਕਾਂ ਨੇ ਬਸ ਇਹ ਕਿਹਾ ਸੀ ਕਿ ਅਸੀਂ ਤਾਂ ਲੋਕਾਂ ਦੇ ਡੈਥ ਸਰਟੀਫਿਕੇਟ ਇਸ਼ੂ ਕਰਵਾਉਣੇ ਨੇ, ਲੋਕਾਂ ਨੂੰ ਇਨਸਾਫ ਦਿਵਾਉਣਾ, ਮਰੇ ਹੋਏ ਲੋਕਾਂ ਨੂੰ ਇਨਸਾਫ ਦਿਵਾਉਣਾ, ਹੈ ਨਾ। ਦੇਖੋ, ਉਸ ਵੇਲੇ ਵੀ ਮੈਂ ਰੌਲਾ ਪਾਇਆ ਸੀਗਾ। ਮੈਂ ਤੁਹਾਨੂੰ ਟਰੰਪ ਦੀ ਗੱਲ ਦੱਸਦਾ ਨਾ ਕਿ 5 ਦਿਨ ਪਹਿਲਾਂ ਟਰੰਪ ਦੇ ਇਲੈਕਸ਼ਨ 'ਚ ਆਉਣ ਤੋਂ ਜਿਹੜੇ ਇੱਥੇ ਲੋਕਾਂ ਦੇ ਬਿਜ਼ਨਸਮੈਨ ਆ, ਮੈਂ ਉਹਨਾਂ ਨੂੰ ਕਿਹਾ ਸੀ ਕਿ ਬਹੁਤ ਸਾਰੇ ਬਿਜ਼ਨਸਮੈਨ ਇੱਕ ਸਟੇਜ 'ਤੇ ਚੜ੍ਹੇ ਸੀ, ਲੋਕਾਂ ਦਾ ਘਾਣ ਹੋਊਗਾ, ਅਤੇ ਅੱਜ ਹੋ ਰਿਹਾ ਦੇਖ ਲਓ ਭਾਅ ਜੀ, ਲੁੱਟ ਖਸੁੱਟ ਹੋ ਰਹੀ ਹੈ ਪੂਰੀ ਦੱਬ ਕੇ, ਬੈਂਕਸ ਤੋਂ ਲੈ ਕੇ ਹਰ ਬੰਦਾ ਚਿੰਬੜਿਆ ਹੋਇਆ ਆਮ ਬੰਦੇ ਨੂੰ, ਅਤੇ ਸਰਕਾਰਾਂ ਕਰਾ ਰਹੀਆਂ ਨੇ ਚੁੱਪ ਚੁਪੀਤੇ, ਕਿਉਂਕਿ ਇਹ ਤਾਂ ਕੋਈ ਹੋਰ ਨੇ, ਇਹ ਬੈਂਕ ਆਫ ਕੈਨੇਡਾ ਤਾਂ ਅਫਗਾਨਿਸਤਾਨ ਤੋਂ ਰਨ ਹੁੰਦੀ ਹੈ, ਬੈਂਕ ਆਫ ਕੈਨੇਡਾ ਦੇ ਜਿਹੜੇ ਗਵਰਨਰਸ ਵਗੈਰਾ ਨੇ ਸਾਰੇ ਨੇ, ਜਾਂ ਬੈਂਕਾਂ ਨੇ, ਇਹਨਾਂ ਦੇ ਤਾਂ ਨੁਮਾਇੰਦੇ ਜਿਹੜੇ ਹੈਗੇ ਨੇ ਇੰਡੋਨੇਸ਼ੀਆ 'ਚ ਬੈਠੇ ਨੇ, ਇਹ ਅਸੀਂ ਤਾਂ ਇਹਨਾਂ ਦਾ ਕੁਛ ਕਰ ਨਹੀਂ ਸਕਦੇ, ਦੇ ਆਰ ਡੂਇੰਗ ਦੋਸ ਨੋਨ ਸੈਂਸ ਥਿੰਗਸ। ਗੱਲ ਇੱਕ ਨਹੀਂ, ਗੱਲ ਬਹੁਤ ਕੁਛ ਚੱਲਦਾ ਪਿਆ। ਹੈਲੋ ਜੀ, ਸਤਿ ਸ਼੍ਰੀ ਅਕਾਲ।
4: ਸਤਿ ਸ਼੍ਰੀ ਅਕਾਲ ਜੀ।
0: ਹਾਂਜੀ ਹਾਂਜੀ,
4: ਮੈਂ ਕੈਨੇਡਾ ਤੋਂ ਬੋਲ ਰਹੀ ਹਾਂ।
0: ਹਾਂਜੀ ਬੋਲੋ ਜੀ।
4: ਤੁਹਾਡਾ ਵੈਸੇ ਪ੍ਰੋਗਰਾਮ ਬਹੁਤ ਵਧੀਆ, ਤੇ ਜਿਹੜੀ ਇਹ ਪਿਕਚਰ ਆਈ ਆ ਪਿਕਚਰ ਵੀ ਬਹੁਤ ਵਧੀਆ, ਸਾਰਿਆਂ

0: ਮੇਨ ਚੀਜ਼ ਗੱਲ ਇਹ ਆ, ਬੱਚੇ ਤਾਂ ਜਿਹੜੇ ਸਮਝਣਗੇ ਉਹੀ ਸਮਝਣਗੇ, ਅਸੀਂ ਆਪ ਵੀ ਸਮਝ ਰਹੇ ਹਾਂ ਕਿ ਦੇਖੋ ਕਿਸ ਤਰ੍ਹਾਂ ਇਹ ਜਿਹੜੀ ਪਬਲਿਕ ਨੂੰ ਦਿਖਾ ਰਹੇ ਆ ਕਿ ਆਪਦੇ ਸਿੱਖ ਭਾਈ ਸਿੱਖਾਂ ਨਾਲ ਕੀ ਕੁਛ ਕਰ ਰਹੇ ਆ।
1: ਜੋ ਹੋਇਆ ਜੀ ਉਹ ਸਭ ਕੁਛ ਸੱਚ ਦਿਖਾਇਆ ਉਹਦੇ ਵਿੱਚ।
0: ਹਾਂ, ਇਸ ਕਰਕੇ ਵੈਸੇ ਬਹੁਤ ਅੱਛੀ ਤੇ ਸਮਝਦਾਰੀ ਦੀ ਗੱਲ ਆ, ਪਰ ਹੁਣ ਸਾਨੂੰ ਸੋਚ ਵਿਚਾਰ ਕਰਨੀ ਚਾਹੀਦੀ ਹੈ ਕਿ ਅਸੀਂ ਕਿਹੋ ਜਿਹੇ ਬੰਦੇ ਚੁਣੀਏ।
1: ਅਬਦਾਲੀ ਦਾ ਗਵਰਨਰ ਸੀਗਾ, ਹਾਂਜੀ
0: ਉਹੀ ਕਹਿ ਰਹੀ ਹੈ ਨਾ।
1: ਮੈਂ ਛੋਟਾ ਜਿਹਾ ਕਿੱਸਾ ਸਾਂਝਾ ਕਰਨ ਲੱਗਿਆ। ਅਬਦਾਲੀ ਦਾ ਇੱਕ ਗਵਰਨਰ ਸੀ, ਉਹ ਜਦੋਂ ਕਿਹਾ ਨਾ ਵੀ ਅਸੀਂ ਲੁੱਟ ਕੇ ਵਾਪਸ ਆਉਂਦੇ, ਸਾਡਾ ਮਾਲ ਖੋਲਿਆ, ਸਾਡੇ ਤੋਂ ਗੁਲਾਮ ਛੁਡਾ ਲਏ, ਜਿਹੜੇ ਗੁਲਾਮ ਔਰਤਾਂ ਨੂੰ ਬਣਾ ਕੇ ਲੈ ਕੇ ਆਏ ਸੀ ਇੱਧਰ ਉੱਪਰ, ਮਰਾਠਿਆਂ ਨਾਲ ਲੜਾਈ ਕਰਕੇ ਆਏ ਸੀ, ਉੱਪਰੋਂ ਸਾਡੇ ਹਿੰਦੂ ਪਰਿਵਾਰਾਂ 'ਚੋਂ, ਸਾਡੇ ਪਰਿਵਾਰਾਂ ਦੇ ਵਿੱਚੋਂ, ਸਾਡੇ ਆਪਣੇ ਪਰਿਵਾਰਾਂ 'ਚੋਂ ਇਹ ਉਹਨਾਂ ਲੋਕਾਂ ਨੂੰ ਬੰਦੀ ਬਣਾ ਕੇ ਲਿਆਏ, ਉੱਪਰੋਂ ਉੱਪਰਲੇ ਪਾਸਿਓਂ, ਸਾਊਥ ਵਾਲੇ ਪਾਸਿਓਂ ਗੱਲ ਕਰਦਾ ਮੈਂ, ਅਤੇ ਸੈਂਟਰਲ ਇੰਡੀਆ ਦੀ ਗੱਲ ਕਰਦਾ ਉਸ ਵੇਲੇ ਦੀ। ਇਹ ਬੰਦੀ ਬਣਾ ਕੇ ਔਰਤਾਂ ਨੂੰ ਅਤੇ ਬੱਚਿਆਂ ਨੂੰ ਅਤੇ ਮਰਦਾਂ ਨੂੰ ਲਈ ਜਾ ਰਹੇ ਨੇ, ਨਾਲ ਲੁੱਟਿਆ ਹੋਇਆ ਖਜ਼ਾਨਾ। ਉਦੋਂ ਘੱਲੂਘਾਰ ਤੋਂ ਪਹਿਲਾਂ ਦੋਨੋਂ ਵੱਡਾ ਅਤੇ ਛੋਟਾ ਘੱਲੂਘਾਰ ਹੋਇਆ, ਉਸ ਵੇਲੇ ਇਹ ਲੁੱਟ ਦਾ ਮਾਲ ਖੋਲਿਆ ਗਿਆ ਇਹਨਾਂ ਤੋਂ, ਇਹਨਾਂ ਦੇ ਹਥਿਆਰ ਖੋਲੇ ਗਏ ਇਹਨਾਂ ਤੋਂ। ਇਹ ਖੋ ਕੇ ਨਾ ਇਹ ਲੁੱਕ ਜਾਂਦੇ ਨੇ, ਜੰਗਲਾਂ 'ਚ ਵੜ ਜਾਂਦੇ ਨੇ। ਅਬਦਾਲੀ ਜ਼ਕਰੀਆ ਖਾਨ ਉਹਨਾਂ ਦੇ ਟਾਈਮ ਦੀ ਗੱਲ ਕਰਦਾ ਮੈਂ, ਉੱਥੇ ਪੁੱਛਦਾ, ਕਹਿੰਦਾ ਵੀ ਇਹ ਕੌਣ ਨੇ, ਉਹ ਲਾਹੌਰ ਬੈਠਾ ਉੱਪਰਲੇ ਪਾਸੇ, ਉਹ ਕਹਿੰਦਾ ਵੀ ਇਹ ਕੌਣ ਨੇ ਜਿਹੜਾ ਸਾਨੂੰ ਲੁੱਟ ਕੇ ਲੈ ਗਏ, ਕਿਹੜੇ ਰਾਜੇ ਨੇ ਇਹ? ਉਹ ਕਹਿੰਦਾ ਕੋਈ ਰਿਆਸਤ ਨਹੀਂ, ਇਹ ਕੋਈ ਖਾਲਸਾ। ਗੁਰੂ ਗੋਬਿੰਦ ਸਿੰਘ ਨੇ ਇੱਕ ਫੌਜ ਬਣਾਈ ਸੀ ਖਾਲਸਾ, ਖਾਲਸ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ, ਪਰਮਾਤਮਾ ਦੀ ਮੌਜ ਹੈ ਕਿ ਖਾਲਸਾ ਬਣਾਉਣ ਲਈ ਮੈਨੂੰ ਕਿਹਾ ਗਿਆ ਅਤੇ ਮੈਂ ਅਨੰਦਪੁਰ ਦੀ ਧਰਤੀ 'ਤੇ ਖਾਲਸਾ ਸਿਰਜਣਾ ਕਰ ਰਿਹਾ। ਕਿੱਥੇ? ਜਿੱਥੇ ਪਹਿਲਾ ਸਿਰ ਮੇਰਾ ਹੋਊਗਾ, ਫਿਰ ਮੇਰੇ ਪਰਿਵਾਰ ਦਾ, ਅਤੇ ਫਿਰ ਤੁਹਾਡੇ ਹੋਣਗੇ, ਅਤੇ ਪਹਿਲਾਂ ਮਰਨ ਕਬੂਲੀਏ ਜੀਵਨ ਕੀ ਛਡਾਸ। ਉੱਥੇ ਉਹ ਕਹਿੰਦਾ ਵੀ ਤੁਸੀਂ ਇਹਨਾਂ ਨੂੰ ਫੜ ਲਓ, ਕਹਿੰਦਾ ਇਹਨਾਂ 'ਚ ਫਿੱਕ ਪਾ ਦਿਓ, ਇਹਨਾਂ ਨੂੰ ਪਾੜ ਦਿਓ, ਅਤੇ ਇਹਨਾਂ ਨੂੰ ਮੁਖਬਰੀ ਦੇ ਤਹਿਤ ਫੜੋ ਕਿੱਥੇ ਕਿੱਥੇ ਹੈਗੇ ਨੇ। ਉੱਥੇ ਉਹਨੇ ਇੱਕ ਗੱਲ ਕਹੀ ਸੀ ਕਿ ਹੈ ਇਨਮੇਂ ਇੱਕ ਬਾਤ ਮਹਾਨ, ਸਿੱਖ ਸਿਖਤ ਪੇ ਵਾਰਤ ਜਾਣ। ਬਸ ਇੱਥੇ ਮਰ ਗਏ ਸਾਰੇ, ਆ ਕੇ ਇੱਥੇ ਖਤਮ ਹੋ ਗਿਆ ਆਪਾਂ। ਉਹ ਟਾਈਮ ਸੀ ਜਦੋਂ ਮਿਸਲਾਂ ਇਕੱਠੀਆਂ ਹੋਈਆਂ, ਜਦੋਂ ਤੁਸੀਂ ਇਤਿਹਾਸ ਨੂੰ ਪੜੋਗੇ ਨਾ, ਮਿਸਲਾਂ ਬਹੁਤ ਲੜੀਆਂ ਆਪਸ 'ਚ। ਆਲੂ ਵਾਲੀਆ ਮਿਸਲ ਬੜੀ ਸਟਰੋਂਗ ਸੀਗੀ, ਜੱਸਾ ਸਿੰਘ ਆਲੂ ਵਾਲੀਆ ਦੀ, ਠੀਕ ਹੈ, ਸ਼ੁਕਰ ਚੱਕੀਆ ਤੋਂ ਲੈ ਕੇ ਸਾਰੀਆਂ ਮਿਸਲਾਂ ਜ਼ਬਰਦਸਤ ਸਨ। ਪਰ ਇੱਕ ਦਿਨ ਆਇਆ ਸਾਰੇ ਇਕੱਠੇ ਹੋ ਗਏ ਜਦੋਂ ਦਿੱਲੀ ਝੰਡਾ ਲਹਿਰਾਇਆ, ਹਾਂਜੀ। ਅਤੇ ਗੱਲ ਇੱਥੇ ਆ ਗਈ, ਉਹ ਕਹਿੰਦਾ ਹੈ ਇਨਮੇਂ ਇੱਕ ਬਾਤ ਮਹਾਨ, ਸਿੱਖ ਸਿਖਤ ਪਰ ਵਾਰਤ ਜਾਣ, ਯਾਨੀ ਸਿੱਖ ਸਿੱਖ ਦੇ ਲਈ ਜਾਨ ਵਾਰ ਦਿੰਦਾ, ਮੁਖਬਰੀ ਤਾਂ ਦੂਰ ਦੀ ਗੱਲ, ਇੱਕ ਦੂਸਰੇ ਲਈ ਜਾਨ ਵਾਰ ਦਿੰਦੇ। ਆਹੀ ਬਸ ਇਹਨਾਂ ਦੀ ਇੱਕ ਪ੍ਰੋਬਲਮ ਆ, ਇਹ ਨਹੀਂ ਰਿਜ਼ੋਲਵ ਹੋ ਰਹੀ ਸਾਡੇ ਤੋਂ, ਨਹੀਂ ਤਾਂ ਇਹ ਤਾਂ ਅਸੀਂ ਕੱਦੇ ਖਤਮ ਕਰ ਦਈਏ। ਦੇਖੋ ਕਿੱਡੀ ਵੱਡੀ ਗੱਲ ਕਹਿ ਕੇ ਗਿਆ ਰਿਪੋਰਟ ਦੇ ਵਿੱਚ ਆਪਣੀ, 'ਚ ਇਹ ਤਾਂ ਇਤਿਹਾਸ ਹੈ, ਮਿਥਿਹਾਸ ਥੋੜ੍ਹੀ ਆ। ਮੈਂ ਕੋਈ 4000 ਸਾਲ ਪਹਿਲਾਂ ਦੀ ਗੱਲ ਥੋੜ੍ਹੀ ਕਰ ਰਿਹਾ, ਮੈਂ ਕੋਈ 10000 ਸਾਲ ਪਹਿਲਾਂ ਦੀ ਗੱਲ ਥੋੜ੍ਹੀ ਕਰ ਰਿਹਾ ਕਿ ਉਹ ਭੱਟਾਂ ਦੇ ਟਾਈਮ 'ਤੇ ਐਂ ਹੁੰਦਾ ਸੀ। ਮੈਂ ਤਾਂ ਗੱਲ ਕਰ ਰਿਹਾ ਵੀ ਤੁਹਾਡੇ ਦਾਦਿਆਂ ਦੇ ਦਾਦਿਆਂ ਨੇ ਕੁਛ ਚੀਜ਼ਾਂ ਦੇਖੀਆਂ ਹੋਈਆਂ ਨੇ, ਅਤੇ ਉਹਨਾਂ ਦੇ ਦਾਦੇ ਵਿੱਚ ਸ਼ਾਮਿਲ ਸਨ, ਤੁਹਾਡੇ ਪਰਿਵਾਰਾਂ ਦੇ ਨਾਂ ਬਣੇ ਸੀ ਪਿੰਡਾਂ 'ਚ ਕਿ ਆਹ ਬੰਦਾ ਫਲਾਣੀ ਜਗ੍ਹਾ ਦੇ ਉੱਤੇ ਫਲਾਣੀ ਜਗ੍ਹਾ 'ਤੇ ਜਾ ਕੇ ਆਹ ਸੋਸ਼ਲ ਵਰਕ ਜਾਂ ਕੰਮ ਕਰਕੇ ਆਇਆ ਸੀ। ਇਹ ਤਾਂ ਇਤਿਹਾਸ ਹੈ, ਮਿਥਿਹਾਸ ਹੁੰਦਾ ਕਿ ਬਸ ਬਣਾ ਤਾ, ਕੁਣੋਂ ਲਿਖ ਕੇ ਪਾਤਾ, ਪੰਜ ਬੰਦਿਆਂ ਨੇ ਲਿਖਤਾ ਇੱਕ ਗੱਲ ਨੂੰ, ਝੂਠੀ ਤੋਂ ਸੱਚੀ ਬਣ ਗਈ ਉਹ। ਇਤਿਹਾਸ ਹੈ ਕਿ ਜ਼ਮਾਨਾ ਬੋਲਦਾ ਹੈ, ਸਮਾਂ ਬੋਲਦਾ ਹੈ। 905-673-3337 ਸਟੂਡੀਓ ਦੇ ਨੰਬਰ ਨੇ, ਔਰ ਮੈਂ ਮੂਵੀ ਲਈ, ਮੇਰੇ ਕੋਲ ਹੁਣ ਲਾਈਨ 2 ਖਾਲੀ ਨੇ। ਤੁਸੀਂ ਕਿਸੇ ਨੇ ਦੇਖੀ ਜਾਂ ਦੇਖੀ ਨਹੀਂ ਹੈਗੀ, ਜ਼ਰੂਰ ਕਾਲ ਕਰਿਓ। ਤੁਸੀਂ IPTV ਬਾਕਸ ਦੇ ਉੱਪਰ ਚੱਲ ਜਾਇਓ, ਹਿੰਦੀ ਵਰਜ਼ਨ ਦੇ ਵਿੱਚ ਆ ਕੇ ਨਿਊ ਰਿਲੀਜ਼ ਦੇ ਵਿੱਚ ਸਤਲੁਜ ਪਾ ਲਿਓ, ਉੱਥੇ ਆਜੂ। ਵੈਸੇ ਪਿੰਡਾਂ ਦੇ ਵਿੱਚ ਲੋਕਾਂ ਨੇ ਪ੍ਰੋਜੈਕਟਰ ਲਾ ਕੇ ਫਿਲਮ ਲਗਾਈ ਹੈ ਪੰਜਾਬ ਦੇ ਵਿੱਚ, ਕਈਆਂ ਨੇ ਧਰਨੇ ਦਿੱਤੇ ਨੇ ਕਿ ਇਹ ਫਿਲਮ ਰਿਲੀਜ਼ ਕਰਨ ਲਈ ਸਾਡੇ ਉੱਤੇ ਰੋਕ ਕਿਉਂ ਹੈ। ਅਤੇ ਮੈਂ ਉਹੀ ਕੁਐਸਚਨ ਕੀਤਾ ਕਿ 1995 ਅਤੇ 2026 ਦੇ ਵਿੱਚ 20 ਸਾਲ ਬਾਅਦ ਕੀ ਫਰਕ ਪੈ ਗਿਆ? ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ, ਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ, ਆਉਣ ਵਾਲੀਆਂ ਪੀੜ੍ਹੀਆਂ ਕੀ ਕਹਿਣਗੀਆਂ ਜੇ ਨਾ ਬੋਲਿਆ? ਹਾਂਜੀ, ਹਨੇਰਾ ਜਰੇਗਾ ਨਹੀਂ। ਸਟੂਡੀਓ ਨੰਬਰ 905-673-3337 ਰਾਣਾ ਜੀ ਮੇਰੇ ਨਾਲ ਨੇ, ਰਾਣਾ ਜੀ ਦਿਓ ਆਪਣਾ ਮੈਸੇਜ ਪਲੀਜ਼।
2: ਅਮਨ ਜੀ, ਤੁਹਾਨੂੰ ਤੇ ਆਪਣੇ ਸਾਰੇ ਲਿਸਟਰਸ ਨੂੰ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਆਪਾਂ ਜਿੱਦਾਂ ਐਵਰੀਡੇ RDSP ਬਾਰੇ ਦੱਸਦੇ ਹਾਂ, ਰਜਿਸਟਰਡ ਡਿਸੇਬਿਲਿਟੀ ਸੇਵਿੰਗ ਪਲਾਨ, ਜਿਹਦੇ ਅੰਡਰ ਕੀ ਹੈ, ਅਗਰ ਤੁਹਾਡੇ ਪਰਿਵਾਰ ਦੇ ਵਿੱਚ ਕੋਈ ਮੈਂਬਰ ਇੱਦਾਂ ਦੇ ਨੇ ਜਿਨ੍ਹਾਂ ਦੀ ਉਮਰ 49 ਸਾਲ ਤੋਂ ਘੱਟ ਹੈ, ਫਿਜ਼ੀਕਲੀ ਜਾਂ ਮੈਂਟਲੀ ਡਿਸੇਬਲ ਨੇ, ਸਾਡੇ ਕੋਲ ਡਿਸੇਬਿਲਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਹੈਗਾ ਅਤੇ ਵੈਲਿਡ ਸੋਸ਼ਲ ਇੰਸ਼ੋਰੈਂਸ ਨੰਬਰ ਹੈਗਾ, ਤੇ ਆਪਾਂ ਇਹ $90,000 ਦੀ ਜਿਹੜੀ ਫੈਡਰਲ ਗਵਰਨਮੈਂਟ ਦੀ ਗ੍ਰਾਂਟ ਹੈ ਉਹ ਲੈ ਸਕਦੇ ਹਾਂ। ਐਂਡ ਇਸ ਤੋਂ ਇਲਾਵਾ ਦੋ ਹੋਰ ਬੈਨੀਫਿਟ ਜਿਹੜਾ ਹੈਗਾ ਗਵਰਨਮੈਂਟ ਵੱਲੋਂ ਦਿੱਤੇ ਜਾਂਦੇ ਨੇ, ਇੱਕ ਤਾਂ ਜਦੋਂ ਅਸੀਂ ਫਸਟ ਟਾਈਮ ਜਿਹੜਾ ਡਿਸੇਬਿਲਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਅਪਲਾਈ ਕਰਨਾ ਹੈ ਤੇ ਪਿਛਲੇ 10 ਸਾਲਾਂ ਦਾ ਜਿਹੜਾ ਆਪਾਂ ਟੈਕਸ ਜਿਹੜਾ ਪੇ ਕੀਤਾ ਹੁੰਦਾ ਤਾਂ ਨੋਨ ਰਿਫੰਡੇਬਲ ਟੈਕਸ ਦੇ ਅੰਡਰ ਜਿਹੜਾ ਹੈਗਾ ਅਪ ਟੂ $10,000 ਤੱਕ ਦੇ ਕਰੀਬ ਜਿਹੜਾ ਹੈਗਾ ਇੱਕ ਪਰਸਨ ਦਾ ਜਿਹੜਾ ਗਵਰਨਮੈਂਟ ਵੱਲੋਂ ਆਪਣਾ ਜਿਹੜਾ ਰਿਟਰਨ ਰਿਫੰਡ ਕਰ ਦਿੱਤਾ ਜਾਂਦਾ ਹੈਗਾ। ਸੋ ਕਾਫੀ ਵੱਡਾ ਟੈਕਸ ਰਿਫੰਡ ਜਿਹੜਾ ਕਿ ਗਵਰਨਮੈਂਟ ਨੇ ਕਿਹਾ ਵੀ ਅਸੀਂ $40,000 ਤੱਕ ਜਿਹੜਾ ਵਾਪਸ ਕਰ ਸਕਦੇ ਹਾਂ ਉਹ ਵੀ ਕਈ ਪਰਿਵਾਰਾਂ ਨੂੰ ਮਿਲਦਾ ਹੈਗਾ। ਤੇ ਪਲੱਸ ਜਿਹਨਾਂ ਦੇ ਬੱਚੇ 18 ਸਾਲ ਤੋਂ ਛੋਟੇ ਨੇ ਡਿਸੇਬਿਲਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਹੈਗਾ ਤੇ ਗਵਰਨਮੈਂਟ ਵੱਲੋਂ $290 ਹਰ ਮਹੀਨੇ ਜਿਹੜਾ ਦਿੱਤਾ ਜਾ ਰਿਹਾ ਹੈਗਾ ਪੇਰੈਂਟਸ ਨੂੰ ਤੇ ਸਾਲ ਦਾ ਬਣ ਜਾਂਦਾ $3,480 ਤੇ ਜਿਹਨਾਂ ਦੀ ਉਮਰ 18 ਸਾਲ ਤੋਂ ਬਾਅਦ ਹੈ ਪਹਿਲਾਂ $2,400 ਸਾਲ ਦਾ ਦਿੱਤਾ ਜਾਂਦਾ ਸੀ 200 ਮਹੀਨੇ ਦਾ ਤੇ ਇਸੇ ਮਹੀਨੇ ਤੋਂ ਗਵਰਨਮੈਂਟ ਨੇ ਉਹਨੂੰ $205 ਮਹੀਨੇ ਦੇ ਕਰਕੇ $2,450 ਉਹ ਬੈਨੀਫਿਟ ਕਰ ਦਿੱਤੇ ਨੇ। ਸੋ ਤੁਸੀਂ ਕਾਲ ਕਰਨਾ ਸਾਰੇ ਬੈਨੀਫਿਟਸ ਲੈਣ ਲਈ 416-910-9000 416-910-9000 ਤੇ ਲਾਸਟ ਵਿੱਚ ਭਾਜੀ ਮੈਂ ਇਹ ਕਹੂੰਗਾ ਕਾਫੀ ਇੱਥੇ ਕੈਨੇਡਾ ਦੇ ਵਿੱਚ ਸਪੈਸ਼ਲ ਨੀਡ ਵਾਲੇ ਬੱਚੇ ਨੇ ਜਿਹੜੇ ਵੀ ਆਪਣੇ ਲਿਸਨਰ ਸਾਡਾ ਰੋਜ਼ ਪ੍ਰੋਗਰਾਮ ਸੁਣਦੇ ਨੇ ਪਲੀਜ਼ ਸਾਡਾ ਮੈਸੇਜ ਉਹਨਾਂ ਪੇਰੈਂਟਸ ਤੱਕ ਜ਼ਰੂਰ ਪਹੁੰਚਾਓ ਤਾਂ ਕਿ ਕਿਸੇ ਫੈਮਿਲੀ ਦੀ ਆਪਾਂ ਹੈਲਪ ਕਰ ਸਕੀਏ ਕਿਉਂਕਿ $90,000 ਇਟਸ ਨਾਟ ਅ ਸਮਾਲ ਅਮਾਊਂਟ ਇਹ ਗਵਰਨਮੈਂਟ ਵੱਲੋਂ ਫੈਡਰਲ ਗਵਰਨਮੈਂਟ ਵੱਲੋਂ ਦਿੱਤਾ ਜਾ ਰਿਹਾ ਉਸ ਪਰਸਨ ਦੇ ਬ੍ਰਾਈਟ ਫਿਊਚਰ ਲਈ। ਸੋ ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ 416-910-9000 416-910-9000 ਤੇ ਵੈਬਸਾਈਟ ਹੈ punjabinsurance.ca। ਥੈਂਕ ਯੂ ਸੋ ਮਚ ਭਾਜੀ।
1: ਥੈਂਕ ਯੂ ਸੋ ਮਚ।

0: ਸੁਰਜੀਤ ਪਾਤਰ ਹੁਣਾਂ ਨੂੰ ਮੈਂ ਯਾਦ ਕਰਦਾ ਇਸ ਫਿਲਮ ਦੇ ਵਿੱਚ ਵੀ ਸੁਰਜੀਤ ਪਾਤਰ ਹੁਣਾਂ ਦਾ ਜਿਹੜਾ ਸ਼ੁਰੂ ਦੇ ਵਿੱਚ ਧੰਨਵਾਦ ਕੀਤਾ ਗਿਆ ਔਰ ਜਿੱਥੇ ਅਦਾਲਤਾਂ ਦੀ ਗੱਲ ਕਰਦੇ ਨੇ ਕਿ ਖੜ੍ਹੇ ਖੜ੍ਹੇ ਇਨਸਾਨ ਸੁੱਕ ਗਏ ਨੇ ਅਤੇ ਇਹਨਾਂ ਨੂੰ ਕਹੋ ਆਪਣੇ ਘਰਾਂ ਨੂੰ ਚਲੇ ਜਾਣ 30 ਸਾਲ 28 ਸਾਲ ਜਿਹੜਾ ਲੰਬਾ ਇਹ ਮੁਕੱਦਮਾ ਚੱਲਿਆ ਔਰ ਇਹਦੇ ਉੱਪਰ ਇਸ ਮੁਕੱਦਮੇ ਦੇ ਕਾਰਨ ਇਹਦੀ ਇਨਵੈਸਟੀਗੇਸ਼ਨ ਖੁਦ ਆਪ ਕੀਤੀ ਸਭ ਕੁਝ ਕੀਤਾ ਕਿੰਨੇ ਲੋਕ ਮਾਰੇ ਗਏ ਅਖੀਰਲਾ ਗਵਾਹ ਕੁਲਜੀਤ ਸਿੰਘ ਆ CRPF ਦੀ ਨਿਗਰਾਨੀ ਦੇ ਹੇਠ ਆਪਣੇ ਘਰ ਮ੍ਰਿਤਕ ਪਾਇਆ ਗਿਆ ਕੁਲਜੀਤ ਸਿੰਘ ਅਖੀਰਲਾ ਗਵਾਹ ਫਿਲਮ ਦੇ ਐਂਡ ਦੇ ਵਿੱਚ ਜੇ ਤੁਸੀਂ ਦੇਖੋਗੇ ਨਾ ਕੁਲਜੀਤ ਸਿੰਘ ਖੁਦ ਪੁਲਿਸ ਦੇ ਵਿੱਚ ਸੀ ਅਤੇ ਉਹ ਵੀ ਯਾਨੀ ਕਿ ਪੁਲਿਸ ਦੇ ਪਰਿਵਾਰ ਵੀ ਗਏ ਉਹਦੇ ਵਿੱਚ ਇੱਕ ਡਾਇਲੋਗ ਸੀ ਉਹ ਕਹਿੰਦੇ ਉਹਨੂੰ ਕਹਿੰਦਾ ਆਪਣੇ ਬਈ ਤੁਸੀਂ ਦਲਜੀਤ ਜਿਹੜਾ ਫਿਲਮ ਦੇ ਵਿੱਚ ਰੋਲ ਅਦਾ ਕਰ ਰਿਹਾ ਅਤੇ ਖਾਲੜਾ ਸਾਹਿਬ ਦਾ ਖਾਲੜਾ ਸਾਹਿਬ ਕਹਿੰਦੇ ਨੇ ਕਿ ਤੂੰ ਆਪਣੇ ਦੋਸਤ ਨੂੰ ਕਿ ਤੂੰ ਨੌਕਰੀ ਛੱਡ ਦੇ ਜੇ ਤੇਰੇ ਤੋਂ ਨਹੀਂ ਬਰਦਾਸ਼ਤ ਹੁੰਦਾ ਉਹ ਕਹਿੰਦੇ ਜੇ ਛੱਡਾਂਗੇ ਇੱਕ ਸਾਡੇ 'ਤੇ ਦਫਾ ਲੱਗੂਗੀ ਉਹ ਤੋਂ ਬਾਅਦ ਸਾਨੂੰ ਵੀ ਇਨਕਾਊਂਟਰ ਕਰ ਦਿੱਤਾ ਜਾਊਗਾ ਅਤੇ ਮੈਂ ਚਾਹੁੰਦਾ ਨਹੀਂ ਕਿ ਮੇਰਾ ਪਰਿਵਾਰ ਰੁਲ ਜਾਵੇ ਅਤੇ ਮੈਂ ਆਪਣੇ ਪਰਿਵਾਰ ਨੂੰ ਬਚਾਉਣ ਲਈ ਚੁੱਪ ਕਰਿਆ ਬੈਠਾ ਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ ਜਿਹੜੀ ਬਾਤ ਸੁਣ ਰਹੇ ਐਮ 5 ਜਿਹੜੀ ਗੱਲ 'ਤੇ ਮੈਂ ਅਮਰਦੀਪ ਸਿੰਘ ਬੈਨੀਪਾਲ ਮੈਂ ਆਪਣਾ ਫਰਜ਼ ਪੂਰਾ ਕਰ ਦਿੱਤਾ ਤੁਹਾਡਾ ਫਰਜ਼ ਹੈ ਤੁਸੀਂ ਇਹ ਮੂਵੀ ਸਤਲੁਜ ਜ਼ਰੂਰ ਦੇਖਿਓ ਆਪਣੇ ਦੋਸਤਾਂ ਨੂੰ ਫੋਰਵਰਡ ਕਰਿਓ ਅਤੇ ਉਹਨਾਂ ਨੂੰ ਦਿਖਾਇਓ ਮੇਰਾ ਫਰਜ਼ ਮੈਂ ਅੱਜ ਤੱਕ ਕਿਸੇ ਫਿਲਮ ਜਾਂ ਕਿਸੇ ਚੀਜ਼ ਨੂੰ ਛੇਤੀ ਪ੍ਰਮੋਟ ਨਹੀਂ ਕਰਦਾ ਹੁੰਦਾ ਜਿਹੜੀ 'ਚ ਕੋਈ ਗੱਲ ਹੋਵੇ ਮੈਂ ਇਹ ਜਨਮ ਤੁਹਾਰੇ ਲੇਖੇ ਕਹਿੰਦਾ ਉਹਨਾਂ ਫਿਲਮ ਨੂੰ ਬੱਚਿਆਂ ਨੂੰ ਜ਼ਰੂਰ ਦਿਖਾਇਓ ਆਪਣੇ ਨਾਲ ਛੁੱਟੀਆਂ ਚੱਲਦੀਆਂ ਪਈਆਂ ਨੇ ਇਹ ਜਨਮ ਤੁਹਾਰੇ ਲੇਖੇ ਗੱਲ ਕੁਛ ਨਹੀਂ ਹੈ ਆਪਾਂ ਬੀਜਣਾ ਉਹਨਾਂ ਦੇ ਅੰਦਰ ਬਸ ਇੱਕ ਕੁਛ ਨਹੀਂ ਆਪਾਂ ਬਾਹਲੀ ਪਾਰਟੀਸਪੇਟ ਨਹੀਂ ਕਰ ਪਾਏ ਆਪਣੇ ਬੱਚਿਆਂ ਦੀ ਲਾਈਫ ਦੇ ਵਿੱਚ ਤਾਂ ਹੀ ਸਾਡੇ ਬੱਚੇ ਸਾਨੂੰ ਸਿਖਾਉਣ ਲੱਗ ਪਏ ਨੇ ਅੱਜ ਆਰਟੀਫਿਸ਼ਲ ਲਾਈਫ ਦੇ ਵਿੱਚ ਆਰਟੀਫਿਸ਼ਲ ਇੰਟੈਲੀਜੈਂਸੀ 'ਚ ਉਹ ਸਾਨੂੰ ਦੱਸਦੇ ਨੇ ਕਿ ਯੂ ਡੋਂਟ ਨੋ ਐਨੀਥਿੰਗ ਕਿਉਂਕਿ ਅਸੀਂ ਉਹਨਾਂ ਨੂੰ ਟੀਚਰਸ ਦੇ ਹਵਾਲੇ ਕਰਤਾ ਟੀਚਰਸ ਨੂੰ ਸਿਲੇਬਸ ਦੇ ਦਿੱਤੇ ਕਰੀਕੁਲਮਸ ਦੇ ਦਿੱਤੇ ਅਤੇ ਉਹਨਾਂ ਨੂੰ ਅਲੱਗੇ ਕੁਛ ਸਿਖਾਇਆ ਗਿਆ ਅਤੇ ਜੋ ਸਿੱਖ ਰਹੇ ਨੇ ਸਕੂਲ ਅਤੇ ਯੂਨੀਵਰਸਿਟੀਜ਼ ਦੇ ਵਿੱਚ ਉਹ ਸਾਨੂੰ ਆਪਣੇ ਤੋਂ ਅਭਿੰਨ ਨਹੀਂ ਭਿੰਨ ਮੰਨਦੇ ਹਨ ਕਿ ਅਸੀਂ ਡਿਫਰੈਂਟ ਹੈਗੇ ਹਾਂ ਉਹ ਡਿਫਰੈਂਟ ਨੇ ਦਿਸ ਇਜ਼ ਆਲ ਹੈਪਨਿੰਗ ਸਰਾਊਂਡਿੰਗ ਅਸ ਆਹ ਸਾਰਾ ਕੁਛ ਅਸੀਂ ਇਹਦੇ ਵਿੱਚੋਂ ਵਿਚਰ ਰਹੇ ਹਾਂ ਫਿਲਹਾਲ ਤੁਹਾਡੇ ਬੱਚਿਆਂ ਦੇ ਦੰਦ ਦਿਖਾਉਣੇ ਨੇ ਕਹਿੰਦੇ ਕਿ ਦੰਦ ਗਏ ਅਤੇ ਖਾਣ ਗਿਆ ਬਜ਼ੁਰਗਾਂ ਨੇ ਕਿਹਾ ਸੀ ਦੰਦਾਂ ਦੀ ਗੱਲ ਆਉਂਦੀ ਆ ਡਾਕਟਰ ਜਤਿੰਦਰ ਕੌਰ ਗਰੇਵਾਲ ਉਹਨਾਂ ਦਾ ਕਲੀਨਿਕ ਆ ਜਿਹੜਾ ਕਿ ਬੈਂਟਨ ਦੇ ਵਿੱਚ ਹੈ ਅਕਸਰ ਜਦੋਂ ਕਦੇ ਵੀ ਮੈਂ ਉੱਥੇ ਗਿਆ ਕਦੇ ਵੀ ਮੈਨੂੰ ਕੋਈ ਨਾ ਕੋਈ ਗਾਹੇ ਬਗਾਹੇ ਮਿਲੇ ਜਾਂਦਾ ਕਿ ਮੈਂ ਇੱਥੇ ਆਇਆ ਸੀਗਾ ਤੁਸੀਂ ਇਸ ਰੇਡੀਓ ਨੂੰ ਸੁਣ ਕੇ ਬਹੁਤ ਸਾਰੇ ਲੋਕ ਉੱਥੇ ਪਹੁੰਚਦੇ ਹੋ ਅਤੇ ਉੱਥੇ ਛੋਟਾ ਜਿਹਾ ਇੱਕ ਮੈਸੇਜ ਆ ਹਾਂਜੀ ਸਤਿ ਸ਼੍ਰੀ ਅਕਾਲ ਜੀ
1: ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ
0: ਹਮਾਨੀ ਕੀ ਹਾਲ ਚਾਲ ਤੁਹਾਡੇ
1: ਠੀਕ ਹੈ ਜੀ ਠੀਕ ਹੈ
0: ਇੱਕ ਫਿਲਮ ਆਈ ਹੈ ਸਤਲੁਜ
1: ਹਾਂਜੀ
0: ਪਰਿਵਾਰ ਨਾਲ ਬੱਚਿਆਂ ਨਾਲ ਬੈਠ ਕੇ ਜ਼ਰੂਰ ਦੇਖਿਓ ਠੀਕ ਹੈ
1: ਜੀ ਜੀ ਜੀ ਜ਼ਰੂਰ
0: ਠੀਕ ਹੈ ਦਿਓ ਮੈਸੇਜ ਆਪਣਾ ਤੁਸੀਂ ਔਨ ਏਅਰ ਹੋ
1: ਜੀ ਮੇਰਾ ਨਾਮ ਹਿਮਾਨੀ ਹੈ ਸਤਿ ਸ਼੍ਰੀ ਅਕਾਲ ਸਾਰੇ ਲਿਸਨਰਸ ਨੂੰ ਮੈਂ ਡਾਕਟਰ ਜਤਿੰਦਰ ਕੌਰ ਗਰੇਵਾਲ ਦੇ ਆਫਿਸ ਡੈਂਟਿਸਟ ਦੀ ਐਟ ਰੈਮਲਰ ਤੋਂ ਗੱਲ ਕਰ ਰਹੀ ਹਾਂ ਅਤੇ ਮੈਂ ਦੱਸਣਾ ਚਾਹੂੰਗੀ ਕਿ ਇੱਥੇ ਦੰਦਾਂ ਦਾ ਟ੍ਰੀਟਮੈਂਟ ਕੰਸਲਟੇਸ਼ਨ ਕੀਤੀਆਂ ਜਾਂਦੀਆਂ ਕਿਸੇ ਨੂੰ ਵੀ ਕੋਈ ਦੰਦ ਦੇ ਵਿੱਚ ਪ੍ਰੋਬਲਮ ਹੈ ਦਰਦ ਹੈ ਦੰਦ ਪੀਲੇ ਹੋ ਰਹੇ ਨੇ ਤਾਂ ਮੈਂ ਕਹੂੰਗੀ ਇੱਕ ਵਾਰ ਕੰਸਲਟੇਸ਼ਨ ਲਈ ਜ਼ਰੂਰ ਆਓ ਇੱਥੇ ਤੁਹਾਨੂੰ ਇੱਕ ਘਰ ਵਰਗਾ ਮਾਹੌਲ ਮਿਲੇਗਾ ਕਈ ਵਾਰੀ ਆਪਾਂ ਨੂੰ ਕਲੀਅਰ ਹੁੰਦਾ ਕਿ ਮੇਰਾ ਦੰਦ ਕੱਢਣਾ ਹੈ ਤਾਂ ਦਰਦ ਹੋਊਗਾ ਜਾਂ ਫਿਰ ਆਪਾਂ ਨੂੰ ਡੈਂਟਿਸਟ ਤੋਂ ਜਾਂਦੇ ਡਰ ਲੱਗਦਾ ਤਾਂ ਮੈਂ ਕਹੂੰਗੀ ਕਿ ਇੱਕ ਵਾਰ ਤੁਸੀਂ ਆਪਣੇ ਬੱਚਿਆਂ ਨੂੰ ਪੂਰੀ ਫੈਮਿਲੀ ਨੂੰ ਲੈ ਕੇ ਆਓ ਕੰਸਲਟੇਸ਼ਨ ਕਰੋ ਗੱਲਬਾਤ ਕਰੋ ਕਿ ਡਾਕਟਰ ਤੁਹਾਨੂੰ ਗਾਈਡ ਕਰ ਸਕਣ ਇਹਦੇ ਨਾਲ ਨਾਲ ਮੈਂ ਤੁਹਾਨੂੰ ਹੋਰ ਵੀ ਦੱਸਣਾ ਚਾਹੂੰਗੀ ਕਿ ਜਿਹਨਾਂ ਲੋਕਾਂ ਕੋਲ ਇੰਸ਼ੋਰੈਂਸ ਨਹੀਂ ਹੁੰਦੀ ਪ੍ਰਾਈਵੇਟ ਗਵਰਨਮੈਂਟ ਦਾ ਇੱਕ ਪਲਾਨ ਹੈਗਾ CDCP ਕੈਨੇਡੀਅਨ ਡੈਂਟਲ ਕੇਅਰ ਪਲਾਨ ਜਿਹਨੂੰ ਲੋਕ ਅਪਲਾਈ ਕਰ ਸਕਦੇ ਨੇ ਇਹਦੀਆਂ ਦੋ ਹੀ ਟਰਮਸ ਨੇ ਕਿ ਉਹਨਾਂ ਦੀ ਐਨੂਅਲ ਇਨਕਮ 90,000 ਤੋਂ ਘੱਟ ਹੋਣੀ ਚਾਹੀਦੀ ਹੈ ਉਹਨਾਂ ਨੇ ਲਾਸਟ ਈਅਰ ਦਾ ਟੈਕਸ ਫਾਈਲ ਕੀਤਾ ਹੋਣਾ ਚਾਹੀਦਾ ਤੁਸੀਂ ਇਹਨੂੰ ਘਰ ਬੈਠੇ ਆਨਲਾਈਨ ਵੀ ਅਪਲਾਈ ਕਰ ਸਕਦੇ ਹੋ ਨਹੀਂ ਤਾਂ ਸਾਨੂੰ 905-451-8211 ਤੇ ਕਾਲ ਕਰਕੇ ਹੈਲਪ ਲੈ ਸਕਦੇ ਹੋ ਨਹੀਂ ਤਾਂ ਅਸੀਂ 7 ਡੇਜ਼ ਓਪਨ ਹੁੰਦੇ ਹਾਂ ਤੁਸੀਂ ਵਾਕ ਇਨ ਕਦੇ ਵੀ ਆ ਕੇ ਸਾਡੀ ਹੈਲਪ ਉਹਦੇ ਵਿੱਚ ਲੈ ਸਕਦੇ ਹੋ ਅਸੀਂ ਤੁਹਾਡਾ ਪਲਾਨ ਕਰਨ ਹੈਲਪ ਅਪਲਾਈ ਕਰਾਂਗੇ ਦੂਜੀ ਗੱਲ ਹਾਂਜੀ
0: ਦੁਬਾਰਾ ਭਰ ਕੇ ਭੇਜਣਾ ਪੈਣਾ ਗਵਰਨਮੈਂਟ ਨੂੰ ਸਾਲ ਦੀ ਸਾਲ ਇਹ ਲਾਈਫ ਟਾਈਮ ਨਹੀਂ ਹੈਗਾ ਇਹ ਸਾਲ ਦੀ ਸਾਲ ਰੱਖਿਆ ਜਾਣ ਕੇ ਵੀ ਜਦੋਂ ਮਰਜ਼ੀ ਬੰਦ ਕਰ ਦਾਂਗੇ ਤੇ ਤੁਸੀਂ 905-451-8211 905-451-8211 ਤੇ ਕਾਲ ਕਰੋ ਜਿਨ੍ਹਾਂ ਨੇ ਫੋਰਮ ਨਹੀਂ ਭਰੇ ਤੁਹਾਡੀ ਵੋਲੰਟਰੀਲੀ ਹੈਲਪ ਕੀਤੀ ਜਾਊਗੀ ਦੱਸਿਆ ਜਾਊਗਾ 90,000 ਤੋਂ ਘੱਟ ਇਨਕਮ ਹੈ ਮੈਂ ਜਸਟ ਆਈਡੀਆ ਇੱਕ ਬੋਲ ਦਿੰਦਾ ਹੁੰਦਾ ਤੁਸੀਂ ਸ਼ਰਤਾਂ ਲਾਗੂ ਹੁੰਦੀਆਂ ਨੇ ਕੁਆਲੀਫਾਈ ਹੈਗੇ ਹੋ ਕਿ ਨਹੀਂ ਕਾਲ ਕਰਕੇ ਡੈਂਟਿਸਟਰੀ 'ਤੇ ਵੀ ਕਾਲ ਕਰ ਲਓਗੇ ਮਿਨਿਸਟਰੀ ਵੀ ਦੱਸ ਦਿਓ 90,000 ਤੋਂ ਘੱਟ ਜਿਨ੍ਹਾਂ ਦੀ ਇਨਕਮ ਆ ਉਹ ਕੁਆਲੀਫਾਈ ਨੇ ਤੇ ਉਹ ਲੋਕ 905-452-8211 ਤੇ ਕਾਲ ਕਰ ਸਕਦੇ ਨੇ ਤੇ ਜਾਣਕਾਰੀ ਲੈ ਸਕਦੇ ਆ। ਡਾਕਟਰ ਜਤਿੰਦਰ ਕੌਰ ਗਰੇਵਾਲ ਹੋਣਾ ਦੀ ਰਹਿਮਨਾਈ ਦੇ ਹੇਠ ਬਹੁਤ ਸਾਰੇ ਡੈਂਟਿਸਟ ਤੇ ਸਰਜਨਸ ਇਕੱਠੇ ਕੰਮ ਕਰਦੇ ਨੇ। ਹਾਈ ਟੈਕ ਜਿਹੜਾ ਹੈਗਾ ਕਲੀਨਿਕ ਹੈ, ਕੋਈ ਪੇਨ ਤੱਕ ਮਹਿਸੂਸ ਨਹੀਂ ਹੋਣ ਦਿੰਦੇ, ਹਲਕੀ ਜਿਹੀ ਵੀ ਪੇਨ ਨਹੀਂ ਮਹਿਸੂਸ ਹੋਣ ਦਿੰਦੇ। 905-452-8211 905-451-8211 ਥੈਂਕ ਯੂ ਮਾਨੀ, ਥੈਂਕ ਯੂ। ਸੋ 905-452-8211 ਡੈਂਟਿਸਟਰੀ ਐਟ ਰੈਂਬਲਰ, ਜਿੱਥੇ ਜੋ ਤਵਾ ਕਿਚਨ ਹੈ ਕੈਨੇਡੀ ਐਂਡ ਸਟੀਲ ਦੇ ਉੱਤੇ, ਜਦੋਂ ਤੁਸੀਂ ਰਾਈਟ ਨੂੰ ਜਾਂਦੇ ਹੋ ਕੁਈਨ ਵੱਲ ਨੂੰ ਜਾਂਦੇ ਹੋ, ਕੈਨੇਡੀ ਤੋਂ ਕੁਈਨ ਵੱਲ ਨੂੰ ਜਾਣਾ ਸਟੀਲ ਤੋਂ, ਲੈਫਟ ਹੈਂਡ ਦੇ ਉੱਤੇ ਹਸਕੀ ਦਾ ਗੈਸ ਸਟੇਸ਼ਨ ਆਉਂਦਾ, ਰਾਈਟ 'ਤੇ ਅਲਟਰਾ ਵਾਲਾਂ ਦੀ ਬਿਲਡਿੰਗ ਆਉਂਦੀ ਜਿਹੜੀ ਤੁਹਾਡੀ ਬਿਜਲੀ ਦੇ ਬਿੱਲ ਭੇਜਦੀ ਆ ਅਲਟਰਾ। ਲੈਫਟ ਹੈਂਡ 'ਤੇ ਪਲਾਜ਼ਾ 30 ਰੈਂਬਲਰ ਡਰਾਈਵ, ਉਹਦੇ 'ਚ ਨੇ ਡੈਂਟਿਸਟਰੀ ਐਟ ਰੈਂਬਲਰ, ਇੱਥੇ ਹੀ ਤਵਾ ਕਿਚਨ ਆ, ਇਸੇ ਦੇ ਵਿੱਚ ਨਜ਼ਾਰਾ ਇੰਡੀਅਨ ਰੈਸਟੋ, ਜਿੱਥੇ ਹਰ ਇੱਕ ਕਮਿਊਨਿਟੀ ਦੇ ਲੋਕ, ਗਰਬਾ ਦੀ ਕਮਿਊਨਿਟੀ ਆ, ਕੱਲ੍ਹ ਨੂੰ ਉਹਨਾਂ ਦਾ ਵਧੀਆ ਇਕੱਠ ਹੈ ਅਤੇ ਲੋਕ ਆਪਣੇ ਤਿਉਹਾਰ ਨੂੰ ਨਜ਼ਾਰਾ ਦੇ ਉੱਤੇ ਮਨਾ ਰਹੇ ਨੇ। 90+ ਬੰਦਿਆਂ ਦੀ ਸਿਟਿੰਗ ਅਪਰੂਵਲ ਫਰੋਮ ਗਵਰਨਮੈਂਟ ਅਤੇ ਪਲੱਸ ਪੈਟੀਓ ਐਕਸਟਰਾ ਹੈਗਾ ਬਾਹਰ ਤੁਹਾਡੇ ਕੋਲ, ਹੈ ਨਾ। ਸੋ 100-150 ਬੰਦੇ ਤੁਸੀਂ ਇਕੱਠੇ ਹੋ ਜਾਂਦੇ ਹੋ। ਨਜ਼ਾਰਾ ਨੂੰ ਤੁਸੀਂ ਜਿਹੜਾ ਹੈਗਾ ਕੰਟੈਕਟ ਕਰ ਸਕਦੇ ਹੋ, ਗੂਗਲ 'ਤੇ ਜਾ ਕੇ ਨਜ਼ਾਰਾ ਤੁਸੀਂ ਪਾ ਲਿਓ ਅਤੇ ਵੀਡੀਓਜ਼ ਤੁਸੀਂ ਦੇਖ ਸਕਦੇ ਹੋ ਇਹਨਾਂ ਦੀਆਂ ਪਈਆਂ ਹੋਈਆਂ, ਅਤੇ ਵੀਡੀਓਜ਼ ਤੋਂ ਪਤਾ ਲੱਗ ਜਾਓ ਕਿੰਨਾ ਆਲੀਸ਼ਾਨ ਹਾਈ ਐਂਡ, ਮਤਲਬ ਇੱਕ ਤਾਂ ਹੁੰਦਾ ਨਾ ਵੀ ਕਹਿ ਕੇ ਬਣਾਉਣਾ, ਇੱਕ ਬਣਿਆ ਹੋਇਆ ਆਲੀਸ਼ਾਨ ਹਾਲ ਵਾਂਗੂ ਦਾ ਸਟੇਜ ਬਣਿਆ ਹੋਇਆ, ਪੂਰਾ ਪ੍ਰੋਪਰ ਸਟੇਜ, ਦੁਕਾਨ ਕਿਰਾਏ 'ਤੇ ਲੈ ਕੇ ਨਹੀਂ ਖੋਲਿਆ ਹੋਇਆ, ਇੱਕ ਛੋਟੀ ਜਿਹੀ ਦੁਕਾਨ 'ਚ ਹੀ ਲੈ ਲਈ ਅਤੇ ਉੱਥੇ ਤੁਹਾਡੀ ਖਾਤਰਦਾਰੀ ਕਰ ਦਿੰਦੇ ਹਾਂ, ਫਲਾਣੀਦਾਰੀ ਕਰ ਦਿੰਦੇ ਹਾਂ, ਕੁਛ ਇਹੋ ਜਿਹਾ ਨਹੀਂ ਹੈਗਾ। ਪ੍ਰੋਪਰ ਵੇ ਨਾਲ 3000 ਸਕੇਅਰ ਫੁੱਟ ਦੇ ਵਿੱਚ ਜਿਹੜੀ ਜਗ੍ਹਾ ਬਣੀ ਹੋਈ ਹੈ, ਅਤੇ ਤੁਸੀਂ ਬੂਥ ਬਣੇ ਨੇ ਪ੍ਰਾਈਵੇਸੀ ਵਾਸਤੇ, ਤੁਸੀਂ ਲੱਗ ਪੈਣਾ, ਨਜ਼ਾਰਾ ਨੂੰ ਤੁਸੀਂ ਜ਼ਰੂਰ ਕੰਟੈਕਟ ਕਰੋਗੇ। ਅਤੇ ਨੰਬਰ ਮੈਂ ਲੱਭ ਰਿਹਾ ਸੀ ਬੋਲਣ ਦੇ ਲਈ, ਸੰਤੋਸ਼ ਤੁਹਾਡੇ ਕੋਲ ਹੈ ਨੰਬਰ, ਅਤੇ ਨਜ਼ਾਰਾ ਨੂੰ ਅਤੇ ਤੁਸੀਂ ਕਾਲ ਕਰ ਸਕ, ਹਾਂ ਹੈ ਮੈਨੂੰ ਲੱਭ ਗਿਆ ਬਈ। ਸੋ 905-451-2600 'ਤੇ ਕਾਲ ਕਰਦੇ ਹਾਂ, 905-451-2600। ਮੇਰੇ ਨਾਲ ਸਰਦਾਰ ਜੀ ਹਰਪਾਲ ਜੀ ਗੱਲ ਕਰ ਰਹੇ ਸੀ, ਉਹ ਕਹਿੰਦੇ ਫਲਾਣੀ ਪਾਰਟੀ, ਟਿਪਾਣੀ ਪਾਰਟੀ, ਉਹ ਪਾਰਟੀ। ਬ੍ਰਦਰ, ਪਾਰਟੀਜ਼ ਤੋਂ ਆਪਾਂ ਉੱਪਰ ਉੱਠੀਏ, ਆਪਾਂ ਦੇਖੀਏ ਕਿ ਕਿਹੜੀ ਮਸ਼ੀਨਰੀ ਕਿਹਨੂੰ ਖਤਮ ਕਰ ਰਹੀ ਆ। ਅਗਰ ਤੁਸੀਂ ਇੱਕ ਵਾਰ ਹਿਸਟਰੀ ਪੜ੍ਹੋਗੇ ਨਾ ਆਪਣੀ, ਹਿਸਟਰੀ 'ਚ ਸਮਝ ਆਊ ਕਿ ਇੱਕ ਮਰਾਠਾ ਸਾਮਰਾਜ ਸੀਗਾ ਅੰਗਰੇਜ਼ਾਂ ਨੇ ਆਪਣੇ ਅਧੀਨ ਕੀਤਾ, ਇੱਕ ਸਿੱਖ ਰਾਜ ਸੀਗਾ ਖਾਲਸਾ ਉਹ ਸੀਗਾ, ਅਤੇ ਇੱਕ ਨਿਜ਼ਾਮ ਹੈਦਰਾਬਾਦੀ ਜਿਹੜਾ ਹੈਗਾ ਉਧਰਲੇ ਪਾਸੇ ਨਿਜ਼ਾਮਾਂ ਦੀ ਧਰਤੀ ਸੀਗੀ, ਉਹਨਾਂ ਦੀਆਂ ਕੁਛ ਸਟੇਟਾਂ ਉਹਨਾਂ ਦੇ ਅੰਡਰ ਸੀਗੀਆਂ, ਅਤੇ ਇੱਕ ਦਿੱਲੀ ਦਰਬਾਰ ਸੀਗਾ, ਅਤੇ ਇੱਕ ਦਿੱਲੀ ਦਰਬਾਰ ਜਿਹੜਾ ਉਹਨਾਂ ਦੇ ਅੰਡਰ ਸੀ। ਪਾਰਟੀਜ਼ ਦੇ ਉੱਤੇ ਉੱਠੋ, ਫਲਾਣਾ ਗਾਂਧੀ ਟਮਕਾਣਾ, ਆਪਾਂ ਗਾਂਧੀਆਂ ਗੁੰਧੀਆਂ ਤੋਂ ਕੀ ਲੈਣਾ, ਆਪਾਂ ਦੇਖੋ ਕਿ ਕੀ ਹੋਇਆ ਅਤੇ ਕੀ ਹੋਣਾ ਚਾਹੀਦਾ ਹੈ। ਹਿਟਲਰ ਨੂੰ ਲੈ ਕੇ ਜੂਇਸ਼ ਅੱਜ ਬੈਠੇ ਨਹੀਂ ਹੈਗੇ ਕਿ ਅੱਜ ਬੈਠੇ ਜੂਇਸ਼ ਹਿਟਲਰ ਨੂੰ ਇਹ ਯਾਦ ਕਰੀ ਜਾਂਦੇ ਨੇ, ਉਹ ਆਪਣੇ ਨੈਕਸਟ ਸਟੈਪਸ ਦੇ ਉੱਤੇ ਚਲੇ ਗਏ ਨੇ, ਉਹ ਆਪਣੇ ਨੈਕਸਟ ਲੈਵਲ 'ਤੇ ਚਲੇ ਗਏ ਨੇ। ਉਹਨਾਂ ਨੇ ਆਪਣੇ ਆਪ ਨੂੰ ਐਜੂਕੇਟ ਕੀਤਾ, ਇੰਨੇ ਪੜ੍ਹੇ ਕਿ ਦੁਨੀਆ ਦੇ ਵਿੱਚ ਸਭ ਤੋਂ ਸਫਲ ਕੌਮਾਂ ਦੇ ਵਿੱਚੋਂ ਬਣ ਗਏ ਨੇ, ਅੱਜ ਪੈਸੇ 'ਚ ਬਹੁਤ ਸਟਰੋਂਗ ਨੇ, ਰੀਸਰਚ ਦੇ ਵਿੱਚ, ਜਿਹੜੇ ਐਨੀਮੇਸ਼ਨ ਹਥਿਆਰਾਂ ਵਗੈਰਾ ਦੇ ਵਿੱਚ, ਹਰ ਚੀਜ਼ ਦੇ ਵਿੱਚ ਸਟਰੋਂਗ ਹੋਏ। ਡਜ਼ਨਟ ਮੈਟਰ ਇਹਨਾਂ ਦੀ ਕੀ ਨਾ ਕੀ ਲੜਾਈ ਚੱਲਦੀ ਇਸ ਵੇਲੇ, ਉਹ ਅਲੱਗ ਚੀਜ਼ਾਂ ਨੇ, ਪਰ ਇੱਕ ਮਸਲਾ ਤਾਂ ਇਹ ਆ ਕਿ ਇੱਕ ਛੋਟੇ ਜਿਹੇ ਏਰੀਏ ਤੋਂ ਉਹ ਬੈਠ ਕੇ ਪੂਰੇ ਮਿਡਲ ਈਸਟ ਨੂੰ ਕਮਾਂਡ ਕਰੀ ਜਾ ਰਹੇ ਨੇ ਇਸ ਵੇਲੇ। ਸੋਚਣ ਦੀ ਗੱਲ ਤਾਂ ਮਿਡਲ ਈਸਟ ਵਾਸਤੇ ਆ, ਉਹਨਾਂ ਵਾਸਤੇ ਨਹੀਂ ਹੈ, ਉਹ ਤਾਂ ਪਹੁੰਚ ਗਏ ਜਿੱਥੇ ਪਹੁੰਚਣਾ ਸੀ, ਅਸੀਂ ਕਿੱਥੇ ਪਹੁੰਚੇ ਹੈਗੇ ਹਾਂ, ਮਿਡਲ ਈਸਟ ਨੂੰ ਸੋਚਣਾ ਪੈਣਾ ਅੱਜ। ਪਰਮਿੰਦਰ ਕੀ ਕਹਿਣਾ ਚਾਹੁੰਦੇ ਸੀ ਤੁਸੀਂ? ਪਰਮਿੰਦਰ ਲਿਖੋ ਲਿਖੋ ਲਿਖੋ ਜੀ, ਰਿਪੇਅਰ ਵੀ ਕਰਦੇ, ਨਵਾਂ ਵੀ ਬਣਾ ਦਿੰਦੇ ਨੇ, ਨਵੇਂ ਦੀ ਵੀ ਪ੍ਰਾਈਜ਼ ਲੈ ਲਿਓ ਕਿ ਭਾਜੀ ਜੇ ਨਵਾਂ ਬਣਾਉਣਾ ਹੈ ਕਿੰਨੇ ਦਾ ਬਣੂਗਾ। ਮਨੁੱਖ ਸਾਹਿਬ ਮੈਂ ਕਾਲ ਨਹੀਂ ਲੈਣੀ ਹੈਗੀ ਜੀ, ਮੈਂ ਕੋਈ ਵੀ ਇੱਦਾਂ ਪਾਰਟੀਆਂ ਪੂਟੀਆਂ ਵਾਲੀਆਂ ਗੱਲਾਂ ਮੈਂ ਨਹੀਂ ਯਾਰ 'ਤੇ ਕਰਨੀਆਂ। ਅਤੇ RSG ਕਸਟਮ ਸੋਫਾ ਐਂਡ ਅਪੋਸਟਰੀ 647-13-17, ਰਾਜ ਇਹਦਾ ਨਾਮ, 6477051317, ਠੀਕ ਹੈ। ਥੈਂਕ ਯੂ ਸੋ ਮਚ, ਜਿਉਂਦੇ ਵਾਸਤੇ ਰਹੋ। ਅਤੇ ਤੁਸੀਂ ਐਟਲਸ ਕਿਚਨ ਵਾਲਿਆਂ ਦਾ ਨੰਬਰ ਨੋਟ ਕਰੋ, ਬਣੀ ਹੋਈ ਬੇਸਮੈਂਟ ਨੂੰ ਲੀਗਲਾਈਜ਼ ਕਰਾਉਣਾ, ਬਣੀ ਹੋਈ ਬੇਸਮੈਂਟ ਨੂੰ ਲੀਗਲਾਈਜ਼ ਕਰਾਉਣ ਦੇ ਲਈ ਤੁਸੀਂ ਜਿਹੜਾ ਹੈਗਾ ਕਾਲ ਕਰਨੀ ਹੈ, ਐਟਲਸ ਕਿਚਨ 742-778-7800 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਅਤੇ ABS ਆਟੋਕਲੇਜ਼ਨ, ਗੱਡੀਆਂ ਦੇ ਕਿਸੇ ਵੀ ਤਰ੍ਹਾਂ ਦੀ ਟੁੱਟ ਭੱਜ ਆ ਨਾ, ਲੰਡਨ ਕਿਚਨ ਵਾਟਲੂ ਕੈਂਬਰੇਜ ਦੇ ਏਰੀਆ 'ਚ ਮੈਂ ਕਹਿੰਦਾ, ਤੁਸੀਂ ਐਵੇਂ ਨਾ ਜਾ ਕੇ ਕਿਸੇ ਖੜ੍ਹ ਜਾਓ, ਫਸ ਜਾਓ, ਤੁਸੀਂ ਆਪਣੇ ਮੁੰਡਿਆਂ ਨੂੰ ਕਾਲ ਕਰੋ ਕਿ ਬਾਈ ਜੀ ਐਂ ਗੱਡੀ ਲੱਗ ਗਈ ਇੰਟਰਸੈਕਸ਼ਨ 'ਤੇ, ਮੈਂ ਅਸੀਂ ਇਨਫੋਰਮੇਸ਼ਨ ਸ਼ੇਅਰ ਕਰ ਲਈ ਇੱਕ ਦੂਜੇ ਨਾਲ, ਅਤੇ ਮੈਂ ਗੱਡੀ ਚੈੱਕ ਕਰਾਉਣੀ ਹੈ ਜੀ ਆਪਣੀ। ਉਹ ਕਹਿਣਗੇ ਲਿਆਓ ਟੋ ਰੈਂਟਲ ਕਾਰ ਇੰਸ਼ੋਰੈਂਸ ਕੰਪਨੀ, ਅਤੇ ਨਾਲ ਤੁਹਾਡੀ ਡੈਂਟਿੰਗ ਪੇਂਟਿੰਗ ਆਪਣੇ ਆਪ ਕਰ ਦੇਣਗੇ। 416-520-1946 416-520-1946। ਔਰ ਇਸੇ ਤਰ੍ਹਾਂ ਗ੍ਰੀਨ ਵੈਲੀ ਗਾਰਡਨ ਸੈਂਟਰ, ਆਹ ਜਿੱਦਾਂ ਦਾ ਮੌਸਮ ਆ ਨਾ, ਤੁਹਾਡੇ 2.5-3 ਮਹੀਨੇ ਹੋਰ ਪਏ ਨੇ, ਖੂਬਸੂਰਤ ਬਣਾਓ ਆਪਣੇ ਘਰ ਨੂੰ, ਰੋਜ਼ ਪਾਣੀ ਦਿਓ। ਮੇਰੇ ਘਰੋਂ ਜਦੋਂ ਮੈਂ ਨਿਕਲਦਾ ਨਾ, ਬਾਹਰ ਫੁੱਲਾਂ ਦੀ ਨਵੀਂ ਕਿਆਰੀ ਲਈ ਆ, ਫੁੱਲ ਪਹਿਲਾਂ ਹੀ ਬਹੁਤ ਲੱਗੇ ਹੋਏ ਨੇ, ਇੰਨਾ ਫੁੱਲ ਆ ਮੇਰੇ ਘਰੇ ਨਾ, ਜਿੱਧਰ ਵੀ ਦੇਖੋਗੇ ਫੁੱਲੇ ਫੁੱਲ ਨਜ਼ਰ ਆਉਣਗੇ, ਕੁਦਰਤ ਹੱਸਦੀ ਨਜ਼ਰ ਆਊਗੀ। ਕੁਦਰਤ ਬੂਟੇ ਲਾਏ, ਮਿਰਚਾਂ ਦੇ ਐਂ ਵੱਡੇ ਵੱਡੇ ਹੋ ਗਏ ਨੇ ਹੁਣ, ਮਤਲਬ ਖੁਸ਼ੀ ਹੁੰਦੀ ਆ। ਬੇਲਾਂ ਦੇਖਦਾ ਮੈਂ ਚੜੀਆਂ ਹੋਈਆਂ ਉੱਪਰ ਨੂੰ, ਘੀਏ ਦੀਆਂ ਬੇਲਾਂ, ਤੁਸੀਂ ਜੂਸ ਬਣਾ ਕੇ ਪੀਓ, ਕਰੇਲਿਆਂ ਦਾ ਜੂਸ ਬਣਾ ਕੇ ਪੀਓ, ਕਰੇਲੇ ਦੀ ਮੈਂ ਲਾਈ ਆ, ਬਿਮਾਰੀਆਂ ਕੱਢੋ ਸਰੀਰ ਦੇ ਵਿੱਚੋਂ, ਕੈਮੀਕਲ ਏ ਕੈਮੀਕਲ ਬਾੜੇ ਪਏ ਨੇ ਅੰਦਰ। ਗ੍ਰੀਨ ਵੈਲੀ ਗਾਰਡਨ ਸੈਂਟਰ ਖੁਸ਼ਬੂ ਵਾਲੇ ਫੁੱਲ ਦੇਣਗੇ ਤੁਹਾਨੂੰ, ਇੰਡੀਆ ਵਾਲੇ। ਗ੍ਰੀਨ ਵੈਲੀ ਗਾਰਡਨ ਸੈਂਟਰ ਸਬਜ਼ੀਆਂ, ਮਿਰਚਾਂ ਤੋਂ ਲੈ ਕੇ ਧਨੀਆ, ਮੇਥੇ, ਕਰੇਲੇ, ਜੋ ਦਿਲ ਕਰਦਾ ਲੈ ਕੇ ਆਓ। ਗ੍ਰੀਨ ਵੈਲੀ ਗਾਰਡਨ ਸੈਂਟਰ 2547 ਐਂਬਲਟਨ ਰੋਡ, ਬਰੈਂਪਟਨ, ਹੈਰੀਟੇਜ ਐਂਡ ਐਂਬਲਟਨ ਦਾ ਇੰਟਰਸੈਕਸ਼ਨ ਹੈ, ਅਤੇ ਸੈਕਿੰਡ ਲੋਕੇਸ਼ਨ ਹੈ 1165 ਮਕਵੀਨ ਡਰਾਈਵ, ਬਰੈਂਪਟਨ। 6472225601 6472226501 ਦੇ ਉੱਤੇ ਗ੍ਰੀਨ ਵੈਲੀ ਗਾਰਡਨ ਸੈਂਟਰ, 1.5 ਏਕੜ ਦੇ ਵਿੱਚ ਗਾਰਡਨ ਸੈਂਟਰ ਬਣਿਆ, ਖੁਸ਼ ਹੋ ਜਾਓਗੇ, ਤਬੀਅਤ ਖੁਸ਼ ਹੋ ਜੂਗੀ ਜਾ ਕੇ, ਦਰਖਤ ਮਿਲਣਗੇ ਫਲਾਂ ਵਾਲੇ। 6472226501 ਸੰਤੋਸ਼ ਜੀ ਇੱਕ ਵਾਰ ਫਿਰ ਸੰਤੋਸ਼ ਹੋਣਾ ਦਾ ਮੈਸੇਜ ਦੇ ਦਈਏ। ਸੰਤੋਸ਼ ਮੈਸੇਜ ਦੇ ਦਿਓ ਆਪਣਾ ਪਲੀਜ਼।
1: ਅਮਨ ਜੀ, ਜੇ ਕਿਸੇ ਨੇ ਵੀ ਆਪਦੀ ਜੋਬ ਛੱਡ ਕੇ ਜਾਂ ਜੋਬ ਦੇ ਨਾਲ ਨਾਲ ਕੋਈ ਬਿਜ਼ਨਸ ਸਟਾਰਟ ਕਰਨਾ ਹੈ, ਤੇ ਸਾਡੇ ਕੋਲ ਅਮਨ ਜੀ ਡੈਰੀ ਕੁਈਨ ਦੇ ਕਾਫੀ ਬਿਜ਼ਨਸ ਆ ਗਏ। ਅਸੀਂ ਰੀਸੈਂਟਲੀ 2 ਵੇਚ ਚੁੱਕੇ ਹਾਂ, ਇੱਕ ਸਾਡੀ ਟ੍ਰਾਂਜੈਕਸ਼ਨ ਚੱਲ ਰਹੀ ਆ। ਇਹ ਲਿਸਟਿੰਗ ਤੁਹਾਨੂੰ ਕਦੀ ਵੀ MLS ਤੇ ਨਹੀਂ ਮਿਲਣੀਆਂ, ਸੋ ਤੁਸੀਂ ਸਾਡੀ ਟੀਮ ਨੂੰ ਕੰਟੈਕਟ ਕਰ ਸਕਦੇ ਹੋ 416-473-4242
0: ਡੇਰੀ ਕੁਈਨ ਇੱਕ ਬੜੀ ਵੱਡੀ ਕੰਪਨੀ ਆ, ਇਹਦੇ ਵਿੱਚ ਤੁਸੀਂ ਹੋਰ ਸਟੋਰ ਹੈਗੇ ਇੱਕ ਦੋ ਸੇਲ 'ਤੇ, ਤੁਸੀਂ ਉਹਦੇ ਲਈ ਵੀ 416-473-4242 'ਤੇ ਕਾਲ ਕਰਨੀ ਹੈ। ਕੁਆਲੀਫਾਈ ਹੋਣਾ ਪੈਂਦਾ, ਹਰੇਕ ਬੰਦਾ ਨਹੀਂ ਖੋਲ੍ਹ ਸਕਦਾ, ਅਤੇ ਇਹਦੇ 'ਚ ਕੋਈ ਕੁਕਿੰਗ ਕੁਛ ਨਹੀਂ, ਹੈਂਡ ਫਰੀ ਕੰਮ ਆ। ਅਤੇ ਜਿਨ੍ਹਾਂ ਨੇ ਇੰਡੀਅਨ ਰੈਸਟੋਰੈਂਟ ਖੋਲ੍ਹਿਆ, 2 ਲੋਕੇਸ਼ਨ ਨੇ ਸੰਤੋਸ਼ ਕੋਲ ਇੰਡੀਅਨ ਰੈਸਟੋਰੈਂਟਸ ਦੀਆਂ, ਜਿਹੜੀਆਂ $50,000 ਤੋਂ ਥੱਲੇ ਤੁਹਾਡੀਆਂ ਖੁੱਲ੍ਹ ਜਾਣਗੀਆਂ, $50,000 ਤੋਂ ਥੱਲੇ ਜਾ ਕੇ ਖੁੱਲ੍ਹ ਜਾਣਗੀਆਂ ਇੰਡੀਅਨ ਰੈਸਟੋਰੈਂਟਸ ਦੀਆਂ। 2 ਲੋਕੇਸ਼ਨ ਪ੍ਰਾਈਮ ਲੋਕੇਸ਼ਨ ਨੇ, ਰੀਜ਼ਨੇਬਲ ਰੈਂਟ ਦੇ ਨਾਲ, ਅਤੇ ਜਾਣਕਾਰੀ ਲਈ ਕਾਲ ਕਰੋ। ਇੱਕ ਪੀਜ਼ਾ ਸਟੋਰ ਆ ਸੰਤੋਸ਼ ਕੋਲ ਨੈਗਰਾ ਫੋਲ ਦੇ ਵਿੱਚ, ਤੁਸੀਂ ਉਹਦੇ ਲਈ ਵੀ ਜਾ ਲੈਣਾ ਚਾਹੁੰਦੇ ਹੋ, $50,000 ਤੋਂ ਥੱਲੇ ਥੱਲੇ ਖੁੱਲ੍ਹ ਜੂਗਾ ਤੁਹਾਡਾ। ਅਤੇ ਤੁਸੀਂ 416-473-4242 416-473-4242 'ਤੇ ਕਾਲ ਕਰੋਗੇ। HSP ਕੰਸਟਰਕਸ਼ਨ, ਜਸਜੀਤ ਸਿੰਘ ਪਨੇਸਰ ਉਹਨਾਂ ਨੂੰ ਕਾਲ ਕਰੋ। ਕੰਸਟਰਕਸ਼ਨ ਦੇ ਵਿੱਚ ਆਪਣੇ ਘਰ 'ਚ ਸੈਕਿੰਡ ਲੈਵਲ ਦੇ ਉੱਤੇ, ਘਰ ਦੇ ਉੱਪਰ ਹੋਰ ਇੱਕ ਫਲੋਰ ਚੱਕਣਾ ਚਾਹੁੰਦੇ ਹੋ, ਵਾਸ਼ਰੂਮਸ ਐਡ ਕਰਨੇ ਆ, ਗਰਾਜ ਦੇ ਉੱਤੇ ਬੈਡਰੂਮ ਬਣਾਉਣੇ ਆ, 416-671-0709 416-671-0709। ਟਰੂ ਨੌਰਥ, ਜਿੰਨੇ ਵੀ ਕੋਂਕਰੀਟ ਦਾ ਕੰਮ ਕਰਨ ਵਾਲੇ, ਡਰਾਈਵੇ ਪੱਟਣ ਵਾਲੇ ਲੋਕ ਨੇ ਜਾਂ ਕੰਸਟਰਕਸ਼ਨ ਵਾਲੇ ਨੇ, ਤੁਹਾਡੇ ਜਿਹੜਾ ਮਲਬਾ ਹੈਗਾ, ਪੱਥਰ, ਰੋੜੀ, ਇੱਟ, ਇਹ ਸੁੱਟਣੀ ਚਾਹੁੰਦੇ ਹੋ ਤੁਸੀਂ, ਟਰੂ ਨੌਰਥ ਦੇ ਯਾਰਡ ਦੇ ਵਿੱਚ ਸੁੱਟੋ, 3 ਮਿੰਟ 'ਚ ਵਿਹਲੇ ਹੋ ਜਾਓਗੇ। ਨਾਲ ਨਾਲ ਜਿੰਨੇ ਵੀ ਲੋਕ ਗ੍ਰੇਡਿੰਗ ਕਰਾਉਣੀ ਚਾਹੁੰਦੇ ਨੇ, ਫਾਊਂਡੇਸ਼ਨ ਦੀਆਂ ਮਿੱਟੀਆਂ ਪਟਵਾਉਣੀਆਂ ਚਾਹੁੰਦੇ ਨੇ, ਫਾਊਂਡੇਸ਼ਨ ਵਾਲ ਖੜੀਆਂ ਕਰਨੀਆਂ ਚਾਹੁੰਦੇ ਨੇ, ਜਾਂ ਯਾਰਡ ਪੱਧਰੇ ਕਰਾਉਣੇ ਨੇ, ਗ੍ਰੈਵਲ ਪਵਾਉਣੀਆਂ, ਗ੍ਰੈਵਲ ਵੀ ਪਾਉਣ ਦਾ, ਟਰੂ ਨੌਰਥ 416-803-0603 416-803-0623 'ਤੇ ਕਾਲ ਕਰਨੀ ਹੈ। ਪਰਮਸ ਕੁਇਕ ਲਿਊਬ ਐਂਡ ਰਿਪੇਅਰ ਨਾਇਗਰਾ ਫਾਲਸ ਖੁੱਲ੍ਹਿਆ ਹੋਇਆ, 289-498-1300 299-498-1300 ਕੋਮਲ ਦਾ ਨੰਬਰ। ਗਰਮੀਆਂ ਨੇ, ਛੁੱਟੀਆਂ ਚੱਲਦੀਆਂ, ਹਰੇਕ ਬੰਦਾ ਮੇਰੇ ਤੋਂ ਮੰਗਦਾ ਕਿਤੇ ਵੀ ਘੁੰਮਣ ਜਾਣਾ ਦੁਨੀਆ 'ਚ, ਕੋਮਲ ਆਲ ਲਿੰਕ ਟਰੈਵਲ ਤੋਂ 905-239-7711 905-239-7711 ਆਲ ਲਿੰਕ ਟਰੈਵਲ ਦੀ ਕੋਮਲ, ਜਾਂ ਵਿੰਡੋਜ਼ ਚੇਂਜ ਕਰਾਉਣੀਆਂ ਘਰ ਦੀਆਂ, ਰਾਈਟ ਵਿੰਡੋ ਫੋਰਸ 416-206-3200 ਦੇ ਉੱਤੇ ਕਾਲ ਕਰਦੇ ਆ। ਨਾਨਕ ਡਕਟ ਕਲੀਨਿੰਗ, ਡਕਟ ਕਲੀਨਿੰਗ ਕਰਾਓ ਵੀ, ਸਾਰਿਆਂ ਦੇ ਘਰ ਲੱਦੇ ਪਏ ਨੇ ਗੰਦ ਬੰਦ ਨਾਲ, ਇਹ ਕੱਢੋ ਗੰਦ ਬੰਦ ਸਾਰਾ ਘਰ 'ਚੋਂ ਬਾਹਰ, ਵੈਂਟਾਂ ਦੇ ਵਿੱਚੋਂ ਕਰ ਦੇਣਗੇ। ਨਾਨਕ ਡਕਟ ਕਲੀਨਿੰਗ ਫਰੀ ਤੁਹਾਡਾ ਫਿਲਟਰ ਚੇਂਜ ਕਰਨਗੇ, 416-729-1521 416-729-1521 'ਤੇ। ਬੋਲਟਨ ਸਪਰਿੰਗ ਸ਼ਾਪ ਪਟੇ ਕਮਾਣੀਆਂ 'ਚ ਟੋਪ ਦਾ ਨਾਮ, 905-857-8282। ਮਨਮੋਹਨ ਸਿੰਘ ਆਟੋ ਇੰਸ਼ੋਰੈਂਸ ਦਾ ਰੇਟ ਘਟਾਉਣਾ, 416-990-3200। ਅਤੇ ਕਿਸੇ ਨੇ ਵੀ ਕੇਟਰਿੰਗ ਕਰਾਉਣੀ ਹੈ, ਕੇਟਰਿੰਗ ਕਰਾਉਣ ਲਈ ਤਵਾ।
2: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਤੁਸੀਂ ਸੁਣਨ ਜਾ ਰਹੇ ਹੋ ਗੁਣਤਾਸ ਰੇਡੀਓ ਪ੍ਰੋਗਰਾਮ ਜਸ ਤੱਗੜ ਦੇ ਨਾਲ।
1: Disclaimer, the content shared on this radio show is for informational and entertainment purpose only. The hosts are not liable for any actions taken by the listeners or callers based on the information provided. Enjoy.
2: ਬਾਈ ਇਹ ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ, ਹੁਣ ਸੋਚਦਾ ਵੀ ਕੋਈ ਯੂਜ਼ ਟਰੱਕ ਹੀ ਲੈ ਲਵਾਂ, ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ।
3: ਉਹ ਇਹਦੇ ਚ ਸੋਚਣ ਵਾਲੀ ਕਿਹੜੀ ਗੱਲ ਆ, ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋ ਨੂੰ ਕਾਲ ਕਰ, ਓਏ ਉਹਦੇ ਤੋਂ ਵਧੀਆ ਕੋਈ ਨਹੀਂ।
4: ਜੀ ਹਾਂ, ਜੇ ਤੁਹਾਨੂੰ ਯੂਜ਼ ਟਰੱਕ ਦੀ ਲੋੜ ਹੈ ਤੇ ਤੁਹਾਡੀ ਪਸੰਦ ਦਾ ਮੇਕ ਐਂਡ ਮਾਡਲ ਦਾ ਟਰੱਕ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ। ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ, ਈਗਲ ਟਰੱਕ ਸੇਲ 17 ਸਟ੍ਰੈਥਨ ਐਵਨਿਊ ਬ੍ਰੈਂਪਟਨ, ਕਾਲ ਬਿੱਲ ਸੇਖੋ 416-819-6000।
5: Nobel Fresh Foods ਸ਼ਹਿਰ ਵਿੱਚ ਇੱਕੋ ਦੌੜਾ ਪੈ ਗਿਆ, ਟਾਪ ਕੁਆਲਿਟੀ ਤੇ ਲੋ ਲੋ ਪ੍ਰਾਈਸਾਂ ਵਿੱਚ ਨੋਬਲ ਫ੍ਰੈਸ਼ ਫੂਡ ਫੇਰ ਨੰਬਰ ਲੈ ਗਿਆ। ਆਟਾ, ਦਾਲ, ਚਾਵਲ, ਨਾਲੇ ਸਬਜ਼ੀ ਤੇ ਦੁੱਧ ਘਿਓ ਸਭ ਮਿਲੇਗਾ ਨੋਬਲ ਫ੍ਰੈਸ਼ ਫੂਡ 2945 Sandalwood Parkway East, 2 Location, 20 Gillingham Drive in Brampton। ਫੋਨ 2898010566। ਨੋਬਲ ਫ੍ਰੈਸ਼ ਫੂਡ।
6: ਜਿਨ੍ਹਾਂ
7: ਦੀਆਂ ਜੀਡੀਏ ਦੇ ਵਿੱਚ 4 ਲੋਕੇਸ਼ਨਾਂ ਨੇ। ਮੇਰੀ ਫਰੈਂਡ ਅਨੂ ਦੀ ਐਕਸੀਡੈਂਟਲ ਕਾਰ ਵੀ ਫਿਕਸ ਕਰਕੇ ਨਵੀਂ ਬਣਾਤੀ ਸੀ।
6: ਜੀ ਹਾਂ, ਕਾਰਾਂ ਦੇ ਨਾਲ ਨਾਲ ਬੱਸਾਂ ਅਤੇ ਵੱਡੇ ਟਰੱਕਾਂ ਦੀ ਹਰ ਤਰ੍ਹਾਂ ਦੀ ਰਿਪੇਅਰ ਅਤੇ ਬਾਡੀ ਵਰਕ ਦਾ ਕੰਮ ਵੀ ਕੀਤਾ ਜਾਂਦਾ ਹੈ। ਰੇਟ ਵਾਸਤੇ ਬੈਸਟ ਪੈਕੇਜ ਪ੍ਰੋਵਾਈਡ ਕੀਤੇ ਜਾਂਦੇ ਨੇ। ਬਥੇਰੀ ਜਾਣਕਾਰੀ ਲਈ ਕਾਲ ਕਰੋ 905-874-9878।
0: ਜੇਕਰ ਤੁਹਾਡੀ ਏਜ 40 ਸਾਲ ਤੋਂ ਘੱਟ ਹੈ ਤੇ ਅਗਲੇ 20 ਸਾਲਾਂ ਲਈ ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਐਂਡ ਡਿਸੇਬਿਲਿਟੀ ਇੰਸ਼ੋਰੈਂਸ ਦਾ ਕੋਂਬੋ ਪਲਾਨ ਲੈਣਾ ਚਾਹੁੰਦੇ ਹੋ ਤਾਂ $99 ਲੈ ਸਕਦੇ ਹੋ। ਜ਼ਿਆਦਾ ਜਾਣਕਾਰੀ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 647-7653-4776-5-2340।
8: You're listening to Guntas Radio on AM 530 from 10 to 11 a.m. Monday to Friday with Jazz Tagar, your favorite show.

ਤੁਸੀਂ ਜੁੜੇ ਹੋ ਜੀ AM 530 ਦੇ ਨਾਲ ਅਤੇ ਸੁਣਨ ਜਾ ਰਹੇ ਹੋ ਅੱਜ ਦਾ ਗੁਣਤਾਸ ਰੇਡੀਓ ਪ੍ਰੋਗਰਾਮ। ਮੈਂ ਹਾਂ ਤੁਹਾਡੀ ਹੋਸਟ ਜਸਵਿੰਦਰ ਕੌਰ ਤੱਗੜ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ ਅਤੇ ਵੈਰੀ ਵੈਰੀ ਗੁੱਡ ਮੋਰਨਿੰਗ। ਅੱਜ ਜੁਲਾਈ ਮਹੀਨੇ ਦੀ 7 ਤਰੀਕ ਹੋ ਗਈ ਹੈ ਜੀ ਅਤੇ ਸਾਲ ਚੱਲ ਰਿਹਾ 2026 ਦਾ ਦਿਨ ਅੱਜ ਹੋ ਗਿਆ ਜੀ ਮੰਗਲਵਾਰ ਦਾ। ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਅੱਜ ਹੈਪੀ ਟਿਊਜ਼ਡੇ ਹੋ ਗਿਆ ਅਤੇ ਨਾਲ ਦੀ ਨਾਲ ਹਾੜ੍ਹ ਦਾ ਮਹੀਨਾ ਚੱਲ ਰਿਹਾ, 23 ਤਰੀਕ ਅੱਜ ਹੋ ਗਈ ਅਤੇ ਸੰਮਤ ਚੱਲ ਰਿਹਾ ਨਾਨਕਸ਼ਾਹੀ 558। ਸਮਾਂ ਹੋਇਆ ਇਸ ਸਮੇਂ ਜੀ 10:08 ਅਤੇ 11 ਵਜੇ ਤੱਕ ਗੱਲਬਾਤ ਤੁਹਾਡੀ ਸਾਡੀ ਚੱਲੇਗੀ ਅਤੇ ਫਿਰ ਗੱਲਾਂ ਬਾਤਾਂ ਜਦੋਂ ਕਰਾਂਗੇ ਤਾਂ ਸਟੂਡੀਓ ਦਾ ਨੰਬਰ 647-874-1313-6478-741-3133 ਤੇ ਗੱਲਬਾਤ ਆਪਣੀ ਹੋਵੇਗੀ। ਤੇ ਲਓ ਜੀ ਪਹਿਲਾਂ ਦੇਖੀਏ ਮੌਸਮ ਕੀ ਕਹਿ ਰਿਹਾ। ਮੌਸਮ ਇਸ ਸਮੇਂ ਬੜਾ ਔਸਮ ਬਣਿਆ ਹੋਇਆ ਤੇ ਜੇ ਗੱਲ ਕਰੀਏ ਟੈਂਪਰੇਚਰ ਦੀ, ਇਸ ਸਮੇਂ 23 ਡਿਗਰੀ ਸੈਲਸੀਅਸ ਟੈਂਪਰੇਚਰ ਹੈ। ਮੋਸਟਲੀ ਅੱਜ ਕਲਾਉਡੀ ਡੇ ਰਹਿਣਾ, ਹਾਈ ਜਾਣਾ 28 ਡਿਗਰੀ, ਲੋ ਜਾਣਾ 20 ਡਿਗਰੀ ਸੈਲਸੀਅਸ ਤੇ ਅੱਜ ਥੋੜ੍ਹੀ ਬਹੁਤੀ ਧੁੱਪ ਨਿਕਲੂਗੀ 12 ਵਜੇ, 11:30-12 ਵਜੇ ਜਿਹੜੀ ਧੁੱਪ ਹੈ ਉਹ ਨਿਕਲੂਗੀ। ਇਸ ਸਮੇਂ ਤਾਂ ਬੱਦਲ ਜਿਹੜੇ ਬਣੇ ਹੋਏ ਆ ਪਰ ਫਿਰ ਉਸ ਤੋਂ ਬਾਅਦ ਸਾਰਾ ਦਿਨ ਧੁੱਪ ਹੀ ਅੱਜ ਚਮਕਣੀ। ਸੋ ਵਧੀਆ ਮੌਸਮ ਹੈ ਜੀ, ਇੰਜੋਏ ਕਰੋ ਅੱਜ ਦੇ ਦਿਨ ਨੂੰ। 9:02 'ਤੇ ਸਨਸੈੱਟ ਹੋਣਾ ਅਤੇ ਰਾਤ ਦਾ ਟੈਂਪਰੇਚਰ 23-19-18, ਸਵੇਰੇ 5 ਵਜੇ 18 ਡਿਗਰੀ ਸੈਲਸੀਅਸ ਹੋਵੇਗਾ। 5:46 'ਤੇ ਸਵੇਰੇ ਸੂਰਜ ਦੇਵਤਾ ਜੀ ਦਰਸ਼ਨ ਦੇਣਗੇ ਅਤੇ ਕੱਲ੍ਹ ਨੂੰ ਵੀ ਧੁੱਪ ਹੈ, ਮਾੜੀ ਮੋਟੀ ਬੱਦਲਵਾਈ ਹੈ ਪਰ ਧੁੱਪ ਹੀ ਧੁੱਪ ਕੱਲ੍ਹ ਨੂੰ ਵੀ। ਸੋ ਸਨੀ ਡੇਜ਼ ਜਿਹੜੇ ਐਕਸਪੈਕਟ ਕੀਤੇ ਜਾ ਰਹੇ ਆ। ਹੁਣ ਹਵਾ ਚੱਲ ਰਹੀ ਹੈ ਜੀ 25 ਕਿਲੋਮੀਟਰ ਪਰ ਆਵਰ ਦੇ ਹਿਸਾਬ ਦੇ ਨਾਲ। ਵਧੀਆ ਮੌਸਮ, ਕਰੋ ਇੰਜੋਏ ਅੱਜ ਦੇ ਦਿਨ ਨੂੰ ਅਤੇ ਸੁਣਦੇ ਰਹੋ ਗੁਣਤਾਸ ਰੇਡੀਓ।

0: ਜੀ ਬਿਲਕੁਲ ਜੀ, ਇਹ ਫਿਲਮ ਹੈਗੀ ਹੈ ਜੀ ਅੱਖਿਓਂ ਕੇ ਝਰੋਖੋਂ ਸੇ। ਸੋ ਬੜੀ ਮਸ਼ਹੂਰ ਹੋਈ ਸੀਗੀ ਫਿਲਮ, ਇਹਦੇ ਗਾਣੇ ਬੜੇ ਚੱਲੇ ਸੀ, ਫਿਲਮ ਬੜੀ ਚੱਲੀ ਸੀਗੀ। ਸੋ ਜਿਹੜੀ ਇਹਦੇ ਵਿੱਚ ਆਵਾਜ਼ ਸੀਗੀ ਨਾ, ਇਹ ਬੜੀ ਮਕਬੂਲ ਆਵਾਜ਼ ਸੀਗੀ। ਇੱਕ ਤਾਂ ਹੇਮਲਤਾ ਹੈ ਨਾ, ਜੇ ਆਪਾਂ ਫੀਮੇਲ ਸਿੰਗਰ ਦੀ ਵੌਇਸ ਦੀ ਗੱਲ ਕਰੀਏ, ਤੇ ਦੂਜੇ ਸੀਗੇ ਜਸਪਾਲ ਸਿੰਘ। ਸੋ ਇਹਨਾਂ ਦੀ ਜਿਹੜੀ ਗੀਤ ਗਾਤਾ ਚੱਲ ਹੈ ਮੂਵੀ, ਉਹ ਆਈ ਸੀਗੀ, ਉੱਥੋਂ ਇਹ ਜ਼ਿਆਦਾ ਮਸ਼ਹੂਰ ਹੋਏ ਸੀਗੇ ਜਸਪਾਲ ਸਿੰਘ। ਸੋ ਇਹ ਆਵਾਜ਼ ਸੀਗੀ ਹੇਮਲਤਾ ਤੇ ਜਸਪਾਲ ਸਿੰਘ ਜੀ ਦੀ। ਸੋ ਗੀਤ ਗਾਤਾ ਚੱਲ ਦੇ ਜਿਹੜੇ ਸੌਂਗ ਹੈ ਉਹ ਵੀ ਜਸਪਾਲ ਸਿੰਘ ਨੇ ਗਾਏ ਸੀ, ਉੱਥੋਂ ਮਸ਼ਹੂਰ ਹੋਏ ਸੀ। ਗੀਤ ਗਾਤਾ ਚੱਲੋ ਸਾਥੀ ਗੁਣਗੁਣਾਤਾ ਚੱਲ, ਹੈ ਨਾ, ਬੜੀ ਬੜੀ ਵਧੀਆ ਮੂਵੀ ਸੀਗੀ ਉਹ ਵੀ। ਸੋ ਉਹਦੇ ਵਿੱਚ ਸਚਿਨ ਤੇ ਸਾਰਿਕਾ ਸੀਗੇ। ਇਹ ਫਿਲਮ ਦੇ ਵਿੱਚ ਹੈਗੇ ਆ ਜੀ ਸਚਿਨ ਦੇ ਨਾਲ ਰਣਜੀਤਾ। ਸੋ ਰਣਜੀਤਾ ਦੀਆਂ ਬੜੀਆਂ ਮੂਵੀਆਂ ਉਦੋਂ ਆਉਂਦੀਆਂ ਹੁੰਦੀਆਂ ਸੀਗੀਆਂ, ਤੇ ਇੱਕ ਮੂਵੀ ਰਣਜੀਤਾ ਦੀ ਕਿਹੜੀ ਸੀਗੀ, ਬੜੀ ਵਧੀਆ ਸੌਂਗ ਉਹਦੇ ਵੀ ਹੈਗੇ ਆ, ਲੰਬਾ ਜਿਹਾ ਨਾਮ ਹੈ ਉਹ ਮੂਵੀ ਦਾ, ਤੇ ਉਹਦੇ ਵਿੱਚ ਸੀਗੇ ਰਾਜ ਬੱਬਰ, ਤੇ ਨਾਲ ਦੀ ਨਾਲ ਸੀਗੇ ਇੱਕ ਹੋਰ ਹੀਰੋ ਵੀ, ਬੜੇ ਮਕਬੂਲ ਹੀਰੋ ਹੈ, ਮੈਨੂੰ ਨਾਮ ਨਹੀਂ ਹੁਣ ਦਿਮਾਗ 'ਚ ਆ ਰਿਹਾ। ਸੋ ਉਹ ਵੀ ਬੜਾ ਬਹੁਤ ਮਸ਼ਹੂਰ ਹੋਈ ਸੀ ਉਹ ਮੂਵੀ ਵੀ, ਔਰ ਉਹਦੇ ਸੌਂਗ ਬੜੇ ਮਸ਼ਹੂਰ ਹੋਏ ਸੀਗੇ, ਤੇ ਉਹ ਵੀ ਆਪਾਂ ਗੱਲਬਾਤ ਕਰਦੇ ਹਾਂ। ਤੇ ਲਓ ਜੀ ਗੀਤ ਤੁਹਾਨੂੰ ਸੁਣਾਇਆ, ਗੀਤ ਕੀ ਭਜਨ ਸੀਗਾ। ਸੋ ਇਹ ਜਿੰਨੇ ਵੀ ਸਾਡੇ ਭਗਤ ਹੋਏ ਆ, ਕਬੀਰ, ਰਹੀਮ, ਤੁਲਸੀਦਾਸ, ਹੈ ਨਾ, ਉਹਨਾਂ ਦੇ ਇਹਦੇ ਵਿੱਚ ਦੋਹੇ ਜਿਹੜੇ ਇਸ ਗੀਤ ਵੀ ਦੇ ਵਿੱਚ ਸ਼ਾਮਿਲ ਕੀਤੇ ਗਏ। ਕੰਪੀਟੀਸ਼ਨ ਜਾਂ ਕਾਲਜ ਦੇ ਵਿੱਚ ਹੁੰਦਾ, ਤੇ ਜਿਵੇਂ ਹੁੰਦਾ ਨਾ ਵੀ ਹਾਂ ਇੱਕ ਨੂੰ ਲੱਗਦਾ ਦੂਜੇ ਨੂੰ ਨਹੀਂ ਆਉਂਦੇ ਹੋਣਗੇ, ਕਿਉਂਕਿ ਨਾ ਉਦੋਂ ਨਾ ਸਕੂਲਸ ਦੇ ਵਿੱਚ ਵੀ ਇਦਾਂ ਹੀ ਹੁੰਦਾ ਸੀਗਾ ਕਿ ਅਸੀਂ ਇਹ ਯਾਦ ਕਰਦੇ ਹੁੰਦੇ ਸੀ, ਹੈ ਨਾ, ਉਹ ਚੀਜ਼ਾਂ ਨੂੰ ਦੁਹਰਾਇਆ ਗਿਆ। ਵੈਸੇ ਇਹ ਫਿਲਮ ਦੇ ਵਿੱਚ ਜਿਵੇਂ ਉਦੋਂ ਇਹ ਹੁੰਦਾ ਸੀ ਵੀ ਹਾਂ ਹੁਣ ਤੁਹਾਨੂੰ ਜਦੋਂ ਇਗਜ਼ਾਮ ਹੋਣੇ ਆ, ਇੱਕ ਤਾਂ ਤੁਹਾਨੂੰ ਅਰਥ ਆਉਂਦੇ ਹੋਣੇ ਚਾਹੀਦੇ ਆ, ਇੱਕ ਤੁਹਾਨੂੰ ਉਹ ਦੋਹੇ ਉਂਝ ਪੂਰਾ ਆਉਂਦਾ ਹੋਣਾ ਚਾਹੀਦਾ, ਹੈ ਨਾ। ਤੇ ਜਦੋਂ ਟੀਚਰ ਸਾਡੇ ਕੋਲ ਸੁਣਦੇ ਹੁੰਦੇ ਸੀ, ਜਾਂ ਮੀਨਿੰਗ ਜਿਹੜੇ ਤੁਸੀਂ ਸਾਰਾਂਸ਼ ਲਿਖਣਾ ਹੁੰਦਾ ਸੀ, ਅਰਥ, ਸ਼ਬਦ ਅਰਥ ਲਿਖਣੇ ਹੁੰਦੇ ਸੀ, ਤੇ ਫਿਰ ਉਦੋਂ ਜਿਹੜੇ ਹੈਗੇ ਇਹ ਆਉਂਦੇ ਹੋਣਗੇ, ਤਾਂ ਹੀ ਤੁਹਾਨੂੰ ਪਤਾ ਹੋਊਗਾ ਕਿ ਅਸੀਂ ਇਹਦਾ ਅਰਥ ਕੀ ਲਿਖੀਏ। ਸੋ ਅਸੀਂ ਬੜੇ ਰੱਟੇ ਮਾਰਦੇ ਹੁੰਦੇ ਸੀ। ਆਪਾਂ ਸਾਰਾਂਸ਼ ਦੀ ਗੱਲ ਕੀਤੀ ਤੇ ਸਾਰਾਂਸ਼ ਨਾਗਪਾਲ ਸਾਡੇ ਨਾਲ ਜੁੜ ਗਏ ਆ, ਤੇ ਲਓ ਜੀ ਯੂਨੀ ਗਲੋਬਲ ਐਡਵਾਈਜ਼ਰੀ ਇੰਕ ਤੋਂ ਸਾਡੇ ਨਾਲ ਸਾਰਾਂਸ਼ ਜੁੜੇ ਆ, ਇਹਨਾਂ ਤੋਂ ਆਪਾਂ ਜਿਹੜੀ ਸਾਨੂੰ ਵਧੀਆ ਦੇ ਰਹੀ ਹੈ ਜੀ ਗੌਰਮੈਂਟ ਗ੍ਰਾਂਟ, ਉਹਦਾ ਫਾਇਦਾ ਤੁਸੀਂ ਚੁੱਕਣਾ, ਤੇ ਉਹਦੀ ਜਾਣਕਾਰੀ ਲੈ ਕੇ ਇਹ ਹਮੇਸ਼ਾ ਪਹੁੰਚਦੇ ਆ, ਤੇ ਕਹਿੰਦੇ ਆ ਵੀ ਬਸ ਥੋੜਾ ਜਿਹਾ ਸਮਾਂ ਰਹਿ ਗਿਆ ਤੇ ਤੁਸੀਂ ਦੇਰੀ ਨਾ ਕਰੋ, ਤੇ ਜ਼ਰੂਰ ਉਸ ਗ੍ਰਾਂਟ ਨੂੰ ਅਵੇਲ ਕਰਨ ਦੇ ਲਈ ਤੁਸੀਂ ਕਾਲ ਕਰਨੀ ਹੈ। ਮੈਂ ਨੰਬਰ ਪਹਿਲਾਂ ਦੇ ਦਿੰਦੀ ਹਾਂ, ਫਿਰ ਆਪਾਂ ਗੱਲਬਾਤ ਵੀ ਕਰਦੇ ਹਾਂ ਸਾਰਾਂਸ਼ ਦੇ ਨਾਲ। ਯੂਨੀ ਗਲੋਬਲ ਐਡਵਾਈਜ਼ਰੀ ਇੰਕ ਤੋਂ 437-264-3175 ਤੇ ਗੱਲਬਾਤ ਹੋ ਸਕਦੀ ਹੈ, 4372643175 ਸਾਰਾਂਸ਼ ਨਾਗਪਾਲ ਦਾ ਨੰਬਰ ਹੈ। ਸਾਰਾਂਸ਼ ਕੀ ਹਾਲ ਚਾਲ
1: ਕਿਨੂੰ ਵਧਿਆ ਜੀ, ਤੁਸੀਂ ਦੱਸੋ ਜੀ।
0: ਜੀ ਜੀ ਬਹੁਤ ਵਧੀਆ, ਤੇ ਕੀ ਸਾਡੇ ਸਰੋਤਿਆਂ ਦੇ ਲਈ ਮੈਸੇਜ ਅੱਜ ਲੈ ਕੇ ਆਏ ਹੋ ਯੂਨੀ ਗਲੋਬਲ ਐਡਵਾਈਜ਼ਰੀ ਤੋਂ?
1: ਜੀ ਲਿਮਿਟਿਡ ਹੀ ਟਾਈਮ ਰਹਿ ਗਿਆ ਹੈ, 8 ਦਿਨ ਰਹਿ ਗਏ ਹੈ। ਆਪਨੇ ਅਗਰ ਅਭੀ ਵੀ ਐਨਰੋਲ ਨਹੀਂ ਕਰਾ ਗਵਰਨਮੈਂਟ ਫੰਡਡ ਪ੍ਰੋਗਰਾਮਸ ਮੇਂ, ਤੋ ਆਪ ਆਪਣਾ ਨੁਕਸਾਨ ਕਰਾ ਰਹੇ ਹੈ, ਕਿਉਂਕਿ ਆਪਕੇ ਸਾਰੇ ਜਿਤੇ ਫਰੈਂਡਸ ਫੈਮਿਲੀ ਹੈ ਜੋ ਐਲੀਜੀਬਲ ਹੈ, ਉਹ ਅਪਲਾਈ ਕਰ ਚੁੱਕੇ ਹੈ, ਸਕਿੱਲ ਵੀ ਹਾਸਿਲ ਕਰ ਰਹੇ ਹੈ, ਫੰਡਿੰਗ ਵੀ ਹਾਸਿਲ ਕਰ ਰਹੇ ਗਵਰਨਮੈਂਟ ਸੇ ਡਾਇਰੈਕਟ ਆਪਣੇ ਖਾਤੇ ਮੇਂ। ਕੋਈ ਮਿੱਠੀ ਬਾਤੇ ਨਹੀਂ ਹੈ, ਕੋਈ ਕੈਚ ਨਹੀਂ ਹੈ, ਗਵਰਨਮੈਂਟ ਪਾਲਿਸੀ ਚੇਂਜ ਕਰ ਰਹੀ ਹੈ 10 ਦਿਨ ਕੇ ਬਾਅਦ। ਅੱਜ ਗ੍ਰਾਂਟ ਆ ਰਹੇ ਹੈ, 10 ਦਿਨ ਬਾਅਦ ਗ੍ਰਾਂਟ ਨਹੀਂ ਆ ਰਹੇ, ਜੋ ਨੈਕਸਟ ਅਕੈਡਮਿਕ ਸੈਸ਼ਨ ਸਟਾਰਟ ਹੋ ਰਹਾ ਹੈ। ਤੋ ਇਸ ਲਈ ਆਪਕੀ ਚਾਹੇ ਜੋ ਵੀ ਏਜ ਹੈ, ਚਾਹੇ ਆਪ 75 ਕੇ ਹੈ, ਪੈਨਸ਼ਨ ਪੇ ਹੈ, ਚਾਹੇ 30 ਜਾਂ 40 ਈਅਰਸ ਕੇ ਹੈ, ਆਪ ਹਮੇ ਕਾਲ ਕਰੇ, PR ਸਿਟੀਜ਼ਨ ਪ੍ਰੋਟੈਕਟਡ ਪਰਸਨ ਹੈ, ਕਹੀਂ ਵੀ ਰਹਤੇ ਆਪ ਓਨਟਾਰੀਓ ਮੇਂ, ਆਪ ਐਲੀਜੀਬਲ ਹੈ, ਇਸਮੇ ਕੋਈ ਕ੍ਰੈਡਿਟ ਚੈੱਕ ਨਹੀਂ ਹੋਤਾ। ਆਸਾਨ ਸੇ ਆਨਲਾਈਨ ਕੋਰਸਿਸ ਹੈ ਜੀ, ਕੋਈ ਹਾਰਡ ਕੋਰਸਿਸ ਨਹੀਂ ਹੈ, ਬੇਸਿਕ ਇੰਗਲਿਸ਼ ਆਪ ਪਾਣੀ ਜੀ ਹੈ, ਅਸਾਈਨਮੈਂਟ ਹੈ, ਐਗਜ਼ਾਮੀਨੇਸ਼ਨ ਨਹੀਂ ਹੈ, ਸਕਿੱਲ ਹਾਸਿਲ ਕਰੇ, ਬਿਜ਼ਨਸ ਮੈਨੇਜਮੈਂਟ ਐਸੇ ਕੋਰਸਿਸ ਕਰੇ, ਸਾਥ ਮੇਂ ਫੰਡਿੰਗ 30 ਸੇ 100,000 ਆਪਣੇ ਅਕਾਊਂਟ ਮੇਂ ਹਾਸਿਲ ਕਰੇ। ਇਸ ਫੰਡਿੰਗ ਕਾ ਹਾਫ ਪੋਰਸ਼ਨ ਆਜ ਕੇ ਡੇਟ ਮੇਂ ਤੋ ਗ੍ਰਾਂਟ ਗ੍ਰਾਂਟ ਗ੍ਰਾਂਟ ਕਾ ਜੋ ਪੈਸਾ ਆਪਨੇ ਵਾਪਿਸ ਹੀ ਨਹੀਂ ਕਰਨਾ ਹੋਤਾ।
0: अच्छा सरांश, जैसे आपने कहा बस थोड़े दिन के लिए ही है, बस उसके बाद तो फिर लोन ही मिलेगा, ग्रांट अवेल नहीं कर सकेंगे, तो चांस है कि डेट आगे कर दें वो थोड़ी बहुत ही कि नहीं?
1: नहीं जी नहीं जी नहीं, ऐसा नहीं है, गवर्नमेंट की पॉलिसी बन चुकी है, नया नया कैलकुलेटर भी आ चुका है गवर्नमेंट का, अकेडमिक ईयर 26-27 का जो कैलकुलेटर है वो आ चुका है। मतलब उसमें अगर हम आपके नंबर्स रन करते हैं, मतलब आपके किड्स कितने हैं, आपकी इनकम 2024 के NOA में कितनी है, जितनी आपकी कम इनकम है उतना ज्यादा फायदा है। तो मतलब इसमें नब वो आ चुके थे जो कैलकुलेटर ना गवर्नमेंट का, इसलिए अभी ही फायदा है। आज की डेट में ग्रांट्स वर्ड यूज हो रहा है, आगे जाके नहीं होगा। फंडिंग का वर्ड सुन के हमें लगता है कुछ कैच होगा, कुछ झोल होगा, बट हम कोई काम ऐसा करते ही नहीं है। 8 साल हो गए हैं, इतनों कोशिश कर चुके हैं, हम और किसी फंडिंग में डील ही नहीं करते जिसमें कोई कुंडी होती है।
0: ठीक है, अच्छा थोड़ा ये बताएं कि एलिजिबिलिटी कैसे जज कर सकते हैं, पहले तो घर में अपने आप और फिर आपसे कांटेक्ट वो करेंगे, क्या एलिजिबिलिटी है एक बारी थोड़ा अच्छे से बताएं।
1: हाँ जी, बेस्ट सूट करता है अगर सेल्फ एम्प्लॉयड, उबर ड्राइवर, ट्रक ड्राइवर, हाउस वाइफ, अनएम्प्लॉयड है। सबसे इम्पोर्टेंट बात, अभी अकेडमिक सेशन चल रहा है 25-26, इसमें 24 का एनओए गवर्नमेंट देखती है आपका। जितनी आपकी फैमिली इनकम कम है, आप माने 70,000 से कम है आपकी इनकम हस्बैंड वाइफ की मिला के, तो आपको फायदा है। आप PR है, सिटीजन है, प्रोटेक्टेड पर्सन है, आपका क्रेडिट स्कोर चाहे 0 भी है आप एलिजिबल है। और लाइक आसान से ऑनलाइन कोर्सेज है, कोई एज लिमिट नहीं है जी। हमारे क्लाइंट 35 के भी और 75 ईयर्स के पेंशन वाले भी हैं। आसान से कोर्सेज हैं, 2 से 3 घंटे आपने रेडियो निकालने हैं, असाइनमेंट्स हैं, एग्जामिनेशन नहीं है, आप स्किल सीखते हैं, फंडिंग गवर्नमेंट से हासिल अपने अकाउंट में करते हैं। जैसे हमारे कितने क्लाइंट्स ऑलरेडी कर चुके हैं, इस अपॉर्चुनिटी को मिस ना करें। हमारा बिजनेस ऐसा नहीं है कि भैया जी आज सेल लगी और आगे से सेल कभी नहीं आएगी और 10 दिन बाद वही सेल फिर से आ जाती है, ऐसा कुछ नहीं है जी। आज पॉलिसी फेवरेबल है, अप्लाई करें, बाद में इतना फेवरेबल नहीं होगा।
0: ठीक है, तो एक बात और है कि जैसे अब कई चाहते हैं कि लोन तो हमारे पास पहले ही इतना है तो हम ग्रांट ही ले लें, ऐसा है पॉसिबिलिटी?
1: हाँ जी, हाँ जी, बिल्कुल ऐसा है। आप मान के चलें 20% क्लाइंट सिर्फ ग्रांट से खुश जाते हैं कि भैया हमें लोन चाहिए नहीं, लोन बहुत है। बट ये लोन डिफरेंट है, कैसे? अगर आप मान के चले फैमिली ऑफ 4 है, हस्बैंड वाइफ दोनों पढ़ते हैं, 80,000 की फंडिंग बनती है आज की डेट में, सिर्फ 10 दिन तक कह रहा हूँ मैं, ये नहीं कि 15 दिन बाद आएंगे सर ऐसा करा दो, नहीं होगा था, हमारे हाथ में नहीं है। अब 80,000 फैमिली ऑफ 4 की फंडिंग बनती है, उसमें से 40,000 ग्रांट है, 40,000 लोन है। जब वो ऑफिस आते हैं उनको पता लगता है लोन पहले तो 0% पे एक साल तक, नंबर वन, बिना क्रेडिट चेक मिल रहा है, नंबर टू 40,000 डॉलर है ना, और आपने 1.5 साल बाद लौटाना स्टार्ट करना है आसान सी किस्तों में, 10 साल से 15 साल में लौटा सकते हैं। ब्याज कितना है? 2.5% साल का, 40,000 का आपने 44,000 लौटाया। हमारे पास क्लाइंट्स आते हैं रोते हुए, आप मानिए कि सर 20% ब्याज है हमारे पे क्रेडिट का, 22% ब्याज है, करा दो कुछ करा दो, और जब काम हो जाता है मिठाई का डब्बा ब्लेसिंग, बड़े बड़े लोग भी आते हैं, लोग इतने फाइनेंशियल हार्डशिप से गुजर रहे हैं। गवर्नमेंट जब LGBT पे 100 मिलियन लगाती है, रिफ्यूजीज के हेल्थ केयर पे 1 बिलियन लगाती है, डेंटल केयर, चाइल्ड केयर, तो गवर्नमेंट एजुकेशन में स्पेंड करके तो जो लोग रह गए वो रहे ना, कोई इसमें कुंडी कैच नहीं है, असली कागज लगते हैं आपको NOA, उसके बेस फंडिंग आती है। और गवर्नमेंट को नकली कागज सबमिट करेंगे ही नहीं तो कुंडी है ही नहीं कोई, तो कॉल करें, असेसमेंट कराएं 437-264-3175
0: जी। ते सरांश जिवें हुण कोई कोर्स कर लैंदे आ फिर ओह जॉब दी ओपरचुनिटी उहनां लई अवेलेबल हुंदी ही है कि नहीं हुंदी? जे नहीं हुंदी तां फिर ओह की करन अगे?
1: देखिए जी, अब इसमें इसमें तो ऐसा भी है कुछ लोग जॉब करते हैं राइट, अकाउंटिंग ऑफ कोर्स करके खुद अपना लोग सेल्फ एम्प्लॉयड बिजनेस शुरू कर लेते हैं अकाउंटिंग ऑफ कोर्स करके घर से।
0: ठीक है,
1: तो इट्स अ वेरी गुड थिंग। अब ऐसे में इसमें ऐसा भी नहीं है कि आपने कोर्स करना लाइक जॉब करनी है, कोलेटरल फ्री, सिक्योरिटी फ्री फंडिंग है, कोई कैच नहीं है, उल्टा लोन डेफर हो जाता है अगर आपकी जॉब ना लगे गवर्नमेंट को फोन करके। तो ऐसी अपॉर्चुनिटी आपको कहीं नहीं मिलने वाली, हफ्ता रह गया है, लोन भी इतनी आसान शर्तों पर, ग्रांट भी इतनी ज्यादा, और फैमिली ऑफ 2 को अप टू 45,000, फैमिली ऑफ 5 को अप टू 100,000 की फंडिंग आती है। इन दोनों फंडिंग की रेंज में से आप पैसा क्या है, ग्रांट जो पैसा वापिस ही नहीं करना होता। अब आती हमारी फीस की बात, कोई मीठी बातें नहीं है, ऑन एयर भी एक फीस है और ऑफ एयर भी एक फीस है, $199 या $499। काम होने के बाद आपने अपनी ईमानदारी से देनी है। लास्ट वीक अराउंड 28 बंदों की फंडिंग उनके खाते में गिरी है, अब हमारी फीस खुद ही इंट्रैक्ट कर देंगे, ईमानदारी से काम करते हैं, लोगों से पैसे मांगने नहीं पड़ते, खुद ही दे देते हैं। लोग आते हैं कहते हैं कि सर दूसरे एजेंट ने पहले से हमसे इतने पैसे मांग लिए, 2500 मांग लिए, हम तो काम होने के बाद लेते हैं, कोई कैच नहीं है, कोई कुंडी नहीं है, कोई मीठी बातें नहीं है, कोई चालाकी है ही नहीं, गारंटी लेता हूँ। तो कॉल करें, असेसमेंट कराएं, गवर्नमेंट आज मेहरबान है, आपके सारे आस पड़ोस वाले एनरोल कर चुके हैं, आपको वो अगर बता नहीं रहे तो मतलब आपसे झूठ बोल रहे हैं। तो कॉल करें 437-264-3175, 437-264-3175, उन्हें कॉल करके एस्टीमेट लो जी, 437-264-3175। प्रॉपर ऑफिस है 218 एक्सपोर्ट बुलेवर्ड पे, 8 से 9 बंदे काम करते हैं सर, और 8 साल हो गए हैं, हजारों को हेल्प कर चुके हैं, कोई कैच नहीं है, कॉल करें, ऑफिस आए 218 एक्सपोर्ट बुलेवर्ड पे, और असेसमेंट आप ऑफिस में करा सकते हैं, कॉल पर भी करा सकते हैं। नंबर नंबर नंबर 437-264-31-75 437-264-31-75 437-264-3175 437-264-31-75
0: थैंक यू सराश। ते बिल्कुल जी तुसी जरूर गलबात करो यूनिक ग्लोबल एडवाइजरी इंक दे नाल गलबात करो, ते ग्रांट किवें तुसी अवेल करनी है, किन्नी देर बाद लोन तुसी दे सकदे हो, केड़ी केड़ी केड़े केड़े कोर्स दे विच एनरोल हो सकदे हो, है ना, ये सारा कुछ थानू दसणगे। बस तुसी नंबर नोट कर लो 437-264-31-75 437-264-3175 ते गलबात तुसी कर लो। ते लो जी हुण आपां परमजीत दियोल जी नाल भी गलबात करिए, जे कोई भी थोड़ा क्वेश्चन कंसर्न हुंदा ना, कोई तुसी प्रॉपर्टी लैनी है वेचनी है, क्योंकि हुण जिहड़ी मार्केट है ना ਉਹ ਉੱਪਰ ਉੱਪਰ ਜਾ ਰਹੀ ਹੈ। ਸੋ ਕਿਉਂਕਿ ਹਰੇਕ ਚੀਜ਼ ਜਿਹੜੀ ਹੈ ਉੱਦਾਂ ਹੀ ਨਹੀਂ ਰਹਿੰਦੀ, ਸਮਾਂ ਜਿਹੜਾ ਉਹ ਚੇਂਜ ਹੁੰਦਾ ਰਹਿੰਦਾ, ਅਤੇ ਜ਼ਰੂਰ ਤੁਸੀਂ ਵਧੀਆ ਕੋਈ ਵੀ ਸੈਲਿੰਗ ਬਾਇੰਗ ਕਰਨੀ ਹੈ ਅਤੇ ਫਿਰ ਤੁਹਾਨੂੰ ਗੱਲਬਾਤ ਕਰਨੀ ਪੈਣੀ ਪਰਮਜੀਤ ਦਿਓਲ ਜੀ ਦੇ ਨਾਲ, ਅਤੇ ਇਹਨਾਂ ਤੋਂ ਆਪਾਂ ਕੁਝ ਲਿਸਟਿੰਗਸ ਜੋ ਲੈ ਕੇ ਪਹੁੰਚੇ ਆ ਤੁਹਾਡੇ ਲਈ ਅਤੇ ਸ਼ੇਅਰ ਕਰਦੇ ਹਾਂ ਜੀ। ਪਰਮਜੀਤ ਜੀ ਸਵਾਗਤ ਤੁਹਾਡਾ।
2: ਸਤਿ ਸ਼੍ਰੀ ਅਕਾਲ ਜੀ ਮੇਰੇ ਬੰਨਿਓ, ਗੁਰਦਾਸ ਰੇਡੀਓ ਪ੍ਰੋਗਰਾਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਆਪਣੇ ਸਰੋਤਿਆਂ ਨਾਲ ਕੁਛ ਕੁ ਲਿਸਟਿੰਗ ਸ਼ੇਅਰ ਕਰਨੀ ਚਾਹੁੰਦੇ ਸੀ। ਸਭ ਤੋਂ ਪਹਿਲਾਂ ਤਾਂ ਇੱਕ ਹੌਟ ਲਿਸਟਿੰਗ, ਇੱਕ ਪੀਜ਼ਾ ਸਟੋਰ ਜਿਹੜਾ ਕਿ ਮਿਸਾਕਾ ਦੇ ਵਿੱਚ ਲਿਸਟ ਕੀਤਾ ਗਿਆ ਵਾ। ਇਹ ਪੀਜ਼ਾ ਸਟੋਰ ਤੁਹਾਨੂੰ ਟੈਕਸੀ ਅਤੇ 401 ਦੇ ਨਜ਼ਦੀਕ ਮਿਲ ਰਿਹਾ ਵਾ, ਜਿਸ ਦੀ ਸੇਲ $10,000 ਪਰ ਵੀਕ ਗਰੰਟੀ ਦੇ ਨਾਲ ਮਿਲੇਗੀ। ਰੈਂਟ ਸਿਰਫ $4,800 ਪਰ ਮੰਥ ਹੋਵੇਗਾ। ਲੀਜ ਜਿਹੜੀ ਆ ਉਹ 5+5 ਹੋਵੇਗੀ ਤੇ ਪ੍ਰਾਈਸ ਬਹੁਤ ਹੀ ਲੋਅ ਰੱਖੀ ਗਈ ਆ, ਸਟਿਲ ਨੈਗੋਸ਼ੀਏਬਲ ਆ। ਇੱਕ ਫਰੈਂਚਾਈਜ਼ ਦਾ ਪੀਜ਼ਾ ਸਟੋਰ ਆ। ਅਗਰ ਤੁਸੀਂ ਫਰੈਂਚਾਈਜ਼ ਬਾਏ ਕਰਨਾ ਚਾਹੁੰਦੇ ਹੋ ਜਾਂ ਤੁਸੀਂ ਵਿਦਾਊਟ ਫਰੈਂਚਾਈਜ਼ ਬਾਏ ਕਰਨਾ ਚਾਹੁੰਦੇ ਹੋ, ਪੀਜ਼ਾ ਸਟੋਰ ਤਾਂ ਵੀ ਤੁਸੀਂ ਲੈ ਸਕਦੇ ਹੋ। ਤੇ ਨਾਲ ਇਸ ਤੇ ਅਗਰ ਤੁਸੀਂ ਯੂਨਿਟ ਖਰੀਦਣਾ ਚਾਹੁੰਦੇ ਹੋ ਜਿਸ ਦੇ ਵਿੱਚ ਇਹ ਪੀਜ਼ਾ ਸਟੋਰ ਰਨ ਹੋ ਰਿਹਾ ਵਾ, ਤੁਹਾਨੂੰ ਯੂਨਿਟ ਵੀ ਮਿਲ ਸਕਦਾ ਵਾ। ਯੂਨਿਟ ਦੀ ਪ੍ਰਾਈਸ ਜਿਹੜੀ ਆ ਬਹੁਤ ਹੀ ਲੋਅ ਰੱਖੀ ਗਈ ਆ, ਸਿਰਫ ਆਸਕਿੰਗ ਪ੍ਰਾਈਸ $499,000 ਵਾ, ਸਟਿਲ ਨੈਗੋਸ਼ੀਏਬਲ ਆ। ਅਗਰ ਤੁਸੀਂ ਇਹ ਪੀਜ਼ਾ ਸਟੋਰ ਜਾਂ ਯੂਨਿਟ ਦੇਖਣਾ ਚਾਹੁੰਦੇ ਹੋ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ 416-993-7378। ਦੂਸਰਾ ਬਿਊਟੀ ਸਲੋਨ ਜਿਹੜਾ ਕਿ ਲੇਕ ਸ਼ੋਰ ਦੇ ਉੱਤੇ ਲਿਸਟ ਕੀਤਾ ਗਿਆ ਵਾ, ਇਹ ਬਿਊਟੀ ਸਲੋਨ ਤੁਹਾਨੂੰ ਬਹੁਤ ਹੀ ਗੁੱਡ ਪ੍ਰਾਈਸ ਦੇ ਵਿੱਚ ਮਿਲ ਸਕਦਾ ਵਾ। ਇਸ ਦੀ ਸੇਲ ਜਿਹੜੀ ਬਹੁਤ ਹੀ ਗੁੱਡ ਮਿਲੇਗੀ। ਰੈਂਟ ਸਿਰਫ $4,100 ਪਰ ਮੰਥ ਹੋਵੇਗਾ। ਲੀਜ ਲੌਂਗ ਟਰਮ 5+5 ਤੇ ਪ੍ਰਾਈਸ ਆਸਕਿੰਗ ਪ੍ਰਾਈਸ $69,000 ਰੱਖੀ ਗਈ ਆ, ਸਟਿਲ ਨੈਗੋਸ਼ੀਏਬਲ ਆ। ਅਗਰ ਤੁਸੀਂ ਇਹ ਬਿਊਟੀ ਸਲੋਨ ਮਿਸਾਕਾ ਦੇ ਵਿੱਚ ਲੇਕ ਸ਼ੋਰ ਤੇ ਦੇਖਣਾ ਚਾਹੁੰਦੇ ਹੋ ਜਾਂ ਮਿਸਾਕਾ ਦੇ ਵਿੱਚ ਇੱਕ ਹੋਰ ਲਿਸਟ ਕੀਤਾ ਹੋਇਆ ਬਿਊਟੀ ਸਲੋਨ ਦੇਖਣਾ ਚਾਹੁੰਦੇ ਹੋ ਜਾਂ ਬ੍ਰਾਮਟਨ ਦੇ ਵਿੱਚ 2 ਲਿਸਟ ਕੀਤੇ ਹੋਏ ਬਿਊਟੀ ਸਲੋਨ ਦੇਖਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ 416-993-7378। ਤੇ ਲਾਸਟ ਦੇ ਵਿੱਚ ਇੱਕ ਟਰੱਕ ਡਰਾਈਵਿੰਗ ਸਕੂਲ ਦਾ ਬਿਜ਼ਨਸ ਜਿਹੜਾ ਕਿ ਮਾਲਟਨ ਮਿਸਾਕਾ ਦੇ ਵਿੱਚ ਲਿਸਟ ਕੀਤਾ ਗਿਆ ਵਾ, ਜਿਸ ਦੀ ਸੇਲ ਤੁਹਾਨੂੰ ਬਹੁਤ ਹੀ ਗੁੱਡ ਮਿਲੇਗੀ। 9-10 ਸਟੂਡੈਂਟ ਇਸ ਵਕਤ ਜਿਹੜੇ ਆ ਉਹ ਟ੍ਰੇਨਿੰਗ ਲੈ ਰਹੇ ਹਨ ਅਤੇ ਇਹਦਾ ਆਫਿਸ ਜਿਹੜਾ ਉਹ ਮਾਲਟਨ ਮਿਸਾਕਾ ਦੇ ਵਿੱਚ ਤੁਹਾਨੂੰ ਮਿਲੇਗਾ, ਜਿਸਦਾ ਰੈਂਟ ਸਿਰਫ $1,650 ਹੋਵੇਗਾ। ਅਤੇ ਲੀਜ ਜਿਹੜੀ ਆ ਲੌਂਗ ਟਰਮ, ਇਸ ਦੇ ਵਿੱਚ ਏਅਰ ਬ੍ਰੇਕਸ ਦੀ ਕਲਾਸ ਜਿਹੜੀ ਕਿ ਟੀਚ ਕੀਤੀ ਜਾਂਦੀ ਆ, ਅਤੇ ਨਾਲ ਇਸ ਤੇ ਤੁਹਾਨੂੰ 2 ਟਰੈਕਟਰ, 3 ਟ੍ਰੇਲਰ, ਹੋਰ ਬਹੁਤ ਸਾਰਾ ਇਕੁਇਪਮੈਂਟ ਇਸ ਨਾਲ ਮਿਲੇਗਾ, ਜਿਸ ਦੀ ਪ੍ਰਾਈਸ ਸਿਰਫ $99,000 ਰੱਖੀ ਗਈ ਆ, ਸਟਿਲ ਨੈਗੋਸ਼ੀਏਬਲ ਆ। ਅਗਰ ਤੁਸੀਂ ਇਹ ਟਰੱਕ ਡਰਾਈਵਿੰਗ ਸਕੂਲ ਦਾ ਬਿਜ਼ਨਸ ਖਰੀਦਣਾ ਚਾਹੁੰਦੇ ਹੋ ਪੂਰਾ ਪੈਕੇਜ, ਤਾਂ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਜਾਂ ਤੁਸੀਂ ਵੀ ਕੋਈ ਪ੍ਰਾਪਰਟੀ ਵੇਚਣੀ ਜਾਂ ਖਰੀਦਣੀ ਤਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ 416-993-7378 Thank you.
0: ਜੀ ਥੈਂਕ ਯੂ, ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਤੁਹਾਡਾ। ਅਤੇ ਲਓ ਜੀ ਨੰਬਰ 416-993-7378 'ਤੇ ਤੁਸੀਂ ਗੱਲਬਾਤ ਜਿਹੜੀ ਹੈ ਉਹ ਕਰ ਸਕਦੇ ਹੋ ਪਰਮਜੀਤ ਦਿਓਲ ਜੀ ਦੇ ਨਾਲ। ਅਤੇ ਲਓ ਜੀ ਗੱਲਾਂ ਬਾਤਾਂ ਤੁਹਾਡੇ ਨਾਲ ਕਰਦੇ ਹਾਂ। ਅਤੇ ਫੀਫਾ ਵਰਲਡ ਕੱਪ ਇਹਦੇ ਮੈਚ ਜਿਹੜੇ ਆ ਬੜੇ ਜ਼ਬਰਦਸਤ ਹੋ ਰਹੇ ਆ ਜੀ। ਕੱਲ੍ਹ ਜਿਹੜਾ ਮੈਚ ਹੋਇਆ ਇੱਕ ਤਾਂ ਹੋਇਆ ਪੋਰਚੁਗਲ ਅਤੇ ਸਪੇਨ ਵਿਚਾਲੇ, ਸੋ ਸਪੇਨ ਜਿਹੜਾ ਇੱਕ ਗੋਲ ਕਰ ਗਿਆ ਅਤੇ ਜਿੱਤ ਗਿਆ, ਪੋਰਚੁਗਲ ਤੋਂ ਕੋਈ ਵੀ ਗੋਲ ਨਹੀਂ ਹੋਇਆ। ਅਤੇ ਕ੍ਰਿਸਟੀਆਨੋ ਰੋਨਾਲਡੋ ਦਾ ਜਿਹੜਾ ਸਫ਼ਰ ਹੈ ਜੀ ਬਿਲਕੁਲ, ਅਤੇ ਉਹਨਾਂ ਦੀ ਟੀਮ ਦਾ ਯਾਨੀ ਕਿ ਪੋਰਚੁਗਲ ਦਾ ਖਤਮ ਹੋ ਗਿਆ। ਸੋ ਕ੍ਰਿਸਟੀਆਨੋ ਰੋਨਾਲਡੋ ਦੀ ਗੱਲ ਆਪਾਂ ਤਾਂ ਕਰ ਰਹੇ ਹਾਂ ਕਿਉਂਕਿ ਉਹਨੇ ਇਹ ਲਾਸਟ ਵਰਲਡ ਕੱਪ ਖੇਲਿਆ ਤੇ ਚਲੋ ਹੋਪ ਤਾਂ ਹਰੇਕ ਨੂੰ ਹੁੰਦੀ ਹੈ ਵੀ ਜਿੱਤੀਏ, ਹੈ ਨਾ। ਸੋ ਬਾਅਦ ਚ ਬੜਾ ਇਮੋਸ਼ਨਲ ਉਹ ਹੋਇਆ ਸਫਰ, ਕਿਉਂਕਿ 2006 ਤੋਂ ਸ਼ੁਰੂ ਕੀਤਾ ਸੀਗਾ, ਹੈ ਨਾ। ਤੇ ਚਲੋ ਕਹੀ ਜਾ ਰਹੇ ਸੀ ਕਿ ਮੈਂ ਵੀ ਅੱਗੇ ਵੀ ਖੇਲੇ ਉਹ, ਪਰ ਉਹਨੇ ਪਹਿਲਾਂ ਹੀ ਅਨਾਊਂਸਮੈਂਟ ਜਿਹੜੀ ਹੈ ਕਨਫਰਮੇਸ਼ਨ ਦੇਤੀ ਸੀਗੀ ਕਿ ਦਿਸ ਵਿਲ ਬੀ ਮਾਈ ਲਾਸਟ ਵਰਲਡ ਕੱਪ, ਹੈ ਨਾ, ਇਹਦੇ 'ਚ ਬਸ ਲਾਸਟ ਵਾਰੀ ਮੈਂ ਖੇਲਣਾ ਤੇ ਉਹ ਤੋਂ ਬਾਅਦ ਨਹੀਂ ਖੇਲਣਾ। ਜਦ ਕਿ ਉਹਦਾ ਬੇਟਾ ਵੀ 16 ਕੁ ਸਾਲ ਦਾ, ਉਹ ਵੀ ਬੜਾ ਵਧੀਆ ਸੋਕਰ ਖੇਲਦਾ, ਤੇ ਉਹ ਤਾਂ ਕਹਿੰਦਾ ਸੀਗਾ ਵੀ ਖੇਲਦੇ ਰਹੋ ਪਾਪਾ, ਤੇ ਫਿਰ ਨੈਕਸਟ ਵਰਲਡ ਕੱਪ ਦੇ ਵਿੱਚ ਕਹਿੰਦੇ ਆਪਾਂ ਦੋਵੇਂ ਖੇਲਾਂਗੇ ਇਕੱਠੇ। ਸੋ ਪਰ ਉਸ ਤੋਂ ਪਹਿਲਾਂ ਹੀ ਕ੍ਰਿਸਟੀਆਨੋ ਰੋਨਾਲਡੋ ਨੇ ਕਿਹਾ ਵੀ ਨਹੀਂ, ਕਿਉਂਕਿ 40-41 ਈਅਰਸ ਦਾ, ਪਰ ਖੇਲਦੇ ਤਾਂ ਬੜਾ ਵਧੀਆ, ਹੈ ਨਾ। ਪਰ ਕਈ ਵਾਰੀ ਨਾ ਜਿਹੜੇ ਆਮ ਲੋਕ ਹੁੰਦੇ ਆ, ਚਾਹੇ ਜਦੋਂ ਪ੍ਰੈਸ ਕਾਨਫਰੰਸ ਜੀ ਹੁੰਦੀ ਆ, ਉਦੋਂ ਜਿਹੜੇ ਰਿਪੋਰਟਰ ਜੇ ਆ ਉਹ ਬਾਰ ਬਾਰ ਪੁੱਛਦੇ ਰਹਿੰਦੇ ਆ, ਹੈ ਨਾ। ਉਹਨੂੰ ਵੀ ਪੁੱਛਿਆ ਜਦੋਂ ਉਹ ਪ੍ਰੈਸ ਕਾਨਫਰੰਸ ਦੇ ਵਿੱਚ ਸੀਗਾ ਕਿ ਤੁਸੀਂ ਹੁਣ ਰਿਟਾਇਰ ਹੋਣਾ, ਵੀ ਰਿਟਾਇਰ ਹੋ ਜਾਓ, ਤੇ ਉਹਨੇ ਫਿਰ ਅੱਗੋਂ ਜਵਾਬ ਦਿੱਤਾ ਸੀ ਰੋਨਾਲਡੋ ਨੇ ਕਿ ਮੈਂ ਜਦੋਂ ਰਿਟਾਇਰ ਹੋਣਾ ਨਾ ਆਪਣੀ ਮਰਜ਼ੀ ਨਾਲ ਹੋਣਾ, ਵੀ ਤੁਹਾਡੇ ਕਹਿਣ ਤੇ ਨਹੀਂ ਮੈਂ ਜਿਹੜਾ ਹੈਗਾ ਰਿਟਾਇਰ ਹੋਣਾ। ਸੋ ਕਈ ਵਾਰੀ ਨਾ ਆਪਾਂ ਕ੍ਰਿਕਟ ਦੇ ਵਿੱਚ ਵੀ ਦੇਖਦੇ ਆ, ਜਿਹੜੇ ਦੇਖੋ ਪਲੇਅਰ ਕਿੰਨੇ ਵਧੀਆ ਵਧੀਆ ਖੇਲ ਰਹੇ ਹੁੰਦੇ ਆ, ਤੇ ਉਹਨਾਂ ਦੀ ਏਜ ਨੂੰ ਲੈ ਕੇ ਬਸ ਕਹੀ ਜਾਂਦੇ ਆ ਉਹਨਾਂ ਨੂੰ, ਜੇ ਉਹ ਨਹੀਂ ਵੀ ਰਿਟਾਇਰਮੈਂਟ ਲੈਣਾ ਚਾਹੁੰਦੇ, ਗੇਮ ਤੋਂ ਬਾਹਰ ਹੋਣਾ ਚਾਹੁੰਦੇ, ਤੇ ਫਿਰ ਉਹ ਹੋ ਜਾਂਦੇ ਆ ਵੀ ਲੋਕਾਂ ਨੇ ਕਹੀ ਜਾਣਾ, ਤੇ ਉਹ ਜਿਵੇਂ ਇੱਕ ਮੋਰਾਲ ਹੁੰਦਾ ਨਾ ਉਹ ਡਾਊਨ ਹੋ ਜਾਂਦਾ ਬੰਦੇ ਦਾ, ਹੈ ਨਾ, ਕਿ ਉਹਦੀ ਸੋਚ ਜਿਹੜੀ ਫਿਰ ਉਹਨੂੰ ਲੱਗਣ ਲੱਗ ਜਾਂਦਾ ਵੀ ਨਹੀਂ ਵੀ ਇੱਦਾਂ ਕਹਿ ਰਹੇ ਆ ਮੈਨੂੰ ਤੇ ਛੱਡ ਪਰਾਂ, ਜਦਕਿ ਉਹ ਖੇਲ ਸਕਦੇ। ਜਿਵੇਂ ਹੁਣ ਜੇ ਕ੍ਰਿਸਟੀਆਨੋ ਰੋਨਾਲਡੋ ਦੀ ਬਾਇਓਲੋਜੀਕਲ ਏਜ ਦੇਖੋ ਤਾਂ ਕਹਿੰਦੇ 26-27 ਸਾਲ ਦਾ ਜਿਵੇਂ ਇੱਕ ਲੜਕਾ ਹੁੰਦਾ, ਉਵੇਂ ਦੀ ਉਹਦੀ ਬੋਡੀ ਹੈਗੀ ਹੈ, ਕਿਉਂਕਿ ਐਕਸਰਸਾਈਜ਼ ਕਰਨਾ, ਖਾਣਾ ਪੀਣਾ, ਯਾਨੀ ਕਿ ਆਪਣੇ ਆਪ ਨੂੰ ਬੜਾ ਫਿੱਟ ਫਾਰ ਜਿਹੜਾ ਰੱਖਿਆ ਹੋਇਆ। ਪਰ ਉਹੀ ਗੱਲ ਹੈ ਵੀ ਕਹਿ ਕਹਿ ਕੇ ਜਾਂ ਲੱਗਦਾ ਉਹਨਾਂ ਨੂੰ, ਪਰ ਚਲੋ ਵਧੀਆ ਹੋ ਗਿਆ ਕਿ ਵਧੀਆ ਤਰੀਕੇ ਦੇ ਨਾਲ ਉਹਨਾਂ ਨੇ ਪਹਿਲਾਂ ਹੀ ਅਨਾਊਂਸਮੈਂਟ ਕਰਤੀ। ਕਈ ਵਾਰ ਹੁੰਦਾ ਕਿ ਕੋਈ ਮੈਚ ਹਾਰ ਜਾਂਦੇ ਆ, ਫਿਰ ਜਿਹੜੀ ਅਨਾਊਂਸਮੈਂਟ ਕੀਤੀ ਜਾਂਦੀ ਹੈ ਨਾ, ਫਿਰ ਕਈ ਵਾਰ ਲੱਗਦਾ ਵੀ ਹੁਣ ਹਾਰ ਗਏ, ਪਤਾ ਨਹੀਂ ਤਾਂ ਕਹਿ ਰਹੇ ਆ।

0: ਨਿਊਜ਼ ਸੀਗੀ ਵੀ ਹਾਂਜੀ US ਪ੍ਰੈਜ਼ੀਡੈਂਟ ਮਿਸਟਰ ਡੋਨਲਡ ਟਰੰਪ ਨੇ ਜਿਹੜੇ ਫੀਫਾ ਦੇ ਪ੍ਰੈਜ਼ੀਡੈਂਟ ਹੈ ਜਿਨਾਨੀ ਇਨਫੈਂਟੀਨੋ, ਸੋ ਉਹਨਾਂ ਨੂੰ ਉਹਨਾਂ ਨੇ ਕਿਹਾ ਵੀ ਇਹਨੂੰ ਰੈੱਡ ਕਾਰਡ ਦਿੱਤਾ ਜਿਹੜੇ US ਦੇ ਪਲੇਅਰ ਨੂੰ, ਜਦਕਿ ਉਹੀ ਗੱਲ ਹੈ ਵੀ ਉਹਨੂੰ ਉਹ ਖੇਡ ਨਹੀਂ ਸਕਦਾ ਇਸ ਮੈਚ ਦੇ ਵਿੱਚ। ਅਤੇ ਉਹਨਾਂ ਨੇ ਕੀ ਕੀਤਾ ਕਿ ਵੀ ਭਾਈ ਇਹਨੂੰ ਸਸਪੈਂਡ ਕਰ ਦਿਉ, ਜਿਹੜਾ ਇਹਨਾਂ ਤੁਸੀਂ ਰੈੱਡ ਕਾਰਡ ਦਿੱਤਾ ਇਹਨੂੰ ਖੇਲਣ ਦਿਉ। ਅਤੇ ਦੇਖ ਲਓ ਜਿਹੜੇ ਪ੍ਰੈਜ਼ੀਡੈਂਟ ਹੈਗੇ ਫੀਫਾ ਵਰਲਡ ਕੱਪ ਦੇ, ਤਾਂ ਉਹਨਾਂ ਨੇ ਵੀ ਕੀ ਕੀਤਾ, ਉਹਨਾਂ ਨੇ ਵੀ ਮੰਨ ਗਏ ਮਿਸਟਰ ਡੋਨਲਡ ਟਰੰਪ ਦੇ ਕਹੇ ਤੋਂ, ਜਦਕਿ ਉਹਨਾਂ ਨੂੰ ਚਾਹੀਦਾ ਸੀ ਵੀ ਨਹੀਂ ਇੱਦਾਂ ਨਹੀਂ ਜੀ, ਜਿਹੜੀ ਗੇਮ ਹੈ ਉਹ ਗੇਮ ਹੈ, ਇੱਦਾਂ ਤਾਂ ਉਹੀ ਹੈ। ਜਿਹੜੇ ਵੀ ਹੋਰ ਕੰਟਰੀਆਂ ਦੇ ਕਿਸੇ ਨੂੰ ਯੈਲੋ ਕਾਰਡ ਉਹਨਾਂ ਨੇ ਦਿੱਤਾ ਅਤੇ ਕਿਸੇ ਨੂੰ ਰੈੱਡ ਦਿੱਤਾ, ਤਾਂ ਕਿੰਨਿਆਂ ਨੂੰ ਮਿਲੇ ਆ? ਕਹਿੰਦੇ ਜਿੰਨਿਆਂ ਨੂੰ ਇਸ ਵਾਰ ਰੈੱਡ ਕਾਰਡ ਮਿਲੇ ਆ ਪਿਛਲੇ ਸਮਿਆਂ ਦੇ ਵਿੱਚ, ਨਹੀਂ ਇੰਨੇ ਮਿਲੇ ਹੈਗੇ ਪਹਿਲਾਂ। ਜੇ ਆਪਾਂ ਗੱਲ ਕਰੀਏ ਨਾ 2018 ਤੇ 2022 ਦੇ ਵਿੱਚ ਸਿਰਫ ਕਹਿੰਦੇ 4 ਰੈੱਡ ਕਾਰਡ ਜਿਹੜੇ ਉਹ ਇਸ਼ੂ ਹੋਏ ਸੀ, ਸੋ ਇਸ ਵਾਰ 13 ਰੈੱਡ ਕਾਰਡ ਜਿਹੜੇ ਆ ਉਹ ਹੁਣ ਤੱਕ ਇਸ਼ੂ ਹੋ ਚੁੱਕੇ ਆ, ਅਤੇ ਹਾਲੇ ਤਾਂ ਮੈਚ ਚੱਲ ਰਹੇ ਆ। ਯੂ ਨੈਵਰ ਨੋ ਕਿ ਅੱਗੇ ਵੀ ਹੋਰ ਕਿਸੇ ਨੂੰ ਮਿਲੇ। ਸੋ ਦੇਖ ਲਓ ਮਿਸਟਰ ਡੋਨਲਡ ਟਰੰਪ ਨੇ ਗੇਮ ਨੂੰ ਵੀ ਇਨਫਲੂਐਂਸ ਕਰਤਾ ਵੀ ਆਪਣੀ ਰਾਜਨੀਤੀ ਵਿੱਚ ਵਾੜ ਦਿੱਤੀ। ਸੋ ਇਹਦਾ ਮਤਲਬ ਹੈ ਕਿ ਇੱਕ ਫੇਅਰ ਜਿਹੜੀ ਫੇਅਰ ਗੇਮ ਹੋਣੀ ਚਾਹੀਦੀ ਉਹ ਤਾਂ ਨਾ ਹੋਈ, ਅਤੇ ਫਿਰ ਵੀ ਰਿਜ਼ਲਟ ਕੀ ਆਇਆ, US ਤਾਂ ਫਿਰ ਵੀ ਹਾਰ ਗਿਆ। ਅਤੇ ਹੁਣ ਜਿਹੜੀਆਂ ਹੋਸਟ ਕਰ ਰਹੀਆਂ ਸੀ ਜੀ ਟੀਮਾਂ ਤਿੰਨੋਂ, ਪਹਿਲਾਂ ਕੈਨੇਡਾ ਬਾਹਰ ਹੋ ਗਿਆ, ਫਿਰ ਮੈਕਸੀਕੋ ਬਾਹਰ ਹੋ ਗਿਆ, ਹੁਣ US ਵੀ ਬਾਹਰ ਹੋ ਗਿਆ। ਸੋ ਜਿੰਨੀਆਂ ਵੀ ਤਿੰਨੋਂ ਇਹ ਹੋਸਟ ਸੀਗੇ, ਸੋ ਉਹਨਾਂ ਦੀਆਂ ਜਿਹੜੀਆਂ ਟੀਮਸ ਹੈਗੀਆਂ ਜੀ ਉਹ ਹੋ ਗਈਆਂ ਬਾਹਰ। ਹੁਣ ਦੇਖਦੇ ਹਾਂ ਵਰਲਡ ਕੱਪ ਦੇ ਅਗਲੇ ਮੈਚ ਦੇ ਵਿੱਚ ਕੀ ਹੋਣਾ। ਅੱਜ ਹੁਣ 12 ਵਜੇ ਹੈਗਾ ਅਰਜਨਟੀਨਾ ਅਤੇ ਇਜਿਪਟ ਦੇ ਵਿੱਚ, ਸੋ ਇਹ ਵੀ ਬੜੀ ਕਮਾਲ ਦੀ, ਇਜਿਪਟ ਦੀ ਗੇਮ ਵੀ ਤੁਸੀਂ ਦੇਖੀ ਹੋਣੀ ਬੜੇ ਕਮਾਲ ਦੀ ਹੈ, ਅਤੇ ਇੱਧਰ ਤਾਂ ਫਿਰ ਮੈਸੀ ਸਾਹਿਬ ਹੈ। ਅਤੇ ਦੂਜਾ ਮੈਚ ਹੋਣਾ 4 ਵਜੇ ਸਵਿਟਜ਼ਰਲੈਂਡ ਅਤੇ ਕੋਲੰਬੀਆ ਦੇ ਵਿਚਕਾਰ, ਸੋ ਬਾਕੀ ਦੇਖਦੇ ਹਾਂ। ਅੱਛਾ ਇਹਦੇ ਵਿੱਚ ਜਿਹੜੇ ਕਾਰਡ ਇਹ ਦਿੰਦੇ ਆ ਇਹ ਕਿੰਨੀ ਤਰ੍ਹਾਂ ਦੇ ਹੁੰਦੇ ਆ, ਜਿਹੜੇ ਇਹ ਕਾਰਡ ਦਿੰਦੇ ਆ ਇਹ ਕਿੰਨੀ ਤਰ੍ਹਾਂ ਦੇ ਹੁੰਦੇ ਆ ਅਤੇ ਕਿਉਂ ਦਿੰਦੇ ਆ? ਜਿਹੜੇ ਸੋਕਰ ਦੇ ਵਿੱਚ ਆਪਾਂ ਦੇਖਦੇ ਹਾਂ ਅਸੀਂ ਜਿਵੇਂ ਗੱਲ ਕਰ ਰਹੇ ਹਾਂ ਰੈੱਡ ਕਾਰਡ ਦੀ, ਅਤੇ ਇੱਕ ਯੈਲੋ ਕਾਰਡ, ਅਤੇ ਹੋਰ ਵੀ ਹੁੰਦਾ ਕੋਈ ਕਿ ਇਹ ਦੋ ਹੀ ਹੁੰਦੇ ਆ? ਅਤੇ ਇਹ ਕੀ ਸ਼ੋਅ ਕਰਦੇ ਆ? ਜੇ ਕਿਸੇ ਨੂੰ ਰੈੱਡ ਕਾਰਡ ਦਿਖਾਤਾ ਤਾਂ ਉਹਦਾ ਕੀ ਮਤਲਬ ਹੈ, ਜੇ ਯੈਲੋ ਦਿਖਾਇਆ ਤਾਂ ਉਹਦਾ ਕੀ ਮਤਲਬ ਹੈ, ਜਾਂ ਹੋਰ ਵੀ ਕੋਈ ਹੈਗੇ ਤੋਂ ਇਲਾਵਾ ਦੱਸੋ ਜਰਾ। 647-874-1313 ਆਪਣੇ ਸਟੂਡੀਓ ਦਾ ਨੰਬਰ ਹੈ। ਅਤੇ ਫਿਲਹਾਲ ਆਪਾਂ ਪੰਜਾਬ ਇੰਸ਼ੋਰੈਂਸ ਚੱਲਦੇ ਹਾਂ, ਰਾਣਾ ਭਾਅ ਜੀ ਨਾਲ ਗੱਲਬਾਤ RDSP ਦੀ ਕਰਦੇ ਹਾਂ। ਜੀ ਭਾਅ ਜੀ,
1: ਥੈਂਕ ਯੂ ਸੋ ਮਚ ਜੀ। ਸਭ ਤੋਂ ਪਹਿਲਾਂ ਤੁਹਾਨੂੰ ਤੇ ਆਪਣੇ ਸਾਰੇ ਲਿਸਨਰਸ ਨੂੰ ਕਿ ਆਪਣੇ ਸਤਿ ਸ਼੍ਰੀ ਅਕਾਲ। ਸੋ ਜਿੱਦਾਂ ਆਪਾਂ ਹਮੇਸ਼ਾ RDSP ਦੀ ਗੱਲ ਕਰਦੇ ਹਾਂ, ਰਜਿਸਟਰ ਡਿਸੇਬਿਲਟੀ ਸੇਵਿੰਗ ਪਲਾਨ, ਜਿਹਦੇ ਅੰਡਰ ਕੀ ਹੈ ਫੈਡਰਲ ਗਵਰਨਮੈਂਟ ਵੱਲੋਂ $90,000 ਤੱਕ ਦੀ ਗ੍ਰਾਂਟ ਦਿੱਤੀ ਜਾ ਰਹੀ ਹੈ। ਜਿਹੜੇ ਵੀ ਪਰਸਨ ਕੈਨੇਡਾ ਦੇ ਵਿੱਚ ਫਿਜ਼ੀਕਲੀ ਜਾਂ ਮੈਂਟਲੀ ਡਿਸੇਬਲ ਨੇ, ਸਿਰਫ ਸਾਡੇ ਕੋਲ ਡਿਸੇਬਿਲਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਹੋਣਾ ਚਾਹੀਦਾ, ਤੇ ਨਾਲ ਨਾਲ ਵੈਲਿਡ ਸੋਸ਼ਲ ਇੰਸ਼ੋਰੈਂਸ ਨੰਬਰ ਹੋਣਾ ਚਾਹੀਦਾ। ਵੈਲਿਡ ਤੋਂ ਭਾਵ ਇਹ ਹੈ ਜਿਹੜੇ ਲੋਕ ਤਾਂ PR ਜਾਂ ਸਿਟੀਜ਼ਨ ਹੈ ਉਹਨਾਂ ਕੋਲ ਵੈਲਿਡ ਸੋਸ਼ਲ ਇੰਸ਼ੋਰੈਂਸ ਨੰਬਰ ਹੁੰਦਾ ਹੈ, ਪਰ ਜਿਹੜੇ ਲੋਕ ਇੱਥੇ ਪਰਮਾਨੈਂਟ ਨਹੀਂ ਰਹਿ ਰਹੇ, ਸੋ ਉਹਨਾਂ ਦਾ ਜਿਹੜਾ ਹੈਗਾ ਟੈਂਪਰੇਰੀ ਤੌਰ ਤੇ ਗਵਰਨਮੈਂਟ ਨੇ ਜਿਹੜਾ ਕੁਛ ਸਮੇਂ ਲਈ ਨੰਬਰ ਦਿੱਤਾ ਹੁੰਦਾ। ਸੋ ਪਹਿਲਾਂ ਜਿਹੜੀ ਇਹ ਗ੍ਰਾਂਟ ਹੈ ਸਿਰਫ ਜਿਹੜੇ ਲੋਕ ਇੱਥੇ ਪੱਕੇ ਸੀ ਉਹਨਾਂ ਨੂੰ ਮਿਲਦੀ ਸੀਗੀ, ਹੁਣ ਇਹ ਗ੍ਰਾਂਟ ਜਿਹੜੀ ਹੈ ਜਿਹੜੇ ਲੋਕ ਇੱਥੇ ਪਰਮਾਨੈਂਟ ਨਹੀਂ ਵੀ ਹੈਗੇ, ਸੋ ਉਹਨਾਂ ਨੂੰ ਵੀ ਇਹ ਜਿਹੜਾ $90,000 ਦਾ ਬੈਨੀਫਿਟ ਹੋ ਸਕਦਾ। ਸੋ ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ, ਅਗਰ ਤੁਹਾਡੇ ਮਾਈਂਡ 'ਚ ਕੋਈ ਵੀ ਸਵਾਲ ਹੋਵੇ ਰਿਗਾਰਡਿੰਗ RDSP ਬਾਰੇ, ਰਜਿਸਟਰ ਡਿਸੇਬਿਲਟੀ ਸੇਵਿੰਗ ਪਲਾਨ ਬਾਰੇ, ਕਿਉਂਕਿ ਇੱਕ ਬਹੁਤ ਵੱਡੀ ਸਪੋਰਟ ਹੈ ਜੋ ਫੈਡਰਲ ਗਵਰਨਮੈਂਟ ਕਰ ਰਹੀ ਹੈ ਉਹਨਾਂ ਸਭ ਲੋਕਾਂ ਦੀ ਜੋ ਫਿਜ਼ੀਕਲੀ ਜਾਂ ਮੈਂਟਲੀ ਡਿਸੇਬਲ ਹੈ, ਐਂਡ ਗਵਰਨਮੈਂਟ ਨੇ ਪਿੱਛੇ ਜਿਹੜਾ ਹੈ ਕੁਛ ਬੈਨੀਫਿਟਸ ਵੀ ਵਧਾਏ ਹੈਗੇ ਨੇ। ਜਿਹੜੇ ਬੱਚੇ 18 ਸਾਲ ਤੋਂ ਛੋਟੇ ਨੇ, 18 ਸਾਲ ਤੋਂ ਏਜ ਘੱਟ ਹੈਗੀ ਹੈ, ਤੇ ਪੇਰੈਂਟਸ ਨੂੰ $3,480 ਤੱਕ ਹਰ ਸਾਲ ਜਿਹੜਾ ਹੈਗਾ ਐਕਸਟਰਾ ਜਿਹੜਾ ਹੈਲਪ ਕੀਤੀ ਜਾ ਰਹੀ ਹੈ, ਐਂਡ ਜਿਹਨਾਂ ਬੱਚਿਆਂ ਦੀ ਉਮਰ 18 ਸਾਲ ਤੋਂ ਜ਼ਿਆਦਾ ਹੈਗੀ ਹੈ ਉਹਨਾਂ ਲਈ $2,450 ਜਿਹੜਾ ਹੈਗਾ ਹਰ ਸਾਲ ਗਵਰਨਮੈਂਟ ਦੇ ਰਹੀ ਹੈ। ਤੇ ਤੁਸੀਂ ਕਾਲ ਕਰਨਾ ਕਿੱਦਾਂ ਇਹ ਬੈਨੀਫਿਟਸ ਲੈਣੇ ਨੇ, ਮੇਰਾ ਨੰਬਰ ਹੈ 416-910-9000, 416-910-9000, ਵੈਬਸਾਈਟ ਹੈ punjabinsurance.ca। ਤੇ ਨਾਲ ਹੀ ਭੈਣ ਜੀ ਮੈਂ ਦੱਸਣਾ ਚਾਹੁੰਦਾ ਹੈਗਾ ਵੀ ਕਾਫੀ ਆਪਣੇ ਪਰਿਵਾਰ ਹੈ ਜਿਹਨਾਂ ਨੂੰ ਇਸ ਗ੍ਰਾਂਟ ਬਾਰੇ ਪਤਾ ਨਹੀਂ, 2008 'ਚ ਇਹ ਗ੍ਰਾਂਟ ਸਟਾਰਟ ਹੋਈ ਸੀਗੀ, ਲੇਕਿਨ ਬਹੁਤ ਘੱਟ ਫੈਮਿਲੀਆਂ ਨੇ ਜਿਹਨਾਂ ਨੇ ਅਪਲਾਈ ਕੀਤਾ। ਸੋ ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ, ਅਗਰ ਤੁਹਾਡੀ ਐਲੀਜੀਬਿਲਟੀ ਬਣਦੀ ਹੈ ਐਂਡ ਪਿਛਲੇ 10 ਸਾਲ ਦੀ ਤੁਸੀਂ ਗ੍ਰਾਂਟ ਨਹੀਂ ਲਈ, ਤੇ ਆਪਾਂ ਪਿਛਲੇ 10 ਸਾਲ ਦੀ ਜਿਹੜੀ ਮਿਸਿੰਗ ਗ੍ਰਾਂਟ ਹੈ ਉਹ ਵੀ ਰਿਕਵਰ ਕਰ ਸਕਦੇ ਹਾਂ। ਉਹਦੇ ਲਈ ਵੀ ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ, ਮੇਰਾ ਨੰਬਰ ਹੈ ਜੀ 416-910-9000 ਐਂਡ ਵੈਬਸਾਈਟ ਹੈ ਸਾਡੀ punjabinsurance.ca ਤੇ ਲਾਸਟ ਵਿੱਚ ਮੈਂ ਕੁਛ ਕਾਮਨ ਕੰਡੀਸ਼ਨ ਦੱਸਣਾ ਚਾਹਾਂਗਾ ਜਿਹਦੇ ਅੰਡਰ ਕੀ ਹੈ ਆਪਾਂ ਨੂੰ ਇਹ ਗ੍ਰਾਂਟ ਮਿਲ ਸਕਦੀ ਹੈ। ਅਗਰ ਕੋਈ ਪਰਸਨ ਇਨਸੂਲਿਨ ਡਿਪੈਂਡੈਂਟ, ਆਪਾਂ ਇਨਸੂਲਿਨ ਐਵਰੀ ਡੇ ਲੈ ਰਹੇ ਹਾਂ, 2023 ਤੋਂ ਜਿਹੜਾ ਹੈਗਾ ਗੌਰਮੈਂਟ ਨੇ ਜਿਹੜੇ ਲੋਕ ਇਨਸੂਲਿਨ ਲੈ ਰਹੇ ਨੇ ਉਹਨਾਂ ਨੂੰ ਵੀ ਜਿਹੜਾ ਕਵਰ ਕਰਨਾ ਸ਼ੁਰੂ ਕਰ ਦਿੱਤਾ, ਉਹ ਵੀ ਇਹ ਗ੍ਰਾਂਟ ਲੈ ਸਕਦੇ ਨੇ। ਇਸ ਤੋਂ ਇਲਾਵਾ ਜਿਹੜੇ ਸਪੈਸ਼ਲ ਨੀਡ ਵਾਲੇ ਬੱਚੇ ਹੈਗੇ ਨੇ, ਆਟਿਜ਼ਮ ਹੈ, ADHD ਹੈ, ਡਾਇਮੈਂਸ਼ੀਆ ਹੈਗਾ, ਸਕਿਜ਼ੋਫਰੀਨੀਆ, PTSD, ਪੋਲੀਓ, ਪਾਰਕਿੰਸਨ, ਪੈਰਾਲਾਈਸਿਸ, ਜਾਂ ਕਿਸੇ ਦਾ ਕੋਈ ਐਕਸੀਡੈਂਟ ਹੋ ਗਿਆ, ਜਾਂ ਕੋਈ ਜਿੱਦਾਂ ਕਹਿ ਲਓ ਵੀ ਕੈਂਸਰ ਦਾ ਕੋਈ ਪੇਸ਼ੈਂਟ ਹੈ, ਲੂਪਸ ਦਾ ਇਸ਼ੂ ਹੈਗਾ, ਡੈਫਨੈਸ, ਅਗਰ ਕੋਈ ਵਿਜ਼ਨ ਦੀ ਪ੍ਰੋਬਲਮ ਹੈ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਕਵਰ ਕੀਤੀਆਂ ਜਾ ਰਹੀਆਂ ਨੇ। ਸੋ ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ ਅਗਰ ਤੁਹਾਡੇ ਮਾਇੰਡ ਦੇ ਵਿੱਚ ਕੋਈ ਵੀ ਸਵਾਲ ਹੋਵੇ। ਸਿੰਪਲੀ ਗੌਰਮੈਂਟ ਨੇ ਜਿਹੜਾ ਹੈਗਾ ਇਹ ਕਿਹਾ ਹੈਗਾ ਵੀ ਜਿਹੜੇ ਲੋਕ ਅਨਏਬਲ ਟੂ ਪਰਫੋਰਮ ਦੇ ਡੇਲੀ ਐਕਟੀਵਿਟੀ, ਅਗਰ ਆਪਾਂ ਡੇਲੀ ਐਕਟੀਵਿਟੀ ਕਰਨ ਵਿੱਚ ਸਾਨੂੰ ਮੁਸ਼ਕਲ ਆ ਰਹੀ ਹੈ, ਵਿਜ਼ਨ ਦੀ ਇਸ਼ੂ ਹੋ ਸਕਦਾ, ਸਪੀਕਿੰਗ ਦਾ, ਹੇਅਰਿੰਗ ਦਾ, ਡਰੈਸਿੰਗ ਦਾ, ਵਾਕਿੰਗ ਦਾ, ਫੀਡਿੰਗ ਦਾ, ਇਹਨਾਂ ਚੋਂ ਅਗਰ ਕੋਈ ਵੀ ਟ੍ਰਬਲ ਹੈ ਤੁਸੀਂ ਸਾਨੂੰ ਕਾਲ ਕਰੋ, ਆਪਾਂ ਤੁਹਾਡੀ ਹੈਲਪ ਕਰਾਂਗੇ ਟੂ ਗੈਟ ਦਿਸ $90,000 ਗ੍ਰਾਂਟ ਫਰੋਮ ਫੈਡਰਲ ਗਵਰਨਮੈਂਟ। ਮੇਰਾ ਡਾਇਰੈਕਟ ਨੰਬਰ ਹੈ ਜੀ 416-910-9000
0: ਰਾਣਾ ਭਾਜੀ ਨਾਲ, ਤੇ ਤੁਹਾਨੂੰ ਬਹੁਤ ਵਧੀਆ ਜਿਹੜੀ ਜਾਣਕਾਰੀ ਹੈ ਉਹ ਮਿਲੇਗੀ। ਤੇ ਲਓ ਜੀ, ਤੁਹਾਨੂੰ ਨਾ ਨੋਬਲ ਫਰੈਸ਼ ਫੂਡ ਦਾ ਮੈਂ ਨੰਬਰ ਦੇ ਦਵਾਂ ਤੇ ਨਾਲ ਦੀ ਨਾਲ ਤੁਹਾਡੀਆਂ ਕਾਲਾਂ ਆ ਰਹੀਆਂ ਆਪਾਂ ਲੈਂਦੇ ਹਾਂ। ਮੈਂ ਤੁਹਾਨੂੰ ਇਹ ਪੁੱਛਿਆ, ਇੱਕ ਤਾਂ ਰੈੱਡ ਤੇ ਯੈਲੋ ਕਾਰਡ, ਇਹਨਾਂ ਦਾ ਮੀਨਿੰਗ ਕੀ ਹੋਇਆ ਹੈਨਾ ਗੇਮ ਦੇ ਵਿੱਚ, ਤੇ ਬਾਕੀ ਹੋਰ ਵੀ ਕੋਈ ਕਾਰਡ ਜਿਹੜੇ ਹੁੰਦੇ ਆ ਜਿਹੜੇ ਕਿ ਪਲੇਅਰਸ ਨੂੰ ਮਿਲਦੇ ਆ, ਤੇ ਉਹਦਾ ਵੀ ਤੁਸੀਂ ਜ਼ਿਕਰ ਕਰ ਸਕਦੇ ਹੋ। ਤੇ ਨਾਲ ਦੀ ਨਾਲ ਜਿਹੜੇ ਫੀਫਾ ਦੇ ਪ੍ਰੈਜ਼ੀਡੈਂਟ ਜਿਆਨੀ ਇਨਫੈਂਟੀਨੋ ਹੈ, ਸੋ ਇਹਨਾਂ ਨੇ ਜਿਹੜਾ ਇੱਕ US ਦਾ ਪਲੇਅਰ ਸੀਗਾ ਬੈਲੋਗਨ, ਉਹਨੂੰ ਰੈੱਡ ਕਾਰਡ ਦਿੱਤਾ ਹੋਇਆ ਸੀ ਤੇ ਉਹਨੂੰ ਪਲੇ ਕਰਨ ਦੇ ਦਿੱਤਾ ਕੱਲ੍ਹ, ਹੈਨਾ ਡੋਨਲਡ ਟਰੰਪ ਦੇ ਕਹਿਣ ਦੇ ਉੱਪਰ। ਸੋ ਉਹਨੂੰ ਹੁਣ ਰਿਜ਼ਾਈਨ ਕਰਨ ਲਈ ਕਿਹਾ ਜਾ ਰਿਹਾ, ਸੋ ਉਹਨੂੰ ਰਿਜ਼ਾਈਨ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ? ਸੋ ਵੈਸੇ ਤਾਂ ਉਹੀ ਗੱਲ ਹੈ ਵੀ ਰੂਲਸ ਜਿਹੜੇ ਆ ਬੜੇ ਸਟ੍ਰਿਕਟਲੀ ਫੋਲੋ ਕਰਨੇ ਚਾਹੀਦੇ ਆ, ਔਰ ਇਹ ਫੀਫਾ ਵਰਲਡ ਕੱਪ ਹੈ, ਕੋਈ ਛੋਟੀ ਮੋਟੀ ਗੇਮ ਵੀ ਨਹੀਂ ਹੈ। ਤੇ ਦੇਖ ਲਓ ਫਿਰ ਆਪਾਂ ਸੁਣਦੇ ਹੁੰਦੇ ਹਾਂ ਵੀ ਹਾਂ ਗੇਮ ਕਈ ਮੈਚਿਸ ਆ ਉਹ ਫਿਕਸ ਹੋ ਜਾਂਦੇ ਆ ਜਿਵੇਂ ਆਪਾਂ ਕ੍ਰਿਕਟ 'ਚ ਸੁਣਦੇ ਹਾਂ, ਪਰ ਦੇਖ ਲਓ ਇੱਥੇ ਵੀ ਹੁਣ ਇਨਫਲੂਐਂਸ ਕਰਨ ਦੀ, ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਹੈ, ਪੋਲੀਟਿਕਸ ਜਿਹੜੀ ਹੈ ਉਹ ਗੇਮਾਂ ਦੇ ਵਿੱਚ ਆ ਰਹੀ ਹੈ। ਸੋ ਇਜ਼ ਇਟ ਗੁੱਡ ਔਰ ਨੋਟ, ਜਾਂ ਰਿਜ਼ਾਈਨ ਕਰਨਾ ਚਾਹੀਦਾ ਜਿਹੜਾ ਫੀਫਾ ਦਾ ਪ੍ਰੈਜ਼ੀਡੈਂਟ ਹੈਗਾ ਜੀ ਇਨਫੈਂਟੀਨੋ? ਸੋ ਇਹਦੇ ਬਾਰੇ ਆਪਣੇ ਵਿਚਾਰ ਹੈ ਤੁਸੀਂ ਦੇ ਸਕਦੇ ਹੋ। ਤੇ ਲਓ ਜੀ, ਨਾਲ ਦੀ ਨਾਲ ਮੈਂ ਨੰਬਰ ਦੇਵਾਂ ਤੁਹਾਨੂੰ ਇੱਕ, ਔਰ ਨੰਬਰ ਦੇ ਰਹੀ ਸੀ ਨੋਬਲ ਫਰੈਸ਼ ਫੂਡ ਦਾ, ਇਹਨਾਂ ਦੇ ਕੋਲ ਨਾ ਪਲੇਨ ਗੁੜ ਜੇ ਤੁਸੀਂ ਲੈਣਾ ਨਾ ਬਾਕਸ ਇੱਕ ਪੂਰਾ, ਕਿਉਂਕਿ ਜਿਵੇਂ ਆਪਾਂ ਕਹਿੰਦੇ ਹਾਂ ਗੁੜ ਚੀਨੀ ਨਾਲੋਂ ਜ਼ਿਆਦਾ ਵਧੀਆ ਹੁੰਦਾ, ਸੋ ਪਲੇਨ ਗੁੜ ਤੁਸੀਂ ਲੈਣਾ ਚਾਹੁੰਦੇ ਹੋ ਪੂਰਾ ਬਾਕਸ $22.99 ਦਾ ਤੁਸੀਂ ਲੈ ਸਕਦੇ ਹੋ ਇਹ, ਤੇ ਇਹਦੇ ਵਿੱਚ 22 pound ਹੈ, 22 pound ਗੁੜ ਹੋਊਗਾ। ਸੋ ਬੜਾ ਵਧੀਆ ਜੀ, ਤੇ ਖਾਓ ਪੀਓ ਮੌਜ ਬਣਾਓ। ਤੇ ਮਸਟਰਡ ਆਇਲ ਤੁਸੀਂ ਲੈਣਾ ਚਾਹੁੰਦੇ ਹੋ 5 liter ਦਾ, $19.99 ਦਾ ਮਿਲਣਾ ਤੁਹਾਨੂੰ। ਤੇ ਬਾਕੀ ਬਾਜਰਾ, ਜਵਾਰ, ਆਟਾ ਇਹਨਾਂ ਦਾ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਵੀ ਬੜਾ ਵਧੀਆ ਤੁਹਾਨੂੰ ਮਿਲ ਜਾਣਾ। ਤੇ ਡਰੁਮ ਆਟਾ ਇਹ $10.99 ਦਾ ਤੁਹਾਨੂੰ ਮਿਲਣਾ ਹੈ ਜੀ ਪੂਰਾ, ਤੇ ਇਹ 20 pound ਤੁਹਾਨੂੰ ਮਿਲੂਗਾ। ਤੇ ਤੁਸੀਂ ਜ਼ਰੂਰ ਕਾਲ ਕਰੋ ਨੋਬਲ ਫਰੈਸ਼ ਫੂਡ, ਤੇ 2 locations ਤੋਂ ਸਰਵ ਕਰ ਰਹੇ ਹੈ, ਤੇ ਨਾਲ ਦੀ ਨਾਲ ਹਰੀਆਂ ਤਾਜ਼ੀਆਂ ਸਬਜ਼ੀਆਂ ਦੇ ਰੇਟ ਤਾਂ ਬੜੇ ਕਮਾਲ ਦੇ ਹੈ। ਜੇ ਸਾਗ ਲੈਣਾ 2 49 ਦੀ ਇੱਕ ਗੁੱਛੀ ਹੈ, ਪਾਲਕ ਲੈਣੀ 1 49 ਦੀ ਹੈ, ਤੇ ਬਿਗ ਐਗ ਪਲਾਂਟ ਜੇ ਲੈਣੇ ਆ 1 49 ਦੇ 1 pound ਹੈ, ਤੇ ਘੀਆ 1 49 ਦੀ 1 pound ਤੁਹਾਨੂੰ ਮਿਲ ਜਾਣੀ ਹੈ, ਗ੍ਰੀਨ ਪੈਪਰ 2.99 ਦੇ 1 pound ਹੈ, ਸੋ ਇੰਡੀਅਨ ਕਰੇਲੇ 2.49 ਦੇ। ਸੋ ਬੜੇ ਵਧੀਆ ਰੇਟ ਹੈ ਜੀ, ਤੁਸੀਂ ਕਾਲ ਕਰਨੀ ਹੈ ਨੋਬਲ ਫਰੈਸ਼ ਫੂਡ 'ਤੇ, ਅਤੇ 2 locations ਤੋਂ ਇਹ ਸਰਵ ਕਰਦੇ ਆ, ਅਤੇ ਤੁਸੀਂ ਇਹਨਾਂ ਨੂੰ ਕਾਲ ਕਰੋ। ਬਹੁਤ ਵਧੀਆ ਤੁਹਾਨੂੰ ਗਰੋਸਰੀ, ਹਰੀਆਂ ਤਾਜ਼ੀਆਂ ਸਬਜ਼ੀਆਂ, ਫਲ ਫਰੂਟ, ਡਰਾਈ ਫਰੂਟ ਸਾਰਾ ਕੁਝ ਮਿਲਣਾ। 2898010566, 299-801-0566 'ਤੇ ਜਿਹੜੀ ਗੱਲਬਾਤ ਹੈ ਉਹ ਕੀਤੀ ਜਾ ਸਕਦੀ ਹੈ। ਅਤੇ ਲਓ ਜੀ, ਹੁਣ ਤੁਹਾਡੀਆਂ ਕਾਲਾਂ ਲੈਂਦੇ ਹਾਂ, ਅਤੇ ਕਾਲਾਂ ਤਾਂ 2 ਆ ਰਹੀਆਂ ਸੀ ਡਰੋਪ ਹੋ ਗਈਆਂ, ਅਤੇ ਜੀ ਵੀ ਇਹਨਾਂ ਦੀ ਆ ਰਹੀ ਸੀ ਜੀ ID, ਉਹਨਾਂ ਦੀ ਵੀ ਕਾਲ ਡਰੋਪ ਹੋ ਗਈ। ਤੁਸੀਂ ਕਰੋ ਅਤੇ ਫਿਰ ਸਾਨੂੰ ਦੱਸੋ ਰੈੱਡ ਕਾਰਡ, ਯੈਲੋ ਕਾਰਡ। ਦੇਖੋ ਆਪਾਂ ਸਾਰੇ ਜਣੇ ਮੈਚ ਦੇਖਦੇ ਹਾਂ ਨਾ, ਜਦੋਂ ਕੋਈ ਕੁਐਸਚਨ ਪੁੱਛਿਆ ਜਾਂਦਾ ਫਿਰ ਉਹਦਾ ਆਨਸਰ ਸਾਡੇ ਤੱਕ ਨਾ ਆਵੇ ਤਾਂ ਦਿਸ ਇਜ਼ ਨੋਟ ਗੁੱਡ। ਇਹਦੇ ਬਾਰੇ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ। ਸੋਕਰ ਜਿਵੇਂ ਆਪਾਂ ਕਹਿੰਦੇ ਫੀਫਾ ਫੀਵਰ ਜਿਹੜਾ ਉਹ ਚੱਲ ਰਿਹਾ, ਅਤੇ ਭਾਅ ਜੀ ਦੱਸਣਗੇ ਆ ਕੇ। ਹੈ ਹਾਂਜੀ, ਸਤਿ ਸ਼੍ਰੀ ਅਕਾਲ ਜੀ।
1: ਜੀ ਸਤਿ ਸ਼੍ਰੀ ਅਕਾਲ ਬੇਨ ਜੀ, ਕੈਸੀ ਹੈਂ ਆਪ?
0: ਹਾਂ ਜੀ ਹਾਂ ਜੀ ਸਰ, ਸ਼ਾਰਟ ਰੱਖਿਓ ਪਲੀਜ਼।
1: ਜੀ ਕਾਰਡ ਜੀ ਸ਼ਾਰਟ ਰੱਖਾ ਹੂੰ, ਬਿਲਕੁਲ। ਆਪ ਕਾਰਡਸ ਕਾ ਪੂਛੇ ਥੇ, ਤੋ ਕਾਰਡਸ ਕਾ ਯੇ ਹੈ ਕਿ ਯੈਲੋ ਕਾਰਡ ਦਿਖਾਨੇ ਕਾ ਮਤਲਬ ਯੇ ਹੈ ਕਿ ਆਪ ਕੋਨੀ ਸੇ ਮਾਰੇ ਪਲੇਅਰ ਕੋ, ਆਪ ਅੜੰਗਾ ਦੇ ਕੇ ਉਸਕੋ ਗਿਰਾਨਾ ਚਾਹੇ, ਯੇ ਯੈਲੋ ਕਾਰਡ ਪਹਿਲੇ ਦੇਤੇ ਹੈ। ਰੈਡ ਕਾਰਡ ਕਾ ਮਤਲਬ ਸੀਧਾ ਯੇ ਹੈ ਕਿ ਆਪ ਐਸੀ ਕੋਈ ਹਰਕਤ ਕਰੇ ਜਿਸਸੇ ਜਾਨ ਬੁਝ ਕੇ ਗੋਲ ਕੋ ਰੋਕੇ ਹੈ, ਔਰ ਇਤਨਾ ਅੰਤਕਾਰੀ ਹੈ ਵੋ ਕਿ ਲਿਹਾਜ਼ਾ ਆਪਕੋ ਯਹਾਂ ਸੇ ਗੇਮ ਸੇ ਬਾਹਰ ਕੀਆ ਜਾਤਾ ਹੈ।
2: ਜਿਹੜਾ ਜੈਲੋ ਕਾਰਡ ਹੁੰਦਾ ਉਹ ਵਾਰਨਿੰਗ ਹੁੰਦੀ ਆ ਬਈ ਮਤਲਬ ਤੂੰ ਆਪਣੇ ਆਪ ਨੂੰ ਸੰਭਲ ਕੇ ਖੇਲ, ਮਤਲਬ ਜਿਹੜਾ ਰੈਡ ਹੁੰਦਾ ਉਹਨੂੰ ਆਊਟ ਕਰ ਦਿੰਦੇ ਆ, ਮਤਲਬ ਤੂੰ ਹੁਣ ਖੇਲ ਨੀ ਸਕਦਾ ਹੈਗਾ। ਬਾਹਰ ਰਹੂਗਾ ਉਹ, ਔਰ ਦੂਜਾ ਬੰਦਾ ਵੀ ਨੀ ਉਹਦੀ ਜਗ੍ਹਾ ਪਾ ਸਕਦੇ ਹੁੰਦੇ।
0: ਠੀਕ ਹੈ ਠੀਕ ਹੈ,
2: ਹਾਂਜੀ
0: ਹਾਂਜੀ। ਤੇ ਲਓ ਜੀ, ਇਹਨਾਂ ਨੇ ਤਾਂ ਕਿਹਾ ਵੀ ਉਹੀ ਗੇਮ ਦੇ ਵਿੱਚ ਨਹੀਂ ਤੁਸੀਂ ਖੇਲ ਸਕਦੇ, ਉਹ ਤੋਂ ਬਾਅਦ ਜਿਹੜਾ ਖੇਲ ਸਕਦੇ ਆ, ਤੇ ਬਾਕੀ ਕਲੀਅਰ ਕਰੋ। ਕਲੀਅਰ ਹੋਈ ਨਹੀਂ ਗੱਲ ਹਲੇ। ਤੇ ਲਓ ਜੀ, ਆਪਾਂ ਹੁਣ ਰਾਜਵੀਰ ਤੋਂ ਸੈਲਫੋਨ ਡੀਲਸ ਲੈ ਲਈਏ, ਫਿਰ ਤੁਹਾਡੀ ਕਾਲ ਲੈਂਦੇ ਆ। ਜਦੋਂ ਤੁਸੀਂ ਕਾਲ ਕਰਦੇ ਹੋ ਨਾ, ਸਟੇ ਆਨਲਾਈਨ ਤੁਹਾਡੀ ਜਿਹੜੀ ਨੈਕਸਟ ਟਰਨ ਹੁੰਦੀ ਆ, ਤੇ ਤੁਸੀਂ ਕਾਲ ਕਰਦੇ ਹੋ ਫਿਰ ਛੱਡ ਜਾਂਦੇ ਹੋ ਨਾਲ ਦੀ ਨਾਲ, ਕਿਉਂਕਿ ਨਾ ਆਵਾਜ਼ ਤੁਹਾਨੂੰ ਰੇਡੀਓ ਦੀ ਨਹੀਂ ਸੁਣ ਰਹੀ ਹੋਊਗੀ ਵਿੱਚ, ਪਰ ਤੁਸੀਂ ਜੇ ਮਿਲਾਇਆ ਤਾਂ ਸਟੇ ਆਨਲਾਈਨ। ਹਾਂਜੀ ਰਾਜਵੀਰ, ਕੀ ਹਾਲ ਚਾਲ?
1: ਹਾਂਜੀ ਠੀਕ ਠਾਕ ਜੀ, ਤੇ ਸਤਿ ਸ਼੍ਰੀ ਅਕਾਲ ਸਾਰੇ ਲਿਸਨਰਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਸੈਲਫੋਨ ਪਲਾਨ ਚੱਲਦਾ ਜੀ, ਸਪੈਸ਼ਲ ਕੋਈ ਚਾਰ ਲਾਈਨਾਂ ਦਾ ਸਪੈਸ਼ਲ ਪਲਾਨ ਹੈ ਜਿਹੜੀ ਕਾਫੀ ਡਿਮਾਂਡ ਹੈ ਮਾਰਕੀਟ ਦੇ ਵਿੱਚ। ਆਪਣੇ ਕੋਲ ਆਪਸ਼ਨਾਂ ਹੁੰਦੀਆਂ ਜੀ, ਤਿੰਨ ਆਪਸ਼ਨਾਂ ਹੈਗੀਆਂ। ਚਾਰ ਲਾਈਨਾਂ ਆਪਾਂ ਨੂੰ ਮਿਨੀਮਮ ਚਾਹੀਦੀਆਂ ਹੁੰਦੀਆਂ, ਜਿਹਦੇ ਵਿੱਚ ਤੁਸੀਂ ਪਹਿਲੀ ਲਾਈਨ ਲੈ ਸਕਦੇ ਹੋ $50 ਦਾ ਪਲਾਨ ਹੈਗਾ। ਵਰਲਡ ਪਲਾਨ ਕਹਿੰਦੇ ਆ, ਤੁਹਾਨੂੰ ਅਨਲਿਮਿਟਿਡ ਰੋਮਿੰਗ ਮਿਲਦੀ ਹੈ, ਚਾਹੇ ਤੁਸੀਂ ਇੰਡੀਆ ਜਾਓ, ਪਾਕਿਸਤਾਨ ਜਾਓ, ਯੂਰਪ ਜਾਓ। 60 ਕੰਟਰੀਆਂ ਹੈਗੀਆਂ, ਮੇਨ ਮੇਨ ਕੰਟਰੀਆਂ ਹੈਗੀਆਂ, ਇੰਗਲੈਂਡ ਵਗੈਰਾ ਸਾਰੀ, ਦੁਬਈ, ਤੇ ਤੁਸੀਂ ਜਾ ਕੇ ਸੇਮ ਨੰਬਰ, ਹੁਣ ਕੈਨੇਡੀਅਨ ਨੰਬਰ ਤੁਸੀਂ ਉੱਥੇ ਜਾ ਕੇ ਚਲਾ ਸਕਦੇ, ਕੋਈ ਐਕਸਟਰਾ ਰੋਮਿੰਗ ਨਹੀਂ ਦੇਣੀ। ਅਗਰ ਤੁਸੀਂ ਇੰਡੀਆ ਜਾਂਦੇ ਹੋ ਤੇ ਅਨਲਿਮਿਟਿਡ ਡਾਟਾ ਜਾਂ ਹੋਰ ਕੰਟਰੀ, ਜੇ ਪਰ ਮੈਂ ਐਗਜ਼ਾਮਪਲ ਦੇ ਰਿਹਾ, ਇੰਡੀਆ ਜਾ ਕੇ ਤੁਸੀਂ ਕੈਨੇਡਾ ਵਾਲੇ ਨੰਬਰ ਤੋਂ ਇੰਡੀਆ ਰਹਿ ਕੇ ਇੰਡੀਆ ਦੇ ਕਿਸੇ ਵੀ ਨੰਬਰ ਹੈ ਜਿੱਦਾਂ ਮਰਜ਼ੀ ਕਾਲ ਕਰੋ। ਸੇਮ ਤੁਸੀਂ ਪਾਕਿਸਤਾਨ ਜਾਂ ਯੂਰਪ ਜਾਂਦੇ ਹੋ, ਉੱਥੇ ਲੋਕਲ ਨੰਬਰ ਹੈ ਜਿੱਦਾਂ ਤੁਸੀਂ ਮਰਜ਼ੀ ਕਾਲ ਕਰ ਸਕਦੇ ਹੋ। ਅਨਲਿਮਿਟਿਡ ਤੁਹਾਨੂੰ ਉੱਥੇ ਡਾਟਾ ਮਿਲਦਾ, ਤੁਹਾਨੂੰ ਵਾਈਫਾਈ ਜੇ ਕਿਸੇ ਕੋਲ ਜਾ ਕੇ ਵਾਈਫਾਈ ਪਾਸਵਰਡ ਪੁੱਛਣ ਦੀ ਲੋੜ ਨਹੀਂ, ਜਿੱਦਾਂ ਮਰਜ਼ੀ ਤੁਸੀਂ ਆਪਣਾ ਡਾਟਾ ਚਲਾਓ। ਦੂਜੀ ਆਪਸ਼ਨ ਹੈ ਜੀ $40 ਚ ਕੈਨੇਡਾ US ਮੈਕਸੀਕੋ, ਕੈਨੇਡਾ ਤੋਂ ਰਹਿ ਕੇ ਤੁਸੀਂ ਇੰਡੀਆ ਕਾਲਾਂ ਵੀ ਜਿੱਦਾਂ ਮਰਜ਼ੀ ਕਰ ਸਕਦੇ, ਪਾਕਿਸਤਾਨ, ਯੂਰਪ, ਹੋਰ ਕੰਟਰੀਆਂ ਹੈਗੀਆਂ, ਕੈਨੇਡਾ ਤੋਂ ਰਹਿ ਕੇ ਕਾਲ ਕਰ ਸਕਦੇ। ਪਰ USA ਤੇ ਮੈਕਸੀਕੋ ਦੀ ਰੋਮਿੰਗ ਉੱਥੇ ਵੀ ਇੰਕਲੂਡ ਹੈ ਅਨਲਿਮਿਟਿਡ ਡਾਟੇ ਨਾਲ। ਤੇ ਤੀਜੀ ਆਪਸ਼ਨ ਹੈ ਜੀ $30 ਦਾ 60 GB ਡਾਟਾ ਕੈਨੇਡਾ ਵਾਈਜ਼ ਚੱਲਦਾ, 60 GB ਪੂਰਾ ਫਾਸ ਹੋਊਗਾ, ਉਸ ਤੋਂ ਬਾਅਦ ਫਲੋ ਹੋ ਜਾਂਦਾ। ਤੁਸੀਂ ਤਿੰਨਾਂ ਲਾਈਨਾਂ ਦਾ, ਚਾਰ ਲਾਈਨਾਂ ਜੀ ਕੋਂਬੋ ਲੈ, ਚਾਹੇ ਪਾਣੀ 40-50 ਵਾਲੀਆਂ ਲੈ ਲਓ, ਜਾਂ 40-30 ਵਾਲੀਆਂ ਲੈ ਲਓ, ਜਾਂ 50-40-30 ਦਾ ਮਿਕਸ ਐਂਡ ਮੈਚ ਤੁਸੀਂ ਇੱਕ ਬੰਡਲ ਕਰਵਾ ਸਕਦੇ। ਕੰਪਨੀ ਰਿਕੁਆਇਰਮੈਂਟ 4 ਲਾਈਨਾਂ ਦੀ ਹੈ। ਅਗਰ ਸਿੰਗਲ ਲਾਈਨ ਵੀ ਲੈਣੀ, ਆਪਾਂ ਸਿੰਗਲ ਲਾਈਨ ਵੀ ਦੇ ਰਹੇ ਹਾਂ, ਪਰ ਉਹੀ ਹੈ ਜਿੰਨੀ ਤੇ ਚੱਲਦੀ ਤੁਸੀਂ ਚਲਾਈ ਆ, ਕਾਫੀ ਦੇ ਦੀ ਆ, ਅਜੇ ਤੱਕ ਕਿਸੇ ਦਾ ਚੇਂਜਸ ਨਹੀਂ ਹੋਣੀਆਂ, ਪਰ ਚਲਾਉਣਾ ਤੁਸੀਂ ਸਿੰਗਲ ਲਾਈਨ ਵੀ ਚਲਾਣੀ ਚਲਾ ਸਕਦੇ ਹੋ। ਨੰਬਰ ਆਪਣਾ ਜੀ 646-7635-45 ਤੇ ਇਹਨਾਂ ਅਗਰ ਤੁਸੀਂ ਇੰਟਰਨੈਟ ਦਾ ਕੋਂਬੋ ਕਰਾ ਲੈਂਦੇ ਹੋ, 1.5 GB ਸਪੀਡ ਹੈਗੀ ਜੀ, $65 ਚ ਤੁਹਾਨੂੰ 3 ਸਾਲ ਦਾ ਕੰਟਰੈਕਟ, $600 ਤੁਹਾਨੂੰ ਬਿੱਲ ਕ੍ਰੈਡਿਟ ਆ ਜਾਊਗਾ। ਉਹਦੇ ਨਾਲ ਤੁਹਾਨੂੰ ਮਹੀਨੇ ਦੀ ਐਵਰੇਜ $48 ਦੀ ਬਣ ਜਾਂਦੀ ਹੈ, $600 ਬ੍ਰੈਡ ਬਿੱਲ ਕ੍ਰੈਡਿਟ ਲੈਣ ਦਾ। ਤੇ ਸੈੱਲ ਫੋਨ ਦੇ ਨਾਲ ਵੀ ਡੀਲਾਂ ਲੈਣੀਆਂ ਜੀ, ਸਿੰਗਲ ਲਾਈਨ ਵੀ ਲੈਣੀ ਹੈ, ਆਪਣੇ ਕੋਲ $45-50 ਦਾ ਪਲਾਨ ਵਧੀਆ ਸ਼ੁਰੂ ਹੋ ਜਾਂਦੇ ਨੇ। ਇਹਨਾਂ ਸੈਮਸੰਗ, ਆਈਫੋਨ ਜਾਂ ਕੋਈ ਵੀ ਮਾਡਲ ਲੈਣਾ ਰਿਕੁਆਇਰਮੈਂਟ, ਉਹ ਸਾਨੂੰ ਤੁਸੀਂ ਸੈੱਲ ਫੋਨ ਦੇ ਮਾਡਲ ਦੱਸ ਕੇ ਉਹ ਵੀ ਇੱਕ ਤੁਹਾਨੂੰ ਸਪੈਸ਼ਲ ਪਲਾਨ ਕਰਵਾ ਦਾਂਗੇ। ਤੇ ਨੰਬਰ ਮੈਂ ਫੇਰ ਦੇ ਦਿੰਦਾ ਜੀ 646-7635-45। ਅਗਰ ਇੰਟਰਨੈਟ ਚਾਹੀਦਾ, ਸੈੱਲ ਫੋਨ ਚਾਹੀਦਾ, ਪ੍ਰੀਪੇਡ ਲੈਣ ਚਾਹੀਦੀ, ਕਿਸੇ ਤਰ੍ਹਾਂ ਦੇ ਵੀ, ਇੱਕੋ ਨੰਬਰ ਤੇ ਤੁਸੀਂ ਕਾਲ ਕਰਕੇ ਸਾਰੀ ਇਨਫੋਰਮੇਸ਼ਨ ਲੈ ਸਕਦੇ ਹੋ ਜੀ।
0: ਥੈਂਕ ਯੂ ਜੀ।
3: ਥੈਂਕ ਯੂ
2: ਅਪਰੈਲ ਡੋਲ ਦਾ ਸਾਨੂੰ ਪਤਾ ਨੌਲੇਜ ਅਪਰੈਲ ਡੋਲ ਦਾ ਜੀ
0: ਠੀਕ
2: ਤੇ ਬਾਕੀ ਸਾਨੂੰ ਇਹਨਾਂ ਬਾਰੇ ਪਤਾ ਨੀ ਪਤਾ ਹੈ ਜੀ ਤੇ ਪੰਜ ਜੇ ਸੁਣਦੇ ਆ ਜੀ
0: ਉਧਰ ਕਾਲ ਕਰੀਏ ਦੂਜੇ ਨੰਬਰ ਤੇ
3: ਹਾਂਜੀ ਉਹ ਲੱਗਦਾ ਨੀ ਸੀ ਮੈਂ ਅੱਗੇ ਵੀ ਬੜੀ ਵਾਰੀ ਟਰਾਈ ਕਰਦਾ ਸੀ ਤੇ ਥੈਂਕ ਯੂ ਤੁਸੀਂ ਮੇਰੇ ਨੰਬਰ ਭੇਜਤਾ ਜੀ
0: ਨਹੀਂ ਤੁਸੀਂ ਮੈਨੂੰ ਪੁੱਛਿਆ ਨਾ ਵੀ ਤੁਹਾਡਾ ਨੰਬਰ ਨੀ ਲੰਘ ਰਿਹਾ ਮੈਂ ਕਿਹਾ ਆਹ ਨੰਬਰ ਤੇ ਕਾਲ ਕਰੋ ਤੇ ਮੈਂ ਜਦੋਂ ਨੰਬਰ ਆਪਾਂ ਪ੍ਰੋਗਰਾਮ ਕਰਦੇ ਨਾ ਉਹਦੇ ਚ ਦੱਸਦੇ ਆ ਬੜੀ ਵਾਰੀ ਉਹ ਵੀ ਸੁਣ ਲਿਆ ਕਰੋ ਵੀ ਆਪਾਂ ਨੰਬਰ ਦੱਸ ਰਹੇ ਆ ਸਟੂਡੀਓ ਦਾ
3: ਠੀਕ ਹੈ ਜੀ ਥੈਂਕ ਯੂ
0: ਜੀ ਜੀ ਹਾਂਜੀ
3: ਬੜਾ ਸੋਹਣਾ ਵਰਲਡ ਕੱਪ ਦਾ ਜਿਹੜਾ ਕਰ ਰਹੇ ਆ ਸਾਰਾ ਉਹਨਾਂ ਨੂੰ ਕਵਰ ਤੇ ਮੇਰੇ ਇਹਨਾਂ ਤਿੰਨ ਕਾਰਡ ਹੈਗੇ ਆ
0: ਅੱਛਾ ਤਿੰਨ
3: ਇੱਕ ਨਵਾਂ ਕਾਰਡ ਵੀ ਇੰਟਰੋਡਿਊਸ ਤਿੰਨ ਕਾਰਡ ਉਹਨਾਂ ਨੇ ਕਰਤੇ ਹੁਣ ਇੱਕ ਤੇ ਯੈਲੋ ਤੇ ਹੈਗਾ ਹੀ ਆ ਇੱਕ ਤਰ੍ਹਾਂ ਦੀ ਵਾਰਨਿੰਗ ਹੋਗੀ ਕਿ ਭਾਈ ਬੰਦੇ ਬਣ ਜਾਓ ਤੇ ਫਿਰ ਤੁਹਾਨੂੰ ਰੈੱਡ ਕਾਰਡ ਮਿਲ ਜਾਏ ਇੱਕ ਦੂਸਰਾ ਤੇ ਹੁੰਦਾ ਸਟੇਟ ਫੋਰਵਰਡ ਰੈੱਡ ਕਾਰਡ ਜੇ ਤੁਸੀਂ ਡੈਲੀਬਰੇਟਲੀ ਜਾਣ ਪੁੱਛ ਕੇ ਕਿਸੇ ਨੂੰ ਪੁਸ਼ ਕਰਦੇ ਆ ਪੁੱਲ ਕਰਦੇ ਆ ਤੇ ਰੈੱਡ ਇੱਕ ਇਹਨਾਂ ਨੇ ਗ੍ਰੀਨ ਕਾਰਡ ਇੰਟਰੋਡਿਊਸ ਕੀਤਾ ਸੀ ਲਾਸਟ ਇਅਰ
0: ਹਾਂ ਮੈਂ ਵੀ ਦੇਖਿਆ ਮੈਂ ਕਿਹਾ ਇਸ ਵਾਰ ਤਾਂ ਦਿਖੇ ਨਹੀਂ ਆਪਾਂ ਨੂੰ
3: ਹਾਂ ਉਹ ਗ੍ਰੀਨ ਕਾਰਡ ਹੁੰਦਾ ਕੋਚ ਯੂਜ਼ ਕਰ ਸਕਦੇ ਆ ਮਤਲਬ ਜੇ ਕੋਚਿਸ ਤੇ ਟੀਮਾਂ ਦੇ ਕੋਚ ਨੂੰ ਲੱਗਾ ਕਿ ਆਹ ਜਿਹੜਾ ਡਿਸੀਜਨ ਆ ਜਿਹੜਾ ਅੰਪਾਇਰ ਦਾ ਜਾਂ ਰੈਫਰੀ ਦਾ ਗਲਤ ਆ ਉਹਨੂੰ ਚੈਲੰਜ ਕਰ ਸਕਦੇ ਆ
0: ਉਹਨੂੰ
3: ਚੈਲੰਜ ਕਰ ਸਕਦੇ ਉਹ ਗ੍ਰੀਨ ਕਾਰਡ ਇਹਨਾਂ ਨੇ ਪਿਛਲੇ ਸਾਲ ਇੰਟਰੋਡਿਊਸ ਕੀਤਾ ਜਾਂ ਨਵਾਂ ਹਾਂਜੀ ਉਹ ਕੋਚਾਂ ਵਾਸਤੇ
0: ਅੱਛਾ ਫਿਰ ਹੁਣ ਦਿਖਾਇਆ ਕਦੀ ਵੈਸੇ ਦੇਖਿਆ ਆਪਾਂ ਨੇ ਗ੍ਰੀਨ
3: ਮੈਂ ਹਜੇ ਇਹ ਵਰਲਡ ਕੱਪ ਚ ਜੀ ਮੈਂ ਵੇਖਿਆ ਨਹੀਂ
0: ਅੱਛਾ ਇਸੇ ਚ ਨਹੀਂ ਦੇਖਿਆ ਹਾਂ ਮੈਨੂੰ ਵੀ ਉਹ ਲੱਗਿਆ ਨਹੀਂ ਆਪਾਂ ਦੋ ਹੀ ਦੇਖੇ ਆ ਵੀ ਇੱਕ ਪੀਲਾ ਤੇ ਇੱਕ ਲਾਲ ਹੈਨਾ
3: ਉਹ ਮੇਨ ਹੀ ਚੱਲਦਾ ਸੀ ਪਰ ਪਿਛਲੇ ਸਾਲ ਇਹਨਾਂ ਨੇ ਕਾਫੀ ਸਾਲਾਂ ਦਾ ਲਾ ਲਓ 100 ਸਾਲਾਂ ਬਾਅਦ ਇਹਨਾਂ ਨੇ ਨਵਾਂ ਕਾਰਡ ਇੰਟਰੋਡਿਊਸ ਕੀਤਾ ਕੋਚਾਂ ਵਾਸਤੇ ਕੋਚ ਵੀ ਉਹ ਚੈਲੰਜ ਕਰ ਸਕਦੇ ਆ ਡਿਸੀਜਨ ਨੂੰ ਜੇ ਰੈਫਰੀ ਦਾ ਡਿਸੀਜਨ ਉਹਨਾਂ ਨੂੰ ਲੱਗੇ ਗਲਤ ਆ ਤੇ ਉਹਨੂੰ ਚੈਲੰਜ ਕਰ ਸਕਦੇ ਗ੍ਰੀਨ ਕਾਰਡ ਨੂੰ ਯੂਜ਼ ਕਰਕੇ
0: ਅੱਛਾ ਰੈੱਡ ਕਾਰਡ 'ਚ ਇਦਾਂ ਹੈਗਾ ਵੀ ਨੈਕਸਟ ਗੇਮ ਵੀ ਨਹੀਂ ਬੰਦਾ ਖੇਲ ਸਕਦਾ ਉਹ
3: ਹਾਂ ਰੈੱਡ ਕਾਰਡ 'ਚ ਸੇਫ ਗੇਮ ਤੋਂ ਵੀ ਆਊਟ ਹੋ ਜਾਣਾ ਵਾ ਤੇ ਅਗਲੀ ਗੇਮ ਨਹੀਂ ਖੇਡ ਸਕਦਾ
0: ਉਹ ਤਾਂ ਹੀ ਤਾਂ ਫਿਰ ਮਿਸਟਰ ਡੋਨਲਡ ਟਰੰਪ ਨੇ ਕਿਹਾ ਵੀ ਖਿਲਾ ਲਓ ਉਹਨੇ ਵੀ ਨਹੀਂ ਖੇਲਣਾ ਨਹੀਂ ਉਹਨੇ
3: ਹਾਂਜੀ
0: ਹੈਨਾ
3: ਉਹ ਤੁਸੀਂ ਡਿਸਕਸ ਕਰ ਰਹੇ ਸੀ ਨਾ ਗਲਤ ਆ ਕਿਉਂਕਿ ਯੂਐਸ ਦਾ ਨਾ ਇੱਕੋ ਸਟ੍ਰਾਈਕਰ ਆ ਉਹ ਬੜਾ ਚਲਾਕ ਆ ਹਾਂ ਇੱਕੋ ਸਟ੍ਰਾਈਕਰ ਆ ਨਾ ਜਿਵੇਂ ਰੋਨਾਲਡੋ ਪੋਰਚੁਗਲ ਦਾ ਇੱਕੋ ਸਟ੍ਰਾਈਕਰ ਆ ਜੋ ਨਹੀਂ ਚੱਲਿਆ ਤੇ ਹਾਰ ਗਈ ਜਿਵੇਂ ਪੋਰਚੁਗਲ ਇਦਾਂ ਹੀ ਉਹਨਾਂ ਦਾ ਇੱਕੋ ਸਟ੍ਰਾਈਕਰ ਸੀ ਤੇ ਉਹਨੇ ਆਪਣੇ ਵੱਲੋਂ ਤਾਂ ਗੇਮ ਖੇਡੀ ਪਰ ਵੇਖੋ ਪਰਮਾਤਮਾ ਨੇ
0: ਤੇ
3: ਬੈਲਜੀਅਮ ਦਾ ਸਾਥ ਦਿੱਤਾ ਬੇਇੱਜ਼ਤੀ ਵੀ ਕਰਾਈ ਉਹਨਾਂ ਦੇ ਨਾਲ
0: ਚਾਰ ਨਹੀਂ ਜਿੰਨੇ ਹੁਣ ਪਿੱਛੇ ਮੈਚ ਹੋਏ ਕਿਸੇ ਚ ਵੈਸੇ ਚਾਰ ਗੋਲ ਕੀਤੇ ਕਿਸੇ ਟੀਮ ਨੇ
3: ਮੈਂ ਨੀ ਵੇਖਿਆ ਪਿਛਲੇ ਵਰਲਡ ਕੱਪ ਚ ਹੋਏ ਹੋਏ ਆ ਜਦੋਂ 22 ਚ 18 ਚ ਪਰ ਇਸ ਵਰਲਡ ਕੱਪ ਚ ਤੇ ਕਹਿ ਲਓ ਕਿ ਬੇਸੀ ਵਾਲੀ ਗੱਲ ਹੀ ਸੀ ਅਮਰੀਕਾ ਦੀ ਤੇ ਹਾਂਜੀ ਉਹ ਵੀ ਵਧੀਆ ਰਿਹਾ ਕਿ ਚਲੋ ਬੇਸੀ ਹੋਈ ਇਹਨਾਂ ਦੀ ਹਾਂਜੀ
0: ਥੈਂਕ ਯੂ ਉਹੀ ਨਾ ਜਿਵੇਂ ਇਹ ਵੀ ਧੱਕਾ ਹੀ ਹੋ ਗਿਆ ਇੱਕ ਕਿਸਮ ਦਾ ਵੀ ਏਦਾਂ ਕੀਤਾ ਦੇਖੋ ਜਦੋਂ ਜਿਹੜੀ ਉਹੀ ਹੈ ਇੱਕ ਸਟ੍ਰਿਕਟ ਰੂਲ ਰੈਗੂਲੇਸ਼ਨ ਉਹ ਵੀ ਵਰਲਡ ਕੱਪ ਇੱਕ ਤਾਂ ਹੁੰਦਾ ਨਾ ਚਲ ਕੋਈ ਨੀ ਏਦਾਂ ਹੀ ਕਿਤੇ ਕੋਈ ਸਿਟੀ ਦੇ ਮੈਚ ਹੋ ਰਹੇ ਹੋਣਾ ਤਾਂ ਕਦੀ ਵੀ ਨੀ ਕਿਤੇ ਚਾਹੀਦਾ ਕਿਉਂਕਿ ਪਿਰਤ ਪੈ ਜਾਂਦੀ ਉਸ ਚੀਜ਼ ਦੀ ਸੋ ਦੇਖ ਲਓ ਫਿਰ ਮਿਸਟਰ ਡੋਨਲਡ ਟਰੰਪ ਕਹਿ ਰਹੇ ਆ ਤੇ ਉਹ ਵੀ ਅੱਗੋਂ ਮੰਨ ਗਏ ਕਿਉਂਕਿ ਜਿਵੇਂ ਕਹਿੰਦੇ ਆ ਨਾ ਵੀ ਪ੍ਰਭਾਵਿਤ ਹੋ ਜਾਂਦੇ ਵੀ ਲੈ ਸਾਨੂੰ ਹੀ ਨਾ ਕੱਲ ਨੂੰ ਕੋਈ ਚੱਕਰ ਪੈ ਜਾਵੇ ਤੇ ਦੇਖ ਲਓ ਉਹਨਾਂ ਨੇ ਵੀ ਕਹਿਤਾ ਵੀ ਹਾਂ ਤੇ ਫਿਰ ਉਹੀ ਗੱਲ ਵੀ ਗੱਲ ਕੀ ਬਣੀ ਤੇ ਹਾਰ ਤਾਂ ਫਿਰ ਵੀ ਗਏ ਜੇ ਕੋਈ ਦੋ ਦੋ ਤਿੰਨ ਤਿੰਨ ਗੋਲ ਕਰਦੇ ਸੀ ਇਹਨਾਂ ਨੇ ਚਾਰ ਕੀਤੇ ਨਾਲੇ ਫਿਰ ਜਿਹੜੇ ਦੇਖ ਰਹੇ ਸੀ ਨਾ ਉਹਨਾਂ ਨੂੰ ਵੀ ਸਾਰਿਆਂ ਨੂੰ ਲੱਗ ਰਿਹਾ ਸੀ ਵੀ ਇਹ ਧੱਕਾ ਹੀ ਹੋਇਆ ਬੈਲਜੀਅਮ ਨਾਲ ਨਹੀਂ ਏਦਾਂ ਹੋਣਾ ਚਾਹੀਦਾ ਹੈ ਨਾ ਸੋ ਫਿਰ ਰੱਬ ਨੇ ਵੀ ਉਹਨਾਂ ਦਾ ਸਾਥ ਦਿੱਤਾ ਦੇਖੋ ਬੈਲਜੀਅਮ ਜਿਹੜੇ ਚਾਰ ਗੋਲ ਕਰਤੇ ਅਗਲੇ ਨੇ ਇੱਕ ਨਾ ਅੱਧਾ ਤੇ ਲਓ ਜੀ ਬਿਲਕੁਲ ਜਿਵੇਂ ਮੈਂ ਚਲੋ ਪਹਿਲਾਂ ਵੀ ਤੁਹਾਨੂੰ ਦੱਸਿਆ ਜਿਹੜਾ ਅੱਛਾ ਮੈਂ ਇਹ ਨਹੀਂ ਜਵਾਬ ਦਿੱਤਾ ਕਿਸੇ ਨੇ ਵੀ ਰਿਜ਼ਾਈਨ ਕਰਨਾ ਚਾਹੀਦਾ ਜਿਹੜੇ ਇਨਫੈਂਟਿਨੋ ਹੈ ਕਿ ਨਹੀਂ ਕਰਨਾ ਚਾਹੀਦਾ ਉਹਨਾਂ ਨੂੰ ਕੋਈ ਗੱਲ ਨਹੀਂ ਇਹ ਦੱਸੋ ਜੇ ਤੁਹਾਡੇ ਕੋਲ ਇਹਦਾ ਆਂਸਰ ਹੈਗਾ ਕਿ ਗਲਤੀ ਉਹਨਾਂ ਨੇ ਕੀਤੀ ਆ ਇੱਦਾਂ ਨਹੀਂ ਕਰਨਾ ਚਾਹੀਦਾ ਇਹ ਥੋੜਾ ਵੀ ਕਿਸੇ ਨੇ ਕਹਿਤਾ ਤੇ ਕਹਿ ਦੇਣਾ ਉਹ ਅੱਗੋਂ ਕਹਿ ਦਿੰਦੇ ਵੀ ਨਹੀਂ ਬਈ ਇਹ ਰੂਲ ਰੂਲ ਇਜ਼ ਰੂਲ ਮੈਂ ਤਾਂ ਕੁਛ ਨਹੀਂ ਕਰ ਸਕਦਾ ਮੈਂ ਤਾਂ ਚਲਾ ਰਿਹਾ ਵਰਲਡ ਕੱਪ ਹੈ ਸੋ ਪਰ ਜਿਹੜੇ ਰੂਲ ਆ ਉਹ ਤਾਂ ਫੋਲੋ ਕਰਨੇ ਹੀ ਪੈਣੇ ਆ ਉਹਨਾਂ ਨੂੰ ਇਹ ਕਹਿਣਾ ਚਾਹੀਦਾ ਸੀਗਾ ਬਜਾਏ ਮੰਨਣ ਦੇ ਤੇ ਲਓ ਜੀ ETN ਟਰੈਵਲਸ ਦਾ ਨੰਬਰ ਨੋਟ ਕਰੋ ਤੁਸੀਂ ਜੇ ਤੁਸੀਂ ਚਾਹੁੰਦੇ ਹੋ ਨਾ ਵਧੀਆ ਟਿਕਟਾਂ ਲੈਣੀਆਂ ਘੁੰਮਣ ਫਿਰਨ ਜਾਣਾ ਤੇ ETN ਟਰੈਵਲਸ ਜਿਹੜੇ ਆ ਨਾ ਤੁਹਾਨੂੰ ਸਵੇਰੇ 9 ਵਜੇ ਉਹ ਬਿਲਕੁਲ ਸੈੱਟ ਹੋ ਕੇ ਬਹਿ ਜਾਂਦੇ ਆ ਤੇ ਤੁਸੀਂ ਉਹਨਾਂ ਨੂੰ ਬਾਏ ਕਾਲ ਕਰੋ ਜਾਂ ਫਿਰ ਤੁਸੀਂ ਵਿਜ਼ਿਟ ਕਰ ਲਓ ਤੇ ਰਾਤ ਦੇ 8:30 ਤੱਕ ਉਹ ਆਪਣੇ ਆਫਿਸ ਦੇ ਵਿੱਚ ਹੁੰਦੇ ਆ ETN ਟਰੈਵਲਸ ਤੇ ਕਰੂਜ਼ ਟ੍ਰਿਪ ਟੂਰ ਕੋਈ ਵੀ ਤੁਸੀਂ ਪੈਕੇਜ ਲੈਣਾ ਚਾਹੁੰਦੇ ਹੋ 905-463-1301 ਤੇ ਗੱਲਬਾਤ ਹੋ ਸਕਦੀ ਹੈ ਤੇ ਜੇ ਤੁਸੀਂ ਚਾਹੁੰਦੇ ਹੋ ਬਹੁਤ ਵਧੀਆ ਆਪਣੇ ਟਰੱਕਾਂ ਨੂੰ ਵਾਸ਼ ਕਰਾਉਣਾ ਅੰਦਰੋਂ ਤੇ ਬਾਹਰੋਂ ਇੰਨੇ ਵਧੀਆ ਇਹਨਾਂ ਨੇ ਚਮਕਾ ਦੇਣੇ ਆ ਕਿਉਂਕਿ ਨਾ ਸਪੈਸ਼ਲ ਚੱਲ ਰਹੇ ਆ ਇਹਨਾਂ ਦੇ ਕੀ ਸਪੈਸ਼ਲ ਚੱਲ ਰਹੇ ਆ ਹਰ ਇੱਕ ਆਇਲ ਚੇਂਜ ਦੇ ਉੱਪਰ ਤੁਹਾਨੂੰ ਫ੍ਰੀ ਟਿਮ ਹੋਟਨ ਦਾ ਕਾਰਡ ਮਿਲਣਾ ਟਰੱਕ ਸਰਵਿਸ ਕਰਵਾਓ ਤੇ ਵਾਸ਼ ਤੇ ਸਪੈਸ਼ਲ ਡਿਸਕਾਊਂਟ ਮਿਲੂਗਾ। ਕੈਟ ਬੈਟਰੀਜ਼ ਤੁਸੀਂ ਇੰਸਟਾਲ ਕਰਾਉਂਦੇ ਹੋ $850 ਚ ਕਰਕੇ ਦੇਣਗੇ। ਏਸੀ ਰੀਚਾਰਜ ਕਰਾ ਲਓ, ਉਂਝ ਗਰਮੀ ਨਹੀਂ ਲੱਗਣੀ ਚਾਹੀਦੀ ਬਈ। ਜਿਹੜੇ ਸਾਡੇ ਟਰੱਕ ਡਰਾਈਵਰ ਵੀਰ ਭੈਣ ਆ, $185 ਦੇ ਵਿੱਚ ਏਸੀ ਰੀਚਾਰਜ ਕਰਾਓ। ਸਰਵਿਸ ਕਰਾਉਣੀ ਹੈ ਤੁਸੀਂ, ਵਾਸ਼ ਕਰਾਉਣਾ, ਰਿਪੇਅਰ ਕਰਾਉਣਾ, ਐਵਰੀਥਿੰਗ ਜਿਹੜੀ ਹੈ ਅੰਡਰ ਵਨ ਰੂਫ ਹੈ। ਸੋ ਤੁਸੀਂ ਇਹ ਜੁਲਾਈ ਮੰਥ ਲਈ ਸਪੈਸ਼ਲ ਇਹਨਾਂ ਨੇ ਲਗਾਏ ਆ ਜੀ, ਸੁਪਰ ਸੇਵਿੰਗ ਤੁਹਾਡੀ ਇਹ ਆਫਰ ਹੈ ਤੁਹਾਡੇ ਲਈ, ਸੁਪਰ ਸੇਵਰ ਆਫਰ ਪ੍ਰੋਵਾਈਡਡ ਬਾਏ ਆਲ ਟਰੱਕ ਲਿਊਬ ਐਂਡ ਵਾਸ਼। ਇਹ 71 ਸਟੈਫਰਡ ਡਰਾਈਵ 'ਤੇ ਹੈਗੇ ਆ। ਨੰਬਰ ਤੁਸੀਂ ਨੋਟ ਕਰੋ ਜੀ ਇਹਨਾਂ ਦਾ, 905-452-9955, 905-452-9955 'ਤੇ ਜਿਹੜੀ ਗੱਲਬਾਤ ਹੈ ਉਹ ਕੀਤੀ ਜਾ ਸਕਦੀ ਹੈ। ਜੇ ਤੁਸੀਂ ਜੋਬ ਦੀ ਭਾਲ ਕਰ ਰਹੇ ਹੋ ਤਾਂ ਕੈਨ ਟਰੱਕ ਨੂੰ ਕੰਟੈਕਟ ਕਰੋ। ਤੁਹਾਡੇ ਕੋਲ AZ ਲਾਇਸੈਂਸ ਹੋਣਾ ਚਾਹੀਦਾ ਹੈ, ਤੁਹਾਡਾ CVOR ਬਿਲਕੁਲ ਕਲੀਨ ਹੋਣਾ ਚਾਹੀਦਾ ਹੈ, 2 ਸਾਲ ਦਾ ਐਕਸਪੀਰੀਅੰਸ ਵੀ ਹੋਣਾ ਚਾਹੀਦਾ ਹੈ। ਕੰਟੈਕਟ ਲਈ ਨੰਬਰ ਹੈ 647-292-5757, 6472925757।

0: मैं नवा कार लिया, तेनू पता है प्रॉपर्टी इतनी महंगी है, नाले मैं एक इन्वेस्टमेंट प्रॉपर्टी ली है, एक बाई मैं बेसमेंट भी बनाई है ब्रम्पटन वाले घर दी, नाले मैं सोचदा हूं वॉशर एंड ड्रायर भी चेंज कर ही दईए, हुन समझ नहीं आ रहा अप्लायंसेस कित्थों लईए।
1: हो जी इहदे च समझण वाली केड़ी गल है, सारे कमां लई इक्को जगह, चलो मिसेस अगा स्टील ते अप्लायंस जंक्शन ते, इहदे प्राइस अते सर्विस नू कोई बीट नहीं कर सकदा, तुसी 6 मंथ तक दी पेमेंट भी बनवा सकदे हो, सारे ब्रांड्स दी ऑथराइज्ड डीलर्स भी ने, मिसेस अगा स्टील ते अप्लायंस जंक्शन, कॉल 905-450-0054 905-450-0054।
2: लो जी दीपांश दा नंबर भी नोट कर लो, दीपांश कोल बहुत वधिया इंडिया नू जान दे लई टिकटां अवेलेबल है, एयर फेयर कमाल दे, चाहे इकोनॉमी क्लास दे लेने हैं, बिजनेस क्लास दे लेने हैं, टौर नाल जाओ अपना घूमो फिरो, क्योंकि बच्चियां नू छुट्टियां है ना हुण, वैसे भी अगे आउण वाले दसंबर तक आपां कदे भी किते जाना हुंदा है, चाहे टूर ट्रिप करना है, चाहे तुसी बैक होम जाना है, टोरोंटो टू दिल्ली दीआं टिकटां जिहड़ियां बड़ियां जबरदस्त रेट दे उप्पर पहुंचियां जी इहनां दे कोल, दीपांश ਕਹਿੰਦੇ ਆ ਨੰਬਰ ਦੇ ਦੋ ਬਸ ਤੁਸੀਂ ਤੇ ਬਾਕੀ ਕੰਮ ਮੇਰਾ, ਤੇ ਲਓ ਜੀ ਤੁਸੀਂ ਦੁਆਬਾ ਟੂਰਸ ਐਂਡ ਟਰੈਵਲਸ ਦਾ ਲਓ ਨੰਬਰ, ਦੀਪਾਂਸ਼ ਨੂੰ ਕਰੋ ਕਾਲ ਤੇ ਇੰਡੀਆ ਨੂੰ ਤੁਸੀਂ ਜਾਣਾ ਤੇ ਟਿਕਟਾਂ ਜਿਹੜੀਆਂ ਬਹੁਤ ਕਮਾਲ ਦਾ ਰੇਟ, ਗਜ਼ਬ ਜਿਹਨੂੰ ਕਹਿੰਦੇ ਆ ਉਹ ਰੇਟ ਤੁਹਾਨੂੰ ਮਿਲ ਰਿਹਾ, 905-673-1400 905-673-1400 ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਤੇ ਬਿਲਕੁਲ ਜੀ ਜਿਹੜੇ ਫੀਫਾ ਦੇ ਪ੍ਰੈਜ਼ੀਡੈਂਟ ਹੈ ਜਿਆਨੀ ਇਨਫੈਂਟੀਨੋ, ਜਿਹੜਾ ਇਹਨਾਂ ਨੇ ਰੈੱਡ ਕਾਰਡ ਬਿਲਕੁਲ ਉਹ ਸਸਪੈਂਡ ਕਰਕੇ ਉਹਨੂੰ ਖਿਲਾ ਦਿੱਤਾ, ਉਹਦੀ ਬੜੀ ਆਲੋਚਨਾ ਹੋ ਰਹੀ ਹੈ ਤੇ ਰਿਜ਼ਾਈਨ ਕਰਨ ਦੀ ਗੱਲਬਾਤ ਇਹਨਾਂ ਨੂੰ ਕਹੀ ਜਾ ਰਹੀ ਵੀ ਰਿਜ਼ਾਈਨ ਕਰੋ, ਤੇ ਬਾਕੀ ਦੇਖਦੇ ਆ ਹੁਣ ਕੀ ਹੁੰਦਾ ਕੀ ਨਹੀਂ ਹੁੰਦਾ। ਤੇ ਹੁਣ ਤੱਕ ਕਹਿੰਦੇ 13 ਰੈੱਡ ਕਾਰਡ ਜਿਹੜੇ ਮਿਲ ਚੁੱਕੇ ਆ, ਤੇ ਇਹਦਾ ਮਤਲਬ ਹੈ ਜਿਹੜੇ ਇਹ 13ਵਾਂ ਹੋ ਗਿਆ ਤੇ ਜਿਹੜੇ 12 ਉਹਨਾਂ ਨੂੰ ਵੀ ਖੇਲਣ ਦਿੰਦੇ ਆ ਨਾ, ਉਹਨਾਂ ਨੂੰ ਕਿਉਂ ਨਹੀਂ ਖੇਲਣ ਦੇ ਰਹੇ, ਸੋ ਉਹਨਾਂ ਦੀ ਵੀ ਆਪਣੀ ਜਿਵੇਂ ਕਹਿੰਦੇ ਆ ਵੀ
3: Another Don Clean with the Don Ducks.
4: Oh, he's doing dishes with Dawn Platinum.
5: The only soap trusted to save wildlife affected by oil.
4: And Platinum removes up to 99% of grease and food residue, so he doesn't have to work so hard.
5: Well, flap my wings. What'll he do with all that unused elbow grease?
4: Organize the fridge, the spice rack, the junk drawer.
5: What are you quacking on about? He's gonna make enchiladas.
4: More dishes? That's giving this duck goosebumps.
3: Dawn Platinum, the better grease getter.
6: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਸੱਭਿਆਚਾਰ ਨੂੰ,
1: ਪੰਜਾਬੀ ਲੋਕ ਕਥਾਵਾਂ ਨੂੰ,
0: ਪੰਜਾਬੀ ਗੀਤਾਂ ਨੂੰ,
1: ਗੱਭਰੂ ਅਤੇ ਮੁਟਿਆਰਾਂ ਨੂੰ,
0: ਬੱਚਿਆਂ ਅਤੇ ਬਜ਼ੁਰਗਾਂ ਨੂੰ,
1: ਪ੍ਰਣਾਮ ਸ਼ਹੀਦਾਂ ਨੂੰ,
0: ਜੈ ਜਵਾਨ ਜੈ ਕਿਸਾਨ,
1: ਪਿੰਡਾਂ ਅਤੇ ਸ਼ਹਿਰਾਂ ਨੂੰ,
0: ਸਾਧੂ ਸੰਤਾਂ ਅਤੇ ਮਹਾਤਮਾ ਨੂੰ,
1: ਭੰਗੜੇ ਅਤੇ ਗਿੱਧਿਆਂ ਦੀਆਂ ਸ਼ੰਕਾਰਾਂ ਨੂੰ।

0: ਬਾਈ ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ, ਹੁਣ ਸੋਚਦਾ ਵੀ ਕੋਈ ਯੂਜ਼ ਟਰੱਕ ਹੀ ਲੈ ਲਵਾਂ, ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ।
1: ਉਹ ਇਹਦੇ ਚ ਸੋਚਣ ਵਾਲੀ ਕਿਹੜੀ ਗੱਲ ਆ, ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋ ਨੂੰ ਕਾਲ ਕਰ, ਓਏ ਉਹਦੇ ਤੋਂ ਵਧੀਆ ਕੋਈ ਨਹੀਂ।
2: ਜੀ ਹਾਂ, ਜੇ ਤੁਹਾਨੂੰ ਯੂਜ਼ ਟਰੱਕ ਦੀ ਲੋੜ ਹੈ ਤੇ ਤੁਹਾਡੀ ਪਸੰਦ ਦਾ ਮੇਕ ਐਂਡ ਮਾਡਲ ਦਾ ਟਰੱਕ, ਤੁਸੀਂ ਇਹਨਾਂ ਤੋਂ ਲੈ ਸਕਦੇ ਹੋ। ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ, ਈਗਲ ਟਰੱਕ ਸੇਲ 17 ਸਟ੍ਰੈਥਨ ਐਵਨਿਊ ਬ੍ਰੈਂਪਟਨ, ਕਾਲ ਬਿੱਲ ਸੇਖੋ 416-819-6000

0: ਜੇ ਤੁਸੀਂ ਵੀ ਫਸਟ ਜਾਂ ਸੈਕਿੰਡ ਮੋਰਗੇਜ ਜਾਂ ਰੀਫਾਈਨਾਂਸ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਵੀ ਆਪਣੀ ਗੱਡੀ ਮੋੜੋ 1200 ਡੈਰੀ ਰੋਡ ਈਸਟ ਯੂਨਿਟ 22 ਮਿਸਿਸਾਗਾ 416-804-2015 416-804-2015
1: लाओ जी चक्को फिर खुशखबरी ब्रैम्पटन निवासियों ले खुशखबरी हुण जदों भी तुसी कैनेडियन इंडियन या पाकिस्तानी ग्रोसरी खरीदना चाहो

0: ਖੂਬਸੂਰਤ ਦਿਨ ਦੇ ਵਿੱਚ, ਬੜੇ ਹੀ ਮਨਮੋਹਣੇ ਜਿਹੇ ਦਿਨ ਦੇ ਵਿੱਚ, ਬੜੇ ਹੀ ਦਿਲ ਨੂੰ ਛੂ ਲੈਣ ਵਾਲੇ ਮੌਸਮ ਦੇ ਵਿੱਚ, ਬਹੁਤ ਹੀ ਰੋਮਾਂਟਿਕ ਜਿਹੇ ਮੌਸਮ ਦੇ ਵਿੱਚ, ਬਹੁਤ ਹੀ ਪਿਆਰੇ ਪਿਆਰੇ ਜਿਹੇ ਠੰਡੇ ਠੰਡੇ ਜਿਹੇ, ਨਾ ਗਰਮ ਨਾ ਸਰਦ, ਵਿਚਕਾਰਲੇ ਮੌਸਮ ਦੇ ਵਿੱਚ, ਵਿਚਕਾਰਲਾ ਮੇਲ ਜਿਵੇਂ ਹੁੰਦਾ ਨਾ, ਵੀ ਨਾਨਕਾ ਮੇਲ ਆ ਗਿਆ, ਵਿਚਕਾਰਲਾ ਮੇਲ ਦੇ ਮੌਸਮ ਦੇ ਵਿੱਚ ਅੱਜ ਦਾ ਮੌਸਮ ਬਾਹਰ ਦਾ ਤੁਸੀਂ ਇੱਦਾਂ ਲੱਗ ਰਿਹਾ ਜਿਵੇਂ ਤੁਸੀਂ ਨਿਆਗਰਾ ਫਾਲਸ ਦੇ ਵਿੱਚ ਇਸ ਵੇਲੇ, ਜੇ ਤੁਸੀਂ ਜਿਹੜੇ ਸਾਡੀਆਂ ਫੈਮਿਲੀਜ਼ ਉੱਧਰ ਰਹਿ ਰਹੀਆਂ ਨਾ, ਜਿਹਦੇ ਕਿਤੇ ਫਾਲਸ ਦੇ ਆਲੇ ਦੁਆਲੇ ਕਿਤੇ ਵਾਕ ਕਰ ਰਹੇ ਆ ਜਾਂ ਉੱਧਰ ਜਾ ਰਹੇ ਆ ਜਾਂ ਉੱਧਰੋਂ ਆ ਰਹੇ ਤਾਂ ਛੱਡੋ, ਜਾਣਾ ਚਾਹੀਦਾ ਉੱਧਰ, ਕਿਉਂਕਿ ਜਿਹੜਾ ਇਹ ਵਾਲਾ ਮੌਸਮ ਆ ਉੱਥੇ ਇੱਕ ਹੋਰ ਨਵੀਂ ਬਹਾਰ ਲੈ ਕੇ ਆਏਗਾ। ਐਸਾ ਖੂਬਸੂਰਤ ਮੌਸਮ ਬਾਹਰ ਦਾ ਅੱਜ, ਮੈਨੂੰ ਨਾ ਅੱਜ ਗੀਤ ਉਹ ਦੱਸਿਓ, ਕਿਉਂਕਿ ਸਟੂਡੀਓ ਵੀ ਕਿਸੇ ਨੇ ਆਉਣਾ ਨਹੀਂ, ਜਾਂ ਅੱਜ ਮੈਂ ਦੀਵਾਨਾ ਫੋਲਡਰ ਖੋਲਦਾ ਜਾਂ ਫਿਰ ਤੁਹਾਡੀ ਮਰਜ਼ੀ ਸੁਣਨਾ। ਅੱਜ ਦੋ ਚੀਜ਼ਾਂ ਹੋ ਸਕਦੀਆਂ, ਦੇਖੋ ਵੀ ਸਿੱਧੀ ਗੱਲ, ਜਾਂ ਤਾਂ ਮੈਨੂੰ ਕਹਿ ਦਿਓ ਹਰਜੀਤ ਜੀ ਦੀਵਾਨਾ ਫੋਲਡਰ ਖੋਲ ਦਿਓ, ਅੱਜ ਸ਼ੇਰੋ ਸ਼ਾਇਰੀ ਚੱਲੇਗੀ, ਅੱਜ ਦੀਵਾਨਾ ਫੋਲਡਰ ਹੋਏਗਾ, ਅੱਜ ਤੁਹਾਡੀਆਂ ਔਰ ਮੇਰੀਆਂ, ਮੇਰੀਆਂ ਔਰ ਤੁਹਾਡੀਆਂ, ਤੁਹਾਡੇ ਸੋਹਣੇ ਸੋਹਣੇ ਮਹਿਬੂਬ ਦੀਆਂ ਗੱਲਾਂ ਹੋਣਗੀਆਂ, ਮਿੱਠੀਆਂ ਮਿੱਠੀਆਂ ਗੱਲਾਂ ਹੋਣਗੀਆਂ, ਪਿਆਰੀਆਂ ਪਿਆਰੀਆਂ ਗੱਲਾਂ ਹੋਣਗੀਆਂ, ਤੁਹਾਡੇ ਸੋਹਣੇ ਸੋਹਣੇ ਮਹਿਬੂਬ ਕਲੀਆਂ ਵਰਗੇ ਦੀ ਗੱਲਾਂ ਹੋਣਗੀਆਂ, ਫੁੱਲਾਂ ਤੋਂ ਵੀ ਕੋਮਲ ਕਲੀਆਂ। ਆਹ ਕੋਈ ਹੈ ਕਿਸੇ ਦੇ ਦਿਮਾਗ 'ਚ ਇਹੋ ਜਿਹੇ ਮੌਸਮ 'ਚ ਇੱਦਾਂ ਦਾ ਗੀਤ ਆਵੇ ਜਿਹੜਾ ਕਿ ਮੈਂ ਕਹਾਂ, ਜਿਵੇਂ ਮੈਂ ਕਹਿੰਦਾ ਹੁੰਦਾ ਹਰਜੀਤ ਜੀ ਯੈਸ, ਤੁਹਾਨੂੰ ਆਹੀ ਗੀਤ ਦੀ ਤਲਾਸ਼ ਸੀ ਕਿ ਉਹ ਗੀਤ ਤੁਹਾਡੇ ਚਾਹੁਣ ਵਾਲਿਆਂ ਨੇ, ਤੁਹਾਨੂੰ ਪਿਆਰ ਕਰਨ ਵਾਲਿਆਂ ਨੇ, ਤੁਹਾਡੇ ਪਰਿਵਾਰ ਦੇ ਜੀਆਂ ਨੇ ਦੱਸਤਾ, ਕੋਈ ਇੱਦਾਂ ਦਾ ਗੀਤ ਦੱਸ ਦਿਓ ਸਵੇਰੇ ਸਵੇਰੇ ਬਾਈ। ਠੀਕ ਆ ਵੀਰ ਮੇਰੇ, ਉਹ ਜੇ ਕੋਈ ਸਾਡੀਆਂ ਲੇਡੀਜ਼ ਵੀ ਸੁਣ ਰਹੀਆਂ ਉਹਨਾਂ ਦੇ ਮਨ 'ਚ ਵੀ ਕਈ ਵਾਰੀ ਹੁੰਦਾ ਕੋਈ ਗੀਤ ਅੱਜ ਇਹ ਸੁਣਨਾ, ਗੀਤ ਹੋਵੇ ਇੱਦਾਂ ਦਾ ਜਿਹੜਾ ਕਿ ਬਸ ਦਿਲ ਦੇ ਵਿੱਚੋਂ ਨਾ ਇੱਕ ਨਿਕਲ ਜਾਵੇ, ਬਸ ਅੰਤ ਹੀ ਆ, ਸਿਰਾ ਹੀ ਆ, ਇੱਦਾਂ ਦਾ ਗੀਤ ਚਾਹੀਦਾ ਮੈਨੂੰ ਸਵੇਰੇ ਸਵੇਰੇ ਕੋਈ, ਜੇ ਤੁਹਾਡੇ ਮੂਡ 'ਚ ਹੈ, ਜੇ ਤੁਹਾਡੇ ਦਿਮਾਗ ਦੇ ਵਿੱਚ ਹੈ, ਜੇ ਨਹੀਂ ਹੈ ਤਾਂ ਫਿਰ ਮੇਰੇ ਕੋਲ ਤਾਂ ਹੈਗੇ ਹੀ ਹੈਗੇ ਬਾਈ। ਦੇਖੋ ਮੈਂ ਤਾਂ ਤੁਹਾਡੀ ਸਲਾਹ ਲੈਣੀ ਹੁੰਦੀ ਜ਼ਰੂਰ ਸਵੇਰੇ ਸਵੇਰੇ, ਕਿਉਂਕਿ ਨਾਲੇ ਮੈਂ ਕਹਿੰਦਾ ਹੁੰਦਾ ਤੁਹਾਡੀ ਮੇਰੀ ਫਤਿਹ ਸਾਂਝੀ ਹੋ ਜਾਂਦੀ ਹੈ, ਨਾਲੇ ਆਪਾਂ ਇੱਕ ਦੂਜੇ ਨਾਲ ਗੱਲਬਾਤ ਹੋ ਜਾਂਦੀ ਹੈ, ਬਾਤ ਕਰਨੇ ਸੇ ਬਾਤ ਅੱਗੇ ਜਾਂਦੀ ਹੈ, ਹੈ ਨਾ ਬਾਈ। 905 673 33 37 905 673 33 37 ਦੇ ਮੇਰੀ ਤੁਹਾਡੀ ਅਤੇ ਤੁਹਾਡੀ ਮੇਰੀ ਗੱਲਬਾਤ ਤੁਹਾਡੀਆਂ ਮਿੱਠੀਆਂ ਮਿੱਠੀਆਂ ਅਤੇ ਸੋਹਣੀਆਂ ਸੋਹਣੀਆਂ ਆਵਾਜ਼ਾਂ ਦੇ ਨਾਲ ਹੋ ਸਕਦੀ ਹੈ। ਪ੍ਰੋਗਰਾਮ ਪੰਜਾਬੀ ਵਿਰਸਾ ਅਤੇ ਹੋਸਟ ਤੁਹਾਡਾ ਵੀ ਸਿੰਘ ਹਰਜੀਤ ਹਾਜ਼ਰ ਹੈ। ਦੱਸ ਦਿਓ ਅੱਜ ਤੁਸੀਂ ਮੈਨੂੰ ਜਲਦੀ ਤੋਂ ਪਹਿਲਾਂ, ਪਹਿਲਾਂ ਜਲਦੀ 905 673 33 37। ਹੈਲੋ,
1: ਹੈਲੋ,
0: ਹਾਂਜੀ, ਕੀ ਹਾਲ ਆ ਜੀ ਵਧੀਆ ਮੈਂ ਗਾਣਾ ਬਾਜੀ ਬੋਲ ਰਿਹਾ ਮਾੜਾ ਜਿਹਾ ਇੱਕ ਬੜਾ ਜਿਹਾ ਦੱਸੋ ਆਨੇ ਕਿ ਉਸ ਕੇ ਆਏ ਬਹਾਰ ਅੱਛਾ ਜੀ ਗਾਣਾ ਉਹ ਗਾਣਾ ਬਹੁਤ ਵਧੀਆ ਅੱਗੇ ਵੀ ਸੁਣਾਓ ਗਾਣਾ ਬਾਰ ਮੌਸਮ ਬਾਰ ਉਦਾਂ ਦਾ ਅੱਗੇ ਵੀ ਸੁਣਾਓ ਥੋੜਾ ਜਿਹਾ ਹਾਂ ਬਸ
1: ਮੇਰੀ ਹੰਸਨੀ ਕਹਾਂ ਉੜ ਚਲੀ।
0: ਯਾਰ ਕਮਾਲ ਦਾ ਗੀਤ ਲੱਭਿਆ ਯਾਰ ਤੁਸੀਂ ਵੈਸੇ ਨਾ, ਇਹ ਗੀਤ ਪਹਿਲਾਂ ਹੀ ਵਧੀਆ ਸੀ ਵੈਸੇ ਨਾ, ਆਨੇ ਸੋਸ ਕੇ ਆਏ ਉਹ ਵੀ ਗੀਤ ਵਧੀਆ ਸੀ, ਠੀਕ ਹੈ ਨਾ।
1: ਹਾਂਜੀ ਦੋਨੋਂ ਅੱਛੇ ਆ,
0: ਦੇਖਦੇ ਇੱਕ ਦੋ ਕਾਲ ਹੋਰ ਲੈ ਗਏ ਪਲੀਜ਼। ਨੈਕਸਟ ਕਾਲ, ਹੈਲੋ। ਹੈਲੋ ਜੀ,
2: ਹੈਲੋ।
0: ਹਾਂਜੀ
2: ਹਾਂਜੀ, ਮਨ ਕੀ ਆਖੇ ਕਾ ਗਾਣਾ, ਦਿਲ ਕਹੇ ਰੁਕ ਜਾ ਰੁਕ ਜਾ ਯਹੀਂ ਪਰ ਕਹੀਂ।
0: ਆਏ ਹਾਏ ਹਾਏ ਹਾਏ ਹਾਏ, ਇਹ ਦਿਲ ਬੜਾ ਬੇਈਮਾਨ ਆ ਸ਼ਰਮਾ ਜੀ, ਇਹ ਸ਼ਰਮਾ ਜੀ
2: ਹਰਮਿੰਦਰ
0: ਸ਼ਰਮਾ ਜੀ, ਦਿਲ ਬੜਾ ਬੇਈਮਾਨ ਆ ਯਾਰ, ਇਹ ਹੈ ਛੋਟਾ ਜਿਹਾ ਹੀ ਹੈ, ਇਹ ਚਲਾਕੀਆਂ ਬਹੁਤ ਕਰਦਾ ਹੈ।
2: ਐਗਜ਼ੈਕਟਲੀ।
0: ਅੱਛਾ ਦਿਲ ਦਾ ਸਾਈਜ਼ ਪਤਾ ਕਿੰਨਾ ਹੁੰਦਾ?
2: ਆਈ ਥਿੰਕ ਸਾਈਜ਼ ਆਫ ਯਰ ਰਿਸਟ ਔਰ ਲਾਈਕ ਅ ਹੈਂਡ।
0: ਨਹੀਂ, ਦਿਲ ਕਾ ਸਾਈਜ਼ ਕਿਤਨਾ ਹੋਤਾ, ਦਿਲ ਕਿਤਨਾ ਬੜਾ ਹੋਤਾ ਹੈ ਪਤਾ ਕਿਸੇ ਕੋ?
2: ਦਿਲ ਤਾਂ ਬਹੁਤ ਬੜਾ
0: ਹੈ। ਨਹੀਂ ਨਹੀਂ, ਦਿਲ ਵੈਸੇ ਕਹਤੇ ਹੈ ਬੜਾ ਹੋਤਾ ਹੈ, ਲੇਕਿਨ ਕਿਆ ਹੈ ਕਿ ਦਿਲ ਕਾ ਸਾਈਜ਼ ਕਿਆ, ਆਪਣੀ ਬਾਡੀ ਕੇ ਅੰਦਰ ਦਿਲ ਕਾ ਸਾਈਜ਼ ਕਿਆ ਹੈ? नहीं पता
2: जी, अपने ये जो मुट्ठी की माफी खोते होगा शायद, आई डोंट नो।
0: अच्छा चलो वो भी पूछ लेते हैं भी लोगों से हम। नेक्स्ट कॉल। हेलो हेलो जी, बोलो जी, सत श्री अकाल जी। नहीं बोलना जी, चलो तुहाडी मर्जी जी, अगली कॉल लै लैने आपां। ਇਹ ਨੰਬਰ ਤਾਂ ਮੈਨੂੰ ਜਾਣਿਆ ਪਛਾਣਿਆ ਜਿਹਾ ਲੱਗਦਾ ਮੈਨੂੰ, 6546568। ਰੀਟਾ ਜੀ ਨਹੀਂ ਬੋਲਦੇ ਵੀ, ਥੈਂਕ ਯੂ। ਚਲੋ ਨੈਕਸਟ ਕਾਲ। ਹੈਲੋ
3: ਹੈਲੋ,
0: ਹਾਂਜੀ ਸਰ,
3: ਹਾਂਜੀ ਸਰ ਜੀ, ਓਨਲੀ ਵਨ ਗ੍ਰੇਟ ਸ਼ੋਮੈਨ ਮਿਸਟਰ ਸਿੰਘ ਹਰਜੀਤ ਨੂੰ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ।
3: ਹਾਂਜੀ ਫਿਰ ਲਾ ਦਿਓ ਅੱਜ ਮਹਿਬੂਬ ਮੇਰੇ, ਮਹਿਬੂਬ ਮੇਰੇ।
0: ਓਏ ਹੋਏ ਹੋਏ ਹੋਏ ਹੋਏ ਹੋਏ, ਅੱਜ ਕਿਹੜੇ ਕਿਹੜੇ ਗੀਤ ਤੁਸੀਂ ਲੱਭ ਰਹੇ ਆ? ਮੈਨੂੰ ਮੈਨੂੰ ਤੁਹਾਡੀ ਨਹੀਂ ਸਮਝ ਆ ਰਹੀ, ਤੁਸੀਂ ਲੱਭ ਕੇ ਕਿੱਥੋਂ ਲਿਆਉਂਦੇ ਗੀਤ ਹਲੇ? ਮੈਂ ਹੈਰਾਨ ਹੋ ਗਿਆ, ਇਹੋ ਜਿਹੇ ਗੀਤ ਤੁਸੀਂ ਸਵੇਰੇ ਸਵੇਰੇ ਸੁਣ ਕੇ ਤਾਂ ਫਿਰ ਆਪੇ ਤੁਸੀਂ ਕਹਿੰਦੇ ਹੁੰਦੇ ਨਾ ਵੀ ਤੁਹਾਡੇ ਸੋਹਣੇ ਸੱਜਣ ਦੇ ਦੀਦਾਰ ਹੋ ਜਾਂਦੇ ਜਦੋਂ ਇੱਦਾਂ ਦੇ ਗੀਤ ਸੁਣਦੇ ਆ। ਪਰ ਇਹ ਨਹੀਂ ਵੇ, ਗੀਤ ਤੁਹਾਡੇ ਸਾਰੇ ਅੱਜ ਪਸੰਦ ਆ ਬਈ, ਮੇਰੇ ਸਾਰੇ ਪਸੰਦ ਦੇ ਗੀਤ ਆ। ਵੈਸੇ ਪਤਾ ਕੀ ਹੁੰਦਾ, ਕਈ ਵਾਰੀ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਯਾਰ ਇਹ ਬੰਦੇ ਦੇ ਗੀਤ ਇੱਦਾਂ ਲਾਉਣੇ ਆ, ਪਰ ਤੁਹਾਡਾ ਟੇਸਟ ਵੀ ਮੈਂ ਚੇਂਜ ਕਰਤਾ। ਬਹੁਤ ਸਾਡੀਆਂ ਫੈਮਿਲੀਜ਼ ਇੱਦਾਂ ਦੀਆਂ ਸੁਣ ਰਹੀਆਂ ਸ਼ੋਅ ਨੂੰ, ਜਿਨ੍ਹਾਂ ਦੀ ਕਈ ਵਾਰੀ ਪਸੰਦ ਹੋਰ ਹੁੰਦੇ ਸੀ, ਜਿਸ ਵੇਲੇ ਉਹ ਲਿਰਿਕਸ, ਜਿਸ ਵੇਲੇ ਗੀਤ, ਜਿਸ ਵੇਲੇ ਇਸ ਲਫਜ਼ਾਂ ਦੀ ਚੋਣ ਸੁਣਦੇ ਆ ਗੀਤਾਂ ਦੇ ਵਿੱਚ, ਫਿਰ ਉਹ ਬੜਾ ਕਹਿੰਦੇ ਹੁੰਦੇ ਮਦਹੋਸ਼ ਹੋ ਜਾਤੇ ਹੈ, ਉਹ ਮਦਹੋਸ਼ ਹੋ ਜਾਤੇ ਹੈ ਜਬ ਹਮ ਉਨਕੋ ਮਿਲਤੇ ਹੈ। ਉਹ ਫਿਰ ਇੱਦਾਂ ਦੀ ਗੱਲ ਆ, ਫਿਰ ਉਦੋਂ ਜਦੋਂ ਬੰਦਾ ਮਿਲਦਾ ਨਾ ਤੇ ਫਿਰ ਤਾਂ ਗੱਲਾਂ ਰਹਿ ਹੀ ਰੱਬ ਦੀਆਂ, ਫਿਰ ਗੱਲ ਉੱਚੀ ਹੋ ਜਾਂਦੀ ਹੈ। ਉੱਚੀਆਂ ਨੇ ਗੱਲਾਂ ਮੇਰੇ ਯਾਰ ਦੀਆਂ।

ਕੈਸੇ ਕੈਸੇ ਗੀਤ ਅੱਜ ਯਾਰ ਫਰਮਾਇਸ਼ ਆ ਰਹੀ ਹੈ ਕੈਸੇ ਕਮਾਲ। ਇੱਕ ਗੀਤ ਹੋਰ ਸੀ ਮੁਹੱਬਤ ਵਾਲਾ ਗੀਤ ਦੀ ਫਰਮਾਇਸ਼ ਕੀਤੀ ਸੀ, ਉਹ ਵੀ ਬੜਾ ਪਿਆਰਾ ਗੀਤ ਸੀ। ਦੋ ਗੀਤ ਉਹਨਾਂ ਨੇ ਬੋਲਿਆ ਸੀ ਭਾਜੀ ਯਾਰਾਂ ਨੇ, ਇੱਕ ਮੁਹੱਬਤ ਵਾਲਾ ਕਿਹੜਾ ਗੀਤ ਸੀ ਮੈਨੂੰ ਭੁੱਲ ਗਿਆ ਯਾਦ। ਵੀਰੇ ਦੱਸਿਓ ਜੇ ਸੁਣਦੇ ਪਏ ਤੁਸੀਂ ਤੇ ਤੁਹਾਡੇ ਕਿਹੜੇ ਗੀਤ ਦੀ ਫਰਮਾਇਸ਼ ਸੀ। 9056733337 9056733337 ਦੇ ਅਗਲੀ ਕਾਲ ਤੁਹਾਡੀ ਆ ਸਕਦੀ ਹੈ। ਅੱਜ ਫਿਰ ਪੁਰਾਣੇ ਪੁਰਾਣੇ ਮੁਹੱਬਤ ਦੇ ਨਾਲ ਕਹਿੰਦੇ ਕਹਿੰਦੇ ਜਿਵੇਂ ਪਿਆਰ ਕਰਨ ਵਾਲਿਆਂ ਦੇ ਗੀਤ ਹੁੰਦੇ ਆ, ਇੱਕ ਦੂਸਰੇ ਨੂੰ ਮਿਲਾਉਣ ਵਾਲਿਆਂ ਦੇ ਗੀਤ ਹੁੰਦੇ ਆ, ਇੱਕ ਦੂਸਰੇ ਕੇ ਪਾਸ ਆਉਣੇ ਵਾਲੇ ਗੀਤ ਹੁੰਦੇ ਆ, ਉਹ ਹੀ ਅੱਜ ਹੋ ਰਹੇ ਹਨ। ਚਲੋ ਜੀ, ਐਨੀਵੇ $7,000 ਦੇ ਵਿੱਚ ਤੁਹਾਡੇ ਘਰਾਂ ਦੇ ਅਸੀਂ ਵਾਸ਼ਰੂਮ ਤਿਆਰ ਕਰ ਰਹੇ ਹਾਂ। ਜਿਹੜੇ ਮੇਰੇ ਵੀਰ ਹੋਰ ਵੀ ਕੰਸਟਰਕਸ਼ਨ ਦਾ ਕੰਮ ਕਰਦੇ ਆ, ਦੋ ਚਾਰਾਂ ਨੂੰ ਹੋਰ ਫੋਨ ਕਰ ਲਓ, ਤੁਸੀਂ ਮੇਕ ਸ਼ੋਰ ਕਰ ਲਓ ਕਿ ਉਹ ਵੀਰ ਜਿਹੜੇ ਸਾਡੇ ਆ ਕੰਸਟਰਕਸ਼ਨ ਵਾਲੇ, ਦੂਜੇ ਵੀਰ ਇੰਨੇ ਦਾ ਵਾਸ਼ਰੂਮ ਤਿਆਰ ਕਰਦੇ ਆ ਜਾਂ ਨਹੀਂ ਕਰਦੇ, ਪੁੱਛ ਲਓ ਉਹਨਾਂ ਨੂੰ। ਇਹਦੇ ਵਿੱਚ ਹੋਣਾ ਕੀ ਤਿਆਰ ਆ, ਦੇਖੋ ਅਸੀਂ ਬੜੇ ਇਹਨਾਂ ਨੇ ਥੋੜ੍ਹੇ ਟਾਈਮ ਦੇ ਵਿੱਚ ਇਹਨਾਂ ਨੇ 7 ਵਾਸ਼ਰੂਮ ਆਲਰੇਡੀ ਤਿਆਰ ਕਰ ਦਿੱਤੇ ਆ। ਮੇਰਾ ਨਹੀਂ ਖਿਆਲ 15 ਦਿਨ ਵੀ ਸਾਨੂੰ ਐਡ ਕਰਦੇ, ਇਹਨਾਂ ਦਿਨ ਹੋਏ ਆ, ਨਹੀਂ ਇਹਨਾਂ ਦੀ ਐਡ ਆਪਾਂ ਸਟਾਰਟ ਕੀਤੀ ਸੀ 22 ਤਰੀਕ ਨੂੰ, ਠੀਕ ਆ ਜੀ। 15 ਦਿਨ ਵੀ ਹੋਏ ਆ, 7 ਲਾ ਲਓ ਅਤੇ ਅੱਜ 5-6 ਤਰੀਕ ਆ, 15 ਦਿਨ ਪੂਰੇ ਨਹੀਂ ਹਲੇ ਹੋਏ, ਠੀਕ ਆ ਜੀ। 15 ਦਿਨਾਂ ਵਿੱਚ 7 ਵਾਸ਼ਰੂਮ ਤਿਆਰ ਕਰਨੇ ਬੜੀ ਵੱਡੀ ਗੱਲ ਹੁੰਦੀ ਹੈ, ਕਿਉਂਕਿ ਇਹ ਇਕੱਲੇ ਵਾਸ਼ਰੂਮ ਨਹੀਂ ਨਾ ਤਿਆਰ ਕਰਨੇ, ਇਹਦੇ ਵਿੱਚ ਹਰ ਸਿੰਗਲ ਚੀਜ਼ ਜਿਹੜੀ ਲੱਗਣੀ ਉਹ ਬ੍ਰੈਂਡ ਨਿਊ ਲੱਗ ਜਾਣੀ ਹੈ। ਸਭ ਤੋਂ ਪਹਿਲਾਂ ਤੁਹਾਡੀਆਂ ਸਿੰਕ ਪੜ ਦੇਣੀ ਇਹਨਾਂ ਨੇ ਗਾਰਬੇਜ, ਵੈਨਟੀਜ਼ ਪੜ ਦੇਣੀਆਂ ਗਾਰਬੇਜ, ਸ਼ੀਸ਼ੇ ਪੜ ਦੇਣੇ ਗਾਰਬੇਜ, ਲਾਈਟਾਂ ਪੜ ਦੇਣੀਆਂ ਪੁਰਾਣੀਆਂ ਗਾਰਬੇਜ, ਫਲੋਰ ਪੜ ਦੇਣਾ ਗਾਰਬੇਜ, ਟੋਇਲਟ ਸੀਟ ਪੜ ਦੇਣੀ ਗਾਰਬੇਜ, ਪੁਰਾਣਾ ਟੱਪ ਚੱਕਣਾ ਗਾਰਬੇਜ, ਅਤੇ ਜੇ ਕੋਈ ਹੋਰ ਅੰਦਰ ਪੁਰਾਣੀ ਚੀਜ਼ ਲੱਗੀ ਆ, ਟਾਈਲਾਂ ਭੁੱਲ ਹੀ ਗਏ ਹਰਜੀਤ ਜੀ, ਫਲੋਰ ਦੀਆਂ ਟਾਈਲਾਂ ਪੱਟਣੀਆਂ ਗਾਰਬੇਜ, ਜਿਹੜੀਆਂ ਸ਼ਾਵਰ ਦੇ ਪਿੱਛੇ ਟਾਈਲਾਂ ਲੱਗੀਆਂ ਹੁੰਦੀਆਂ ਉਹ ਵੀ ਕਿੱਥੇ ਚੱਕਣੀਆਂ ਗਾਰਬੇਜ, ਅਤੇ ਪੇਂਟ ਪੁਰਾਣਾ ਉਹ ਨਹੀਂ ਸੱਟਿਆ ਜਾਣਾ, ਉਹਦੇ ਉੱਪਰ ਹੀ ਕਰ ਦਿਓ ਨਵਾਂ ਪੇਂਟ, ਠੀਕ ਹੈ, ਇੰਨੀ ਕੁ ਦਾ ਫੇਵਰ ਕਰ ਦਿਓ। ਸਟੈਂਡਿੰਗ ਸ਼ਾਵਰ ਤੁਸੀਂ ਬਣਾਉਣੇ ਆ, ਘਰਾਂ ਵਿੱਚ ਟੱਪ ਲੱਗੇ ਹੁੰਦੇ ਆ, ਅੱਜ ਕੱਲ੍ਹ ਲੋਕ ਟੱਪ ਲਾਈਕ ਨਹੀਂ ਕਰਦੇ, ਸਟੈਂਡਿੰਗ ਸ਼ਾਵਰ ਜ਼ਿਆਦਾ ਲਾਈਕ ਕਰਦੇ ਆ, ਅਤੇ ਸ਼ਾਵਰ ਤੁਹਾਡੇ ਟੂਟੀਆਂ ਸੱਚ ਨਵੀਆਂ ਲੱਗਣੀਆਂ ਯਾਰ, ਦਸ ਕਮਾਲ ਦੀ ਗੱਲ, ਟੂਟੀਆਂ ਨਵੀਆਂ, ਸਿੰਖ ਨਵੀਂ, ਸਾਰਾ ਸਮਾਨ ਬ੍ਰੈਂਡ ਨਿਊ, ਲਾਈਟਾਂ ਵੀ ਨਵੀਆਂ। ਮੈਂ ਨਾ ਪਰਸੋਂ ਕੀਤੀ ਸੀ ਅਨਾਊਂਸ, ਮੈਨੂੰ ਕਹਿੰਦੇ ਹਰਜੀਤ ਭਾਈ ਤੁਸੀਂ ਅਨਾਊਂਸ ਨਾ ਕਰੋ ਯਾਰ ਪੋਟ ਲਾਈਟਾਂ, ਮੈਂ ਚਲੋ ਕੋਈ ਨਹੀਂ ਯਾਰ ਕਰ ਦਿਓ, ਵਾਸ਼ਰੂਮ ਤੁਹਾਡੇ 'ਚ ਪੋਟ ਲਾਈਟਾਂ ਵੀ ਨਵੀਆਂ, ਠੀਕ ਆ, 2 ਲੱਗਣ, 4 ਲੱਗਣ, 5 ਲੱਗਣ, 6 ਲੱਗਣ, ਜਿੰਨੀਆਂ ਵੀ ਲੱਗਣ ਉਹ ਵੀ ਨਵੀਆਂ। ਉੱਪਰਲੇ ਵਾਸ਼ਰੂਮ ਦੀ ਗੱਲ ਕਰ ਰਿਹਾ ਮੈਂ, ਸੈਕਿੰਡ ਫਲੋਰ ਦੇ ਥੱਲੇ ਵਾਲੇ ਪਾਊਡਰ ਰੂਮ ਦੀ ਗੱਲ ਨਹੀਂ ਕਰ ਰਿਹਾ। ਦ ਟੋਟਲ ਪ੍ਰਾਈਸ ਓਨਲੀ $7,000 ਡੋਲਰ, $7,000 ਦੇ ਵਿੱਚ ਤੁਹਾਡਾ ਇਹ ਜਿਹੜਾ ਹੋ ਜਾਏਗਾ ਸਾਰਾ ਕੁਛ, ਅਤੇ ਇਹ ਪੈਕੇਜ ਇੰਨਾ ਜ਼ਿਆਦਾ ਵਧੀਆ ਵੀਰ ਮੇਰਿਓ, ਇਹ ਜੇ ਤੁਹਾਡੇ ਸਪੋਜ਼ ਕਰੋ ਉੱਤੇ 2.5 ਵਾਸ਼ਰੂਮ ਹੈਗੇ ਆ, ਕਈ ਵੀਰ ਉੱਪਰ ਹੁੰਦੇ ਨਾ ਸਾਰੇ ਘਰ 'ਚ 2.5 ਵਾਸ਼, ਸਾਰੇ ਨਵੇਂ ਤਿਆਰ ਕਰਾ ਲਓ, ਫਿਰ ਥੋੜ੍ਹਾ ਮੋਟਾ ਰੇਟ ਦਾ ਐਡਜਸਟਮੈਂਟ ਹੋਰ ਹੋ ਜਾਊਗੀ, ਕਿਉਂਕਿ ਉਹ ਫਿਰ ਉਹਨਾਂ ਨੂੰ ਪਤਾ ਬਈ ਸਾਰੇ ਘਰ ਦਾ ਕੰਮ ਕਰਾ ਰਹੇ ਆ, ਨਾਲੇ ਕੋਈ ਹੋਰ ਵੀ ਟੁੱਟ ਭੱਜ ਹੁੰਦੀ ਹੈ ਘਰ ਦੀ, ਕੋਈ ਟੂਟੀ ਖਰਾਬ ਹੁੰਦੀ ਹੈ, ਕੋਈ ਲੋਕ ਚੇਂਜ ਕਰਾਉਣਾ, ਕੋਈ ਕਬਜ਼ੇ ਢਿੱਲੇ ਹੋਏ ਆ ਉਹ ਚੇਂਜ ਕਰ ਦੇਣਗੇ, ਜਾਂ ਕੋਈ ਹੋਰ ਪੌੜੀਆਂ ਦਾ ਕੰਮ ਖਰਾਬ ਹੋਇਆ, ਕੋਈ ਨਵੀਂ ਚੀਜ਼ ਲਾਉਣੀ ਉਹ ਵੀ ਲਾ ਦੇਣਗੇ, ਠੀਕ ਆ। ਨੰਬਰ ਤੁਸੀਂ ਨੋਟ ਕਰ ਲਓ, ਇਸ ਤੋਂ ਵਧੀਆ ਡੀਲ ਹੋਰ ਕੋਈ ਤੁਹਾਨੂੰ ਨਹੀਂ ਮਿਲ ਸਕਦੀ। 416-678-8100 ਚੀਜ਼ਾਂ ਪਤਾ ਮੈਂ ਕਿੰਨੀਆਂ ਗਿਣਾਤੀਆਂ, ਸਾਰੀਆਂ ਬ੍ਰੈਂਡ ਨਿਊ ਚੀਜ਼ਾਂ ਲੱਗਣੀਆਂ, ਲੇਬਰ ਇਹਦੇ 'ਚ ਇਨਕਲੂਡ ਆ। $7,000 ਕੈਸ਼ ਫੜਾ ਦਿਓ ਭਾਜੀ ਯਾਰਾਂ ਨੂੰ, ਅਤੇ ਸਤਿ ਸ਼੍ਰੀ ਅਕਾਲ। 15 ਦਿਨ ਹਲੇ ਹੋਏ ਨਹੀਂ, 7 ਵਾਸ਼ਰੂਮ ਨਵੇਂ ਬਣ ਗਏ, ਕੋਈ ਰੀਜ਼ਨ ਤਾਂ ਹੋਏਗਾ ਨਾ ਕਿਉਂ ਬਣ ਰਹੇ ਆ, ਇੰਨਾ ਸਮਾਨ ਨਵਾਂ ਲਾਉਣਾ। ਦੇਖੋ ਸਿੰਕ ਵੀ ਨਵੀਆਂ, ਸਿੰਕ ਦੇ ਉੱਤੇ ਟੂਟੀਆਂ ਲੱਗਣੀਆਂ ਉਹ ਵੀ ਨਵੀਆਂ, ਵੈਂਟੀਜ਼ ਨਵੀਂ ਲੱਗਣੀ ਤੁਹਾਡੇ ਸਾਈਜ਼ ਦੀ ਕਸਟਮ ਬਣਨੀ ਆ, ਜਿੰਨੀ ਤੁਹਾਡੀ ਵਾਲ ਟੂ ਵਾਲ ਹੋਏਗੀ ਵੈਂਟੀ ਲੱਗਣੀ ਓਨੀ ਲੱਗਣੀ ਹੈ ਕਸਟਮ। ਸ਼ੀਸ਼ੇ ਨਵੇਂ, ਸ਼ੀਸ਼ੇ ਭੁੱਲ ਹੀ ਗਏ ਸੀ, ਸ਼ੀਸ਼ੇ ਵੀ ਨਵੇਂ ਲਾ ਦੇਣੇ ਅਸੀਂ, ਚੱਕੋ। ਹੋਰ ਦੱਸੋ ਭਾਈ, ਜਿਵੇਂ ਇੱਦਾਂ ਰਹਿਣਾ ਜਿਵੇਂ ਤਾਜ਼ਾ ਤਾਜ਼ਾ ਬੰਦੇ ਦਾ ਵਿਆਹ ਨਹੀਂ ਹੋਇਆ ਹੁੰਦਾ, ਨਵੇਂ ਕੱਪੜੇ, ਨਵੀਂ ਅਗਲਾ ਬਨੈਣ ਪਾ ਕੇ ਜਾਂਦਾ ਵਿਆਹ ਵਾਲੇ ਦਿਨ, ਨਵੀਂ ਪੱਗ ਬੰਨ ਕੇ ਜਾਂਦਾ, ਨਵੇਂ ਫਿਰ ਕਹਿੰਦੇ ਹੁੰਦੇ ਸਾਰਾ ਸਮਾਨ ਨਵਾਂ ਹੀ ਪਾ ਕੇ ਜਾਂਦਾ, ਅਤੇ ਉਸ ਤਰੀਕੇ ਦੇ ਵਾਸ਼ਰੂਮ ਬਣਨੇ ਆ। $7,000 ਓਨਲੀ ਕੈਸ਼ ਪੇਮੈਂਟ, 100 ਦੇ 100 ਦੇ ਦਿਓ, ਜੇ 50 ਦੇ

0: ਬਾਜੀ ਚੜ੍ਹਦੀ ਕਲਾ ਬਾਈ ਜੀ, ਥੈਂਕ ਯੂ ਵੈਰੀ ਮਚ ਜੀ, ਸੋ ਨਾਈਸ ਆਫ ਯੂ, ਨਾਈਸ ਇੰਟਰੋਡਕਸ਼ਨ ਜੀ, ਕਾਈਂਡ ਆਫ ਯੂ ਜੀ।
1: ਜੀ ਸਰ, ਹੋਰ ਕੀ ਕਹਿਣਾ ਚਾਹੋਗੇ, ਸਪੈਸ਼ਲ ਕੀ ਹੈ ਸਰ?
0: ਤੁਸੀਂ ਕੱਲ ਮੈਨੂੰ ਕਿਹਾ ਸੀ ਕਿ ਜੀ ਕੈਨੇਡਾ ਡੇ ਆਇਆ, ਮੇਰੇ ਲਿਸਨਰਸ ਨੂੰ ਕੋਈ ਕੈਨੇਡਾ ਡੇ ਦਾ ਸਪੈਸ਼ਲ ਦਿਓ। ਪੂਰੇ ਜੁਲਾਈ ਦੇ ਵਿੱਚ ਕੋਈ ਬੰਦਾ
1: ਜੀ
0: ਕੋਈ ਡੀਲ ਸਾਡੇ ਨਾਲ ਫਾਈਨਲਾਈਜ਼ ਕਰੇਗਾ, ਇੰਡੀਆ ਦੀ ਟਿਕਟ ਫ੍ਰੀ। ਠੀਕ ਹੈ ਸਰ, ਠੀਕ ਹੈ ਸਰ ਜੀ। ਇਹਦੇ ਵਿੱਚ ਸਾਡੇ ਕੋਲ ਇਸ ਵਕਤ ਗੈਸ ਸਟੇਸ਼ਨ ਹੀ ਗਏ ਜੇ, ਦੋ ਗੈਸ ਸਟੇਸ਼ਨ ਆਏ ਨੇ, ਲੀਜ਼ ਦੇ ਉੱਤੇ ਆਏ ਨੇ, ਲੀਜ਼ ਬਹੁਤ ਅੱਛੀ ਔਰ ਬਹੁਤ ਅੱਛਾ ਪ੍ਰੋਫਿਟ ਬਣਾਉਂਦੇ ਨੇ। ਇੱਕ ਦੀ ਲੀਜ਼ ਸਿਰਫ $7,500 ਹੀ ਹੈ
1: ਔਰ
0: ਇੱਕ ਦੀ ਲੀਜ਼ ਜਿਹੜੀ ਹੈ $20,000 ਹੀ ਹੈ। ਤੁਸੀਂ ਇਹ ਸਾਰੇ ਖਰਚੇ ਕੱਢ ਕਢਾ ਕੇ ਵੀ ਕਮ ਅਜ਼ ਕਮ ਕੁਛ ਨੀ ਆਪਣੇ ਘਰ $1.25 ਲੱਖ ਨਾਲ ਲੈ ਕੇ ਜਾਓਗੇ, ਜੋਬਾਂ ਦੇ ਕੇ ਮੁਲਾਜ਼ਮਾਂ ਨੂੰ ਕੰਮ ਕਰਾ ਕੇ। ਡੈਫੀਨੇਟਲੀ
1: ਵਾਹ ਜੀ ਵਾਹ।
0: ਹਾਂ, ਇਹਦੇ ਵਾਸਤੇ ਕਾਲ ਕਰਨੀ ਹੋਏਗੀ 6479884449। ਆਪਣੇ ਬਹੁਤ ਜ਼ਿਆਦਾ ਲਿਸਨਰ ਸੀਗੇ ਨੇ, ਤੁਹਾਡਾ ਪ੍ਰੋਗਰਾਮ ਸੁਣਨ ਤੋਂ ਬਾਅਦ ਕਾਲ ਕਰਦੇ ਨੇ, ਉਹ ਕਹਿੰਦੇ ਸ਼ੈ ਜੀ ਸਾਡੇ ਕੋਲ ਇੰਨਾ ਡਾਊਨ ਪੇਮੈਂਟ ਨਹੀਂ ਹੈਗਾ ਤੇ ਦੱਸੋ ਕੀ ਕਰੀਏ। ਸਰ ਜੀ, ਡਾਊਨ ਪੇਮੈਂਟ ਨਹੀਂ ਹੈਗਾ, ਕੋਈ ਮਸਲਾ ਨਹੀਂ, ਤੁਹਾਡੇ ਕੋਲ ਇਸ ਵੇਲੇ $1,000,000 ਨਹੀਂ ਹੈਗਾ, $1.5-2 million ਨਹੀਂ ਹੈਗਾ, ਤੁਸੀਂ ਥੋੜੀ ਅਮਾਊਂਟ ਹੀ ਹੈ, ਆਇਓ ਤੁਹਾਨੂੰ ਲੀਜ਼ ਦੇ ਉੱਤੇ ਗੈਸ ਸਟੇਸ਼ਨ ਲੈ ਦਿੰਦੇ ਹਾਂ। ਉਹਦੇ ਉੱਤੇ ਤੁਸੀਂ ਇਸ ਤਰ੍ਹਾਂ ਬੈਠੇ ਹੋਗੇ ਸਰ, ਬੰਦਾ ਮਾਲਕ ਬੈਠਾ ਹੁੰਦਾ ਵੇ, ਮਾਲਕ ਨੇ ਉੱਥੇ ਨਹੀਂ ਆਉਣਾ, ਫੁੱਲ ਤੁਹਾਡਾ ਕੰਟਰੋਲ ਹੋਏਗਾ, ਫੁੱਲੀ ਤੁਹਾਡੇ ਅੰਦਰ ਹੋਏਗਾ, ਤੁਸੀਂ ਆਪਣੇ ਤਰੀਕੇ ਨਾਲ ਲੋਨ ਚਲਾ ਸਕਦੇ ਹੋ। ਲੋਟ ਆਫ ਰੂਮ, ਲੋਟ ਆਫ ਥਿੰਗਸ ਟੂ ਗੈਟ ਇਟ ਡਨ, ਜਿਹਦੇ ਵਿੱਚ ਤੁਸੀਂ ਬਹੁਤ ਜ਼ਿਆਦਾ ਪ੍ਰੋਫਿਟ ਬਣਾ ਸਕਦੇ ਹੋ। ਔਰ ਇਸ ਅਪਰਚੁਨਿਟੀ ਨੂੰ ਜਾਣ ਨਾ ਦੇਣਾ, ਕਿਉਂਕਿ ਸਾਡੇ ਲਿਸਨਰਸ ਨੇ ਉਹ ਲੱਭਦੇ ਪਏ ਨੇ ਕੋਈ ਲੀਜ਼ ਵਾਲੀ ਪ੍ਰੋਪਰਟੀ। ਵਾਂਸ ਅਗੇਨ 6479884449, ਜਿੱਥੇ ਲੋਕ ਗੱਲ ਕਰਦੇ ਨੇ ਜੀ ਸਾਨੂੰ ਸ਼ੇਅਰ ਸੀ ਜੀ ਟੀ ਦੇ ਕੋਲ ਕੋਈ ਗੈਸ ਸਟੇਸ਼ਨ ਦੇ, ਜੀ ਟੀ ਦੇ ਵਿੱਚ ਜੀ ਮੈਂ ਬਹੁਤ ਘੱਟ ਕੰਮ ਕਰਨਾ ਪਿਆ ਵਾ, ਜੀ ਟੀ ਤੋਂ 1.5 ਘੰਟੇ ਦੀ ਡਰਾਈਵ ਦੇ ਉੱਤੇ ਗੈਸ ਸਟੇਸ਼ਨ ਹੈਗਾ ਜੇ ਆਪਣੇ ਕੋਲ ਪੀਜ਼ਾ ਦੇ ਨਾਲ, ਬਹੁਤ ਅੱਛਾ ਉਹਦਾ ਪ੍ਰੋਫਿਟ ਹੈਗਾ ਵੇ, ਨੈਟ ਪ੍ਰੋਫਿਟ ਜਿਹੜਾ ਗਿਆ ਆਲਮੋਸਟ ਉਹਦਾ $600,000 ਦੇ ਕੋਲ ਹੀ ਗਿਆ, ਔਰ ਆਸਕਿੰਗ ਪ੍ਰਾਈਸ ਬੜੀ ਰੀਜ਼ਨੇਬਲ ਹੈ। ਕਿਸੇ ਬੰਦੇ ਨੇ ਵੀ ਕਾਲ ਕਰਨੀ ਹੈ, ਕਾਲ ਕਰ ਲੈਣਾ 6479884449 ਦੇ ਉੱਤੇ। ਇਹ ਗੈਸ ਸਟੇਸ਼ਨ 2020 ਚ ਬਣਿਆ ਸੀ
1: ਜੀ,
0: ਡਬਲ ਵਾਲ ਫਾਈਬਰ ਗਲਾਸ ਟੈਂਸ਼ਨ ਨਾਲ। ਜਿੱਥੇ ਗੱਲ ਆਉਂਦੀ ਪਈ ਹੈ ਗੈਸ ਸਟੇਸ਼ਨਾਂ ਦੀ, ਇੱਥੇ ਹੀ ਅਸੀਂ ਨਾਲ ਗੱਲ ਕਰਾਂਗੇ ਕਿ ਜੀ ਲੋ ਇਨਵੈਸਟਮੈਂਟ ਪ੍ਰੋਫਾਈਲ ਦੇ ਵਿੱਚ ਵੀ ਕੋਈ ਚੀਜ਼ ਹੈ ਬਈ ਕਿ ਨਹੀਂ ਜੀ। ਹੁਣੀ ਮੈਂ ਤੁਹਾਡੇ ਨਾਲ ਗੱਲ ਕਰਨਾ ਪਿਆ ਸਾਂ, ਤੇ ਮੈਨੂੰ ਇੱਕ ਸੈਲਰ ਦਾ ਕੰਟੈਕਟ ਮੈਸੇਜ ਆਇਆ, ਗੱਲਾਂ ਕਰਦੇ ਕਰਦੇ ਓਲਡ ਏਜ ਹਾਊਸ ਆਇਆ ਵੇ, ਉਹ ਜਿਹੜਾ ਓਲਡ ਏਜ ਹਾਊਸ ਸੀਗਾ ਜੇ ਇਸ ਵਕਤ 7% ਕੈਪ ਰੇਟ ਦੇ ਉੱਤੇ ਮਿਲਦਾ ਪਿਆ। ਅਗਰ ਕਿਸੇ ਭਾਈ ਨੇ ਲੈਣਾ ਹੈਗਾ ਓਲਡ ਏਜ ਹਾਊਸ, ਚੱਲਦਾ ਹੋਇਆ ਓਲਡ ਏਜ ਹਾਊਸ ਜਿਹਦੇ ਆਲਰੇਡੀ ਕੰਟ੍ਰੈਕਟ ਸਾਈਨ ਹੋਏ ਦੇ ਨੇ, ਜਿਹਦੀ ਇਨਕਮ ਜਿਹੜੀ ਹੈ ਆਲਮੋਸਟ $300,000 ਦੇ ਕੋਲ ਹੀ ਹੈ, ਡੈਫੀਨੇਟਲੀ ਬਹੁਤ ਜ਼ਿਆਦਾ ਦੋਸਤ ਲੱਭਦੇ ਪਏ ਨੇ ਓਲਡ ਏਜ ਹਾਊਸ ਤੇ ਇਨਸ਼ਾਨ ਨਾ ਦੇਣਾ। ਰੈਸਟੋਰੈਂਟ ਲੈਣਾ ਹੈਗਾ ਵੀ, ਤੇ ਸਾਡੇ ਕੋਲ ਜੀ ਫਰੈਂਚਾਈਜ਼ ਹੈਗੀ ਹੈ ਬ੍ਰੈਂਪਟਨ ਦੇ ਵਿੱਚ, ਹਰਜੀਤ ਭਾਜੀ ਬ੍ਰੈਂਪਟਨ ਦੇ ਵਿੱਚ ਸਾਡੇ ਕੋਲ ਆਈ ਹੈ ਫਰੈਂਚਾਈਜ਼, ਔਰ ਪਿਛਲੇ ਹਫ਼ਤੇ ਅਸੀਂ ਇੱਕ ਲਗਾਇਆ ਤਾਂ ਸੀ ਬਿਜ਼ਨਸ, ਹਰਜੀਤ ਭਾਜੀ ਬ੍ਰੈਂਪਟਨ ਕੁਈਨ ਤੇ ਏਅਰਪੋਰਟ ਦੇ ਉੱਤੇ $339,000 ਦਾ ਸੈਲਰ ਰਸ਼ ਦੇ ਵਿੱਚ ਹੈਗਾ। $339,000 ਵਾਲਾ ਬਿਜ਼ਨਸ $175,000 ਦਾ ਦੇ ਰਿਹਾ, $339,000 ਵਾਲਾ ਬਿਜ਼ਨਸ ਸਿਰਫ ਔਰ ਸਿਰਫ $175,000 ਦਾ। ਹਰਜੀਤ ਭਾਈ ਜੀ ਇਹ ਰੇਟ ਜ਼ਿਆਦਾ ਤਾਂ ਨਹੀਂ ਹੈਗਾ 339 ਤੋਂ 175?
1: ਹਾਂਜੀ, ਕੀ ਕਹਿ ਰਹੇ ਸਰ?
0: ਮੈਂ ਕਿਹਾ ਬ੍ਰੈਂਪਟਨ ਦੇ ਵਿੱਚ ਪਿਛਲੇ ਹਫ਼ਤੇ ਅਸੀਂ ਰੈਸਟੋਰੈਂਟ ਲਿਆਂਦਾ ਸੀ, $339,000 ਦਾ ਸੀ।
1: ਅੱਛਾ ਜੀ,
0: ਸੈਲਰ ਨੂੰ ਐਮਰਜੈਂਸੀ ਹੋ ਗਈ ਹੈ, ਸੈਲਰ ਨੂੰ $339 ਵਾਲਾ $175,000 ਦਾ ਵੇਚਦਾ।
1: ਤੁਸੀਂ ਇਹਨਾਂ ਆਪਣਾ ਨੰਬਰ ਦਿਓ, ਕਿਹੜੇ ਨੰਬਰ ਤੇ ਕਾਲ? $175 ਦਾ ਅੱਜ ਕੱਲ੍ਹ ਰੈਸਟੋਰੈਂਟ ਦੇ ਕਿਚਨ ਹੀ ਬਣਦੀ।
0: ਸਰ ਜੀ ਉਹੀ ਮੈਂ ਕਹਿੰਦਾ, 339 ਵਾਲਾ 175 ਦਾ ਹੈਗਾ, ਔਰ ਇਹਨੂੰ ਜਾਣ ਨਾ ਦਿਓ। ਜਿਹੜੇ ਬੰਦੇ ਸੀਰੀਅਸ ਹੈਗੇ ਨੇ ਡੈਫੀਨੇਟਲੀ ਜਾਣ ਨਹੀਂ ਦਾਂਗੇ।
1: ਇਹ ਬ੍ਰੈਂਪਟਨ ਚ ਰੈਸਟੋਰੈਂਟ, ਬ੍ਰੈਂਪਟਨ ਚ?
0: ਬ੍ਰੈਂਪਟਨ ਚ ਹੈਗਾ ਜੀ, ਵਾਲਮਾਰਟ ਦੇ ਬਿਲਕੁਲ ਸਾਹਮਣੇ, ਵਾਲਮਾਰਟ ਦੇ ਬਿਲਕੁਲ ਸਾਹਮਣੇ। 80,000-85,000 ਬੰਦਾ ਉੱਥੇ ਆਉਂਦਾ ਵੇ,
1: ਔਰ
0: ਬਿਹਤਰੀਨ ਲੋਕੇਸ਼ਨ।
1: ਕਿੰਨੇ ਦਾ ਰੈਸਟੋਰੈਂਟ ਦਿਓਗੇ? 1,00,000?
0: 1,75,000 ਦਾ ਸਰ ਜੀ ਬਣਿਆ ਹੋਇਆ ਰੈਸਟੋਰੈਂਟ,
1: ਕਿਚਨ ਕੁਚਨ ਸਭ ਕੋਈ, ਕੁਰਸੀਆਂ ਟੇਬਲ ਵਿੱਚ ਹੀ
0: ਐਵਰੀਥਿੰਗ ਲੱਗਾ ਹੋਇਆ ਸਰ ਜੀ, ਫੁੱਲੀ ਚੱਲਦਾ ਹੋਇਆ ਰੈਸਟੋਰੈਂਟ।
1: ਕਮਾਲ ਦੀ ਗੱਲ ਹੈ, ਇਹ ਤਾਂ ਬਹੁਤ ਸਸਤਾ ਕੰਮ ਹੋ ਰਿਹਾ। ਤੁਸੀਂ ਲੋਨ ਲੂਨ ਕਰਾ ਦੋਗੇ ਜੇ ਕਿਸੇ ਕੋਲ ਪੈਸੇ ਥੋੜੇ ਘੱਟ ਹੋਣ ਤੇ?
0: ਸਰ ਜੀ ਪੂਰਾ ਲੋਨ ਕਰਾ ਕੇ ਦੇਵਾਂਗੇ, ਲੋਇਰ ਵੀ ਦੇਵਾਂਗੇ, ਅਪਰੇਜ਼ਰ ਵਾਲਾ ਵੀ ਦੇਵਾਂਗੇ, ਸਾਰਾ ਕੁਝ ਕਰਵਾ ਕੇ।
1: ਅੱਛਾ, ਲੋਨ ਵੀ ਸਾਰੇ ਕਰਾ ਦੋਗੇ, ਠੀਕ ਆ।
0: ਹਾਂਜੀ,
1: ਕਿਹੜੇ ਨੰਬਰ ਤੇ ਕਾਲ ਕੀਤੀ ਜਾ ਸਕਦੀ ਹੈ ਸਰ? 6479884449 ਕੀਤੀ ਜਾ ਸਕਦੀ ਹੈ, ਇਸ ਨੰਬਰ ਤੇ ਕਾਲ ਕਰ ਲਓ ਬਾਈ। ਔਰ ਇਹ ਰੈਸਟੋਰੈਂਟ ਵਾਕਈ ਕਹਿੰਦੇ 339 ਦਾ ਸੀ।

0: ਔਰ 1,75,000 ਜਿਹੜਾ ਤੁਹਾਨੂੰ ਮਿਲ ਰਿਹਾ ਉਹ ਵੀ ਵਾਲਮਾਰਟ ਵਾਲੇ ਪਲਾਜ਼ੇ 'ਚ ਹੋਵੇ, ਰੈਸਟੋਰੈਂਟ ਬਰੈਂਪਟਨ ਸ਼ਹਿਰ ਦੇ 'ਚ ਹੋਵੇ, ਹੁਣ ਹਿਸਾਬ ਲਾ ਲਓ ਬਰੈਂਪਟਨ 'ਚ ਕਿੰਨੇ ਵਾਲਮਾਰਟ ਆ, ਉੱਥੇ ਹੀ ਹੋਊਗਾ ਜੇ ਬਰੈਂਪਟਨ ਕਿਹਾ ਤਾਂ ਬਰੈਂਪਟਨ 'ਚ ਹੋਊਗਾ ਰੈਸਟੋਰੈਂਟ। ਕਰ ਲਓ ਕਾਲ ਵੀ, ਇਹ ਕੋਈ ਲੱਗਦੀ ਡੀਲ ਜ਼ਿਆਦਾ ਡੀਲ ਵਧੀਆ ਆ ਗਈ ਹੈ। ਅਤੇ ਹਸੀਬ ਸ਼ੇਖ ਸਾਹਿਬ ਨੂੰ ਕਾਲ ਤੁਹਾਨੂੰ ਨੰਬਰ ਦੁਬਾਰਾ ਦੇ ਦਿੰਦਾ, 647-948-4449 'ਤੇ ਕਾਲ ਕੀਤੀ ਜਾ ਸਕਦੀ ਹੈ, 6479884449 'ਤੇ ਕਾਲ ਕੀਤੀ ਜਾ ਸਕਦੀ ਹੈ। ਪ੍ਰੋਗਰਾਮ ਪੰਜਾਬੀ ਵਿਰਸਾ, ਪਿਛਲੇ ਅਸੀਂ ਹਫ਼ਤੇ ਤੁਹਾਨੂੰ ਬੜੀ ਜਾਣਕਾਰੀ ਦਿੰਦੇ ਆ ਰਹੇ ਹਾਂ ਮੌਰਗੇ ਦੇ ਨਾਲ ਰਿਲੇਟਡ, ਸਾਡੀਆਂ ਫੈਮਿਲੀਜ਼ ਬੜੀਆਂ ਕਈ ਵਾਰੀ ਥੋੜ੍ਹਾ ਜਿਹਾ ਉਹ ਹਾਰਡ ਟਾਈਮ ਜਾ ਰਿਹਾ ਉਹਨਾਂ ਵਾਸਤੇ, ਕਈ ਮੌਰਗੇਜ ਹੋ ਨਹੀਂ ਰਹੀ ਜਾਂ ਬਿਲਡਰ ਉਹਨਾਂ ਪਰੇਸ਼ਾਨ ਕਰ ਰਹੇ ਆ। ਔਰ ਸਾਡੀ ਕਮਿਊਨਿਟੀ ਦੇ ਵਿੱਚ ਜਾਣੇ ਪਹਿਚਾਣੇ ਲੰਬੇ ਅਰਸੇ ਤੋਂ ਇੱਕ ਵੱਖਰਾ ਨਾਮ ਹੈ ਪਰਮਜੀਤ ਸਿੰਘ ਭਾਅ ਜੀ ਇਹਨਾਂ ਦਾ। ਔਰ ਪਰਮਜੀਤ ਭਾਅ ਜੀ ਤੁਹਾਨੂੰ ਪਤਾ ਕਿ ਬਹੁਤ ਵਿਸੇ ਆਪ ਤਾਂ ਬਿਜ਼ੀ ਬੜੇ ਹੁੰਦੇ ਆ, ਔਰ ਆਫਿਸ 'ਚ ਤੁਸੀਂ ਇਹਨਾਂ ਨੂੰ ਜਾ ਕੇ ਵੀ ਮਿਲ ਸਕਦੇ ਆ। ਅੱਜ ਪਰਮਜੀਤ ਭਾਅ ਜੀ ਸਪੈਸ਼ਲੀ ਤੌਰ 'ਤੇ ਸਾਡੇ ਆਫਿਸ ਆਏ ਆ, ਇਹਨਾਂ ਨਾਲ ਗੱਲਬਾਤ ਕਰਾਂਗੇ। ਪਰਮਜੀਤ ਜੀ ਕੀ ਹਾਲ ਚਾਲ ਆ ਸਰ?
1: ਬਹੁਤ ਹੀ ਜ਼ਿਆਦਾ ਵਧੀਆ ਹਰਜੀਤ ਭਾਈ, ਤੁਸੀਂ ਸੁਣਾਓ ਕਿਵੇਂ?
0: ਕਿਰਪਾ ਗੁਰੂ ਸਾਹਿਬ ਦੀ ਸਰ, ਔਰ ਕਿਰਪਾ ਗੁਰੂ ਸਾਹਿਬ ਦੀ। ਔਰ ਦੱਸੋ ਅੱਜ ਤੁਸੀਂ ਜਿੱਥੇ ਸਪੈਸ਼ਲਿਸਟ ਹੋ ਦਾ ਆਪਣੇ ਕੰਮ ਦੇ ਮਾਹਿਰ ਲੋਕ ਹੋ, ਤੁਸੀਂ ਅੱਜ ਦੱਸੋ ਕਿਹਦੇ ਬਾਰੇ ਗੱਲਬਾਤ ਕਰਨੀ ਸਰ ਆਪਾਂ?
1: ਬਿਲਕੁਲ ਜੀ, ਮੈਂ ਜਿਵੇਂ ਪਿਛਲੇ ਹਫ਼ਤੇ ਵੀ ਗੱਲਬਾਤ ਕਰਕੇ ਗਿਆ ਸੀ, ਬਹੁਤ ਸਾਰੇ ਭੈਣ ਭਰਾਵਾਂ ਨੇ ਇਸ ਚੀਜ਼ ਦਾ ਫਾਇਦਾ ਵੀ ਚੱਕਿਆ, ਜਿਹੜੀ ਆਪਾਂ ਗੱਲ ਕੀਤੀ ਜਿਹਨਾਂ ਦੀ ਅਪਰੇਜ਼ਲ ਨਹੀਂ ਸੀ ਆ ਰਹੀ, ਹੈ ਨਾ ਜੀ, ਤਾਂ ਉਹ ਹੁਣ ਸੋਚਦੇ ਸੀ ਵੀ ਇਹਦਾ ਬਣੇਗਾ ਕੀ, ਹੈ ਨਾ, ਮੇਰੀ 2 ਲੱਖ ਅਪਰੇਜ਼ਲ ਘੱਟ ਆ ਰਹੀ ਹੈ, ਮੇਰੀ 3 ਲੱਖ ਅਪਰੇਜ਼ਲ ਘੱਟ ਆ ਰਹੀ ਹੈ, ਅੱਧੇ ਪੈਸੇ ਤਾਂ ਉਹਨਾਂ ਨੂੰ ਬਿਲਡਰ ਨੇ ਛੱਡ ਦਿੱਤੇ, ਪ੍ਰਾਈਜ਼ ਹੀ ਰਿਡਿਊਸ ਕਰ ਦਿੱਤੀ ਬਿਲਡਰ ਨੇ।
0: ਯਕੀਨ ਨਾਲੇ ਕਹਿ ਵੀ ਰਹੇ ਸੀ ਵੀ ਅਸੀਂ ਵੀ ਗੱਲਬਾਤ ਕਰ ਸਕਦੇ ਹਾਂ ਬਿਲਡਰ ਨਾਲ ਬਿਹਾਫ ਆਫ ਤੁਹਾਡੇ ਦੇ ਉੱਤੇ, ਇਹ ਵੀ ਗੱਲ ਵਧੀਆ। ਮੈਂ ਕਹਿੰਦਾ ਜੇ ਬੰਦਾ ਪਰੇਸ਼ਾਨ ਹੋਇਆ ਹੋਵੇ ਤੁਸੀਂ ਉਹਨਾਂ ਦੀ ਹੈਲਪ ਵੀ ਕਰ ਦਿੰਦੇ ਹੋ।
1: ਬਿਲਕੁਲ, ਜਦੋਂ ਬੰਦਾ ਪਰੇਸ਼ਾਨ ਹੁੰਦਾ ਨਾ ਹਰਜੀਤ ਭਾਅ ਜੀ, ਉਹ ਮੇਰੇ ਖਿਆਲ ਤੋਂ ਉਸ ਪੋਜੀਸ਼ਨ 'ਚ ਵੀ ਨਹੀਂ ਹੁੰਦਾ ਵੀ ਯਾਰ ਮੈਂ ਕਿਸੇ ਨਾਲ ਗੱਲ ਕਰਾਂ, ਉਹਦਾ ਵਿਚਾਰਾ ਉਹਦੇ ਹਥਿਆਰ ਸਿੱਟ ਕੇ ਬੈਠਾ ਹੁੰਦਾ, ਹੈ ਨਾ, ਪਰ ਫਿਰ ਤੁਹਾਨੂੰ ਕੋਈ ਨਾ ਕੋਈ ਉਸ ਵਕਤ ਬੰਦਾ ਚਾਹੀਦਾ ਜਿਹੜਾ ਤੁਹਾਡੇ ਲਈ ਸਟੈਂਡ ਲਵੇ ਉਹਦੇ ਵਿੱਚ। ਦੇਖੋ ਆਪਾਂ ਰੇਡੀਓ 'ਤੇ ਬਹਿ ਕੇ ਨਾ ਤਾਂ ਗੱਲਾਂ ਕਰਨੀਆਂ ਸਮਟਾਈਮ ਬੜੀਆਂ ਸੌਖੀਆਂ ਹੋ ਜਾਂਦੀਆਂ ਨੇ ਹਰਜੀਤ ਭਾਅ ਜੀ, ਜਿਹੜੇ ਬੰਦੇ ਦੇ ਬੀਤ ਰਹੀ ਹੁੰਦੀ ਹੈ ਨਾ ਜੀ, ਉਹਨੂੰ ਪਤਾ ਲੱਗ ਰਿਹਾ ਹੁੰਦਾ ਯਾਰ ਮੈਂ ਕਿਹੜੇ ਇਸ ਸਮੇਂ ਦੇ ਵਿੱਚੋਂ ਨਿਕਲ ਰਿਹਾ ਨਾ
0: ਜੀ ਜੀ ਜੀ।
1: ਇਸ ਕਰਕੇ ਤੁਸੀਂ ਜ਼ਰੂਰ, ਮੈਂ ਇਹ ਨਹੀਂ ਕਹਿੰਦਾ ਵੀ ਤੁਸੀਂ ਕਿਸੇ 'ਤੇ ਅੰਨਾ ਵਿਸ਼ਵਾਸ ਕਰ ਲਓ, ਤੁਸੀਂ ਵਿਸ਼ਵਾਸ ਕਰ ਸਕਦੇ ਹੋ ਸਾਡੇ 'ਤੇ, ਅਗਰ ਕੋਈ ਬਿਲਡਰ ਨਾਲ ਗੱਲਬਾਤ ਕਰਨੀ ਔਰ ਤੁਹਾਡੀ ਸਮਝ ਦੇ ਵਿੱਚ ਨਹੀਂ ਪੈ ਰਹੀ ਗੱਲ ਕੋਈ ਵੀ, ਤਾਂ ਮੇਰਾ ਨੰਬਰ ਨੋਟ ਕਰਕੇ ਰੱਖ ਲਓ, 416-804-2015-416-804-2015। ਅਗਰ ਤੁਹਾਨੂੰ ਮੇਰੇ 'ਤੇ ਵੀ ਯਕੀਨ ਘੱਟ ਆ ਤਾਂ ਕੋਈ ਨਾ, ਸਾਡੇ ਕੋਲ ਲੋਇਰਸ ਦੀ ਟੀਮ ਹੈਗੀ ਹੈ, ਲੋਇਰਸ ਨੂੰ ਕਹਿ ਦਿੰਦੇ ਯਾਰ ਤੁਹਾਡੇ ਬਿਹਾਫ 'ਤੇ ਬਿਲਡਰ ਨਾਲ ਕਹਿ ਕੇ ਨੈਗੋਸ਼ੀਏਟ ਕਰਕੇ ਥੋੜ੍ਹੇ ਬਹੁਤ ਤੁਹਾਡੇ ਪੈਸੇ ਘਟਾ ਦੇਵੇ, ਤਾਂ ਕਿ ਜਿਹੜਾ ਤੁਹਾਡਾ ਕੈਸ਼ ਫਲੋ ਬਣਿਆ ਰਹੇ। ਜੇ ਨਹੀਂ ਕੁਛ ਬਿਲਡਰ ਘੱਟ ਕਰਦਾ, ਉਹਨੂੰ ਕਹ ਵੀ ਜਿਹੜੇ ਅਪਰੇਜ਼ਲ ਘੱਟ ਆ ਰਹੀ ਸਾਡੇ ਕੋਲ ਸ਼ਾਰਟ ਫਾਲ ਉਹਦਾ, ਤੂੰ ਸੈਕਿੰਡ ਮੌਰਗੇਜ ਕਰਦੇ, ਉਹਦੀ ਵੀ ਟੀ ਵੀ ਕਰਦੇ, ਜਾਂ ਹੋਰ ਬਹੁਤ ਸਾਰੇ ਹੱਲ ਨੇ।
0: ਮੈਂ ਸਮਝਦਾ ਕਿ ਤੁਸੀਂ ਜਿਹੜੇ ਸਾਡੇ ਪ੍ਰੋਫੈਸ਼ਨਲ ਹੁੰਦੇ ਆ ਵੀਰ ਸਾਡੇ, ਤੁਸੀਂ ਉਹਨਾਂ ਨਾਲ ਗੱਲਬਾਤ ਕਰੋ। ਕਈ ਵਾਰੀ ਅਸੀਂ ਲੋਕ ਬਿਲਡਰ ਨਾਲ ਗੱਲ ਕਰਕੇ ਥੋੜ੍ਹਾ ਜਿਹਾ ਝਿਜਕਦੇ ਹਾਂ, ਗੱਲਬਾਤ ਪ੍ਰੋਪਰ ਨਹੀਂ ਕਰ ਸਕਦੇ ਅਸੀਂ ਕਈ ਵਾਰੀ, ਕਿਉਂਕਿ ਸਾਨੂੰ ਲੱਗਦਾ ਕਿ ਸਾਡੇ ਉੱਤੇ ਪ੍ਰੈਸ਼ਰ ਬੜਾ ਹੈ, ਕਿਉਂਕਿ ਤੁਸੀਂ ਇੰਨਾ ਰਿਲੈਕਸ ਹੋ ਗਏ ਫਿਰ ਬਿਲਡਰ ਨਾਲ ਗੱਲ ਨਹੀਂ ਹੁੰਦੀ ਤੁਹਾਡੀ, ਕਿਉਂਕਿ ਕਲੋਜ਼ਿੰਗਾਂ ਤਾਂ ਆ ਰਹੀਆਂ, ਗਰਮੀ 'ਚ ਕਲੋਜ਼ਿੰਗਾਂ ਬੜੀਆਂ ਹੋਣੀਆਂ, ਜਿਨ੍ਹਾਂ ਦੀਆਂ ਕਲੋਜ਼ਿੰਗਾਂ ਨਹੀਂ ਵੀ ਹੋ ਰਹੀਆਂ ਉਹਨਾਂ ਵਾਸਤੇ ਇੱਕ ਨੰਬਰ ਅਸੀਂ ਆਲਵੇਜ਼ ਰੈਕਮੈਂਡ ਕਰਦੇ ਹੁੰਦੇ ਹਾਂ ਪਰਮਜੀਤ ਭਾਅ ਜੀ ਇਹਨਾਂ ਦਾ, 416-804-2015-416-804-2015 'ਤੇ ਕਾਲ ਕੀਤੀ ਜਾ ਸਕਦੀ ਹੈ। ਜਿਵੇਂ ਆਪਾਂ ਦੱਸਦੇ ਹਾਂ ਕਿ ਅਪਰੇਜ਼ਲ ਕਿਸੇ 1.5 ਲੱਖ ਜਾਂ 2 ਲੱਖ ਕਿਤੇ ਘੱਟ ਆਉਂਦੀ ਹੈ ਅਪਰੇਜ਼ਲ, ਉਹ ਜਿਵੇਂ ਤੁਸੀਂ ਦੱਸ ਰਹੇ ਆ ਕਿ ਉਹ ਫਿਰ ਤੁਸੀਂ ਐਡਜਸਟਮੈਂਟ ਕਿਵੇਂ ਕਰਾ ਦਿੰਦੇ ਹੋ ਉਹਨਾਂ ਸਾਰੇ
1: ਬਿਲਡਰ ਦੇ ਨਾਲ ਹੀ ਘੱਟ ਕਰਨ ਦੇ? ਕੋਨਫੀਡੈਂਸ ਚਾਹੀਦਾ ਗੱਲ ਕਰਨ ਦੇ ਲਈ,
0: ਹਾਂ ਉਹ ਹੀ ਮੈਂ
1: ਬਹੁਤ ਜ਼ਿਆਦਾ ਜ਼ਰੂਰੀ ਆ। ਆਪਾਂ ਉਹਨਾਂ ਦੇ ਕੋਲ ਗੱਲ ਕਰਦੇ ਉਹ ਧਮੋੜੀ ਹੁੰਦੀ ਨਾ, ਕਿਤੇ ਕੰਨ ਦੇ ਲੱਗ ਗਿਆ ਜੇ ਬੰਦਾ, ਦੇਖਿਆ ਕਿੱਦਾਂ ਭੱਜਦਾ ਵੀ ਯਾਰ, ਕਿਤੇ ਲੜਨ ਨਾ ਜਾਏ, ਬੰਦੇ ਨੂੰ ਹੱਥਾਂ ਪੈਰਾਂ ਦੀ ਪਈ ਹੁੰਦੀ ਆ
0: ਜੀ,
1: ਤੇ ਮੱਝ ਨੂੰ ਕੰਨ ਤੋਂ ਫੜ ਕੇ ਜਿੱਥੇ ਮਰਜ਼ੀ ਲੈ ਜਾਓ, ਹੈ ਨਾ ਜੀ, ਗਲਤ ਕੋਨਫੀਡੈਂਸ ਦੀ ਹੈ ਨਾ। ਛੋਟੀ ਜਿਹੀ ਭੁੰਡੀ 'ਚ ਦੇਖੋ ਧਮੋੜੀ 'ਚ ਕਿੱਡਾ ਕੋਨਫੀਡੈਂਸ ਹੈ ਕਿ ਬੰਦਾ ਮੋਹਰੇ ਲਾਇਆ, ਹੈ ਨਾ ਜੀ, ਤੇ ਮੱਝ ਨੂੰ ਇੱਕ ਜਵਾਕ ਵੀ ਕਰਨ ਤੋਂ ਫੜ ਕੇ ਖਿੱਚੀ ਤੁਰੀ ਆਉਂਦਾ, ਹੈ ਨਾ ਜੀ। ਗੱਲ ਕੋਨਫੀਡੈਂਸ ਦੀ, ਅਗਰ ਤੁਹਾਨੂੰ ਲੱਗਦਾ ਵੀ ਯਾਰ ਤੁਹਾਡੇ ਕੋਲੋਂ ਗੱਲ ਨਹੀਂ ਹੋ ਪਾ ਰਹੀ, ਮੈਂ ਇਹ ਨਹੀਂ ਕਹਿ ਰਿਹਾ ਸੀ ਮਧੂ ਦੀ ਮੱਖੀ ਮੈਂ ਅਸੀਂ ਧਮੋੜੀ ਹੈ, ਕੋਈ ਨਹੀਂ, ਸਾਡਾ ਰੋਜ਼ ਦਾ ਕੰਮ ਨਾ, ਇਸ ਕਰਕੇ ਸਾਡਾ ਕੋਨਫੀਡੈਂਸ ਹੈ।
0: ਕਿੰਨੇ ਸਾਲ, ਕਈ ਵਾਰੀ ਸਾਡੇ ਨਵੇਂ ਲਿਸਨਰ ਪਰਮਜੀਤ ਜੀ ਸੁਣ ਰਹੇ ਹੁੰਦੇ ਆ, ਵੈਸੇ ਤਾਂ ਤੁਹਾਨੂੰ ਸਾਰੀ ਦੁਨੀਆ ਜਾਣਦੀ, ਇੱਥੇ ਦੇ ਟੋਰਾਂਟੋ ਦੇ ਆਲੇ ਦੁਆਲੇ ਸੱਜੇ ਖੱਬੇ ਸਾਰੇ ਜਾਣਦੇ ਆ, ਕਿੰਨੇ ਸਾਲ ਹੋ ਗਏ ਤੁਹਾਨੂੰ ਇਸ ਫੀਲਡ ਵਿੱਚ?
1: ਜੀ ਅਰਜੀਤ ਭਾਈ, 29.5 ਸਾਲ ਕੱਢ ਦਿੱਤੇ ਨੇ,
0: 29 ਸਾਲ, 29.5 ਸਾਲ ਹੋ ਗਿਆ ਜੀ ਇਸ ਫੀਲਡ ਦੇ ਵਿੱਚ। ਔਰ ਮੈਂ ਅੱਗੇ ਵੀ ਜ਼ਿਕਰ ਕਰਦਾ ਹੁੰਦਾ, ਉਹ ਤੁਸੀਂ ਗੱਲ ਜ਼ਰੂਰ ਦੱਸੋ, ਕਈ ਵਾਰੀ ਕੋਈ ਸਾਡੇ ਫਾਈਲਾਂ ਦੀ ਗੱਲ ਜ਼ਰੂਰ ਦੱਸੋ ਕਿ ਜੇ ਕਿਸੇ ਕੋਲ ਮੌਰਗੇ ਨਹੀਂ ਹੋ ਰਹੇ, ਸਪੋਜ਼ ਕਰੋ ਕੋਈ ਬੰਦਾ ਫਾਈਲ ਫੜ ਲਈ, ਕੋਈ ਰਿਸ਼ਤੇਦਾਰਾਂ ਦਾ ਭੂਆ ਫੁੱਫੜ ਦਾ ਮੁੰਡਾ, ਜਾਂ ਕਿਤੇ ਕੋਈ ਰਿਸ਼ਤੇਦਾਰੀ ਦੇ ਵਿੱਚ ਕਿਸੇ ਨੇ ਫਾਈਲ ਫੜ ਲਈ, ਪੰਗਾ ਪੈ ਗਿਆ, ਅਤੇ ਹੁਣ ਲਾਸਟ ਮੂਮੈਂਟ ਆ ਗਿਆ, ਅਗਲੇ ਹਫ਼ਤੇ ਉਹਨਾਂ ਦੀ ਕਲੋਜ਼ਿੰਗ ਆ, ਅਤੇ ਹਲੇ ਬੈਂਕ ਕਹਿੰਦਾ ਭਾਈ ਸਤਿ ਸ਼੍ਰੀ ਅਕਾਲ, ਪੇਪਰ ਆ ਵੀ ਲਿਆਓ, ਆ ਵੀ ਲਿਆਓ, ਆ ਵੀ ਲਿਆਓ, ਅਤੇ ਉਹ ਮੁੰਡਾ ਵੀ ਗਾਂਹ ਮੰਗੀ ਜਾਂਦਾ, ਭਾਜੀਆਂ ਨੂੰ ਵੀ ਮੰਗੀ ਜਾਂਦੇ, ਫੁੱਫੜ ਸਾਹਿਬ ਵੀ ਕਹੀ ਜਾਂਦੇ ਲਿਆਓ ਪੇਪਰ, ਇਹ ਲਿਆਓ ਲਿਆਓ, ਅਤੇ ਹੁਣ ਅਗਲੇ ਹਫ਼ਤੇ ਕਲੋਜ਼ਿੰਗ ਹੋਵੇ ਅਗਲੇ ਦੀ, ਉਹਨਾਂ ਵਾਸਤੇ ਕੀ ਆਪਾਂ ਕਰੀਏ? ਹੁਣ ਇਹ ਬੜਾ, ਇਹ ਸਵਾਲ ਤਾਂ ਸਿੱਧਾ ਜਿਹਾ, ਪਰ ਇਹ ਪਤਾ ਉਹਨੂੰ ਹੁੰਦਾ ਜਿਹਦੇ ਹਲੇ ਅਪਰੂਵਲ ਨਹੀਂ ਆਈ ਹੁੰਦੀ ਹੈ।
1: ਬੜਾ ਇੱਕ ਬੜਾ ਦੁੱਖ ਦੀ ਰੰਗ ਫੜ ਲਈ ਉਹ ਸਮਟਾਈਮ ਨਾ ਪੇਪਰ ਇਹੋ ਜਿਹੇ ਮੰਗ ਲੈਂਦੇ ਅੱਗੇ ਉਹ ਕਲਾਇੰਟ ਨੂੰ ਪਤਾ ਯਾਰ ਪੇਪਰ ਇਹ ਕਿਹੜਾ ਇਹ ਹੈ ਨਾ,
0: ਫਿਰ ਸਾਰਾ ਘਰ ਸ਼ਾਨਮਲ ਦੇ ਲੱਭਦੇ ਨਹੀਂ
1: ਉਹਨੇ ਲੱਭਣ ਨੂੰ ਛੱਡੋ ਪੇਪਰ ਇਹ ਤਾਂ ਸੁਣਿਆ ਹੀ ਨਹੀਂ ਪਿਆ ਫਾਈਨੈਂਸ਼ੀਅਲ ਕੀ ਨੇ ਜਾਂ ਸਕੈਜੂਲ 125 ਕੀ ਹੈ ਹਨਾ। ਉਹ ਕਹਿੰਦੇ ਯਾਰ ਇਹ ਤਾਂ ਅਸੀਂ ਕਦੀ ਸੁਣਿਆ ਨਹੀਂ ਇਹ ਕੀ ਮੰਗ ਲਿਆ ਮੌਰਗੇਜ ਵਾਲੇ ਨੇ ਹਨਾ, ਕਿਉਂਕਿ ਚਲੋ ਆਪਾਂ ਹੁਣ ਰੇਡੀਓ ਤੇ ਪੂਰੀ ਗੱਲ ਨਹੀਂ ਕਰਦੇ, ਅਗਰ ਕਿਸੇ ਮੌਰਗੇਜ ਬ੍ਰੋਕਰ ਦੀ ਜਾਂ ਕਿਸੇ ਏਜੰਟ ਦੀ ਵੀ ਡੀਲ ਫਸ ਗਈ ਹੈ ਨਾ ਤਾਂ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ, ਉਹ ਵੀ ਮੈਨੂੰ ਕਾਲ ਕਰ ਲਿਆ ਕਰੋ 416-804-2015। ਅਗਰ ਕਿਸੇ ਮੇਰੇ ਭੈਣ ਭਰਾ ਦੀ ਮੌਰਗੇਜ ਫਸ ਗਈ ਹੈ ਕਿਸੇ ਨੂੰ ਅਗਲੇ ਵੀਕ ਕਲੋਜ਼ਿੰਗ ਹੈ ਕੋਈ ਨਹੀਂ, ਮੈਂ ਉਹ ਵੀ ਕਿਸੇ ਨਾਲ ਬਾਇਰ ਸੈਲਰ ਨਾਲ ਗੱਲ ਕਰਕੇ ਤੁਹਾਨੂੰ ਐਕਸਟੈਂਸ਼ਨ ਦਵਾ ਕੇ ਉਹ ਵੀ ਕਿਸੇ ਮੇਜਰ ਬੈਂਕ ਤੋਂ ਕਰਾ ਦਿਆਂਗੇ। ਹੁਣ ਜਿਹੜਾ ਬੰਦਾ ਵੀ 5.5-6% ਰੇਟ ਦੇ ਰਿਹਾ 7% ਦੇ ਰਿਹਾ ਉਹ ਕਾਲ ਕਰ ਲਿਓ ਰੇਟ ਉਹਦਾ, ਮੈਂ 3.5% ਲੈ ਆਉਣਾ ਤੋੜ ਕੇ। ਨੰਬਰ ਮੇਰਾ ਨੋਟ ਕਰੋ 416-804-2015। ਔਰ ਖੁਸ਼ੀ ਵਾਲੀ ਗੱਲ ਇਹ ਹੈ ਵੀ ਅਮੋਟਾਈਜੇਸ਼ਨ ਵੀ 35 ਸਾਲ ਦੀ ਕਰਾ ਲੈਣੀ 30 ਦੀ ਬਜਾਏ ਵੀ 35 ਸਾਲ ਦੀ ਅਮੋਟਾਈਜੇਸ਼ਨ 3.5% ਰੇਟ। ਨੰਬਰ ਨੋਟ ਕਰੋ 416-804-2015। ਔਰ ਮੋਰਗੇਜ ਕਿੰਗ ਦਾ ਇੱਕ ਆਫਿਸ ਹੈ ਜੀ ਡੇਰੀ ਐਂਡ ਟੋਮਕਨ ਦੇ ਜਿਹੜੇ ਸਿਵੇ ਨੇ, ਇਹਦੇ ਬਾਹਰਲੇ ਪਾਸੇ ਨਵਾਂ ਪਲਾਜ਼ਾ ਬਣਿਆ 1200 ਡੇਰੀ ਰੋਡ ਯੂਨਿਟ ਨੰਬਰ 2 ਡੇਰੀ ਐਂਡ ਟੋਮਕਨ ਦਾ ਇੰਟਰਸੈਕਸ਼ਨ ਹੈ। ਔਰ ਜਿਹੜੀ ਮੋਰਗੇਜ ਦੀ ਡੀਲ ਬਾਹਰੋਂ ਹੁੰਦੀ ਕਰਵਾ ਲਓ, ਜਿਹੜੀ ਰੀਫਾਈਨੈਂਸਿੰਗ
0: ਬਾਹਰ ਨਜ਼ਾਰੇ ਨਹੀਂ ਕਹਾਂ ਕਰਦੇ ਮੈਂ ਲੱਗਾ ਸੀ ਕਹਿਣ, ਮੈਂ ਕਿਹਾ ਉਹ ਤੁਸੀਂ ਹਲੇ ਦੱਸਿਆ ਨਹੀਂ, ਐਂਡ ਤੇ ਜਾਣ ਲੱਗਾ ਪੁੱਛਣਾ ਜੇ ਭਾਜੀ ਇਹਨੇ ਭੁੱਲ ਗਿਆ ਨਾ, ਜਿਹੜੀ ਮੋਰਗੇਜ ਹੁੰਦੀ ਹੈ
1: ਉਹ ਕਰਵਾ ਲਓ,
0: ਜਿਹੜੀ ਨਹੀਂ ਹੁੰਦੀ
1: ਉਹ ਮੇਰੇ ਕੋਲ ਲਿਆਓ।
0: ਕਿਆ ਬਾਤ ਹੈ, 416-804-2015 416-804-2015 ਦੇ ਕਾਗਜ਼ ਦੀ ਇਜਾਜ਼ਤ ਹੀ ਹੈ। ਇੱਕ ਬੜਾ ਸਿੰਪਲ ਜਿਹਾ ਕੁਐਸਚਨ ਹੈ, ਮੈਂ ਤਾਂ ਚਲੋ ਕਿਹਾ ਸੀ ਨੈਕਸਟ ਵੀਕ ਸਪੋਜ਼ ਕਰੋ ਅੱਜ ਟਿਊਜ਼ਡੇ ਹੋ ਗਿਆ ਨਾ
1: ਜੀ,
0: ਫਰਾਈਡੇ ਕਿਸੇ ਦੀ ਮੋਰਗੇ ਦੀ ਕਲੋਜ਼ਿੰਗ ਹੈ, ਮੋਸਟਲੀ ਬਿਲਡਰਸ ਫਰਾਈਡੇ ਹੁੰਦੀ ਜਾਂ ਮੰਡੇ ਹੋ ਗਈ ਹੈ
1: ਜੀ,
0: ਅੱਜ ਹੈ ਮੰਗਲਵਾਰ ਤੇ ਦਿਨ ਅੱਜ ਦਾ ਕੱਲ ਦਾ ਤੇ ਪਰਸੋਂ ਦਿਨ ਵਿੱਚ ਜਿਨ੍ਹਾਂ ਦੀ ਫਰਾਈਡੇ ਦੀ ਕਲੋਜ਼ਿੰਗ ਆ ਉਹ ਹਲੇ ਸਿਰ ਪਲਾ ਨਹੀਂ ਮਿਲਿਆ, ਕਿਸੇ ਰਿਸ਼ਤੇਦਾਰ ਸੁਣ ਰਹੇ ਹੋਣ, ਕੋਈ ਸਿਸਟਰ ਦੇ ਸਿਸਟਰ ਸੁਣਦੀ ਹੋਵੇ ਉਹਨਾਂ ਦੀ ਹੋਵੇ ਮੋਰਗੇ ਫਰਾਈਡੇ, ਉਹ ਵੀ ਪਰੇਸ਼ਾਨ ਹੋਣ, ਉਹਨਾਂ ਨੇ ਆਪਣੀ ਭੈਣ ਨੂੰ ਕਿਹਾ ਭਾਈ ਵੀ 25,000 ਤਿਆਰ ਰੱਖਿਓ ਸਾਨੂੰ ਕਲੋਜ਼ਿੰਗ ਵੇਲੇ ਚਾਹੀਦੇ ਫਰਾਈਡੇ ਨੂੰ
1: ਜੀ,
0: ਤੇ ਕਲੋਜ਼ਿੰਗ ਹਲੇ ਹੋਣੀ ਤਾਂ ਬਾਅਦ ਦੀ ਗੱਲ, ਹਲੇ ਮੋਰਗੇ ਦੀਆਂ ਉਹ ਪੇਪਰ ਹੀ ਮੰਗੀ ਤੁਰੀ ਜਾਂਦੇ ਆ, ਕਲੋਜ਼ਿੰਗ ਆ ਫਰਾਈਡੇ ਦੀ
1: ਜੀ,
0: ਤੇ ਉਹਨਾਂ ਦਾ ਦੱਸੋ ਇਲਾਜ ਕਿਵੇਂ ਹੋਣਾ?
1: ਬਿਲਕੁਲ ਜੀ,
0: ਦਿਨ ਰਹਿ ਗਏ ਵਿੱਚੋਂ 3
1: ਹਾਂਜੀ,
0: ਮੰਗਲ ਬੁੱਧ ਤੇ ਵੀਰ।
1: ਬਿਲਕੁਲ, ਅਗਰ ਫਰਾਈਡੇ ਅਗਰ ਕਿਸੇ ਦੀ ਅੱਜ ਕਿਸੇ ਨੂੰ ਪਤਾ ਲੱਗਾ ਯਾਰ ਵੀ ਮੇਰੀ ਮੋਰਗੇ ਬ੍ਰੋਕਰ ਮੇਰੀ ਕਾਲ ਨਹੀਂ ਚੱਕ ਰਿਹਾ, ਫਰਾਈਡੇ ਨੂੰ ਕਲੋਜ਼ਿੰਗ ਹੈ ਤਾਂ ਬੈਂਕ ਤੋਂ ਕਰਵਾਉਣੀ ਹੈ ਤਾਂ ਮੈਂ ਤਾਂ ਨੰਬਰ ਪਹਿਲੇ ਦੱਸਦਾ 416-804-2015 ਜਿਹੜਾ ਫਰਾਈਡੇ ਦਾ ਟਾਈਮ
0: ਹੋ ਜਾਊਗੀ ਫਰਾਈਡੇ
1: ਜੇ ਤੁਸੀਂ ਅੱਜ ਕਹੋ ਤੁਹਾਨੂੰ ਲਿਆਓ ਅੱਜ ਦੱਸੋ, ਕਿਸੇ ਨੇ ਕਿਹਾ ਵੀ ਹਾਂ ਵੀ ਮੈਨੂੰ ਦੇਖ ਲਓ ਕਿੰਨਾ ਟਾਈਮ ਹੋਇਆ ਭਾਜੀ ਹੁਣ
0: ਜੀ 12 ਵਜੇ
1: ਹਾਂਜੀ 12 ਵਜੇ ਤੋਂ 5 ਵਜੇ ਤੋਂ ਪਹਿਲਾਂ ਕਿਸੇ ਨੇ ਕਲੋਜ਼ਿੰਗ ਕਰਵਾਉਣੀ ਹੈ ਤਾਂ ਮੇਰੇ ਕੋਲ ਤਾਂ ਵੀ ਪੈਸੇ ਲੈ ਜਾਓ, ਪਰ ਹੁਣੀ ਉਹ ਪ੍ਰਾਈਵੇਟ ਹੈ, ਜੇ ਤੁਸੀਂ ਕਹੋਗੇ ਬੈਂਕ ਤੋਂ ਕਰਾ ਦਿਆਂਗੇ ਵੀ ਹਵਾ ਚ ਹਵਾ ਗੱਲਾਂ ਕਰੀ ਜਾਈਏ ਤੇ ਝੂਠ ਮਾਰੀ ਜਾਈਏ ਬਹਿ ਕੇ ਏਅਰ ਦੇ ਉੱਤੇ, ਬੜਾ ਸ਼ੁੱਧ ਤੇ ਸਰਲ ਜਿਹਾ ਪ੍ਰੋਗਰਾਮ ਹੈ, ਗੱਪ ਦਾ ਕੋਈ ਫਾਇਦਾ ਨਹੀਂ ਹੈਗਾ, ਜੇ ਅੱਜ ਹੀ ਕਰਾਉਣੀ ਤਾਂ ਪ੍ਰਾਈਵੇਟ ਹੈ ਤੇ 3-4 ਦਿਨ ਦਾ ਟਾਈਮ ਤਾਂ ਬੈਂਕ ਤੋਂ ਮੈਂ ਕਰਵਾ ਦਿਆਂਗਾ,
0: ਜੇ ਪ੍ਰਾਈਵੇਟ ਵੀ ਤੁਸੀਂ ਕਰਾ ਦਿਓ ਫਿਰ ਆਪਾਂ ਨੂੰ ਚੇਂਜ ਕਰਾ ਦਾਂਗੇ ਬੈਂਕ ਜੀ ਵੀਰੇ,
1: ਸਾਰੇ ਇਹੀ ਕਹਿੰਦੇ ਆ ਜੀ, ਦੇਖ ਲਓ ਜਿਹਨਾਂ ਨੇ ਪ੍ਰਾਈਵੇਟ ਪਹਿਲਾਂ ਵੀ ਹੋਈ ਆ ਭਾਜੀ, ਤੁਸੀਂ ਆ ਹੁਣ ਪ੍ਰਾਈਵੇਟ ਲੈ ਲਓ 6 ਮਹੀਨੇ ਬਾਅਦ ਅਸੀਂ ਤੁਹਾਡੀ ਬੈਂਕ ਤੋਂ ਕਰਾ ਦੇਣੀ ਆ, ਉਹ ਨਾ 6 ਮਹੀਨੇ ਬਾਅਦ ਬ੍ਰੋਕਰ ਲੱਭਦਾ ਨਾ ਬੈਂਕ ਲੱਭਦੀ ਆ, ਮੁੜ ਕੇ ਇੱਕ ਚਿੱਠੀ ਲੱਭਦੀ ਆ ਸਾਡੇ ਪੈਸੇ ਮੋੜੋ, ਨਹੀਂ ਮੋੜਨੇ ਤਾਂ ਅਸੀਂ ਤੁਹਾਨੂੰ ਘਰੋਂ ਬਾਹਰ ਕਰ ਦੇਣੇ, ਇਹੋ ਜਿਹੇ ਕੰਮ ਨਾ ਤੁਸੀਂ
0: ਨਹੀਂ ਨਹੀਂ ਇਹੋ ਜਿਹਾ ਕੰਮ ਨਾ ਕਰੋ, ਸਾਨੂੰ ਸਾਂਭ ਕੇ ਰੱਖੋ ਭਾਈ, ਨੰਬਰ ਦਿਓ ਤੁਸੀਂ ਆਪਣਾ ਸਾਰੇ,
1: ਨੰਬਰ ਨੋਟ ਕਰੋ 416-804-2015, ਜੇ ਕਹਿਤਾ ਤਾਂ ਫਿਰ ਹੋ ਗਿਆ ਮੋਰਗੇਜ ਕਿੰਗ 416-804-2015। ਹਰਜੀਤ ਭਾਈ ਸਮਾਂ ਦੇ ਲਈ ਬਹੁਤ,
0: ਹੋਰ ਕੁਝ ਕਹਿਣਾ ਚਾਹੋਗੇ ਸਾਰਾ ਕੀ,
1: ਧੰਨਵਾਦ ਹੀ ਕਹਿਣਾ ਚਾਹੁੰਦਾ,
0: ਬੜੀ ਮਿਹਰਬਾਨੀ ਸਰ, ਥੈਂਕ ਯੂ ਵੈਰੀ ਮਚ, 416-804-2015।

ਓਏ ਹੋਏ ਹੋਏ ਹੋਏ ਹੋਏ ਰੱਬਾ ਮੇਰਿਆ, ਗੀਤ ਵਿੱਚ ਕੀ ਪਾਤਾ, ਇੱਕ ਤੂੰ ਸੋਹਣਾ ਤੇ ਦੂਜਾ ਦਿਲ ਦਾ ਡਾਢਾ। ਐਸੇ ਗੀਤ ਯਾਰ, ਐਸੇ ਗੀਤ, ਐਸੇ ਮੁਹੱਬਤ ਦੇ ਗੀਤ, ਐਸੇ ਇੱਕ ਦੂਸਰੇ ਨੂੰ ਤੜਫਦੇ ਹੋਏ ਗੀਤ ਵਾਲੇ ਨਾ, ਕਿ ਬਸ ਦਿਲ ਕਰਦਾ ਯਾਰ ਆ ਗੀਤ ਸੁਣੀ ਜਾਈਏ, ਸੁਣੀ ਜਾਈਏ, ਸੁਣੀ ਜਾਈਏ, ਸੁਣੀ ਜਾਈਏ। ਪਰ ਪ੍ਰੋਗਰਾਮ ਪੰਜਾਬੀ ਵਿਰਸਾ ਚ ਲੱਗਦੇ ਤੇਰੇ ਗੀਤ, ਤੇ ਹੋਸਟ ਹੋਵੇ ਸਿੰਘ ਹਰਜੀਤ, ਤੇ ਟਾਈਮ ਹੋ ਜਾਵੇ 11:46, ਆ ਚੱਕੋ ਫਿਰ।

ਮੇਰਾ ਖਿਆਲ ਹੈ ਇਹ ਤਾਂ ਗੀਤ ਪੁੱਛਿਆ ਲੋੜ ਹੀ ਨਹੀਂ, ਕਿਹੜੇ ਆਰਟਿਸਟ ਗਾ ਰਹੇ ਸਾਰਿਆਂ ਨੂੰ ਪਤਾ ਹੀ ਹੋਣਾ ਨਾ, ਕਿਸੇ ਨੂੰ ਸ਼ੱਕ ਸ਼ੁਕ ਤਾਂ ਨਹੀਂ ਆਰਟਿਸਟ ਕੌਣ ਗਾ ਰਿਹਾ, ਮੇਰਾ ਖਿਆਲ ਤਾਂ ਪਤਾ ਜ਼ਰੂਰ ਹੋਊਗਾ, ਸਾਰਿਆਂ ਨੂੰ ਪਤਾ ਹੋਊਗਾ। ਓਏ ਹੋਏ ਹੋਏ ਹੋਏ ਰੱਬਾ ਮੇਰੇ ਆ, ਕਿਆ ਗੀਤ ਆ ਯਾਰ।

ਹਾਏ ਵਾ ਰੱਬਾ ਮਿਲਿਆ, ਅੱਖੀਆਂ ਦਾ ਕੰਮ ਲੜ ਪੈਣਾ ਤੇ ਜੁਰਮਾਨੇ ਕੌਣ ਭਰਦਾ ਫਿਰ? ਜਿਹੜਾ ਤੁਹਾਡਾ ਛੋਟਾ ਜਿਹਾ ਨੰਨਾ ਜਿਹਾ ਪਿਆਰਾ ਜਿਹਾ ਬੇਬੀ ਬੇਬੀ ਤੁਹਾਡਾ ਦਿਲ, ਜੁਰਮਾਨੇ ਤਾਂ ਉਹੀ ਭਰਦਾ।

0: ਸੋ ਭਾਈ ਹੰਸਰਾਜ ਸਾਹਿਬ ਜਿਹੜੇ ਦਿਨ ਲੈ ਕੇ ਚਲੇ ਗਏ ਸੀ ਪ੍ਰਦੇਸ ਨੂੰ, ਸਰਕਾਰ ਨੇ ਉਹਨਾਂ ਨੂੰ ਵਾਪਸ ਭੇਜਤਾ। ਟੈਨਸ਼ਨ ਲਓ, ਉੱਥੇ ਜਾ ਕੇ ਦੁਬਾਰਾ ਮਿਲਣਗੇ, ਟੈਨਸ਼ਨ ਲੈਣੇ ਦੀ ਜ਼ਰੂਰਤ ਨਹੀਂ। ਹੰਸ ਭਾਜੀ ਜਿਹੜੇ ਚਲੇ ਗਏ ਸੀ ਉਹਨਾਂ ਨੂੰ ਉਹਨਾਂ ਨੇ ਬਰੰਗ ਚਿੱਠੀਆਂ ਕਰ ਸਾਰਿਆਂ ਨੂੰ ਵਾਪਸ ਭੇਜਤਾ। ਜਿਹੜੇ ਇੱਥੇ ਸ਼ਰਾਰਤਾਂ ਕਰਦੇ ਆ, ਜਿਹੜੇ ਹੋਰ ਇੱਥੇ ਪੰਗੇ ਸਿੱਧੇ ਪੁੱਠ ਸਿੱਧੇ ਲੈਂਦੇ ਆ, ਉਹ ਵੀ ਬਰੰਗ ਚਿੱਠੀਆਂ ਗਏ, ਪਤਾ ਨਹੀਂ ਲੱਗਦਾ। ਯੂਨਾਈਟਿਡ ਸਟੇਟ ਦੇ ਵਿੱਚ ਤਾਂ ਨਾ ਨਿਊਜ਼ 'ਚ ਆ ਜਾਂਦਾ ਇਹ ਬੰਦੇ ਜੀ ਵਾਪਸ ਭੇਜ ਰਹੇ ਆ, ਇਸ ਕੰਟਰੀ 'ਚ ਨਹੀਂ ਪਤਾ ਲੱਗਦਾ। ਇਸ ਕੰਟਰੀ ਦੇ ਏਅਰਪੋਰਟ ਦੇ ਲੈ ਜਾ ਕੇ ਜਹਾਜ਼ 'ਚ ਬਿਠਾ ਕੇ ਵਧੀਆ ਠੰਡਾ ਪਾਣੀ ਪਿਲਾ ਕੇ, ਅਤੇ ਫਿਰ ਜੇ ਜਾਣ ਲੱਗਿਆ ਬੰਦਾ ਥੋੜ੍ਹਾ ਜਿਹਾ ਪਰੇਸ਼ਾਨ ਜਾਵੇ, ਉਹਨੂੰ ਕਹਿੰਦੇ ਭਾਈ ਤੂੰ ਪੈਕ ਸ਼ੈਕ ਵੀ ਲਾ ਲਾ, ਜਹਾਜ਼ 'ਚ ਜਾ ਕੇ ਲਾ ਲਈ, ਆਰਾਮ ਨਾਲ ਬਹਿ ਕੇ ਜਾ ਕੇ ਸੋ ਜੀ। ਦਿੱਲੀ ਏਅਰਪੋਰਟ ਦੇ ਅਗਲੇ ਭੇਜ ਦੇ ਵੀ ਏਅਰ ਕੈਨੇਡਾ 'ਚ ਡਾਇਰੈਕਟ ਹੀ ਆ, ਇਹ ਪਤਾ ਨਹੀਂ ਲੱਗਦਾ ਦੇ ਕਿੱਧਰ ਜਾਂਦੇ ਬੰਦੇ। 905-673-3337। ਲਓ ਜੀ, ਹੰਸ ਭਾਜੀ ਦਾ ਗੀਤ ਬੜਾ ਪਿਆਰਾ ਗੀਤ ਆ ਬਈ। ਹੰਸ ਭਾਜੀ ਭਾਵੇਂ ਰਾਜਨੀਤੀ ਦੇ ਵਿੱਚ ਆਏ, ਪਰ ਉਹਨਾਂ ਦੇ ਗੀਤ ਇੰਨੇ ਪਿਆਰੇ, ਇੰਨੇ ਮਿੱਠੇ ਗੀਤ ਉਹਨਾਂ ਦੇ। ਔਰ ਵਾਕਈ ਇੱਕ ਇਹਨਾਂ ਗੀਤ ਸੀ ਲਾਲੀ ਨੈਣਾ 'ਚ ਰੜਕਦੀ ਛੱਡ ਗਏ, ਸੁਪਨੇ ਸੰਧੂਰੀ ਰੰਗ ਦੇ, ਉਹ ਵੀ ਲੱਭਾ ਜਾ ਕਿਤੇ ਮਿਲਦਾ ਤਾਂ ਅੱਜ ਜੇ ਉਹ ਵੀ ਲਾ ਹੀ ਦੇਵਾਂ। ਤੁਹਾਨੂੰ ਯਾਦ ਆ ਕਿਸੇ ਨੂੰ ਗੀਤ ਕਿਹੜਾ ਸੀ? ਲਾਲੀ ਨੈਣਾ 'ਚ ਰੜਕਦੀ ਛੱਡ ਗਏ। ਵੈਸੇ ਤਾਂ ਮੋਸਟਲੀ ਜਿਹੜੇ ਅੱਛੇ ਗੀਤ ਆ ਸਾਰਿਆਂ ਨੂੰ ਯਾਦ ਹੀ ਹੁੰਦੇ ਆ, ਜੇ ਕਿਸੇ ਨੂੰ ਯਾਦ ਆ ਦੱਸਿਓ ਜ਼ਰੂਰ। 905-673-3337। ਉਹ ਗੀਤ ਆਈ ਥਿੰਕ ਸੇਮ ਟਾਈਮ 'ਤੇ ਆਏ ਸੀ ਗੀਤ ਵਾਲੇ, ਲਾਲੀ ਨੈਣਾ। ਇੱਕ ਰਾਤੀ ਇਸ਼ਕੇ ਦੀ ਹੋਈ ਬਰਸਾਤ, ਸਾਰੀ ਰਾਤ ਭਿੱਜਦੇ ਰਹੇ, ਓ ਹੋ ਹੋ ਹੋ, ਉਹ ਮੈਨੂੰ ਨੀਂਦ ਨਾ ਆਈ ਸਾਰੀ ਰਾਤ, ਹਰਜੀਤ ਜੀ ਸਾਰੀ ਰਾਤ ਭਿੱਜਦੇ ਰਹੇ, ਇੱਕੋ ਵੇਲੇ ਹੁੰਦੀ ਬਰਸਾਤ, ਵਸਲ ਦੀਆਂ ਘੜੀਆਂ ਨੂੰ ਨਾ ਰੋਕਿਆ ਨੈਣ, ਨਾ ਰੋਕਿਆ ਗਿਆ ਨੈਣ, ਲੱਗੀਆਂ ਸੌਣ ਦੀਆਂ ਝੜੀਆਂ ਨੂੰ। ਕੈਸੇ ਗੀਤ ਆ ਯਾਰ, ਹੈ ਇਸ਼ਕ ਦੀ ਬਰਸਾਤ ਵਾਲਾ ਗੀਤ ਲਾਈਏ ਜਾਂ ਲਾਲੀ ਨੈਣਾ ਲਾਈਏ? ਦੱਸੋ ਮੈਨੂੰ, ਇੱਕ ਦੋ ਕਾਲ ਜ਼ਰੂਰ ਕਰਕੇ ਮੈਨੂੰ ਰਾਈਟ ਮੈਂ ਦੱਸ ਦਿਓ, ਕਿਉਂਕਿ 8 ਮਿੰਟ ਹੈਗੇ ਆ ਮੇਰੇ ਕੋਲ, ਅਤੇ ਮੈਂ ਚਾਹੁੰਦਾ ਕਿ ਅੱਜ ਸਟੂਡੀਓ 'ਚ ਗੈਸਟ ਕੋਈ ਮੇਰੇ ਕੋਲ ਹੈ ਨਹੀਂ ਸੀ, ਭਾਜੀ ਆਏ ਸੀ ਪਰਮਿਤਾ ਨਹੀਂ, 5 ਮਿੰਟ ਹਾਜ਼ਰੀ ਲਵਾ ਕੇ ਚਲੇ ਗਏ ਆ, ਅਤੇ ਜਿਸ ਵੇਲੇ ਕੋਈ ਸਟੂਡੀਓ 'ਚ ਗੈਸਟ ਨਹੀਂ ਹੁੰਦਾ ਉਦੋਂ ਮੇਰਾ ਦਿਲ ਕਰਦਾ ਕਿ ਪੂਰੇ ਸ਼ਹਿਰ ਨੂੰ ਮੈਂ, ਜਿੱਥੇ ਤੱਕ ਮੇਰੀ ਆਵਾਜ਼ ਜਾ ਰਹੀ ਆ, ਜਿੱਥੇ ਤੱਕ ਮੈਨੂੰ ਸੁਣ ਰਹੇ ਆ, ਜਿੱਥੇ ਤੱਕ ਸਿੰਘ ਹਰਜੀਤ ਦੀ ਆਵਾਜ਼ ਜਾ ਰਹੀ ਆ, ਜਿੱਥੇ ਤੱਕ ਪੰਜਾਬੀ ਵਿਰਸਾ ਰੇਡੀਓ ਸੁਣਿਆ ਜਾ ਰਿਹਾ, ਸਾਰਿਆਂ ਨੂੰ ਬਿਨ ਪੀਤਿਓ ਨਸ਼ਾ ਕਰਾ ਦੇਵਾਂ, ਇੱਧਰ ਦਾ ਪ੍ਰੋਗਰਾਮ ਕਰਨ ਦੀ ਮੈਂ ਕੋਸ਼ਿਸ਼ ਕਰਦਾ ਹੁੰਦਾ। ਪਰ ਮੈਨੂੰ ਇੱਕ ਕਾਲ ਇਹਨਾਂ ਦੋਨਾਂ ਵਿੱਚੋਂ ਜ਼ਰੂਰ ਦੱਸਿਓ, ਜੇ ਕਿਸੇ ਵੀਰਾਂ ਨੂੰ ਪਸੰਦ ਹੋਵੇ ਲਾਲੀ ਨੈਣਾ ਦੀ, ਅਤੇ ਜਾਂ ਰਾਤੀ ਇਸ਼ਕ ਦੀ ਹੋਈ ਬਰਸਾਤ, ਸਾਰੀ ਰਾਤ ਭਿੱਜਦੇ ਰਹੇ, ਮੈਨੂੰ ਨੀਂਦ ਨਾ ਆਈ ਸਾਰੀ ਰਾਤ ਭਿੱਜਦੇ ਰਹੇ। ਜੇ ਕਿਸੇ ਨੂੰ ਯਾਦ ਹੈ ਗੀਤ ਦੋਨਾਂ 'ਚੋਂ ਇੱਕ, ਕਿਹੜਾ ਗੀਤ ਦੋਨਾਂ 'ਚੋਂ ਇੱਕ ਲਾ ਦੀਏ ਅਤੇ ਦੱਸਿਓ ਜੀ। ਰੇਨੂ ਜੀ ਕਿਆ ਹਾਲ ਚਾਲ ਹੈ, ਆਪਕਾ ਵੀ ਮੈਸੇਜ ਆ ਗਿਆ, ਗੁੱਡ ਵਿਸ਼ਿਜ, ਥੈਂਕ ਯੂ ਵੈਰੀ ਮੱਚ। 905-673-3337 905-673-3337 ਇੱਕ ਨੰਬਰ ਮੈਂ ਤੁਹਾਨੂੰ ਹੋਰ ਦੇਣਾ ਚਾਹੁੰਦਾ, ਈਗਲ ਟਰੱਕ ਸੇਲਸ ਵਾਲੇ ਦਾ, ਬਿੱਲ ਸੇਖੋ ਸਾਹਿਬ ਦਾ। ਬਿੱਲ ਸੇਖੋ ਸਾਹਿਬ ਕਹਿੰਦੇ ਆ, ਹਰਜੀਤ ਜੀ ਸਾਡੇ ਕੋਲ ਟਰੱਕ ਪਹੁੰਚੇ ਆ, ਬਹੁਤ ਜ਼ਿਆਦਾ ਵਧੀਆ ਚੋਟੀ ਦੇ ਟਰੱਕ ਪਹੁੰਚੇ ਆ, ਚੋਟੀ ਦੇ। ਜੇ ਤੁਸੀਂ ਵੀ ਟਰੱਕ ਲੈਣੇ ਆ, 416-819-6000 ਤੇ ਕੌਕ ਦੀ ਇਜਾਜ਼ਤ ਹੀ ਹੈ, 416-819-6000 ਤੇ ਕੌਕ ਦੀ ਇਜਾਜ਼ਤ। ਓਹੋ ਭਾਜੀ 2 ਮਿੰਟ ਹੋਲਡ ਕਰਨਾ ਸੀ, ਮੈਂ ਥੋੜ੍ਹਾ ਬੋਲ ਰਿਹਾ ਸੀ, ਕੋਈ ਗੱਲ ਨਹੀਂ, ਦੁਬਾਰਾ ਕਰ ਲਿਓ ਕਾਲ 905-673-3337। ਮੈਨੂੰ ਗੀਤ ਬੜਾ ਪਸੰਦ ਹੈ, ਰਾਤੀ ਇਸ਼ਕ ਦੀ ਹੋਈ ਬਰਸਾਤ, ਜਾਂ ਲਾਲੀ ਨੈਣਾ 'ਚ ਰੜਕਦੀ ਛੱਡ ਗਏ, ਹੰਸ ਭਾਈ ਦੇ ਦੋਨੇ ਗੀਤ ਆ। ਜੇ ਕਿਸੇ ਨੂੰ ਦੋਨਾਂ 'ਚੋਂ ਚੋਣ ਕਰਨੀ ਹੋ, ਸੱਗੂ ਸਾਹਿਬ ਕੀ ਹਾਲ ਚਾਲ ਹੈ, ਗੁਰਮੇਲ ਸਿੰਘ ਸੱਗੂ ਸਾਹਿਬ ਵੀ ਸੁਣ ਰਿਹਾ ਪ੍ਰੋਗਰਾਮ ਨੂੰ, ਬੜੀ ਮਿਹਰਬਾਨੀ ਸੱਗੂ ਸਾਹਿਬ, ਥੈਂਕ ਯੂ ਵੈਰੀ ਮੱਚ। ਉਹਨੀ ਦੇਰ ਤੱਕ ਮੈਂ ਨੰਬਰ ਤੁਹਾਨੂੰ ਇੱਕ ਵਾਰੀ ਹੋਰ ਦੇ ਦਿੰਦਾ, $7,000 ਦੇ ਵਿੱਚ ਜੇ ਤੁਸੀਂ ਆਪਣੇ ਘਰਾਂ ਦੇ ਵਾਸ਼ਰੂਮ ਤਿਆਰ ਕਰਾਉਣੇ ਆ, ਬ੍ਰੈਂਡ ਨਿਊ, ਅਤੇ ਨੰਬਰ ਇੱਕੋ ਹੀ ਆ, 416-688-8100 ਦੇ ਕੌਕ ਦੀ ਜਾ ਸਕਦੀ ਹੈ, 416-688-8100 ਦੇ ਕੌਕ ਦੀ ਜਾ ਸਕਦੀ ਹੈ, ਪ੍ਰੋਗਰਾਮ ਪੰਜਾਬੀ ਵਿਰਸਾ।
1: ਕਿ ਤੁਸੀਂ ਵੀ ਆਪਣੇ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਨੂੰ ਸੁਪਰ ਵੀਜ਼ਾ ਜਾਂ ਵਿਜ਼ਟਰ ਵੀਜ਼ਾ ਤੇ ਕੈਨੇਡਾ ਲੈ ਕੇ ਆ ਰਹੇ ਹੋ, ਤੇ ਫਿਰ ਪਲੈਨਟ ਇੰਸ਼ੋਰੈਂਸ ਤੋਂ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਟਰ ਇੰਸ਼ੋਰੈਂਸ ਪਲਾਨ ਲੈ ਕੇ ਉਹਨਾਂ ਨੂੰ ਪ੍ਰੋਪਰਲੀ ਪ੍ਰੋਟੈਕਸ਼ਨ ਦਿਓ। ਸਾਡੇ ਅਪਰੂਵਲ ਫਾਸਟ ਨੇ, ਕਵਰੇਜ ਤੁਹਾਡੀ ਨੀਡ ਦੇ ਮੁਤਾਬਿਕ ਹੈ, ਤੇ ਕੰਪਰੀਹੈਂਸਿਵ ਪਲਾਨ ਹੈ ਜਿਹੜਾ, ਇਹ ਸਾਰਾ ਕੁਝ ਤੁਹਾਨੂੰ ਮਿਲ ਸਕਦਾ ਹੈ ਬਹੁਤ ਹੀ ਅਫੋਰਡੇਬਲ ਪ੍ਰਾਈਸ ਤੇ। ਤੁਸੀਂ ਮੈਨੂੰ ਕਾਲ ਕਰੋ ਇਹਦੇ ਲਈ, ਨੰਬਰ ਹੈ 416-524-3535, 416-524-3535, ਵਿਦੇਸ਼ ਆਬਰਾ ਫਰੋਮ ਪਲੈਨਟ ਇੰਸ਼ੋਰੈਂਸ।
0: ਏ ਟੂ ਜ਼ੀ ਕਿਚਨ ਕੈਬਨਟ, ਬਈ ਵਾਹ ਕਿਆ ਕਿਚਨ ਕੈਬਨਟ ਤਿਆਰ ਕਰਦੇ ਹਨ, ਲੱਕੀ ਭਾਜੀ ਦੀਆਂ ਬਣੀਆਂ ਕਿਚਨ ਕੈਬਨਟ ਦੇਖੇ ਗੁਆਂਢ ਵੀ ਬਹਾਨੇ ਨਾਲ ਤੁਹਾਡੇ ਘਰੇ ਆਉਂਦੇ ਹਨ, ਸ਼ੀਸ਼ੇ ਨਾਲ ਭਰੀਆਂ ਕਿਚਨ ਕੈਬਨਟ ਵਾਸਤੇ, ਡਿਜ਼ਾਈਨਰ ਕਿਚਨ ਕੈਬਨਟ ਵਾਸਤੇ, ਏ ਟੂ ਜ਼ੀ ਕਿਚਨ ਕੈਬਨਟ, 916-720-7073, 905-720-7073 ਤੇ ਕਾਲ ਕਰ ਸਕਦੇ ਹੋ।
2: ਘਰ ਤਾਂ ਆਪਾਂ ਐਡਾ ਵੱਡਾ ਇੰਨਾ ਸੋਹਣਾ ਲੈ ਲਿਆ, ਹੁਣ ਅਪਲਾਇੰਸਸ ਵੀ ਹਾਈ ਐਂਡ ਹੀ ਲੈਣੇ ਆ।
3: ਹਾਂ, ਬ੍ਰੈਂਪਟਨ ਟੀਵੀ ਐਂਡ ਅਪਲਾਇੰਸਸ ਹੈ ਨਾ, ਫ੍ਰਿਜ, ਸਟੋਵ, ਡਿਸ਼ਵਾਸ਼ਰ, ਵਾਸ਼ਰ ਐਂਡ ਡਰਾਇਰ, ਐਲਈਡੀ ਟੀਵੀ, ਸਭ ਇੱਥੋਂ ਹੀ ਲਵਾਂਗੇ। ਇਹਨਾਂ ਤੋਂ ਵਧੀਆ ਪ੍ਰਾਈਸਸ ਪੂਰੇ ਬ੍ਰੈਂਪਟਨ ਕੀ ਟੋਰਾਂਟੋ ਚ ਨਹੀਂ ਮਿਲਣੀਆਂ। ਕੋਈ ਵੀ ਅਪਲਾਇੰਸਸ ਖਰੀਦੋ, ਪੇਮੈਂਟ ਵੀ 6 ਮਹੀਨਿਆਂ ਚ ਕਰਨੀ ਹੈ, ਉਹ ਵੀ ਬਿਨਾਂ ਕਿਸੇ ਵਿਆਜ ਦੇ। ਹੋਰ ਤੇ ਹੋਰ ਡਿਲੀਵਰੀ ਵੀ ਫ੍ਰੀ ਕਰਨਗੇ। ਕਾਲ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਸ 905-450-2828-905-450-2828।
4: ਤੁਸੀਂ ਆਪਣੇ ਫੋਨ ਪਲਾਨ ਤੇ ਬਹੁਤ ਪੈਸੇ ਦੇ ਰਹੇ ਹੋ। ਸੈਲੂਲਰ ਪੁਆਇੰਟ ਤੇ ਅਸੀਂ ਤੁਹਾਡੇ ਲਈ ਲੈ ਕੇ ਆਇਆ ਬਹੁਤ ਹੀ ਵੱਡੀ ਸੇਵਿੰਗਸ, ਬੈਸਟ ਫੋਨ ਪਲਾਨਸ ਤੇ ਬਿਨਾਂ ਕਿਸੇ ਸ਼ਰਤ ਤੋਂ। ਚਾਹੇ ਤੁਸੀਂ ਬਿਜ਼ਨਸ ਜਾਂ ਫੈਮਿਲੀ ਪਲਾਨਸ ਚ ਸੇਵਿੰਗ ਚਾਹੁੰਦੇ ਹੋ, ਨੋ ਕੰਟਰੈਕਟ ਆਪਸ਼ਨ ਜਾਂ ਲੇਟੈਸਟ ਫੋਨ ਚਾਹੀਦਾ ਸਭ ਤੋਂ ਬੈਸਟ ਕਵਰੇਜ ਨਾਲ, ਸੈਲੂਲਰ ਪੁਆਇੰਟ ਤੇ ਤੁਹਾਨੂੰ ਸਭ ਕੁਝ ਮਿਲੇਗਾ। ਵਿਜ਼ਿਟ ਕਰੋ ਸੈਲੂਲਰ ਪੁਆਇੰਟ, ਸੇਵ ਟੂਡੇ, ਇਟਸ ਦੈਟ ਈਜ਼ੀ। ਆਪਣੀ ਨੀਅਰੈਸਟ ਲੋਕੇਸ਼ਨ cellularpoint.ca ਤੇ ਵੇਖੋ। ਸੈਲੂਲਰ ਪੁਆਇੰਟ, ਮੋਰ ਫੋਨਸ, ਮੋਰ ਪਲਾਨਸ, ਮੋਰ ਚੋਇਸ।
0: ਪ੍ਰੋਗਰਾਮ ਪੰਜਾਬੀ ਵਿਰਸਾ ਸੁਣ ਰਹੇ ਹਾਂ, ਸਿੰਘ ਹਰਜੀਤ ਸ਼ੋਅ ਨਾਲ ਤੁਸੀਂ ਜੁੜੇ ਹੋਏ ਆ। ਤੁਹਾਡੇ ਸ਼ਹਿਰ ਵਿੱਚ ਐਮੀ ਵਿਰਕ ਸਾਹਿਬ ਆ ਰਹੇ ਆ, ਔਰ ਐਮੀ ਵਿਰਕ ਔਗਸਤ 14 ਨੂੰ ਆ ਰਹੇ ਤੁਹਾਡੇ ਸ਼ਹਿਰ ਸਕੋਸ਼ੀਆ ਅਰੀਨਾ ਦੇ ਵਿੱਚ, ਡਾਊਨਟਾਊਨ ਟੋਰਾਂਟੋ ਦੇ ਵਿੱਚ। ਔਰ ਸੈਲੂਲਰ ਪੁਆਇੰਟ ਦੀ ਇਹ ਪੇਸ਼ਕਸ਼ ਹੈ ਤੁਹਾਡੇ ਵਾਸਤੇ। ਸੈਲੂਲਰ ਪੁਆਇੰਟ ਜਿਹੜੇ ਹੈਗੇ ਵੱਖਰੇ ਵੱਖਰੇ ਸਟੋਰ ਆ, ਔਰ ਤੁਸੀਂ ਕਹਿੰਦੇ ਬ੍ਰਹਮਣੀ ਸਿਟੀ ਸੈਂਟਰ 'ਚ ਵੀ ਸੈਲੂਲਰ ਪੁਆਇੰਟ ਦੇ ਸਟੋਰ ਆ, ਹੋਰ ਵੀ ਵੱਡੇ ਵੱਡੇ ਜਿਹੜੇ ਪਲਾਜ਼ੇ ਆ ਉਹਨਾਂ 'ਚ ਸੈਲੂਲਰ ਪੁਆਇੰਟ ਦੇ ਸਟੋਰ ਆ। ਉਹਨਾਂ ਵੱਲੋਂ ਸਪਾਂਸਰ ਸ਼ੋਅ ਕੀਤਾ ਜਾ ਰਿਹਾ ਐਮੀ ਵਿਰਕ ਦਾ, ਔਰ ਸਕੋਸ਼ੀਆ ਅਰੀਨਾ ਦੇ ਵਿੱਚ ਇਹ ਜਿਹੜਾ ਕਿ ਐਮੀ ਵਿਰਕ ਤੁਹਾਡੇ ਵਾਸਤੇ ਫਸਟ ਟਾਈਮ ਪਰਫਾਰਮ ਕਰ ਰਿਹਾ ਹੈ। ਔਰ ਪਿਛਲੇ ਦਿਨਾਂ ਵਿੱਚ 30% ਆਫ ਦੀ ਅਸੀਂ ਟਿਕਟਾਂ ਜਿਹੜੀਆਂ ਕਿ ਅਸੀਂ ਆਨਲਾਈਨ ਵੀ ਪਾਈਆਂ, ਔਰ ਅਸੀਂ ਸੋਸ਼ਲ ਮੀਡੀਆ 'ਤੇ ਵੀ ਇਸ ਚੀਜ਼ ਦਾ ਚਰਚਾ ਹੋਈ ਹੈ ਕਿ 30% ਟਿਕਟਾਂ ਆਫ ਮਿਲ ਰਹੀਆਂ ਤੁਹਾਨੂੰ। ਪਰ ਹੁਣ ਤੁਸੀਂ ਪਤਾ ਕਰ ਲਓ ਵੀ ਹੁਣ ਤੁਹਾਨੂੰ ਮਿਲਦੀਆਂ ਨਹੀਂ ਮਿਲਦੀਆਂ। ticketmaster.ca ਤੇ ਜਾ ਕੇ ਤੁਸੀਂ ਆਪਣੀਆਂ ਟਿਕਟਾਂ ਰਾਖਵੀਆਂ ਕਰ ਸਕਦੇ ਹਾਂ। ਕੋਈ ਵੀ ਜਾਣਕਾਰੀ ਦਾ ਲੈਣ ਦੀ ਲੋੜ ਹੀ ਨਹੀਂ, ਫੋਨ ਨੰਬਰ ਕਰਨ ਦੀ ਲੋੜ ਨਹੀਂ, ਆਰਾਮ ਨਾਲ ticketmaster.ca ਤੇ ਜਾਓ, ਆਪਣੀਆਂ ਟਿਕਟਾਂ ਰਾਖੀਆਂ ਕਰੋ। ਆਉਣ ਵਾਲੇ ਦਿਨਾਂ 'ਚ ਐਮੀ ਵਿਰਕ ਸਾਹਿਬ ਨਾਲ ਤੁਹਾਡੀ ਮੀਟਿੰਗ ਵੀ ਹੋਏਗੀ, ਇੱਥੇ ਇੰਟਰਵਿਊ ਕਰਾਂਗੇ ਅਸੀਂ ਸਟੂਡੀਓ ਵਿੱਚ। ਔਰ ਇਹ ਬੜੀ ਅੱਛੀ ਗੱਲ ਹੈ ਕਿ ਐਮੀ ਵਿਰਕ ਸਾਹਿਬ ਦੇ ਨਾਲ ਸਰਗੁਣ ਮਹਿਤਾ ਤੁਹਾਡੇ ਵਾਸਤੇ ਅੱਜ ਕੱਲ੍ਹ ਤੁਹਾਨੂੰ ਪਤਾ ਕੈਰੀ ਔਨ ਜੱਟਾ ਜਿਹੜੀ 4 ਦੇ ਵਿੱਚ ਮੇਨ ਲੀਡ ਹੀਰੋਇਨ ਹੈ, ਉਹ ਵੀ ਤੁਹਾਡੇ ਵਾਸਤੇ ਇਸ ਕਹਿੰਦੇ ਉਹਦੇ ਸ਼ੋਅ ਦੇ ਵਿੱਚ ਪਹੁੰਚ ਰਹੀ ਹੈ, ਤੁਹਾਡੇ ਨਾਲ ਮਿੱਠੀਆਂ ਮਿੱਠੀਆਂ ਪਿਆਰੀਆਂ ਪਿਆਰੀਆਂ ਗੱਲਾਂ ਕਰੇਗੀ ਸਰਗੁਣ ਮਹਿਤਾ ਵੀ। ਔਰ ਤੁਸੀਂ ਆਪਣੀਆਂ ਟਿਕਟਾਂ ਰਾਖੀਆਂ ਕਰੋ, ticketmaster.ca ਤੇ ਜਾ ਕੇ ਤੁਸੀਂ ਸੰਪਰਕ ਕਰ ਸਕਦੇ ਹੋ ਟਿਕਟਾਂ ਲੈਣ ਲਈ, ਜਾਂ ਤੁਸੀਂ ਸੈਲੂਲਰ ਪੁਆਇੰਟ ਦੇ ਵੀ ਤੁਸੀਂ ਕਾਲ ਕਰ ਸਕਦੇ ਆ। ਨੰਬਰ ਦੇਣ ਦੀ ਲੋੜ ਨਹੀਂ, ਸੈਲੂਲਰ ਪੁਆਇੰਟ ਤੇ ਕਿਸੇ ਵੀ ਸਟੋਰ ਤੇ ਫੋਨ ਕਰ ਲਓ, ਠੀਕ ਆ ਵੀ। ਸੈਲੂਲਰ ਪੁਆਇੰਟ ਸਾਡੇ ਬਹੁਤ ਪਿਆਰੇ ਵੀਰ ਸੀਤਲ ਪਨੇਸਰ ਸਾਹਿਬ, ਉਹ ਵੀ ਇਸ ਸ਼ੋਅ ਦੇ ਵਿੱਚ ਨਾਲ ਯੋਗਦਾਨ ਪਾ ਰਹੇ ਆ। ਔਰ ਜਿੱਥੇ ਅਸੀਂ ਸੀਤਲ ਪਨੇਸਰ ਸਾਹਿਬ ਨੂੰ, ਸੈਲੂਲਰ ਪੁਆਇੰਟ ਦੇ ਪੂਰੀ ਸਟਾਫ ਨੂੰ, ਪੂਰੀ ਟੀਮ ਨੂੰ, ਪੌਰੇ ਉਹਨਾਂ ਦੇ CEO ਨੂੰ, ਸਾਰਿਆਂ ਨੂੰ ਇਸ ਸ਼ੋਅ ਦੀ ਆਉਣ ਦੀਆਂ ਸ਼ੁਭ ਇਸ਼ਾਵਾਂ ਵੀ ਦੇ ਰਹੇ ਹਾਂ। ਪ੍ਰੋਗਰਾਮ ਪੰਜਾਬੀ ਵਿਰਸਾ, ਲਓ ਜੀ ਆਹ ਚੱਕੋ ਜੀ ਅਗਲਾ ਗੀਤ। ਫਿਰ ਆਇਆ ਸੀ ਫਰਮੈਸ਼, ਕਹਿੰਦੇ ਹਰਜੀਤ ਜੀ ਉਹ ਲਾ ਦੋ ਗੀਤ ਯਾਰ, ਟਾਈਮ ਹੀ 2 ਮਿੰਟ ਰਹਿ ਗਈ ਹੁਣ। ਓ ਮਾਈ ਗੋਡ, ਵੈਰੀ ਸੈਡ, ਮੈਂ ਤਾਂ ਪੂਰਾ ਗੀਤ ਸੁਣਨਾ ਸੀ।

ਗੀਤ ਬੜਾ ਸੋਹਣਾ ਬਈ ਇਹਦਾ, ਗੀਤ ਬਹੁਤ ਹੀ ਸੋਹਣਾ ਗੀਤ ਹੈ। ਜਿਹੜੇ ਇੱਦਾਂ ਦੇ ਆਰਟਿਸਟ ਹੁੰਦੇ ਨਾ, ਇਹ ਸਦਾ ਬਹਾਰ ਆਰਟਿਸਟ ਹੈ। ਇਹ ਆਰਟਿਸਟ ਨੂੰ ਜਦੋਂ ਵਾਰੀ ਮਰਜ਼ੀ ਸੁਣ ਲਓ, ਤੁਹਾਨੂੰ ਬਸ ਇਹ ਆਰਟਿਸਟ ਨਵੇਂ ਲੱਗਦੇ ਹੈ। ਇਹ ਇੱਦਾਂ ਦੇ ਆਰਟਿਸਟ ਹੈ, ਹੰਸਰਾਜ ਹੰਸ ਸਾਹਿਬ ਬੜੇ ਪਿਆਰੇ ਆਰਟਿਸਟ ਹੈ, ਜਿਹਨਾਂ ਲੋਕਾਂ ਨੇ ਆਪਣੀ ਜ਼ਿੰਦਗੀ ਲਾ ਦਿੱਤੀ ਮਿਊਜ਼ਿਕ ਨਾਂ 'ਤੇ, ਸੰਗੀਤ ਦੇ ਨਾਂ 'ਤੇ। ਐਸੇ ਆਰਟਿਸਟ ਹੈ। ਪ੍ਰੋਗਰਾਮ ਪੰਜਾਬੀ ਵਿਰਸਾ ਵਿਦ ਸਿੰਘ ਹਰਜੀਤ ਦੇ ਨਾਂ 'ਤੇ ਸੁਣ ਰਹੇ ਹਾਂ, ਔਰ ਇਸ ਗੀਤ ਨੂੰ ਸਪੈਸ਼ਲੀ ਤੌਰ 'ਤੇ ਤੁਹਾਡੇ ਵਾਸਤੇ ਅਸੀਂ ਐਚ ਕੇ ਮੂਵ ਵਾਲੇ ਸਪੋਂਸਰ ਕਰ ਰਹੇ ਹਾਂ। ਆਪਣੀਆਂ ਗੱਡੀਆਂ ਮੂਵ ਕਰਾਉਣੀਆਂ, ਐਚ ਕੇ ਮੂਵ 416-524-6604 'ਤੇ ਕਾਲ ਕੀਤੀ

0: 6:30. Wakey, wakey, wakey, wakey.
1: Here's wake up time. Here's wake up time.
0: Now is the time to wake up.
2: Crank up the radio. You're listening to the Dave Toddler Show, brought to you in part by Culture of Punjab.
3: भाई साहब जिंदगी दा कोई भरोसा नहीं, इस करके हाथ दे विच इंश्योरेंस पॉलिसी होनी बहुत जरूरी है।
4: ता इस लई आज ही हरप्रीत सैनी नु मिलो। इना कोल ने स्पेशल लाइफ इंश्योरेंस प्लान्स विद इन्वेस्टमेंट ऑप्शंस। तुहानू सिर्फ 10 साल या 20 साल लई पे करन दी लोड है, ते इन्ने नाल ही तुसी पूरी लाइफ कवर्ड हो। डिविडेंड्स दे नाल हर साल कैश वैल्यू ग्रो करदी है, ते कवरेज इंक्रीज करदी है। वधेरी जानकारी लई कॉल हरप्रीत सैनी 416-817-6500।
5: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੌਰਗੇਜ ਦੀ ਲੋੜ ਹੈ, ਜਿਵੇਂ ਫਰਸਟ ਔਰ ਸੈਕੰਡ ਮੌਰਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ? ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ,
6: ਤਾਂ ਫਿਕਰ ਕਿਉਂ ਕਰਦੇ ਹੋ? ਨੀਲਮ ਸਜੋਵ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ।
5: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
6: ਇਹਨਾਂ ਕੋਲ ਨੇ ਏਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ।
5: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
6: ਅੱਜ ਹੀ ਕਾਲ ਕਰੋ ਨੀਲਮ ਸਜੋਵ ਨੂੰ
5: 647-739-7710 6477-739-8710।
7: ਹਰ ਪ੍ਰਕਾਰ ਦੇ ਸ਼ੀਸ਼ੇ ਅਤੇ ਵਿੰਡੋ ਆਦਿ ਲਈ ਰੀਤੀ ਗਲਾਸ ਐਂਡ ਵਿੰਡੋ, ਟੇਬਲ ਟੌਪ, ਫਰਨੀਚਰ ਗਲਾਸ, ਬਾਰ ਆਦਿ ਲਈ ਕਸਟਮ ਡਿਜ਼ਾਈਨਿੰਗ ਵੀ ਅਵੇਲੇਬਲ ਹੈ। ਰੀਤੀ ਗਲਾਸ ਹੁਣ ਵਾਸ਼ਰੂਮ ਦੇ ਸ਼ਾਵਰ ਨੂੰ ਸ਼ੀਸ਼ੇ ਦੀ ਦੀਵਾਰ ਅਤੇ ਡੋਰਸ ਨਾਲ ਬਹੁਤ ਹੀ ਖੂਬਸੂਰਤ ਬਣਾ ਦਿੰਦੇ ਹਨ। ਤੁਸੀਂ ਇਹਨਾਂ ਦਾ ਸ਼ੋਰੂਮ ਜ਼ਰੂਰ ਚੈੱਕ ਕਰੋ। ਰੀਤੀ ਗਲਾਸ ਐਂਡ ਵਿੰਡੋ 9057908335-790-8335 ਔਰ ਵਿਜ਼ਿਟ www.reetiglass.com।
8: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦਿਆ ਆ ਜਾਂ ਮਕੈਨਿਕ ਨੂੰ ਗੋਦ ਲੈ ਲਿਆ?
9: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
8: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ।
10: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
8: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
10: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੋ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕਿ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
7: ਲੋਕ ਮੇਰੇ ਬਾਰੇ ਕੀ ਕਹਿੰਦੇ ਨੇ, ਮੈਨੂੰ ਇਸ ਦਾ ਕੋਈ ਫਰਕ ਨਹੀਂ ਪੈਂਦਾ। ਮਸਕੋਕਾ ਅੰਦਰ 1.5 ਏਕੜ ਤੇ 2600 ਸਕੁਅਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ। 3 ਬੈਡਰੂਮ, 2.5 ਵਾਸ਼ਰੂਮ ਹਨ। ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ। $30,000 ਦਾ ਜੈਨਰੇਟਰ ਅਤੇ 14x14 ਫੀਟ ਦਾ ਪੈਡ ਵੀ ਬਣਿਆ ਹੈ। 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜੈਨਰੇਟ ਕਰਦੀ ਹੈ। 12x30 ਫੁੱਟ ਦਾ ਡੈਕ ਹੈ, ਪਲੱਸ ਵਾਕਆਊਟ ਬੇਸਮੈਂਟ ਵੀ ਹੈ। ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ, ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ। ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ, ਬੀਚ ਵੀ ਨਜ਼ਦੀਕ ਹੈ। ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222, 416-265-2222।
11: ਵਿਆਹ ਸ਼ਾਦੀ ਦੀਆਂ ਖੁਸ਼ੀਆਂ ਹੋਵਣ ਜਾਂ ਪਿਕਨਿਕ ਹੋਵੇ ਯਾਰਾਂ ਨਾਲ, ਘਰ ਵਿੱਚ ਹੋਵੇ, ਹਾਲ 'ਚ ਹੋਵੇ ਜਾਂ ਫਿਰ ਹੋਵੇ ਪਾਰਕ, GTA ਦੇ ਅੰਦਰ ਹੋਵੇ ਜਾਂ ਫਿਰ ਹੋਵੇ ਬਾਹਰ,
12: ਖਾਣੇ ਦਾ ਵਿੱਚ ਪੂਰਾ ਸਵਾਦ ਇੰਡੀਅਨ ਸਵੀਟ ਮਾਸਟਰ ਦੀ ਕੇਟਰਿੰਗ ਦੇ ਨਾਲ। ਇੰਡੀਅਨ ਸਵੀਟ ਮਾਸਟਰ ਐਂਡ ਰੈਸਟੋਰੈਂਟ, ਕਾਰਨਰ ਆਫ ਮੈਕਲੋਗਲਨ ਐਂਡ ਰੇ ਲੋਸਨ, 9054502800।
13: ਮੈਂ ਕਿਹਾ ਕਿੱਥੇ ਜਾ ਰਹੀ ਹੈ?
14: 10 ਵਾਰੀ ਕਿਹਾ ਪਿੱਛੋਂ ਹਾਕ ਨਾ ਮਾਰਿਆ ਕਰੋ, ਬ੍ਰੈਂਪਟਨ ਕੈਸ਼ ਐਂਡ ਕੈਰੀ ਚੱਲੀ ਸੀ।
13: ਬ੍ਰੈਂਪਟਨ ਕੈਸ਼ ਐਂਡ ਕੈਰੀ ਹੁਣ 60,000 ਸਕੁਅਰ ਫੀਟ ਤੇ ਮੂਵ ਹੋ ਗਿਆ।
14: 100 ਕੈਨੇਡੀ ਰੋਡ, ਬ੍ਰੈਂਪਟਨ। ਹਰ ਤਰ੍ਹਾਂ ਦੀ ਗ੍ਰੋਸਰੀ ਲਈ ਪਹੁੰਚੋ ਬ੍ਰੈਂਪਟਨ ਕੈਸ਼ ਐਂਡ ਕੈਰੀ, 416-700-9100।
7: I am Dave Tatla and you are not.
15: ਮੈਡਮ, ਪਿਸਤੌਲ ਤੁਹਾਨੂੰ ਆਪਣੇ ਬਚਾ ਲਈ ਚਾਹੀਦਾ ਨਾ?
16: ਨਹੀਂ, ਆਪਣੇ ਬਚਾ ਲਈ ਤਾਂ ਮੈਂ ਵਕੀਲ ਕਰ ਲਾਂਗੀ, ਤੁਸੀਂ ਤਾਂ ਬਸ ਪਿਸਤੌਲ ਦੇ ਦਿਓ।
15: ਹੈ
17: ਵਿਸ਼ਨ ਵੈਨਿਟੀਜ਼ ਦੇ ਨਿਊ ਸ਼ਿਪਮੈਂਟ ਆ ਗਈ ਹੈ। ਬਾਥਰੂਮ ਵੈਨਿਟੀਜ਼ ਦੇ ਸਿਲੈਕਟਡ ਮਾਡਲਸ ਤੇ ਵੀ ਅਪ ਟੂ 60% ਆਫ। ਕੰਟ੍ਰੈਕਟਰਸ ਲਈ ਸਪੈਸ਼ਲ ਪ੍ਰਾਈਸਿਸ। ਇੰਨਾ ਹੀ ਨਹੀਂ, ਵੈਨਿਟੀਜ਼ ਦੀ ਪਰਚੇਸ ਤੇ ਸਿਲੈਕਟਡ ਰੇਂਜ ਆਫ ਮਿਰਰਸ ਫ੍ਰੀ। ਵਿਸ਼ਨ ਵੈਨਿਟੀਜ਼, ਡਿਕਸੀ ਐਂਡ ਡੇਰੀ ਦੇ ਬਿਲਕੁਲ ਨਜ਼ਦੀਕ। ਕਾਲ 9056711800, 905-671-1800।
18: ਕੰਡੀਸ਼ਨਸ ਅਪਲਾਈ।
7: Dave Tatla. And you are not.
18: Ladies and gentlemen, introducing from CHLO AM 530, the number one radio host in the world.

0: गुड मॉर्निंग आफ्टरनून, वेलकम टू डेव टाला शो। आज के प्रोग्राम में बहनों और भाइयों आप सबका स्वागत है। आशावादियां उम्मीद करते हैं कि तुहाडा अज्ज दा दिन अच्छा गुजर रहा होगा। साडी कोशिश रहेगी 2 बजे तक नेशनल इंटरनेशनल खबरां नाल जुड़ के रखिए। सुखी निजर के रनोनी अगे चल के वतनों दूर तुहाडे लई प्रोग्राम पेश करनगे और मनदीप जी इंडिया तों खबरां पेश करनगे। सब तों पहला छतरी छत रिपोर्ट हाजिर है। अज सूरज सिंह 5:43 ते आया ते 9:01 ते चले जाणा। मामा चंद सिंह तुहानू पता लवारिस जिहा हैगा, सवेरे 12:17 ते आया ते अज दुपहर तों 1:42 ते जाणा। रही गल टैंपरेचर दी, अज टैंपरेचर 28 डिग्री, गोना फील लाइक 31 डिग्री, कल 28 फील लाइक 34 डिग्री, थर्सडे 28 डिग्री, गोना फील लाइक 32 डिग्री, फ्राइडे 27 डिग्री फील लाइक 34 डिग्री। सो इस की कहने समर का वैदर आ चुका है। स्वागत है वीरे, क्या हाल चाल है? Oops. प्रोफेसर वेलकम टू द शो सर।
1: गुड आफ्टरनून देव जी,
0: क्या हाल चाल है महाराज?
1: बिल्कुल वधिया सर, तुसी दसो की हाल चाल है?
0: गुड गुड। सब तो पहला तो एक सैड न्यूज है स्पोर्ट्स रिलेटेड। अफगानिस्तान का जिहड़ा क्रिकेट सी जिन्हें अंतरराष्ट्रीय पद्धर ते पहुंचाउण विच अहम भूमिका निभाउण वाला तेज गेंदबाज शाहपुर जरदान 38 साल की उम्र च बेचारे का देहांत हो गया यार।
1: बिल्कुल सर, यह ही वॉज सिक दिल्ली के जरा जी इलाज चल रहा है। सो इन्हों कुछ यह जी प्रॉब्लम सी कि यू कुड नॉट इम्यून डेफिशिएंसी का कोई सीगा जी मसला। सो वो नहीं सॉल्व हो सकया ते इना दी डेथ हुई है।
0: वैसे ना प्रोफेसर साहब, कई कहंदे 65 दे होके रिटायर होवांगे, 60 दे होके रिटायर होवांगे, ये सब बेकार दियां गल्लां ने। एंजॉय द लाइफ व्हाइल यू कैन,
1: बहुत जरूरी है सर। डेली नू जिउणा, आपां फ्यूचर दी प्लान अज तों 25 साल दी करदे रहिंदे आ, पर अगले साल दा आपां नू किसे नू नहीं पता होणा कि नहीं होणा। सो प्लान फॉर टुडे।
0: रौला इक साह दा आ गया, ठीक है, नहीं आया राम नाम सत्य है।
1: हां जी,
0: उधर काइल लॉरी ने कॉन्ट्रैक्ट साइन कीता टोरंटो नाल।
1: बिल्कुल जी, ओह वन डे कॉन्ट्रैक्ट उन्हां दा अज सवेरे प्रेस कॉन्फ्रेंस होनी सी कि ही वांटेड टू रिटायर इन टोरंटो, क्योंकि अपने 20 साल दे करियर विच 8 साल इत्थे खेडे ने ते उन्हां दी लास्ट विश जिहड़ी है जी पूरी होई है। अज 7 तरीक भी है, 7 उन्हां दा जर्सी नंबर भी है। सो सारियां चीजां जिहड़ियां मिल मिला के जिहड़ा जी उन्हां नूं इक वधिया रिस्पैक्ट जिहड़ी है ओह चाहुंदे सीगे ओह मिली है।
0: बिल्कुल बिल्कुल। अच्छा, बेलजियम अते यूनाइटेड स्टेट दा मैच होया, बेलजियम ने 4-1 ना हराया, ते अपना ट्रंप बाबू कित्थे सी उदों?
1: ओ भी देख रहे होणे जी व्हाइट हाउस दे विचों मैच। वैसे देखो जिहड़ा स्कोर लाइन ना देव जी 4-1 जदों देखदे आ, पता इदां लगदा वी यार मैच दे विच तां जिहड़ी आ यूएसए दी टीम जमां ही किते खड़ी नहीं होणी, पर स्कोर लाइन जिहड़ी आ ना ओह सही जस्टिफाई नहीं कर रही। यूएसए एडा माड़ा नहीं खेडिया। हाँ, 2 ग्लेयरिंग मिस्टेक्स उन्होंने होईया ने डिफेंस दे विच जिहदे करके वो 2 गोल हो गए, नहीं तो स्कोर लाइन 2-1 होनी सी, जां फिर जे वो अपने चांसेस फिनिश कर लेंदे तो बहुत क्लोज कॉन्टेस्ट होना सी। बट नेवर द लैस बेलजियम डिजर्व टू विन, वधिया टीम सी। और जिस तरीके दे नाल कल मैं कहा सीगा ना कि अपनी कनेडियन टीम भी हाइप कीती हुई सीगी, मारियां टीमां नूं हरा के कहिंदे जी ये तां वर्ल्ड कप जित लैणगे, उसे तरीके नाल हाइप उधर बनी हुई सी वी यार 2-3 थले वालियां टीमां नूं हराता भी शायद सारी दुनिया साडी जेब च ही है। सो असली पता उदों ही लगदा जदों तुसीं वड्डियां टीमां नाल खेडदे हो, ते वड्डी टीम बेलजियम है जी, फिर ओह कल अपने रंग दे विच दिखे ने।
0: बेलजियम ने इक ताना मारिया ट्रंप नूं, कहिंदे कर लै इहनूं वापस स्कोर नूं हुण बनता भी आना ताना।
1: 4-1 का है स्कोर, तो कहने रिवर्स कर लो जी कर सकते
0: पुत हम इन करके देख। अच्छा, उ दूसरा मैच सी पुर्तगाल का, ओदा की बनया?
1: स्पेन ओहदे विच जेतू रहे ने 1-0 दे नाल, ओह थोड़ा जिहा डल एंड बोरिंग तरीके का मैच रहा। जिस तरीके की स्टार स्टडेड लाइनअप दोने पासे सीगी उस तरीके का वह मैच नहीं होया, पर नेवरतलेस स्पेन वॉज अ बैटर टीम ते 1-0 दे नाल जेतू रहे ने।
0: ते रोनाल्डो डन फॉर द वर्ल्ड कप,
1: डन फॉर द वर्ल्ड कप, डन फॉर द पोर्चुगल। सो उन्हों का जोड़ा सुपना जी वो अपने नाल ही लैके जाएंगे कि मैं वर्ल्ड कप पोर्चुगल वास्ते जित सकता। सो दैट इज नॉट गोइंग टू हैपन।
0: ਇੱਕ ਰਿਪੋਰਟ ਆਈ ਹੈ, ਸੁਪਨੇ ਦਾ ਵਰਡ ਯੂਜ਼ ਕੀਤਾ, ਇੱਕ ਰਿਪੋਰਟ ਆਈ ਹੈ ਸੌਣ ਤੋਂ ਪਹਿਲਾਂ ਜਿਹੜੀ ਵੀ ਕੋਈ ਪਜ਼ਲ ਆ ਜਾਂ ਕੋਈ ਚੀਜ਼ ਆ ਜਾਂ ਕੋਈ ਚੀਜ਼ ਤੁਸੀਂ ਨਹੀਂ ਸੁਲਝਾ ਸਕਦੇ ਜਾਂ ਤੁਹਾਡੇ ਦਿਮਾਗ 'ਚ ਲਿਆਉਂਦੇ ਉਹਦੇ ਬਾਰੇ ਸੋਚਦੇ ਸਕਦੇ ਰਹੋ, ਤਾਂ ਰਾਤ ਨੂੰ ਉਹ ਸੁਪਨਾ ਸਪਨਾ ਦੇ ਵਿੱਚ ਕਿਸੇ ਨਾ ਕਿਸੇ ਢੰਗ ਨਾਲ ਜਿਹੜੀ ਗੁੱਥੀ ਆ ਸੁਲਝ ਜਾਂਦੀ ਆ, ਤੇ ਇੱਕ ਪੈਨ ਪੇਪਰ ਰੱਖੋ ਉਹਨੂੰ ਲਿਖ ਲਓ ਕਿ ਸਵੇਰੇ ਭੁੱਲ ਜਾਣਾ ਨਹੀਂ।
1: ਬਿਲਕੁਲ ਸਰ, ਔਰ ਮੋਸਟਲੀ ਦੁਨੀਆਂ ਦੇ ਜਿਹੜੇ ਸਕਸੈਸਫੁਲ ਲੋਕ ਨੇ, ਔਰ ਜਿਹੜੀ ਆਪਾਂ ਗੱਲ ਕਰਦੇ ਹਾਂ ਕਿ ਜੇਕਰ ਤੁਹਾਡੇ ਮਨ ਦੇ ਵਿੱਚ ਇਹ ਸੁਪਨਾ ਕੋਈ ਆ ਰਿਹਾ ਜਿਹੜੇ ਤੁਸੀਂ ਜਿਉਂਦੇ ਮਤਲਬ ਅੱਖਾਂ ਖੁੱਲੀਆਂ ਦੇ ਨਾਲ ਜਿਹੜਾ ਤੁਸੀਂ ਸੁਪਨਾ ਦੇਖ ਰਹੇ ਹੋ, ਔਰ ਫਿਰ ਰਾਤ ਨੂੰ ਵੀ ਉਹੀ ਚੀਜ਼ ਤੁਹਾਡੇ ਮਨ ਦੇ ਵਿੱਚ ਚੱਲ ਰਹੀ ਹੋ, ਚਾਹੇ ਤੁਸੀਂ ਸੇਲਸ ਦੇ ਵਿੱਚ ਹੋ ਚਾਹੇ ਤੁਸੀਂ ਸਪੋਰਟਸ ਦੇ ਵਿੱਚ ਹੋ, ਤਾਂ ਉਹ ਤੁਹਾਨੂੰ ਪੋਜ਼ਿਟਿਵ ਐਨਰਜੀ ਮਿਲਦੀ ਹੈ, ਔਰ ਕਿਤੇ ਨਾ ਕਿਤੇ ਉਹ ਜਿਹੜੀ ਆ ਪ੍ਰੋਬਲਮ ਤੁਹਾਡੀ ਹੈ ਨਾ, ਉਹ ਸਵੇਰ ਨੂੰ ਸੋਲਵ ਹੁੰਦੀ ਹੈ ਜਾਂ ਤੁਹਾਨੂੰ ਕੋਈ ਨਾ ਕੋਈ ਰਾਹ ਲੱਭ ਜਾਂਦਾ। ਸੋ ਨੈਵਰ ਗਿਵ ਅਪ।
0: ਤੁਹਾਨੂੰ ਇੱਕ ਮੈਂ ਪਰਸਨਲੀ ਜਿਹੜੀ ਮੇਰੇ ਨਾਲ ਹੋਈ ਉਹ ਸਮਝਾ ਦੱਸਦਾ। ਕੋਈ 20 ਸਾਲ ਪਹਿਲਾਂ ਜੀਨੋ ਪੀਜ਼ਾ ਵਾਲੇ ਕਹਿੰਦੇ ਵੀ ਐਡ ਬਣਾ, ਮਾਂ ਜੀ ਠੀਕ ਆ, ਮੈਂ ਇੰਡੀਆ ਟੀਮ ਨੂੰ ਭੇਜਿਆ, ਇੱਕ ਬਣਾ, ਦੋ ਬਣਾ, ਚਾਰ ਪੰਜ ਬਣਾਈਆਂ, ਬਾਈ ਦੇ ਕੋਈ ਪਸੰਦ ਨਹੀਂ ਆਈਆਂ, ਚਾਰ ਪੰਜ ਮੈਂ ਬਣਾਈਆਂ, ਮੈਂ ਉਹ ਵੀ ਨਹੀਂ ਪਸੰਦ ਆਈਆਂ। ਇੱਕ ਦਿਨ ਫਿਰ ਮੈਂ ਮੂਡ ਬਣਾਉਣ ਲੱਗ ਗਿਆ, ਸ਼ਾਮ ਨੂੰ ਪੇਪਰ ਦੇ ਉੱਤੇ ਲਿਖ ਲਿਆ ਜੀਨੋ, ਮੂਡ ਬਣਾਈ ਗਿਆ ਬਣਾਈ ਗਿਆ ਬਣਾਈ ਗਿਆ, ਤੇ ਮੁੜ ਕੇ ਜੀ ਮੈਂ ਸਕ੍ਰਿਪਟ ਲਿਖ ਲਈ, ਉਹ ਦੂਜੇ ਦਿਨ ਪੜ੍ਹੀ ਨਾ ਜਾਵੇ ਮੇਰੇ ਤੋਂ, ਕਿਉਂ ਮੂਡ ਜ਼ਿਆਦਾ ਬਣ ਜਾਵੇ, ਡਾਕਟਰ ਬਣ ਜਾਂਦੇ ਹਾਂ ਨਾ ਆਪਾਂ ਲਿਖਣ ਲੱਗੇ।
1: ਬਿਲਕੁਲ ਜੀ।
0: ਫਿਰ ਮੈਂ ਨਾਲ ਇੱਕ ਨੂੰ ਬਿਠਾਇਆ ਦੂਜੇ ਦਿਨ, ਫਿਰ ਮੂਡ ਬਣਾਉਣ ਲੱਗਿਆ, ਜਦੋਂ ਮੂਡ ਚੰਗਾ ਬਣ ਗਿਆ ਫਿਰ ਉਹ ਪੜ੍ਹੀ ਗਈ। 18 ਸਾਲ ਲਗਾਤਾਰ ਹੋ ਗਏ ਉਹਨੂੰ ਐਡ ਚੱਲਦੇ ਨਾ
1: ਜੀ। ਅੱਛਾ, ਇਸੇ ਤਰੀਕੇ ਨਾਲ ਆਮਦ ਨੀ ਕਹਿੰਦੇ ਹੁੰਦੇ ਵੀ ਯਾਰ ਆਮਦ ਹੋਈ ਹੈ, ਜਿਹੜੇ ਸ਼ਾਇਰ ਲਿਖਦੇ ਨੇ ਜੀ, ਕਈ ਵਾਰੀ ਇਸੇ ਤਰੀਕੇ ਨਾਲ ਬੈਠੇ ਬੈਠੇ ਤੁਸੀਂ ਲੱਗੇ ਰਹਿੰਦੇ ਹੋ ਪੈਨ ਘਸਾਈ ਜਾਂਦੇ ਹੋ ਪੇਪਰ ਤੇ, ਤਾਂ ਕਿਤੇ ਨਾ ਕਿਤੇ ਜਾ ਕੇ ਉਹ ਲਾਈਨ ਜਿਹੜੀ ਹੈ ਨਾ ਫਿਰ ਤੋਂ ਸੁਪਰ ਹਿੱਟ ਹੀ ਬਣਦੀ ਹੈ ਜੀ ਜਦੋਂ ਬਣਦੀ ਹੈ।
0: ਤੇ ਬਲੂ ਜਿਹੜੀ ਗੱਲ ਕਰਨੀ ਹੈ
1: ਉਹ ਤਾਂ ਚੇਤੇ ਜਾਂ ਤਾਂ ਨਹੀਂ ਕਰਦੇ ਜੀ, ਪਰ ਕਰ ਲਓ, ਕਿਉਂਕਿ ਜਦੋਂ ਹਾਰਦੇ ਆ ਕਦੇ 10-0 ਨਾਲ ਹਾਰਦੇ ਆ, ਕਦੇ 10-2
0: ਰਨ ਬਣਾਏ, 3 ਗੇਮਾਂ ਚ ਆਪੋਜੀਸ਼ਨ ਨੇ, ਇਹਨਾਂ ਨੇ 1 ਰਨ ਬਣਾਇਆ ਛੱਕਾ ਮਾਰ ਕੇ ਕੱਲ।
1: ਮੈਂ ਤਾਂ ਅੱਜ ਤੁਹਾਨੂੰ ਕਹਿ ਰਹੀ ਜੀ ਗੱਲ ਵੈਸੇ ਕੋਈ ਬਾਹਰੀ ਬਣਦੀ ਨਹੀਂ ਆ, ਅੱਜ 9:45 ਤੇ ਫਿਰ ਸੈਨ ਫਰਾਂਸਿਸਕੋ ਜਾਇੰਟਸ ਦੇ ਨਾਲ ਮੈਚ ਹੋਏਗਾ। ਲੈਟਸ ਹੋਪ ਐਂਡ ਪ੍ਰੇ ਕਿ ਕਿਤੇ ਤਾਂ ਜਿੱਤਣ, ਵਾਈਲਡ ਕਾਰਡ ਦੇ ਥਰੂ ਹੀ ਐਂਟਰੀ ਤਾਂ ਮਾਰਨ, ਪਰ ਉਹ ਵੀ ਔਖਾ ਲੱਗ ਰਿਹਾ ਜੀ ਰਾਈਟ ਨਾਓ।
0: ਸੋ ਫਾਰ ਐਨੀ ਹਾਓ, ਜਿਹੜਾ ਵਲਾਡੀ ਆ ਉਹਨੇ ਜਵਾਬ ਦੇ ਤਾ ਕਿ ਮੈਂ ਜਿਹੜੀ ਉਹ ਗੇਮ ਹੁੰਦੀ ਆ ਵਿਚਾਲੇ ਜੇ ਕੀ ਕੱਲ ਦੱਸਦੇ ਜੀ ਤੁਸੀਂ
1: ਜਿਸ ਤਰ੍ਹਾਂ ਦੀ ਉਮੀਦ ਹੈ। ਸੋ ਬੈਟਰ ਹੈ ਕਿ ਉਹ ਟਾਈਮ ਆਫ ਲੈ ਕੇ ਆਪਣੇ ਆਪ ਨੂੰ ਬਿਹਤਰ ਪ੍ਰਿਪੇਅਰ ਕਰ ਸਕਣ, ਕਿਉਂਕਿ ਅੱਗੇ ਜਿਹੜੇ ਮੈਚ ਹੋਣੇ ਨੇ ਦੇ ਵਿਲ ਬੀ ਵੈਰੀ ਇੰਪੋਰਟੈਂਟ ਫਾਰ ਟੋਰਾਂਟੋ ਬਲੂ ਜੇਸ।
0: ਆਲਰਾਈਟ ਸਰ, ਆਪਣਾ ਫੋਨ ਨੰਬਰ ਵੀ ਦੇ ਦਿਓ ਜੇ ਕੋਈ ਲਿਸਟਿੰਗ ਆ ਉਹਦੀ ਵੀ ਜਾਣਕਾਰੀ ਦੇ ਦਿਓ।
1: ਬਿਲਕੁਲ ਦੇਵ ਜੀ, ਕੱਲ ਮੈਂ ਤੁਹਾਡੇ ਪ੍ਰੋਗਰਾਮ ਤੇ ਅਨਾਊਂਸ ਕੀਤਾ ਸੀ ਕਿ ਆਪਣੇ ਕੋਲੇ ਲਿਸਟਿੰਗਾਂ ਫਿਨਿਸ਼ ਹੋ ਗਈਆਂ। ਸੋ 2 ਆਪਣੇ ਕੋਲੇ ਲਿਸਟਿੰਗ ਜਿਹੜੀਆਂ ਜੀ ਉਹ ਓਕਵਿਲ ਦੇ ਵਿੱਚ ਆਈਆਂ ਨੇ, ਇੱਕ ਹਲੇ ਕੱਲ ਨੂੰ ਲਿਸਟ ਹੋਏਗੀ ਤੇ ਇੱਕ ਲਿਸਟ ਹੋ ਗਿਆ ਜੀ। 2.7 million ਦੀ ਇਹ ਪ੍ਰੋਪਰਟੀ ਲਿਸਟ ਕੀਤੀ ਹੈ ਆਪਾਂ, ਤੇ ਲੇਕਸ਼ੋਰ ਵਾਲਾ ਏਰੀਆ ਜੀ ਬਹੁਤ ਵਧੀਆ, 4200 square feet ਦਾ ਘਰ ਹੈ, 50x140 ਦਾ ਲੋਟ ਹੈ। ਤੇ ਇੱਕ ਲੀਜ਼ ਦੀ ਲਿਸਟਿੰਗ ਡੰਡਾਸ ਸੈਂਟਰ ਫਾਲਗਰ ਦੇ ਏਰੀਏ ਦੇ ਵਿੱਚ ਕੱਲ ਨੂੰ ਆਏਗੀ, 1 bedroom plus den, ਇਹ $2300 ਦੇ ਲਿਸਟ ਕੀਤਾ ਜਾਣਾ। ਇਸ ਤੋਂ ਬਿਨਾਂ ਅਰਜਨਟੀਨਾ ਤੇ ਇਜਿਪਟ ਦਾ ਜਿਹੜਾ ਮੈਚ ਹੈ ਜੀ ਉਹ ਸ਼ੁਰੂ ਹੋ ਗਿਆ, 13 ਮਿੰਟ ਹੋ ਚੁੱਕੇ ਨੇ, 0-0 ਚੱਲ ਰਿਹਾ। ਤੇ ਫਿਰ 4 ਵਜੇ ਸਵਿਟਜ਼ਰਲੈਂਡ ਤੇ ਕੋਲੰਬੀਆ ਜਿਹੜੇ ਜੀ ਆਹਮੋ ਸਾਹਮਣੇ ਹੋਣਗੇ। ਇਹ ਲਾਸਟ 4 ਟੀਮਾਂ ਨੇ, ਇਹਨਾਂ ਚੋਂ ਜਿਹੜੀਆਂ ਵੀ 2 ਅੱਜ ਜਿੱਤਣਗੀਆਂ ਆਪਸ ਦੇ ਵਿੱਚ ਹੀ ਜਿਹੜਾ ਜੀ ਉਹਨਾਂ ਦਾ ਕੁਆਟਰ ਫਾਈਨਲ ਪੈਣਾ। ਉਹ ਦੇਖਦੇ ਹਾਂ ਜੀ, ਫਿਰ ਰੋਨਾਲਡੋ ਤਾਂ ਬਾਹਰ ਹੋ ਗਏ ਨੇ ਤੇ ਮੈਸੀ ਸਾਹਿਬ ਦਾ ਅੱਜ ਕੀ ਬਣਦਾ।
0: ਆਲਰਾਈਟ ਵੀਰੇ, ਥੈਂਕ ਯੂ ਸੋ ਮੱਚ,
1: ਧੰਨਵਾਦ ਜੀ।
2: ਇੰਡੀਅਨ ਫਰੂਟਲੈਂਡ, ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ।
3: ਲੈ ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ? 2 ਚੀਜ਼ਾਂ ਲਈ ਇੱਕ ਜਗ੍ਹਾ ਰੁਕੋ, ਫਿਰ ਅਗਲੀਆਂ 2 ਦੀ ਦੂਜੀ ਜਗ੍ਹਾ ਰੁਕੋ।
2: ਇੰਡੀਅਨ ਫਰੂਟਲੈਂਡ ਹੈ ਸੱਚੀ ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ। ਸਭ ਤੋਂ ਵਧੀਆ ਗਰੋਸਰੀ, ਸਭ ਤੋਂ ਵਧੀਆ ਪ੍ਰਾਈਸਿਸ ਤੇ ਅੱਜ ਹੀ ਪਹੁੰਚੋ। ਹੁਣ ਇੰਡੀਅਨ ਫਰੂਟਲੈਂਡ ਦੀ 7ਵੀਂ ਲੋਕੇਸ਼ਨ ਵੀ ਖੁੱਲ ਗਈ ਹੈ, ਔਨ 25 ਸੈਂਡਲਵੁੱਡ ਪਾਰਕਵੇ, ਨੀਅਰ ਹੋਰਾਂਥਰੋ ਸਟ੍ਰੀਟ, ਬ੍ਰੈਂਪਟਨ।
4: ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ, 519-622-0660 ਜਾਂ ਕੁਇਕ ਟਰੱਕ ਲਿਊਬ ਡਾਟ ਕਾਮ।
5: culture of Punjab, serving the South Asian community in and around the GTA. For exciting packages, promotional offers, and inquiries, please call 416-677-0609. That's 416-677-0609. Culture of Punjab.
0: इंसान दी सब तो वड्डी दुश्मन उस दी आकड़ हुंदी है, क्योंकि जिथे आकड़ा जावे उथे सालां दे रिश्ते खत्म हो जांदे ने। कल साढ़े प्राइम मिनिस्टर मार्क कार्नी ने अपने कनेडियन वॉरशिप इन हैलीफैक्स जाके अनाउंस किया 12 सबमरीन खरीद रहे रॉयल कनेडियन नेवी लई। ये जड़ियां ने जर्मन की एक फर्म है TKMS, उन्होंने बना के देनिया ने। कानून की उलंघना करदे हो तुहाडे हक ने, आ सुनो।
6: मिस्टर राज, तुहाडे ते चोरी दा इल्जाम, तुसी इत्थे अपनी जॉब कंटिन्यू नहीं कर सकते। यू मे गो नाउ।
7: नहीं नहीं,
6: तू चोर है, धोखेबाज है, कंपनी नाल धोखा कीता है।
8: क्रिमिनल डिफेंस लॉयर स्टेटन लॉ प्रोफेशनल कॉर्पोरेशन दे करणदीप साही। बेल हियरिंग, ड्रंक ड्राइविंग, घरेलू झगड़ा, चोरी दा केस या कोई भी कानूनी उलझन च फसे होवो, तुहाडा अपना क्रिमिनल डिफेंस वकील स्टेटन लॉ प्रोफेशनल कॉर्पोरेशन दे करणदीप साही। जाने अनजाने विच होए जुर्म लई तुहाडे हक लई तुहाडे नाल खड़े ने। मेफील्ड एंड एयरपोर्ट, कॉल 647-871-5000, 647-871-5000।
0: मेसी दा तां पता नहीं, इजिप्ट ने एक गोल करता, सो इजिप्ट 1 अर्जेंटीना 0। टिक्का जंक्शन चलते हैं।
9: Are you ready?
0: टिक्का जंक्शन ले 647-429-4040। केटरिंग करानी है छोटी बड़े फंक्शन ले, नो प्रॉब्लम 647-429-4040। लाइव कुकिंग करानी है करे, नो प्रॉब्लम 647-429-4040। तुसी इनारे बैंकुट हॉल या लॉज में छोटी बड़ी पार्टी करनी है, नो प्रॉब्लम 647-429-4040, 647-429-4040।
5: Culture of Punjab is sponsored by Airport Nissan. For the best deals in Brampton, come to Airport Nissan at the corner of Airport Road and Queen Street, or call 905-791-4900.
0: Muskoka andar 1.5 acre te 2600 square foot di cottage sale te aayi hai. 3 bedroom, 2.5 washroom han. High end de furniture nal fully furnished hai. $30,000 ਦਾ ਜਨਰੇਟਰ ਅਤੇ 14x14 ਫੀਟ ਦਾ ਪੈਡ ਵੀ ਬਣਿਆ ਹੈ। 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜਨਰੇਟ ਕਰਦੀ ਹੈ। 12x30 ਫੁੱਟ ਦਾ ਡੈਕ ਹੈ, ਪਲੱਸ ਵਾਕਆਊਟ ਬੇਸਮੈਂਟ ਵੀ ਹੈ। ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ। ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ। ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ। ਬੀਚ ਵੀ ਨਜ਼ਦੀਕ ਹੈ। ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222, 416-265-2222।
10: हर कोई चाहुंदा है कि ओदा घर सब तो सोना दिखे, ते जे तुसी भी एही चाहुंदे हो ता मिलो ट्रिपल ए लैंडस्केपिंग कंपनी लिमिटेड वालेयां नू। जे अपने घर दे बैकयार्ड नू बनाउणा चाहुंदे हो होर भी खूबसूरत, या फिर करवाउणा चाहुंदे हो लैंडस्केपिंग या इंटरलॉकिंग, सारा काम टॉप दा करांगे अते सब तो बेस्ट रेट्स भी देंगे। ट्रिपल ए लैंडस्केपिंग, कॉल 647-784-1213, 647-784-1213।
0: असीं तकदीर ते नहीं सजना, असी तकदीर ते नहीं वाहेगुरु ते भरोसा करते हां।
11: पूरे 40 साल हो गए अपने व्याह नु, फिर किथे सेलिब्रेट करन दा इरादा है?
12: मेरी मन्नो, आपा पिंड ना चलिए।
11: धर्म नाल आ ता तू मेरे मन दी गल ही कहती है, पर इन्नी छेती टिकटां कित्थों मिलणगियां?
12: गिल इंटरनेशनल ट्रैवल तो अपने साथ वर्गे ही साथ है उना दा, अपने क्लाइंट्स दे नाल पिछले 40 साल तो
11: बेदाग सर्विस।
13: गिल इंटरनेशनल ट्रैवल,
12: क्वालिटी सर्विस, वधिया रेट्स ते बेस्ट डीलिंग है उना दी पहचान। इंडिया, पाकिस्तान या दुनिया दे किसे भी कोने च करना होए ट्रैवल,
13: सर्विंग कनाडा नेशनवाइड,
12: 905-671-8400 or 905-796-8800 or visit giltravels.ca।
0: ਪੰਜਾਬੀ ਬਾਈ ਨੇਚਰ ਉਹਨਾਂ ਵੱਲੋਂ ਆਈਕਨ ਇਵੈਂਟ ਸਪੇਸ ਇਨ ਮਿਸਾਗਾ ਤੁਹਾਡੇ ਲਈ ਪੇਸ਼ ਕੀਤਾ ਜਾਂਦਾ ਹੈ। ਬਹੁਤ ਹੀ ਸ਼ਾਨਦਾਰ ਐਲੀਗੈਂਟ ਬੈਂਕਵਟ ਹਾਲ ਹੈ। ਤੁਸੀਂ ਆਪਣੇ ਫੰਕਸ਼ਨ ਨੂੰ ਇੱਕ ਬਹੁਤ ਹੀ ਖੂਬਸੂਰਤ ਯਾਦਗਾਰੀ ਮਾਹੌਲ ਅੰਦਰ ਮਨਾਓ ਜੀ। ਫੂਡ ਨੰਬਰ 1, ਸਜਾਵਟ ਨੰਬਰ 1, ਲੋਕੇਸ਼ਨ ਨੰਬਰ 1। 100 to 1200 ਮਹਿਮਾਨਾਂ ਦਾ ਸਵਾਗਤ ਕਰਨਗੇ ਆਈਕਨ ਇਵੈਂਟ ਸਪੇਸ, 68 ਡਿਕਸੀ ਰੋਡ ਇਨ ਮਿਸਾਗਾ। ਲੱਕੀ ਵਾਲੀਆ ਜਾਂ ਮੋਨੂ ਵਾਲੀਆ ਜੀ ਨੂੰ ਘੰਟੀ ਖੜਕਾ ਲਓ 905-965-2631, 965-2631। ਲਓ ਜੀ, ਮੈਂ ਲਾਈਵ ਕਵਰੇਜ ਕਰ ਰਿਹਾ। ਅਰਜਨਟੀਨਾ ਨੂੰ ਪੈਨਲਟੀ ਸ਼ਾਟ ਮਿਲਿਆ, ਮੈਸੀ ਜਾ ਖੜਿਆ ਬਾਲ ਵਿਚਾਲੇ ਜੇ ਰੱਖ ਕੇ, ਜਿਹੜਾ ਗੋਲੀ ਆ ਪੀਲੇ ਜੇ ਕੱਪੜੇ ਪਾਇਆ ਕਰੇ ਤਾਂ ਨੂੰ ਛਾਲ ਮਾਰਦਾ, ਕਰੇ ਸੱਜੇ ਖੱਬੇ ਛਾਲਾ ਮਾਰਦਾ। ਔਖਾ ਜਿਹਾ ਸਾਹ ਲਿਆ ਮੈਸੀ ਨੇ ਤੇ ਖੜਾ ਜੇ ਸੱਜੇ ਖੱਬੇ ਦੇਖੀ ਜਾਂਦਾ ਜਿਹੜਾ ਰੈਫਰੀ ਆ ਉਹਨੇ ਸੀਟੀ ਮਾਰਤੀ ਵੀ ਚੱਲ ਮਿੱਤਰਾ ਭਾਜੋ ਕਰ ਗੋਲ ਜੇ ਹੁੰਦਾ ਭੱਜਿਆ ਤੇ ਆਹ ਚੱਕ ਰੋਕ ਲਿਆ ਪੈਨਲਟੀ ਸ਼ਾਟ ਰੋਕਤਾ ਉਹਦਾ ਮੈਸੀ ਹੁਣੀ ਜੀਰੋ ਕਰਤੇ ਅੱਜ ਆਈ ਐਮ ਦੇਵ ਟਾਕਲਾ ਐਂਡ ਯੂ ਆਰ ਨਾਟ ਕਿੰਗ ਚਾਰਲਸ ਮਹਾਰਾਜਾ ਚਾਰਲਸ ਬਕਿੰਗਮ ਪੈਲੇਸ ਚ ਉਹਦੇ ਮੁੰਡਿਆ ਉੱਥੇ ਗਿਆ ਹੋਇਆ ਅਮਰੀਕਾ ਤੋਂ ਘੁੰਮਣ ਹੈਰੀ ਕਹਿੰਦਾ ਤੂੰ ਨੀ ਇੱਥੇ ਰਹਿ ਸਕਦਾ ਬਾਈ ਭੱਜਾ ਇੱਥੋਂ ਯਾਰ ਪਿਓ ਆ ਤੂੰ ਕਹਿ ਜਾ ਪਿਓ ਆ ਜਿਹੜਾ ਮੁੰਡੇ ਨਾਲ ਐ ਕਰਦਾ ਜਿਹੜੇ ਜਿਨ੍ਹਾਂ ਤੇ ਰਾਜ ਕਰਦਾ ਉਹਨਾਂ ਨਾਲ ਕੀ ਕਰੇਗਾ ਵੈਸੇ ਬਾਰ ਬਾਰ ਪੈਨਲਟੀ ਸ਼ਾਟ ਦਿਖਾਇਆ ਜਾ ਰਿਹਾ ਜਿੱਥੇ ਮੈਸੀ ਨੇ ਬੜੇ ਜ਼ੋਰ ਦੀ ਮਾਰੀ ਲੇਕਿਨ ਜਿਹੜਾ ਗੋਲੀ ਸੀ 22 ਨੰਬਰ ਉਹਨੇ ਤਾਂ ਫੱਟੇ ਚੱਕਦੇ ਮਾਰੀ ਚੱਕ ਕੇ ਨਹੀਂ 23 ਨੰਬਰ ਆ ਮਾਰੀ ਚੱਕ ਕੇ ਬੋਲ ਹੋ ਗਿਆ 4 ਜੁਲਾਈ ਲੰਘ ਕੇ ਗਿਆ ਡੈਲਟਾ ਪਲੇਨ ਸੀ ਡੈਲਟਾ ਏਅਰਲਾਈਨ ਦਾ ਜਾ ਰਿਹਾ ਸੀ ਥੱਲਿਓਂ ਕਿਸੇ ਨੇ ਬੰਬ ਜਿਹਾ ਚਲਾਇਆ ਜਿਹੜਾ ਉੱਤੇ ਜਾ ਕੇ ਵੱਜਿਆ ਖੈਰ ਆਹ ਤੁਹਾਨੂੰ ਲੈ ਕੇ ਚੱਲਦੇ ਹਾਂ ਬ੍ਰੈਂਪਟਨ ਟੀਵੀ ਅਪਲਾਈਸਿਸ ਤੇ ਸੁਲਤਾਨ ਜੀ ਸਾਡੇ ਨਾਲ ਜੁੜ ਚੁੱਕੇ ਨੇ ਸੁਲਤਾਨ ਜੀ ਵੈਲਕਮ ਟੂ ਦਾ ਸ਼ੋਅ ਸਰ
7: ਥੈਂਕ ਯੂ ਵੈਰੀ ਮਚ ਜੀ ਬਹੁਤ ਬਹੁਤ ਸ਼ੁਕਰੀਆ
0: ਸੁਲਤਾਨ ਜੀ ਨਵਾਂ ਮਹੀਨਾ ਆ ਗਿਆ ਨਵੀਆਂ ਪ੍ਰਾਈਜ਼ਾਂ ਦੀ ਲਿਸਟ ਵੀ ਤੁਹਾਡੇ ਕੋਲੇ ਆ ਗਈ ਕੀ ਸਪੈਸ਼ਲ ਹੈ
7: ਖਾਸ ਤੌਰ ਤੇ ਜੀ ਇਸ ਗਰਮੀ ਦੇ ਵੈਦਰ ਚ ਫਰਿੱਜਾਂ ਦੇ ਉੱਪਰ ਬਹੁਤ ਡਿਸਕਾਊਂਟ ਆਇਆ ਖਾਸ ਤੌਰ ਤੇ ਜਿਨ੍ਹਾਂ ਨੇ ਬੇਸਮੈਂਟ ਅਪਾਰਟਮੈਂਟ ਲਈ ਕੋਂਡੋਮੀਨੀਅਮ ਲਈ ਜਾਂ ਐਜ ਸੈਕਿੰਡ ਫਰਿੱਜ ਰੱਖਣਾ ਜੀ 699 ਦਾ ਸਾਡੇ ਕੋਲ 30 ਇੰਚ ਅਪਰਾਈਟ ਫਰੀਜ਼ਰ ਦੇ ਨਾਲ ਫਰਿੱਜ 699 ਦਾ ਮਿਲੇਗਾ ਕੱਲਾ ਵਾਸ਼ਰ ਚਾਹੀਦਾ ਜੀ 599 ਚ ਜਾਂ ਸਿੰਗਲ ਪੀਸ ਡਰਾਇਰ ਲੈਣਾ ਹੈ 499 ਚ ਤਦ ਵੀ ਤੁਸੀਂ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਬੁਵੇਡ ਐਂਡ ਚਿੰਕੂਜ਼ੀ ਵਾਲੀ ਲੋਕੇਸ਼ਨ ਤੇ ਪਹੁੰਚ ਸਕਦੇ ਜੀ ਫਰਿੱਜ ਸਟੋਵ ਡਿਸ਼ ਵਾਸ਼ਰ 3 ਪੀਸ ਕਿਚਨ ਬੰਡਲ ਹੈ ਜਿਹੜਾ $5,000 ਵਾਲਾ 29.99 ਦਾ ਤੇ 29.99 ਵੀ 6 ਮਹੀਨੇ ਚ ਪੇ ਕਰਨਾ ਹੈ ਕੋਈ ਇੰਟਰਸਟ ਨਹੀਂ ਹੈ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਤੇ 1-2-4 ਨਹੀਂ $800 ਦੀ ਸੇਵਿੰਗ ਹੈ ਕਿਉਂਕਿ $2,500-2600 ਵਾਲਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਵਾਸ਼ਰ ਵੀ ਸਟੀਮ ਤੇ ਡਰਾਇਰ ਵੀ ਸਟੀਮ ਫੀਚਰ ਦੇ ਨਾਲ ਪਲੈਟੀਨਮ ਸੀਰੀਜ਼ ਪਲੈਟੀਨਮ ਕਲਰ ਸਿਰਫ 1799 ਦਾ ਮਿਲੇਗਾ ਜੀ
0: ਸੁਲਤਾਨ ਜੀ 32 ਇੰਚ ਟੈਲੀਵਿਜ਼ਨ
7: 32 ਇੰਚ ਸੋਲਡ ਆਊਟ ਸਰ
0: 40 ਇੰਚ ਟੈਲੀਵਿਜ਼ਨ
7: 40 ਇੰਚ ਹੈਗੇ 3-4 ਪੀਸ ਓਨਲੀ 199
0: 55 ਇੰਚ ਦਾ ਟੈਲੀਵਿਜ਼ਨ
7: 55 ਇੰਚ $700-800 ਦਾ ਸੀ $399 ਦੋ ਜਾਂ 3 ਪੀਸ ਸਟਾਕ ਚ ਹੋਣਗੇ $399
0: ਤੇ 65
7: ਇੰਚ ਜਿਹੜਾ ਜੀ $400 ਦੀ ਸੇਵਿੰਗ ਦੇ ਨਾਲ 699
0: 75 ਇੰਚ ਦਾ
7: 75 ਇੰਚ ਸਰ 899
0: ਤੇ 85
7: ਇੰਚ ਜਿਹੜਾ ਮਿੰਨੀ LED ਦੇ ਨਾਲ ਟਾਪ ਆਫ ਦਾ ਲਾਈਨ ਨਿਊ ਮਾਡਲ ਨਿਊ ਟੈਕਨੋਲੋਜੀ ਸਿਰਫ $1599 ਜਦਕਿ ਇਹਦੀ $2300 ਪ੍ਰਾਈਸ ਹੈ ਇਹਦੇ ਤੇ $700 ਕਸਟਮਰ ਸੇਵ ਕਰਨਗੇ
0: 98
7: ਇੰਚ $3500 ਤੋਂ ਸਿਰਫ $1999 ਦਾ ਇਹਦੇ ਚ $1500 ਦੀ ਸੇਵਿੰਗ ਹੈ ਪਰ ਦੋ ਟੀਵੀ ਸਟਾਕ ਚ ਜੀ ਸਿਰਫ ਦੋ ਲੱਕੀ ਕਸਟਮਰ ਕੈਨ ਗੈਟ ਇਟ $1500 ਦੀ ਸੇਵਿੰਗ $1999 ਚ ਤੇ $1999 ਵੀ 6 ਮਹੀਨੇ ਚ ਪੇ ਕਰਨਾ ਜੀ
0: ਤੇ ਆਪਣਾ ਐਡਰੈਸ ਵੀ ਦੇ ਦੋ
7: 801 ਬੋਵੇਡ ਡਰਾਈਵ ਵੈਸਟ ਜਸਟ ਈਸਟ ਆਫ ਚਿੰਕੂਜ਼ੀ ਔਨ ਬੋਵੇਡ ਪਹੁੰਚਣਾ ਜੀ ਜਾਂ ਬ੍ਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਜ਼ਰੂਰ ਵਿਜ਼ਿਟ ਕਰਨਾ 905-450-2828 ਨੰਬਰ ਹੈ ਬ੍ਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ ਜੀ 905-450-2828 ਜੀ
0: ਥੈਂਕ ਯੂ ਸਰ
7: ਥੈਂਕ ਯੂ ਵੈਰੀ ਮਚ ਜੀ ਬਹੁਤ ਸ਼ੁਕਰੀਆ
0: ਅਰਜਨਟੀਨਾ 0 ਇਜਿਪਟ 1 23 ਮਿੰਟ ਲੰਘ ਚੁੱਕੇ ਆ ਹੁਣ ਠੰਡਾ ਪਾਣੀ ਪੀਣ ਗਏ ਆ ਜਦੋਂ ਮੁੜ ਕੇ ਆਉਂਦੇ ਫਿਰ ਦੱਸਦੇ ਆ ਮੋਰਗਨ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ ਤੁਸੀਂ ਆਪਣੀ ਮੋਰਗੇਜ BC ਲੈਂਡਰ ਤੋਂ ਹਟਾ ਕੇ ਇਹ ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ ਕਾਲ 905-460-9099 ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ 80-90,000 ਰੁਪਏ ਨੂੰ ਬਣਾਉਣ ਲਈ ਚਾਹੀਦੇ ਨੇ ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ 2155 B ਸਟੀਲਜ਼ ਐਵਨਿਊ ਨੀਅਰ ਟੋਪ ਰੂਮ ਯੂਨਿਟ 32 905-460-9099 905-460-9099
14: ਇਹਨਾਂ ਦਾ ਨੰਬਰ ਹੈ ਹੁਣ ਟੈਂਟ ਕਰਵਾਉਣ ਲਈ ਲੁਧਿਆਣਾ ਜਾਣ ਦੀ ਲੋੜ ਨਹੀਂ, ਆਪਣੇ ਜਸ਼ਨ ਟੈਂਟਸ ਵਾਲੇ ਹੈ ਨਾ। ਕਿਸੇ ਵੀ ਫੰਕਸ਼ਨ ਨੂੰ ਬਣਾਓ ਸ਼ਾਨਦਾਰ
15: ਜਸ਼ਨ ਟੈਂਟਸ ਦੇ ਨਾਲ।
14: ਵਿਆਹ ਹੋਵੇ, ਬਰਥਡੇ ਪਾਰਟੀ,
15: ਕਾਰਪੋਰੇਟ ਇਵੈਂਟਸ ਜਾਂ ਕੋਈ ਵੀ ਖਾਸ ਮੌਕਾ,
14: ਸਾਡੇ ਕੋਲ ਮਿਲਣਗੇ ਫਰੇਮ ਟੈਂਟਸ, ਹਾਈ ਪੀਕ ਟੈਂਟਸ, ਫਲੇਅਰ ਟੌਪ ਟੈਂਟਸ ਅਤੇ ਪੌਪ ਅਪ ਟੈਂਟਸ।
15: ਇਸ ਤੋਂ ਇਲਾਵਾ ਕਿਰਾਏ ਤੇ ਅਵੇਲੇਬਲ ਨੇ ਟੇਬਲਸ, ਚੇਅਰਸ, ਫਲੋਰਿੰਗ ਅਤੇ ਪੋਰਟੇਬਲ ਵਾਸ਼ਰੂਮ।
14: ਘਰਾਂ ਅਤੇ ਟੈਂਟਾਂ ਲਈ ਪ੍ਰੋਫੈਸ਼ਨਲ ਲਾਈਟਿੰਗ ਦੀ ਸੁਵਿਧਾ ਵੀ, ਕੁਆਲਿਟੀ ਸਰਵਿਸ, ਵਾਜਬ ਰੇਟ ਅਤੇ ਸਮੇਂ ਸਿਰ ਡਿਲੀਵਰੀ। ਅੱਜ ਹੀ ਕਾਲ ਕਰੋ ਜਸ਼ਨ 416-294-2857
15: 416-294-2857।
14: ਜਸ਼ਨ ਟੈਂਟਸ, ਹਰ ਫੰਕਸ਼ਨ ਨੂੰ ਦਿਓ ਇੱਕ ਸ਼ਾਨਦਾਰ ਲੁੱਕ।
0: ਹਰ ਇੱਕ ਕੀ ਜ਼ਿੰਦਗੀ ਮੇਂ ਇੱਕ ਵਕਤ ਆਤਾ ਹੈ ਭਾਈ, ਹਰ ਇੱਕ ਕੀ ਜ਼ਿੰਦਗੀ ਮੇਂ ਇੱਕ ਸਮੇਂ ਆਤਾ ਹੈ ਔਰ ਫੈਸਲਾ ਕਰਨਾ ਪੜਤਾ ਹੈ ਕਿ ਪੰਨਾ ਪਲਟਨਾ ਹੈ ਜਾਂ ਕਿਤਾਬ ਬੰਦ ਕਰਨੀ ਹੈ।
16: ਐਵਰੈਸਟ ਟ੍ਰਾਂਸਪੋਰਟੇਸ਼ਨ ਹਾਇਰ ਕਰ ਰਹੇ ਨੇ ਕ੍ਰਾਸ ਬਾਰਡਰ ਏਸੀ ਡਰਾਈਵਰਸ, ਬਹੁਤ ਹੀ ਸ਼ਾਨਦਾਰ ਅਪਰਚੁਨਿਟੀ, ਡੈਡੀਕੇਟਿਡ ਆਟੋ ਪਾਰਟਸ, ਡੇਲੀ ਹੋਮ ਰਨਸ, ਸੇਮ ਟਰੱਕ ਤੇ ਟ੍ਰੇਲਰਸ, ਲਗਭਗ 3000 ਮਾਈਲ ਪਰ ਵੀਕ ਮਿਲਣਗੇ, ਸਟਾਰਟਿੰਗ ਫਰੋਮ ਪੁਸ਼ਾਵਾ, ਇਟੋਵਿਕੋ ਅਤੇ ਬੋਲਟਨ। ਜੇ ਤੁਹਾਡੇ ਕੋਲ ਵੀ ਹੈ ਵੈਲਿਡ ਏਸੀ ਲਾਇਸੈਂਸ, ਕਲੀਨ CBOR ਤੇ ਐਬਸਟ੍ਰੈਕਟ, US ਬਾਰਡਰ ਐਲੀਜੀਬਿਲਿਟੀ ਤੇ ਫਾਸਟ ਕਾਰਡ, ਤਾਂ ਅੱਜ ਹੀ ਐਵਰੈਸਟ ਟ੍ਰਾਂਸਪੋਰਟੇਸ਼ਨ ਨੂੰ ਕਾਲ ਕਰੋ 9058462229 ਐਕਸਟੈਂਸ਼ਨ ਹੈ 4 ਜਾਂ ਫਿਰ 9053348222 ਯਾਨੀ 905-846-4229 ਤੇ, ਜਾਂ ਫਿਰ ਕਾਲ ਕਰੋ 905-334-8222 ਐਕਸਟੈਂਸ਼ਨ ਹੈ 4।
0: ਰੂਪਾ ਬਰਾੜ, ਪੰਜ ਵਕੀਲਾਂ ਦੀ ਵੱਡੀ ਐਕਸੀਡੈਂਟ ਸਪੈਸ਼ਲਿਸਟ ਟੀਮ ਹੈ। ਐਕਸੀਡੈਂਟ ਤੋਂ ਬਾਅਦ ਤੁਹਾਡੇ ਹੱਕਾਂ ਲਈ ਖੜਦੇ ਨੇ। ਪੰਜ ਵਕੀਲਾਂ ਦੀ ਮਹਾਰਤ ਅਤੇ ਐਕਸਪੀਰੀਅੰਸ ਟੀਮ ਨੂੰ ਪਤਾ ਹੈ ਕਿ ਇੰਸ਼ੋਰੈਂਸ ਕੰਪਨੀ ਨਾਲ ਕਿਵੇਂ ਨਜਿੱਠਿਆ ਜਾਂਦਾ ਹੈ। ਮਿਲੀਅਨਸ ਐਂਡ ਮਿਲੀਅਨਸ ਆਫ ਡਾਲਰ ਇਹਨਾਂ ਨੇ ਆਪਣੇ ਕਲਾਇੰਟਸ ਨੂੰ ਇੰਸ਼ੋਰੈਂਸ ਕੰਪਨੀ ਤੋਂ ਦਵਾਏ ਨੇ, ਆਪਣੀ ਫੀਸ ਕੇਸ ਸੈਟਲ ਹੋਣ ਤੋਂ ਬਾਅਦ ਲੈਂਦੇ ਨੇ। ਰੂਪਾ ਬਰਾੜ 416-999-5939 416-991-5939 ਟਿੱਕਾ ਜੰਕਸ਼ਨ ਲਈ 6474294040 ਕੇਟਰਿੰਗ ਕਰਾਉਣੀ ਹੈ ਛੋਟੀ ਵੱਡੇ ਫੰਕਸ਼ਨ ਲਈ, ਨੋ ਪ੍ਰੋਬਲਮ 6474294040 ਲਾਈਵ ਕੁਕਿੰਗ ਕਰਾਉਣੀ ਹੈ ਘਰੇ, ਨੋ ਪ੍ਰੋਬਲਮ 6474294040 ਤੁਸੀਂ ਇਹਨਾਂ ਦੇ ਬੈਂਕਟ ਹਾਲ ਜਾਂ ਲੌਂਜ ਵਿੱਚ ਛੋਟੀ ਵੱਡੀ ਪਾਰਟੀ ਕਰਨੀ ਹੈ, ਨੋ ਪ੍ਰੋਬਲਮ 6474294040 647-429-4040 ਗੱਲ ਇੱਦਾਂ ਹੈ ਕਿ ਟਰੰਪ ਨੇ ਕਿਊਬਾ ਤੇ ਪੂਰਾ ਜ਼ੋਰ ਲਾਇਆ ਹੋਇਆ ਹੈ, ਸਾਰਾ ਕੁਝ ਬੰਦ ਕਰਤਾ ਉਹਨਾਂ ਕੋਲੇ, ਬਿਜਲੀ ਉਹਨਾਂ ਕੋਲੇ ਨਹੀਂ ਹੈ, ਪਾਣੀ ਲਈ ਉਹ ਮੁਸ਼ਕਿਲ ਹੈ, ਖਾਣ ਪੀਣ ਦੀਆਂ ਵਸਤੂਆਂ ਜਿਹੜੀਆਂ ਨੇ ਉਹਦੇ 'ਚ ਘਾਟਾ ਪਿਆ ਹੋਇਆ। ਲੇਕਿਨ ਜਿਹੜਾ ਫਿਡਲ ਕੈਸਟਰੋ ਸੀ ਉਹਦਾ ਜਿਹੜਾ ਗ੍ਰੈਂਡ ਸਨ ਹੈ ਉਹ ਕਹਿੰਦਾ ਵੀ ਮੈਂ ਨੈਗੋਸ਼ੀਏਟ ਕਰ ਲੈਣਾ, ਦੱਸੋ ਕੀ ਗੱਲਬਾਤ ਕਰਨੀ ਆਪਾਂ ਬਹਿ ਕੇ ਕਰ ਲੈਂਦੇ ਹਾਂ। ਹੁਣ ਟਰੰਪ ਬਾਬੂ ਕਰਦਾ ਨਹੀਂ ਕਰਦਾ ਇਹ ਰੱਬ ਜਾਣੇ। ਏਅਰ ਕੈਨੇਡਾ ਨੇ ਮੁੜ ਫਲਾਈਟਸ ਵਿੱਚ ਕਟੌਤੀ ਕਰਨ ਦਾ ਐਲਾਨ ਕਰ ਦਿੱਤਾ। ਜ਼ਿਆਦਾਤਰ ਇਹ ਉਹ ਫਲਾਈਟਸ ਆ ਜਿਹੜੀਆਂ ਅਮਰੀਕਾ ਨਾਲ ਸੰਬੰਧਿਤ ਦੱਸੀਆਂ ਜਾ ਰਹੀਆਂ ਨੇ। ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਬਲਵੰਡਾ ਨੇੜੇ ਵਗਦੀ ਨਹਿਰ ਵਿੱਚ ਇੱਕ ਸਰਕਾਰੀ ਅਧਿਆਪਕ ਵੱਲੋਂ ਛਾਲ ਮਾਰਨ ਦੀ ਘਟਨਾ ਸਾਹਮਣੇ ਆਈ ਹੈ। ਪੰਜਾਬ ਅਤੇ ਹਰਿਆਣਾ ਵਿੱਚ 12 ਜੁਲਾਈ ਤੱਕ ਕੁਝ ਥਾਵਾਂ ਤੇ ਭਾਰੀ ਮੀਂਹ ਪੈਣ ਦੇ ਆਸਾਰ ਨਜ਼ਰ ਆਉਂਦੇ ਨੇ। ਮਸਕੋਕਾ ਅੰਦਰ 1.5 ਏਕੜ ਤੇ 2600 ਸਕੁਅਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ। 3 ਬੈਡਰੂਮ 2.5 ਵਾਸ਼ਰੂਮ ਹਨ, ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ। $30,000 ਦਾ ਜਨਰੇਟਰ ਅਤੇ 14x14 ਫੀਟ ਦਾ ਪੈਡ ਵੀ ਬਣਿਆ ਹੈ। 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜਨਰੇਟ ਕਰਦੀ ਹੈ। 12x30 ਫੁੱਟ ਦਾ ਡੈਕ ਹੈ, ਪਲੱਸ ਵਾਕਆਊਟ ਬੇਸਮੈਂਟ ਵੀ ਹੈ। ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ, ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ। ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ, ਬੀਚ ਵੀ ਨਜ਼ਦੀਕ ਹੈ। ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222 416-265-2222
17: ਕਾਵਿਆ ਹੋਮਿਓ ਕੇਅਰ, ਕਾਫੀ ਇਲਾਜ ਜਹਾਂ ਬੇਅਸਰ ਹੋ ਜਾਤੇ ਹੈ ਵਹਾਂ ਸੇ ਸ਼ੁਰੂ ਹੋਤਾ ਹੈ ਹੋਮਿਓਪੈਥੀ ਕਾ ਅਸਰ। ਬੱਚੋਂ ਸੇ ਲੇਕਰ ਬਜ਼ੁਰਗੋਂ ਤੱਕ, ਨਏ ਸੇ ਲੇਕਰ ਕਈ ਪੁਰਾਣੀ ਬਿਮਾਰੀਓਂ ਤੱਕ, ਜੈਸੇ ਐਲਰਜੀਜ਼, ਐਸਮਾ, ਆਰਥਰਾਈਟਿਸ, ਹੇਅਰ ਲੌਸ, ਸਕਿਨ ਡਿਸਆਰਡਰਸ, ਹੈਡੇਕਸ, ਮਾਈਗ੍ਰੇਨਸ, ਮੇਲ ਜਾਂ ਫੀਮੇਲ ਹੈਲਥ ਇਸ਼ੂਜ, ਡਾਈਜੈਸਟਿਵ ਡਿਸਆਰਡਰਸ ਜਾਂ ਪਾਈਲਸ, ਮੈਂਟਲ ਹੈਲਥ ਇਸ਼ੂਜ, ਹਾਰਟ ਪ੍ਰੋਬਲਮ, ਡਾਇਬੀਟੀਜ਼ ਔਰ ਫੋਰ ਐਨੀ ਕਾਈਂਡ ਆਫ ਅਕਿਊਟ ਔਰ ਕ੍ਰੋਨਿਕ ਡਿਸੀਜ਼ਸ, ਹਮਾਰੇ ਹੋਮਿਓਪੈਥ ਸੇ ਮਿਲੇ ਜਿਨਕੋ 20 ਸਾਲ ਕਾ ਜ਼ਿਆਦਾ ਤਜੁਰਬਾ ਹੈ। ਕਾਵਿਆ ਹੋਮਿਓ ਕੇਅਰ, ਜਹਾਂ ਸੇ ਸ਼ੁਰੂ ਹੋਤਾ ਹੈ ਹੈਲਦੀ ਲਾਈਫ ਕਾ ਸਫ਼ਰ। 10 ਕੋਟਰਲ ਬੁਲੇਵਾਰਡ, ਯੂਨਿਟ 104 ਇਨ ਬ੍ਰੈਂਪਟਨ, 6477602779
0: ਸੱਜਣਾ, ਲਾਈਫ ਦਾ ਕੋਈ ਭਰੋਸਾ ਨਹੀਂ, ਦੇਰ ਇਜ਼ ਓਨਲੀ ਵਨ ਲਾਈਫ ਟੂ ਲਿਵ। ਐਸ਼ ਕਰੋ।
18: अरे यार क्या आप ट्रैफिक में फंसे हुए हैं?
19: Are you really stuck in traffic?
20: Are you stuck in a traffic? No problem. Take it easy. Calm down and just relax. Culture of Punjab.
21: हर महीने मैकेनिक नो पैसे दे देंदे हो। ट्रक खरीद दे आया मैकेनिक नो गोद ले ले।
22: वो मैं की करा? ये पुराना ट्रक तो रोज नखरे करता है।
21: नखरे छड़ो ते सिद्धे जाओ निस्को ट्रक सेल्स ते।
23: वधिया हालत वाले यूज्ड ट्रक्स, ट्रक को बेचना होवे या खरीदना, रेट बिल्कुल वाजब लौंदे ने।
21: फाइनेंस दी सुविधा भी उपलब्ध है।

0: con ustedes.
1: ਕਿ ਗੋਲੀ ਨੇ ਘੱਟ ਤੇ ਜਿਹੜਾ ਨਾਲ ਪੋਸਟ ਆ ਉਹਨੇ ਜ਼ਿਆਦਾ ਬਚਾਈ ਆ। ਸੋ ਮੈਸੀ ਦੋ ਜਿਹੜੇ ਵਧੀਆ ਸ਼ਾਟ ਸੀ, ਇੱਕ ਪੈਨਲਟੀ, ਇੱਕ ਬਾਕਸ ਦੇ ਬਾਹਰ ਜਿਹੜੀ ਕਿੱਕ ਸੀ ਉਹ ਮਿਸ ਕਰ ਚੁੱਕਿਆ ਹੈ। ਤੁਹਾਨੂੰ ਯਾਦ ਹੋਏਗਾ ਅਹਿਮਦਾਬਾਦ ਬਲਾਸਟ ਹਾਈ ਕੋਰਟ ਵੱਲੋਂ 38 ਦੋਸ਼ੀਆਂ ਨੂੰ ਸਜ਼ਾਏ ਮੌਤ ਦਿੱਤੀ ਗਈ ਆ, 11 ਨੂੰ ਉਮਰ ਕੈਦ ਦਿੱਤੀ ਆ। ਹੁਣ 11 ਜਿਹੜੇ ਹੈਗੇ ਆ ਉਮਰ ਕੈਦ ਕੱਟਣਗੇ, ਪਤਾ ਨਹੀਂ ਕਿੰਨੀ ਕੁੱਥੇ ਹੁੰਦੀ ਆ। ਟੋਰਾਂਟੋ ਦੇ ਸਾਬਕਾ ਮੇਅਰ ਰੌਬ ਫੋਰਡ ਦੀ ਪਤਨੀ ਰੈਨਟਾ ਫੋਰਡ ਦਾ ਦੇਹਾਂਤ ਹੋ ਗਿਆ ਵਿਚਾਰੀ ਦਾ, ਸ਼ੀ ਵਾਜ਼ ਓਨਲੀ 55। ਆਪਾਂ ਅੱਗੇ ਗੱਲ ਕਰਕੇ ਹਟੇ, ਇੰਜੋਏ ਯੂਰ ਲਾਈਫ ਐਸ ਯੂ ਕੈਨ, ਕੱਲ੍ਹ ਦਾ ਕੋਈ ਯਕੀਨ ਨਹੀਂ। ਬਰੈਂਪਟਨ ਵਿੱਚ ਹਾਦਸੇ ਤੋਂ ਬਾਅਦ ਈ ਸਕੂਟਰ ਸਵਾਰ ਵਿਅਕਤੀ ਗੰਭੀਰ ਜ਼ਖਮੀ ਹੋਇਆ। ਇਹ ਜਿਹੜੇ ਸਕੂਟਰ ਸਵਾਰ ਆ ਜਾਂ ਸਕੂਟਰੀਆਂ ਜਿਹਨੂੰ ਭਜਾਈ ਫਿਰਦੇ ਆ, ਜਰਾ ਪਿਆਰ ਨਾਲ ਆਰਾਮ ਦੇ ਨਾਲ ਟੋਪੀ ਟਾਪੀ ਸਿਰ ਤੇ ਲੈ ਲਿਆ ਕਰੋ ਤਾਂ ਚੰਗੇ ਆ। ਸਕਾਰਬਰੋ ਵਿੱਚ ਗੋਲੀਆਂ ਚੱਲੀਆਂ, ਇੱਕ ਦੀ ਮੌਤ, ਇੱਕ ਗੰਭੀਰ ਜ਼ਖਮੀ ਹੋਇਆ। ਗੁਰਪ੍ਰੀਤ ਸੁਮਰਾ ਦਾ ਉਹਨਾਂ ਦਾ ਆਹ ਸੁਨੇਹਾ, ਮੋਰਗਨ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ, ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ, ਤੁਸੀਂ ਆਪਣੀ ਮੋਰਗੇਜ ਬੀ ਸੀ ਲੈਂਡਰ ਤੋਂ ਹਟਾ ਕੇ ਏ ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ, ਕਾਲ 905-460-9099। ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ। 80-90 ਹਜ਼ਾਰ ਬੇਸ ਨੂੰ ਬਣਾਉਣ ਲਈ ਚਾਹੀਦੇ ਨੇ, ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ। ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ, 2155B ਸਟੀਲਜ਼ ਐਵਨਿਊ ਨੀਅਰ ਟੋਪ ਰੂਮ ਯੂਨਿਟ 32, 905-460-9099, 905-460-9099, 460-9099 ਇਹਨਾਂ ਦਾ ਨੰਬਰ ਹੈ। ਆਪਣੇ ਇੱਥੇ ਪੁਲਿਸ ਨੇ $20 million ਦੀ ਕੋਕੇਨ ਫੜੀ ਹੈ, ਲੱਖਾਂ ਡਾਲਰ ਨਕਦੀ ਜ਼ਬਤ ਕੀਤੇ ਹੈ, ਕਈ ਲੋਕ ਗ੍ਰਿਫਤਾਰ ਕੀਤੇ ਹੈ। ਵੈਸੇ ਸੌਕਰ ਦੇ ਵਿੱਚ ਇੱਕ ਚੀਜ਼ ਆ ਵੀ ਰੱਬ ਇਹਨਾਂ ਦੇ ਨਾਲ ਆ, ਡਿੱਗਦੇ ਆ ਜਿਵੇਂ ਲੱਤ ਟੁੱਟੀ ਹੁੰਦੀ ਆ, 10 ਸਕਿੰਟਾਂ ਬਾਅਦ ਛਾਲ ਮਾਰ ਕੇ ਟਪੂਸੀ ਮਾਰ ਕੇ ਫੇਰ ਭੱਜ ਲੈਂਦੇ ਆ। ਖੈਰ ਪ੍ਰਿਯੰਕਾ ਚੋਪੜਾ ਤੇ ਉਹਦਾ ਘਰ ਵਾਲਾ ਨਿਕ ਜੋਨਸ ਅੱਜ ਕੱਲ੍ਹ ਪੈਰਿਸ ਵਿੱਚ ਕਾਫੀ ਦੇਖੇ ਜਾ ਰਹੇ ਨੇ। ਅਭਿਸ਼ੇਕ ਜੀ ਸਾਡੇ ਨਾਲ ਆ ਚੁੱਕੇ ਨੇ, ਹਾਂਜੀ ਸਰ।
2: ਸਤਿ ਸ਼੍ਰੀ ਅਕਾਲ ਦੇਵਾ ਜੀ, ਮੈਂ ਅਭਿਸ਼ੇਕ ਰਿਐਲਟਰ, ਬਹੁਤ ਹੀ ਸੋਹਣੀ ਲਿਸਟਿੰਗ ਲੈ ਕੇ ਆਇਆ ਲੰਡਨ ਦੇ ਅੰਦਰ, ਬ੍ਰਾਂਡ ਨਿਊ ਲਿਸਟਿੰਗ, ਡੀਟੈਚਡ ਘਰ, 4 bedroom plus 2 bedroom ਦੀ ਲੀਗਲ ਬੇਸਮੈਂਟ, 2-car garage, 4 ਗੱਡੀਆਂ ਦੀ ਪਾਰਕਿੰਗ, ਰੈਨੋਵੇਟਡ ਕਿਚਨ ਐਂਡ ਬਾਥਰੂਮਸ, $4,500 ਰੈਂਟ, ਕੈਸ਼ ਫਲੋ ਪੋਜ਼ਿਟਿਵ, ਸਿਰਫ ਔਰ ਸਿਰਫ 7,95,000 ਦੇ ਅੰਦਰ। ਮਿਲਟਨ ਦੇ ਅੰਦਰ ਅਸਾਈਨਮੈਂਟ ਸੇਲ, 1 bedroom plus den, 1 parking 1 locker ਦਾ ਕੌਂਡੋ, ਬ੍ਰਾਂਡ ਨਿਊ, 5,90,000 ਦੀ ਪਰਚੇਸ, ਪਰਚੇਸ ਪ੍ਰਾਈਸ ਤੋਂ 1 ਲੱਖ ਥੱਲੇ ਤੁਹਾਨੂੰ ਦਵਾਵਾਂਗੇ ਜੀ। ਬ੍ਰੈਂਪਟਨ ਦੇ ਅੰਦਰ ਐਕਸਕਲੂਸਿਵ ਲਿਸਟਿੰਗ, ਪਾਈ ਸ਼ੇਪ ਪਲਾਟ, 120 feet ਡੀਪ, 115 feet ਵਾਈਡ ਐਟ ਦ ਬੈਕ, 10 ਗੱਡੀਆਂ ਦੀ ਪਾਰਕਿੰਗ, $6,000 ਰੈਂਟ, ਐਕਸਲੈਂਟ ਲੋਕੇਸ਼ਨ, 5 bedrooms ਬਣੇ ਹੋਏ ਨੇ ਜੀ, ਆਪਾਂ ਹੋਰ ਬੈਡਰੂਮ ਬਿਲਡ ਕਰ ਸਕਦੇ ਹਾਂ। ਇਹ ਡੀਲ ਪਾਉਣ ਲਈ ਮੈਨੂੰ ਕਾਲ ਕਰੋ 647-792-7000, 647-792-7000। ਮਿਸਿਸਾਗਾ ਦੇ ਅੰਦਰ 2 bed 2 bath ਦਾ ਕੌਂਡੋ ਟਾਊਨ ਹਾਊਸ, ਕਲਾਕਸਨ ਦੇ ਅੰਦਰ, ਸਿਰਫ ਔਰ ਸਿਰਫ 4,99,000 ਦੇ ਅੰਦਰ। ਬ੍ਰਾਂਡ ਨਿਊ ਬਿਲਡਿੰਗ, ਬ੍ਰਾਂਡ ਨਿਊ ਡਿਵੈਲਪਮੈਂਟ ਬਿਲਡਰ ਵੱਲੋਂ ਲੇਕਸ਼ੋਰ ਐਂਡ ਡਿਕਸੀ ਦੇ ਉੱਤੇ ਟਾਊਨ ਹਾਊਸਿਸ, ਓਨਲੀ 500 ਸਟਾਰਟਿੰਗ, ਵੀਕੈਂਡ ਤੇ ਸਪੈਸ਼ਲ ਐਕਸਕਲੂਸਿਵ ਆਫਰਸ ਐਂਡ ਇਨਸੈਂਟਿਵਸ ਨੇ, 1.5 ਸਾਲ ਦੇ ਅੰਦਰ ਕਲੋਜ਼ਿੰਗ ਹੈ, ਐਕਸਟੈਂਡਡ ਡਿਪੋਜ਼ਿਟ ਸਟਰਕਚਰ ਹੈ। ਇਹ ਡੀਲ ਪਾਉਣ ਲਈ ਮੈਨੂੰ ਕਾਲ ਕਰੋ 647-792-7000, 647-792-7000। ਤੇ ਜੇ ਤੁਸੀਂ ਸੈਲਰ ਹੋ, ਤੁਸੀਂ ਆਪਣੀ ਪ੍ਰੋਪਰਟੀ ਵੇਚਣਾ ਚਾਹੁੰਦੇ ਹੋ, ਸਾਡੇ ਕੋਲ ਬਾਇਰਸ ਨੇ ਹੂ ਆਰ ਲੁਕਿੰਗ ਫਾਰ ਗੁੱਡ ਪ੍ਰੋਪਰਟੀਜ਼ ਐਂਡ ਗੁੱਡ ਡੀਲਸ, ਮੈਨੂੰ ਹੁਣੇ ਕਾਲ ਕਰੋ 647-792-7000, 647-792-7000।
1: ਬੜੀ ਮਿਹਰਬਾਨੀ, ਥੈਂਕ ਯੂ ਸਰ। ਆਲਰਾਈਟ, ਜਿਹੜਾ ਵਰਲਡ ਕੱਪ ਚੱਲ ਰਿਹਾ ਅਰਜਨਟੀਨਾ ਐਂਡ ਈਜਿਪਟ ਦੇ ਵਿਚਕਾਰ, ਈਜਿਪਟ 1-0, 35 ਮਿੰਟ ਪੂਰੇ ਹੋ ਚੁੱਕੇ ਨੇ। ਸੱਜਣਾ, ਮਜ਼ਬੂਤ ਬਣੋ ਪਰ ਬੇਰਹਿਮ ਨਹੀਂ, ਦਿਆਲੂ ਬਣੋ ਪਰ ਕਮਜ਼ੋਰ ਨਹੀਂ, ਨਿਮਰ ਬਣੋ ਪਰ ਡਰਪੋਕ ਨਹੀਂ, ਮਾਣ ਕਰੋ ਪਰ ਹੰਕਾਰੀ ਨਾ ਹੋ। ਥੋੜ੍ਹੀ ਜਿਹੀ ਗੱਲ ਕਰਦੇ ਹਾਂ ਦਲਜੀਤ ਦੋਸਾਂਝ ਦੀ, ਉਹਦੇ ਜਿਹੜੇ ਸ਼ੋਅ ਆ ਉਹ ਤਾਂ ਕਾਮਯਾਬ ਆ, ਸ਼ੋਅ 'ਚ ਭੜਥੂ ਪਾਉਣ ਵਾਲੇ ਵੀ ਗਏ, ਉਹਨਾਂ ਭੜਕਾ ਕੇ ਥੱਲੇ ਮਾਰਿਆ। ਲੇਕਿਨ ਦਲਜੀਤ ਦੋਸਾਂਝ ਦੀ ਉਹ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਹੈ, ਜਿਹਤੇ ਉਹਨੇ ਪ੍ਰੈਡਿਕਟ ਕੀਤਾ ਸੀ, ਪਹਿਲਾਂ ਹੀ ਦੱਸਿਆ ਸੀ ਕਿ ਹੋ ਸਕਦਾ Z5 ਆ ਉਹ ਜਿਹੜੀ ਮੂਵੀ ਹੈ ਜਿਹਨੂੰ ਸਤਲੁਜ ਕਹਿੰਦੇ ਅੱਜ ਕੱਲ੍ਹ, ਉਸ ਨੂੰ ਰਿਮੂਵ ਕਰ ਦੇ। ਉਹਨਾਂ ਨੇ ਕਰਤੀ,

0: ਸਤਲੁਜ ਫਿਲਮ ਓਟੀਟੀ ਤੋਂ ਹਟਾਉਣਾ ਸੱਚ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਤਲੁਜ ਫਿਲਮ ਨੂੰ ਓਟੀਟੀ ਤੋਂ ਹਟਾਉਣ ਪਿੱਛੇ ਰਵਨੀਤ ਬਿੱਟੂ ਦਾ ਹੱਥ ਹੈ, ਆਪ ਵਾਲਿਆਂ ਨੇ ਫਰਮਾਇਆ। ਕਸ਼ਮੀਰ ਫਾਇਲਸ, ਕੇਰਲਾ ਸਟੋਰੀ, ਇਹਨੂੰ ਰੈੱਡ ਕਾਰ ਪਰ ਸਤਲੁਜ ਨੂੰ ਬੈਨ ਕਰਤਾ। ਗੋ ਫਿਗਰ ਦੈਟ ਆਊਟ ਮਾਈ ਫਰੈਂਡ। ਸਾਡੇ ਨਾਲ ਨੀਲਮ ਜੀ ਹਾਜ਼ਰ ਨੇ, ਮੌਰਗੇਜ ਕੁਈਨ ਹੈ। ਨੀਲਮ ਜੀ ਪੁਰਾਣੇ ਸਵਾਗਤ ਹੈ।
1: Thank you, sir ji. How are you?
0: ਬਹੁਤ ਅੱਛੇ, ਬਹੁਤ ਅੱਛੇ। ਤੁਸੀਂ ਸੁਣਾਓ?
1: Very good, excellent weather. ਵਧੀਆ, ਥੋੜੀ ਜਿਹੀ ਠੀਕ ਹੋ ਗਿਆ। ਜ਼ਿਆਦਾ ਧੁੱਪ ਹੈ ਤਾਂ ਥੋੜੀ ਜਿਹੀ ਚੁਭਦੀ ਹੁੰਦੀ ਹੈ, ਪਰ ਵਧੀਆ weather.
0: Yeah, well, listen, I can take this weather any day. ਸਾਰੇ ਸਾਲ ਚ ਇਹੀ weather ਰਵੇ, I have no issue. ਜੇ ਹਲਕੀਆਂ ਪਾਓ ਤਾਂ ਠੰਡ ਲੱਗਦੀ ਹੈ, ਭਾਰੀਆਂ ਪਾਓ ਤਾਂ ਮੋਢੇ ਦੁਖਣ ਲੱਗ ਜਾਂਦੇ ਆ।
1: ਤੁਸੀਂ ਵਿੰਟਰ ਚ ਕਦੀ ਚੜ੍ਹਦੀ ਪੂਰੀ ਵਿੰਟਰ ਹੋਏਗੀ, ਕੋਈ ਮੈਰਿਜ ਹੋਏਗੀ ਤੇ ਜਨਾਨੀਆਂ ਨੇ ਕੱਟ ਸਲੀਵ ਦਾ ਬਲਾਊਜ਼ ਪਾ ਕੇ, ਮਤਲਬ ਹਲਕੀ ਜਿਹੀ ਸਾੜੀ ਪਾਈ ਹੁੰਦੀ, ਬੰਦਿਆਂ ਨੇ ਕੋਟ ਸੂਟ ਜੈਕਟ ਸਾਰਾ ਕੁਝ ਚੜਾਇਆ ਹੁੰਦਾ, ਸੋ ਜਨਾਨੀਆਂ ਨੂੰ ਠੰਡ ਘੱਟ ਲੱਗਦੀ ਆ।
0: ਠੰਡ ਠੁੰਡ ਘੱਟ ਨੀ ਲੱਗਦੀ ਹੈਗੀ, ਦੂਜੇ ਦਿਨ ਦੇਖਣਾ ਹੁੰਦਾ ਉਹ ਤੌਲੀਆ ਜਿਹਾ ਲੈ ਕੇ ਭਾਫਾਂ ਜਿਹੀਆਂ ਮਾਰ ਦਿੰਦੇ ਨੱਕ ਤੇ, ਉਦੋਂ ਤਾਂ ਟੌਰ ਜੀ ਮਾਰ ਲੈਂਦੇ ਆ ਵਿਆਹ ਸ਼ਾਦੀ ਚ, ਪਰ ਦੂਜੇ ਨੇ ਭਾਫਾਂ ਜਿਹੀਆਂ ਲਈ ਜਾਂਦੇ ਹੁੰਦੇ ਆ। ਐਨੀਹਾਓ ਆਪਾਂ ਚਲੋ, ਆਪਾਂ ਚੱਲਦੇ ਹਾਂ ਮੌਰਗੇਜ ਵਾਲੇ ਪਾਸੇ। ਪਹਿਲਾਂ ਇਹ ਦੱਸੋ, ਹਾਂਜੀ ਗੋਹੇ,
1: ਮੈਂ ਕਹਿ ਲੈਂਦੀ ਤੁਹਾਨੂੰ ਤਾਂ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
0: ਮਾਂ ਜੀ ਦੋਨੇ ਹੱਥ ਜੋੜ ਕੇ ਸਤਿ ਸ੍ਰੀ ਅਕਾਲ।
1: ਮੈਂ ਤੁਹਾਨੂੰ ਇੱਕ ਕੁਐਸਚਨ ਪੁੱਛਿਆ, ਹਾਊ ਵੁੱਡ ਯੂ ਲਾਈਕ, ਜੇ ਤੁਸੀਂ ਮੰਨ ਲਓ ਘਰ ਲੈਣਾ, ਘਰ ਲੈਣ ਤੋਂ ਪਹਿਲੇ ਤੁਸੀਂ ਸੋਚੋ ਕਿ ਯੂ ਨੋ ਥੋੜੇ ਬਹੁਤ ਪੈਸੇ ਘੱਟਦੇ ਆ, ਦਿਸ ਐਂਡ ਦੈਟ, ਤਾਂ ਤੁਹਾਡੇ ਅਕਾਊਂਟ ਦੇ ਵਿੱਚ ਅਪ ਟੂ $5,000 ਤੁਹਾਨੂੰ ਕੋਈ ਵਾਅਦਾ ਕਰਦੇ ਪਵਾਉਣ ਦਾ, ਹਾਊ ਵੁੱਡ ਯੂ ਫੀਲ ਇਟ?
0: ਦੇਖੋ ਜੀ, ਫੀਲ ਫੂਲ ਕੀ ਕਰਨਾ, ਘਰ ਲੈਣ ਲਈ ਪਹਿਲਾਂ ਤਾਂ, ਘਰ ਲੈਣ ਤੋਂ ਪਹਿਲਾਂ ਤਾਂ ਤੁਹਾਡੇ ਨੇੜਾ ਮਿਲਣਾ ਪੈਣਾ, ਤੁਸੀਂ ਰਾਹ ਦਿਖਾਓਗੇ ਸਾਨੂੰ, ਤੁਸੀਂ ਰਸਤਾ ਦਿਖਾਓਗੇ ਸਾਨੂੰ, ਤੁਸੀਂ ਦੱਸੋਗੇ ਕਿਸ ਤਰ੍ਹਾਂ ਅਕਾਊਂਟ ਚ ਕਿੰਨੇ ਪੈਸੇ ਚਾਹੀਦੇ ਆ, ਕਿਵੇਂ ਚਾਹੀਦੇ ਆ, ਕਿੰਨੇ ਕਦਾ ਘਰ ਲੈ ਸਕਦੇ ਹੋ, ਨਹੀਂ ਲੈ ਸਕਦੇ, ਜੋਬ ਲੈਟਰਾਂ ਦਿਖਾਓਗੇ, ਇੰਨੇ ਕੁ ਮੈਂ ਕਮਾਉਂਦਾ ਨਹੀਂ ਕਮਾਉਂਦਾ, ਸਭ ਤੋਂ ਪਹਿਲਾਂ ਤਾਂ ਤੁਹਾਨੂੰ ਯਾਦ ਕਰਨਾ ਪੈਣਾ।
1: ਬਿਲਕੁਲ, ਪਰ ਸਾਨੂੰ ਜਿਹੜੇ ਪੇਪਰ ਦਿਖਾਉਣ ਦੀ ਬਜਾਏ ਵੀ ਨਾ, ਜੇ ਤੁਸੀਂ ਵੈਸੇ ਹੀ ਸੱਚਾਈ ਦੇ ਨਾਲ ਦੱਸੋ ਅਪਰੋਕਸੀਮੇਟਲੀ ਤੁਸੀਂ ਕਰਦੇ ਕੀ ਹੋ, ਤੁਹਾਡਾ ਕ੍ਰੈਡਿਟ ਸਕੋਰ ਕਿੱਦਾਂ, ਕਿੰਨਾ ਕਿੱਦਾਂ, ਕਿੰਨੇ ਕਿੱਦਾਂ ਤੁਹਾਡਾ ਬਜਟ ਹੈ, ਕਿੰਨੀ ਕੁ ਡਾਊਨ ਪੇਮੈਂਟ ਹੈ, ਮੈਂ ਓਵਰ ਦਾ ਫੋਨ ਆਈ ਕੈਨ ਟੈਲ ਯੂ ਇਟ ਵਿਲ ਬੀ ਡਨ ਔਰ ਨੋ ਇਟ ਕੈਂਟ ਬੀ ਡਨ, ਵੇਟ ਕਰੋ, ਓਕੇ? ਸੋ ਇਟ ਡਜ਼ਨਟ ਹੈਵ
0: ਟੂ ਬੀ ਲੰਬਾ
1: ਥੋੜਾ। ਹਾਂਜੀ ਹਾਂਜੀ,
0: ਲਓ ਜੀ, ਅਰਜਨਟੀਨਾ ਨੇ ਮਾਰਿਆ ਜ਼ੋਰ, ਭੱਜ ਕੇ ਜਾ ਕੇ ਮਾਰਿਆ ਛੱਕਾ, ਬਾਲ ਸਿੱਧੀ ਗਈ ਗੋਲ ਦੇ ਵਿੱਚ, ਲੇਕਿਨ ਮੂਹਰੇ ਗੋਲੀ ਖੜਾ ਸੀ, ਉਹਨੇ ਫੇਰ ਰੋਕ ਲਈ। ਚੌਥੀ ਪੰਜਵੀਂ ਵੇਰ ਆ ਅਰਜਨਟੀਨਾ ਦਾ ਮਿਸ ਮਾਰ ਗਿਆ, ਪਹਿਲਾਂ ਮੈਸੀ ਤੋਂ ਪੈਨਲਟੀ ਮਿਸ ਹੋਈ, ਫਿਰ ਦੋ ਵਾਰ ਕੀ ਆ ਬਾਕਸ ਦੇ ਬਾਹਰ ਫ੍ਰੀ ਕਿੱਕ ਸੀ ਉਹ ਮਿਸ ਹੋਈ, ਹੁਣ ਗੋਲੀ ਨੇ ਫੇਰ ਰੋਕ ਲਿਆ। ਐਨੀ ਵੇ ਅਜੇ ਵੀ ਈਜਿਪਟ 1-0 ਤੇ ਜਿੱਤ ਰਿਹਾ, 38 ਮਿੰਟ ਲੰਘੇ। ਸੋਰੀ ਜੀ, ਗੋ ਅਹੈਡ।
1: ਕੋਈ ਗੱਲ ਨੀ, ਥੈਂਕ ਯੂ ਸਰ, ਥੈਂਕ ਯੂ। ਸੋ ਗੋਲੀ ਨੇ ਰੋਕ ਲਈ ਐਟਲੀਸਟ ਬਾਲ,
0: ਤੁਸੀਂ ਡੇਟ ਵਾਲਾ ਸ਼ੋ ਸੁਣਿਆ ਕਰੇ, ਬੜੀ ਨੌਲੇਜ ਮਿਲਦੀ ਹੈ ਇਥੋਂ। ਸਲਮਾਨ ਦੇ ਰੌਲਾ ਪਾਇਆ ਸੀ, ਸਲਮਾਨ ਕਰੀ ਜਾਂਦੇ ਜਿਹੜੇ ਸਾਡੇ ਲਿਸਨਰ ਤੁਹਾਨੂੰ ਕਾਲ ਕਰਨ, ਤੁਹਾਨੂੰ ਕਾਲ ਕਰਕੇ ਫੋਨ ਤੇ ਮੁੱਢਲੀ ਜਾਂਚ ਜਿਹੜੀ ਆ ਉਹ ਕਰ ਸਕਦੇ ਆ।
1: ਦੇਖੋ ਜਿਹੜੇ 5,000 ਦਾ BMO ਕਹਿੰਦਾ ਸੀ, ਤੁਸੀਂ ਜੇ ਸਾਡੇ ਤੋਂ ਮੌਰਗੇਜ ਕਰਵਾਉਂਦੇ ਹੋ ਤਾਂ ਅਪ ਟੂ $5,000 ਆਪਾਂ ਤੁਹਾਨੂੰ ਤੁਹਾਡੇ ਅਕਾਊਂਟ ਚ ਪਾਵਾਂਗੇ। ਬਿਲਕੁਲ, ਉਹਦੇ ਲਈ ਕਰਨਾ ਕੀ ਪੈਣਾ, ਨੀਲਮ ਨੂੰ ਕਾਲ ਕਰਾਉਣੀ ਪੈਣੀ ਹੈ, ਪਹਿਲਾਂ ਦੇਖ ਲਓ ਤੁਸੀਂ ਕੁਆਲੀਫਾਈ ਵੀ ਕਰਦੇ ਹੋ ਜਾਂ ਨਹੀਂ ਕਰਦੇ, ਐਵੇਂ ਉੱਥੇ ਜਾ ਕੇ ਮੱਥਾ ਕਪਾਈ ਕਰੋਗੇ, ਪਹਿਲੇ ਉਹਨਾਂ ਨੂੰ ਪੁੱਛੋਗੇ, ਬਾਅਦ ਦੇ ਵਿੱਚ ਉਹ ਪੈਸੇ ਨਹੀਂ ਮਿਲਣੇ ਜੇ ਤੁਸੀਂ ਯੂ ਡੋਂਟ ਨੋ ਹਾਊ ਟੂ ਉਹਨੂੰ ਸਟਰਕਚਰ ਕਰਕੇ ਦੇਣਾ। ਸਰ ਉਹੀ ਕੰਮ ਹੁੰਦਾ, ਐਵਰੀਥਿੰਗ ਇਜ ਸੇਮ, ਸੇਮ ਤਰੀਕਾ ਹੁੰਦਾ, ਪਰ ਜਸਟ ਉਹਨੂੰ ਥੋੜ੍ਹਾ ਪੋਲਿਸ਼ ਕਰਕੇ ਆਪਾਂ ਪ੍ਰੈਜੈਂਟ ਕਰੀਦਾ, ਹਨਾ, ਤਾਂ ਉਹਨਾਂ ਕੋਲ ਬੈਟਰ ਨੌਲੇਜ ਹੁੰਦੀ ਹੈ ਸਾਡੇ ਥਰੂ ਕਿ ਅਸੀਂ ਕਿੱਦਾਂ ਸਟਰਕਚਰ ਕਰਦੇ ਹਾਂ, ਬਟ ਇਟਸ ਬੈਟਰ। ਐਨੀਵੇ ਜੇ ਤੁਸੀਂ ਉਹ ਅਪ ਟੂ 5,000 ਲੈਣਾ ਤਾਂ ਤੁਹਾਡੇ ਅਕਾਊਂਟ ਦੇ ਵਿੱਚ ਅਕਾਊਂਟ ਖੋਲੋਗੇ, ਅਕਾਊਂਟ ਦੇ ਵਿੱਚ ਡਾਇਰੈਕਟ ਪੈਸੇ ਆਉਣਗੇ ਜਿੱਦਾਂ ਤੁਹਾਡੀ ਕਲੋਜ਼ਿੰਗ ਤੋਂ ਬਾਅਦ, ਠੀਕ ਹੈ? ਉਹਦੇ ਇਲਾਵਾ ਤੁਹਾਨੂੰ ਹੋਰ ਕਿੰਨੇ ਪੈਸੇ ਚਾਹੀਦੇ? ਇਫ ਯੂ ਯੂਜ਼ ਮਾਈ ਫੁੱਲ ਸਰਵਿਸਿਸ, ਮੇਰੇ ਟੀਮ ਦੇ ਥਰੂ ਤੁਸੀਂ ਕਰ ਲੈਂਦੇ ਹੋ, ਮੇਰੇ ਤੋਂ ਮੋਰਗੇਜ ਕਰਵਾਉਂਦੇ ਹੋ ਐਂਡ ਮੇਰਾ ਲੋਇਰ ਯੂਜ਼ ਕਰਦੇ ਹੋ, ਆਈ ਵਿਲ ਗਿਵ ਯੂ ਕਪਲ ਆਫ ਇਨਸੈਂਟਿਵਸ ਐਸ ਵੈਲ, ਵਿਚ ਇਜ਼ ਮੈਂ ਤੁਹਾਡੀ ਲੋਇਰ ਫੀ ਪੇ ਕਰੂੰਗੀ, ਜੇ ਤੁਹਾਡੀ ਇਨਸ਼ੋਰਡ ਡੀਲ ਹੈ ਵਿਚ ਇਜ਼ ਅੰਡਰ 20% ਡਾਊਨ ਪੇਮੈਂਟ ਹੈ, ਤਾਂ ਆਈ ਵਿਲ ਪੇ ਯੂਰ PST ਜਿਹੜੀ GST ਉਹਦੇ ਤੇ ਪੈਂਦੀ ਹੈ, CMSC ਫੀ ਦੇ ਉੱਤੇ ਪੈਂਦੀ ਹੈ, ਉਹ ਵੀ 2-3 ਹਜ਼ਾਰ ਦੇ ਨੇੜੇ ਤੇੜੇ ਉਹ ਵੀ ਹੁੰਦੀ ਹੈ, ਸੋ ਤੁਹਾਨੂੰ ਉਹ ਵੀ ਚੋਪੜੀਆਂ ਨਾਲੇ ਦੋ ਦੋਨੋਂ ਪਾਸੇ ਫਾਇਦਾ, 5,000 ਦਾ BMO ਤੋਂ ਲਵੋ, 5-6,000 ਮੇਰੇ ਤੋਂ ਲਵੋ, ਡਾਊਨ ਪੇਮੈਂਟ ਆਪਾਂ ਐਸ ਲਿਟਲ ਐਸ 5% ਦੇ ਨਾਲ ਕਰਵਾ ਸਕਦੇ ਹਾਂ, ਐਸ ਲੌਂਗ ਐਸ ਜਿਹੜੀ 5 ਲੱਖ ਤੋਂ ਥੱਲੇ ਥੱਲੇ ਉਹ 5, ਉਸ ਤੋਂ ਮਗਰੋਂ 10, ਸੋ ਬੇਅਰ ਇਟ ਇਨ ਮਾਇੰਡ ਕਿ ਤੁਸੀਂ ਇਹ ਫਿਗਰਸ ਮੰਨ ਲਓ ਤੁਹਾਨੂੰ ਨਹੀਂ ਵੀ ਪਤਾ ਤਾਂ ਤੁਸੀਂ ਮੈਨੂੰ ਕਾਲ ਕਰ ਲਓ, ਮੋਰਗੇਜ ਬ੍ਰੋਕਰ, ਮੋਰਗੇਜ ਲਾਇਸ, ਮੋਰਗੇਜ ਕੁਈਨ, ਨੀਲਮ ਸਰਵ, 6477398710, 647-739-7710.
0: ਨੀਲਮ ਜੀ, ਅੱਜ ਕੱਲ ਨਾ ਮਿਊਂਸੀਪਲ ਇਲੈਕਸ਼ਨ ਹੌਲੀ ਹੌਲੀ ਜ਼ੋਰ ਫੜ ਰਹੀਆਂ, 26 ਅਕਤੂਬਰ ਨੂੰ ਇਲੈਕਸ਼ਨ ਹੋਣੀ ਆ ਆਪਣੇ ਸਾਰੇ ਓਨਟੇਰੀਓ ਚ ਹੋਣੀਆਂ ਬਾਏ ਦਾ ਵੇ, ਤੇ ਜਦੋਂ ਕੈਂਡੀਡੇਟ ਆਉਂਦੇ ਆ ਨਾ ਡੋਰ ਤੇ, ਉਹਨਾਂ ਨੂੰ ਕਿਹੋ ਵੀ ਸਲਮਾਨ ਫਿਸ਼ ਕਹਿ ਕੇ ਦਿਖਾ, ਤੇ ਜਾਂ ਉਹਨੂੰ ਕਹੇ ਕੰਜ਼ਰਵੇਟਿਵ ਕਹਿ ਕੇ ਦਿਖਾ, ਹਾਂ, ਜਾਂ ਉਹਨੂੰ ਕਹੋ ਵੀ 3 ਕਹਿ ਕੇ ਦਿਖਾ, ਜਾਂ ਉਹਨੂੰ ਕਹੋ 0 ਜਾਂ 0 ਕਹਿ ਕੇ ਦਿਖਾ, ਫਿਰ ਪਤਾ ਲੱਗੂ ਵੀ ਗਾਂਹ ਜਾ ਕੇ ਕੀ ਕਰੂ, ਇਹ 3 ਕਹਿੰਦੇ ਆ ਜੀ ਅੱਧੇ ਲੋਕ, ਚੰਗੀ ਭਲੀ ਪਾਰਟੀ ਆ ਕੰਜ਼ਰਵੇਟਿਵ, ਉਹਨੂੰ ਕੰਜ਼ਰਵੇਟਿਵ ਕਰੀ ਜਾਣਗੇ, ਖੈਰ ਮਾਰੋ ਗੋਲੀ, ਆਪਣਾ ਨੰਬਰ ਫੇਰ ਦੇ ਦੋ,
1: 647-739-7710,
0: ਥੈਂਕ ਯੂ ਸਰ, ਇੱਕ ਮਿੰਟ ਆਪਣੇ ਜਿਹੜੇ ਯੰਗਸਟਰ ਆ ਉਹ ਗੱਡੀਆਂ ਗੁੱਡੀਆਂ ਲੈਂਦੇ ਆ, ਸਪੋਰਟਸ ਗੱਡੀਆਂ ਲੈ ਲਈਆਂ, ਮਸਟਿੰਗ ਲੈ ਲਈ, ਜੀਪ ਲੈ ਲਈ, ਚਾਰਜਰ ਲੈ ਲਈ, ਚੈਲੰਜਰ ਲੈ ਲਈ, ਨੋ ਪ੍ਰੋਬਲਮ, ਲਓ ਜੀ ਸਦ ਕੇ ਲਓ,
1: ਪਹਿਲੇ ਘਰ ਲੈ ਲਓ,
0: ਇਹਨਾਂ ਨੇ ਘਰ ਘੁਰ ਦਾ ਲੈਣਾ ਕਿ ਨਹੀਂ ਲੈਣਾ, ਟ੍ਰਿਨਿਟੀ ਮਾਲ ਦੇ ਵਿੱਚ ਗੰਦ ਪਾਇਆ ਹੋਇਆ ਇਹਨਾਂ ਨੇ, ਹਰ ਰੋਜ਼ ਉੱਥੇ ਪੁਲਿਸ ਜਾਂਦੀ ਆ, ਵੀਕਐਂਡ ਤੇ ਖਾਸ ਕਰਕੇ ਗੱਡੀਆਂ ਘੁਮਾਉਂਦੇ ਨੇ, ਧੂੰਆਂ ਕੱਢਦੇ ਨੇ, ਚੀਕਾਂ ਮਰਵਾਉਂਦੇ ਨੇ, ਉਹ ਥੋੜੀਆਂ ਜਿਹੀਆਂ ਉਹਨਾਂ ਨੇ ਇੰਜਣ ਉਂਜਣ ਬਦਲੇ, ਪਟਾਕੇ ਜੀ, ਅੱਗ ਜੀ ਨਿਕਲਦੀ ਆ, ਪਤਾ ਨੀ ਕੀ ਕੁਛ ਕਰੀ ਜਾਂਦੇ ਆ, ਉਹ ਯਾਰ ਕਿਹੜੇ ਕੰਮਾਂ ਚ ਕੰਮਾਂ ਪਏ ਹੋ, ਉਹ ਕੈਨੇਡਾ ਨੂੰ ਕੈਨੇਡਾ ਰਹਿਣ ਦੋ, ਬ੍ਰੈਂਪਟਨ ਨੂੰ ਪੰਜਾਬ ਟਨ ਨਾ ਬਣਾਓ, ਅੱਛਾ ਹੋਰ ਤੁਹਾਨੂੰ ਦੱਸਦਾ, ਇੱਥੇ ਲਿਖਾਇਆ ਹੋਊ ਪੰਜਾਬ ਪੁਲਿਸ, ਰਾਜਸਥਾਨ ਤੇ ਕੀ ਆ ਮੂਹਰੇ ਹਰਿਆਣਾ ਸਰਕਾਰ, AK-47 ਦੀਆਂ ਫੋਟੋਆਂ ਪੰਜਾਬ ਚ ਲਾ ਕੇ ਦੇਖੋ ਤਾਂ, ਜਦੀ ਡੰਡਾ ਦੇ ਤੇਰੀ ਦੀ ਬੁੜਕ ਡੰਡਾ ਖੜਕ ਸੋਟੀ, ਬੁੜਕ ਡੰਡਾ ਖੜਕ ਸੋਟੀ, ਇੱਥੇ ਸਰਕਾਰਾਂ ਹੀ ਨਰਮਾ, ਕਿਉਂ ਨੁਕਸਾਨ ਕਰਦੇ ਹੋ ਯਾਰ, ਐਨੀਵੇ
1: ਯੂ ਆਰ 100% ਰਾਈਟ, ਬਟ ਦਿ ਥਿੰਗ ਇਜ਼ ਯੂ ਕੈਨ ਸੇ ਦੈਟ, ਆਈ ਕੈਨਟ,
0: ਆਈ ਨੋ, ਐਨੀਵੇ ਥੈਂਕ ਯੂ ਸੋ ਮਚ,
1: ਥੈਂਕ ਯੂ, ਆਈ ਅਪਰੀਸ਼ੀਏਟ ਇਟ, ਥੈਂਕ ਯੂ, ਓਕੇ ਜੀ,
0: ਲਓ ਜੀ ਜਾਣੇ ਆ, 43 ਮਿੰਟ ਹੋ ਗਏ ਤੇ ਸਕੋਰ ਅਜੇ ਵੀ ਅਰਜਨਟੀਨਾ 0 ਇਜਿਪਟ 1, ਜੇ ਜੇ ਨਜ਼ਰ ਹੋਣਾ ਦਾ ਆਸਨੇ ਆ ਆਪਣੇ ਵੀਰ ਜੇ ਜੇ ਨਿਜਰ, ਇਹਨਾਂ ਕੋਲ ਬਹੁਤ ਵਧੀਆ ਵਧੀਆ ਬਿਜ਼ਨਸ ਪ੍ਰੋਪਰਟੀ ਆਉਂਦੀਆਂ ਰਹਿੰਦੀਆਂ ਹਨ, ਜਿਵੇਂ ਮੋਟਲ, ਹੋਟਲ, ਗੈਸ ਸਟੇਸ਼ਨ, ਪਲਾਜ਼ਾ, ਬਹੁਤੇ ਬਿਜ਼ਨਸ ਦੇ ਨਾਲ ਰਹਿਸ਼ ਦਾ ਵੀ ਇੰਤਜ਼ਾਮ ਹੁੰਦਾ ਹੈ, ਆਪਣੇ ਵੀਰ ਜੇ ਜੇ ਨਿਜਰ ਨੂੰ ਕਾਲ ਕਰੋ ਜੀ, 647-201-6002, 647-201-6002, 201-6002।
2: ਆ ਕੀ ਆ
3: ਤੰਦੂਰ ਜੀ,
2: ਤੇ ਉਹ
3: ਇਹ ਸਾਡੇ ਕੁੱਕ ਨੇ ਜੀ, ਅਸੀਂ ਤੁਹਾਡੇ ਫੰਕਸ਼ਨ ਲਈ ਆਊਟਡੋਰ ਕੇਟਰਿੰਗ, ਉਹ ਵੀ ਤੁਹਾਡੇ ਗਾਰਡਨ ਚ, ਤੁਸੀਂ ਬਸ ਆਪਣਾ ਫੰਕਸ਼ਨ ਇੰਜੋਏ ਕਰੋ, ਬਾਕੀ ਕੰਮ ਸਾਡਾ,
2: ਇੰਡੀਅਨ ਸਵੀਟ ਮਾਸਟਰ ਦੀ ਆਊਟਡੋਰ ਕੇਟਰਿੰਗ ਦਾ ਫਾਇਦਾ ਚੁੱਕੋ, ਕਾਰਨਰ ਆਫ ਮੈਕਲੋਗਲਨ ਐਂਡ ਰੇ ਲੋਸਨ, 905-450-2800।
0: ਪੈਸਾ ਉਹ ਚੀਜ਼ ਹੈ, ਸਾਰੀ ਦੁਨੀਆ ਇਸ ਦੀ ਇੱਜ਼ਤ ਕਰਦੀ ਹੈ, ਮਸਕੋਕਾ ਅੰਦਰ 1.5 ਏਕੜ ਤੇ 2600 ਸਕੁਅਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ, 3 ਬੈਡਰੂਮ 2.5 ਵਾਸ਼ਰੂਮ ਹਨ, ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ, $30,000 ਦਾ ਜਨਰੇਟਰ ਅਤੇ 14x14 ਫੀਟ ਦਾ ਪੈਡ ਵੀ ਬਣਿਆ ਹੈ, 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜਨਰੇਟ ਕਰਦੀ ਹੈ, 12x30 ਫੁੱਟ ਦਾ ਡੈਕ ਹੈ, ਪਲੱਸ ਵਾਕਆਊਟ ਬੇਸਮੈਂਟ ਵੀ ਹੈ, ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ, ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ, ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ, ਬੀਚ ਵੀ ਨਜ਼ਦੀਕ ਹੈ, ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222, 416-265-2222,
4: 2662-2222। Indian Fruitland, one stop for all your grocery needs. ਲੈ ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ। ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ, ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ।
5: ਇੰਡੀਅਨ ਫਰੂਟ ਲੈਂਡ ਹੈ ਸੱਚੀ ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ। ਸਭ ਤੋਂ ਵਧੀਆ ਗਰੋਸਰੀ, ਸਭ ਤੋਂ ਵਧੀਆ ਪ੍ਰਾਈਸਿਸ ਤੇ ਅੱਜ ਹੀ ਪਹੁੰਚੋ। ਹੁਣ ਇੰਡੀਅਨ ਫਰੂਟ ਲੈਂਡ ਦੀ 7th ਲੋਕੇਸ਼ਨ ਵੀ ਖੁੱਲ ਗਈ ਹੈ ਔਨ 25 ਸੈਂਡਲਵੁੱਡ ਪਾਰਕਵੇ ਨੀਅਰ ਹੋਰਾਂਥਰੋ ਸਟਰੀਟ ਬ੍ਰੈਂਪਟਨ।
6: ਕੋਈ ਇਹੋ ਜਿਹੀ ਜਗ੍ਹਾ ਦੱਸੋ ਜਿੱਥੇ ਬੈਠ ਕੇ ਮੈਂ ਫੈਮਿਲੀ ਦੇ ਨਾਲ ਫੂਡ ਵੀ ਇੰਜੋਏ ਕਰ ਸਕਾਂ ਤੇ ਕੋਈ ਪਾਰਟੀ ਕਰਨੀ ਹੋਵੇ ਤੇ ਤਾਂ ਵੀ ਉੱਥੇ ਜਾਵਾਂ।
7: ਤਾਂ ਫਿਰ ਟਿੱਕਾ ਜੰਕਸ਼ਨ ਹੀ ਜਾਈ। ਇਹ ਟੌਪ ਕਲਾਸ ਫੈਮਿਲੀ ਰੈਸਟੋਰੈਂਟ, 100 ਲੋਕਾਂ ਦੀ ਸੀਟਿੰਗ, 100 ਤੋਂ 125 ਦੀ ਕੈਪੈਸਿਟੀ ਵਾਲਾ ਬੈਂਕਟ ਹਾਲ ਵੀ। ਵੀਕਡੇ ਸਵੇਰੇ 11 ਵਜੇ ਤੋਂ ਰਾਤੀ 11 ਵਜੇ ਤੱਕ ਤੇ ਫਰਾਈਡੇ ਤੋਂ ਸੈਟਰਡੇ ਸਵੇਰੇ 11 ਵਜੇ ਤੋਂ ਤੜਕੇ 2 ਵਜੇ ਤੱਕ ਡੀਜੇ ਨਾਈਟ ਦੇ ਨਾਲ।
6: ਸੁਪਰ ਵੀਆਈਪੀ ਡੀਲਸ ਲਈ ਮੈਂਬਰਸ਼ਿਪ ਵੀ ਲੈ ਸਕਦੇ ਹੋ। ਕਾਲ 6474294040। ਟਿੱਕਾ ਜੰਕਸ਼ਨ 2958 Queen Street East, Unit 26, Brampton.
0: ਅਜੇ ਵੀ ਮੈਚ ਚੱਲ ਰਿਹਾ ਹੈ, 46ਵੇਂ ਮਿੰਟ ਤੇ ਈਜਿਪਟ 1 ਅਰਜਨਟੀਨਾ 0। ਉਹ ਟਿੱਡੀ ਮੁੱਛਾ ਲੀਡਰ ਜਿਹਾ ਹੁੰਦਾ ਸੀ ਇੱਕ, ਕੀ ਨਾਂ ਸੀ, ਅਡਵਾਨੀ, ਅਡਵਾਨੀ ਰੱਥ ਯਾਤਰਾ ਲੈ ਕੇ ਮਸਜਿਦ, ਬਾਬਰੀ ਮਸਜਿਦ ਢਾਉਣ ਵੇਲੇ ਯਾਦ ਹੈ ਢਾ ਦਿੱਤੀ ਬਾਬਰੀ ਮਸਜਿਦ ਵਾਲੀ ਥਾਂ ਤੇ ਬਣੇ ਮੰਦਰ ਦੇ। ਦਾਨ ਚੋਰੀ ਦੇ ਘੁਟਾਲੇ ਤੋਂ ਬਾਅਦ ਲੀਡਰਸ਼ਿਪ ਵਿੱਚ ਫੇਰਬਦਲ ਕੀਤਾ ਗਿਆ। ਭਾਰਤ ਦਾ ਸੱਚਾ ਦੋਸਤ ਹੈ ਇੰਡੋਨੇਸ਼ੀਆ, ਇਹ ਰਾਸ਼ਟਰਪਤੀ ਨੂੰ ਕਿਹਾ ਪ੍ਰਧਾਨ ਮੰਤਰੀ ਮੋਦੀ ਨੇ। ਪਰ ਜਿਹੜੇ ਵੀ ਦੇਸ਼ ਚ ਜਾਂਦਾ ਇਹੀ ਕਹਿੰਦਾ ਤੁਸੀਂ ਮੇਰੇ ਸੱਚੇ ਦੋਸਤ ਹੋ। ਦੁੱਖ ਇਹ ਨਹੀਂ ਕਿ ਸੱਜਣ ਕੁੱਤੇ ਨਿਕਲੇ, ਨਾ, ਦੁੱਖ ਇਹ ਨਹੀਂ ਕਿ ਸੱਜਣ ਕੁੱਤੇ ਨਿਕਲੇ, ਕੁੱਤੇ ਹੁੰਦੇ ਤਾਂ ਵਫਾ ਨਾ ਕਰਦੇ, ਜਨਾਬ ਤਾਂ ਕੁੱਤਿਆਂ ਤੋਂ ਵੀ ਉੱਤੇ ਨਿਕਲੇ। ਆਏ ਹਾਏ, ਓਏ ਹੋਏ, ਓਏ ਹੋਏ, ਦੁਬਾਰਾ ਸੁਣਨਾ ਪੈਣਾ ਇਹ। ਦੁੱਖ ਇਹ ਨਹੀਂ ਕਿ ਸੱਜਣ ਕੁੱਤੇ ਨਿਕਲੇ, ਨਾ, ਦੁੱਖ ਇਹ ਨਹੀਂ ਕਿ ਸੱਜਣ ਕੁੱਤੇ ਨਿਕਲੇ, ਕੁੱਤੇ ਹੁੰਦੇ ਤਾਂ ਵਫਾ ਨਾ ਕਰਦੇ, ਜਨਾਬ ਤਾਂ ਕੁੱਤਿਆਂ ਤੋਂ ਵੀ ਉੱਤੇ ਨਿਕਲੇ। ਰਾਈਟ, ਪੈਟਰੋਲ ਦੀ ਪ੍ਰਾਈਸ ਅੱਜ ਅੱਧੀ ਰਾਤ ਤੋਂ 3 ਸੈਂਟ ਉੱਪਰ ਜਾ ਰਹੀ ਹੈ। ਮੰਡੀਆਂ ਦੇ ਭਾਅ ਤੁਹਾਨੂੰ ਦੱਸਦੀ ਹੈ, ਜਨਕ ਜੁਵਲਰ ਦੇ ਸਹਿਯੋਗ ਨਾਲ ਟੋਰਾਂਟੋ ਸਟਾਕ ਚੇਂਜ, ਡਾਓ, ਨੈਸਡੈਕ, ਸੋਨਾ ਥੱਲੇ ਹੈ, ਡਾਲਰ ਤੇ ਕਰੂਡ ਆਇਲ ਜਿਹੜਾ ਹੈ ਇਸ ਸਮੇਂ ਉੱਪਰ ਚੱਲ ਰਿਹਾ ਹੈ। ਜਨਕ ਜੁਵਲਰ ਏਅਰਪੋਰਟ ਤੇ ਇੱਕ ਹੋਟਲ ਦੇ ਬਿਲਕੁਲ ਕਾਰਨਰ ਤੇ ਤੁਹਾਨੂੰ ਮਿਲਣਗੇ।
8: ਖਰੀਦ ਲਿਆ ਗਹਿਣੇ?
9: ਕਿੱਥੇ?
8: ਛਾਣ ਲਿਆ ਸ਼ਹਿਰ ਦਾ ਕੋਨਾ ਕੋਨਾ, ਕਿਤੇ ਨੀ ਮਿਲਿਆ ਚੰਗਾ ਸੋਨਾ।
9: ਲੈ, ਇਹ ਵੀ ਗੱਲ ਕੋਈ ਕਹਿਣ ਦੀ ਹੈ? ਸੋਨਾ ਤਾਂ ਸੋਨਾ ਹੀ ਹੁੰਦਾ, ਗੱਲ ਤਾਂ ਜਵੈਲਰੀ ਦੇ ਡਿਜ਼ਾਈਨ ਦੀ ਹੈ।
8: ਗੱਲ ਤਾਂ ਤੇਰੀ ਸਹੀ ਹੈ ਭੈਣ, ਕਿੱਥੋਂ ਮਿਲਣਗੇ ਗਹਿਣਿਆਂ ਦੇ ਸੋਨੇ ਡਿਜ਼ਾਈਨ?
10: ਜਨਕ ਜਵੈਲਰਸ, ਜਨਕ ਜਵੈਲਰਸ ਦੇ ਸਟੋਨ ਜਵੈਲਰੀ ਦੀ ਨਵੀਂ ਸ਼ਿਪਮੈਂਟ ਪਹੁੰਚ ਚੁੱਕੀ ਹੈ, ਜਿਹਦੇ ਵਿੱਚ ਤੁਹਾਨੂੰ ਐਂਟੀਕ ਜੜਾਊ ਤੇ ਕੁੰਦਨ ਸੈੱਟਸ, ਰਿੰਗਸ, ਬੈਂਗਲਸ ਤੇ ਲੇਟੈਸਟ ਡਿਜ਼ਾਈਨ ਦੇ ਡਿਜ਼ਾਈਨਰ ਇਅਰਿੰਗਸ ਵੀ ਮਿਲਣਗੇ। ਜਨਕ ਜਵੈਲਰਸ, ਕਾਲ 9052308800।

0: ਐਕਸਟਰਾ ਐਡ ਕੀਤੇ ਆ ਹਾਫ ਟਾਈਮ ਦੇ ਵਿੱਚ, ਸੋ ਮੈਚ ਅਜੇ ਵੀ ਚੱਲ ਰਿਹਾ ਹੈ। ਸਾਡੇ ਨਾਲ ਸੰਪਰਕ ਕਰਨ ਲਈ ਨੰਬਰ ਹੈ ਜੀ 416-677-0609-677-0609। ਦੁੱਖ ਇਹ ਨਹੀਂ ਕਿ ਸੱਜਣ ਕੁੱਤੇ ਨਿਕਲੇ, ਨਾ ਨਾ ਨਾ ਨਾ, ਦੁੱਖ ਇਹ ਨਹੀਂ ਕਿ ਸੱਜਣ ਕੁੱਤੇ ਨਿਕਲੇ, ਕੁੱਤੇ ਹੁੰਦੇ ਤਾਂ ਵਫਾ ਨਾ ਕਰਦੇ, ਜਨਾਬ ਤਾਂ ਕੁੱਤਿਆਂ ਤੋਂ ਵੀ ਉੱਤੇ ਨਿਕਲੇ।
1: ਤੁਸੀਂ ਵੀ ਡਾਕਟਰ, ਡੈਂਟਿਸਟ, ਆਈਟੀ ਪ੍ਰੋਫੈਸ਼ਨਲ ਜਾਂ ਇਨਕਾਰਪੋਰੇਟਿਡ ਬਿਜ਼ਨਸ ਓਨਰ ਹੋ ਐਂਡ ਯੂ ਹੈਵ ਰਿਟੇਨਡ ਅਰਨਿੰਗਸ ਇਨ ਯੂਅਰ ਕਾਰਪੋਰੇਸ਼ਨ ਐਜ਼ ਵੈਲ, ਦ ਪ੍ਰੋਬਲਮ ਇਜ਼ ਕਿ ਜਦੋਂ ਵੀ ਤੁਸੀਂ ਇਸ ਪੈਸੇ ਨੂੰ ਵਿਦਡ੍ਰਾ ਕਰਨਾ ਹੈ ਇਨ ਦ ਫਾਰਮ ਆਫ ਸੈਲਰੀ ਔਰ ਡਿਵੀਡੈਂਡਸ, ਬੋਥ ਆਰ ਟੈਕਸੇਬਲ, ਬਟ ਦ ਸੋਲੂਸ਼ਨ ਟੂ ਦਿਸ ਪ੍ਰੋਬਲਮ ਇਜ਼ ਕਿ ਤੁਹਾਡੀਆਂ ਰਿਟੇਨਡ ਅਰਨਿੰਗਸ ਨੂੰ ਸਪੈਸ਼ਲਾਈਜ਼ਡ ਟੈਕਸ ਐਫੀਸ਼ੀਐਂਟ ਸਟ੍ਰੈਟੇਜੀਜ਼ ਇਨਵੈਸਟ ਕੀਤਾ ਜਾ ਸਕਦਾ, ਜਿੱਥੇ ਪੈਸਾ ਟੈਕਸ ਸ਼ੈਲਟਰ ਗਰੋ ਕਰੇਗਾ ਔਰ ਤੁਸੀਂ ਇਸ ਪੈਸੇ ਨੂੰ ਟੈਕਸ ਐਫੀਸ਼ੀਐਂਟਲੀ ਯੂਜ਼ ਕਰਨਾ ਫਾਰ ਐਨੀ ਫਿਊਚਰ ਗੋਲ ਔਰ ਫਾਰ ਯੋਰ ਰਿਟਾਇਰਮੈਂਟ। ਨੀਡ ਟੂ ਨੋ ਮੋਰ? ਦਿਸ ਇਜ਼ ਉਮਰਪ੍ਰੀਤ ਚਾਵਲਾ, ਡੈਜ਼ਿਗਨੇਟਿਡ ਫਾਈਨੈਂਸ਼ੀਅਲ ਐਡਵਾਈਜ਼ਰ, ਐਂਡ ਨੰਬਰ ਟੂ ਕਾਲ ਇਜ਼ 647-446-1616, 647-446-1616।
2: ਸਾਰੇ ਘਰ ਦਾ ਕੰਮ ਤਾਂ ਮੈਂ ਹੀ ਕਰਦੀ ਹਾਂ, ਹੁਣ ਕਾਰਪੇਟ ਤੁਸੀਂ ਕਲੀਨ ਕਰੋਗੇ?
3: ਜਿਹੜੇ ਕੰਮ ਲਈ ਇੰਨੀ ਵਧੀਆ ਪ੍ਰੋਫੈਸ਼ਨਲ ਹੈਲਪ ਮਿਲਦੀ ਹੋਵੇ ਉਹ ਮੈਂ ਕਿਉਂ ਕਰਾਂ? ਮੈਂ ਤੇ ਅਮਨ ਨੂੰ ਫੋਨ ਮਿਲਾਉਂਗਾ 416-277-4616 ਤੇ।
4: ਫਿਰ ਤੁਸੀਂ ਵੀ ਕਾਲ ਕਰੋ ਬੈਸਟ ਡਕਟ ਐਂਡ ਕਾਰਪੇਟ ਕਲੀਨਿੰਗ, ਭਾਵੇਂ ਹੋਵੇ ਡਕਟ ਕਲੀਨਿੰਗ, ਰੈਜ਼ੀਡੈਂਸ਼ੀਅਲ, ਬੈਂਕਵੇਟ ਜਾਂ ਆਫਿਸ ਕਾਰਪੇਟ ਕਲੀਨਿੰਗ। ਕਾਲ ਬੈਸਟ ਡਕਟ ਐਂਡ ਕਾਰਪੇਟ ਕਲੀਨਿੰਗ 416-277-4616।
0: ਅੱਜ ਆਪਾਂ ਗੱਲਬਾਤ ਕਰਾਂਗੇ ਸ਼ਰਾਬੀ ਅਤੇ ਸ਼ਰਾਬ। ਸ਼ਰਾਬੀ ਦੇ ਅਰਥ ਉਸ ਵਿਅਕਤੀ ਤੋਂ ਹਨ ਜਿਹੜਾ ਲੋੜ ਅਤੇ ਸਮਰਥਾ ਅਨੁਸਾਰ ਨਹੀਂ ਸਗੋਂ ਆਦਤ ਵੱਲ ਸ਼ਰਾਬ ਪੀਂਦਾ ਹੈ। ਹਰ ਸ਼ਰਾਬੀ ਆਪਣੇ ਸ਼ਰਾਬ ਪੀਣ ਸੰਬੰਧੀ ਕਈ ਦਲੀਲਾਂ ਦੇ ਸਕਦਾ ਹੈ। ਬੋਰਿੰਗ ਕੰਮ ਹੈ ਯਾਰ, ਇਕੱਲਾ ਜਿਹਾ ਹੈਗਾ, ਇਸ਼ਕ ਵਿੱਚ ਨਾਕਾਮੀ ਹੈ, ਗਮ ਹੈ, ਸੰਗੀਤਕਾਰ ਹੈ, ਕਲਾਕਾਰ ਹੈ, ਕਵੀ ਹੋਣ ਦੀ ਸਥਿਤੀ, ਪਤਨੀ ਤੋਂ ਖੁਸ਼ ਨਹੀਂ, ਕਿਸੇ ਦੁੱਖ ਜਾਂ ਖੁਸ਼ੀ ਦਾ ਮੌਕਾ, ਇਹ ਸਾਰੇ ਕੁਝ ਬਹਾਨੇ ਹੋ ਸਕਦੇ ਹਨ, ਪਰ ਯਾਦ ਰਹੇ ਇਹ ਸਭ ਬਹਾਨੇ ਹੀ ਹਨ। ਖਾਣ ਪੀਣ ਜ਼ਿੰਦਗੀ ਦਾ ਇੱਕ ਮਹੱਤਵਪੂਰਨ ਅਮਲ ਹੈ, ਇਸ ਲਈ ਇਸ ਅਮਲ ਵਿੱਚ ਤਬਦੀਲੀ ਆਉਂਦੀ ਹੈ। ਅਜਿਹੇ ਵਿਅਕਤੀ ਦੀ ਗੱਲਬਾਤ ਕਮਾਉਣ, ਖਰਚਣ, ਪਹਿਨਣ, ਦੂਜੀ ਪ੍ਰਤੀ ਸਤਿਕਾਰ ਆਦਿ ਸਭ ਪ੍ਰਕਾਰ ਦੀਆਂ ਆਦਤਾਂ ਵਿੱਚ ਤਬਦੀਲੀ ਆਉਂਦੀ ਹੈ। ਪਰ ਸ਼ਰਾਬ ਦੀ ਆਦਤ ਮਹਿੰਗੀ ਹੋਣ ਕਾਰਨ ਤੇ ਸਰੀਰ ਤੇ ਇਸ ਦੇ ਸਪਸ਼ਟ ਮਾਰੂ ਪ੍ਰਭਾਵਾਂ ਕਾਰਨ ਆਲੇ ਦੁਆਲੇ ਦੇ ਲੋਕਾਂ ਦਾ ਇਹ ਵਧੇਰੇ ਧਿਆਨ ਖਿੱਚਦੀ ਹੈ, ਅਰਥਾਤ ਸੰਬੰਧੀਆਂ ਦੀ ਚਿੰਤਾ ਦਾ ਕਾਰਨ ਬਣਦੀ ਹੈ। ਇਹ ਸਮੱਸਿਆ ਬੜੀ ਗੁੰਝਲਦਾਰ ਹੈ। ਸ਼ਰਾਬੀ ਦੀ ਵਿਲੱਖਣ ਸ਼ਖਸੀਅਤ ਅਤੇ ਉਸ ਦੀ ਮਾਨਸਿਕ ਪੱਧਰ ਰਲ ਕੇ ਸਥਿਤੀ ਨੂੰ ਇਸ ਹੱਦ ਤੱਕ ਗੰਭੀਰ ਅਤੇ ਗੁੰਝਲਦਾਰ ਬਣਾ ਦਿੰਦੇ ਹਨ ਕਿ ਕਿਸੇ ਵੀ ਦੋ ਸ਼ਰਾਬੀਆਂ ਉੱਤੇ ਇੱਕੋ ਫਾਰਮੂਲਾ ਲਾਗੂ ਨਹੀਂ ਹੁੰਦਾ। ਮਹੱਤਵਪੂਰਨ ਗੱਲ ਇਹ ਹੈ ਕਿ ਸ਼ਰਾਬੀ ਨੂੰ ਸ਼ਰਾਬ ਪੀਣ ਦੀ ਆਦਤ ਕਿਹਨਾਂ ਪਰਿਸਥਿਤੀਆਂ ਅਤੇ ਕਿਹੜੀ ਉਮਰ ਵਿੱਚ ਪਈ। 20 ਸਾਲ ਦੇ ਪਹਿਲਾਂ ਜਾਂ ਇਸ ਦੇ ਨੇੜੇ ਤੇੜੇ ਪੈਣ ਵਾਲੀ ਆਦਤ ਸ਼ਰਾਬੀ ਦੇ ਸਰੀਰ ਨੂੰ ਇਸ ਹੱਦ ਤੱਕ ਸ਼ਰਾਬ ਉੱਤੇ ਆਸ਼ਰਿਤ ਕਰ ਦਿੰਦੀ ਹੈ ਕਿ ਇਹ ਮੁੱਖ ਖੁਰਾਕ ਬਣ ਜਾਂਦੀ ਹੈ। ਜਵਾਨੀ ਦੇ ਜੋਸ਼ ਵਿੱਚ ਭਾਵੇਂ ਅਜਿਹੀ ਵਿਅਕਤੀ ਮਹਿਸੂਸ ਨਾ ਕਰੇ, ਪਰ ਹੌਲੀ ਹੌਲੀ ਉਸਦਾ ਸਮਾਜਿਕ ਰਿਸ਼ਤਿਆਂ ਪ੍ਰਤੀ ਮੋਹ ਘੱਟ ਜਾਂਦਾ ਹੈ। ਦੂਜੇ ਪਾਸੇ ਅਜਿਹਾ ਸ਼ਰਾਬੀ ਆਪਣੀ ਹੀ ਆਦਤ ਵਾਲੇ ਦੂਜੇ ਲੋਕਾਂ ਨਾਲ ਰਿਸ਼ਤਾ ਬਣਦਾ ਹੈ, ਇਵੇਂ ਘਰ ਪ੍ਰਤੀ ਅਜਨਬੀਪਣ, ਬਾਹਰੀ ਜਾਣ ਪਛਾਣ ਅਤੇ ਅਪਣੱਤ ਵਿੱਚ ਪ੍ਰਗਟ ਹੁੰਦਾ ਹੈ, ਤੇ ਹੌਲੀ ਹੌਲੀ ਸ਼ਰਾਬੀ ਨੂੰ ਬਾਹਰਲੇ ਆਪਣੇ ਤੇ ਆਪਣੇ ਪਰਾਏ ਪ੍ਰਤੀਤ ਹੋਣ ਲੱਗ ਪੈਂਦੇ ਹਨ। ਉਸ ਦੇ ਨਵੇਂ ਬਣਾਏ ਆਪਣੇ ਉਸ ਨਾਲ ਹਰ ਮੁਸ਼ਕਿਲ ਵਿੱਚ ਸਾਥ ਦਿੰਦੇ ਹਨ, ਤੇ ਸ਼ਰਾਬ ਪੀਣ ਦੀ ਆਦਤ ਪੱਕਦੀ ਰਸਦੀ ਰਹਿੰਦੀ ਹੈ। ਕੋਈ ਵੀ ਵਿਅਕਤੀ ਇਸ ਸੰਸਾਰ ਵਿੱਚ ਇਕੱਲਾ ਨਹੀਂ ਰਹਿ ਸਕਦਾ। ਹਰ ਇੱਕ ਵਿਅਕਤੀ ਦੇ ਦੋਸਤ, ਗੁਆਂਢੀ, ਰਿਸ਼ਤੇਦਾਰ ਆਦਿ ਹੁੰਦੇ ਹਨ। ਦੋਸਤ ਸਾਡੀ ਆਪਣੀ ਸੋਚ ਹੁੰਦੇ ਹਨ, ਜਦੋਂ ਕਿ ਰਿਸ਼ਤੇਦਾਰੀਆਂ ਸਾਡੇ ਜਨਮ ਨਾਲ ਹੀ ਸਾਡੇ ਉੱਤੇ ਠੋਸ ਦਿੱਤੀਆਂ ਜਾਂਦੀਆਂ ਹਨ। ਦੋਸਤ ਉਸ ਨੂੰ ਕਹਿੰਦੇ ਹਨ ਜਿਸ ਦੀਆਂ ਆਦਤਾਂ ਪਸੰਦੀਆਂ ਨਾ ਪਸੰਦੀਆਂ ਸਾਡੇ ਜਿਹੀਆਂ ਹੋਣ। ਸੁਭਾਵਕ ਹੀ ਸ਼ਰਾਬੀ ਦੇ ਦੋਸਤ ਸ਼ਰਾਬੀ ਹੁੰਦੇ ਹਨ। ਸ਼ਰਾਬੀ ਜੇ ਸ਼ਰਾਬ ਛੱਡਣੀ ਵੀ ਚਾਹੇ ਤਾਂ ਉਸਦੇ ਦੋਸਤ ਇਸ ਆਦਤ ਨੂੰ ਛੱਡਣ ਨਹੀਂ ਦੇਣਗੇ, ਤੇ ਅਜਿਹੀ ਸਥਿਤੀ ਵਿੱਚ ਸ਼ਰਾਬੀ ਆਪ ਵੀ ਸੋਚਦਾ ਹੈ ਯਾਰ ਉਹ ਕੀ ਕਹਿਣਗੇ। ਜੇਕਰ ਸ਼ਰਾਬੀ ਆਪਣੀਆਂ ਆਦਤਾਂ ਨੂੰ ਛੱਡਦਾ ਹੈ ਤਾਂ ਉਸਨੂੰ ਆਪਣੇ ਦੋਸਤ ਵੀ ਛੱਡਣੇ ਪੈਂਦੇ ਹਨ। ਨਵੀਆਂ ਦੋਸਤੀਆਂ ਪੈ ਨਹੀਂ ਸਕਦੀਆਂ, ਸਭ ਲੋਕ ਸ਼ਰਾਬੀ ਦੇ ਸੁਭਾਅ ਨੂੰ ਜਾਣਦੇ ਹਨ, ਉਸਦੇ ਸਧਾਰਨ ਵਿਅਕਤੀ ਨਾਲ ਤਾਲਮੇਲ ਟੁੱਟਦਾ ਟੁੱਟਦਾ ਟੁੱਟ ਗਿਆ ਹੁੰਦਾ ਹੈ। ਵਾਪਸ ਆਉਣਾ ਸੰਭਵ ਨਹੀਂ ਅਤੇ ਆਦਤ ਨੂੰ ਬਣਾਈ ਰੱਖਣਾ ਕੋਈ ਔਖਾ ਨਹੀਂ, ਇਸ ਲਈ ਸ਼ਰਾਬੀ ਸੁਰੱਖਿਅਤ ਖੇਤਰ ਨੂੰ ਛੱਡ ਕੇ ਅਸੁਰੱਖਿਅਤ ਖੇਤਰ ਵਿੱਚ ਵਿਚਰਨਾ ਨਹੀਂ ਚਾਹੁੰਦਾ। ਸੋ ਉਹ ਕਈ ਵਾਰੀ ਕੋਸ਼ਿਸ਼ਾਂ ਦੇ ਬਾਵਜੂਦ ਜਦੋਂ ਆਪਣੇ ਇਰਾਦੇ ਸਫਲ ਨਹੀਂ ਹੁੰਦਿਆਂ ਤਾਂ ਉਹ ਕੁਝ ਕਰਨਾ ਹੀ ਛੱਡ ਦਿੰਦਾ ਹੈ। ਬਹੁਤੇ ਸ਼ਰਾਬੀ ਵਧੇਰੇ ਕੰਮ ਕਾਰਨ ਸ਼ਰਾਬ ਨਹੀਂ ਪੀਂਦੇ, ਸਗੋਂ ਸ਼ਰਾਬ ਪੀਣ ਲਈ ਵਧੇਰੇ ਕੰਮ ਕਰਦੇ ਹਨ। ਅਜਿਹੇ ਵਿਅਕਤੀ ਕਿਸੇ ਨਿਰਾਸ਼ਾ ਦਾ ਸ਼ਿਕਾਰ ਹੁੰਦੇ ਹਨ, ਜਿਵੇਂ ਸੰਤਾਨ ਨਾ ਹੋਣਾ, ਪਤਨੀ ਨਾਲ ਝਗੜਾ, ਸਹੁਰਿਆਂ ਨਾਲ ਝਗੜਾ, ਕੰਮ ਤੋਂ ਖੁਸ਼ੀ ਨਹੀਂ, ਕੁਛ ਇਸ ਤਰ੍ਹਾਂ ਦੀਆਂ ਉਦਾਹਰਣਾਂ ਦਿੱਤੀਆਂ ਜਾ ਸਕਦੀਆਂ ਹਨ। ਜੇ ਸ਼ਰਾਬੀ ਗ੍ਰਹਿਸਥੀ ਹੈ ਤਾਂ ਪਤਨੀ ਦੀ ਮਾਰ ਕੁੱਟ, ਬੱਚਿਆਂ ਦਾ ਕੁਟਾਪਾ, ਗੁਆਂਢੀਆਂ ਨਾਲ ਲੜਾਈ, ਮਾਲਕ ਮਕਾਨ ਨਾਲ ਝਗੜਾ, ਪੈਸੇ ਲੈ ਕੇ ਵਾਪਸ ਨਾ ਦੇਣਾ, ਦੁਕਾਨਦਾਰ ਤੋਂ ਉਧਾਰ ਲੈਣ ਆਦਿ ਅਲਾਮਤਾਂ ਸਾਹਮਣੇ ਆਉਂਦੀਆਂ ਹਨ। ਇਸ ਸਥਿਤੀ ਵਿੱਚ ਸ਼ਰਾਬੀ ਦੀ ਸ਼ਰਾਬ ਛਡਾਉਣ ਦਾ ਹਰ ਯਤਨ ਅਸਫਲ ਹੁੰਦਾ ਹੈ। ਸ਼ਰਾਬ ਪੀਣਾ ਵਿਅਕਤੀ ਵਿੱਚ ਕੰਮ ਕਰਨ ਦੀ ਸਮਰੱਥਾ ਘਟਦੀ ਹੈ ਤੇ ਨਤੀਜੇ ਵਜੋਂ ਬਹਾਨੇ ਲਾਉਣਾ, ਝੂਠ ਬੋਲਣਾ ਅਰਥਾਤ ਜ਼ਿੰਦਗੀ ਨਾਲ ਲੁਕਣ ਮੀਚੀ ਖੇਡਣ ਦੀ ਆਦਤ ਬਣ ਜਾਂਦੀ ਹੈ। ਅਜਿਹੇ ਸ਼ਰਾਬੀ ਵਿਅਕਤੀ ਦੀ ਪਤਨੀ ਨਾਲ ਸੁਹਾਗਣ ਹੁੰਦੀ ਹੈ ਨਾ ਵਿਧਵਾ, ਅਜਿਹੀ ਪਤਨੀ ਦੀ ਗੱਲਬਾਤ ਦੇ ਵਿਹਾਰਾਂ ਪੁਰਸ਼ਾਂ ਵਾਲਾ ਹੋ ਜਾਂਦਾ ਹੈ ਤੇ ਉਹ ਆਪਣੇ ਬੱਚਿਆਂ ਨੂੰ ਪਤੀਵ੍ਰਤ ਜਥੇਬੰਦੀ ਕਰਕੇ ਦਿਨ ਕੱਟਦੀ ਹੈ। ਜੀਵਨ ਵਿੱਚ ਲਗਾਤਾਰ ਸੰਘਰਸ਼ ਕਰਨਾ, ਅਜਿਹੀਆਂ ਪਤਨੀਆਂ ਵਿੱਚ ਨਿਸ਼ੰਕਤਾ ਤੇ ਮਰਦਾਓਪਨ ਆ ਜਾਂਦਾ ਹੈ। ਸ਼ਰਾਬੀ ਲਈ ਸ਼ਾਮ ਗੁਜ਼ਾਰਨਾ ਹੀ ਸਭ ਤੋਂ ਵੱਡਾ ਸੰਕਟ ਹੈ। ਉਧਾਰ ਲੈ ਕੇ ਜਾਂ ਕਿਸੇ ਦੀ ਮਿਹਨਤ ਕਰਕੇ, ਕੋਈ ਚੀਜ਼ ਗਿਰਵੀ ਰੱਖ ਕੇ ਜਾਂ ਕਿਸੇ ਹੋਰ ਬਹਾਨੇ ਨਾਲ ਜਾਂ ਅੰਗਰੇਜ਼ੀ ਦੀ ਦੁੱਕੀ ਵਰਗਾ ਮੂੰਹ ਬਣਾ ਕੇ ਕਿਵੇਂ ਨਾ ਕਿਵੇਂ ਢਾਣੀ ਜੁੜੀ ਬੈਠਦੀ ਹੈ। ਇਵੇਂ ਵੀ ਕਿਹਾ ਜਾ ਸਕਦਾ ਹੈ ਕਿ ਸ਼ਰਾਬੀ ਦਾ ਸੂਰਜ ਚੜ੍ਹਦਾ ਹੀ ਸ਼ਾਮ ਨੂੰ ਹੈ ਜੀ। ਸ਼ਰਾਬੀ ਦੀ ਰੁਚੀ ਕੰਮ ਕਾਜ ਜਾਂ ਆਲੇ ਦੁਆਲੇ ਵਿੱਚ ਇਸ ਹੱਦ ਤੱਕ ਘਟ ਜਾਂਦੀ ਹੈ, ਉਹ ਹਰ ਸਮੇਂ ਵਿਹਲਾ ਪ੍ਰਤੀਤ ਹੁੰਦਾ ਹੈ। ਵੇਖਿਆ ਗਿਆ ਹੈ ਕਿ ਹਰ ਆਤਨ ਸ਼ਰਾਬੀ ਆਪਣੇ ਆਪ ਨੂੰ, ਆਪਣੇ ਸੰਗੀਆਂ ਸਾਥੀਆਂ ਨੂੰ, ਆਪਣੇ ਆਲੇ ਦੁਆਲੇ ਨੂੰ ਕੋਸਦਾ ਤੇ ਭੰਡਦਾ ਹੈ, ਪਰ ਇਸ ਦੇ ਬਾਵਜੂਦ ਉਹ ਅਜਿਹੇ ਖੇਤਰ ਨੂੰ ਛੱਡਣ ਲਈ ਆਪਣੇ ਆਪ ਨੂੰ ਤਿਆਰ ਨਹੀਂ ਕਰ ਸਕਦਾ।
5: ਦੁੱਖ ਇਹ ਨਹੀਂ ਕਿ ਸੱਜਣ ਕੁੱਤੇ ਨਿਕਲੇ, ਦੁੱਖ ਇਹ ਨਹੀਂ ਕਿ ਸੱਜਣ ਕੁੱਤੇ ਨਿਕਲੇ, ਕੁੱਤੇ ਹੁੰਦੇ ਤਾਂ ਵਫਾ ਨਾ ਕਰਦੇ, ਜਨਾਬ ਤਾਂ ਕੁੱਤਿਆਂ ਤੋਂ ਵੀ ਉੱਤੇ ਨਿਕਲੇ।
0: ਆਲਰਾਈਟ, ਕੰਪੈਕਟ ਟਰੈਕਟਰ ਜੇ ਤੁਸੀਂ ਲੈਣਾ ਚਾਹੁੰਦੇ ਹੋ, ਤੁਹਾਡੇ ਕੋਲ ਏਕੜ ਦੋ ਏਕੜ ਜ਼ਮੀਨ ਹੈ ਜਾਂ ਇਸ ਤੋਂ ਵੱਧ ਹੈ, ਤੁਸੀਂ ਟਰੈਕਟਰ ਲੈ ਸਕਦੇ ਹੋ। 20,000 ਤੋਂ ਸ਼ੁਰੂ ਹੁੰਦੇ ਆ, ਫਾਈਨੈਂਸਿੰਗ ਮੌਕੇ ਤੇ ਹੈ, ਵਿਟਨ ਤੇ 4-5 ਮਾਡਲ ਇਹਨਾਂ ਕੋਲ ਖੜੇ ਨੇ। ਤੁਸੀਂ ਲੋਡਰ ਲਾ ਸਕਦੇ ਹੋ, ਸਨੋ ਬਲੋਅਰ ਲਾ ਸਕਦੇ ਹੋ, ਸਨੋ ਬਲੇਡ ਵਰਗੇ ਅਟੈਚਮੈਂਟ ਜਿਹੜੇ ਉਪਲਬਧ ਨੇ ਉਹ ਵੀ ਲਗਾ ਸਕਦੇ ਹੋ। ਤੁਸੀਂ 22 ਤੇਜ ਨੂੰ ਫੋਨ ਕਰ ਲਓ, 647-622-1754, 600-22-1754। ਦੁਆ ਕਰ ਮਰਿਆ, ਫਿਰ ਮਿਲਾਂਗੇ। ਡੇਵ ਟਾਲਾ ਨੂੰ ਇਜਾਜ਼ਤ ਦਿਓ। ਹੈਵ ਅ ਵੰਡਰਫੁਲ ਡੇ, ਹੈਵ ਅ ਬਿਊਟੀਫੁਲ ਡੇ।
6: ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ ਲਓ ਜੀ, 3 ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ, 519-622-0660 ਜਾਂ quicktrucklube.com, QTL, ਬਿਕੋਜ਼ ਵੀ ਕੇਅਰ।
7: 32-55-80. 305-450-2828, 905-450-2828.

0: ਜੀ ਦੋਸਤੋ ਵੈਲਕਮ ਜੀ ਆਇਆਂ ਨੂੰ ਗੁੱਡ ਆਫਟਰਨੂਨ ਸਤਿ ਸ੍ਰੀ ਅਕਾਲ ਹੁਣੇ ਹੁਣੇ ਦੇਵ ਤਾਤਲਾ ਜੀ ਦੇ ਨਾਲ ਜੁੜੇ ਸੀ ਤੇ ਹੁਣ ਵਾਰੀ ਆ ਕਿਰਨ ਹੋਰਾਂ ਦੀ ਕਿਵੇਂ ਲੰਘਿਓ
1: ਬਿਲਕੁਲ ਜੀ ਸਤਿ ਸ਼੍ਰੀ ਅਕਾਲ ਸੁੱਖੀ ਜੀ ਤੁਹਾਨੂੰ ਵੀ ਔਰ ਸਾਡੇ ਸਾਰੇ ਲਿਸਨਰਸ ਨੂੰ ਸਾਡੇ ਵੱਲੋਂ ਪਿਆਰ ਭਰੀ ਤੇ ਨੇਗੀ ਸਤਿ ਸ਼੍ਰੀ ਅਕਾਲ ਜੀ ਔਰ ਬਿਲਕੁਲ ਤੁਸੀਂ ਹੁਣੀ ਦੇਵ ਤਾਤਲਾ ਜੀ ਨੂੰ ਸੁਣਿਆ ਹੁਣ ਤੁਸੀਂ ਇੱਕ ਘੰਟਾ ਸਾਨੂੰ ਜਿਹੜਾ ਜੀ ਸੁਣੋਗੇ ਗੱਲਾਂ ਬਾਤਾਂ ਕਰਾਂਗੇ ਨਾਲ ਦੀ ਨਾਲ ਗੀਤ ਸੰਗੀਤ ਕੁਸ਼ਕ ਮਨਪ੍ਰੀਤ ਜੀ ਦੇ ਨਾਲ ਜਲੰਧਰ ਸਟੂਡੀਓ ਚ ਗੱਲਬਾਤ ਤੇ ਕੁਸ਼ਕ ਸਪਾਂਸਰਸ ਦੇ ਜਿਹੜੇ ਜੀ ਮੈਸੇਜਸ ਸਾਂਝੇ ਕਰਾਂਗੇ ਇੱਕ ਘੰਟੇ ਦੇ ਵਿੱਚ ਤੁਸੀਂ ਵੀ ਜੇ ਕੋਈ ਮਨਪਸੰਦ ਦੀ ਗੱਲ ਕਰਨੀ ਆ ਜਾਂ ਕੋਈ ਆਪਣਾ ਫੀਡਬੈਕ ਦੇਣਾ ਹੁੰਦਾ ਹਮੇਸ਼ਾ ਜਾਂ ਕੋਈ ਫਰਮਾਇਸ਼ੀ ਗੀਤ ਲਵਾਉਣਾ ਬਿਲਕੁਲ ਜੀ ਗੱਲਬਾਤ ਤੁਸੀਂ ਸਾਡੇ ਨਾਲ ਕਰ ਸਕਦੇ ਹੋ 9057990999 ਤੇ ਗੱਲਬਾਤ ਜਿਹੜੀ ਜੀ ਹੋ ਸਕਦੀ ਹੈ ਔਰ ਤਰੀਕ ਜਿਹੜੀ ਜੀ ਅੱਜ ਹੋ ਗਈ ਆ ਜੁਲਾਈ 7 ਤੇ ਨਾਲ ਦੀ ਨਾਲ ਵੈਦਰ ਰਿਪੋਰਟ ਸਾਂਝੀ ਕਰਦੇ ਹੋਏ ਦੱਸ ਦਵਾਂ ਕਿ ਅੱਜ ਦਾ ਵੈਦਰ ਹੈਗਾ 27 ਡਿਗਰੀ ਸ਼ਾਮ ਨੂੰ 23 ਡਿਗਰੀ ਓਵਰਨਾਈਟ 19 ਡਿਗਰੀ ਹਵਾ ਦੀ ਸਪੀਡ 16 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਦੇ ਨਾਲ ਤੇ ਏਅਰ ਕੁਆਲਿਟੀ ਹੈਗੀ ਆ ਜੀ 2 ਸੋ ਇਹ ਸੀਗੀ ਜਿਹੜੀ ਜੀ ਵੈਦਰ ਰਿਪੋਰਟ ਔਰ ਨਾਲ ਦੀ ਨਾਲ ਸੁਖੀ ਜੀ ਕੁਸ਼ਕ ਜਿਹੜੇ ਜੀ ਆਪਾਂ ਸਪਾਂਸਰ ਦੇ ਮੈਸੇਜਸ ਵੀ ਸਾਂਝੇ
0: ਕੁਛ ਨਹੀਂ ਸਾਰੇ ਕਰਾਂਗੇ
1: ਬਿਲਕੁਲ ਜੀ
0: ਸਭ ਤੋਂ ਪਹਿਲਾਂ ਦੱਸਦੇ ਹਾਂ ਕਿ ਅੱਜ ਦਾ ਪ੍ਰੋਗਰਾਮ ਢਿੱਲੋ ਵੀਡੀਓ ਦੇ ਸਹਿਯੋਗ ਨਾਲ ਅਸੀਂ ਪੇਸ਼ ਕਰ ਰਹੇ ਹੈਗੇ ਹਾਂ ਕੋਈ ਵੀ IPTV ਚਾਹੀਦਾ ਕੋਈ HD ਕੁਆਲਿਟੀ ਦੇ ਤੁਹਾਨੂੰ ਬਾਕਸ ਚਾਹੀਦੇ ਨੇ ਤੇ ਤੁਸੀਂ ਢਿੱਲੋ ਵੀਡੀਓ ਨਾਲ ਸੰਪਰਕ ਕਰ ਸਕਦੇ ਹੋ 9052041313 ਦੇ ਉੱਤੇ ਤੇ ਆਉਣ ਵਾਲੇ ਦਿਨਾਂ 'ਚ ਕੋਈ ਪਾਰਟੀ ਕਰਨੀ ਚਾਹੁੰਦੇ ਹੋ ਤੇ ਬੁੱਡਬਾਈਨ ਬੈਂਕਟ ਹਾਲ ਦੀਆਂ ਸੇਵਾਵਾਂ ਲੈਣ ਲਈ ਨੰਬਰ ਹੈ 416-7743-0003
1: ਬਿਲਕੁਲ ਜੀ ਔਰ ਨਾਲ ਦੀ ਨਾਲ ਦੱਸ ਦੇ ਕਿ ਅੱਜ ਦਾ ਪ੍ਰੋਗਰਾਮ ਜਿਹੜਾ ਹੈ ਜੀ ਪ੍ਰਾਈਮ ਇੰਟਰਨੈਸ਼ਨਲ ਕਾਲਜ ਦੇ ਸਹਿਯੋਗ ਨਾਲ ਵੀ ਪੇਸ਼ ਜਿਹੜਾ ਜੀ ਕਰ ਰਹੇ ਹੈਗੇ ਆ ਪ੍ਰਾਈਮ ਇੰਟਰਨੈਸ਼ਨਲ ਕਾਲਜ ਆਫ ਹੈਲਥ ਐਂਡ ਟੈਕਨੋਲੋਜੀ ਜੇ ਤੁਸੀਂ ਜਿਹੜਾ ਜੀ ਆਪਣਾ ਭਵਿੱਖ ਆਪਾਂ ਕਹਿ ਸਕਦੇ ਹਾਂ ਕਿ ਮੈਡੀਕਲ ਲਾਈਨ ਦੇ ਵਿੱਚ ਲੈ ਕੇ ਆਉਣਾ ਚਾਹੁੰਦੇ ਹਾਂ ਤੁਸੀਂ ਪਰਸਨਲ ਸਪੋਰਟ ਵਰਕਰ ਦਾ ਕੋਰਸ ਕਰਨਾ ਹੈ ਇਹਨਾਂ ਕੋਲ ਹੋਰ ਵੀ ਬਹੁਤ ਸਾਰੇ ਕੋਰਸਿਸ ਅਵੇਲੇਬਲ ਹੈ ਜਿੱਦਾਂ ਕਿ ਮੈਡੀਕਲ ਆਫਿਸ ਅਸਿਸਟੈਂਟ ਪ੍ਰੋਗਰਾਮ ਕੰਪਿਊਟਰਾਈਜ਼ਡ ਅਕਾਊਂਟਿੰਗ ਟੈਕਸ ਐਂਡ ਪੇਰੋਲ ਤੇ ਵੀ ਜਿਹੜਾ ਜੀ 24 ਵੀਕ ਦਾ ਪ੍ਰੋਗਰਾਮ ਤੁਹਾਡੇ ਲਈ ਅਵੇਲੇਬਲ ਹੈਗਾ ਆ ਸੋ ਕੰਟੈਕਟ ਤੁਸੀਂ ਕਰ ਸਕਦੇ ਹਾਂ 6474991009 ਤੇ ਇਹਨਾਂ ਦੇ ਨਾਲ ਵੀ ਗੱਲਬਾਤ ਹੋ ਸਕਦੀ ਨਾਲ ਨਾਲ ਅੱਜ ਦਾ ਪ੍ਰੋਗਰਾਮ ਮੁਕੇਸ਼ ਚੌਹਾਨ ਫਰੋਮ ਮੋਰਗੇਜ ਡਿਲੀਜੈਂਟ ਇਹਨਾਂ ਦੇ ਸਹਿਯੋਗ ਨਾਲ ਵੀ ਪੇਸ਼ ਕੀਤਾ ਨਾਲ ਦੀ ਨਾਲ ਪੰਜਾਬ ਇੰਸ਼ੋਰੈਂਸ ਤੋਂ ਰਾਣਾ ਜੀ ਨੇ ਵੀ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਆ ਨਾਲ ਦੀ ਨਾਲ AJ ਮੋਬਾਈਲ ਪੁਆਇੰਟ ਸਪੈਕਸ ਐਕਸਪ੍ਰੈਸ ਨਾਲ ਦੇ ਨਾਲ ਦ ਮਾਸਟਰ ਬਿਲਡ ਫੈਬ ਤੇ ਪੀਜ਼ਾ ਡਿਪੂ ਦੇ ਸਹਿਯੋਗ ਨਾਲ ਪ੍ਰੋਗਰਾਮ ਨੂੰ ਤੁਹਾਡੇ ਤੱਕ ਲੈ ਕੇ ਆਏ ਜੀ
0: ਜੀ ਬਿਲਕੁਲ ਔਰ ਟੈਲੀਟਾਈਮ ਇਲੈਕਟ੍ਰੋਨਿਕ ਦਾ ਵੀ ਸਹਿਯੋਗ ਹੈ ਇਲੈਕਟ੍ਰੋਨਿਕ ਦੀ ਕੋਈ ਵੀ ਸ਼ਾਪਿੰਗ ਕਰਨੀ ਚਾਹੁੰਦੇ ਹੋ ਤੇ ਟੈਲੀਟਾਈਮ ਦੇ ਕਿਸੇ ਵੀ ਲੋਕੇਸ਼ਨ ਤੇ ਜਾ ਸਕਦੇ ਹੋ ਜਾਂ ਆਨਲਾਈਨ telitime.ca ਤੇ ਜਾਓ ਸਿੰਗਾਪੁਰ ਜੁਵਲਰ ਨੇ ਵੀ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਹੈ ਤੇ ਸਿੰਗਾਪੁਰ ਜੁਵਲਰ ਏਅਰਪੋਰਟ ਰੋਡ ਦੇ ਉੱਪਰ ਹੈ ਜਿੱਥੋਂ ਤੁਸੀਂ ਡਾਇਮੰਡ ਦੀ ਜੁਵਲਰੀ ਦੇ ਉੱਤੇ ਆਲਮੋਸਟ 70% ਤੁਹਾਨੂੰ ਡਿਸਕਾਊਂਟ ਮਿਲ ਸਕਦਾ 905-612-1500 ਤੇ ਉੱਤੇ ਕਾਲ ਕਰ ਲੈਣੀ ਹੈ ਜੀ ਤੇ ਨਾਲ ਹੀ ਅੱਜ ਦਾ ਪ੍ਰੋਗਰਾਮ ਜਿਹੜਾ ਹੈਗਾ ਉਹ ਟਿੱਕਾ ਜੰਕਸ਼ਨ ਦੇ ਸਹਿਯੋਗ ਨਾਲ ਅਸੀਂ ਪੇਸ਼ ਕਰ ਰਹੇ ਹਾਂ ਟਿੱਕਾ ਜੰਕਸ਼ਨ ਬਹੁਤ ਹੀ ਵਧੀਆ ਰੈਸਟੋਰੈਂਟ ਹੈ ਬਹੁਤ ਵਧੀਆ ਖਾਣਾ ਹੁੰਦਾ ਬ੍ਰੈਂਪਟਨ ਦੇ ਵਿੱਚ ਹੈ ਰਦਰਫੋਰਡ ਤੇ ਕੁਈਨ ਦੇ ਕਾਰਨਰ ਤੇ ਜਾ ਕੇ ਤੁਸੀਂ ਲਾਈਵ 뮤직 ਦਾ ਆਨੰਦ ਵੀ ਮਾਣ ਸਕਦੇ ਹੋ ਦੂਰ ਦਰੇਡੇ ਜਾਣ ਲਈ ਸਸਤੀਆਂ ਹਵਾਈ ਟਿਕਟਾਂ ਲੈਣੀਆਂ ਚਾਹੁੰਦੇ ਹੋ ਕਟਾਰੀਆ ਟੂਰ ਐਂਡ ਟਰੈਵਲ 905-678-1200 ਤੇ ਕਾਲ ਕਰ ਸਕਦੇ ਹੋ ਤੇ ਨਾਲ ਦੀ ਨਾਲ ਹੀ ਅੱਜ ਦਾ ਪ੍ਰੋਗਰਾਮ ਪੀਜ਼ਾ ਡੀਪੂ ਦੇ ਸਹਿਯੋਗ ਨਾਲ ਅਸੀਂ ਪੇਸ਼ ਕਰ ਰਹੇ ਹਾਂ ਪੀਜ਼ਾ ਡੀਪੂ ਦੀਆਂ ਬਹੁਤ ਸਾਰੀਆਂ ਲੋਕੇਸ਼ਨਾਂ ਤੁਹਾਡੇ ਆਸ ਪਾਸ ਨੇ ਚਾਹੁੰਦੇ ਹੋ ਤੁਸੀਂ ਪੀਜ਼ਾ ਬਿਜ਼ਨਸ ਚਾਹੁੰਦਾ ਤਾਂ ਵੀ ਤੁਸੀਂ ਸੰਪਰਕ ਕਰ ਸਕਦੇ ਹੋ ਸਾਡੀ ਟੀਮ ਦੇ ਨਾਲ ਨੰਬਰ ਹੈ 416-803-0999 ਦੇ ਉੱਤੇ ਵੀ ਗੱਲ ਹੋ ਸਕਦੀ ਹੈ ਜੀ ਤੇ ਪ੍ਰੋਗਰਾਮ ਓਂਕਾਰ ਟਰੈਵਲ ਦੇ ਸਹਿਯੋਗ ਨਾਲ ਵੀ ਅਸੀਂ ਪੇਸ਼ ਕਰ ਰਹੇ ਹੈਗੇ ਆ ਸਸਤੀਆਂ ਹਵਾਈ ਟਿਕਟਾਂ ਲਈ ਤੁਹਾਡੇ ਲਈ ਗ੍ਰੇਟ ਪੰਜਾਬ ਬਿਜ਼ਨਸ ਸੈਂਟਰ ਦੇ ਵਿੱਚ ਹੈ ਜੀ ਓਂਕਾਰ ਟੂਰ ਐਂਡ ਟਰੈਵਲ ਨੰਬਰ ਹੈ 9056789555 ਤੇ ਨਾਲ ਹੀ ਕਿਰਨ ਜੀ ਅੱਜ ਦੇ ਪ੍ਰੋਗਰਾਮ ਚ ਇੱਕ ਸੁਨੇਹਾ ਬਣਦਾ ਹੈ ਕਿ ਜਿਹੜਾ ਨੋਬਲ ਫਰੈਸ਼ ਫੂਡ ਵਾਲਿਆਂ ਦਾ ਕੋਈ ਵੀ ਤੁਸੀਂ ਫਰੈਸ਼ ਸਬਜ਼ੀਆਂ ਲੈਣੀਆਂ ਉਹਨਾਂ ਕੋਲ ਪਹੁੰਚ ਚੁੱਕੀਆਂ ਨੇ ਅੰਟਾਰੀਓ ਦੀਆਂ ਜਿਹੜੀਆਂ ਗਰੋ ਕੀਤੀਆਂ ਹੋਈਆਂ ਸਬਜ਼ੀਆਂ ਤੇ ਨਾਲ ਸਾਫ਼ ਸੁਥਰੀਆਂ ਦਾਲਾਂ ਹੁੰਦੀਆਂ ਨੇ ਨੋਬਲ ਫਰੈਸ਼ ਫੂਡ ਦੋ ਲੋਕੇਸ਼ਨਾਂ ਨੇ ਸੈਂਡਰਵੁੱਡ ਅਤੇ ਏਅਰਪੋਰਟ ਤੇ ਦੂਜੀ ਲੋਕੇਸ਼ਨ ਹੈ ਜੀ ਬੋਵੇਡ ਅਤੇ ਹਾਈਵੇ 10 ਦੇ ਕੋਲ ਤੀਸਰੀ ਬਹੁਤ ਜਲਦੀ ਅਸੀਂ ਅਨਾਊਂਸ ਕਰਾਂਗੇ ਖੁੱਲਣ ਜਾ ਰਹੀ ਆ ਪਰ ਹੋਲਸੇਲ ਦੇ ਭਾਅ ਦੇ ਵਿੱਚ ਸਬਜ਼ੀਆਂ ਦੀ ਤੁਸੀਂ ਖਰੀਦਦਾਰੀ ਕਰਨੀ ਆ ਤੇ ਪਹੁੰਚ ਸਕਦੇ ਹੋ ਨੋਵਲ ਫਰੈਸ਼ ਫੂਡ ਦੇ ਉੱਤੇ ਜੀ ਨਾਲ ਹੀ ਮੋਨਾ ਜੀ ਵੀ ਸਟੂਡੀਓ 'ਚ ਆ ਗਏ ਨੇ ਮੋਨਾ ਜੀ ਕੀ ਹਾਲ ਚਾਲ ਨੇ ਤੁਹਾਡੇ
2: ਬਹੁਤ ਵਧੀਆ ਸੁਖੀ ਜੀ ਸਭ ਨਾਲੋਂ ਪਹਿਲਾਂ ਤੁਹਾਨੂੰ ਕਿਰਨ ਤੇ ਆਪਣੇ ਸਾਰੇ ਹੀ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਐਂਡ ਅ ਵੈਰੀ ਗੁੱਡ ਆਫਟਰਨੂਨ ਟੂ ਐਵਰੀਵਨ
0: ਗੁੱਡ ਆਫਟਰਨੂਨ ਜੀ ਔਰ ਵਧੀਆ ਤਰੀਕੇ ਨਾਲ ਤੁਸੀਂ ਅੱਜ ਗੁੱਡ ਆਫਟਰਨੂਨ ਕਿਹਾ ਪੂਰੀ એનર્ਜੀ ਦੇ ਨਾਲ ਕੀ ਚਾਹ ਕਾਫੀ ਪੀ ਗਏ ਰਸਤੇ ਚੋਂ ਕਿ ਚਾਹ ਪੀਤੀ ਕਿ ਸਾਡੇ ਲਈ ਤਾਂ ਲੈ ਕੇ ਨਹੀਂ ਆਏ
2: ਨਹੀਂ ਨਾ ਚਾਹ ਨਾ ਕਾਫੀ
0: ਹਾਂ ਕਹਿੰਦੇ ਅੱਛਾ ਇਹ ਵੀ ਨਾ ਸਮਾਂ ਹੁੰਦਾ ਕਿ ਚਾਹ ਕਾਫੀ ਦਾ ਕੁਛ ਲੋਕ ਸਵੇਰੇ ਉੱਠ ਕੇ ਚਾਹ ਤੋਂ ਬਿਨਾਂ ਉੱਠ ਹੀ ਨਹੀਂ ਸਕਦੇ ਉਹਨੂੰ ਬੈੱਡ ਟੀ ਕਹਿ ਦਿੰਦੇ ਸ਼ਾਇਦ ਹਨਾ ਤੇ ਕੁਛ ਆਦਤ ਬਣ ਜਾਂਦੀ ਉਹ ਚਾਹ ਹੀ ਨਹੀਂ ਪੀਂਦੇ ਸਾਰੀ ਉਮਰ ਹਨਾ ਇਹ ਵੀ ਦੇਖੋ ਕਿਸੇ ਤੇ ਕਈ ਵਾਰੀ ਜਦੋਂ ਆਪਾਂ ਕਿਸੇ ਦੇ ਦਫ਼ਤਰ ਜਾਣੇ ਜਾਂ ਘਰ ਜਾਣੇ ਤੇ ਉਹ ਬਹਾਨਾ ਹੁੰਦਾ ਕੁਛ ਪਲ ਬੈਠਣ ਲਈ ਕਹਿੰਦੇ ਕਿ ਚਾਹ ਪੀ ਕੇ ਜਾਇਓ ਹਨਾ ਤੇ ਕਈ ਵਾਰ ਪੁਰਾਣੀਆਂ ਬਜ਼ੁਰਗ ਲੇਡੀ ਜਿਹੜੀਆਂ ਹੁੰਦੀਆਂ ਸੀਗੀਆਂ ਪਿੰਡਾਂ 'ਚ ਤੇ ਜਦੋਂ ਉਹਨਾਂ ਨੇ ਗੈਸਟ ਆਉਣਾ ਉਹਨਾਂ ਨੇ ਬੈਠੇ ਰਹਿਣਾ ਜਦੋਂ ਜਾਣ ਦਾ ਸਮਾਂ ਉਹਨਾਂ ਕਹਿੰਦੇ ਬੈਠੋ ਇੱਕ ਮਿੰਟ ਚਾਹ ਬਣਾ ਲਈ ਪਹਿਲਾਂ ਬੈਠੇ ਹੋ ਸਾਰੇ ਹਨਾ। ਤੇ ਇੱਕ ਵਾਰੀ ਮੈਨੂੰ ਯਾਦ ਹੈ ਜਿੱਦਾਂ ਹੁਣ ਕਿਰਨ ਵਰਗੀ ਕੋਈ ਲੜਕੀ ਉਹਨਾਂ ਦੇ ਘਰੇ ਸੀ ਤੇ ਉਹ ਮਾਤਾ ਬੈਠੀ ਸੀ ਵਿਹੜੇ ਚ ਤੇ ਉਹ ਨਾ ਉਧਰੋਂ ਗੈਸਟ ਆ ਗਏ, ਉਹ ਕਹਿੰਦੀ ਪੁੱਤ ਇੱਕ ਮਿੰਟ ਚਾਹ ਨਾ ਡੋਲੀ ਪ੍ਰਾਹੁਣੇ ਆ ਗਏ। ਚਾਹ ਦੇ ਦੇਖੋ ਕਿੰਨੀਆਂ ਚਾਹ ਹੈ। ਤੇ ਅੱਛਾ ਮੋਨਾ ਜੀ, ਬਾਹਰ ਜਿਵੇਂ ਹੁਣ ਮੌਸਮ ਵੀ ਵਧੀਆ, ਸਮਰ ਦਾ ਵੀ ਲੋਕੀ ਲੁਤਫ ਲੈ ਰਹੇ ਆ ਔਰ ਫੁੱਟਬਾਲ ਦੀ ਗੇਮ ਵੀ ਚੱਲ ਰਹੀ ਆ ਲੋਕਾਂ ਚ, ਉਹ ਵੀ ਬੜਾ ਉਤਸ਼ਾਹ ਹੈਗਾ। ਤੇ ਹੁਣ ਤੁਹਾਡੇ ਫੀਲਡ ਦੇ ਵਿੱਚ ਵੀ ਲੋਕ ਕੋਈ ਬਾਹਰ ਜਾਂਦਾ ਕੋਈ ਬਾਹਰੋਂ ਆਉਂਦਾ ਤੇ ਉਦੋਂ ਉਹਨਾਂ ਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ?
2: ਬਿਲਕੁਲ ਸੁਖੀ ਜੀ, ਸਭ ਨਾਲੋਂ ਪਹਿਲਾਂ ਤਾਂ ਜਿਹੜੇ ਜਾ ਰਹੇ ਨੇ, ਕਿਉਂਕਿ ਕੀ ਹੈਗਾ ਕਿ ਬੱਚਿਆਂ ਦੀਆਂ ਛੁੱਟੀਆਂ ਸਮਰ ਵਕੇਸ਼ਨ ਸ਼ੁਰੂ ਹੋ ਗਈ ਹੈ, ਡੈਫੀਨੇਟਲੀ ਬਹੁਤ ਸਾਰੀਆਂ ਫੈਮਿਲੀਜ਼ ਹੈ, ਕੋਈ ਮੈਕਸੀਕੋ ਕੋਈ ਪੁੰਟਾ ਕਹਿਣਾ, ਕਿਤੇ ਨਾ ਕਿਤੇ ਕੋਈ ਇੰਡੀਆ ਵੀ ਜਾ ਰਹੇ ਨੇ ਇਸ ਟਾਈਮ ਤੇ। ਸੋ ਇਹ ਉਸ ਟਾਈਮ ਤੇ ਇੱਕ ਚੀਜ਼ ਦਾ ਜ਼ਰੂਰ ਧਿਆਨ ਰੱਖਣ ਕਿ ਟਰੈਵਲ ਮੈਡੀਕਲ ਇੰਸ਼ੋਰੈਂਸ ਆਪਣੀ ਜ਼ਰੂਰ ਲੈ ਕੇ ਜਾਈਏ, ਕਿਉਂਕਿ ਆਪਣਾ ਹੈਲਥ ਕਾਰਡ ਜਿਹੜਾ ਹੈਗਾ ਸਿਰਫ ਓਨਟੇਰੀਓ ਵਿੱਚ ਕਵਰ ਕਰਦਾ, ਉਸ ਤੋਂ ਬਾਹਰ ਆਪਾਂ ਕਿਤੇ ਵੀ ਕਿਸੇ ਹੋਰ ਪ੍ਰੋਵਿੰਸ ਵਿੱਚ ਵੀ ਚਲੇ ਜਾਂਦੇ ਹਾਂ। ਕਈ ਵਾਰ ਸਾਨੂੰ ਲੱਗਦਾ ਕਿ ਅਸੀਂ ਤਾਂ ਕੈਨੇਡਾ ਵਿੱਚ ਹੀ ਜਾ ਰਹੇ ਹਾਂ, ਬੀਸੀ ਤੱਕ ਹੀ ਚੱਲ ਰਹੇ ਹਾਂ, ਐਲਬਰਟਾ ਤੱਕ ਹੀ ਚੱਲ ਰਹੇ ਹਾਂ, ਉੱਥੇ ਵੀ ਆਪਾਂ ਨੂੰ ਆਪਣੀ ਟਰੈਵਲ ਇੰਸ਼ੋਰੈਂਸ ਚਾਹੀਦੀ ਹੈਗੀ।
0: ਦੇਖੋ ਭਾਵੇਂ ਕੈਨੇਡਾ, ਦੇਖੋ ਆਪਾਂ ਨੂੰ ਲੱਗਦਾ ਕਿ ਆਹ ਹੀ ਵੈਨਕੂਵਰ ਹੈ, ਪਰ ਕਦੀ ਦੇਖਿਆ ਕਿ 5 ਘੰਟੇ ਫਲਾਈਟ 'ਚ ਲੱਗਦੇ ਆ,
2: ਬਿਲਕੁਲ,
0: ਔਰ ਕਾਫੀ ਦੂਰ ਆ, 3 ਘੰਟੇ ਸਮੇਂ ਦਾ ਫਰਕ ਹੈ।
2: ਹਾਂਜੀ,
0: ਤੇ ਉੱਥੇ ਦੇ ਲੋਕਾਂ ਦਾ ਵੀ ਉੱਠਣੀ ਪੈਣੀ, ਟੋਰਾਂਟੋ ਦੇ ਲੋਕਾਂ ਨਾਲੋਂ ਫਰਕ ਹੈ। ਸੋ ਇਸੇ ਤਰ੍ਹਾਂ ਹਰ ਜਿਹੜੇ ਪ੍ਰੋਵਿੰਸ ਦੇ ਰੂਲ ਹੈ ਉੱਚ ਵੀ ਫਰਕ ਹੈ।
2: ਬਿਲਕੁਲ ਬਿਲਕੁਲ, ਡੈਫੀਨੇਟਲੀ, ਐਂਡ ਇਸੇ ਕਰਕੇ ਹੈਗਾ ਕਿ ਆਪਣੀ ਟਰੈਵਲ ਇੰਸ਼ੋਰੈਂਸ ਅਸੀਂ ਜ਼ਰੂਰ ਲੈ ਕੇ ਜਾਈਏ। ਕਈ ਵਾਰ ਸਾਨੂੰ ਲੱਗਦਾ ਕਿ ਬਹੁਤ ਈਜ਼ੀ ਹੈਗਾ ਕਿ ਚਲੋ ਇੰਸ਼ੋਰੈਂਸ ਕਰਵਾ ਲਿੱਤੇ, ਪਰ ਇੱਕ ਚੀਜ਼ ਦਾ ਜ਼ਰੂਰ ਧਿਆਨ ਰੱਖੋ, ਕਈ ਵਾਰ ਹੁੰਦਾ ਕਿ ਸਾਡੀ ਹੈਲਥ ਦੇ ਵਿੱਚ ਕੋਈ ਚੇਂਜਿਸ ਆਈਆਂ ਨੇ ਲਾਸਟ 6 ਮੰਥਸ ਦੇ ਵਿੱਚ, ਕੋਈ ਮੈਡੀਕੇਸ਼ਨ ਦੇ ਵਿੱਚ ਚੇਂਜਿਸ ਆਈਆਂ ਨੇ, ਲੈਟ ਸੇ ਕੋਈ ਇਸ ਟਾਈਮ ਤੇ ਸੁੱਖੀ ਜੀ ਇੱਦਾਂ ਕਿ ਅਸੀਂ ਕੋਈ ਬਲੱਡ ਪ੍ਰੈਸ਼ਰ ਦੀ ਦਵਾਈ ਲੈ ਰਹੇ ਹਾਂ, ਬਲੱਡ ਪ੍ਰੈਸ਼ਰ ਦੀ ਮੈਡੀਕੇਸ਼ਨ ਜਸਟ 2-3 ਮਹੀਨੇ ਪਹਿਲਾਂ ਜੇ ਡੋਜੇਜ ਤੁਹਾਡੀ ਅਪ ਜਾਂ ਡਾਊਨ ਹੋਈ ਹੈਗੀ ਹੈ, ਉਸ ਕੇਸ ਦੇ ਵਿੱਚ ਵੀ ਉਹ ਅਨਸਟੇਬਿਲਟੀ ਆਉਂਦੀ ਹੈ।
0: ਓਕੇ,
2: ਸੋ ਉਹ ਚੀਜ਼ ਤੁਹਾਨੂੰ ਐਡਵਾਈਜ਼ਰ ਦੇ ਨਾਲ ਡਿਸਕਸ ਕਰਨੀ ਜ਼ਰੂਰ ਬਣਦੀ ਹੈ, ਕਿਉਂਕਿ ਜੇ ਆਪਣੀ ਕੰਡੀਸ਼ਨਸ ਅਨਸਟੇਬਲ ਹੈਗੀਆਂ ਨੇ, ਏਜ ਚਾਹੇ 60 ਤੋਂ ਘੱਟ ਹੈਗੀ ਹੈ, ਪਰ ਤੁਹਾਡੀ ਕੰਡੀਸ਼ਨ ਸਟੇਬਲ ਜ਼ਰੂਰ ਹੋਣੀਆਂ ਚਾਹੀਦੀਆਂ ਨੇ ਤਾਂ ਕਿ ਤੁਹਾਨੂੰ ਪ੍ਰੋਪਰ ਐਕਸਕਿਊਜ਼ ਮੀ
0: ਤੁਸੀਂ ਮੈਡੀਕਲ ਦੀ ਗੱਲ ਕਰ ਰਹੇ ਹੋ, ਦੇਖੋ ਸਾਡੇ ਕੋਲ ਡਾਕਟਰ ਵੀ ਪਹੁੰਚ ਗਏ ਨੇ, ਔਰ ਮੈਂ ਮੇਰਾ ਅਗਲਾ ਸਵਾਲ ਵੀ ਇਹ ਸੀ, ਚਲੋ ਇਹ ਤਾਂ ਤੁਸੀਂ ਦੱਸਤਾ ਕਿ ਜਿਹੜੇ ਡਾਕਟਰ ਦੇ ਕੋਲ ਜਾਂਦੇ ਹੋ ਤੁਸੀਂ, ਬੀਪੀ ਦੀ ਦਵਾਈ ਲੈਂਦੇ ਹੋ ਜਾਂ ਕੋਈ ਦਵਾਈ ਲੈਂਦੇ ਹੋ, ਸ਼ੂਗਰ ਦੀ ਲੈਂਦੇ ਹੋ, ਤੇ ਉਹਦੇ 'ਚ ਤੁਸੀਂ ਕਿਹਾ ਤਬਦੀਲੀ ਆ ਜਾਂਦੀ ਆ, ਜਿੱਦਾਂ ਹੁਣ ਡਾਕਟਰ ਸਾਹਿਬ ਪਹੁੰਚੇ ਰਹੇ ਬਰਾਬਰ ਜੀ, ਔਰ ਇਹ ਹੋਮੋਪੈਥੀ ਨੇ, ਜੇ ਕੋਈ ਹੋਮੋਪੈਥੀ ਦੀ ਜਾਂ ਆਯੁਰਵੈਦਿਕ ਦਵਾਈ ਲੈਂਦਾ ਉਹ ਵੀ ਮੈਂਸ਼ਨ ਕਰਨੀ ਹੁੰਦੀ ਹੈ?
2: ਐਕਚੁਲੀ ਕੀ ਹੈਗਾ ਕਿ ਮੈਡੀਕੇਸ਼ਨ ਤੁਸੀਂ ਕੋਈ ਵੀ ਲੈ ਰਹੇ ਹੋ, ਇੱਕ ਚੀਜ਼ ਆਉਂਦੀ ਹੈ ਕਿ ਡਾਇਗਨੋਸਿਸ, ਕਿ ਡਾਇਗਨੋਸਿਸ ਕੀ ਹੋਇਆ, ਲੈਟ ਸੇ ਬਲੱਡ ਪ੍ਰੈਸ਼ਰ ਦੇ ਲਈ ਤੁਸੀਂ ਹੋਮੋਪੈਥੀ ਲੈ ਰਹੇ ਹੋ ਜਾਂ ਐਲੋਪੈਥੀ ਲੈ ਰਹੇ ਹੋ, ਉਹ ਅਸੀਂ ਨਹੀਂ ਪੁੱਛਦੇ ਹੈਗੇ, ਬਟ ਪਰਸਨ ਨੂੰ ਪਤਾ ਹੁੰਦਾ ਕਿ ਮੈਨੂੰ ਇਹ ਹੈਲਥ ਇਸ਼ੂ ਹੈਗਾ, ਠੀਕ ਹੈ ਜੀ, ਚਾਹੇ ਉਹ ਵਿਦ ਕੰਟਰੋਲ ਇਨ ਕੰਟਰੋਲ ਹੈਗਾ, ਪਰ ਉਹ ਚੀਜ਼ ਆਪਾਂ ਨੂੰ ਮੈਂਸ਼ਨ ਕਰਨੀ ਹੁੰਦੀ ਹੈ ਤਾਂ ਕਿ ਉਸ ਹਿਸਾਬ ਨਾਲ ਤੁਹਾਨੂੰ ਪਾਲਿਸੀ ਅਸੀਂ ਪ੍ਰੋਵਾਈਡ ਕਰ ਸਕੀਏ। ਨੋ ਡਾਊਟ ਕਿ ਕਾਫੀ ਵਾਰ ਹੁੰਦਾ ਕਿ ਪਾਲਿਸੀਜ਼ ਵਿੱਚ ਕਈ ਵਾਰ ਸਾਨੂੰ ਕਲਾਇੰਟ ਪੁੱਛ ਲੈਂਦੇ ਤੁਸੀਂ ਆਹ ਹੈਲਥ ਇਸ਼ੂ ਇਹ ਵਾਲਾ ਮੈਂਸ਼ਨ ਕੀਤਾ ਕਿ ਨਹੀਂ ਕੀਤਾ, ਕਾਫੀ ਕੰਪਨੀਜ਼ ਹੁੰਦੀ ਜਿੱਥੇ ਆਪਾਂ ਨੂੰ ਮੈਂਸ਼ਨ ਵੀ ਨਹੀਂ ਕਰਨ ਦੀ ਜ਼ਰੂਰਤ ਪੈਂਦੀ, ਪਰ ਜਦੋਂ ਕਲੇਮ ਆਉਂਦਾ ਤਾਂ ਉਸ ਟਾਈਮ ਤੇ ਮੋਸਟ ਆਫ ਦਾ ਕੰਪਨੀਜ਼ ਤੁਹਾਡੇ ਫੈਮਿਲੀ ਡਾਕਟਰ ਤੋਂ ਰੈਕਰਡਸ ਪੁੱਲ ਕਰਦੀਆਂ ਨੇ। ਸੋ ਮੇਕ ਸ਼ੋਰ ਕਰੋ, ਚਾਹੇ ਆਪਾਂ ਟਰੈਵਲ ਇੰਸ਼ੋਰੈਂਸ ਕਰਵਾਈਏ, ਚਾਹੇ ਤੁਹਾਡੇ ਕੋਲ ਕੋਈ ਵਿਜ਼ਿਟਰ ਆ ਰਹੇ ਨੇ, ਚਾਹੇ ਕੋਈ ਸੁਪਰ ਵੀਜ਼ਾ ਤੇ ਆ ਰਹੇ ਨੇ, ਜਿਹੜਾ ਇਹ ਸਟੇਬਿਲਟੀ ਕਲੋਜ਼ ਹੈਗਾ ਹਰੇਕ ਪਾਲਿਸੀ ਦੇ ਵਿੱਚ ਮੈਟਰ ਕਰਦਾ ਹੀ ਕਰਦਾ ਹੈ। ਪ੍ਰੀ ਐਗਜ਼ਿਸਟਿੰਗ ਕੰਡੀਸ਼ਨਸ ਜ਼ਰੂਰ ਕਵਰ ਹੋ ਜਾਣਗੀਆਂ, ਬਟ ਐਜ਼ ਲੌਂਗ ਐਜ਼ ਕੰਡੀਸ਼ਨਸ 3-6 ਮਹੀਨਿਆਂ ਦੇ ਵਿੱਚ ਸਟੇਬਲ ਹੈਗੀਆਂ, ਪਰ ਜੇ ਅਨਸਟੇਬਲ ਵੀ ਨੇ ਤਾਂ ਵੀ ਤੁਸੀਂ ਸਾਨੂੰ ਪਹਿਲਾਂ ਦੱਸੋਗੇ।
1: ਬਿਲਕੁਲ ਜੀ, ਤੁਸੀਂ
2: ਸਾਨੂੰ ਤਾਂ ਉਸ ਕੇਸ ਦੇ ਵਿੱਚ ਅਸੀਂ ਤੁਹਾਨੂੰ ਪ੍ਰੋਪਰ ਕਵਰੇਜ ਦੇ ਸਕਾਂਗੇ।
0: ਜੀ ਬਿਲਕੁਲ, ਹਾਂ ਹਾਂ, ਗਲਾ ਕੁੱਟਣਾ ਪਤਾ ਨੀ ਕਿਉਂ, ਮੈਂ ਕੱਲ ਵੀ ਕਿਸੇ ਫੈਮਿਲੀ ਦੇ ਗਿਆ ਤੇ ਸਾਰਿਆਂ ਨੂੰ ਜਿੱਦਾਂ ਅੱਜ ਕੱਲ ਖਾਂਸੀ ਜ਼ੁਕਾਮ ਫਲੂ ਵਗੈਰਾ ਹੋਇਆ, ਮੈਨੂੰ ਕਿੰਨੇ ਦਿਨ ਦਾ ਹੀ ਹੋਇਆ ਉਹ ਵੀ ਨੀ ਹਟ ਰਿਹਾ, ਇਹ ਕਾਰਨ ਕੀ ਹੈ, ਮੌਸਮ ਬਦਲਦਾ ਜਾਂ ਐਲਰਜੀ?
3: ਮੌਸਮ ਦੀ ਐਲਰਜੀ ਆਮ ਹੈ ਇੱਥੇ ਇਸ ਟਾਈਮ ਇਸ ਮੌਸਮ ਚ, ਤੇ ਇਹਦੀ ਹੋਮਿਓਪੈਥੀ ਜਿਹੜੀ ਹੈ ਨਾ ਉਹ ਤੁਹਾਡੀ ਇਮਿਊਨਿਟੀ ਨੂੰ ਇੰਪਰੂਵ ਕਰਦੀ ਹੈ, ਨਾ ਕਿ ਉਹ ਬੈਕਟੀਰੀਆ ਜਰਮਸ ਦੇ ਪਿੱਛੇ ਉਹਨਾਂ ਨੂੰ ਮਾਰਨ ਲਈ ਚਲੀ ਜਾਂਦੀ। ਹੋਮਿਓਪੈਥੀ ਹੈ ਸਾਇੰਸ ਹੈ ਕਹਿੰਦੀ ਹੈ ਕਿ ਇਹ ਜਿਹੜੇ ਛੋਟੇ ਛੋਟੇ ਟਾਈਨੀ ਆਰਗੇਨਿਜ਼ਮ ਨੇ ਇਹਨਾਂ ਨੂੰ ਮਾਰਨ ਦੀ ਜ਼ਰੂਰਤ ਨਹੀਂ, ਇਹ ਹੈਲਦੀ ਇਨਸਾਨ ਚ ਵੀ ਪਾਏ ਗਏ ਨੇ, ਲੇਕਿਨ ਉਹਨਾਂ ਨੂੰ ਕੁਛ ਨਹੀਂ ਕਹਿੰਦੇ, ਉਹ ਛੇੜਖਾਨੀ ਨਹੀਂ ਕਰਦੇ। ਜਦੋਂ ਐਂਟੀਬਾਇਓਟਿਕ ਨਾਲ ਛੇੜਖਾਨੀ ਕਰਦੇ ਆ ਫਿਰ ਇਹ ਰੈਜ਼ਿਸਟੈਂਟ ਹੋ ਜਾਂਦੇ ਆ ਔਰ ਪਹਿਲੇ ਨਾਲੋਂ ਜ਼ਿਆਦਾ ਉਹ ਤਾਕਤ ਨਾਲ ਅਟੈਕ ਕਰਦੇ ਆ, ਤੇ ਇਸੇ ਤਰ੍ਹਾਂ ਹੋਮਿਓਪੈਥੀ ਦੇ ਵਿੱਚ ਜਿਹੜਾ ਗਲਾ ਹੈ ਨਾ ਟੌਨਸਲ ਜਿਹੜੇ ਬੱਚੇ ਉਹਨਾਂ ਨੂੰ ਅਗਰ ਇੱਕ ਸਾਲ ਦੇ ਵਿੱਚ ਤਕਰੀਬਨ 7 ਵਾਰੀ ਇਨਫੈਕਸ਼ਨ ਹੁੰਦੀ ਹੈ ਔਰ ਉਹ ਬੜਾ ਸੀਰੀਅਸ ਮੈਟਰ ਹੈ ਆਮ ਤੌਰ ਤੇ ਐਲੋਪੈਥੀ ਚ ਤੇ ਇਹਦੀ ਸਰਜਰੀ ਕਰ ਦਿੰਦੇ ਆ ਔਰ ਹਿਸਟਰੀ ਚ ਦੇਖਿਆ ਗਿਆ ਕਿ ਜਿਹੜੇ ਬੱਚਿਆਂ ਦੀ ਸਰਜਰੀ ਹੋ ਜਾਂਦੀ ਹੈ ਉਹ ਵੱਡੇ ਹੋ ਕੇ ਉਹਨਾਂ ਦੇ ਸਪਰਮ ਕਾਊਂਟ ਘੱਟ ਜਾਂਦੇ ਨੇ
0: ਓਕੇ
3: ਉਹ ਬੜਾ ਕੰਪਰੋਮਾਈਜ਼ ਉਹਨਾਂ ਦੀ ਹੋ ਜਾਂਦੀ ਹੈ ਔਰ ਫਿਰ ਇਹਦੇ 'ਚ ਇਨਫੈਕਸ਼ਨ ਵਾਰ ਵਾਰ ਹੋ ਸਕਦੀ ਹੈ ਇਹਦੇ 'ਚ ਗਰੋਥ ਹਾਰਮੋਨ ਨੂੰ ਵੀ ਇਫੈਕਟ ਹੁੰਦਾ ਔਰ ਬੱਚੇ ਦੀ ਜਿਹੜੀ ਜ਼ਹਾਨਤ ਹੈ ਉਹਨੂੰ ਵੀ ਇਫੈਕਟ ਹੁੰਦਾ ਇਸ ਲਈ ਇਹਨੂੰ ਸਰਜਰੀ ਤੋਂ ਪਹਿਲੇ ਇੱਕ ਵਾਰੀ ਬੱਚੇ ਨੂੰ ਹੋਮਿਓਪੈਥੀ ਕੋਰਸ ਕਰਵਾ ਦੇਣਾ ਚਾਹੀਦਾ
0: ਨੰਬਰ ਡਾਕਟਰ ਸਾਹਿਬ ਨਾਲ ਨਾਲ ਦਿਓ
3: ਜੀ ਜੀ ਮੇਰਾ ਫੋਨ ਨੰਬਰ ਨੋਟ ਕਰ ਲਓ 4371 7860 ਇੱਕ ਵਾਰੀ ਹੋਰ 4371 7860
0: ਅੱਛਾ ਇੱਕ ਹੋਮਿਓਪੈਥੀ ਚ ਇੱਕ ਹੋਰ ਇਲਾਜ ਹੈ ਜੀ
3: ਜੀ
0: ਤੁਸੀਂ ਐਲਰਜੀ ਦੀ ਗੱਲ ਕਈ ਬੰਦਿਆਂ ਨੂੰ ਬੰਦਿਆਂ ਤੋਂ ਐਲਰਜੀ ਹੈ
3: ਹਾਂਜੀ ਉਹਦਾ ਵੀ ਇਲਾਜ ਹੁੰਦਾ ਉਹਦੇ ਵਿੱਚ ਅਸਲ ਦੇ ਵਿੱਚ ਇਹ ਤੁਹਾਡਾ ਸਵਾਲ ਅੱਛਾ ਕਿ ਇੱਕ ਦੂਸਰੇ ਦੇ ਨਾਲ ਜਿਹੜਾ ਰਿਲੇਸ਼ਨ ਹੈ ਨਾ ਉਹ ਸਾਡੀ ਮੈਂਟਲ ਹੈਲਥ ਵਾਸਤੇ ਬਹੁਤ ਇੰਪੋਰਟੈਂਟ ਹੈ
0: ਬਿਲਕੁਲ ਦੇਖੋ ਕਈ ਵਾਰੀ ਤੁਸੀਂ ਬਹੁਤ ਜ਼ਿਆਦਾ ਖੁਸ਼ ਵੀ ਹੋ ਜੇ ਤੁਹਾਡਾ ਰਿਲੇਸ਼ਨ ਹੀ ਕਿਸੇ ਨਾਲ ਸਹੀ ਨਹੀਂ ਤੁਸੀਂ ਦੁਖੀ ਲੱਗਦੇ ਹੋ ਤੇ ਕਈ ਵਾਰੀ ਤੁਸੀਂ ਬਹੁਤ ਜ਼ਿਆਦਾ ਮੁਸੀਬਤ ਚੋਂ ਤੁਹਾਡੇ ਚੰਗੇ ਦੋਸਤ ਨਾਲ ਇਕੱਠੇ ਖੜ ਜਾਣ ਤੇ ਸਾਰੀ ਮੁਸੀਬਤ ਹੀ ਖਰਾਬ ਟਲ ਜਾਂਦੀ ਹੈ
3: ਬਿਲਕੁਲ ਬਿਲਕੁਲ ਔਰ ਇਹਦੇ 'ਚ ਇਹ ਹੈਗਾ ਕਿ ਆਈਸੋਲੇਸ਼ਨ ਜਿਹੜੀ ਹੈ ਨਾ ਇਹ ਰਿਸਰਚ ਹੋਈ ਹੈ ਕਿ ਇਹ ਮੈਂਟਲ ਹੈਲਥ ਔਰ ਇਮੋਸ਼ਨਲ ਹੈਲਥ ਵਾਸਤੇ ਸਭ ਤੋਂ ਜ਼ਿਆਦਾ ਖਤਰਨਾਕ ਚੀਜ਼ ਹੈ ਕਿ ਆਈਸੋਲੇਸ਼ਨ ਯਾਨੀ ਉਹ ਅਲੱਗ ਥਲੱਗ ਰਹਿਣਾ ਚਾਹੁੰਦਾ ਹੈ ਉਹਦੀ ਮੈਂਟਲ ਗਰੋਥ ਰੁਕ ਜਾਂਦੀ ਹੈ ਇਨਸਾਨ ਨੂੰ ਇਨਸਾਨ ਦੇ ਨਾਲ ਚੱਲਣ ਦਾ ਜਿਹੜਾ ਹੈ ਨਾ ਉਹ ਉਹਦੇ 'ਤੇ ਕੁਦਰਤ ਨੇ ਮਜਬੂਰ ਕੀਤਾ ਕਿ ਉਹ ਇੱਕ ਦੂਸਰੇ ਨਾਲ ਮਿਲ ਕੇ ਚੱਲੇ ਇੱਕ ਇਨਸਾਨ ਸਾਰੇ ਕੰਮ ਕਰਨ ਲੱਗ ਪਏ ਹੁਣ ਫਿਲਮ ਦੇ ਵਿੱਚ ਜਾਂ ਰੇਡੀਓ 'ਚ ਜਾਂ ਕਿਸੇ ਵੀ ਸ਼ੋਭੇ 'ਚ ਅਤੇ ਉਹ ਇਕੱਲਾ ਨਹੀਂ ਕਰ ਸਕਦਾ ਇਸੇ ਤਰ੍ਹਾਂ ਉਹਨੂੰ ਟੀਮ ਵਰਕ ਨਾਲ ਚੱਲਣਾ
0: ਜੀ ਜੀ ਬਿਲਕੁਲ ਔਰ ਦੋਸਤੋ ਸਾਡਾ ਇਸ ਟਾਈਮ ਤੁਸੀਂ ਵਤਨ ਦੂਰ ਦੇ ਹਿੱਸੇ ਦੇ ਨਾਲ ਜੁੜੇ ਹੋਏ ਹੋ ਔਰ 5:30 AM ਦੇ ਉੱਤੇ ਨੰਬਰ ਹੈ ਸਾਡਾ 9057990999 ਲਾਈਨ ਸਾਡੀ ਜਿਹੜੀ ਆ ਉਹ ਜਲੰਧਰ ਸਟੂਡੀਓ ਪੰਜਾਬ ਨਾਲ ਵੀ ਜੁੜ ਗਈ ਆ ਮਨਪ੍ਰੀਤ ਹੋਰਾਂ ਨਾਲ ਵੀ ਕੁਛ ਗੱਲਾਂ ਕਰੀਏ ਮਨਪ੍ਰੀਤ ਜੀ ਵੈਲਕਮ ਜੀ ਆਇਆਂ ਨੂੰ
4: ਸਤਿ ਸ਼੍ਰੀ ਅਕਾਲ ਸੁਖੀ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਨੂੰ ਵੀ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਸਾਰੇ ਲਿਸਨਰਸ ਨੂੰ
0: ਤੇ ਕਿੱਥੋਂ ਸ਼ੁਰੂ ਕਰੀਏ ਖਬਰਾਂ ਬੜੀਆਂ ਨੇ ਔਰ ਬਹੁਤ ਸਾਰੀਆਂ ਸਿਆਸੀ ਖਬਰਾਂ ਵੀ ਨੇ ਇੱਕ ਫਿਲਮ ਪਿੱਛੇ ਜਿਹੜੀ ਕੱਲ ਪਰਸੋਂ ਆਪਾਂ ਗੱਲ ਕਰ ਰਹੇ ਸੀ ਰਿਲੀਜ਼ ਹੋਈ ਉਹਨੂੰ ਲੈ ਕੇ ਵੀ ਬੜੀ ਸਿਆਸਤ ਹੋ ਰਹੀ ਆ ਆਮ ਲੋਕਾਂ ਦੇ ਵਿੱਚ ਹੋਰ ਗੱਲ ਆ ਪਰ ਸਿਆਸੀ ਲੋਕ ਉਹਦਾ ਵੀ ਜਿਹੜਾ ਫਾਇਦਾ ਲੈ ਰਹੇ ਨੇ ਪਰ ਆਪਾਂ ਗੱਲ ਇਹ ਕਰਦੇ ਹਾਂ ਕਿ ਕੋਈ ਬੰਦਾ ਮੱਛੀ ਫੜਨ ਗਿਆ ਸੀਗਾ ਮੱਛੀ ਦੀ ਜਗ੍ਹਾ ਉਹਨੂੰ ਹੋਰ ਹੀ ਕੁਛ ਲੱਭਿਆ ਉਹ ਦੱਸੋ
4: ਸੁੱਖੀ ਜੀ ਬਿਲਕੁਲ ਜੀ ਦੁਨੀਆ ਭਰ ਦੇ ਵਿੱਚ ਕਹਿ ਸਕਦਾ ਭਾਰਤ ਦੀ ਵੱਧ ਰਹੀ ਜਿਹੜੀ ਸਾਖ ਹੈ ਉਹਦੇ ਦਰਮਿਆਨ ਇੱਕ ਪਾਸੇ ਤਾਂ ਗਲੋਬਲ ਪਾਸਪੋਰਟ ਇੰਡੈਕਸ ਦੇ ਵਿੱਚ ਜੇ ਆਪਾਂ ਭਾਰਤੀ ਪਾਸਪੋਰਟ ਦੀ ਗੱਲ ਕਰੀਏ ਤਾਂ ਇਹਦੀ ਰੈਂਕਿੰਗ ਦੇ ਵਿੱਚ ਜਿਹੜੀ ਗਿਰਾਵਟ ਵੀ ਦਰਜ ਕੀਤੀ ਗਈ ਔਰ ਇੰਡੈਕਸ ਦੇ ਵਿੱਚ ਭਾਰਤੀ ਪਾਸਪੋਰਟ ਜਿਹੜਾ 125ਵੇਂ ਸਥਾਨ ਤੇ ਪਹੁੰਚਿਆ ਆ ਤੇ ਇਹਦੇ ਦੌਰਾਨ ਉੱਤਰ ਪ੍ਰਦੇਸ਼ ਦੇ ਮਿਰਜ਼ਾਪੁਰ ਤੋਂ ਇੱਕ ਹੈਰਾਨ ਕਰਨ ਵਾਲੀ ਜਿਹੜੀ ਘਟਨਾ ਸਾਹਮਣੇ ਆਉਂਦੀ ਆ ਜਿੱਥੇ ਇੱਕ ਤਲਾਬ ਦੇ ਵਿੱਚ 2 ਦਰਜਨ ਤੋਂ ਵੱਧ ਜਿਹੜੇ ਪਾਸਪੋਰਟ ਨੇ ਬਰਾਮਦ ਕੀਤੇ ਗਏ ਨੇ ਗਏ ਤਾਂ ਲੋਕ ਉੱਥੇ ਮੱਛੀਆਂ ਫੜਨ ਸੀਗੇ ਕਹਿ ਲਓ ਮਛੇਰੇ ਉਹ ਜਦੋਂ ਉਹਨਾਂ ਨੇ ਜਾਲ ਸੁੱਟਿਆ ਤੇ ਉਹਦੇ ਵਿੱਚ ਇੱਕ ਬੋਰੀ ਫਸੀ ਜਦੋਂ ਬੋਰੀ ਨੂੰ ਫੋਲਿਆ ਤੇ ਉਹਦੇ ਵਿੱਚ ਪਾਸਪੋਰਟ ਹੀ ਪਾਸਪੋਰਟ ਸੀਗੇ ਤੇ ਸੋ ਇਹ ਜਿਹੜੇ ਪਾਸਪੋਰਟ ਮਿਲੇ ਨੇ ਉਹ ਮਿਰਜ਼ਾਪੁਰ ਵਾਰਾਣਸੀ ਭਤੋਹੀ ਜਾਂ ਹੋਰ ਕਈ ਇਲਾਕਿਆਂ ਦੇ ਜ਼ਿਲ੍ਹਿਆਂ ਦੇ ਸੀਗੇ ਸੋ ਇੱਥੋਂ ਇਹ ਖਬਰ ਜ਼ਰੂਰੀ ਤਾਂ ਸ਼ੇਅਰ ਕਰਨੀ ਸਮਝੀ ਵੀ ਬਹੁਤ ਸਾਰੇ ਲੋਕ ਆਪਾਂ ਨੂੰ ਪਤਾ ਫਿਲਮਾਂ ਵੀ ਬਣੀਆਂ ਨੇ ਇਹੋ ਜਿਹੇ ਕਾਨਸੈਪਟਸ ਦੇ ਉੱਪਰ ਕਿ ਲੋਕ ਡੌਂਕੀ ਲਗਾ ਕੇ ਜਾਂਦੇ ਨੇ ਕਿਸ ਤਰੀਕੇ ਦੇ ਨਾਲ ਫਿਰ ਕਿੰਨੀਆਂ ਤੰਗੀਆਂ ਫਿਰ ਪਤਾ ਹੀ ਨਹੀਂ ਲੱਗਦਾ ਲਾਪਤਾ ਹੋਏ ਹਨਾ ਤਾਂ ਉਹਨਾਂ ਦੇ ਪਾਸਪੋਰਟ ਕਿਸ ਤਰੀਕੇ ਦੇ ਨਾਲ ਦੇਖੋ ਡਿਸਟਰੋਏ ਕੀਤੇ ਜਾਂਦੇ ਨੇ ਕਿ ਉਹਨਾਂ ਦਾ ਕੋਈ ਸੁਰਾਖ ਹੀ ਨਾ ਮਿਲੇ ਔਰ ਇਹੋ ਜਿਹੀਆਂ ਜਿਹੜੀਆਂ ਘਟਨਾਵਾਂ ਜਾਂ ਜਿਹੜੇ ਅੰਕੜੇ ਨੇ ਪਾਸਪੋਰਟ ਮਿਲਣ ਦੇ ਉਹ ਸਾਨੂੰ ਕਿਸ ਹੱਦ ਤੱਕ ਹੈਰਾਨ ਕਰਦੇ ਨੇ ਵੀ ਉਹਨਾਂ ਲੋਕਾਂ ਦਾ ਕੋਈ ਅਤਾ ਪਤਾ ਹੈ ਜਾਂ ਉਹ ਸਿਰੇ ਲੱਗ ਗਏ ਜਾਂ ਨਹੀਂ ਲੱਗੇ ਜਾਂ ਉਹ ਰਾਹਾਂ ਚ ਰਹਿ ਗਏ ਪਰ ਉਹਨਾਂ ਦੇ ਪਾਸਪੋਰਟ ਵੀ ਜਿਹੜੇ ਨੇ ਉਹਨਾਂ ਦੇ ਕਿੱਦਾਂ ਮਿਟਾਉਣ ਦੀ ਕੋਸ਼ਿਸ਼ ਉਹਨਾਂ ਦੇ ਕਹਿ ਸਕਦੇ ਹਾਂ ਪਤੇ ਮਿਟਾਉਣ ਦੀ ਕਿੱਦਾਂ ਕੋਸ਼ਿਸ਼ ਕੀਤੀ ਜਾਂਦੀ ਹੈ
0: ਸੋ ਇਹਦੇ ਨਾਲ ਨਾਲ ਜੀ ਇੱਕ ਖਬਰ ਹੋਰ ਪਹੁੰਚੀ ਆ ਕਿ ਇੱਕ ਕੋਈ ਪਰਿਵਾਰ ਆਪਣਾ ਨਵਾਂ ਘਰ ਬਣਾ ਰਿਹਾ ਸੀਗਾ ਬੜੀਆਂ ਉਹਨੂੰ ਉਮੀਦਾਂ ਸੀ ਕਿ ਮੈਂ ਨਵਾਂ ਘਰ ਬਣਾ ਕੇ ਉਹਦੇ ਵਿੱਚ ਮੂਵ ਹੋਵਾਂ ਤੇ ਪਰ ਉਹ ਸੁੱਤੇ ਪਏ ਤੇ ਪੁਰਾਣਾ ਘਰ ਉਹਦੇ ਉਹਨਾਂ ਦੇ ਉੱਤੇ ਡਿੱਗ ਪਿਆ ਤੇ ਮੌਤਾਂ ਹੋ ਗਈਆਂ
4: ਜੀ ਸੁਖੀ ਜੀ ਨਵੇਂ ਘਰ ਦੇ ਵਿੱਚ ਸ਼ਿਫਟ ਹੋਣ ਦੀਆਂ ਖੁਸ਼ੀਆਂ ਮਨਾ ਰਿਹਾ ਸੀ ਬਿਲਕੁਲ ਪਰਿਵਾਰ ਜਿਹੜਾ ਸਾਰੀਆਂ ਤਿਆਰੀਆਂ ਪੂਰੀਆਂ ਕਰ ਚੁੱਕਿਆ ਸੀਗਾ ਔਰ ਮਜ਼ਦੂਰ ਪਰਿਵਾਰ ਸੀਗਾ ਇਹ ਕਿਸਮਤ ਨੇ ਜਿਹੜਾ ਕਹਿ ਸਕਦੇ ਉਹਨਾਂ ਦੇ ਨਾਲ ਬੜਾ ਕਰੂਰ ਮਜ਼ਾਕ ਕੀਤਾ ਆ ਪੂਰਾ ਪਰਿਵਾਰ ਸਦਾ ਦੇ ਲਈ ਉਖੜ ਗਿਆ ਇਹ ਜਿਹੜੀ ਘਟਨਾ ਆ ਐਤਵਾਰ ਨੂੰ ਉੱਥੋਂ ਦੇ ਜੋ ਨਜ਼ਦੀਕੀ ਲੋਕ ਨੇ ਦੱਸਦੇ ਨੇ ਕਿ ਕੋਈ ਤਿੰਨ ਚਾਰ ਮੰਜ਼ਿਲਾ ਹੈਗੀ ਸੀਗੀ ਬਿਲਡਿੰਗ ਔਰ ਉਹਦੀਆਂ ਤਰੇੜਾਂ ਆ ਗਈਆਂ ਸੀ ਵਿੱਚ ਥੋੜੀਆਂ ਬਹੁਤੀਆਂ ਇੱਟਾਂ ਵੀ ਉਹਦੀਆਂ ਡਿੱਗ ਰਹੀਆਂ ਸੀ ਤੇ ਪਰਿਵਾਰ ਜਿਹੜਾ ਸੀ ਸਭ ਤੋਂ ਗਰਾਊਂਡ ਫਲੋਰ ਤੇ ਸੀ ਤੇ ਉਹਨੇ ਫਟਾਫਟ ਨਵੇਂ ਘਰ ਦੇ ਵਿੱਚ ਜਾਣ ਦੇ ਲਈ ਸਮਾਨ ਸ਼ਿਫਟ ਕਰਨਾ ਸ਼ੁਰੂ ਕੀਤਾ ਥੋੜਾ ਬਹੁਤ ਸਮਾਨ ਰਹਿ ਗਿਆ ਸੀ ਤੇ ਪਰਿਵਾਰ ਉੱਥੇ ਹੀ ਸੌਂ ਗਿਆ ਔਰ ਰਾਤ ਨੂੰ ਉਹ ਸਾਰੀ ਦੀ ਸਾਰੀ ਬਿਲਡਿੰਗ ਜਿਹੜੀ ਡਿੱਗ ਗਈ ਤੇ ਉਹਦੇ ਵਿੱਚ ਮੌਤਾਂ ਹੋ ਗਈਆਂ ਪਰਿਵਾਰ ਦੀਆਂ ਇੱਕ ਗਵਾਂਢ ਤੋਂ ਇਕਲੌਤੀ ਬੱਚੀ ਵੀ ਉਹਨਾਂ ਦੇ ਘਰ ਦੇ ਵਿੱਚ ਆਈ ਹੋਈ ਸੀਗੀ ਤੇ ਉਹਦੀ ਵੀ ਮੌਕੇ ਤੇ ਮੌਤ ਹੋ ਗਈ ਸੋ ਇੱਕ ਕਹਿ ਸਕਦੇ ਹਾਂ ਵੀ ਐਸਾ ਬਹਾਣਾ ਵਾਪਰਿਆ ਜਿੱਥੇ ਸਾਰੇ ਹੀ ਦੁੱਖ ਪ੍ਰਗਟਾ ਰਹੇ ਨੇ ਪਤਾ ਨੀ ਲੱਗਦਾ ਬੰਦਾ ਸੋਚਦਾ ਕੁਝ ਹੋ ਰਿਹਾ ਤੇ ਹੋ ਕੁਝ ਹੋਰ ਜਾਂਦਾ ਸ਼ਾਇਦ ਉਹਨਾਂ ਨੂੰ ਲੱਗਿਆ ਹੋਏਗਾ ਕਿ ਪੁਰਾਣੀ ਬਿਲਡਿੰਗ ਆ ਨੁਕਸਾਨ ਪਹੁੰਚਾਊਗੀ ਪਰ ਇਹ ਨੀ ਸੀ ਪਤਾ ਵੀ ਇੰਨੀ ਜਲਦੀ ਜਿਹੜਾ ਆ
0: ਖਬਰ
4: ਸੱਚੀ ਮੈਨੂੰ ਵੀ ਬੜੀ ਵਧੀਆ ਤੇ ਇੰਟਰਸਟਿੰਗ ਜੀ ਲੱਗੀ ਚਲੋ ਕਿਸਮਤ ਵੀ ਖੁੱਲ ਗਈ ਪਰ ਕਿੰਨੇ ਪਿਆਰ ਦੇ ਨਾਲ ਇਸ ਰੁੱਖ ਨੂੰ ਪਾਲਿਆ ਹੋਊਗਾ ਤੇ ਉਹ ਰੁੱਖ ਜਿਹਦੀ ਖੁਸ਼ਬੂ ਲੈਣ ਦੇ ਲਈ ਜਿਹਦੀਆਂ ਕਈ ਦਵਾਈਆਂ ਬਣਦੀਆਂ ਨੇ ਜਿਹਦੇ ਇਤਰ ਵੀ ਬਣਦੇ ਨੇ ਜਿਹੜਾ ਕਰੀਮਾਂ ਚ ਵੀ ਯੂਜ਼ ਹੁੰਦਾ ਹੈ ਸੋ ਐਸਾ ਰੁੱਖ ਅਚਾਨਕ ਕਿਸੇ ਦੇ ਘਰ ਦੇ ਵਿੱਚ ਉਗਾਉਣਾ ਤੇ ਫਿਰ ਉਹਨੂੰ ਬੱਚਿਆਂ ਦੇ ਵਾਂਗੂ ਪਾਲਣਾ ਪੋਸ਼ਣਾ 40 ਸਾਲ ਪੁਰਾਣਾ ਹੈ ਰੁੱਖ ਸੀਗਾ ਬੰਗਲੌਰ ਦੇ ਕਿਸੇ ਘਰ ਦੇ ਵਿੱਚ ਔਰ 85 ਸਾਲਾ ਐਨ ਜੀ ਕੇਸਰੀ ਹੋਣੀ ਜਿਹੜੇ ਸੀਗੇ ਉਹ ਇਹਨੂੰ ਸੰਭਾਲ ਰਹੇ ਸੀਗੇ ਬੜੇ ਲੰਬੇ ਸਮੇਂ ਤੋਂ ਤੇ ਰੁੱਖ ਦੇ ਆਲੇ ਦੁਆਲੇ ਪ੍ਰੋਪਰ ਕਹਿ ਸਕਦੇ ਹਾਂ ਵੀ ਉਹਨਾਂ ਨੇ ਉਹਨੂੰ ਸਿਕਿਓਰ ਕੀਤਾ ਹੋਇਆ ਸੀਗਾ ਗਰੇਲੇ ਲਗਾ ਕੇ ਔਰ ਬਹੁਤ ਸਾਰੇ ਚੋਰ ਵੀ ਇਸ ਰੁੱਖ ਨੂੰ ਪਏ ਵੀ ਅਸੀਂ ਇਹਨੂੰ ਵੱਢ ਕੇ ਲੈ ਜਾਈਏ ਇਹਦੀਆਂ ਟਾਹਣੀਆਂ ਲੈ ਜਾਈਏ ਪਰ ਉਸ ਬਜ਼ੁਰਗ ਨੇ ਉਹਨੂੰ ਪਾਲਿਆ ਉਹਦੀ ਰਖਵਾਲੀ ਕੀਤੀ ਬਹੁਤ ਜ਼ਿਆਦਾ ਬਾਰਿਸ਼ ਹੋਣ ਦੇ ਕਰਕੇ ਇੱਕ ਰੁੱਖ ਡਿੱਗਦਾ ਆ ਕੋਈ ਗਵਾਂਢ ਤੋਂ ਤੇ ਉਹ ਇਸ ਚੰਦਨ ਦੇ ਰੁੱਖ ਤੇ ਜਦੋਂ ਆ ਕੇ ਡਿੱਗਦਾ ਹੈ ਤੇ ਟੁੱਟ ਜਾਂਦਾ ਆ ਤੇ ਚੰਦਨ ਦਾ ਰੁੱਖ ਫਿਰ ਉਸ 40 ਸਾਲ ਪੁਰਾਣਾ ਜਿਹੜਾ ਰੁੱਖ ਆ 85 ਸਾਲ ਬਜ਼ੁਰਗ ਨੂੰ ਕਹਿ ਸਕਦੇ ਆਪਾਂ ਲੱਖਾਂ ਦਾ ਜਿਹੜਾ ਮੁਨਾਫਾ ਦੇ ਜਾਂਦਾ ਲੱਖਾਂ ਦਾ ਮਾਲਕ ਬਣਾ ਜਾਂਦਾ 28 ਲੱਖ ਰੁਪਏ ਦੇ ਵਿੱਚ ਜਿਹੜਾ ਇਹ ਰੁੱਖ ਵਿਕਿਆ ਆ ਔਰ ਉਹਨਾਂ ਨੇ ਜਿਹੜਾ ਸੀਗਾ ਵਣ ਵਿਭਾਗ ਨੂੰ ਜਿਹੜੀ ਸੀਗੀ ਇਹਦੀ ਖਬਰ ਦਿੱਤੀ ਸੀਗੀ ਤੇ ਉਹਦੇ ਲਈ ਉਸ ਬਜ਼ੁਰਗ ਨੂੰ ਸੁਖੀ ਜੀ ਪੁਰਸਕਾਰ ਦੇ ਨਾਲ ਸਨਮਾਨਿਤ ਵੀ ਕੀਤਾ ਗਿਆ ਆ
0: ਅੱਛਾ ਗੱਲ ਇੱਥੇ ਇਹ ਆ ਮਨਪ੍ਰੀਤ ਜੀ ਔਰ ਇੱਥੇ ਮੇਰੇ ਨਾਲ ਸਟੂਡੀਓ ਚ ਡਾਕਟਰ ਸਾਹਿਬ ਵੀ ਬੈਠੇ ਨੇ ਮੋਨਾ ਜੀ ਵੀ ਬੈਠੇ ਨੇ ਕਿਰਨ ਵੀ ਔਰ ਹਜ਼ਾਰਾਂ ਲੋਕ ਸੁਣ ਵੀ ਰਹੇ ਹੋਣਗੇ ਇਹ ਦੇਖੋ ਗੱਲ ਤੁਸੀਂ ਇੱਕ ਦਰਖਤ ਡਿੱਗਿਆ ਜਾਣ ਲੱਗਾ ਉਹ ਵੀ ਆਪਣੇ ਮਾਲਕ ਨੂੰ ਪੈਸੇ ਦੇ ਕੇ ਗਿਆ ਕੋਈ ਜਾਨਵਰ ਵੀ ਜੇ ਕਿਤੇ ਮਰਦਾ ਉਹ ਵੀ ਵਿਕਦਾ ਇੱਕ ਇਨਸਾਨ ਆ ਜਿਹੜਾ ਜਦੋਂ ਚਲੇ ਜਾਂਦਾ ਬਸ ਉਹਦਾ ਨੀ ਕੋਈ ਮੁੱਲ ਅੱਛਾ ਜੀ
2: ਕਿੰਨੇ
0: ਸਾਲਾਂ ਦਾ ਤੁਸੀਂ ਇਸ ਬਿਜ਼ਨਸ ਚੋ
2: 18 ਸਾਲ
0: ਤੋਂ ਕਿੰਨੇ ਕਲੇਮ ਦਵਾ ਚੁੱਕੇ ਲੋਕਾਂ ਨੂੰ
2: ਕਲੇਮਸ ਵੈਸੇ ਤਾਂ ਅਣਗਿਣਤ ਹੈ ਹੁਣ ਰੀਸੈਂਟਲੀ ਹੀ ਹੁਣ 2 ਵੀਕ ਪਹਿਲਾਂ ਮੈਂ ਕਿਸੇ ਦਾ ਡੈਥ ਦਾ ਕਲੇਮ ਕਰਵਾਇਆ ਹੈਗਾ ਤੇ ਜਸਟ ਜਨਵਰੀ ਦੇ ਵਿੱਚ ਕਿਸੇ ਦਾ ਕੈਂਸਰ ਦਾ ਸੀ ਥਾਇਰਾਇਡ ਕੈਂਸਰ ਦਾ ਸੀਗਾ ਸੋ ਲਾਸਟ ਦਸੰਬਰ ਦੇ ਵਿੱਚ ਕਿਸੇ ਦਾ ਬ੍ਰੇਨ ਟਿਊਮਰ ਦਾ ਸੀ ਸੋ ਇਸ ਤਰੀਕੇ ਦੇ ਨਾਲ ਡਿਸੇਬਿਲਟੀ ਦੇ ਤਾਂ ਅਣਗਿਣਤ ਹੀ ਆਉਂਦੇ ਨੇ ਸੋ ਇਸ ਤਰੀਕੇ ਦੇ ਨਾਲ ਕਲੇਮਸ ਕਾਫੀ ਆਉਂਦੇ
0: ਜਦੋਂ ਤੁਸੀਂ ਕਲੇਮ ਦਬਾਉਂਦੇ ਹੋ ਪਰਿਵਾਰ ਚ ਕੋਈ ਹਾਦਸਾ ਹੁੰਦਾ ਤੇ ਉਹ ਪਰਿਵਾਰ ਵਾਲੇ ਉਦੋਂ ਮਤਲਬ ਕਹਿ ਲੈ ਕਿ ਦੁੱਖ ਚ ਹੁੰਦੇ ਆ ਕਿ ਇਦਾਂ ਦਾ ਹਾਦਸਾ ਹੋ ਗਿਆ ਜਾਂ ਖੁਸ਼ ਹੋ ਜਾਂਦੇ ਵੀ ਕਲੇਮ ਮਿਲ ਗਿਆ
2: ਐਕਚੁਲੀ ਨਹੀਂ ਇਮੋਸ਼ਨਲੀ ਤਾਂ ਮੈਨੂੰ ਲੱਗਦਾ ਹਰੇਕ ਨੂੰ ਦੁੱਖ ਹੁੰਦਾ ਹੀ ਹੁੰਦਾ ਕਿਉਂਕਿ ਜਿਹੜਾ ਪਰਸਨ ਜਾਂਦਾ ਹੈ ਉਹਦੀ ਕਮੀ ਤਾਂ ਕੋਈ ਨਹੀਂ ਪੂਰੀ ਕਰ ਸਕਦਾ ਬਟ ਹਾਂ ਇੰਨਾ ਜ਼ਰੂਰ ਹੈਗਾ ਕਿ ਮਨ ਦੇ ਵਿੱਚ ਜ਼ਰੂਰ ਹੋ ਜਾਂਦਾ ਕਿ ਐਟਲੀਸਟ ਚਲੋ ਫਾਈਨੈਂਸ਼ੀਅਲ ਸਪੋਰਟ ਹੋ ਗਈ ਹੈ ਕਿਉਂਕਿ ਨਹੀਂ ਤਾਂ ਇੱਕ ਪਰਸਨ ਜਿਹੜਾ ਜਿੰਦਾ ਜਾਗਦਾ ਸੀ ਉਸ ਟਾਈਮ ਤੇ ਉਹ ਇਨਕਮ ਅਰਨ ਕਰ ਰਿਹਾ ਸੀਗਾ ਘਰ ਦੇ ਵਿੱਚ ਇੱਕ ਤਰੀਕੇ ਦੇ ਨਾਲ ਸੋ ਇਨਕਮ ਆ ਰਹੀ ਸੀਗੀ ਹੁਣ ਉਹ ਇਨਕਮ ਰੁਕ ਗਈ ਹੈਗੀ ਹੈ ਤਾਂ ਓਬਵੀਅਸਲੀ ਫਾਈਨੈਂਸ਼ੀਅਲ ਸਪੋਰਟ ਤਾਂ ਜ਼ਰੂਰ ਹੁੰਦੀ ਹੀ ਹੁੰਦੀ ਹੈ ਪਰ ਮੈਂ ਕਹੂੰਗੀ ਕਿ ਹਾਂ ਜਿਵੇਂ ਹੁਣ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਉਹ ਕੋਈ ਵੀ ਨਹੀਂ ਚਾਹੁੰਦਾ ਕਿ ਸਾਨੂੰ ਕੋਈ ਬਿਮਾਰੀ ਲੱਗੇ ਕਿਉਂਕਿ ਜਿਹੜੀ ਉਹ ਪੇਨ ਹੈ ਕੀਮੋਥੈਰੇਪੀ ਦੀ ਪੇਨ ਹੈਗੀ ਹੈ ਜਿਹੜੀ ਉਸ ਦਵਾਈਆਂ ਦੀ ਪੇਨ ਹੈਗੀ ਹੈ ਪਰ ਜਦੋਂ ਪਰਸਨ ਨੂੰ ਕੋਈ $1,00,000 ਦੀ ਕੋਈ 50,000 ਦੀ ਕਵਰੇਜ ਮਿਲ ਜਾਂਦੀ ਹੈ ਤਾਂ ਉਸ ਟਾਈਮ ਤੇ ਇੱਕ ਸੈਟਿਸਫੈਕਸ਼ਨ ਹੋ ਜਾਂਦੀ ਹੈ ਕਿ ਹਾਂ ਚਲੋ ਐਟਲੀਸਟ ਕੁਛ ਸਾਨੂੰ ਫਾਈਨੈਂਸ਼ੀਅਲ ਸਪੋਰਟ ਹੋ ਗਏ ਇਸੇ ਕਰਕੇ ਹਮੇਸ਼ਾ ਕਹਿੰਦੇ ਹਾਂ ਕਿ ਆਪਾਂ ਟਾਈਮ ਸਿਰ ਆਪਣੀਆਂ ਪਾਲਿਸੀਜ਼ ਕਰਵਾਈਏ ਤਾਂ ਕਿ ਇੱਕੋ ਹੀ ਚੀਜ਼ ਹੈ ਮੈਨੂੰ ਲੱਗਦਾ ਇੱਕ ਤਾਂ ਲੋਟਰੀ ਤੇ ਇੱਕ ਦੂਜੀ ਹੈਗੀ ਆ ਇੰਸ਼ੋਰੈਂਸ, ਜਿਹੜੀ ਕਿ ਆਪਾਂ ਨੂੰ ਟੈਕਸ ਫ੍ਰੀ ਕੈਨੇਡਾ ਦੇ ਵਿੱਚ ਮਿਲ ਸਕਦੀ ਆ, ਅਦਰਵਾਈਜ਼ ਹਰ ਜਗ੍ਹਾ ਆਪਾਂ ਨੂੰ ਟੈਕਸ ਲੱਗਣਾ
0: ਹੈ। ਬਈ ਮੈਨੂੰ ਇੰਨੇ ਸਾਲ ਹੋ ਗਏ ਕੈਨੇਡਾ, ਮੇਰੀ ਤਾਂ ਲਾਟਰੀ ਨਿਕਲੀ ਨਹੀਂ ਕਦੀ।
3: ਪਾਲਿਸੀ ਵੀ ਤੁਸੀਂ ਬਣਾਉਂਦੇ ਹੋ?
2: ਬਿਲਕੁਲ ਜੀ, ਹਾਂਜੀ।
3: ਤੇ ਬਹੁਤ ਸਾਰੀਆਂ ਹੁਣ ਹੋਮਿਓਪੈਥੀ ਮੈਡੀਸਿਨ ਨੂੰ ਕਵਰ ਕਰਨ ਲੱਗ ਪਈਆਂ, ਤੇ ਇਹਦੇ ਬਾਰੇ ਵੀ ਕੋਈ ਗੌਰ ਕੀਤਾ? ਕਿਉਂਕਿ ਸਾਡੇ ਕੋਲ ਬਹੁਤ ਸਾਰੇ ਪੇਸ਼ੈਂਟ ਆ ਕੇ ਪੁੱਛਦੇ ਆ ਕਿ ਕੋਈ ਐਸੀ ਪ੍ਰਾਈਵੇਟ ਇੰਸ਼ੋਰੈਂਸ ਹੈ ਜਿਹੜੀ ਹੈਲਥ ਹੋਮਿਓਪੈਥੀ ਨੂੰ ਕਵਰ ਕਰਦੀ ਹੈ।
2: ਬਿਲਕੁਲ ਜੀ, ਤੁਸੀਂ ਸਾਡਾ ਨੰਬਰ ਰਿਕਮੈਂਡ ਕਰ ਸਕਦੇ ਹੋ। ਡਰੱਗ ਐਂਡ ਡੈਂਟਲ ਪਲਾਨਸ ਹੁੰਦੇ ਨੇ ਤਾਂ ਉਸ ਦੇ ਵਿੱਚ ਹਮੇਸ਼ਾ ਐਲੋਪੈਥੀ, ਹੋਮਿਓਪੈਥੀ ਇਹ ਸਾਰੀਆਂ ਮੈਡੀਕੇਸ਼ਨ ਦਾ ਵੇਰਵਾ ਦਿੱਤਾ ਹੋਇਆ ਹੁੰਦਾ ਕਿ ਕਿੰਨੀ ਪਰਸੈਂਟੇਜ ਉਹਨਾਂ ਨੇ ਕਵਰ ਕਰਨੀ ਹੈ। ਸੋ ਹੁਣ ਇਹ ਡਿਪੈਂਡ ਕਰਦਾ ਕਿ ਹੁਣ ਕਈ ਪਰਸਨ ਹੈਗੇ ਕਿ ਜਿਹੜੇ ਐਲੋਪੈਥੀ ਦੇ ਵਿੱਚ ਕਰ ਰਹੇ ਨੇ, ਪਰ ਹੁਣ ਜਿਹਨਾਂ ਨੂੰ ਹੋਮਿਓਪੈਥੀ ਜ਼ਿਆਦਾ ਪਰਸੈਂਟੇਜ ਦੇ ਵਿੱਚ ਚਾਹੀਦੀ, ਉਸ ਤਰੀਕੇ ਦੇ ਨਾਲ ਪਾਲਿਸੀ ਡਿਜ਼ਾਈਨ ਕੀਤੀ ਜਾ ਸਕਦੀ
0: ਹੈ। ਸੋ ਮੋਨਾ ਜੀ ਦਾ ਨੰਬਰ ਹੈ ਜੀ 416-509-1509, ਬੜਾ ਸੌਖਾ ਨੰਬਰ ਹੈ, 416-509-1509 ਦੇ ਉੱਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਸੋ ਮੋਨਾ ਜੀ, 1 ਜੁਲਾਈ ਨੂੰ ਆਟੋ ਇੰਸ਼ੋਰੈਂਸ ਦੇ ਵਿੱਚ ਤਬਦੀਲੀਆਂ ਹੋਈਆਂ ਸੀ, ਜਿਹੜੀ ਕੋਈ ਲਾਈਫ ਇੰਸ਼ੋਰੈਂਸ ਚ ਵੀ ਹੋਈਆਂ?
2: ਲਾਈਫ ਇੰਸ਼ੋਰੈਂਸ ਦੇ ਵਿੱਚ ਜਿਹੜਾ ਹੋਇਆ ਸੀ ਜੂਨ ਐਂਡ ਦੇ ਵਿੱਚ ਪ੍ਰੀਮੀਅਮਸ ਰਿਡਿਊਸ ਹੋਏ ਨੇ, ਉਦਾਂ ਕੋਈ ਤਬਦੀਲੀ ਨਹੀਂ ਆਈ ਜਿਹੜੀਆਂ ਰੂਲਸ ਰੈਗੂਲੇਸ਼ਨਸ, ਕਿਉਂਕਿ ਆਟੋ ਇੰਸ਼ੋਰੈਂਸ ਦੇ ਵਿੱਚ ਜਿਹੜਾ ਸੁਣਨ ਨੂੰ ਮਿਲਿਆ ਥੋੜੇ ਰੂਲਸ ਆਪਾਂ ਨੂੰ ਜਿਹੜੇ ਬੈਨੀਫਿਟਸ ਰਿਡਿਊਸ ਹੋਏ ਨੇ, ਪਰ ਜਿਹੜੀਆਂ ਲਾਈਫ ਇੰਸ਼ੋਰੈਂਸ ਪਾਲਿਸੀਜ਼ ਨੇ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਪਾਲਿਸੀਜ਼ ਨੇ, ਇਹਨਾਂ ਦੇ ਵਿੱਚ ਇੱਦਾਂ ਦਾ ਕੋਈ ਚੇਂਜਿਸ ਨਹੀਂ ਹੈਗੀਆਂ, ਕਿਉਂਕਿ ਮੇਨਲੀ ਚੀਜ਼ ਇਹੀ ਆ ਜਾਂਦੀ ਸੁੱਖੀ ਜੀ ਲਾਈਫ ਇੰਸ਼ੋਰੈਂਸ ਦੀ ਜੇ ਗੱਲ ਕਰੀਏ ਕਿ ਹਰੇਕ ਪਰਸਨ ਇਹ ਚਾਹੁੰਦਾ ਹੁੰਦਾ ਵੀ ਕਿਸੇ ਵੀ ਰੀਜ਼ਨ ਕਰਕੇ ਜੇ ਇੱਦਾਂ ਦਾ ਕੋਈ ਭਾਣਾ ਵਰਤਦਾ ਹੈਗਾ ਤਾਂ ਉਸ ਟਾਈਮ ਤੇ ਕਵਰੇਜ ਜ਼ਰੂਰ ਹੋਵੇ। ਨੋ ਡਾਊਟ ਪਹਿਲੇ 2 ਸਾਲ ਸੁਸਾਈਡ ਕਵਰ ਨਹੀਂ ਹੁੰਦਾ, ਉਸ ਤੋਂ ਇਲਾਵਾ।
0: ਅੱਛਾ, ਸੁਸਾਈਡ ਕਵਰ ਨਹੀਂ ਹੁੰਦਾ?
2: ਹਾਂਜੀ
0: ਬਈ, ਸੁਸਾਈਡ ਕਰਨ ਵਾਲਿਓ ਧਿਆਨ ਨਾਲ ਸੁਣ ਲਓ, ਤੁਹਾਡੀ ਕੋਈ ਇੰਸ਼ੋਰੈਂਸ ਨਹੀਂ
2: ਪਹਿਲੇ 2 ਸਾਲ। 2 ਸਾਲ ਤੋਂ ਬਾਅਦ ਉਹ ਵੀ ਕਵਰੇਜ ਹੁੰਦੀ ਹੈ, ਕਿਉਂਕਿ ਅਕਸਰ ਇਹ ਮੰਨਿਆ ਜਾਂਦਾ ਕਿ ਪਰਸਨ ਜੇ ਇੱਦਾਂ ਦੇ ਸਿਚੁਏਸ਼ਨ ਤੇ ਜਾਂਦਾ ਹੈ, ਜੇ ਸੋਚ ਕੇ ਲਾਈਫ ਇੰਸ਼ੋਰੈਂਸ ਕਰਾਊਗਾ, ਓਬਵੀਅਸਲੀ ਉਸ ਟਾਈਮ ਥੋੜੀ ਬਹੁਤ ਐਂਗਜ਼ਾਇਟੀ ਡਿਪਰੈਸ਼ਨ ਦੀ ਉਹ ਕੰਡੀਸ਼ਨ ਹੋਏਗੀ, ਐਂਡ ਓਬਵੀਅਸਲੀ ਹੈ ਜੇ ਪਰਸਨ ਆਪਣਾ ਇਲਾਜ ਕਰਵਾ ਲੈਂਦਾ ਡਿਪਰੈਸ਼ਨ ਦਾ, ਐਂਗਜ਼ਾਇਟੀ ਦਾ, ਤਾਂ ਉਹ ਆਪਣਾ ਵਿਚਾਰ ਵੀ ਚਲਾ ਜਾਂਦਾ ਟਾਈਮ।
0: ਅੱਛਾ ਡਾਕਟਰ ਸਾਹਿਬ,
3: ਜੀ ਜੀ,
0: ਬਹੁਤ ਇਸ ਮੁਲਕ ਦੇ ਵਿੱਚ ਬਹੁਤ ਲੋਕਾਂ ਨੂੰ ਹੈ ਡਿਪਰੈਸ਼ਨ ਵਗੈਰਾ,
3: ਡਿਪਰੈਸ਼ਨ ਜਿਹੜਾ ਹੈ ਨਾ ਅਸਲ ਦੇ ਵਿੱਚ ਇਹ ਕੈਮੀਕਲ ਡਰੱਗਸ ਦਾ ਨਤੀਜਾ ਹੈ, ਔਰ ਇਹਦਾ ਮੇਨ ਕਾਜ਼ ਹੈ ਇਹ ਕਿ ਕੈਮੀਕਲ ਡਰੱਗਸ, ਕਿਉਂਕਿ ਚੰਦ ਇੱਕ ਸੂਰਤ ਹਾਲ ਐਸੀ ਹੁੰਦੀ ਜਿਹਦੇ 'ਚ ਵਾਕਈ ਕੰਪਰੋਮਾਈਜ਼ ਕਰਨਾ ਹੁੰਦਾ, ਜਾਨ ਬਚਾਉਣੀ ਹੁੰਦੀ, ਭਾਵੇਂ ਕੋਈ ਆਰਗਨ ਵੀ ਕੱਟਣਾ ਪੜੇ, ਲੇਕਿਨ ਹੋਮਿਓਪੈਥੀ ਦੇ ਵਿੱਚ ਇਹ ਖੂਬੀ ਹੈ ਕਿ ਇਹ ਸਭ ਤੋਂ ਪਹਿਲੇ ਤੁਹਾਡੇ ਸਭ ਤੋਂ ਕੀਮਤੀ ਹਿੱਸੇ ਨੂੰ ਠੀਕ ਕਰਦੀ ਹੈ, ਮਤਲਬ ਮਰਕਜ਼ ਜਿਹੜਾ ਨਾ ਮਾਇੰਡ ਹੈ, ਉਸ ਤੋਂ ਬਾਅਦ ਫਿਰ ਦਰਜਾ ਆਉਂਦਾ ਇਮੋਸ਼ਨਸ ਦਾ, ਇਮੋਸ਼ਨਲ ਹੈਲਥ ਵੀ ਨਾਲ ਸਟਰੋਂਗ ਕਰਦੀ, ਫਿਰ ਵਾਰੀ ਵਾਰੀ ਸਾਰੇ ਔਰਗਨਸ ਨੂੰ ਹੈਲਥ ਕਰਦੀ ਹੈ, ਔਰ ਟੌਂਸਲ ਦੇ ਹਵਾਲੇ ਦੇ ਵਿੱਚ ਜਿਹੜਾ ਨਾ ਇਹ ਬੱਚੇ ਦੀ ਜ਼ਰੂਰੀ ਹੈ, ਕਿਉਂਕਿ ਉਹਦੀ ਅਗਰ ਨੀਂਦ ਨਹੀਂ ਪੂਰੀ ਹੋਏਗੀ ਉਹ ਸਕੂਲ 'ਚ ਵੀ ਕਮਜ਼ੋਰ ਹੋਏਗਾ, ਔਰ ਮੈਂਟਲੀ ਰਿਟਾਰਡਡ ਵੀ ਹੋ ਸਕਦਾ ਹੈ, ਇਸ ਵਜ੍ਹਾ ਨਾਲ ਹੋਮਿਓਪੈਥੀ ਬਰ ਵਕਤ ਐਸੇ ਬੱਚੇ ਦਾ ਇਲਾਜ ਕਰਾਉਣਾ ਚਾਹੀਦਾ। ਫਿਰ ਇੱਕ ਵਾਰੀ ਮੇਰਾ ਨੰਬਰ ਨੋਟ ਕਰ ਲਓ, 4372178-60 ਅਬਰਾਰ ਹੁਸੈਨ।
0: ਬਹੁਤ ਬਹੁਤ ਸ਼ੁਕਰੀਆ। ਔਰ ਮਨਪ੍ਰੀਤ ਜੀ, ਆਪਾਂ ਅਗਲੀ ਖਬਰ ਵੱਲ ਨੂੰ ਚੱਲਦੇ ਹਾਂ, ਜਿਵੇਂ ਹੁਣ ਗੱਲਾਂ ਇੰਸ਼ੋਰੈਂਸ ਦੀਆਂ ਹੋ ਰਹੀਆਂ, ਥੋੜੀਆਂ ਜਿਹੀਆਂ ਇਮੋਸ਼ਨਲ ਜਿਹੀਆਂ ਗੱਲਾਂ ਹੋ ਰਹੀਆਂ, ਇੱਕ ਹੁਣੇ ਹੁਣੇ ਖਬਰ ਪਹੁੰਚੀ ਸਾਡੇ ਸਟੂਡੀਓ ਦੇ ਵਿੱਚ ਕਿ ਇੱਕ ਨਵੀਂ ਵਿਆਹੀ ਜੋੜੀ, ਉਹਨਾਂ ਦੀ ਮੌਤ ਹੋ ਗਈ। ਦੇਖੋ ਉਹਨਾਂ ਨੇ,
4: ਸੁਖੀ ਜੀ,
0: ਮੈਂ ਕਿਹਾ ਉਹਨਾਂ ਨੇ ਕੀ ਦੇਖਿਆ ਜ਼ਿੰਦਗੀ 'ਚ, ਕਿਉਂ, ਕੀ ਕਾਰਨ, ਕੀ ਹੋਇਆ?
4: ਖਰੜ ਦੇ ਟੋਲ ਪਲਾਜ਼ਾ ਨੇੜੇ ਦੀ ਇਹ ਜਿਹੜੀ ਦਰਦਨਾਕ ਕਹਿ ਸਕਦੇ ਹਾਂ ਇੱਕ ਘਟਨਾ ਜਾਂ ਭਿਆਨਕ ਸੜਕ ਹਾਦਸਾ ਕਹਿ ਸਕਦੇ ਹਾਂ ਸੁਖੀ ਜੀ, ਵਾਪਰਿਆ ਜੋ ਸਮਾਚਾਰ ਪ੍ਰਾਪਤ ਹੋਇਆ ਆਪਾਂ ਨੂੰ ਸਟੂਡੀਓ ਦੇ ਵਿੱਚ, ਔਰ ਇਸ ਹਾਦਸੇ ਦੇ ਵਿੱਚ ਹਿਮਾਚਲ ਪ੍ਰਦੇਸ਼ ਦੇ ਰਹਿਣ ਵਾਲੇ ਇੱਕ ਨਵ ਵਿਆਹੇ ਪਤੀ ਪਤਨੀ ਦੀ ਜਿਹੜੀ ਆ ਤੇ ਇੱਕ ਬਜ਼ੁਰਗ ਸੀਗਾ ਕਾਰ ਦੇ ਵਿੱਚ, ਉਹਨਾਂ ਦੀ ਮੌਕੇ ਤੇ ਮੌਤ ਹੋ ਜਾਂਦੀ ਆ। ਅਚਾਨਕ ਹਾਦਸਾ ਵਾਪਰਦਾ, ਇੱਕ ਜਿਹੜਾ ਟਰੱਕ ਆ ਬਹੁਤ ਤੇਜ਼ ਰਫ਼ਤਾਰ ਅੱਗੇ ਜਾ ਰਿਹਾ ਹੁੰਦਾ, ਇੱਕਦਮ ਬ੍ਰੇਕ ਮਾਰਦਾ ਹੈ ਤੇ ਕਾਰ ਵੀ ਬਹੁਤ ਤੇਜ਼ ਰਫ਼ਤਾਰ ਜਾ ਰਹੀ ਹੁੰਦੀ ਹੈ ਜੋ ਕਿ ਸੰਭਲੀ ਨਹੀਂ ਜਾਂਦੀ, ਕਾਰ ਦਾ ਸੰਤੁਲਨ ਵਿਗੜਨ ਦੇ ਕਾਰਨ ਇਹਦੀ ਟੱਕਰ ਟਰੱਕ ਦੇ ਨਾਲ ਹੁੰਦੀ ਆ ਤੇ ਕਾਰ ਦੇ ਤਾਂ ਪੜਖੱਚੇ ਉੱਡ ਜਾਂਦੇ ਨੇ, ਨਾ ਕਾਰ ਦੇ ਪੱਲੇ ਕੁਛ ਰਿਹਾ ਤੇ ਨਾ ਇਹਨਾਂ ਜੀਆਂ ਦੇ ਪੱਲੇ ਕੁਛ ਰਿਹਾ, ਤੇ ਸੋ ਇੱਕ ਦਰਦਨਾਕ ਹਾਦਸਾ ਸੀਗਾ। ਉਹ ਕਹਿੰਦੇ ਨੇ ਕਿ ਕਾਹਲੀ ਅੱਗੇ ਟੋਏ, ਬੜੀ ਵਾਰੀ ਆਪਾਂ ਇਹ ਵੀ ਗੱਲਾਂ ਕਰਦੇ ਹਾਂ, ਸਾਡੇ ਹੋਰ ਵੀ ਭੈਣ ਭਰਾ ਸਾਰੇ ਇੱਥੋਂ ਵਾਲੇ ਵੀ ਆਪਣੇ ਹੀ ਨੇ ਔਰ ਜਿਹੜੇ ਉੱਥੇ ਨੇ ਉਹ ਵੀ ਆਪਣੇ ਹੀ ਨੇ, ਸੋ ਜਦੋਂ ਵੀ ਤੁਸੀਂ ਆਪਣੀ ਗੱਡੀ ਦੇ ਵਿੱਚ ਜਾਂਦੇ ਹੋ ਜਾਂ ਨਾਲ ਦਾ ਡਰਾਈਵਰ ਹੁੰਦਾ ਹੈ ਤਾਂ ਇੰਨੀ ਕੁ ਜ਼ਰੂਰ ਆਪਾਂ ਉਹਨੂੰ ਗੱਲ ਕਿਹਾ ਕਰੀਏ ਕਿ ਆਪਣੀ ਗੱਡੀ ਕੰਟਰੋਲ ਦੇ ਵਿੱਚ ਰੱਖੀਏ, ਜੇ ਸਾਹਮਣੇ ਕੋਈ ਹਾਦਸਾ ਵਾਪਰ ਰਿਹਾ ਦਿਸਦਾ ਹੈ ਤਾਂ ਐਟਲੀਸਟ ਜੇ ਨੁਕਸਾਨ ਹੁੰਦਾ ਹੈ ਤਾਂ ਬਚਾ ਹੋ ਜਾਵੇ, ਹਨਾ। ਤੇ ਇੱਦਾਂ ਦੇ ਹਾਦਸੇ ਬਹੁਤ ਸਾਰੇ ਸੁਖੀ ਜੀ ਵਾਪਰਦੇ ਨੇ, ਸੋ ਇੱਕ ਦਰਦਨਾਕ ਸੀਗਾ ਵਾਕਿਆ ਜਿਵੇਂ ਤੁਸੀਂ ਕਿਹਾ ਕਿ ਉਹਨਾਂ ਨੇ ਕੀ ਦੇਖਿਆ ਦੁਨੀਆਂ ਤੇ, ਕੁਝ ਵੀ ਨੀ ਦੇਖਿਆ, ਅਜੇ ਤਾਂ ਖੁਸ਼ੀਆਂ ਅਜੇ ਚਾਹ ਹੀ ਪੂਰੇ ਨੀ ਸੀ ਹੋਏ ਤੇ ਮਾਤਮ ਛਾ ਗਏ।
0: ਜੀ ਬਿਲਕੁਲ, ਆਪਾਂ ਲੈਂਦੇ ਹਾਂ ਛੋਟੀ ਜਿਹੀ ਬ੍ਰੇਕ, ਉਸ ਤੋਂ ਬਾਅਦ ਵਾਪਸ ਪਰਤਦੇ ਹਾਂ ਔਰ ਦੋਸਤੋ ਦੱਸ ਦਈਏ ਸਾਡਾ ਨੰਬਰ 9057990999 ਹੈ, ਕੋਈ ਵੀ ਗੱਲਬਾਤ ਸਾਡੇ ਨਾਲ ਕਰਨੀ ਚਾਹੋ ਤੇ ਕਰ ਸਕਦੇ ਹੋ।

0: ਜੰਕਸ਼ਨ ਤੇ
1: ਉਹ ਕਿਹੜੇ ਜੰਕਸ਼ਨ ਤੇ
2: ਇੱਕਾ ਜੰਕਸ਼ਨ ਬ੍ਰੈਂਪਟਨ ਤੇ
0: ਰਾਤ ਲੱਗੀਆਂ ਮਹਿਫਲਾਂ ਨਾਰੇ
2: ਬਈ ਮਹਿਫਲਾਂ ਤੇ ਰੋਜ਼ ਹੀ ਲੱਗਦੀਆਂ ਨੇ ਟਿੱਕਾ ਜੰਕਸ਼ਨ ਬ੍ਰੈਂਪਟਨ ਤੇ ਟਿੱਕਾ ਜੰਕਸ਼ਨ ਬ੍ਰੈਂਪਟਨ ਤੇ ਆਓ ਤਾਜ਼ਾ ਸਵਾਦਲਾ ਖਾਓ ਤੇ 100% ਦੀ ਕਪੈਸਿਟੀ ਵਾਲੇ ਸ਼ਾਨਦਾਰ ਬੈਂਕਟ ਹਾਲ ਵਿੱਚ ਆਪਣੀਆਂ ਖੁਸ਼ੀਆਂ ਦੇ ਜਸ਼ਨ ਮਨਾਓ ਟਿੱਕਾ ਜੰਕਸ਼ਨ ਬ੍ਰੈਂਪਟਨ ਕਰਦੇ ਨੇ ਕੇਟਰਿੰਗ ਬਿਗ ਔਰ ਸਮਾਲ ਵਿਦ ਲਾਈਵ ਫੂਡ ਟਰੱਕ 11 AM to 6 PM ਆਲ ਡਰਿੰਕਸ 50% ਆਫ ਟਿੱਕਾ ਜੰਕਸ਼ਨ ਬ੍ਰੈਂਪਟਨ ਤੇ ਕਾਲ ਕਰੋ 647-429-4040 647-429-4040 ਟਿੱਕਾ ਜੰਕਸ਼ਨ ਬ੍ਰੈਂਪਟਨ
3: ਇੱਕ ਲਾਈਫ ਹੈ ਜਿਸੇ ਲਵ ਹੈ
4: ਯੇ ਕਹਤੇ ਮੁਝਸੇ ਸਭ ਹੈ
5: ਅਰੇ ਇੱਕ ਘਰ ਹੈ ਜਿਸਕਾ ਡ੍ਰੀਮ ਹੈ।

0: One-stop solution for all your mortgage needs. Bank declined. Mortgage for self-employed. Quick closing in 48 hours. Or commercial loan. Just don't worry. 647-512-7000. Mortgage broker Mukesh Chauhan from Mortgage Diligent. FSRA number 10252. Conditions apply.
1: Don't worry. Mukesh Chauhan hai.
2: Nobel Fresh Foods ਸ਼ਹਿਰ ਵਿੱਚ ਇੱਕੋ ਰੌਲਾ ਪੈ ਗਿਆ ਟਾਪ ਕੁਆਲਿਟੀ ਤੇ ਲੋ ਪ੍ਰਾਈਸਾਂ ਵਿੱਚ ਨੋਬਲ ਫ੍ਰੈਸ਼ ਫੂਡ ਫੇਰ ਨੰਬਰ ਲੈ ਗਿਆ ਆਟਾ ਦਾਲ ਚਾਵਲ ਨਾਲੇ ਸਬਜ਼ੀ ਤੇ ਦੁੱਧ ਘਿਓ ਸਭ ਮਿਲੇਗਾ ਨੋਬਲ

0: ਪਿਛਾ ਟੌਪਿਕਸ ਨਾਨ ਸਟੌਪ
1: ਕਿਸੇ ਵੀ ਤਰ੍ਹਾਂ ਦੇ ਸਾਈਨ ਜਾਂ ਪ੍ਰਿੰਟਿੰਗ ਦੇ ਕੰਮ ਵਾਸਤੇ ਜਿਸ ਦੇ ਵਿੱਚ ਤੁਸੀਂ ਆਪਣੇ ਬਿਜ਼ਨਸ ਕਾਰਡ ਬਣਵਾਉਣੇ ਹਨ, ਪੋਸਟਰਸ ਬਣਵਾਉਣੇ ਹਨ, ਜਾਂ ਫਿਰ ਰੀਅਲ ਸਟੇਟ ਦੇ ਸਾਈਨਸ, ਬੈਨਰਸ ਦੇ ਵਾਸਤੇ, ਕਾਰ ਟਰੱਕ ਸਾਈਨਸ ਦੇ ਵਾਸਤੇ, ਤੁਸੀਂ ਕਾਲ ਕਰ ਸਕਦੇ ਹੋ ਪ੍ਰਿੰਟ ਜ਼ੋਨ ਸਾਈਨਰਾਮਾ, 1625 ਸਟੀਲਸ ਐਵਨਿਊ ਈਸਟ, ਸਟੀਲਸ ਦੇ ਐਡਵਾਂਸ ਦੇ ਉੱਪਰ ਲੋਕੇਟਡ ਹਨ ਬ੍ਰੈਂਪਟਨ ਦੇ ਵਿੱਚ। ਉਹਨਾਂ ਦਾ ਫੋਨ ਨੰਬਰ ਹੈ 9054585956, 9054589856।
2: यारों के साथ जश्न या फैमिली के साथ करना हो जश्न, ढाबा ऑन द फॉल जाएं। टेस्ट का वादा और चॉइस भी ज्यादा।
3: दिल्ली वाला बटर चिकन, रोगन जोश, सोया चाप, बेस्ट वेज नॉन वेज बिरयानी इन द टाउन, बेस्ट वेज नॉन वेज एपेटाइजर या माउथ वाटरिंग मेन कोर्स खाना हो तो सीधा चले आए ढाबा ऑन फॉल्स, द बेस्ट फूड इन नाइग्रा फॉल्स। LLBO एंड बियर ऑन टैप ऑल्सो अवेलेबल, वॉकिंग डिस्टेंस फ्रॉम द फॉल्स, फ्री पार्किंग। विजिट 5039 सेंटर स्ट्रीट, नाइग्रा फॉल्स। कॉल 9053580864,
2: 9053580864, Dhaba on the Falls.
4: Don't blame your luck for all the unhappiness in your life. You just need the support of a person who can give you the right guidance. Meet the renowned psychic fortune teller Pandit Nanda Ji today, who is the expert of palm reading, face reading and horoscopes. Solution is available for all the problems related to family, health, drinking, depression, financial problems and bad luck. 100% removal of black magic, evil spirits and spells. All religions welcome. Located at Queen and Kennedy in Brampton. Call Pandit Nanda Ji, 6478229607, 6478229607.
5: नजर बदलो, नजारे बदल जाएंगे। आप भी अपनी जिंदगी की खूबसूरती को देखें स्पेक्स एक्सप्रेस के साथ, जहां है वर्ल्ड क्लास क्वालिटी डिजाइनर सनग्लासेस, आई ग्लास फ्रेम्स एंड लार्ज सिलेक्शन ऑफ कॉन्टैक्ट लेंसेज।
6: गेट सिलेक्टेड फ्रेम रेगुलर सिंगल विजन लेंसेज फॉर जस्ट $129, 35 रेजोल्यूशन ड्राइव ब्रैम्पटन इन वॉलमार्ट प्लाजा। कॉल 9054608888, दैट्स 9054608888।
5: सर्विंग फ्रॉम टू लोकेशंस, बेस्ट सर्विस बेस्ट प्राइस, स्पेक्स एक्सप्रेस के साथ।
7: जी दोस्तों, वतनदूर जी एक बार फिर थोड़ा स्वागत है। 9057990999 ਸਾਡੇ ਫੋਨ ਹੈ ਸਟੂਡੀਓ ਦਾ, ਇਸ ਟਾਈਮ ਗੱਲਬਾਤ ਕਰ ਸਕਦੇ ਹੋ, ਜਿੱਥੇ ਮਨਪ੍ਰੀਤ ਹੋਰਾਂ ਦੇ ਨਾਲ ਅਸੀਂ ਲਾਈਵ ਗੱਲਾਂ ਬਾਤਾਂ ਕਰ ਰਹੇ ਹਾਂ, ਤੇ ਨਾਲ ਮੋਨਾ ਜੀ ਸਟੂਡੀਓ ਦੇ ਵਿੱਚ ਨੇ। ਮੋਨਾ ਮਹਿੰਗੀ ਜੀ, ਇਹਨਾਂ ਦਾ ਨੰਬਰ ਮੈਂ ਦੇ ਦੇਵਾਂ 4165091509। ਤੇ ਸਾਡੇ ਨਾਲ ਇਸ ਟਾਈਮ ਜੀ ਸਾਡੇ ਪਰਮ ਮਿੱਤਰ ਵੀ ਨੇ, ਛੋਟੇ ਵੀਰ ਵੀ ਨੇ, ਸਾਡੇ ਕਾਲਰ ਵੀ ਨੇ ਤੇ ਸਾਡੇ ਲਿਸਨਰ ਵੀ ਨੇ, ਤੇ ਬਹੁਤ ਹੀ ਮਿਹਨਤੀ ਇਨਸਾਨ ਹੈ ਸਪੋਰਟਸ ਤੋਂ ਉੱਠ ਕੇ, ਤੇ ਹੁਣ ਕੈਨੇਡਾ ਦੇ ਵਿੱਚ ਜਿਹੜਾ ਹੈ ਕੰਸਟਰਕਸ਼ਨ ਦਾ ਕੰਮ ਕਰ ਰਹੇ ਨੇ, ਔਰ ਕੰਕਰੀਟ ਬੜਾ ਮਾਹਰ ਨੇ ਇਹਨਾਂ ਦਿਨਾਂ ਦੇ ਵਿੱਚ। ਸਮਰ ਦੇ ਵਿੱਚ ਤੁਹਾਨੂੰ ਪਤਾ ਕੰਕਰੀਟ ਦਾ ਕੰਮ ਹੋ ਰਿਹਾ, ਥੋੜੀ ਜਿਹੀ ਜਾਣਕਾਰੀ ਇਹਨਾਂ ਤੋਂ ਲੈਂਦੇ ਹਾਂ। ਕੁਲਵਿੰਦਰ ਜੀ, ਕੁਲਵਿੰਦਰ ਜੀ ਆਇਆਂ ਨੂੰ ਕੀ ਹਾਲ ਚਾਲ?
8: ਪਹਿਲਾਂ ਤਾਂ ਜੀ ਸੁਖੀ ਜੀ, ਬਹੁਤ ਬਹੁਤ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੇਰੇ ਵੱਲੋਂ ਸਾਰੀ ਟੀਮ ਨੂੰ, ਤੇ ਬਹੁਤ ਬਹੁਤ ਮੁਬਾਰਕਾਂ। ਤੁਹਾਡਾ ਪ੍ਰੋਗਰਾਮ ਬਹੁਤ ਵਧੀਆ, ਤੇ ਬਹੁਤ ਤੁਹਾਡੇ ਵਿਚਾਰ ਹੁੰਦੇ ਨੇ ਜਿਹੜੇ ਸੁਣਨ ਵਾਲੇ ਹੁੰਦੇ ਨੇ, ਤੇ ਲੋਕਾਂ ਨੂੰ ਉਹ ਚੀਜ਼ਾਂ ਦਾ ਬਹੁਤ ਫਾਇਦਾ ਹੁੰਦਾ, ਤੇ ਸਾਰੇ ਹੀ ਜਿਹਨੇ ਲਿਸਨ ਹੋਰ ਵੀ ਸੁਣਦੇ ਉਹਨਾਂ ਨੂੰ ਵੀ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਜਿਹੜੀ ਕੰਕਰੀਟ ਦਾ, ਹਾਂਜੀ ਮੈਂ ਕੰਕਰੀਟ ਬਾਰੇ ਦੱਸਣਾ ਚਾਹੁੰਦਾ, ਕਿਉਂਕਿ ਮੈਂ ਜਿਹੜਾ ਸਮਰ ਦੇ ਵਿੱਚ ਨਾ ਹਰੇਕ ਹੀ ਕੰਕਰੀਟ ਜਾਂ ਐਸਪਾਂਡ ਦਾ ਕੰਮ ਕਰਾਉਂਦਾ ਨਾ, ਤੇ ਸੈਨੀਟੈਂਟਰਸ ਵਗੈਰਾ ਕਰਾਉਂਦਾ। ਜੇ ਕਿਸੇ ਨੇ ਵੀ ਆਪਾਂ ਨੂੰ ਕਰਾਉਣਾ ਆਪਣਾ ਹੀਰੋ ਕਲਾ ਨਾਮ ਦੇ ਉੱਤੇ ਆਪਣੀ ਕੰਪਨੀ ਹੈ, ਕੁਲਵਿੰਦਰ ਸਿੰਘ ਮੇਰਾ ਨਾਂ ਹੈ, ਤੇ ਤੁਸੀਂ ਜੇ ਕਿਸੇ ਨੇ ਵੀ ਕੰਕਰੀਟ ਦਾ ਕੰਮ ਕਰਾਉਣਾ ਜ਼ਰੂਰ ਕਰਾਓ, ਪਰ ਇਹ ਨਾ ਦੇਖੋ ਵੀ ਆਪਾਂ ਕਈ ਵਾਰ ਨਾ ਘੱਟ ਪੈਸਿਆਂ ਦੇ ਵਿੱਚ ਕਰਨ ਲੱਗ ਜਾਂਦੇ ਕੰਮ, ਤੇ ਕੰਮ ਕਈ ਖਰਾਬ ਹੁੰਦੇ ਨੇ, ਪਰ ਪੈਸੇ ਨੂੰ ਨਾ ਦੇਖਿਓ, ਤੇ ਜ਼ਰੂਰ ਆਪਣਾ ਕਦੇ ਵੀ ਜੇ ਕੋਈ ਮੌਕਾ ਦਿਓ ਤਾਂ ਹੀਰੋ ਕੋਲੋਂ ਕੰਪਨੀ ਨੂੰ, ਤੇ ਜ਼ਰੂਰ ਤੁਹਾਡਾ ਬਹੁਤ ਵਧੀਆ ਕੰਮ ਕਰਕੇ ਦੇਵਾਂਗੇ। ਸਾਡੇ ਭਰਾ ਸੁਖੀ ਨਿੱਜਰ ਜੀ ਨੇ, ਇਹਨਾਂ ਨੂੰ ਪਤਾ ਮਤਲਬ ਬਹੁਤ ਪਰਮ ਮਿੱਤਰ ਨੇ, ਤੇ ਅਸੀਂ ਤਾਂ ਇਹਨਾਂ ਦੇ ਕਿਸ ਤਰ੍ਹਾਂ ਦੇ ਫੈਨ ਆ, ਮਤਲਬ ਸਪੋਰਟਸ ਦੇ ਵਿੱਚ ਉੱਠ ਕੇ ਕਿੱਡੇ ਤਰੱਕੀ ਕੀਤੀ ਸਾਡੇ ਭਰਾ ਨੇ, ਇਹਨਾਂ ਨੂੰ ਸਲੂਟ ਆ, ਤੇ ਸਾਰੀ ਟੀਮ ਨੂੰ ਸਲੂਟ ਆ, ਸਾਰੀ ਟੀਮ ਬਹੁਤ ਵਧੀਆ, ਤੇ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਮੇਰਾ ਨੰਬਰ ਹੈਗਾ 4379295759, 437-929-5769, ਹੀਰੋ ਕਲਾਂ ਕੰਪਨੀ ਹੈ ਆਪਣੀ, ਤੇ ਕੰਸਟਰਕਸ਼ਨ ਦੇ ਵਿੱਚ ਆਪਾਂ ਇਸ ਟਾਈਮ ਵੀ ਹੁਣ ਵੀ ਬੇਸਮੈਂਟਾਂ ਬਣਾ ਰਹੇ ਹਾਂ, ਤੇ ਸਾਈਡ ਇੰਟਰਸਾਂ ਕੱਢ ਰਹੇ ਹਾਂ, ਤੇ ਕੰਕਰੀਟ ਦਾ ਹੋਰ ਸਾਰੇ ਕੰਮ ਕਰ ਰਹੇ ਹਾਂ। ਭਰਾਵਾਂ ਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ।
7: ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ, ਥੈਂਕ ਯੂ ਜੀ।

0: ਜੀ ਦੋਸਤੋ ਇੱਕ ਵਾਰੀ ਫਿਰ ਵਤਨੋਦੂਰ ਚ ਤੁਹਾਡਾ ਸਵਾਗਤ ਹੈ ਔਰ ਤੁਹਾਡੇ ਵੱਲੋਂ ਬਹੁਤ ਕਾਲਸ ਆ ਰਹੀਆਂ ਨੇ ਸਾਰੀਆਂ ਲਾਈਨਾਂ ਬਿਜ਼ੀ ਆ ਇਸ ਟਾਈਮ ਜ਼ਰੂਰ ਤੁਹਾਡੇ ਆਨਸਰ ਕਰਾਂਗੇ ਜੀ ਫੋਨ ਥੋੜੀ ਦੇਰ ਤੋਂ ਬਾਅਦ ਪਰ ਨਾਲ ਦੀ ਨਾਲ ਜਿਹੜਾ ਹੈਗਾ ਅੱਜ ਦੇ ਪ੍ਰੋਗਰਾਮ ਚ ਮੋਨਾ ਹੋਰਾਂ ਦਾ ਸਾਥ ਹੈ ਮੋਨਾ ਜੀ ਕਾਫੀ ਤੁਹਾਨੂੰ ਨੌਲੇਜ ਵਾਲੀਆਂ ਗੱਲਾਂ ਦੱਸ ਰਹੇ ਨੇ ਸੋ ਮੋਨਾ ਜੀ ਇੱਕ ਜਦੋਂ ਕੋਈ ਵੀ ਇੰਸ਼ੋਰੈਂਸ ਕਰਾਉਂਦੇ ਆ ਆਮ ਬੰਦਾ ਜਿੱਦਾਂ ਕੋਈ ਇਹ ਨਾ ਕਹੋ ਕਿ ਤੁਸੀਂ ਤੁਹਾਡੇ ਕੋਲ ਇੰਸ਼ੋਰੈਂਸ ਕਰਾਉਣਾ ਆਇਆ ਜਾਂ ਨਹੀਂ ਉਹਨੂੰ ਕਿਹੜੀ ਗੱਲ ਦਾ ਮੇਨ ਧਿਆਨ ਰੱਖਣਾ ਚਾਹੀਦਾ ਆਪ
1: ਮਨੀ ਬੈਕ ਪਾਲਿਸੀ ਹੈ ਤਾਂ ਪੇਡ ਅਪ ਹੋ ਜਾਣੀ ਹੈ ਪਾਲਿਸੀ 20 ਸਾਲ ਬਾਅਦ 10 ਸਾਲ ਬਾਅਦ ਪਰ ਉਹਦਾ ਬਜਟ ਦੇ ਹਿਸਾਬ ਦੇ ਨਾਲ ਜੇ ਸਾਡਾ ਪ੍ਰੀਮੀਅਮ ਹੀ ਬਹੁਤ ਜ਼ਿਆਦਾ ਹਾਈ ਹੈ ਤਾਂ ਫਿਰ ਪਰਸਨ ਓਬਵੀਅਸਲੀ ਕੀ ਕਹੂਗਾ ਕਿ ਅਸੀਂ ਕਵਰੇਜ 1 ਲੱਖ ਦੀ ਲੈ ਲੈਂਦੇ ਆ 1.5 ਲੱਖ ਦੀ ਲੈ ਲੈਂਦੇ ਆ ਪਰ ਰਿਕੁਆਇਰਮੈਂਟ $1 million ਦੀ ਕਵਰੇਜ ਦੀ ਹੈਗੀ ਹੈ ਸੋ ਉਸ ਟਾਈਮ ਤੇ ਸਾਡੀ ਬਿਗੈਸਟ ਮਿਸਟੇਕ ਹੋਊਗੀ ਕਿ ਜੇ ਆਪਾਂ ਇੱਦਾਂ ਦੀ ਆਪਸ਼ਨ ਚੂਜ਼ ਕਰਾਂਗੇ ਸੋ ਉਸ ਟਾਈਮ ਤੇ ਆਪਾਂ ਨੂੰ ਸਭ ਨਾਲੋਂ ਪਹਿਲਾਂ ਇਹ ਦੇਖਣਾ ਹੁੰਦਾ ਕਿਉਂਕਿ ਐਜ਼ ਆ ਐਡਵਾਈਜ਼ਰ ਸਭ ਨਾਲੋਂ ਪਹਿਲਾਂ ਨੀਡ ਐਨਾਲਾਈਸਿਸ ਕੀਤਾ ਜਾਂਦਾ ਹੈ ਕਿ ਤੁਹਾਡੀ ਕਵਰੇਜ ਅਮਾਊਂਟ ਕਿੰਨੀ ਚਾਹੀਦੀ ਹੈਗੀ ਹੈ ਇਸ ਟਾਈਮ ਤੇ ਤੁਹਾਡਾ ਸਟੇਟਸ ਕੀ ਹੈਗਾ ਤੁਸੀਂ PR ਸਿਟੀਜ਼ਨ ਹੈਗੇ ਹੋ ਵਰਕ ਪਰਮਿਟ ਤੇ ਹੋ ਜਾਂ ਰਿਫਿਊਜੀ ਸਟੇਟਸ ਤੇ ਹੋ ਕਿੰਨੀ ਕਵਰੇਜ ਅਮਾਊਂਟ ਲਈ ਤੁਸੀਂ ਐਲੀਜੀਬਲ ਹੁੰਦੇ ਹੋ ਤੇ ਜਾਂ ਫਿਰ ਤੁਹਾਡੇ ਸਟੇਟਸ ਤੋਂ ਇਲਾਵਾ ਇਸ ਟਾਈਮ ਤੇ ਕਿੰਨੀਆਂ ਲਾਇਬਿਲਟੀਜ਼ ਨੇ ਲਾਇਬਿਲਟੀਜ਼ ਕਿੰਨੀਆਂ ਨੇ ਤੁਹਾਡੀ ਇਸ ਟਾਈਮ ਤੇ ਇਨਕਮ ਐਨੂਅਲ ਇਨਕਮ ਕਿੰਨੀ ਹੈਗੀ ਹੈ ਜੇ ਇਸ ਟਾਈਮ ਤੇ ਫੈਮਿਲੀ ਦੇ ਵਿੱਚ ਬੱਚੇ ਛੋਟੇ ਹੈ ਸਪਾਊਸ ਇਸ ਟਾਈਮ ਤੇ ਹਾਊਸ ਵਾਈਫ ਹੈਗੀ ਹੈ ਤਾਂ ਅਗਲੇ ਕਿੰਨੇ ਸਾਲਾਂ ਤੱਕ ਉਹਨਾਂ ਨੂੰ ਇਨਕਮ ਚਾਹੀਦੀ ਹੈਗੀ ਇਹ ਸਾਰੀਆਂ ਚੀਜ਼ਾਂ ਕੈਲਕੂਲੇਸ਼ਨ ਕੀਤੀਆਂ ਜਾਂਦੀਆਂ ਨੇ
0: ਜੀ ਬਿਲਕੁਲ ਹੁਣ ਜਿੱਦਾਂ ਮੰਨ ਲਓ ਐਗਜ਼ਾਮਪਲ ਹੈ ਜੀ ਕਿਰਨ ਹੋਰਾਂ ਨੇ ਕਿਰਨ ਜੇ ਤੁਸੀਂ ਇੰਸ਼ੋਰੈਂਸ ਕਰਾਉਣੀ ਹੋਵੇ ਤੁਹਾਡੇ ਕੀ ਮੇਨ ਸਵਾਲ ਹੋਣਗੇ ਇਹਨਾਂ ਪ੍ਰਤੀ ਪਹਿਲਾਂ
2: ਬਿਲਕੁਲ ਜੀ ਜੇ ਮੈਂ ਇੰਸ਼ੋਰੈਂਸ ਲੈਣੀ ਹੋਗੀ ਓਬਵੀਅਸਲੀ ਕਿੰਨੀ ਕਵਰੇਜ ਆ ਹਨਾ ਕਿੰਨੀ ਮੰਥਲੀ ਪੇਮੈਂਟਸ ਹੈਗੀਆਂ ਆ ਸਾਰਾ ਕੁਛ ਜਿੱਦਾਂ ਕਿ ਮੈਂ ਮੋਨਾ ਜੀ ਦੇ ਨਾਲ ਪਹਿਲਾਂ ਵੀ ਗੱਲ ਜਿਹੜੀ ਜੀ ਕੀਤੀ ਹੋਈ ਆ ਔਰ ਬਿਲਕੁਲ ਔਨ ਏਅਰ ਆਪਾਂ ਇਸ ਗੱਲ ਜ਼ਰੂਰ ਕਹਾਂਗੇ ਕਿ ਮੋਨਾ ਜੀ ਤੋਂ ਜਦੋਂ ਤੁਸੀਂ ਇੰਸ਼ੋਰੈਂਸ ਲੈਂਦੇ ਆ ਤੁਹਾਨੂੰ ਹਰ ਚੀਜ਼ ਬਹੁਤ ਥੋਰਲੀ ਜਿਹੜੀ ਜੀ ਦੱਸੀ ਜਾਂਦੀ ਆ ਡਿਟੇਲ ਦੇ ਵਿੱਚ ਹਰ ਚੀਜ਼ ਦੀ ਜਾਣਕਾਰੀ ਦਿੱਤੀ ਜਾਂਦੀ ਆ ਕਿ ਤੁਸੀਂ ਕਿਸ ਚੀਜ਼ ਦੀ ਜਿਹੜੀ ਜੀ ਇੰਸ਼ੋਰੈਂਸ ਲੈ ਰਹੇ ਆ ਕੀ ਉਹਦੇ ਵਿੱਚ ਕਵਰੇਜਸ ਆ ਔਰ ਕਿੰਨਾ ਜਿਹੜਾ ਜੀ ਤੁਹਾਨੂੰ ਮੰਥਲੀ ਪੇ ਕਰਨਾ ਪਊਗਾ ਸੋ ਐਵਰੀਥਿੰਗ ਯੂ ਗੈਟ ਇਟ ਔਨ ਯੋਰ ਪੇਪਰ ਰਿਟਨ ਸੋ ਬਹੁਤ ਵਧੀਆ ਤਰੀਕੇ ਨਾਲ ਜਿਹੜਾ ਜੀ ਐਕਸਪਲੇਨ ਕਰਦੇ ਮੇਰੇ ਜਿੰਨੇ ਵੀ ਕੁਐਸਚਨਸ ਐਂਡ ਕੰਸਰਨਸ ਹੈਗੇ ਇਹਨਾਂ ਨੇ ਸਾਰੇ ਜਿਹੜੇ ਜੀ ਸੋਰਟ ਕੀਤੇ ਸੀ ਸੋ ਸਾਡੇ ਕਿਸੇ ਵੀ ਭੈਣ ਭਰਾ ਨੂੰ ਕੋਈ ਵੀ ਇੰਸ਼ੋਰੈਂਸ ਦੀ ਜਾਣਕਾਰੀ ਲੈਣੀ ਹੈਗੀ ਆ ਤੁਸੀਂ ਬਿਲਕੁਲ ਇਹਨਾਂ ਦੇ ਨਾਲ ਜਿਹੜੀ ਜੀ ਗੱਲਬਾਤ ਕਰ ਸਕਦੇ ਕਾਫੀ ਵਧੀਆ ਜਿਹੜਾ ਜੀ ਪੈਕੇਜਸ ਤੁਹਾਨੂੰ ਪ੍ਰੋਵਾਈਡ ਕਰਾ ਕੇ ਦਿੰਦੇ ਜੀ ਸਪੈਸ਼ਲੀ ਜੇ ਤੁਸੀਂ TFSA ਦੇ ਬਾਰੇ ਵੀ ਕੋਈ ਗੱਲਬਾਤ ਕਰਨੀ ਹੈਗੀ ਆ RRSP ਜਾਂ ਤੁਸੀਂ ਕੋਈ ਇਨਵੈਸਟਮੈਂਟ ਆਪਸ਼ਨਸ ਦੇ ਬਾਰੇ ਕਰਨੀ ਤਾਂ ਮੋਨਾ ਜੀ ਤੁਹਾਨੂੰ ਬਹੁਤ ਵਧੀਆ ਤਰੀਕੇ ਨਾਲ ਜਿਹੜਾ ਜੀ ਐਕਸਪਲੇਨ ਕਰਕੇ ਦੇ ਸਕਦੇ
0: ਜੀ ਔਰ ਮੋਨਾ ਜੀ ਦਾ ਨੰਬਰ ਦੇ ਦਿੰਦੇ ਹਾਂ 416-509-1509 ਔਰ ਇਸ ਦੇ ਨਾਲ ਨਾਲ ਦੱਸ ਦਵਾਂ ਮੈਂ ਇੱਕ ਵਾਰੀ ਫਿਰ ਕਿ ਅਸੀਂ 1-2 ਦਿਨ ਤੋਂ ਇਹ ਅਨਾਊਂਸਮੈਂਟ ਕਰਦੇ ਆ ਰਹੇ ਹਾਂ ਕਿ ਸਾਡੀ ਟੀਮ ਤੁਹਾਨੂੰ ਪਤਾ ਰੀਅਲ ਸਟੇਟ ਦਾ ਕੰਮ ਕਰਦੀ ਹੈ ਰੀਮੈਕਸ ਗੋਲਡ ਦੇ ਨਾਲ ਅਸੀਂ ਕੰਮ ਕਰਦੇ ਹਾਂ ਔਰ ਇੱਕ ਪਲਾਜ਼ਾ ਬ੍ਰੈਂਪਟਨ ਦੇ ਇਲਾਕੇ ਦੇ ਵਿੱਚ ਬਣ ਜਾ ਰਿਹਾ ਹੈਗਾ ਹਾਈਵੇ 410 ਤੇ ਮੇਫੀਲਡ ਦੇ ਨਜ਼ਦੀਕ ਜਿੱਥੇ ਕਿ ਤੁਸੀਂ ਆਪਣਾ ਕੋਈ ਵੀ ਵਪਾਰ ਖੋਲ੍ਹ ਸਕਦੇ ਹੋ ਔਰ ਇਹ ਪਲਾਜ਼ਾ 2 ਸਾਲ ਦੇ ਵਿੱਚ ਬਣ ਕੇ ਤਿਆਰ ਹੋਣਾ ਥੋੜੇ ਜਿਹੇ ਪੈਸੇ ਦੇ ਕੇ ਤੁਸੀਂ ਹੋਲਡ ਕਰ ਸਕਦੇ ਹੋ ਔਰ ਉੱਥੇ ਤੁਸੀਂ ਕੋਈ ਗਰੋਸਰੀ ਸਟੋਰ ਖੋਲ੍ਹਣਾ ਹੈ ਕੋਈ ਰੈਸਟੋਰੈਂਟ ਖੋਲ੍ਹਣਾ ਹੈ ਕੋਈ ਲਾਅ ਦਾ ਆਫਿਸ ਖੋਲ੍ਹਣਾ ਹੈ ਕੋਈ ਬਿਊਟੀ ਸਲੂਨ ਖੋਲ੍ਹਣਾ ਕਿਸੇ ਤਰ੍ਹਾਂ ਦਾ ਵੀ ਕੋਈ ਕੰਮ ਕਰਨਾ ਚਾਹੁੰਦੇ ਹੋ ਤੇ ਤੁਸੀਂ ਸਾਡੀ ਟੀਮ ਨਾਲ ਗੱਲ ਕਰ ਲੈਣੀ ਹੈ 416-803-0999 ਮੇਰਾ ਆਪਣਾ ਨੰਬਰ ਹੈ ਤੁਸੀਂ ਉੱਥੇ ਵੀ ਗੱਲਬਾਤ ਕਰ ਸਕਦੇ ਹੋ ਔਰ ਇਸ ਤੋਂ ਇਲਾਵਾ ਕੋਈ ਹੋਰ ਪ੍ਰੋਪਰਟੀ ਤੁਸੀਂ ਵੇਚਣੀ ਜਾਂ ਖਰੀਦਣੀ ਹੈ ਤੇ ਤਾਂ ਵੀ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੇਕਰ ਕਿਰਾਏ ਤੇ ਤੁਸੀਂ ਲੱਭ ਰਹੇ ਹੋ ਕੋਈ ਵੀ ਯੂਨਿਟ ਔਰ ਮਾਲਟਨ ਦੇ ਇਲਾਕੇ ਦੇ ਵਿੱਚ ਗ੍ਰੇਟ ਪੰਜਾਬ ਬਿਜ਼ਨਸ ਸੈਂਟਰ ਦੇ ਵਿੱਚ ਇੱਕ ਸ਼ਾਪ ਕਿਰਾਏ ਲਈ ਖਾਲੀ ਹੈ ਤੇ ਇੱਕ ਆਫਿਸ ਸਪੇਸ ਕਿਰਾਏ ਦੇ ਲਈ ਖਾਲੀ ਹੈ ਨੰਬਰ ਇੱਕ ਕੋਈ ਆ 416-803-0999
2: ਜੀ ਔਰ ਨਾਲ ਦੀ ਨਾਲ ਜਿਹੜਾ ਜੀ ਦੱਸ ਦਈਏ ਕਿ ਮੁਕੇਸ਼ ਚੌਹਾਨ ਜੀ ਫਰੋਮ ਮੋਰਗੇਜ ਡਿਲੀਜੈਂਟ ਜੇ ਤੁਹਾਨੂੰ ਮੋਰਗੇਜ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ ਭਾਵੇਂ ਤੁਸੀਂ ਫਸਟ ਟਾਈਮ ਹੋਮ ਬਾਇਰ ਹੈਗੇ ਆ ਜਾਂ ਤੁਸੀਂ ਜਿਹੜੀ ਜੀ ਸੈਕਿੰਡ ਮੋਰਗੇਜ ਲੈਣੀ ਹੈਗੀ ਆ ਜਾਂ ਤੁਸੀਂ ਜਿਹੜਾ ਜੀ ਰੀਫਾਈਨੈਂਸ ਕਰਾਉਣਾ ਹੈ ਜਾਂ ਤੁਹਾਡੇ ਸਿਰ ਤੇ ਜਿਹੜੇ ਜੀ ਡੈਟਸ ਬਹੁਤ ਜ਼ਿਆਦਾ ਹੈਗੇ ਆ ਕ੍ਰੈਡਿਟ ਕਾਰਡ ਪੇਮੈਂਟਸ ਕਰਨੀ ਹੈ ਤਾਂ ਤੁਸੀਂ ਬਿਲਕੁਲ ਮੁਕੇਸ਼ ਚੌਹਾਨ ਦੇ ਨਾਲ ਜਿਹੜੀ ਜੀ ਗੱਲਬਾਤ ਕਰ ਸਕਦੇ ਆ ਜੇ ਤੁਸੀਂ ਪਾਵਰ ਆਫ ਸੇਲ ਵੱਲ ਜਾ ਰਹੇ ਆ ਔਰ ਓਬਵੀਅਸਲੀ ਜੇ ਤੁਸੀਂ ਮੰਥਲੀ ਮੋਰਗੇਜ ਪੇਮੈਂਟ ਸਾਡੀਆਂ ਬਿਲਕੁਲ ਮਿਸ ਆਊਟ ਹੋ ਗਿਆ 1-2 ਸੋ ਬਿਲਕੁਲ ਮੁਕੇਸ਼ ਚੌਹਾਨ ਤੁਹਾਡੀ ਜਿਹੜੀ ਜੀ ਪੂਰੀ ਪੂਰੀ ਹੈਲਪ ਕਰਕੇ ਦੇ ਸਕਦੇ ਆ ਔਰ ਜੇ ਤੁਹਾਨੂੰ ਜਿਹੜਾ ਜੀ ਅਰਜੈਂਟਲੀ ਜਿਹੜਾ ਜੀ ਫੰਡਸ ਦੀ ਲੋੜ ਹੈ ਤਾਂ ਵੀ ਹੀ ਕੈਨ ਹੈਲਪ ਯੂ ਹਿਸ ਨੰਬਰ ਇਜ਼ 647-512-7000 647-512-7000 ਤੇ ਵੀ ਤੁਸੀਂ ਇਹਨਾਂ ਦੇ ਨਾਲ ਜਿਹੜੀ ਆ ਜੀ ਗੱਲਬਾਤ ਕਰ ਸਕਦੇ ਔਰ ਚਾਹੇ ਤੁਹਾਨੂੰ ਘਰਾਂ ਚੋਂ ਪੈਸਾ ਕੱਢ ਕੇ ਹੀ ਤੁਸੀਂ ਘਰਾਂ ਦੇ ਲਈ ਰੈਨੋਵੇਟ ਕਰਨਾ ਜਾਂ ਤੁਸੀਂ ਕੁਛ ਹੋਰ ਜਗ੍ਹਾ ਯੂਜ਼ ਕਰਨਾ ਚਾਹੁੰਦੇ ਤਾਂ ਵੀ ਇਹਨਾਂ ਦੇ ਨਾਲ ਗੱਲਬਾਤ ਹੋ ਸਕਦੀ ਆ ਪ੍ਰਾਈਮ ਇੰਟਰਨੈਸ਼ਨਲ ਕਾਲਜ ਆਫ ਫੈਲਤਨ ਟੈਕਨੋਲੋਜੀ ਦਾ ਮੈਸੇਜ ਸਾਂਝਾ ਕਰਦੇ ਹੋਏ ਦੱਸ ਦਈਏ ਕਿ ਤੁਸੀਂ ਜੀ ਪਰਸਨਲ ਸਪੋਰਟ ਵਰਕਰ ਦਾ ਕੋਰਸ ਜਿਹੜਾ ਜੀ ਕਰਨਾ PSW ਜਾਂ ਅਰਲੀ ਚਾਈਲਡਹੁੱਡ ਦਾ ਕੋਰਸ ਕਰਨਾ ਜਾਂ ਕੰਪਿਊਟਰਾਈਜ਼ ਅਕਾਊਂਟਿੰਗ ਟੈਕਸ ਐਂਡ ਪੇਰੋਲ ਮੈਡੀਕਲ ਆਫਿਸ ਅਸਿਸਟੈਂਟ ਪ੍ਰੋਗਰਾਮ ਕਰਨਾ ਹੈ ਤੇ ਸਾਰੇ ਪ੍ਰੋਗਰਾਮ ਇਹਨਾਂ ਦੇ ਕੋਲ 24 to 25 ਵੀਕਸ ਦੇ ਅਵੇਲੇਬਲ ਹੈਗੇ ਆ ਗੱਲਬਾਤ ਹੋ ਸਕਦੀ ਹੈ 6474991009 ਤੇ ਤੁਸੀਂ ਇਹਨਾਂ ਦੇ ਨਾਲ ਵੀ ਜਿਹੜੀ ਅਜੇ ਗੱਲਬਾਤ ਕਰ ਸਕਦੇ ਹੈਗੇ ਆ ਔਰ ਦੱਸ ਦਈਏ ਕਿ ਅੱਜ ਦਾ ਪ੍ਰੋਗਰਾਮ ਪੀਜ਼ਾ ਡਿਪੋ ਦੇ ਸਹਿਯੋਗ ਨਾਲ ਪੇਸ਼ ਕਰ ਰਹੇ ਵਧੀਆ ਸਵਾਦ ਪੀਜ਼ਾ ਖਾਣ ਦੇ ਲਈ ਤੁਸੀਂ pizzadepot.ca ਤੇ ਜਾ ਸਕਦੇ ਆ ਆਪਣੀ ਨੇੜਲੀ ਲੋਕੇਸ਼ਨ ਤੇ ਵੀ ਜਾ ਕੇ ਆਰਡਰ ਜਿਹੜਾ ਹੈ ਜੀ ਪੀਜ਼ਾ ਕਰ ਸਕਦੇ ਆ
0: ਜੀ ਔਰ ਨਾਲ ਦੀ ਨਾਲ ਦੱਸ ਦਈਏ ਕਿ ਢਿੱਲੋ ਵੀਡੀਓ ਦੇ ਸਹਿਯੋਗ ਨਾਲ ਵੀ ਅੱਜ ਦੇ ਪ੍ਰੋਗਰਾਮ ਨੂੰ ਪੇਸ਼ ਕਰ ਰਹੇ ਹੈਗੇ ਆ 9052041313 ਤੇ ਤੁਸੀਂ ਕਾਲ ਕਰ ਲਓ ਕੋਈ ਵੀ IP ਬਾਕਸ ਲੈਣਾ ਜਾਂ ਤੁਸੀਂ ਕੋਈ ਐਪ ਡਾਊਨਲੋਡ ਕਰਨਾ ਜਾਂ ਗੁਰਬਾਣੀ ਰੇਡੀਓ ਲੈਣਾ ਕਿਸੇ ਤਰੀਕੇ ਦੇ ਨਾਲ ਵੀ ਤੁਸੀਂ ਕੋਈ ਗੱਲਬਾਤ ਉਹਨਾਂ ਨਾਲ ਕਰਨੀ ਚਾਹੁੰਦੇ ਹੋ ਤੇ ਨੰਬਰ ਬੜਾ ਸੌਖਾ ਹੈ 9052041313 ਦੇ ਉੱਤੇ ਔਰ ਨਾਲ ਦੀ ਨਾਲ ਹੀ ਸਾਡੇ ਨਾਲ ਸਟੂਡੀਓ ਦੇ ਵਿੱਚ ਪ੍ਰਾਈਮ ਇੰਟਰਨੈਸ਼ਨਲ ਕਾਲਜ ਤੋਂ ਵੀ ਵਿਕਰਮ ਜੀ ਆ ਗਏ ਨੇ ਕੁਛ ਇਹਨਾਂ ਨਾਲ ਗੱਲਾਂ ਬਾਤਾਂ ਕਰਦੇ ਹਾਂ ਜੀ ਆਇਆਂ ਨੂੰ ਸਰ
3: ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਰੋਤਿਆਂ ਨੂੰ ਥੈਂਕ ਯੂ ਜੀ ਤੁਹਾਡਾ ਸੁਖੀ ਜੀ
0: ਥੈਂਕ ਯੂ ਸਰ ਮੈਂ ਤਾਂ ਵੇਟ ਕਰ ਰਿਹਾ ਸੀ ਕਿ ਤੁਸੀਂ ਸਮੇਂ ਟਾਈਮ ਨਾ ਹੋਗੇ ਮੈਨੂੰ ਲੱਗਦਾ ਚਾਹ ਕਾਫੀ ਲੈਣ ਚਲੇ ਗਏ ਲੇਟ ਹੋ ਗਏ
3: ਅੱਜ ਕੱਲ ਵੈਸੇ ਹੀ ਮਾਹੌਲ ਬੜਾ ਹੋਇਆ ਪਿਆ ਜਿਹੜਾ ਸਾਰੇ ਦੁਨੀਆ ਛੁੱਟੀਆਂ ਮਨਾਉਣ ਤੇ ਲੱਗੀ ਹੋਈ ਹੈ
0: ਵਾਹ ਜੀ ਵਾਹ
3: ਤੇ ਅਸੀਂ ਉਸੇ ਤਰ੍ਹਾਂ ਲੱਗੀ ਹੋਈ ਹੈ
0: ਵਾਹ ਜੀ ਵਾਹ
3: ਤੇ ਅਸੀਂ ਉਸੇ ਤਰ੍ਹਾਂ ਜ਼ਿਆਦਾ ਸਾਡੇ ਕੋਲ ਕੁਐਰੀਜ਼ ਬਹੁਤ ਆਈਆਂ ਹੋਈਆਂ ਸੀ ਸਾਡੀ ਕਾਉਂਸਲਿੰਗ ਬਹੁਤ ਲੰਬੀ ਚੱਲ
0: ਚੰਗੀ ਗੱਲ ਹੈ ਜੀ ਇਹਦਾ ਮਤਲਬ ਉਹ ਨਹੀਂ ਸੀ ਗੱਲ ਤੁਸੀਂ ਜਦੋਂ ਦੀ ਵਤਨੋਂ ਦੂਰ ਤੇ ਐਡ ਸ਼ੁਰੂ ਕੀਤੀ ਉਹ ਤੋਂ ਜ਼ਿਆਦਾ ਉਦੋਂ ਆਉਣ ਲੱਗਿਆ
3: ਮੈਂ ਕਹਿੰਦਾ ਜੀ ਭਾਗ ਹੀ ਲੱਗੇ ਨੇ
0: ਹਾਂਜੀ
3: ਜਦੋਂ ਤੋਂ ਗੁਆਂਢੀ ਬਣੇ ਆ ਨਾਲੇ ਉਸ ਤੋਂ ਬਾਅਦ ਪਾਰਟਿਸਿਪੇਸ਼ਨ ਕੀਤੀ ਹੈ
0: ਬਿਲਕੁਲ ਜੀ ਬਿਲਕੁਲ ਅੱਛਾ ਅੱਜ ਕੱਲ ਕਿਹੜੇ ਕਿਹੜੇ ਕੋਰਸਿਸ ਦੀ ਜ਼ਿਆਦਾ ਇਨਕੁਆਇਰੀ ਆ ਰਹੀ
3: ਸਾਡੇ ਕੋਲ ਜਿਹੜੇ ਕੋਰਸਿਸ ਆ ਰਹੇ ਨੇ ਜੀ ਇੱਕ ਤਾਂ ਟੈਕਨੋਲੋਜੀ ਨੂੰ ਲੈ ਕੇ ਸਾਡੇ ਕੋਲ ਅਕਾਊਂਟਿੰਗ ਔਰ ਜਿਹੜਾ ਪਰਸਨਲ ਸਪੋਰਟ ਵਰਕਰ ਪ੍ਰੋਗਰਾਮ ਹੈ ਜਿਹੜਾ ਹੈਲਥ ਕੇਅਰ ਵਿੱਚ ਹੈ ਉਹ ਤੇ ਨਵੇਂ ਜਿਹੜੇ ਰੂਲਸ ਆਏ ਨੇ ਓਨਟੇਰੀਓ ਦੇ ਉਹ ਤੇ ਵੈਸੇ ਬੱਲੇ ਬੱਲੇ ਹੋਈ ਪਈ ਹੈ ਇਸ ਵੇਲੇ
0: ਓਕੇ
3: ਜਿਹੜੀ ਰਿਕੁਆਇਰਮੈਂਟਸ ਹੈ ਓਨਟੇਰੀਓ ਦੀ ਉਹਨਾਂ ਨੇ ਸਰਕਾਰ ਨੇ ਬਹੁਤ ਲੋ ਕਰਤੀ ਹੈ
0: ਅੱਛਾ ਜੀ
3: ਤੇ ਉਹਦੇ ਚੱਕਰ ਚ ਕੀ ਹੈ ਕਿ ਐਲੀਜੀਬਿਲਟੀ ਬਹੁਤ ਬੱਚਿਆਂ ਦੀ ਵੱਧ ਗਈ ਹੈ
0: ਅੱਛਾ ਜਿਹੜੇ ਕਈ ਬੱਚੇ ਮਤਲਬ ਜਿਹੜੇ ਹਾਲੇ ਐਜ਼ ਅ ਸਟੱਡੀ ਵੀਜ਼ੇ ਤੇ ਸੀਗੇ ਨਹੀਂ PR ਹੋ ਪਾਏ ਤੁਹਾਡੀ ਤੁਸੀਂ ਕਿਸ ਤਰੀਕੇ ਨਾਲ ਉਹਨਾਂ ਦੀ ਹੈਲਪ ਗਵਰਨਮੈਂਟ ਕਿੱਦਾਂ ਹੈਲਪ ਕਰ ਰਹੀ ਜੀ
3: ਦੇਖੋ ਜਦੋਂ ਜਿਸ ਤਰ੍ਹਾਂ ਹੀ ਬੱਚਾ PGWP ਚ ਆਉਂਦਾ ਜਿਸ ਤਰ੍ਹਾਂ ਪੋਸਟ ਗ੍ਰੈਜੂਏਟ ਵਰਕ ਪਰਮਿਟ ਤੇ ਆਉਂਦਾ ਹੈ ਜਾਂ ਅਪਲਾਈਡ ਸਟੇਟਸ ਤੇ ਵੀ ਬੱਚਾ ਅਗਰ ਹੈਗਾ ਅਗਰ ਉਹਨੂੰ PGWP ਨਹੀਂ ਮਿਲਿਆ ਔਰ ਮਿਲਣ ਵਾਲਾ ਹੈ ਉਹ ਤਾਂ ਵੀ 6 ਮਹੀਨੇ ਤੋਂ ਥੱਲੇ ਦੇ ਕੋਰਸ ਕਰ ਸਕਦਾ
0: ਓਕੇ
3: ਐਲੀਜੀਬਿਲਟੀ ਹੈ IRCC ਨੂੰ ਇਨਫੋਰਮ ਕਰਨ ਦੀ ਲੋੜ ਨਹੀਂ ਕੋਈ ਸਟੱਡੀ ਪਰਮਿਟ ਲੈਣ ਦੀ ਲੋੜ ਨਹੀਂ ਯੂ ਆਰ ਐਲੀਜੀਬਲ ਟੂ ਡੂ 6 ਮੰਥ ਔਰ ਲੈਸ ਪ੍ਰੋਗਰਾਮ ਹੈਲਥ ਕੇਅਰ ਜਿਹੜਾ ਪ੍ਰੋਗਰਾਮ ਹੈ PSW ਦਾ ਇਹ ਉਹਦੇ ਚ ਉਹਨੂੰ ਬੈਨੀਫਿਟ ਦਿੰਦਾ ਕਿਉਂਕਿ ਇਹ ਨੌਕਆਊਟ ਦੇ ਤਹਿਤ ਹੈਗਾ ਔਰ ਇਹਦੇ ਨਾਲ PR ਵਿੱਚ ਪਾਥਵੇ ਵਿੱਚ ਹੈਲਪ ਮਿਲਦੀ
0: ਅੱਛਾ ਬਹੁਤ ਸਾਰੇ ਪ੍ਰੋਗਰਾਮ ਇਹ ਜਿਹੇ ਵੀ ਹੈ ਜਿਹੜੇ ਗੌਰਮੈਂਟ ਹੋਰ ਫਾਈਨੈਂਸ਼ਲੀ ਹੈਲਪ ਵੀ ਕਰਦੀ ਹੈ ਤੁਹਾਨੂੰ ਕੋਈ ਜਿਹੜੀਆਂ ਫੀਸਾਂ ਵਗੈਰਾ ਦੀ ਉਹ ਵੀ ਪ੍ਰੋਵਾਈਡ ਕਰਦੀ ਗੌਰਮੈਂਟ ਹੀ
3: ਸੋ ਜਿਹੜੇ ਸਿਟੀਜ਼ਨਸ ਔਰ PR ਔਰ ਜਿਹੜੇ ਪ੍ਰੋਟੈਕਟਡ ਪਰਸਨ ਨੇ ਜਿਹੜੇ ਰਿਫਿਊਜੀ ਅਪਰੂਵਡ ਹੁੰਦੇ ਆ ਉਹਨਾਂ ਵਾਸਤੇ ਬਹੁਤ ਸਾਰੇ ਪ੍ਰੋਗਰਾਮ ਨੇ ਉਸ ਕਿਉਂਕਿ ਫੇਡ ਆਊਟ ਹੋ ਰਿਹਾ ਤੇ ਦੂਸਰੇ ਪ੍ਰੋਗਰਾਮ ਨੇ ਜਿਸ ਤਰ੍ਹਾਂ ਬੈਟਰ ਜੋਬਸ ਓਨਟੇਰੀਓ ਹੈ ਜਿਹਦੇ ਚ ਅਪ ਟੂ 28,000 ਤੱਕ ਗ੍ਰਾਂਟਸ ਸਰਕਾਰ ਜਿਹੜੀ ਦਿੰਦੀ ਹੈ ਅਗਰ ਕੋਈ ਆਪਣੀ ਕੈਰੀਅਰ ਨੂੰ ਬੈਟਰ ਕਰਨਾ ਚਾਹੁੰਦਾ ਹੈ ਅਗਰ ਕੋਈ ਜਿੱਥੇ ਉਹ ਜੌਬ ਕਰਦਾ ਹੈ ਉੱਥੇ ਉਹ ਖੁਸ਼ ਨਹੀਂ ਹੈ ਔਰ ਉਹਨੂੰ ਬਿਹਤਰ ਕਰਨਾ ਚਾਹੁੰਦਾ ਹੈ
0: ਹਾਂਜੀ
3: ਤੇ ਉਹ 28,000 ਤੱਕ ਸਾਡੀ ਟੀਮ ਉਹਨਾਂ ਨੂੰ ਕੋਸ਼ਿਸ਼ ਕਰੇਗੀ ਕਿ ਉਹਨਾਂ ਨੂੰ ਮਦਦ ਮਿਲ ਸਕੇ ਸਰਕਾਰ ਵੱਲੋਂ
0: ਓਕੇ ਤੁਸੀਂ ਕਰਵਾ ਸਕਦੇ ਹੋ
3: ਜੀ ਸਾਡੇ ਅਸੀਂ ਉਹਨਾਂ ਨੂੰ ਗਾਈਡ ਕਰਾਂਗੇ ਪ੍ਰੋਪਰਲੀ ਔਰ ਉਹਦੇ ਥਰੂ ਲੈ ਕੇ ਜਾਵਾਂਗੇ ਪ੍ਰੋਸੈਸ ਤੇ
0: ਨਾਲ ਨਾਲ ਨੰਬਰ ਦੇ ਦਿਓ ਜੀ ਫਿਰ ਆਪਣਾ
3: ਸਾਡਾ ਨੰਬਰ ਹੈ ਜੀ 6474091009 ਔਰ ਮੈਂ ਖਾਸ ਤੌਰ ਤੇ ਤੁਹਾਡੇ ਸਰੋਤਿਆਂ ਨੂੰ ਜ਼ਰੂਰ ਦੱਸਣਾ ਚਾਹਾਂਗਾ ਕਿ ਪ੍ਰਾਈਮ ਇੰਟਰਨੈਸ਼ਨਲ ਕਾਲਜ ਨੇ ਇੱਕ ਹੋਰ ਬੜਾ ਵੱਡਾ ਉਪਰਾਲਾ ਕੀਤਾ ਹੈ ਉਹ ਹੈ ਕੈਰੀਅਰ ਫੇਅਰ ਦਾ ਆਉਣ ਵਾਲੀ July 22 ਨੂੰ ਅਸੀਂ ਕੈਰੀਅਰ ਫੇਅਰ ਕਰ ਰਹੇ ਹਾਂ ਜਿਹਦੇ 'ਚ ਮੈਂ ਸੱਦਾ ਦੇ ਰਿਹਾ ਹਰ ਉਸ ਬੰਦੇ ਨੂੰ ਜਿਹੜਾ ਹੈਲਥ ਕੇਅਰ ਪ੍ਰੋਫੈਸ਼ਨਲ ਹੈ PSW ਹੈ ਚਾਹੇ ਉਹ ਸਾਡਾ ਸਟੂਡੈਂਟ ਹੈ ਚਾਹੇ ਉਹ ਸਾਡਾ ਸਟੂਡੈਂਟ ਨਹੀਂ ਹੈ ਅਸੀਂ ਇੱਥੇ ਇੰਪਲੋਇਰਸ ਬੁਲਾ ਰਹੇ ਹਾਂ ਇਸੇ ਕੈਂਪਸ ਵਿੱਚ ਯੂਨਿਟ 144-2960 ਰੋ ਰੋਡ ਤੇ ਔਰ ਉਸ ਜਿਹੜੇ ਵੀ ਆਉਣਗੇ ਗ੍ਰੈਜੂਏਟਸ ਉਹਨਾਂ ਨੂੰ ਫੇਅਰ ਚਾਂਸ ਮਿਲੇਗਾ ਇੰਪਲੋਇਰ ਨਾਲ ਗੱਲ ਕਰਕੇ ਅੱਛਾ ਬਿਹਤਰ ਜੋਬ ਲੈਣ ਦਾ ਔਨ ਦਾ ਸਪੋਟ ਆਫਰਸ ਵੀ ਮਿਲ ਸਕਦੀ
0: ਕੋਈ ਤੁਸੀਂ ਉਹਦੇ ਚ ਕੋਈ ਨਹੀਂ ਹੈਗਾ ਕਿ ਪਹਿਲਾਂ ਉਹਨਾਂ ਨੂੰ ਆਪਣੀ ਸੀਟ ਰਾਖਵੀਂ ਕਰਾਉਣੀ ਆ ਜਾਂ
3: ਹਾਂ ਉਹਦੇ ਵਾਸਤੇ ਉਹਨਾਂ ਨੂੰ ਸਾਡੀ ਵੈਬਸਾਈਟ ਤੇ ਜਾਂ ਸਾਡੇ ਸੋਸ਼ਲ ਮੀਡੀਆ ਦੇ ਪੇਜ ਤੇ ਜਾਣ QR ਕੋਡ ਨੂੰ ਕਰਨ ਸਕੈਨ ਔਰ ਆਪਣੇ ਆਪ ਨੂੰ ਰਜਿਸਟਰ ਕਰਨ
0: ਫੀਸ ਵਗੈਰਾ ਤਾਂ
3: ਸਾਡੇ ਵੱਲੋਂ ਕੋਈ ਫੀਸ ਨਹੀਂ ਹੈ ਜੀ
0: ਠੀਕ ਹੈ ਜੀ
3: ਇਹ ਸਾਡੇ ਵੱਲੋਂ ਇੱਕ ਉਪਰਾਲਾ ਹੈ ਕਮਿਊਨਿਟੀ ਨੂੰ ਸਪੋਰਟ ਕਰਨ ਦਾ ਔਰ ਅਸੀਂ ਸਾਡੇ ਗ੍ਰੈਜੂਏਟਸ ਤੇ ਆਣਗੇ ਆਣਗੇ ਉਹਦੇ ਇਲਾਵਾ ਅਸੀਂ ਸੱਦਾ ਦੇ ਰਹੇ ਹਾਂ ਸਾਰੇ ਫਰੈਸ਼ ਗ੍ਰੈਜੂਏਟਸ ਕਿਸੇ ਕਾਲਜ ਦਾ ਹੋਵੇ ਅਸੀਂ ਉਹਨਾਂ ਨੂੰ ਪਲੈਟਫਾਰਮ ਦੇ ਰਹੇ ਹਾਂ
0: ਵਾਹ ਜੀ ਵਾਹ ਨੰਬਰ
3: ਸਾਡਾ ਨੰਬਰ ਹੈ ਜੀ 6474991009 ਔਰ QR ਕੋਡ ਤੇ ਸਕੈਨ ਕਰਕੇ ਵੀ ਰਜਿਸਟਰ ਕਰ ਸਕਦੇ ਨੇ ਜਾਂ ਫੋਨ ਤੇ ਰਜਿਸਟਰ ਕਰ ਸਕਦੇ ਨੇ ਔਰ ਅਸੀਂ ਇੱਕ ਵੈਬੀਨਾਰ ਵੀ ਕਰਾਂਗੇ ਜਿਹਦੇ ਵਿੱਚ ਅਸੀਂ 17 ਤਰੀਕ ਨੂੰ ਕਰਾਂਗੇ, ਉਹਦਾ ਸੱਦਾ ਵੱਖਰਾ ਭੇਜਾਂਗੇ, ਜਿਹਦੇ ਵਿੱਚ ਉਹ ਇਹ ਜਾਣਨਗੇ ਕਿ ਇੱਕ ਇੰਟਰਵਿਊ ਟਿਪਸ ਕੀ ਨੇ, ਰਿਜ਼ਿਊਮ ਬਿਲਡਿੰਗ ਕੀ ਹੈ, ਲਿੰਕਡਇਨ ਤੇ ਪ੍ਰੋਫਾਈਲ ਕਿੱਦਾਂ ਬਣਨੀ ਹੈ। ਸੋ ਇਹ ਸਾਰੀ ਜਾਣਕਾਰੀ ਵੀ ਅਸੀਂ ਇੱਕ ਘੰਟੇ ਦੇ ਵੈਬੀਨਾਰ ਵਿੱਚ 17 ਤਰੀਕ ਨੂੰ ਸ਼ਾਮ ਨੂੰ ਦਾਂਗੇ।
0: ਕੀ ਬਾਤ ਜੀ, ਮੋਨਾ ਜੀ ਮੇਰੇ ਖਿਆਲ 'ਚ ਬੜੀ ਵਧੀਆ ਗੱਲ ਹੈ ਜੀ।
1: ਬਿਲਕੁਲ ਜੀ, ਡੈਫੀਨੇਟਲੀ, ਬਿਕੋਜ਼ ਹਰੇਕ ਕੋਈ ਜਦੋਂ ਵੀ ਸਟੱਡੀਜ਼ ਕੰਪਲੀਟ ਕਰ ਲੈਂਦਾ ਹਰੇਕ ਦਾ ਫਸਟ ਇਹੀ ਹੁੰਦਾ ਕਿ ਹਾਂਜੀ ਬੈਟਰ ਜੋਬ ਮਿਲ ਜਾਵੇ, ਬੈਟਰ ਅਪੋਰਚੁਨਿਟੀ ਮਿਲ ਜਾਵੇ। ਸੋ ਦਿਸ ਇਜ਼ ਗੋਇੰਗ ਟੂ ਬੀ ਵੈਰੀ ਹੈਲਪਫੁਲ ਫੋਰ ਦੈਮ।
0: ਮੇਰੇ ਖਿਆਲ 'ਚ ਬੜੀ ਚੰਗੀ ਗੱਲ ਹੈ, ਕਿਉਂਕਿ ਬਹੁਤ ਸਾਰੇ ਇੱਥੇ ਆਪਾਂ ਦੇਖੀਦਾ, ਬਹੁਤ ਸਟੂਡੈਂਟ ਆਉਂਦੇ ਆ, ਪੁੱਛਦੇ ਹੁੰਦੇ ਆ ਡੋਰ ਟੂ ਡੋਰ ਜਾ ਕੇ ਵੀ ਜੋਬ, ਅਸੀਂ ਜੋਬ ਲੱਭ ਰਹੇ ਹਾਂ, ਜੋਬ ਵਰਤੋਂ ਅਸੀਂ ਤਾਂ ਉਹਨਾਂ ਨੂੰ ਬੜਾ ਵਧੀਆ ਮੌਕਾ ਦੇ ਰਹੇ ਹੋ। ਕਿਸੇ ਕਿੰਨੇ ਕੁ ਤਰ੍ਹਾਂ ਦੇ ਫੀਲਡ ਦੇ ਵਿੱਚ ਤੁਸੀਂ ਜੋਬ ਆਫਰ ਕਰੋ?
3: ਅਸੀਂ ਫਿਲਹਾਲ ਜਿਹੜਾ ਫਸਟ ਅਸੀਂ ਜਿਹੜਾ ਇਹ ਕਰ ਰਹੇ ਹਾਂ, ਇਹ ਵਾਲਾ PSW ਦਾ ਫਸਟ ਕਰ ਰਹੇ ਹਾਂ, ਜਿਹਦੇ ਵਿੱਚ ਸਿਰਫ PSW ਹੈਲਥ ਕੇਅਰ ਵਰਕਰਸ ਨੂੰ ਅਸੀਂ ਇਨਵਾਈਟ ਕਰ ਰਹੇ ਹਾਂ। ਆਉਣ ਵਾਲੇ ਸਮੇਂ 'ਚ ਅਸੀਂ AI, ਸਾਈਬਰ ਸਿਕਿਉਰਿਟੀ, ਅਕਾਊਂਟਿੰਗ ਐਂਡ ਪੇਰੋਲ, ਇਸ ਸਾਰੇ ਫੀਲਡਸ ਵਿੱਚ ਵੀ ਅਸੀਂ ਜਿਹੜਾ ਜੋਬ ਫੇਅਰਸ ਲਗਾਵਾਂਗੇ। ਸਾਡੀ ਇਸ ਵੇਲੇ ਉਪਰਾਲਾ ਜਿਹੜਾ ਹੈਲਥ ਕੇਅਰ ਦਾ, ਕਿਉਂਕਿ ਇਸ ਵੇਲੇ ਇਸ ਕੰਟਰੀ ਨੂੰ ਹੈਲਥ ਕੇਅਰ ਵਰਕਰਸ ਦੀ ਬਹੁਤ ਜ਼ਰੂਰਤ ਹੈ। ਔਰ ਜਿਹੜਾ ਮੈਂ ਪਿਛਲੇ ਵੀ ਪ੍ਰੋਗਰਾਮਾਂ 'ਚ ਤੁਹਾਡੇ ਦੱਸਿਆ ਕਿ ਅਪ ਟੂ $30,000 ਤੱਕ ਸਰਕਾਰ ਸਪੋਰਟ ਕਰ ਰਹੀ ਹੈ ਕਿ ਅਗਰ ਤੁਸੀਂ 1 ਸਾਲ ਦੀ ਕਮਿਟਮੈਂਟ ਕਰਦੇ ਹੋ, ਜਿਹਦੇ 'ਚ 10,000 ਤਾਂ ਸਿਰਫ ਇਸ ਕਰਕੇ ਹੈ ਕਿਉਂਕਿ ਤੁਸੀਂ 1 ਸਾਲ ਦੀ ਕਮਿਟਮੈਂਟ ਕਰ ਰਹੇ ਹੋ ਕਿ ਮੈਂ ਓਵਰ ਐਂਡ ਅਬਵ ਯੋਰ ਪੇ ਤੁਹਾਨੂੰ ਮਿਲੇਗਾ ਸਰਕਾਰ ਵੱਲੋਂ, ਜਸਟ ਟੂ ਗੈਟ ਇਨ ਟੂ ਐਗਰੀਮੈਂਟ ਵਿਦ ਲੌਂਗ ਟਰਮ ਕੇਅਰ ਫੋਰ 1 ਈਅਰ। ਅਗਰ ਉਸ ਤੋਂ ਇਲਾਵਾ ਤੁਸੀਂ ਰਿਮੋਟ ਏਰੀਆ 'ਚ ਕੰਮ ਕਰਦੇ ਹੋ, ਐਡੀਸ਼ਨਲ $10,000, ਔਰ ਅਗਰ ਤੁਸੀਂ ਰੀਲੋਕੇਟ ਵੀ ਕਰਦੇ ਹੋ ਤੇ ਐਡੀਸ਼ਨਲ $10,000। ਸੋ 30,000 ਤੱਕ ਦੇ ਸਿਰਫ ਸਰਕਾਰ ਇਨਸੈਂਟਿਵ ਦੇ ਰਹੀ ਹੈ ਜਸਟ ਟੂ ਸਪੋਰਟ PSW ਵਰਕਰ।
0: ਕਿਆ ਬਾਤ ਜੀ, ਕਿਉਂਕਿ ਕਈ ਵਾਰੀ ਨਾ ਬਹੁਤ ਸਰਕਾਰਾਂ ਜਾਂ ਸਿਟੀਆਂ ਤੁਹਾਡੀ ਬਹੁਤ ਹੈਲਪ ਕਰਦੀਆਂ ਨੇ, ਆਪਾਂ ਨੂੰ ਪਤਾ ਨਹੀਂ ਹੁੰਦਾ,
3: ਆਪਾਂ ਨੂੰ ਪ੍ਰੋਗਰਾਮ ਨਹੀਂ ਪਤਾ। ਸੋ ਉਹ ਇਹ ਅਵੇਅਰਨੈਸ ਜਿਹੜਾ ਹੈ ਸਾਡਾ ਡਰਾਈਵ ਚੱਲ ਰਹੀ ਹੈ ਇਸ ਵੇਲੇ, ਅਸੀਂ ਬਹੁਤ ਜ਼ਿਆਦਾ ਕੋਸ਼ਿਸ਼ ਕਰ ਰਹੇ ਹਾਂ ਕਿ ਆਊਟਰੀਚ ਕਰਕੇ ਲੋਕਾਂ ਨੂੰ ਬੈਨੀਫਿਟ ਦਵਾਏ ਜਾ ਸਕਣ ਜੋ ਲਿਜਿਟ ਨੇ, ਜਿਹਦੇ ਚ ਕੋਈ ਹੈਂਕੀ ਪੈਂਕੀ ਨਹੀਂ ਹੈ, ਜਿਹਦੇ ਚ ਕੋਈ ਦੂਸਰਾ ਸਰਕਲ ਨਹੀਂ ਹੈ, ਸਾਡੀ ਕੋਈ ਇਹਦੇ ਚ ਇੰਟਰਸਟ ਨਹੀਂ ਹੈ, ਸਾਡਾ ਕੋਈ ਫੀਸ ਨਹੀਂ ਹੈ, ਕੋਈ ਜ਼ੀਰੋ ਓਬਲੀਗੇਸ਼ਨ ਹੈਗੀ ਹੈ। ਅਗਰ ਕੋਈ ਵੀ ਆ ਕੇ ਸਾਡੇ ਕੋਲੋਂ ਸਲਾਹ ਲੈਂਦਾ, ਸਾਡੀ ਕੋਈ ਓਬਲੀਗੇਸ਼ਨ ਨਹੀਂ ਹੈ ਕਿ ਹਾਂਜੀ ਤੁਸੀਂ ਇਨਰੋਲਮੈਂਟ ਕਰਨੀ ਹੀ ਕਰਨੀ ਹੈ।
0: ਵਾਹ ਜੀ ਵਾਹ, ਬਹੁਤ ਬਹੁਤ ਧੰਨਵਾਦ ਵਿਕਰਮ ਜੀ, ਇੱਕ ਵਾਰੀ ਜਾਂਦੇ ਆਂਦੇ ਨੰਬਰ ਫਿਰ ਦੇ ਦਿਓ।
3: ਸਾਡਾ ਨੰਬਰ ਹੈ ਜੀ 6474991009।
0: ਸੋ ਕੋਈ ਵੀ ਸਾਡੇ ਕਿਸੇ ਵੀ ਸਪੋਂਸਰ ਦਾ ਕਿਸੇ ਵੀ ਗੱਲਬਾਤ ਜਦੋਂ ਰੇਡੀਓ ਤੇ ਕਰਦੇ ਹਾਂ, ਕਈ ਵਾਰੀ ਤੁਹਾਡੇ ਕੋਲ ਨੰਬਰ ਨਹੀਂ ਲਿਖ ਹੁੰਦਾ ਤੇ ਤੁਸੀਂ ਡਰਾਈਵ ਕਰ ਰਹੇ ਹੋ, ਸਾਡੇ ਕੋਲੋਂ ਬਾਅਦ ਦੇ ਵਿੱਚ ਵੀ ਕਦੀ ਲਿਆ ਜਾ ਸਕਦਾ। ਵਤਨੋਂ ਦੂਰ ਦਾ ਇੱਕੋ ਇੱਕ ਨੰਬਰ ਹੈ ਪਿਛਲੇ ਆਲਮੋਸਟ 30 ਸਾਲ ਤੋਂ, 9057990999, ਇਹਦੇ ਉੱਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਤੇ ਨਾਲ ਦੀ ਨਾਲ ਮੋਨਾ ਜੀ ਤੁਸੀਂ ਵੀ ਜਾਂਦੇ ਆਉਂਦੇ, ਹੁਣ ਕੀ ਕਹਿਣਾ ਚਾਹੁੰਦੇ ਹੋ?
1: ਜ਼ਰੂਰ ਸੁਖੀ ਜੀ, ਮੈਂ ਜਾਂਦੇ ਜਾਂਦੇ ਇੱਕ ਚੀਜ਼ ਜ਼ਰੂਰ ਐਡ ਆਨ ਕਰਨਾ ਚਾਹੂੰਗੀ। ਜਿੱਦਾਂ ਲਾਈਫ ਇੰਸ਼ੋਰੈਂਸ ਦੀ ਤੁਸੀਂ ਗੱਲ ਇੱਕ ਕੀਤੀ ਸੀਗੀ ਕਿ ਕੋਈ ਚੇਂਜਿਸ, ਹਾਂਜੀ ਥੋੜ੍ਹੀ ਬਹੁਤ ਇੰਸ਼ੋਰੈਂਸ ਕੰਪਨੀਜ਼ ਵੱਲੋਂ ਥੋੜ੍ਹੀ ਬਹੁਤ ਜ਼ਰੂਰ ਚੇਂਜਿਸ ਆਉਂਦੀਆਂ ਹੁੰਦੀਆਂ ਨੇ। ਜਿੱਦਾਂ ਕਿ ਅਕਸਰ ਅਸੀਂ ਕਹਿੰਦੇ ਹੈਗੇ ਹਾਂ ਕਿ ਜਦੋਂ ਵੀ ਲਾਈਫ ਇੰਸ਼ੋਰੈਂਸ ਕਰਵਾਉਣੀ ਹੈ, 0 ਏਜ ਤੋਂ ਲੈ ਕੇ 85 ਦੀ ਉਮਰ ਤੱਕ ਆਪਾਂ ਇੰਸ਼ੋਰੈਂਸ ਪੋਲਿਸੀਜ਼ ਕਰ ਸਕਦੇ ਹੁੰਦੇ ਹਾਂ। ਐਂਡ ਕਾਫੀ ਵਾਰ ਹੁੰਦਾ ਕਿ ਜਿਹੜੇ ਸੀਨੀਅਰਸ ਹੈਗੇ ਉਹਨਾਂ ਨੂੰ ਫਾਈਨਲ ਐਕਸਪੈਂਸ ਕਵਰੇਜ, ਫਿਊਨਰਲ ਕੋਸਟ ਐਕਸਪੈਂਸ ਕਵਰੇਜ ਚਾਹੀਦੀ ਹੁੰਦੀ ਹੈਗੀ ਹੈ। ਸੋ ਇਸੇ ਤਰੀਕੇ ਦੇ ਨਾਲ ਜਿਨ੍ਹਾਂ ਦੀ ਤਾਂ ਹੈਲਥ ਠੀਕ ਹੈਗੀ ਹੈ, ਨੋ ਡਾਊਟ ਕਿ ਚਾਹੇ 79, 80, 81, 82 ਏਜ ਦੇ ਹੈਗੇ ਆ, ਉਹਨਾਂ ਨੂੰ ਪੋਲਿਸੀਜ਼ ਮਿਲ ਜਾਂਦੀਆਂ ਨੇ। ਪਰ ਕਈ ਵਾਰ ਹੁੰਦਾ ਕਿ ਪ੍ਰੀਵੀਅਸ ਹਿਸਟਰੀ ਦੇ ਵਿੱਚ ਕਿਸੇ ਤਰ੍ਹਾਂ ਦੇ ਹੈਲਥ ਇਸ਼ੂਜ਼ ਆਏ ਸੀ, ਪਰ ਪਿਛਲੇ 5 ਸਾਲ ਤੋਂ 10 ਸਾਲ ਤੋਂ 15 ਸਾਲਾਂ ਤੋਂ ਹੈਲਥ ਸਟੇਬਲ ਹੈ, ਬਿਲਕੁਲ ਠੀਕ ਨੇ, ਤਾਂ ਉਹਨਾਂ ਨੂੰ ਨੋਨ ਮੈਡੀਕਲ ਪੋਲਿਸੀਜ਼ ਮਿਲ ਸਕਦੀਆਂ ਹੁੰਦੀਆਂ ਨੇ। ਸੋ ਉਸ ਕੇਸ ਦੇ ਵਿੱਚ ਥੋੜ੍ਹੀ ਜਿਹੀ ਚੇਂਜਿਸ ਆ ਰਹੀਆਂ ਨੇ ਕਿ July 14 ਤੱਕ ਵੈਲਿਡ ਹੈ ਕਿ ਜੇ ਕੋਈ ਵੀ ਪਰਸਨ 80 ਤੋਂ ਲੈ ਕੇ 85 ਦੇ ਏਜ ਗਰੁੱਪ ਦੇ ਵਿੱਚ ਹੈਗਾ ਤੇ ਇਸ ਟਾਈਮ ਤੇ ਨੋਨ ਮੈਡੀਕਲ ਲਾਈਫ ਇੰਸ਼ੋਰੈਂਸ ਲੈ ਕੇ ਆਪਣੀ ਫਾਈਨਲ ਐਕਸਪੈਂਸ ਕਵਰੇਜ, ਫਿਊਨਰਲ ਕੋਸਟ ਐਕਸਪੈਂਸ ਕਵਰੇਜ ਜਾਂ ਸਟੇਟ ਪਲੈਨਿੰਗ ਕਰਵਾਉਣਾ ਚਾਹੁੰਦੇ ਨੇ, ਕਿਸੇ ਵੀ ਤਰ੍ਹਾਂ ਦੇ ਵੱਡੇ ਹੈਲਥ ਇਸ਼ੂਜ਼ ਪਾਸਟ ਹਿਸਟਰੀ ਵਿੱਚ ਆ ਚੁੱਕੇ ਨੇ, ਤਾਂ ਵੀ ਉਹਨਾਂ ਨੂੰ ਇਸ ਟਾਈਮ ਤੇ ਪਾਲਿਸੀ ਮਿਲ ਸਕਦੀ ਹੈ। ਪਰ 14 ਜੁਲਾਈ ਤੋਂ ਪਹਿਲਾਂ ਤੁਸੀਂ ਸਾਨੂੰ ਜ਼ਰੂਰ ਕੰਟੈਕਟ ਕਰੋ ਤਾਂ ਕਿ ਉਹਨਾਂ ਨੂੰ ਪ੍ਰੋਪਰਲੀ ਪ੍ਰੋਟੈਕਸ਼ਨ ਪ੍ਰੋਵਾਈਡ ਕੀਤੀ ਜਾ ਸਕੇ। ਸੋ ਇਹਦੇ ਵਿੱਚ ਪਾਲਿਸੀਜ਼ ਦੇ ਵਿੱਚ ਇੱਕ ਚੀਜ਼ ਜ਼ਰੂਰ ਬੈਨੀਫਿਟ ਹੋ ਜਾਂਦਾ ਹੈ ਕਿ ਪਰਸਨ ਅੱਜ ਪਾਲਿਸੀ ਕਰਵਾ ਲੈਂਦੇ ਆ, ਫਿਊਚਰ ਦੇ ਵਿੱਚ ਕਿਤੇ ਵੀ ਹੋਵੇ, ਵਿਦ ਇਨ ਕੈਨੇਡਾ, ਆਊਟ ਆਫ ਕੈਨੇਡਾ, ਆਪਾਂ ਕਈ ਵਾਰ ਬੈਕ ਹੋਮ ਕੰਟਰੀ ਚਲੇ ਜਾਂਦੇ ਹਾਂ, ਗੋਡ ਫੋਰਬਿਡਸ ਉੱਥੇ ਕੋਈ ਇੱਦਾਂ ਦਾ ਮਿਸਹੈਪ ਹੋ ਜਾਂਦਾ ਹੈ, ਤਾਂ ਫੁੱਲ ਕਵਰੇਜ ਬੈਨੀਫਿਸ਼ਰੀ ਨੂੰ ਪ੍ਰੋਵਾਈਡ ਕੀਤੀ ਜਾਂਦੀ ਹੈ। ਬਾਕੀ ਸਾਡੇ ਲਿਸਟਨਰਸ ਦਾ ਕੋਈ ਵੀ ਕੰਸਰਨ ਹੈ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਟੀ ਇੰਸ਼ੋਰੈਂਸ, ਸੁਪਰ ਵੀਜ਼ਾ, ਵਿਜ਼ਿਟਰ ਇੰਸ਼ੋਰੈਂਸ, ਬੱਚਿਆਂ ਦੀ RESP, ਆਪਣੀ ਪਰਸਨਲ ਮੋਰਗੇਜ ਇੰਸ਼ੋਰੈਂਸ ਬਾਰੇ ਕੋਈ ਕੰਸਰਨ ਹੈ, ਪੋਲਿਸੀਜ਼ ਨੂੰ ਰਿਵਿਊ ਕਰਨਾ ਚਾਹੁੰਦੇ ਹੋ ਜਾਂ ਸਾਡੀ ਟੀਮ ਨੂੰ ਜੁਆਇਨ ਕਰਨਾ ਚਾਹੁੰਦੇ ਹੋ, ਇੰਸ਼ੋਰੈਂਸ ਫੋਰ ਯੂ ਦੇ ਆਫਿਸ ਜ਼ਰੂਰ ਵਿਜ਼ਿਟ ਕਰ ਸਕਦੇ ਹੋ ਜੀ। 9280 ਗੋਰਵੇ ਡਰਾਈਵ, ਯੂਨਿਟ C110 ਇਨ ਬ੍ਰੈਂਪਟਨ, ਜਾਂ ਮੈਨੂੰ ਕਾਲ ਕਰ ਸਕਦੇ ਹੋ ਜੀ ਮੋਨਾ ਮਹਿੰਗੀ 509-1509. Thank you so much.
0: ਬਹੁਤ ਬਹੁਤ ਧੰਨਵਾਦ ਜੀ ਤੇ ਅੱਜ ਦਾ ਪ੍ਰੋਗਰਾਮ ਜਿੱਥੇ ਢਿੱਲੋਂ ਵੀਡੀਓ ਦੇ ਸੰਯੋਗ ਨਾਲ ਤੁਸੀਂ ਸੁਣ ਰਹੇ ਸੀ ਉਸ ਦੇ ਨਾਲ ਨਾਲ ਸਮੋਸਾ ਸਵੀਟ ਫੈਕਟਰੀ ਵੁੱਡਵਾਈਨ ਬੈਂਕਟ ਹਾਲ ਡ੍ਰੀਮ ਕਨਵੈਨਸ਼ਨ ਸੈਂਟਰ ਸਿੰਗਾਪੁਰ ਜੂਲਰ ਟੈਲੀਟੈਮ ਇਲੈਕਟ੍ਰੋਨਿਕ ਟਿੱਕਾ ਜੰਕਸ਼ਨ ਪੀਜ਼ਾ ਡਿਪੋ ਤੇ ਸਾਡੀ ਰੀਅਲ ਸਟੇਟ ਦੀ ਟੀਮ ਦਾ ਸਹਿਯੋਗ ਸੀਗਾ ਜੀ ਨੰਬਰ ਦੱਸ ਦਵਾਂ ਰੀਅਲ ਸਟੇਟ ਦੇ ਵਿੱਚ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਜਾਂ ਨਵਾਂ ਬਣ ਰਿਹਾ ਪਲਾਜ਼ਾ ਉਹਦੀ ਜਾਣਕਾਰੀ ਚਾਹੀਦੀ ਹੈ 416-803-0999 ਸੋ ਵਿਕਰਮ ਜੀ ਤੁਸੀਂ ਕੁਛ ਲਾਸਟ ਚ ਆਪਣੇ ਕੋਲ ਦੋ ਮਿੰਟ ਬਚੇ ਆ ਜੀ ਕੁਛ ਕਹਿਣਾ ਚਾਹੁੰਦਾ
3: ਮੈਂ ਤੇ ਇਹੀ ਕਹਿਣਾ ਚਾਹਾਂਗਾ ਜੀ ਕਿ ਪੜ੍ਹਨ ਦੀ ਕੋਈ ਉਮਰ ਨਹੀਂ ਜਿਹੜੇ ਲੋਕ ਵੀ ਇਸ ਚੀਜ਼ ਨੂੰ ਸਮਝਦੇ ਨੇ ਔਰ ਇੱਕ ਸਿੱਖ ਦੀ ਪਰਿਭਾਸ਼ਾ ਤੇ ਕਿ ਹਮੇਸ਼ਾ ਸਿੱਖਣਾ ਹੀ ਸਿੱਖਣਾ ਸੋ ਜਿਹੜੇ ਵੀ ਆਪਣਾ ਬਿਹਤਰ ਜੀਵਨ ਬਿਹਤਰ ਜ਼ਿੰਦਗੀ ਜੀਣਾ ਚਾਹੁੰਦੇ ਨੇ ਔਰ ਇੱਕ ਅੱਛਾ ਕੈਰੀਅਰ ਇਸ ਕੰਟਰੀ ਚ ਚਾਹ ਰਹੇ ਨੇ ਕਿਉਂਕਿ ਔਡ ਜੋਬਸ ਅਸੀਂ ਸਾਨੂੰ ਖੁਦ ਨੂੰ ਹੀ ਨਹੀਂ ਅੱਛਾ ਲੱਗਦਾ ਕਿ ਸਾਡੇ ਬੱਚੇ ਉੱਥੋਂ ਆ ਕੇ ਔਰ ਬਰਗਰ ਫਲਿਪਿੰਗ ਜਾਂ ਵੇਅਰ ਹਾਊਸਿਸ ਵਿੱਚ ਜਾਂ ਅਸੈਂਬਲੀ ਲਾਈਨ ਤੇ ਲੱਗ ਰਹੇ ਨੇ ਉਹ ਬਿਹਤਰ ਜ਼ਿੰਦਗੀ ਜੀ ਸਕਦੇ ਨੇ ਸੋ ਉਹਨਾਂ ਵਾਸਤੇ ਇਹ ਦੁਆਰ ਖੁੱਲ੍ਹੇ ਨੇ ਜਦੋਂ ਵੀ ਆਉਣਾ ਚਾਹੁੰਦ ਜ਼ਰੂਰ ਜੀ ਸਦਕੇ
0: ਬਹੁਤ ਬਹੁਤ ਧੰਨਵਾਦ ਜੀ
3: ਥੈਂਕ ਯੂ
0: ਔਰ ਦੋਸਤੋ ਦਿਓ ਇੱਥੇ ਇਜਾਜ਼ਤ ਕੱਲ੍ਹ ਫਿਰ ਤੁਹਾਡੇ ਨਾਲ ਮੁਲਾਕਾਤ ਹੁੰਦੀ ਹੈ ਪਰਮਾਤਮਾ ਨੇ ਚਾਹਿਆ ਜਾਂਦੇ ਜਾਂਦੇ ਇੱਕ ਗੀਤ ਤੁਹਾਨੂੰ ਸੁਣਾਉਂਦੇ ਹਾਂ ਅਤੇ ਉਸ ਤੋਂ ਬਾਅਦ ਫਿਰ ਇਸੇ ਚੈਨਲ ਦੇ ਉੱਤੇ ਰਾਜਵੀਰ ਜੀ ਆ ਜਾਣਗੇ ਔਰ ਉਹ ਵੀ ਆਪਣੇ ਤਰੀਕੇ ਨਾਲ ਵਧੀਆ ਪ੍ਰੋਗਰਾਮ ਪੇਸ਼ ਕਰਨਗੇ ਤੁਸੀਂ ਕੋਈ ਸਾਡੇ ਇਸ 12 ਤੋਂ 2 ਦੇ ਵਿੱਚ ਦਰਮਿਆਨ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ ਚਾਹੁੰਦੇ ਹੋ ਤੇ 905-799-0999 ਤੇ ਗੱਲ ਹੋ ਸਕਦੀ ਹੈ ਜੀ ਗੁੰਡੀਆਂ ਦੇ ਗੁੰਡੀਆਂ ਦੇ ਗੁੰਡੀਆਂ ਦੇ

0: ਐਂਡ ਹੋਮ ਫਰਨੀਚਰ
1: ਜਿਹੜਾ ਗ੍ਰੈਂਡ ਫਰਨੀਚਰ ਦਾ ਲਾਉਣਾ ਬੱਲੀਏ।
2: ਜੇਕਰ ਤੁਹਾਡੀ ਬੇਸਮੈਂਟ ਲੀਕ ਹੋ ਰਹੀ ਆ, ਨਹੀਂ ਠੀਕ ਹੋ ਰਹੀ, ਤਾਂ ਤੁਹਾਨੂੰ ਮੈਂ ਬਾਈ ਸਤਵਿੰਦਰ ਉਹਨਾਂ ਦਾ ਨਾਮ ਦਿੰਦਾ। ਇਹਨਾਂ ਨੇ ਬੇਸਮੈਂਟ ਦੇ ਵਿੱਚ ਇੱਕ ਐਸਾ ਇੰਜੈਕਸ਼ਨ ਆ ਜਿਹੜਾ ਉਹ ਲਾਉਂਦੇ ਆ ਕਿ ਬੇਸਮੈਂਟ ਦਾ ਖੰਘ ਜ਼ੁਕਾਮ ਸਾਰਾ ਹੀ ਹਟ ਜਾਂਦਾ। 22 ਸਾਲਾਂ ਦਾ ਐਕਸਪੀਰੀਅੰਸ ਆ ਬਾਈ ਸਤਵਿੰਦਰ ਉਹਨਾਂ ਨੂੰ। ਸੋ 25 ਸਾਲ ਦੀ ਵਾਰੰਟੀ ਵੀ ਕਰਦੇ ਆ ਕਿ ਦੁਬਾਰੇ ਮੁੜ ਕੇ ਲੀਕ ਨਹੀਂ ਹੋਊਗਾ, ਚਾਹੇ ਅੰਦਰਲੇ ਪਾਸਿਓ ਜਾਂ ਫਿਰ ਬਾਹਰਲੇ ਪਾਸਿਓ ਡਿੱਗ ਕਰਕੇ ਵੀ ਤੁਹਾਨੂੰ ਸਰਟੀਫਿਕੇਟ ਸਪੈਸ਼ਲ ਦੇਣਗੇ। ਬੇਸਮੈਂਟ ਲੀਕਿੰਗ ਦਾ ਪੱਕਾ ਇਲਾਜ ਕਰਵਾਉਣਾ ਤਾਂ ਬਾਈ ਸਤਵਿੰਦਰ ਉਹਨਾਂ ਨੂੰ ਕਾਲ ਕਰ ਲਿਓ। ਨੰਬਰ ਨੋਟ ਕਰ ਲਓ, 1 ਕ੍ਰੈਕ ਆ, 2 ਕ੍ਰੈਕ ਨੇ, ਫਾਊਂਡੇਸ਼ਨ 'ਚ ਕ੍ਰੈਕ ਆ, ਤਾਂ ਨੰਬਰ ਨੋਟ ਕਰੋ 416-451-4565 416-451-4565 416-451-4565।
3: ਜੀ ਹਾਂ ਦੋਸਤੋ, ਤੁਸੀਂ ਜੁੜ ਚੁੱਕੇ ਹੋ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ। ਮੈਂ ਤੁਹਾਡਾ ਹੋਸਟ ਐਂਡ ਦੋਸਤ ਰਾਜਵੀਰ ਬੋਪਰਾ। ਪ੍ਰੋਗਰਾਮ ਦੇ ਵਿੱਚ ਸਾਥ ਬਣਿਆ ਰਹੇਗਾ 2 ਵਜੇ ਤੋਂ ਲੈ ਕੇ 3 ਵਜੇ ਤੱਕ ਦਾ। ਮੇਰੇ ਤੋਂ ਪਹਿਲਾਂ ਸੁਖਿੰਦਰ ਜਰੋਂ ਦਾ ਪ੍ਰੋਗਰਾਮ ਤੁਸੀਂ ਸੁਣਿਆ ਵਤਨ ਦੂਰ, ਉਸ ਤੋਂ ਬਾਅਦ ਬਾਰੀ ਰੇਡੀਓ ਪ੍ਰੋਗਰਾਮ ਸਾਰੰਗ ਦੀ, ਫਿਰ ਸੁਣੋਗੇ ਦੇਸ਼ ਪ੍ਰਦੇਸ਼, ਫਿਰ ਪੰਜਾਬੀ ਲਹਿਰਾਂ, ਫਿਰ ਤੁਸੀਂ ਪ੍ਰਭ ਹੋਣਾ ਤੋਂ ਪ੍ਰੋਗਰਾਮ ਸੁਣੋਗੇ ਜੀ ਰੇਡੀਓ ਉਡਾਨ। ਸੋ ਅੱਜ ਦੇ ਪ੍ਰੋਗਰਾਮਾਂ ਦੇ ਵਿੱਚ ਸ਼ਿਰਕਤ ਕਰਨ ਲਈ ਤੁਹਾਡਾ ਬਹੁਤ ਬਹੁਤ ਬਹੁਤ ਧੰਨਵਾਦ। ਪ੍ਰੋਗਰਾਮ ਦੇ ਵਿੱਚ ਕੋਸ਼ਿਸ਼ ਕਰਦੇ ਹਾਂ ਕਿ ਸਵਰਨ ਸਿੰਘ ਟਿਣਾ ਸਾਹਿਬ ਦੇ ਨਾਲ ਗੱਲਬਾਤ ਕਰਾਂਗੇ। ਜ਼ਿੰਦਗੀ ਬਾਬਤ ਗੱਲਾਂ ਬਾਤਾਂ ਨੇ ਉਹ ਵੀ ਹੋਣਗੀਆਂ, ਗੀਤ ਸੰਗੀਤ ਦੀ ਮਹਿਫਿਲ ਵੀ ਜਾਰੀ ਰਹੇਗੀ। ਜੇਕਰ ਤੁਸੀਂ ਕੋਈ ਗੀਤ ਸੰਗੀਤ ਸੁਣਨਾ ਚਾਹੁੰਦੇ ਹੋ ਤਾਂ ਸਾਨੂੰ ਤੁਸੀਂ ਸਟੂਡੀਓ ਦੇ ਨੰਬਰ 'ਤੇ ਵੀ ਕਾਲ ਕਰ ਸਕਦੇ ਹੋ 905-564-6444 'ਤੇ। ਜੇਕਰ ਕੋਈ ਖਾਸ ਖਬਰ ਟਹਿਣਾ ਸਭ ਤੋਂ ਤੁਸੀਂ ਪੁੱਛਣੀ ਚਾਹੁੰਦੇ ਹੋ, ਉਹਦੇ ਬਾਬਤ ਵੀ ਤੁਸੀਂ ਸਾਡੇ ਨਾਲ ਜਿਹੜੀ ਗੱਲਬਾਤ ਕਰ ਸਕਦੇ ਹੋ। ਸਪੋਰਟਸ ਦੀ ਅਪਡੇਟ ਲੈ ਕੇ ਕੋਸ਼ਿਸ਼ ਕਰਦੇ ਹਾਂ ਕਿ ਪ੍ਰਭਾ ਸਾਹਿਬ ਜ਼ਰੂਰ ਅਪਡੇਟ ਕਰਨਗੇ ਕਿ ਮੈਚ ਜਿਹੜਾ ਉਹ ਕਿਸ ਤਰੀਕੇ ਦਾ ਚੱਲ ਰਿਹਾ ਕਿ ਕਿਵੇਂ ਆ, ਲੱਗਦਾ ਕੀ ਹੈ, ਉਹਦੇ ਬਾਬਤ ਵੀ ਪ੍ਰੋਗਰਾਮ ਦੇ ਵਿੱਚ ਅੱਗੇ ਚੱਲ ਕੇ ਆਪਾਂ ਗੱਲਾਂ ਬਾਤਾਂ ਕਰਦੇ ਹਾਂ। ਕੁਝ ਇੱਕ ਨਿਊਜ਼ ਨੇ ਜਿਹੜੀਆਂ ਉਹਨਾਂ ਬਾਬਤ ਗੱਲਾਂ ਬਾਤਾਂ ਕਰਾਂਗੇ ਕਿ ਕਾਂਗਰਸ ਆਪਣਾ ਫੈਸਲਾ ਬਦਲਦੀ ਆ ਕਿ ਨਹੀਂ ਬਦਲਦੀ, ਰਾਜਾ ਬੜਿੰਗ ਹੋਣੀ ਪ੍ਰਧਾਨ ਰਹਿਣਗੇ ਜਾਂ ਫਿਰ ਚੰਨੀ ਹੋਣੀ ਆ ਉਹ ਪ੍ਰਧਾਨ ਆ ਰਹੇ ਆ, ਜਿਹੜੀਆਂ ਮਹਿਲਾਵਾਂ ਨੇ ਖਾਤੇ 'ਤੇ 1,000 ਰੁਪਏ ਨਹੀਂ ਆਏ ਉਹਨਾਂ ਲਈ ਕਿਹੜੀ ਜ਼ਰੂਰੀ ਖਬਰ ਆ ਜਿਹੜੀ ਉਹ ਗੱਲਬਾਤ ਹੋ ਸਕਦੀ ਆ। ਸੋ ਬਹੁਤ ਸਾਰੀਆਂ ਹੋਰ ਖਬਰਾਂ ਨੇ ਜਿਹੜੀਆਂ ਉਹਨਾਂ ਰਾਹੀਂ ਗੱਲਬਾਤ ਕੀਤੀ ਜਾਏਗੀ। ਪਾਕਿਸਤਾਨ ਤੋਂ ਡਰੋਨ ਰਾਹੀਂ 25 ਕਿਲੋਗ੍ਰਾਮ ਜਿਹੜੀ ਹੈਰੋਇਨ ਆ ਉਹ ਜ਼ਬਤ ਕੀਤੀ ਗਈ ਆ, 3 ਤਸਕਰ ਜਿਹੜੇ ਉਹ ਵੀ ਗ੍ਰਿਫਤਾਰ ਕੀਤੇ ਦੱਸੇ ਜਾ ਰਹੇ ਆ। ਪੰਜਾਬ ਦੇ ਵਿੱਚ ਇੱਕ ਬਹੁਤ ਵੱਡਾ ਸਿਆਸੀ ਫੇਰਬਦਲਾ ਜਿਹੜਾ ਸੀਨੀਅਰ ਲੀਡਰ ਨੇ BJP ਆ ਜਿਹੜੀ ਉਹ ਪਾਰਟੀ ਆ ਜਿਹੜੀ ਉਹ ਛੱਡਤੀ ਆ, ਫੇਰਬਦਲਾ ਜਿਹੜਾ ਹੋਇਆ ਉਹਦੇ ਬਾਬਤ ਵੀ ਗੱਲਬਾਤ ਹੋਏਗੀ। ਔਰਤਾਂ ਨੂੰ ਪੈਸਾ ਜਿਹੜਾ ਵਧਣ ਵਾਲਾ ਪੈਸਾ ਵਧਣ ਵਾਲਾ ਹੈਗਾ ਜੀ, ਔਰਤਾਂ ਨੂੰ ਮਿਲਣ ਵਾਲਾ ਪੈਸਾ ਕਿਵੇਂ ਵਧਣਾ, ਵਧਣਾ ਕਿ ਨਹੀਂ ਵਧਣਾ, ਇਹਦੀ ਕੀ ਗੱਲਬਾਤ ਆ, ਉਹਦੇ ਬਾਬਤ ਵੀ ਗੱਲਬਾਤ ਕੀਤੀ ਜਾਏਗੀ। ਅਤੇ ਨਾਲ ਦੀ ਨਾਲ ਦੱਸ ਦਈਏ ਕਿ ਪ੍ਰੋਗਰਾਮ ਦਾ ਇਹ ਹਿੱਸਾ ਜਿਹੜਾ ਮੁਸਕਾਨ ਦਿਓਲ ਹੋਣਾ ਦੇ ਵੱਲੋਂ ਸਪੋਂਸਰ ਕੀਤਾ ਜਾ ਰਿਹਾ। ਜੇਕਰ ਤੁਸੀਂ ਵਿਜ਼ਟਰ ਇੱਥੇ ਆਏ ਹੋ ਜਾਂ ਵਿਜ਼ਟਰ ਇੰਸ਼ੋਰੈਂਸ ਲੈਣੀ ਚਾਹੁੰਦੇ ਹੋ ਜਾਂ ਤੁਹਾਡੇ ਮਿੱਤਰ ਦੋਸਤ ਰਿਸ਼ਤੇਦਾਰਾਂ ਨੇ ਵਿਜ਼ਟਰ ਤੌਰ 'ਤੇ ਆਉਣਾ, ਤਾਂ ਉਹਨਾਂ ਦੇ ਲਈ ਵਿਜ਼ਟਰ ਇੰਸ਼ੋਰੈਂਸ ਜ਼ਰੂਰ ਇੱਕ ਵਾਰ ਲੈ ਲਿਓ, ਕਿਉਂਕਿ ਇਹਦਾ ਫਾਇਦਾ ਇਹ ਹੋ ਜਾਂਦਾ ਕਿ ਰੱਬ ਨਾ ਕਰੇ ਕਿਤੇ ਕੋਈ ਸੱਟ ਫਿੱਟ ਲੱਗ ਜਾਂਦੀ ਆ ਤਾਂ ਫਿਰ ਉਹ ਬਹੁਤ ਮਹਿੰਗਾ ਪੈਂਦਾ ਕੰਮ। ਸੋ ਤੁਸੀਂ ਵਿਜ਼ਟਰ ਇੰਸ਼ੋਰੈਂਸ ਲਈ ਜਾਂ ਫਿਰ ਸੁਪਰ ਵਿਜ਼ਰ ਦੀ ਇੰਸ਼ੋਰੈਂਸ ਲਈ ਕਾਲ ਕਰਨੀ ਹੈ ਮੁਸਕਾਨ ਦਿਓਲ ਉਹਨਾਂ ਦੇ ਨਾਲ 647-564-2733 646-564-2733 'ਤੇ ਤੁਸੀਂ ਮੁਸਕਾਨ ਦਿਓਲ ਉਹਨਾਂ ਦੇ ਨਾਲ ਗੱਲਬਾਤ ਕਰ ਲੈਣੀ ਹੈ। ਜੇਕਰ ਸੁਪਰਵਿਜ਼ਰ ਦੀ ਇੰਸ਼ੋਰੈਂਸ ਲੈਣੀ ਚਾਹੁੰਦੇ ਹੋ ਜਾਂ ਫਿਰ ਤੁਸੀਂ ਵਿਜ਼ਟਰ ਇੰਸ਼ੋਰੈਂਸ ਲੈਣੀ ਚਾਹੁੰਦੇ ਹੋ ਤਾਂ ਇੱਕੋ ਇੱਕ ਨਾਮ ਮੁਸਕਾਨ ਦਿਓਲ 647-564-2733 'ਤੇ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਜੀ। ਜ਼ਿੰਦਗੀ ਇੰਨੀ ਲੰਬੀ ਨਹੀਂ ਹੁੰਦੀ ਕਿ ਇਹਨੂੰ ਗੰਭੀਰਤਾ ਨਾਲ ਕਹਿੰਦੇ ਲਿਆ ਜਾਵੇ। ਜ਼ਿੰਦਗੀ ਦੇ ਸ਼ਰਾਰਤੀ ਚਿਹਰੇ ਨੂੰ ਦੇਖ ਕੇ ਕਿਸੇ ਨੇ ਕਿਹਾ ਹੋਣਾ ਵੀ ਜਦੋਂ ਵੀ ਮੈਨੂੰ ਲੱਗਿਆ ਕਿ ਮੈਂ ਸਾਰੇ ਉੱਤਰ ਲੱਭ ਲਏ ਆ ਤਾਂ ਜ਼ਿੰਦਗੀ ਨੇ ਮੈਨੂੰ ਸਾਰੇ ਹੀ ਗਲਤ ਸਵਾਲ ਆ ਜਿਹੜੇ ਉਹ ਸਟਾਰਟ ਕਰ ਲਏ ਆ, ਸ਼ੁਰੂ ਕਰ ਲਏ ਆ। ਜਦੋਂ ਬੰਦੇ ਨੂੰ ਇਹ ਲੱਗਣ ਲੱਗ ਜਾਵੇ ਕਿ ਮੈਨੂੰ ਸਾਰੇ ਉੱਤਰ ਆ ਜਿਹੜੇ ਉਹ ਲੱਭ ਗਏ ਆ, ਤਾਂ ਫਿਰ ਜ਼ਿੰਦਗੀ ਆ ਜਿਹੜੀ ਉਹ ਤੁਹਾਨੂੰ ਸਾਰੇ ਗਲਤ ਜਵਾਬ ਨੇ ਜਿਹੜੇ ਉਹ ਸ਼ੁਰੂ ਕਰ ਦਿੰਦੇ ਵੀ ਹੁਣ ਦੱਸੋ ਜੀ ਜੇ ਤੁਸੀਂ ਲੱਭ ਲਿਆ, ਲੱਭਣਾ ਇੰਨਾ ਸੌਖਾ ਨਹੀਂ ਹੁੰਦਾ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਹੋਰ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਉਹ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਇੱਕ ਗੀਤ ਆ ਜਿਹੜਾ ਇੱਥੋਂ ਸਟਾਰਟ ਕਰਦੇ ਹਾਂ, ਆਰਨੇ ਥੋੜ੍ਹਾ ਦੇ ਗੀਤੋਂ। ਮੈਂ ਕੋਸ਼ਿਸ਼ ਕਰਦਾ ਕਿ ਟਹਿਣਾ ਸਾਹਿਬ ਦੇ ਨਾਲ ਆਪਾਂ ਗੱਲਬਾਤ ਕਰੀਏ।

0: ਜੀ ਦੋਸਤੋ, ਜਿਹੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ, ਸੋ ਖਬਰਾਂ ਲੈ ਕੇ ਸਵਰਨ ਸਿੰਘ ਟਾਣਾ ਸਾਹਿਬ ਪੰਜਾਬ ਦੀ ਧਰਤੀ ਤੋਂ ਸਾਡੇ ਨਾਲ ਹਾਜ਼ਰ ਹੋ ਚੁੱਕੇ, ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਅਤੇ ਉਸ ਤੋਂ ਪਹਿਲਾਂ ਦੱਸਦੇ ਕਿ ਇਹਨਾਂ ਖਬਰਾਂ ਨੂੰ ਗ੍ਰੈਂਡ ਫਰਨੀਚਰ ਵੱਲੋਂ ਸਪੋਂਸਰ ਕੀਤਾ ਜਾ ਰਿਹਾ। ਗ੍ਰੈਂਡ ਫਰਨੀਚਰ 'ਤੇ ਤੁਸੀਂ ਜ਼ਰੂਰ ਇੱਕ ਗੇੜਾ ਲਾ ਕੇ ਆਓ। ਜੇਕਰ ਫਰਨੀਚਰ ਖਰੀਦਣਾ ਤਾਂ ਤੁਸੀਂ ਗ੍ਰੈਂਡ ਫਰਨੀਚਰ ਤੋਂ ਵਧੀਆ ਵਾਜਬ ਰੇਟ 'ਤੇ ਵਧੀਆ ਫਰਨੀਚਰ ਆ ਜਿਹੜਾ ਉਹ ਖਰੀਦ ਸਕਦੇ ਹੋ। ਅਤੇ ਜੇਕਰ ਤੁਸੀਂ ਵੈਸਟਰਨ ਇੰਸ਼ੋਰੈਂਸ ਲੱਭ ਰਹੇ ਸੀ, ਸੁਪਰ ਵਿਜੇ ਦੀ ਇੰਸ਼ੋਰੈਂਸ ਲੱਭ ਰਹੇ ਸੀ, ਤਾਂ ਮੁਸਕਾਨ ਦਿਓਲ ਹੋਣਾ ਦਾ ਨੰਬਰ ਹੈ 647-564-2733 647-564-2733 'ਤੇ ਸੁਪਰਵਿਜ਼ਨ ਦੀ ਇੰਸ਼ੋਰੈਂਸ ਤੁਸੀਂ ਲੱਭ ਰਹੇ ਸੀ, ਜਾਂ ਫਿਰ ਤੁਸੀਂ ਵੈਸਟਰਨ ਇੰਸ਼ੋਰੈਂਸ ਲੱਭ ਰਹੇ ਸੀ, ਜਾਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇੰਸ਼ੋਰੈਂਸ, ਤਾਂ ਤੁਸੀਂ ਮੁਸਕਾਨ ਦਿਓਲ 647-564-2733 'ਤੇ ਗੱਲਬਾਤ ਕਰ ਸਕਦੇ ਹੋ। ਚੱਲਦੇ ਹਾਂ ਟਿੰਡਾ ਸਾਹਿਬ ਵੱਲ। ਟਿੰਡਾ ਸਾਹਿਬ ਨੂੰ ਆਖਦੇ ਹਾਂ ਜੀ ਆਇਆਂ ਨੂੰ। ਟਿੰਡਾ ਸਾਹਿਬ ਜੀ ਆਇਆਂ ਨੂੰ ਵੈਲਕਮ ਸਰ।
1: ਬੜੀ ਮਿਹਰਬਾਨੀ ਬਾਈ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਟਾਣਾ ਸਾਹਿਬ। ਪਹਿਲਾਂ ਤਾਂ ਚੰਨੀ ਸਾਹਿਬ ਦਾ ਕੀ ਬਣਿਆ, ਗਏ ਹੋਏ ਸੀਗੇ ਤੇ ਉਧਰ ਰਾਜਾ ਬੜੈਂਗੂਣੀ ਪ੍ਰਧਾਨ ਬਣੇ ਰਹਿਣਗੇ ਕਿ ਜਾਂ ਫਿਰ ਚੇਂਜ ਚੂੰਜ ਕਰਨ ਦੀਆਂ ਕੋਈ ਲੱਗਦੀਆਂ ਨੇ ਗੱਲਾਂ ਬਾਤਾਂ ਬਣਦੀਆਂ?
1: ਦੇਖੋ ਬਾਈ ਜੀ, ਜੇ ਤਾਂ ਉਹ ਪ੍ਰਧਾਨ ਬਣ ਗਏ ਚੰਨੀ ਸਾਹਿਬ, ਤੇ ਫਿਰ ਕਿਸੇ ਹੋਰ ਨੇ ਝੰਡਾ ਚੱਕ ਲੈਣਾ ਉਹਨਾਂ ਦੇ ਖਿਲਾਫ। ਫਿਲਹਾਲ ਚੰਨੀ ਸਾਹਿਬ ਹੋਰਾਂ ਨੇ ਚੱਕਿਆ ਹੋਇਆ। ਅੱਜ ਤਿੰਨ ਚਾਰ ਖਬਰਾਂ ਆਈਆਂ ਜੀ। ਇੱਕ ਤਾਂ ਭੁਪੇਸ਼ ਬਘੇਲ, ਜਿਹੜੇ ਕਿ ਪੰਜਾਬ ਕਾਂਗਰਸ ਦੇ ਇੰਚਾਰਜ ਆ, ਇਹ 1-to-1 ਗੱਲਾਂ ਕਰ ਰਹੇ ਆ, ਮੀਟਿੰਗਾਂ ਕਰ ਰਹੇ ਜੀ ਕਾਂਗਰਸ ਦੇ। ਦੂਜੀ ਗੱਲ ਇਹ ਵੀ ਚੰਨੀ ਹੋਰੀ ਤੇ ਨਾਲ ਇਹਨਾਂ ਦੇ ਸਾਥੀ ਮਿੱਤਰ ਬੇਲੀ ਆ ਜਿਹੜੇ, ਉਹ ਦਿੱਲੀ ਹਾਈਕਮਾਨ ਨੂੰ ਮਿਲਣ ਗਏ ਆ। ਤੀਜੀ ਗੱਲ ਇਹ ਵੀ ਰਾਜਾ ਬਣੇ ਨੇ ਕਿਹਾ ਜੀ ਕਿ ਕੋਈ ਲੜਾਈ ਝਗੜਾ ਨਹੀਂ, ਮਾੜਾ ਮੋਟਾ ਇਵੇਂ ਹੁੰਦਾ, ਆਉਂਦੇ ਦਿਨਾਂ ਦੇ ਵਿੱਚ ਸਾਰੇ ਅਸੀਂ ਇੱਕ ਮੰਚ ਤੇ ਹੋਵਾਂਗੇ। ਉਧਰ ਚੰਨੀ ਗਰੁੱਪ ਦੇ ਇੱਕ ਮੈਂਬਰ ਨੇ ਕਿਹਾ ਜੀ ਕਿ ਭੁਪੇਸ਼ ਬਘੇਲ ਦੇ ਵੱਲੋਂ ਹਾਈਕਮਾਨ ਨੂੰ ਗੁਮਰਾਹ ਕੀਤਾ ਗਿਆ, ਇਸੇ ਕਰਕੇ ਰਾਜਾ ਵੜਿੰਗ ਪ੍ਰਧਾਨਗੀ ਤੇ ਬੈਠੇ ਆ। ਸੋ ਵੇਹਨੇ ਵੀ ਕੀ ਬਣਦਾ। ਪਰ ਗੱਲ ਇਹ ਜੀ ਕਿ ਇਸ ਵੇਲੇ ਕਾਂਗਰਸ ਦੇ ਵਿੱਚ ਕਾਟੋ ਕਲੇਸ਼ ਸਿਖਰਾਂ ਦੇ ਉੱਤੇ ਆ। ਇਹ ਕਾਟੋ ਕਲੇਸ਼ ਤੋਂ ਅੱਗੇ ਵੀ ਜਿਹੜਾ ਮਰਜ਼ੀ ਕਲੇਸ਼ ਕਹਿ ਲਈਏ, ਹੁਣ ਤਾਂ ਉਹੀ ਲੱਗਦਾ। ਸੋ ਗੱਲ ਇਹ ਜੀ ਇੱਥੇ ਮੁੱਕਦੀ ਕਿ ਇਹ ਕਾਂਗਰਸ ਦੇ ਸੱਭਿਆਚਾਰ ਦੇ ਵਿੱਚ ਆ। ਕਾਂਗਰਸ ਹਾਰਨ ਤੋਂ ਬਾਅਦ ਇਹ ਗੱਲ ਕਹਿਣੀ ਹੁੰਦੀ ਆ, ਹਮ ਚਿੰਤਨ ਕਰੇਂਗੇ, ਹਮ ਮੰਥਨ ਕਰੇਂਗੇ, ਤੇ ਪਹਿਲਾਂ ਕਹਿਣੀ ਹੁੰਦੀ ਆ ਹਮ ਝਗੜਾ ਕਰੇਂਗੇ, ਤੇ ਉਹ ਕਰੀ ਜਾਂਦੇ ਆ ਜੀ।
0: ਅੱਛਾ, ਇੱਕ ਉਧਰੋਂ ਬਲਵਿੰਦਰ ਲਾਡੀ ਹੋਣੀ ਆ, ਉਹਨਾਂ ਨੇ ਕਹਿੰਦੇ ਬੀਜੇਪੀ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਮੂਲੀਅਤ ਕਰ ਲਈ ਆ, ਉਹ ਵੀ ਹਰਗੋਬਿੰਦਪੁਰ ਵਿਧਾਨ ਸਭਾ ਹਲਕੇ ਦੇ ਸਾਬਕਾ ਵਿਧਾਇਕ ਆ, ਕਿਵੇਂ ਲੈਂਦੇ ਹੋ?
1: ਭਾਜੀ ਤੁਹਾਡੀ ਆਵਾਜ਼ ਦਾ ਬਹੁਤ ਅੱਜ ਬਿਲਕੁਲ ਖਰਾਬ ਆ ਰਹੀ ਆ, ਮੇਰਾ ਖਿਆਲ ਵਟਸਐਪ ਤੇ ਗੱਲ ਨਹੀਂ ਬਣਦੀ ਅੱਜ।
0: ਆਵਾਜ਼ ਤੁਹਾਡੇ ਕੋਲ ਹਜੇ ਪਹੁੰਚ ਨਹੀਂ ਰਹੀ ਜੀ, ਮੈਂ ਟਰਾਈ ਕਰਦਾ, ਮੈਂ ਦੂਸਰੇ ਪਾਸੇ ਫੋਨ ਲਾ ਕੇ ਟਰਾਈ ਕਰਦਾ, ਜੇਕਰ ਗੱਲਬਾਤ ਬਣੀ ਤੇ ਨਹੀਂ ਤਾਂ ਤੁਸੀਂ ਫਿਰ 2 ਮਿੰਟ ਮੈਨੂੰ ਦਿਓ ਜੀ, ਆਵਾਜ਼ ਕਲੀਅਰ ਕਰਦੇ ਆਪਾਂ। ਸੋ ਆਵਾਜ਼ ਆ ਜਿਹੜੀ ਕਲੀਅਰ ਟਹਿਣਾ ਸਾਹਿਬ ਕੋਲ ਨਹੀਂ ਪਹੁੰਚ ਰਹੀ, ਸੋ ਕੋਸ਼ਿਸ਼ ਕਰਦਾ ਕਿ ਮੈਂ ਉਹਨਾਂ ਨੂੰ ਦੂਸਰੀ ਲਾਈਨ ਤੋਂ ਕਾਲ ਕਰਨ ਦੀ। ਜੁੜੇ ਹੋ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ। ਜੇਕਰ ਤੁਸੀਂ ਇੰਡੀਆ ਨੂੰ ਜਾ ਰਹੇ ਹੋ ਤਾਂ ਇੱਕ ਗਿਫਟ ਤੁਸੀਂ ਜ਼ਰੂਰ ਲੈ ਕੇ ਜਾਓ ਢਿੱਲੋਂ ਵੀਡੀਓ ਤੋਂ। ਗੁਰਬਾਣੀ ਵਾਲਾ ਰੇਡੀਓ ਨਿਤਨੇਮ ਵੀ ਆ, ਸੰਪੂਰਨ ਪਾਠ ਵੀ ਇਹਦੇ 'ਚ, ਢਾਡੀ ਵਾਰਾਂ ਵੀ ਨੇ, ਅਤੇ 300 ਸ਼ਬਦ 20 ਘੰਟੇ ਦੀ ਬੈਟਰੀ ਆ। ਏਅਰਪਲੱਗ ਤੁਹਾਨੂੰ ਨਾਲ ਮਿਲਣਗੇ। ਢਿੱਲੋਂ ਵੀਡੀਓ ਤੋਂ ਇੱਕ ਜਾਂ ਇੱਕ ਤੋਂ ਵੱਧ ਰੇਡੀਓ ਲੈਣੇ ਆ ਤਾਂ ਨੰਬਰ ਨੋਟ ਕਰ ਲਓ, 905-204-1313 905-204-1313 905-204-1313
2: ਲਓ ਜੀ ਚੱਕੋ ਫਿਰ ਖੁਸ਼ਖਬਰੀ, ਬ੍ਰੈਂਪਟਨ ਨਿਵਾਸੀਆਂ ਲਈ ਖੁਸ਼ਖਬਰੀ। ਹੁਣ ਜਦੋਂ ਵੀ ਤੁਸੀਂ ਕੈਨੇਡੀਅਨ, ਇੰਡੀਅਨ ਜਾਂ ਪਾਕਿਸਤਾਨੀ ਗਰੋਸਰੀ ਖਰੀਦਣਾ ਚਾਹੋ ਤਾਂ ਬ੍ਰੈਂਪਟਨ ਵਿੱਚ ਇੰਡੀਅਨ ਫਰੂਟ ਲੈਂਡ ਦੀਆਂ ਚਾਰੋਂ ਲੋਕੇਸ਼ਨਾਂ ਵਿੱਚੋਂ ਜਿੱਥੇ ਮਰਜ਼ੀ ਆ ਜਾਓ, ਚਾਹੇ 15 ਫੈਂਡੋਵੇ ਬ੍ਰੈਂਪਟਨ ਹੋਵੇ, ਜਾਂ ਦੂਜੀ ਲੋਕੇਸ਼ਨ 45 ਡਸ ਡਰਾਈਵ ਬ੍ਰੈਂਪਟਨ, ਜਾਂ ਫਿਰ ਤੀਜੀ ਲੋਕੇਸ਼ਨ 9985 ਮੈਕਵਿਨ ਡਰਾਈਵ ਯੂਨਿਟ 9 ਬ੍ਰੈਂਪਟਨ, ਇੰਡੀਅਨ ਫਰੂਟ ਲੈਂਡ, ਤੇ ਹੁਣ ਚੌਥੀ ਨਵੀਂ ਲੋਕੇਸ਼ਨ 1465 ਮੇਫੀਲਡ ਰੋਡ ਬ੍ਰੈਂਪਟਨ। ਵਧੀਆ ਗਰੋਸਰੀ ਸਭ ਤੋਂ ਨੇੜੇ, ਇੰਡੀਅਨ ਫਰੂਟ ਲੈਂਡ, 905-456-9900।
0: ਲਓ ਜੀ ਲਾਈਨ ਸਾਡੀ ਮਿਲ ਗਈ ਆ ਟਣਾ ਸਾਹਿਬ ਨੂੰ, ਹੁਣ ਪੁੱਛਦੇ ਆ ਆਵਾਜ਼। ਟਣਾ ਸਾਹਿਬ ਹੁਣ ਠੀਕ ਆ ਜੀ ਆਵਾਜ਼?
1: ਹਾਂ ਬਿਲਕੁਲ ਜੀ, ਬਿਲਕੁਲ ਠੀਕ ਆ
0: ਜੀ। ਸੋ ਸ਼੍ਰੀ ਹਰਗੋਬਿੰਦਪੁਰ ਵਿਧਾਨ ਸਭਾ ਹਲਕੇ ਤੋਂ ਸਾਬਕਾ ਵਿਧਾਇਕ ਬਲਵਿੰਦਰ ਲਾਡੀ ਹੋਣੀ ਆ, ਉਹਨਾਂ ਨੇ ਬੀਜੇਪੀ ਦਾ ਸਾਥ ਛੱਡ ਕੇ ਆਮ ਆਦਮੀ ਪਾਰਟੀ ਚੋਣ ਲਈ ਆ, ਕਿਵੇਂ ਲੈਂਦੇ ਹੋ?
1: ਬਾਈ ਜੀ ਮੈਂ ਤਾਂ ਇਹਨਾਂ ਗੱਲਾਂ ਨੂੰ ਕਿਵੇਂ ਵੀ ਨਹੀਂ ਲੈਂਦਾ ਹੁਣ, ਕਿਉਂਕਿ ਗੱਲਾਂ ਹੀ ਇੰਨੀਆਂ ਸਧਾਰਨ ਲੱਗਣ ਲੱਗ ਪਈਆਂ ਬਾਈ ਜੀ। ਅਸਲ ਦੇ ਵਿੱਚ ਵੀ ਹਾਲੇ ਤਾਂ ਸ਼ੁਰੂਆਤ ਆ, ਬੂਣੀ ਹੋਈ ਆ ਹਾਲੇ ਤਾਂ। ਤੁਸੀਂ ਦੇਖੋ ਵੀ ਹਾਲੇ ਤਾਂ ਜਿਹੜੇ ਜਿਹੜੇ ਬੰਦਿਆਂ ਦੇ ਬਾਰੇ ਆਪਾਂ ਕਦੇ ਆਸ ਹੀ ਨਹੀਂ ਕੀਤੀ ਵੀ ਇਹ ਵੀ ਛੜੱਪਾ ਮਾਰਨਗੇ, ਉਹਨਾਂ ਦੇ ਵਿੱਚੋਂ ਬੜਿਆਂ ਨੇ ਇੱਕ ਤੋਂ ਦੂਜੇ ਪਾਸੇ ਨੂੰ ਜਾਣਾ। ਸੋ ਭਾਈ ਗੱਲ ਇਹ ਜੀ ਕਿ ਰਾਜਨੀਤੀ ਵੀ ਇੱਕ ਸੌਦਾ, ਇੱਕ ਬਿਜ਼ਨਸ ਆ। ਜਿਹਨੂੰ ਜਿੱਥੇ ਪੁੱਗਦਾ ਭਾਈ ਉਹ ਉੱਥੇ ਜਾਂਦਾ, ਜਿਹਨੂੰ ਟਿਕਟ ਦੀ ਆਸ ਹੋਵੇ, ਜਿਹਨੂੰ ਜਿੱਤਣ ਦੀ ਆਸ ਹੋਵੇ, ਜਿਹਨੂੰ ਕੋਈ ਅਹੁਦੇ ਦੀ ਆਸ ਹੋਵੇ। ਪਰ ਗੱਲ ਇਹ ਵੀ ਕੋਈ ਵੀ ਕਿਤੇ ਜਾਣ ਦੇ ਮੌਕੇ ਇੱਕੋ ਗੱਲ ਕਹਿਣਾ ਹੁੰਦਾ, ਮੈਂ ਸੇਵਾ ਭਾਵਨਾ ਲਈ ਆਇਆ ਹਾਂ, ਮੈਂ ਬਿਨਾਂ ਸ਼ਰਤ ਤੋਂ ਆਇਆ ਹਾਂ, ਮੇਰੇ ਮਨ ਦੇ ਵਿੱਚ ਕੋਈ ਵੀ ਇਹ ਨਹੀਂ ਕਿ ਮੈਂ ਫਲਾਣੇ ਅਹੁਦੇ ਨੂੰ ਹਾਸਲ ਕਰਨਾ ਹੈ। ਪਾਰਟੀ ਜਿੱਥੇ ਵੀ ਡਿਊਟੀ ਲਾਊ ਮੈਂ ਤਨਦੇਹੀ ਨਾਲ ਨਿਭਾਉਂਦਾ ਰਹਾਂਗਾ। ਆਹ ਗੱਲਾਂ ਸੁਣਦੇ ਸੁਣਦੇ ਇੱਥੇ ਤੱਕ ਪਹੁੰਚੇ ਹਾਂ ਜੀ।
0: ਜੀ ਸੋ ਟਣਾ ਸਾਹਿਬ, ਹੋਰ ਕਿਹੜੀਆਂ ਕਿਹੜੀਆਂ ਖਾਸ ਖਬਰਾਂ ਤੇ ਤੁਸੀਂ ਝਾਤ ਜ਼ਰੂਰ ਮਾਰਨੀ ਚਾਹੋਗੇ, ਦਿਓ ਕਰ ਅਪਡੇਟ।
1: ਦੇਖੋ ਬਾਈ ਜੀ, ਦਲਜੀਤ ਦੋਸਾਂਝ ਦੀ ਫਿਲਮ ਦੇ ਚਰਚੇ ਬਹੁਤ ਆ। ਹੁਣ ਨਾ ਜਿਵੇਂ ਆਪਾਂ ਚਾਰ ਸਾਹਿਬਜ਼ਾਦੇ ਫਿਲਮ ਦੇ ਲਈ ਵੇਂਦੇ ਸੀਗੇ ਵੀ ਭਾਈ ਗੁਰਦੁਆਰਿਆਂ ਦੇ ਵਿੱਚ ਪ੍ਰੋਜੈਕਟਰ ਲਾ ਕੇ ਤੇ ਲੋਕਾਂ ਨੂੰ ਦਿਖਾਈ ਜਾਂਦੀ ਸੀ, ਉਵੇਂ ਹੀ ਹੁਣ ਇਹ ਫਿਲਮ ਆ ਜਿਹੜੀ ਇਹਦੀ ਸ਼ੁਰੂਆਤ ਹੋਣ ਲੱਗੀ ਆ। ਅੱਜ ਕਈ ਪਿੰਡਾਂ ਦੇ ਵਿੱਚ ਪ੍ਰੋਜੈਕਟਰ ਲਾ ਕੇ ਦਿਖਾਈ ਗਈ ਆ, ਪਿੰਡਾਂ ਦੇ ਵਿੱਚ ਅਨਾਊਂਸਮੈਂਟ ਸ਼ੁਰੂ ਹੋ ਗਈਆਂ, ਯਾਨੀ ਕਿ ਇਸ ਫਿਲਮ ਨੂੰ ਜਿੰਨਾ ਦਬਾਇਆ ਗਿਆ ਇਹ ਓਨੀ ਉੱਭਰ ਕੇ ਉੱਠੀ ਆ। ਉਸ ਤੋਂ ਵਾਲੀ ਗੱਲ ਇਹ ਜੀ ਕਿ ਜਿਹੜੇ ਹੈਗੇ ਜੀ ਫਾਈਵ ਉਹਨੇ ਗੱਲ ਕਹੀ ਹੈ ਕਿ ਪਾਇਰੇਸੀ ਨਾ ਕਰੋ, ਕਿਰਪਾ ਕਰਕੇ ਅਸਲ ਹੀ ਦੇਖਿਓ ਤੇ ਅਸੀਂ ਕਾਨੂੰਨੀ ਚਾਰਾਜੋਈ ਕਰ ਰਹੇ ਵੀ ਇਹ ਫਿਲਮ ਮੁੱਕ ਕੇ ਸਾਡੇ ਪਲੇਟਫਾਰਮ ਤੇ ਆਵੇ। ਉਹਦੇ ਨਾਲ ਕਹੀ ਜਾਣਕਾਰੀ ਹੈ ਕਿ ਬੀਜੇਪੀ ਦੇ ਵੱਲੋਂ ਇੱਕ ਰਿਵਿਊ ਕਮੇਟੀ ਬਣਾਈ ਗਈ ਹੈ ਇਸ ਫਿਲਮ ਵਿਚਲੇ ਤੱਥਾਂ ਦੀ ਪੜਤਾਲ ਦੇ ਲਈ। ਉਧਰ ਇਹ ਪਤਾ ਲੱਗਾ ਜੀ ਕਿ ਕੇਂਦਰ ਦੀ ਸਰਕਾਰ ਦੇ ਕਹਿਣ ਦੇ ਉੱਤੇ ਹੀ ਜੀ ਫਾਈਵ ਤੇ ਇਹਨੂੰ ਹਟਾਇਆ ਗਿਆ। ਸੂਚਨਾ ਤੇ ਪ੍ਰਸਾਰਣ ਵਿਭਾਗ ਨੇ ਇਹਦੇ ਬਾਰੇ ਜਾਣਕਾਰੀ ਆਈ ਹੈ ਜੀ ਅਧਿਕਾਰੀਆਂ ਦੇ ਰਾਹੀਂ ਕਿ ਉਹਦੇ ਕਹਿਣ ਦੇ ਉੱਤੇ ਹਟਾਇਆ ਗਿਆ ਕਿਉਂਕਿ ਇਹਦੇ ਵਿਚਲੇ ਦ੍ਰਿਸ਼ ਇਹਦੇ ਵਿਚਲੀਆਂ ਗੱਲਾਂ ਕਿਤੇ ਭਾਰਤ ਵਿਰੋਧੀ ਅਨਸਰਾਂ ਦੇ ਵੱਲੋਂ ਵਰਤਣਾ ਲਈਆਂ ਜਾਣ, ਇਸ ਕਰਕੇ ਇਹਨੂੰ ਹਟਾਇਆ ਗਿਆ। ਸੋ ਇਹ ਸਾਰੀਆਂ ਜਾਣਕਾਰੀਆਂ ਦਲਜੀਤ ਦੀ ਫਿਲਮ ਦੇ ਬਾਰੇ ਹੈਗੀਆਂ।
0: ਰਾਣਾ ਸਾਹਿਬ, ਇੱਕ ਇੱਕ ਚੀਜ਼ ਹੋਰ ਆ ਕਿ ਇੱਕ ਨਾ ਜਿਵੇਂ ਆਪਾਂ ਕਿਸੇ ਕੰਮ ਤੋਂ ਛੁੱਟੀ ਲੈਣੀ ਹੋਵੇ ਕਿਸੇ ਨੇ, ਹਨਾ, ਤੇ ਇੱਕ ਖਬਰ ਐਸੀ ਆਈ ਆ ਉਹ ਬੰਦੇ ਨੇ ਛੁੱਟੀ ਤਾਂ ਲਈ ਆ ਪਰ ਉਹਨੇ ਜਿਹੜਾ ਕਾਰਨ ਦੱਸਿਆ ਛੁੱਟੀ ਦਾ, ਕੋਈ ਕਹਿੰਦਾ ਜੀ ਮੈਨੂੰ ਬੁਖਾਰ ਹੋ ਗਿਆ, ਕੋਈ ਕਹਿੰਦਾ ਜੀ ਸਾਡੇ ਘਰੇ ਕਿਸੇ ਦੀ ਕੋਈ ਡੈਥ ਹੋ ਗਈ ਹੈ, ਕੋਈ ਕੁਛ ਕਹਿੰਦਾ, ਕੋਈ ਕਹਿੰਦਾ ਜੀ ਮੈਂ ਕਿਤੇ ਟੂਰ ਤੇ ਜਾਣਾ ਸੀ, ਕੋਈ ਕੁਛ ਕਹਿੰਦਾ, ਕੋਈ ਕੁਛ ਕਹਿੰਦਾ। ਇਹ ਬੰਦੇ ਨੇ ਛੁੱਟੀ ਦੇ ਲਈ ਅਰਜੀ ਦਿੱਤੀ ਆ ਤੇ ਅਰਜੀ ਦੇ ਵਿੱਚ ਲਿਖਿਆ ਕਹਿੰਦਾ ਜੀ ਵੀ ਤੁਸੀਂ, ਕਹਿੰਦਾ ਮੈਂ ਤੁਹਾਨੂੰ ਮੇਨ ਦੱਸ ਹੀ ਦੇਣਾ ਕਿ ਉਹਨੇ ਅਰਜੀ ਦੇ ਵਿੱਚ ਲਿਖਿਆ ਕੀ ਆ। ਉਹ ਅਰਜੀ ਉਹਨਾਂ ਨੇ ਪਾਤੀ ਆ ਨੈੱਟ ਤੇ, ਉਹ ਕਹਿੰਦਾ ਹੈਲੋ ਸਰ, ਹਾਲ ਹੀ ਦੇ ਵਿੱਚ ਹੀ ਮੇਰਾ ਜੀ ਬ੍ਰੇਕਅਪ ਹੋ ਗਿਆ, ਮੇਰਾ ਬ੍ਰੇਕਅਪ ਹੋ ਗਿਆ, ਇਸ ਕਰਕੇ ਮੈਂ ਕੰਮ 'ਤੇ ਫੋਕਸ ਨਹੀਂ ਕਰ ਪਾ ਰਿਹਾ, ਇਸ ਲਈ ਮੈਨੂੰ ਥੋੜ੍ਹੇ ਟਾਈਮ ਲਈ ਛੁੱਟੀ ਚਾਹੀਦੀ ਆ, ਮੈਂ ਵਰਕ ਫਰੋਮ ਹੋਮ ਕਰ ਰਿਹਾ ਅਤੇ 28 ਤਰੀਕ ਤੋਂ ਲੈ ਕੇ 8 ਤਰੀਕ ਤੱਕ ਦੀ ਛੁੱਟੀ ਲੈਣੀ ਚਾਹੁੰਦਾ। ਅਤੇ ਕਰਮਚਾਰੀ ਆ ਜਿਹੜਾ ਉਹਨੇ ਲੀਵ ਐਪਲੀਕੇਸ਼ਨ ਜਿਹੜੀ ਕੰਪਨੀ ਦਿੱਤੀ ਆ, ਉਹ CEO ਆ ਜਸਵੀਰ ਸਿੰਘ ਹੁਣੀ, ਉਹਨਾਂ ਨੇ ਕਿਹਾ ਕਿ ਹੁਣ ਤੱਕ ਦੀ ਸਭ ਤੋਂ ਇਮਾਨਦਾਰ ਛੁੱਟੀ ਦੀ ਅਰਜੀ ਯਾਰ ਮੈਨੂੰ ਬੰਦੇ ਨੇ ਦਿੱਤੀ ਆ, ਇਹ ਬੜੀ ਇਮਾਨਦਾਰੀ ਨੇ ਵਰਤੀ ਆ, ਇਹਦਾ ਬ੍ਰੇਕਅਪ ਹੋ ਗਿਆ, ਦਿਲ ਨਹੀਂ ਲੱਗ ਰਿਹਾ, ਫੋਕਸ ਨਹੀਂ ਕਰ ਪਾ ਰਿਹਾ, ਇਹ ਕਹਿੰਦਾ ਮੈਨੂੰ ਥੋੜ੍ਹਾ ਟਾਈਮ ਇਕੱਲਾ ਰਹਿਣ ਦਿਓ, ਮੈਨੂੰ ਛੁੱਟੀ ਦੇ ਦਿਓ। ਆਮ ਤੌਰ 'ਤੇ ਬੰਦਾ ਬਹਾਨੇ ਹੋਰ ਲਾਉਂਦਾ, ਸੋ ਇਹ ਜਿਹੀ ਇਮਾਨਦਾਰੀ ਨੂੰ ਕਿਵੇਂ ਲੈਂਦੇ ਹੋ?
1: ਬਾਈ ਜੀ, ਮੈਂ ਤਾਂ ਵਧੀਆ ਹੀ ਗੱਲ ਮੰਨਦਾ ਇਹਨੂੰ, ਜਿਹੜਾ ਸੱਚ ਆ ਉਹ ਅੱਜ ਕੱਲ ਸੁਣਨਾ ਬੜਾ ਔਖਾ, ਵੈਸੇ ਨਾ ਕੋਈ ਸੱਚ ਬੋਲ ਕੇ ਰਾਜ਼ੀ ਆ ਤੇ ਨਾ ਹੀ ਬਾਈ ਕੋਈ ਸੱਚ ਸੁਣ ਕੇ ਰਾਜ਼ੀ ਆ। ਜਿਹੜਾ ਸੱਚ ਬੋਲਦਾ ਉਹਦੇ ਚ ਪੀੜਾਂ ਪੈਂਦੀਆਂ, ਤੇ ਜਿਹੜੇ ਬੰਦੇ ਸਭ ਤੋਂ ਵੱਧ ਝੂਠੇ ਹੁੰਦੇ ਸਭ ਤੋਂ ਵੱਧ ਕਹਿਣਗੇ ਸੱਚ ਬੋਲਿਆ ਕਰੋ, ਤੁਹਾਡਾ ਫਰਜ਼ ਬਣਦਾ, ਅਫਸਰ ਨੂੰ ਕੋਈ ਫਰਜ਼ ਨਹੀਂ ਬਣਦਾ। ਇਸ ਬੰਦੇ ਨੇ ਕਿਹਾ ਉਹੀ ਕਿਹਾ ਜਿਹੜਾ ਕੁਝ ਇਹਦੀ ਜ਼ਿੰਦਗੀ ਦੇ ਵਿੱਚ ਹੋਇਆ। ਮੈਂ ਤਾਂ ਕਹਿੰਦਾ ਵੀ ਇਹਨੂੰ ਬੁਲਾ ਕੇ ਪਹਿਲਾਂ ਸਨਮਾਨਿਤ ਕਰਨਾ ਚਾਹੀਦਾ ਵੀ ਯਾਰ ਤੂੰ ਸ਼ੇਰ ਬੱਗਾ ਨਿਕਲਿਆ। ਚਲੋ ਬੰਦੇ ਨੂੰ ਇਸ਼ਕ ਦੇ ਵਿੱਚ ਟੁੱਟਿਆ ਭਾਵੇਂ ਕੋਹੇ ਨੂਰ ਦੇ ਗਾਣੇ ਸੁਣਦਾ ਹੋਵੇ ਘਰੇ ਬੈਠਾ, ਪਰ ਉਹਨੇ ਕੁਝ ਨਾ ਕੁਝ ਸੱਚ ਤਾਂ ਬਿਆਨ ਕੀਤਾ ਨਾ। ਨਹੀਂ ਤਾਂ ਬੰਦਾ ਕਹਿ ਦਿੰਦਾ ਜੀ ਮੈਂ ਝੂਠਾ ਮੂਠਾ ਮੈਡੀਕਲ ਸਰਟੀਫਿਕੇਟ ਭੇਜ ਦਿੰਦਾ, ਸਾਡੇ ਕੋਈ ਫਲਾਣੇ ਦੀ ਸਮੱਸਿਆ ਆ ਗਈ, ਸਾਡੇ ਫਲਾਣੀ ਸਮੱਸਿਆ ਆ ਗਈ। ਸੋ ਆਹ ਗੱਲਾਂ ਨਾਲੋਂ ਬੰਦੇ ਦੀ ਜਿਹੜੀ ਗੱਲ ਆ ਉਹਨੇ ਅਸਲ ਦੇ ਵਿੱਚ ਕਹਿਤੀ ਆ ਜੀ, ਕਦਰ ਕਰਨੀ ਬਣਦੀ ਆ,
0: ਕਦਰ ਕਰਨੀ ਬਣਦੀ ਆ। ਸੋ ਅੱਛਾ ਇੱਕ ਚੀਜ਼ ਆ ਕਿ ਜਿਵੇਂ ਹੁਣ ਤੁਸੀਂ ਸਿਆਸਤੀ ਰੰਗ ਬਦਲਦੇ ਨਜ਼ਰ ਆਉਣੇ ਆ, ਅੰਮ੍ਰਿਤਪਾਲ ਉਹਨਾਂ ਦੀ ਪਾਰਟੀ ਨੂੰ ਕਿਵੇਂ ਲੈਂਦੇ ਹੋ? ਕਿ ਕੋਈ ਮਨਪ੍ਰੀਤ ਵਾਲੀ ਹੋਣੀ ਵੀ ਹੁਣ ਸਰਗਰਮ ਡੈਫੀਨੇਟਲੀ ਹੋਣੀ ਆ ਉੱਥੇ, ਅਤੇ ਅੰਮ੍ਰਿਤਪਾਲ ਉਹਨਾਂ ਨੂੰ ਕਹਿੰਦੇ ਆ ਕਿ ਸੁਣਨ ਦੇ ਵਿੱਚ ਆਇਆ ਕਿ ਯੂਥ ਕਾਫੀ ਉਹਨਾਂ ਦੇ ਨਾਲ ਜੁੜਿਆ ਹੋਇਆ, ਸੋ ਲੱਗਦਾ ਪੈਰ ਲੱਗਦੇ ਲੱਗਦੇ ਆ ਜਾਂ ਹਜੇ ਕੁਛ ਕਿਹਾ ਨਹੀਂ ਜਾ ਸਕਦਾ?
1: ਬਾਈ ਜੀ, ਇਹ ਤਾਂ ਗੱਲ ਕੋਈ ਦੋ ਰਾਇ ਨਹੀਂ ਕਿ ਇਹਨਾਂ ਦੀ ਪਾਰਟੀ ਦੀ ਸਥਿਤੀ ਹਾਲੇ ਓਨੀ ਤਾਂ ਨਹੀਂ ਉਭਰੀ ਜਿਹਨੂੰ ਆਪਾਂ ਕਹਿ ਦਈਏ ਵੀ ਭਾਈ ਆਪਾਂ ਇਹ ਮੁਕਾਬਲੇ ਦੇ ਵਿੱਚ ਆ, ਪਰ ਜਿਸ ਤਰੀਕੇ ਦੀਆਂ ਪ੍ਰਸਥਿਤੀਆਂ ਬਣ ਰਹੀਆਂ ਹੋ ਸਕਦਾ ਆਉਂਦੇ ਸਮੇਂ ਦੇ ਵਿੱਚ ਉਹ ਆਪਦੇ ਸਰਗਰਮੀ ਦੇ ਵਿੱਚ ਆਉਣ, ਕਿਉਂਕਿ ਇਸ ਵੇਲੇ ਦੀ ਸੱਚੀ ਜਾਣਕਾਰੀ ਇਹੀ ਆ ਕਿ ਮਾਝਾ ਖੇਤਰ ਦੇ ਵਿੱਚ ਇਹ ਪਾਰਟੀ ਠੀਕ ਆ ਪਰ ਬਾਕੀ ਖੇਤਰਾਂ ਦੇ ਵਿੱਚ ਉਵੇਂ ਨਹੀਂ ਆ। ਸੋ ਇਹੀ ਜਾਣਕਾਰੀ ਹੁਣ ਤੱਕ ਹੈਗੀ ਆ, ਪਰ ਉਹਨਾਂ ਦੇ ਵੱਲੋਂ ਪੁਰਜ਼ੋਰ ਕੋਸ਼ਿਸ਼ ਕੀਤੀ ਜਾ ਰਹੀ ਹੈ ਜੀ ਕਿ ਅਸੀਂ ਵੱਧ ਤੋਂ ਵੱਧ ਬੰਦੇ ਆਪਣੀਆਂ ਪਾਰਟੀ ਸ਼ਾਮਿਲ ਕਰੀਏ, ਵੱਧ ਤੋਂ ਵੱਧ ਜਿਹੜਾ ਉਹ ਅਸੀਂ ਉਪਰਾਲੇ ਕਰੀਏ, ਉਹ ਆਪਣੇ ਵੱਲੋਂ ਮਿਹਨਤ ਪੂਰੀ ਕਰ ਰਹੇ ਜੀ।
0: ਸੁਟਾਣਾ ਸਾਹਿਬ, ਜਾਂਦੇ ਜਾਂਦੇ ਕੁਛ ਹੋਰ ਐਡ ਕਰਨਾ ਚਾਹੁੰਦੇ ਜੀ?
1: ਮੌਸਮ ਦੀ ਗੱਲ ਕਰ ਲੈਂਦੇ ਜੀ, ਪੰਜਾਬ ਦੇ ਵਿੱਚ ਅੱਜ ਕੁਝ ਕੁ ਥਾਵਾਂ ਤੇ ਮੀਂਹ ਪੈ ਗਿਆ, ਕਈ ਥਾਵਾਂ ਤੇ ਰਹਿ ਗਿਆ, ਪਰ ਜਿੱਥੇ ਪੈ ਗਿਆ ਜਿੱਥੇ ਰਹਿ ਗਿਆ ਹਰ ਥਾਂ ਦੇ ਉੱਥੇ ਗਰਮੀ ਪੂਰੀ ਰਹੀ ਆ, ਪੱਤਾ ਨਹੀਂ ਹਿੱਲਿਆ।
0: ਸਾਡੇ ਨਾਲ ਨਰਦੇਵ ਸਿੱਧੂ ਸਾਹਿਬ ਜੁੜ ਚੁੱਕੇ, ਉਹਨਾਂ ਨਾਲ ਥੋੜੀ ਜਿਹੀ ਗੱਲਬਾਤ ਕਰਦੇ ਹਾਂ। ਸਿੱਧੂ ਸਾਹਿਬ, ਸਤਿ ਸ਼੍ਰੀ ਅਕਾਲ ਜੀ।
1: ਧੰਨਵਾਦ ਵਪਾਰੀ ਸਾਹਿਬ, ਤੁਹਾਨੂੰ ਤੇ ਤੁਹਾਡੇ ਨਾਲ ਜੁੜੇ ਹੋਏ ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ। ਅੱਛਾ, ਜਿਹੜੇ ਵੀਰ ਪ੍ਰੋਗਰਾਮ ਦੇ ਨਾਲ ਜੁੜੇ ਆ ਉਹਨਾਂ ਨੂੰ ਇੱਕ ਦੱਸਦਾ ਕਿ ਬਾਈ ਜੇ ਕਿਸੇ ਨੇ ਟਰੱਕ ਵੇਚਣਾ ਹੋਵੇ ਨਾ, ਟਰੱਕ ਵੇਚਣ ਦੇ ਲਈ ਮੈਂ ਇੱਕ ਨੰਬਰ ਆ ਜਿਹੜਾ ਉਹ ਸਾਂਝਾ ਕਰਾਂਗਾ। ਇਹ ਵੀਰ ਨੂੰ ਟਰੱਕ ਚਾਹੀਦਾ, ਟਰੱਕ ਜਿਹੜਾ ਹੈਗਾ 6 ਲੱਖ ਜੇ ਚੱਲਿਆ ਹੋਵੇ ਤਾਂ ਬਹੁਤ ਵਧੀਆ ਵਾ, ਘੱਟ ਚੱਲਿਆ ਹੋਇਆ ਟਰੱਕ ਆ ਜਿਹੜੇ ਕਈ ਵਾਰ ਤੁਹਾਡਾ ਕੰਮ ਕੋਈ ਐਸਾ ਵੈਸਾ ਹੋ ਜਾਂਦਾ, ਅਗਲਾ ਕਹਿੰਦਾ ਜੀ ਅਸੀਂ ਟਰੱਕ ਵੇਚਣਾ ਚਾਹੁੰਦੇ ਹਾਂ। ਸੋ ਨੰਬਰ ਨੋਟ ਕਰ ਲਓ, ਜੇ ਤੁਸੀਂ ਟਰੱਕ ਵੇਚਣਾ ਚਾਹੁੰਦੇ ਹੋ ਤਾਂ ਇਹਨਾਂ ਨੂੰ ਟਰੱਕ ਦੀ ਜ਼ਰੂਰਤ ਹੈ। ਸੋ ਇਹਨਾਂ ਨੇ ਟਰੱਕ ਖਰੀਦਣਾ, ਜੇਕਰ ਤੁਹਾਡਾ ਰੇਟ ਵਾਜਬ ਹੋਇਆ, ਟਰੱਕ ਵਧੀਆ ਹੋਇਆ ਤਾਂ ਤੁਹਾਡਾ ਟਰੱਕ ਇਹ ਖਰੀਦ ਸਕਦੇ ਆ। ਸੋ ਨੰਬਰ ਨੋਟ ਕਰ ਲਓ, 780-982-6175, 780-982-6175, 780-982-6175 ਯਾਨੀ 6175, 780-982-6175-6175। ਇਸ ਨੰਬਰ 'ਤੇ ਤੁਸੀਂ ਕਾਲ ਕਰਕੇ ਬਾਕੀ ਇਨਫੋਰਮੇਸ਼ਨ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ। ਬਾਈ ਤੁਹਾਡੇ ਕੋਲ ਦੱਸ ਸਕਦੇ ਹੋ ਬਈ ਆਹ ਟਰੱਕ ਹੈਗਾ, ਜੇ ਤੁਸੀਂ ਟਰੱਕ ਵੇਚਣਾ ਚਾਹੁੰਦੇ ਹੋ ਤਾਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ, ਬੈਂਕ ਵਾਲੇ ਟਰੱਕ ਦੀ ਜ਼ਰੂਰਤ ਆ। ਸੋ ਚੱਲਦੇ ਹਾਂ ਨਿਰਦੇਵ ਸਿੱਧੂ ਸਾਹਿਬ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਿੱਧੂ ਸਾਹਿਬ, ਜਦੋਂ ਮੌਰਗੇਜ ਬਾਬਤ ਗੱਲਬਾਤ ਹੁੰਦੀ ਆ ਤਾਂ ਉਹਦੇ ਵਿੱਚੋਂ ਬਹੁਤ ਸਾਰੇ ਜਿਹੜੇ ਫਸਟ ਟਾਈਮ ਬਾਇਰਸ ਹੁੰਦੇ ਆ, ਉਹਨਾਂ ਨੇ ਜੇ ਪਹਿਲੀ ਵਾਰ ਘਰ ਖਰੀਦਣਾ ਹੁੰਦਾ ਤਾਂ ਉਹਨਾਂ ਨੂੰ ਗੌਰਮੈਂਟ ਪ੍ਰੋਗਰਾਮ ਜਿਹੜੇ ਉਹ ਵੀ ਹੈਲਪ ਕਰਦੇ ਆ, ਉਹ ਵੀ ਸਪੋਰਟ ਕਰਦੇ ਆ। ਸੋ ਫਸਟ ਟਾਈਮ ਬਾਇਰ ਲਈ ਤੁਸੀਂ ਦੱਸੋ ਕਿ ਟੈਕਸ ਰਿਬੇਟ ਕਿੰਨੀ ਹੋ ਸਕਦੀ ਆ, ਥੋੜ੍ਹੀ ਜਿਹੀ ਉਹਨਾਂ ਨੂੰ ਕਿਸ ਤਰੀਕੇ ਨਾਲ ਤੁਸੀਂ ਉਹਨਾਂ ਨੂੰ ਹੈਲਪ ਕਰ ਸਕਦੇ ਹੋ ਜੀ।
1: ਰਾਜਵੀਰ ਬਾਈ ਜੀ, ਜਿਹੜੇ ਫਸਟ ਟਾਈਮ ਹੋਮ ਬਾਇਰਸ ਹੈਗੇ ਆ, ਕਈ ਉਹਨਾਂ ਵਾਸਤੇ ਗੌਰਮੈਂਟ ਵੱਲੋਂ ਜਿਹੜੇ ਪ੍ਰੋਗਰਾਮ ਹੈ ਚਲਾਏ ਜਾਂਦੇ ਹੈਗੇ ਆ, ਤੁਸੀਂ ਸਹੀ ਕਿਹਾ ਹੈਗਾ ਕਿ ਉਹਨਾਂ ਵਾਸਤੇ ਆਪਣਾ ਜਿਹੜੇ ਗੌਰਮੈਂਟ ਪ੍ਰੋਗਰਾਮ ਚਲਾਉਂਦੀ ਕਾਫੀ ਉਹਨਾਂ ਨੂੰ ਬੈਨੀਫਿਟ ਹੋ ਸਕਦਾ ਹੈਗਾ। ਜਿਹੜਾ HST ਰਿਬੇਟ ਹੈਗਾ ਆਪਣਾ ਬਪਰਾਏ ਸਾਹਿਬ, ਅਗਰ ਤੁਸੀਂ ਨਵਾਂ ਘਰ ਲੈਂਦੇ ਹੋ, ਫਸਟ ਟਾਈਮ ਬਾਇਰ ਹੈਗੇ ਹੋ, $1 million ਤੱਕ ਘਰ ਲੈਂਦੇ ਹੋ, ਤੇ ਉੱਥੇ ਤੁਹਾਨੂੰ ਜਿਹੜਾ ਹੈਗਾ 13% ਤੱਕ HST ਦਾ ਰਿਬੇਟ ਮਿਲ ਸਕਦਾ ਹੈ, ਜਿਹੜਾ ਕਿ $1,30,000 ਤੱਕ ਬਣ ਸਕਦਾ। ਅਗਰ ਤੁਸੀਂ $1 million ਤੋਂ ਲੈ ਕੇ $1.5 million ਤੱਕ ਲੈਂਦੇ ਹੋ ਤੇ ਜਿਹੜਾ ਫਲੈਟ ਅਮਾਊਂਟ ਹੈਗੀ ਜੀ ਉੱਥੇ $1,30,000 ਤੱਕ ਵੀ ਤੁਹਾਨੂੰ ਮਿਲ ਸਕਦੀ ਹੈਗੀ ਹੈ। ਤੇ ਨਾਲ ਦੀ ਨਾਲ ਜਿਹੜਾ ਹੈਗਾ ਜੀ ਫਸਟ ਹੋਮ ਸੇਵਿੰਗਸ ਅਕਾਊਂਟ ਅਵੇਲੇਬਲ ਹੈਗਾ, ਤੇ ਉਹਦੇ 'ਚ ਕੀ ਹੁੰਦਾ ਹੈ ਕਿ ਜਿਹੜਾ ਤੁਸੀਂ ਪੈਸਾ ਉਹਦੇ 'ਚ ਪਾਉਣੇ ਹੈਗੇ ਹੋ ਤਾਂ ਉਹ ਤੁਹਾਡਾ ਟੈਕਸ ਡਿਡਕਟੇਬਲ ਹੁੰਦਾ ਹੈਗਾ, ਤੇ ਜਿਹੜੀ ਉੱਥੇ ਗਰੋਥ ਹੁੰਦੀ ਹੈਗੀ ਹੈ, ਲੈਟਸ ਸੇ ਕਿ ਤੁਸੀਂ 2-3-4 ਸਾਲ ਪੈਸੇ ਉਹ 'ਚ ਰੱਖੇ ਹੈਗੇ ਆ, ਤੇ ਉਹ ਜਿੰਨੀ ਵੀ ਉਹਨੂੰ ਪੈਸੇ ਨੇ ਗਰੋ ਕਰਨਾ ਹੈਗਾ ਉਹ ਸਾਰਾ ਤੁਹਾਡਾ ਜਿਹੜਾ ਹੈਗਾ ਜੋ ਟੈਕਸ ਫਰੀ ਉਹ ਗਰੋ ਕਰਨਾ ਹੈਗਾ। ਇਹ ਜਿਹੜਾ ਪ੍ਰੋਗਰਾਮ ਹੈ ਜੀ, ਬੇਸਿਕਲੀ ਤੁਸੀਂ ਇਹ ਕਹਿ ਸਕਦੇ ਹੋ ਕਿ 2-in-1 ਪ੍ਰੋਗਰਾਮ ਹੈਗਾ, RRSP ਤੇ PFSA ਦਾ ਸੁਮੇਲ ਹੈਗਾ। ਇਹ ਬੜਾ ਪਾਵਰਫੁਲ ਇਹ ਮੇਰੇ ਹਿਸਾਬ ਨਾਲ ਪ੍ਰੋਗਰਾਮ ਸਰਕਾਰ ਨੇ ਬਣਾਇਆ ਹੈਗਾ। ਨੈਕਸਟ ਜਿਹੜਾ ਹੈਗਾ ਜੀ ਉਹ ਹੈਗਾ RRSP ਦਾ ਪ੍ਰੋਗਰਾਮ। ਉਹਦੇ 'ਚ ਕੀ ਹੁੰਦਾ ਕਿ ਜੇਕਰ ਤੁਸੀਂ ਫਸਟ ਟਾਈਮ ਬਾਇਰ ਹੋ, ਈਚ ਸਪਾਊਸ ਆਪਣੇ RRSP ਦੇ ਵਿੱਚੋਂ ਅਪ ਟੂ $60,000 ਕਢਾ ਕੇ ਉਹਨੂੰ ਹਜੇ ਡਾਊਨ ਪੇਮੈਂਟ 'ਚ ਪਾ ਸਕਦੇ ਹੈਗੇ। ਬੜਾ ਸੋਹਣਾ ਪ੍ਰੋਗਰਾਮ ਹੈਗਾ। ਤੇ ਨਾਲ ਦੀ ਨਾਲ ਜਿਹੜਾ ਹੈਗਾ ਜੀ ਓਨਟੈਰੀਓ ਲੈਂਡ ਟਰਾਂਸਪੋਰਟ ਟੈਕਸ ਕ੍ਰੈਡਿਟ ਹੈਗਾ, ਕਿਉਂਕਿ ਇਹਨਾਂ ਪ੍ਰੋਗਰਾਮਾਂ ਦੀ ਹੋਰ ਜ਼ਿਆਦਾ ਡਿਟੇਲ ਜਾਣਕਾਰੀ ਲੈਣ ਵਾਸਤੇ ਭੈਣ ਭਰਾ ਮੈਨੂੰ ਸੰਪਰਕ ਕਰ ਸਕਦੇ, ਕਿਉਂਕਿ ਟਾਈਮ ਥੋੜ੍ਹਾ ਹੋਣ ਕਰਕੇ ਆਪਾਂ ਲਿਮਿਟਡ ਹੀ ਜਾਣਕਾਰੀ ਆਪਾਂ ਦੇ ਸਕਦੇ ਹੈਗੇ ਹਾਂ। ਤੁਸੀਂ ਫਸਟ ਟਾਈਮ ਬਾਇਰ ਹੈਗੇ ਹੋ, ਘਰ ਖਰੀਦਣ ਦੇ ਬਾਰੇ ਤੁਸੀਂ ਆਪਣਾ ਮਨ ਬਣਾ ਲਿਆ ਹੈਗਾ, ਪਹਿਲੀ ਗੱਲ ਤਾਂ ਇਹ ਹੈ ਜੀ ਕਿ ਮਾਰਕੀਟ ਤੁਹਾਡੇ ਵਾਸਤੇ ਹੁਣ ਫੇਵਰੇਬਲ ਹੈਗੀ ਹੈ, ਤੁਹਾਨੂੰ ਜਿਹੜਾ ਹੈਗਾ ਸੋਹਣੇ ਪ੍ਰਾਈਸ 'ਤੇ ਘਰ ਮਿਲ ਸਕਦਾ ਹੈਗਾ। ਸੋ ਤੁਸੀਂ ਆਪਣਾ ਮਨ ਬਣਾ ਲਿਆ, ਆਪਣੇ ਬਿਲਡਰ ਕੋਲ ਰਿਅਲਟਰ ਕੋਲ ਜਾਣ ਤੋਂ ਪਹਿਲਾਂ ਤੁਸੀਂ ਸਾਨੂੰ ਸੰਪਰਕ ਕਰ ਸਕਦੇ ਹੋ, ਤਾਂ ਕਿ ਸਮੇਂ ਸਿਰ ਤੁਹਾਡਾ ਸਾਰਾ ਪੇਪਰ ਵਰਕ, ਇਨਕਮ, ਡਾਊਨ ਪੇਮੈਂਟ, ਕ੍ਰੈਡਿਟ, ਸਾਰੀਆਂ ਚੀਜ਼ਾਂ ਨੂੰ ਰਿਵਿਊ ਕਰਕੇ ਤੁਹਾਨੂੰ ਦੱਸ ਸਕਦੇ ਹਾਂ ਕਿ ਤੁਸੀਂ ਕਿੰਨੇ ਦਾ ਘਰ ਲੈ ਸਕਦੇ ਹੋ, ਕਿੰਨੀ ਡਾਊਨ ਪੇਮੈਂਟ ਚਾਹੀਦੀ ਹੈ, ਕਿੰਨੀ ਮੌਰਗੇਜ ਹੋ ਸਕਦੀ ਹੈ, ਕੀ ਤੁਹਾਨੂੰ ਇੰਟਰਸਟਡ ਮਿਲ ਸਕਦਾ, ਕਿੰਨੀ ਤੁਹਾਡੀ ਕਿਸ਼ਤ ਆਏਗੀ। ਜਦੋਂ ਇਹ ਸਾਰੀ ਜਾਣਕਾਰੀ ਤੁਹਾਡੇ ਕੋਲ ਹੈਗੀ ਹੈ ਤੇ ਫਿਰ ਤੁਹਾਨੂੰ ਆਫਰ ਪਾਉਣੀ ਵੀ ਸੌਖੀ ਹੋ ਜਾਂਦੀ ਹੈ, ਪੂਰੇ ਕੰਫੀਡੈਂਸ ਨਾਲ ਤੁਸੀਂ ਆਫਰ ਪਾ ਸਕਦੇ ਹੋ। ਤੁਹਾਨੂੰ ਪਤਾ ਹੈ ਕਿ ਮੌਰਗੇਜ ਹੋ ਜਾਣੀ, ਕੋਈ ਕਿਸੇ ਕਿਸਮ ਦੀ ਕੋਈ ਤੁਹਾਨੂੰ ਦਿੱਕਤ ਨਹੀਂ ਆਉਣੀ ਹੈਗੀ। ਤੁਸੀਂ ਕਿਸੇ ਕਾਰਨ ਕਰਕੇ ਨਹੀਂ ਕੁਆਲੀਫਾਈ ਕਰਦੇ ਹੈਗੇ ਜਾਂ ਸਾਡੇ ਕੋਈ ਕਮੀ ਪੇਸ਼ੀ ਹੈਗੀ ਹੈ, ਉਹ ਵੀ ਤੁਹਾਨੂੰ ਨਾਲ ਦੀ ਨਾਲ ਦੱਸ ਦਾਂਗੇ, ਤਾਂ ਕਿ ਫਿਰ ਜਦੋਂ ਤੁਸੀਂ ਘਰ ਲੈਣਾ ਤੁਸੀਂ ਪੱਕੇ ਪੈਰੀਂ ਆਫਰ ਪਾਓ ਤੇ ਤੁਹਾਨੂੰ ਮੌਰਗੇਜ ਲੈਣ 'ਚ ਕੋਈ ਦਿੱਕਤ ਨਾ ਆਵੇ। ਤੁਹਾਨੂੰ ਹਾਂ ਕਹਾਂਗੇ, ਮੌਰਗੇਜ ਦਾ ਕੰਮ ਤੁਹਾਡਾ ਸਮੇਂ ਸਿਰ ਕਰਵਾ ਕੇ ਦਿਆਂਗੇ। ਨੰਬਰ ਹੈ ਜੀ 647-294-55-03, ਨਰਦੇਵ ਸਿੱਧੂ 6472-945503
0: ਜੀ। ਜਾਂਦੇ ਜਾਂਦੇ ਥੋੜ੍ਹਾ ਜਿਹਾ ਇਹ ਵੀ ਦੱਸ ਦਿਓ ਕੁਇਕਲੀ ਕਿ ਡੈਟ ਕੰਸੋਲੀਡੇਸ਼ਨ ਦੇ ਵਿੱਚ ਕਿਵੇਂ ਸਪੋਰਟ ਕਰ ਸਕਦੇ ਤੁਸੀਂ।
1: ਰਾਜਵੀਰ ਬਾਈ ਜੀ, ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਕਾਲਸ ਆਉਂਦੀਆਂ ਕਿ ਭਾਜੀ ਸਾਡੇ ਤੇ ਮੌਰਗੇਜ ਦੇ ਨਾਲ ਨਾਲ ਹੋਰ ਵੀ ਜਿਹੜੇ ਕਰਜ਼ੇ ਜੀ ਚੜ ਗਏ ਹੈਗੇ ਆ। ਦੇਖਣ ਚ ਆਉਂਦਾ ਕਿ ਬਹੁਤੇ ਵਾਰੀ ਭੈਣ ਭਰਾਵਾਂ ਨੇ ਕ੍ਰੈਡਿਟ ਕਾਰਡਾਂ ਤੇ ਜਾਂ ਕੋਈ ਹੋਰ ਮਹਿੰਗੇ ਭਾਵੇ ਕਰਜ਼ੇ ਚੱਕੇ ਹੁੰਦੇ, ਜਿਨ੍ਹਾਂ ਦੀ ਕਿਸ਼ਤ ਮਿਨੀਮਮ ਪੇਮੈਂਟ ਕਾਫੀ ਜ਼ਿਆਦਾ ਬਣ ਜਾਂਦੀ ਹੈਗੀ ਹੈ, ਤੇ ਉਹਨਾਂ ਨੂੰ ਫਿਰ ਮਿਨੀਮਮ ਪੇਮੈਂਟ ਕਰਨ ਦੇ ਵਿੱਚ ਵੀ ਕਈ ਵਾਰ ਦਿੱਕਤ ਆਉਂਦੀ ਹੈ। ਕਈ ਵਾਰ ਇੰਨੇ ਪੈਸੇ ਨਹੀਂ ਹੁੰਦੇ ਕਿ ਮਿਨੀਮਮ ਪੇਮੈਂਟ ਸਮੇਂ ਸਿਰ ਕੀਤੀ ਜਾ ਸਕੇ, ਪੇਮੈਂਟਸ ਮਿਸ ਹੁੰਦੀਆਂ, ਲੇਟ ਹੁੰਦੀਆਂ, ਉਹਦੇ ਨਾਲ ਕ੍ਰੈਡਿਟ ਖਰਾਬ ਹੋਣਾ ਸ਼ੁਰੂ ਹੋ ਜਾਂਦਾ ਹੈ। ਤੇ ਕਦੇ ਕਈ ਵਾਰੀ ਭੈਣ ਭਰਾ ਵੀ ਸੋਚਦੇ ਕਿ ਆਪਾਂ ਕੰਜ਼ਿਊਮਰ ਪ੍ਰਪੋਜ਼ਲ ਕਰ ਦੇਈਏ, ਪਰ ਬੁਕਰਾ ਸਾਹਿਬ ਉਹਦੀ ਪ੍ਰੋਬਲਮ ਇਹ ਹੁੰਦੀ ਕਿ ਉਹਦੇ ਨਾਲ ਕ੍ਰੈਡਿਟ ਤੁਹਾਡਾ ਇੱਕਦਮ ਖਰਾਬ ਹੋ ਜਾਂਦਾ ਹੈ, ਮੁੜ ਕੇ ਕ੍ਰੈਡਿਟ ਨੂੰ ਠੀਕ ਕਰਦਿਆਂ ਤੁਹਾਨੂੰ ਕਈ ਸਾਲ ਲੱਗ ਜਾਂਦੇ ਆ, ਤੇ ਉਹਦੇ ਦਰਮਿਆਨ ਤੁਹਾਨੂੰ ਕੋਈ ਮੋਰਗੇਜ ਦੀ ਲੋੜ ਪੈਗੀ, ਤੁਸੀਂ ਕੋਈ ਰੀਫਾਈਨੈਂਸ ਕਰਨਾ ਜਾਂ ਹੋਰ ਕੋਈ ਕ੍ਰੈਡਿਟ ਫੈਸਿਲਿਟੀ ਦੀ ਲੋੜ ਪੈਗੀ, ਜਾਂ ਤੇ ਤੁਹਾਨੂੰ ਮਿਲਦੀ ਨਹੀਂ ਜਾਂ ਮਹਿੰਗੀ ਮਿਲਦੀ ਹੈ, ਫਿਰ ਕੀ ਕੀਤਾ ਜਾ ਸਕਦਾ ਕਿ ਤੁਹਾਡਾ ਜਿਹੜਾ ਕ੍ਰੈਡਿਟ ਹੈ ਉਹ ਵੀ ਬਚਿਆ ਰਹੇ, ਤੁਹਾਡੀ ਪੇਮੈਂਟ ਵੀ ਇੱਕ ਬਣ ਜਾਏ, ਤੁਹਾਡੇ ਡਾਲਰ ਵੀ ਸੇਵ ਹੋਣ। ਬਿਲਕੁਲ ਇਸ ਤਰ੍ਹਾਂ ਹੋ ਸਕਦਾ, ਐਜ਼ ਲੌਂਗ ਐਜ਼ ਤੁਹਾਡੇ ਕੋਲ ਘਰ ਹੈਗਾ, ਘਰ 'ਚ ਤੁਹਾਡੇ ਐਕੁਇਟੀ ਹੈਗੀ ਹੈ, ਉਹਦੇ ਬੇਸ 'ਤੇ ਇਹਦਾ ਕੋਈ ਨਾ ਕੋਈ ਹੱਲ ਆਪਾਂ ਤੁਹਾਨੂੰ ਜ਼ਰੂਰ ਲੱਭ ਕੇ ਦੇ ਸਕਦੇ ਹਾਂ। ਤਿੰਨ ਆਪਸ਼ਨ ਆਮ ਤੌਰ 'ਤੇ ਅਵੇਲੇਬਲ ਹੋ ਸਕਦੀਆਂ ਜੀ। ਪਹਿਲੀ ਜਿਹੜੀ ਹੈਗੀ ਹੈ ਸਾਰਾ ਕੁਝ ਰੀਫਾਈਨੈਂਸ ਕਰਕੇ ਕੀਤਾ ਜਾ ਸਕਦਾ ਹੈ। ਸੈਕਿੰਡ ਜਿਹੜੀ ਆਪਸ਼ਨ ਸਿਕਿਓਰ ਲਾਈਨ ਆਫ ਕ੍ਰੈਡਿਟ ਦੀ ਹੋ ਸਕਦੀ ਹੈ। ਤੀਜੀ ਜਿਹੜੀ ਆਪਸ਼ਨ ਹੈ ਜੀ ਸੈਕਿੰਡ ਮੋਰਗੇਜ ਦੀ ਹੋ ਸਕਦੀ ਹੈ। ਇਹ ਰੀਅਲੀ ਡਿਪੈਂਡ ਕਰਦਾ ਕਿ ਤੁਹਾਡੀ ਕੀ ਸਿਚੁਏਸ਼ਨ ਹੈ, ਉਹਦੇ ਮੁਤਾਬਕ ਹੀ ਅਸੀਂ ਤੁਹਾਡੇ ਪ੍ਰੋਬਲਮ ਦਾ ਸੋਲੂਸ਼ਨ ਰਿਕਮੈਂਡ ਕਰਦੇ ਹਾਂ। ਮੰਨ ਲਓ ਕਿਸੇ ਨੇ $50,000 ਦੇ ਕਰਜ਼ੇ ਕ੍ਰੈਡਿਟ ਕਾਰਡਾਂ 'ਤੇ ਚੱਕੇ ਆ, ਅਤੇ ਉਹਦੀ ਉਹ ਮਿਨੀਮਮ ਮੰਥਲੀ ਜਿਹੜੀ ਪੇਮੈਂਟ ਕਰਦੇ ਉਹ ਹੈਗੀ $1500 ਦੇ ਆਸ ਪਾਸ ਬਣਦੀ ਹੈ। ਦੂਜੇ ਪਾਸੇ ਆਹ ਜਿਹੜੀਆਂ ਤਿੰਨ ਆਪਸ਼ਨ ਦੀ ਆਪਾਂ ਗੱਲ ਕੀਤੀ ਆ, ਹੁਣ ਡਿਪੈਂਡ ਕਰਦਾ ਤੁਸੀਂ ਕਿਹੜੀ ਵਾਸਤੇ ਕੁਆਲੀਫਾਈ ਕਰਦੇ ਹੋ ਜਾਂ ਕਿਹੜੀ ਵਾਸਤੇ ਆਪਟ ਕਰਦੇ ਹੋ। ਉਸੇ $50,000 ਦੀ ਕਿਸ਼ਤ $1500 ਤੋਂ ਘੱਟ ਕੇ $250-$250 ਤੋਂ ਲੈ ਕੇ $450-$500 ਮਹੀਨੇ ਦੀ ਰਹਿ ਜਾਂਦੀ ਹੈ। ਇਸ ਤਰ੍ਹਾਂ ਕਰਨ ਨਾਲ ਤੁਸੀਂ $50,000 ਦੇ ਕਰਜ਼ੇ ਦੇ ਪਿੱਛੇ ਮਹੀਨੇ ਦਾ $1000 ਤੋਂ ਲੈ ਕੇ $1200-$1250 ਤੱਕ ਤਕਰੀਬਨ ਸੇਵ ਕਰ ਸਕਦੇ ਹੋ। ਤੁਹਾਡਾ ਕੈਸ਼ ਫਲੋ ਫਰੀ ਹੋ ਸਕਦਾ ਹੈ। ਪਹਿਲਾਂ ਕ੍ਰੈਡਿਟ ਕਾਰਡ ਲਾਈਨ ਆਫ ਕ੍ਰੈਡਿਟ ਭਰੇ ਹੋਣ ਕਰਕੇ ਕ੍ਰੈਡਿਟ ਖਰਾਬ ਹੋ ਰਿਹਾ ਸੀ, ਉਹ ਵੀ ਬੈਟਰ ਹੋ ਜਾਏਗਾ। ਤੁਹਾਨੂੰ ਕੰਜ਼ਿਊਮਰ ਪ੍ਰਪੋਜ਼ਲ ਵੀ ਕਰਨ ਦੀ ਲੋੜ ਨਹੀਂ ਪਏਗੀ, ਪੇਮੈਂਟ ਵੀ ਇੱਕ ਬਣ ਜਾਏਗੀ ਔਰ ਤੁਹਾਡੇ ਡਾਲਰ ਵੀ ਸੇਵ ਹੋਣਗੇ। ਕਰਜ਼ੇ ਚੜੇ ਹੋਏ ਹੈ, ਘਰ ਹੈਗਾ, ਘਰ ਚੈੱਕ ਵੀ ਹੈਗੀ ਹੈ, ਇਹਦਾ ਕੋਈ ਨਾ ਕੋਈ ਹੱਲ ਲੱਭਣਾ ਚਾਹੁੰਦੇ ਹੋ, ਜਾਂ ਤੁਹਾਨੂੰ ਮੋਰਗੇਜ ਸੰਬੰਧੀ ਕੋਈ ਵੀ ਜਾਣਕਾਰੀ ਹੈ, ਤੁਸੀਂ ਫਸਟ ਟਾਈਮ ਬਾਇਰ ਹੋ, ਨਵੇਂ ਆਏ ਹੋ, ਸੈਲਫ ਇੰਪਲਾਇਡ ਹੋ, ਕ੍ਰੈਡਿਟ ਦਾ ਕੋਈ ਇਸ਼ੂ ਆ ਗਿਆ ਜਾਂ ਤੁਹਾਨੂੰ ਮੋਰਗੇਜ ਲੈਣ 'ਚ ਕੋਈ ਦਿੱਕਤ ਆ ਰਹੀ ਹੈ, ਤਾਂ ਨੰਬਰ ਹੈ ਜੀ 647-254-55-03। ਨਰਦੇਵ ਸਿੱਧੂ 6472945503। ਟਾਈਮ ਦੇਣ ਲਈ ਬਾਈ ਜੀ ਤੁਹਾਡਾ ਬਹੁਤ ਧੰਨਵਾਦ।
0: ਬਹੁਤ ਬਹੁਤ ਸ਼ੁਕਰੀਆ ਬਾਈ ਜੀ, ਬਹੁਤ ਬਹੁਤ ਧੰਨਵਾਦ ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ। ਇੰਗਲੈਂਡ ਦੇ ਨਾਲ ਆਪਣਾ ਮੈਚ ਹੈ ਜਿਹੜਾ, ਇੱਕ ਤਾਂ ਡਰਾ ਹੋ ਗਿਆ ਸੀਗਾ, ਇੱਕ ਹਾਰ ਗਏ ਸੀਗੇ, ਹੁਣ ਅਗਲਾ ਮੈਚ ਹੈ ਜਿਹੜਾ ਉਹ ਚੱਲ ਰਿਹਾ। ਇੰਗਲੈਂਡ ਵਾਲਿਆਂ ਨੇ ਬਾਈ ਜੀ 201 ਰਨ ਆ ਜਿਹੜੇ ਉਹ ਬਣਾਤੇ ਆ, 7 ਵਿਕਟਾਂ ਉਹਨਾਂ ਦੀ ਡਿੱਗੀਆਂ 20 ਓਵਰਾਂ ਦੇ ਵਿੱਚ, ਅਤੇ ਇੰਡੀਆ ਨੇ ਹੁਣ ਹਜੇ ਜਿਹੜਾ 20 ਵਾਲਾ ਹੈਗਾ ਓਵਰ ਵਾਲਾ ਉਹ ਮੈਚ ਹਜੇ ਇੰਡੀਆ ਦੀ ਬਾਰੀ ਆਉਣੀ ਹੈ, ਕਿਉਂਕਿ ਹੁਣ ਦੇਖੋ ਇਹਨਾਂ ਨੂੰ 202 ਰਨ ਚਾਹੀਦੇ ਨੇ। ਸੋ ਉਹਨਾਂ ਨੇ ਐਵਰੇਜ 10.1 ਦੀ ਪ੍ਰਤੀ ਓਵਰ ਜੇ ਇਹ ਰਨ ਬਣਾਉਂਦੇ ਆ ਤਾਂ ਇਹਨਾਂ ਦੇ 202 ਰਨ ਬਣਨੇ ਆ 120 ਬਾਲਾਂ ਦੇ ਵਿੱਚ, ਦੇਖੋ ਕੀ ਬਣਦਾ। ਜੁੜੇ ਹੋ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ। ਸੋ ਬਿਮਾਰੀ ਕਿਸੇ ਦੀ ਕੋਈ ਵੀ ਹੋਵੇ, ਜੇਕਰ ਮੈਂ ਪਹਿਲਾਂ ਨਾਗਪਾਲ ਸਾਹਿਬ ਨੂੰ ਨਾਲ ਲੈਂਦੇ, ਉਹਨਾਂ ਨਾਲ ਗੱਲਬਾਤ ਕਰਦੇ। ਨਾਗਪਾਲ ਸਾਹਿਬ ਜੀ, ਇਹਨੂੰ ਸਤਿ ਸ਼੍ਰੀ ਅਕਾਲ
3: ਜੀ।
0: ਨਾਗਪਾਲ ਸਾਹਿਬ, ਇੱਕ ਗੱਲ ਆ ਕਿ ਬੰਦਾ ਕਹਿੰਦਾ ਯਾਰ ਫਲਾਣਾ ਬੰਦਾ ਬਿਮਾਰ ਸੀ, ਉਹਨੇ ਦਵਾਈ ਲੈ ਲਈ, ਦਵਾਈ ਕੋਲੇ ਪਈ ਹੋਵੇ ਉਹ ਅਸਰ ਨਹੀਂ ਕਰਦੀ ਹੈ, ਦਵਾਈ ਕੋਲੇ ਪਈ ਆ ਅਸਰ ਉਹਨੇ ਨਹੀਂ ਕਰਨਾ, ਦਵਾਈ ਲੈਣੀ ਪੈਣੀ ਆ, ਫਿਰ ਠੀਕ ਟਾਈਮ 'ਤੇ ਵੀ ਲੈਣੀ ਪੈਣੀ ਹੈ। ਇਹ ਨਾ ਹੋਵੇ ਜੇ ਤੁਹਾਨੂੰ ਖਾਲੀ ਪੇਟ ਦਵਾਈ ਕਹੀ ਹੈ ਤਾਂ ਉਹ ਖਾਲੀ ਪੇਟ ਖਾਓਗੇ ਤਾਂ ਅਸਰ ਕਰੂਗੀ। ਸੋ ਬਹੁਤੀ ਵਾਰ ਬੰਦਾ ਕਹਿੰਦਾ ਮੈਂ ਬਿਮਾਰ ਹਾਂ, ਠੀਕ ਨਹੀਂ ਹੋ ਰਿਹਾ, ਤੰਦਰੁਸਤ ਨਹੀਂ ਹੋ ਰਿਹਾ, ਇੱਕ ਤਾਂ ਦਵਾਈ ਨਹੀਂ ਲਈ, ਇੱਕ ਦਵਾਈ ਜੇ ਲੈ ਵੀ ਲਈ ਤਾਂ ਫਿਰ ਠੀਕ ਟਾਈਮ 'ਤੇ ਨਹੀਂ ਲਈ, ਫਿਰ ਉਹਦੇ ਨਾਲ ਕਈ ਪਰਹੇਜ਼ ਵੀ ਕਰਨੇ ਪੈਣੇ ਆ। ਸੋ ਹੁਣ ਕਈ ਬੰਦੇ ਫਾਈਨੈਂਸ਼ੀਅਲੀ ਬਿਮਾਰ ਹੋਏ ਹੋਏ ਇਸ ਟਾਈਮ 'ਤੇ, ਫਾਈਨੈਂਸ਼ੀਅਲੀ ਤੌਰ 'ਤੇ ਬਿਮਾਰ ਆ, ਉਹਨਾਂ ਦੇ ਕੋਲ ਆਉਣ ਜਾਣ ਦੇ ਲਈ ਪੈਸੇ ਆਉਂਦੇ ਆ, ਜਾਂਦੇ ਆ, ਨਿਕਲ ਜਾਂਦੇ, ਉਨੇ ਹੀ ਡਰੇਨ ਹੋਈ ਜਾਂਦੇ ਆ, ਰੁਕਦੇ ਨਹੀਂ, ਗੋਡੇ ਮੇਰੇ ਜੁੜ ਗਏ, ਪੈਸਾ ਜੁੜਿਆ ਹੀ ਨਹੀਂ ਕਹੀ ਜਾਂਦੇ ਆ, ਜੁੜਨਾ ਕੀ ਹੈ। ਦਵਾਈ ਸਾਡੇ ਕੋਲ ਅਸੀਂ ਕਹਿੰਦੇ ਹਾਂ ਕਿ ਹੈਗੀ ਆ, ਸੁਣ ਲਿਆ ਅਸੀਂ ਕਿ ਸਾਨੂੰ ਭਾਈ ਅਸੀਂ ਕੋਰਸ ਕਰਾਂਗੇ ਤਾਂ ਸਾਡੀ ਫੀਸ ਆ ਜਿਹੜੀ ਸਰਕਾਰ ਦੇ ਦੂਗੀ, ਅਤੇ ਸਾਡੇ ਪੈਸੇ ਅਕਾਊਂਟ ਦੇ ਵਿੱਚ ਸਰਕਾਰ ਪਾ ਦੂਗੀ, ਦਵਾਈ ਹੈਗੀ ਆ, ਪਰ ਦਵਾਈ ਕਈ ਵਾਰ ਲੈਂਦੇ ਨਹੀਂ। ਹਾਂ, ਜੇ ਲੈਣੀ ਆ ਦਵਾਈ ਫਿਰ ਅਸੀਂ ਕਈ ਵਾਰ ਟਾਈਮ 'ਤੇ ਨਹੀਂ ਲੈਣੀ, ਫਿਰ ਅਸੀਂ ਕਹਾਂਗੇ ਅਗਸਤ ਤੋਂ ਬਾਅਦ ਕੋਈ ਨਾ ਹੌਲੀ ਹੌਲੀ ਕਰ ਲਾਂਗੇ, ਕੋਲ ਲੈ ਲਾਂਗੇ ਦਵਾਈ, ਠੀਕ ਹੈ, ਉਹ ਅਗਸਤ ਤੋਂ ਬਾਅਦ ਫਿਰ ਉਹਨੇ ਅਸਰ ਨਹੀਂ ਕਰਨਾ ਉਹਨਾਂ, ਕਿਉਂਕਿ ਗ੍ਰਾਂਟ ਆ ਤੁਹਾਨੂੰ ਉਹ ਅਗਸਤ ਦੇ ਬਾਅਦ ਮਿਲਣੀ ਨਹੀਂ ਹੈ। ਬਿਮਾਰੀ ਵੀ ਅਸਲ 'ਚ ਨਾ ਤੁਹਾਨੂੰ ਦਵਾਈ ਵੀ ਜਿਹੜੀ ਹੈਗੀ ਆ ਨਾ, ਜੇ ਦਰਦ ਹੁੰਦਾ ਹੋਵੇ ਫਿਰ ਤੁਹਾਨੂੰ ਚੇਤੇ ਆਉਂਦੀ ਆ ਵੀ ਦਵਾਈ ਲੈਣੀ ਹੈ, ਜੇ ਦਰਦ ਨਾ ਹੋਵੇ ਬਿਮਾਰੀ ਭੁੱਲ ਜਾਂਦਾ ਬੰਦਾ। ਹੁਣ ਦਰਦ ਉਹਨੂੰ ਹੀ ਹੁੰਦਾ ਜਿਹਦੇ ਅਕਾਊਂਟ ਦੇ ਵਿੱਚੋਂ ਪੈਸੇ ਡਰੇਨ ਹੋ ਰਹੇ ਆ, ਜਿਹਦੇ ਅਕਾਊਂਟ 'ਚੋਂ ਜਾ ਰਹੇ ਆ, ਜਿਹਨੂੰ ਪਤਾ ਕਿ ਯਾਰ ਮੈਨੂੰ ਇੰਨਾ ਕਰਜ਼ਾ ਮੇਰਾ ਸਿਰ ਚੜ੍ਹਦਾ ਜਾ ਰਿਹਾ ਵਾ, ਅਤੇ ਨਾਲੇ ਤਾਂ ਮੈਂ ਕੋਰਸ ਕਰ ਲੂੰਗਾ ਅਤੇ ਨਾਲੇ ਮੈਨੂੰ 4 ਪੈਸੇ ਬਣ ਜਾਣੇ ਆ, ਆ ਜਾਣੇ ਆ। ਸੋ ਥੋੜ੍ਹੀ ਜਿਹੀ ਦਵਾਈ ਆ ਜਿਹੜੀ ਉਹ ਤੁਸੀਂ ਦੱਸੋ ਕਿ ਭਾਈ ਠੀਕ ਟਾਈਮ 'ਤੇ ਲੈ ਲਿਓ। ਕਾਲ ਤੁਸੀਂ ਕਰਨੀ ਹੈ 437-264-3175 'ਤੇ। ਜੀ ਭਾਈ ਜੀ,
3: ਹਾਂਜੀ, ਸੋ ਇਹੀ ਬਾਤ ਹੈ, ਲਾਈਕ ਹਮ ਕਿਸੀ ਔਰ ਗ੍ਰਾਂਟ ਔਰ ਫੰਡਿੰਗ ਮੈਂ ਡੀਲ ਹੀ ਨਹੀਂ ਕਰਤੇ ਹੈ ਜੀ, ਸਾਫ਼ ਸੀਧਾ ਕਾਮ ਹੈ, ਸਹੀ ਕਾਮ ਹੈ, ਸਹੀ ਤਰੀਕੇ ਸੇ ਕਰ ਰਹੇ ਹੈ, ਅਸਲੀ ਨਾਮ ਯੂਜ਼ ਕਰ ਰਹੇ ਹੈ, ਤੋੜੀ ਨਾਮ ਯੂਜ਼ ਨਹੀਂ ਕਰ ਰਹੇ ਆਪ, ਹੈ ਨਾ। ਸੋ ਇਸਮੇ ਲਾਈਕ ਅਗਰ ਆਪਣੇ ਅਭੀ ਵੀ ਐਜੂਕੇਸ਼ਨ ਕੇ ਲਈ ਫੰਡਿੰਗ ਜੋ ਗਵਰਨਮੈਂਟ ਕਰਤੀ ਹੈ ਆਪਨੇ ਅਪਲਾਈ ਨਹੀਂ ਕਰੀ, ਤੋ ਆਪਨੇ ਆਪਣਾ 30,000-100,000 ਕਾ ਨੁਕਸਾਨ ਹੀ ਕਰਾਇਆ ਹੈ, ਕਿਉਂਕਿ ਆਪਕੇ ਆਸ ਪੜੋਸ ਵਾਲੇ ਸਾਰੇ ਲੋਕ ਅਪਲਾਈ ਕਰ ਚੁੱਕੇ ਹੈ, ਅਗਰ ਆਪਕੋ ਨਹੀਂ ਬਤਾ ਰਹੇ ਤੋ ਆਪਕੋ ਝੂਠ ਬੋਲ ਰਹੇ ਹੈ। ठीक है, तो मतलब आप अपने दोस्तों को कॉल भी लगा के देख सकते हैं चीजों को, है ना। तो इसलिए आप हमें लाइक अभी इट्स अ गुड टाइम, गोल्डन टाइम अभी आज के डेट में, आप अभी हमें कॉल करें, ऑफिस आए, असेसमेंट कराएं। कोई कैच नहीं है, गारंटी लेता हूँ, कोई इसमें चलाकी नहीं है, कोई इसमें लाइक लोग आते हैं कहते हैं हमें पता क्या चल रहा है मार्केट में, लोग आते कहते हैं सर वो 1000 पहले मांग रहा था, 2500 पहले मांग रहा था, हम तो आखिरी में 200 से 500 फीस लेते हैं सर, 199 या 499 फ्लैट वन टाइम फीस। यस, आपका फायदा बहुत ज्यादा हो रहा है, आपको सुनने में लग रहा है ना फायदा ज्यादा आपका,
0: चलो बहुत बहुत मुबारकबाद जी, उन्होंने भी अपना कोर्स करन ते बहुत बहुत मुबारक जी।
3: हाँ जी, सो यही चीज है लाइक अपना देयर इज नो एज लिमिट, आप सिर्फ 50 के हैं, पेंशन पे हैं, और आपके अगर इनकम कम है 2024 के एनओए पे 70,000, आप सेल्फ एम्प्लॉयड है, उबर ड्राइवर, ट्रक ड्राइवर है, पीआर, सिटीजन प्रोटेक्टेड पर्सन है, आसान से ऑनलाइन कोर्सेज करें, लाइक 30 से 100,000 फंडिंग मेरे नहीं अपने अकाउंट में हासिल करें। कितने क्लाइंट्स कर चुके मैं, 8 साल हो गया बिजनेस में, आज स्टार्ट नहीं कर रहे सर, बहुत टाइम हो गया है, कॉल करें अभी, असेसमेंट कराएं, फंडिंग अपने अकाउंट में हासिल करें। ये कोई ट्रेडिंग नहीं है कि आप पैसा जीत सकते हैं, ये बकवास नहीं है कुछ, इन सारी गवर्नमेंट आपको आपके खाते में एडुकेशन की फंडिंग दे रही है। कॉल करें, असेसमेंट कराएं, 437-234-3175 437-234-3175 उन्हें कॉल करना था, एस्टिमेट लो जी एक हफ्ता रह गया है, उसके बाद गवर्नमेंट ग्रांट्स बंद कर रही है, देयर इज नो कैच इन इट। 437-234-3175 437-264-3175
0: बहुत बहुत धन्यवाद सर, अगले लिंक के मिलते हैं, 437-264-3175 से तुम इन्हों के नाल गलबात कर सकते हो। बहुत शुक्रिया सर, थैंक यू वेरी मच जुड़े हुए रेडियो प्रोग्राम सारंग के नाल। तो हुण असीं चलांगे स्पोर्ट्स के सैगमेंट वाल, स्पोर्ट्स के सैगमेंट से मैच की गलबात पहले आप कर रहे थे कि मैच हुण इंडिया वालों नू ये पुछदे आप साडा प्रभा साहब साडे नाल ने कि भाई जी मैच जिहड़ा हैगा ਉਹ ਕਿਵੇਂ ਆ ਤੇ ਇੰਡੀਆ ਤੁਹਾਨੂੰ ਲੱਗਦਾ ਅੱਜ ਜਿਹੜਾ ਇੰਗਲੈਂਡ ਦੇ ਨਾਲ ਮੈਚ ਚੱਲ ਰਿਹਾ ਉਹਦੇ ਵਿੱਚ ਬਾਜੀ ਮਾਰੂ ਜਾਂ ਨਹੀਂ, ਜਾਂ ਤੁਹਾਨੂੰ ਲੱਗਦਾ ਕਿ ਰਨ ਪਹਿਲਾਂ ਹੀ 201 ਬਣ ਗਏ ਆ ਖਾਸੇ ਆ ਜੀ?
4: ਰਾਜਵੀਰ ਜੀ ਸਤਿ ਸ਼੍ਰੀ ਅਕਾਲ ਤੁਹਾਨੂੰ ਤੇ ਸਾਰੇ ਲਿਸਨਰਸ ਨੂੰ। ਨਹੀਂ, ਰਨ ਜ਼ਿਆਦਾ ਨਹੀਂ ਹੈਗੇ ਜੀ, ਜਿਸ ਤਰੀਕੇ ਦੇ ਨਾਲ ਟੀ ਟਵੈਂਟੀ ਅੱਜ ਕੱਲ੍ਹ ਖੇਡੀ ਜਾਂਦੀ ਹੈ 200 ਰਨ ਤਾਂ ਆਮ ਹੀ ਬਣ ਜਾਂਦੇ ਆ। ਪਿਛਲੇ ਦੋ ਮੈਚਾਂ 'ਚ ਆਪਣੀ ਟੀਮ ਵਧੀਆ ਵੀ ਨਹੀਂ ਖੇਡੀ ਹੈਗੀ, ਤਾਂ ਵੀ 189-190 ਆਪਾਂ ਸਕੋਰ ਕੀਤਾ। ਸੋ ਬਾਕੀ ਗੱਲ ਇਹ ਆ ਵੀ ਜੇ ਵੈਭਵ ਸੂਰਿਆਵੰਸ਼ੀ ਕਿਤੇ 20-25 ਬਾਲਾਂ ਖੇਡ ਗਿਆ ਤਾਂ ਇਹ ਜਿਹੜੇ 201 ਆ ਬਹੁਤ ਈਜ਼ੀ ਟਾਰਗੇਟ ਹੋ ਜਾਣਾ। ਸੋ ਕਰੰਟਲੀ ਉਹਨਾਂ ਨੇ 4 ਬਾਲਾਂ ਖੇਡੀਆਂ ਨੇ, 13 ਰਨ ਬਣਾਏ ਨੇ, 2 ਛੱਕੇ ਲਾ ਚੁੱਕੇ ਨੇ, ਤੇ ਨਾਲ ਅਭਿਸ਼ੇਕ ਸ਼ਰਮਾ 6 ਬਾਲਾਂ ਦੇ ਵਿੱਚ 10 ਰਨ ਉਹਨਾਂ ਦੇ ਆ, ਤੇ ਯੂਨੋ ਚੰਗੀ ਆਪਣੀ ਸ਼ੁਰੂਆਤ ਹੋਈ ਆ। 1.4 ਓਵਰਸ 23

0: ਵਿਨਰ ਪੈਨਲਟੀ ਮਿਲੀ ਹੈ ਮੈਸੀ ਨੇ ਟੇਕ ਕੀਤੀ ਤੇ ਉਹ ਮਿਸ ਕਰ ਗਏ। ਸੋ ਇਸ ਵਰਲਡ ਕੱਪ ਦੇ ਵਿੱਚ ਦੂਜੀ ਪੈਨਲਟੀ ਮੈਸੀ ਨੇ ਮਿਸ ਕੀਤੀ ਹੈ। ਪਹਿਲੇ ਐਸੇ ਖਿਡਾਰੀ ਬਣੇ ਨੇ ਦੁਨੀਆ ਦੇ ਵਿੱਚ ਜਿਹੜੇ ਇੱਕੋ ਵਰਲਡ ਕੱਪ 'ਚ ਦੋ ਵਾਰੀ ਪੈਨਲਟੀ ਕਿੱਕ ਮਿਸ ਕਰ ਗਏ। ਨਾਲ ਦੀ ਨਾਲ ਉਹਨਾਂ ਦਾ ਜਿਹੜਾ ਪੈਨਲਟੀਜ਼ ਦਾ ਰੈਕਰਡ ਹੈ ਉਹ ਕੋਈ ਬਹੁਤਾ ਤੁਸੀਂ ਕਹਿ ਸਕਦੇ ਹੋ ਜਿਸ ਤਰੀਕੇ ਦੇ ਉਹ ਪਲੇਅਰ ਨੇ ਉਸ ਲੈਵਲ ਦਾ ਨਹੀਂ ਹੈ। 8 ਪੈਨਲਟੀ ਦੇ ਵਿੱਚੋਂ 4 ਪੈਨਲਟੀਜ਼ ਉਹਨਾਂ ਨੇ ਮਿਸ ਕੀਤੀਆਂ ਨੇ। ਸੋ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਰੈਕਰਡ ਹੈ। ਪਰ ਵੱਡੀ ਗੱਲ ਇਹ ਹੈ ਬਾਈ ਜੀ, ਅੱਜ ਜਿੱਤੀ ਹੋਈ ਬਾਜੀ ਜਦੋਂ 11 ਮਿੰਟ ਰਹਿੰਦੇ ਸੀ 2-0 ਦੇ ਨਾਲ ਅਰਜਨਟੀਨਾ ਪਿੱਛੇ ਚੱਲ ਰਿਹਾ ਸੀ ਤੇ ਕਿਆ ਉਸ ਤੋਂ ਬਾਅਦ ਟਰਨ ਅਰਾਊਂਡ ਕੀਤੀ ਹੈ ਔਰ ਕਿਆ ਗੋਲ ਕੀਤੇ ਨੇ, ਕਿਆ ਜ਼ਬਰਦਸਤ ਉਹ ਮੈਚ ਰਿਹਾ। 3-2 ਦੇ ਨਾਲ ਅਰਜਨਟੀਨਾ ਜੇਤੂ ਰਹੀ ਹੈ ਤੇ ਅਗਲੇ ਰਾਊਂਡ ਦੇ ਵਿੱਚ ਜਿਹੜੀ ਹੈ ਜੀ ਪਹੁੰਚ ਗਈ ਹੈ।
1: ਜੀ ਜੁੜੇ ਹੋ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ ਤੇ ਦੱਸਦੀ ਇੱਕ ਵਾਰ ਫਿਰ ਤੋਂ ਕਿ ਜੇਕਰ ਤੁਸੀਂ ਲਾਈਫ ਇੰਸ਼ੋਰੈਂਸ ਟਰਮ ਪਲਾਨ ਕ੍ਰਿਟੀਕਲ ਇੰਸ਼ੋਰੈਂਸ ਕ੍ਰਿਟੀਕਲ ਜ਼ਰੂਰ ਲੈ ਕੇ ਰੱਖਿਓ ਆਪ ਵੀ ਜਾਂ ਆਪਣੇ ਬੱਚਿਆਂ ਦੀ ਵੀ। ਸੋ ਥੋੜ੍ਹੇ ਜਿਹੇ ਡਾਲਰਾਂ ਤੋਂ ਸਟਾਰਟ ਹੋ ਜਾਂਦੀ ਹੈ। ਮੁਸਕਾਨ ਦਿਓਲ ਹੋਣਾ ਦਾ ਨੰਬਰ ਨੋਟ ਕਰ ਲਓ। ਵੈਸਟਰਨ ਇੰਸ਼ੋਰੈਂਸ ਅਤੇ ਸੁਪਰ ਵਿਜੇ ਦੀ ਸਪੈਸ਼ਲਿਸਟ ਸੁਪਰ ਵਿਜੇ ਦੀ ਇੰਸ਼ੋਰੈਂਸ ਤੁਸੀਂ ਲੈਣੀ ਚਾਹੁੰਦੇ ਹੋ ਵਧੀਆ ਰੇਟ ਅਤੇ ਵਧੀਆ ਮਾਈਨ। ਕਈ ਵਾਰ ਹੁੰਦਾ ਕਿ ਅਸੀਂ ਉਹਨੂੰ ਕਰਦੇ ਹਾਂ ਸ਼ੋਪ ਰਾਊਂਡ, ਵੀ ਇੱਥੋਂ ਰੇਟ ਘੱਟ ਮਿਲ ਜੂ ਆਹ ਕੰਪਨੀਆਂ, ਕਿ ਤੁਹਾਨੂੰ ਕੰਪਨੀ ਦੇ ਕੀ ਰਹੀ ਹੈ। ਸੋ ਮੇਨ ਵੱਡੀ ਗੱਲ ਇਹ ਵੀ ਹੁੰਦੀ ਹੈ ਕਿ ਤੁਹਾਨੂੰ ਉਹਦਾ ਬੈਨੀਫਿਟ ਵੀ ਹੋਵੇ, ਇਕੱਲਾ ਸਿਰਫ ਇਹ ਨਾ ਹੋਵੇ ਕਿ ਵੀਜ਼ਾ ਲੈਣ ਲਈ ਆਪਾਂ ਨੂੰ ਸੁਪਰ ਵੀਜ਼ਾ ਦੀ ਇੰਸ਼ੋਰੈਂਸ ਦੀ ਜ਼ਰੂਰਤ ਆ, ਉਹਦੇ ਵਿੱਚੋਂ ਨਿਕਲ ਕੇ ਕੀ ਆ ਰਿਹਾ, ਤੁਹਾਨੂੰ ਕੀ ਮਿਲਦਾ, ਉਹਦੇ ਲਈ ਉਹ ਬਹੁਤ ਜ਼ਰੂਰੀ ਹੁੰਦਾ। ਸੋ ਵਧੀਆ ਕੰਪਨੀ ਤੋਂ ਤੁਸੀਂ ਵਧੀਆ ਰੇਟ 'ਤੇ ਇੰਸ਼ੋਰੈਂਸ ਲੈਣੀ ਚਾਹੁੰਦੇ ਹੋ ਤਾਂ ਮੁਸਕਾਨ ਦਿਓਲ 647-564-2733 'ਤੇ ਤੁਸੀਂ ਕਾਲ ਕਰ ਲੈਣੀ ਆ। ਬਾਈ ਜੀ ਕਿਹੜੀ ਟੀਮ, ਮੈਂ ਛੱਡੋ ਸੈਮੀਫਾਈਨਲ ਨੂੰ, ਫਾਈਨਲ ਦੇ ਵਿੱਚ ਦੋ ਟੀਮਾਂ ਕਿਹੜੀਆਂ ਦੇਖਦੇ ਹੋ ਤੁਸੀਂ ਫੀਫਾ ਦੇ ਵਿੱਚ?
0: ਦੇਖੋ ਜਿਸ ਤਰੀਕੇ ਦੇ ਨਾਲ ਮਾਹੌਲ ਬਣਿਆ ਹੋਇਆ ਸੀਗਾ, ਜੇ ਤੁਸੀਂ ਇਹੀ ਗੱਲ ਸ਼ੁਰੂ ਹੋਣ ਤੇ ਪਹਿਲਾਂ ਪੁੱਛਦੇ ਤਾਂ ਮੈਨੂੰ ਲੱਗਣਾ ਸੀਗਾ ਕਿ ਮੈਂ ਫਰਾਂਸ ਤੇ ਅਰਜਨਟੀਨਾ ਬਿਨਾਂ ਸੋਚੇ ਸਮਝੇ ਜਿਹੜਾ ਜੀ ਕਹਿ ਦੇਣਾ ਸੀਗਾ। ਹੁਣ ਵੀ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਫਰਾਂਸ ਦੀ ਟੀਮ ਜਿਹੜੀ ਹੈ ਜੀ ਉਹ ਕਾਫੀ ਸਟਰੋਂਗ ਹੈਗੀ ਹੈ। ਸੋ ਫਰਾਂਸ ਤੇ ਮੋਰਾਕੋ ਦਾ ਕੁਆਟਰ ਫਾਈਨਲ ਹੈ, ਸਪੇਨ ਤੇ ਬੈਲਜੀਅਮ ਦਾ ਕੁਆਟਰ ਫਾਈਨਲ ਹੈ, ਨਾਰਵੇ ਤੇ ਇੰਗਲੈਂਡ ਦਾ ਕੁਆਟਰ ਫਾਈਨਲ ਹੈ ਤੇ ਫਾਈਨਲੀ ਇਧਰਲੇ ਪਾਸਿਓ ਅਰਜਨਟੀਨਾ ਦੇ ਨਾਲ ਕੋਲੰਬੀਆ ਤੇ ਸਵਿਟਜ਼ਰਲੈਂਡ 'ਚ ਜਿਹੜੀ ਟੀਮ ਜਿੱਤ ਗਈ ਉਹਨਾਂ ਦਾ ਜਿਹੜਾ ਜੀ ਉਹ ਕੁਆਟਰ ਫਾਈਨਲ ਹੋਣਾ। ਸੋ ਅਰਜਨਟੀਨਾ ਵਾਲਾ ਜਿਹੜਾ ਗਰੁੱਪ ਸੀਗਾ ਉਹ ਥੋੜ੍ਹਾ ਜਿਹਾ ਈਜ਼ੀ ਕਹਿ ਸਕਦੇ ਹੋ, ਵੈਸੇ ਸਾਰੀਆਂ ਟੀਮਾਂ ਹੀ ਚੰਗੀਆਂ ਹੁੰਦੀਆਂ ਨੇ। ਸੋ ਹਾਲੇ ਵੀ ਇਸ ਤਰੀਕੇ ਦੇ ਨਾਲ ਹੀ ਲੱਗ ਰਿਹਾ ਜੀ ਕਿ ਫਰਾਂਸ ਵਰਸਿਸ ਅਰਜਨਟੀਨਾ ਜਾਂ ਫਰਾਂਸ ਵਰਸਿਸ ਇੰਗਲੈਂਡ ਦਾ ਮੈਨੂੰ ਲੱਗਦਾ ਜੀ ਫਾਈਨਲ।
1: ਉਧਰੋਂ 23 ਰਨ ਆਪਣੇ ਬਣ ਗਏ ਜੀ,
0: ਇੱਕ ਪਲੇਅਰ ਵੀ ਆਊਟ ਹੋ ਗਿਆ ਜੀ, ਉੱਧਰ ਆਪਣੇ ਅਭਿਸ਼ੇਕ ਸ਼ਰਮਾ ਜੀ ਹੁਣੀ ਆਊਟ ਹੋ ਗਏ ਨੇ, 25 ਰਨ 1 ਆਊਟ 2.1 ਓਵਰ ਜਿਹੜੇ ਜੀ ਹੋ ਚੁੱਕੇ ਨੇ।
1: ਸੋ ਜਿਹੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਨਾਲ, ਅੱਛਾ ਸਾਡੇ ਸਰਪੰਚ ਸਾਹਿਬ ਦੀ ਕਪਤਾਨੀ ਤੇ ਸਵਾਲ ਉੱਠਣੇ ਸ਼ੁਰੂ ਹੋ ਗਏ ਸੀ ਪਿਛਲੇ ਦਿਨਾਂ ਦੇ ਵਿੱਚ, ਕਹਿੰਦੇ ਯਾਰ ਵੀ ਜਦੋਂ ਦੇ ਹੁਣ ਇੱਧਰ ਆਏ ਆ ਗੱਲ ਬਣ ਨਹੀਂ ਰਹੀ, ਕਿਉਂਕਿ ਜਦੋਂ ਪੰਜਾਬ ਕਿੰਗਸ ਦੇ ਵਿੱਚ ਸੀ ਤਾਂ ਗੱਲ ਸੀ, ਇੱਕ ਤਾਂ ਉਹ ਕਲੀਅਰ ਕਰਿਓ ਕਿ ਉਹਨਾਂ ਦੀ ਕਪਤਾਨੀ ਤੇ ਸਵਾਲ ਉੱਠਣੇ ਜਾਇਜ਼ ਨੇ ਜਾਂ ਤੁਹਾਨੂੰ ਲੱਗਦਾ ਕਿ ਅਸੀਂ ਬਹੁਤ ਛੇਤੀ ਤਾਂ ਬੱਲੇ ਬੱਲੇ ਕਰਾ ਦਿੰਦੇ ਅਤੇ ਬਹੁਤ ਛੇਤੀ ਅਸੀਂ ਥੱਲੇ ਥੱਲੇ ਵੀ ਕਰਾ ਦਿੰਦੇ ਹਾਂ, ਇਹ ਸਵਾਲ ਆ। ਅਤੇ ਇੱਕ ਇਹ ਵੀ ਆ ਕਿ ਹਾਰਦਿਕ ਪਾਂਡੇ ਹੁਣੀ ਉਹਨੂੰ ਕਹਿੰਦੇ ਬੜੀਆਂ ਫਰੈਂਚਾਈਜ਼ ਲੈਣ ਨੂੰ ਫਿਰਦੀਆਂ ਨੇ, ਕੀ ਪੰਜਾਬ ਦੇ ਵਿੱਚ ਵੀ ਆ ਸਕਦੇ ਹੋ ਜਾਂ ਨਹੀਂ? ਜੀ
0: ਦੇਖੋ, ਜਿਹੜਾ ਤੁਸੀਂ ਪਹਿਲਾ ਕੁਐਸਚਨ ਪੁੱਛਿਆ ਨਾ ਉਹ ਆਪਣੇ ਆਪ ਦੇ ਵਿੱਚ ਤੁਸੀਂ ਆਂਸਰ ਵੀ ਕੀਤਾ ਹੈਗਾ ਕਿ ਇੰਡੀਆ ਦੇ ਵਿੱਚ ਜਾਂ ਕਿਤੇ ਵੀ ਦੂਸਰੀ ਕੰਟਰੀਜ਼ ਦੇ ਵਿੱਚ ਜਦੋਂ ਇੰਨੇ ਪਲੇਅਰ ਵਧੀਆ ਹੁੰਦੇ ਆ ਤੇ ਅਸੀਂ ਬੱਲੇ ਬੱਲੇ ਬਹੁਤ ਛੇਤੀ ਕਰਾ ਦਿੰਦੇ ਹਾਂ ਤੇ ਥੱਲੇ ਸਿੱਟਣ ਲੱਗੇ ਵੀ ਟਾਈਮ ਨਹੀਂ ਲਾਉਂਦੇ। ਅਸੀਂ ਉਹੀ ਕੈਪਟਨ ਜਿਹਦਾ 88% ਵਿਨਿੰਗ ਰੈਕਰਡ ਸੀਗਾ ਦੁਨੀਆ ਦੇ ਵਿੱਚ, ਸਭ ਤੋਂ ਵਧੀਆ ਵਿਨਿੰਗ ਰੈਕਰਡ ਸੀਗਾ ਸੂਰਿਆ ਕੁਮਾਰ ਯਾਦਵ, ਅਸੀਂ ਉਹਨੂੰ ਵੀ ਕੱਢ ਕੇ ਉਹ ਮਾਰਿਆ ਵਰਲਡ ਕੱਪ ਜਿੱਤਣ ਤੋਂ ਬਾਅਦ। ਕਿਉਂ? ਇਸ ਕਰਕੇ ਲਓ ਜੀ, ਇਹ ਸਕੋਰ ਨਹੀਂ ਪਰਫਾਰਮ ਕਰਦਾ। ਮੈਂ ਰਾਜਵੀਰ ਬਾਈ ਤੈਨੂੰ, ਤੁਹਾਨੂੰ ਤੇ ਸਾਰਿਆਂ ਨੂੰ ਆਪਣੇ ਲਿਸਨਰਸ ਨੇ ਉਹਨਾਂ ਨੂੰ ਕੁਐਸਚਨ ਕਰਦਾ ਹੈ ਕਿ ਦੇਖੋ, ਇੱਕ ਕੈਪਟਨ ਹੈ ਜਿਹਦੇ ਅੰਡਰ ਟੀਮ 100 ਮੈਚ ਖੇਡਦੀ ਹੈ ਤੇ 88 ਮੈਚ ਜਿੱਤ ਰਹੀ ਹੈ, ਮੈਂ ਮੰਨ ਲਿਆ ਉਹਦੀ ਪਰਫਾਰਮੈਂਸ ਜਿਹੋ ਜਿਹੀ ਚਾਹੀਦੀ ਆ ਉਹ ਨਹੀਂ ਆ ਰਹੀ, ਤੇ ਦੂਜੇ ਪਾਸੇ ਤੁਸੀਂ ਉਹ ਕੈਪਟਨ ਲੈ ਕੇ ਆਏ ਹੋ ਜਿਹੜਾ ਟੀਮ 'ਚ ਜਗ੍ਹਾ ਹੀ ਨਹੀਂ ਸੀ ਬਣਦੀ, ਜਿਹਨੂੰ ਤੁਸੀਂ ਕਹਿੰਦੇ ਸੀ ਵੀ ਇਹਦੀ ਤਾਂ ਟੀਮ 'ਚ ਜਗ੍ਹਾ ਨਹੀਂ ਬਣਦੀ, ਉਹਨੇ ਫਰੈਂਚਾਈਜ਼ ਕ੍ਰਿਕਟ 'ਚ ਵਧੀਆ ਪਰਫਾਰਮ ਕਰਤਾ। ਤੁਸੀਂ ਨਾ ਸਿਰਫ ਆਪਣਾ ਵਰਲਡ ਕੱਪ ਵਿਨਿੰਗ ਕੈਪਟਨ ਚੱਕ ਕੇ ਬਾਹਰ ਮਾਰਿਆ, ਫਰੈਂਚਾਈਜ਼ ਵਾਲਾ ਕੈਪਟਨ ਇੱਥੇ ਲੈ ਕੇ ਆ ਗਏ ਜੀ, ਅਖੇ ਇਹ ਬਹੁਤ ਵਧੀਆ ਪਰਫਾਰਮ ਕਰੂਗਾ। ਸੋ ਹੁਣ ਉਹਨੂੰ 3 ਤਾਂ ਹਲੇ ਵਿਚਾਰੇ ਨੂੰ ਮੈਚ ਹੋਏ ਨੇ, ਆਪਾਂ ਆਇਰਲੈਂਡ 'ਚ ਜਾ ਕੇ ਸੀਰੀਜ਼ ਹਾਰ ਗਏ 2-0 ਦੇ ਨਾਲ, ਸੋ ਵੱਡਾ ਬਲੈਮਿਸ਼ ਲੱਗ ਗਿਆ ਕਿਉਂਕਿ ਟੀਮ ਪੂਰੀ ਨਹੀਂ ਸੀ ਖੇਡੀ ਆਪਣੀ ਪ੍ਰੋਪਰ ਜਿਹੜੀ ਖੇਡਣੀ ਚਾਹੀਦੀ ਆ। ਇੰਗਲੈਂਡ 'ਚ ਜਾ ਕੇ ਆਪਾਂ ਫੇਰ ਮੈਚ ਹਾਰ ਗਏ, ਹੁਣ ਤੁਸੀਂ ਕਹਿੰਦੇ ਹੋ ਇਹਨੂੰ ਵੀ ਕੱਢ ਦਿਓ ਤੇ ਇਹਦੀ ਜਗ੍ਹਾ ਨਵਾਂ ਲੈ ਆਓ, ਤਾਂ ਫਿਰ ਆਪਾਂ ਰੋਕਾਂਗੇ ਕਿੱਥੇ? ਸੋ ਟਾਈਮ ਦੇ ਦਿਓ, ਜਾਂ ਤਾਂ ਸੂਰਿਆ ਕੁਮਾਰ ਯਾਦਵ ਨੂੰ ਨਾ ਕੱਢਦੇ, ਉੱਥੇ ਵੀ ਕਾਹਲੀ ਕਰ ਗਏ ਤੇ ਹੁਣ ਇਹਨੂੰ ਕੱਢਣ ਲੱਗਿਆ ਅਸੀਂ ਕਾਹਲੀ ਕਰ ਰਹੇ ਹਾਂ। ਦੇਖੋ ਨਵੀਂ ਟੀਮ ਆ, ਬਾਲਰ ਹਲੇ ਹੈ ਨਹੀਂ ਗਏ, ਤੁਸੀਂ ਇਹ ਦੇਖੋ ਹਾਰਦਿਕ ਪਾਂਡਿਆ ਦਾ ਤੁਸੀਂ ਨਾਮ ਲੈਤਾ ਉਹ ਨਹੀਂ ਖੇਡ ਰਿਹਾ, ਜਸਪ੍ਰੀਤ ਬੁਮਰਾਹ ਨਹੀਂ ਖੇਡ ਰਿਹਾ ਤੇ ਬਾਕੀ ਦੇ ਵੀ ਨਵੇਂ ਪਲੇਅਰਾਂ ਨੂੰ ਚਾਂਸ ਦਿੱਤਾ ਜਾ ਰਿਹਾ। ਸੋ ਟੀਮ ਜੇ ਹਾਰ ਜੂਗੀ 2-4 ਸੀਰੀਜ਼ ਕੋਈ ਫਰਕ ਨਹੀਂ ਵੀਰ ਜੀ ਪੈਣ ਲੱਗਿਆ, ਕਿਉਂਕਿ ਸਭ ਤੋਂ ਇੰਪੋਰਟੈਂਟ ਗੋਲ ਕੀ ਹੈ ਕਿ ਉਹ ਟੀਚਾ ਮਨ ਦੇ ਵਿੱਚ ਲੈ ਕੇ ਚੱਲ ਰਹੇ ਨੇ ਸਾਡੇ ਕੋਲ ਇੰਨੇ ਪਲੇਅਰ ਨੇ।

0: ਅਸੀਂ ਇਹਨਾਂ ਵਿੱਚੋਂ ਟੀਮ ਬਣਾਉਣੀ ਕਿੱਦਾਂ ਫਿਊਚਰ ਦੀ। ਸੋ ਜਦੋਂ ਫਿਊਚਰ ਪਲੈਨਿੰਗ ਹੁੰਦੀ ਹੈ ਨਾ, ਤੁਹਾਨੂੰ ਕਰੰਟ ਟਾਈਮ ਤੇ ਝਟਕੇ ਲੱਗਦੇ ਹੁੰਦੇ ਨੇ, ਪਰ ਫਿਊਚਰ ਦੀ ਟੀਮ ਤੁਹਾਡੀ ਵਧੀਆ ਬਣ ਜੂਗੀ। ਸੋ ਕੋਈ ਡਾਊਟ ਨਹੀਂ ਹੈ ਕਿ ਆਪਣੇ ਕੋਲ ਬਹੁਤ ਪੂਲ ਹੈ ਪਲੇਅਰਸ ਦਾ, ਜ਼ਿਆਦਾ ਤੋਂ ਜ਼ਿਆਦਾ ਟਾਈਮ ਦੇਣਾ ਚਾਹੀਦਾ। ਸੋ ਕੈਪਟਨ ਨੂੰ ਵੀ ਨਵੇਂ ਨੂੰ ਟਾਈਮ ਦੇਣਾ ਚਾਹੀਦਾ, ਤੇ ਟਾਈਮ ਦੇਣ ਦੀ ਗੱਲ ਦੇ ਨਾਲ ਨਾਲ ਇੱਧਰ ਦੂਜੀ ਵਿਕਟ ਵੀ ਗਿਰ ਗਈ ਹੈ ਜੀ। ਸੂਰਿਆ ਵੰਸ਼ੀ ਵੀ ਆਊਟ ਹੋ ਗਏ ਨੇ ਤੇ 2 out 29 ਰਨ, 2 ਖਿਡਾਰੀ ਆਊਟ। ਜਿਹੜਾ 201 ਦਾ ਪਹਿਲਾ ਸਵਾਲ ਪੁੱਛਿਆ ਸੀ, ਹੁਣ ਥੋੜਾ ਜਿਹਾ ਔਖਾ ਹੋ ਗਿਆ
1: ਕਿਉਂਕਿ ਗੱਲ ਦੋਨੇ ਤਕੜੇ ਖਿਲਾਰੀ ਹੈ ਜਿਹੜੇ ਉਹ 24 ਤੇ ਪਹਿਲਾਂ ਤੁਸੀਂ ਵਿਕਟ ਕਹੀ ਸੀ, ਮਤਲਬ ਥੋੜੇ ਰਨਾਂ ਤੋਂ ਬਾਅਦ ਚ ਨਾਲ ਹੀ ਲੈ ਲਿਆ ਕੰਮ ਉਹਨਾਂ ਨੇ।
0: ਬਿਲਕੁਲ ਜੀ। ਸੋ ਜਦੋਂ ਇਸ ਤਰ੍ਹਾਂ ਹੋ ਜਾਂਦਾ T20 ਦੇ ਵਿੱਚ, ਦੇਖੋ ਆਪਾਂ 5-7 ਮਿੰਟ ਤੋਂ ਗੱਲ ਕਰ ਰਹੇ ਹਾਂ, ਉਹਦੇ ਵਿੱਚ 10 ਬਾਲਾਂ ਹੋਈਆਂ ਨੇ ਤੇ 10 ਬਾਲਾਂ 'ਚ 2 ਪਲੇਅਰ ਆਊਟ ਹੋ ਗਏ ਨੇ। ਸੋ ਆਲ ਆਫ ਏ ਸਡਨ ਜਿਹੜੀ ਟੀਮ 24 ਰਨ ਤੇ 1 ਆਊਟ ਸੀਗਾ, 2 ਓਵਰਾਂ 'ਚ ਹੁਣ 2 ਆਊਟ ਹੋ ਗਏ ਨੇ। ਸੋ ਹੁਣ ਜਿਹੜਾ ਇੰਡੀਆ ਨੂੰ ਕੰਸੋਲੀਡੇਟ ਕਰਨਾ ਪਊਗਾ, ਆਰਚਰ ਦੇ ਓਵਰ ਕੱਢਣੇ ਪੈਣਗੇ ਤੇ ਉਸ ਤੋਂ ਬਾਅਦ ਦੁਬਾਰਾ ਕੰਸੋਲੀਡੇਟ ਕਰਕੇ ਸਰਪੰਚ ਸਾਹਿਬ ਦੇਖਦੇ ਆ ਕੀ ਕਰਦੇ ਆ। ਇਸ਼ਾਨ ਕਿਸ਼ਨ ਨੇ ਆ ਕੇ ਚੌਕਾ ਲਾ ਦਿੱਤਾ ਹੋਇਆ।
1: ਸੋ ਬਹੁਤ ਬਹੁਤ ਧੰਨਵਾਦ ਸਰ, ਥੈਂਕ ਯੂ ਵੈਰੀ ਮੱਚ, ਬਹੁਤ ਬਹੁਤ ਸ਼ੁਕਰੀਆ।
0: ਥੈਂਕ ਯੂ,
1: ਬਹੁਤ ਬਹੁਤ ਸ਼ੁਕਰੀਆ। ਆਪਣਾ ਨੰਬਰ ਦੇ ਜਾਂਦੇ ਜਾਂਦੇ ਮੈਂ ਦੇ ਦਿੰਦਾ ਜੀ ਨੰਬਰ ਉਹਨਾਂ ਦਾ, ਨੰਬਰ ਆ ਜਿਹੜਾ ਉਹ ਬੜਾ ਜ਼ਰੂਰੀ ਹੈ ਕਿਉਂਕਿ ਪ੍ਰਭਾ ਸਾਹਿਬ ਜੇਕਰ ਤੁਸੀਂ ਕਿਤੇ ਨਾ ਅਪਰੇਜ਼ਲ ਦੀ ਜ਼ਰੂਰਤ ਪੈ ਜਾਵੇ ਤੁਹਾਨੂੰ, ਤਾਂ ਤੁਸੀਂ ਪ੍ਰਭਾ ਸਾਹਿਬ ਦੇ ਨਾਲ ਸੰਪਰਕ ਕਰ ਲੈਣਾ। ਇਹਨਾਂ ਦਾ ਨੰਬਰ ਮੈਂ ਤੁਹਾਨੂੰ ਦੇ ਦਿੰਦਾ, 416-669-1423 ਇਹਨਾਂ ਦਾ ਨੰਬਰ ਹੈ, 416-669-1423 'ਤੇ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ। ਵਕਾਰ ਖਾਨ ਸਾਹਿਬ ਸਾਡੇ ਨਾਲ ਨੇ, ਤੁਸੀਂ ਜੇਕਰ ਇੰਟਰਨੈਟ ਲੈਣਾ ਚਾਹੁੰਦੇ ਹੋ ਰੋਜਰ ਦਾ, ਤੇ ਇਹ ਕਈ ਦਹਾਕਿਆਂ ਤੋਂ ਉਹਨਾਂ ਦੇ ਨਾਲ ਹੀ ਕੰਮ ਕਰ ਰਹੇ ਆ, ਸੋ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਲਿਓ। ਖਾਨ ਸਾਹਿਬ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ।
0: ਥੈਂਕ ਯੂ ਸੋ ਮਚ ਰਾਜਵੀਰ ਜੀ, ਸਭ ਲਿਸਨਰ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਰਾਜਵੀਰ ਜੀ, ਮੇਰੇ ਕੋਲ ਰੋਜਰਸ ਦੀ ਬਹੁਤ ਹੀ ਵਧੀਆ ਪ੍ਰੋਮੋਸ਼ਨ ਹੈ। ਅਸੀਂ ਟੀਵੀ, ਇੰਟਰਨੈਟ ਔਰ ਹੋਮ ਫੋਨ ਦੇ ਸਪੈਸ਼ਲ ਪੈਕੇਜ ਪ੍ਰੋਵਾਈਡ ਕਰਦੇ ਹਾਂ। ਓਨਲੀ ਇੰਟਰਨੈਟ ਦੀ ਵੀ ਸਪੈਸ਼ਲ ਪ੍ਰੋਮੋਸ਼ਨ ਹੈ, 500, 1500 or 2000 ਦੀ ਸਪੀਡ ਵਾਲੇ ਰੋਜਰਸ ਇੰਟਰਨੈਟ ਬਹੁਤ ਚੀਪ ਪ੍ਰਾਈਸ ਪਰ ਦਿਲਾ ਦੇਂਗੇ। ਰੋਜਰ ਸੈਲ ਫੋਨ ਦੀ ਵੀ ਅਮੇਜ਼ਿੰਗ ਆਫਰ ਹੈ ਮੇਰੇ ਕੋਲ, ਕੈਨੇਡਾ US ਅਨਲਿਮਿਟਿਡ ਕਾਲਿੰਗ ਮਿਲੇਗੀ। ਆਈਫੋਨ ਔਰ ਸੈਮਸੰਗ ਵੀ ਸਪੈਸ਼ਲ ਪ੍ਰਾਈਸ ਪਰ ਅਵੇਲੇਬਲ ਆ। ਪਲੀਜ਼ ਕਾਲ ਫੋਰ ਫਰਦਰ ਇਨਫੋਰਮੇਸ਼ਨ, ਨੰਬਰ ਹੈ 6478000, 6478000, 6478000। ਅਸੀਂ 18 ਸਾਲ ਸੇ ਰੋਜਰਸ ਦੇ ਕਾਰਪੋਰੇਟ ਇੰਪਲਾਈ ਹਾਂ, ਤੁਹਾਡਾ ਅਕਾਊਂਟ ਔਰ ਐਡਰੈਸ ਚੈੱਕ ਕਰਕੇ ਬਹੁਤ ਵਧੀਆ ਪ੍ਰੋਮੋਸ਼ਨ ਦਿਲਾ ਦੇਂਗੇ। ਨੰਬਰ ਅਗੇਨ 6478000, 6478000, 6478000, 864 864 8000
1: ਤੇ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਸੋ ਬਹੁਤ ਬਹੁਤ ਧੰਨਵਾਦ ਸਰ, ਬਹੁਤ ਬਹੁਤ ਸ਼ੁਕਰੀਆ।
0: ਥੈਂਕ ਯੂ ਸੋ ਮਚ ਰਾਜੀਵ ਜੀ,
1: ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ। ਜਿਹੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਨਾਲ, ਗੱਲਾਂ ਬਾਤਾਂ ਸਾਰੀ ਚੱਲਦੀ ਰਹਿਣਗੀਆਂ। ਇੱਕ ਗੀਤ ਸੁਣਾਉਣਾ ਤੁਹਾਨੂੰ, ਆ ਗੀਤ ਦੇਖਿਓ ਤਾਂ ਤੁਸੀਂ ਆਵਾਜ਼ ਬਹੁਤ ਟਾਈਮ ਬਾਅਦ, ਪੁਰਾਣੇ ਬੰਦੇ ਜਿਹੜੇ ਪੁਰਾਣੇ ਵੀ ਕਾਹਦੇ ਯਾਰ, ਸੁਣ ਲਓਗੇ ਤੁਸੀਂ, ਮੈਨੂੰ ਲੱਗਦਾ ਕਿ ਆਵਾਜ਼ ਪਹਿਚਾਣ ਆ ਜੂ ਤੁਹਾਨੂੰ। ਬਹੁਤ ਟਾਈਮ ਹੋ ਗਿਆ ਬੀਬਾ ਜੀ ਨੂੰ ਸੁਣਿਆ ਨੂੰ। ਪੁਲਿਸ ਵਾਲਿਆਂ ਦੇ ਗੀਤ ਹੁੰਦਾ ਸੀ, ਇਹਨਾਂ ਦਾ ਇੱਕ ਉਹ ਬੜਾ ਹਿੱਟ ਸੀਗਾ, ਸੁਪਰ ਹਿੱਟ। ਜੇ ਮੈਂ ਬਿਨਾਂ ਕੁਛ ਕਹੇ ਇੰਨਾ ਹੀ ਕਹਿ ਦੇਵਾਂ, ਚਲੋ ਅਸੀਂ ਕਹਿ ਕੇ ਦੇਖ ਲੈਂਦੇ ਹਾਂ, ਹੈ ਨਾ, ਵੀ ਪੁਲਿਸ ਵਾਲਿਆਂ ਦੇ ਗੀਤ ਹੁੰਦਾ ਸੀਗਾ, ਪੁਲਿਸ ਵਾਲਿਆਂ ਦੀ ਪੱਗ ਦੀ ਝਾਲਰ 'ਤੇ ਅਸਲ ਦੇ ਵਿੱਚ ਉਹ ਗੀਤ ਸੀਗਾ। ਬਿਨਾਂ ਗੀਤ ਲਾਉਣ ਤੋਂ ਵੀ ਮੈਨੂੰ ਲੱਗਦਾ ਕਿ ਜਿਹਨੂੰ ਪਤਾ ਲੱਗ ਗਿਆ ਹੋਣਾ ਕਿ ਕਿਹਦੀ ਆਵਾਜ਼ ਦੀ ਮੈਂ ਗੱਲਬਾਤ ਕਰ ਰਿਹਾ। ਪੁਲਿਸ ਵਾਲਿਆਂ ਦੀ ਪੱਗ ਦੀ ਝਾਲਰ 'ਤੇ ਗੀਤ ਜਿਹੜਾ ਸੀਗਾ, ਜੇ ਕਿਸੇ ਨੂੰ ਪਤਾ ਲੱਗਿਆ ਤੁਸੀਂ ਰਹਿਣ ਦਿਓ, ਮੈਂ ਲਾ ਹੀ ਦਿੰਦਾ ਤੁਹਾਨੂੰ, ਤੇਰੇ ਪੱਗ ਦੀ ਝਾਲਰ ਬਣ ਜਾਵਾਂ, ਉਹ ਗੀਤ ਹੁੰਦਾ ਸੀਗਾ, ਬੜਾ ਸੁਪਰ ਡੁਪਰ ਹਿੱਟ ਸੀ ਉਹਨਾਂ ਦਿਨਾਂ ਦੇ ਵਿੱਚ, ਅਮ੍ਰਿਤਾ ਵਰਖੁਣਾ ਦੀ ਆਵਾਜ਼ ਦੇ ਵਿੱਚ। ਆ ਲਓ ਥੋੜ੍ਹਾ ਜਿਹਾ ਤੁਹਾਨੂੰ ਸੁਣਾਉਣਾ ਹੋਰ ਗੀਤ ਉਹਨਾਂ ਦਾ, ਟੁੱਟ ਕੇ ਸ਼ਰੀਕ ਬਣ ਗਿਆ। ਆ ਲਓ

0: ਉਹ ਆਊਟ ਨੇ, 3 ਓਵਰ ਹੋ ਗਏ ਆ, 3.2 ਜਿਹੜੇ ਓਵਰ ਹੋ ਗਏ ਆ, 35 ਰਨ ਬਣ ਗਏ, 2 ਆਊਟ ਨੇ ਇੰਗਲੈਂਡ ਨਾਲ ਚੱਲ ਰਿਹਾ ਮੈਚ 'ਤੇ। ਹੁਣ ਅਸੀਂ ਚੱਲਦੇ ਹਾਂ ਇੱਕ ਵਾਰ ਫਿਰ ਤੋਂ ਯੂਨੀ ਗਲੋਬਲ 'ਤੇ, ਸਿਮਰਨਜੀਤ ਸਾਡੇ ਨਾਲ ਨੇ, ਉਹਨਾਂ ਨਾਲ ਥੋੜ੍ਹੀ ਜਿਹੀ ਗੱਲਬਾਤ ਕਰਦੇ ਹਾਂ ਕਿਉਂਕਿ ਬਹੁਤਾ ਸਮਾਂ ਰਹਿ ਨਹੀਂ ਗਿਆ ਜਿਹੜੇ ਇਹ ਕੋਰਸਿਸ ਨੇ। ਸਿਮਰਨਜੀਤ ਜੀ ਨੂੰ ਸਤਿ ਸ਼੍ਰੀ ਅਕਾਲ।
1: ਹਾਂਜੀ ਸਤਿ ਸ਼੍ਰੀ ਅਕਾਲ ਸਰ,
0: ਕੀ ਹਾਲ ਚਾਲ ਆ? ਠੀਕ ਠਾਕ ਹੋ? ਸੁਪਰ ਬਿਜੀ ਚੱਲ ਰਹੇ ਹੋ ਇਹਨਾਂ ਦਿਨਾਂ ਦੇ ਵਿੱਚ? ਬਹੁਤ ਸਾਰੀਆਂ ਅਪਰੂਵਲ ਅੱਜ ਵੀ ਆ ਗਈਆਂ ਹੋਣੀਆਂ, ਪਤਾ ਕਿੰਨੀਆਂ ਅਪਰੂਵਲ ਆਈਆਂ ਅੱਜ ਤੁਹਾਡੇ?
1: ਹਾਂਜੀ ਹਾਂਜੀ ਸਰ, ਅਪਰੂਵਲ ਤਾਂ ਡੇਲੀ ਆਉਂਦੀਆਂ ਨੇ, ਅਪਰੂਵਲ ਵੀ ਆਉਂਦੇ ਨੇ, ਫੰਡਸ ਵੀ ਰਿਲੀਜ਼ ਹੁੰਦੇ ਨੇ ਜੀ।
0: ਅੱਜ ਜੇ ਹੁਣ ਤੱਕ ਦੇਖਿਆ ਹੋਵੇ ਰਫਲੀ ਕਿੰਨੀਆਂ ਅਪਰੂਵਲ ਆ ਗਈਆਂ?
1: ਮੈਂ ਚੈੱਕ ਨਹੀਂ ਕੀਤਾ ਹੈਗਾ, ਲਾਈਕ 10-15 ਤਾਂ ਹੋਣਗੀਆਂ ਸਰ।
0: 10-15 ਦੇ ਵਿੱਚ ਹੋਣਗੀਆਂ?
1: ਹਾਂਜੀ ਹਾਂਜੀ।
0: ਅੱਛਾ, ਜਿਹੜੀਆਂ ਹੁਣ ਕਲਾਸਿਸ ਨੇ ਇਹ ਬੈਚ, ਇਹ ਜਦੋਂ ਭਰਦੇ ਜਾ ਰਹੇ ਆ, ਤੇ ਜਿਹੜੇ ਅਗਸਤ ਤੋਂ ਬਾਅਦ ਦੇ ਬੈਚ ਹੋਣਗੇ ਉਹਨਾਂ ਦੇ ਵਿੱਚ ਇਹ ਗ੍ਰਾਂਟ ਮਨਫੀ ਕਰਤੀ ਉਹਨਾਂ ਨੇ?
1: ਹਾਂਜੀ, ਉਹਦੇ ਵਿੱਚ ਸਿਰਫ ਲੋਨ ਹੀ ਹੋਏਗਾ, ਸੋ ਹੁਣ ਜਿਹੜਾ ਸਾਡਾ ਰਿਅਲਾਈਜ਼ ਹੋ ਬੈਚ ਸਟਾਰਟ ਹੋ ਰਿਹਾ ਹੈ ਜੁਲਾਈ ਦਾ, ਤੁਸੀਂ ਉਹਦੇ ਵਿੱਚ ਹੀ ਇਨਰੋਲ ਕਰਵਾਉਣ ਦੇ ਟਰਾਈ ਕਰੋ। ਉਹਦੇ ਚ ਅਗਰ ਤੁਸੀਂ ਇਨਰੋਲ ਕਰਵਾਓਗੇ ਤਾਂ ਤੁਹਾਨੂੰ ਗ੍ਰਾਂਟ ਵੀ ਆਏਗੀ ਪਲੱਸ ਲੋਨ ਵੀ ਆਏਗਾ। ਹੁਣ ਅਗਰ ਤੁਸੀਂ ਜੁਲਾਈ ਦੇ ਐਂਡ ਵਿੱਚ ਆ ਕੇ ਕਹੋਗੇ ਕਿ ਅਗਸਤ 'ਚ ਅਪਲਾਈ ਕਰੋ ਸਾਡਾ, ਫਿਰ ਤੁਹਾਨੂੰ ਗ੍ਰਾਂਟ ਨਹੀਂ ਆਏਗੀ, ਸਿਰਫ ਲੋਨ ਹੀ ਹੋਏਗਾ, ਤੇ ਲੋਨ ਦੇ ਵਿੱਚ ਕਾਲਜ ਦੀ ਫੀਸ ਵੀ ਡਿਡਕਟ ਹੋਏਗੀ। ਸੋ ਰਾਈਟ ਨਾ ਹੁਣ ਤੁਹਾਡੇ ਕੋਲ ਬੈਸਟ ਟਾਈਮ ਹੈ ਕਿ ਤੁਸੀਂ ਹੁਣ ਅਪਲਾਈ ਕਰ ਲਓ, ਤੇ ਗ੍ਰਾਂਟ ਵੀ ਲੈ ਜੇ ਕਰ ਸਕਦੇ ਹੋ ਅਪਲਾਈ, ਤੇ ਹੁਣ ਲੋਨ ਵੀ ਕਰ ਸਕਦੇ ਹੋ।
0: ਅੱਛਾ, ਇੱਕ ਇਹ ਦੱਸੋ ਕਿ ਜਿਹੜੀ ਆਪਾਂ ਇਹ ਇਨਕਮ ਕਹਿ ਦਿੰਦੇ ਹਾਂ ਕਿ ਜਦੋਂ ਹੁਣ ਬਾਈ ਚਾਂਸ ਸਪੋਜ਼ ਕਰੋ ਕਿ ਕਿਸੇ ਨੂੰ 40,000 ਆ ਗਿਆ ਜਾਂ 50,000 ਆ ਗਿਆ ਜਾਂ 80,000 ਆ ਗਿਆ ਹਸਬੈਂਡ ਵਾਈਫ ਨੂੰ, ਹਨਾ, ਤਾਂ ਉਹ ਉਹਨਾਂ ਦੀ ਜਦੋਂ ਟੈਕਸ ਭਰਨਾ, ਉਹ ਇਨਕਮ ਦੇ ਵਿੱਚ ਐਡ ਹੋਊਗਾ, ਉਹਨਾਂ ਨੂੰ ਦੱਸਣਾ ਪਊਗਾ ਕਿ ਹਾਂਜੀ
1: ਟੈਕਸ ਫ੍ਰੀ ਅਮਾਊਂਟ ਹੁੰਦੀ ਹੈ ਸਰ, ਇਹ ਇਨਕਮ ਦੇ ਵਿੱਚ ਕਾਊਂਟ ਨਹੀਂ ਹੋਏਗੀ। ਤੁਸੀਂ ਜਦੋਂ ਵੀ ਟੈਕਸ ਭਰਨਾ, ਇਹ ਤੁਹਾਡੀ ਟੈਕਸ ਫ੍ਰੀ ਅਮਾਊਂਟ ਹੋਏਗੀ, ਇਹ ਤੁਹਾਡੀ ਇਨਕਮ ਦੇ ਵਿੱਚ ਕਾਊਂਟ ਬਿਲਕੁਲ ਨਹੀਂ ਹੁੰਦੀ ਹੈਗੀ। ਸੋ ਜਿਹੜੇ ਗ੍ਰਾਂਟ ਦਾ ਪੋਰਸ਼ਨ ਨਾ ਹੀ ਆ ਤੁਸੀਂ ਰਿਟਰਨ ਕਰਨਾ ਹੁੰਦਾ ਵਾ, ਸਿਰਫ ਲੋਨ ਦਾ ਪੋਰਸ਼ਨ ਤੁਸੀਂ ਰਿਟਰਨ ਕਰਨਾ ਹੁੰਦਾ ਵਾ, ਉਹ ਵੀ ਤੁਸੀਂ 1 ਸਾਲ ਤੋਂ ਬਾਅਦ ਰਿਟਰਨ ਕਰਨਾ ਸ਼ੁਰੂ ਕਰਨਾ ਵਾ, ਤੇ ਤੁਹਾਡੇ ਕੋਲ ਮੈਕਸੀਮਮ 14.5 ਸਾਲ ਹੁੰਦੇ ਆ ਰਿਟਰਨ ਕਰਨ ਲਈ ਉਹਦੇ, ਤੇ ਲਾਈਕ ਗਵਰਨਮੈਂਟ ਤੁਹਾਡੇ 10 ਸਾਲ ਦੀਆਂ ਆਟੋਮੈਟਿਕਲੀ ਤੁਹਾਡੀਆਂ ਇੰਸਟਾਲਮੈਂਟਸ ਬਣਾ ਦਿੰਦੀ ਹੈ। ਮੈਕਸੀਮਮ ਤੁਸੀਂ 14.5 ਸਾਲ ਤੱਕ ਦੀ ਇੰਸਟਾਲਮੈਂਟਸ ਕਰ ਸਕਦੇ ਹੋ ਜੀ ਉਹਦੇ, ਔਰ ਉਹਦੇ 'ਤੇ ਕੋਈ ਇੰਟਰਸਟ ਨਹੀਂ ਹੈਗਾ। 1 ਸਾਲ ਤੋਂ ਬਾਅਦ 2.5% ਇੰਟਰਸਟ ਲੱਗਦਾ ਵਾ, ਉਹ ਵੀ ਈਅਰਲੀ ਬੇਸਿਸ।
0: ਸਾਲ ਦਾ?
1: ਹਾਂਜੀ ਸਾਲ ਦਾ 2.5%।
0: ਉਹ ਸਾਲ ਦਾ ਤਾਂ ਕੁਝ ਵੀ ਨਹੀਂ, ਮੰਥਲੀ ਨਹੀਂ ਹੈਗਾ ਉਹਦਾ ਫਿਰ, ਹਨਾ?
1: ਹਾਂਜੀ ਹਾਂਜੀ
0: ਹਾਂਜੀ। ਸੋ ਅੱਛਾ, ਇਹਦੀ ਏਜ ਲਿਮਿਟ?
1: ਕੋਈ ਏਜ ਲਿਮਿਟ ਨਹੀਂ ਹੋਗੀ, ਕੋਈ ਕ੍ਰੈਡਿਟ ਚੈੱਕ ਨਹੀਂ ਹੈਗਾ। ਜੇ ਤੁਸੀਂ PR ਹੋ, ਸਿਟੀਜ਼ਨ ਹੋ, ਤਾਂ ਜੇ ਤੁਸੀਂ ਪ੍ਰੋਟੈਕਟਿਡ ਪਰਸਨ ਵੀ ਹੋ, ਤੁਹਾਡਾ ਕੇਸ ਅਪਰੂਵ ਹੋ ਗਿਆ ਹੋਇਆ, ਤੁਹਾਡੇ ਕੋਲ ਡਿਸੀਜ਼ਨ ਲੈਟਰ ਹੈਗਾ ਵਾ ਤੁਹਾਡਾ, ਤਾਂ ਤੁਸੀਂ ਇਹਦੇ ਲਈ ਅਪਲਾਈ ਕਰ ਸਕਦੇ ਹੋ। ਸਿਰਫ ਤੁਹਾਡੀ ਇਨਕਮ ਦੇਖੀ ਜਾਊਗੀ ਤੇ ਤੁਹਾਡਾ ਫੈਮਿਲੀ ਸਾਈਜ਼ ਦੇਖਿਆ ਜਾਏਗਾ। ਇਨਕਮ ਵੀ ਤੁਹਾਡੀ 2024 ਦੀ ਇਨਕਮ ਦੇਖਦੇ ਨੇ ਜੀ, 2024 ਦੇ ਨੋਟਿਸ ਆਫ ਅਸੈਸਮੈਂਟ ਦੇ ਉੱਤੇ 15,000 ਲਾਈਨ ਦੇ ਉੱਤੇ ਜੋ ਇਨਕਮ ਲਿਖੀ ਹੋਏਗੀ ਉਹ ਕਾਊਂਟ ਹੋਏਗੀ, ਪਲੱਸ ਤੁਹਾਡਾ ਫੈਮਿਲੀ ਸਾਈਜ਼ ਕਾਊਂਟ ਹੋਏਗਾ ਕਿ ਤੁਹਾਡੇ ਡਿਪੈਂਡੈਂਟ ਬੱਚੇ ਕਿੰਨੇ ਨੇ, ਤੇ ਜੇ ਤੁਹਾਡੇ ਬੱਚੇ 18 ਸਾਲ ਤੋਂ ਵੱਡੇ ਵੀ ਨੇ ਤਾਂ ਉਹ ਯੂਨੀਵਰਸਿਟੀ ਕਾਲਜ 'ਚ ਹੈਗੇ ਨੇ ਤਾਂ ਉਹ ਵੀ ਕਾਊਂਟ ਤੁਹਾਡੇ ਡਿਪੈਂਡੈਂਟ ਹੀ ਹੋਣਗੇ। ਬਸ ਤੁਹਾਡੀ ਉਹ ਇਨਕਮ ਦੇਖਿਆ, ਜੇ ਤੁਸੀਂ ਸੈਲਫ ਇੰਪਲੋਇਡ ਹੋ, ਹਾਊਸ ਵਾਈਫ ਹੋ, ਲਾਈਕ ਸਮਾਲ ਬਿਜ਼ਨਸ ਓਨਰ ਹੋ, ਟਰੱਕ ਡਰਾਈਵਰ ਹੋ, ਓਵਰ ਡਰਾਈਵਰ ਹੋ, ਤਾਂ ਤੁਸੀਂ ਇਹਦੇ ਲਈ ਐਲੀਜੀਬਲ ਹੁੰਦੇ ਹੋ ਜੀ।
0: ਜੀ, ਸੋ ਨੰਬਰ ਆਪਣਾ ਜ਼ਰੂਰ ਸਾਂਝਾ ਕਰ ਦਿਓ।
1: ਨੰਬਰ ਸਾਡਾ ਹੈਗਾ ਜੀ 4372643175, 4372643175। ਸਾਡਾ ਆਫਿਸ ਮਿਸੀ ਸਾਡਾ ਲੋਕੇਟਡ ਹੈਗਾ ਵਾ ਜੀ, ਤੁਸੀਂ ਸਾਨੂੰ ਕਾਲ ਕਰੋ, ਕਾਲ ਕਰਕੇ ਆਪਣੀ ਇਨਫੋਰਮੇਸ਼ਨ ਤੁਹਾਨੂੰ ਦਿਓ, ਤੁਹਾਨੂੰ ਆਪਾਂ ਰਾਈਟ ਵੇ ਦੱਸ ਦਾਂਗੇ ਕਿ ਤੁਹਾਡੀ ਕਿੰਨੀ ਗ੍ਰਾਂਟ ਹੋਏਗੀ ਤੇ ਕਿੰਨਾ ਲੋਨ ਹੋਏਗਾ। ਅਗਰ ਤੁਸੀਂ ਐਲੀਜੀਬਲ ਹੋਵੋਗੇ ਤਾਂ ਤੁਸੀਂ ਸਾਡੇ ਆਫਿਸ ਵੀ ਵਿਜ਼ਿਟ ਕਰ ਸਕਦੇ ਹੋ, ਆਪਾਂ ਤੁਹਾਨੂੰ ਰਾਈਟ ਵੇ ਤੁਹਾਨੂੰ ਇਨਫੋਰਮੇਸ਼ਨ ਦੇਵਾਂਗੇ ਆਪਾਂ। ਓਕੇ
0: ਜੀ, 437-264-3175 ਤੇ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ, ਆਪਣੇ ਆਪ ਨੂੰ ਇਨਰੋਲ ਕਰਵਾ ਸਕਦੇ ਹੋ। 437-264-3175। ਬਹੁਤ ਬਹੁਤ ਧੰਨਵਾਦ ਸਿਮਰਨ ਜੀ, ਥੈਂਕ ਯੂ ਵੈਰੀ ਮਚ। ਥੈਂਕ ਯੂ
1: ਸਰ, ਥੈਂਕ ਯੂ,
0: ਬਹੁਤ ਬਹੁਤ ਸ਼ੁਕਰੀਆ। ਸੋ ਲਓ ਜੀ, ਇੱਕ ਵਿਕਟ ਆ ਜਿਹੜੀ ਹੋਰ ਡੈਪੀ ਆ, ਇਸ਼ਾਨ ਕਿਸ਼ਨ ਹੋਣੀ 5 ਬਾਲਾਂ ਤੇ 7 ਰਨ ਬਣਾ ਕੇ ਇੱਕ ਚੌਕਾ ਲਾਇਆ ਸੀ ਉਹਨਾਂ ਨੇ, ਉਹਨਾਂ ਦੀ ਵਿਕਟ ਆ ਜਿਹੜੀ ਉਹ ਡੈਪੀ ਆ। ਸੋ ਜੁੜੇ ਹੋ ਰੇਡੀਓ ਪ੍ਰੋਗਰਾਮ ਸਰੰਗ ਦੇ ਨਾਲ। 3 ਵਿਕਟਾਂ, 4 ਓਵਰ ਹੋ ਗਏ, 3 ਵਿਕਟਾਂ ਡੈਪੀਆਂ, 41 ਰਨ ਨੇ ਜਿਹੜੇ ਉਹ ਇਹਨਾਂ ਦੇ ਬਣੇ ਆ, ਅਤੇ ਭਾਰਤ ਨੂੰ ਹੁਣ 96 ਗੇਂਦਾਂ ਦੇ ਵਿੱਚ ਤਕਰੀਬਨ 161 ਰਨ ਆ ਜਿਹੜੇ 96 ਗੇਂਦਾਂ ਦੇ ਵਿੱਚ ਉਹ ਚਾਹੀਦੇ ਆ, ਅਤੇ ਹਜੇ ਠੀਕ ਆ ਜੇ ਆਪਾਂ ਰਨ ਰੇਟ ਦੇਖਦੇ ਹਾਂ, ਫਿਰ ਵੀ ਹਜੇ 20 ਰਨ ਬਣ ਸਕਦੇ ਆ ਕਿਉਂਕਿ ਕਰੰਟ ਰਨ ਰੇਟ 10.25 ਆ ਅਤੇ ਚਾਹੀਦਾ 10.06 ਆ। ਸੋ ਹਜੇ ਵੀ ਜੇਕਰ ਲਓ ਜੀ, 1 ਵਿਕਟ ਆ ਜਿਹੜੀ ਉਹ ਹੋਰ ਡੈਪੀ ਆ, ਹੁਣ 4 ਵਿਕਟਾਂ 41 'ਤੇ 4 ਵਿਕਟਾਂ ਨੇ ਜਿਹੜੀਆਂ ਉਹ ਜਾ ਚੁੱਕੀਆਂ ਨੇ, 4 ਵਿਕਟਾਂ 4 ਓਵਰਾਂ ਦੇ ਵਿੱਚ 4 ਵਿਕਟਾਂ ਚਲੇ ਗਈਆਂ, ਕਮਾਲ ਹੀ ਹੋ ਗਈ ਯਾਰ। ਅਤੇ ਹੁਣ ਕੰਮ ਥੋੜ੍ਹਾ ਜਿਹਾ ਔਖਾ ਲੱਗਣ ਲੱਗ ਗਿਆ ਕਿਉਂਕਿ ਜਿਹੜਾ ਰਿਕਿਓਰਡ ਰਨ ਰੇਟ ਆ ਉਹ 10.16 ਚਾਹੀਦਾ ਵਾ, ਕਰੰਟ ਰਨ ਰੇਟ ਆ ਜਿਹੜਾ 9.84 ਹੈ। ਸੋ ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ। ਇੰਗਲੈਂਡ ਵਾਲਿਆਂ ਨੇ ਪਹਿਲਾਂ 201 ਰਨ ਆ ਜਿਹੜੇ ਬਣਾਏ ਸੀਗੇ, 7 ਉਹਨਾਂ ਦੇ ਆਊਟ ਹੋਏ ਸੀ 20 ਓਵਰਾਂ ਦੇ ਵਿੱਚ, ਇਹਨਾਂ ਦੇ 4 ਆਊਟ ਹੋ ਗਏ ਆ 4.1 ਓਵਰਾਂ ਦੇ ਵਿੱਚ। ਸੋ ਹੁਣ ਦੇਖੋ ਅੱਗੇ ਜਾ ਕੇ ਕੀ ਬਣਦਾ। ਸੋ ਜੁੜੇ ਹੋ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ। ਨਹੀਂ ਦਿੱਤਾ ਜੀ ਉਹਨਾਂ ਨੇ, ਸੋ ਤਿੰਨ ਹੀ ਰਹਿ ਗਏ ਆ। ਸੋ ਚਲਦੇ ਹੁਣ ਅਸੀਂ ਰਾਜਨ ਜੀ ਵੀ ਸਾਡੇ ਨਾਲ ਆ ਚੁੱਕੇ ਆ। ਰਾਜਨ ਜੀ ਜੀ ਆਇਆਂ ਨੂੰ
2: ਧੰਨਵਾਦ ਜੀ, ਰਾਜਵੀਰ ਜੀ ਸਾਰੇ ਸਰੋਤਾਂ ਨੂੰ ਤੇ ਤੁਹਾਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਦੇਖ ਰਿਹਾ ਜੀ ਤੁਸੀਂ ਮੈਚ ਦੇਖ ਰਹੇ ਬੜੇ ਸ਼ੌਂਕ ਦੇ ਨਾਲ, ਤੇ ਹੁਣ ਤਿੰਨੋਂ ਚੌਕੇ ਹੀ ਹੈ, 41 ਰਨ ਹੈ, 4 ਓਵਰ ਹੈ ਤੇ 4 ਹੀ ਵਿਕਟ ਹੈ।
0: ਉਹਨਾਂ ਨੇ 3 ਕਰਤੇ ਜੀ, ਉਹਨਾਂ ਨੇ ਚੱਕਦਾ ਜਿਹੜਾ ਚੌਥਾ ਕੀਤਾ ਸੀਗਾ ਛੱਡਤਾ ਉਹ ਕਦੇ।
2: ਸੋ ਇੱਧਰ ਨਾਲ ਦੀ ਨਾਲ ਦਾ ਦੂਜੇ ਪਾਸੇ ਵੀ ਮੈਚ ਬੜਾ ਗਿਆ ਜੀ, ਫੀਫਾ ਦਾ ਚੱਲਿਆ ਸੀ, ਅਰਜਨਟੀਨਾ ਜਿਹੜਾ ਖੇਡਦੇ ਹੋਇਆ ਸੀ ਤੇ ਤਕਰੀਬਨ ਹਾਰਨ ਵਾਲੀ ਸਥਿਤੀ ਚ ਹੈਗਾ ਸੀ, 75 ਮਿੰਟ ਤੱਕ ਕੋਈ ਗੋਲ ਨੀ ਹੋਇਆ ਤੇ ਬਾਅਦ ਚ ਲਗਾਤਾਰ 3 ਗੋਲ ਕਰਕੇ ਤੇ ਅਰਜਨਟੀਨਾ ਨੇ ਵੀ ਜਿੱਤ ਹਾਸਲ ਕਰ ਲਈ ਜੀ।
0: ਹਾਂ ਅਰਜਨਟੀਨਾ ਵੀ ਜਿਹੜੀ ਉਹ ਅੱਜ ਜਦੋਂ ਹੁਣ ਇਹ ਜਿਹਾ ਅਪਡੇਟ ਕਰਕੇ ਗਏ ਆ, ਨਹੀਂ ਤਾਂ ਕੰਮ ਕਿਹੜਾ ਹੋ ਗਿਆ ਲੱਗਦਾ ਸੀ ਉਹਨਾਂ ਦਾ ਵੀ।
2: ਬਿਲਕੁਲ ਜੀ ਬਿਲਕੁਲ, 75 ਮਿੰਟ ਤੱਕ ਅਰਜਨਟੀਨਾ ਨੇ ਕੋਈ ਗੋਲ ਨੀ ਕੀਤਾ ਤੇ ਇਜਿਪਟ ਵਾਲਿਆਂ ਨੇ 2 ਗੋਲ ਕਰਤੇ ਸੀ ਤੇ 15 ਮਿੰਟਾਂ ਦੇ ਲਾਸਟ 'ਚ ਸਾਰੀ ਗੇਮ ਬਦਲ ਗਈ। ਉਹ ਵੀ ਬੜਾ ਇੱਕ ਰੋਮਾਂਚਕ ਮੈਚ ਸੀ। ਸੋ ਜੀ ਅੱਜ ਬਾਰੇ ਦੱਸਣਾ ਚਾਹਾਂਗੇ ਸਪੈਕਸ ਐਕਸਪ੍ਰੈਸ ਬਾਰੇ ਵੀ, ਜਿਨ੍ਹਾਂ ਨੇ ਅੱਖਾਂ ਦਾ ਚੈੱਕਅਪ ਕਰਵਾਉਣਾ ਡਾਕਟਰ ਸਾਡੇ ਕੋਲ ਸਾਡੀ ਕ੍ਰੈਡਿਟ ਵਿਊ ਤੇ ਸੈਂਡਲਵੁੱਡ ਵਾਲੀ ਲੋਕੇਸ਼ਨ ਦੇ ਉੱਤੇ ਅਵੇਲੇਬਲ ਨੇ, ਤੁਸੀਂ ਇੱਥੇ ਆ ਕੇ ਆਪਣਾ ਐਗਜ਼ਾਮ ਕਰਵਾ ਸਕਦੇ ਹੋ। ਕੰਪਲੀਟ ਕੰਪ੍ਰੀਹੈਂਸਿਵ ਐਗਜ਼ਾਮ ਹੁੰਦਾ ਹੈ, ਵਿਜ਼ਨ ਚੈੱਕ ਹੁੰਦੀ ਹੈ, ਅੱਖਾਂ ਦੀ ਹੈਲਥ ਚੈੱਕ ਹੁੰਦੀ ਹੈ ਤੇ ਸਾਡੇ ਕੋਲ ਲੇਟੈਸਟ ਐਡਵਾਂਸ ਟੈਕਨੋਲੋਜੀ ਦੇ ਇਕਵਿਪਮੈਂਟ ਨੇ ਜਿਹਦੇ ਵਿੱਚ OCT, ਟੋਪੋਗ੍ਰਾਫੀ, ਰੈਟਨੋਗ੍ਰਾਫੀ, AR, NCT, ਸਲਿਟ ਲੈਂਪ ਤੇ ਵਿਜ਼ੂਅਲ ਫੀਲਡ, 7 ਅਲੱਗ ਅਲੱਗ ਡਿਵਾਈਸਿਸ ਨੇ ਜਿਹਦੇ ਨਾਲ ਅੱਖ ਦਾ ਹਰ ਇੱਕ ਕੋਨਾ ਚੈੱਕ ਹੁੰਦਾ ਜੀ ਤੇ ਜਿਹੜੇ ਵੀ ਰਿਜ਼ਲਟ ਆਉਂਦੇ ਨੇ ਡਿਜੀਟਲੀ ਇੱਕ ਡਿਸਪਲੇ ਸਕਰੀਨ ਦੇ ਉੱਤੇ ਤੁਹਾਨੂੰ ਦਿਖਾਏ ਜਾਂਦੇ ਨੇ, ਸਮਝਾਏ ਜਾਂਦੇ ਨੇ। ਸੋ ਜਿਨ੍ਹਾਂ ਨੇ ਵੀ ਅੱਖਾਂ ਦਾ ਚੈੱਕਅਪ ਕਰਵਾਉਣਾ ਹੈ ਸਾਨੂੰ ਕਾਲ ਕਰਕੇ ਆਪਣੀ ਅਪਾਇੰਟਮੈਂਟ ਬੁੱਕ ਕਰਵਾ ਸਕਦੇ ਆ 905-460-8888, 905-460-8888 ਤੇ ਜਿਨ੍ਹਾਂ ਨੇ ਬ੍ਰਾਂਡਿਡ ਫਰੇਮ ਲੈਣੇ ਨੇ ਦੱਸ ਦੀ ਕਿ ਸਾਰੇ ਹੀ ਬ੍ਰਾਂਡਿਡ ਫਰੇਮਾਂ ਤੇ ਸੇਲ ਚੱਲ ਰਹੀ ਹੈ, ਰੇਬਨ ਦੇ ਫਰੇਮ, ਅਰਮਾਨੀ ਦੇ ਫਰੇਮ, ਮਾਈਕਲ ਕੋਰਸ ਦੇ, ਕੇਟ ਸਪੇਡ ਦੇ, ਮਾਰਕ ਜੇਕਬ ਦੇ, ਹਿਊਗੋ ਬੋਸ ਦੇ, ਪੋਲੋ ਦੇ, ਕੋਚ ਦੇ, ਟੋਰੀਬਰਟ ਦੇ, ਇਹ ਸਾਰੇ ਦੇ ਸਾਰੇ ਬ੍ਰਾਂਡਿਡ ਫਰੇਮ ਫਲੈਟ 50% ਆਫ ਦਿੱਤੇ ਜਾ ਰਹੇ ਨੇ। ਜੇ ਤੁਸੀਂ ਕੈਲਵਿਨ ਕਲਾਈਨ ਦੇ ਫਰੇਮ ਲੈਣੇ ਨੇ ਜਾਂ ਫਿਰ ਟੋਮ ਹਿਲ ਫਿਗਰ ਦੇ, ਫੈਂਡੀ ਦੇ ਤੇ ਵੈਲੰਟੀਨੋ ਦੇ, ਤੇ ਫਲੈਟ 75% ਆਫ ਚੱਲ ਰਹੀ ਹੈ। ਨਾਲ ਦੀ ਨਾਲ ਸਾਡਾ ਵੈਲਿਊ ਪੈਕੇਜ ਵੀ ਲੈ ਸਕਦੇ ਹੋ ਜਿਹਦੇ ਚ $129 ਚ ਅਸੀਂ ਤੁਹਾਨੂੰ ਕੰਪਲੀਟ ਪੇਅਰ ਪ੍ਰਿਸਕ੍ਰਿਪਸ਼ਨ ਗਲਾਸਿਸ ਦਾ ਬਣਾ ਕੇ ਦੇ ਰਹੇ ਹਾਂ ਜਿਹ ਚ ਫਰੇਮ ਵੀ ਹੈ ਤੇ ਸਿੰਗਲ ਵਿਜ਼ਨ ਲੈਂਸਿਸ ਵੀ ਨੇ, ਤੇ $258 ਚ ਕੰਪਲੀਟ ਪੇਅਰ ਪ੍ਰੋਗਰੈਸਿਵ ਗਲਾਸਿਸ ਦਾ ਬਣਾ ਕੇ ਦੇ ਰਹੇ ਹਾਂ ਜਿਹਦੇ ਚ ਡਿਜੀਟਲ ਪ੍ਰੋਗਰੈਸਿਵ ਲੈਂਸਿਸ ਨੇ ਤੇ ਨਾਲ ਬ੍ਰਾਂਡਿਡ ਫਰੇਮ ਹੈ, ਤੇ ਆਪਣੀ ਐਨਕਾਂ ਤੇ ਕੋਈ ਵੀ ਕੋਡਿੰਗ ਐਡ ਕਰਵਾਉਣੀ ਹੈ ਤੇ ਸਾਰੀਆਂ ਕੋਡਿੰਗਾਂ ਫਲੈਟ 50% ਆਫ ਨੇ। ਤੋ ਡੀਲਾਂ ਲੈਣ ਲਈ ਪਹੁੰਚ ਸਕਦੇ ਜੀ ਸਪੈਕਸ ਐਕਸਪ੍ਰੈਸ ਦੀ ਕਿਸੇ ਵੀ ਲੋਕੇਸ਼ਨ ਦੇ ਉੱਤੇ, 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ, ਜਾਂ ਫਿਰ 10635 ਕ੍ਰੈਡਿਟ ਵਿਊ ਰੋਡ, ਕ੍ਰੈਡਿਟ ਵਿਊ ਤੇ ਸੈਂਡਲਵੁੱਡ ਦੀ ਇੰਟਰਸੈਕਸ਼ਨ ਹੈ। ਕੋਈ ਵੀ ਹੋਰ ਜਾਣਕਾਰੀ ਚਾਹੀਦੀ ਹੋਵੇ ਤੇ ਇੱਕੋ ਇੱਕ ਨੰਬਰ 905-460-8888, 905-460-8888 ਸਮਝਣ ਲਈ ਬਹੁਤ ਬਹੁਤ ਧੰਨਵਾਦ ਜੀ।
0: ਬਹੁਤ ਬਹੁਤ ਧੰਨਵਾਦ ਸਰ, ਬਹੁਤ ਬਹੁਤ ਧੰਨਵਾਦ ਜੀ। ਇੱਕ ਆਊਟ ਫਿਰ ਉਹਨਾਂ ਨੇ ਕਰਤਾ 42 ਤੇ ਉਹ ਕਹਿੰਦੇ 4.3 ਓਵਰਾਂ ਦੇ 4 ਆਊਟ, ਦੇਖੋ ਹੁਣ ਬਣਦਾ ਕੀ ਹੈ। ਪੁਰਬਾ ਸਾਹਿਬ ਨੂੰ ਪਾਉਂਦੇ ਹਾਂ ਜੀ, ਮੈਂ ਦੁਬਾਰੇ ਕਰਨਗੇ ਅਪਡੇਟ। ਬਹੁਤ ਧੰਨਵਾਦ ਸਰ, ਥੈਂਕ ਯੂ,
2: ਥੈਂਕ ਯੂ ਜੀ।
0: ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ। ਬਾਜੀ ਦੱਸ ਦਈਏ ਕਿ ਪ੍ਰੋਗਰਾਮ ਦਾ ਇਹ ਹਿੱਸਾ ਖਾਸ ਤੌਰ ਤੇ ਆਲਿੰਕ ਟਰੈਵਲ ਦੇ ਬੱਲਾ ਦਸਾਂਝ ਹੋਣਾ ਵੱਲੋਂ ਸਪੋਂਸਰ ਕੀਤਾ ਜਾ ਰਿਹਾ। ਜੇਕਰ ਤੁਸੀਂ ਦੁਨੀਆਂ ਦੇ ਕਿਸੇ ਹਿੱਸੇ ਦੇ ਵਿੱਚ ਜਾਣਾ ਚਾਹੁੰਦੇ ਹੋ ਤਾਂ ਆਲਿੰਕ ਟਰੈਵਲ ਦੇ ਬੱਲਾ ਦਸਾਂਝ ਸਾਹਿਬ ਦੇ ਨਾਲ ਤੁਸੀਂ ਸੰਪਰਕ ਕਰ ਲੈਣਾ 416-293-8700, ਉਹਨਾਂ ਦਾ ਨੰਬਰ ਆ। ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ 'ਤੇ ਤੁਸੀਂ ਬਿਲਕੁਲ ਜਾਣਾ ਨਹੀਂ ਭੁੱਲਣਾ। ਜੇਕਰ ਤੁਸੀਂ ਕੋਈ ਡਿਸਪੋਜੇਬਲ ਲੈ ਕੇ ਆਉਣੇ ਆ ਤਾਂ ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ ਨੰਬਰ ਇਹਨਾਂ ਦਾ ਨੋਟ ਕਰਕੇ ਰੱਖ ਲਓ। ਵੱਡੀਆਂ ਦਾਲਾਂ ਦੀਆਂ ਪੈਕਿੰਗ ਚਾਹੀਦੀਆਂ ਨੇ ਤਾਂ ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ 416-748-2116 'ਤੇ ਗੱਲਬਾਤ ਕਰ ਸਕਦੇ ਹੋ, 416-748-2116। ਪ੍ਰਭਾ ਸਾਹਿਬ ਕੀ ਕਰਾਈ ਜਾਂਦੇ ਹੋ?
3: ਬਾਈ ਜੀ ਮੈਂ ਕਿਹਾ ਮੈਂ ਰਾਈਟ ਵੇ ਕਾਲ ਕਰਕੇ ਨਾ ਫੀਸ ਮਾਫੀ ਦੀ ਅਰਜੀ ਨਹੀਂ ਸੀ ਲਿਖਦੇ ਹੁੰਦੇ ਵੀ ਆਪਣੇ ਤੋਂ ਨਹੀਂ ਦੇ ਹੋਣੀ, ਹੁਣ ਆਪਣੇ ਤੋਂ ਨਹੀਂ ਖੇਡ ਹੋਣਾ ਤੇ ਆਪਣੇ 4 ਖਿਡਾਰੀ ਆਊਟ ਆ, 52 ਰਨ ਨੇ ਤੇ ਮੈਚ ਜਿਵੇਂ ਤੁਸੀਂ ਪਹਿਲਾਂ ਕਹਿੰਦੇ ਸੀ ਪੂਰਾ ਕਿਹੜਾ ਹੋ ਗਿਆ ਤੇ ਇੰਗਲੈਂਡ ਦਾ ਜਿਹੜਾ ਜੀ ਅਪਰ ਹੈਂਡ ਹੋ ਗਿਆ। ਸੋ ਹੁਣ ਇੰਡੀਆ ਨੀਡਸ ਅ ਮਿਰੇਕਲ ਟੂ ਵਿਨ ਦਿਸ ਮੈਚ,
0: ਕਿਉਂਕਿ ਉਧਰੋਂ ਸ੍ਰੇਸ਼ ਅਯਰ ਸਾਹਿਬ ਵੀ ਹੋ ਗਏ, ਪਹਿਲਾਂ ਉਹਨਾਂ ਨੇ ਆਊਟ ਕਰਕੇ ਕੀ ਹੋ ਗਿਆ ਸੀਗਾ, ਕੀ ਚੱਕਰ ਪੈ ਗਿਆ ਸੀ?
3: ਮੈਂ ਦੇਖਿਆ ਨੀ ਜੀ, ਮੈਂ ਤਾਂ ਪਹਿਲਾਂ ਜਦੋਂ 2 ਆਊਟ ਹੋਏ ਸੂਰਿਆਵੰਸ਼ੀ ਕਰਕੇ, ਹੁਣ ਤਾਂ ਬੈਠੀ ਦਾ ਦੇਖੀ ਦਾ, ਜਦੋਂ ਉਹ ਆਊਟ ਹੋ ਜਾਂਦਾ ਜਿੱਦਾਂ ਸਚਿਨ ਤੇਂਦੁਲਕਰ ਆਊਟ ਹੋ ਜਾਂਦਾ ਟੀਵੀ ਬੰਦ ਹੋ ਜਾਂਦੀ ਹੈ ਜੀ।
0: ਹਾਂ, ਸੋ ਹੁਣ ਦੇਖੋ ਵੀ ਬਣਦੀ ਗੱਲਬਾਤ ਕਿ ਨਹੀਂ। ਚਲੋ ਓ ਫੋਰ ਗੋਡ, ਹਜੇ ਵੀ ਹਜੇ ਹੈਗੇ ਆ ਬੰਦੇ ਆਪਣੇ, ਅਕਸ਼ਰ ਪਟੇਲ ਜੇਕਰ ਖੜ ਗਿਆ, ਤਿਲਕ ਵਰਮਾ ਹੋਣੀ ਕਰ ਸਕਦੇ ਆ ਕੰਮ, ਹਜੇ ਸ਼ੁਭਮ ਦੁਬੇ ਹੋਣੀ ਰਹਿੰਦੇ ਆ, ਕਰ ਸਕਦੇ ਆ।
3: ਬਸ ਇਹੀ ਆ ਜੀ, ਸ਼ਿਵਮ ਦੁਬੇ ਤੇ ਲਾਸਟ ਉਮੀਦਾਂ ਨੇ, ਪਰ ਆ ਲਓ ਜੀ ਤੁਸੀਂ ਲੈ ਤਾਂ ਨਾਮ 5ਵਾਂ ਵੀ ਗਿਆ ਜੀ, ਸੋ ਛੇਤੀ ਦਕਾਰ ਬੰਦ ਹੋ ਜੂਗੀ।
0: ਹਟੇ ਹਟੇ ਮਿੱਠੇ, ਉਹਨਾਂ ਨੂੰ ਕਿਹਾ ਸੀ ਹਟੇ ਮਿੱਠੇ ਜੀ।
3: ਬਿਲਕੁਲ ਜੀ, ਹਰੇਕ ਓਵਰ ਚ ਇੱਕ ਇੱਕ ਆਊਟ ਹੋ ਰਿਹਾ, ਅੱਜ ਪਹਿਲਾਂ ਹੀ ਮੈਂ ਆਉਂਦਿਆਂ ਕਹਿ ਤਾ 201 ਸੌਖੇ ਬਣ ਜਾਂਦੇ, ਇਹ ਕਿਤੇ ਤੈਨੂੰ ਦਿਖਾਉਂਦੇ ਆ ਕਿਵੇਂ ਆਏ ਸੌਖੇ
0: ਖਬਰਦਾਰ ਤੁਸੀਂ ਅੱਗੇ ਤੋਂ ਬਹੁਤ ਧੰਨਵਾਦ, ਬਹੁਤ ਧੰਨਵਾਦ, ਥੈਂਕ ਯੂ। ਜਿਹੜੇ ਰੇਡੀਓ ਪ੍ਰੋਗਰਾਮ ਸਾਰਿਆਂ ਦੇ ਨਾਲ ਬਈ ਔਖਾ ਇਹ ਮੈਚ, ਫਿਰ ਇਹਨਾਂ ਨੇ ਕਿਹੜਾ ਕਰਤਾ ਕੰਮ, ਪੰਜ ਓਵਰਾਂ ਦੇ ਵਿੱਚ ਪੰਜ ਓਵਰ ਆਊਟ ਹੋ ਗਏ ਆ ਅਤੇ

0: ਜੇਕਰ ਤੁਸੀਂ ਮੌਰਗੇਜ ਕਰਵਾਉਣੀ ਚਾਹੁੰਦੇ ਹੋ, ਪਰਮਜੀਤ ਬਾਈ ਹੁਣਾਂ ਦਾ ਨੰਬਰ ਆ ਉਹ ਜ਼ਰੂਰ ਨੋਟ ਕਰਕੇ ਰੱਖ ਲਿਆ ਕਰੋ, ਕਿਉਂਕਿ ਕਿਤੇ ਨਾ ਕਿਤੇ ਵੇਲੇ ਵੇਲੇ ਲੋੜ ਪੈ ਜਾਂਦੀ ਹੈ। 416-804-2015 416-804-2015 'ਤੇ ਤੁਸੀਂ ਕਾਲ ਕਰ ਲੈਣੀ ਹੈ ਜੇਕਰ ਤੁਸੀਂ ਮੌਰਗੇਜ ਬਾਬਤ ਤੁਹਾਡੀ ਕੋਈ ਤੁਹਾਨੂੰ ਕੰਮ ਅੜਿਆ ਹੋਇਆ ਗੱਡਾ ਕੱਢਣਾ ਜਾਣਦੇ ਬਾਈ ਪਰਮਜੀਤ ਹੁਣੀ। 416-804-2015 ਅਤੇ ਇੱਕ ਮੈਂ ਰਿਕੁਐਸਟ ਕੀਤੀ ਸੀ ਕਿ ਜੇਕਰ ਤੁਸੀਂ ਆਪਣਾ ਟਰੱਕ ਵੇਚਣਾ ਚਾਹੁੰਦੇ ਹੋ ਤਾਂ ਵੀਰ ਉਹਨਾਂ ਨੂੰ ਟਰੱਕ ਦੀ ਜ਼ਰੂਰਤ ਆ, ਇਹਨਾਂ ਨੂੰ ਤੁਸੀਂ ਕਾਲ ਕਰ ਲਿਓ। ਜੇਕਰ ਟਰੱਕ ਤੁਹਾਡਾ ਘੱਟ ਚੱਲਿਆ ਹੋਇਆ ਵਾ, ਮਿਲੀਅਨ ਮੁਲੀਅਨ ਵਾਲਾ, ਤਾਂ ਨਾ ਕਰਿਓ ਕਾਲ। ਜੇ ਮਿਲੀਅਨ ਚੱਲਿਆ ਹੋਇਆ, ਜੇ ਤੁਹਾਡਾ 6 ਲੱਖ 7 ਲੱਖ ਚੱਲਿਆ ਟਰੱਕ ਆ, 5 ਲੱਖ 3 ਲੱਖ 2 ਲੱਖ ਚੱਲਿਆ ਟਰੱਕ ਆ, ਤੁਸੀਂ ਵੇਚਣਾ ਚਾਹੁੰਦੇ ਹੋ ਬੈਂਕ ਵਾਲਾ ਟਰੱਕ ਆ, ਤਾਂ ਤੁਸੀਂ ਇਸ ਨੰਬਰ 'ਤੇ ਕਾਲ ਕਰ ਲਿਓ। ਇਹਨਾਂ ਨੇ ਵਾਜਬ ਰੇਟ ਤੁਹਾਡਾ ਹੋਇਆ ਤਾਂ ਟਰੱਕ ਤੁਹਾਡਾ ਇੱਕ ਦਿਨ ਦੇ ਵਿੱਚ ਹੁਣੇ ਹੀ ਵਿਕ ਜੂਗਾ। 780-980-6175 ਜਾਣੀ ਕਿ 780-982-6175 'ਤੇ ਤੁਸੀਂ ਕਾਲ ਕਰ ਲਿਓ ਜਾਂ ਮੈਸੇਜ ਕਰ ਦਿਓ ਇੱਥੇ ਵੀ ਟਰੱਕ ਬਾਬਤ, ਟਰੱਕ ਲਿਖ ਕੇ ਮੈਸੇਜ ਕਰ ਦਿਓ ਟਰੱਕ ਫੋਰ ਸੇਲ। 780-982-6175 780-982-6175 6175 'ਤੇ ਤੁਸੀਂ ਕਾਲ ਕਰ ਲਿਓ ਜੇਕਰ ਤੁਸੀਂ ਆਪਣਾ ਟਰੱਕ ਆ ਜਿਹੜਾ ਉਹ ਵੇਚਣਾ ਚਾਹੁੰਦੇ ਹੋ। ਜੁੜੇ ਰੇਡੀ ਪ੍ਰੋਗਰਾਮ ਸਾਰੰਗ ਦੇ
1: ਨਾਲ। ਤਾਂ ਆਪਾਂ ਐਡਾ ਵੱਡਾ ਇੰਨਾ ਸੋਹਣਾ ਲੈ ਲਿਆ, ਹੁਣ ਅਪਲਾਈਐਂਸਸ ਵੀ ਹਾਈ ਐਂਡ ਹੀ ਲੈਣੇ ਆ।
2: ਹਾਂ, ਬ੍ਰੈਂਪਟਨ ਟੀਵੀ ਐਂਡ ਅਪਲਾਈਐਂਸਸ ਹੈ ਨਾ, ਫ੍ਰਿਜ, ਸਟੋਵ, ਡਿਸ਼ਵਾਸ਼ਰ, ਵਾਸ਼ਰ ਐਂਡ ਡਰਾਇਰ, ਐਲਈਡੀ ਟੀਵੀਸ, ਸਭ ਇੱਥੋਂ ਹੀ ਲਵਾਂਗੇ। ਇਹਨਾਂ ਤੋਂ ਵਧੀਆ ਪ੍ਰਾਈਸਸ ਪੂਰੇ ਬ੍ਰੈਂਪਟਨ ਕੀ ਟੋਰਾਂਟੋ 'ਚ ਨਹੀਂ ਮਿਲਣੀਆਂ। ਕੋਈ ਵੀ ਅਪਲਾਈਐਂਸਸ ਖਰੀਦੋ, ਪੇਮੈਂਟ ਵੀ 6 ਮਹੀਨਿਆਂ 'ਚ ਕਰਨੀ ਹੈ, ਉਹ ਵੀ ਬਿਨਾਂ ਕਿਸੇ ਵਿਆਜ ਦੇ। ਹੋਰ ਤੇ ਹੋਰ ਡਿਲੀਵਰੀ ਵੀ ਫ੍ਰੀ ਕਰਨਗੇ। ਕਾਲ ਬ੍ਰੈਂਪਟਨ ਟੀਵੀ ਐਂਡ ਅਪਲਾਈਐਂਸਸ 905-450-2828-905-450-2828।
0: ਲਓ ਜੀ, ਨਾਗਪਾਲ ਸਾਹਿਬ ਸਾਡੇ ਨਾਲ ਆ ਗਏ ਆ, ਕਿਉਂਕਿ ਟੀਮ ਇਹਨਾਂ ਦੀ ਪੂਰੀ ਬਿਜ਼ੀ ਆ। ਤੁਸੀਂ ਇਹਨਾਂ ਦੇ ਆਫਿਸ ਦੇ ਵਿੱਚ ਜਾ ਕੇ ਦੇਖੋਗੇ ਜਦੋਂ, ਫਿਰ ਪਤਾ ਲੱਗਣਾ ਕਿ ਕੰਮ ਕਿਸ ਤਰੀਕੇ ਨਾਲ ਹੋ ਰਿਹਾ। ਤੁਸੀਂ ਕੋਈ ਕੋਰਸ ਕਰਨਾ ਚਾਹੁੰਦੇ ਸੀ, ਸੁਨਹਿਰੀ ਮੌਕਾ ਹੁਣ ਕਿ ਤੁਹਾਨੂੰ ਕਲਾਸਿਸ ਵੀ ਘਰੇ ਬੈਠੇ ਨੇ ਲਾਉਣੀਆਂ ਨੇ, ਆਨਲਾਈਨ ਕਲਾਸਿਸ, ਤੁਸੀਂ ਕੰਮ ਨਹੀਂ ਛੱਡਣਾ, ਆਪਣਾ ਕੰਮ ਜਿਹੜਾ ਕਰਦੇ ਹੋ, ਉਬਰ ਚਲਾਉਂਦੇ ਹੋ, ਟੈਕਸੀ ਚਲਾਉਂਦੇ ਹੋ, ਟਰੱਕ ਚਲਾਉਂਦੇ ਹੋ, ਫੈਕਟਰੀ ਜੋਬ ਕਰਦੇ ਹੋ, ਜੋ ਮਰਜ਼ੀ ਕੰਮ ਕਰਦੇ ਹੋ, ਕੰਮ ਪ੍ਰੋਪਰ ਕਰੀ ਚੱਲੋ। ਨਾਲ ਤੁਸੀਂ ਸ਼ਾਮ ਦੀਆਂ ਕਲਾਸਿਸ ਲੈ ਸਕਦੇ ਹੋ, ਉਹ ਵੀ ਘਰੋਂ ਬੈਠੇ ਬਿਠਾਏ, ਤਾਂ ਤੁਸੀਂ ਕਿਤੇ ਜਾਣ ਦੀ ਜ਼ਰੂਰਤ ਨਹੀਂ ਹੈ। ਨਾਲ ਤੁਹਾਨੂੰ ਗੌਰਮੈਂਟ ਆ ਜਿਹੜੀ ਉਹ ਤੁਹਾਨੂੰ ਗ੍ਰਾਂਟ ਵੀ ਦੇ ਰਹੀ ਆ, ਲੋਨ ਵੀ ਦੇ ਰਹੀ ਆ, ਕਾਲਜ ਦੀ ਫੀਸ ਵੀ ਦੇ ਰਹੀ ਆ, ਕ੍ਰੈਡਿਟ ਚੈੱਕ ਵੀ ਨਹੀਂ ਹੋਣਾ, ਕ੍ਰੈਡਿਟ ਸਕੋਰ ਦੀ ਵੀ ਕੋਈ ਚੱਕਰ ਨਹੀਂ ਹੈ, ਤਾਂ ਤੁਹਾਡੇ ਕੋਲ ਘਰ ਵੀ ਹੋਣਾ ਕੋਈ ਜ਼ਰੂਰੀ ਨਹੀਂ। ਅਤੇ ਤੁਸੀਂ ਬਾਕੀ ਨਾਗਪਾਲ ਸਾਹਿਬ ਨਾਲ ਬੈਠ ਕੇ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਇਹਨਾਂ ਦਾ ਨੰਬਰ 437-264-3175। ਕਈ ਵਾਰ ਸਾਡੇ ਵੀਜ਼ਿਆਂ ਦੇ ਵੈਲੀ ਇੰਨੇ ਭਾਰੇ ਹੁੰਦੇ ਆ ਕਿ ਯਾਰ ਹੁਣ ਲੱਭਦਾ ਨਹੀਂ ਕੁਛ ਵੀ ਕੀ ਕੀਤਾ ਜਾਵੇ, ਤਾਂ ਤੁਸੀਂ ਇੱਕ ਵਾਰ ਇਹਨਾਂ ਦੇ ਨਾਲ ਸੰਪਰਕ ਕਰ ਲਓ। ਨਾਲੇ ਤਾਂ ਕੋਰਸ ਦਾ ਕੋਰਸ ਹੋ ਜਾਏਗਾ ਅਤੇ ਨਾਲੇ ਤੁਹਾਡਾ ਜੀ ਉਹ ਵੀ ਤੁਹਾਡੇ ਕੋਲ ਇੱਕ ਟੂਲ ਆ ਜਾਏਗਾ, ਇੱਕ ਤੁਹਾਡੇ ਕੋਲ ਹੋਰ ਤੁਸੀਂ ਇਹ ਕਹਿ ਸਕਦੇ ਹੋ ਕਿ ਸਕਿੱਲ ਆ ਜਾਏਗਾ, ਅਤੇ ਨਾਲ ਫੀਸ ਵੀ ਤੁਸੀਂ ਕੋਈ ਨਹੀਂ ਦੇਣੀ, ਅਤੇ ਪਾਰਟ ਟਾਈਮ ਤੁਸੀਂ ਕਰਨਾ, ਅਤੇ ਨਾਲ ਤੁਹਾਨੂੰ ਪੈਸੇ ਦੇ ਵਿੱਚ ਵੀ ਹੈਲਪ ਹੋ ਸਕਦੀ ਹੈ। ਨਹੀਂ ਤਾਂ ਅੱਜ ਕੱਲ੍ਹ ਮੰਗਿਆ ਆਧਾਰ ਬੰਦਾ $100 ਨਹੀਂ ਦਿੰਦਾ, ਅਤੇ ਇਹ ਤਾਂ ਸਰਕਾਰ ਆ ਤੁਹਾਨੂੰ ਕਿਸੇ ਨੂੰ 20,000, ਕਿਸੇ ਨੂੰ 50,000, ਕਿਸੇ ਨੂੰ 80,000 ਉਹ ਦੇ ਰਹੀ ਹੈ, ਅਤੇ ਆਲਰੇਡੀ ਮਿਲ ਵੀ ਰਹੇ ਆ। ਸੋ ਫੀਸ ਇਹਨਾਂ ਨੇ ਆਪਦੀ ਬਾਅਦ 'ਚ ਲੈਣੀ ਹੈ, ਤੁਹਾਡੇ ਤੋਂ ਪਹਿਲਾਂ ਨਹੀਂ ਲੈਣੀ। ਇਹ ਕਹਿੰਦੇ ਬਾਅਦ 'ਚ ਆਪਦੀ ਵੀ ਇਹ ਨਹੀਂ ਕੋਈ ਪਰਸੈਂਟੇਜ ਆ ਕਿ ਤੁਹਾਨੂੰ ਜੇ 50,000 ਆਇਆ ਤਾਂ ਸਾਨੂੰ ਜੀ 5,000 ਦੇ ਦਿਓ ਨਾ, ਇਹਨਾਂ ਦਾ ਸਿਰਫ 200 ਜਾਂ 500 499 ਇੰਨੀ ਫੀਸ ਆ, ਉਹ ਜਦੋਂ ਤੁਹਾਡੇ ਅਕਾਊਂਟ 'ਚ ਤੁਹਾਡੀ ਪੇਮੈਂਟ ਪਹੁੰਚ ਗਈ ਉਹ ਤੋਂ ਬਾਅਦ ਤੁਸੀਂ ਇਹਨਾਂ ਨੂੰ ਦੇਣੀ ਹੈ। ਨਾਗਪਾਲ ਸਾਹਿਬ, ਥੋੜ੍ਹਾ ਜਿਹਾ ਆਪਣੇ ਕੋਲ ਮਿੰਟ 2 ਹੀ ਰਹਿ ਗਿਆ, ਇੱਕ ਤਾਂ ਨੰਬਰ ਸਾਂਝਾ ਕਰ ਦਿਓ, ਜੇ ਕੋਈ ਹੋਰ ਚੀਜ਼ ਐਡ ਕਰਨੀ ਚਾਹੁੰਦੇ ਉਹ ਵੀ ਦੱਸ ਦਿਓ।
3: ਬਿਲਕੁਲ ਜੀ, ਬਸ ਇਹੀ ਹੈ ਕਿ 1 ਵੀਕ ਰਹਿ ਗਿਆ, ਦੈਟਸ ਇਟ। ਉਸਕੇ ਬਾਅਦ ਗਵਰਨਮੈਂਟ ਪਾਲਿਸੀ ਚੇਂਜ ਕਰ ਰਹੀ ਹੈ, ਹਮਾਰੇ ਹਾਥ ਮੇਂ ਨਹੀਂ ਹੈ ਗਵਰਨਮੈਂਟ ਕੀ ਪਾਲਿਸੀ, ਤੋ ਇਸ ਲਈ ਇਸਮੇ ਕੁਛ ਸਹੀ ਕਾਮ ਆਪ ਸਹੀ ਤਰੀਕੇ ਸੇ ਕਰ ਰਹੇ ਹੈ। ਆਜ ਗ੍ਰਾਂਟ ਮਿਲ ਰਹੀ ਹੈ, ਜੋ ਪੈਸਾ ਵਾਪਿਸ ਨਹੀਂ ਕਰਨਾ, ਇੱਕ ਹਫ਼ਤੇ ਬਾਅਦ ਐਨਰੋਲ ਕਰੇਂਗੇ, ਲੋਨ ਆਏਗਾ, ਗ੍ਰਾਂਟ ਨਹੀਂ ਆਏਗੀ, ਗ੍ਰੋਸ ਇਜ ਸੇਮ ਬਟ ਲੋਨ ਆਏਗਾ, ਤੋ ਅਭੀ ਐਕਸ਼ਨ ਲੈ, ਅਭੀ ਐਨਰੋਲ ਕਰੇਂ, 8 ਸਾਲ ਸੇ ਬਿਜ਼ਨਸ ਮੇਂ ਹਜ਼ਾਰੋਂ ਕੋ ਹੈਲਪ ਕਰ ਚੁੱਕੇ। ਨੰਬਰ 437-264-3175, ਪ੍ਰੋਪਰ ਆਫਿਸ ਹੈ ਜੀ, ਹਰ ਅੰਟਰ ਡੈਰੀ ਤੇ ਆ ਸਕਦੇ ਹੈ ਜੀ, 437-264-3175 437-264-3175
0: ਬਹੁਤ ਬਹੁਤ ਧੰਨਵਾਦ ਸਰ। 437-264-3175 ਤੇ ਤੁਸੀਂ ਹੁਣੇ ਕਾਲ ਕਰ ਲਿਓ, 437-264-3175 ਬਹੁਤ ਬਹੁਤ ਧੰਨਵਾਦ ਸਰ, ਥੈਂਕ ਯੂ ਵੈਰੀ ਮੱਚ, ਬਹੁਤ ਬਹੁਤ ਸ਼ੁਕਰੀਆ। ਸੋ ਲਓ ਜੀ, ਜੇਕਰ ਇੰਸ਼ੋਰੈਂਸ ਕਰਵਾਉਣੀ ਚਾਹੁੰਦੇ ਹੋ ਤੁਸੀਂ ਤਾਂ ਸੁਪਰਵਿਜ਼ਰ ਦੀ ਅਤੇ ਵਿਜ਼ਟਰ ਇੰਸ਼ੋਰੈਂਸ ਲਈ ਇੱਕੋ ਇੱਕ ਨਾਮ ਮੁਸਕਾਨ ਦਿਓਲ, 647-564-2733 647-564-2733 ਇੱਥੋਂ ਦੇ ਪੜ੍ਹੇ ਲਿਖੇ ਨੇ, 647-564-2733 'ਤੇ ਤੁਸੀਂ ਸੰਪਰਕ ਕਰ ਲਿਓ, 647-564-2733 ਦਿਓ। ਅੱਜ ਦੇ ਪ੍ਰੋਗਰਾਮ ਵਿੱਚ ਇਜਾਜ਼ਤ, ਹੁਣ ਸੁਣੋਗੇ ਦੇਸ਼ ਪ੍ਰਦੇਸ਼। ਰੱਬ ਰੱਖਾ, ਸਤਿ ਸ਼੍ਰੀ ਅਕਾਲ।

0: ਟੋਰਾਂਟੋ ਦੀ ਧਰਤੀ ਤੇ ਬਸਦੇ ਪਰਦੇਸੀਆਂ ਨੂੰ
1: ਆਪਣੇ ਦੇਸ਼ ਦੀ ਮਿੱਟੀ ਦੀ ਖੁਸ਼ਬੂ,
0: ਆਪਣੀ ਬੋਲੀ,
1: ਆਪਣਾ ਸੱਭਿਆਚਾਰ,
0: ਦੇਸ਼ ਤੋਂ ਪਰਦੇਸ,
1: ਪਰਦੇਸ ਤੋਂ ਦੇਸ਼ ਨਾਲ ਜੋੜਨ ਵਾਲਾ ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ। ਵੈਬਸਾਈਟ www.deshpardesradio.com।
0: ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ।
2: Canada Day Study Visa, Express Entry, Canadian Express Entry, Spousal File, Parents PR, Super Visa. Hello AM 530 to tusi sun rahe ho Desh Pardesh Prime Time Radio.
3: Today vich live galbat karan layi hune call karo 905-564-6444.
2: 905-564-6444.
3: Sunde raho Desh Pardesh Prime Time Radio, chalo AM 530 to.
4: Mainu pata tuhadi zindagi khushhal hai te khushhali sohni lagdi hai, par jekar koi serious accident ho jaye ਜਾਂ ਫਿਰ ਕਿਸੇ ਤਰ੍ਹਾਂ ਦੀ ਕ੍ਰਿਟੀਕਲ ਇਲਨੈਸ ਦਾ ਹੋ ਜਾਓ ਸ਼ਿਕਾਰ, ਤਾਂ ਕੌਣ ਭਰੇਗਾ ਤੁਹਾਡੇ ਘਰ ਦੀ ਮੌਰਗੇਜ? ਕਿੱਥੋਂ ਆਏਗੀ ਇਨਕਮ? ਕਿਵੇਂ ਚੱਲੇਗੀ ਜ਼ਿੰਦਗੀ ਦੀ ਗੱਡੀ ਅੱਗੇ? ਆਪਣੀ ਇੰਸ਼ੋਰੈਂਸ ਜ਼ਰੂਰ ਕਰਵਾਓ। ਕਾਲ ਕਰੋ ਉਮਰਪ੍ਰੀਤ ਚਾਵਲਾ ਨੂੰ, ਜਿਨ੍ਹਾਂ ਤੋਂ ਮੌਰਗੇਜ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ ਇੰਸ਼ੋਰੈਂਸ ਕਰਵਾ ਸਕਦੇ ਹੋ, ਤੇ ਨਾਲ ਹੀ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ, ਸੁਪਰ ਵੀਜ਼ਾ, ਟਰੈਵਲ ਇੰਸ਼ੋਰੈਂਸ, RESP ਤੇ ਹੋਰ ਇਨਵੈਸਟਮੈਂਟਸ ਲਈ। ਹੁਣੇ ਕਰੋ ਕਾਲ ਉਮਰਪ੍ਰੀਤ ਚਾਵਲਾ ਨੂੰ 6474461616। ਉਮਰਪ੍ਰੀਤ ਚਾਵਲਾ।
3: ਦੋਸਤੋ, ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪ੍ਰਦੇਸ਼ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.deshpardeshradio.com ਜਾਂ www.deshpardeshtv.com। ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿੱਕ ਕਰ ਲਓ, ਜੇ ਵਾਚ ਕਰਨਾ ਚਾਹੁੰਦੇ ਹੋ ਤਾਂ ਉਹ ਤੇ ਕਲਿੱਕ ਕਰੋ, ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿੱਕ ਕਰੋ, ਉਹਦੇ ਉੱਤੇ ਜਾ ਕੇ ਦੇਸ਼ ਪ੍ਰਦੇਸ਼ TV ਨੂੰ ਕਲਿੱਕ ਕਰੋ, ਉੱਥੇ ਤੁਸੀਂ ਸੁਣ ਵੀ ਸਕਦੇ ਹੋ, ਵੇਖ ਵੀ ਸਕਦੇ ਹੋ 24/7।

0: ਦੇਸ਼ ਪ੍ਰਦੇਸ਼ ਦੀ ਸਟੂਡੀਓ ਦੀ ਘੜੀ ਤੇ ਸ਼ਾਮ ਦੇ 3:06 ਤੇ ਕੁਝ ਸੈਕਿੰਡ ਹੋਏ ਨੇ। ਅੱਜ ਦਿਨ ਹੈ ਮੰਗਲਵਾਰ ਤੇ ਸਭ ਤੋਂ ਪਹਿਲਾਂ ਤੇਜਿੰਦਰ ਸਿੰਘ ਸਿੱਧੂ ਵੱਲੋਂ ਸਾਰੇ ਹੀ ਸਰੋਤਿਆਂ ਨੂੰ ਅੱਜ ਦੇ ਪ੍ਰੋਗਰਾਮ ਦੇ ਵਜੀਆਂ ਨੂੰ ਤੇ ਹੁਣ ਤੋਂ ਲੱਗਾ ਠੀਕ ਸ਼ਾਮ ਦੇ 6 ਵਜੇ ਤੱਕ ਆਪਣੀ ਮੁਲਾਕਾਤ ਤੁਹਾਡੇ ਨਾਲ ਜਾਰੀ ਰਹੇਗੀ।
1: ਜੀ ਨਾਲ ਸਾਥ ਦੇ ਰਹੀ ਹਾਂ ਮੈਂ ਮਨਪ੍ਰੀਤ ਕੌਰ ਤੂਰ, ਮੇਰੇ ਵੱਲੋਂ ਵੀ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਬਹੁਤ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ। ਤੁਹਾਡਾ ਤੇ ਸਾਡਾ ਸਾਥ ਪੂਰੇ 3 ਘੰਟੇ ਦਾ ਹੁੰਦਾ ਹੈ, ਜਿਹਦੇ ਵਿੱਚ ਤੁਹਾਡਾ ਤੇ ਮੇਰਾ ਤੇ ਸਿੱਧੂ ਸਰ ਦਾ ਸਾਥ ਹੁੰਦਾ ਹੈ 1 ਘੰਟੇ ਦਾ। ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਬਹੁਤ ਖੂਬਸੂਰਤ ਸਮਰ ਡੇਜ਼ ਨੂੰ। ਤੇ ਬਿਲਕੁਲ ਸਟੂਡੀਓ ਦਾ ਨੰਬਰ 9055546444 ਦੇ ਉੱਪਰ ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ। 905-564-5444 ਸਟੂਡੀਓ ਦਾ ਨੰਬਰ ਹੈ ਤੇ ਜੇਕਰ ਤੁਸੀਂ ਸਾਨੂੰ ਸਟੂਡੀਓ ਦੇ ਵਿੱਚੋਂ ਲਾਈਵ ਦੇਖਣਾ ਵੀ ਚਾਹੁੰਦੇ ਹੋ ਤਾਂ ਤੁਸੀਂ ਵੈਬਸਾਈਟ ਤੇ ਵਿਜ਼ਿਟ ਕਰੋ www.desh-pradesh-tv.com ਜਾਂ ਫਿਰ desh-pradesh-radio.com। ਤੁਸੀਂ ਆਪਣੇ ਗੂਗਲ ਤੇ ਸਰਚ ਕਰੋ ਤੇ ਵੈਬਸਾਈਟ ਤੇ ਪਹੁੰਚ ਜਾਓਗੇ। ਇੱਥੇ ਜਾ ਕੇ ਤੁਸੀਂ ਲਾਈਵ ਸਟ੍ਰੀਮਿੰਗ ਕਰੋਗੇ ਤਾਂ ਤੁਸੀਂ ਸਾਨੂੰ ਡਾਇਰੈਕਟਲੀ ਸਟੂਡੀਓ ਦੇ ਵਿੱਚੋਂ ਦੇਖ ਸਕਦੇ ਹੋ ਤੇ ਨਾਲ ਹੀ ਜਿਹਨਾਂ ਦੇ ਘਰਾਂ ਦੇ ਵਿੱਚ IPTV ਬਾਕਸ ਹੈ ਤੁਸੀਂ ਪੰਜਾਬੀ ਸੈਕਸ਼ਨ ਦੇ ਵਿੱਚ ਜਾਓ ਤੇ ਦੇਸ਼ ਪ੍ਰਦੇਸ਼ ਨੂੰ ਟਿਊਨ ਇਨ ਕਰ ਲਓ ਤੇ ਸਾਡੇ ਨਾਲ ਜੁੜ ਕੇ ਰਹੋ ਪੂਰੇ 3 ਘੰਟੇ।
0: ਲਓ ਫਿਰ ਸਭ ਤੋਂ ਪਹਿਲਾਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੇ ਨਾਲ ਸ਼ੁਰੂ ਕਰੀਏ ਅੱਜ ਦਾ ਪ੍ਰੋਗਰਾਮ ਤੇ ਫਿਰ ਆਪਾਂ ਤੁਹਾਡੇ ਨਾਲ ਹੀ ਹਾਂ ਜੀ।

0: ਚਾਲ ਦੇ ਅਤੇ ਪਿਛਲੇ ਵੀਕ ਵੀ ਆਪਾਂ ਕਾਫੀ ਵਧੀਆ ਧੁੱਪ ਹੰਢਾਈ, ਹੀਟ ਵੇਵ ਵੀ ਸੀਗੀਆਂ, ਅਤੇ ਆਉਣ ਵਾਲਾ ਹਫ਼ਤਾ ਕੀ ਕਹਿ ਰਿਹਾ ਇਹ ਵੀ ਤੁਹਾਨੂੰ ਦੱਸੀਏ। ਤਲ ਮਿਲਾ ਕੇ ਜਿਹੜਾ ਆਉਣ ਵਾਲਾ ਹਫ਼ਤਾ ਹੈਗਾ ਉਹਦੇ ਵਿੱਚ ਮੈਂ ਦੱਸਦਿਆਂ ਕਿ ਅੱਜ ਟੈਂਪਰੇਚਰ ਹੈਗਾ ਤਕਰੀਬਨ 27 ਡਿਗਰੀ ਪਰ ਵੱਧ ਮਹਿਸੂਸ ਹੋਏਗਾ। ਮੋਸਟਲੀ ਅੱਜ ਤਾਂ ਨਹੀਂ ਜਾਂ ਬਹੁਤਾ ਮਹਿਸੂਸ ਹੋ ਰਿਹਾ ਕਿਉਂਕਿ ਅੱਜ ਬਾਹਰ ਨਾ ਥੋੜ੍ਹੀ ਜਿਹੀ ਬਦਲਵਾਈ ਹੈਗੀ ਆ।
1: ਹਾਂਜੀ,
0: ਅਤੇ ਕੱਲ੍ਹ ਨੂੰ ਬੁੱਧਵਾਰ ਨੂੰ ਟੈਂਪਰੇਚਰ ਹਾਈ 31 ਡਿਗਰੀ ਹੋਏਗਾ, ਅਤੇ ਨਾਲ ਜਾਣੀ ਕਿ ਸੂਰਜ ਦੇਵਤਾ ਵੀ ਮੁੱਖ ਦਿਖਾਉਣਗੇ ਪੂਰਾ ਆਪਣਾ, ਨਾਲ ਬੱਦਲ ਵੀ ਲੁਕਮੀ ਚੀਚੀ ਖੇਡਣਗੇ ਕੱਲ੍ਹ ਨੂੰ ਵੀ, ਹੈ ਨਾ।
1: ਹਾਂਜੀ,
0: 31 ਡਿਗਰੀ ਟੈਂਪਰੇਚਰ, ਵੀਰਵਾਰ ਨੂੰ ਹਾਈ 28 ਡਿਗਰੀ, ਅਤੇ ਸੰਭਾਵਨਾ ਹੈ ਕਿ ਥੰਡਰ ਸਟੋਰਮ ਪੋਸੀਬਲ ਹੈ। ਫਰਾਈਡੇ ਨੂੰ ਜੁਲਾਈ 10 ਨੂੰ, ਅਤੇ ਹਾਈ ਟੈਂਪਰੇਚਰ 28 ਡਿਗਰੀ, ਅਤੇ ਸ਼ਾਵਰ ਪੈਣਗੇ, ਮੀਂਹ ਪਏਗਾ। ਸ਼ਨੀਚਰਵਾਰ ਨੂੰ ਹਾਈ ਡਿਗਰੀ 28, ਅਤੇ ਸਨਸ਼ਾਈਨ ਹੋਏਗੀ ਅਤੇ ਬੱਦਲਵਾਈ ਹੋਏਗੀ। ਅਤੇ ਸੰਡੇ ਨੂੰ ਟੈਂਪਰੇਚਰ ਹਾਈ 29 ਡਿਗਰੀ, ਅਤੇ ਪਾਰਟਲੀ ਕਲਾਉਡੀ ਹੋਏਗਾ।
1: ਜੀ,
0: ਜੁੜੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ, ਅਸੀਂ ਤੁਹਾਡੇ ਨਾਲ ਇੱਕ ਘੰਟਾ ਅਤੇ ਕੁਛ ਕੁ ਮਿੰਟ, 5-7-8 ਮਿੰਟ ਕਹਿ ਲਓ, 4 ਵਜ ਕੇ, ਪਰ ਅਸੀਂ ਤੁਹਾਡੇ ਨਾਲ ਹਾਂ। ਦੇਸ਼ ਪ੍ਰਦੇਸ਼ ਦੀ ਪੂਰੀ ਟੀਮ ਤੁਹਾਡੇ ਨਾਲ ਸ਼ਾਮ ਦੇ 6 ਵਜੇ ਤੱਕ ਹਾਂ, ਸਾਂਝ ਪਾਉਂਦੇ ਹਾਂ। 3 ਘੰਟੇ ਰਾਸ਼ ਆਵਰ ਦੇ ਵਿੱਚ ਤੁਹਾਡੇ ਨਾਲ ਹੁੰਦੇ ਹਾਂ, ਕੰਮਾਂ ਤੋਂ ਤੁਸੀਂ ਵਾਪਸ ਆਉਂਦੇ ਹੋ। ਔਰ ਮੈਂ ਦੱਸਦੇ ਅੱਜ ਦੇ ਪ੍ਰੋਗਰਾਮ ਦੇ ਵਿੱਚ, ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਇੱਕ ਘੰਟਾ ਅਸੀਂ ਤੁਹਾਡੇ ਲਈ ਪੇਸ਼ ਕਰਦੇ, ਫਿਰ ਉਸ ਤੋਂ ਬਾਅਦ ਸਮਰਾਜ ਸਦੋਰੀ ਆਉਂਦੇ ਨੇ ਕੈਨੇਡਾ ਦੀਆਂ ਖਬਰਾਂ ਲੈ ਕੇ ਪੂਰੀਆਂ, ਅਤੇ ਨਾਲ ਦੀ ਨਾਲ ਤੁਹਾਡਾ ਮਨਪਸੰਦ ਗੀਤ ਸੰਗੀਤ ਚੱਲਦਾ ਰਹੂ ਅੱਜ ਦੇ ਪ੍ਰੋਗਰਾਮ 'ਚ ਵੀ। ਟੈਲੀਫੋਨ ਨੰਬਰ ਨੇ ਸਟੂਡੀਓ ਦੇ 905-564-44। ਅੱਜ ਨਾ ਮਨਪ੍ਰੀਤ, ਇੱਕ ਕਈ ਨਾ ਮੈਚ ਇੰਨੇ ਪਿਆਰੇ ਹੁੰਦੇ ਆ ਨਾ, ਜੇ ਦੇਖਣ ਦਾ ਜੀ ਕਰਦਾ ਹੁੰਦਾ ਨਾ,
1: ਹਾਂਜੀ,
0: ਜਦੋਂ ਪੂਰੀ ਫਸਵੀਂ ਟੱਕਰ ਹੋਵੇ ਨਾ। ਅੱਜ ਜਿਹੜਾ ਮੈਚ ਚੱਲਿਆ, ਮੈਸੀ ਫਰਭੂਸ਼ਣ ਕਹਿੰਦੇ ਬਈ, ਚੰਗਾ ਖੇਡਦਾ ਨਾ, ਕਿਉਂਕਿ ਬਹੁਤ ਬਾਹੀ ਕੀਤੀ ਆ ਲੋਕਾਂ ਨੇ ਮੈਸੀ ਟਰੈਕਟਰ ਨਾਲ, ਹੈ
1: ਨਾ।
0: ਅੱਜ ਉਹਨਾਂ ਦਾ ਸੀਗਾ ਆਪਣਾ ਜਾਣੀ ਕਿ ਮੈਚ, ਤੇ ਜਿਹੜਾ ਇਜਿਪਟ ਆ ਉਹਨੇ 2 ਗੋਲ ਕਰਦੇ ਪਹਿਲਿਆਂ 'ਚ ਹੀ, ਬੜੇ ਸੋਹਣੇ।
1: ਹਾਂਜੀ,
0: ਅੱਛਾ, ਪਿਛਲੇ ਹਾਫ ਦੇ ਵਿੱਚ ਆ ਕੇ ਬਰਾਬਰ ਕਰਤਾ ਉਹਨਾਂ ਨੇ, ਨਾਲ ਦੀ ਨਾਲ ਫਿਰ ਇੱਕ ਹੋਰ ਠੋਕਦਾ, 3 ਕਰਤੇ, ਤੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਅਰਜਨਟੀਨਾ। ਪਰ ਐਵੇਂ ਲੱਗਦਾ ਹੁੰਦਾ ਵੀ ਹੁਣ 2 ਗੋਲ ਹੋ ਗਏ ਵੀ ਗੇਮ ਗਈ, ਹੈ ਨਾ, ਪਰ ਹੌਸਲਾ ਨਹੀਂ ਛੱਡਿਆ ਉਹਨਾਂ ਨੇ, ਕਹਿੰਦੇ ਹੈ ਨਾ, ਕਿਉਂਕਿ ਸੈਮੀਫਾਈਨਲ ਚੱਲ ਰਹੇ ਆਲਮੋਸਟ ਹਰ ਸਾਰੇ,
1: ਬਿਲਕੁਲ, ਕਈ ਵਾਰ ਲਾਸਟ ਮਿੰਟ ਦੇ ਵਿੱਚ ਵੀ ਗੋਲ,
0: ਪਰ ਇਹ ਜਿਹੇ ਮੈਚ ਦੇਖਣ ਦਾ ਸਵਾਦ ਵੀ ਆਉਂਦਾ ਨਾ, ਹੈ ਨਾ, ਅਤੇ ਜਦੋਂ ਐਨ ਤਾੜੀਆਂ ਪੈਂਦੀਆਂ ਅਤੇ ਬਰਾਬਰ ਕਰਤਾ ਤਾਂ ਵੀ, ਹੈ ਨਾ, ਮੈਚ, ਹੈ ਨਾ, ਅਤੇ ਫਿਰ ਜਿੱਤ ਵੀ ਗਏ।
1: ਹਾਂਜੀ,
0: ਕਹਿੰਦੇ ਹੁੰਦੇ ਨੇ ਕਿ ਫੌਜਾਂ ਜਿੱਤਦੀਆਂ ਅੰਤ ਨੂੰ ਹਰ ਗਈਆਂ, ਉਹ ਗੱਲ ਹੋਈ ਉਹਨਾਂ ਨਾਲ, ਇਜੇ ਪਾਣੇ ਨਾਲ ਗੇਮ ਸੰਭਾਲੀ ਨਹੀਂ ਥੋੜ੍ਹੀ ਉਹਨਾਂ ਨੇ, ਨਹੀਂ ਤਾਂ ਫਿਰ ਉਹ
1: ਜਿਸ ਤਰ੍ਹਾਂ ਐਕਸਾਈਟਡ ਹੋ ਗਏ,
0: ਇੱਕ ਪਲੇਅਰ ਨੇ 2 ਗੋਲ ਕੀਤੇ, ਬੜਾ ਅੱਛਾ ਖੇਡਦਾ ਮੁੰਡਾ, ਅਤੇ ਪਰ ਨਾਲ ਦੀ ਨਾਲ ਦੂਜੇ ਵੀ ਸੰਭਾਲ ਲੈਂਦੇ, ਤਾਂ ਫਿਰ ਇੱਕ ਤਾਂ ਹੋਰ ਕਰ ਲੈਂਦੇ,
1: ਖੈਰ
0: ਜਿਵੇਂ ਗੇਮ ਟੂ ਗੇਮ ਆ,
1: ਬਿਲਕੁਲ,
0: ਅਤੇ ਜਿਹੜੇ ਦੂਜੇ ਆ ਉਹ ਵੀ ਕਹਿੰਦੇ ਜਿੱਤ ਕੇ ਜਾਣਾ ਅਸੀਂ, ਹੈ ਨਾ, ਉਹਨਾਂ ਨੇ ਜ਼ੋਰ ਲਾਇਆ, ਉਹਨਾਂ ਕਿਹਾ ਵੀ ਤਾਂ ਚੱਲ ਵੀ ਆਪਾਂ ਤਾਂ ਗਏ ਅੱਜ,
1: ਹਾਂਜੀ,
0: ਜਿੱਦਾਂ ਕੁਝ ਦਿਖਾਇਆ ਲੋਕਾਂ ਨੂੰ, ਹੈ ਨਾ, ਤਾਂ ਇਹਨੂੰ ਕਹਿੰਦੇ ਸਪੋਰਟਸਮੈਨਸ਼ਿਪ। ਅਤੇ ਅੱਜ ਚਲੋ ਭਾਈ ਅਰਜਨਟੀਨਾ ਵਾਲਿਆਂ ਨੂੰ ਮੁਬਾਰਕਾਂ ਦਿੰਦੇ ਹਾਂ, ਸਾਡੇ ਕਾਫੀ ਕਮਿਊਨਿਟੀ ਹੈਗੀ ਆਪਣੇ ਟੋਰਾਂਟੋ ਦੇ ਵਿੱਚ,
1: ਹਾਂਜੀ,
0: ਸ਼ਾਮ ਨੂੰ ਫਿਰ ਸੜਕ ਆਉਂਟ ਕਰਕੇ ਗੇੜੀ ਪੁੱਛਾ, ਵੈਸੇ ਕੱਢੀ ਜਾਂਦੇ ਆ ਤਾਂ ਬੜੇ ਝੰਡੇ ਲੱਗੇ ਹੁੰਦੇ ਕਾਰਾਂ ਦੇ,
1: ਹਾਂਜੀ ਹਾਂਜੀ ਬਿਲਕੁਲ,
0: ਸਪਿਰਟ ਹੈਗੀ ਆਉਂਟ ਚੱਲਦੀ ਰਹਿੰਦੀ ਆ। ਦੋਸਤੋ ਜੀਆਂ ਨੂੰ ਇੱਕ ਵਾਰੀ ਫਿਰ, ਅਤੇ ਟੈਲੀਫੋਨ ਨੰਬਰ 905-564-44 ਨੰਬਰ ਨੇ
1: ਜੀ
0: ਸਟੂਡੀਓ ਸਾਡੇ
1: ਜੀ, ਅਤੇ ਗਿਲਸ ਸਵੀਟ ਫੈਕਟਰੀ ਦੇ ਨਾਲ ਤੁਸੀਂ ਗੱਲਬਾਤ ਕਰੋ, ਇਹ ਪਿਓਰ ਵੈਜੀਟੇਰੀਅਨ ਨੇ, ਤੁਹਾਡੀ ਸਾਰੀਆਂ ਸਪੈਸ਼ਲ ਓਕੇਜ਼ਨਸ ਦੇ ਵਿੱਚ ਲਾਈਵ ਕੇਟਰਿੰਗ ਕਰਦੇ ਨੇ। ਜੇ ਤੁਸੀਂ ਆਪਣੇ ਘਰਾਂ ਦੇ ਵਿੱਚ ਕੋਈ ਵੀ ਗੈਟ ਟੂਗੈਦਰ ਕਰ ਰਹੇ ਹੋ ਤਾਂ ਇਹਨਾਂ ਦੇ ਕੋਲੋਂ ਕੇਟਰਿੰਗ ਕਰਵਾ ਸਕਦੇ ਹੋ। ਜੇ ਤੁਸੀਂ ਪਾਠ ਰਖਵਾਉਣਾ ਹੋਵੇ ਘਰੇ, ਕਿਸੇ ਦੇ ਘਰ 'ਚ ਵਿਆਹ ਸ਼ਾਦੀ ਹੈ, ਤਾਂ ਮੈਂ ਦੱਸਦਿਆਂ ਕਿ ਇਹ ਪਿਓਰ ਵੈਜੀਟੇਰੀਅਨ ਬਹੁਤ ਹੀ ਲਾਜਵਾਬ ਖਾਣਾ ਬਣਾਉਂਦੇ ਨੇ, ਅਤੇ ਇਹਨਾਂ ਦੀਆਂ ਸਾਰੀਆਂ ਜਿਹੜੀਆਂ ਮਿਠਾਈਆਂ ਨੇ ਸ਼ੁੱਧ ਖੋਏ ਦੀਆਂ ਅਤੇ ਮੇਡ ਇਨ ਕੈਨੇਡਾ ਮਿਠਾਈਆਂ ਨੇ, ਕੋਈ ਬਾਹਰੋਂ ਨਹੀਂ ਮੰਗਾਉਂਦੇ ਇਹ। ਅਤੇ ਮੈਂ ਦੱਸਦਿਆਂ ਕਿ ਮਸ਼ੀਨ ਮੇਡ ਸਮੋਸੇ ਅਤੇ ਜਿਹੜੇ ਹੈਂਡਮੇਡ ਸਮੋਸੇ ਨੇ ਬਹੁਤ ਦੂਰ ਦੂਰ ਤੱਕ ਸਟੋਰਸ ਵਿੱਚ ਇਹਨਾਂ ਦੇ ਕੋਲੋਂ ਪਹੁੰਚਾਏ ਜਾਂਦੇ ਨੇ। ਇਹਨਾਂ ਦੀਆਂ 5 ਲੋਕੇਸ਼ਨਸ ਚਲੋ ਫਰੈਸ਼ਕੋਸ ਦੇ ਵਿੱਚ ਨੇ, 2 ਲੋਕੇਸ਼ਨਸ ਕੈਲਗਰੀ ਦੇ ਵਿੱਚ ਆ, ਅਤੇ ਇਹਨਾਂ ਦੇ ਕੋਲੋਂ ਤੁਸੀਂ ਲਾਈਵ ਫੂਡ ਟਰੱਕ ਕੇਟਰਿੰਗ ਵੀ ਕਰਵਾ ਸਕਦੇ ਹੋ। ਅਤੇ ਆਫਿਸ ਇਹਨਾਂ ਦਾ ਲੋਕੇਟਡ ਹੈ ਹੈੱਡ ਆਫਿਸ 2131 ਵਿਲੀਅਮਸ ਪਾਰਕਵੇ, ਯੂਨਿਟ ਨੰਬਰ 3 ਬ੍ਰੈਂਪਟਨ ਦੇ ਵਿੱਚ, ਅਤੇ ਨੰਬਰ 905-799-2616, 905-799-2616, 26 16 'ਤੇ ਤੁਸੀਂ ਤੁਸੀਂ ਕਾਲ ਕਰ ਸਕਦੇ ਹੋ ਗਿਲਜ਼ ਸਵੀਟ ਫੈਕਟਰੀ ਨੂੰ।
0: ਜੇਕਰ ਤੁਸੀਂ ਆਪਣੇ ਕਾਰਾਂ ਗੱਡੀਆਂ ਦੀ ਇੰਸ਼ੋਰੈਂਸ ਕਰਾਉਣੀ ਹੈ, ਘਰ ਦੀ ਇੰਸ਼ੋਰੈਂਸ ਕਰਾਉਣੀ, ਤੁਹਾਡੇ ਕੋਲ ਬਿਜ਼ਨਸ ਆ, ਰੈਸਟੋਰੈਂਟ ਆ, ਕੋਈ ਹੋਰ ਹੈ, ਉਹਦੇ ਵਾਸਤੇ ਮਨੂ ਸ਼ਰਮਾ ਉਹਨੀ ਸਾਰੇ GTA ਨੈਗਰਾ ਰੀਜ਼ਨ ਗੋਲਫ ਏਰੀਆ ਸਾਰੇ ਪਾਸੇ ਇਹ ਕੰਮ ਕਰਦੇ ਨੇ
1: ਜੀ।
0: ਮਨੂ ਸ਼ਰਮਾ ਉਹਨੀ ਬਹੁਤ ਲੰਬੇ ਸਮੇਂ ਤੋਂ ਇਸ ਫੀਲਡ ਵਿੱਚ ਨੇ, ਉਹ ਕਹਿੰਦੇ ਮੈਂ ਤੁਹਾਨੂੰ ਵਧੀਆ ਪੋਲਿਸੀ ਲੈ ਕੇ ਦੇਵਾਂਗੀ, ਉਹਦੇ ਵਿੱਚ ਤੁਹਾਡਾ 30% ਕਹਿੰਦੇ ਅਸੀਂ ਜੇ ਕਾਰ ਦੀ ਇੰਸ਼ੋਰੈਂਸ ਕਰਾਉਣੀ ਹੈ ਵੈਨ ਦੀ 30% ਤੁਹਾਨੂੰ ਮੈਂ ਆਫ ਕਰਾਵਾਂਗੀ, ਅਤੇ ਨਾਲ ਜੀ ਨਾਲ ਬਿਜ਼ਨਸ ਹੈਗਾ ਤੁਹਾਡਾ ਉਹਦੇ ਵਾਸਤੇ ਵੀ ਕਾਫੀ ਤੁਹਾਨੂੰ ਡਿਸਕਾਊਂਟ ਲੈ ਕੇ ਦੇਣਗੇ। ਨੰਬਰ ਤੁਸੀਂ ਮਨੂ ਸ਼ਰਮਾ ਦਾ ਨੋਟ ਕਰ ਲਓ, 2899952932
1: ਜੀ,
0: 2899952932 ਉਹਨਾਂ ਦਾ ਟੈਲੀਫੋਨ ਨੰਬਰ ਹੈ। ਜੁੜੇ ਹੋਏ ਤੁਸੀਂ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀ ਦੇ ਨਾਲ
1: ਜੀ।
0: ਗੀਤ ਸੰਗੀਤ ਵੱਲ ਚੱਲੀਏ, ਇੱਕ ਤਾਂ ਗੀਤ ਵੀ ਲੈ ਲਈਏ ਨਾਲ ਦੀ ਨਾਲ, ਅਤੇ ਅੱਗੇ ਜਾ ਕੇ ਹੋਰ ਗੱਲਾਂ ਬਾਤਾਂ ਵੀ ਚੱਲਦੀਆਂ ਰਹਿਣਗੀਆਂ।

0: ਟਰੈਵਲ ਵਾਲੇ ਕਹਿੰਦੇ ਜੇ ਤੁਸੀਂ ਇੰਡੀਆ ਜਾਣਾ ਹੈਗਾ ਤਾਂ ਬੜੇ ਅੱਛੇ ਉਹਨਾਂ ਨੇ ਫੇਅਰ ਲਗਾਏ ਨੇ, ਖਾਸ ਕਰਕੇ ਕਹਿੰਦੇ ਤਾਂ ਅਕਤੂਬਰ ਵਿੱਚ ਜਾਣਾ, ਵਨ ਵੇ ਲਾਈ ਆ ਉਹਨਾਂ ਨੇ, $520 ਦੇ ਵਿੱਚ ਤੁਸੀਂ ਜਾ ਸਕਦੇ ਹੋ ਇੰਡੀਆ, ਕਨੇਡੀਅਨ $520 ਟੈਕਸ ਇਨਕਲੂਡ ਹੈ
1: ਜੀ,
0: ਅਤੇ ਨਾਲ ਦੀ ਨਾਲ ਉਹਨਾਂ ਦੇ ਕੋਲ ਅਕਤੂਬਰ ਦਸੰਬਰ ਦੇ ਵਿੱਚ ਜਿਹੜੇ ਫੇਅਰ ਨੇ ਨਿਊਯਾਰਕ ਟੂ ਦਿੱਲੀ ਲਾਇਆ ਉਹਨਾਂ ਨੇ ਇਹ ਫੇਅਰ $1,050, ਇਹ ਵੀ ਹੁਣੇ ਬੁੱਕ ਕਰ ਸਕਦੇ ਤੁਸੀਂ ਜੇਕਰ ਅਮੈਰੀਕਾ ਵਿੱਚ ਰਹਿੰਦੇ ਕਿਤੇ ਉੱਧਰੋਂ ਤੁਸੀਂ ਜਾਣਾ ਹੈਗਾ, ਬੜੀ ਸਸਤੀ ਟਿਕਟ ਲਗਾਈ ਉਹਨਾਂ ਨੇ। ਦਿਓਲ ਟਰੈਵਲ ਦਾ ਨੰਬਰ ਹੈ 905-588-5100, ਅਤੇ ਬ੍ਰੈਂਪਟਨ ਦੇ ਵਿੱਚ ਕ੍ਰਾਈਸਲ ਅਤੇ ਵਿਲੀਅਮਸ ਪਾਰਕ ਦੇ ਨੰਬਰ ਉਹਨਾਂ ਦਾ 905-588-4200 ਟੈਲੀਫੋਨ ਨੰਬਰ ਹੈ। ਇਸ ਪ੍ਰਦੇਸ਼ ਨਾਲ ਜੁੜੇ ਹੋਏ ਹੋ ਅਤੇ ਛੁੱਟੀਆਂ ਦੇ ਮੌਸਮ ਨੇ ਅਤੇ ਉਮੀਦ ਹੈ ਕਿ ਅਮੈਰੀਕਾ ਵਾਲੇ ਤਾਂ ਹੁਣ ਕਈ ਬੱਚੇ ਤਾਂ ਸਕੂਲ ਚਲੇ ਗਏ ਵਾਪਸ, ਉਹ ਡਿਫਰੈਂਟ ਆਪਣੇ ਨਾਲ ਸਿਸਟਮ ਉੱਥੋਂ ਤਾਂ, ਅਤੇ ਆਪਣੇ ਹਾਲੇ ਛੁੱਟੀਆਂ ਹੈਗੀਆਂ, ਇੰਜੋਏ ਕਰ ਰਹੇ ਨੇ ਬੜੀ ਜਲਦੀ
1: ਜੀ। ਹਾਂ
0: ਵਾਪਸ ਸਕੂਲ ਵਿੱਚ ਜਾਣਗੇ, ਪਰ ਜਦ ਹਾਲ ਦੀ ਘੜੀ ਤੁਸੀਂ ਇੰਜੋਏ ਕਰ ਰਹੇ ਹੋ ਆਪਣੇ ਬੱਚਿਆਂ ਨੂੰ ਬਾਹਰ ਅੰਦਰ ਗਏ ਹੋ ਘੁੰਮਣ ਫਿਰਨ, ਜਿੱਥੇ ਵੀ ਤੁਹਾਡੇ ਸਭ ਦੇ ਵਾਸਤੇ ਛੇ ਵਿਸ਼ਾਵਾਂ ਅਗਲੇ ਕਾਰਨ ਨਾਲ ਆਉਣ ਜੀ।
1: ਹਾਂਜੀ 8737 ਜੀ, ਸਤਿ ਸ਼੍ਰੀ ਅਕਾਲ।
2: ਹੈਲੋ,
1: ਹਾਂਜੀ ਸਤਿ ਸ਼੍ਰੀ ਅਕਾਲ ਜੀ।
2: ਸਤਿ ਸ਼੍ਰੀ ਅਕਾਲ, ਤੁਹਾਡੇ ਕੋਲ ਕਾਲ ਆਈ ਹੋਈ ਸੀ ਅਰਾਊਂਡ 2 ਸਮਥਿੰਗ
0: ਜੀ,
1: ਕਾਲ ਆਈ ਹੋਈ ਸੀ?
0: ਨਹੀਂ ਨਹੀਂ, ਇੱਥੋਂ ਇਸ ਨੰਬਰ ਤੋਂ ਤਾਂ ਕੋਈ ਕਾਲ ਨਹੀਂ ਆਉਂਦੀ ਜੀ। ਥੈਂਕ ਯੂ ਐਨੀਵੇ, ਇਹ ਤਾਂ ਨੰਬਰ ਹੈ ਸਟੂਡੀਓ ਦਾ ਨੰਬਰ ਆ, ਤੁਸੀਂ ਜਾਂ ਕਿਸੇ ਹੋਰ ਨੇ ਕੀਤੀ ਹੋਣੀ, ਅਸੀਂ ਸਾਡੇ ਇੱਧਰੋਂ ਕੋਈ ਕਰਦਾ ਸਟੂਡੀਓ ਜੋ ਇਸ ਪ੍ਰਦੇਸ਼ ਨਾਲ ਤੁਸੀਂ ਜੁੜੇ ਹੋਏ ਹੋ। ਟੈਲੀਫੋਨ ਨੰਬਰ ਸਟੂਡੀਓ 905-564-6444 ਸਟੂਡੀਓ ਦੇ ਟੈਲੀਫੋਨ ਨੰਬਰ ਨੇ
1: ਜੀ। ਅਤੇ ਏ ਐਨ ਜੀ ਆਟੋਮੋਟਿਵ ਰਿਪੇਅਰ ਦੀ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ, ਜਿਹੜੇ ਕਿ ਤੁਹਾਨੂੰ ਕਾਰਸ ਨੂੰ ਰਿਪੇਅਰ ਕਰਨ ਦਾ ਪੂਰਾ ਕੰਮ ਕਰਦੇ ਨੇ। ਜੇ ਤੁਸੀਂ ਆਪਣੇ ਕਾਰਾਂ ਦੇ ਵਿੱਚ ਸਮਰ ਟਾਇਰਸ ਪਾਉਣਾ ਚਾਹੁੰਦੇ ਹੋ, ਤੁਹਾਨੂੰ ਉਹ ਪ੍ਰੋਵਾਈਡ ਕਰ ਦੇਣਗੇ ਨਵੇਂ ਸਮਰ ਟਾਇਰਸ। ਪੁਰਾਣੇ ਟਾਇਰਸ ਨੂੰ ਚੇਂਜ ਵੀ ਕਰਵਾ ਸਕਦੇ ਹੋ, ਵੀਲ ਅਲਾਈਨਮੈਂਟ ਵੀ ਕਰ ਦਿੰਦੇ ਨੇ, ਹਰ ਤਰ੍ਹਾਂ ਦਾ ਸਸਪੈਂਸ਼ਨ ਦਾ ਕੰਮ ਤੁਸੀਂ ਇਹਨਾਂ ਦੇ ਕੋਲੋਂ ਕਰਾ ਸਕਦੇ ਹੋ। ਇੰਜਨ ਦਾ ਕੋਈ ਵੀ ਕੰਮ ਨਜ਼ਰ ਆ ਰਿਹਾ ਤਾਂ ਜ਼ਰੂਰ ਕਰਵਾਓ, ਅਤੇ ਬ੍ਰੇਕਸ ਐਗਜ਼ੋਸਟ ਹੋ ਰਹੇ ਨੇ, ਰਿਪੇਅਰ ਕਰਵਾਉਣ ਦੀ ਲੋੜ ਹੈ, ਆਇਲ ਚੇਂਜ ਕਰਵਾਉਣਾ ਹੋਵੇ, ਜਾਂ ਤੁਸੀਂ ਆਪਣੀ ਗੱਡੀਆਂ ਦੀ ਰਸਟ ਪ੍ਰੂਫਿੰਗ ਕਰਵਾਉਣੀ ਹੈ, ਏ ਐਨ ਜੀ ਆਟੋਮੋਟਿਵ ਰਿਪੇਅਰ ਪਹੁੰਚੋ। ਹਾਈਵੇ 50 ਐਂਡ ਮੇਫੀਲ ਦਾ ਇੰਟਰਸੈਕਸ਼ਨ ਹੈ, ਲੋਕੇਟਡ ਨੇ ਹੋਮ ਡਿਪੋ ਦੇ ਬਿਲਕੁਲ ਨਜ਼ਦੀਕ, 91 ਹੀਲੀ ਰੋਡ ਬੋਲਟਨ ਦੇ ਵਿੱਚ। ਅਤੇ ਇਹਨਾਂ ਦੇ ਨਾਲ ਪੰਜਾਬੀ, ਇੰਗਲਿਸ਼, ਹਿੰਦੀ ਕਿਸੇ ਵੀ ਲੈਂਗੁਏਜ ਵਿੱਚ ਗੱਲਬਾਤ ਕਰੋ, ਕੋਈ ਲੈਂਗੁਏਜ ਬੈਰੀਅਰਸ ਨਹੀਂ ਹੈਗੇ। ਏ ਐਨ ਜੀ ਆਟੋਮੋਟਿਵ ਰਿਪੇਅਰ ਨੰਬਰ ਹੈ 905-857-7596, 905-857-7596, ਏ ਐਨ ਜੀ ਆਟੋਮੋਟਿਵ ਰਿਪੇਅਰ ਦਾ ਨੰਬਰ ਹੈ।
0: ਦੋਸਤੋ, ਤੁਸੀਂ ਆਪਣੇ ਘਰ ਦੇ ਡਕਟ ਕਲੀਨ ਕਰਾਉਣੇ ਆ ਜਾਂ ਤੁਹਾਡੀ ਫਰਨਸ ਨੂੰ ਕੋਈ ਪ੍ਰੋਬਲਮ ਹੈਗੀ ਆ, ਤਾਂ ਅਕਾਲ ਡਕਟ ਕਲੀਨਿੰਗ ਵਾਲੇ ਲੰਬੇ ਸਮੇਂ ਤੋਂ ਸਭ ਤੋਂ ਪਹਿਲੀ ਕੰਪਨੀ ਆਪਣੀ ਕਮਿਊਨਿਟੀ 'ਚ, 40 ਸਾਲ ਦਾ ਤਜਰਬਾ ਹੈਗਾ ਉਹਨਾਂ ਦਾ।
1: ਹਾਂਜੀ,
0: ਜਾਂ ਫਿਰ ਤੁਸੀਂ ਏਅਰ ਕੰਡੀਸ਼ਨ ਦੇ ਵਿੱਚ ਲਮਸਾ, ਅਤੇ ਉਹਨੂੰ ਵੀ ਠੀਕ ਕਰ ਦੇਣਗੇ, ਕਿਉਂਕਿ ਗੈਸ ਗੂਸ ਪੈਣ ਵਾਲੀ ਹੁੰਦੀ ਆ, ਅਤੇ ਤੁਸੀਂ ਕਾਲ ਕਰ ਲਓ ਅਕਾਲ ਡਕਟ ਕਲੀਨਿੰਗ ਵਾਲਿਆਂ ਨੂੰ। ਹਰਮਿੰਦਰ ਸਿੰਘ ਦਾ ਨੰਬਰ ਆ ਜੀ 416-710-0662, 416-710-0662 ਟੈਲੀਫੋਨ ਨੰਬਰ ਹੈ
1: ਜੀ।
0: ਅਤੇ ਕਿਵੇਂ ਰਿਹਾ ਸਾਡਾ ਵੀਕਐਂਡ? ਮੈਂ ਤਾਂ ਕਰਕੇ ਹੀ ਗਿਆ ਸੀ ਲਾਈਵ ਲੋਕੇਸ਼ਨ।
1: ਹਾਂਜੀ ਹਾਂਜੀ,
0: ਕਿਉਂਕਿ ਮੈਂ ਕੱਲ੍ਹ ਛੁੱਟੀ ਮਾਰੀ ਨਾ ਮੰਡੇ।
1: ਹਾਂਜੀ,
0: ਮੈਂ ਰਸਤੇ ਵਿੱਚ ਆ ਰਿਹਾ ਸੀਗਾ,
1: ਘਰ ਨਾਲ ਹੀ ਛੁੱਟੀ ਕਰ ਗਿਆ।
0: ਕੋਈ ਗੱਲ ਨਹੀਂ, ਕਰਨੀ ਚਾਹੀਦੀ ਕੋਈ ਨਾ, ਥੋੜ੍ਹੇ ਕੰਮ ਕਰ ਹੀ ਸੀ।
1: ਹਾਂਜੀ ਹਾਂਜੀ, ਨਹੀਂ ਨਹੀਂ ਸੋਕੇ
0: ਹੁਣ ਬੜਾ ਗਏ, ਆਪਣਾ ਲਾਈਵ ਲੋਕੇਸ਼ਨ ਕਰਕੇ ਗਿਆ ਨਿਕਲਿਆ।
1: ਹਾਂਜੀ ਬਿਲਕੁਲ ਬਿਲਕੁਲ,
0: ਉਸ ਤੋਂ ਬਾਅਦ ਫਿਰ ਕੱਲ੍ਹ ਤੁਸੀਂ ਪ੍ਰੋਮ ਕੀਤਾ।
1: ਹਾਂਜੀ,
0: ਅੱਜ ਫਿਰ ਆਪਾਂ ਇਕੱਠੇ ਪ੍ਰੋਮ ਕਰ ਰਹੇ ਹਾਂ, ਅਤੇ ਇੱਕ ਵਾਰੀ ਫਿਰ ਸਾਰਿਆਂ ਨੂੰ ਜੀਆਂ ਨੂੰ ਜੀ, ਅਤੇ ਅਕਾਲ ਡਾਕਟਰ ਦਾ ਨੰਬਰ ਇੱਕ ਵਾਰੀ ਫਿਰ ਦੇ ਦਈਏ 416-710-0662। ਅੱਜ ਕੱਲ੍ਹ ਤਾਂ ਲੋਕ ਨਾ ਪੂਰੀਆਂ, ਖਾਸ ਕਰਕੇ ਜਿਹੜੇ ਮੈਚ ਹੋ ਰਹੇ ਨੇ ਉਹਨਾਂ ਦਾ ਪੂਰਾ ਆਨੰਦ ਲੈ ਰਹੇ ਨੇ।
1: ਹਾਂਜੀ ਬਿਲਕੁਲ,
0: ਇੰਗਲੈਂਡ ਦਾ ਮੈਚ ਹੋ ਕਿਹੜਾ, ਉਹ ਵੀ ਬੜਾ ਪਿਆਰਾ, ਪਹਿਲਾਂ ਸਵੇਰੇ ਉਹ ਚੱਲਦਾ ਸੀਗਾ, ਉਹ ਵੀ ਬੜਾ ਜ਼ਬਰਦਸਤ ਮੈਚ ਹੋਇਆ, ਅਤੇ ਹੁਣ ਅਰਜਨਟੀਨਾ ਵਾਲੇ ਲੈ ਗਏ ਅੱਜ ਦੀ ਗੇਮ
1: ਜੀ,
0: ਸ਼ਾਮ ਨੂੰ ਸ਼ੱਕਰ ਤੱਕ ਦਾ ਮੈਚ ਹੋਵੇ। ਜੁੜੇ ਹੋਏ ਹੋ ਇਸ ਪ੍ਰਦੇਸ਼ ਨਾਲ
1: ਜੀ,
0: ਹਾਲੇ ਕੱਢ ਥੋੜ੍ਹਾ ਜਿਹਾ ਕਮਰਸ਼ੀਅਲ ਲੈ ਲਈਏ ਇੱਕ ਦੋ, ਫਿਰ ਅਸੀਂ ਆਉਂਦੇ ਹਾਂ ਵਾਪਸ, ਜੁੜੇ ਰਹੋ ਸਾਡੇ ਨਾਲ। ਫੇੜੀ ਤੋਂ ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਪਿਆਰਾ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ, ਪਿਛਲੇ 30 ਵਰ੍ਹਿਆਂ ਤੋਂ ਤੁਹਾਡੇ ਅੰਗ ਸੰਗ। ਦੇਸ਼ ਪ੍ਰਦੇਸ਼ ਹੁਣ ਆਪਣੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਵਾਧਾ ਕਰ ਚੁੱਕਾ। ਪਹਿਲਾਂ ਤੁਸੀਂ ਸੁਣਦੇ ਸੀ ਮੰਡੇ ਟੂ ਫਰਾਈਡੇ 4 ਤੋਂ 6, ਲੇਕਿਨ ਹੁਣ ਤੁਸੀਂ ਸੁਣਦੇ ਹੋ 3 ਤੋਂ 6 ਸ਼ਾਮੀ, ਯਾਨੀ ਕਿ ਦੇਸ਼ ਪ੍ਰਦੇਸ਼ ਤੁਹਾਡੇ ਲਈ ਸ਼ਾਮ ਨੂੰ 3 ਘੰਟੇ ਪੇਸ਼ ਹੁੰਦਾ ਹੈ, ਤੇ ਨਾਲ ਤੁਸੀਂ ਦੁਪਹਿਰੇ ਸਿਰੜੇ 1 ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਦੇਸ਼ ਪ੍ਰਦੇਸ਼ ਨਾਲ ਸਾਂਝ ਪਾਉਂਦੇ ਹੋ। ਦੇਸ਼ ਪ੍ਰਦੇਸ਼ ਰੇਡੀਓ ਪ੍ਰੋਗਰਾਮ ਦੇ ਵਿੱਚ ਕੋਈ ਵੀ ਆਪਣੇ ਕੰਮ ਕਰ ਦੀ ਐਡਵਰਟਾਈਜ਼ ਪਰਚੇਜ਼ ਕਰਨੀ ਹੋਵੇ ਤਾਂ ਅਫੋਰਡੇਬਲ ਪੈਕੇਜ ਲਈ ਅੱਜ ਹੀ ਕਾਲ ਕਰੋ ਸਮਰਾਜ ਸਿੱਧੂ ਹੋਰਾਂ ਨੂੰ 416-457-3381 416-457-3381 ਜਾਂ ਤੇਜਿੰਦਰ ਸਿੰਘ ਸਿੱਧੂ ਦੇ ਨਾਲ ਕਾਲ ਕਰੋ 416-725-2551 416-725-2551 ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰ੍ਹਿਆਂ ਤੋਂ ਸਿਮੜੇ ਜ਼ਬੀਕ ਤੁਹਾਡੇ ਅੰਗ ਸੰਗ ਚਲੋ AM 530 ਤੇ ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਉਡਾਨ ਭਰਨ ਤੋਂ ਪਹਿਲਾਂ ਇੱਕ ਨਾਮ ਯਾਦ ਰੱਖੋ ਕੋਮਲ ਟਰੈਵਲ ਐਂਡ ਟੂਰਸ ਡੈਸਟੀਨੇਸ਼ਨ ਬੈਡਿੰਗ ਕਰਨੀ ਹੈ ਸ਼ਿਪ ਕਰੂਜ਼ ਲਈ ਜਾਣਾ ਹੈ ਜਾਂ ਫਿਰ ਕਿਸੇ ਆਈਲੈਂਡ ਤੇ ਹੋਲੀਡੇਜ਼ ਵਾਸਤੇ ਬੁੱਕ ਕਰਨਾ ਹੈ ਪੈਕੇਜ ਤਾਂ ਕੋਮਲ ਟਰੈਵਲ ਇੰਡੀਆ ਪੰਜਾਬ ਲਈ ਡਾਇਰੈਕਟ ਫਲਾਈਟ ਬੁੱਕ ਕਰਨ ਵਾਸਤੇ ਹੁਣੇ ਕਾਲ ਕਰੋ ਕੋਮਲ ਟਰੈਵਲ ਵਾਲਿਆਂ ਨੂੰ 905-248-7011 ਕੋਮਲ ਟਰੈਵਲ ਐਂਡ ਟੂਰਸ ਸਸਤੀ ਗਰੋਸਰੀ ਔਰ ਹਰੀਆਂ ਤਾਜ਼ੀਆਂ ਸਬਜ਼ੀਆਂ ਲਈ ਸ਼ਹਿਰ ਦੇ ਵਿੱਚ ਇੱਕੋ ਇੱਕ ਨਾਮ ਸੱਤ ਸ਼ਿਖਾਵਾਂ ਤੋਂ ਇੰਡੀਅਨ ਫਰੂਟ ਲੈਂਡ ਤੇ ਨਾਲ ਹੀ ਹੈ ਇਹਨਾਂ ਦੀ ਤੰਦੂਰੀ ਗ੍ਰਿਲ ਬਾਹਰਲੇ ਪਾਸੇ ਜਿੱਥੋਂ ਤੁਹਾਨੂੰ ਬਣਿਆ ਬਣਿਆ ਹਰ ਫੂਡ ਮਿਲਦਾ ਹੈ ਨਾਲ ਦੀ ਨਾਲ ਰਾਹ ਮੀਟ ਵੀ ਔਰ ਮੈਰੀਨੇਟ ਕੀਤਾ ਮੀਟ ਵੀ ਤੁਸੀਂ ਲਿਆ ਸਕਦੇ ਹੋ ਆਪਣੇ ਨੇੜਲੀ ਲੋਕੇਸ਼ਨ ਤੇ ਆਓ 45 ਡਸਟ ਡਰਾਈਵ 15 ਫੈਂਡਰ ਵੇ ਬ੍ਰੈਂਪਟਨ 9985 ਮਕਵੀਨ ਡਰਾਈਵ ਬ੍ਰੈਂਪਟਨ 1465 ਮੇਫੀਲਡ ਰੋਡ ਬ੍ਰੈਂਪਟਨ 33 ਫਾਰਲੀ ਡਰਾਈਵ ਗੋਲਫ ਦੇ ਵਿੱਚ ਔਰ 600 ਹੈਸਕਲਰ ਰੋਡ ਕੇਮਬ੍ਰਿਜ ਨਵੀਂ ਖੁੱਲੀ ਬ੍ਰਾਂਚ 25 ਸੈਂਟਰਲ ਵੁੱਡ ਪਾਰਕਵੇ ਕੈਨੇਡੀ ਦੇ ਸੈਂਟਰਲ ਵੁੱਡ ਪਾਰਕਵੇ ਦੇ ਨੇੜੇ ਆਓ ਹਰੀਆਂ ਤਾਜ਼ੀਆਂ ਸਬਜ਼ੀਆਂ ਔਰ ਜੀ ਸਸਤੀ ਗਰੋਸਰੀ ਵਾਸਤੇ ਪਹੁੰਚੋ ਇੰਡੀਅਨ ਫਰੂਟ ਲੈਂਡ ਤੇ ਸਾਨੂੰ ਦੇਸ਼ ਪ੍ਰਦੇਸ ਪ੍ਰਾਈਮ ਟਾਈਮ ਰੇਡੀ ਨਾਲ ਜੁੜੇ ਹੋਏ ਹੋ ਤੇ ਜੇਕਰ ਤੁਸੀਂ ਟੌਪ ਫਾਈਨੈਂਸ਼ੀਅਲ ਦੇ ਸਮਰਾਜ ਦਾ ਨੰਬਰ ਲੈ ਲਓ ਇੰਸ਼ੋਰੈਂਸ ਦੇ ਖਾਤੇ 416-457-3381 416-457-3381 ਅੱਜ ਮੰਗਲਵਾਰ ਹੈ ਅੱਗੇ ਜਾ ਕੇ ਟਿਪਸ ਵੀ ਲੈਂਦੇ ਉਹਨਾਂ ਦੇ ਪਰ ਇੱਕ ਗੀਤ ਤੋਂ ਫੌਰਨ ਬਾਅਦ ਟਿਪਸ ਸਾਂਝੇ ਕਰਾਂਗੇ
1: ਜੀ

0: प्रोग्राम देश परदेश लौंगों ने मुश्किल दे बिशन करे या टुकड़े पर या ये जो भी कह लो अगले कॉलर में लगे कौन है लाइन दे उते
1: 3031 जी सत श्री अकाल
2: जी एक सॉन्ग की रिक्वेस्ट करनी थी
1: हाँ जी दसो
2: हाँ जी कोई पंजाबी का कोई स्पाइसी सॉन्ग हैगा जेड़ा तुसी ला सकते हो अगर नहीं तो एक हिंदी का स्पाइसी सॉन्ग है शरारा शरारा
0: चिकन बिरयानी ला दो है कोई भी नहीं ला दें पंजाबी का ही ला दें कोई ना कोई स्पाइसी ला दें आई डोंट नो कि किस तरह का स्पाइसी चाहते हैं कहीं ना हो स्पाइस मेरे को तुसी रिक्वेस्ट की है तो कुछ स्पाइस मैं अपने को पा दिया इन्ना स्पाइसी तो वही निकले पहले गर्मी बहुत है बाहर है ना खैर फीफा गेम चल रही हैं देश प्रदेश जुड़े हुए हो यूनी ग्लोबल एडवाइजरी इंक की मैं गलबात करा और वो कहते कि अगस्त के जी ग्रांट होनी है वह हो जानी है बंद हुण तुसी ग्रांट भी लै सकते हो लोन भी लै सकते हो बाद च लोन ही मिलना अगस्त में जाके अज ही तुसी नागपाल होर नाल संपर्क कर लो 437-264-3175 437-264-3175 टेलीफोन नंबर है रेडियो प्रोग्राम देश प्रदेश नाल जुड़िया इन्होंने वैसे जिहड़े शौक की गल की ना हिंदी की आश भोसले
1: शरारा शरारा
0: शरारा शरारा शरारा शरारा ठीक है फोन ਉਹੀ ਲਾ ਦਿੰਦੇ ਆਪਾਂ ਕਿਹਨੂੰ ਫਰਕ ਹੈ ਜੇ ਤੁਹਾਨੂੰ ਉਹ ਸਪਾਈਸੀ ਲੱਗਦਾ ਸੀ ਉਹ ਲਾ ਦਿੰਦੇ ਭਾਈ ਹੋਰ ਦੱਸੋ
1: ਬਿਲਕੁਲ ਮੈਂ ਇੱਕ ਜਾਣਕਾਰੀ ਦੇ ਦਿਆਂ ਸੰਦਲ ਪੇਂਟਿੰਗ ਦੇ ਨਾਲ ਤੁਸੀਂ ਗੱਲਬਾਤ ਕਰ ਲਓ ਜੇ ਤੁਸੀਂ ਆਪਣੇ ਘਰਾਂ ਦੇ ਵਿੱਚ ਜਾਂ ਆਪਣੇ ਆਫਿਸ ਰੈਸਟੋਰੈਂਟ ਦੇ ਵਿੱਚ ਪੇਂਟ ਕਰਵਾਉਣਾ ਚਾਹੁੰਦੇ ਹੋ ਇਹ ਪ੍ਰੋਫੈਸ਼ਨਲ ਪੇਂਟਰਸ ਨੇ ਅਫੋਰਡੇਬਲ ਬਟ ਨੇਮ ਬ੍ਰਾਂਡ ਪੇਂਟ ਯੂਜ਼ ਕਰਦੇ ਨੇ ਅਤੇ ਇਹਨਾਂ ਦੇ ਕੋਲੋਂ ਤੁਸੀਂ ਸਾਰੇ ਏਰੀਆ ਦੇ ਵਿੱਚ GTA ਕਿਤੇ ਵੀ ਤੁਸੀਂ ਰਹਿੰਦੇ ਹੋ ਤੁਸੀਂ ਇਹਨਾਂ ਦੇ ਕੋਲੋਂ ਆਪਣੀ ਹਰ ਜਗ੍ਹਾ ਦੇ ਉੱਪਰ ਪੇਂਟ ਕਰਵਾ ਸਕਦੇ ਹੋ ਨਾਇਗਰਾ ਫਾਲਸ ਰਹਿ ਰਹੇ ਹੋ ਉੱਥੇ ਚਲੇ ਜਾਣਗੇ ਕੈਂਬਰਿਜ ਗਲਫ ਲੰਡਨ ਜਾਂ ਤੁਸੀਂ ਬ੍ਰੈਂਪਟਨ ਮਿਸਿਸਾਗਾ ਕਿਤੇ ਵੀ ਤੁਸੀਂ ਰਹਿੰਦੇ ਹੋ ਤਾਂ ਇਹਨਾਂ ਦੇ ਕੋਲੋਂ ਤੁਸੀਂ ਆਪਣਾ ਪ੍ਰੋਫੈਸ਼ਨਲ ਪੇਂਟ ਕਰਵਾ ਸਕਦੇ ਹੋ ਸੰਦਲ ਪੇਂਟਿੰਗ ਸੁਖਜੀਤ ਜੀ ਦੇ ਨਾਲ ਤੁਹਾਡਾ ਸੰਪਰਕ ਹੋਏਗਾ ਨੰਬਰ ਹੈ 647-822-3313-647-822-3313 ਸੰਦਲ ਪੇਂਟਿੰਗ ਦਾ ਨੰਬਰ ਹੈ
0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ ਔਰ ਪੰਜਾਬੀ ਵਿੱਚ ਵੀ ਇਸ ਲਗਾ ਸਕਦੇ ਹਾਂ ਵਧੀਆ ਜਿਹਾ ਕੋਈ ਗੀਤ ਪੁਰਾਣਾ ਵੀ ਲਗਾ ਸਕਦੇ ਪੁਰਾਣੇ ਬੜੇ ਵਧੀਆ ਗੀਤ ਨੇ ਡਿਊਟ ਲਗਾ ਦਿੰਦੇ ਹਾਂ ਕੋਈ ਜਿਵੇਂ ਪੁਰਾਣਾ ਗੀਤ ਜਗਮੋਹਨ ਕੌਰ ਹੋਰਾਂ ਦਾ ਹੈਗਾ ਗੁੱਡੀ ਵਾਂਗੂ ਅੱਜ ਮੈਨੂੰ ਸੱਜਣਾ ਅੜਾਈਆ ਅੜਾਈਆ ਅੜਾਈਆ ਕਿਆ ਬਾਤ ਹੈ ਸਿੰਪਲੀ ਇੰਡੀਅਨ ਦੀ ਮੈਂ ਗੱਲ ਕਰਾਂ ਸਵੀਟ ਅਤੇ ਰੈਸਟੋਰੈਂਟ ਦੀ ਜਾ ਕੇ ਤੁਸੀਂ ਉੱਥੇ ਅੱਜ ਕੀ ਸਪੈਸ਼ਲ ਆਇਆ ਉਹਨਾਂ ਨੇ ਜੀ ਟਿਊਜ਼ਡੇ ਚਨਾ ਭਟੂਰਾ ਇੱਕ ਚਨਾ ਭਟੂਰਾ ਖਰੀਦੋਗੇ ਦੂਜਾ ਫ੍ਰੀ ਆ ਹੁਣ ਜਾਇਆ ਉਹ ਭੁੱਖ ਲੱਗੀ ਹੋਣੀ ਹੈ ਅਤੇ ਵਧੀਆ ਦੋ ਜਣੇ ਖਾ ਸਕਦੇ ਹੋ ਨੇੜਲੀ ਬ੍ਰਾਂਚ ਤੋਂ ਬਾਏ ਵਨ ਚਨਾ ਭਟੂਰਾ ਵੈਸੇ ਜਿਹੜੇ ਵਾਕ ਇਨ ਕਰਦੇ ਉਹਨਾਂ ਦੇ ਆਪਣੇ ਸਪੈਸ਼ਲ ਵੀ ਲੱਗੇ ਹੁੰਦਾ ਕਾਫੀ
1: ਹਾਂਜੀ ਹਾਂਜੀ ਬਿਲਕੁਲ
0: ਤੋ ਜ਼ਰੂਰ ਜਾਓ 275 ਗਾਰਡਨ ਬਰੁੱਕ ਟ੍ਰੇਲ ਗਾਰਡਨ ਬਰੁੱਕ ਅਤੇ ਕੈਸਲ ਮੋਰ 905-794-8811 ਅਤੇ 85 ਮਾਊਂਟ ਪਿਲਰ ਫਾਈਨੈਂਸ਼ੀਅਲ ਅਤੇ ਮਿਸਗਾ ਰੋਡ 905-593-4400 ਔਰ ਬਵੇੜ ਅਤੇ ਚੰਕੋਜ਼ੀ 15 ਫੈਂਡਰ ਵੇ ਅਤੇ ਨੰਬਰ ਹੈ 905-840-2200
1: ਜੀ
0: ਰੇਡੀ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋ ਥੋੜ੍ਹਾ ਜਿਹਾ ਲੈ ਲਈਏ ਟਿਪ ਫਿਰ ਅਸੀਂ ਆਉਂਦੇ ਹਾਂ ਵਾਪਸ ਸਮਰਾਜ ਸਿੱਧੂ ਹੋਰਾਂ ਤੋਂ ਬਾਅਦ
3: ਥੈਂਕ ਯੂ ਜੀ ਦੇਸ਼ ਪ੍ਰਦੇਸ਼ ਦੇ ਸਾਡੇ ਸਾਰੇ ਸਰੋਤਿਆਂ ਨੂੰ ਸਾਡੇ ਸਾਰੇ ਹੀ ਦਰਸ਼ਕਾਂ ਨੂੰ ਸਿਮਰਾਜ ਸਿੱਧੂ ਦੇ ਡਾਪ ਫਾਈਨੈਂਸ਼ੀਅਲ ਦੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਜੇ ਤੁਸੀਂ ਹਜੇ ਤੱਕ ਆਪਣੇ ਆਪ ਜਾਂ ਆਪਣੇ ਪਰਿਵਾਰ ਦੇ ਫਾਈਨੈਂਸ਼ੀਅਲ ਪ੍ਰੋਟੈਕਸ਼ਨ ਦੇ ਲਈ ਲਾਈਫ ਇੰਸ਼ੋਰੈਂਸ ਮੋਰਗੇਜ ਪ੍ਰੋਟੈਕਸ਼ਨ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਤੇ ਡਿਸੇਬਿਲਟੀ ਇੰਸ਼ੋਰੈਂਸ ਦੀ ਪਲੈਨਿੰਗ ਨਹੀਂ ਕਰਵਾਈ ਹੈ ਤੁਸੀਂ ਇਹਨਾਂ ਇੰਸ਼ੋਰੈਂਸ ਪਾਲਿਸੀਜ਼ ਦੇ ਬਾਰੇ ਵੱਧ ਜਾਣਕਾਰੀ ਚਾਹੁੰਦੇ ਹੋ ਬਿਨਾਂ ਕਿਸੇ ਵੀ ਕਮਿਟਮੈਂਟ ਜਾਂ ਆਬਲੀਗੇਸ਼ਨ ਤੋਂ ਸਾਡੇ ਨਾਲ ਜ਼ਰੂਰ ਸੰਪਰਕ ਕਰੋ ਐਟ 416-457-3381 ਤੇ ਟੈਕਸਟ ਕਾਲ ਜਾਂ ਵਟਸਐਪ ਕਰ ਸਕਦੇ ਹੋ ਤੇ ਅਪੋਇੰਟਮੈਂਟ ਬੁੱਕ ਕਰਕੇ ਮੇਰੇ ਨਾਲ 7 ਦਿਨ ਮਿਲ ਸਕਦੇ ਹੋ ਰਾਈਟ ਬਾਈ ਏਅਰਪੋਰਟ ਐਂਡ ਕੁਈਨ ਐਟ ਏਅਰਪੋਰਟ ਐਂਡ ਡੈਲਟਾ ਪਾਰਕ 70 ਡੈਲਟਾ ਪਾਰਕ ਬੁਲਵਾਰਡ ਬ੍ਰੈਂਪਟਨ ਯੂਨਿਟ ਨੰਬਰ 11 ਟੌਪ ਫਾਈਨੈਂਸ਼ੀਅਲ ਦੇ ਆਫਿਸ ਦੇ ਵਿੱਚ ਸੋ ਅੱਜ ਮੈਂ ਸੈਲਫ ਇੰਪਲੋਇਡ ਲੋਕਾਂ ਦੇ ਲਈ ਸਭ ਤੋਂ ਪਹਿਲੀ ਪ੍ਰਾਇਓਰਟੀ ਵਾਲੀ ਇੰਸ਼ੋਰੈਂਸ ਸਭ ਤੋਂ ਜ਼ਰੂਰੀ ਇੰਸ਼ੋਰੈਂਸ ਡਿਸੇਬਿਲਟੀ ਇੰਸ਼ੋਰੈਂਸ ਬਾਰੇ ਤੁਹਾਨੂੰ ਜਾਣਕਾਰੀ ਦੇਣਾ ਚਾਹੁੰਦਾ ਤੇ ਜੇ ਤੁਸੀਂ ਸੈਲਫ ਇੰਪਲੋਇਡ ਹੋ ਆਪਦੇ ਕਾਰਪੋਰੇਸ਼ਨ ਦੇ ਥਰੂ ਤੁਸੀਂ ਪੇਮੈਂਟ ਲੈਂਦੇ ਹੋ ਤੇ ਤੁਸੀਂ ਡਿਸੇਬਿਲਟੀ ਇੰਸ਼ੋਰੈਂਸ ਨਹੀਂ ਕਰਵਾਈ ਹੋਈ ਹੈ ਖਾਸ ਤੌਰ ਜੇਕਰ ਤੁਸੀਂ ਹਾਈ ਇਨਕਮ ਅਰਨਰ ਹੋ ਜਾਂ ਇਕੱਲੇ ਹੀ

0: ਕੰਮ ਕਰਨ ਵਾਲੇ ਹੋ, ਤੁਹਾਡੇ ਪਰਿਵਾਰ ਦੇ ਵਿੱਚ ਜਾਂ ਫਿਰ ਕਿਸੇ ਵੀ ਕੰਮ ਦੇ ਵਿੱਚ ਇਨਵੋਲਵਡ ਹੋ ਜਿਹਦੇ ਵਿੱਚ ਫਿਜ਼ੀਕਲ ਇੰਜਰੀ ਸੱਟ ਲੱਗਣ ਦੀ ਚਾਂਸਿਸ ਹਾਈ ਹਨ, ਹੁਣੇ ਹੀ ਮੈਨੂੰ ਕਾਲ ਕਰੋ ਤੇ ਤੁਹਾਡੇ ਲਈ ਇੱਕ ਬਹੁਤ ਹੀ ਵਧੀਆ ਬਹੁਤ ਹੀ ਅਫੋਰਡੇਬਲ ਪਲਾਨ ਤਿਆਰ ਕੀਤਾ ਜਾ ਸਕਦਾ ਹੈ। ਸੋ ਸੈਲਫ ਇੰਪਲੋਇਡ ਲੋਕ, ਚਾਹੇ ਤੁਸੀਂ ਟਰੱਕਿੰਗ ਦੇ ਵਿੱਚੋਂ ਓਨਰ ਆਪਰੇਟਰ ਕੰਪਨੀ ਡਰਾਈਵਰ, ਜਾਂ ਫਿਰ ਤੁਸੀਂ ਕੰਸਟਰਕਸ਼ਨ ਦੇ ਵਿੱਚੋਂ, ਜਾਂ ਤੁਸੀਂ ਇੱਕ ਡੈਂਟਿਸਟ ਹੋ, ਇੱਕ ਡਾਕਟਰ ਹੋ, ਜਿਹੜੇ ਮਰਜ਼ੀ ਕੰਮ ਦੇ ਵਿੱਚੋਂ, ਚਾਹੇ ਉਹ ਆਫਿਸ ਦਾ ਵੀ ਕੰਮ ਹੋਵੇ, ਚਾਹੇ ਉਹ ਕੋਈ ਵੀ ਹੈਂਡਸ ਆਨ ਵੀ ਕੰਮ ਹੋਵੇ, ਕੋਈ ਫਰਕ ਨਹੀਂ ਪੈਂਦਾ ਜੇ ਤੁਸੀਂ ਸੈਲਫ ਇੰਪਲੋਇਡ ਹੋ। ਮੋਸਟ ਕੇਸਿਸ ਦੇ ਵਿੱਚ ਸੈਲਫ ਇੰਪਲੋਇਡ ਲੋਕ ਨਾ ਤਾਂ WSIB ਨਾ ਤਾਂ EI ਦੇ ਵੱਲ ਕੰਟਰੀਬਿਊਟ ਕਰਦੇ ਨੇ, ਨਾ ਤਾਂ ਉਹਨਾਂ ਦੇ ਪੇ ਦੇ ਵਿੱਚੋਂ ਇਹ ਕੱਟੇ ਜਾਂਦੇ ਨੇ। ਸੋ ਮਤਲਬ ਇਹ ਹੈ, ਕੱਲ ਨੂੰ ਕੋਈ ਵੀ ਫਿਜ਼ੀਕਲ ਇੰਜਰੀ ਹੁੰਦੀ ਹੈ, ਕੋਈ ਵੀ ਸੱਟ ਲੱਗਦੀ ਹੈ, ਯੂਅਰ ਔਨ ਯੂਅਰ ਓਨ, ਕੋਈ ਵੀ ਸਰਕਾਰੀ ਗਵਰਨਮੈਂਟ ਬੈਨੀਫਿਟ ਹੈ ਹੀ ਨਹੀਂ ਜੇ ਤੁਸੀਂ ਘਰੇ ਬਹਿ ਜਾਂਦੇ ਹੋ ਤੇ ਕੰਮ ਨਹੀਂ ਕਰ ਸਕਦੇ। ਡਿਸਬਿਲਿਟੀ ਇੰਸ਼ੋਰੈਂਸ ਤੁਹਾਨੂੰ 24 ਘੰਟੇ 7 ਦਿਨ ਕਵਰ ਕਰਦੀ ਹੈ, ਚਾਹੇ ਕੰਮ ਤੇ ਹੋ, ਚਾਹੇ ਜਿਮ ਤੇ ਹੋ, ਚਾਹੇ ਖਾਣ ਪੀਣ ਗਏ ਹੋ, ਚਾਹੇ ਜਿੱਥੇ ਮਰਜ਼ੀ ਹੋ, 24/7 ਪ੍ਰੋਟੈਕਸ਼ਨ ਹੈ। ਕੱਲ ਨੂੰ ਰੱਬ ਨਾ ਕਰੇ ਕਿ ਤੁਸੀਂ ਆਈਸ ਤੇ ਤਿਲਕੇ ਡਿੱਗ ਜਾਂਦੇ ਹੋ, ਬਾਂਹ ਤੇ ਹੁਣ ਕੈਸਟ ਲੱਗ ਗਿਆ 3 ਮਹੀਨਿਆਂ ਲਈ ਤੇ ਤੁਸੀਂ ਆਪਣਾ ਕੰਮ ਹੀ ਨਹੀਂ ਕਰ ਸਕਦੇ। ਕੱਲ ਨੂੰ ਰੱਬ ਨਾ ਕਰੇ ਕਿ ਤੁਸੀਂ ਇੱਕ ਮੇਜਰ ਕਾਰ ਜਾਂ ਟਰੱਕ ਐਕਸੀਡੈਂਟ ਦੇ ਵਿੱਚ ਇਨਵੋਲਵ ਹੋ ਜਾਂਦੇ ਹੋ, ਭਾਵੇਂ ਤੁਹਾਡੀ ਆਪਦੀ ਹੀ ਗਲਤੀ ਸੀ ਜਾਂ ਕਿਸੇ ਹੋਰ ਦੀ ਗਲਤੀ ਸੀ, ਹੁਣ ਤੁਸੀਂ 9 ਮਹੀਨੇ ਬਿਲਕੁਲ ਵੀ ਨਹੀਂ ਕੰਮ ਕਰ ਸਕਦੇ, ਬੈਡ ਰੈਸਟ ਤੇ ਹੋ, ਕੀ ਤੁਸੀਂ ਇੰਨੇ ਕੁ ਮਹੀਨੇ, ਕੋਈ 1-2 ਮਹੀਨੇ, ਕੋਈ 5-6 ਮਹੀਨੇ, ਕੋਈ 8-9 ਮਹੀਨੇ, ਕੋਈ 2-3 ਸਾਲ ਬਿਨਾਂ ਕੰਮ ਕਰਨ ਤੋਂ ਈਵਨ ਸਰਵਾਈਵ ਕਰ ਸਕਦੇ ਹੋ, ਖਾਸ ਜੇਕਰ ਤੁਹਾਨੂੰ ਕੋਈ ਵੀ ਮੰਥਲੀ ਇਨਕਮ ਆਉਣੀ ਨਹੀਂ ਹੈਗੀ? ਡਿਸਬਿਲਿਟੀ ਇੰਸ਼ੋਰੈਂਸ ਤੁਹਾਡੀ ਮੰਥਲੀ ਇਨਕਮ ਨੂੰ ਰਿਪਲੇਸ ਕਰਦੀ ਹੈ ਜੇਕਰ ਕੋਈ ਵੀ ਫਿਜ਼ੀਕਲ ਇੰਜਰੀ ਯਾਨੀ ਕਿ ਸੱਟ ਲੱਗ ਜਾਂਦੀ ਹੈ। ਮੰਥਲੀ ਇਨਕਮ $1,000 ਤੋਂ ਲੈ ਕੇ $6,000 ਮਹੀਨੇ ਤੱਕ। ਸੋ ਜੇ ਤੁਸੀਂ ਸੈਲਫ ਇੰਪਲੋਇਡ ਹੋ, ਸਪੈਸ਼ਲੀ ਅ ਟਰੱਕ ਡਰਾਈਵਰ, ਓਨਰ ਆਪਰੇਟਰ ਔਰ ਕੰਪਨੀ ਡਰਾਈਵਰ, ਤੇ ਤੁਸੀਂ ਹਜੇ ਤੱਕ ਆਪਦੀ ਡਿਸਬਿਲਿਟੀ ਇੰਸ਼ੋਰੈਂਸ ਕਰਵਾਈ ਹੀ ਨਹੀਂ ਹੈਗੀ, ਸਾਡੇ ਨਾਲ ਜ਼ਰੂਰ ਸੰਪਰਕ ਕਰੋ, ਕਿਉਂਕਿ ਇਹ ਲੈਸ ਦੈਨ $1 ਡੇ, ਮਹੀਨੇ ਦਾ 30 ਤੋਂ ਵੀ ਘੱਟ ਡਾਲਰ ਦੇ ਵਿੱਚ ਪਾਲਿਸੀਜ਼ ਸ਼ੁਰੂ ਹੋ ਜਾਂਦੀਆਂ ਨੇ। ਲੈਸ ਦੈਨ $1 ਡੇ ਤਾਂ ਕੋਈ ਵੀ ਅਫੋਰਡ ਕਰ ਸਕਦਾ ਹੈ। ਗਿਵ ਅਸ ਅ ਕਾਲ, ਟੈਕਸਟ ਔਰ ਵਟਸਐਪ 416-457-3381, 416-457-3381, Top Financial Samraj Sidhu 416-457-3381. Thank you, Ji.
1: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ
2: ਜੀ, ਤੇ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ ਸਪੈਕਸ ਐਕਸਪ੍ਰੈਸ ਦੀ, ਜਿਹੜੇ ਕਿ ਤੁਹਾਡੇ ਲਈ ਲੋਕੇਟਡ ਨੇ 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ, 410 ਐਂਡ ਸਟੀਲਸ ਦੀ ਇੰਟਰਸੈਕਸ਼ਨ ਦੇ ਉੱਪਰ, ਜਾਂ ਕੈਨੇਡੀ ਐਂਡ ਸਟੀਲਸ ਦੀ ਇੰਟਰਸੈਕਸ਼ਨ ਦੇ ਉੱਪਰ ਕਹਿ ਲਓ। ਸਪੈਕਸ ਐਕਸਪ੍ਰੈਸ ਤੁਹਾਡੇ ਲਈ ਕਸਟਮਰ ਐਪਰੀਸੀਏਸ਼ਨ ਸੇਲ ਲਗਾ ਰਹੇ ਨੇ। ਬ੍ਰਾਂਡਡ ਸਨਗਲਾਸਿਸ ਤੁਹਾਨੂੰ ਸਭ ਤੋਂ ਲੋਵੈਸਟ ਪ੍ਰਾਈਸਿਸ ਦੇ ਵਿੱਚ ਮਿਲਣਗੀਆਂ, ਤੇ ਤੁਸੀਂ ਜੇ ਆਪਣੇ ਕੋਈ ਵੀ ਲੈਂਸ ਦੀ ਕੋਟਿੰਗ ਕਰਾਉਣਾ ਚਾਹੁੰਦੇ ਹੋ, 50% ਫਲੈਟ 50% ਤੁਹਾਨੂੰ ਡਿਸਕਾਊਂਟ ਦੇ ਰਹੇ ਨੇ। ਸਿੰਗਲ ਵਿਜ਼ਨ ਗਲਾਸਿਸ ਜਿਨ੍ਹਾਂ ਦੀ ਰੈਗੂਲਰ ਪ੍ਰਾਈਸ $400 ਦੀ ਹੈ, ਇਹ ਤੁਹਾਨੂੰ ਮਿਲ ਜਾਣੀ ਹੈ $129 ਦੇ ਵਿੱਚ। ਇਹਦੇ ਵਿੱਚ ਤੁਹਾਡੇ ਲਈ ਕਾਫੀ ਨੇਮ ਬ੍ਰਾਂਡ, ਟੌਪ ਦੇ ਬ੍ਰਾਂਡਸ ਇਨਕਲੂਡਡ ਹੋਣਗੇ, ਜਿਹੜੇ ਤੁਸੀਂ ਆਪਣੀ ਪਸੰਦ ਦਾ ਫਰੇਮ ਸਿਲੈਕਟ ਕਰ ਸਕਦੇ ਹੋ। ਪ੍ਰੋਗਰੈਸਿਵ ਗਲਾਸਿਸ ਲੈਣਾ ਚਾਹੁੰਦੇ ਹੋ, $600 ਰੈਗੂਲਰ ਪ੍ਰਾਈਸ ਹੁੰਦੀ ਹੈ, ਬਟ ਤੁਹਾਨੂੰ ਇੱਥੋਂ ਮਿਲ ਜਾਣਗੇ $258 ਦੇ ਵਿੱਚ, $258 ਦੇ ਵਿੱਚ। ਤੇ ਇਹਨਾਂ ਦੀ ਸਾਰੀ ਤੁਸੀਂ ਇਹਨਾਂ ਦੀ ਬ੍ਰਾਂਚ ਵਿੱਚ ਜਾ ਸਕਦੇ ਹੋ, ਕੈਨੇਡੀ ਐਂਡ ਸਟੀਲਸ ਇੰਟਰਸੈਕਸ਼ਨ ਵਾਲੀ, ਜਿੱਥੇ ਤੁਹਾਡੇ ਲਈ ਡਾਕਟਰਸ ਥਰਸਡੇ, ਫਰਾਈਡੇ ਐਂਡ ਸੈਟਰਡੇ ਤੁਹਾਨੂੰ ਮਿਲ ਸਕਦੇ ਨੇ। ਆਪਣੀ ਅਪੁਆਇੰਟਮੈਂਟਸ ਬੁੱਕ ਕਰ ਲਓ, ਡਾਇਰੈਕਟ ਬਿਲਿੰਗ ਇੰਸ਼ੋਰੈਂਸ ਕੰਪਨੀਜ਼ ਨੂੰ ਕਰਦੇ ਨੇ, ਤੁਹਾਨੂੰ ਕੁਝ ਵੀ ਅਪਫਰੰਟ ਨਹੀਂ ਪੇ ਕਰਨਾ ਪੈਂਦਾ, ਤਾਂ ਜ਼ਰੂਰ ਪਹੁੰਚੋ। ਸਪੈਕਸ ਐਕਸਪ੍ਰੈਸ ਨੰਬਰ ਤੁਸੀਂ ਨੋਟ ਕਰ ਲਓ, 905-460-8888, 905-460-8888, ਸਪੈਕਸ ਐਕਸਪ੍ਰੈਸ ਦਾ ਨੰਬਰ ਹੈ।
1: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਜੁੜੇ, ਅਗਲੀ ਫਰਮਾਇਸ਼ੀ ਗੀਤ ਆਪਾਂ ਪੇਸ਼ ਕਰਦੇ ਹਾਂ ਆਪਣੇ ਮਨਪ੍ਰੀਤ ਭਾਸਕਰ ਹੋਰਾਂ ਦੀ ਫਰਮਾਇਸ਼ ਤੇ।
2: ਹਾਂਜੀ,
1: ਉਹ ਕਹਿੰਦੇ ਸਪਾਈਸੀ। ਅੱਛਾ, ਮੈਂ ਨਾ ਇਹਨਾਂ ਦੀ ਗੱਲ ਸੁਣ ਕੇ ਵੀ ਹਾਂ, ਮੈਨੂੰ ਲੱਗਦਾ ਖੁਸ਼ ਤਬੀਅਤ ਵਾਲੇ ਬੰਦੇ ਲੱਗਦੇ ਨੇ ਅਕਸਰ। ਇਹ ਜਿਹੜਾ ਕੋਈ ਵੀ ਏਜ ਤੁਸੀਂ ਹੋਵੋ, ਹੱਸ ਕੇ ਜਿਹੜਾ ਮਨ ਕਚਾਓ, ਹੈ ਨਾ। ਮੈਂ ਨਾ ਜਦੋਂ ਵੀ ਕਦੇ ਕਿਸੇ ਦਾ ਫੋਨ ਆਉਂਦਾ, ਉਹ ਕਹਿਣਗੇ ਵੀਰ ਜੀ, ਫੋਨ ਕਰਕੇ ਕਹਿਣਗੇ ਵੀਰ ਜੀ ਸਾਡੇ ਵੱਲ ਨੂੰ ਆ ਜਾਓ। ਮੈਂ ਕਿਹਾ ਕੀ ਗੱਲ ਹੋ ਗਈ? ਕਹਿੰਦੇ ਆਪਾਂ ਗਰਾਹ 'ਚ ਬੈਠੇ ਹਾਂ ਅਤੇ ਮੁਰਗੀ ਬਣਾ ਰਹੇ ਹਾਂ।
2: ਓਕੇ,
1: ਹੈ ਨਾ। ਫਿਰ ਕਈ ਵੀ ਕਿਸੇ ਨੂੰ ਫੋਰ ਦਾ ਫੋਨ ਆਊਗਾ, ਵੀਰ ਜੀ ਆ ਜਾਓ, ਅੱਜ ਮੈਂ ਬੱਕਰੀ ਬਣਾ ਰਹੇ ਹਾਂ। ਖਾਸ ਕਰਕੇ ਜਿਹੜੇ ਮਾਲਵੇ ਵਾਲੇ ਆਪਣੇ ਬੰਦੇ ਨਾ, ਉਹ ਕਦੇ ਨਹੀਂ ਕਹਿਣਗੇ ਗੋਟ ਬਣਾਉਣੇ ਜਾਂ ਬੱਕਰਾ ਬਣਾਉਣੇ, ਹੈ ਨਾ।
2: ਕਈ
1: ਕਹਿੰਦਾ ਬੱਕਰਾ, ਮੈਂ ਇਹਨੂੰ ਅਸਲ ਲੱਗ ਗਿਆ ਕਿਤੇ ਬੈਠੇ ਸੀ। ਮੈਂ ਕਿਹਾ ਯਾਰ ਤੁਸੀਂ, ਕਹਿੰਦਾ ਯਾਰ, ਮੈਂ ਕਿਹਾ ਜਦੋਂ ਆਪਾਂ ਲੈ ਕੇ ਆਉਂਦੇ ਹਾਂ ਮੀਟ, ਆਪਾਂ ਦੁਕਾਨ ਤੋਂ ਆਪਾਂ ਨੂੰ ਕੀ ਪਤਾ ਲੱਗਦਾ ਬੱਕਰੀ ਆ ਜਾਂ ਉਹ ਮੁਰਗੀ ਆ ਜਾਂ ਮੁਰਗਾ ਵਾ ਜਾਂ ਹਨਾ, ਉਹ ਕਹਿੰਦੇ ਉਹਦੇ ਚ ਕੀ ਹਰਜਾ, ਇਮੈਜੀਨੇਸ਼ਨ ਤਾਂ ਹੋਣਾ ਚਾਹੀਦਾ ਬੰਦੇ ਚ ਦਿਖਾ ਦੇ ਮਤਲਬ ਹੈ ਨਾ, ਫੀਮੇਲ ਅਟੈਚਮੈਂਟ ਹੋਣੀ ਚਾਹੀਦੀ ਹੈ ਬਣਾਉਣੇ ਜਦੋਂ ਸਪਾਈਸੀ ਤਾਂ ਨਹੀਂ ਹੈ ਪਰ ਨੱਚਣ ਟੱਪਣ ਵਾਲਾ ਕਹਿ ਸਕਦੇ ਹੋ ਤੁਸੀਂ, ਹਾਈ ਬੀਟ ਵਾਲਾ ਗੀਤ ਆਉਣ ਦਿਓ ਲਓ ਬਸ।

0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਆ। ਮੈਂ ਤੁਹਾਡਾ ਆਪਣਾ ਹੋਸਟ ਤੇਜਿੰਦਰ ਸਿੰਘ ਸਿੱਧੂ ਸਦਮਾ ਬੋਲਾ। ਫਾਈਨਲੀ ਆਪਣੀ ਦਲਜੀਤ ਦੋਸਾਂਝ ਦੀ ਮੂਵੀ ਰਿਲੀਜ਼ ਹੋਈ ਹੈ ਜ਼ੀ ਫਾਈਵ 'ਤੇ
1: ਜੀ,
0: ਅਤੇ ਲੋਕਾਂ ਨੇ ਵੇਖੀ ਵੀ ਹੈਗੀ ਆ, ਪਰ ਥੋੜ੍ਹਾ ਜਿਹਾ 48 ਆਵਰ 'ਤੇ ਲੱਗ ਰਿਲੀਜ਼ ਹੋਈ, ਉਦੋਂ ਬਾਅਦ ਉਹ ਫਿਰ ਉਤਾਰ ਦਿੱਤੀ ਗਈ ਪੰਜਾਬ ਦੇ ਵਿੱਚੋਂ। ਕੁੱਲ ਮਿਲਾ ਕੇ ਬਹੁਤ ਹੀ ਚਰਚਾ ਹੋ ਰਹੀ ਹੈ ਮੂਵੀ ਦੀ, ਹੈ ਨਾ। ਮੈਂ ਕਿਹਾ ਵੀ ਹੱਸਦਾ ਹੁੰਦਾ ਵੀ ਲੋਕ ਨਾ ਕਿਸੇ ਪਾਸੇ ਨਹੀਂ ਛੱਡਦੇ, ਹੁਣ ਤਰੀਫਾਂ ਕਰਨ ਨੇ ਹਟਦੇ, ਪਿੱਛੇ ਦੇ ਉਹਦੀਆਂ ਲੱਤਾਂ ਖਿੱਚਣ ਲੱਗੇ ਹੋਏ ਸੀ, ਹੈ ਤੋ ਹਰ ਇੱਕ ਐਕਟਰ ਆਪਣਾ ਕੰਮ ਕਰਦਾ, ਮਿਹਨਤ ਨਾਲ ਕਰਦਾ। ਦਲਜੀਤ ਵੀ ਆਪਣੇ ਕੰਮ ਕਰੀ ਜਾ ਰਿਹਾ ਹਜੇ ਰੀਜਨਾ, ਤੋ ਹਰ ਮੂਵੀ 'ਚ ਵਿੱਚ ਉਹਨੇ ਤਿਆ ਪੰਜਾਬੀ ਮੂਵੀ ਨੇ ਅਹਿਮੀਅਤ ਦਿੱਤੀ ਆ ਵੀ ਭਾਈ ਕੋਈ ਗੱਲ ਨਹੀਂ, ਤੁਹਾਡੇ ਕੋਲ ਬਜਟ ਘੱਟ ਆ ਤਾਂ ਵੀ ਮੈਂ ਕੰਮ ਕਰੂੰਗਾ।
1: ਹਾਂਜੀ,
0: ਇਹ ਨਾ ਇੱਕ ਸਪਿਰਿਟ ਹੁੰਦੀ ਆ ਬੰਦੇ ਦੇ ਵਿੱਚ ਜਿਹੜੀ ਕਿ ਪਹਿਲਾਂ ਇਹਦਾ ਨਾਂ ਘੱਲੂਘਾਰਾ ਸੀ, ਫਿਰ ਪੰਜਾਬ 1995 ਨਾਂ ਰੱਖਿਆ, ਚੇਂਜ ਕਰਕੇ ਹੁਣ ਸਤਲੁਜ ਰੱਖਿਆ
1: ਜੀ।
0: ਅਤੇ ਖਾਲੜਾ ਸਾਹਿਬ ਦੇ ਉੱਤੇ, ਜੀਵਨੀ ਦੇ ਉੱਤੇ ਇਹ ਬਣੀ ਹੋਈ ਮੂਵੀ ਆ। ਜਸਵੰਤ ਸਿੰਘ ਜੀ ਖਾਲੜਾ ਹਿਊਮਨ ਰਾਈਟਸ ਦੇ ਬੜੇ ਐਕਟਿਵ ਸਨ ਉਹ, ਹਨਾ।
1: ਹਾਂਜੀ,
0: ਅਤੇ ਉਹਨਾਂ ਦੀ ਬਹੁਤ ਸਾਰੀ ਡੂੰਘਾਈ 'ਚ ਜਾ ਕੇ ਉਹਨਾਂ ਨੇ ਲੋਕਾਂ ਨੂੰ ਲੱਭਿਆ ਕਿ ਇੰਨੀਆਂ ਲੋਕ ਲਾਪਤਾ ਨੇ ਪੰਜਾਬ ਦੇ ਵਿੱਚ। ਉਹ ਕੋਈ ਇਸ ਤਰ੍ਹਾਂ ਦਾ ਹੈ ਨਹੀਂ ਸੀ ਵੀ ਕੋਈ ਵਾਇਲੈਂਸ ਕਰਦੇ ਸੀ ਜਾਂ ਕੋਈ ਹੋਰ ਗੱਲ, ਲੇਕਿਨ ਜਿਹਨਾਂ ਨੇ ਗਲਤ ਕੰਮ ਕੀਤੇ, ਪੁਲਿਸ ਨੇ ਤਸ਼ੱਦਦ ਕੀਤੇ, ਉਹਨਾਂ ਨੇ ਬੰਦੇ ਮਾਰੇ ਪੰਜਾਬ ਦੇ ਵਿੱਚ, ਉਹ ਫਿਰ ਕਿਤੇ ਐਕਸਪੈਕਟ ਕਰਦੇ ਆ ਉਹਨੂੰ ਬਿਮਾਰਤਾ। ਅਤੇ ਇਹ ਫਿਰ ਜਦੋਂ ਗੌਰਮੈਂਟ ਆ ਵੀ ਤੁਸੀਂ ਤਾਂ ਕਿਹੜਾ ਘੱਟ ਕਰਦੇ ਆ, ਦਵਾਈ ਰੱਖਿਆ ਉਹਨੂੰ ਕਾਫੀ ਦੇਰ, ਪਰ ਕਹਿੰਦੇ ਮੂਵੀ 'ਚ ਕੋਈ ਐਸੀ ਗੱਲ ਤਾਂ ਹੈ ਨਹੀਂ, ਉਹਨਾਂ ਨੇ ਸਿਰਫ ਜੀਵਨੀ ਬਾਰੇ ਦੱਸਿਆ ਕੀ ਕੁਛ ਹੋਇਆ। ਬਹੁਤ ਲੋਕਾਂ ਨੇ ਦੇਖ ਵੀ ਲਈ ਆ, ਹੁਣ ਤਾਂ ਲੋਕਾਂ ਨੇ ਰਿਕਾਰਡ ਕਰਕੇ ਰੱਖ ਲਈ ਹੈ, ਦੇਖ ਲੈਣੀ ਹੈ।
1: ਬਿਲਕੁਲ, IPTV 'ਤੇ ਵੀ ਸ਼ੋਅ ਹੋ ਰਹੀ ਹੈ ਮੂਵੀ ਉਹ।
0: IPTV?
1: ਹਾਂਜੀ
0: ਹਾਂਜੀ ਜੀ, ਉਹ
1: ਹਾਂਜੀ, ਕਿਉਂਕਿ Z5 ਤੋਂ ਤਾਂ ਉਹ ਉਹਨਾਂ ਨੇ ਨਾਲ ਹੀ ਉਹ ਉਤਾਰਤੀ ਨਾ।
0: ਹੋਰ ਕਈ ਥਾਵਾਂ ਤੇ ਤੁਸੀਂ ਦੇਖ ਸਕਦੇ ਹੋ, ਲੋਕਾਂ ਨੇ ਡਾਊਨਲੋਡ ਵੀ ਕਰ ਲਈ।
1: ਹਾਂਜੀ ਹਾਂਜੀ ਹਾਂਜੀ,
0: ਪਰ ਕੋਈ ਗੱਲ ਨਹੀਂ, ਇੱਕ ਮੂਵੀ ਦੇਖੋ ਤੇ ਉਹ ਤੋਂ ਮੈਂ ਐਵੇਂ ਸੋਚਦਾ ਹੁੰਦਾ ਕਿ ਜਦੋਂ ਇਸ ਤਰ੍ਹਾਂ ਦੀ ਚੀਜ਼ਾਂ ਹੁੰਦੀਆਂ ਤੁਹਾਨੂੰ ਵੀ ਸੱਚ ਦੀ ਆਵਾਜ਼ ਬਣ ਕੇ ਅੱਗੇ ਚੱਲਣਾ ਚਾਹੀਦਾ, ਕਿਉਂਕਿ ਐਕਟੀਵਿਟੀਸ ਬਣ ਕੇ, ਹੈ ਨਾ, ਜਦੋਂ ਵੀ ਕਿਤੇ ਤਸ਼ੱਦਦ ਹੁੰਦਾ। ਆਪਣਾ ਤਾਂ ਸਿੱਖ ਭਾਈਚਾਰੇ ਦੇ ਵਿੱਚ ਤਾਂ ਸਾਰੇ ਗੁਰੂ ਸਾਹਿਬਾਨ ਨੇ ਵੀ ਹਰੇਕ ਨੇ ਆਵਾਜ਼ ਉਠਾਈ ਹੈ ਜ਼ੁਲਮ ਦੇ ਖਿਲਾਫ਼।
1: ਬਿਲਕੁਲ,
0: ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਬਾਬਰ ਨੂੰ ਜਾਬਰ ਕਿਹਾ,
1: ਹਾਂਜੀ,
0: ਸ਼ੱਦਤ ਕਰਦਾ ਲੋਕਾਂ 'ਤੇ। ਉਹ ਨਹੀਂ ਕਹਿੰਦੇ ਨੇ ਕਿ ਪੂਰੀਆਂ ਸੀ, ਉਹਨਾਂ ਨੇ ਪੂਰੀਆਂ ਨੱਪੀਆਂ, ਇੱਕ 'ਚੋਂ ਦੁੱਧ ਨਿਕਲਿਆ,
1: ਇੱਕ 'ਚੋਂ,
0: ਉਹਦਾ ਮਤਲਬ ਇਹ ਨਹੀਂ ਕਿ ਉਹਨਾਂ ਨੇ ਸੱਚੀ ਪੂਰੀਆਂ ਦੱਬੀਆਂ ਸੀ, ਕਿ ਉਹਨਾਂ ਕਹਿਣਾ ਉਹਨਾਂ ਨੇ ਤੋਲਿਆ ਵੀ ਤੂੰ ਲੋਕਾਂ ਦਾ ਲਹੂ ਪੀਣਾ ਅਤੇ ਤੂੰ ਲਹੂ ਨਿਕਲ ਰਿਹਾ ਤੇਰੇ ਪਖਾਣੇ 'ਚੋਂ।
1: ਹਾਂਜੀ,
0: ਤੇਰਾ ਬੰਦਾ ਮਿਹਨਤ ਕਰਦਾ, ਕਿ ਕਿਸਾਨ ਆ ਕੋਈ, ਹੈ ਨਾ, ਜ਼ਿੰਮੇਦਾਰ ਆ, ਚਾਹੇ ਗਰੀਬ ਹੀ ਹੋਵੇ ਸਾਦਾ ਹੀ ਹੋਵੇ, ਪਰ ਕਿੰਨੇ ਲੋਕਾਂ ਨੂੰ ਪੇਟ ਪਾਲਦਾ, ਹੈ ਨਾ, ਪਸ਼ੂ ਵੀ ਪਾਲਦਾ ਨਾਲ, ਅਤੇ ਉਹ ਦੁੱਧ ਫਿਰ ਧਾਰ ਨਿਕਲਦੀ ਆ। ਕਹਿਣ ਦਾ ਪਾਵਾ ਡਿਸਟਰਾਈ ਕਰਨ ਦਾ ਤਰੀਕਾ ਹੁੰਦਾ। ਤਾਂ ਸਾਡੇ ਸਾਰੇ ਹੀ ਗੁਰੂ ਸਾਹਿਬਾਨਾਂ ਨੇ ਹਮੇਸ਼ਾ ਤਸ਼ੱਦਦ ਦੇ ਖਿਲਾਫ਼ ਲੜੇ ਨੇ, ਤਾਂ ਸਾਡਾ ਜਿਹੜਾ ਸਿੱਖਿਜ਼ਮ ਬਿਲਡ ਹੀ ਉੱਥੋਂ ਹੋਇਆ ਵੀ ਤਸ਼ੱਦਦ ਨਹੀਂ ਚੱਲਣਾ, ਨਾ ਕਿਸੇ 'ਤੇ ਕਰਨਾ, ਨਾ ਸਹਿਣਾ।
1: ਹਾਂਜੀ,
0: ਅਤੇ ਖੈਰ ਮੂਵੀ ਦਰ ਇਹੀ ਦਰਸਾਉਂਦੀ ਸੀ, ਪਰ ਸਮੇਂ ਦੀ ਸਰਕਾਰਾਂ ਕਰਦੀਆਂ ਰਹਿੰਦੀਆਂ ਇਹੋ ਜਿਹਾ ਕੁਛ, ਅਤੇ ਪਰ ਫਿਰ ਵੀ ਲੋਕ ਕੋਲ ਪਹੁੰਚ ਗਈ, ਚਲੋ, ਹੈ ਨਾ, ਇਹੋ ਜਿਹੀਆਂ ਮੂਵੀਆਂ ਪਹੁੰਚਣੀਆਂ ਚਾਹੀਦੀਆਂ। ਬਾਕੀ ਤਾਂ ਜਿਵੇਂ ਹੁਣ ਜਿਹੜਾ ਆਪਾਂ ਬਾਲੀਵੁੱਡ ਚਲੀਏ, ਬੜੀਆਂ ਬੜੀਆਂ ਵੀਅਤਨਾਮ 'ਤੇ ਬਣੀਆਂ ਮੂਵੀਜ਼, ਹੈ ਨਾ, ਯੂਐਸਏ ਦੀ ਲੜਾਈ ਦੀਆਂ,
1: ਹਾਂਜੀ,
0: ਕੋਈ ਰੋਕਥਾਮ ਨਹੀਂ ਉੱਥੇ ਲਾਉਂਦਾ, ਕਹਿੰਦੇ ਕੋਈ ਨਹੀਂ ਆਉਣ ਦਿਓ, ਕਿਵੇਂ ਵੀਅਤਨਾਮ ਵਾਲਿਆਂ ਨੇ ਹਾੜੇ ਕਢਾਏ ਸੀ ਯੂਐਸਏ ਵਾਲਿਆਂ ਦੇ, ਹੈ ਨਾ,
1: ਹਾਂਜੀ,
0: ਠੀਕ ਹੈ ਨਹੀਂ, ਉਹ ਦਿਖਾਇਆ ਗਿਆ ਬਾਲੀਵੁੱਡ ਦੇ ਵਿੱਚ। ਅਤੇ ਜਦੋਂ ਕਿਤੇ ਭਾਰੀ ਪੈਂਦਾ ਕੋਈ ਹੁੰਦਾ ਹੀ ਆ।
1: ਹਾਂਜੀ ਹਾਂਜੀ,
0: ਖੈਰ ਨਹੀਂ ਵੇ ਮੂਵੀ ਆਈ ਹੋਈ ਆ ਭਾਈ, ਦੇਖ ਕੇ ਤੋਂ ਲੈਸਨ ਲੈਣ ਦੀ ਸਾਡੀ ਲੋੜ ਆ। ਬੜੇ ਪ੍ਰਾਈਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨੂੰ ਜੁੜੇ ਹੋਏ ਹੋ
1: ਜੀ। ਰੋਇਲ ਡਿਜੀਟਲ ਦੇ ਨਾਲ ਤੁਸੀਂ ਜ਼ਰੂਰ ਗੱਲਬਾਤ ਕਰੋ, ਇਹਨਾਂ ਦੇ ਕੋਲ ਹਾਈ ਸਪੀਡ ਅਨਲਿਮਿਟਡ ਇੰਟਰਨੈਟ ਦੀ ਡੀਲ ਚੱਲ ਰਹੀ ਹੈ, 1.5 GB ਡਾਟਾ, ਅਤੇ ਤੁਹਾਨੂੰ ਇਹ ਸਿਰਫ $55 ਦੇ ਵਿੱਚ ਹੀ ਡੀਲ ਦੇ ਰਹੇ ਨੇ। ਤੁਸੀਂ ਆਪਣੇ ਘਰ ਦੇ ਵਿੱਚ ਇੰਟਰਨੈਟ ਲਗਵਾਉਣਾ ਹੋਵੇ, ਜਾਂ ਤੁਸੀਂ ਆਪਣੇ ਕੋਈ ਵਧੀਆ ਪਲਾਨ ਦੇਖ ਰਹੇ ਹੋ ਡੀਲ ਲੈਣਾ ਚਾਹੁੰਦੇ ਹੋ ਹੋਰ ਵਧੀਆ, ਜਾਂ ਆਪਣੇ ਫੋਨ ਦੀ ਕੋਈ ਡੀਲ ਲੈਣੀ ਹੋਵੇ, ਇਹਨਾਂ ਦਾ ਆਫਿਸ ਲੋਕੇਟਡ ਹੈ 80 ਮੈਰੀਟਾਈਮ ਓਨਟੈਰੀਓ ਬੁਲੇਵਰਡ, ਯੂਨਿਟ ਨੰਬਰ 58, ਏਅਰਪੋਰਟ ਰੋਡ ਐਂਡ ਕੁਈਨ ਦੀ ਇੰਟਰਸੈਕਸ਼ਨ ਹੈ, ਅਤੇ $55 ਦੇ ਵਿੱਚ 1.5 GB ਡਾਟਾ, ਹਾਈ ਸਪੀਡ ਅਨਲਿਮਿਟਡ ਇੰਟਰਨੈਟ ਤੁਹਾਨੂੰ ਦੇ ਰਹੇ ਨੇ। ਰੋਇਲ ਡਿਜੀਟਲ ਤੋਂ ਅਮਨ ਜੀ ਦੇ ਨਾਲ ਤੁਸੀਂ ਸੰਪਰਕ ਕਰ ਲਓ, ਨੰਬਰ ਹੈ 6472011313, 6472011313 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ।
0: ਸੋਫਾ ਮਾਰਟ ਤੁਹਾਡੇ ਮੈਂ ਦੱਸ ਦਿਆਂ, ਘਰ ਦੀ ਤੁਸੀਂ ਡਿਮੈਂਸ਼ਨ ਗਿਣਤੀ ਮਿਣਤੀ ਕਰਕੇ ਲੈ ਕੇ ਜਾਓ, ਕਿੱਡਾ ਵੱਡਾ ਲਿਵਿੰਗ ਰੂਮ ਹੈਗਾ ਉਸ ਹਿਸਾਬ ਨਾਲ ਬਣਵਾ ਸਕਦੇ ਹਾਂ। ਸੋਫਾ ਸੈੱਟ ਅਤੇ ਬੈਡਰੂਮ ਸੈੱਟ
1: ਜੀ
0: ਉਹ ਵੀ ਤੁਸੀਂ ਆਪਣੇ ਮਣ ਕੇ ਲੈ ਜਾਓ, ਘਰ ਦਾ ਸਾਈਜ਼ ਉਸ ਤਰ੍ਹਾਂ ਦੇ ਬਣਾ ਦੇਣਗੇ ਬੈਡਰੂਮ ਸੈੱਟ। ਅਤੇ ਜ਼ਰੂਰ ਜਾਓ ਆਪਣੇ ਬਸੰਤ ਦੀ ਫਾਈਬਰ ਚੋਇਸ ਕਰੋ, ਚੋਣ ਕਰੋ, ਲੈਦਰ ਵਿੱਚ ਬਣਾਉਣੇ ਲੈਦਰ 'ਚ ਬਣਵਾਓ। ਤੁਸੀਂ ਪਹੁੰਚਣਾ ਹੈਗਾ 120 ਡੈਲਟਾ ਪਾਰਕ, ਉਸ ਦਾ ਨੰਬਰ ਹੈ 905-791-8056। ਏਅਰਪੋਰਟ 'ਤੇ ਕੋਈ ਤਿੰਨ ਦੀ ਬ੍ਰਾਂਚ ਆ, ਉੱਥੇ ਫੈਕਟਰੀ ਆ, ਉੱਥੇ ਮੋਹਰੇ ਸ਼ੋਰੂਮ ਆ। 120 ਡੈਲਟਾ ਪਾਰਕ 'ਤੇ ਪਹੁੰਚੋ, ਸੋਫਾ ਮਾਰਟ
1: ਜੀ।
0: ਰੇਡੀ ਪ੍ਰਧਾਨ ਬੇਸ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀ ਨਾਲ ਜੁੜੇ ਹੋਏ ਹੋ ਅਤੇ ਗੀਤ ਸੰਗੀਤ ਵੱਲ ਚੱਲੀਏ। ਅਤੇ ਉਸ ਤੋਂ ਪਹਿਲਾਂ ਅਸੀਂ ਸ਼ੋਅ ਦੀ ਜਾਣਕਾਰੀ ਦੇ ਦਈਏ ਕਿ ਸਾਡੇ ਸ਼ਹਿਰ ਦੇ ਵਿੱਚ ਸੈਲੋਰ ਪੁਆਇੰਟ ਅਤੇ ਟਰੂ ਸਾਊਂਡ ਪੇਸ਼ ਕਰ ਰਹੇ ਨੇ ਯੂਨਿਟੀ ਟਿਊਰ, ਸਰਗਣ ਮਹਿਤਾ ਅਤੇ ਐਮੀ ਵਿਰਕ
1: ਜੀ।
0: ਇਹ ਹੋਏਗਾ ਤੁਹਾਡੇ ਲਈ ਸਕੋਸ਼ੀਆ ਅਰੀਨਾ ਦੇ ਵਿੱਚ 14 ਅਗਸਤ ਦੀ ਸ਼ਾਮ ਨੂੰ। ਬੜਾ ਪਿਆਰਾ ਸ਼ੋਅ ਵੇਖਣ ਯੋਗ ਹੈ। ਦੀਆਂ ਟਿਕਟਾਂ ਅਵੇਲੇਬਲ ਨੇ ticketmaster.ca ਤੇ, www.ticketmaster.ca। ਲਓ ਫਿਰ ਆਪਾਂ ਐਮੀ ਵਿਰਕ ਦਾ ਇੱਕ ਗੀਤ ਤੁਹਾਡੇ ਨਾਲ ਸਾਂਝਾ ਕਰਦੇ ਹਾਂ
1: ਜੀ।

0: Another Dawn Clean with the Dawn Ducks.
1: Oh, he's doing dishes with Dawn Platinum.
2: The only soap trusted to save wildlife affected by oil.
1: And Platinum removes up to 99% of grease and food residue, so he doesn't have to work so hard.
2: Well, flap my wings. What'll he do with all that unused elbow grease?
1: Organize the fridge, the spice rack, the junk drawer.
2: What are you quacking on about? He's gonna make enchiladas.
1: More dishes? That's giving this duck goosebumps.
0: Dawn Platinum, the better grease getter.
3: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
4: ਇਹਨੇ ਖਾਸ ਕਰਕੇ ਬ੍ਰੈਂਪਟਨ ਮਿਸਿਸਾਗਾ ਅਥਵਾ ਕੋ ਲੋਕਲ ਏਰੀਆ ਦੇ ਵਿੱਚ ਕਿਸੇ ਸਾਈਜ਼ ਦਾ ਵੀ ਘਰ ਹੋਵੇ ਅਪ ਟੂ 3000 ਸਕੁਅਰ ਫੀਟ ਦੇ ਡਕਟ ਕਲੀਨ ਕਰਾਓ ਜੀ ਹਾਂ ਓਨਲੀ $140 ਵੈਸੇ ਤਾਂ ਰੈਗੂਲਰ ਪ੍ਰਾਈਸ $250 ਵਿੱਚ ਕਰਦੇ ਨੇ ਲੇਕਿਨ ਹੁਣ ਇਹਨਾਂ ਨੇ ਸਪੈਸ਼ਲ ਲਗਾਇਆ ਡਕਟ ਕਲੀਨਿੰਗ ਸਿਰਫ ਤੇ ਸਿਰਫ $140 ਦੇ ਹੋ ਤੇ ਆਪਣੇ ਡਕਟ ਕਲੀਨ ਕਰਾਓ ਬੜੀ ਹੀ ਵਧੀਆ ਢੰਗ ਨਾਲ ਡਕਟ ਕਲੀਨ ਕਰਨਗੇ ਸੈਨੇਟਾਈਜ਼ ਕਰਕੇ ਜਾਣਗੇ ਨਾਲ ਦੀ ਨਾਲ ਇਹ ਹਰ ਤਰ੍ਹਾਂ ਦੀ ਰਿਪੇਅਰ ਕਰਦੇ ਨੇ ਇੰਸਟਾਲ ਕਰਦੇ ਨੇ ਏਅਰ ਕੰਡੀਸ਼ਨ ਤੇ ਫਰਨੇਸ www.akalduct.com ਅੱਜ ਇਹਨਾਂ ਨੂੰ ਬੁਕਿੰਗ ਵਾਸਤੇ ਕਾਲ ਕਰ ਲਓ 416-710-0662 416-710-0662 ਸਾਡੀ ਕਮਿਊਨਿਟੀ ਦੀ ਸਭ ਤੋਂ ਪਹਿਲੀ ਕੰਪਨੀ ਅਕਾਲ ਡਕਟ ਕਲੀਨਿੰਗ ਪਿਛਲੇ 40 ਵਰਿਆਂ ਤੋਂ ਤੁਹਾਡੀ ਸੇਵਾ ਦੇ ਲਈ ਹਾਜ਼ਰ ਨੇ ਓਪਨ 7 ਡੇਜ਼ ਅ ਵੀਕ ਤੁਸੀਂ ਆਪਣੀ ਇੰਸ਼ੋਰੈਂਸ ਬਹੁਤ ਜ਼ਿਆਦਾ ਪੇ ਕਰਦੇ ਹੋ ਵਰੀ ਨਾਟ ਇੱਕ ਨਾਮ ਅਸੀਂ ਤੁਹਾਨੂੰ ਦੱਸਦੇ ਹਾਂ ਮੈਨੂੰ ਸ਼ਰਮਾ ਹੋ ਰਹਿੰਦਾ ਹਾਂ ਇਹ ਤੁਹਾਨੂੰ ਆਟੋ ਹੋਮ ਕਮਰਸ਼ੀਅਲ ਬਿਜ਼ਨਸ ਇੰਸ਼ੋਰੈਂਸ ਦੀ ਬੈਸਟ ਡੀਲ ਲੈ ਕੇ ਦੇਣਗੇ ਇਹ ਤੁਹਾਨੂੰ ਅਪ ਟੂ 35% ਡਿਸਕਾਊਂਟ ਲੈ ਕੇ ਦੇਣਗੇ ਜੇਕਰ ਤੁਸੀਂ ਪ੍ਰੋਫੈਸ਼ਨਲ ਲੋਕ ਹੋ ਜਿਵੇਂ ਇੰਜੀਨੀਅਰ ਟੀਚਰ ਨਰਸਿਸ ਡਾਕਟਰ ਆਦਿ ਤਾਂ ਹੋਰ ਵੀ ਡਿਸਕਾਊਂਟ ਮਿਲੇਗਾ ਲੰਬੇ ਸਮੇਂ ਤੋਂ ਮੈਨੂੰ ਸ਼ਰਮਾ ਹੋ ਰਹੀ ਕਮਿਊਨਿਟੀ ਦੇ ਵਿੱਚ ਆਟੋ ਹੋਮ ਕਮਰਸ਼ੀਅਲ ਦੇ ਬਿਜ਼ਨਸ ਇੰਸ਼ੋਰੈਂਸ ਕਰ ਰਹੇ

0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ ਅਤੇ ਮੰਗਲਵਾਰ ਦਾ ਦਿਨ ਹੈ ਤੁਹਾਡੇ ਨਾਲ, ਅਸੀਂ ਹੈਗੇ ਹਾਂ ਠੀਕ ਸ਼ਾਮ ਦੇ 6 ਵਜੇ ਤੱਕ ਰਵਾਂਗੇ ਤੁਹਾਡੇ ਨਾਲ, ਮੁਲਾਕਾਤ ਹੈਗੀ ਸਾਡੀ ਤਕਰੀਬਨ ਹੋਰ 10-15 ਮਿੰਟ, ਪਰ ਗੱਲਾਂ ਪ੍ਰਭ ਲੈ ਕੇ ਆਉਣਗੇ ਇਸ ਪ੍ਰਦੇਸ਼ ਸਮਰਾਜ ਸਿੱਧੂ ਹੋਰੀ, ਠੀਕ ਸ਼ਾਮ ਦੇ 6 ਵਜੇ ਤੱਕ
1: ਬਹੁਤ ਸੋਹਣੀ ਲੈਂਡਸਕੇਪਿੰਗ ਕਰਦੇ ਨੇ ਤੇ ਆਪਣੇ ਘਰ ਨੂੰ ਪ੍ਰੋਪਰਲੀ ਤੁਸੀਂ ਮੇਨਟੇਨ ਕਰਕੇ, ਲੋਨ ਨੂੰ ਮੇਨਟੇਨ ਕਰਕੇ ਰੱਖੋ। ਐਸ ਐਸ ਲੋਨ ਕੇਅਰ ਨੂੰ ਹਮੇਸ਼ਾ ਯਾਦ ਰੱਖੋ, ਐਕਸਟ੍ਰੀਮਲੀ ਪ੍ਰੋਫੈਸ਼ਨਲ ਇਹਨਾਂ ਦੀ ਟੀਮ ਹੈ, ਬਹੁਤ ਸਾਫ਼ ਸੁਥਰਾ ਕੰਮ ਕਰਦੇ ਨੇ, ਔਨ ਟਾਈਮ ਕੰਮ ਕਰਕੇ ਜਾਂਦੇ ਨੇ। ਐਸ ਐਸ ਲੋਨ ਕੇਅਰ, ਗੁਰਪ੍ਰੀਤ ਸਿੰਘ ਜੀ ਨੂੰ ਕਾਲ ਕਰੋ 4375-1984, 437-655-1984 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ।
0: ਦੋਸਤੋ, ਕੋਮਲ ਟਰੈਵਲ ਉਹਦੀ ਮੈਂ ਜਾਣਕਾਰੀ ਦਿਆਂ, ਜੇਕਰ ਇੰਡੀਆ ਜਾਣਾ ਤੁਸੀਂ ਤਾਂ ਇਹਨਾਂ ਦੇ ਸਪੈਸ਼ਲ ਫੇਅਰ ਨੇ, ਤੁਸੀਂ ਇਹਨਾਂ ਨੂੰ ਕਾਲ ਕਰ ਲਓ, ਨੰਬਰ 905-243-4711 9052-397-711 ਨੰਬਰ ਹੈ। ਕੋਮਲ ਹੋਰਾਂ ਦਾ ਕਹਿਣਾ ਹੈਗਾ ਕਿ ਜੇਕਰ ਤੁਸੀਂ ਕੋਈ ਵਿਆਹ ਸ਼ਾਦੀ ਕਰਨੀ ਕਿਸੇ ਬੱਚੇ ਦੀ, ਡੈਸਟੀਨੇਸ਼ਨ ਵੈਡਿੰਗ ਕਰਨੀ ਆ ਕਿਤੇ ਆਈਲੈਂਡ ਦੇ ਉੱਤੇ, ਉਹਨਾਂ ਦੇ ਪਾਸ ਰਿਜ਼ੋਰਟ ਵੀ ਸਾਰੇ ਪੂਰੇ ਉੱਥੇ ਹੈਗੇ ਨੇ ਅਤੇ ਸਸਤੇ ਤੁਹਾਨੂੰ ਕਰਾ ਦੇਣਗੇ, ਜਿੱਥੇ ਵੀ ਵਿਆਹ ਸ਼ਾਦੀ ਕਰਨੀ ਆ ਸਾਰੀ ਬੁਕਿੰਗ ਉਹ ਕਰਨਗੇ। ਅਤੇ ਨੰਬਰ ਉਹਨਾਂ ਦਾ 905-239-7711। ਮੈਕਸੀਕੋ ਦੇ ਵੈਸਟ ਐਂਡ ਦੇ ਵਿੱਚ, ਜਿਹੜਾ ਵੈਨਕੂਵਰ ਦੇ ਨਾਲ ਮੈਕਸੀਕੋ ਏਰੀਆ ਪੈਂਦਾ, ਉੱਥੇ ਕਹਿੰਦੇ ਬਹੁਤ ਹੀ ਵਧੀਆ ਉਹਨਾਂ ਕੋਲ ਪੈਕੇਜ ਪਾਏ ਹੋਏ ਨੇ ਅੱਜ ਕੱਲ੍ਹ ਵੈਡਿੰਗ ਵਾਸਤੇ। 905-239-7711 ਕੋਮਲ ਟਰੈਵਲ ਦਾ ਨੰਬਰ ਹੈ ਕੋਮਲ ਜੀ ਦਾ, ਅਤੇ ਇਹ 'ਤੇ ਕਾਲ ਕਰਕੇ ਪੂਰੀ ਜਾਣਕਾਰੀ ਲੈ ਲਓ ਅਤੇ ਫਿਰ ਆਪਾਂ ਮਨਪ੍ਰੀਤ ਤੋਂ ਚੱਲੀਏ।
1: ਜੀ ਬਿਲਕੁਲ,
0: ਅਤੇ ਆਪਾਂ ਹੁਣ ਸਾਈਨ ਅਪ ਕਰਾਂਗੇ, ਕੱਲ੍ਹ ਨੂੰ ਫਿਰ ਮਿਲਾਂਗੇ 3 ਵਜੇ ਸ਼ਾਰਪ, ਅਗਲਾ ਪ੍ਰੋਗਰਾਮ ਲੈ ਕੇ ਆਉਣਗੇ ਸਮਰਾਜ ਸਿੱਧੂ ਹੋਰੀ, ਠੀਕ ਸ਼ਾਮ ਦੇ 6 ਵਜੇ ਤੇ ਦੇਸ਼ ਪ੍ਰਦੇਸ਼ ਚੱਲਦਾ ਰਹੋ, ਇਸ ਤਰ੍ਹਾਂ ਹੀ ਤੁਹਾਡੇ ਨਾਲ ਹੀ ਆ
1: ਅਤੇ
0: ਸੜਕ ਜਾ ਰਹੇ ਹਾਂ ਇੱਕ ਵਧੀਆ ਜਿਹਾ ਗੀਤ ਨਾਲ, ਸ਼ਮਕੀਲਾ ਸਾਹਿਬ ਦਾ ਗੀਤ ਆਉਣ ਦਿਓ
1: ਜੀ।

0: 6947312 13 22 Jello Tire Center.
1: ਤੇ ਡਰਾਈਵਰੀ ਸੂਟ ਕਰਦੀਆਂ ਜੱਟਾਂ ਨੂੰ
2: ਅੱਜ ਜਿਹੜੇ ਖਣੇ ਦੇ ਵਾਸੀ ਗੱਲ ਨਹੀਂ ਹੈ.
3: Simply Indian brings you all simply delicious deals. Buy one, get one free every day. Sure, 10 to sham 7 baje tak on dining and takeouts. Maza lavo Sunday no paratha plate. Monday, manpasand kulcha plate. Tuesday, chana bhatura. Wednesday, lajawab veg thali. Thursday, yummy haka thali. Friday, maza lavo saag makki di roti da. A yummy deals is Simply Indian. This sariya hi location stay. Dining, takeout and catering also available. Call at 9057948111. Simply delicious. Matlab, Simply Indian.
4: ਟੀਮ ਸਿੱਧੂ ਲੈ ਕੇ ਆਏ ਨੇ ਕੈਲਡਨ ਸ਼ਹਿਰ ਦੇ ਵਿੱਚ ਜ਼ਗੋਰ ਰੋਡ ਐਂਡ ਮੇਫੀਲ ਰੋਡ ਤੇ ਇੱਕ ਨਵੀਂ ਮਾਸਟਰ ਪਲਾਨ ਕਮਿਊਨਿਟੀ ਜਿਹਦੇ ਵਿੱਚ 2500 ਤੋਂ ਵੀ ਜ਼ਿਆਦਾ ਨਵੇਂ ਟਾਊਨ ਹਾਊਸਿਸ ਸੈਮੀ ਡੀਟੈਚ ਤੇ ਡੀਟੈਚ ਘਰ ਤਿਆਰ ਹੋਣਗੇ 2027 ਐਂਡ 2028 ਦੇ ਵਿੱਚ. Traditional two-story freehold townhouses, buddy backyard, the unfinished basement in all, sirf $7 lakh di range de vich, in the 700s bahut jald aa rahe ne. Semi-detached kar, $8 lakh di range de vich, in the 800s, releasing very soon. Sab to khas, double car garage wale, buddy detached kar, sirf $9 lakh di range de vich, in the 900s, releasing very soon. Public release to pehla, best lot, end lot, corner lot de lay, ਜਲਦ ਤੋਂ ਜਲਦ ਸੰਪਰਕ ਕਰੋ ਐਟ 416-302-0016 416-302-0016 416-302-0016. ਕੈਲਡਨ ਸ਼ਹਿਰ ਦੇ ਵਿੱਚ ਜ਼ਗੋਰ ਰੋਡ ਐਂਡ ਮੇਫੀਲ ਰੋਡ ਤੇ 2500 ਤੋਂ ਵੀ ਜ਼ਿਆਦਾ ਘਰ ਤਿਆਰ ਹੋ ਰਹੇ ਨੇ 2027 ਐਂਡ 2028 ਦੇ ਵਿੱਚ. ਕਾਲ ਟੀਮ ਸਿੱਧੂ 416-302-0016 416-302-0016 ਟੀਮ ਸਿੱਧੂ.
5: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੋਰਟਗੇਜ ਦੀ ਲੋੜ ਹੈ? ਜਿਵੇਂ ਫਰਸਟ ਔਰ ਸੈਕੰਡ ਮੋਰਟਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ, ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ
6: ਤਾਂ ਫਿਕਰ ਕਿਉਂ ਕਰਦੇ ਹੋ?
7: ਨੀਲਮ ਸਜੋਫ ਕੋਲ ਹੈ ਸੋਲੂਸ਼ਨਸ ਫਾਰ ਐਵਰੀ ਸਿਚੁਏਸ਼ਨ.
5: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ.
7: ਇਹਨਾਂ ਕੋਲ ਨਹੀਂ ਏ ਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ.
5: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ.
7: ਅੱਜ ਹੀ ਕਾਲ ਕਰੋ ਨੀਲਮ ਸਜੋਫ ਨੂੰ
5: 647-739-8710 license number F200-00-3450.
0: ਸਾਨੂੰ ਮਾਣ ਹੈ ਕੈਨੇਡੀਅਨ ਹੋਣ ਦਾ ਤੇ ਕੈਨੇਡੀਅਨ ਹੋਣ ਦੇ ਨਾਤੇ ਸੋਫਾ ਮਾਰਟ ਤੇ ਕੈਸਾ ਲੈਦਰ ਜਿਹੜੇ ਕਿ ਇੱਕੋ ਓਨਰ ਨੇ ਔਰ ਕਸਟਮ ਮੇਡ ਸੋਫੇ ਤਿਆਰ ਕਰਦੇ ਨੇ, ਕੈਨੇਡੀਅਨ ਮੇਡ. ਆਪਣੇ ਘਰ ਦੇ ਲਿਵਿੰਗ ਰੂਮ ਦੀ ਗਿਣਤੀ ਮਿਣਤੀ ਕਰਕੇ ਲੈ ਕੇ ਜਾਓ ਤੇ ਹੰਸਾ ਸੋਫਾ ਤਿਆਰ ਕਰਵਾਓ. 4 ਸੀਟਾਂ ਵਾਲਾ, 5 ਸੀਟਾਂ ਵਾਲਾ ਤੁਹਾਡੀ ਆਪਣੀ ਮਰਜ਼ੀ ਆ. 11x11, 10x10 ਦਾ ਸੋਫਾ ਸੈੱਟ ਤਿਆਰ ਕਰਵਾ ਸਕਦੇ ਹੋ. ਇਹਨਾਂ ਦੀ ਫੈਕਟਰੀ ਹੈ 120 ਡੈਲਟਾ ਪਾਰਕ, ਉੱਥੇ ਬਹੁਤ ਵੱਡਾ ਸ਼ੋਰੂਮ ਹੈ ਤੇ ਪਹਿਲਾ ਸ਼ੋਰੂਮ ਹੈਗਾ 24 ਰੀਗਨ ਰੋਡ ਬ੍ਰੈਂਪਟਨ. ਨੰਬਰ ਹੈ ਪਰਮਜੀਤ ਕੌਰ ਫੋਨ ਦਾ 905-792-80-53 905-792-8053. ਸੋਫਾ ਮਾਰਟ ਔਰ ਕੈਸਾ ਲੈਦਰ ਇੱਕੋ ਹੀ ਕੰਪਨੀ ਦਾ ਨਾਮ.
8: ਜੇਕਰ ਤੁਸੀਂ ਇੱਕ ਆਰਓ ਐਕਸੀਡੈਂਟ ਦੇ ਵਿੱਚ ਇਨਵੋਲਵਡ ਹੋਏ ਹੋ, ਕੋਈ ਵੀ ਸੱਟ ਲੱਗੀ ਹੈ, ਫਿਰ ਬਰਾੜ ਹੈਂਬਰ ਪਰਸਨਲ ਇੰਜਰੀ ਲਾਇਰਸ ਦੇ ਰੂਪਾ ਬਰਾੜ ਨੂੰ ਕਾਲ ਕਰੋ 416-991-5939 416-999-5939. ਚਾਹੇ ਆਰਓ ਐਕਸੀਡੈਂਟ ਤੁਹਾਡੀ ਗਲਤੀ ਨਾਲ ਹੋਇਆ ਹੈ, ਤੁਹਾਡਾ ਹੀ ਕਸੂਰ ਹੈ, ਬਰਾੜ ਹੈਂਬਰ ਦੀ ਕੈਨੇਡੀਅਨ ਬੋਰਨ ਐਂਡ ਐਜੂਕੇਟਡ 5 ਤਕੜੇ ਵਕੀਲਾਂ ਦੀ ਟੀਮ ਤੁਹਾਨੂੰ ਫਿਰ ਵੀ ਵੱਧ ਤੋਂ ਵੱਧ ਲੀਗਲ ਸੈਟਲਮੈਂਟ ਦਿਲਵਾ ਸਕਦੇ ਹਨ ਸਿੱਧੇ ਇੰਸ਼ੋਰੈਂਸ ਕੰਪਨੀਆਂ ਤੋਂ. ਹੁਣ ਤੱਕ ਬਰਾੜ ਹੈਂਬਰ ਦੀ ਟੀਮ ਨੇ ਆਪਣੇ ਕਲਾਇੰਟਸ ਲਈ ਮਿਲੀਅਨਸ ਆਫ ਡਾਲਰਸ ਆਫ ਸੈਟਲਮੈਂਟ ਦਿਲਵਾਏ ਹਨ. ਨਾ ਤਾਂ ਕੋਈ ਵੀ ਕੰਸਲਟੇਸ਼ਨ ਫੀਸ ਹਨ, ਨਾ ਕੋਈ ਵੀ ਅਪਫਰੰਟ ਫੀਸ ਹਨ. ਜੇ ਤੇ ਜਦੋਂ ਤੁਹਾਨੂੰ ਸੈਟਲਮੈਂਟ ਦਿਲਵਾਉਂਦੇ ਹਨ, ਉਸ ਤੋਂ ਬਾਅਦ ਹੀ ਫੀਸ ਲੈਂਦੇ ਹਨ. ਦੇ ਡੋਨਟ ਗੈਟ ਪੇਡ ਅਨਲੈਸ ਯੂ ਗੈਟ ਪੇਡ. ਕਾਲ ਰੂਪਾ ਬਰਾਰ 416-991-5939 ਜਾਂ ਫਿਰ ਮਿਲੋ ਹਾਈਵੇ 10 ਤੇ ਡੇਰੀ 6980 ਮੇਰਿਟਸ ਡਰਾਈਵ ਮਿਸਿਸਾਗਾ 416-999-5939.
0: ਡਾਕਟਰਾਂ ਦੀ ਵੱਡੀ ਟੀਮ ਨੇ ਖੋਲ ਦਿੱਤਾ ਹੈ ਮੇਫੀਲਡ ਤੇ ਮਕਵੀਨ ਨਵੇਂ ਪਲਾਜ਼ੇ ਦੇ ਵਿੱਚ ਕਲੀਅਰਵਿਊ ਆਈ ਕੇਅਰ, ਜਿਹੜੇ ਕਿ ਹਫਤੇ ਦੇ 6 ਦਿਨ ਖੁੱਲਦੇ ਨੇ, ਮੰਗਲਵਾਰ ਤੋਂ ਲੈ ਕੇ ਐਤਵਾਰ ਤੱਕ. ਡਾਕਟਰ ਰਮਨਦੀਪ ਹੇਅਰ ਤੇ ਡਾਕਟਰ ਹਰਪ੍ਰੀਤ ਹੇਅਰ ਹੋਰੀ ਤੁਹਾਡੇ ਨਜ਼ਰ ਚੈੱਕ ਕਰਕੇ ਐਨਕਾਂ ਲਗਾਉਂਦੇ ਨੇ. ਅੱਜ ਕੱਲ ਉਹਨਾਂ ਨੇ ਸਿੰਗਲ ਵਿਜ਼ਨ ਲੈਂਸ ਦੀਆਂ ਐਨਕਾਂ ਲਗਾਈਆਂ ਨੇ, ਕੰਪਲੀਟ ਪੇਅਰ $99 ਦੇ ਵਿੱਚ. ਡਿਜ਼ਾਈਨਰ ਫਰੇਮ ਜਿਹੜੇ ਕਿ ਧੁੱਪ ਵਾਲੀਆਂ ਐਨਕਾਂ ਨੇ, ਸਾਰੀਆਂ ਨੇਮ ਬ੍ਰੈਂਡ, ਉਹਨਾਂ ਤੇ ਤੇ ਤੁਹਾਨੂੰ 25% ਆਫ ਦੇ ਰਹੇ ਨੇ। ਡਾਇਰੈਕਟ ਬਿਲ ਕਰਦੇ ਨੇ ਇੰਸ਼ੋਰੈਂਸ ਕੰਪਨੀਆਂ ਨੂੰ। ਅੱਜ ਹੀ ਕਾਲ ਕਰ ਲੋ ਕਲੀਅਰਵਿਊ ਆਈ ਕੇਅਰ ਵਾਲਿਆਂ ਨੂੰ 905-913-4545 905-913-4545 ਟੈਲੀਫੋਨ ਨੰਬਰ ਹੈ। ਕਲੀਅਰਵਿਊ ਆਈ ਕੇਅਰ ਆਪਣੇ ਲਾਜਵਾਬ
6: ਟੇਸਟ ਨਾਲ ਪੂਰੇ ਚਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
0: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444।
6: 905-564-6444।

ਦੀ ਏਐਮ ਬੈਂਡ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਸਾਡੇ ਸਾਰੇ ਹੀ ਸਰੋਤਿਆਂ ਨੂੰ, ਸਾਡੇ ਸਾਰੇ ਦਰਸ਼ਕਾਂ ਨੂੰ ਸਿਮਰਾਜ ਸਿੰਘ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ। ਅੱਜ ਸਾਡੇ ਇਸ ਟਿਊਜ਼ਡੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਹਮੇਸ਼ਾ ਵਾਂਗੂ 3 ਤੋਂ ਲੈ ਕੇ ਠੀਕ 6 ਵਜੇ ਤੱਕ 3 ਘੰਟਿਆਂ ਦੇ ਅੰਦਰ ਅੰਦਰ ਤੁਹਾਡੇ ਲਈ ਦੋਸਤੋ ਰਸ਼ ਆਵਰ ਪ੍ਰਾਈਮ ਟਾਈਮ ਡਰਾਈਵ ਟਾਈਮ ਦੇ ਵਿੱਚ ਅ ਲਿਟਲ ਬਿਟ ਆਫ ਐਵਰੀਥਿੰਗ, ਖਬਰਾਂ ਵੀ, ਸਾਡੇ ਵਿਚਾਰ ਵੀ, ਨਵੇਂ ਗੀਤ ਸੰਗੀਤ ਵੀ, ਤੁਹਾਡੇ ਫਰਮਾਇਸ਼ੀ ਗੀਤ ਸੰਗੀਤ ਵੀ ਅਤੇ ਕੰਮ ਦੀਆਂ ਗੱਲਾਂ ਵੀ ਅਸੀਂ ਕਰਦੇ ਰਹਾਂਗੇ ਠੀਕ 6 ਵਜੇ ਤੱਕ। ਹੁਣ ਤੋਂ ਲੈ ਕੇ 6 ਵਜੇ ਤੱਕ ਦੋਸਤੋ ਤੁਹਾਨੂੰ ਕੈਨੇਡਾ ਵਾਈਡ, ਅੰਟੇਰੀਓ ਵਾਈਡ ਅਤੇ ਲੋਕਲ GTA ਦੀਆਂ ਨਵੀਆਂ ਖਬਰਾਂ ਅਤੇ ਸਾਡੇ ਵਿਊਜ਼ ਦੇ ਨਾਲ ਅਪਡੇਟ ਕੀਤਾ ਜਾਊਗਾ। ਨਾਲ ਦੀ ਨਾਲ ਤੁਹਾਨੂੰ ਅਪਡੇਟ ਕੀਤਾ ਜਾਊਗਾ ਸਾਡੇ ਖਾਸ ਸਪਾਂਸਰਸ ਦੇ ਵੱਲੋਂ, ਸਾਡੇ ਐਡਵਰਟਾਈਜ਼ਰਸ ਦੇ ਵੱਲੋਂ, ਡਿਫਰੈਂਟ ਡਿਫਰੈਂਟ ਇੰਡਸਟਰੀ ਦੇ ਨਾਲ ਜੁੜੀਆਂ ਹੋਈਆਂ ਗੱਲਾਂ ਬਾਤਾਂ ਆਪਾਂ ਕਰਦੇ ਰਹਾਂਗੇ। ਅੱਜ ਟਿਊਜ਼ਡੇ ਸ਼ਾਮ ਖਾਸ ਤਾਂ ਤੁਹਾਡੇ ਲਈ ਕੁਝ ਮੋਰਗੇਜ ਰਿਲੇਟਡ, ਕੁਝ ਇਮੀਗ੍ਰੇਸ਼ਨ ਰਿਲੇਟਡ, ਕੁਝ ਪੜ੍ਹਾਈ, ਇੱਕ ਕਰੀਅਰ ਇਸਟੈਬਲਿਸ਼ ਕਰਨ ਲਈ ਐਜੂਕੇਸ਼ਨ ਰਿਲੇਟਡ ਅਤੇ ਹੋਰਾਂ ਵੀ ਡਿਫਰੈਂਟ ਡਿਫਰੈਂਟ ਬਿਜ਼ਨਸਿਸ ਦੀਆਂ ਅਤੇ ਡਿਫਰੈਂਟ ਡਿਫਰੈਂਟ ਅਲੱਗ ਇੰਡਸਟਰੀਜ਼ ਦੀਆਂ ਕੁਝ ਸਪਾਂਸਰਸ ਨਾਲ ਇੰਟਰਵਿਊਜ਼ ਕੰਡਕਟ ਕਰਨ ਦਾ ਮੌਕਾ ਮਿਲੂਗਾ। ਸਭ ਤੋਂ ਪਹਿਲਾਂ ਹੀ ਤੁਹਾਨੂੰ ਦੱਸ ਦੇਵਾਂ ਕਿ ਸਾਡਾ ਸਟੂਡੀਓ ਦਾ ਇੱਕੋ ਇੱਕ ਨੰਬਰ ਹੈ। ਜੇ ਤੁਸੀਂ ਸਾਡੇ ਨਾਲ ਗੱਲਬਾਤ ਕਰਨਾ ਚਾਹੁੰਦੇ ਹੋ, ਜਿਹੜੀ ਮਰਜ਼ੀ ਗੱਲਬਾਤ ਕਰਨਾ ਚਾਹੁੰਦੇ ਹੋ, ਚਾਹੇ ਸਾਡੇ ਕਿਸੇ ਐਡਵਰਟਾਈਜ਼ ਦਾ ਫੋਨ ਨੰਬਰ ਚਾਹੀਦਾ ਹੋਵੇ, ਚਾਹੇ ਆਪਣੇ ਪਸੰਦ ਦੇ ਕੋਈ ਗੀਤ ਸੰਗੀਤ ਰਿਕੁਐਸਟ ਕਰਨਾ ਹੋਵੇ, ਸਾਨੂੰ ਆਫ ਦੀ ਏਅਰ ਜਦੋਂ ਮਰਜ਼ੀ ਕਾਲ ਕਰ ਸਕਦੇ ਹੋ। ਹੁਣ ਤੋਂ ਲੈ ਕੇ 6 ਵਜੇ ਤੱਕ ਇੱਕੋ ਇੱਕ ਨੰਬਰ 'ਤੇ 905-564-6444, 905-564-6444, 905-564-6444, ਜਾਂ ਫਿਰ ਤੁਸੀਂ ਕਿਸੇ ਵੀ ਟਾਈਮ 'ਤੇ ਆਪਣਾ ਟੈਕਸਟ ਜਾਂ ਵਟਸਐਪ ਮੈਸੇਜ ਵੀ ਭੇਜ ਸਕਦੇ ਹੋ। ਟੈਕਸਟ ਵਟਸਐਪ ਅਤੇ ਮੈਂ ਕੋਸ਼ਿਸ਼ ਕਰੂੰਗਾ, ਫੋਨ ਤਾਂ ਯਾਰ ਨਾਲ ਹੀ ਆ, ਹੱਥ ਦੇ ਵਿੱਚ ਹੀ ਆ, ਕੋਸ਼ਿਸ਼ ਕਰੂੰਗਾ ਕਿ ਤੁਹਾਨੂੰ ਜਲਦ ਤੋਂ ਜਲਦ ਵਾਪਸ ਮੈਸੇਜ ਭੇਜ ਦੇਵਾਂ। ਖਾਸ ਕੋਈ ਵੀ ਇਨਕੁਆਇਰੀ ਹੋਵੇ ਜਾਂ ਕੋਈ ਰਿਕੁਐਸਟ ਹੋਵੇ, ਤੁਹਾਨੂੰ ਵਾਪਸ ਮੈਸੇਜ ਕਰ ਦੇਵਾਂਗੇ ਮਿੰਟਾਂ ਸਕਿੰਟਾਂ ਦੇ ਵਿੱਚ ਹੀ। ਟੈਕਸਟ ਔਰ ਵਟਸਐਪ ਹੈ 416-457-3381, 416-457-3381, 416-457-3381। ਮੈਨੂੰ ਅੱਜ ਪਤਾ ਹੀ ਸੀ ਕਿ 12 ਵਜੇ ਪ੍ਰੀ ਅਰਲੀ ਡਿਊਰਿੰਗ ਦ ਡੇ ਕਿ ਅਰਜਨਟੀਨਾ ਅਤੇ ਇਜਿਪਟ ਦਾ ਮੈਚ ਹੋਣਾ ਸੀ। ਮੈਨੂੰ ਪਤਾ ਸੀ ਕਿ 2 ਤੋਂ ਵੀ ਵੱਧ ਘੰਟਿਆਂ ਤੋਂ ਕੋਈ ਵੀ ਹੋਰ ਕੰਮ ਕਰ ਤਾਂ ਹੋਣਾ ਹੀ ਨਹੀਂ ਸੀ, ਸੋ ਐਕਸਟਰਾ ਅਰਲੀ ਤੁਹਾਡੇ ਦੋਸਤੋ ਅੱਜ ਉੱਠਣਾ ਪਿਆ ਅਤੇ ਸਾਰੇ ਖਬਰਾਂ ਦਾ ਜਿਹੜਾ ਕੰਮ ਹੈ, ਤਿਆਰੀ ਹੈ, ਉਹ ਕਰਨਾ ਪਿਆ, ਕਿਉਂਕਿ ਮੈਂ ਕਿਹਾ ਯਾਰ ਕੋਈ ਵੀ ਕਮੀ ਹੋਣੀ ਹੀ ਨਹੀਂ ਚਾਹੀਦੀ ਪ੍ਰੋਗਰਾਮ ਦੇ ਵਿੱਚ। ਸੋ ਅੱਜ ਫਿਰ ਵੀ ਕੋਈ ਵੀ ਕਮੀ ਨਹੀਂ ਹੋਊਗੀ, ਭਾਵੇਂ ਕਾਫੀ ਘੰਟੇ ਤਾਂ ਇਸ ਇੰਨੇ ਕਮਾਲ ਦੇ ਮੈਚ ਦੇ ਵੱਲ ਦੇਖਣ ਦੇ ਵੱਲ ਹੀ ਗਏ ਨੇ। ਫਿਰ ਵੀ ਅੱਜ ਦੋਸਤੋ ਕੈਨੇਡਾ ਵਾਈਡ ਐਂਡ ਸਟੀਰੀਓ ਵਾਈਡ ਲੋਕਲ GTA ਦੀਆਂ ਸਭ ਤੋਂ ਨਵੀਆਂ, ਸਭ ਤੋਂ ਵੱਡੀਆਂ ਅਤੇ ਕੁਝ ਤਾਂ ਬ੍ਰੇਕਿੰਗ ਖਬਰਾਂ ਵੀ ਤੁਹਾਨੂੰ ਬਹੁਤ ਹੀ ਜਲਦ ਪੇਸ਼ ਕਰਾਂਗੇ। ਜਿਹੜੇ ਲੋਕਾਂ ਨੇ ਇਹ ਮੈਚ ਦੇਖਿਆ ਯਾਰ, ਕਮਾਲ ਦਾ ਹੀ ਮੈਚ ਹੈ, ਜਿਹਦੇ ਵਿੱਚ ਆਫਕੋਰਸ ਫੀਫਾ ਅਤੇ ਨਾਲ ਦਿਆਂ ਰੈਫਰੀਜ਼ ਦੇ ਕੁਛ ਕੁ ਯੋਗਦਾਨ ਦੇ ਨਾਲ, ਕੁਛ ਕੰਟਰੀਬਿਊਸ਼ਨ ਦੇ ਨਾਲ, ਮੇ ਬੀ ਇੱਕ ਦੋ ਪੈਨਲਟੀਜ਼ ਈਜਿਪਟ ਦੇ ਹੱਕ ਦੇ ਵੱਲ ਨਾ ਹੀ ਮੈਜਿਕਲੀ ਜਾਣ ਦੇ ਨਾਲ, ਅਰਜਨਟੀਨਾ ਨੇ ਤਾਂ ਕਮਾਲ ਹੀ ਕਰ ਦਿੱਤੀ ਯਾਰ। ਦੇ ਵਰ ਡਾਊਨ ਟੂ ਨਥਿੰਗ, ਅਤੇ ਉਸ ਤੋਂ ਬਾਅਦ ਚਾਰ ਕੁਛ ਮਿੰਟਾਂ ਦੇ ਅੰਦਰ ਅੰਦਰ ਦੋ ਬੈਕ ਟੂ ਬੈਕ ਗੋਲਸ ਇਨ ਦ ਸੈਕਿੰਡ ਹਾਫ, ਈਕੁਲਾਈਜ਼ਿੰਗ ਗੋਲ ਬਾਏ ਮੈਸੀ ਦਾ ਗੋਲ, ਅਤੇ ਫਿਰ ਉਸ ਤੋਂ ਬਾਅਦ ਲੱਗਿਆ ਤਾਂ ਸੀ ਕਿ ਯਾਰ ਇਹ ਪਤਾ ਨਹੀਂ ਕਿਹੜਾ ਇਹਨੇ ਸੱਪ ਕੱਢ ਲਿਆ, ਇਹ ਪਤਾ ਨਹੀਂ ਕਿਹੜਾ ਮੈਜਿਕ ਹੈਡ ਦੇ ਵਿੱਚੋਂ ਬਨੀ ਰੈਬਿਟ ਕੱਢ ਲਿਆ, ਕਿਵੇਂ ਚਮਤਕਾਰ ਕਰ ਲਿਆ ਇਹਨਾਂ ਨੇ। ਅਤੇ ਉਸ ਤੋਂ ਬਾਅਦ ਹੀ ਲੱਗਿਆ ਤਾਂ ਸੀ ਕਿ ਐਕਸਟਰਾ 30 ਮਿੰਟਸ ਤੱਕ ਇਹ ਮੈਚ ਜਾਣਾ ਹੀ ਜਾਣਾ ਹੈ, ਪਰ ਇਹਨਾਂ ਨੇ ਤਾਂ ਈਜਿਪਟ ਦੀਆਂ ਚੀਕਾਂ ਹੀ ਕਢਾ ਦਿੱਤੀਆਂ, ਟੂ ਦ ਪੁਆਇੰਟ ਕਿ ਈਜਿਪਟ ਦੇ ਜਿਹੜੇ ਕੋਚਿਸ ਅਤੇ ਸਟਾਫ ਨੇ ਉਹਨਾਂ ਨੂੰ ਹੀ ਰੈੱਡ ਕਾਰਡ ਦਿੱਤਾ ਗਿਆ। ਯਾਰ ਖੇਡ ਵੀ ਨਹੀਂ ਰਹੇ, ਕੋਚ ਹੀ ਕਰ ਰਿਹਾ, ਕੋਚ ਸਾਹਿਬ ਨੂੰ ਹੀ ਰੈੱਡ ਕਾਰਡ ਦਿੱਤਾ ਗਿਆ। ਅਤੇ ਆਫਟਰ 90 ਮਿੰਟਸ, 93 ਸਮਥਿੰਗ ਮਿੰਟਸ ਇਨ, ਇਸ ਟੀਮ ਨੇ ਅਰਜਨਟੀਨਾ ਨੇ ਗੋਲ ਕਰ ਹੀ ਦਿੱਤਾ ਅਤੇ ਐਕਸਟਰਾ 30 ਮਿੰਟ ਜਾਣ ਦੀ ਲੋੜ ਹੀ ਨਹੀਂ ਪਈ ਅਤੇ ਕਮਾਲ ਦੀ ਹੀ ਜਿੱਤ ਹੈ। ਹੁਣ ਕਾਫੀ ਕਨਫਲਿਕਟਿੰਗ ਸਕੈਡਿਊਲ ਆ, ਕਿਉਂਕਿ ਜਿਹੜੇ ਵੀ ਸਾਡੇ UFC ਦੇਖਣ ਦੇ ਸ਼ੌਕੀਨ ਨੇ, ਤੁਹਾਨੂੰ ਪਤਾ ਹੈ ਕਿ ਆਉਣ ਵਾਲੇ ਸੈਟਰਡੇ ਨੂੰ 9 ਵਜੇ ਰਾਤ ਨੂੰ ਸੇਮ ਟਾਈਮ 'ਤੇ ਅਰਜਨਟੀਨਾ ਪ੍ਰੋਬਬਲੀ ਵਿਲ ਪਲੇ ਈਦਰ ਕੋਲੰਬੀਆ ਔਰ ਸਵਿਟਜ਼ਰਲੈਂਡ, ਉਹ ਵੀ ਮੈਚ ਜਿਹੜਾ ਵੀ ਹੁਣ ਲਾਈਵ ਚੱਲ ਰਿਹਾ, ਜਿਹੜਾ ਵੀ ਜਿੱਤੂਗਾ ਉਹਨਾਂ ਦੇ ਖਿਲਾਫ ਖੇਡੂਗਾ। ਪਰ ਸੇਮ ਟਾਈਮ 'ਤੇ UFC ਦੇ ਵਿੱਚ ਇੱਕ ਹੋਰ ਗੋ, ਕੋਨਰ ਮੈਕਗ੍ਰੈਗਰ, ਉਹ ਵੀ ਆਪਣੀ ਕਮਬੈਕ ਕਰ ਰਿਹਾ ਹੈ ਇੰਨੇ ਸਾਲਾਂ ਬਾਅਦ, ਮਿਸਿੰਗ ਇਨ ਐਕਸ਼ਨ। ਸੋ ਸੇਮ ਟਾਈਮ 'ਤੇ ਲੋਕਾਂ ਨੂੰ ਤਾਂ ਦੋ ਪਤਾ ਨਹੀਂ ਕਿੱਥੋਂ ਦੋ IPTV ਡੱਬੇ ਚੱਕ ਕੇ ਲੈ ਕੇ ਆਉਣਗੇ। ਦੋ ਸਕਰੀਨਸ ਵੀ ਚਾਹੀਦੀਆਂ, ਦੋ IPTV ਵੀ ਚਾਹੀਦੇ ਆ, ਅਤੇ ਦੋ ਡੂਓ ਸਕਰੀਨਸ 'ਤੇ ਹੀ ਸਭ ਕੁਝ ਇਹ ਦੇਖਣਾ ਪਊਗਾ। ਨਾਲੇ ਤਾਂ ਅਰਜਨਟੀਨਾ ਵਰਸ ਹੂਐਵਰ ਵਿਨਸ ਫਰੋਮ ਸਵਿਟਜ਼ਰਲੈਂਡ ਕੋਲੰਬੀਆ, ਅਤੇ ਨਾਲ ਦੇ ਯੂ ਐਫ ਸੀ ਇਸ ਸੈਟਰਡੇ ਨੂੰ ਤਾਂ ਕਾਫੀ
ਬਿਜ਼ੀ ਬਿਜ਼ੀ ਸਕੈਜੂਲ ਹੋਣਾ ਹੈ ਅਰਲੀਅਰ ਦੈਨ ਦੈਟ ਸ਼ਾਮ 5 ਵਜੇ ਜੇ ਮੈਂ ਗਲਤ ਨਾ ਹੋਵਾਂ ਸੈਟਰਡੇ ਨੂੰ ਨੋਰਵੇ ਐਂਡ ਇੰਗਲੈਂਡ ਦਾ ਵੀ ਮੈਚ ਹੋਣਾ ਹੈ ਸੋ ਕਾਫੀ ਕਾਫੀ ਬਿਜ਼ੀ ਬਿਜ਼ੀ ਟਾਈਮ ਚੱਲ ਰਿਹਾ ਹੈ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹਰੇਕ ਰੈਸਟੋਰੈਂਟ ਹਰੇਕ ਬਾਰ ਭਰੀ ਹੀ ਭਰੀ ਹੋਣੀ ਹੈ ਵਟ ਅ ਟਾਈਮ ਟੂ ਬੀ ਅਲਾਈਵ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਸੱਜ ਰਹੇ ਹਾਂ ਤਾਂ ਦੋਸਤੋ ਹੁਣ ਤੁਹਾਨੂੰ ਕੁਝ ਮੇਨ ਨਿਊਜ਼ ਦੀਆਂ ਹੈਡਲਾਈਨਸ ਪੇਸ਼ ਕਰਦੀ ਹੈ ਫਿਰ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਇੱਕ ਵਧੀਆ ਗਾਣੇ ਦੇ ਨਾਲ ਅੱਜ ਦੀ ਜਿਹੜੀ ਸਭ ਤੋਂ ਵੱਡੀ ਖਬਰ ਇਹ ਹੈ ਦੋਸਤੋ ਕਿ ਜਿਹੜਾ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਹੁਣ ਤੱਕ ਕੰਮ ਕਰਦਾ ਆ ਰਿਹਾ ਹੈ ਕੋਈ ਨਾ ਕੋਈ ਲਾਲਚ ਦੇ ਕੇ ਕੋਈ ਨਾ ਕੋਈ ਰਿਸ਼ਵਤ ਦੇ ਕੇ ਕੁਛ ਨਾ ਕੁਛ ਇਨਸੈਂਟਿਵ ਦੇ ਕੇ ਉਹ ਆਪੋਜੀਸ਼ਨ ਐਮ ਪੀਜ਼ ਨੂੰ ਫਲੋਰ ਕ੍ਰਾਸ ਕਰਵਾ ਕੇ ਆਪਣੀ ਲਿਬਰਲ ਸਰਕਾਰ ਦੇ ਵਿੱਚ ਸ਼ਾਮਿਲ ਕਰਦਾ ਆ ਰਿਹਾ ਹੈ ਇਹ ਸੀ ਗਲਤ ਮਲਦ ਤਰੀਕੇ ਦੇ ਨਾਲ ਉਹਨੇ ਧੱਕੇ ਦੇ ਨਾਲ ਇੱਕ ਸਲਿਮ ਮਜੋਰਟੀ ਸਰਕਾਰ ਤਾਂ ਫੋਰਮ ਕਰ ਲਈ ਹੈ ਪਰ ਪੁੱਠੇ ਕੰਮ ਨਹੀਂ ਛੱਡੇ ਹਨ ਹੁਣ ਵੀ ਉਹ ਹੋਰਾਂ ਵੀ ਆਪੋਜੀਸ਼ਨ ਪਾਰਟੀ ਨੂੰ ਪੱਟਣ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਇਸ ਵਾਰੀ ਤਾਂ ਇੱਕ ਨਵਾਂ ਹੀ ਸਕੀਮ ਲਾ ਲਿਆ ਹੈ ਅੱਜ ਸਵੇਰੇ ਇੱਕ ਕੁਬੈਕ ਬੇਸਡ ਵੈਟਰਨ ਕੰਜ਼ਰਵੇਟਿਵ ਐਮ ਪੀ ਨੇ ਅਚਾਨਕ ਆਪਣਾ ਰੈਜ਼ਿਗਨੇਸ਼ਨ ਅਨਾਊਂਸ ਕੀਤਾ ਮਿੰਟ ਬਾਅਦ ਉਹਨੂੰ ਅਪੁਆਇੰਟ ਕੀਤਾ ਗਿਆ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਦੇ ਵੱਲੋਂ ਥਰੂ ਦੀ ਕੈਨੇਡੀਅਨ ਸੈਨੇਟ ਸੋ ਇਹ ਆਬਵੀਅਸਲੀ ਇੱਕ ਵੈਲ ਓਰਗਨਾਈਜ਼ਡ ਵੈਲ ਓਰਕੈਸਟ੍ਰੇਟਡ ਕੰਮ ਹੀ ਕੀਤਾ ਗਿਆ ਹੈ ਜਿਹਦੇ ਨਾਲ ਹੁਣ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ ਦਾ ਇੱਕ ਐਮ ਪੀ ਤਾਂ ਗਿਣਤੀ ਘੱਟ ਗਈ ਆ ਅਤੇ ਹੁਣ ਬਾਏ ਇਲੈਕਸ਼ਨ ਵੀ ਰੱਖਣੀ ਪੈਣੀ ਹੈ ਇਸ ਕੁਬੈਕ ਦੇ ਰਾਈਡਿੰਗ ਦੇ ਵਿੱਚ ਜਿੱਥੇ ਕਿ 2025 ਦੀਆਂ ਚੋਣਾਂ ਦੇ ਵਿੱਚ ਜਿਹੜਾ ਜਿੱਤਣ ਵਾਲਾ ਕੰਜ਼ਰਵੇਟਿਵ ਸੀ ਉਹਨੂੰ 34% ਵੋਟਾਂ ਮਿਲੀਆਂ ਬਲਾਕ ਨੂੰ 31% ਲਿਬਰਲ ਨੂੰ 31% ਆਲਮੋਸਟ 3-way ਇੰਟਾਇਰਲੀ ਈਵਨ ਸਪਲਿਟ ਸੀ ਅਤੇ ਜਿਸ ਹਿਸਾਬ ਦੇ ਨਾਲ ਪੋਲੀਟੀਕਲ ਹਵਾਵਾਂ ਅਤੇ ਭੇਡਾਂ ਬੱਕਰੀਆਂ ਕੋਈ ਵੀ ਆਪਣਾ ਦਿਮਾਗ ਨਹੀਂ ਵਰਤਦੀਆਂ ਹਨ ਲੱਗਦਾ ਤਾਂ ਹੈ ਕਿ ਲਿਬਰਲ ਉੱਥੇ ਵੀ ਹੁਣ ਬਾਜ਼ੀ ਲਾ ਸਕਦੇ ਆ ਜਿੱਤ ਸਕਦੇ ਆ ਜੇਕਰ ਜਲਦ ਤੋਂ ਜਲਦ ਬਾਏ ਇਲੈਕਸ਼ਨ ਕਾਲ ਕੀਤੀ ਜਾਂਦੀ ਹੈ ਸੋ ਇਹ ਭਾਵੇਂ ਡਾਇਰੈਕਟ ਇੱਕ ਕੰਜ਼ਰਵੇਟਿਵ ਟੂ ਲਿਬਰਲ ਫਲੋਰ ਕ੍ਰੋਸਿੰਗ ਤਾਂ ਨਹੀਂ ਹੋਈ ਹੈ ਪਰ ਇਹਨੂੰ ਰਿਜ਼ਾਈਨ ਤਾਂ ਕਰਵਾਇਆ ਗਿਆ ਹੈ ਇਹਨੂੰ ਹੁਣ ਸੈਨੇਟ ਦੇ ਵਿੱਚ ਬਿਠਾਇਆ ਗਿਆ ਹੈ ਅਤੇ ਹੁਣ ਪਤਾ ਲੱਗ ਗਿਆ ਦੋਸਤੋ ਕਿ ਇਸ ਸਾਲ ਦੇ ਵਿੱਚ ਘੱਟ ਤੋਂ ਘੱਟ ਤਾਂ 15 ਸੈਨੇਟਰਸ ਹੁਣ ਅਪੁਆਇੰਟ ਕੀਤੇ ਜਾਣਗੇ ਬਾਏ ਮਾਰਕ ਕਾਰਨੀ ਥਰੂ ਦ ਸੈਨੇਟ ਥਰੂ ਦ ਅਪਰ ਚੇਂਬਰ ਆਫ ਦ ਹਾਊਸ ਆਫ ਕਾਮਨਸ ਜਿਹਦੇ ਨਾਲ ਹੁਣ ਤੱਕ ਤਾਂ ਜਿਹੜੇ ਸੈਨੇਟਰਸ ਨੇ ਉਹਨਾਂ ਦੀ ਜ਼ਿੰਮੇਵਾਰੀ ਇਹ ਹੁੰਦੀ ਹੈ ਕਿ ਜੋ ਵੀ ਬਿੱਲ ਜਿਹੜੀ ਮਰਜ਼ੀ ਪਾਰਟੀ ਦੇ ਵੱਲੋਂ ਪੇਸ਼ ਕੀਤਾ ਜਾਂਦਾ ਹੈ ਟੇਬਲ ਕੀਤਾ ਜਾਂਦਾ ਹੈ ਹਾਊਸ ਆਫ ਕਾਮਨਸ ਦੇ ਵਿੱਚ ਕਾਨੂੰਨ ਬਣਨ ਤੋਂ ਪਹਿਲਾਂ ਉਹਦੀਆਂ ਚੰਗੀ ਤਰ੍ਹਾਂ ਇਹ ਰਿਵਿਊਜ਼ ਕਰਦੇ ਨੇ ਇਨਵੈਸਟੀਗੇਸ਼ਨ ਕਰਦੇ ਨੇ ਕਮੇਟੀ ਲੈਵਲ 'ਤੇ ਮੀਟਿੰਗਸ ਰੱਖਦੇ ਨੇ ਉਹ ਆਪਣੀ ਆਪਦੀ ਹੀ ਡਿਫਰੈਂਟ ਇਨਵੈਸਟੀਗੇਸ਼ਨ ਕਰਦੇ ਨੇ ਉਹ ਸਲਾਹਾਂ ਵੀ ਪੇਸ਼ ਕਰਦੇ ਨੇ ਅਮੈਂਡਮੈਂਟ ਵੀ ਪੇਸ਼ ਕਰਦੇ ਨੇ ਆਪੋਜੀਸ਼ਨ ਵੀ ਪੇਸ਼ ਕਰਦੇ ਨੇ ਕਿ ਜਿਹੜਾ ਵੀ ਕੋਈ ਬਿੱਲ ਹੈ ਉਹਨੂੰ ਜ਼ਿਆਦਾ ਵਧੀਆ ਬਣਾਇਆ ਜਾਵੇ ਕਿ ਉਹ ਇੱਕ ਜ਼ਿਆਦਾ ਵਧੀਆ ਹੀ ਅਸਲੀ ਕਾਨੂੰਨ ਬਣ ਜਾਵੇ ਸੋ ਆਫਕੋਰਸ ਇਹ ਇੱਕ ਟਾਈਮ ਕੰਜ਼ੂਮਿੰਗ ਕੰਮ ਤਾਂ ਹੈ ਰਾਤੋਂ ਰਾਤ ਤਾਂ ਕੋਈ ਵੀ ਚੀਜ਼ ਅਤੇ ਕਾਨੂੰਨ ਬਣਨੀ ਹੀ ਨਹੀਂ ਚਾਹੀਦੀ ਹੈ ਕੋਈ ਵੀ ਬਿੱਲ ਆਟੋਮੈਟਿਕਲੀ ਤਾਂ ਭਾਵੇਂ ਮੈਜੋਰਟੀ ਸਰਕਾਰ ਵੀ ਹੋਵੇ ਇੱਕ ਉੱਦਾਂ ਹੀ ਬਿਨਾਂ ਕੋਈ ਰੋਕ ਟੋਕ ਤੋਂ ਬਿਨਾਂ ਕੋਈ ਸੁਜੈਸ਼ਨ ਤੋਂ ਬਿਨਾਂ ਕੋਈ ਵੀ ਅਮੈਂਡਮੈਂਟਸ ਤੋਂ ਕੋਈ ਵੀ ਕਾਨੂੰਨ ਤਾਂ ਇਹ ਬਣਨਾ ਚਾਹੀਦਾ ਹੀ ਨਹੀਂ ਹੈਗਾ ਦੈਟ ਇਜ਼ ਦੀ ਇੰਟਾਇਰ ਪਰਪਸ ਆਫ ਦ ਸੈਨੇਟ ਪਰ ਹੁਣ ਕਿਉਂਕਿ ਅੱਜ ਹੀ ਮਾਰਕ ਕਾਰਨੀ ਨੇ ਫੋਰਮਰ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਦੀ ਇੱਕ ਐਡਵਾਈਜ਼ਰੀ ਬੋਰਡ ਨੂੰ ਹੁਣ ਸਕੁਆਸ਼ ਹੀ ਕਰ ਦਿੱਤਾ ਹੈ ਖਤਮ ਹੀ ਕਰ ਦਿੱਤਾ ਹੈ ਜੋ ਕਿ ਹਰੇਕ ਪੀ ਐਮ ਨੂੰ ਸਲਾਹ ਦਿੰਦੇ ਸੀ ਕਿ ਭਾਈ ਤੁਹਾਨੂੰ ਆਪਣੀ ਆਪਦੀ ਪਾਰਟੀ ਦੇ ਚੇਲੇ ਨਹੀਂ ਅਪੁਆਇੰਟ ਕਰਨੇ ਚਾਹੀਦੇ ਨੇ ਸੈਨੇਟ ਤੱਕ ਤੁਹਾਨੂੰ ਨਾਨ ਪਾਰਟੀਜ਼ਨ ਲੋਕ ਹੀ ਜੋ ਕਿ ਡਿਫਰੈਂਟ ਡਿਫਰੈਂਟ ਪਾਰਟੀਜ਼ ਨੂੰ ਬਿਲੋਂਗ ਕਰਦੇ ਨੇ ਜਾਂ ਕਿਸੇ ਵੀ ਪਾਰਟੀ ਨੂੰ ਬਿਲੋਂਗ ਕਰਦੇ ਹੀ ਨਹੀਂ ਹੈਗੇ ਉਹਨਾਂ ਨੂੰ ਹੀ ਸਭ ਤੋਂ ਕਾਬਲ ਲੋਕਾਂ ਨੂੰ ਹੀ ਅਪੁਆਇੰਟ ਕਰਨਾ ਚਾਹੀਦਾ ਹੈ ਸੈਨੇਟ ਤੱਕ ਕਿਉਂਕਿ ਇਹਨਾਂ ਦੀ ਬਹੁਤ ਅਹਿਮ ਰੋਲ ਹੈ ਇਸ ਮੁਲਕ ਦੇ ਕਾਨੂੰਨਾਂ ਨੂੰ ਬਣਾਉਣ ਦੇ ਵਿੱਚ ਅੱਜ ਕਰਤਾ ਉਹੀ ਕੰਮ ਕਰਤਾ ਕਿਹੜਾ ਕੰਮ ਇੱਕ ਹੋਰ ਇਨਫਰਿੰਜਮੈਂਟ ਅਪੋਨ ਜੋ ਵੀ ਸਾਡੇ ਕਰੰਟ ਪ੍ਰੋਸੈਸਿਸ ਨੇ ਇੰਸਟੀਟਿਊਸ਼ਨਸ ਨੇ ਮਾਰਕ ਕਾਰਨੀ ਨੇ ਕਿਹਾ ਮਾਰੋ ਗੋਲੀ ਇਹਨੂੰ ਸਾਨੂੰ ਤਾਂ ਸਾਡੇ ਹੀ ਬੰਦੇ ਚਾਹੀਦੇ ਨੇ ਅਸੀਂ ਤਾਂ ਹੁਣ ਤੱਕ ਜਿਹੜਾ ਵੀ ਬਿੱਲ ਪੇਸ਼ ਕਰਦੇ ਹਾਂ ਉਹਨੂੰ ਫਾਸਟ ਟਰੈਕ ਕਰਦੇ ਆ ਰਹੇ ਹਾਂ ਡਿਬੇਟ ਲਿਮਿਟ ਕਰਦੇ ਆ ਰਹੇ ਹਾਂ ਇਹਦੇ 'ਤੇ ਕਮੇਟੀਜ਼ ਦੀ ਵੀ ਮੀਟਿੰਗਸ ਵੀ ਅਡਜਰਨ ਕਰਦੇ ਆ ਰਹੇ ਹਾਂ ਕੈਂਸਲ ਕਰਦੇ ਆ ਰਹੇ ਹਾਂ ਬਿਹਾਈਂਡ ਕੈਮਰਾ ਰੱਖੀ ਆ ਰਹੇ ਹਾਂ ਸੋ ਇਹ ਹੁਣ ਕੋਸ਼ਿਸ਼ ਕਰ ਰਹੇ ਨੇ ਕਿ ਜ਼ੀਰੋ ਆਪੋਜੀਸ਼ਨ ਦੇ ਨਾਲ ਹੀ ਇਹਨਾਂ ਦਾ ਇੱਕ ਇੱਕ ਪੇਸ਼ ਕੀਤਾ ਜਾਂਦਾ ਜਿੰਨਾ ਵੀ ਕੰਟਰੋਵਰਸ਼ਲ ਜਿੰਨਾ ਵੀ ਮਾੜਾ ਬਿੱਲ ਹੈ ਜਿੰਨਾ ਵੀ ਸਾਡੇ ਰਾਈਟਸ ਇਨਫਰਿੰਜ ਵੀ ਬੇਸ਼ੱਕ ਕਰਦਾ ਹੈ ਉਹਨੂੰ ਜਲਦ ਤੋਂ ਜਲਦ ਕਾਨੂੰਨ ਹੀ
ਬਣਾਇਆ ਜਾਵੇ ਧੱਕੇ ਦੇ ਨਾਲ। ਸੋ ਹੁਣ ਐਟਲੀਸਟ 15 ਸੈਨੇਟਰਸ ਇਸ ਹੀ ਸਾਲ ਦੇ ਐਂਡ ਤੱਕ ਇਸ ਲੀਡਰ ਦੇ ਵੱਲੋਂ ਹੁਣ ਅਪੁਆਇੰਟ ਕੀਤੇ ਜਾਣਗੇ ਅਤੇ ਉਹਨੇ ਕਹਿ ਦਿੱਤਾ ਹੈ ਦੇ ਡੋਨਟ ਹੈਵ ਟੂ ਬੀ ਨਾਨ ਪਾਰਟੀਜ਼ਨ, ਭਾਵੇਂ 15 ਦੇ 15 ਹੀ ਲਿਬਰਲ ਹੀ ਗਧੇ ਹੀ ਇਹਨਾਂ ਦੇ ਹੀ ਚੇਲੇ ਹੀ ਇਹਨਾਂ ਦੇ ਨਮੂਨੇ ਹੀ ਇਹਨਾਂ ਦੇ ਲੱਲੂ ਪੰਜੂ ਹੀ ਹੋਣ, ਪਰ ਚੱਲਦਾ ਧੱਕਾ ਮਜੋਰਟੀ ਸਰਕਾਰ ਦਾ ਅਤੇ ਇਹ ਹੁਣ ਧੱਕਾ ਹੀ ਕਰਨਗੇ। ਇਹਦੇ ਬਾਰੇ ਤੁਹਾਨੂੰ ਪੂਰੀ ਡਿਟੇਲ ਦੇ ਵਿੱਚ ਬਹੁਤ ਹੀ ਜਲਦ ਸਾਰਾ ਕੁਛ ਹੀ ਸਮਝਾਵਾਂਗੇ। ਨਾਲ ਦੇ ਦੋਸਤੋ, ਮਿਸਿਸਾਗਾ ਸ਼ਹਿਰ ਦੇ ਇੱਕੋ ਹੀ ਏਰੀਆ ਦੇ ਵਿੱਚ ਮਲਟੀਪਲ ਬਿਲਡਿੰਗਸ ਤੋਂ ਅੰਡਰਗਰਾਊਂਡ ਮਲਟੀਪਲ ਗੱਡੀਆਂ ਖੋਣ ਤੋਂ ਬਾਅਦ ਹੁਣ ਇੱਕ ਦੇਸੀ ਬੰਦੇ ਨੂੰ ਫੜਿਆ ਗਿਆ ਹੈ, ਇੱਕ ਹੋਰ ਦੇਸੀ ਬੰਦੇ ਨੂੰ ਲੱਭਿਆ ਜਾ ਰਿਹਾ ਹੈ। ਇਹਨਾਂ ਦੇ ਖਿਲਾਫ ਮਲਟੀਪਲ ਡਿਫਰੈਂਟ ਕ੍ਰਿਮੀਨਲ ਚਾਰਜ ਲਈ ਕੀਤੇ ਗਏ ਹਨ। ਇਹਦੇ ਬਾਰੇ ਬਹੁਤ ਹੀ ਜਲਦ ਤੁਹਾਨੂੰ ਜਾਣਕਾਰੀ ਪੇਸ਼ ਕਰਾਂਗੇ। ਨਾਲ ਦੀ ਨਾਲ ਕੈਨੇਡਾ ਬੋਰਡਰ ਸਰਵਿਸ ਏਜੰਸੀ ਦੇ ਵੱਲੋਂ ਪੈਨਮਾ ਦਾ ਪਲੱਗ ਤੋਂ ਲੈ ਕੇ ਕੈਨੇਡਾ ਤੱਕ ਕੋਕੇਨ ਇੰਟਰਸੈਪਟ ਕਰਨ ਤੋਂ ਬਾਅਦ ਦੋਸਤੋ ਹੁਣ ਸੁਣੋ ਧਿਆਨ ਨਾਲ, $20 million ਤੋਂ ਵੀ ਜ਼ਿਆਦਾ ਦੇ ਨਸ਼ੇ, $2.5 million ਤੋਂ ਵੀ ਜ਼ਿਆਦਾ ਕੈਸ਼ ਸੀਜ਼ ਕੀਤਾ ਗਿਆ ਹੈ ਕਿਚਨਰ ਐਂਡ ਸਰਾਊਂਡਿੰਗ ਏਰੀਆਜ਼ ਦੇ ਵਿੱਚ, ਕਿਚਨਰ ਦੇ ਘਰ, ਬਿਜ਼ਨਸਿਸ ਅਤੇ ਸਟੋਰੇਜ ਲਾਕਰਸ ਤੋਂ। ਇਮੈਜਿਨ ਓਵਰ 20 mil ਆਫ ਕੋਕ ਐਂਡ 2.5 mil ਕੈਸ਼ ਅਤੇ ਹੋਰ ਵੀ ਕਾਫੀ ਕੁਛ ਇਹਨਾਂ ਤੋਂ ਹੁਣ ਸੀਜ਼ ਕੀਤਾ ਗਿਆ ਹੈ। ਹੁਣ ਕਿਚਨਰ ਤੋਂ ਹੀ 6 ਬੰਦੇ ਕਾਫੀ ਜ਼ਿਆਦਾ ਕ੍ਰਿਮੀਨਲ ਚਾਰਜਸ ਫੇਸ ਕਰ ਰਹੇ ਨੇ, ਖਾਸ ਕਰ ਡਰੱਗ ਟ੍ਰੈਫਿਕਿੰਗ, ਡਰੱਗ ਇੰਪੋਰਟੇਸ਼ਨ ਐਕਸੈਟਰਾ ਐਕਸੈਟਰਾ। ਇਹਦੇ ਬਾਰੇ ਵੀ ਤੁਹਾਨੂੰ ਬਹੁਤ ਹੀ ਜਲਦ ਜਾਣਕਾਰੀ ਪੇਸ਼ ਕਰਾਂਗੇ। ਨਾਲ ਦੀ ਨਾਲ ਇੱਕ ਦੇਸੀ ਬੰਦਾ ਫੜਿਆ ਗਿਆ ਹੈ, ਇੱਕ ਦੇਸੀ ਬੰਦਾ ਮੁਲਕ ਛੱਡ ਕੇ ਹੋ ਗਿਆ ਫਰਾਰ, ਜਿਨ੍ਹਾਂ ਨੇ $1,00,000 ਤੋਂ ਵੀ ਜ਼ਿਆਦਾ ਮਲਟੀਪਲ ਵਿਕਟਮਸ ਨੂੰ ਠੱਗਿਆ ਇਸ ਬਹਾਨੇ ਦੇ ਨਾਲ ਕਿ ਭਰਾਵੋ ਤੁਹਾਨੂੰ ਇੱਥੇ ਇੰਟਰਨੈਸ਼ਨਲ ਸਟੂਡੈਂਟ ਦੀ ਪੜ੍ਹਾਈ ਦੇ ਲਈ ਕਾਲਜ ਦੇ ਵਿੱਚ ਇਨਰੋਲ ਕਰ ਦੇਵਾਂਗੇ, ਪੈਸੇ ਸਾਨੂੰ ਹੀ ਦੇ ਦਿਓ, ਅਸੀਂ ਵੀ ਤੁਹਾਡੀ ਫੀਸ, ਤੁਹਾਡੀ ਟਿਊਸ਼ਨ ਪੇ ਕਰ ਦੇਵਾਂਗੇ। ਪੈਸੇ ਲੈ ਕੇ ਹੋ ਗਏ ਫਰਾਰ, ਇੱਕ ਤਾਂ ਹੁਣ ਕਹਿੰਦੇ ਨੇ ਕੈਨੇਡਾ ਤੋਂ ਬਾਹਰ ਹੀ ਭੱਜ ਗਿਆ ਦੇਸੀ, ਇੱਕ ਤਾਂ ਇੱਥੇ ਹੁਣ ਫੜਿਆ ਵੀ ਗਿਆ ਹੈ, ਪਰ ਨੁਕਸਾਨ ਤਾਂ ਆਲਰੇਡੀ ਹੋ ਵੀ ਚੁੱਕਿਆ ਹੈ ਅਤੇ ਇਹਨਾਂ ਨੂੰ ਹੁਣ ਇਮੀਗ੍ਰੇਸ਼ਨ ਰਿਲੇਟਡ ਨਾਲ ਦੇ ਫਰਾਡ ਰਿਲੇਟਡ ਚਾਰਜਸ ਫੇਸ ਕਰਨੇ ਪੈਣਗੇ। ਇੱਕ ਨੂੰ ਤਾਂ ਪੱਕੇ ਪੱਕਾ ਤਾਂ ਫੇਸ ਕਰਨੇ ਪੈਣਗੇ ਕੋਰਟ ਕਚੇਰੀਆਂ ਦੇ ਵਿੱਚ, ਦੂਜਾ ਤਾਂ ਪਤਾ ਨਹੀਂ ਕਿਹੜੇ ਹੁਣ ਪਿੰਡ ਤੱਕ ਹੀ ਭੱਜ ਗਿਆ ਹੋਣਾ, ਉਹਨੂੰ ਵੀ ਹੁਣ ਐਕਟਿਵਲੀ ਲੱਭਿਆ ਹੀ ਜਾ ਰਿਹਾ ਹੈ। ਸੋ ਹੋਰ ਵੀ ਕਾਫੀ ਜ਼ਿਆਦਾ ਨਵੀਆਂ ਤਾਜ਼ੀਆਂ ਖਬਰਾਂ ਵੀ, ਸਾਡੇ ਵਿਚਾਰ ਵੀ ਤੁਹਾਨੂੰ ਠੀਕ 6 ਵਜੇ ਤੱਕ ਪੇਸ਼ ਕਰਦੇ ਰਹਾਂਗੇ। ਵਾਂਸ ਅਗੇਨ 6:00 PM ਤੱਕ ਦੋਸਤੋ ਸਾਡੇ ਨਾਲ ਕੋਈ ਵੀ ਗੱਲਬਾਤ ਕਰਨਾ ਚਾਹੁੰਦੇ ਹੋ, ਸਟੂਡੀਓ ਦਾ ਇੱਕੋ ਇੱਕ ਨੰਬਰ ਹੈ 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444,
ਵੀ ਸਾਨੂੰ ਲਾਈਵ ਭੇਜ ਸਕਦੇ ਹੋ 416-457-3381 416-457-3381 416-457-3381 4164573381 ਜੁੜੇ ਰਹੋ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਦੇ ਨਾਲ।

0: ਚੱਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ।
1: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444। ਸੁਣਦੇ ਰਹੋ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ, ਚੱਲੋ AM 530 ਤੋਂ।

ਸੁਤੀ ਏਐਮ ਬੈਂਡ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਸਾਡੇ ਸਾਰੇ ਹੀ ਸਰੋਤਿਆਂ ਨੂੰ, ਸਾਡੇ ਸਾਰੇ ਹੀ ਦਰਸ਼ਕਾਂ ਨੂੰ ਸਿਮਰਾਜ ਸਿੰਘ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ, ਅੱਜ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਪੰਜਾਬੀ ਬਾਈ ਨੇਚਰ ਦੇ ਵੱਲੋਂ। ਪੰਜਾਬੀ ਬਾਈ ਨੇਚਰ ਵਾਲੇ ਬਹੁਤ ਹੀ ਕਮਾਲ ਦਾ ਪੰਜਾਬੀ ਫੂਡ ਲਈ ਵੈਜ ਵੀ ਨਾਨ ਵੈਜ ਵੀ ਤਿਆਰ ਕਰਦੇ ਨੇ, ਅਤੇ ਉਹ ਵੀ ਚਾਰ ਬ੍ਰੈਂਟਨ ਲੋਕੇਸ਼ਨਸ ਤੋਂ। ਪਹਿਲੀ ਲੋਕੇਸ਼ਨ ਹੈ 888-7 ਦਾ ਗੋਰ ਰੋਡ, ਗੋਰ ਐਂਡ ਐਬਨੀਜ਼ਰ। ਦੂਜੀ ਲੋਕੇਸ਼ਨ ਹੈ ਬਵੇਰਡ ਐਂਡ ਏਅਰਪੋਰਟ 'ਤੇ, ਜਾਂ ਕਹਿ ਲਓ ਏਅਰਪੋਰਟ 'ਤੇ ਬਵੇਰਡ 'ਤੇ, 9980 ਏਅਰਪੋਰਟ ਰੋਡ, ਏਅਰਪੋਰਟ ਐਂਡ ਬਵੇਰਡ, ਐਲ ਸੀ ਬੀ ਓ ਵਾਲੇ ਪਲਾਸ ਦੇ ਵਿੱਚ। ਤੀਜੀ ਲੋਕੇਸ਼ਨ ਹੈ ਬਵੇਰਡ ਐਂਡ ਹਰਨਸੇਰੀਓ, ਜਿਹੜਾ ਵੱਡਾ ਵਾਲਮਾਰਟ ਅਤੇ ਫਟੀਨੋਜ਼ ਵਾਲਾ ਪਲਾਜ਼ਾ ਹੈ, 58 ਕੁਆਰੀਅਜ ਡਰਾਈਵ। ਅਤੇ ਚੌਥੀ ਪੰਜਾਬੀ ਬਾਈ ਨੇਚਰ ਬ੍ਰੈਂਪਟਨ ਲੋਕੇਸ਼ਨ ਹੈ ਕੈਨੇਡੀ ਐਂਡ ਸੈਂਡਲਵੁੱਡ 'ਤੇ, 180 ਸੈਂਡਲਵੁੱਡ ਪਾਰਕਵੇ ਈਸਟ, ਕੈਨੇਡੀ ਐਂਡ ਸੈਂਡਲਵੁੱਡ। ਪੰਜਾਬੀ ਬਾਈ ਨੇਚਰ ਵਾਲੇ ਲਾਈਵ ਇਵੈਂਟ ਕੇਟਰਿੰਗ ਦੇ ਵਿੱਚ ਮਾਹਰ ਨੇ। ਅੱਜ ਹੀ ਸਾਡੇ ਆਪਦੇ ਸਟਰੀਟ 'ਤੇ ਹੀ ਇੱਕ ਵਿਆਹ ਚੱਲ ਰਿਹਾ ਹੈ, ਅਤੇ ਵਿਆਹ ਦੇ ਵਿੱਚ ਹੀ ਮੈਂ ਦੇਖਿਆ ਕਿ ਪੰਜਾਬੀ ਬਾਈ ਨੇਚਰ ਦਾ ਹੀ ਟਰੱਕ ਹੈ। ਸੋ ਜਿੱਥੇ ਮਰਜ਼ੀ ਤੁਸੀਂ ਰਹਿੰਦੇ ਹੋ, ਜਿੰਨੇ ਮਰਜ਼ੀ ਮਹਿਮਾਨ ਹਨ, ਜਿਹੜਾ ਮਰਜ਼ੀ ਕਿਸਮ ਦਾ ਫੰਕਸ਼ਨ ਹੋਵੇ, ਚਾਹੇ ਪਿਓਰ ਵੈਜੀਟੇਰੀਅਨ ਕੇਟਰਿੰਗ ਵੀ ਚਾਹੀਦੀ ਆ, ਚਾਹੇ ਤੁਹਾਨੂੰ ਫੁੱਲ ਫਲੈਜਡ ਬੱਕਰਾ ਚਾਹੀਦਾ, ਬਟਰ ਚਿਕਨ ਚਾਹੀਦਾ, ਤੁਹਾਨੂੰ ਫਿਸ਼ ਪਕੌੜਾ ਚਾਹੀਦਾ, ਜੋ ਮਰਜ਼ੀ ਚਾਹੀਦਾ, ਚਾਹੇ ਤੁਹਾਨੂੰ ਕੇਟਰਿੰਗ ਇੱਕ ਦਿਨ ਦੇ ਲਈ, ਇੱਕ ਰਾਤ ਲਈ, ਚਾਹੇ ਤੁਹਾਨੂੰ 3-4 ਦਿਨ ਲਗਾਤਾਰ ਹਰੇਕ ਵਿਆਹ ਦੇ ਫੰਕਸ਼ਨ ਲਈ ਚਾਹੀਦਾ ਹੈ, ਜ਼ਰੂਰ ਪੰਜਾਬੀ ਬਾਈ ਨੇਚਰ ਦੀ ਬਹੁਤ ਹਾਈ ਐਂਡ, ਬਹੁਤ ਹੀ ਕਮਾਲ ਦੀ ਸੁਪੀਰੀਅਰ ਕੇਟਰਿੰਗ ਦਾ ਪ੍ਰਬੰਧ ਕਰੋ। ਨੰਬਰ ਕਮਾਓ ਪੰਜਾਬੀ ਬਾਈ ਨੇਚਰ, 905-794-4667, 905-794-4667। ਪੰਜਾਬੀ ਬਾਈ ਨੇਚਰ ਚਾਰ ਬ੍ਰੈਂਡ ਲੋਕੇਸ਼ਨ ਤੋਂ ਤੁਹਾਨੂੰ ਤਾਜ਼ਾ ਤਾਜ਼ਾ ਫੂਡ ਆਫਰ ਵੀ ਕਰਦੇ ਆ, ਲਾਈਵ ਕੇਟਰਿੰਗ ਦੇ ਵਿੱਚ ਅਨਮੈਚਬਲ, ਅਨਬੀਟਬਲ। 905-794-4667 ਅਤੇ ਇਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਨਾਲ ਦੀ ਨਾਲ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਦਿਓਲ ਟਰੈਵਲ ਦੇ ਵੱਲੋਂ। ਦਿਓਲ ਟਰੈਵਲ ਵਾਲੇ ਤੁਹਾਨੂੰ ਬਹੁਤ ਲੰਬੇ ਸਮੇਂ ਤੋਂ ਬਹੁਤ ਅਫੋਰਡਬਲ ਏਅਰ ਫੇਅਰ ਪ੍ਰੋਵਾਈਡ ਕਰਦੇ ਆ ਰਹੇ ਨੇ। ਤੁਸੀਂ ਟੋਰਾਂਟੋ ਤੋਂ ਲੈ ਕੇ ਜਿਹੜੇ ਮਰਜ਼ੀ ਏਅਰਪੋਰਟ ਤੱਕ ਟਰੈਵਲ ਕਰਨਾ ਹੋਵੇ, ਜਾਂ ਜਿਹੜੇ ਮਰਜ਼ੀ ਏਅਰਪੋਰਟ ਲੈ ਕੇ ਇੱਥੇ ਟੋਰਾਂਟੋ ਦੇ YYZ ਤੱਕ ਕਿਸੇ ਨੂੰ ਸੱਦਣਾ ਹੋਵੇ, ਇਹਨਾਂ ਨਾਲ ਸੰਪਰਕ ਕਰੋ। ਕੁਛ ਕੁ ਮਿੰਟਾਂ ਦੇ ਵਿੱਚ ਤੁਹਾਡੇ ਕੁਛ ਹੰਡਰਡਸ ਆਫ ਡਾਲਰ ਸੇਵ ਕਰ ਦੇਣਗੇ ਇੱਕ ਇੱਕ ਟਿਕਟ ਦੀ ਪ੍ਰਾਈਸ ਦੇ ਵਿੱਚ। ਕਹਿੰਦੇ ਨੇ ਕਿ ਔਨਲਾਈਨ ਛੱਡੋ, ਤੁਹਾਨੂੰ ਉਸ ਤੋਂ ਵੀ ਜ਼ਿਆਦਾ ਬੈਟਰ ਪ੍ਰਾਈਸ ਵੀ ਦਵਾਵਾਂਗੇ, ਅਤੇ ਨਾਲ ਜਾਂ ਕੱਲ੍ਹ ਨੂੰ ਕੋਈ ਵੀ ਪੰਗਾ ਪੈ ਜਾਵੇ, ਕੋਈ ਐਮਰਜੈਂਸੀ ਅਨਫੋਰਚੁਨੇਟ ਆ ਜਾਵੇ, ਟਿਕਟ ਐਕਸਟੈਂਡ ਕਰਨੀ ਪੈਂਦੀ ਹੈ, ਡਿਲੇ ਕਰਨੀ ਪੈਂਦੀ ਆ, ਰਿਫੰਡ ਕਰਨੀ ਪੈਂਦੀ ਆ, ਚੇਂਜ ਕਰਨੀ ਪੈਂਦੀ ਆ, ਸਾਰਾ ਕੰਮ ਇਹ ਆਪ ਹੀ ਤੁਹਾਡੇ ਲਈ ਕਰਨਗੇ। ਨੰਬਰ ਹੈ ਦਿਓਲ ਟਰੈਵਲ ਦਾ, ਬ੍ਰੈਂਪਟਨ ਲੋਕੇਸ਼ਨ ਦਾ, 905-588-4200, ਅਤੇ ਦੂਜੀ ਇਥੋਬਕ ਲੋਕੇਸ਼ਨ 905-588-5100। ਦਿਓਲ ਟਰੈਵਲ ਵਾਲਿਆਂ ਨੇ ਸਾਨੂੰ ਅੱਜ ਹੀ ਕੁਛ ਨਵੇਂ ਸਪੈਸ਼ਲ ਫੇਅਰ ਭੇਜੇ ਨੇ। ਜਿਹੜੇ ਵੀ ਲੋਕ ਆਪਦੇ ਲਵਡ ਵਨਸ ਨੂੰ ਇੱਥੇ ਸੱਦਣਾ ਚਾਹੁੰਦੇ ਨੇ, ਦਿੱਲੀ ਤੋਂ ਲੈ ਕੇ ਟੋਰਾਂਟੋ ਤੱਕ ਸੱਦੋ ਇਸ ਹੀ ਮਹੀਨੇ ਜੁਲਾਈ ਦੇ ਵਿੱਚ, ਅਤੇ ਵਾਪਸ ਦਿੱਲੀ ਨੂੰ ਸਪਟੈਂਬਰ ਦੇ ਵਿੱਚ। ਸੋ ਜੁਲਾਈ ਟੂ ਸਪਟੈਂਬਰ ਰਾਊਂਡ ਟ੍ਰਿਪ, ਦਿੱਲੀ ਟੂ ਟੋਰਾਂਟੋ ਐਂਡ ਬੈਕ ਟੂ ਦਿੱਲੀ, ਅਤੇ ਉਹ ਵੀ ਡਾਇਰੈਕਟ ਫਲਾਈਟ ਬੋਥ ਵੇਜ਼, ਨਾਨ ਸਟਾਪ ਡਾਇਰੈਕਟ ਫਲਾਈਟ ਬੋਥ ਵੇਜ਼। ਇਹ 1590 ਦੇ ਵਿੱਚ, 1590 ਦੇ ਵਿੱਚ, 1590 ਵਿੱਚ ਬੁੱਕ ਕਰ ਸਕਦੇ ਹੋ ਤੁਸੀਂ ਆਪ ਹੀ ਇਸ ਹੀ ਮਹੀਨੇ ਜੁਲਾਈ ਦੇ ਵਿੱਚ। ਟੋਰਾਂਟੋ ਤੋਂ ਲੈ ਕੇ ਦਿੱਲੀ ਵਨ ਵੇ ਜਾਣਾ ਚਾਹੁੰਦੇ ਹੋ, ਦੋ ਬੈਗ ਭਰ ਕੇ 1150 ਦੇ ਵਿੱਚ ਹੁਣੇ ਹੁਣੇ ਤਿਆਰੀ ਕਰ ਲਓ, 1150 1150 ਦੇ ਵਿੱਚ ਗੋ ਦਿਸ ਮੰਥ, ਵਨ ਵੇ ਟੂ ਬੈਗਸ ਟੋਰਾਂਟੋ ਦਿੱਲੀ।

0: ਤੁਸੀਂ ਅਗਲੇ ਮਹੀਨੇ ਅਗਸਤ ਦੇ ਵਿੱਚ ਡਾਇਰੈਕਟ ਫਲਾਈਟ ਵਨ ਵੇ ਲੱਭ ਰਹੇ ਹੋ, ਟੋਰਾਂਟੋ ਤੋਂ ਲੈ ਕੇ ਦਿੱਲੀ ਅਗਸਤ ਵਨ ਵੇ ਡਾਇਰੈਕਟ ਫਲਾਈਟ, ਇਹ 1020 ਦੇ ਵਿੱਚ 1020 ਵਿੱਚ ਬੁੱਕ ਕਰ ਸਕਦੇ ਹੋ। ਜਿਹੜੇ ਵੀ ਸਾਡੇ ਲਿਸਨਰਸ ਹੁਣ ਫਾਲ ਦੀ ਤਿਆਰੀ ਕਰ ਰਹੇ ਨੇ, ਜੇ ਤੁਸੀਂ ਟੋਰਾਂਟੋ ਤੋਂ ਲੈ ਕੇ ਦਿੱਲੀ ਵਨ ਵੇ ਜਾਣਾ ਚਾਹੁੰਦੇ ਹੋ ਨਵੰਬਰ ਮਹੀਨੇ ਵਿੱਚ, ਤੁਹਾਨੂੰ 1080 ਡਾਲਰ ਦੇ ਵਿੱਚ ਲਿਮਿਟਡ ਸੀਟਾਂ ਹੀ ਨੇ, 1080 ਵਿੱਚ ਟਿਕਟ ਮਿਲ ਜੂਗੀ। ਅਤੇ ਜੇ ਕਿਸੇ ਨੇ ਦਿੱਲੀ ਤੋਂ ਲੈ ਕੇ ਟੋਰਾਂਟੋ ਤੱਕ ਆਪਦੇ ਲਵਡ ਵਨ ਨੂੰ ਵਨ ਵੇ ਸੱਦਣਾ ਹੋਵੇ ਅਕਟੋਬਰ ਔਰ ਨਵੰਬਰ, ਸੱਦੋ ਇੱਥੇ $860 ਦੈਟਸ ਇਟ। ਜੇ ਕਿਸੇ ਨੇ ਰਾਊਂਡ ਟ੍ਰਿਪ ਬੁੱਕ ਕਰਨੀ ਆ ਦਿੱਲੀ ਟੂ ਟੋਰਾਂਟੋ, ਅਕਟੋਬਰ 'ਚ ਸੱਦੋ ਅਤੇ ਵਾਪਸ ਭੇਜੋ ਇੰਡੀਆ ਨੂੰ ਫੈਬਰੀ ਔਰ ਮਾਰਚ ਨੈਕਸਟ ਈਅਰ। ਰਾਊਂਡ ਟ੍ਰਿਪ ਸਿਰਫ 1390 1390, ਸੋ ਦੇ ਆਲ ਟਰੈਵਲ ਟੂ ਲੋਕੇਸ਼ਨਸ 905-588-4200 ਜਾਂ 905-588-5100 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਨਾਲ ਦੀ ਨਾਲ ਦੋਸਤੋ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਸੰਦੋ ਪੇਂਟਿੰਗ ਦੇ ਵੱਲੋਂ। ਸੰਦੋ ਪੇਂਟਿੰਗ ਦਾ ਕਹਿਣਾ ਹੈ ਕਿ ਜੇ ਤੁਸੀਂ ਆਪਦੇ ਘਰ ਨੂੰ ਐਨ ਨਵਾਂ ਨਕੋਰ ਬਣਾਉਣਾ ਹੋਵੇ, ਘਰ ਦੀ ਪੂਰੀ ਟੌਰ ਕੱਢਣੀ ਆ ਅੰਦਰ ਵੀ ਬਾਹਰ ਵੀ, ਇੱਕ ਸਪੈਸ਼ਲ ਪੈਕੇਜ ਜਿਹੜੇ ਦੇਸ਼ ਪ੍ਰਦੇਸ਼ ਲਿਸਟ ਲਈ ਤਿਆਰ ਕੀਤਾ ਹੋਇਆ। ਜਿਹੜੇ ਵੀ ਸੱਜਣ ਮਿੱਤਰ ਹੁਣ ਪੂਰੇ ਘਰ ਦਾ ਇੰਟਾਇਰ ਇੰਟੀਰੀਅਰ ਦਾ ਪੇਂਟ ਦਾ ਕੰਮ ਕਰਵਾਉਣਗੇ, ਫਿਰ ਨਾਲ ਦੀ ਨਾਲ ਹੀ ਤੁਹਾਡੇ ਲਈ ਦੋਸਤੋ ਬਾਹਰ ਵੀ ਤੁਹਾਡੇ ਜਿਹੜੇ ਫਰੰਟ ਡੋਰ ਨੇ, ਗਰਾਜ ਡੋਰ ਨੇ, ਉਹ ਵੀ ਵਿੱਚ ਤਰੋਣ ਕਰ ਦੇਣਗੇ। ਅਤੇ ਇਹ ਸਿਰਫ ਅਤੇ ਸਿਰਫ ਹਾਈ ਐਂਡ ਬ੍ਰੈਂਡ ਨੇਮ ਪੇਂਟ ਯੂਜ਼ ਕਰਦੇ ਆ, ਜੋ ਇਹਨਾਂ ਦੇ ਕੈਟਲੋਗ ਦੇ ਵਿੱਚੋਂ ਤੁਸੀਂ ਆਪਣਾ ਜਿਹੜਾ ਮਰਜ਼ੀ ਰੰਗ ਪਸੰਦ ਕਰ ਸਕਦੇ ਹੋ। ਇਹ ਸਿਰਫ GTA ਨਹੀਂ, ਆਲ ਓਵਰ ਇੰਟੀਰੀਅਰ, ਈਵਨ ਟੂ ਲੰਡਨ, ਈਵਨ ਟੂ ਨਾਇਗਰਾ ਰੀਜਨ, ਈਵਨ ਟੂ KWC ਰੀਜਨ, ਜਿੱਥੇ ਮਰਜ਼ੀ ਕਹੋਗੇ। ਇਹਨਾਂ ਦੀ ਬਹੁਤ ਹੀ ਕਮਾਲ ਦੀ, ਬਹੁਤ ਹੀ ਵੱਡੀ ਅਤੇ ਐਕਸਪੀਰੀਅੰਸ ਟੀਮ ਹੈ। ਇਹ ਬਹੁਤ ਹੀ ਸ਼ਾਨਦਾਰ ਅਤੇ ਅਫੋਰਡੇਬਲ ਰੈਜ਼ੀਡੈਂਸ਼ੀਅਲ ਪੇਂਟਿੰਗ ਦਾ ਕੰਮ ਕਰਦੇ ਨੇ, ਉਹ ਵੀ ਬਹੁਤ ਹੀ ਸਾਫ ਸੁਥਰੇ ਤਰੀਕੇ ਦੇ ਨਾਲ। ਕਹਿੰਦੇ ਨੇ A to Z ਸਾਰਾ ਹੀ ਅਸੀਂ ਫਰੰਟ 'ਚ ਆਪ ਮੂਵ ਕਰਦੇ ਹਾਂ, ਸਾਰੀਆਂ ਚਾਦਰਾਂ ਚੂਦਰਾਂ ਆਪ ਵਿਛਾਉਂਦੇ ਹਾਂ, ਪੂਰਾ ਪ੍ਰਬੰਧ ਕਰਦੇ ਹਾਂ ਅਤੇ ਫਿਰ ਸਫਾਈ ਕਰਕੇ ਹੀ ਜਾਂਦੇ ਹਾਂ। ਸੰਦੋ ਪੇਂਟਿੰਗ ਫ੍ਰੀ ਐਸਟੀਮੇਟ ਲਈ ਸੁਖਜੀਤ ਨਾਲ ਅੱਜ ਹੀ ਸੰਪਰਕ ਕਰੋ, 647-822-3313 'ਤੇ ਇਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਦੋਸਤੋ ਮਿਸਿਸਾਗਾ ਸ਼ਹਿਰ ਦੇ ਵਿੱਚ ਇੱਕੋ ਹੀ ਏਰੀਆ ਦੇ ਵਿੱਚ ਮਲਟੀਪਲ ਅੰਡਰਗਰਾਊਂਡ ਪਾਰਕਿੰਗ ਲਾਟਸ ਦੇ ਵਿੱਚੋਂ ਮਲਟੀਪਲ ਗੱਡੀਆਂ ਚੋਰੀ ਹੋਣ ਤੋਂ ਬਾਅਦ ਹੁਣ ਇੱਕ ਦੇਸੀ ਬੰਦੇ ਨੂੰ ਫੜਿਆ ਗਿਆ ਹੈ ਅਤੇ ਇੱਕ ਹੋਰ ਦੇਸੀ ਬੰਦੇ ਨੂੰ ਐਕਟਿਵਲੀ ਲੱਭਿਆ ਜਾ ਰਿਹਾ ਹੈ। ਪੀਓ ਰੀਜਨਲ ਪੁਲਿਸ ਨੇ ਸਟੇਟ ਕੀਤਾ ਹੈ ਕਿ ਪ੍ਰੋਜੈਕਟ ਟੇਲ ਲਾਈਟ ਅਸਲ 'ਚ ਤਾਂ May 2026 ਦੇ ਵਿੱਚ ਸ਼ੁਰੂ ਕੀਤਾ ਗਿਆ ਸੀ, ਜਦੋਂ ਮਿਸਿਸਾਗਾ ਸ਼ਹਿਰ ਦੇ ਵਿੱਚ ਹਰਨ ਥੇਰੀਓ ਸਟਰੀਟ ਐਂਡ ਬਰਨਮ ਟੋਪ ਰੋਡ ਈਸਟ ਦੇ ਏਰੀਆ ਦੇ ਵਿੱਚ ਇੱਕੋ ਹੀ ਨੇਬਰਹੁੱਡ ਦੇ ਵਿੱਚ ਕਈ ਬਿਲਡਿੰਗਸ ਦੇ ਅੰਡਰਗਰਾਊਂਡ ਪਾਰਕਿੰਗ ਲਾਟਸ ਤੋਂ ਕਈ ਗੱਡੀਆਂ ਚੋਰੀ ਕੀਤੀਆਂ ਗਈਆਂ, ਉਹ ਵੀ ਸੇਮ ਤਰੀਕੇ ਦੇ ਨਾਲ। ਸੋ ਇਸ ਇਨਵੈਸਟੀਗੇਸ਼ਨ ਦੇ ਰਾਹੀਂ ਪੀਓ ਰੀਜਨਲ ਪੁਲਿਸ ਨੇ ਵੀਡੀਓ ਸਰਵੇਲੈਂਸ, ਆਟੋਮੈਟਿਕ ਲਾਈਸੈਂਸ ਪਲੇਟ ਰੈਕਗਨੀਸ਼ਨ ਟੈਕਨੋਲੋਜੀ, ਬਾਡੀ ਵੋਰਨ ਕੈਮਰਾ ਫੁਟੇਜ ਅਤੇ ਕਮਿਊਨਿਟੀ ਆਊਟਰੀਚ ਦੇ ਰਾਹੀਂ ਹੀ ਸਸਪੈਕਟਸ ਨੂੰ ਪਛਾਣਿਆ। ਸੋ ਪਿਛਲੇ ਦਿਨਾਂ ਦੇ ਵਿੱਚ ਹੀ ਆਫਿਸਰਸ ਨੇ ਮਿਸਿਸਾਗਾ ਸ਼ਹਿਰ ਦੇ ਵਿੱਚ ਨਾਲੇ ਏਰਨ ਅੰਟੇਰੀਓ ਦੇ ਵਿੱਚ ਮਲਟੀਪਲ ਰੈਜ਼ੀਡੈਂਸਿਸ ਦੇ ਲਈ ਸਰਚ ਵਾਰੰਟ ਐਕਸੀਕਿਊਟ ਕੀਤੇ, ਯਾਨੀ ਕਿ ਰੇਡਸ ਕੀਤੀਆਂ, ਅਤੇ ਕਈ ਗੱਡੀਆਂ ਦੀਆਂ ਜਿਹੜੀਆਂ ਚਾਬੀਆਂ ਨੇ, ਖੀ ਫਾਬਸ, ਉਹ ਰਿਕਵਰ ਕੀਤੀਆਂ ਗਈਆਂ, ਅਤੇ ਖੀ ਪ੍ਰੋਗਰਾਮਿੰਗ ਡਿਵਾਈਸਿਸ, ਮਾਸਟਰ ਕੀ ਜੋ ਆਪਾਂ ਕਹਿੰਦੇ ਹਾਂ, ਉਹ ਵੀ ਰਿਕਵਰ ਕੀਤੀਆਂ। ਗੱਡੀਆਂ ਦੇ ਇੰਸ਼ੋਰੈਂਸ ਦੇ ਪੇਪਰ, ਓਨਰਸ਼ਿਪ ਦੇ ਪੇਪਰ, ਹੋਰ ਵੀ ਕਾਗਜ਼ਾਤ, ਅਤੇ ਕਾਫੀ ਜ਼ਿਆਦਾ ਸੈੱਲ ਫੋਨ, ਅਤੇ ਤਕਰੀਬਨ $1465 ਕੈਸ਼ ਵੀ ਸੀਜ਼ ਕੀਤਾ। ਸੋ ਇੱਕ ਸਸਪੈਕਟ ਹੁਣ ਤੱਕ ਅਰੈਸਟ ਕੀਤਾ ਗਿਆ, ਮਿਸਿਸਾਗਾ ਤੋਂ 21 ਸਾਲ ਦਾ ਪ੍ਰਿੰਸ, ਜਿਹਦਾ ਇੱਕੋ ਹੀ ਨਾਮ ਹੈ, ਲਾਈਕ ਦ ਸਿੰਗਰ ਪ੍ਰਿੰਸ, ਪ੍ਰਿੰਸ ਹੀ ਹੈ, ਨੋ ਲਾਸਟ ਨੇਮ, ਨੋ ਸਿੰਗ, ਨੋ ਨਥਿੰਗ। ਅਤੇ ਇਹਦੇ ਖਿਲਾਫ ਹੁਣ 22 ਕ੍ਰਿਮੀਨਲ ਚਾਰਜਸ ਲੇ ਕੀਤੇ ਗਏ ਹਨ, ਜਿਹਦੇ ਵਿੱਚੋਂ 7 ਕਾਊਂਟ ਦਾ ਮੋਟਰ ਵਹੀਕਲ ਥੈਫਟ, 5 ਕਾਊਂਟ ਪੋਜੈਸ਼ਨ ਆਫ ਬ੍ਰੇਕਿੰਗ ਇੰਸਟਰੂਮੈਂਟਸ, 5 ਕਾਊਂਟ ਮਿਸਚੀਫ ਓਵਰ 5,000, ਥੈਫਟ ਓਵਰ 5,000, ਫਰਾਡ ਓਵਰ 5,000। ਅਤੇ ਤੁਹਾਨੂੰ ਪਤਾ ਹੀ ਹੈ, ਗੈਸ ਕਰਨ ਦੀ ਕੋਈ ਲੋੜ ਨਹੀਂ ਹੈਗੀ ਦੋਸਤੋ, ਇਹ ਬੰਦਾ ਪਹਿਲਾਂ ਤੋਂ ਹੀ ਪੁਰਾਣੇ ਗੈਰ ਕਾਨੂੰਨੀ ਕੰਮਾਂ ਦੇ ਲਈ ਵੀ ਚਾਰਜ ਕਰਕੇ ਬਾਹਰ ਛੱਡਿਆ ਹੋਇਆ ਸੀ, ਕਿਉਂਕਿ ਦਿਸ ਇਜ਼ ਲਿਬਰੋ ਕੈਨੇਡਾ। ਸੋ ਬ੍ਰੀਚ ਆਫ ਰਿਲੀਸ ਆਰਡਰ ਦਾ ਵੀ ਵਾਧੂ ਚਾਰਜ ਇਹਨੇ ਲਵਾ ਲਿਆ ਹੈ। ਹੁਣ ਪੀਓ ਰੀਜਨਲ ਪੁਲਿਸ ਨੇ ਇੱਕ ਹੋਰ ਦੇਸੀ, ਏਰਨ ਅੰਟੇਰੀਓ ਤੋਂ 23 ਸਾਲ ਦਾ ਗੁਰਜੀਤ ਸਿੰਘ ਵਿਰਕ, ਮਿਸਟਰ ਵਿਰਕ ਦੇ ਲਈ ਵੀ ਅਰੈਸਟ ਵਾਰੰਟ ਇਸ਼ੂ ਕੀਤਾ ਹੈ, ਉਹਨੂੰ ਵੀ ਐਗਜੈਕਟ ਸੇਮ 22 ਕ੍ਰਿਮੀਨਲ ਚਾਰਜਿਸ ਦੇ ਲਈ ਹੁਣ ਲੱਭਿਆ ਜਾ ਰਿਹਾ ਹੈ ਇਸ ਆਰਓ ਥੈਫਟ ਇਨਵੈਸਟੀਗੇਸ਼ਨ ਦੇ ਕਨੈਕਸ਼ਨ ਦੇ ਵਿੱਚ। ਨਾਲ ਦੇ ਦੋਸਤੋ ਕੈਨੇਡਾ ਬੋਰਡਰ ਸਰਵਿਸ ਏਜੰਸੀ ਦੇ ਵੱਲੋਂ ਪੈਨਮਾ ਤੋਂ ਲੈ ਕੇ ਕੈਨੇਡਾ ਤੱਕ ਕੋਕੇਨ ਇੰਟਰਸੈਪਟ ਹੋਣ ਤੋਂ ਬਾਅਦ ਹੁਣ 20 million dollars ਦੇ ਨਸ਼ੇ ਅਤੇ ਮਿਲੀਅਨਸ ਡਾਲਰਸ ਕੈਸ਼ ਸੀਜ਼ ਕੀਤਾ ਗਿਆ ਹੈ ਅਤੇ ਕਈ ਲੋਕਾਂ ਦੇ ਖਿਲਾਫ ਕ੍ਰਿਮੀਨਲ ਚਾਰਜਸ ਵੀ ਹੁਣ ਲੇ ਕੀਤੇ ਗਏ ਹਨ। ਕੈਨੇਡਾ ਬੋਰਡਰ ਸਰਵਿਸ ਏਜੰਸੀ ਯਾਨੀ ਕਿ CBSA ਇਹਨਾਂ ਨੇ ਸਟੇਟ ਕੀਤਾ ਹੈ ਕਿ May 2026 ਦੇ ਵਿੱਚ ਉਹਨਾਂ ਨੇ ਪ੍ਰੋਜੈਕਟ ਗੋਲਡਨ ਫਰੋਗ ਯਾਨੀ ਕਿ ਸੋਨੇ ਦਾ ਡੱਡੂ ਸ਼ੁਰੂ ਕੀਤਾ ਜਦੋਂ ਉਹਨਾਂ ਦੇ ਆਫਿਸਰਸ ਨੇ ਪੈਨਮਾ ਦੇ ਪਲੱਗ ਤੋਂ ਕੈਨੇਡਾ ਤੱਕ ਭੇਜੇ ਗਏ ਕੋਕੇਨ ਨੂੰ ਇੰਟਰਸੈਪਟ ਕੀਤਾ। ਅਤੇ ਇਹ ਕੋਈ ਛੋਟੀ ਮੋਟੀ ਗਿਣਤੀ ਨਹੀਂ, ਨਾਟ ਨੋ ਵਨ ਲੋ ਬ੍ਰਿਕ, ਇਹ ਕਾਫੀ ਵੱਡੀ ਕੁਆਂਟਿਟੀ, ਕਾਫੀ ਮਹਿੰਗੀ ਕੁਆਂਟਿਟੀ ਆਫ ਕੋਕੇਨ ਸੀ। ਉਸ ਤੋਂ ਬਾਅਦ CBSA ਨੇ ਯੋਰਕ ਰੀਜਨਲ ਪੁਲਿਸ ਨੂੰ ਕੰਟੈਕਟ ਕੀਤਾ ਅਤੇ ਇਸ ਸ਼ਿਪਮੈਂਟ ਨੂੰ ਲਿੰਕ ਕੀਤਾ ਇੱਕ ਸਸਪੈਕਟ ਦੇ ਨਾਲ ਜੋ ਕਿ ਕਿਚਨਰ ਅੰਟੇਰੀਓ ਦਾ ਰਹਿਣ ਵਾਲਾ ਹੈ। ਫਿਰ June 11, 2026 ਅਥੋਰਿਟੀਜ਼ ਨੇ ਕਿਚਨਰ ਸ਼ਹਿਰ ਦੇ ਵਿੱਚ ਇੱਕ ਸਟੋਰੇਜ ਲਾਕਰ ਦੇ ਲਈ ਸਰਚ ਵਾਰੰਟ ਐਕਸੀਕਿਊਟ ਕੀਤਾ ਜਿੱਥੋਂ $2.5 million ਕੈਸ਼ ਸੀਜ਼ ਕੀਤਾ ਗਿਆ। ਇਮੈਜਿਨ, ਤੁਸੀਂ ਸਟੋਰੇਜ ਲੋਕਰ ਖੋਲ੍ਹਦੇ ਹੋ ਅਤੇ ਵਿੱਚ $2.5 million ਕੈਸ਼ ਪਿਆ ਅਤੇ 3 ਬੰਦਿਆਂ ਨੂੰ ਅਰੈਸਟ ਵੀ ਕੀਤਾ ਗਿਆ। ਫਿਰ June 17, 2026 ਅਥੋਰਿਟੀਜ਼ ਨੇ ਕਈ ਹੋਰ ਬਿਜ਼ਨਸਿਸ, ਰੈਜ਼ੀਡੈਂਸਿਸ ਅਤੇ ਕਈ ਹੋਰ ਸਟੋਰੇਜ ਲੋਕਰਸ ਲਈ ਵੀ ਸਰਚ ਵਾਰੰਟਸ ਐਕਸੀਕਿਊਟ ਕੀਤੇ ਜਿੱਥੋਂ ਹੰਡਰਡਸ ਆਫ ਕਿਲੋਜ਼ ਆਫ ਕੋਕੇਨ ਸੀਜ਼ ਕੀਤੀ ਗਈ ਅਤੇ 2 ਹੋਰ ਸਸਪੈਕਟਸ ਅਰੈਸਟ ਕੀਤੇ ਗਏ। ਅਖੀਰ ਦੇ ਵਿੱਚ ਕੁਛ ਦਿਨ ਪਹਿਲਾਂ ਹੀ June 23, 2026 ਨੂੰ ਹੀ ਇੱਕ ਅਖੀਰਲੇ ਸਸਪੈਕਟ ਨੂੰ ਬਿਨਾਂ ਇੰਸੀਡੈਂਟ ਤੋਂ ਅਰੈਸਟ ਕੀਤਾ ਗਿਆ। ਸੋ ਕੁੱਲ ਮਿਲਾ ਕੇ ਇਸ ਪ੍ਰੋਜੈਕਟ ਗੋਲਡਨ ਫਰੋਗ ਸੋਨੇ ਦੇ ਡੱਡੂ ਦੇ ਰਾਹੀਂ 260 kilos ਆਫ ਕੋਕੇਨ ਸੀਜ਼ ਕੀਤੀ ਗਈ ਜੋ ਕਿ ਸਾਰੀ ਤੋਂ ਸਾਰੀ ਪੈਨਮਾ ਤੋਂ ਲੈ ਕੇ ਕੈਨੇਡਾ ਤੱਕ ਆਈ ਆ, ਜਿਹਦੀ ਵੈਲਿਊ ਇਹ ਦੱਸ ਰਹੇ ਨੇ ਸਟਰੀਟ ਵੈਲਿਊ ਓਵਰ $20 million ਹੈ ਅਤੇ $2.5 million ਤੋਂ ਵੀ ਜ਼ਿਆਦਾ ਕੋਲਡ ਹਾਰਡ ਕੈਸ਼ ਵੀ ਸੀਜ਼ ਕੀਤਾ ਗਿਆ ਹੈ ਅਤੇ 6 ਬੰਦੇ ਜਿਨ੍ਹਾਂ ਦੀ ਉਮਰ 22 ਤੋਂ ਲੈ ਕੇ 48 ਤੱਕ ਦੀ ਹੈ, ਇਹ 6 ਬੰਦੇ ਸਾਰੇ ਕਿਚਨਰ ਦੇ ਰਹਿਣ ਵਾਲੇ ਹੁਣ ਅਲੱਗ ਅਲੱਗ ਕ੍ਰਿਮੀਨਲ ਚਾਰਜਸ ਫੇਸ ਕਰ ਰਹੇ ਨੇ। ਸਭ ਤੋਂ ਖਾਸ ਤਾਂ unlawfully importing schedule 1 substances, conspiracy to commit an indictable offense, possession for the purpose of trafficking, they possession of proceeds of crime over $5,000 and all. Kaafi baddi yaar eh drug bust hun kiti gayi hai CBSA de vallon. Radio program desh pradesh sajde hain dosto, is te ਤਰ੍ਹਾਂ ਦੇ ਪੁੱਠੇ ਕੰਮਾਂ ਤੋਂ ਦੂਰ ਰਹਿਣ ਦੇ ਲਈ, ਪੁੱਠੇ ਕੰਮਾਂ ਤੋਂ ਬਚਣ ਦੇ ਲਈ ਪੜ੍ਹਾਈ ਹੀ ਸਭ ਤੋਂ ਜ਼ਰੂਰੀ ਚੀਜ਼ ਹੈ ਅਤੇ ਪੜ੍ਹਾਉਂਦੇ ਨੇ ਤੁਹਾਨੂੰ ਕੁਈਨਜ਼ਵੁੱਡ ਕਾਲਜ ਬਰੈਂਪਟਨ ਵਾਲੇ। ਬਹੁਤ ਲੰਬੇ ਸਮੇਂ ਤੋਂ ਐਜੂਕੇਸ਼ਨ ਦੇ ਫੀਲਡ ਦੇ ਵਿੱਚ ਸਪੈਸ਼ਲਾਈਜ਼ ਕਰਦੇ ਆ ਰਹੇ ਨੇ ਕੁਈਨਜ਼ਵੁੱਡ ਕਾਲਜ ਬਰੈਂਪਟਨ, ਜੋ ਕਿ ਹੁਣ ਤੱਕ ਤਾਂ ਹਜ਼ਾਰਾਂ ਹੀ ਲੋਕਾਂ ਨੂੰ, ਖਾਸ ਸਾਡੀਆਂ ਭੈਣਾਂ ਨੂੰ, ਡਿਫਰੈਂਟ ਕੋਰਸਿਸ, ਸ਼ੋਰਟ ਕੋਰਸਿਸ ਵੀ, ਲੌਂਗ ਕੋਰਸਿਸ ਵੀ, ਜਿਹੜੇ ਲੋਕ ਹਜੇ ਪੱਕੇ ਵੀ ਨਹੀਂ ਹੋਏ ਉਹਨਾਂ ਲਈ ਵੀ, ਜਿਹੜੇ ਪੱਕੇ ਨੇ ਇੱਥੇ ਤੇ ਜੰਮੇ ਹੀ ਨੇ ਉਹਨਾਂ ਲਈ ਵੀ, ਸਾਰਿਆਂ ਦੇ ਲਈ ਹੀ ਇਹ ਅਲੱਗ ਅਲੱਗ ਕਿਸਮ ਦੇ ਕੋਰਸਿਸ ਪ੍ਰੋਵਾਈਡ ਕਰਦੇ ਆ ਰਹੇ ਨੇ। ਬਹੁਤ ਲੋਕ ਨੇ ਜੋ ਕਿ ਇੰਗਲਿਸ਼ ਵਿੱਚ ਅੜਦੇ ਨੇ, ਕੰਪਿਊਟਰ ਚਲਾਉਣਾ ਆਉਂਦਾ ਨਹੀਂ ਹੈਗਾ, ਉਹਨਾਂ ਨੂੰ ਵੀ ਨਾਲ ਦੀ ਨਾਲ ਬਿਲ ਗੇਟ ਤੋਂ ਵੀ ਜ਼ਿਆਦਾ ਪ੍ਰੋਫੈਸ਼ਨ ਬਣਾਇਆ ਜਾਂਦਾ ਹੈ ਕੰਪਿਊਟਰ ਚਲਾਉਣ ਦੇ ਵਿੱਚ, ਅਤੇ ਇੰਗਲਿਸ਼ ਵੀ ਤੁਸੀਂ ਇੱਥੇ ਦੇ ਹੀ ਬੋਲਣ ਵਾਂਗੂ ਹੀ ਬੋਲ ਸਕਦੇ ਹੋ। ਸੋ ਤੁਹਾਨੂੰ ਜਮਾਂ ਸਕੁਐਰਸ ਤੋਂ ਲੈ ਕੇ ਐਕਸਪਰਟ ਲੈਵਲ ਤੱਕ ਵੀ ਕਾਮਯਾਬ ਕਰ ਦੇਣਗੇ। ਅਤੇ ਜੇ ਤੁਸੀਂ ਆਡ ਜੋਬਸ, ਫੈਕਟਰੀ ਜੋਬਸ, ਏਜੰਸੀ ਜੋਬਸ, ਧੱਕੇ ਵਾਲੇ ਜਨਰਲ ਲੇਬਰ ਵਾਲੇ ਜੋਬਸ ਦੇ ਵਿੱਚ ਹੁਣ ਕੰਮ ਕਰ ਰਹੇ ਹੋ ਅਤੇ ਉਹਦੇ ਵਿੱਚੋਂ ਛੁਟਕਾਰਾ ਚਾਹੁੰਦੇ ਹੋ ਕਿ ਯਾਰ ਕਿਸੇ ਵਧੀਆ ਵਾਈਟ ਕਾਲਰ ਆਫਿਸ ਦੇ ਵਿੱਚ, ਖਾਸ ਤਾਂ ਮੈਡੀਕਲ ਆਫਿਸ ਦੇ ਵਿੱਚ, ਵੈਲ ਪੇਇੰਗ, ਰਿਸੈਸ਼ਨ ਪਰੂਫ, ਟੈਰਿਫ ਪਰੂਫ ਕੰਮ ਦੇ ਵਿੱਚ ਹੀ ਅਸੀਂ ਕੰਮ ਸ਼ੁਰੂ ਕਰੀਏ, ਕਰੀਅਰ ਇਸਟੈਬਲਿਸ਼ ਕਰੀਏ, ਫਿਰ ਅੱਜ ਹੀ ਕੁਈਨਜ਼ਵੁੱਡ ਕਾਲਜ ਬਰੈਂਪਟਨ ਦੇ ਨਾਲ ਸੰਪਰਕ ਕਰੋ। ਬਿਲਕੁਲ ਫਰੀ ਕੰਸਲਟੇਸ਼ਨ ਹੈ ਇਹਨਾਂ ਦੇ ਐਕਡੈਮਿਕ ਕਾਉਂਸਲਰਸ ਨਾਲ, ਤੁਹਾਨੂੰ ਸਟੈਪ ਬਾਏ ਸਟੈਪ ਗਾਈਡ ਕਰਨਗੇ ਤੁਹਾਡੀ ਹੀ ਕਰੀਅਰ ਦੀ ਕਾਮਯਾਬੀ ਤੱਕ। 905-872-0088 Queenswood College, Brampton. ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਸਮਰਾਜ, ਸਤਿ ਸ਼੍ਰੀ ਅਕਾਲ ਦੇਸ਼ ਪ੍ਰਦੇਸ਼ ਦੇ ਸਾਰੇ ਲਿਸਨਰਾਂ ਨੂੰ।
0: ਅੱਜ ਸਭ ਤੋਂ ਪਹਿਲਾਂ ਜੀ ਤੁਸੀਂ ਕੈਂਪਸ ਦਾ ਐਡਰੈਸ ਵੀ ਦੱਸ ਦਿਓ, ਨੰਬਰ ਵੀ ਰਿਪੀਟ ਕਰ ਦਿਓ, ਅਤੇ ਪਲੀਜ਼ ਦੱਸੋ ਸਾਡੇ ਲਿਸਨਰਸ ਐਂਡ ਵਿਊਅਰਸ ਨੂੰ ਕਿ ਹੁਣ ਕਿਹੜੇ ਕਿਹੜੇ ਕੋਰਸਿਸ ਬਹੁਤ ਹੀ ਜਲਦ ਸ਼ੁਰੂ ਹੋਣ ਲੱਗੇ ਨੇ ਕੁਈਨਜ਼ਵੁੱਡ ਕਾਲਜ ਬਰੈਂਪਟਨ 'ਤੇ।
1: जी सम्राट, कॉलेज का नंबर है 905-872-0088, 905-872-0088। ते वॉक इन दिल्ली कॉलेज का एड्रेस है 2023 विलियम्स पार्कवे ईस्ट यूनिट 3 ब्रैम्पटन, ते मेजर इंटरसेक्शन है विलियम्स पार्कवे ते एयरपोर्ट रोड। ਜਿਹੜੇ ਕੋਰਸਿਸ ਦੀ ਬਾਤ ਕਰਦੇ ਨੇ ਸਮਰਾਟ, ਕੁਇਨਸੂਟ ਕਾਲਜ ਦਾ ਮੇਨ ਮਕਸਦ ਸਿਰਫ ਕੋਰਸ ਕਰਾਉਣਾ ਨਹੀਂ ਬਲਕਿ ਸਟੂਡੈਂਟ ਨੂੰ ਕੌਨਫੀਡੈਂਸ, ਸਕਿੱਲ ਤੇ ਕਰੀਅਰ ਓਪਰਚੁਨਿਟੀ ਦੇਣਾ ਵੀ ਹੈ। ਕੁਇਨਸੂਟ ਕਾਲਜ ਦਾ ਮੇਨ ਫੋਕਸ ਹੈ ਕਿ ਸਟੂਡੈਂਟ ਨੂੰ ਐਸੇ ਪ੍ਰੈਕਟੀਕਲ ਕੋਰਸ ਦਿੱਤੇ ਜਾਣ ਕਿ ਕੈਨੇਡਾ ਵਿੱਚ ਜੋਬ ਓਪਰਚੁਨਿਟੀ ਨਾਲ ਡਾਇਰੈਕਟਲੀ ਕਨੈਕਟਡ ਹੋ। ਅੱਜ ਕੱਲ੍ਹ ਬਹੁਤ ਸਾਰੇ ਨਿਊ ਕਮਰਸ, ਇੰਟਰਨੈਸ਼ਨਲ ਸਟੂਡੈਂਟ ਤੇ ਕਰੀਅਰ ਚੇਂਜ ਕਰਨ ਵਾਲੇ ਪ੍ਰੋਫੈਸ਼ਨਲ ਸਾਡੇ ਨਾਲ ਕੰਟੈਕਟ ਕਰਦੇ ਨੇ। ਉਹਨਾਂ ਤੋਂ ਸਭ ਤੋਂ ਵੱਡੀ ਕੰਸਰਨ ਹੁੰਦੀ ਹੈ ਕਿ ਕਿਹੜੇ ਕੋਰਸ ਕਰਨ ਨਾਲ ਜਲਦੀ ਇੰਪਲੋਇਮੈਂਟ ਦੇ ਚਾਂਸਿਸ ਵੱਧ ਸਕਦੇ ਨੇ। ਇਸ ਕਰਕੇ ਅਸੀਂ ਹੈਲਥ ਕੇਅਰ, ਚਾਈਲਡ ਕੇਅਰ, ਫਾਰਮੇਸੀ, ਅਕਾਊਂਟਿੰਗ ਤੇ ਲੈਂਗੁਏਜ ਟ੍ਰੇਨਿੰਗ ਵਰਗੇ ਪ੍ਰੋਗਰਾਮ ਆਫਰ ਕਰਦੇ ਹਾਂ। ਜੀ ਹਾਂ, ਕੁਇਨਸੂਟ ਕਾਲਜ ਤੁਹਾਡੇ ਲਈ ਕੇ ਆਇਆ ਹੈ ਪ੍ਰੈਕਟੀਕਲ ਤੇ ਜੋਬ ਫੋਕਸਡ ਸਰਟੀਫਿਕੇਟ ਪ੍ਰੋਗਰਾਮ। ਹੈਲਥ ਕੇਅਰ ਫੀਲਡ ਵਿੱਚ ਕਰੀਅਰ ਬਣਾਉਣਾ ਚਾਹੁੰਦੇ ਹੋ, ਸਾਡਾ ਪਰਸਨਲ ਸਪੋਰਟ ਵਰਕਰ ਪ੍ਰੋਗਰਾਮ ਸਿਰਫ 6 ਮਹੀਨਿਆਂ ਦਾ ਸਰਟੀਫਿਕੇਟ ਪ੍ਰੋਗਰਾਮ ਹੈ। ਇਸ ਪ੍ਰੋਗਰਾਮ ਤੋਂ ਬਾਅਦ ਤੁਸੀਂ ਸੀਨੀਅਰ ਅਤ ਹੈਲਥ ਕੇਅਰ ਸੈਟਿੰਗ ਵਿੱਚ ਕੰਮ ਕਰ ਸਕਦੇ ਹੋ। ਹੈਲਥ ਕੇਅਰ ਫੀਲਡ ਵਿੱਚ ਜਲਦੀ ਐਂਟਰੀ ਕਰਨਾ ਚਾਹੁੰਦੇ ਹੋ ਤੇ ਸਾਡਾ ਫਾਰਮੇਸੀ ਅਸਿਸਟੈਂਟ ਸਰਟੀਫਿਕੇਟ ਪ੍ਰੋਗਰਾਮ ਵੀ ਅਵੇਲੇਬਲ ਆ। ਸਿਰਫ 10 ਹਫ਼ਤਿਆਂ ਦੇ ਵਿੱਚ ਆਨਲਾਈਨ ਟ੍ਰੇਨਿੰਗ ਪ੍ਰੋਗਰਾਮ ਤੋਂ ਬਾਅਦ ਤੁਸੀਂ ਫਾਰਮੇਸੀ ਵਿੱਚ ਫਾਰਮੇਸੀ ਅਸਿਸਟੈਂਟ, ਫਾਰਮੇਸੀ ਕਲਰਕ ਜਾਂ ਫਾਰਮੇਸੀ ਏਡ ਦੇ ਰੂਪ ਵਿੱਚ ਕੰਮ ਕਰ ਸਕਦੇ ਹੋ। ਬੱਚਿਆਂ ਨਾਲ ਕੰਮ ਕਰਨਾ ਪਸੰਦ ਕਰਦੇ ਹੋ ਤੇ ਸਾਡਾ ਹੋਮ ਚਾਈਲਡ ਕੇਅਰ ਪ੍ਰੋਵਾਈਡਰ ਪ੍ਰੋਗਰਾਮ ਤੁਹਾਡੇ ਲਈ ਇੱਕ ਵਧੀਆ ਮੌਕਾ ਹੋ ਸਕਦਾ ਹੈ। ਇਹ ਪ੍ਰੋਗਰਾਮ ਡੇ ਕੇਅਰ ਫੀਲਡ ਵਿੱਚ ਕਰੀਅਰ ਬਣਾਉਣ ਵਾਲੇ ਲੋਕਾਂ ਲਈ ਬਹੁਤ ਲਾਭਦਾਇਕ ਹੈ। ਇੰਗਲਿਸ਼ ਜਾਂ ਫ੍ਰੈਂਚ ਇੰਪਰੂਵ ਕਰਨੀ ਹੈ, ਕੁਇਨਸੂਟ ਕਾਲਜ ਵਿੱਚ ਇੰਗਲਿਸ਼ ਸਪੀਕਿੰਗ ਕਲਾਸਿਸ, ਫ੍ਰੈਂਚ ਲੈਂਗੁਏਜ ਕੋਰਸਿਸ, ਆਇਲਸ, ਸੈਲਪੇ, ਪੀਟੀ, ਟੈਫ ਅਤੇ ਟੀਸੀਪੀ ਪ੍ਰੈਪਰੇਸ਼ਨ ਕਲਾਸਿਸ ਵੀ ਕਰਵਾਈ ਜਾ ਰਹੀਆਂ ਨੇ। ਕੰਪਿਊਟਰ ਸਕਿੱਲ ਸਿੱਖਣੇ ਨੇ, ਵੀਕਐਂਡ ਤੇ ਵੀਕ ਡੇਜ਼ ਕੰਪਿਊਟਰ ਟ੍ਰੇਨਿੰਗ ਕਲਾਸਿਸ ਬਿਗਨਰ ਤੋਂ ਐਡਵਾਂਸ ਲੈਵਲ ਤੱਕ ਅਵੇਲੇਬਲ ਨੇ। ਗਰੁੱਪ ਕਲਾਸਿਸ ਅਤੇ 1-on-1 ਟ੍ਰੇਨਿੰਗ ਦੋਨੋਂ ਆਪਸ਼ਨਸ ਉਪਲਬਧ ਨੇ। ਅਕਾਊਂਟਿੰਗ ਜਾਂ ਆਫਿਸ ਫੀਲਡ ਵਿੱਚ ਕਰੀਅਰ ਬਣਾਉਣਾ ਚਾਹੁੰਦੇ ਹੋ ਤੇ ਸਾਡਾ ਬੁੱਕ ਕੀਪਿੰਗ ਅਤੇ ਕੁਇਕ ਬੁੱਕ ਟ੍ਰੇਨਿੰਗ ਪ੍ਰੋਗਰਾਮ ਤੁਹਾਡੇ ਲਈ ਇੱਕ ਵਧੀਆ ਮੌਕਾ ਹੋ ਸਕਦਾ ਹੈ। ਇਸ ਕੋਰਸ ਤੇ ਤੁਸੀਂ ਬੁੱਕ ਕੀਪਿੰਗ, ਅਕਾਊਂਟਸ ਪੇਏਬਲ, ਅਕਾਊਂਟਸ ਰਿਸੀਵੇਬਲ ਅਤੇ ਆਫਿਸ ਐਡਮਿਨਿਸਟ੍ਰੇਸ਼ਨ ਦੇ ਪ੍ਰੈਕਟੀਕਲ ਸਕਿੱਲ ਸਿੱਖ ਸਕਦੇ ਹੋ। ਨਵੀਂ ਸਕਿੱਲ ਸਿੱਖੋ, ਕਰੀਅਰ ਅੱਗੇ ਵਧਾਓ, ਆਪਣੀ ਅਰਨਿੰਗ ਪੋਟੈਂਸ਼ੀਅਲ ਵਧਾਓ ਅਤੇ ਆਪਣੇ ਪਰਿਵਾਰ ਲਈ ਇੱਕ ਮਜ਼ਬੂਤ ਫਿਊਚਰ ਬਣਾਓ। ਹੋਰ ਜਾਣਕਾਰੀ ਦੇ ਲਈ ਅੱਜ ਹੀ ਕਾਲ ਕਰੋ 905-872-0088। ਅਗਰ ਕੋਈ ਵੀ ਆਪਣੇ ਆਪ ਨੂੰ ਅਪਗ੍ਰੇਡ ਕਰਨਾ ਚਾਹੁੰਦਾ ਹੈ, ਸੈਕਿੰਡ ਕਰੀਅਰ ਵਿੱਚ ਜਾਣਾ ਚਾਹੁੰਦਾ ਹੈ, ਸਾਨੂੰ ਇੱਕ ਵਾਰੀ ਜ਼ਰੂਰ ਸੰਪਰਕ ਕਰੇ। ਧੰਨਵਾਦ ਸਮਰਾਟ, ਧੰਨਵਾਦ ਸਾਰੇ ਲਿਸਨਰ ਨੂੰ।
0: ਥੈਂਕ ਯੂ ਵੈਰੀ ਮਚ। ਤੁਸੀਂ ਵੀ ਕੁਇਨਸਵਰ ਕਾਲਜ ਬ੍ਰੈਂਪਟਨ ਨਾਲ ਜ਼ਰੂਰ ਗੱਲਬਾਤ ਕਰੋ ਜੇ ਤੁਸੀਂ ਵੀ ਚਾਹੁੰਦੇ ਹੋ ਕਿ ਇੱਕ ਵਧੀਆ ਵਾਈਟ ਕਾਲਰ ਆਫਿਸ ਜੋਬ, ਵੈਲ ਪੇਇੰਗ ਜੋਬ ਵਿਥ ਬੈਨੀਫਿਟਸ ਦੇ ਵਿੱਚ ਹੀ ਅਸੀਂ ਐਂਟਰ ਕਰੀਏ। ਨੰਬਰ ਹੈ 905-872-0088, 905-872-0088 ਤੇ ਸੰਪਰਕ ਕੀਤਾ ਜਾ ਸਕਦਾ ਹੈ। ਦੋਸਤੋ, ਜੇ ਤੁਸੀਂ ਆਪਦੇ ਘਰ ਦੇ ਵਿੱਚ ਸਭ ਤੋਂ ਅਫੋਰਡੇਬਲ ਅਤੇ ਸਭ ਤੋਂ ਵਧੀਆ ਇੰਟਰਨੈਟ ਦਾ ਪੈਕੇਜ ਲਵਾਉਣਾ ਚਾਹੁੰਦੇ ਹੋ, ਖਾਸ ਜੇਕਰ ਘਰ ਦੇ ਵਿੱਚ ਇੰਟਰਨੈਟ ਮਸਾਂ ਕੋਈ ਕੰਮ ਕਰਦੀ ਆ, ਹਮੇਸ਼ਾ ਡਿਸਕਨੈਕਟ ਹੋਈ ਜਾਂਦੀ ਆ ਜਾਂ ਲੈਗ ਕਰਦੀ ਹੈ, ਤੁਸੀਂ ਜੋ ਕੁਝ ਵੀ ਦੇਖਣਾ ਚਾਹੁੰਦੇ ਹੋ ਉਹ ਬਫਰ ਹੀ ਲੋਡ ਹੀ ਹੁੰਦਾ ਰਹਿੰਦਾ ਹੈ, ਕਨੈਕਸ਼ਨ ਹੀ ਟੁੱਟ ਜਾਂਦਾ ਹੈ, ਫਿਰ ਗੱਲ ਧਿਆਨ ਨਾਲ ਸੁਣੋ। ਤੁਹਾਨੂੰ ਕੈਨੇਡਾ ਦੀਆਂ ਸਭ ਤੋਂ ਵੱਡੀਆਂ ਕੰਪਨੀਜ਼ ਦੀਆਂ ਇਹ ਆਥੋਰਾਈਜ਼ ਡੀਲਸ ਪ੍ਰੋਵਾਈਡ ਕਰਦੇ ਨੇ, ਰੋਇਲ ਡਿਜੀਟਲ ਵਾਲੇ, ਜੋ ਕਿ ਤੁਹਾਡੇ ਪੋਸਟੋ ਕੋਡ ਦੇ ਹਿਸਾਬ ਨਾਲ ਦੱਸਣਗੇ ਕਿ ਕਿਹੜੀ ਕੰਪਨੀ ਦਾ ਜ਼ਿਆਦਾ ਵਧੀਆ, ਜ਼ਿਆਦਾ ਫੈਸਟਰ ਸਪੀਡ ਹੈ ਤੁਹਾਡੇ ਏਰੀਆ ਦੇ ਵਿੱਚ। ਅਤੇ ਪ੍ਰਾਈਸ ਇੱਕੋ ਇੱਕ ਰਹਿਣੀ ਹੈ, $55 ਪਰ ਮੰਥ, ਸਿਰਫ ਤੇ ਸਿਰਫ $55 ਪਰ ਮੰਥ, ਨੋ ਅਡੀਸ਼ਨਲ ਚਾਰਜਸ, ਨੋ ਹਿਡਨ ਫੀਸ, ਹੋਰ ਕੋਈ ਖਰਚਾ ਹੈ ਹੀ ਨਹੀਂ। ਇਹਦੇ ਵਿੱਚ ਤੁਸੀਂ ਹਾਈ ਸਪੀਡ 1.5 gig ਦੀ ਸਪੀਡ, ਬਹੁਤ ਹੀ ਤੇਜ਼ ਸਪੀਡ ਹੈ, ਨਾਲੇ ਅਨਲਿਮਿਟਡ ਇੰਟਰਨੈਟ ਯੂਜ਼ ਕਰ ਸਕਦੇ ਹੋ, ਚਾਹੇ 36 ਤੁਸੀਂ ਕੰਪਿਊਟਰ ਡਿਵਾਈਸ ਐਕਸੈਟਰਾ, ਫੋਨਸ ਐਕਸੈਟਰਾ, ਵਾਈਫਾਈ ਇਕੱਠੇ ਚਲਾਈ ਜਾਓ, ਕੋਈ ਵੀ ਟੈਨਸ਼ਨ ਨਹੀਂ, ਤੁਸੀਂ ਹਾਈ ਸਪੀਡ ਅਨਲਿਮਿਟਡ ਇੰਟਰਨੈਟ ਪੈਕੇਜ ਸਿਰਫ $55 ਪਰ ਮੰਥ, ਉਹ ਵੀ ਕੈਨੇਡਾ ਦੀ ਸਭ ਤੋਂ ਵੱਡੀ ਕੰਪਨੀ ਤੋਂ ਲਵਾ ਸਕਦੇ ਹੋ ਆਪਦੇ ਘਰ ਦੇ ਵਿੱਚ। ਕਾਲ ਰੋਇਲ ਡਿਜੀਟਲ 647-201-1313, 647-201-1313, 647-201-1313, 647-201-1313, ਜਾਂ ਵਿਜ਼ਿਟ ਕਰੋ ਬਰੈਂਪਟਨ ਦੇ ਵਿੱਚ ਏਅਰਪੋਰਟ 'ਤੇ ਕੁਈਨ 'ਤੇ ਜਿਹੜਾ ਵੱਡਾ ਹੋਮ ਡੀਪੋ ਦਾ ਪਲਾਜ਼ਾ ਹੈ, 80 ਮੇਰਟਾਈਮ ਅੰਟੇਰੀਓ ਬੁਲਵਰਡ ਨੰਬਰ 58, ਰੋਇਲ ਡਿਜੀਟਲ 647-201-1313. ਆਪਦੀ ਇੰਟਰਨੈਟ ਪੈਕੇਜ ਸਵਿੱਚ ਕਰਕੇ ਪੱਕੇ ਤੌਰ 'ਤੇ ਪੈਸੇ ਬਚਾਓ, 647-201-1313. ਨਾਲ ਦੇ ਦੋਸਤੋ, ਅੱਜ ਵਧੀਆ ਖਾਣ ਪੀਣ ਲਈ ਬਰੈਂਪਟਨ ਦੇ ਵਿੱਚ ਸਿੰਪਲੀ ਇੰਡੀਅਨ ਦੀਆਂ 3 ਡਿਫਰੈਂਟ ਲੋਕੇਸ਼ਨ ਵਿਜ਼ਿਟ ਕਰ ਸਕਦੇ ਹੋ, ਜਿੱਥੇ ਕਿ ਵੈੱਜ ਵੀ ਨਾਨ ਵੈੱਜ ਵੀ ਤੁਹਾਡੇ ਬਹੁਤ ਹੀ ਕਮਾਲ ਦਾ ਇਹ ਬਹੁਤ ਹੀ ਜ਼ਿਆਦਾ ਪਕਵਾਨ ਨਿਤ ਰੋਜ਼ ਹੀ ਸਵੇਰੇ 2 ਵਜੇ ਤੱਕ ਤਿਆਰ ਕਰਦੇ ਆ। 2:00 ਇਨ ਦ ਮੋਰਨਿੰਗ ਤੱਕ ਤੁਹਾਨੂੰ ਫਰੈਸ਼ ਫੂਡ ਹੀ ਸਰਵ ਕਰਨਗੇ, ਚਾਹੇ ਤੁਸੀਂ ਇਹਨਾਂ ਦੇ ਬਹੁਤ ਹੀ ਸ਼ਾਨਦਾਰ ਰੈਸਟੋਰੈਂਟ ਦੇ ਵਿੱਚ ਅੰਦਰ ਬਹਿ ਕੇ ਖਾਣਾ ਪੀਣਾ ਚਾਹੁੰਦੇ ਹੋ, ਚਾਹੇ ਪੈੜੀਓ 'ਚ ਖਾ ਕੇ ਬਹਿ ਕੇ ਖਾਣਾ ਪੀਣਾ ਚਾਹੁੰਦੇ ਹੋ, ਚਾਹੇ ਤੁਸੀਂ ਲਾਈਵ ਇਹਨਾਂ ਦੇ ਫੂਡ ਸਟਾਲਸ, ਫੂਡ ਕਾਰਟਸ, ਫੂਡ ਦੀਆਂ ਜਿਹੜੀਆਂ ਆਊਟਡੋਰ ਰੇਹੜੀਆਂ ਨੇ ਉਹਨਾਂ ਦਾ ਵੀ ਪੂਰਾ ਨਜ਼ਾਰਾ ਲੈਣਾ ਚਾਹੁੰਦੇ ਹੋ, ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ, 275 ਗਾਰਡਨ ਬਰੁੱਕ ਟ੍ਰੇਲ ਐਂਡ ਕੈਸਲਮੋਰ, ਇਹ ਪਹਿਲੀ ਲੋਕੇਸ਼ਨ ਹੈ। ਦੂਜੀ ਲੋਕੇਸ਼ਨ ਮਿਸਿਸਾਗਾ ਰੋਡ ਅਤੇ ਫਾਈਨੈਂਸ਼ੀਅਲ ਦੇ ਲਾਗੇ, 85 ਮਾਂ ਫੈਲੀਏ ਸਟਰੀਟ, ਬਰੈਂਪਟਨ। ਅਤੇ ਤੀਜੀ ਲੋਕੇਸ਼ਨ ਰਾਈਟ ਬਾਈ ਬੋਵੇਰਡ ਐਂਡ ਚਿੰਕੂਜ਼ੀ, 15 ਫੈਂਡੋਰ ਵੇ, 15 ਫੈਂਡੋਰ ਵੇ, ਸੇਮ ਪਲਾਜ਼ਾ ਜਿੱਥੇ ਕਿ ਇੰਡੀਅਨ ਫਰੂਟ ਲੈਂਡ ਵਾਲੇ ਹਨ। ਸੋ ਤਿੰਨਾਂ ਲੋਕੇਸ਼ਨ 'ਤੇ ਦੋਸਤੋ ਇਹਨਾਂ ਨੇ ਬਾਹਰ ਹੀ ਲਾਈਵ ਸਟਰੀਟ ਕਾਰਟਸ, ਫੂਡ ਕਾਰਟਸ ਕਹਿ ਲਓ, ਤੁਹਾਡੇ ਪ੍ਰਬੰਧ ਕੀਤਾ ਹੋਇਆ ਜਿੱਥੇ ਤੁਹਾਡੇ ਲਈ ਅਨਲਿਮਿਟਡ ਗੋਲ ਗੱਪਿਆਂ ਦਾ ਪ੍ਰਬੰਧ ਕੀਤਾ ਹੋਇਆ। $9.99 ਦੇ ਵਿੱਚ ਚੱਕ ਦੋ ਫੱਟੇ, ਜਿੰਨੇ ਮਰਜ਼ੀ ਤੁਸੀਂ ਗੋਲ ਗੱਪੇ ਖਾਣੇ ਆ, ਕੋਈ ਰੋਕ ਗੁਗਾ ਨਹੀਂ ਤੁਹਾਨੂੰ, ਬਿਲਕੁਲ ਵੀ ਨਹੀਂ। $9.99 ਦੇ ਵਿੱਚ ਅਨਲਿਮਿਟਡ ਆਲ ਯੂ ਕੈਨ ਈਟ ਗੋਲ ਗੱਪੇ, ਨਾਲ ਦੇ ਕਾਫੀ ਚਟਪਟਾ ਇਹ ਪਕਵਾਨ ਵੀ ਤਿਆਰ ਕਰ ਰਿਹਾ ਬਾਹਰ, ਅਲੱਗ ਅਲੱਗ ਕਿਸਮ ਦੀਆਂ ਪਲੇਟਾਂ ਜਿਵੇਂ ਕਿ ਸਮੋਸਾ, ਚਾਟ ਪਲੇਟ, ਟਿੱਕੀ ਚਾਟ ਪਲੇਟ, ਐਕਸੈਟਰਾ, ਗੰਨੇ ਦਾ ਰਸ ਵੀ, ਆਈਸ ਦਾ ਗੋਲਾ ਵੀ, ਬਹੁਤ ਕੁਛ ਹੀ ਇਹਨਾਂ ਨੇ ਬਾਹਰ ਹੀ ਤੁਹਾਡੇ ਲਈ ਆਪਣੀ ਬਹੁਤ ਹੀ ਸ਼ਾਨਦਾਰ ਹਾਈਜੀਨਿਕ ਖਰਚ ਦੇ ਵਿੱਚ ਵੀ ਪ੍ਰਬੰਧ ਕੀਤਾ ਹੋਇਆ। ਸੋ ਜੋ ਵੀ ਤੁਸੀਂ ਅੱਜ ਖਾਣਾ ਚਾਹੁੰਦੇ ਹੋ, ਡਿਫਰੈਂਟ ਡਿਫਰੈਂਟ ਡੇਜ਼, ਡਿਫਰੈਂਟ ਬਾਏ ਵਨ ਗੈਟ ਵਨ ਫ੍ਰੀ ਸਪੈਸ਼ਲਸ ਵੀ ਹੁੰਦੇ ਨੇ। ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਸਿੰਪਲੀ ਸਭ ਤੋਂ ਬੈਸਟ ਇੰਡੀਅਨ ਫੂਡ ਤਿਆਰ ਕਰਦੇ ਨੇ। ਬਰੈਂਪਟਨ ਦੇ ਵਿੱਚ 3 ਲੋਕੇਸ਼ਨਸ ਤੋਂ ਪਹੁੰਚੋ ਆਪਣੀ ਨੇੜਲੀ ਲੋਕੇਸ਼ਨ 'ਤੇ, 275 ਗਾਰਡਨ ਬਰੁੱਕ ਟ੍ਰੇਲ ਐਂਡ ਕੈਸਲਮੋਰ, 85 ਮਾਂ ਫੈਲੀਏ ਸਟਰੀਟ ਰਾਈਟ ਬਾਈ ਮਿਸਿਸਾਗਾ ਫਾਈਨੈਂਸ਼ੀਅਲ, 15 ਫੈਂਡੋਰ ਵੇ, ਬੋਵੇਰਡ ਅਤੇ ਚਿੰਕੂਜ਼ੀ 'ਤੇ। ਅਤੇ ਜੇ ਤੁਸੀਂ ਕੋਈ ਵੀ ਸਪੈਸ਼ਲ ਇਵੈਂਟ ਨੂੰ ਜ਼ਿਆਦਾ ਸਪੈਸ਼ਲ ਲਾਈਵ ਫੂਡ ਦੇ ਨਾਲ ਕਰਵਾਉਣਾ ਚਾਹੁੰਦੇ ਹੋ, ਫਿਰ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਦੇ 10 ਟਰੱਕ ਨੇ, ਜਿੰਨੇ ਮਰਜ਼ੀ ਮਹਿਮਾਨ ਨੇ ਉਹ ਸਾਰੇ ਅਤੇ ਸਾਰੇ ਰੱਜ ਕੇ ਖੁਸ਼ ਹੋ ਕੇ ਹੀ ਘਰ ਜਾਣਗੇ, ਕਹਿਣਗੇ ਕਿ ਯਾਰ ਕਿੰਨਾ ਸਵਾਦ ਫੂਡ ਸੀ। ਖਾਓ ਸਿੰਪਲੀ ਇੰਡੀਅਨ, 905-794-8111, 905-794-8111। ਐਂਡ ਹੁਣ ਤੁਸੀਂ ਸਾਨੂੰ ਵੀ ਕਾਲ ਕਰ ਸਕਦੇ ਹੋ, 6 ਵਜੇ ਤੱਕ ਹੀ ਕਾਲ ਕਰ ਸਕਦੇ ਹੋ, ਐਟ 905-564-6444, 905-564-6444, 905-564-6444, 905-564-6444, ਸਾਡਾ ਸਟੂਡੀਓ ਦਾ ਫੋਨ ਨੰਬਰ ਹੈ। ਸਟੇਸ਼ਨ ਆਈ ਡੀ ਲੱਗਣ ਤੋਂ ਬਾਅਦ ਵਾਪਸ ਆਉਂਦੇ ਹਾਂ ਕੁਛ ਇੱਕ ਮਿੰਟਾਂ ਦੇ ਵਿੱਚ। ਵੰਸ ਅਗੇਨ ਸਟੂਡੀਓ ਨੰਬਰ 905-564-6444, ਕੋਈ ਵੀ ਗੱਲਬਾਤ ਕਰਨੀ ਹੈ 905-564-6444।

0: ਹਟ ਆਪਣਾ ਰੇਡੀਓ ਦੇਸ਼ ਪਰਦੇਸ
1: ਫਾਰ ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ ਸਾਡੇ ਹੈੱਡ ਆਫਿਸ ਨੂੰ ਕਾਲ ਕਰੋ 416-725-2551 416-725-2551
2: ਕੈਨੇਡਾ
3: ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ
4: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਦੇ ਸਿਮਰਾਜ ਸਿੱਧੂ ਤੋਂ ਹੀ ਕਰਵਾਈ ਹੈ
5: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਮੋਰਗੇਜ ਇੰਸ਼ੋਰੈਂਸ ਡਿਸੇਬਿਲਿਟੀ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਵਾ ਸਕਦੇ ਨੇ ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-455-3381 ਤੇ 416-457-3381 ਤੇ
3: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-457-3381
6: ਸਪੈਸ਼ਲ ਲਗਾਏ ਨੇ ਖਾਸ ਕਰਕੇ ਬ੍ਰੈਂਪਟਨ ਮਿਸਿਸਾਗਾ ਟੋਬੀਕੋ ਲੋਕਲ ਏਰੀਆ ਦੇ ਵਿੱਚ ਕਿਸੇ ਸਾਈਜ਼ ਦਾ ਵੀ ਘਰ ਹੋਵੇ ਅਪ ਟੂ 3000 ਸਕੁਅਰ ਫੀਟ ਦੇ ਡਕਟ ਕਲੀਨ ਕਰਾਓ ਜੀ ਹਾਂ ਓਨਲੀ $104 ਵੈਸੇ ਤਾਂ ਰੈਗੂਲਰ ਪ੍ਰਾਈਸ $250 ਵਿੱਚ ਕਰਦੇ ਨੇ ਲੇਕਿਨ ਹੁਣ ਉਹਨਾਂ ਨੇ ਸਪੈਸ਼ਲ ਲਗਾਇਆ ਡਕਟ ਕਲੀਨਿੰਗ ਸਿਰਫ ਤੇ ਸਿਰਫ $140 ਦੇ ਹੋ ਤੇ ਆਪਣੇ ਡਕਟ ਕਲੀਨ ਕਰਾਓ ਬੜੀ ਹੀ ਵਧੀਆ ਢੰਗ ਨਾਲ ਡਕਟ ਕਲੀਨ ਕਰਨਗੇ ਸੈਨੇਟਾਈਜ਼ ਕਰਕੇ ਜਾਣਗੇ ਨਾਲ ਦੀ ਨਾਲ ਇਹ ਹਰ ਤਰ੍ਹਾਂ ਦੀ ਰਿਪੇਅਰ ਕਰਦੇ ਨੇ ਇੰਸਟਾਲ ਕਰਦੇ ਨੇ ਏਅਰ ਕੰਡੀਸ਼ਨ ਤੇ ਫਰਨੇਸ www.akalduct.com ਅੱਜ ਇਹਨਾਂ ਨੂੰ ਬੁਕਿੰਗ ਵਾਸਤੇ ਕਾਲ ਕਰ ਲਓ 416-710-0662 416-710-0662 ਸਾਡੀ ਕਮਿਊਨਿਟੀ ਦੀ ਸਭ ਤੋਂ ਪਹਿਲੀ ਕੰਪਨੀ ਅਕਾਲ ਡਕਟ ਕਲੀਨਿੰਗ ਪਿਛਲੇ 40 ਵਰ੍ਹਿਆਂ ਤੋਂ ਤੁਹਾਡੀ ਸੇਵਾ ਦੇ ਲਈ ਹਾਜ਼ਰ ਨੇ ਓਪਨ 7 ਡੇਜ਼ ਆ ਵੀਕ ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਉਡਾਨ ਭਰਨ ਤੋਂ ਪਹਿਲਾਂ ਇੱਕ ਨਾਮ ਯਾਦ ਰੱਖੋ ਕੋਮਲ ਟ੍ਰੈਵਲ ਐਂਡ ਟੂਰਸ ਡੈਸਟੀਨੇਸ਼ਨ ਬੈਡਿੰਗ ਕਰਨੀ ਹੈ ਸ਼ਿਪ ਕਰੂਜ਼ ਲਈ ਜਾਣਾ ਹੈ ਜਾਂ ਫਿਰ ਕਿਸੇ ਆਈਲੈਂਡ ਤੇ ਹੌਲੀਡੇਜ਼ ਵਾਸਤੇ ਬੁੱਕ ਕਰਨਾ ਹੈ ਪੈਕੇਜ ਤਾਂ ਕੋਮਲ ਟ੍ਰੈਵਲ ਇੰਡੀਆ ਪੰਜਾਬ ਲਈ ਡਾਇਰੈਕਟ ਫਲਾਈਟ ਬੁੱਕ ਕਰਨ ਵਾਸਤੇ ਹੁਣੇ ਕਾਲ ਕਰੋ ਕੋਮਲ ਟ੍ਰੈਵਲ ਵਾਲਿਆਂ ਨੂੰ 905-239-7011 905-239-7011

0: ਸਮੱਸਿਆ ਸੈਕਿੰਡ ਮੋਰਗੇਜ ਜਾਂ ਰੀਫਾਈਨਾਂਸ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਵੀ ਆਪਣੀ ਗੱਡੀ ਮੋੜੋ 1200 ਡੈਰੀ ਰੋਡ ਈਸਟ ਯੂਨਿਟ 22 ਮਿਸਿਸਾਗਾ 416-804-2015 416-804-2015
1: ਟੀਮ ਸਿੱਧੂ ਲੈ ਕੇ ਆਏ ਨੇ ਕੈਲਡਨ ਸ਼ਹਿਰ ਦੇ ਵਿੱਚ ਜ਼ਗੋਰ ਰੋਡ ਐਂਡ ਮੇਫੀਲਡ ਰੋਡ ਤੇ ਇੱਕ ਨਵੀਂ ਮਾਸਟਰ ਪਲਾਨ ਕਮਿਊਨਿਟੀ ਜਿਹਦੇ ਵਿੱਚ 2500 ਤੋਂ ਵੀ ਜ਼ਿਆਦਾ ਨਵੇਂ ਟਾਊਨ ਹਾਊਸਿਸ ਸੈਮੀ ਡੀਟੈਚ ਤੇ ਡੀਟੈਚ ਘਰ ਤਿਆਰ ਹੋਣਗੇ 2027 ਐਂਡ 2028 ਦੇ ਵਿੱਚ ਟ੍ਰੈਡੀਸ਼ਨਲ ਟੂ ਸਟੋਰੀ ਫ੍ਰੀ ਹੋਲ ਟਾਊਨ ਹਾਊਸਿਸ ਵੱਡੀ ਬੈਕ ਯਾਰਡ ਤੇ ਅਨਫਿਨਿਸ਼ ਬੇਸਮੈਂਟ ਨਾਲ ਸਿਰਫ $7 lakh ਦੀ ਰੇਂਜ ਦੇ ਵਿੱਚ ਇਨ ਦਾ 700s ਬਹੁਤ ਜਲਦ ਆ ਰਹੇ ਨੇ ਸੈਮੀ ਡੀਟੈਚ ਘਰ 8 lakh ਦੀ ਰੇਂਜ ਦੇ ਵਿੱਚ ਇਨ ਦੀ 800s ਰਿਲੀਸਿੰਗ ਵੈਰੀ ਸੂਨ ਸਭ ਤੋਂ ਖਾਸ ਡਬਲ ਕਾਰ ਗਰਾਜ ਵਾਲੇ ਵੱਡੇ ਡੀਟੈਚ ਘਰ ਸਿਰਫ $9 lakh ਦੀ ਰੇਂਜ ਦੇ ਵਿੱਚ ਇਨ ਦਾ 900s ਰਿਲੀਸਿੰਗ ਵੈਰੀ ਸੂਨ ਪਬਲਿਕ ਰਿਲੀਸ ਤੋਂ ਪਹਿਲਾਂ ਬੈਸਟ ਲਾਟ ਐਂਡ ਲਾਟ ਕੋਰਨਰ ਲਾਟ ਦੇ ਲਈ ਜਲਦ ਤੋਂ ਜਲਦ ਸੰਪਰਕ ਕਰੋ ਐਟ 416-302-0016 416-302-0016 416-302-0016 ਕੈਲਡਨ ਸ਼ਹਿਰ ਦੇ ਵਿੱਚ ਜ਼ਗੋਰ ਰੋਡ ਐਂਡ ਮੇਫੀਲਡ ਰੋਡ ਤੇ 2500 ਤੋਂ ਵੀ ਜ਼ਿਆਦਾ ਘਰ ਤਿਆਰ ਹੋ ਰਹੇ ਨੇ 2027 ਐਂਡ 2028 ਦੇ ਵਿੱਚ ਕਾਲ ਟੀਮ ਸਿੱਧੂ 416-302-0016 416-302-0016

0: Welcome back, AM 530 Desh Pradesh Prime Time Radio Program ਦੇ ਨਾਲ ਜਿੰਨੇ ਵੀ ਸਾਡੇ ਸਰੋਤੇ ਜਿੰਨੇ ਵੀ ਸਾਡੇ ਦਰਸ਼ਕ ਹੁਣ 5 ਵਜੇ ਤੋਂ ਬਾਅਦ ਜੁੜੇ ਹੋਏ ਨੇ ਸਿਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਇਸ ਘੰਟੇ ਵਿੱਚ ਵੀ ਕੁਛ ਮਿੰਟ ਦੇ ਅੰਦਰ ਅੰਦਰ ਤੁਹਾਨੂੰ ਅੱਜ ਦੀਆਂ ਸਭ ਤੋਂ ਵੱਡੀਆਂ ਖਬਰਾਂ ਵੀ ਪੇਸ਼ ਕਰਾਂਗੇ ਕੁਛ ਫਰਮਾਇਸ਼ੀ ਗੀਤ ਸੰਗੀਤ ਵੀ ਪੇਸ਼ ਕਰਾਂਗੇ ਅਤੇ ਸਾਡੇ ਕੁਛ ਸਪਾਂਸਰਸ ਵੀ ਆਲਰੇਡੀ ਫੋਨ ਲਾਈਨ 'ਤੇ ਸਾਡੇ ਨਾਲ ਹੋਲ 'ਤੇ ਹਨ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਪਹਿਲਾਂ ਹੀ ਤੁਹਾਨੂੰ ਦੱਸ ਦਈਏ ਕਿ ਸਾਡੇ ਇਸ 5 ਤੋਂ ਲੈ ਕੇ 6 ਵਾਲੇ ਘੰਟੇ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਏਮਸ ਇਮੀਗ੍ਰੇਸ਼ਨ ਅਮਨ ਬਾਜਵਾ ਅਤੇ ਉਹਨਾਂ ਦੀ ਬਹੁਤ ਹੀ ਪ੍ਰੋਫੈਸ਼ਨਲ ਟੀਮ ਦੇ ਵੱਲੋਂ ਜੋ ਕਿ ਹੁਣ ਤਕਰੀਬਨ 17 ਸਾਲ ਲਗਾਤਾਰ ਆਲਮੋਸਟ 17 ਈਅਰਸ ਤੁਹਾਡੇ ਲਈ ਇਮੀਗ੍ਰੇਸ਼ਨ ਦੀਆਂ ਪ੍ਰੋਫੈਸ਼ਨਲ ਸੇਵਾਵਾਂ ਪ੍ਰੋਵਾਈਡ ਕਰਦੇ ਆ ਰਹੇ ਨੇ ਤੁਹਾਡਾ ਜਿਹੜਾ ਮਰਜ਼ੀ ਕੋਈ ਛੋਟਾ ਕੰਮ ਹੋਵੇ ਵੱਡਾ ਕੰਮ ਹੋਵੇ ਤੁਹਾਨੂੰ ਲੱਗ ਰਿਹਾ ਸੌਖਾ ਹੈ ਔਖਾ ਹੈ ਇਹਨਾਂ ਲਈ ਤਾਂ 17 ਸਾਲ ਦਾ ਤਜ਼ਰਬਾ ਆਪੇ ਹੀ ਬੋਲਦਾ ਹੈ ਹਰੇਕ ਕਿਸਮ ਦੀ ਫਾਈਲ ਦੇ ਵਿੱਚ ਇਹਨਾਂ ਨੇ ਕਾਮਯਾਬੀ ਹਾਸਲ ਕੀਤੀ ਹੈ ਕਾਲ ਏਮਸ ਇਮੀਗ੍ਰੇਸ਼ਨ ਅਮਨ ਬਾਜਵਾ 905-673-9000 ਬਿਲਕੁਲ ਫਰੀ ਕੰਸਲਟੇਸ਼ਨ ਹੋਊਗੀ ਤੁਸੀਂ ਚਾਹੇ ਫੋਨ 'ਤੇ ਚਾਹੇ ਇਨ ਪਰਸਨ ਇਹਨਾਂ ਦੇ ਆਫਿਸ ਦੇ ਵਿੱਚ ਸਲਾਹ ਕਰਨਾ ਚਾਹੁੰਦੇ ਹੋ ਬਿਲਕੁਲ ਫਰੀ ਤੁਹਾਨੂੰ ਸਾਰਾ ਕੁਝ ਹੀ ਸਮਝਾਉਣਗੇ ਨੰਬਰ ਹੈ 905-673-9000 ਜੇਕਰ ਕਿਸੇ ਨੇ ਹੁਣ ਵੀ ਇੰਟਰਨੈਸ਼ਨਲ ਸਟੂਡੈਂਟ ਬਣਨਾ ਹੋਵੇ ਜਾਂ ਆਲਰੇਡੀ ਬਣ ਚੁੱਕੇ ਨੇ ਤੇ ਪੀ ਆਰ ਹੋਣਾ ਹੋਵੇ ਉਸ ਸਟਰੀਮ ਦੇ ਵਿੱਚ ਇਨ ਦੀ ਇੰਟਰਨੈਸ਼ਨਲ ਸਟੂਡੈਂਟ ਸਟਰੀਮ ਕੀ ਕੁਛ ਅੱਜ ਦੀਆਂ ਵੱਡੀਆਂ ਵੱਡੀਆਂ ਮੁਸ਼ਕਲਾਂ ਨੇ ਮੇਜਰ ਕੰਪਲੀਕੇਸ਼ਨ ਨੇ
1: ਜੀ ਇੰਟਰਨੈਸ਼ਨਲ ਸਟੂਡੈਂਟਸ ਲਈ ਬਹੁਤ ਸਾਰੀਆਂ ਮੇਜਰ ਚੇਂਜਸ ਹੋਈਆਂ ਨੇ ਪਿਛਲੇ ਸਾਲਾਂ ਦੇ ਵਿੱਚ ਐਂਡ ਅਫਕੋਰਸ ਵੀਜ਼ਾਸ ਲੱਗ ਰਹੇ ਹੈ ਆ ਰਹੇ ਹੈਗੇ ਸਟੂਡੈਂਟ ਬਟ ਸਿਰਫ ਡਿਜ਼ਰਵਿੰਗ ਕੈਂਡੀਡੇਟਸ ਜਿਹੜੇ ਸਾਰੇ ਪ੍ਰੀ ਰਿਕੁਜ਼ਿਟ ਕੰਪਲੀਟ ਕਰਦੇ ਨੇ ਸਾਰੀਆਂ ਰਿਕੁਆਇਰਮੈਂਟਸ ਕੰਪਲੀਟ ਕਰਦੇ ਨੇ ਜਿਹਨਾਂ ਦੇ ਡਾਕੂਮੈਂਟ ਸਟਰੋਂਗ ਹੈਗੇ ਨੇ ਉਹਨਾਂ ਦੇ ਹੀ ਜਿਹੜੇ ਵੀਜ਼ਾਸ ਨੇ ਆ ਰਹੇ ਹੈਗੇ ਲਿਮਿਟਡ ਕੋਟਾ ਹੈਗਾ ਸੋ ਜਿਹਨਾਂ ਨੇ ਵੀ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਹੈ ਮੇਕ ਸ਼ੋਰ ਤੁਹਾਡਾ ਪ੍ਰੋਗਰਾਮ ਰੈਲੀਵੈਂਟ ਹੋਣਾ ਚਾਹੀਦਾ ਪ੍ਰੀਵੀਅਸ ਬੈਕਗਰਾਊਂਡ ਸਟੱਡੀਜ਼ ਦੇ ਨਾਲ ਐਂਡ ਸਾਰੇ ਮੈਂਡੇਟਰੀ ਡਾਕੂਮੈਂਟਸ ਦੇ ਨਾਲ ਐਪਲੀਕੇਸ਼ਨ ਸਬਮਿਟ ਹੋਣੀ ਚਾਹੀਦੀ ਹੈ ਸਾਡੇ ਕੋਲ ਬਹੁਤ ਸਾਰੀਆਂ ਐਪਲੀਕੇਸ਼ਨ ਐਵਰੀ ਮੰਥ ਕਲੀਅਰ ਹੋ ਰਹੀਆਂ ਹਰ ਇਨਟੇਕ ਲਈ ਕਲੀਅਰ ਹੋ ਰਹੀਆਂ ਹੈਗੀਆਂ ਨੇ ਸੋ ਜਿਹਨਾਂ ਨੇ ਵੀ ਵੀਜ਼ਾ ਅਪਲਾਈ ਕਰਨਾ ਹੈ ਜਾਂ ਰਿਫਿਊਜ਼ਲ ਹੋਇਆ ਜ਼ਰੂਰ ਕੰਟੈਕਟ ਕਰ ਸਕਦੇ ਹੈ ਐਂਡ ਸਭ ਤੋਂ ਜਿਹੜਾ ਮੇਜਰ ਇਸ਼ੂ ਹੁਣ ਚੱਲ ਰਿਹਾ ਉਹ ਸਟੇਟਸ ਨੂੰ ਲੈ ਕੇ ਹੈ ਲੱਖਾਂ ਸਟੂਡੈਂਟਸ ਦੇ ਸਾਲ ਵਿੱਚ ਸਟੇਟਸ ਐਕਸਪਾਇਰ ਹੋ ਰਹੇ ਹੈਗੇ ਹੈ ਐਵਰੀ ਡੇ ਬਹੁਤ ਸਾਰੇ ਸਟੂਡੈਂਟਸ ਸਾਨੂੰ ਵਿਜ਼ਿਟ ਕਰ ਰਹੇ ਹੈ ਐਂਡ ਅਫਕੋਰਸ ਇਹ ਮੈਂ ਆਲਵੇਜ਼ ਕਹਿੰਦੀ ਹਾਂ ਇੱਕ ਦੂਜੇ ਦੇ ਮਗਰ ਨਾ ਲੱਗੋ ਹਰ ਇੱਕ ਦੇ ਕ੍ਰੈਡੈਂਸ਼ੀਅਲਸ ਹਰ ਇੱਕ ਦਾ ਬੈਕਗਰਾਊਂਡ ਹਿਸਟਰੀ ਡਿਫਰੈਂਟ ਹੈਗਾ ਐਂਡ ਉਹਦੇ ਅਕੋਰਡਿੰਗਲੀ ਹੀ ਤੁਹਾਨੂੰ ਬੈਟਰ ਜਿਹੜੀ ਆਪਸ਼ਨ ਹੈ ਅੱਗੇ ਸਟੇਟਸ ਰਿਨਿਊਅਲ ਲਈ ਚੂਜ਼ ਕਰਨੀ ਚਾਹੀਦੀ ਹੈਗੀ ਸੋ ਜਿਹਨਾਂ ਦੇ ਵੀ ਸਟੇਟਸ ਐਕਸਪਾਇਰ ਹੋ ਰਹੇ ਨੇ ਆਲਰੇਡੀ ਐਕਸਪਾਇਰ ਹੋ ਚੁੱਕੇ ਨੇ ਆਊਟ ਆਫ ਸਟੇਟਸ ਹੋ ਚੁੱਕੇ ਹੈ ਰਿਮੂਵਲ ਆਰਡਰਸ ਆਏ ਨੇ ਕਿਸੇ ਵੀ ਤਰ੍ਹਾਂ ਦੀ ਕੰਪਲੀਕੇਸ਼ਨ ਤੁਸੀਂ ਫੇਸ ਕਰ ਰਹੇ ਹੋ ਜਾਂ ਫਿਰ ਜਿਹੜੇ ਪੀ ਆਰ ਲਈ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਜਾਂ ਪ੍ਰਾਇਓਰਿਟੀ ਆਕੂਪੇਸ਼ਨ ਬਹੁਤ ਸਾਰੇ ਸਟੂਡੈਂਟਸ ਦੇ ਅੱਜ ਕੱਲ੍ਹ ਰਿਮੋਟ ਜਿਹੜੇ ਜੋਬ ਕਾਰਡਸ ਕਰ ਰਹੇ ਹੈਗੇ ਆ ਪ੍ਰਾਇਓਰਿਟੀ ਆਕੂਪੇਸ਼ਨ ਦੇ ਵਿੱਚ ਉਹਦੇ ਰਿਗਾਰਡਿੰਗ ਵੀ ਕਾਫੀ ਕੁਸ਼ਚਨ ਐਂਡ ਕਨਫਿਊਜ਼ਨ ਹੈਗੀ ਹੈ ਸੋ ਕੋਈ ਵੀ ਹੈਲਪ ਚਾਹੀਦੀ ਹੈ ਇੰਟਰਨੈਸ਼ਨਲ ਸਟੂਡੈਂਟਸ ਨੂੰ ਦੇ ਕੈਨ ਕੰਟੈਕਟ ਏਮਸ ਆਫਿਸ ਨੰਬਰ ਇਜ਼ 905-673-9000
0: ਏਮਸ ਇਮੀਗ੍ਰੇਸ਼ਨ ਅਮਨ ਬਾਜਵਾ 905-673-9000 ਤੁਸੀਂ ਕਿਸੇ ਨੂੰ ਇੱਥੇ ਇੰਟਰਨੈਸ਼ਨਲ ਸਟੂਡੈਂਟ ਬਣਾਉਣਾ ਚਾਹੁੰਦੇ ਹੋ ਜਾਂ ਆਪ ਹੀ ਇੰਟਰਨੈਸ਼ਨਲ ਸਟੂਡੈਂਟ ਹੋ ਤਾਂ ਪੀ ਆਰ ਹੋਣਾ ਚਾਹੁੰਦੇ ਹੋ ਇੱਕ ਵਾਰੀ ਇਹਨਾਂ ਨਾਲ ਬਿਲਕੁਲ ਫਰੀ ਸਲਾਹ ਮਸ਼ਵਰਾ ਕਰੋ 905-673-9000 ਅਮਨ ਜੀ ਮੰਨ ਲਓ ਕਿ ਇੱਥੇ ਕਿਸੇ ਨੇ ਆਪਦੇ ਲਵਡ ਵਨ ਦੇ ਲਈ ਵਿਜ਼ਿਟਰ ਵੀਜ਼ਾ ਅਪਲਾਈ ਕੀਤਾ ਟੈਂਪਰੀ ਵੀਜ਼ਾ ਅਪਲਾਈ ਕੀਤਾ ਜਿਹੜਾ ਮਰਜ਼ੀ ਵੀਜ਼ਾ ਅਪਲਾਈ ਕੀਤਾ ਪਰ ਹੁਣ ਉਹ ਰਿਫਿਊਜ਼ ਹੋ ਗਿਆ ਹੈ ਰਿਫਿਊਜ਼ ਹੋ ਗਿਆ ਹੈ ਉਸ ਤੋਂ ਬਾਅਦ ਹੋਰ ਕੋਈ ਵੀ ਆਪਸ਼ਨ ਹੁੰਦੀ ਆ ਕੋਈ ਅਪੀਲ ਹੁੰਦੀ ਹੈ ਕੋਈ ਆਲਟਰਨੇਟਿਵ ਹੁੰਦੀ ਆ
1: ਜੀ ਪਿਛਲੇ 17 ਸਾਲਾਂ ਤੋਂ ਸਭ ਤੋਂ ਜ਼ਿਆਦਾ ਅਸੀਂ ਵਿਜ਼ਿਟਰ ਵੀਜ਼ਾ ਰਿਫਿਊਜ਼ਲਸ ਨੂੰ ਹੀ ਸੋਲਵ ਕੀਤਾ ਹੈਗਾ ਮਲਟੀਪਲ ਟਾਈਮ ਰਿਫਿਊਜ਼ਡ ਫਾਈਲ ਸਾਡੇ ਕੋਲ ਆਈਆਂ ਹੈਗੀਆਂ ਤੇ ਹੁਣ ਤਾਂ ਟਾਈਮ ਜਿਹੜਾ ਹੈਗਾ ਉਹ ਤੇ ਕਾਫੀ ਡਿਫਰੈਂਟ ਟਾਈਮ ਹੈ ਪਹਿਲੇ ਸਾਲਾਂ ਦੇ ਨਾਲੋਂ ਹੁਣ ਵੀਜ਼ਾ ਜਿਹੜੇ ਰਿਫਿਊਜ਼ਲ ਰੇਸ਼ੋ ਜ਼ਿਆਦਾ ਹੈਗੀ ਹੈ ਟੈਂਪਰਰੀ ਕੈਟਾਗਰੀਜ਼ ਦੀ ਹੁਣ ਤੇ ਬਹੁਤ ਧਿਆਨ ਦੇ ਨਾਲ ਐਪਲੀਕੇਸ਼ਨ ਸਬਮਿਟ ਇਨੀਸ਼ੀਅਲੀ ਵੀ ਕਰਨੀ ਚਾਹੀਦੀ ਹੈਗੀ ਹੈ ਜਿਹਨਾਂ ਦੀ ਰਿਫਿਊਜ਼ਲ ਆਈ ਹੈ ਉਹਨਾਂ ਕੋਲ ਰੀਅਪਲਾਈ ਕਰਨ ਦੀ ਡੈਫੀਨੇਟਲੀ ਆਪਸ਼ਨ ਹੁੰਦੀ ਹੈ ਪਰ ਬਹੁਤ ਜ਼ਰੂਰੀ ਹੈ ਕਿ ਜਿਹੜੀ ਰਿਫਿਊਜ਼ਲ ਆਈ ਹੈਗੀ ਹੈ ਉਹਨੂੰ ਤੁਸੀਂ ਲੈ ਕੇ ਆਓ ਆਫਿਸ ਦੇ ਵਿੱਚ, ਕੰਸਲਟ ਕਰੋ ਇਨ ਪਰਸਨ ਜਿਹੜੀ ਅਪੁਆਇੰਟਮੈਂਟ ਬਣਾਓ ਤਾਂ ਕਿ ਸਾਰੀ ਜਿਹੜੀ ਸਿਚੁਏਸ਼ਨ ਹੈਗੀ ਆ ਉਹਨੂੰ ਡਿਸਕਸ ਕੀਤਾ ਜਾ ਸਕੇ. ਸੋ ਘਬਰਾਉਣ ਦੀ ਜ਼ਰੂਰਤ ਨਹੀਂ ਹੈ. ਜਿਹਨਾਂ ਦੇ ਵੀ ਵਿਜ਼ਿਟਰ ਵੀਜ਼ਾ ਰਿਜੈਕਟ ਹੋਇਆ ਹੈ, ਜਿਹਨਾਂ ਨੇ ਸੁਪਰ ਵੀਜ਼ਾ ਅਪਲਾਈ ਕਰਨਾ, ਇਨਕਮ ਰਿਕੁਆਇਰਮੈਂਟਸ ਨੂੰ ਲੈ ਕੇ ਕੋਈ ਕੁਐਸਚਨਸ ਨੇ, ਸੁਪਰ ਵੀਜ਼ਾ ਇੰਸ਼ੋਰੈਂਸ ਵੀ ਸਾਡੇ ਆਫਿਸ ਦੇ ਵਿੱਚ ਅਵੇਲੇਬਲ ਹੈ. ਸੋ ਟੈਂਪਰਰੀ ਵੀਜ਼ਾ ਕੋਈ ਵੀ ਹੋਏ, ਚਾਹੇ ਉਹ ਵਿਜ਼ਿਟਰ ਹੈ, ਸਟੂਡੈਂਟ ਹੈ, ਵਰਕ ਵੀਜ਼ਾ 'ਤੇ ਆਉਣਾ ਚਾਹੁੰਦੇ ਹੋ, ਹਰ ਸਰਵਿਸ ਲਈ ਕਾਲ ਕਰ ਸਕਦੇ ਹੋ. ਨੰਬਰ ਅਗੇਨ 905-673-9000.
0: 905-673-9000. ਅਮਨ ਜੀ, ਇਹ ਵੀ ਦੱਸੋ ਕਿ ਜੇਕਰ ਕਿਸੇ ਨੇ ਆਲਰੇਡੀ ਸਪਾਊਸਲ ਸਪਾਂਸਰਸ਼ਿਪ ਐਪਲੀਕੇਸ਼ਨ ਲਾਈ ਹੋਈ ਆ ਤੇ ਪ੍ਰੋਸੈਸ ਦੇ ਵਿੱਚ ਹੈ, ਰਫਲੀ ਕਿੰਨਾ ਕੁ ਟਾਈਮ ਲੱਗਦਾ ਹੈ, ਕੀ ਕੁਝ ਚੀਜ਼ਾਂ ਹੁੰਦੀਆਂ ਨੇ ਧਿਆਨ 'ਚ ਰੱਖਣ ਲਈ ਕੋਈ ਵੀ ਐਪਲੀਕੇਸ਼ਨ ਲਾਉਣ ਤੋਂ ਪਹਿਲਾਂ ਕਿ ਰਿਜੈਕਟ ਨਾ ਹੋ ਜਾਵੇ, ਤੇ ਜੇ ਹੁਣ ਕਿਸੇ ਨੇ ਰੀਸੈਂਟਲੀ ਵਿਆਹ ਕੀਤਾ ਤੇ ਇਹ ਹੁਣ ਸਪਾਊਸਲ ਸਪਾਂਸਰਸ਼ਿਪ ਐਪਲੀਕੇਸ਼ਨ ਲਾਉਣੀ ਆ, ਇਹ ਪੂਰਾ ਪ੍ਰੋਸੈਸ ਵੀ ਸਮਝਾ ਦਿਓ ਜੀ.
1: ਜੀ, ਵਿਦ ਇਨ ਕੈਨੇਡਾ ਹੁਣ ਬਹੁਤ ਮੈਰਿਜਸ ਇਸ ਟਾਈਮ ਤੇ ਹੋ ਰਹੀਆਂ ਹੈਗੀਆਂ ਨੇ. ਸੋ ਇੱਥੇ ਹੋਰ ਵੀ ਕੇਅਰਫੁਲ ਰਹਿਣ ਦੀ ਜ਼ਰੂਰਤ ਹੈ, ਕਿਉਂਕਿ ਵਿਦ ਇਨ ਕੈਨੇਡਾ ਐਪਲੀਕੇਸ਼ਨ ਵਿੱਚ ਰਾਈਟ ਟੂ ਅਪੀਲ ਨਹੀਂ ਹੁੰਦਾ ਹੈਗਾ. ਐਂਡ ਬਹੁਤ ਸਾਰੇ ਐਸੇ ਸਟੂਡੈਂਟ ਨੇ ਜਿਹਨਾਂ ਦੇ ਸਟੇਟਸ ਖਤਮ ਹੋ ਗਏ ਹੈਗੇ, ਹੁਣ ਉਹਨਾਂ ਦੇ ਕੈਨੇਡੀਅਨ ਰੈਜੀਡੈਂਟ ਜਾਂ ਸਿਟੀਜ਼ਨ ਨਾਲ ਵਿਆਹ ਹੋ ਰਿਹਾ ਹੈਗਾ, ਉਹ ਵੀ ਇੱਕ ਕੁਐਸਚਨੇਬਲ ਸਿਚੁਏਸ਼ਨ ਹੁੰਦੀ ਹੈ ਕਿ ਹੋਰ ਕੋਈ ਰਾਹ ਨਹੀਂ ਹੈ ਤਾਂ ਇੱਥੇ ਵਿਆਹ ਹੋ ਕੇ ਪੀ ਆਰ ਹੋਣ ਦੇ, ਮੇ ਬੀ ਤੁਹਾਡੇ ਇੰਟੈਂਸ਼ਨ ਗਲਤ ਹੈਗੇ ਹੈ. ਐਂਡ ਜਿਹੜੀ ਓਵਰਸੀਜ਼ ਐਪਲੀਕੇਸ਼ਨ ਹੋਏ ਤੇ ਇਨਸਾਈਡ ਐਪਲੀਕੇਸ਼ਨ ਹੈ, ਵਿਦ ਇਨ 12 ਮੰਥਸ ਇਮੀਗ੍ਰੇਸ਼ਨ ਉਹਨੂੰ ਪ੍ਰੋਸੈਸਿੰਗ ਨੂੰ ਕੰਪਲੀਟ ਕਰ ਦਿੰਦੀ ਹੈਗੀ ਅਗਰ ਕੋਈ ਕੰਪਲੀਕੇਸ਼ਨ ਨਹੀਂ ਹੈ, ਅਗਰ ਪ੍ਰੋਪਰਲੀ ਐਪਲੀਕੇਸ਼ਨ ਸਬਮਿਟ ਹੁੰਦੀ ਹੈ. ਐਂਡ ਦੋਨਾਂ ਕੈਟਾਗਰੀਜ਼ ਦੇ ਵਿੱਚ ਹੀ ਤੁਹਾਡੀ ਮੈਰਿਜ ਜੈਨੂਅਨ ਹੈ, ਉਹਦੀ ਐਵੀਡੈਂਸਿਸ, ਤੁਹਾਡੀਆਂ ਇੰਟੈਂਸ਼ਨਸ ਜਿਹੜੀਆਂ ਹੈਗੀਆਂ ਨੇ ਜੈਨੂਅਨ ਹੈਗੀਆਂ, ਤੁਹਾਡਾ ਔਨਗੋਇੰਗ ਰਿਲੇਸ਼ਨਸ਼ਿਪ ਹੈਗਾ. ਸੋ ਸਾਰਿਆਂ ਦੇ ਡਾਕੂਮੈਂਟਰੀ ਐਵੀਡੈਂਸਿਸ ਲੱਗਣੇ, ਐਕਸਪਲੇਨੇਸ਼ਨਸ ਲੱਗਣੀਆਂ, ਰਿਟਨ ਸਟੋਰੀ ਲਾਈਨ ਲੱਗਣੀ, ਉਹ ਬਹੁਤ ਜ਼ਰੂਰੀ ਹੈਗੀ ਹੈ. ਸੋ ਬੀ ਵੈਰੀ ਵੈਰੀ ਕੇਅਰਫੁਲ ਜਦੋਂ ਸਪਾਊਸਲ ਐਪਲੀਕੇਸ਼ਨ ਫਾਈਲ ਕਰ ਰਹੇ ਹੈਗੇ ਹੋ. ਸੋ ਕੋਈ ਵੀ ਤੁਹਾਨੂੰ ਲੀਗਲ ਐਡਵਾਈਸ ਚਾਹੀਦੀ ਹੈ ਉਹਦੇ ਰਿਗਾਰਡਿੰਗ, ਜਾਂ ਫਿਰ ਸਪਾਊਸਲ ਐਪਲੀਕੇਸ਼ਨ ਰਿਫਿਊਜ਼ ਹੋਈ ਹੈ, ਅਪੀਲ ਦਾ ਵੀ ਸਾਡਾ ਲੰਬਾ ਤਜਰਬਾ ਹੈਗਾ, ਅਪੀਲ ਪ੍ਰੋਸੈਸ ਵਿੱਚ ਵੀ ਅਸੀਂ ਤੁਹਾਡੀ ਹੈਲਪ ਕਰ ਸਕਦੇ ਹਾਂ. ਸੋ ਕੋਈ ਵੀ ਇਮੀਗ੍ਰੇਸ਼ਨ ਦੀ ਨੀਡ, ਕੋਈ ਵੀ ਸਵਾਲ, ਕੋਈ ਵੀ ਕੰਪਲੀਕੇਸ਼ਨ ਕਿਸੇ ਵੀ ਪ੍ਰੋਗਰਾਮ ਦੇ ਰਿਗਾਰਡਿੰਗ, ਯੂ ਕੈਨ ਵਿਜ਼ਿਟ ਟੀਮਸ ਆਫਿਸ. ਸਾਡਾ ਐਡਰੈਸ ਹੈ 2355 ਡੈਰੀ ਰੋਡ ਈਸਟ, ਯੂਨਿਟ 44. ਵੀ ਆਰ ਵੈਰੀ ਕਲੋਜ਼ ਟੂ ਡੇਰੀ ਐਂਡ ਟੋਰਬਰਮ. ਐਂਡ ਫੋਨ ਨੰਬਰ 905-673-9000. ਇਟਸ 905-673-9000. ਥੈਂਕ ਯੂ ਸੋ ਮਚ ਸਮਰਾਜ.
0: ਥੈਂਕ ਯੂ ਵੈਰੀ ਮੱਚ. ਤੁਸੀਂ ਵੀ ਅਮਨ ਬਾਜਵਾ ਅਤੇ ਏਮਸ ਇਮੀਗ੍ਰੇਸ਼ਨ ਦੀ 17 ਸਾਲ ਦੀ ਐਕਸਪੀਰੀਅੰਸ ਟੀਮ ਦੇ ਨਾਲ ਅੱਜ ਹੀ ਸੰਪਰਕ ਕਰੋ, ਤੁਹਾਡਾ ਜਿਹੜਾ ਮਰਜ਼ੀ ਇਮੀਗ੍ਰੇਸ਼ਨ ਦਾ ਕੰਮ ਹੋਵੇ ਉਹਨੂੰ ਇਹ ਕਾਮਯਾਬ ਕਰ ਸਕਦੇ ਆ. ਨੰਬਰ ਹੈ 905-673-9000, 905-673-9000, ਤੇ ਇਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ. ਅਤੇ ਨਾਲ ਜਿਹੜਾ ਦੋਸਤੋ ਸਾਡੇ ਇਸ 5 ਤੋਂ ਲੈ ਕੇ 6 ਵਾਲੇ ਘੰਟੇ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਏ ਐਨ ਜੇ ਆਟੋ ਰਿਪੇਅਰ ਦੇ ਵੱਲੋਂ. ਜਿਹੜੀ ਮਰਜ਼ੀ ਗੱਡੀ ਹੋਵੇ, ਮੇਕਰ ਮਾਡਲ ਹੋਵੇ, ਜਿਹੜੀ ਮਰਜ਼ੀ ਰਿਪੇਅਰ ਦੀ ਜ਼ਰੂਰਤ ਹੈ, ਇਹ ਤਸੱਲੀ ਬਖਸ਼ ਰਿਪੇਅਰ ਮੁਰੰਮਤ ਕਰਕੇ ਦਿੰਦੇ ਨੇ. ਚਾਹੇ ਨਵੇਂ ਟਾਇਰ ਪਾਉਣੇ ਆ, ਸਭ ਤੋਂ ਘੱਟ ਪ੍ਰਾਈਸ ਦੇ ਵਿੱਚ ਤੁਹਾਨੂੰ ਨੌਰਥ ਅਮੈਰੀਕਨ ਟਾਇਰਸ ਵੀ, ਓ ਈ ਐਮ ਟਾਇਰਸ ਵੀ, ਚਾਈਨੀਜ਼ ਟਾਇਰਸ ਵੀ, ਹਰੇਕ ਵਰਾਇਟੀ ਦੇ ਟਾਇਰਸ ਹੀ ਪਾ ਕੇ ਦੇਣਗੇ, ਵੀਲ ਅਲਾਈਨਮੈਂਟ ਕਰਕੇ ਦੇਣਗੇ. ਸਸਪੈਂਸ਼ਨ ਦਾ ਕੰਮ ਕਰਾਉਣਾ, ਇੰਜਨ ਦਾ ਕੰਪਲੀਟ ਕੰਮ ਕਰਾਉਣਾ, ਬ੍ਰੇਕਾਂ ਦਾ ਕੰਮ ਕਰਾਉਣਾ, ਐਗਜ਼ਾਸਟ ਰਿਪੇਅਰ, ਐਕਸਪ੍ਰੈਸ ਓਇਲ ਚੇਂਜ, ਰਸਟ ਪਰੂਫ, ਜਾਂ ਗੱਡੀ ਦੀ ਸਰਵਿਸ ਕਰਨ ਦੀ ਜ਼ਰੂਰਤ ਹੈ, ਜਾਂ ਤੁਹਾਨੂੰ ਪਤਾ ਨਹੀਂ ਲੱਗ ਰਿਹਾ ਕਿ ਕੀ ਨੁਕਸ ਹੈ, ਏ ਐਨ ਜੇ ਆਟੋ ਰਿਪੇਅਰ, 91 Healy Road, ਬੋਲਟਨ, Highway 50 ਤੇ ਮੇਫੀਲਡ ਦੇ ਬਿਲਕੁਲ ਨੇੜੇ, ਜਿਹੜਾ ਵੱਡਾ ਹੋਮ ਡੀਪੋ ਵਾਲਾ ਪਲਾਜ਼ਾ, Highway 50 ਮੇਫੀਲਡ, ਇਹ ਮੇਜਰ ਇੰਟਰਸੈਕਸ਼ਨ ਪੈਂਦੀ ਹੈ, 91 Healy Road, ਬੋਲਟਨ, ਏ ਐਨ ਜੇ ਆਟੋ ਰਿਪੇਅਰ. ਫੋਨ ਨੰਬਰ 905-857-7596, 905-857-7596, ਏ ਐਨ ਜੇ ਆਟੋ ਰਿਪੇਅਰ. ਦੋਸਤੋ ਤੁਸੀਂ ਕੋਈ ਵੀ ਲਾਈਵ ਇਵੈਂਟ ਦੇ ਲਈ, ਸਪੈਸ਼ਲ ਇਵੈਂਟ ਦੇ ਲਈ ਕੇਟਰਿੰਗ ਕਰਵਾਉਣੀ ਆ ਤੇ ਚਾਹੁੰਦੇ ਹੋ ਕਿ ਸਿਰਫ ਤੇ ਸਿਰਫ ਪਿਓਰ ਵੈਜੀਟੇਰੀਅਨ ਕੇਟਰਿੰਗ ਹੀ ਹੋਵੇ, ਸ਼ੁੱਧ ਵੈਜੀਟੇਰੀਅਨ ਕੇਟਰਿੰਗ ਹੋਵੇ, ਖਾਸ ਕੋਈ ਵੀ ਰਿਲੀਜੀਅਸ ਸਪੈਸ਼ਲ ਇਵੈਂਟ ਹੋਵੇ, ਕੋਈ ਪਾਠ ਰੱਖਿਆ ਹੈ, ਅਖੰਡ ਪਾਠ ਰੱਖਿਆ ਹੈ, ਤੁਹਾਨੂੰ ਸਿਰਫ ਤੇ ਸਿਰਫ ਵੈਜੀਟੇਰੀਅਨ ਫੂਡ ਹੀ ਚਾਹੀਦਾ ਹੈ. ਗੈਸ ਵਾਟ, ਸਿਰਫ ਤੇ ਸਿਰਫ ਪਿਓਰ ਵੈਜੀਟੇਰੀਅਨ ਫੂਡ ਬਹੁਤ ਲੰਬੇ ਸਮੇਂ ਤੋਂ ਤਿਆਰ ਕਰਦੇ ਆ ਰਹੇ ਨੇ ਗਿਲਸ ਸਵੀਟ ਫੈਕਟਰੀ ਵਾਲੇ. ਚਾਹੇ ਇਕੱਲੇ ਤੁਹਾਨੂੰ ਐਪਟਾਈਜ਼ਰ ਚਾਹੀਦੇ ਆ, ਚਾਹੇ ਫੁੱਲ ਫਲੈਜਡ ਕੇਟਰਿੰਗ ਚਾਹੀਦੀ ਹੈ, ਚਾਹੇ ਤੁਸੀਂ ਟਰੇਆਂ ਆਪ ਚੱਕਣੀਆਂ, ਚਾਹੇ ਡਿਲੀਵਰ ਕਰਵਾਉਣੀਆਂ, ਚਾਹੇ ਲਾਈਵ ਟਰੱਕ ਦੀ ਕੇਟਰਿੰਗ ਕਰਵਾਉਣੀ ਆ, ਸਾਰਾ ਦਾ ਸਾਰਾ ਇਹ ਬਹੁਤ ਹੀ ਸਵਾਦ ਵੈਜੀਟੇਰੀਅਨ ਕੇਟਰਿੰਗ ਪ੍ਰਬੰਧ ਕਰਦੇ ਨੇ ਗਿਲਸ ਸਵੀਟ ਫੈਕਟਰੀ ਵਾਲੇ. ਮੇਨ ਫੈਕਟਰੀ ਲੋਕੇਸ਼ਨ ਹੈ ਬ੍ਰੈਂਪਟਨ ਦੇ ਵਿੱਚ, 2131 ਵਿਲੀਅਮਸ ਪਾਰਕਵੇ ਐਂਡ ਸਨ ਪੈਕ, 2131 ਵਿਲੀਅਮਸ ਪਾਰਕਵੇ ਐਂਡ ਸਨ ਪੈਕ ਤੇ ਇਹਨਾਂ ਦੀ ਮੇਨ ਫੈਕਟਰੀ ਹੈ, ਜਿੱਥੇ ਕਿ ਦੋਸਤੋ ਐਵਰੀ ਸਿੰਗਲ ਡੇ ਇਹ ਇੰਨੀ ਵੱਡੀ ਗਿਣਤੀ ਦੇ ਵਿੱਚ ਤਾਂ ਵੱਡੇ ਹੈਂਡਮੇਡ ਸਮੋਸੇ ਵੀ, ਮਿੰਨੀ ਮਸ਼ੀਨ ਮੇਡ ਸਮੋਸੇ ਵੀ, ਨਾਲ ਦੀ ਨਾਲ ਆਲੂ ਟਿੱਕੀਆਂ ਤੋਂ ਲੈ ਕੇ ਚੰਗੇ ਆਲੂ ਨਾਲ ਭਰੇ ਹੋਏ ਮਿਕਸਡ ਪਕੌੜੇ ਵੀ, ਪਨੀਰ ਪਕੌੜੇ ਵੀ, ਨਾਲ ਦੀ ਨਾਲ ਸ਼ੁੱਧ ਖੋਏ ਦੀਆਂ ਮਿਠਾਈਆਂ ਵੀ, ਦੇਸੀ ਘਿਓ ਦੀਆਂ ਜਲੇਬੀਆਂ ਵੀ। ਯਾਰ ਮੈਨੂੰ ਹੁਣ ਭੁੱਖ ਲੱਗ ਗਈ ਆ। ਤੁਸੀਂ ਵੀ ਜੇ ਲਾਈਵ ਕੇਟਰਿੰਗ ਕਰਵਾਉਣੀ ਹੋਵੇ, ਇਫ ਯੂ ਓਨਲੀ ਨੀਡ ਐਪਟਾਈਜ਼ਰਸ, ਉਹਦਾ ਵੀ ਪ੍ਰਬੰਧ ਕਰ ਦਿੰਦੇ ਨੇ। ਦਸਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਮੋਸੇ ਸਮੋਸੇ ਦਾ ਨਿੱਤ ਰੋਜ਼ ਤਿਆਰ ਕਰਦੇ ਆ ਇਹ, ਡਿਫਰੈਂਟ ਬਿਜ਼ਨਸਿਸ ਤੱਕ, ਫੈਕਟਰੀਆਂ ਤੱਕ, ਗੁਰੂ ਘਰ ਤੱਕ, ਰੈਸਟੋਰੈਂਟਸ ਤੱਕ, ਗਰੋਸਰੀ ਸਟੋਰਸ ਤੱਕ, ਬੈਂਕਵਟ ਹਾਲਸ ਤੱਕ, ਤੁਹਾਡੇ ਘਰਾਂ ਤੱਕ ਤਾਂ ਨਿੱਤ ਰੋਜ਼ ਹੀ ਵੱਡੀ ਗਿਣਤੀ ਦੇ ਵਿੱਚ ਐਪਟਾਈਜ਼ਰ ਵੀ ਭੇਜਦੇ ਆ। ਪਰ ਇਹ ਸਪੈਸ਼ਲਾਈਜ਼ ਵੀ ਕਰਦੇ ਨੇ, ਤੁਹਾਨੂੰ ਫੁੱਲ ਕੇਟਰਿੰਗ ਚਾਹੀਦੀ ਹੈ, ਸ਼ਾਹੀ ਪਨੀਰ ਹੋਵੇ, ਕੋਈ ਮਲਾਈ ਕੋਫਤਾ ਹੋਵੇ, ਦਾਲ ਮੱਖਣੀ ਹੋਵੇ, ਮਿਕਸਡ ਵੈਜ ਹੋਵੇ, ਜੋ ਮਰਜ਼ੀ ਹੋਵੇ, ਇਹ ਸਾਰਾ ਕੁਛ ਹੀ ਫਿਰ ਵੈਜੀਟੇਰੀਅਨ ਹੀ ਬਹੁਤ ਸਵਾਦ ਹੀ ਤਿਆਰ ਕਰਦੇ ਨੇ। ਕਾਲ ਗਿਲ ਸਵੀਟ ਫੈਕਟਰੀ 905-799-2616 ਅਤੇ ਇਹਨਾਂ ਦੀ ਕੁੱਲ ਮਿਲਾ ਕੇ ਹੁਣ ਦੋਸਤੋ 6 ਲੋਕੇਸ਼ਨ ਹੈ। ਇੱਕ ਤਾਂ ਮੇਨ ਫੈਕਟਰੀ ਹੈ ਵਿਲੀਅਮਸ ਅਤੇ ਸਨਪੈਕ ਤੇ, ਅਤੇ 5 ਚਲੋ ਫਰੈਸ਼ਕੋਸ ਦੇ ਅੰਦਰ ਵੀ ਇਹਨਾਂ ਦੀ ਲੋਕੇਸ਼ਨਸ ਹਨ। 2 ਇਨ ਕੈਲਗਰੀ, ਰੈਸਟ ਹੀਅਰ ਇੱਥੇ ਬਰੈਂਪਟਨ ਦੇ ਵਿੱਚ, ਕੁਈਨ ਅਤੇ ਚੰਕੂਜ਼ੀ, ਕੁਈਨ ਅਤੇ ਚੰਕੂਜ਼ੀ ਦੇ ਜਿਹੜਾ ਫਰੈਸ਼ਕੋ ਹੈ, ਚਲੋ ਫਰੈਸ਼ਕੋ, ਉਹਦੇ ਵਿੱਚ ਵੀ ਇੱਕ ਲੋਕੇਸ਼ਨ ਆ, ਇੱਕ ਮਿਲਟਨ ਅਤੇ ਇੱਕ ਮਿਸਿਸਾਗਾ। ਗਿਲ ਸਵੀਟ ਫੈਕਟਰੀ 905-799-2616 ਤੇ ਸੰਪਰਕ ਕੀਤਾ ਜਾ ਸਕਦਾ ਹੈ। ਨਾਲ ਦੀ ਨਾਲ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਟੀਮ ਸਿੱਧੂ ਦੇ ਵੱਲੋਂ, ਜੋ ਕਿ ਲੈ ਕੇ ਆਏ ਨੇ ਫਰਸਟ ਟਾਈਮ ਹੋਮ ਬਾਇਰਸ ਲਈ ਇੱਕ ਐਕਸਲੈਂਟ ਓਪਰਚੁਨਿਟੀ। ਜੇ ਤੁਸੀਂ ਚਾਹੁੰਦੇ ਹੋ ਕਿ ਘੱਟ ਪ੍ਰਾਈਸ ਹੋਵੇ, ਐਕਸਟੈਂਡਡ ਡਿਪੋਜ਼ਿਟ ਹੋਵੇ, ਅਤੇ ਬ੍ਰੈਂਡ ਨਿਊ ਬਹੁਤ ਹੀ ਸ਼ਾਨਦਾਰ ਕਮਿਊਨਿਟੀ ਹੋਵੇ, ਅਤੇ ਉਹ ਵੀ ਬ੍ਰੈਂਪਟਨ ਤੋਂ ਮਿੰਟ ਕੁ ਦੂਰ ਹੀ ਹੋਵੇ, ਫਿਰ ਧਿਆਨ ਨਾਲ ਸੁਣੋ। ਕੈਲਡਨ ਸ਼ਹਿਰ ਦੇ ਵਿੱਚ ਜ਼ਗੋਰ ਰੋਡ ਐਂਡ ਮੇਫੀਲ ਰੋਡ, ਉੱਥੇ ਇੱਕ ਨਵੀਂ ਮਾਸਟਰ ਪਲਾਨ ਕਮਿਊਨਿਟੀ ਤਿਆਰ ਹੋ ਰਹੀ ਹੈ। 2027 ਦੇ ਐਂਡ ਤੋਂ ਲੈ ਕੇ 2028 ਦੀ ਸ਼ੁਰੂਆਤ ਤੱਕ, ਸੋ ਤੁਹਾਡੇ ਕੋਲ ਮੋਰ ਦੈਨ 1 ਈਅਰ, 1.5 ਤੋਂ ਆਲਮੋਸਟ 2 ਈਅਰਸ ਤੱਕ ਦਾ ਟਾਈਮ ਪਿਆ ਹੈ ਇਹਨਾਂ ਘਰਾਂ ਦੀ ਕਲੋਜ਼ਿੰਗ ਤੱਕ। ਅਤੇ 1 ਸਾਲ ਦੇ ਵਿੱਚ ਛੋਟੀਆਂ ਕਿਸ਼ਤਾਂ ਦੇ ਵਿੱਚ ਇਕੱਲਾ 10% ਹੀ ਡਿਪੋਜ਼ਿਟ ਪੇ ਕਰਨਾ ਹੈ ਬਿਲਡਰ ਨੂੰ। ਇੱਥੇ 7.5 ਲੱਖ ਤੋਂ, ਐਗਜੈਕਟ ਪ੍ਰਾਈਸ ਹੈ 749, ਤੋਂ 2-story traditional freehold townhouse ਦੀ ਪ੍ਰਾਈਸ ਸ਼ੁਰੂ ਹੁੰਦੀ ਹੈ ਸਿਰਫ 749 ਤੋਂ, ਅਪ ਟੂ 2,300 square feet, 3 to 4 bedrooms, 2.5 to 3.5 bathrooms, ਸਿੰਗਲ ਕਾਰ ਗਰਾਜ ਪਲੱਸ ਡਰਾਈਵਰ ਪਾਰਕਿੰਗ, ਬੈਕ ਯਾਰਡ ਵੀ ਨਾਲ ਹੈ, ਅਨਫਿਨਿਸ਼ ਬੇਸਮੈਂਟ ਵੀ ਹੈ ਨਾਲ ਦੀ ਨਾਲ, 32-foot ਲਾਟ 'ਤੇ ਡਬਲ ਕਾਰ ਗਰਾਜ ਦੇ ਨਾਲ ਡੀਟੈਚ ਮਕਾਨ ਸਿਰਫ 949,000, 9.5 ਲੱਖ ਤੋਂ ਵੀ ਘੱਟ ਦੀ ਪ੍ਰਾਈਸ ਹੈ, ਅਤੇ ਆਲਮੋਸਟ 2,400 square feet ਤੱਕ ਦੇ ਮਕਾਨ ਬਣਨੇ ਆ, 4 bedroom ਤੱਕ, 3.5 bathroom ਤੱਕ, ਸਾਰੇ ਅਤੇ ਸਾਰੇ ਡਬਲ ਕਾਰ ਗਰਾਜ ਦੇ ਨਾਲ। ਨਾਲੇ 36-foot ਲਾਟ 'ਤੇ ਵੀ ਜ਼ਿਆਦਾ ਵੱਡੇ ਘਰ, 2,600 square feet ਪਲੱਸ ਦੇ ਘਰ ਡਬਲ ਕਾਰ ਗਰਾਜ ਨਾਲ, ਲੋ 1 million, ਅੰਡਰ 1.1 million ਦੀ ਪ੍ਰਾਈਸ ਹੈ, ਅਤੇ ਇਹ 5 bedroom ਤੱਕ, 3.5 bathroom ਤੱਕ, ਡਬਲ ਕਾਰ ਗਰਾਜ ਨਾਲ ਹਨ। ਸਾਰੇ ਤੇ ਸਾਰੇ ਫਰੀ ਹੋਲਡ ਟਾਊਨ ਹਾਊਸ ਵੀ, ਡੀਟੈਚ ਘਰ ਵੀ, 10% ਦਾ ਡਿਪੋਜ਼ਿਟ ਹੈ, 365 ਦਿਨਾਂ 'ਚ ਪੂਰਾ ਕਰਨਾ, ਸਾਰਿਆਂ ਦੀ ਅਨਫਿਨਿਸ਼ ਬੇਸਮੈਂਟ ਵੀ ਹੈ, ਸਾਰਿਆਂ ਦੇ ਨਾਲ ਵੱਡੀ ਬੈਕਯਾਰਡ ਵੀ ਹੈ, ਅਤੇ ਸਾਰੇ ਤਿਆਰ ਹੋਣੇ ਆ 27 ਦੇ ਐਂਡ ਤੋਂ ਲੈ ਕੇ 28 ਦੀ ਸ਼ੁਰੂਆਤ ਤੱਕ। ਜ਼ਗੋਰ ਰੋਡ ਐਂਡ ਮੇਫੀਓ ਰੋਡ ਇਨ ਕੈਲਡਨ, ਕਾਲ ਟੀਮ ਸਿੱਧੂ 416-302-0016, 416-302-0016, 416-302-0016. ਦੋਸਤੋ, ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਕਈ ਆਪੋਜੀਸ਼ਨ ਐਮ ਪੀਜ਼, ਕੰਜ਼ਰਵੇਟਿਵ ਵੀ, ਐਨ ਡੀ ਪੀ ਵੀ, ਉਹਨਾਂ ਨੂੰ ਫਲੋਰ ਕ੍ਰਾਸ ਕਰਵਾ ਕੇ ਧੱਕੇ ਦੇ ਨਾਲ ਇੱਕ ਸਲਿਮ ਮੈਜੋਰਿਟੀ ਗਵਰਨਮੈਂਟ ਤਾਂ ਫੋਰਮ ਕਰ ਹੀ ਲਈ ਹੈ, ਪਰ ਡੈਮੋਕ੍ਰੇਸੀ ਨੂੰ ਅੰਡਰਮਾਈਨ ਕਰਨ ਵਾਲੇ ਜਿਹੜੇ ਇਹ ਅਨਐਥਿਕਲ ਗਲਤ ਮਲਤ ਕੰਮ ਨੇ ਫਿਰ ਵੀ ਨਹੀਂ ਛੱਡੇ ਹਨ। ਅੱਜ ਲਿਬਰਲ ਗਵਰਨਮੈਂਟ ਨੇ ਇੱਕ ਕੰਜ਼ਰਵੇਟਿਵ ਐਮ ਪੀ ਦੇ ਰੈਜ਼ਿਗਨੇਸ਼ਨ ਨੂੰ, ਕਾਕਸ ਨੂੰ ਛੱਡਣ ਨੂੰ ਇਹਨਾਂ ਨੇ ਓਰਕੈਸਟ੍ਰੇਟ ਕੀਤਾ, ਓਰਗਨਾਈਜ਼ ਕੀਤਾ, ਅਤੇ ਮਿੰਟ ਬਾਅਦ ਹੀ ਉਹਨੂੰ ਇਮੀਡੀਅਟਲੀ ਹੀ ਕੈਨੇਡੀਅਨ ਸੈਨੇਟ ਤੱਕ ਅਪੁਆਇੰਟ ਕੀਤਾ। ਸੋ ਭਾਵੇਂ ਇਹਨੂੰ ਲਿਬਰਲ ਗਵਰਨਮੈਂਟ ਤੱਕ, ਲਿਬਰਲ ਐਮ ਪੀਜ਼ ਦੀ ਗਿਣਤੀ ਤੱਕ ਤਾਂ ਨਹੀਂ ਫਲੋਰ ਕ੍ਰਾਸ ਕਰਵਾਈ, ਪਰ ਕੰਜ਼ਰਵੇਟਿਵ ਐਮ ਪੀਜ਼ ਦੀ ਗਿਣਤੀ ਇੱਕ ਸੀਟ ਦੇ ਨਾਲ ਹੁਣ ਘੱਟ ਚੁੱਕੀ ਹੈ ਅਤੇ ਫਿਊਚਰ ਬਾਈ ਇਲੈਕਸ਼ਨ ਦੇ ਵਿੱਚ ਤਾਂ ਕੋਈ ਵੀ ਜਾ ਸਕਦੀ ਹੈ। ਨਵਾਂ ਹੀ ਸਕੀਮ ਹੈ ਹੁਣ। ਅੱਜ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਕੈਨੇਡੀਅਨ ਹਾਊਸ ਆਫ ਕਾਮਨਸ ਦੇ ਅਪਰ ਚੇਂਬਰ ਦੀ ਅਪੋਇੰਟਮੈਂਟਸ ਦੇ ਲਈ ਇੱਕ ਬਹੁਤ ਵੱਡਾ ਕੰਮ ਕੀਤਾ ਹੈ, ਮਾੜਾ ਹੀ ਕੰਮ ਕੀਤਾ ਹੈ। ਨੋਨ ਪਾਰਟੀਜ਼ਨ ਕ੍ਰਾਈਟੀਰੀਆ ਨੂੰ ਹੀ ਡਰਾਪ ਕੀਤਾ ਹੈ, ਜੋ ਕਿ ਸ਼ਰਮ ਵਾਲੀ ਗੱਲ ਆ, ਕਿਉਂਕਿ ਸੈਨੇਟਰਸ, ਜੇਕਰ ਤੁਹਾਨੂੰ ਨਹੀਂ ਪਤਾ ਹੈ, ਇਸ ਮੁਲਕ ਦੇ ਵਿੱਚ ਇੱਕ ਕਾਫੀ ਅਹਿਮ ਰੋਲ ਹੈ। ਸੈਨੇਟਰਸ ਕਿਸੇ ਵੀ ਐਮ ਪੀ ਦੇ ਵੱਲੋਂ, ਚਾਹੇ ਉਹ ਕੰਜ਼ਰਵੇਟਿਵ ਹੋਵੇ, ਐਨ ਡੀ ਪੀ ਹੋਵੇ, ਗ੍ਰੀਨ ਹੋਵੇ, ਲਿਬਰਲ ਹੋਵੇ, ਕੋਈ ਵੀ ਉਹ ਬਿੱਲ ਪ੍ਰਪੋਜ਼ ਕਰਦੇ ਨੇ, ਬਿੱਲ ਟੇਬਲ ਕਰਦੇ ਨੇ, ਉਹ ਬਿੱਲ ਹੀ ਹੈ, ਹਜੇ ਕਾਨੂੰਨ ਨਹੀਂ ਬਣਿਆ, ਬਿੱਲ ਉਹ ਪੇਸ਼ ਕਰਦੇ ਆ ਹਾਊਸ ਆਫ ਕਾਮਨਸ ਦੇ ਵਿੱਚ। ਸੈਨੇਟਰਸ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੈ, ਭਾਵੇਂ ਅਨਇਲੈਕਟਡ ਤਾਂ ਹੈਗੇ ਨੇ, ਅਪੁਆਇੰਟ ਹੀ ਕੀਤੇ ਜਾਂਦੇ ਆ, ਪਰ ਇਹਨਾਂ ਦੀ ਬਹੁਤ ਵੱਡੀ ਜ਼ਿੰਮੇਵਾਰੀ ਆ ਉਹਨਾਂ ਨੂੰ ਆਫਟਰ ਐਮ ਪੀਜ਼ ਦੀ ਆਫ ਦੀ ਇੰਟਰਨਲ ਰਿਵਿਊਜ਼ ਦੀ ਕਮੇਟੀ ਹੀਅਰਿੰਗਸ ਐਕਸੈਟਰਾ, ਇਹ ਇੱਕ ਸੈਕਿੰਡ ਸੋਬਰ ਰਿਵਿਊ ਕਰਦੇ ਨੇ, ਇਨ ਡੈਪਥ ਕਮੇਟੀ ਇਨਵੈਸਟੀਗੇਸ਼ਨ ਕਰਦੇ ਨੇ, ਇਸ਼ੂਜ਼ ਆਫ ਨੈਸ਼ਨਲ ਇੰਪੋਰਟੈਂਸ ਵੀ ਡਿਬੇਟ ਕਰਦੇ ਨੇ, ਅਤੇ ਕਿਸੇ ਵੀ ਬਿੱਲ ਨੂੰ ਅਸਲੀ ਕਾਨੂੰਨ, ਅਸਲੀ ਲੈਜਿਸਲੇਸ਼ਨ, ਅਸਲੀ ਲਾਅ ਬਣਨ ਤੋਂ ਪਹਿਲਾਂ ਇਹ ਆਪਣੀਆਂ ਸਲਾਹਾਂ ਅਤੇ ਅਮੈਂਡਮੈਂਟਸ ਅਤੇ ਚੇਂਜਸ ਵੀ ਆਫਰ ਕਰਦੇ ਨੇ। ਅਕਸਰ ਤਾਂ ਇਹਨਾਂ ਦੀਆਂ ਚੇਂਜਸ ਹੀ ਅਸਲੀ ਕਾਨੂੰਨ ਦੇ ਵਿੱਚ ਹੀ ਪੇਸ਼ ਹੁੰਦੀਆਂ ਹੁੰਦੀਆਂ ਨੇ। ਸੋ ਇਹਨਾਂ ਦੀ ਇੱਕ ਬਹੁਤ ਵੱਡੀ ਰੋਲ ਐਂਡ ਜ਼ਿੰਮੇਵਾਰੀ ਹੈ ਇਸ ਕੰਟਰੀ ਦੀਆਂ ਲਾਅਜ਼ ਨੂੰ ਬਣਾਉਣ ਦੇ ਵਿੱਚ। ਸੋ ਚਾਹੇ ਅਸੀਂ ਜਸਟਿਨ ਟਰੂਡੋ ਨੂੰ ਜਿੰਨਾ ਮਾੜਾ ਬਾਂਦਰ ਗਧਾ ਬੇਕਾਰ ਪੋਲੀਟੀਸ਼ੀਅਨ ਅਤੇ ਲੀਡਰ ਸਮਝੀਏ, ਕਿਉਂਕਿ ਹੈ ਹੀ ਸੀ, ਉਹਨੇ ਹੀ ਇੱਕ ਆਰਮਸ ਲੈਂਥ ਐਡਵਾਈਜ਼ਰੀ ਬੋਰਡ ਬਣਾਈ ਸੀ, ਇੱਕ ਚੱਜ ਦਾ ਕੰਮ ਕੀਤਾ ਸੀ, ਜੋ ਕਿ ਪੀ ਐਮ ਨੂੰ ਸਲਾਹਾਂ ਅਤੇ ਰੈਕਮੈਂਡੇਸ਼ਨਸ ਪੇਸ਼ ਕਰਦੇ ਸੀ। ਹਰੇਕ ਪੋਲੀਟੀਕਲ ਪਾਰਟੀ, ਸਟ੍ਰਾਈਪ, ਕਲਰ ਤੋਂ ਸਿਆਣੇ ਕਾਬਲ ਲੋਕ, ਪੜ੍ਹੇ ਲਿਖੇ ਹੋਏ ਤਜ਼ਰਬੇਕਾਰ ਲੋਕ, ਉਹਨਾਂ ਨੂੰ ਹੀ ਸੈਨੇਟ ਤੱਕ ਅਪੁਆਇੰਟ ਕਰਨਾ ਚਾਹੀਦਾ ਹੈ, ਨਾ ਕਿ ਇਕੱਲੇ ਲਿਬਰਲਸ ਦੇ ਚੇਲਿਆਂ ਨੂੰ। ਉਹਨਾਂ ਨੇ ਇਹ ਐਡਵਾਈਜ਼ਰੀ ਬੋਰਡ ਬਣਾਈ ਸੀ ਕਿ ਉਹ ਹੀ ਰਲ ਮਿਲ ਕੇ ਇਕੱਠੇ ਹੋ ਕੇ ਸਲਾਹ ਦੇਣ ਕਿ ਆਹ ਬੰਦਾ ਅਗਲਾ ਸੈਨੇਟਰ ਹੋਣਾ ਚਾਹੀਦਾ, ਆਹ ਔਰਤ ਅਗਲੀ ਸੈਨੇਟਰ ਹੋਣੀ ਚਾਹੀਦੀ ਹੈ, ਜੋ ਕਿ ਇੱਕ ਬਹੁਤ ਹੀ ਵਧੀਆ ਕੰਮ ਹੈ, ਸਿਆਣਾ ਕੰਮ ਆ, ਕਿਉਂਕਿ ਫਿਰ ਤੁਹਾਨੂੰ ਇੱਕ ਡਾਈਵਰਸਿਟੀ ਆਫ ਓਪੀਨੀਅਨਸ, ਡਾਈਵਰਸਿਟੀ ਆਫ ਪੋਲੀਟੀਕਲ ਬੈਕਗਰਾਊਂਡਸ, ਡਾਈਵਰਸਿਟੀ ਆਫ ਸੋਚ, ਇਕੱਲੀ ਇੱਕੋ ਤਰਫ ਦੀ ਆਈਡੀਓਲੋਜੀ, ਕੋਈ ਇੱਕੋ ਹੀ ਤਰਫ ਦਾ ਏਜੰਡਾ ਨਹੀਂ ਪੇਸ਼ ਹੁੰਦਾ, ਜਦੋਂ ਤੁਹਾਨੂੰ ਵਰਾਇਟੀ, ਡਿਫਰੈਂਟ ਰੰਗ ਬਿਰੰਗੇ ਲੋਕਾਂ ਦੇ ਵਿਚਾਰ ਮਿਲਦੇ ਨੇ ਕਿਸੇ ਵੀ ਬਿੱਲ ਨੂੰ ਕਾਨੂੰਨ ਬਣਾਉਣ ਤੋਂ ਪਹਿਲਾਂ। ਚੱਜ ਦਾ ਕੰਮ ਕੀਤਾ ਸੀ ਇੱਕ ਇਸ ਫੋਰਮਰ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੇ, ਪਰ ਮਾਰਕ ਕਾਰਨੀ ਨੇ ਅੱਜ ਹੀ ਇਸ ਹੀ ਐਡਵਾਈਜ਼ਰੀ ਬੋਰਡ ਅਤੇ ਨੋਨ ਪਾਰਟੀਜ਼ਨ ਕ੍ਰਾਈਟੀਰੀਆ ਨੂੰ ਡਰਾਪ ਕੀਤਾ, ਕਹਿੰਦਾ ਛੱਡੋ ਪਰੇ, ਅਸੀਂ ਤਾਂ ਆਪਦੇ ਚੇਲਿਆਂ ਨੂੰ ਹੀ ਅਪੁਆਇੰਟ ਕਰਨਾ ਹੈ। ਕਿਉਂ? ਕਿਉਂਕਿ ਫਿਰ ਧੱਕਾ ਹੀ ਚੱਲੂਗਾ, ਬਿਨਾਂ ਕੋਈ ਰੋਕ ਟੋਕ ਤੋਂ, ਬਿਨਾਂ ਕੋਈ ਅਮੈਂਡਮੈਂਟਸ ਤੋਂ, ਬਿਨਾਂ ਕੋਈ ਡਿਲੇ ਤੋਂ, ਜੇਕਰ ਵੱਧ ਤੋਂ ਵੱਧ ਤਾਂ ਲਿਬਰੋ ਹੀ ਸੈਨੇਟਰ ਹੋਣਗੇ, ਗੈਸ ਵਾ, ਵੱਧ ਤੋਂ ਵੱਧ ਕਾਨੂੰਨ ਜ਼ਿਆਦਾ ਛੇਤੀ ਹੀ ਇਹਦੇ ਬਣ ਜਾਣਗੇ, ਚਾਹੇ ਜਿੰਨੇ ਮਾੜੇ ਚਾਹੇ ਜਿੰਨੇ ਖਤਰਨਾਕ ਹੋਣ ਸਾਡੇ ਮੁਲਕ ਦੇ ਲਈ। ਹੁਣ ਜੇਕਰ ਪਾਰਟੀਜ਼ਨ ਕਿਸੇ ਇੱਕ ਪਾਰਟੀ ਨੂੰ ਹੀ ਬਿਲੋਂਗ ਕਰਦੇ, ਸਾਰੇ ਤੇ ਸਾਰੇ ਹੀ ਲਿਬਰੋ ਮਾਈਂਡਡ ਸੈਨੇਟਰਸ ਹੀ ਅਪੁਆਇੰਟ ਕੀਤੇ ਜਾਣਗੇ ਮਾਰਕ ਕਾਰਨੀ ਦੇ ਵੱਲੋਂ, ਫਿਰ ਉਹਨਾਂ ਸਾਰਿਆਂ ਦੇ ਹੀ ਆਬਵੀਅਸਲੀ ਰਲਦੀ ਮਿਲਦੀ ਹੀ ਇੱਕੋ ਹੀ ਸੋਚ ਹੈ, ਇੱਕੋ ਹੀ ਪਰਸਪੈਕਟਿਵ ਹੈ, ਇੱਕੋ ਹੀ ਆਈਡੀਓਲੋਜੀ ਹੈ, ਇੱਕੋ ਹੀ ਮਾਲਕ ਹੈ, ਇੱਕੋ ਹੀ ਇਹਨਾਂ ਨੂੰ ਪਾਪੜ ਦੇ ਵਾਂਗੂ ਨਚਾਉਣ ਵਾਲਾ ਹੈ, ਇੱਕੋ ਹੀ ਨੇਰੇਟਿਵ ਹੈ, ਇੱਕੋ ਹੀ ਏਜੰਡਾ ਪੁਸ਼ ਕੀਤਾ ਜਾਊਗਾ ਇਸ ਮੁਲਕ ਦੇ ਲੈਜਿਸਲੇਸ਼ਨ ਪਾਸ ਕਰਨ ਦੇ ਵਿੱਚ। ਕਰੰਟ ਲਿਬਰਲ ਫੈਡਰਲ ਗਵਰਨਮੈਂਟ ਤਾਂ ਆਨਲਾਈਨ ਸੈਂਸਰਸ਼ਿਪ, ਮੈਸ ਸਰਵੇਲੈਂਸ, ਸਪੀਚ ਕੰਟਰੋਲ, ਕੰਟੈਂਟ ਕੰਟਰੋਲ ਵਧਾਉਣਾ ਚਾਹੁੰਦੇ ਨੇ, ਚਾਹੇ ਜਿਹੜਾ ਮਰਜ਼ੀ ਬਹਾਨਾ ਬਣਾਉਣ, ਕਿ ਅਸੀਂ ਜਵਾਕਾਂ ਨੂੰ ਸੋਸ਼ਲ ਮੀਡੀਆ ਤੋਂ ਪ੍ਰੋਟੈਕਟ ਕਰਨਾ ਚਾਹੁੰਦੇ ਹਾਂ, ਅਸੀਂ ਹੇਟ ਸਪੀਚ ਘਟਾਉਣਾ ਚਾਹੁੰਦੇ ਹਾਂ। ਯਾਰ ਮੇਨ ਇਹਨਾਂ ਦਾ ਮਕਸਦ ਤਾਂ ਇਹੀ ਹੋਵੇ, ਦ ਵੇ ਇਜ਼ ਆਰ ਗੋਇੰਗ ਅਬਾਊਟ ਇਟ, ਅਤੇ ਜਿਹੜਾ ਨਤੀਜਾ ਪੇਸ਼ ਹੋਣਾ ਹੈ, ਇਟਸ ਗੋਇੰਗ ਟੂ ਬੀ ਵੈਰੀ ਬੈਡ ਫੋਰ ਆਰ ਕੰਟਰੀ। ਉਹ ਆਪਣੀ ਮੈਜੋਰਟੀ ਗਵਰਨਮੈਂਟ ਦੇ ਨਾਲ ਬਿੱਲਸ 'ਤੇ ਡਿਬੇਟ ਲਿਮਿਟ ਕਰਦੇ ਆ ਰਹੇ ਨੇ, ਬਿੱਲਸ ਨੂੰ ਫਾਸਟ ਟਰੈਕ ਕਰਦੇ ਆ ਰਹੇ ਨੇ, ਡਿਬੇਟ ਹੀ ਦੱਬੀ ਜਾਂਦੇ ਨੇ, ਅਤੇ ਨਾਲ ਦੇ ਜਦੋਂ ਵੀ ਕੋਈ ਵੀ ਹਾਊਸ ਆਫ ਕਾਮਨਸ ਕਮੇਟੀ ਮਿਲਦੀ ਹੈ, ਉਹਦੇ ਵਿੱਚ ਹੀ ਉਹਨਾਂ ਨੂੰ ਬੰਦ ਕਰਕੇ ਵੋਟਾਂ ਪਵਾ ਕੇ ਆਪਣੀ ਮੈਜੋਰਟੀ ਵੱਲੋਂ ਬਿਹਾਈਂਡ ਕਲੋਜ਼ ਡੋਰਸ ਲੈ ਜਾਂਦੇ ਨੇ, ਅਤੇ ਉਹਦੇ ਵਿੱਚ ਵੀ ਸਾਰਾ ਪ੍ਰੋਸੈਸ ਹੀ ਸਰਕਮਵੈਂਟ ਕਰ ਜਾਂਦੇ ਨੇ। ਪਰ ਉਸ ਤੋਂ ਬਾਅਦ ਬਿੱਲ ਜਾਂਦਾ ਹੈ ਸੈਨੇਟ ਤੱਕ, ਜਿੱਥੇ ਕਿ ਬਹੁਤ ਜ਼ਿਆਦਾ ਟਾਈਮ ਲੱਗਦਾ ਹੈ। ਆਫਕੋਰਸ ਲੱਗਣਾ ਵੀ ਚਾਹੀਦਾ ਹੈ, ਕਿਉਂਕਿ ਇਸ ਮੁਲਕ ਦੇ ਵਿੱਚ ਕੋਈ ਵੀ ਬਿੱਲ ਨੂੰ ਅਸਲੀ ਕਾਨੂੰਨ ਬਣਨ ਤੋਂ ਪਹਿਲਾਂ ਪੂਰੇ ਮੁਲਕ ਤੇ ਅਫੈਕਟ ਹੋਣ ਤੋਂ ਪਹਿਲਾਂ ਆਫ ਕੋਰਸ ਡਿਊ ਡਿਲੀਜੈਂਸ ਦੀ ਜ਼ਰੂਰਤ ਹੈਗੀ ਹੈਗੀ ਆ, ਤਾਂ ਹੀ ਤਾਂ ਸੈਨੇਟ ਇੱਕ ਸੈਕੰਡਰੀ ਪ੍ਰੋਸੈਸ ਹੈ ਜਿੱਥੇ ਕਿ ਬਿਲਸ ਲਈ ਪੜ੍ਹਾਈ ਕੀਤੀ ਜਾਂਦੀ ਆ, ਇਨਵੈਸਟੀਗੇਸ਼ਨ ਕੀਤੀਆਂ ਜਾਂਦੀਆਂ ਨੇ, ਡਿਬੇਟ ਕੀਤੀ ਜਾਂਦੀ ਆ, ਅਮੈਂਡਮੈਂਟਸ ਪੇਸ਼ ਕੀਤੀਆਂ ਜਾਂਦੀਆਂ ਨੇ। ਪਰ ਹੁਣ ਦੋਸਤੋ ਜੇਕਰ ਇਹ ਸੈਨੇਟ ਸਟੇਜ 'ਤੇ ਵੀ ਹੁਣ ਸੈਨੇਟਰਸ ਵੀ ਆਪਣੇ ਆਪ ਦੇ ਚੇਲਿਆਂ ਨਾਲ ਸਟੈਕ ਕਰ ਦੇਣ, ਉਹ ਵੀ ਫੁੱਲੀ ਪਾਰਟੀਜ਼ਨ ਚੇਲਿਆਂ ਦੇ ਨਾਲ ਸਟੈਕ ਕਰ ਦੇਣ ਜੋ ਕਿ ਇਹਨਾਂ ਦੇ ਇਸ਼ਾਰਿਆਂ 'ਤੇ ਨੱਚਦੇ ਆ, ਫਿਰ ਤਾਂ ਕੋਈ ਰੋਕ ਹੋਣੀ ਨਹੀਂ ਹੈਗੀ ਕਿਸੇ ਵੀ ਬਿੱਲ ਨੂੰ ਜ਼ਿਆਦਾ ਛੇਤੀ ਹੀ ਬਿਨਾਂ ਅਮੈਂਡਮੈਂਟਸ ਤੋਂ ਹੀ ਅਸਲੀ ਲੈਜਿਸਲੇਸ਼ਨ ਬਣਾਉਣ ਦੇ ਲਈ, ਅਤੇ ਕੋਨਸੀਕੁਐਂਸਿਸ ਉਹ ਵੀ ਲੌਂਗ ਲਾਸਟਿੰਗ, ਇਹ ਤਾਂ ਤੁਸੀਂ ਦੇਖ ਸਕਦੇ ਹੋ। ਮਤਲਬ ਇਸ ਫੈਡਰਲ ਲਿਬਰਲ ਗਵਰਨਮੈਂਟ ਦੇ ਕਈ ਹਾਈਲੀ ਕੰਟਰੋਵਰਸ਼ਲ ਬਿਲਸ ਹੁਣ ਬਹੁਤ ਹੀ ਜਲਦ ਅਸਲੀ ਲਾਅ ਬਣ ਸਕਦੇ ਨੇ, ਭਾਵੇਂ ਇਕਾਨਮਿਸਟਸ ਤੋਂ ਲੈ ਕੇ ਐਕਟਿਵਿਸਟ ਤੋਂ ਲੈ ਕੇ ਐਜੂਕੇਟਰਸ ਤੋਂ ਲੈ ਕੇ ਐਕਸਪਰਟਸ ਇਨ ਦੇਅਰ ਫੀਲਡਸ ਦਾ ਕਹਿਣਾ ਹੈ ਕਿ ਇਹ ਡਿਫਰੈਂਟ ਡਿਫਰੈਂਟ ਬਿਲਸ ਨੂੰ ਚੇਂਜ ਕਰਨ ਦੀ ਜ਼ਰੂਰਤ ਹੈ, ਇਹਨਾਂ ਨੂੰ ਫਰਦਰ ਸਟੱਡੀ ਕਰਨ ਦੀ ਜ਼ਰੂਰਤ ਹੈ, ਇਹਨਾਂ ਨੂੰ ਅਮੈਂਡ ਕਰਨ ਦੀ ਜ਼ਰੂਰਤ ਹੈ। ਚੱਲਦਾ ਹੈ ਧੱਕਾ, ਦੱਸ ਦੈਟਸ ਇਟ, ਬਹੁਤ ਜ਼ਿਆਦਾ ਨੁਕਸਾਨ ਹੋਊਗਾ ਅਤੇ ਉਹ ਤਾਂ ਲੋਕਾਂ ਨੂੰ ਬਹੁਤ ਦੇਰ ਬਾਅਦ ਹੀ ਮਹਿਸੂਸ ਹੋਊਗਾ ਲਾਈਕ ਯੂਜੂਅਲ। ਤੁਹਾਨੂੰ ਕੁਛ ਐਗਜ਼ਾਮਪਲਸ ਵੀ ਦੇ ਦਿੰਦਾ, ਬਿਲ C9 ਕੰਬੈਟਿੰਗ ਹੇਟ ਐਕਟ, ਇਹਦੇ ਰਾਹੀਂ ਹੈਰਾਨੀ ਵਾਲੀ ਗੱਲ ਆ ਕਿ ਜੇਕਰ ਕਿਸੇ ਵੀ ਰਿਲੀਜੀਅਸ ਟੈਕਸਟ, ਚਾਹੇ ਬਾਈਬਲ ਹੋਵੇ, ਕੁਰਾਨ ਹੋਵੇ, ਜਿਹੜੀ ਮਰਜ਼ੀ ਰਿਲੀਜੀਅਸ ਟੈਕਸਟ ਹੋਵੇ, ਉਹਦੇ ਵਿੱਚੋਂ ਮੰਨ ਲਓ ਕੋਈ ਬੰਦਾ ਕੁਝ ਪੜ੍ਹਦਾ ਹੈ ਅਤੇ ਉਹਨੂੰ ਹੀ ਬਾਈਬਲ ਦੇ ਵਿੱਚ, ਕੁਰਾਨ ਦੇ ਵਿੱਚ ਜੋ ਕੁਛ ਵੀ ਲਿਖਿਆ ਹੋਇਆ ਉਹਨੂੰ ਹੀ ਮੰਨਿਆ ਜਾ ਸਕਦਾ ਹੈ ਐਜ਼ ਗੈਰ ਕਾਨੂੰਨੀ, ਐਜ਼ ਹੇਟ ਸਪੀਚ, ਜੇਕਰ ਉਸ ਪੇਜ 'ਤੇ ਜਾਂ ਉਸ ਪੈਸੇਜ ਦੇ ਵਿੱਚ ਮੰਨ ਲਓ ਕੋਈ LGBTQ ਕਮਿਊਨਿਟੀ ਦੇ ਖਿਲਾਫ ਹੀ ਕੁਛ ਲਿਖਿਆ ਹੋਇਆ, ਜਿਵੇਂ ਕਿ ਹਰੇਕ ਰਿਲੀਜੀਅਸ ਟੈਕਸ ਦੇ ਵਿੱਚ ਲਿਖਿਆ ਤਾਂ ਹੈਗਾ ਹੀ ਹੈਗਾ, ਉਹਨੂੰ ਹੇਟ ਸਪੀਚ ਬਣਾ ਕੇ ਬੰਦੇ ਨੂੰ ਕ੍ਰਿਮੀਨਲ ਚਾਰਜ ਕੀਤਾ ਜਾ ਸਕਦਾ ਹੈ। ਅਤੇ ਇਹ ਲਿਬਰਲ ਸਰਕਾਰ ਆਪ ਵੀ ਮੰਨ ਚੁੱਕੀ ਹੈ ਕਿ ਕਿਉਂਕਿ ਫਰੀਡਮ ਆਫ ਰਿਲੀਜਨ ਹੈ, ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਉਹਨੂੰ ਪੜ੍ਹ ਕੇ ਜਾਂ ਉੱਚੀ ਉੱਚੀ ਬੋਲ ਕੇ ਸੜਕਾਂ 'ਤੇ ਅਲੱਗ ਲੋਕਾਂ ਦੇ ਖਿਲਾਫ ਹੇਟ ਸਪੀਚ ਕਰ ਸਕਦੇ ਹੋ। ਸੋ ਇਮੈਜਿਨ ਰਿਲੀਜੀਅਸ ਟੈਕਸਟ ਪੜ੍ਹਨੇ ਹੀ, ਆਊਟ ਲਾਊਡ ਪੜ੍ਹਨੇ ਹੀ, ਪੋਸਟ ਕਰਨੇ ਸੋਸ਼ਲ ਮੀਡੀਆ 'ਤੇ ਹੀ, ਵਰਡ ਫੋਰ ਵਰਡ ਕੋਈ ਬਾਈਬਲ ਦਾ ਵਰਸ, ਕੋਈ ਕੁਰਾਨ ਦਾ ਵਰਸ ਐਕਸੈਟਰਾ, ਉਹ ਹੀ ਹੇਟ ਸਪੀਚ ਮੰਨਿਆ ਜਾ ਸਕਦਾ ਹੈ, ਤਾਂ ਹੀ ਇੰਨੀ ਜ਼ਿਆਦਾ ਕੰਟਰੋਵਰਸੀ ਹੈ ਬਿਲ C9 ਕੰਬੈਟਿੰਗ ਹੇਟ ਐਕਟ ਦੇ ਬਾਰੇ। ਅਤੇ ਹੁਣ ਲੱਗਦਾ ਹੈ ਨਹੀਂ ਕਿ ਕੋਈ ਵੀ ਚੱਜ ਦੀ ਅਮੈਂਡਮੈਂਟ ਪੇਸ਼ ਕੀਤੀ ਜਾਊਗੀ, ਲੱਗਦਾ ਹੈ ਕਿ ਧੱਕੇ ਨਾਲ ਇਹਨੂੰ ਸਟੀਮ ਰੋਲ ਕੀਤਾ ਜਾਊਗਾ ਅਤੇ ਵੀ ਮੇਡ ਅ ਫੁੱਲ ਲੈਜਿਸਲੇਸ਼ਨ। ਬਿਲ C30 ਦੇ ਵਿੱਚ ਕਈ ਡੈਕੇਡਸ ਤੋਂ ਦੋਸਤੋ ਇੰਨੇ ਮਾੜੇ, ਇੰਨੇ ਖਤਰਨਾਕ ਬੈਨ ਕੀਤੇ ਗਏ ਜ਼ਹਿਰੀਲੇ ਡੇਂਜਰਸ ਪੈਸਟਿਸਾਈਡ ਜੋ ਕਿ ਬੰਦੇ ਮਾਰਦੇ ਨੇ, ਉਹਨਾਂ ਨੂੰ ਡਿਫੋਰਮ ਕਰਦੇ ਨੇ, ਕੈਂਸਰ ਵਰਗੀਆਂ ਬਿਮਾਰੀਆਂ ਪੈਦਾ ਕਰਦੀਆਂ ਨੇ, ਇਸ ਤਰ੍ਹਾਂ ਦੀਆਂ ਇੰਨੀਆਂ ਜ਼ਿਆਦਾ ਬੈਨ ਕੀਤੀਆਂ ਹੋਈਆਂ ਪੈਸਟਿਸਾਈਡਸ, ਹੁਣ ਤਾਂ ਦੋਸਤੋ ਬਿਲ C30 ਦੇ ਰਾਹੀਂ ਕੈਬਨਿਟ ਦੇ ਹੁਕਮ 'ਤੇ ਡੀਰੈਗੂਲੇਟ ਕਰਕੇ ਵਰਤੇ ਜਾ ਸਕਦੇ ਨੇ ਕੈਨੇਡੀਅਨ ਫਾਰਮਿੰਗ ਦੇ ਵਿੱਚ। ਇਹਦੇ ਬਾਰੇ ਪਿਛਲੇ ਕੁਝ ਹਫ਼ਤਿਆਂ ਦੇ ਵਿੱਚ ਬਹੁਤ ਜ਼ਿਆਦਾ ਚਰਚਾ ਹੋਈ ਹੈ, ਫੋਰ ਸਮ ਰੀਜ਼ਨ ਸਾਡੀ ਕੌਣੀ ਸਰਕਾਰ ਨੂੰ ਲੱਗਦਾ ਹੈ ਕਿ ਉਹਨਾਂ ਨੂੰ ਇੰਨੇ ਡੈਕੇਡ ਤੋਂ ਬੈਨ ਕੀਤੇ ਹੋਏ ਪੈਸਟੀਸਾਈਡ ਡੀਰੈਗੂਲੇਟ ਕਰਨ ਦੀ ਜ਼ਰੂਰਤ ਹੈ। ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿਉਂ, ਮੈਂ ਤੁਹਾਨੂੰ ਐਂਸਰ ਤਾਂ ਦੇ ਨਹੀਂ ਸਕਦਾ ਕਿਉਂਕਿ ਫਿਰ ਤੁਸੀਂ ਕਹਿਣਾ ਕਿ ਕੰਸਪੀਰੇਸੀ ਥਿਊਰੀ ਹੈ, ਪਰ ਅੰਦਾਜ਼ਾ ਲਾ ਲਓ ਕਿ ਕੋਈ ਵੀ ਇੰਨੀ ਖਤਰਨਾਕ ਰਾਊਂਡ ਅਪ, ਮਨਸਾਰੋ ਵਰਗੇ ਪ੍ਰੋਡਕਟਸ ਵਰਗੇ ਇਹ ਖਤਰਨਾਕ ਚੀਜ਼ਾਂ ਕਿਉਂ ਡੀਰੈਗੂਲੇਟ ਕਰਨੇ ਚਾਹੀਦੇ ਨੇ, ਇਟ ਮੇਕਸ ਨੋ ਸੈਂਸ ਐਟ ਆਲ। ਬਿਲ C22 ਲਾਫੁਲ ਐਕਸੈਸ ਲੈਜਿਸਲੇਸ਼ਨ ਦੇ ਰਾਹੀਂ ਇਹ ਇੱਕ ਮੈਸ ਸਰਵੇਲੈਂਸ ਸਟੇਟ ਬਣਾਉਣਾ ਚਾਹੁੰਦੇ ਨੇ, ਇਸ ਬਹਾਨੇ ਦੇ ਨਾਲ ਕਿ ਲਾਅ ਇਨਫੋਰਸਮੈਂਟ ਨੂੰ, ਪੁਲਿਸ ਨੂੰ, RCMP ਨੂੰ, CSIS ਨੂੰ ਜ਼ਿਆਦਾ ਛੇਤੀ ਹੀ ਸਰਵੇਲੈਂਸ ਸ਼ੁਰੂ ਕਰਨ ਦੀ ਲੋੜ ਹੈ ਪੋਟੈਂਸ਼ੀਅਲ ਕ੍ਰਿਮੀਨਲਸ ਅਤੇ ਉਹਨਾਂ ਦੇ ਨੈਟਵਰਕਸ ਦੇ ਖਿਲਾਫ। ਸੋ ਉਹਨਾਂ ਨੂੰ ਜੱਜ ਦੇ ਵਾਰੰਟ ਪ੍ਰੋਸੈਸ ਨੂੰ ਹੀ ਟੱਪ ਕੇ ਲੋਕਾਂ ਦੇ ਕੰਸਟੀਟਿਊਸ਼ਨਲ ਪ੍ਰੋਟੈਕਸ਼ਨਸ ਐਂਡ ਰਾਈਟਸ ਨੂੰ ਵਾਇਲੇਟ ਕਰਨ ਦੀ ਜ਼ਰੂਰਤ ਹੈਗੀ ਆ। ਵੀ ਡੋਂਟ ਨੀਡ ਨੋ ਵਾਰੰਟਸ, ਵੀ ਜਸਟ ਗੋਇੰਗ ਟੂ ਸਪਾਈ ਔਨ ਐਵਰੀਵਨ। ਇਹ ਬਿਲ C22 ਮੈਨੀ ਐਜੂਕੇਟਰਸ, ਐਕਟਿਵਿਸਟ, ਲੋਇਰਸ ਇਹਦੇ ਖਿਲਾਫ ਬੋਲੀ ਜਾਂਦੇ ਆ, ਪਰ ਚੱਲੂਗਾ ਹੁਣ ਧੱਕਾ, ਇਹਨੂੰ ਬਣਾਇਆ ਜਾਊਗਾ ਸ਼ਾਇਦ ਜ਼ਿਆਦਾ ਛੇਤੀ ਹੀ ਕਾਨੂੰਨ, ਬਿਨਾਂ ਕੋਈ ਅਮੈਂਡਮੈਂਟ ਤੋਂ, ਬਿਨਾਂ ਕੋਈ ਸੇਫ ਗਾਰਡ ਤੋਂ। ਬਿਲ C34 ਸੇਫ ਸੋਸ਼ਲ ਮੀਡੀਆ ਐਕਟ ਦੇ ਰਾਹੀਂ ਲਿਬਰਲਸ ਆਪਦੇ ਪਸੰਦ ਦੀ ਇੱਕ ਪਾਵਰਫੁਲ ਆਨਲਾਈਨ ਇਨਫੋਰਸਮੈਂਟ ਬਾਡੀ, ਇੱਕ ਨਵੀਂ ਰੈਗੂਲੇਟਰ ਬਣਾਉਣਾ ਚਾਹੁੰਦੇ ਨੇ ਜੋ ਕਿ ਸੋਸ਼ਲ ਮੀਡੀਆ 'ਤੇ ਹੀ ਮਾਨੀਟਰ ਕਰਨਗੇ, ਕੰਪਨੀਜ਼ ਨੂੰ ਦੱਸਣਗੇ ਕਿ ਕਿਹੜਾ ਕੰਟੈਂਟ ਉਹਨਾਂ ਦੇ ਪਲੈਟਫਾਰਮ 'ਤੇ ਰੱਖਿਆ ਜਾ ਸਕਦਾ, ਕਿਹੜਾ ਹਟਾਉਣਾ ਪੈਣਾ। ਸੋ ਬੇਸਿਕਲੀ ਤੁਸੀਂ ਕੀ ਦੇਖ ਸਕਦੇ ਹੋ, ਕੀ ਨਹੀਂ ਦੇਖ ਸਕਦੇ ਹੋ, ਉਹੀ ਕੰਟਰੋਲ ਕੀਤਾ ਜਾਊਗਾ। ਤਾਂ ਸਮ ਐਕਸਟੈਂਟ ਫਰੀਡਮ ਆਫ ਸਪੀਚ, ਫਰੀਡਮ ਐਕਸਪ੍ਰੈਸ਼ਨ ਹੀ ਦੱਬਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਇਹ ਡਿਫਰੈਂਟ ਡਿਫਰੈਂਟ ਬਿਲਸ ਨੇ, ਜੋ ਕਿ ਕੋਈ ਨਾ ਕੋਈ ਸਟੇਜ ਆਫ ਹਾਊਸ ਆਫ ਕਾਮਨਸ ਵਿੱਚੋਂ ਲੰਘ ਰਹੇ ਨੇ, ਪਰ ਸੈਨੇਟ ਦੇ ਵਿੱਚ ਹੀ ਆਪਦੇ ਬੰਦੇ ਹੁਣ ਸਟੈਕ ਕਰਕੇ ਅਤੇ ਨੋਨ ਪਾਰਟੀਜ਼ਨ ਜਿਹੜੀ ਅਪੋਇੰਟਮੈਂਟ ਕਮੇਟੀ ਆ ਉਹਨੂੰ ਹੀ ਅੱਜ ਬੰਦ ਕਰਕੇ, ਇਹ ਤਾਂ ਬਹੁਤ ਹੀ ਗਲਤ ਕੰਮ ਹੋ ਰਿਹਾ ਹੈ ਦੋਸਤੋ, ਕਿ ਇਹ ਸਿਰਫ ਅਤੇ ਸਿਰਫ ਆਪਣੇ ਹੀ ਲਿਬਰਲ ਲੀਡਿੰਗ, ਆਪਣੇ ਹੀ ਲਿਬਰਲ ਵਿਚਾਰ ਰੱਖਣ ਵਾਲੇ, ਇਹਨਾਂ ਦੇ ਹੀ ਹੁਕਮ 'ਤੇ ਨੱਚਣ ਵਾਲੇ ਸੈਨੇਟਰਸ ਹੀ ਅਪੁਆਇੰਟ ਕਰਨਗੇ। ਇਟਸ ਵੈਰੀ ਵੈਰੀ ਬੈਡ ਫੋਰ ਆਰ ਕੰਟਰੀ। ਅੱਜ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ 4 ਨਵੇਂ ਲੋਕਾਂ ਨੂੰ ਸੈਨੇਟ ਤੱਕ ਅਪੁਆਇੰਟ ਕੀਤਾ ਹੈ, ਜਿਨ੍ਹਾਂ ਦੇ ਵਿੱਚੋਂ ਸਭ ਤੋਂ ਨੋਟਬਲ ਤਾਂ ਹੈ ਰਿਚਰਡ ਮਾਰਟੈਲ। ਕਿਉਂ? ਕਿਉਂਕਿ ਅੱਜ ਸਵੇਰੇ ਤੱਕ ਤਾਂ ਰਿਚਰਡ ਮਾਰਟੈਲ ਇੱਕ ਕੰਸਰਵੇਟਿਵ ਐਮ ਪੀ ਸੀ, ਅਤੇ ਉਹਦੇ ਰੈਜ਼ਿਗਨੇਸ਼ਨ ਤੋਂ ਇਮੀਡੀਏਟਲੀ ਬਾਅਦ ਉਹ ਲਿਬਰੋ ਗਵਰਨਮੈਂਟ ਦੇ ਵੱਲੋਂ ਸੈਨੇਟ ਤੱਕ ਅਪੁਆਇੰਟ ਕੀਤਾ ਗਿਆ। ਅਤੇ ਇਹ ਕੋਈ ਇਤਫਾਕ ਨਹੀਂ, ਇਹ ਕੋਈ ਕੋਇੰਸੀਡੈਂਸ ਨਹੀਂ ਹੈ ਦੋਸਤੋ, ਇਹ ਇੱਕ ਹਾਈਲੀ ਓਰਗਨਾਈਜ਼ਡ ਅਤੇ ਓਰਕੈਸਟ੍ਰੇਟਡ ਕੰਮ ਹੈ ਲਿਬਰੋ ਸਰਕਾਰ ਦੇ ਵੱਲੋਂ। ਇਹ ਉਹੀ ਸੇਮ ਫਲੋਰ ਕ੍ਰੋਸਿੰਗ ਕਰਵਾਉਣ ਵਾਲਾ ਕੰਮ ਹੈ ਵਿਦ ਅ ਲਿਟਲ ਬਿਟ ਆਫ ਅ ਟਵਿਸਟ। ਸੋ ਰਿਚਰਡ ਮਾਰਟੈਲ ਪਹਿਲਾਂ ਤਾਂ 2018 ਦੇ ਵਿੱਚ ਹੀ ਇੱਕ ਬਾਏ ਇਲੈਕਸ਼ਨ ਦੇ ਵਿੱਚ ਇਲੈਕਟ ਕੀਤਾ ਗਿਆ ਸੀ ਕੁਬੈਕ ਦੇ ਚਿਕੂਰਮੀ ਲਫੋਰਡ ਰਾਈਡਿੰਗ ਦੇ ਵਿੱਚ, ਫਿਰ 2019, ਫਿਰ 2021 ਅਤੇ ਪਿਛਲੇ ਸਾਲ 2025 ਦੇ ਵਿੱਚ ਵੀ ਇਹ ਲਗਾਤਾਰ 4 ਇਲੈਕਸ਼ਨ ਜਿੱਤਿਆ ਕੰਸਰਵੇਟਿਵ ਪਾਰਟੀ ਆਫ ਕੈਨੇਡਾ ਦੇ ਨਾਲ। ਸੋ ਫੋਰਮਰ ਕੰਸਰਵੇਟਿਵ ਪਾਰਟੀ ਆਫ ਕੈਨੇਡਾ ਲੀਡਰ ਜਿਵੇਂ ਕਿ ਏਰਨ ਓਟੂਓ ਨੇ ਤਾਂ ਇਹਨੂੰ ਕਾਫੀ ਲੀਡਰਸ਼ਿਪ ਰੋਲ ਵੀ ਦਿੱਤੇ, ਇਹਨੂੰ ਖਾਸ ਕੁਬੈਕ ਦਾ ਲੁਟੈਨੈਂਟ ਵੀ ਬਣਾਇਆ, ਪਰ ਕਰੰਟ ਲਿਬਰਲ ਲੀਡਰ ਕਰੰਟ ਕੰਸਰਵੇਟਿਵ ਲੀਡਰ ਪੀਅਰ ਪੋਲੀਏਵ ਨੇ ਇਹਨੂੰ ਕੋਈ ਵੀ ਅਹਿਮੀਅਤ ਦਿੱਤੀ ਨਹੀਂ, ਕੋਈ ਵੀ ਵੱਡਾ ਰੋਲ ਦਿੱਤਾ ਨਹੀਂ, ਉਹਦੇ ਵਿੱਚ ਬਿਠਾਇਆ ਹੀ ਨਹੀਂ ਹੈਗਾ। ਸ਼ਾਇਦ ਤਾਂ ਹੀ ਪਿਛਲੇ ਦਿਨਾਂ ਦੇ ਵਿੱਚ ਕਾਫੀ ਜ਼ਿਆਦਾ ਚਰਚਾ ਅਤੇ ਰੂਮਰ ਸਪੈਡ ਹੋ ਰਹੇ ਸੀ ਕਿ ਹੁਣ ਤਾਂ ਕਾਫੀ ਜ਼ਿਆਦਾ ਹੋਰ ਵੀ ਐਨ ਡੀ ਪੀ ਵੀ ਅਤੇ ਕੰਸਰਵੇਟਿਵ ਵੀ ਅਤੇ ਮੇ ਬੀ ਈਵਨ ਬਲਾਕ ਕੁਬੈਕਵਾ ਦੇ ਵੀ ਐਮ ਪੀ ਨੇ ਖਾਸ ਕੁਬੈਕ ਤੋਂ, ਜੋ ਕਿ ਲਿਬਰਲ ਪਾਰਟੀ ਨੂੰ ਕੁਛ ਨਾ ਕੁਛ ਵੇ ਦੇ ਵਿੱਚ ਜੁਆਇਨ ਕਰ ਸਕਦੇ ਨੇ, ਜਿਵੇਂ ਆਹ ਡਿਫਰੈਂਟ ਤਰੀਕਾ ਹੋਇਆ ਹੁਣ ਇੰਸਟਰ ਫਲੋਰ ਕ੍ਰੋਸਿੰਗ। ਉਹਨਾਂ ਵਿੱਚੋਂ ਕਈ ਤਾਂ ਕੈਬਨਿਟ ਪੋਜੀਸ਼ਨ ਵੀ ਵੱਧ ਤਨਖਾਹ ਦੇ ਨਾਲ ਵੀ ਡਿਮਾਂਡ ਕਰ ਰਹੇ ਸੀ, ਪਰ ਇਹਨੂੰ ਤਾਂ ਈਵਨ ਬੈਟਰ ਆ ਹੁਣ ਕੰਸਰਵੇਟਿਵ ਐਮ ਪੀ ਜੋ ਕਿ ਇਮੀਡੀਟਲੀ ਰਿਜ਼ਾਈਨ ਕਰਕੇ ਇਮੀਡੀਟਲੀ ਲਿਬਰਲਸ ਵੱਲੋਂ ਸੈਨੇਟ ਤੱਕ ਅਪੁਆਇੰਟ ਕੀਤਾ ਗਿਆ, ਇਹਨੂੰ ਕੀ ਮਿਲਿਆ ਹੈ ਦੋਸਤੋ? ਲਾਈਫ ਟਾਈਮ ਇਨਕਮ। ਕਿਉਂ? ਕਿਉਂਕਿ ਇਹਦੇ ਰੈਜ਼ਿਗਨੇਸ਼ਨ ਦੇ ਨਾਲ ਇਹਨੂੰ ਹੁਣ ਇੱਕ ਅਨਇਲੈਕਟਿਡ ਰੋਲ ਸੈਨੇਟਰ ਦੀ ਰੋਲ ਦੇ ਵਿੱਚ ਹੁਣ ਬਿਠਾਇਆ ਗਿਆ ਹੈ, ਜਿਹਦੀ ਕੋਈ ਵੀ ਮੈਕਸੀਮਮ ਟਰਮ ਲਿਮਿਟ ਨਹੀਂ, ਕਦੇ ਵੀ ਇਲੈਕਟ ਹੋਣ ਦਾ ਕੋਈ ਖਤਰਾ ਨਹੀਂ ਕਿ ਇਲੈਕਟ ਹੋਵਾਂਗੇ ਨਹੀਂ ਹੋਵਾਂਗੇ। ਬੰਦਾ ਇਹ ਏਜ 75 ਤੱਕ ਉੱਥੇ ਬਹਿ ਸਕਦਾ, 75 ਤੱਕ ਆਲਮੋਸਟ 2 ਲੱਖ ਸਾਲ ਦੀ ਤਨਖਾਹ ਅਤੇ ਲੱਖਾਂ ਹੀ ਹੋਰ ਵੱਧਦੇ ਖਰਚੇ ਇਹ ਪਾ ਸਕਦਾ। ਸੋ ਇਹ ਪੈਸਾ ਹੀ ਬੋਲਦਾ ਹੈ, ਲਾਲਚ ਹੀ ਬੋਲਦਾ ਹੈ, ਤਾਂ ਹੀ ਤਾਂ ਇਹਨੇ ਇਹ ਕੰਮ ਕੀਤਾ ਹੈ। 75 ਦੀ ਉਮਰ ਤੱਕ ਮੌਜਾਂ ਹੀ ਮੌਜਾਂ ਲੱਗ ਗਈਆਂ ਇਸ ਬੰਦੇ ਨੂੰ ਆਪਦੀ ਕੰਸਰਵੇਟਿਵ ਪਾਰਟੀ ਨੂੰ ਛੱਡ ਕੇ, ਅਤੇ ਲੋਕਾਂ ਨੂੰ ਹਜੇ ਤੱਕ ਵੀ ਲੱਗਦਾ ਹੈ ਕਿ ਇਹ ਕੋਈ ਅਨਐਥਿਕਲ ਗਲਤ ਮਲਤ ਕੰਮ ਨਹੀਂ ਹੈ, ਡੈਮੋਕ੍ਰੇਸੀ ਦੇ ਖਿਲਾਫ਼ ਕੋਈ ਗਲਤ ਕੰਮ ਨਹੀਂ ਹੈ, ਹੱਦ ਹੋ ਗਈ ਹੈ। ਸੋ ਇਸ ਕੰਸਰਵੇਟਿਵ ਐਮ ਪੀ ਤੋਂ ਇਲਾਵਾ ਅੱਜ ਮਾਰਕ ਕਾਰਨੀ ਨੇ ਆਪਦੇ ਹੀ ਪ੍ਰਿੰਸੀਪਲ ਸੈਕਰਟਰੀ ਟਾਮ ਪਿਟਫੀਲਡ ਨੂੰ ਵੀ ਸੈਨੇਟ ਤੱਕ ਅਪੁਆਇੰਟ ਕੀਤਾ, ਨਿਊ ਬ੍ਰੰਸਵਿਕ ਕੈਂਸਰ ਰਿਸਰਚਰ ਡਾਕਟਰ ਰੋਡਨੀ ਓਲੈਟ ਨੂੰ ਵੀ ਅਪੁਆਇੰਟ ਕੀਤਾ, ਮੈਨਟੋਬਾ ਚਾਰਟਰਡ ਪ੍ਰੋਫੈਸ਼ਨਲ ਅਕਾਊਂਟੈਂਟ ਗੀਤਾ ਠੱਕਰ ਨੂੰ ਵੀ

Don't, but not going because opposition don't, but not going because amendments don't. ਜਲਦ ਤੋਂ ਜਲਦ ਸੈਨਟ ਦੇ ਵਿੱਚੋਂ ਲੰਘ ਸਕਦੇ ਨੇ ਅਤੇ ਬਿੱਲ ਤੋਂ ਲੈ ਕੇ ਕਾਨੂੰਨ ਤੱਕ ਬਣ ਸਕਦੇ ਆ ਅਤੇ ਲੋਕਾਂ ਨੂੰ ਹਜੇ ਤੱਕ ਵੀ ਲੱਗਦਾ ਹੈ ਕਿ ਇਹ ਬੰਦਾ ਸਾਡੇ ਮੁਲਕ ਨੂੰ ਸਾਡੀ ਸੋਵਰਨਟੀ ਨੂੰ ਸਾਡੀ ਡੈਮੋਕ੍ਰੇਸੀ ਨੂੰ ਬਚਾਉਣ ਆਇਆ ਹੈ ਕੰਪਲੀਟ ਇਹਦਾ ਆਪੋਜ਼ਿਟ ਹੀ ਹੋ ਰਿਹਾ ਹੈ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ ਸਮਝ ਰਹੇ ਹੋ ਸਟੂਡੀਓ ਦਾ ਫੋਨ ਨੰਬਰ ਹੈ 905-564-4646 905-564-4646 905-564-6444 ਅਤੇ ਨੰਬਰ ਘੁਮਾ ਕੇ ਸਾਡੇ ਨਾਲ ਗੱਲਬਾਤ ਕਰ ਸਕਦੇ ਹਾਂ 6 ਵਜੇ ਤੱਕ 905-564-6444 ਜੁੜੇ ਰਹੋ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ ਨਾਲ।

ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋ ਤਾਂ ਦੋਸਤੋ ਇਸ ਟਾਈਮ ਤੇ ਸਾਡੇ ਅਗਲੇ ਸਪਾਂਸਰ ਸਾਡੇ ਨਾਲ ਜੁੜ ਚੁੱਕੇ ਨੇ ਮੋਰਗੇਜ ਕੁਈਨ ਮੋਰਗੇਜ ਬ੍ਰੋਕਰ ਮੋਰਗੇਜ ਐਕਸਪਰਟ ਨੀਲਮ ਸੇਦੋਵ ਜਿਨ੍ਹਾਂ ਦਾ ਫੋਨ ਨੰਬਰ ਹੈ 6477398710 ਹਰੇਕ ਹਫਤੇ ਟਿਊਜ਼ਡੇ ਦੇ ਦਿਨ ਤੁਹਾਨੂੰ ਬਹੁਤ ਹੀ ਚੰਗੀ ਸਲਾਹ ਦਿੰਦੇ ਹੁੰਦੇ ਨੇ ਵੱਖ ਵੱਖ ਡਿਫਰੈਂਟ ਮੋਰਗੇਜ ਲੋਨ ਲੈਂਡਿੰਗ ਦੇ ਟੋਪਿਕਸ ਦੇ ਬਾਰੇ ਪਰ ਸਿੰਪਲ ਜੀ ਗੱਲ ਹੈ ਦੋਸਤੋ ਜੇ ਤੁਸੀਂ ਫਸਟ ਟਾਈਮ ਮੋਰਗੇਜ ਕਰਵਾਉਣਾ ਚਾਹੁੰਦੇ ਹੋ ਮੋਰਗੇਜ ਰਿਨਿਊਅਲ ਹੁਣ ਹਾਇਰ ਰੇਟ 'ਤੇ ਫੇਸ ਕਰ ਰਹੇ ਹੋ ਪੈਸਿਆਂ ਦੀ ਕੋਈ ਕੈਸ਼ ਫਲੋ ਦੀ ਪ੍ਰੋਬਲਮ ਹੈ ਮੋਰਗੇਜ ਤੁਸੀਂ ਹੁਣ ਅਫੋਰਡ ਕਰ ਹੀ ਨਹੀਂ ਸਕਦੇ ਹੋ ਜਿਹੜਾ ਮਰਜ਼ੀ ਤੁਹਾਡਾ ਸਵਾਲ ਹੈ ਕੰਮ ਹੈ ਤੁਸੀਂ ਜੇਕਰ ਇਹਨਾਂ ਨਾਲ ਡਾਇਰੈਕਟ ਗੱਲਬਾਤ ਕਰੋਗੇ ਬਿਲਕੁਲ ਫਰੀ ਸਲਾਹ ਮਸ਼ਵਰਾ ਹੈ ਅਤੇ ਇਹ ਆਪਣੇ ਫੀਲਡ ਵਿੱਚ ਮਾਹਰ ਨੇ ਤੁਹਾਨੂੰ ਸਹੀ ਸਹੀ ਹੀ ਗਾਈਡ ਕਰਨਗੇ ਅਤੇ ਕੌਂਸਲਟੇਸ਼ਨ ਦਾ ਕੋਈ ਵੀ ਖਰਚਾ ਹੀ ਨਹੀਂ ਹੈਗਾ ਤੁਹਾਨੂੰ ਤੁਹਾਡੇ ਸਪੈਸੀਫਿਕ ਡਿਫਰੈਂਟ ਡਿਫਰੈਂਟ ਸਰਕਮਸਟੈਂਸਿਸ ਦੇ ਹਿਸਾਬ ਦੇ ਨਾਲ ਇੱਕ ਪਰਫੈਕਟ ਟੇਲਰਡ ਸਲਿਊਸ਼ਨ ਪੇਸ਼ ਕਰ ਸਕਦੇ ਨੇ ਤੁਸੀਂ ਕੋਈ ਕਜ਼ਨ ਦੇ ਕੋਈ ਯਾਰ ਮਿੱਤਰ ਦੇ ਕੋਈ ਕੋਵਰਕਰ ਦੇ ਕੋਈ ਗੱਲਾਂ ਮੱਲਾਂ ਦੇ ਵਿੱਚ ਨਾ ਫਸੋ ਯਾਰ ਇਹ ਕੋਈ ਵਨ ਸਾਈਜ਼ ਫਿਟਸ ਆਲ ਸਲਿਊਸ਼ਨ ਤਾਂ ਹੁੰਦਾ ਹੀ ਨਹੀਂ ਹੈਗਾ ਤੁਸੀਂ ਚੱਜ ਦੀ ਸਲਾਹ ਲਓ ਫਰੋਮ ਮੋਰਗੇਜ ਕੁਈਨ ਮੋਰਗੇਜ ਬ੍ਰੋਕਰ ਨੀਲਮ ਸੇਦੋਵ ਐਟ 6477398710 ਨੀਲਮ ਜੀ ਸਤਿ ਸ਼੍ਰੀ ਅਕਾਲ ਜੀ ਨੀਲਮ ਜੀ ਬਹੁਤ ਲੋਕੀ ਮੰਨ ਲਓ ਕਿ ਜਦੋਂ ਘਰ ਲੈਂਦੇ ਨੇ ਮੋਰਗੇਜ ਕਰਵਾਉਂਦੇ ਨੇ ਜਿਹੜੀ ਐਮਰਟਾਈਜੇਸ਼ਨ ਪੀਰੀਅਡ ਹੁੰਦੀ ਆ ਮੰਨ ਲਓ ਕਿ 25 ਸਾਲ ਦੀ ਕੀਤੀ ਆ ਕੋਈ 30 ਦੀ ਕੀਤੀ ਆ ਉਸ ਤੋਂ ਘੱਟ ਵੱਧ ਵੀ ਕੀਤੀ ਆ ਕੋਈ ਵੀ ਤਰੀਕਾ

0: ਹੈ ਕੋਈ ਬਿਨਾਂ ਕੋਈ ਵੱਡੀ ਕੋਈ ਪੈਨਲਟੀ ਜਾਂ ਫੀਸ ਪੇ ਕਰਨ ਤੋਂ ਕਿ ਉਹ ਐਮਰਟਾਈਜੇਸ਼ਨ ਪੀਰੀਅਡ ਨੂੰ ਘਟਾ ਸਕਦੇ ਆ ਜਾਂ ਵਧਾ ਸਕਦੇ ਆ? ਮੇ ਬੀ ਉਹਨਾਂ ਨੇ ਪਹਿਲਾਂ ਸਿਰਫ 20-25 ਸਾਲ ਦੀ ਮੋਰਗੇਜ ਕੀਤੀ ਸੀ, ਹੁਣ ਕਿਸ਼ਤ ਬਹੁਤ ਜ਼ਿਆਦਾ ਲੱਗਦੀ ਆ, ਕੈਨ ਦੇ ਇਨਕਰੀਸ ਟੂ 30 ਇਅਰਸ, ਮੇ ਬੀ 40 ਇਅਰਸ ਔਰ ਨੋ?
1: ਤੁਸੀਂ ਇੰਨਾ ਵਧੀਆ ਕੁਐਸਚਨ ਪੁੱਛਿਆ, ਮੈਨੂੰ ਲਾਸਟ ਪੂਰੇ ਹਫਤੇ ਚ ਇਸੀ ਰਿਗਾਰਡਿੰਗ ਸੀਆਂ ਕਾਲ ਆਉਂਦੀਆਂ ਪਈਆਂ, ਐਂਡ ਆਈ ਵਾਸ ਓਨੈਸਟਲੀ ਥਿੰਕਿੰਗ ਕਿ ਬਿਫੋਰ ਤੁਸੀਂ ਮੈਨੂੰ ਪੁੱਛਦੇ ਕਿ ਮੈਨੂੰ ਹੀ ਇਹ ਵਾਲਾ ਟੌਪਿਕ ਡਿਸਕਸ ਕਰਨਾ ਚਾਹੀਦਾ। ਇਸ ਪਰਟੀਕੁਲਰ ਕੇਸ ਚ ਬਾਕੀ ਦੀਆਂ ਜਿਹੜੀਆਂ ਮੈਂ ਗੱਲਾਂ ਕਰਦੀਆਂ ਸਭ ਬਾਅਦ ਚ ਕਰਦੇ ਹਾਂ। ਇਸ ਪਰਟੀਕੁਲਰ ਟੌਪਿਕ ਦੇ ਉੱਤੇ ਛੋਟੀ ਜਿਹੀ ਗੱਲ ਇਹ ਕਰਦੇ ਹਾਂ ਕਿ ਯੈਸ ਦੇਰ ਆਰ ਵੇਜ਼ ਆਫ ਡੂਇੰਗ ਦੀਸ ਥਿੰਗਸ। ਮੰਨ ਲਓ ਓਰੀਜਿਨਲੀ ਤੁਸੀਂ ਜਦੋਂ ਐਮੋਟਾਈਜੇਸ਼ਨ ਲਿੱਤੀ ਸੀ ਉਦੋਂ 25 ਸਾਲ ਦੀ ਲਿੱਤੀ ਸੀ,
0: ਹਾਂਜੀ,
1: ਜੇ ਮੰਨ ਲਓ 25 ਸਾਲ ਦੀ ਲਿੱਤੀ ਸੀ, ਤੁਸੀਂ ਉਹਦੀਆਂ ਜਿਹੜੀਆਂ ਕਿਸ਼ਤਾਂ ਮੰਨ ਲਓ 4.4 ਦੇ ਉੱਤੇ 1 ਮਿਲੀਅਨ ਦੇ ਮੋਰਗੇਜ ਨੂੰ ਤੁਸੀਂ $6,000 ਦੀਆਂ ਰਫਲੀ ਕਿਸ਼ਤਾਂ ਭਰੀ ਜਾਂਦੇ ਹੋ। ਹੁਣ ਹਰ ਰੋਜ਼ ਕੰਮ 9 ਤੋਂ 5 ਕੰਮ ਕਰੋ ਜਾਂ 12-12 ਘੰਟੇ ਟਰੱਕ ਚਲਾ ਕੇ ਆ ਕੇ ਤੁਸੀਂ 6,000 ਇਹਨਾਂ ਨੂੰ ਬੈਂਕ ਵਾਲਿਆਂ ਨੂੰ ਦੇਈ ਜਾਂਦੇ ਹੋ ਆਪਣੇ ਲਈ, ਤੁਹਾਡੇ ਕੋਲ ਨਾ ਕੋਈ ਰੈਸਟ ਨਾ ਦਿਸ ਨਾ ਵਾਰਤਾ, ਸੋ ਤੁਸੀਂ ਸੋਚਦੇ ਕਿ ਆਪਾਂ ਕਿੱਥੇ ਫਸ ਗਏ। ਹੁਣ ਉਹ ਇਹ ਜਸਟ ਸਿਚੁਏਸ਼ਨ ਆ, ਹਰ ਟਾਈਮ ਸਦਾ ਨਹੀਂ ਰਹਿੰਦਾ। ਜੇ ਇਸ ਵੇਲੇ ਤੁਸੀਂ ਇੰਨੇ ਜ਼ਿਆਦਾ ਹੈਂਡ ਟੂ ਮਾਊਥ ਹੋ ਗਏ ਹੋ, ਇਹਨੂੰ ਬੈਟਰ ਹੁੰਦਾ ਕਿ ਜਦੋਂ ਰਿਨਿਊਲ ਦੇ ਟਾਈਮ ਦੇ ਉੱਤੇ ਤੁਸੀਂ ਇਹਦਾ ਟਾਈਮ ਵਧਾ ਸਕਦੇ ਹੋ, ਤੁਸੀਂ ਇਹਦਾ ਟਾਈਮ ਘਟਾ ਸਕਦੇ ਹੋ। ਜੇ ਮੰਨ ਲਓ ਤੁਸੀਂ 25 ਸਾਲ ਦੀ ਉਦੋਂ ਲਿੱਤੀ ਸੀ, ਹੁਣ ਟਰਮ ਦੇ ਉੱਤੇ ਆਣ ਕੇ ਤੁਹਾਡੀ 20 ਸਾਲ ਦੇ ਰਹਿ ਗਈ, ਤੁਹਾਨੂੰ ਪੇਮੈਂਟਾਂ ਜਿਹੜੀਆਂ 6,000 ਦੀਆਂ ਬਹੁਤ ਜ਼ਿਆਦਾ ਚੁਭਦੀਆਂ ਪਈਆਂ, ਹੁਣ ਆਪਾਂ ਇਹਨੂੰ ਕੀ ਕਰੂੰਗੇ, ਇਹਨੂੰ ਆਪਾਂ 35 ਦੀ ਆਰਾਮ ਨਾਲ 35 ਤੱਕ ਲਿਜਾ ਸਕਦੇ ਹਾਂ। ਅਨਲੈਸ ਯੂ ਵਾਂਟ ਟੂ ਗੋ ਟੂ ਬੀ ਲੈਂਡਰ, ਇਸ ਅ ਡਿਫਰੈਂਟ ਕੇਸ, ਐਮੋਟਾਈਜੇਸ਼ਨ ਵੱਧ ਦੇ ਦਿੰਦੇ ਆ। ਪਰ ਤੁਸੀਂ ਏ ਲੈਂਡਰ ਤੇ ਜਾਣਾ 35 ਸਾਲ ਦੀ ਐਮੋਟਾਈਜੇਸ਼ਨ ਦੇ ਨਾਲ, ਔਰ 30 ਸਾਲ ਦੀ ਐਮੋਟਾਈਜੇਸ਼ਨ ਵਿੱਚ ਤੁਹਾਨੂੰ ਫਿਰ ਅਗੇਨ ਲੈਸ ਇੰਟਰਸਟ ਦੇਣਾ ਪੈਂਦਾ ਉਹਦੇ ਤੇ। ਆਪਾਂ ਜਦੋਂ ਰਿਨਿਊਅਲ ਹੈ, ਜਦੋਂ ਟਰਮ ਫਿਨਿਸ਼ ਹੋ ਗਈ, ਉਦੋਂ ਕੋਈ ਪੈਨਲਟੀ ਨਹੀਂ। ਬਟ ਜੇ ਤੁਹਾਨੂੰ ਪੈਨਲਟੀ ਪੈਂਦੀ ਵੀ ਹੈ, ਜੇ ਤੁਸੀਂ ਵੇਰੀਏਬਲ ਦੇ ਉੱਤੇ ਹੋ ਮੰਨ ਲਓ, ਤਾਂ ਵੇਰੀਏਬਲ ਦੇ ਉੱਤੇ ਸਿਰਫ 3 ਮਹੀਨੇ ਦੀ ਪੈਨਲਟੀ ਪੈਂਦੀ ਆ, ਉਹਨੂੰ ਕਿੱਦਾਂ ਕੈਲਕੂਲੇਟ ਕਰੀਦਾ 3 ਮੰਥਸ ਦਾ? ਮੰਨ ਲਓ ਤੁਹਾਡੀਆਂ ਪੇਮੈਂਟਾਂ 4,000 ਇੱਦਾਂ ਕਰਕੇ ਮਹੀਨੇ ਦੀਆਂ ਦੇਈ ਜਾਂਦੇ ਹੋ, 3 ਮਹੀਨੇ ਦਾ ਇੰਟਰਸਟ ਹਾਫ ਲਾ ਲਓ, ਸੋ 4×8 = 12, 3 ਮਹੀਨੇ ਦੀ ਟੋਟਲ ਪੇਮੈਂਟ ਤੁਸੀਂ 12,000 ਦੇਣੀ, ਤੇ ਇਹਦੇ ਤੇ ਜਿਹੜੀ ਪੈਨਲਟੀ ਆ ਵੈਰੀ ਰਫਲੀ $6,000 ਪੈਣੀ, ਉਹ ਤੁਸੀਂ ਆਪ ਕੈਲਕੂਲੇਟ ਕਰ ਸਕਦੇ ਹੋ। ਜੇ ਇਹਦੀ ਟਰਮ ਫਿਕਸਡ ਹੈ, ਦੈਨ ਤੁਸੀਂ ਬੈਂਕ ਨਾਲ ਗੱਲ ਕਰੋ, ਉਹ ਤੁਹਾਨੂੰ ਦੱਸੂਗੀ ਕਿ ਤੁਹਾਡੀ ਟਰਮ ਕਿੰਨੀ ਰਹਿੰਦੀ ਤਾਂ ਪੈਨਲਟੀ ਕਿੰਨੀ ਰਹਿੰਦੀ। ਉਹ ਟਾਈਮ ਗੋਲਡਨ ਓਪਰਚੁਨਿਟੀ ਹੁੰਦੀ ਜਦੋਂ ਰਿਨਿਊਅਲ ਹੁੰਦਾ, ਬਟ ਜੇ ਤੁਹਾਨੂੰ ਸਮ ਟਾਈਮਸ ਪੈਨਲਟੀ ਦੇ ਕੇ ਵੀ ਤੁਹਾਨੂੰ ਇੱਦਾਂ ਲੱਗਦਾ ਕਿ ਆਪਣਾ ਹੱਥ ਸੁਖਾਲਾ ਹੋ ਸਕਦਾ, ਕਿ ਸਮ ਟਾਈਮਸ ਇੰਨੀਆਂ ਵੱਡੀਆਂ ਪੈਨਲਟੀਜ਼ ਨਹੀਂ ਪੈਂਦੀਆਂ। ਵੈਸਟ, ਵੈਰੀ ਵੈਸਟ ਸਬਜੈਕਟ ਆ, ਤੁਸੀਂ ਮੇਰੇ ਨਾਲ ਪਰਸਨਲੀ ਗੱਲ ਕਰ ਲਓ, ਆਈ ਵਿਲ ਗਿਵ ਯੂ ਟੂ ਕੀ ਆਨਸਰ ਪੂਰੇ ਨੰਬਰ ਦੇ ਨਾਲ ਕਿ ਆਪਾਂ ਕਦੋਂ ਤੱਕ ਕੀ ਕਰ ਸਕਦੇ, ਉਹਦੇ 'ਚ ਤੁਹਾਡਾ ਫਾਇਦਾ ਕੀ ਆ ਤੇ ਨੁਕਸਾਨ ਕੀ ਆ। ਸੋ ਡੈਫੀਨੇਟਲੀ ਇਸ ਪਰਟੀਕੁਲਰ ਕੁਐਸਚਨ ਦੇ ਉੱਤੇ ਆਈ ਐਮ ਵੈਰੀ ਹੈਪੀ, ਆਮ ਵੈਰੀ ਗਲੈਡ ਯੂ ਐਸ। ਜੇ ਤੁਹਾਨੂੰ ਕੋਈ ਕੁਐਸਚਨ ਹੈ, 6477398710 ਤੇ ਮੋਰਗੇਜ ਕੁਈਨ, ਮੋਰਗੇਜ ਬ੍ਰੋਕਰ ਨੀਲਮ ਸਰਵ ਨੂੰ ਤੁਸੀਂ ਫੋਨ ਲਾ ਸਕਦੇ ਹੋ। ਦੂਜੀ ਗੱਲ ਤੇ ਅੱਜ ਆਪਾਂ ਆਉਂਦੇ ਹਾਂ, ਜੇ ਮੰਨ ਲਓ ਤੁਸੀਂ ਫਸਟ ਟਾਈਮ ਬਾਇਰ ਹੋ, ਫਸਟ ਟਾਈਮ ਬਾਇਰ ਹੋਣ ਦੇ ਨਾਤੇ ਤੁਸੀਂ ਕਹਿੰਦੇ ਹੋ ਕਿ ਸਾਡੇ ਆਪਾਂ ਨੂੰ ਕੋਈ ਜਣਾ ਥੋੜ੍ਹਾ ਜਿਹਾ ਗਿਫਟ ਦੇ ਦੇ ਕਰਜੂਗਾ, ਇਸ ਵੇਲੇ ਤੁਸੀਂ ਅਗਰ ਆਪਣੇ ਬੈਂਕ ਚ ਅਪ ਟੂ $5,000 ਲੈਣਾ ਚਾਹੁੰਦੇ ਹੋ,
0: ਹਾਂਜੀ,
1: ਬੀਮੋ ਇਜ਼ ਵਨ ਆਫ ਦੋਜ਼ ਬੈਂਕ ਜਿਹੜਾ 30 ਜੁਲਾਈ ਤੋਂ ਪਹਿਲਾਂ ਜੇ ਤੁਸੀਂ ਐਪਲੀਕੇਸ਼ਨ ਪਾ ਦਿੰਦੇ ਹੋ ਤਾਂ ਉਹ ਤੁਹਾਨੂੰ ਅਪ ਟੂ $5,000 ਡਿਪੈਂਡਿੰਗ ਅਪੋਨ ਤੁਹਾਡੀ ਮੋਰਗੇਜ ਅਮਾਊਂਟ ਦੇ ਉੱਤੇ, ਯੈਸ, ਕੈਨ ਗਿਵ ਯੂ ਡਾਇਰੈਕਟ ਮਨੀ ਇਨ ਯੂਰ ਅਕਾਊਂਟ। ਇਹ ਨਹੀਂ ਕਿ ਮੈਂ ਤੁਹਾਨੂੰ ਦੇਣਾ, ਬੈਂਕ ਨੇ ਡਾਇਰੈਕਟ ਤੁਹਾਨੂੰ ਤੁਹਾਡੇ ਅਕਾਊਂਟ ਚ ਦੇਣਾ। ਔਨ ਟੌਪ ਅਸੀਂ ਇਹਦੇ ਤੇ ਕੀ ਕਰ ਸਕਦੇ ਹਾਂ, ਮੈਂ ਐਜ਼ ਅ ਬ੍ਰੋਕਰ ਮੈਂ ਕੀ ਕਰ ਸਕਦੀ ਹਾਂ ਤੁਹਾਡੇ ਲਈ, ਅਪ ਟੂ $5,000 ਜਿਹੜਾ ਤੁਹਾਨੂੰ ਉਹ ਬੈਂਕ ਤੋਂ ਫਾਇਦਾ ਹੋ ਜਾਏਗਾ। ਜੇ ਤੁਸੀਂ ਮੇਰੇ ਥਰੂ ਜਾਂਦੇ ਹੋ, ਮੇਰਾ ਤੁਸੀਂ ਪੂਰੀ ਸਰਵਿਸ ਸਾਡੇ ਥਰੂ ਜਾਂਦੇ ਹੋ, ਤਾਂ ਆਈ ਕੈਨ ਗਿਵ ਯੂ ਅਨਦਰ ਪੈਕੇਜ ਵਿੱਚ ਤੁਹਾਡੀ ਮੈਂ ਲੋਅਰ ਦੀ ਫੀਸ ਵੀ ਪੇ ਕਰੂੰਗੀ, ਤੁਹਾਨੂੰ ਜਿਹੜੀ CMSE ਦੇ ਉੱਤੇ PSC ਪੈਂਦੀ ਆ, ਸਮਟਾਈਮਸ ਉਹ ਕੈਨ ਵੀ 3,000, ਕੈਨ ਵੀ 2,900, ਕੈਨ ਵੀ 1,700, ਡਿਪੈਂਡਿੰਗ ਔਨ ਦੀ ਮੋਰਗੇਜ ਅਮਾਊਂਟ ਤੇ ਆਈ ਪੇ ਦੈਟ ਐਜ਼ ਵੈਲ। ਸੋ ਜੇ ਫਸਟ ਟਾਈਮ ਬਾਇਰ ਹੋ, ਇਸ ਚੀਜ਼ ਤੋਂ ਫਾਇਦਾ ਉਠਾਉਣਾ ਚਾਹੁੰਦੇ ਹੋ, ਯੈਸ, ਡੈਫੀਨੇਟਲੀ ਸਮ ਕੈਸ਼ਬੈਕ ਇਨ ਯੂਰ ਅਕਾਊਂਟ, ਐਬਸੋਲਿਊਟਲੀ, ਸਾਹਮਣੇ ਬੈਂਕ ਨੇ ਤੁਹਾਨੂੰ ਦੇਣਾ, ਇਹ ਨਹੀਂ ਕਿ ਮੇਰੇ ਥਰੂ ਦੇਣਾ, ਜਿਸ ਚੋਂ ਮੈਂ ਖਾ ਜਾਂ ਜਾਂ ਕੋਈ ਹੋਰ ਖਾ ਜਾਏ, ਕੋਈ ਨਹੀਂ ਖਾਣ ਵਾਲਾ ਬੰਦਾ, ਡਾਇਰੈਕਟ ਬੈਂਕ ਨੇ ਤੁਹਾਡੇ ਅਕਾਊਂਟ 'ਚ ਪਾਉਣਾ। ਅਗੇਨ, ਲਾਸਟ ਸਿਨੇਰੀਓ ਇੱਕ ਇਸੀ ਚੀਜ਼ 'ਤੇ ਡਿਸਕਸ ਕਰਨ ਲੱਗਿਆ, ਸਮਰਾਜ, ਬੜੇ ਕੇਸਿਸ ਦੇ ਵਿੱਚ ਦੂਜੀ ਕਾਲ ਜਿਹੜੀਆਂ ਆਉਂਦੀਆਂ ਨੇ ਉਹ ਇਹ ਨੇ, ਜਦੋਂ ਆਪਾਂ ਘਰ ਲਿੱਤਾ ਸੀ ਐਗਜ਼ਾਮਪਲ ਦੇ ਤੌਰ ਤੇ ਮੰਨ ਲਓ 9 ਲੱਖ ਦਾ ਲਿੱਤਾ ਸੀ, ਜਦੋਂ ਲਿੱਤਾ ਸੀ 10% ਡਾਊਨ ਪੇਮੈਂਟ ਪਾਈ ਸੀ ਤਾਂ 90,000 ਦਿੱਤਾ ਸੀ, ਹੁਣ ਪ੍ਰੋਪਰਟੀ ਦੀ ਵੈਲਿਊ ਘੱਟ ਗਈ 8 ਲੱਖ ਆ ਗਈ, ਮੋਰਗੇਜ ਵੀ ਘੱਟ ਗਈ 5 ਸਾਲਾਂ ਚ ਪੇ ਹੋ ਕੇ 7 ਲੱਖ ਰਹਿ ਗਈ, ਪਰ ਸਮ ਹਾਓ ਹੈਪਨ ਟੂ ਬੀ ਯੂ ਡੋਂਟ ਲਾਈਕ ਦਿਸ ਬੈਂਕ, ਕੁਡ ਬੀ ਐਨੀ ਰੀਜ਼ਨ, ਹੋ ਸਕਦਾ ਕਿ ਤੁਹਾਡੇ ਘਰ ਤੋਂ ਡਿਸਟੈਂਸ ਹੀ ਹੋਵੇ, ਹੋ ਸਕਦਾ ਤੁਸੀਂ ਸਰਵਿਸ ਨਾ ਲਾਈਕ ਕਰਦੇ ਹੋ, ਉਹਨਾਂ ਦਾ ਸਟਾਫ ਨਹੀਂ ਲਾਈਕ ਕਰਦੇ, ਇਨਕਨਵੀਨੀਅੰਸ ਹੈ। ਮੋਸਟ ਆਫ ਦੀ ਬ੍ਰੋਕਰ ਵਿਲ ਸੇ ਕਿ ਇਹਦੇ ਵਿੱਚ ਤਾਂ ਐਕੁਇਟੀ ਹੈ ਹੀ ਨਹੀਂ ਹੈ, ਰੀਫਾਈਨੈਂਸ ਹੈ ਤਾਂ ਆ ਨਹੀਂ ਹੋਣਾ ਕਿਉਂਕਿ 20% ਦਾ ਹੋਣਾ ਬਹੁਤ ਜ਼ਰੂਰੀ ਹੈ। ਇਟਸ ਨਾਟ ਟਰੂ, ਇਟਸ ਨਾਟ ਟਰੂ ਕਿ ਯੂ ਹੈਵ ਟੂ ਹੈਵ ਇਟ 20% ਇਨ ਦੀ ਪ੍ਰੋਪਰਟੀ। ਯੂ ਕੈਨ ਸਵਿਚ ਦ ਬੈਂਕ, ਅਗੇਨ ਸੀਐਮਐਚਸੀ ਦੀ ਫਾਈਲ ਰਹੂਗੀ, ਪਰ ਤੁਹਾਨੂੰ ਦਿਸ ਟਾਈਮ ਸੀਐਮਐਚਸੀ ਫੀ ਨਹੀਂ ਪੇ ਕਰਨੀ ਪਊਗੀ, ਪਰ ਯੂ ਵਿਲ ਸਟਿਲ ਅਗੇਨ ਉੱਥੇ ਵੀ ਸੀਐਮਐਚਸੀ ਵਾਲੀ ਫਾਈਲ ਇਸ਼ੂਡ ਡੀਲ ਹੀ ਰਹੂਗੀ। 10% ਤੇ ਆਪਾਂ ਬੈਂਕ ਚੇਂਜ ਕਰ ਸਕਦੇ ਹਾਂ, ਉਹਦੇ ਚ ਹੁਣ ਤੁਸੀਂ ਕੀ ਲਾਈਕ ਕਰੋਗੇ, ਹੋ ਸਕਦਾ ਤੁਹਾਨੂੰ ਬੈਟਰ ਰੇਟ ਮਿਲੇ, ਦੈਟਸ ਨੰਬਰ 1, ਐਂਡ ਹੋ ਸਕਦਾ ਦਿਸ ਜਿਹੜਾ ਕੈਸ਼ਬੈਕ ਦੀ ਆਪਸ਼ਨ ਹੈ ਨਾਟ ਜਸਟ ਕੱਲਾ ਬੀਮੋ ਹੀ ਦੇ ਰਿਹਾ, ਬਾਕੀ ਦੇ ਵੀ ਬੈਂਕ ਫੋਲੋ ਕਰਦੇ ਆ, ਸੋ ਤੁਸੀਂ ਇੱਕ ਵਾਰੀ ਮੇਰੇ ਨਾਲ ਗੱਲ ਕਰ ਲਓ, ਡਿਪੈਂਡਿੰਗ ਅਪਨ ਤੁਸੀਂ ਕਿਹੜੇ ਬੈਂਕ ਜਾ ਸਕਦੇ ਹੋ, ਕਿੰਨਾ ਦੀ ਕੀ ਪ੍ਰਮੋਸ਼ਨ ਚੱਲਦੀ ਪਈ ਆ, ਵੀ ਕੈਨ ਗਾਈਡ ਯੂ ਥਰੂ। ਸੋ ਹੁਣ ਤੁਹਾਡੀ ਆਖਰੀ ਵਰੀ ਬਿਲਕੁਲ ਖਤਮ ਹੋ ਜਾਣੀ ਚਾਹੀਦੀ ਹੈ, ਜਿੱਥੇ ਤੁਸੀਂ ਸੋਚਦੇ ਆਪਾਂ 9 ਲੱਖ ਦਾ ਘਰ ਲਿੱਤਾ ਸੀ, $1,00,000 ਵੈਲਿਊ ਘੱਟ ਗਈ, ਹੁਣ ਮੋਰਗੇਜ ਰਹਿ ਗਈ 7 ਲੱਖ ਦੇ, ਆਪਾਂ ਤਾਂ ਵੀ ਆਰ ਸਟਕ ਵਿਦ ਦਿਸ ਬੈਂਕ, ਬੈਂਕ ਨੇ ਤਾਂ ਕੁਛ ਕਰਨਾ ਹੀ ਨਹੀਂ, ਭਾਵੇਂ ਸਾਨੂੰ ਰੇਟ ਆਫਰ ਕਰੇ 5.4 ਤੇ ਭਾਵੇਂ 4.4 ਤਾਂ ਆਪਾਂ ਤਾਂ ਵੀ ਆਰ ਸਟਕ। ਨੋ ਯੂਅਰ ਨਾਟ, ਆਫਟਰ ਮੀ ਆਲ ਗੈਟ ਦਿਸ ਬੈਂਕ ਸਵਿਚਡ ਫੋਰ ਯੂ, ਡਿਪੈਂਡਿੰਗ ਅਪੋਨ ਤੁਹਾਡੀ ਸਿਚੁਏਸ਼ਨ ਦੇ ਉੱਤੇ। ਸੋ ਸਮਰਾਜ, ਇਹ ਬਹੁਤ ਸਾਰੇ ਕੇਸਿਸ ਇੱਦਾਂ ਦੇ ਬੜੇ ਡਿਫਰੈਂਟ ਡਿਫਰੈਂਟ ਸਿਨੇਰੀਓ ਦੇ ਵਿੱਚ ਕਰ ਸਕਦੇ, ਉਹਨਾਂ ਨੂੰ ਕਾਫੀ ਸਾਰੀਆਂ ਚੀਜ਼ਾਂ ਮਿਲਦੀਆਂ। ਤੁਸੀਂ, ਤੁਹਾਡਾ ਕੋਈ ਵੀ ਕੁਐਸਚਨ ਹੈ, ਤੁਸੀਂ ਮੈਨੂੰ ਇੱਕ ਵਾਰੀ ਫੋਨ ਲਗਾ ਲਓ, ਆਈ ਵਿਲ ਡੈਫੀਨੇਟਲੀ ਵਿਲ ਗਾਈਡ ਯੂ ਥਰੂ, ਕਿਸੇ ਵੀ ਤਰ੍ਹਾਂ ਦਾ, ਭਾਵੇਂ ਤੁਸੀਂ ਫਸਟ ਟਾਈਮ ਮੋਰਗੇਜ ਲੈਣੀ ਹੈ, ਸੈਕਿੰਡ ਮੋਰਗੇਜ ਲੈਣੀ ਹੈ, ਪ੍ਰਾਈਵੇਟ ਲੈਣੀ ਹੈ, ਇੰਸਟੀਟਿਊਸ਼ਨਲ ਪ੍ਰਾਈਵੇਟ ਲੈਣੀ ਹੈ। ਦੂਜੇ ਪਾਸੇ ਜੇ ਹੁਣ ਤੁਹਾਡੀ ਰਿਨਿਊਅਲ ਆ ਗਈ, ਤੁਸੀਂ ਕਹਿੰਦੇ ਕਿ ਮੰਨ ਲਓ ਮਿਲੀਅਨ ਦਾ ਘਰ ਸੀ, 6 ਲੱਖ ਦੀ ਸਿਰਫ ਮੋਰਗੇਜ ਹੈ, ਪਰ ਸਾਡੇ ਕਰਜ਼ੇ ਬਹੁਤ ਚੜ ਗਏ, ਉਹ ਕਰਜ਼ੇ $1,00,000 ਦੇ ਕਰਜ਼ੇ ਹੋ ਗਏ, ਔਨ ਟਾਪ ਮੁੰਡੇ ਦਾ ਵਿਆਹ, ਉੱਥੇ 60-70,000 ਉੱਥੇ ਲੱਗ ਜਾਣਾ, ਐਂਡ ਦੈਨ ਬਾਕੀ ਦਾ ਸਾਡੇ ਕੋਲ ਕੋਈ ਲਾਈਨ ਆਫ ਕ੍ਰੈਡਿਟ ਨਹੀਂ ਬਣਿਆ ਹੋਇਆ। ਅਪ ਟੂ 80% ਲੋਨ ਟੂ ਵੈਲਿਊ ਦੇ ਉੱਤੇ ਆਪਾਂ ਤੁਹਾਨੂੰ 1,000,000 ਉੱਤੇ 8 ਲੱਖ ਦੀ ਮੋਰਗੇਜ ਲੈ ਕੇ ਦੇ ਸਕਦੇ ਆ। ਇਨ ਬਿਟਵੀਨ ਜੇ ਤੁਹਾਨੂੰ 7 ਦੀ ਚਾਹੀਦੀ ਹੈ, 7 ਦੀ ਲੈ ਕੇ ਬਾਕੀ ਦਾ ਜਿਹੜੇ ਤੁਹਾਨੂੰ ਉਹਦੀ ਲਾਈਨ ਆਫ ਕ੍ਰੈਡਿਟ ਬਣਾ ਕੇ ਦੇ ਸਕਦੇ, ਐਸ ਲੋਂਗ ਐਸ ਇਸ 80% ਲੋਨ ਟੂ ਵੈਲਿਊ। ਐਸ ਵੀ ਸੈਡ, ਆਈ ਵਿਲ ਗੈਟ ਯੂ ਦਾ ਕੈਸ਼ ਬੈਕ ਅਪ ਟੂ 5,000 ਡਿਪੈਂਡਿੰਗ ਅਪੋਨ ਤੁਹਾਡੀ ਮੋਰਗੇਜ ਅਮਾਊਂਟ ਦੇ ਉੱਤੇ। ਕੋਈ ਐਨੀ ਅਦਰ ਕੁਐਸਚਨ, 6477398710, ਬਹੁਤ ਸਾਰੇ ਕਰਜ਼ੇ ਨੇ, ਤੁਸੀਂ ਉਹਨਾਂ ਦੇ ਉੱਤੇ 30-40% ਜਿੰਨਾ ਫਾਈਨਾਂਸਿੰਗ ਕੰਪਨੀ ਨੇ ਨਾ, ਲੈ ਲਓ 15-20,000 ਸਾਡੇ ਤੋਂ ਲੈ ਲਓ, ਆਪਾਂ ਦੇ ਦਾਂਗੇ, ਕੋਈ ਗੱਲ ਨਹੀਂ, ਆਜੋ ਕਰ ਦਿੰਦੇ ਹਾਂ, ਆ ਨਹੀਂ ਚਾਹੀਦਾ, ਉਹ ਨਹੀਂ ਚਾਹੀਦਾ, ਕੋਈ ਪੇਪਰ ਨਹੀਂ ਚਾਹੀਦਾ, 35-39% ਤੱਕ ਤੁਸੀਂ ਉਹਨਾਂ ਦਾ ਇੰਟਰਸਟ ਦਿੰਦੇ ਹੋ, ਸੋ ਇਹ ਤਾਂ ਕ੍ਰੈਡਿਟ ਕਾਰਡ ਦਾ 20-25% ਉੱਥੇ ਇੰਟਰਸਟ ਦਿੰਦੇ ਹੋ, ਕਾਰ ਦੇ ਲੋਨਸ ਲੈਂਦੇ ਹੋ ਤੁਸੀਂ, ਉਹ 6-7% ਉਹ ਲੈਂਦੇ ਹੋ। ਸਭ ਤੋਂ ਚੀਪੈਸਟ ਇੰਟਰਸਟ ਰੇਟ ਇਜ਼ ਅ ਮੋਰਗੇਜ ਦਾ ਇੰਟਰਸਟ ਰੇਟ, ਬਿਟਵੀਨ 3.5 ਤੋਂ ਲੈ ਕੇ 4% ਦੇ ਵਿੱਚ ਵਿੱਚ। ਕਾਲ ਕਰ ਲਓ, ਆਈ ਵਿਲ ਬੀ ਏਬਲ ਟੂ ਹੈਲਪ ਯੂ। ਮੋਰਗੇਜ ਬ੍ਰੋਕਰ, ਮੋਰਗੇਜ ਕੁਈਨ, ਮੋਰਗੇਜ ਅਲਾਇੰਸ, ਨੀਲਮ ਸਰਾ, 6477398710। ਬਹੁਤ ਧੰਨਵਾਦ ਸਮਰਾਜ,
0: ਥੈਂਕ ਯੂ ਵੈਰੀ ਮਚ। ਤੁਸੀਂ ਵੀ ਹੁਣ ਖੁੱਲ ਕੇ ਗੱਲਬਾਤ ਕਰ ਸਕਦੇ ਹੋ ਨੀਲਮ ਸੈਦੋਵ ਦੇ ਨਾਲ, ਫੋਨ ਨੰਬਰ ਹੈ 6477398710, 6477398710। ਜੇਕਰ ਮੋਰਗੇਜ ਦੀਆਂ ਕਿਸ਼ਤਾਂ ਹੁਣ ਔਖੀਆਂ ਲੱਗਦੀਆਂ ਨੇ, ਤੁਸੀਂ ਐਮਰਟਾਈਜੇਸ਼ਨ ਪੀਰੀਅਡ ਵਧਾ ਸਕਦੇ ਹੋ, ਜਿਹਨਾਂ ਕਿਸ਼ਤ ਕਾਫੀ ਜ਼ਿਆਦਾ ਮਹੀਨੇ ਦੀ ਘੱਟ ਜੂਗੀ। ਡਿਫਰੈਂਟ ਡਿਫਰੈਂਟ ਤਰੀਕੇ ਨੇ, ਡਿਫਰੈਂਟ ਡਿਫਰੈਂਟ ਸਲਿਊਸ਼ਨ ਨੇ, ਪਰ ਓਵਰਆਲ ਸਲਾਹ ਮਸ਼ਵਰਾ ਕਰਕੇ ਹੀ ਕੋਈ ਸਲਿਊਸ਼ਨ ਤੁਹਾਨੂੰ ਮਿਲੇਗਾ। ਕਾਲ ਨੀਲਮ ਸੈਦੋਵ ਐਟ 6477398710, 6477398710। ਦੋਸਤੋ, ਜੇ ਤੁਸੀਂ ਆਪਦੀ ਆਰਓ ਇੰਸ਼ੋਰੈਂਸ, ਗੱਡੀ ਦੀ ਜਿਹੜੀ ਇੰਸ਼ੋਰੈਂਸ ਹੈ, ਮਹਿੰਗੀ ਮਹਿੰਗੀ ਕਿਸ਼ਤ ਹੈ, ਉਹਨੂੰ ਘਟਾਉਣਾ ਹੈ, ਫਿਰ ਮਨੂ ਸ਼ਰਮਾ ਤੋਂ ਲਈ ਹਾਜ਼ਰ ਹੈ। ਕਿਉਂ? ਕਿਉਂਕਿ ਇਹ ਸਾਰੇ ਤੇ ਸਾਰੇ ਮੇਜਰ ਆਰਓ ਇੰਸ਼ੋਰੈਂਸ ਕੰਪਨੀਜ਼ ਨਾਲ ਡੀਲ ਕਰਦੇ ਨੇ, ਅਤੇ ਜਿਹੜੀ ਵੀ ਕੰਪਨੀ ਹੈ A-Z ਦੇ ਵਿੱਚੋਂ, ਜਿਹੜੀ ਵੀ ਕੰਪਨੀ ਹੈ ਜਿਹਦੇ ਨਾਲ ਤੁਹਾਡੀ ਰਿਨਿਊਅਲ ਦੇ ਟਾਈਮ 'ਤੇ ਕਿਸ਼ਤ ਘੱਟ ਜੂਗੀ, ਉਹਨਾਂ ਨੇ ਉਸੀ ਕੰਪਨੀ ਨਾਲ ਤੁਹਾਨੂੰ ਸਵਿਚ ਕਰ ਦੇਣਾ ਟਾਈਮ ਸਿਰ, ਅਤੇ ਪੱਕੇ ਤੌਰ 'ਤੇ ਤੁਹਾਡੇ ਪੈਸੇ ਬਚੀ ਜਾਣੇ ਆ। ਸਿੰਪਲ ਐਸ ਦੈਟ। ਇਹਨਾਂ ਕੋਲ ਸਾਰੇ ਕੰਪਨੀਜ਼ ਦਾ ਐਕਸੈਸ ਹੋਣ ਕਰਕੇ ਤਾਂ ਹੀ ਤਾਂ ਤੁਹਾਨੂੰ ਗਰੰਟੀ ਇਹ ਦਿੰਦੇ ਨੇ ਕਿ ਕੋਈ ਵੀ ਕੰਪਨੀ ਹੈ ਜਿਹਨਾਂ ਰੇਟ ਘੱਟ ਜੂਗਾ, ਅਸੀਂ ਤੁਹਾਨੂੰ ਉਹਨਾਂ ਨਾਲ ਚੇਂਜ ਕਰ ਦਾਂਗੇ। ਕਾਲ ਮਨੂ ਸ਼ਰਮਾ, 289 952-9532. ਇਹ ਸਾਰੀਆਂ ਆਰ ਓ ਇੰਸ਼ੋਰੈਂਸ ਕੰਪਨੀ ਨਾਲ ਡਾਇਰੈਕਟ ਡੀਲ ਕਰਦੇ ਨੇ, ਪਰ ਆਰ ਓ ਇੰਸ਼ੋਰੈਂਸ ਤੋਂ ਇਲਾਵਾ ਘਰ ਦੀ ਹੋਮ ਦੀ ਇੰਸ਼ੋਰੈਂਸ ਹੋਵੇ ਜਾਂ ਫਿਰ ਕਮਰਸ਼ਲ ਬਿਜ਼ਨਸ ਇੰਸ਼ੋਰੈਂਸ ਹੋਵੇ, ਕਾਲ ਮਨੂ ਸ਼ਰਮਾ 289-952-9532. ਜੇ ਦੋਸਤੋ ਤੁਸੀਂ ਕੋਈ ਆਰਟ ਜਾਬ, ਫੈਕਟਰੀ ਜਾਬ, ਜਨਰਲ ਲੇਬਰ ਜਾਬ ਕੰਮ ਕਰ ਰਹੇ ਹੋ ਅਤੇ ਉਹਦੇ ਵਿੱਚੋਂ ਬਾਹਰ ਨਿਕਲ ਕੇ ਤੁਸੀਂ ਇੱਕ ਵਧੀਆ ਕਰੀਅਰ ਅਸਟੈਬਲਿਸ਼ ਕਰਨਾ ਚਾਹੁੰਦੇ ਹੋ, ਫਿਰ ਯੂਨੀਗਲੋਬਲ ਐਡਵਾਈਜ਼ਰੀ ਨਾਲ ਅੱਜ ਹੀ ਸੰਪਰਕ ਕਰੋ ਮਿਸਟਰ ਸਰੰਚ ਨਾਗਪਾਲ ਦੇ ਨਾਲ, ਕਿਉਂਕਿ ਸਿਰਫ ਤੁਹਾਡੇ ਲਈ ਹੁਣ 2 ਕੁ ਹਫ਼ਤੇ ਰਹਿ ਗਏ ਨੇ ਤੁਹਾਡੀ ਪੂਰੀ ਪੜ੍ਹਾਈ ਨੂੰ, ਸਾਰਾ ਖਰਚਾ ਨੂੰ, ਪੜ੍ਹਾਈ ਦਾ ਵੀ ਅਤੇ ਤੁਹਾਡਾ ਰਹਿਣਾ ਸਹਿਣਾ ਵੀ, ਸਾਰਾ ਲਿਵਿੰਗ ਐਕਸਪੈਂਸ ਵੀ ਸਰਕਾਰ ਦੇ ਵੱਲੋਂ ਫੰਡ ਕੀਤਾ ਜਾਊਗਾ। ਉਹ ਵੀ ਤੁਹਾਨੂੰ ਪੈਸੇ ਮੋੜਨ ਦੀ ਕੋਈ ਲੋੜ ਵੀ ਨਹੀਂ ਹੈਗੀ, ਗ੍ਰਾਂਟ ਤੁਹਾਨੂੰ ਮਿਲਣਗੇ। ਹੁਣ ਸਿਰਫ ਅਤੇ ਸਿਰਫ 2 ਹਫ਼ਤਿਆਂ ਤੱਕ ਦਾ ਟਾਈਮ ਰਹਿ ਗਿਆ ਹੈ, ਉਸ ਤੋਂ ਬਾਅਦ ਅੰਟੇਰੀਓ ਸਰਕਾਰ ਗ੍ਰਾਂਟ ਨਹੀਂ ਇਕੱਲੇ ਲੋਨ ਇੰਟਰਸਟ 'ਤੇ ਦੇਣਗੇ ਤੁਹਾਨੂੰ। ਸੋ ਯੂਨੀਗਲੋਬਲ ਵਾਈਜ਼ ਦਾ ਕਹਿਣਾ ਹੈ ਕਿ ਜੇ ਤੁਸੀਂ ਇੱਕ ਸਟੱਡੀ ਪ੍ਰੋਗਰਾਮ, ਉਹ ਵੀ ਆਨਲਾਈਨ ਈਜ਼ੀ ਟੂ ਪਾਸ ਕੋਰਸ ਕਰਕੇ ਸਕਿੱਲ ਡਿਵੈਲਪ ਕਰਨਾ ਚਾਹੁੰਦੇ ਹੋ, 2 ਹਫ਼ਤੇ ਰਹਿ ਗਏ ਨੇ, ਦੈਟਸ ਇਟ, ਜਸਟ 2 ਹਫ਼ਤੇ ਰਹਿ ਗਏ ਨੇ ਇਸ ਗਵਰਨਮੈਂਟ ਦੇ ਪ੍ਰੋਗਰਾਮ ਦੇ ਵਿੱਚ, ਤੁਹਾਨੂੰ $30,000 ਤੋਂ ਲੈ ਕੇ $1,00,000 ਸਾਲ ਦਾ, ਇੱਕ ਇੱਕ ਸਾਲ ਦੀ ਜਿਹੜੀ ਪੜ੍ਹਾਈ ਹੈ ਉਹਦੇ ਤੁਹਾਨੂੰ $30,000 ਤੋਂ ਲੈ ਕੇ $1,00,000, $30,000 to $100,000 ਡਾਇਰੈਕਟ ਤੁਹਾਡੇ ਬੈਂਕ ਅਕਾਊਂਟ ਦੇ ਵਿੱਚ ਇਹ ਪ੍ਰੋਵਾਈਡ ਕਰ ਸਕਦੇ ਨੇ ਗਵਰਨਮੈਂਟ ਤੋਂ, ਜਿਹਦੇ ਵਿੱਚੋਂ ਤਕਰੀਬਨ ਅੱਧਾ ਹਿੱਸਾ ਤਾਂ ਨੋਨ ਰਿਫੰਡਬਲ ਗ੍ਰਾਂਟ ਹੈ। ਤੁਹਾਡੀ ਪੜ੍ਹਾਈ ਕਰਨ ਦੇ ਲਈ ਤੁਹਾਨੂੰ ਪੈਸਾ ਦਿੱਤਾ ਜਾਊਗਾ, ਲਿਵਿੰਗ ਐਕਸਪੈਂਸ ਤੋਂ ਵੀ ਪੈਸਾ ਦਿੱਤਾ ਜਾਊਗਾ, ਕਦੇ ਮੋੜਨਾ ਵੀ ਨਹੀਂ ਹੈਗਾ, ਇਹ ਟੈਕਸਪੇਅਰ ਦਾ ਹੀ ਪੈਸਾ ਹੈ, ਕਮਾਲ ਦਾ ਹੀ ਸਿਸਟਮ ਹੈ ਕਿ ਨਹੀਂ। ਜੇ ਤੁਸੀਂ PR ਹੋ, ਸਿਟੀਜ਼ਨ ਹੋ, ਜਾਂ ਈਵਨ ਇੱਕ ਰੈਫਿਊਜੀ ਹੋ, ਪ੍ਰੋਟੈਕਟਡ ਪਰਸਨ ਹੋ, ਜੇ ਫੈਮਿਲੀ ਇਨਕਮ ਤੁਹਾਡੀ 70,000 ਨੈੱਟ ਤੋਂ ਘੱਟ ਹੈ, ਫਿਰ ਤੁਸੀਂ ਘਰ ਬਹਿ ਕੇ ਫੁੱਲੀ ਆਨਲਾਈਨ ਈਜ਼ੀ ਪਾਸ ਕੋਰਸਿਸ ਕਰਕੇ ਸਕਿੱਲ ਡਿਵੈਲਪ ਕਰ ਸਕਦੇ ਹੋ। ਕੋਈ ਵੀ ਏਜ ਲਿਮਿਟ ਨਹੀਂ ਹੈਗੀ, ਇਹਨਾਂ ਦੇ ਵੱਧ ਤੋਂ ਵੱਧ ਕਲਾਇੰਟ ਤਾਂ 40-45+ ਨੇ, 40-45 ਪਲੱਸ ਦੀ ਉਮਰ ਹੈ। ਕਾਫੀ ਜ਼ਿਆਦਾ ਸੈਲਫ ਇੰਪਲੋਇਡ ਲੋਕ, ਹਾਊਸ ਵਾਈਫ, ਸਟੇ ਐਟ ਹੋਮ ਮਾਮਸ, ਟਰੱਕ ਡਰਾਈਵਰਸ, ਊਬਰ ਡਰਾਈਵਰਸ, ਐਕਸੈਟਰਾ, ਰੈਫਿਊਜੀਸ ਤੱਕ ਵੀ ਇਸ ਪ੍ਰੋਗਰਾਮ ਦਾ ਫਾਇਦਾ ਉਠਾ ਰਹੇ ਨੇ। ਅਤੇ ਸਭ ਤੋਂ ਖਾਸ ਗੱਲ ਇਹ ਆ ਕਿ ਜਦੋਂ ਤੁਹਾਨੂੰ ਤੁਹਾਡੇ ਬੈਂਕ ਅਕਾਊਂਟ ਦੇ ਵਿੱਚ $30,000 ਤੋਂ ਲੈ ਕੇ $1,00,000 ਸਾਲ ਦਾ ਮਿਲ ਗਿਆ ਗਵਰਨਮੈਂਟ ਤੋਂ, ਉਸ ਤੋਂ ਬਾਅਦ ਹੀ ਜਾ ਕੇ ਤੁਸੀਂ ਆਪਦੀ ਫੀਸ ਦੇਣੀ ਹੈ, $199 ਤੋਂ ਲੈ ਕੇ $499, ਦੈਟਸ ਇਟ, ਇਹ ਕੁੱਲ ਮਿਲਾ ਕੇ ਇੰਨੀ ਘੱਟ ਫੀਸ ਹੈ, ਬਾਅਦ ਦੇ ਵਿੱਚ ਹੀ ਦੇਣੀ ਹੈ ਇਹਨਾਂ ਨੂੰ, ਇਹਨਾਂ ਦੇ ਦਫ਼ਤਰ ਦੇ ਵਿੱਚ, ਡਿਪੈਂਡ ਕਰਦਾ ਹੈ ਕਿ ਕਿਹੜਾ ਕੋਰਸ ਕਰਦੇ ਹੋ, ਮੈਕਸਿਮਮ $499। ਕਾਲ ਯੂਨੀਗਲੋਬਲ ਐਡਵਾਈਜ਼ਰੀ ਸਰੰਚ ਨਾਗਪਾਲ 437-264-3175। ਸਿਰਫ 2 ਹਫ਼ਤਿਆਂ ਦੀ ਡੈਡਲਾਈਨ ਰਹਿ ਗਈ ਆ ਗ੍ਰਾਂਟ ਹਾਸਲ ਕਰਨ ਲਈ, ਉਸ ਤੋਂ ਬਾਅਦ ਇਕੱਲੇ ਗ੍ਰਾਂਟ ਨਹੀਂ ਮਿਲਣੇ, ਰਹੋ ਲੋਨ ਹੀ ਮਿਲਣਾ ਹੈ। 437-264-3175 ਦੋਸਤੋ, ਇੱਕ ਇੰਟਰਨੈਸ਼ਨਲ ਸਟੂਡੈਂਟ ਇਮੀਗ੍ਰੇਸ਼ਨ ਰਿਲੇਟਡ ਫਰਾਡ ਇਨਵੈਸਟੀਗੇਸ਼ਨ ਹੋਣ ਤੋਂ ਬਾਅਦ ਇੱਕ ਦੇਸੀ ਬੰਦਾ ਫੜਿਆ ਗਿਆ ਹੈ ਅਤੇ ਦੂਜਾ ਤਾਂ ਹੁਣ ਮੁਲਕ ਤੋਂ ਭੱਜ ਕੇ ਹੋ ਗਿਆ ਫਰਾਰ। ਕੈਨੇਡਾ ਬੋਰਡਰ ਸਰਵਿਸ ਏਜੰਸੀ CBSA ਨੇ ਸਟੇਟ ਕੀਤਾ ਹੈ ਕਿ February 2025 ਦੇ ਵਿੱਚ ਸਾਰਨੀਆ ਅੰਟੇਰੀਓ 'ਚ ਬੇਸਡ ਲੈਂਪਟਨ ਕਾਲਜ ਤੋਂ ਉਹਨਾਂ ਨੂੰ ਟਿਪ ਮਿਲੀ ਸੀ, ਜਾਣਕਾਰੀ ਮਿਲੀ ਸੀ, ਉਸ ਤੋਂ ਬਾਅਦ ਹੀ ਇੱਕ ਇਨਵੈਸਟੀਗੇਸ਼ਨ ਲਾਂਚ ਕੀਤੀ ਗਈ। ਇਸ ਇਨਵੈਸਟੀਗੇਸ਼ਨ ਦੇ ਰਾਹੀਂ CBSA ਨੇ ਮਲਟੀਪਲ ਵਿਕਟਿਮਸ ਆਈਡੈਂਟੀਫਾਈ ਕੀਤੇ, ਜਿਨ੍ਹਾਂ ਨੂੰ ਕੁਛ ਬੰਦਿਆਂ ਦੇ ਵੱਲੋਂ ਗੁੰਮਰਾਹ ਕੀਤਾ ਗਿਆ ਕਿ ਉਹ ਉਹਨਾਂ ਨੂੰ ਐਜ਼ ਇੰਟਰਨੈਸ਼ਨਲ ਸਟੂਡੈਂਟਸ ਕਾਲਜਿਸ ਦੇ ਵਿੱਚ ਇਨਰੋਲ ਕਰ ਚੁੱਕੇ ਨੇ ਅਤੇ ਉਹਨਾਂ ਤੋਂ ਹੀ ਪੈਸੇ ਲੈ ਕੇ ਉਹਨਾਂ ਦੇ ਬਿਹਾਫ 'ਤੇ ਟਿਊਸ਼ਨ ਪੇਮੈਂਟ ਵੀ ਕਰ ਦੇਣਗੇ। ਪਰ ਇਹਨਾਂ ਬੰਦਿਆਂ ਨੇ ਇਹਨਾਂ ਵਿਕਟਿਮਸ ਨੂੰ ਨਕਲੀ, ਕੰਪਲੀਟਲੀ ਫੇਕ, ਕੰਪਲੀਟਲੀ ਫਰਾਜੁਲੈਂਟ ਇਨਰੋਲਮੈਂਟ ਡਾਕੂਮੈਂਟਸ ਹੀ ਦਿੱਤੀਆਂ, ਕਦੇ ਪੜ੍ਹਾਈ ਦੇ ਪ੍ਰੋਗਰਾਮ 'ਚ ਇਨਰੋਲ ਕੀਤਾ ਤੱਕ ਵੀ ਨਹੀਂ ਹੈਗਾ ਅਤੇ ਪੈਸੇ ਆਪ ਹੀ ਰੱਖ ਲਏ, ਆਪ ਹੀ ਖਾ ਲਏ। ਅਥੋਰਿਟੀਜ਼ ਨੂੰ ਸ਼ੱਕ ਹੈ ਕਿ ਇਹਨਾਂ ਬੰਦਿਆਂ ਨੇ ਘੱਟ ਤੋਂ ਘੱਟ ਦੋ ਵਿਕਟਿਮਸ ਤੋਂ $1,26,000 ਠੱਗਿਆ ਹੋਣਾ ਹੈ, ਪਰ ਹੋਰ ਵੀ ਸ਼ਿਕਾਰ ਹੋ ਸਕਦੇ ਆ। ਇਸ ਇਨਵੈਸਟੀਗੇਸ਼ਨ ਦੇ ਵਿੱਚ CBSA ਨੇ 2 ਸਰਚ ਵਾਰੰਟ ਐਕਸੀਕਿਊਟ ਕੀਤੇ ਘਰਾਂ ਅਤੇ ਬਿਜ਼ਨਸ 'ਤੇ, ਜਿੱਥੋਂ ਅਕਿਊਜ਼ਡ ਬੰਦਿਆਂ ਦੇ ਕਈ ਇਲੈਕਟ੍ਰੋਨਿਕ ਡਿਵਾਈਸਿਸ ਸੀਜ਼ ਕੀਤੇ ਗਏ ਐਵੀਡੈਂਸ ਦੇ ਤੌਰ 'ਤੇ, ਹੋਰ ਵਾਰੰਟ ਹਾਸਲ ਕੀਤੇ ਗਏ ਉਹਨਾਂ ਡਿਵਾਈਸਿਸ ਤੋਂ ਫੋਰੈਂਸਿਕ ਡਾਟਾ ਕੱਢਣ ਦੇ ਲਈ। ਅਤੇ ਪਿਛਲੇ ਮਹੀਨੇ ਹੀ CBSA ਆਫਿਸਰਸ ਅਤੇ ਲਾਅ ਇਨਫੋਰਸਮੈਂਟ ਆਫਿਸਰਸ ਨੇ ਕੈਂਬਰਿਜ ਅੰਟੇਰੀਓ ਤੋਂ ਹਰਦਿਕ ਡੇਵ, ਹਰਦਿਕ ਡੇਵ ਨਾਮ ਦੇ ਇੱਕ ਬੰਦੇ ਨੂੰ ਪੁਲਿਸ ਕਸਟਡੀ 'ਚ ਲਿਆ ਅਤੇ ਉਹਦੇ ਖਿਲਾਫ 2 count ਫਰਾਡ ਓਵਰ 5,000, 4 count ਅਰਿੰਗ ਫੋਰਜ ਡਾਕੂਮੈਂਟਸ ਅਤੇ 4 count ਕਾਉਂਸਲਿੰਗ ਮਿਸ ਰੈਪ੍ਰਜੈਂਟੇਸ਼ਨ ਅੰਡਰ ਦ ਇਮੀਗ੍ਰੇਸ਼ਨ ਐਂਡ ਰੈਫਿਊਜੀ ਪ੍ਰੋਟੈਕਸ਼ਨ ਐਕਟ ਦੇ ਚਾਰਜ ਲਏ ਕੀਤੇ. ਅਤੇ ਇੱਕ ਹੋਰ ਬੰਦਾ ਹੈ ਮਿਸਟਰ ਪਟੇਲ, ਕਿਚਨਰ ਅੰਟੇਰੀਓ ਤੋਂ 35 years ਦਾ ਜੈਨੀਸ਼ ਕੁਮਾਰ ਪਟੇਲ, ਜਿਹਦੇ ਖਿਲਾਫ ਆਲਮੋਸਟ ਆਈਡੈਂਟੀਕਲ ਕ੍ਰਿਮੀਨਲ ਚਾਰਜ ਲੈ ਕੀਤੇ ਤਾਂ ਗਏ ਆ, ਪਰ CBSA ਨੂੰ ਸ਼ੱਕ ਹੈ ਕਿ ਮਿਸਟਰ ਪਟੇਲ ਤਾਂ ਲੈ ਕੇ ਜਹਾਜ਼ ਭੱਜ ਗਏ ਨੇ, ਕੈਨੇਡਾ ਛੱਡ ਕੇ ਹੋ ਗਏ ਨੇ ਫਰਾਰ. ਮੇਰੀ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਅੱਜ ਸਾਡੇ ਨਾਲ ਜੁੜਨ ਲਈ ਸਾਰਿਆਂ ਦਾ ਦਿਲੋਂ ਧੰਨਵਾਦ. ਪ੍ਰੋਗਰਾਮ ਹੁਣ ਐਨ ਸਮਾਪਤੀ ਵੱਲ ਜਾ ਰਿਹਾ ਹੈ. ਜਾਣਦੇ ਜਾਣਦੇ ਦੋਸਤ ਨੂੰ ਦੱਸ ਦਵਾਂ ਕਿ ਜੇ ਤੁਸੀਂ ਘਰ ਦੇ ਵਿੱਚ ਹਜੇ ਤੱਕ ਆਪਣੇ ਡਕਟ ਨਹੀਂ ਸਾਫ਼ ਕਰਵਾਏ, ਕਰਵਾ ਲਓ ਯਾਰ. ਜਿੰਨੇ ਵੀ ਜਵਾਕ ਨੇ, ਬਜ਼ੁਰਗ ਨੇ, ਸਾਰੇ ਨੇ ਐਲਰਜਨਸ, ਇਰੀਟੈਂਟਸ, ਗੰਦ ਮੰਦ, ਰੈਸ਼ ਰੂਸ਼ ਤੋਂ ਤੁਸੀਂ ਬਚ ਸਕਦੇ ਹੋ. ਅਕਾਲ ਡਕਟ ਕਲੀਨਿੰਗ 40 ਤੋਂ ਵੀ ਵੱਧ ਸਾਲਾਂ ਤੋਂ ਆਹੀ ਕੰਮ ਕਰਦੇ ਆ ਰਹੇ ਨੇ. ਡਕਟ ਕਲੀਨਿੰਗ ਓਪਨ 7 days ਵੀਕ, ਲੇਟ ਨਾਈਟ ਤੱਕ ਵੀ ਸੱਦ ਸਕਦੇ ਹੋ, ਬਹੁਤ ਹੀ ਅਫੋਰਡੇਬਲ ਪ੍ਰਾਈਸ ਹੋਊਗੀ. ਕਾਲ ਅਕਾਲ ਡਕਟ ਕਲੀਨਿੰਗ 416-710-0662. ਜੇ ਤੁਸੀਂ ਘਰ ਦੇ ਵਿੱਚ AC ਠੀਕ ਕਰਵਾਉਣਾ, ਪਤਾ ਨਹੀਂ ਕਿ ਕੀ ਨੁਕਸਾ, ਸਹੀ ਤਰ੍ਹਾਂ ਨਹੀਂ ਕੰਮ ਕਰ ਰਿਹਾ, AC ਇਹ ਰਿਪੇਅਰ ਵੀ ਕਰਦੇ ਆ ਅਤੇ ਇੰਸਟਾਲ ਵੀ ਕਰਦੇ ਆ ਅਤੇ ਕਰਦੇ ਆ ਰਹੇ ਨੇ 40 ਤੋਂ ਵੀ ਵੱਧ ਸਾਲਾਂ ਤੋਂ. Call 416-710-0662. So AC sada ajda desh pradesh prime time radio program. Kal nu assi sham nu 3 to leke 6 vaje tak AC station AM 530 te fir to hazir hovange. Hun sade program to baad sade naal koi vi gal baat karna chahunde ho, sade kise advertiser da sponsor da phone number chahida hove, tusi aapde business nu AM 530 desh pradesh naal promote karna chahunde ho, give us a call 416-457-3381, 416-457-3381. ਪ੍ਰੋਗਰਾਮ ਤੋਂ ਬਾਅਦ ਹੁਣ 2 ਮਿੰਟਾਂ ਬਾਅਦ ਮੇਰੇ ਨਾਲ ਸਿਮਰਾਜ ਸਿੱਧੂ ਨਾਲ ਤੁਸੀਂ ਕੋਈ ਵੀ ਗੱਲਬਾਤ ਕਰਨਾ ਚਾਹੁੰਦੇ ਹੋ, ਖਾਸ ਤਾਂ ਜੇ ਤੁਸੀਂ ਆਪਦੇ ਆਪ ਲਈ, ਆਪਦੇ ਪਰਿਵਾਰ ਦੇ ਲਈ ਫਾਈਨੈਂਸ਼ੀਅਲ ਫਿਊਚਰ ਦੇ ਲਈ ਕੋਈ ਵੀ ਇੰਸ਼ੋਰੈਂਸ ਨਹੀਂ ਕੀਤੀ ਹੋਈ ਹੈ, ਯਾਰ ਇਹ ਇਸ ਤਰ੍ਹਾਂ ਦਾ ਵੱਡਾ ਰਿਸਕ ਨਾ ਲਓ. ਲਾਈਫ ਇੰਸ਼ੋਰੈਂਸ, ਮੋਰਗੇਜ ਪ੍ਰੋਟੈਕਸ਼ਨ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਡਿਸਬਿਲਿਟੀ ਇੰਸ਼ੋਰੈਂਸ, ਤੁਹਾਡੇ ਲਈ ਐਬਸੋਲੂਟਲੀ ਅਫੋਰਡੇਬਲ ਪੈਕੇਜਸ ਮੈਂ ਤੁਹਾਡੇ ਲਈ ਪਰਸਨਲੀ ਤਿਆਰ ਕਰ ਸਕਦਾ ਤੁਹਾਡੇ ਪਰਿਵਾਰ ਦੇ ਨੀਜ਼ ਦੇ ਹਿਸਾਬ ਨਾਲ. ਕੋਈ ਪੁਰਾਣੀ ਪਾਲਿਸੀ ਕੀਤੀ ਹੋਈ ਹੈ ਉਹਨੂੰ ਰਿਵਿਊ ਕਰਵਾਉਣਾ, ਫ੍ਰੀ 'ਚ ਰਿਵਿਊ ਕਰਵਾਓ. ਸੁਪਰਵੀਜ਼ ਵੈਸਟ ਵੀਜ਼ ਇੰਸ਼ੋਰੈਂਸ ਚਾਹੀਦੀ ਹੋਵੇ, ਐਬਸੋਲੂਟਲੀ ਬੈਸਟ ਟ੍ਰੀਟਮੈਂਟ ਗਾਰੰਟੀ ਦੇਵਾਂਗੇ. ਸੇਮ ਨੰਬਰ 416-457-3381, 416-457-3381. 3381. ਇੱਥੋਂ ਅੱਗੇ ਜੀ ਸਤਿ ਸ਼੍ਰੀ ਅਕਾਲ.

0: ਕੀ ਤੁਸੀਂ ਹੁਣ ਵੱਧ ਸਪੇਸ, ਕੰਫਰਟ ਅਤੇ ਵੈਲਿਊ ਦੀ ਭਾਲ ਵਿੱਚ ਹੋ ਤਾਂ ਟਮਰੇਕ ਅਪਾਰਟਮੈਂਟਸ ਲੈ ਕੇ ਆਏ ਨੇ ਖੂਬਸੂਰਤ ਸੂਈਟਸ, ਉਹ ਵੀ ਲੀਜ਼ ਤੇ ਸ਼ਾਨਦਾਰ ਮੂਵ ਇਨ ਆਫਿਸ ਦੇ ਨਾਲ। ਆਪਣਾ ਟੂਰ ਬੁੱਕ ਕਰਨ ਲਈ ਅੱਜ ਹੀ ਕਾਲ ਕਰੋ 780-239-5845 780-239-5845।
1: ਕਮਾਲ ਦਾ ਕੈਸੀ ਯਾਰ, ਯਕੀਨ ਹੀ ਨਹੀਂ ਹੁੰਦਾ।
2: ਤੈਨੂੰ ਇੱਧਰ ਤੇ ਯਕੀਨ ਨਹੀਂ ਹੁੰਦਾ? ਤੂੰ ਇਹ ਸੁਣ, ਸੇਵ ਔਨ ਐਨਰਜੀ ਵਾਲੇ ਫ੍ਰੀ ਇਲੈਕਟ੍ਰਿਕ ਹੀਟ ਪੰਪ ਤੇ ਰਹੇ ਨੇ ਜੇ ਤੁਹਾਡੇ ਘਰ ਵਿੱਚ ਇਲੈਕਟ੍ਰਿਕ ਜਾਂ ਓਇਲ ਹੀਟਿੰਗ ਹੈ।
3: ਇਸ ਗੱਲ ਤੇ ਮੈਨੂੰ ਪੂਰਾ ਯਕੀਨ ਹੈ, ਉਹ ਤੇ ਇੰਸਟਾਲੇਸ਼ਨ ਦਾ 100% ਖਰਚਾ ਵੀ ਆਪ ਦਿੰਦੇ ਨੇ, ਤੇ ਜੇ ਤੁਹਾਡੇ ਘਰ ਵਿੱਚ ਓਇਲ ਹੀਟਿੰਗ ਹੈ ਤੇ ਉਹ ਓਇਲ ਟੈਂਕ ਵੀ ਫ੍ਰੀ ਚ ਬਾਹਰ ਕੱਢ ਦੇਣਗੇ। ਨਾਲੇ ਹੀਟ ਪੰਪ ਤੁਹਾਡੇ ਹੀਟਿੰਗ ਬਿਲਸ 50% ਤੱਕ ਘਟਾ ਸਕਦੇ ਨੇ।
2: ਤੈਨੂੰ ਇਹ ਸਭ ਕਿਵੇਂ ਪਤਾ?
3: ਕਿਉਂਕਿ ਮੈਂ ਵੀ ਪਿਛਲੇ ਸਾਲ ਇਹ ਲਗਵਾਇਆ ਹੈ।
2: ਅੱਛਾ, ਉਹ ਵੈਬਸਾਈਟ ਦਾ ਨਾਮ ਕੀ ਦੱਸਿਆ ਸੀ?
3: saveonenergy.ca/eap।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475405 4 1557।

0: ਪੰਜਾਬੀ ਲਹਿਰਾਂ
1: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
0: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
0: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
0: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
0: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫ਼ਤੇ ਦੇ ਸੱਤੇ ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
3: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ

0: कार एक्सीडेंट्स दे विक्टिम्स ने कदे भी सट लगन अते अपनी जिंदगी बदलने लई नहीं सी आख्या, पर हुण ओ इंसाफ दी मांग करदे हन अते मैनूं इह कहिंदे होए बहुत ही मान महसूस हो रहा है कि असी कानूनी अदालत विच उस इंसाफ नूं प्राप्त करन च उहनां दी सहायता करदे हां जिस दे ओ सचमुच ही हकदार हन। तुहाडा अपना वकील, वकील ब्रिज मोहन। कॉन्टैक्ट अस एट bridgemohan.com।
1: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597।

0: jolly good mood today. What is the reason?
1: This is the effects of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਪੰਜਾਬੀ ਲਹਿਰਾ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ। SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 4376551985।

0: ਪਲੀਜ਼ ਸਾਨੂੰ ਕਾਲ ਕਰੋ 647-504-1557।
1: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
2: S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000।
3: ਜੇਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਐਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਡਿੰਗ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 9057

ਵੀਡੀਓ ਤੇ ਲੋ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋ ਰੋਡ ਐਬਨੀਜ਼ਰ 7 ਦਿਨ ਖੁੱਲੇ ਨੇ 11 to 8, 905-204-1313, 905-204-1313। Get ready! GTA

0: locations in GTA. For more information, visit rajdhanisweets.ca.
1: ਕੋਈ ਵੀ ਕਾਰ ਵੈਨ ਟਰੱਕ ਦਾ ਕੰਮ ਹੋਵੇ ਤਾਂ ਯਾਦ ਰੱਖੋ ਰੋਇਲ ਆਟੋ ਸੈਂਟਰ ਰਿਲਾਇਬਲ ਅਫੋਰਡੇਬਲ ਅਤੇ ਓਨੈਸਟ ਸਰਵਿਸ ਜਿੱਥੇ ਕਿ ਮੈਂ ਵੀ ਗੱਡੀਆਂ ਨੂੰ ਲੈ ਕੇ ਜਾਂਦਾ ਰਿਪੇਅਰ ਦੇ ਲਈ ਰੋਇਲ ਆਟੋ ਸੈਂਟਰ ਟੈਸਲਾ ਦੇ ਵਹੀਕਲਸ ਤੇ ਵੀ ਕੰਮ ਕਰਦੇ ਆ ਕੋਈ ਵੀ ਰਿਪੇਅਰ ਕਿਸੇ ਵੀ ਮੇਕ ਐਂਡ ਮਾਡਲ ਸੇਫਟੀ ਸਰਟੀਫਿਕੇਸ਼ਨ ਉਬਰ ਲਿਫਟ ਦੀ ਸੇਫਟੀ ਕਰਾਉਣੀ ਹੈ ਸਪੈਸ਼ਲਾਈਜ਼ ਕਰਦੇ ਨੇ ਇਲੈਕਟ੍ਰੀਕਲ ਅਤੇ ਕੰਪਿਊਟਰਾਈਜ਼ ਡਾਇਗਨੋਸਟਿਕ ਕੰਮ 'ਚ ਸਟੀਲਸ ਐਂਡ ਮੈਲਨੀ ਰੋਇਲ ਆਟੋ ਸੈਂਟਰ ਐਂਡ ਅਮਿਸ਼ਨ ਟੈਸਟਿੰਗ 9057991478905 799 1478 ਰੋਇਲ ਆਟੋ ਸੈਂਟਰ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475051557 647 504 1557
2: ਕਾਰ ਵੈਨ

ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸ਼ਾਮ ਨੂੰ। ਸ਼ਾਮ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਪੰਜਾਬੀ ਦਾ ਲੈ ਕੇ, ਠੀਕ 9 ਵਜੇ ਤੱਕ ਤੁਹਾਡਾ ਸਾਡਾ ਸਾਥ ਰਹੇਗਾ। ਬਈ ਕਿਵੇਂ ਹੋ, ਠੀਕ ਠਾਕ, ਬੱਲੇ ਬੱਲੇ? ਉਮੀਦ ਕਰਦੇ ਹਾਂ ਕਿ ਇੰਜੋਏ ਕਰ ਰਹੇ ਹੋ ਇਸ ਬੜੀ ਹੀ ਕਮਾਲ ਦੀ, ਬੜੀ ਸੋਹਣੀ ਜੀ ਸ਼ਾਮ ਹੈ ਐਂਡ ਬੜੀ ਖੂਬਸੂਰਤ ਯਾਰ ਧੁੱਪ ਨਿਕਲੀ ਹੋਈ ਹੈ, ਗਰਮੀ ਬਾਹਲੀ ਜ਼ਿਆਦਾ ਨਹੀਂ, ਹਲਕੀ ਹਲਕੀ ਮਿੱਠੀ ਮਿੱਠੀ ਹਵਾ ਚੱਲ ਰਹੀ ਹੈ। ਸੋ ਇਟਸ ਅ ਗ੍ਰੇਟ ਡੇ ਅਤੇ ਸਮਰ ਸੀਜ਼ਨ, ਸਮਰ ਵਕੇਸ਼ਨ, ਸਮਰ ਮੌਸਮ ਨੂੰ ਖੂਬ ਸਾਰੇ ਇੰਜੋਏ ਕਰ ਰਹੇ। ਇੰਜੋਏ ਤਾਂ ਹੁਣ ਕਰਨਾ ਹੀ ਯਾਰ, ਮਸਾਂ ਇੱਦਾਂ ਦੇ ਦਿਨ ਆਉਂਦੇ ਨੇ, ਨਹੀਂ ਤਾਂ ਸਾਰਾ ਸਾਲ ਉਡੀਕ ਰਹਿੰਦੀ ਆ। ਆਪਾਂ ਤਾਂ ਕਹਿ ਲਓ ਕਿ ਰੱਬ ਨੂੰ ਮਿੰਨਤਾਂ ਤਰਲੇ ਕਰਦੇ ਹਾਂ ਕਿ ਕਾਸ਼ ਕਿਤੇ ਵਧੀਆ ਗਰਮਾ ਗਰਮ ਮੌਸਮ ਆ ਜਾਵੇ। ਅਤੇ ਹੁਣ ਆਉਂਦਾ, ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਕੰਪਲੇਂਟ ਨਹੀਂ ਆਪਾਂ ਕਰਨੀ। ਜਿਹੜਾ ਬੰਦਾ ਕੰਪਲੇਂਟ ਕਰ ਰਿਹਾ ਨਾ ਅੱਜ ਕੱਲ੍ਹ ਦੇ ਮੌਸਮ ਦੇ ਵਿੱਚ, ਉਹਨੂੰ ਤੁਸੀਂ ਅਜੇ ਤੁਹਾਡੇ ਕੋਲ ਕੋਈ ਵੀਡੀਓ ਜੀ ਪਈ ਆ ਸਨੋ ਸਟੋਰਮ ਦੀ, ਉਹ ਮਾੜੀ ਜਿਹੀ ਦਿਖਾ ਦਿਓ ਅਤੇ ਫਿਰ ਬੰਦੇ ਦੀਆਂ ਕੰਪਲੇਂਟਾਂ ਆਪਣੇ ਆਪ ਹੀ ਬੰਦ ਹੋ ਜਾਣਗੀਆਂ ਕਿ ਨਹੀਂ। ਹੁਣ ਜਦੋਂ ਨਾ ਕੋਈ ਚੀਜ਼ ਨਹੀਂ ਹੁੰਦੀ ਉਦੋਂ ਆਪਾਂ ਬਸ ਇਹੀ ਵਿਸ਼ ਕਰਦੇ ਹਾਂ ਕਿ ਯਾਰ ਉਹ ਚੀਜ਼ ਮਿਲੇ। ਸਨੋ ਹੈ, ਸਨੋ 'ਚ ਮੌਸਮ ਯਾਰ ਗਰਮ ਹੋ ਜਾਵੇ, ਗਰਮ ਹੋ ਜਾਂਦਾ ਤਾਂ ਬਈ ਹਲਕੀ ਫੁਲਕੀ ਜੀ ਫੌਲ ਦੀ ਇੱਕ ਝਲਕ ਜੀ ਨਜ਼ਰ ਆ ਜਾਵੇ ਅਤੇ ਹਵਾ ਚੱਲਣ ਲੱਗ ਪਵੇ ਫਿਰ ਫੌਲ ਦੇ ਵਿੱਚ ਯਾਰ, ਨਹੀਂ ਥੋੜ੍ਹੀ ਜਿਹੀ ਠੰਡ ਜ਼ਿਆਦਾ ਹੋ ਗਈ। ਸੋ ਖੈਰ ਇਨਸਾਨ ਨਾ ਆਪਾਂ ਅਤੇ ਇਨਸਾਨਾਂ ਦੀ ਇਹੀ ਇੱਕ ਸਭ ਤੋਂ, ਮੈਂ ਨਹੀਂ ਕਹਿੰਦਾ ਕਿ ਬੁਰੀ ਆਦਤ ਆ, ਬਟ ਕਿਤੇ ਨਾ ਕਿਤੇ ਫਲੋ ਆਪਣੇ ਵਿੱਚ ਜ਼ਰੂਰ ਹੈ ਕਿ ਆਪਾਂ ਕਦੇ ਸੈਟਿਸਫਾਈਡ ਨਹੀਂ ਹੁੰਦੇ। ਹਮੇਸ਼ਾ ਇਹੀ ਹੁੰਦਾ ਕਿ ਸਾਡੇ ਕੋਲ ਹੋਰ ਹੋਵੇ। ਕਹਿੰਦੇ ਨਹੀਂ ਵੀ ਬੰਦਾ ਬਸ ਮੋਰ ਮੋਰ ਮੋਰ ਮੋਰ ਕਰੀ ਜਾਂਦਾ, ਜਿਹੜੀ ਚੀਜ਼ ਹੈਗੀ ਆ ਉਹਦੀ ਇੱਕ ਕਹਿੰਦੇ ਹੁੰਦੇ ਕਿ ਆਪਾਂ ਕਦਰ ਨਹੀਂ ਪਾਉਣੀ, ਜਿਹੜੀ ਨਹੀਂ ਹੈਗੀ ਬਸ ਉਹਦੀ ਆਪਾਂ ਉਡੀਕ ਦੇ ਵਿੱਚ ਰਹਿੰਦੇ ਹਾਂ। ਸੋ ਜੋ ਹੈ ਨਾ, ਥੋੜ੍ਹੇ ਜਿਹੇ ਆਪਾਂ ਜੇ ਸ਼ੁਕਰਾਨਾ ਕਰਨ ਲੱਗ ਪਈਏ, ਮੈਂ ਕਹਿੰਦਾ ਕਿ ਉਹਦੇ ਵਰਗੀ ਰੀਸ ਹੀ ਕੋਈ ਨਹੀਂ। ਸੋ ਪ੍ਰੋਗਰਾਮ ਪੰਜਾਬੀ ਦਾ ਰੌਣਕ ਮੇਲਾ ਤੁਹਾਡੇ ਨਾਲ ਲਾਉਂਦੇ ਹਾਂ। ਸੁਣਾਓ ਕਿਵੇਂ ਹੋ, ਕੀ ਹਾਲ ਚਾਲ ਨੇ ਹੈ। ਨੰਬਰ ਹੈ ਆਪਣਾ 9056733337, 9056733337, 905-673-3337 'ਤੇ ਗੱਲਬਾਤ ਆਪਣੀ ਹੋਵੇਗੀ। ਕੀ ਸੁਣਨਾ ਫਿਰ ਅੱਜ, ਕੀ ਮੂਡ ਹੈ ਤੁਸੀਂ ਬਸ ਦੱਸ ਦਿਓ। ਮੈਂ ਹਮੇਸ਼ਾ ਤੁਹਾਨੂੰ ਇਹੀ ਕਹਿਣਾ ਹੁੰਦਾ, ਤੁਹਾਡੇ ਬਸ ਦੱਸਣ ਦੀ ਦੇਰੀ ਹੁੰਦੀ ਹੈ ਅਤੇ ਫਿਰ ਲਾ ਅਸੀਂ ਦੇਵਾਂਗੇ, ਠੀਕ ਹੈ। 905-673-3337, 9056733337, 9056733337 ਨੰਬਰ ਆਪਣਾ, 905-673-3337 'ਤੇ ਕਰਦੇ ਹਾਂ ਕੁਝ ਗੱਲਾਂ ਬਾਤਾਂ, ਸੁਣਾਉਂਦੇ ਤੁਹਾਨੂੰ ਵਧੀਆ ਜਿਹਾ ਗੀਤ ਸੰਗੀਤ। ਇਹ ਮਿਊਜ਼ਿਕ ਸੁਣੋ, ਵਾਹ ਵੀ ਵਾਹ।

ਦੇਖੋ ਯਾਰ ਵਰਲਡ ਕੱਪ ਦੇ ਵਿੱਚ ਕੀ ਹੋਇਆ ਹੈ ਅੱਜ ਤਾਂ ਇੰਝ ਲੱਗ ਰਿਹਾ ਸੀ ਕਿ ਬਹੁਤ ਹੀ ਸ਼ੌਕਿੰਗ ਅਤੇ ਸਰਪ੍ਰਾਈਜ਼ਿੰਗ ਜਿੱਤ ਈਜਿਪਟ ਲਈ ਈਜਿਪਟ ਵਾਲੇ ਜਿੱਦੇ ਜਿੱਦੇ ਹਾਰੇ ਯਾਰ ਪਤਾ ਨਹੀਂ ਕਿਵੇਂ ਅਰਜਨਟੀਨਾ ਨੇ ਪਹਿਲਾਂ ਦੋ ਗੋਲ ਅਲਾਓ ਕਰਤੇ ਬਟ ਹੈਰਾਨੀ ਦੀ ਗੱਲ ਹੈ ਕਿ ਤੁਸੀਂ ਤਿੰਨ ਗੋਲ ਲਗਾਤਾਰ ਕਰਕੇ ਅਤੇ ਫਿਰ ਐਡਾ ਵੱਡਾ ਵਰਲਡ ਕੱਪ ਦਾ ਮੈਚ ਜਿੱਤਣਾ ਨਹੀਂ ਸੀ ਲੱਗਦਾ ਯਾਰ ਸਿੱਧੀ ਜਿਹੀ ਗੱਲ ਹੈ ਹੁਣ ਤੁਸੀਂ ਦੇਖੋ ਅਪ ਐਂਡ ਟੈਲ 79 ਮਿੰਟਸ 2-0 ਸੀ ਫਿਰ 79 ਮਿੰਟਸ 'ਚ ਜਾ ਕੇ ਗੋਲ ਹੋਇਆ ਅਤੇ ਫਿਰ 83 ਮਿੰਟਸ 'ਚ ਜਾ ਕੇ ਇੱਕ ਹੋਰ ਗੋਲ ਹੋਇਆ ਅਤੇ ਟਾਈ ਕੀਤਾ ਅਤੇ ਫਿਰ 93 ਮਿੰਟਸ ਦੇ ਵਿੱਚ ਜਾ ਕੇ ਤੀਜਾ ਗੋਲ ਕੀਤਾ ਅਤੇ ਅਰਜਨਟੀਨਾ ਵਾਲੇ ਜਿੱਤੇ ਸੋ ਚਲੋ ਜਿਹੜੇ ਮੈਸੀ ਦੇ ਬੜੇ ਪ੍ਰੇਮੀ ਲੋਕ ਨੇ ਉਹਨਾਂ ਨੂੰ ਜ਼ਰੂਰ ਇੱਕ ਖੁਸ਼ੀ ਹੈ ਕਿ ਯਾਰ ਸਾਡਾ ਮੈਸੀ ਦੇਖ ਲਓ ਰੋਨਾਲਡੋ ਨਾਲ ਉੱਤੇ ਆ ਹੈ ਸੋ ਮੈਸੀ ਵੀ ਕਹਿੰਦਾ ਹੋਊਗਾ ਰੋਨਾਲਡੋ ਨੂੰ ਕਿ ਉੱਤੇ ਦੇਖ ਉੱਤੇ ਕੌਣ ਉੱਤੇ ਮੈਂ ਹੈ ਸੋ ਬਹੁਤ ਮੁਬਾਰਕਾਂ ਹੁਣ ਅਤੇ ਰਾਈਟ ਨਾਓ ਹੁਣੇ ਲਾਈਵ ਚੱਲ ਰਿਹਾ ਸਵਿਟਜ਼ਰਲੈਂਡ ਅਤੇ ਕੋਲੰਬੀਆ ਦਾ ਮੈਚ ਸੋ ਸਵਿਟਜ਼ਰਲੈਂਡ ਐਂਡ ਕੋਲੰਬੀਆ 105 ਮਿੰਟਸ ਐਕਸਟਰਾ ਟਾਈਮ ਦੇ ਵਿੱਚ ਖੇਡ ਰਹੇ ਆ ਅਤੇ ਹਜੇ 0-0 ਸਕੋਰ ਹੈ ਹੋ ਵੀ ਮੈਚ ਬੀ ਸੀ ਪਲੇਸ ਵੈਨਕੂਵਰ 'ਚ ਰਿਹਾ ਅਤੇ ਵੈਨਕੂਵਰ ਦੇ ਵਿੱਚ ਰੌਣਕਾਂ ਲੱਗੀਆਂ ਹੋਈਆਂ ਲੈਟਸ ਹੀ ਦੇਖਦੇ ਹਾਂ ਹੁਣ ਇਸ ਮੈਚ ਦੇ ਵਿੱਚ ਵਿਨਰ ਕੌਣ ਬਣਦਾ ਅਤੇ ਫਿਰ ਪਰਸੋਂ ਨੂੰ ਕੁਆਟਰ ਫਾਈਨਲ ਸ਼ੁਰੂ ਨੇ ਪਰਸੋਂ ਨੂੰ ਫਰਾਂਸ ਮੋਰਾਕੋ ਖੇਡੇਗਾ ਅਤੇ ਫਿਰ ਫਰਾਈਡੇ ਨੂੰ ਸਪੇਨ ਬੈਲਜੀਅਮ ਖੇਡੇਗਾ ਅਤੇ ਫਿਰ ਸੈਟਰਡੇ ਨੂੰ ਨੋਰਵੇ ਇੰਗਲੈਂਡ ਅਤੇ ਫਿਰ ਸੈਟਰਡੇ ਨੂੰ ਹੀ ਅਰਜਨਟੀਨਾ ਵਰਸਿਸ ਜਾਂ ਤਾਂ ਸਵਿਟਜ਼ਰਲੈਂਡ ਅਤੇ ਜਾਂ ਫਿਰ ਕੋਲੰਬੀਆ ਵਰਲਡ ਕੱਪ ਬਹੁਤ ਹੀ ਕਮਾਲ ਦਾ ਚੱਲ ਰਿਹਾ ਯਾਰ ਪੂਰੀ ਰੌਣਕ ਲੱਗੀ ਹੋਈ ਹੈ ਮੈਚ ਸਾਰੇ ਦੇ ਸਾਰੇ ਬੜੇ ਫਸਮੇ ਹੋ ਰਹੇ ਨੇ ਸੋ ਕੰਗਰੈਚੁਲੇਸ਼ਨ ਸਾਰੀਆਂ ਟੀਮਾਂ ਨੂੰ ਅਤੇ ਪ੍ਰੋਗਰਾਮ ਹੈ ਪੰਜਾਬੀ ਦਾ ਅਤੇ ਨੰਬਰ ਆਪਣਾ 9056733337 9056733337 ਤੇ ਗੱਲਾਂ ਬਾਤਾਂ ਤੁਹਾਡੇ ਨਾਲ ਹੋ ਰਹੀਆਂ ਨੇ

ਅੱਜ ਦਾ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਦਾ ਕੀਤਾ ਜਾ ਰਿਹਾ ਵੀ ਪੈਸ਼ਨ ਰੂਫਿੰਗ ਵੱਲੋਂ, ਪੈਸ਼ਨ ਰੂਫਿੰਗ ਦੇ ਗੁਰਲਾਲ ਬਾਈ ਜੀ ਅਤੇ ਇਹਨਾਂ ਦੀ ਟੀਮ ਨੂੰ ਤੁਸੀਂ ਜ਼ਰੂਰ ਯਾਦ ਰੱਖੋ ਜੇ ਤੁਸੀਂ ਨਵੀਂ ਰੂਫ ਸਾਰੀ ਦੀ ਸਾਰੀ ਚੇਂਜ ਹੋਣ ਵਾਲੀ ਹੈ। ਹੁਣ ਦੇਖੋ 25-30 ਸਾਲਾਂ ਬਾਅਦ ਦੇ ਕਈ ਵਾਰ ਘਰ ਆਪਣੇ ਥੋੜ੍ਹੇ ਜਿਹੇ ਪੁਰਾਣੇ ਹੁੰਦੇ ਆ, ਕੋਈ ਨਾ ਰੂਫ ਚੇਂਜ ਕਰਾ ਲਓ, ਘਰ ਐਨ ਨਵਾਂ ਨਕੋਰ ਬਣ ਜੂਗਾ। ਸੋ ਨਵੀਂ ਰੂਫ, ਰੂਫ ਦੀ ਕੋਈ ਰਿਪੇਅਰ ਹੈ, ਦੇਖੋ ਕੋਈ ਲੀਕੇਜ ਹੋ ਜਾਂਦੀ ਹੈ, ਘਰ ਨੂੰ ਬਹੁਤ ਸਟਰਕਚਰਲ ਡੈਮੇਜ ਹੁੰਦੀ ਹੈ। ਮੈਂ ਨਾ ਤੁਹਾਨੂੰ ਗੁਰਲਾਲ ਬਾਈ ਜੀ ਦਾ ਨੰਬਰ ਦਿੰਦਾ, ਗੁਰਲਾਲ ਹੁਣੇ ਬੰਦੇ ਬਹੁਤ ਵਧੀਆ ਨੇ, ਇਹਨਾਂ ਤੋਂ ਵਧੀਆ ਸਰਵਿਸ, ਇਹਨਾਂ ਤੋਂ ਵਧੀਆ ਰੇਟ ਨਹੀਂ ਪਹਿਲੀ ਗੱਲ ਤਾਂ ਮਿਲਣਾ, ਮੈਨੂੰ ਪਤਾ ਆਪਾਂ ਨੂੰ ਮੇਨ ਹੁੰਦਾ ਨਾ ਵੀ ਰੇਟ ਵਧੀਆ ਮਿਲ ਜਾਵੇ। ਅਤੇ ਗੁਰਲਾਲ ਭਾਅ ਜੀ ਨਾਲ ਇੱਕ ਵਾਰ ਕੰਮ ਕੀਤਾ ਨਾ ਤੁਸੀਂ ਇਹਨਾਂ ਨੂੰ, ਇੱਕ ਤਾਂ ਕਹੋਗੇ ਭਾਅ ਜੀ ਆਹ ਚੱਕੋ 500-700 ਐਕਸਟਰਾ, ਇੰਨਾ ਸੋਹਣਾ ਕੰਮ ਕੀਤਾ। ਮੇਰੇ ਫਰੈਂਡਸ ਨੇ ਵੀ ਇਹਨਾਂ ਤੋਂ ਕੰਮ ਕਰ ਨਵੀਂ ਰੂਫ ਲਗਵਾਈ ਹੈ, ਮੇਰੀ ਫੈਮਿਲੀ ਨੇ ਵੀ ਇਹਨਾਂ ਤੋਂ ਨਵੀਂ ਰੂਫ ਲਗਵਾਈ ਹੈ। ਸੋ ਜੇ ਮੈਂ ਆਪਣੇ ਯਾਰ ਦੇਖੋ ਫੈਮਿਲੀ ਅਤੇ ਫਰੈਂਡਸ ਨੂੰ ਇਹ ਨੰਬਰ ਪਾਸ ਔਨ ਕੀਤਾ, ਮੈਂ ਖੁਦ ਇਹਨਾਂ ਤੋਂ ਰਿਪੇਅਰ ਕਰਵਾਈ ਹੈ, ਸੋ ਤੁਸੀਂ ਨਾਰਾਜ਼ ਨਹੀਂ ਹੋਵੋਗੇ। ਪੈਸ਼ਨ ਰੂਫਿੰਗ 6479199413 ਨੰਬਰ ਹੈ, 6479199413। ਪੈਸ਼ਨ ਪੈਸ਼ਨ ਪੈਸ਼ਨ ਰੂਫਿੰਗ ਦੀ ਟੀਮ ਦੇ ਨਾਲ ਤੁਸੀਂ ਜ਼ਰੂਰ ਗੱਲਬਾਤ ਕਰੋ ਅਤੇ ਤੁਹਾਡੇ ਲਈ ਬਿਲਕੁਲ ਬਿਲਕੁਲ ਬਿਲਕੁਲ ਹਾਜ਼ਰ ਨੇ ਗੁਰਲਾਲ ਭਾਅ ਜੀ। ਉੱਤੋਂ ਦੀ ਹੁਣ ਗਰਮੀ ਹੈ ਪੂਰੀ ਐਨ ਅੱਤ ਦੀ, ਜੇ ਤੁਹਾਡਾ ਏ ਸੀ ਨਹੀਂ ਚੱਲ ਰਿਹਾ, ਏ ਸੀ ਜਾਂ ਫਰਨੈਸ ਦੀ ਕੋਈ ਰਿਪੇਅਰ ਹੋਣ ਵਾਲੀ ਹੈ, ਮੈਂ ਤਾਂ ਕਹਿੰਦਾ ਨਵਾਂ ਫਰਨੈਸ ਅਤੇ ਨਵੀਂ ਫਰਨੈਸ ਨਵਾਂ ਏ ਸੀ ਲਗਵਾਓ ਅਤੇ ਤੁਹਾਨੂੰ $1800 ਵਾਪਸ ਆ ਰਿਹਾ, $1800 ਤੱਕ ਦਾ ਤੁਹਾਨੂੰ ਰੀਬੇਟ ਮਿਲ ਰਿਹਾ ਫਰਨੈਸ ਏ ਸੀ ਬ੍ਰੈਂਡ ਨਿਊ ਲਗਵਾਉਣ ਦੇ ਉੱਤੇ। ਸੋ ਤੁਸੀਂ ਗਲੋਬਲ ਕੰਫਰਟ ਏਅਰ ਦੇ ਤੇਜਪਾਲ ਭਾਅ ਜੀ ਨੂੰ ਫੋਨ ਕਰ ਲਓ, 905-790-9080 ਨੰਬਰ ਹੈ, ਜਾਂ ਕੋਈ ਏ ਸੀ ਦੀ ਤੁਹਾਡੀ ਰਿਪੇਅਰ ਹੋਣ ਵਾਲੀ ਹੈ ਹੁਣੇ ਕਰਾ ਲਓ ਤਾਂ ਕਿ ਸਮਰ ਥੋੜ੍ਹੀ ਜਿਹੀ ਸੁਖਾਲੀ ਲੰਘ ਜਾਵੇ। ਉਹਦੇ ਲਈ ਵੀ ਇੱਕੋ ਇੱਕ ਨਾਮ ਗਲੋਬਲ ਕੰਫਰਟ ਏਅਰ ਤੇਜਪਾਲ ਭਾਅ ਜੀ, 905-790-9080 ਨੰਬਰ ਹੈ ਇਹਨਾਂ ਦਾ, 9057909080।

0: ਆਪਾਂ ਨੂੰ ਯਾਰ ਸੇਫ ਡਰਾਈਵਿੰਗ ਕਰਨ ਦੀ ਬਹੁਤ ਲੋੜ ਹੈ। ਸਿਰਫ ਆਪਾਂ ਹਮੇਸ਼ਾ ਕਹਿੰਦੇ ਰਹਿੰਦੇ ਬ੍ਰੈਂਪਟਨ ਇਹ ਉਹ ਸਾਰੇ ਕਿਤੇ ਹੀ ਹੈ ਯਾਰ। ਹੁਣ ਦੇਖੋ ਇੱਕ ਡੁਰਮ ਪੁਲਿਸ ਦਾ ਕਾਂਸਟੇਬਲ ਹੈ ਇਨ ਟ੍ਰੇਨਿੰਗ ਸੀਗਾ, ਉਹਦੀ ਮੌਤ ਹੋ ਗਈ। ਇੱਕ ਹੋਰ ਕ੍ਰਿਟੀਕਲ ਕੰਡੀਸ਼ਨ 'ਚ ਹੈ, ਇੱਕ ਅੰਟੇਰੀਓ ਪੁਲਿਸ ਕਾਲਜ ਦੇ ਨੇੜੇ ਐਕਸੀਡੈਂਟ ਹੋਇਆ, ਬਹੁਤ ਟ੍ਰੈਜਿਕ ਇਵੈਂਟ ਯਾਰ। ਅੱਜ ਸਵੇਰੇ 11:20 ਦੀ ਗੱਲ ਹੈ, ਇੰਪੀਰੀਅਲ ਰੋਡ ਜਿਹਨੂੰ ਹਾਈਵੇ 73 ਕਹਿੰਦੇ, ਇੱਥੇ ਕਾਲਜ ਲਾਈਨ ਦੇ ਨੇੜੇ ਇੱਕ ਟਰਾਂਸਪੋਰਟ ਟਰੱਕ ਅਤੇ ਇੱਕ ਸਿਡਾਨ ਦਾ ਐਕਸੀਡੈਂਟ ਹੋਇਆ ਅਤੇ ਉਹਦੇ ਵਿੱਚ ਇੱਕ ਇਨ ਟ੍ਰੇਨਿੰਗ ਕਾਂਸਟੇਬਲ ਦੀ ਮੌਤ। ਸੋ ਪਲੀਜ਼ ਹੌਲੀ ਹੋ ਜਾਓ। ਕੱਲ੍ਹ ਪਰਸੋਂ ਵੀ ਮੈਂ ਵੀਡੀਓ ਦੇਖ ਰਿਹਾ ਸੀ, ਇੱਕ ਨਾ ਪਤਾ ਨਹੀਂ 401 ਦੀ ਸੀ ਜਾਂ ਕਿਹੜੇ ਹਾਈਵੇ ਦੀ ਕੋਈ ਟਰੱਕ ਹੈ, ਉਹ ਸਿੰਪਲ ਆਪਣੇ ਲੇਨ ਦੇ ਵਿੱਚ ਜਾ ਰਿਹਾ, ਉੱਧਰੋਂ ਇੱਕ ਗੱਡੀ ਆ, ਗੱਡੀ ਵਾਲੇ ਨੇ ਇਹ ਨਹੀਂ ਦੇਖਿਆ ਕਿ ਮੈਂ ਬਲਾਇੰਡ ਸਪੋਟ ਚੈੱਕ ਕਰ ਲਵਾਂ, ਟਰੱਕ ਦਿਖਿਆ ਨਹੀਂ, ਟਰੱਕ ਮਾੜੇ ਆ ਗੱਡੀ 'ਚ ਵੱਜਿਆ ਅਤੇ ਜਾ ਕੇ ਉਹ ਗੱਡੀ ਇੱਕ ਹੋਰ ਟਰੱਕ ਦੇ ਥੱਲੇ ਜਾ ਵੜੀ। ਸੋ ਯਾਰ ਆਪਾਂ ਥੋੜ੍ਹੇ ਜਿਹਾ ਇੱਕ ਤਾਂ ਪੇਸ਼ੈਂਸ ਚਲੋ ਜ਼ਰੂਰ ਚਾਹੀਦੀ ਹੈ ਡਰਾਈਵਿੰਗ ਵੇਲੇ, ਨਾਲ ਦੀ ਨਾਲ ਯਾਰ ਆਪਾਂ ਆਈ ਡੋਂਟ ਨੋ ਡਿਸਟਰੈਕਟਿਡ ਆ, ਖੱਬੇ ਸੱਜੇ ਦੇਖ ਕੇ ਨਹੀਂ ਰਾਜ਼ੀ। ਹੁਣ ਜੇ ਆਪਾਂ ਡਰਾਈਵ ਕਰ ਰਹੇ ਹਾਂ ਤਾਂ ਕਮ ਸੇ ਕਮ ਤੁਸੀਂ ਆਪਣਾ ਬਲਾਇੰਡ ਸਪੋਟ ਤਾਂ ਚੈੱਕ ਕਰੋ, ਅੱਧੇ ਨੂੰ ਤਾਂ ਇਹ ਨਹੀਂ ਪਤਾ ਕਿ ਬਲਾਇੰਡ ਸਪੋਟ ਕਹਿੰਦੇ ਕਿਹਨੂੰ ਨੇ। ਸੋ ਜਸਟ ਬੀ ਅ ਲਿਟਲ ਕੇਅਰਫੁਲ, ਜਿਹੜੀ ਤੁਹਾਡੀ ਥੋੜ੍ਹੀ ਜਿਹੀ ਇੱਕ ਕਹਿ ਲਓ ਕਿ ਕੇਅਰਫੁਲਨੈਸ ਹੈ, ਹਲਕਾ ਜਿਹਾ ਵੀ ਨਾ ਤੁਸੀਂ ਕਹਿ ਲਓ ਕਿ ਹੋਰ ਧਿਆਨ ਨਾਲ ਚਲਾਓ ਤਾਂ ਹੋਰਾਂ ਦਾ ਵੀ ਨੁਕਸਾਨ ਬਚ ਸਕਦਾ, ਤੁਹਾਡਾ ਵੀ ਨੁਕਸਾਨ ਬਚ ਸਕਦਾ, ਤੁਹਾਡਾ ਫਾਇਦਾ ਬਹੁਤ ਹੋ ਸਕਦਾ। ਸੋ ਇੰਨਾ ਹਮੇਸ਼ਾ ਕਹੀਦਾ ਹੁੰਦਾ ਯਾਰ ਕਿ ਆਪਾਂ ਥੋੜ੍ਹਾ ਜਿਹਾ ਜ਼ਰੂਰ ਆਪਣੀਆਂ ਹੈਬਿਟਸ ਨੂੰ ਜੇ ਚੇਂਜ ਕਰ ਲਵਾਂਗੇ ਤਾਂ ਚੰਗੇ ਰਹਾਂਗੇ, ਨਹੀਂ ਤਾਂ ਇੱਦਾਂ ਦੀਆਂ ਚੀਜ਼ਾਂ ਤਾਂ ਚਲੋ ਨਿੱਤ ਹੁੰਦੀਆਂ ਨੇ, ਐਕਸੀਡੈਂਟਸ ਹੋ ਗਏ ਅਤੇ ਬਾਕੀ ਬਹੁਤ ਲਾਈਫ ਥਰੈਟਨਿੰਗ ਵੀ ਸਿਚੁਏਸ਼ਨਸ ਬੜੇ ਸੁਣਨ ਨੂੰ ਮਿਲਦੇ ਨੇ। ਸੋ ਬੀ ਕੇਅਰਫੁਲ। ਸੋ ਸਟੂਡੀਓ ਦਾ ਨੰਬਰ ਹੈ ਆਪਣਾ 9056739057 9056739037, ਨੌ ਸੌ ਪੰਜ 673 33 37 'ਤੇ ਗੱਲਬਾਤ ਤੁਹਾਡੀ ਸਾਡੀ ਥੋੜ੍ਹੀ ਹੋ ਰਹੀ ਹੈ। ਰਾਜਵੰਤ ਕੌਰ ਨੂੰ ਜ਼ਰੂਰ ਯਾਦ ਰੱਖੋ, ਜੇ ਤੁਸੀਂ ਆਟੋ ਹੋਮ ਕਮਰਸ਼ਲ ਇੰਸ਼ੋਰੈਂਸ ਕਰਾਉਣੀ ਹੈ, ਗੱਡੀ ਦੀ ਇੰਸ਼ੋਰੈਂਸ ਨਹੀਂ ਘੱਟ ਰਹੀ ਨਾ, ਰਾਜਵੰਤ ਨੂੰ ਇੱਕ ਫੋਨ ਘੁਮਾ ਲਓ। ਰਾਜਵੰਤ ਉਹਨਾਂ ਨੇ ਦੇਖੋ 25 ਤੋਂ ਵੱਧ ਕੰਪਨੀਆਂ ਤੋਂ ਤੁਹਾਨੂੰ ਕੋਟ ਲੈ ਕੇ ਅਤੇ 30% ਤੱਕ ਦਾ ਡਿਸਕਾਊਂਟ ਤੁਹਾਨੂੰ ਲੈ ਕੇ ਦਿੰਦੇ ਆ ਰਾਜਵੰਤ ਕੌਰ। ਸੋ ਰਾਜਵੰਤ ਦਾ ਇੱਕ ਤੁਸੀਂ ਨੰਬਰ ਨੋਟ ਕਰੋ, ਤੁਹਾਨੂੰ ਕੋਈ ਸ਼ੋਪ ਰਾਊਂਡ ਕਰਨ ਦੀ ਲੋੜ ਹੀ ਨਹੀਂ, ਸਾਰੀ ਸ਼ੋਪ ਰਾਊਂਡ ਇਹ ਕਰ ਰਹੇ ਆ, 25 ਤੋਂ ਵੱਧ ਕੰਪਨੀਆਂ ਤੋਂ ਕੋਟ ਲੈ ਕੇ ਦੇ ਰਹੇ ਨੇ। ਸੋ ਨੰਬਰ ਤੁਸੀਂ ਨੋਟ ਕਰ ਲਓ, ਰਾਜਵੰਤ ਕੌਰ 6476744735 6476744735 6474 6475 6474 ਰਾਜਵੰਤ ਕੌਰ 2865। ਹਾਂਜੀ ਬਾਈ ਜੀ, ਕਿਵੇਂ ਹੋ? ਵਧੀਆ, ਕੀ ਬਣਦਾ?
1: ਬਾਈ ਬਹੁਤ ਵਧੀਆ ਫੋਨ ਕਰ ਰਿਹਾ, ਤੁਸੀਂ ਗੱਲ ਕਰਦੇ ਐਕਸੀਡੈਂਟ ਦੀ, ਹੁਣੇ ਹੋ ਜਾਣਾ ਸੀਗਾ ਬੱਸ ਤੇ ਹੈਗੀ, ਉਹ ਕਹਿੰਦਾ ਕੋਈ ਮੁੰਡਾ ਸੀ ਆਪਣਾ ਪੰਜਾਬ ਦੀ, ਉਹ ਕੁੜੀ ਨੂੰ ਜੋਬ ਕਰਨ ਲੱਗ ਗਿਆ ਇਹ ਰੋਡ ਤੇ, ਡੈਰੀ ਦੇ ਪਿਛਲੇ ਪਾਸੇ ਲਾਈਟਾਂ ਉੱਥੇ।
0: ਅੱਛਾ, ਕਿਸ ਨੂੰ ਡ੍ਰੌਪ ਕਰ ਰਹੇ ਹੋ ਜਾਂ ਪਿਕ ਕਰ ਰਹੇ ਹੋ ਤੁਸੀਂ, ਕਿਸੇ ਪਲਾਜ਼ੇ ਚਲੇ ਜਾਓ। ਬਿਲਕੁਲ ਬਾਈ ਜੀ, ਸੇਫਟੀ ਪਹਿਲਾਂ ਸਭ ਤੋਂ, ਏਅਰਪੋਰਟ ਤੇ ਹੀ ਇੱਕ ਬੰਦਾ ਉੱਥੇ ਨਾ ਉਹਨੇ ਗੱਡੀ ਖੜਾ ਲਈ ਤੇ ਉਹਨੇ ਆਪਣੀ ਐਮਰਜੈਂਸੀ ਲਾਈਟਾਂ ਲਾ ਲਈਆਂ। ਮੈਂ ਹੈਰਾਨ, ਮੈਂ ਕਿਹਾ ਯਾਰ ਇੱਥੇ ਬੱਸਾਂ ਆ ਰਹੀਆਂ, ਟਰੱਕ ਆ ਰਹੇ ਆ, ਗੱਡੀਆਂ ਐਨ 80-90 ਦੀ ਸਪੀਡ ਤੇ ਆ ਰਹੀਆਂ ਨੇ। ਮੈਂ ਫਿਰ ਜਦੋਂ ਦੇਖਿਆ ਉਹ ਕਿਸੇ ਦੀ ਦੱਸ ਵੇਟ ਕਰ ਰਿਹਾ ਵੀ ਕੋਈ ਆਊਗਾ ਉਹਨੂੰ ਚੱਕਾਂਗੇ। ਨੁਕਸਾਨ ਕਿੱਡਾ ਕਰਦੇ ਤੁਸੀਂ ਤਾਂ ਦੇਖੋ ਟਰੱਕ ਤੇ ਰਹਿੰਦੇ ਤੁਸੀਂ ਤਾਂ ਨਿੱਤ ਹੀ, ਮੈਂ ਕਹਿੰਦਾ 5-5, 7-7 ਇੱਦਾਂ ਦੀਆਂ ਚੀਜ਼ਾਂ ਦੇਖਦੇ ਹੋਵੋਗੇ। ਤੁਸੀਂ ਆਪਣਾ ਖਿਆਲ ਰੱਖੋ, ਥੈਂਕ ਯੂ, ਬਹੁਤ ਧੰਨਵਾਦ। ਮੈਨੂੰ ਤਾਂ ਜੀ ਬਾਕੀ ਯਾਰ ਜਿਹੜੇ ਸਾਡੇ ਟਰੱਕਾਂ ਵਾਲੇ ਬਾਈ ਨੇ ਬਹੁਤ ਸਾਰਿਆਂ ਨਾਲ ਗੱਲਾਂ ਹੁੰਦੀਆਂ ਰਹਿੰਦੀਆਂ, ਉਹ ਹਮੇਸ਼ਾ ਦੱਸਦੇ ਆ ਕਿ ਨਾ ਵੀ ਯਾਰ ਲੋਕਾਂ ਨੂੰ ਪਰਵਾਹ ਹੀ ਹੈ ਨੀ ਗੀ। ਹੁਣ ਜਿਹੜੇ ਟਰੱਕ ਚਲਾਉਂਦੇ ਸਾਡੇ ਮਿੱਤਰ ਸੱਜਣ ਨੇ, ਆਈ ਥਿੰਕ ਤੁਹਾਡੇ ਤੋਂ ਵੱਧ ਕਿਸੇ ਦਾ ਐਕਸਪੀਰੀਅੰਸ ਨਹੀਂ, ਕਿਉਂਕਿ ਤੁਸੀਂ ਚਲੋ ਅਕਸਰ ਇੱਕ ਤਾਂ ਰੋਡ 'ਤੇ ਰਹਿੰਦੇ ਹੋ, ਅਤੇ ਜੇ ਕਿਸੇ ਨੂੰ ਆਉਂਦੀ ਹੈ ਡਰਾਈਵਰੀ ਤਾਂ ਸਾਡੇ ਟਰੱਕਿੰਗ ਦੇ ਜਿਹੜੇ ਵੀਰ ਭੈਣ ਨੇ ਉਹਨਾਂ ਨੂੰ ਆਉਂਦੀ ਆ, ਕਿਉਂਕਿ ਜਿਹੜਾ ਉਹ ਐਕਸਪੀਰੀਅੰਸ ਹੈ ਤੁਸੀਂ ਹੁਣ ਰੋਡ 'ਤੇ ਰਹਿਣਾ ਅਤੇ ਦਿਨ ਦੇ ਵਿੱਚ ਦਸ ਦਸ ਬਾਰਾਂ ਬਾਰਾਂ ਘੰਟੇ ਟਰੱਕ ਚਲਾਉਣਾ, ਸੋ ਹਮੇਸ਼ਾ ਦੱਸਦੇ ਆ ਕਿ ਨਵੀਂ ਯਾਰ ਲੋਕਾਂ ਨੂੰ ਥੋੜ੍ਹਾ ਜਿਹਾ ਸਮਝਾਓ। ਮੈਨੂੰ ਬਹੁਤ ਕਾਲਾਂ ਆਉਂਦੀਆਂ ਕਿ ਨਵੀਂ ਯਾਰ ਲੋਕਾਂ ਨੂੰ ਸਮਝਾਓ, ਮੈਂ ਕਿ ਹੁਣ ਨਵੀਂ ਕੀ ਕਰੇ, ਨਵੀਂ ਤਾਂ ਆਪਾਂ ਤਾਂ ਚਲੋ ਕੋਸ਼ਿਸ਼ ਕਰਦੇ ਰਹਿੰਦੇ ਹਾਂ ਕਿ ਸਮਝਾਈਏ, ਬਟ ਹੁਣ ਜੇ ਕੋਈ ਸਮਝੇ ਤਾਂ ਹੀ ਹੈ ਕਿ ਨਹੀਂ। ਸੋ ਖੈਰ ਨੰਬਰ ਹੈ ਆਪਣਾ 9056733337, 9056733337 'ਤੇ ਗੱਲਬਾਤ ਤੁਹਾਡੀ ਸਾਡੀ ਹੋ ਰਹੀ ਹੈ, 905-673-3337। ਹਮੇਸ਼ਾ ਮੈਂ ਕਹਿੰਦਾ ਹੁੰਦਾ ਕਿ ਇਹ ਜੋ ਕਈ ਵਾਰ ਡਿਸਕਸ਼ਨਸ ਆਪਣੀਆਂ ਹੁੰਦੀਆਂ, ਇਹਨਾਂ 'ਤੇ ਕੋਈ ਵੀ ਤੁਸੀਂ ਦੇਣਾ ਹੋਵੇ ਵਿਚਾਰ ਤਾਂ ਜੀ ਸੱਦ ਕੇ, ਕਿਸੇ ਨੂੰ ਟੋਕਣਾ ਹੋਵੇ ਮਾੜਾ ਮੋਟਾ ਜਿਵੇਂ ਬਾਈ ਜੀ ਕਹਿ ਕੇ ਗਏ ਆ ਤਾਂ ਨੋ ਪ੍ਰੋਬਲਮ। ਹੁਣ ਆਪਾਂ ਤਾਂ ਲੱਗੇ ਹੋਏ ਹਾਂ ਕਿ ਥੋੜ੍ਹਾ ਜਿਹਾ ਬਚਾਅ ਕਰੀਏ ਜਿੰਨਾ ਕਰ ਸਕਦੇ ਹਾਂ। ਮਾਸਟਰ ਸਲੀਮ, ਵਾਹ ਬਈ ਵਾਹ, ਮਾਸਟਰ ਸਲੀਮ ਵਰਗੀ ਗਾਇਕੀ ਕੋਈ ਕਰਦਾ ਯਾਰ? ਸਲੀਮ ਸਾਹਿਬ ਨੂੰ ਲਾਈਵ ਸੁਣ ਕੇ ਆ ਲੱਗਦਾ ਕਿ ਬੰਦਾ ਬਸ ਗਾਉਂਦਾ ਰਹੇ ਅਤੇ ਸੁਣੀ ਚੱਲੀਏ ਸੁਣੀ ਚੱਲੀਏ। ਕਵਾਲੀਆਂ ਜਿਹੜੇ ਸੈਡ ਰੋਮੈਂਟਿਕ ਸੌਂਗ, ਅਪ ਵੀ ਢੋਲ ਜਗੀਰ ਦਾ ਆਹੂੰ ਆਹੂੰ ਵਰਗੇ, ਮਾਂ ਦਾ ਲਾਡਲਾ ਹੈ। ਸੋ ਤੁਸੀਂ ਸਲੀਮ ਸਾਹਿਬ ਦੇ ਸ਼ੋਅ ਦੀਆਂ ਟਿਕਟਾਂ ਲੈ ਲਓ, ਮਾਸਟਰ ਸਲੀਮ ਲਾਈਵ ਲਾਈਵ ਲਾਈਵ ਇਨ ਕੌਂਸਰਟ ਤੁਹਾਡੇ ਲਈ 24 ਜੁਲਾਈ ਨੂੰ ਮਿਸੀ ਸਾਗਾ ਕਨਵੈਨਸ਼ਨ ਸੈਂਟਰ, ਸੋ ਟੋਰੋਂਟੋ, ਮਾਸਟਰ ਸਲੀਮ ਜੀ ਪਰਫੋਰਮ ਕਰਨ ਪਹੁੰਚ ਰਹੇ ਨੇ। ਸੋ ਤੁਸੀਂ ਜ਼ਰੂਰ ਆਪਣੀ ਆਪਣੀ ਟਿਕਟਾਂ ਲੈ ਲਓ। ਮੈਂ ਇੰਨਾ ਕਹਿੰਦਾ ਹੁੰਦਾ ਕਿ ਦੇਖੋ ਵਧੀਆ ਗਾਇਕੀ ਆਪਾਂ ਚਾਹੁੰਦੇ ਹਾਂ ਨਾ, ਆਪਣਾ ਇੱਕ ਜ਼ਰੂਰ ਫਰਜ਼ ਬਣਦਾ ਕਿ ਆਪਾਂ ਸਪੋਰਟ ਕਰੀਏ ਅਤੇ ਟਿਕਟਾਂ ਲਈਏ ਅਤੇ ਇੱਦਾਂ ਦੇ ਸ਼ੋਜ਼ ਦੇ ਵਿੱਚ ਜ਼ਰੂਰ ਆਪਾਂ ਸ਼ਾਮਿਲ ਹੋਈਏ। ਸੋ ਮਾਸਟਰ ਸਲੀਮ ਤੁਹਾਡੇ ਆਪਣੇ ਸ਼ਹਿਰ ਕਿੱਥੇ? ਟੋਰਾਂਟੋ ਲਾਈਵ ਮਿਸੀਸਾਗਾ ਕਨਵੈਨਸ਼ਨ ਸੈਂਟਰ।
2: ਮਿਲਣਾ ਇਵੈਂਟਸ ਲੈ ਕੇ ਆ ਰਹੇ ਨੇ ਤੁਹਾਡੇ ਵਾਸਤੇ ਰੂਹ ਕਾ ਸਫ਼ਰ ਟੂਰ। ਜੀ ਹਾਂ, ਲਾਈਵ ਮਾਸਟਰ ਸਲੀਮ ਕਾਨਸਰਟ ਇਨ ਟੋਰਾਂਟੋ।

0: ਚੁੰਬਣ ਵਾਲੇ ਮਾਸਟਰ ਸਲੀਮ ਦੇ ਸੂਫੀਆਨਾ ਤਰਾਨੇ ਅਤੇ ਹਾਈ ਐਨਰਜੀ ਭੰਗੜਾ ਬੀਟਸ ਗੂੰਜਣਗੇ 24 ਜੁਲਾਈ ਨੂੰ। ਮਿਲਣਾ ਇਵੈਂਟਸ ਦੇ ਨਾਲ ਤਾਂ ਫਿਰ ਦੇਰ ਕਿਸ ਗੱਲ ਦੀ, ਤਾਰੀਖ ਨੋਟ ਕਰ ਲਓ 24 ਜੁਲਾਈ। ਆਪਣੀਆਂ ਟਿਕਟਾਂ ਅੱਜ ਹੀ ਬੁੱਕ ਕਰੋ, ਲੌਗ ਆਨ ਕਰੋ www.milnatickets.com ਤੇ। ਸਪੋਂਸਰਸ਼ਿਪ ਅਤੇ ਹੋਰ ਕਿਸੇ ਵੀ ਜਾਣਕਾਰੀ ਲਈ ਤੁਸੀਂ ਰੋਹਨ ਸ਼ਰਮਾ ਅਤੇ ਪ੍ਰਭ ਸੰਧੂ ਨੂੰ ਕਾਲ ਕਰ ਸਕਦੇ ਹੋ 6477839873 ਜਾਂ 4378700001 ਤੇ। ਬਸ ਰੈਡੀ ਹੋ ਜਾਓ ਨੱਚਣ ਗਾਉਣ ਤੇ ਚੂਮਣ ਦੇ ਲਈ ਸੁਰਾਂ ਦੇ ਬਾਦਸ਼ਾਹ ਮਾਸਟਰ ਸਲੀਮ ਦੇ ਨਾਲ। ਅਫੀਸ਼ੀਅਲ ਮੀਡੀਆ ਪਾਰਟਨਰ ਪ੍ਰਭ ਸੰਧੂ ਫਰੋਮ ਰੇਡੀਓ ਉਡਾਨ।
1: ਬਿਲਕੁਲ, ਤੁਸੀਂ ਟਿਕਟਸ ਲਓ ਤੇ ਮਾਸਟਰ ਸਲੀਮ ਦੇ ਸ਼ੋਅ ਦੀਆਂ ਟਿਕਟਾਂ ਲਈ ਅਸੀਂ ਨੰਬਰ ਤੁਹਾਨੂੰ ਇੱਕ ਵਾਰ ਫਿਰ ਦੇ ਦਿੰਦੇ ਹਾਂ। ਨੰਬਰ ਹੈ 6477839873 ਜਾਂ ਸਾਡੇ ਵੀਰ ਪ੍ਰਭ ਸੰਧੂ ਨੂੰ ਕਾਲ ਕਰੋ। ਪ੍ਰਭ ਤੁਸੀਂ ਰੋਜ਼ ਸੁਣਦੇ ਹੋ ਸਵੇਰੇ ਸ਼ਾਮ ਪ੍ਰਭ ਨੂੰ AM 530 ਤੇ 4372239 9 4372239 9 9 ਦੇ ਉੱਤੇ ਕਾਲ ਕੀਤੀ ਜਾ ਸਕਦੀ ਹੈ। ਪ੍ਰੋਗਰਾਮ ਪੰਜਾਬੀ ਦਾ 909-600-7337 ਆਪਣਾ ਫੋਨ ਨੰਬਰ ਹੈ। 9056733337 ਤੇ ਗੱਲਬਾਤ ਤੁਹਾਡੀ ਸਾਡੀ ਹੋ ਰਹੀ ਹੈ। ਸੋ ਹਜੇ ਵੀ ਯਾਰ ਸਵਿਟਜ਼ਰਲੈਂਡ ਤੇ ਕੋਲੰਬੀਆ ਖੇਡ ਰਹੇ ਨੇ ਤੇ 0-0 ਸਕੋਰ ਹੈ, ਤੇ ਮੈਨੂੰ ਸੀਗਾ ਯਾਰ ਕਿ ਇੱਕ ਅੱਧਾ ਗੋਲ ਹੁਣ ਤੱਕ ਤਾਂ ਕਰਦੇ। ਜਿਹੜੇ ਨਾ ਫੈਨ ਗੇਮ ਦੇਖਣ ਜਾਂਦੇ, ਜਦੋਂ ਗੋਲ ਇੱਕ ਵੀ ਨਾ ਹੋਵੇ ਤਾਂ ਫੈਨਾਂ ਨੂੰ ਵੀ ਹੁੰਦੇ ਅਸੀਂ ਦੇਖਣ ਕੀ ਆਏ, ਇਹ ਤਾਂ ਸਕੋਰ ਹੀ ਨਹੀਂ ਕਰ ਰਹੇ। ਜਦੋਂ ਫਿਰ 3-2, 4-1, 3-2 ਵਰਗੇ ਮੈਚ ਹੁੰਦੇ ਫਿਰ ਮਜ਼ਾ ਆਉਂਦਾ। ਸੋ ਚਲੋ ਦੇਖਦੇ ਹਾਂ ਇਹਨਾਂ ਦੇ। ਮੈਨੂੰ ਕਿਸ ਵੈਸੇ ਯਾਰ ਜਿਹੜੀਆਂ ਇਹ ਦੋ ਟੀਮਾਂ ਨੇ ਨਾ, ਇਹਨਾਂ ਦੇ ਪਲੇਅਰਸ ਬਾਰੇ ਮੈਨੂੰ ਬਿਲਕੁਲ ਨਹੀਂ ਪਤਾ। ਬੜੀਆਂ ਮੈਂ ਗਲਤ ਹੋ ਸਕਦਾ, ਬਟ ਕਾਫੀ ਹੱਦ ਤੱਕ ਇਹ ਦੋ ਅੰਡਰਰੇਟਡ ਟੀਮਸ ਨਹੀਂ ਹੈਗੀਆਂ। ਚਲੋ ਲੂਇਸ ਸੁਆਰੇਜ਼ ਦਾ ਤਾਂ ਮੈਨੂੰ ਪਤਾ, ਬੜਾ ਤਕੜਾ ਪਲੇਅਰ ਹੈ ਜੋ ਕੋਲੰਬੀਆ ਦਾ ਆਪਣਾ ਹੈਗਾ। ਨਹੀਂ ਇਹ ਕੋਈ ਹੋਰ ਸੁਆਰੇਜ਼ ਆ, ਲੂਇਸ ਸੁਆਰੇਜ਼ ਤਾਂ ਆਈ ਥਿੰਕ ਯੂਰੋਗੁਏ ਦਾ ਰਹਿਣ ਵਾਲਾ। ਖੈਰ ਚਲੋ ਦੇਖਦੇ ਹਾਂ ਕੀ ਬਣਦਾ ਮੈਚ ਦੇ ਵਿੱਚ। ਜੇ ਕੋਈ ਗੋਲ ਹੋਇਆ ਤੁਹਾਨੂੰ ਅਪਡੇਟ ਜ਼ਰੂਰ ਕਰਾਂਗੇ। ਅਤੇ ਸਟੂਡੀਓ ਦਾ ਨੰਬਰ ਆਪਣਾ 9056733337 9056733337 'ਤੇ ਗੱਲਬਾਤ ਹੋ ਰਹੀ ਹੈ। ਲਾਉਣੇ ਆ ਫਿਰ ਤੁਹਾਡੇ ਲਈ ਖੂਬਸੂਰਤ ਜਿਹਾ ਗੀਤ। ਅਤੇ ਇੱਕ ਯਾਰ ਤੁਹਾਡੇ ਲਈ ਜੋਬ ਅਵੇਲੇਬਲ ਹੈ, ਇੱਕ ਫਾਰਮ ਹੈ, ਉਹਨਾਂ ਨੂੰ ਫਾਰਮ ਦੇ ਲਈ ਇੰਪਲੋਈ ਚਾਹੀਦੇ ਆ। ਫਾਰਮ ਅਤੇ ਗ੍ਰੀਨ ਹਾਊਸ ਦਾ ਕੰਮ ਹੈ, ਤੁਹਾਨੂੰ ਘਰੋਂ ਪਿੱਕ ਵੀ ਕਰਨਗੇ, ਤੁਹਾਨੂੰ ਡਰੋਪ ਵੀ ਕਰਨਗੇ, ਅਤੇ ਟਾਈਮ ਸਿਰ ਪੇ ਤਾਂ ਮਿਲਣੀ ਹੈ। ਸੋ ਪਿੱਕ ਡਰੋਪ ਵੀ ਕੀਤਾ ਜਾਵੇਗਾ। ਬਹੁਤ ਵਾਰ ਹੁੰਦਾ ਯਾਰ ਅਸੀਂ ਨਵੀਂ ਕੰਮ ਤਾਂ ਲੱਭ ਲਈ ਬਟ ਜਾਵਾਂਗੇ ਕਿਵੇਂ, ਇਹ ਤੁਹਾਨੂੰ ਚੱਕ ਰਹੇ ਨੇ, ਹੋਰ ਕੀ ਚਾਹੀਦਾ। ਨੰਬਰ ਹੈ 6472785394 6472785394 6472785394 ਦੇ ਉੱਤੇ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਕਾਲ ਕਰ ਲਓ। ਅਤੇ ਤੁਹਾਡੇ ਲਈ ਫਾਰਮ ਦੀ ਜੋਬ ਅਵੇਲੇਬਲ ਹੈ। GTA ਕ੍ਰੈਡਿਟ, ਜੇ ਸਿਰ ਕਰਜ਼ਾ ਚੜ ਗਿਆ ਜ਼ਿਆਦੇ, ਟੈਨਸ਼ਨ 'ਚੋ, ਟੈਨਸ਼ਨ ਬਿਲਕੁਲ ਨਹੀਂ ਲੈਣੀ, ਸਿਰ ਕਰਜ਼ਾ ਚੜ ਗਿਆ ਤਾਂ ਕਾਲ ਕਰ ਲਓ ਰੇਖਾ ਅਤੇ ਨਦੀਮ ਜੀ ਨੂੰ GTA ਕ੍ਰੈਡਿਟ ਤੋਂ। ਡੈਟ ਮਾਫ਼ ਕਰਵਾ ਰਹੇ ਨੇ ਪਿਛਲੇ 20 ਸਾਲਾਂ ਤੋਂ ਯਾਰ ਇਸ ਫੀਲਡ ਦੇ ਵਿੱਚ ਨੇ। ਸੋ ਜੇ ਕਿਸੇ ਨੂੰ ਵੀ ਕਰਜ਼ਾ, ਕੋਈ ਸਟੂਡੈਂਟ ਲੋਨ ਨੇ ਕਹਿ ਲਓ, ਕੋਈ ਬਿੱਲ ਬੱਤੀਆਂ ਨੇ ਪੇ ਨਹੀਂ ਹੋ ਰਹੇ, ਕੋਈ ਵੀ ਸਿਕਿਉਰਡ ਅਨਸਿਕਿਉਰਡ ਤੁਹਾਡੇ ਲਾਈਨ ਆਫ ਕ੍ਰੈਡਿਟਸ ਨੇ, GTA ਕ੍ਰੈਡਿਟ 416-650-1100 416-650-1100 4-1600-1100-0080 ਇੰਡੀਆ ਦੀ ਟੀਮ ਇੰਗਲੈਂਡ ਗਈ ਹੋਈ, ਕੀ ਚੱਲ ਰਿਹਾ ਕ੍ਰਿਕਟ ਦੇ ਵਿੱਚ ਹੁਣ?
2: ਉਹ ਸਰ ਆਪਣੀ ਇੰਡੀਆ ਦੀ ਟੀਮ ਨਾ ਇੰਗਲੈਂਡ ਗਈ ਹੋਈ ਆ।
1: ਅੱਛਾ,
2: ਤੇ ਕਰਤਾ ਕੀ ਮੈਂ ਤੁਹਾਨੂੰ ਦੱਸ ਦਿੰਦਾ, ਉਹਨਾਂ ਨੇ ਅਜੇ ਆਪਣੇ ਨੂੰ ਆਪਾਂ ਨੂੰ 201 ਰਨ ਦਾ ਟਾਰਗੇਟ ਦਿੱਤਾ, ਆਪਾਂ ਤੋਂ ਸਰ 80 ਵੀ ਨਹੀਂ ਬਣੇ, ਆਪਾਂ 76 ਤੇ ਆਲ ਆਊਟ ਹੋ ਗਏ।
1: ਅੱਛਾ, ਕਿਆ ਬਾਤ। ਨਹੀਂ ਪਰ ਹੁਣ ਕੀ T20 ਚੱਲ ਰਿਹਾ?
2: T20 ਚੱਲਦੇ ਨੇ 5 ਮੈਚ। ਇਸ ਤੋਂ ਪਹਿਲਾਂ ਸਰ ਅਸੀਂ ਨਾ ਆਇਰਲੈਂਡ ਤੋਂ ਹਾਰ ਕੇ ਟਏ ਆ ਕ੍ਰਿਕਟ ਦੇ।
1: ਸਿਰਫ ਯਾਰ 76 ਰਨ।
2: ਹੋਰ ਤੁਸੀਂ ਦੇਖੋ ਕਿ ਉਹ ਸੂਰਿਆਵੰਸ਼ੀ ਪਲੇਅਰ ਆ ਜਿਹੜਾ, ਉਹਦਾ ਡੈਬਿਊ ਕੀਤਾ, ਉਹਨੂੰ T20 ਚ ਇੰਟਰਨੈਸ਼ਨਲ ਲੈਵਲ ਤੇ ਖਿਲਾ ਰਿਹਾ ਇੰਗਲੈਂਡ ਦੇ ਪਿੱਚਾਂ ਦੇ, ਤੇ ਠੀਕ ਆ ਮੁੰਡਾ ਜ਼ੋਰ ਲਾ ਰਿਹਾ, ਬਟ ਉਹਦੇ ਤੇ ਹੀ ਨਹੀਂ ਡਿਪੈਂਡ ਆਪਾਂ ਰਹਿਣਾ, ਬਾਕੀ ਵੀ ਸਾਰੇ ਪਰਫਾਰਮੈਂਸ।
1: ਮੈਂ ਨਾ ਟਵਿੱਟਰ ਤੇ ਦੇਖਿਆ ਉਹਨੂੰ ਟਿੱਚਰਾਂ ਬਹੁਤ ਕਰ ਰਹੇ ਲੋਕ ਵੀ, ਆ ਜਾ ਹੁਣ ਤੂੰ ਇੰਟਰਨੈਸ਼ਨਲ ਤਾਂ ਤੇਰੇ ਤੋਂ ਕੁਛ ਬਣ ਹੀ ਨਹੀਂ ਰਿਹਾ।
2: ਵੰਡਰ ਵੰਡਰ ਬੋਏ ਕਰਕੇ ਕਹਿੰਦੇ
1: ਆ। ਅੱਛਾ, ਵੰਡਰ ਬੋਏ ਕਹਿੰਦੇ ਆ ਉਹਨੂੰ?
2: ਪਰ ਹਾਂ ਵੰਡਰ ਬੋਏ ਕਿਹਾ ਜਾ ਰਿਹਾ ਉਹਨੂੰ, ਬਟ ਠੀਕ ਹੈ ਡੈਬਿਊ ਕੀਤਾ ਇੰਗਲੈਂਡ ਦੇ ਲਾਰਡਸ 'ਚ ਮੈਚ ਖੇਲੂਗਾ, ਠੀਕ ਹੈ ਉਹਦੇ ਲਈ ਲਾਈਫ ਲਈ ਵੱਧਾ ਇੱਕ ਵੱਡਾ ਉਹਨੂੰ ਐਪਰੀਸੀਏਸ਼ਨ ਉਹਨੂੰ ਇੰਗਲੈਂਡ ਦੇ ਪਿੱਚਾਂ ਤੇ ਖੇਲਣ ਦਾ ਮਿਲਾ, ਇੰਗਲੈਂਡ ਤੇ ਕ੍ਰਿਕਟ ਦੀ ਸ਼ੁਰੂਆਤ ਹੋਈ ਹੈ। ਬਟ ਤੁਸੀਂ ਇਹ ਦੇਖੋ ਨਾ ਸਰ, ਆਪਾਂ ਜਾ ਕੀਤੇ ਆਪਾਂ ਤੋਂ 100 ਰਨ ਵੀ ਨਹੀਂ ਬਣ ਰਹੇ ਆਪਣੀ, ਤਾਂ ਕ੍ਰਿਕਟ ਦੀ ਟੀਮ ਹਿੱਲੀ ਪਈ ਹੈ।
1: ਨਹੀਂ ਕਾਫੀ ਯਾਰ ਬੇਇੱਜ਼ਤੀ ਵਾਲਾ ਕੰਮ ਹੀ ਹੈ, 11 ਓਵਰ ਹੀ, 12 ਵੀ ਨਹੀਂ ਪੂਰੇ ਹੋਏ ਓਵਰ ਹੈ,
2: 12 ਓਵਰ ਵੀ ਨਹੀਂ ਪੂਰੇ ਹੋਏ, ਪਿਛਲਾ ਮੈਚ ਵੀ ਆਪਾਂ ਇੱਦਾਂ ਹੀ ਹਾਰੇ ਹਾਂ, ਆਪਾਂ ਨੂੰ ਕੋਈ ਆਈ ਨਹੀਂ ਰਹੀ। ਆਈ ਡੋਂਟ ਨੋ IPL ਚੱਕਰ, ਪਤਾ ਕੀ ਆਪਾਂ ਗੱਲ ਕਰਦੇ ਹਾਂ, IPL ਨਾ ਇੰਨਾ ਕੁ ਪੈਸਾ ਦੇ ਦਿੰਦਾ ਨਾ ਪਲੇਅਰਾਂ ਨੂੰ ਕਿ ਬੰਦੇ ਆ ਇੰਟਰਸਟ ਹੀ IPL ਦੀ ਪਰਫਾਰਮੈਂਸ 'ਚ ਰਹਿ ਜਾਂਦਾ। ਹੁਣ ਤੁਸੀਂ ਇਹ ਦੇਖੋ ਨਾ ਇੰਟਰਨੈਸ਼ਨਲ ਲੈਵਲ ਤੇ ਆਪਾਂ ICC ਰੈਂਕਿੰਗ 'ਚ ਆਪਾਂ ਥੱਲੇ ਆ ਰਹੇ ਹਾਂ, ਉਹ ਵੀ ਤਾਂ ਆਪਾਂ ਆਪਣਾ ਖਿਆਲ ਰੱਖਣਾ ਟੀਮ ਦਾ।
1: ਇਹ T20 ਜਿਹੜਾ ਹੈਗਾ ਇਹ ਫਿਰ ਕਿੰਨਾ ਕੁ ਲੰਬਾ ਚੱਲਦਾ T20?
2: ਇਹ ਨਵੀਂ ਵੀ 5 ਮੈਚ ਹੋਣੇ ਨੇ ਹਨਾ।
1: ਅੱਛਾ 5 ਹੋਣੇ, ਠੀਕ ਹੈ।
2: ਹਾਂ 5 ਹੋਣੇ, 5 ਚੋਂ ਮੈਨੂੰ ਲੱਗਦਾ 2 ਅਸੀਂ ਆਲਰੇਡੀ ਹਾਰ ਗਏ ਹਾਂ, ਤੇ ਅੱਜ ਤੀਜਾ ਸੀ ਮੈਨੂੰ ਲੱਗਦਾ ਅਸੀਂ ਹਾਰ ਗਏ ਸ਼ਾਇਦ ਵਾਲੀ ਸੀਰੀਜ਼। ਪਰ ਚੱਕਰ ਪਤਾ ਮੈਨੂੰ ਪਤਾ ਕੀ ਲੱਗ ਰਿਹਾ ਨਵੀਂ ਵੀਰ, ਜਿਹੜੇ ਨਾ ਪਲੇਅਰ ਇਹ 'ਚ ਟੀਮ 'ਚ ਟੌਪ ਦੇ ਸਾਰੇ ਆਏ ਨੇ ਨਾ, ਇਹ ਸਾਰੇ ਆਏ ਨੇ ਅਲੱਗ ਅਲੱਗ IPL ਦੀਆਂ ਟੀਮਾਂ ਤੋਂ, ਮੈਨੂੰ ਲੱਗਦਾ ਇਹਨਾਂ ਦੇ ਆਪਸ 'ਚ ਗਰਾਜੀ ਨਹੀਂ ਹਲੇ ਠੰਡੇ ਹੋਏ, ਜਿਹੜੇ IPL 'ਚੋਂ ਨਿਕਲੇ ਨੇ ਨਾ ਖੇਡ ਕੇ ਸਾਰੇ।
1: ਆਪਾਂ ਆਪਾਂ ਸਿਰਫ ਕਿੰਨੀ ਹੈ ਤੁਸੀਂ ਕਿੰਨੇ ਗੇਮਾਂ 2 ਹਾਰੇ ਆ?
2: ਹਾਂਜੀ 2 ਹਾਰੇ ਆ ਵੀਰ।
1: ਠੀਕ ਹੈ, ਤੇ 5 ਮੈਚ ਆਪਣੇ ਇੰਗਲੈਂਡ ਨਾਲ ਹੋਣਗੇ, ਤੇ ਫਿਰ ਉਸ ਤੋਂ ਬਾਅਦ
2: ਮੈਨੂੰ ਲੱਗਦਾ ਆਪਣਾ ਨੈਕਸਟ ਟੂਰ ਆਉਣਾ ਸ਼ਾਇਦ ਉਹ ਜ਼ਿੰਬਾਬਵੇ ਨਾਲ ਹੈ, ਨਿਊਜ਼ੀਲੈਂਡ ਦਾ ਸ਼ਾਇਦ।
1: ਅੱਛਾ,
2: ਆਪਣੀ ਕ੍ਰਿਕਟ ਸੀਜ਼ਨ ਬੀਸੀ ਆ ਤੇ ਬਟ ਆਪਾਂ ਕ੍ਰਿਕਟ ਦੇ ਵੀ ਪ੍ਰੇਮੀ ਆ, ਸੌਕਰ ਤੇ ਚਲੋ ਆਪਣਾ ਹੈ ਹੀ ਆ।
1: ਪਰ ਦੇਖੋ ਹੁਣ ਜਦੋਂ ਨਾ ਵਰਲਡ ਕੱਪ ਚੱਲ ਰਿਹਾ ਤਾਂ ਕੋਈ ਕਿਤੇ ਹੋਰ ਨਹੀਂ ਦੇਖਦਾ, ਬਸ ਵਰਲਡ ਕੱਪ ਵੱਲ ਨਿਗਾਹ ਸਾਰੀ ਦੁਨੀਆ ਦੀ ਆ ਹੁਣ।
2: ਹਾਂ ਇਹ ਤਾਂ ਹੈ ਭਾਜੀ, ਤਾਂ ਵਰਲਡ ਕੱਪ ਵਾਲੇ ਹੋਰ ਬਾਰ। ਪਰ ਤੁਸੀਂ ਦੱਸੋ ਕਿਹੜੀ ਟੀਮ ਪਿੱਕ ਕੀਤੀ ਆ ਫਾਈਨਲ ਤੱਕ?
1: ਨਹੀਂ ਮੈਂ ਯਾਰ ਹੁਣ ਮੈਂ ਐਵੇਂ ਕਹਿ ਦਵਾਂ ਵੀ ਮੈਂ ਇਹਨੂੰ ਪਿੱਕ ਕੀਤਾ, ਮੈਂ ਕੋਈ ਟੀਮ ਨਹੀਂ, ਬਸ ਮਜ਼ੇ ਲੈ ਰਹੇ ਹਾਂ, ਤੇ ਜਿਹੜੀ ਜਿੱਤ ਗਈ ਕਹਿ ਦਾਂਗੇ ਆਪਾਂ ਉਹਨਾਂ ਵੱਲ ਸੀ।
2: ਹਾਂ ਉਹੀ, ਮੈਂ ਤਾਂ ਭਰਾ $40 ਲਾ ਕੇ ਆਪਣੇ ਫਲੈਗ ਲਵਾਇਆ ਸੀ ਪੁਰਤਗਾਲ ਦਾ ਹਨਾ।
1: ਅੱਛਾ,
2: ਬੋਰਡ ਤੇ
1: ਲੈ ਦੱਸ $40 ਲੱਗੇ ਫਲੈਗ ਦੇ, ਫਲੈਗ ਚਾਲੀਆਂ ਦਾ ਆਇਆ ਜਾਂ ਇੰਸਟਾਲ ਕਰਦੇ?
2: ਇਹ ਸਭ ਕੁਛ ਹਮੇ ਇੰਸਟਾਲ ਕਰਕੇ ਵੀ ਨਾ ਸਾਰਾ
1: ਚਾਲੀਆਂ ਦਾ, ਠੀਕ ਹੈ।
2: ਉਹਨਾਂ ਨੇ 40 ਲਈ ਤੇ ਹੁਣ ਮੈਨੂੰ ਲੱਗਦਾ ਮੈਨੂੰ ਕਰਨਾ ਪੈਣਾ ਚੇਂਜ ਯਾਰ। ਉਹ ਨਾ
1: ਉਹ ਤਾਂ ਹੁਣ ਕਰਨਾ, ਉਹ ਲਾ ਲਓ ਹੁਣ, ਪੁਰਤਗਾਲ ਤਾਂ ਆਊਟ ਹੋ ਗਿਆ, ਹੁਣ ਕੀ ਰੱਖਣਾ ਪੁਰਤਗਾਲ ਦਾ ਫਲੈਗ ਹੈ?
2: ਉਹ ਲਾਉਣਾ ਪੈਣਾ ਹੁਣ, ਆਪਾਂ ਇੱਕ ਅੱਧਾ ਹੋਰ ਲਾਉਂਦੇ ਹਾਂ ਫਾਈਨਲ ਤੱਕ, ਦੱਸੋ ਕਿਹੜਾ ਜਾਏ।
1: ਚਲੋ ਦੇਖਦੇ ਹਾਂ, ਦੱਸਦੇ ਹਾਂ ਤੁਹਾਨੂੰ, ਠੀਕ ਹੈ?
2: ਟੌਰ ਟੱਪਾ ਪੂਰਾ,
1: ਠੀਕ ਹੈ। ਥੈਂਕ ਯੂ,
2: ਠੀਕ ਹੈ ਭਰਾ,
1: ਬਹੁਤ ਧੰਨਵਾਦ ਤੁਹਾਡਾ, ਸ਼ੁਕਰੀਆ ਤੁਹਾਡਾ। ਸੋ ਪ੍ਰੋਗਰਾਮ ਪੰਜਾਬੀ ਰਾ ਤੁਸੀਂ ਸੁਣ ਰਹੇ ਹੋ, ਤੇ ਨੰਬਰ ਆਪਣਾ 905-675-3337 ਆਪਣਾ ਫੋਨ ਨੰਬਰ ਹੈ, 905-673-3337 ਆਪਣਾ ਫੋਨ ਨੰਬਰ ਹੈ। ਹੁਣ ਕਿਹੜੀ ਟੀਮ ਜਾਊਗੀ ਦੇਖੋ, ਇਟਸ ਇੰਟਰਸਟਿੰਗ ਕਿਉਂਕਿ ਨੋਰਵੇ ਇੱਕ ਕਾਫੀ ਹੱਦ ਤੱਕ ਅੰਡਰਡੋਗ ਸੀ, ਬਟ ਖੇਡ ਬਹੁਤ ਵਧੀਆ ਰਹੇ ਆ। ਉੱਤੋਂ ਦੀ ਇੰਗਲੈਂਡ ਵਾਲੇ ਆ, ਇੰਗਲੈਂਡ ਵਾਲਿਆਂ ਨੇ ਯਾਰ ਮੈਕਸੀਕੋ ਨੂੰ ਮਸਾਂ ਬੀਟ ਕੀਤਾ, ਬਟ ਫਿਰ ਵੀ ਚਲੋ ਪਹੁੰਚਿਆ। ਤੇ ਅੱਜ ਅਰਜਨਟੀਨਾ ਆਲਮੋਸਟ ਈਜਿਪਟ ਨੂੰ ਹਾਰ ਗਈ, ਨਹੀਂ ਤਾਂ ਉਹ ਵੀ ਬੜੇ ਫੇਵਰੇਟ ਸੀਗੇ। ਸਪੇਨ ਤਾਂ ਚਲੋ ਸ਼ੁਰੂ ਤੋਂ ਹੈ ਹੀ ਫੇਵਰੇਟ ਹੈ, ਅਤੇ ਫਰਾਂਸ ਵੀ ਫੇਵਰੇਟ ਆ ਮੇਰੇ ਖਿਆਲ ਮੁਤਾਬਕ। ਆਈ ਥਿੰਕ ਜਿਹੜਾ ਸਪੇਨ ਅਤੇ ਫਰਾਂਸ ਵਿੱਚੋਂ ਵਿਨਰ ਰਹੇਗਾ, ਆਈ ਬਲੀਵ ਜੇ ਉਹ ਦੋਨੋਂ ਟੀਮਾਂ ਅੱਗੇ ਵੱਧ ਜਾਣਗੀਆਂ, ਆਈ ਥਿੰਕ ਸਪੇਨ ਜਾਂ ਫਰਾਂਸ ਵਿਨ ਕਰੇਗਾ। ਬਾਕੀ ਚਲੋ ਯੂ ਨੈਵਰ ਨੋ, ਸਮਾਂ ਦੱਸ ਸਕਦਾ ਹੁਣ ਬੰਦੇ ਨੂੰ, ਆਪਾਂ ਤਾਂ ਕਹਿੰਦੇ ਹੁੰਦੇ ਆ ਕਿ ਗੈਸ ਹੀ ਲਾ ਸਕਦੇ ਹਾਂ। ਸੋ ਪ੍ਰੋਗਰਾਮ ਪੰਜਾਬੀ ਦਾ 905-673-3337 ਨੰਬਰ ਹੈ ਆਪਣਾ, 905-673-3337 ਸਟੂਡੀਓ ਦਾ ਨੰਬਰ ਹੈ। ਯਾਦ ਰੱਖੋ ਜ਼ਰੂਰ ਸਾਰੇ ਜਿਹੜੇ ਮਾਸਟਰ ਜੂਲਰਸ ਨੂੰ, ਮਾਸਟਰ ਜੂਲਰਸ ਦੀ ਨਵੀਂ ਲੋਕੇਸ਼ਨ ਤੁਹਾਡੇ ਲਈ ਖੁੱਲ੍ਹੀ ਹੈ, ਏਅਰਪੋਰਟ ਰੋਡ ਅਤੇ ਮੇਫੀਲਡ ਦੇ ਬਿਲਕੁਲ ਕੋਰਨਰ ਤੇ, 6231 ਮੇਫੀਲਡ ਰੋਡ। ਬਹੁਤ ਹੀ ਯਾਰ ਮੈਂ ਕਹਿੰਦਾ ਐਸਾ ਸ਼ਾਨਦਾਰ ਸ਼ੋਅਰੂਮ ਹੈ, 3000 ਸਕੁਆਇਰ ਫੁੱਟ ਦੇ ਵਿੱਚ ਮਾਸਟਰ ਜੂਲਰਸ ਆ, ਤੁਸੀਂ ਬਸ ਦੇਖਦੇ ਰਹਿ ਜਾਓਗੇ। ਮਾਸਟਰ ਜੂਲਰਸ ਏਅਰਪੋਰਟ ਰੋਡ ਮੇਫੀਲਡ, 6231 ਮੇਫੀਲਡ ਰੋਡ ਤੇ ਪਹੁੰਚੋ। ਸੋਨੇ ਦੀ ਖਰੀਦਦਾਰੀ, ਕੋਈ ਰਾਣੀ ਹਾਰ, ਕੰਗਣ, ਬੈਂਗਲ, ਝੁਮਕੇ, ਕੁਛ ਵੀ ਲੈਣਾ, ਮਾਸਟਰ ਜੂਲਰਸ। 7297 ਹੈਲੋ
3: ਹੈਲੋ
1: ਹੈਲੋ ਜੀ, ਹਾਂਜੀ,
3: ਤੁਹਾਡੀ
1: ਕਿੰਨੇ ਦੀ ਹੋਈ, 21 ਦੀ ਹੋਗੀ ਉਮਰ ਜਾਂ 22 ਦੀ ਹੋਈ ਹੈ? ਕਿਆ ਬਾਤ ਹੈ, ਕੋਈ ਨਾ, ਪਰ ਤੁਸੀਂ ਗਾਣਾ ਲਵਾ ਰਹੇ ਹੋ 21 ਦਾ, ਵਧੀਆ ਗੱਲ ਹੈ।

ਕਰਵਾਉਣੀ ਆ ਤਾਂ ਰਾਈਨੋ ਦੇ ਬਾਈਆਂ ਨੂੰ ਕਾਲ ਕਰੋ, ਫੈਂਸ ਡੈਕ ਦੇ ਇਹ ਮਾਹਰ ਨੇ, ਨਵੀਂ ਫੈਂਸ ਨਵੀਂ ਡੈਕ ਜਾਂ ਫੈਂਸ ਦੀ ਰਿਪੇਅਰ ਡੈਕ ਦੀ ਰਿਪੇਅਰ ਕੋਈ ਕਰਵਾਉਣੀ ਆ ਤਾਂ ਰਾਈਨੋ ਫੈਂਸ ਐਂਡ ਡੈਕ ਦੀ ਟੀਮ ਨੂੰ ਫੋਨ ਕਰ ਲਓ, ਨੰਬਰ ਹੈ 647-804-3220, 647-804-3220, 647-804-3220, 647-804-3220, 647-804-3220, 647-804-3220, 647-804-3220, 647-804-3220, 647-804-3220, 647-804-3220, 647-804-3220, 647-804-3220, 647-804-3220, 647-804-3220, 647-804-3220, 647-804-3220, 647-804-3220, 647-804-3220, 647-804-3220, 647-804-3220, 647-804-3220, 647-804-3220, 647-804-3220, 647-804-3220, 647-804-3220, 647-804-3220, 647-804-3220, 647-804-3220, 647-804-3220, 647-804-3220, 647-804-3220, 647-804-3220, 647-804-3220, 647-804-3220, 647-804-3220, 647-804-3220, 647-804-3220, 647-804-3220, 647-804-3220, 647-804-3220, 647-804-3220, 647-804-3220, 647-804-3220, 647-804-3220, 647-804-3220, 647-804-3220, 647-804-3220, 647-804-3220, 647-804-3220, 647-804-3220,

ਡਾਟ ਗਿਆਰਾਂ ਕਹਿੰਦੇ ਆ ਜੱਟ ਪੱਟ ਕੇ ਲੈ ਜਾਂਦਾ ਹੈ, ਖੋਪੜ ਖੋਲ ਕੇ ਤੁਰਜੂ ਅਗਲਾ ਫੜ ਕੇ ਰੱਖਿਆ ਨਹੀਂ ਜਾਂਦਾ, ਕੱਲਾ ਹੀ ਫਿਰਦਾ।

0: ਓ ਵਾਹ ਵੀ ਵਾਹ, ਗਾਣਾ ਦੂਜਾ ਵੀ ਲੱਗ ਗਿਆ, ਕਿਆ ਬਾਤ ਹੈ ਗੁਲਾਬ, ਥੈਂਕ ਯੂ। ਸੋ ਪ੍ਰੋਗਰਾਮ ਹੈ ਪੰਜਾਬੀ ਰਾ ਤੇ ਨੰਬਰ ਆਪਣਾ 905-673-3337-905-673-3337 ਆਪਣਾ ਇੱਕੋ ਇੱਕ ਫੋਨ ਨੰਬਰ ਹੈ। ਸੋ ਦੋ ਤਿੰਨ ਚੀਜ਼ਾਂ, ਪਹਿਲੀ ਗੱਲ ਤਾਂ ਈਗਲ ਟਰੱਕ ਟਾਇਰ ਅਲਾਈਨਮੈਂਟ ਸੈਂਟਰ, ਤੁਸੀਂ ਟਰੱਕ ਦੇ ਨਵੇਂ ਟਾਇਰ ਪਵਾਉਣੇ ਆ, ਟਰੱਕ ਦਾ ਓਇਲ ਚੇਂਜ ਕਰਾਉਣਾ, ਟਰੱਕ ਦੀ ਅਲਾਈਨਮੈਂਟ ਕਰਾਉਣੀ ਆ, ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ ਤੁਹਾਡੇ ਲਈ ਹਾਜ਼ਰ ਹੈ ਸਟੀਲਸ ਅਤੇ ਜੇਮਸ ਨੋ ਪਾਰਕਵੇ ਦੇ ਬਿਲਕੁਲ ਕੋਰਨਰ ਤੇ, 10874 ਸਟੀਲਸ ਐਵਨਿਊ ਈਸਟ 401 ਤੋਂ ਬਿਲਕੁਲ ਉੱਤਰ ਅਨੁਸਾਰ। ਅਮੇਜ਼ਿੰਗ ਟੀਮ ਬਹੁਤ ਹੀ ਕਮਾਲ ਦੇ ਡਿਸਕਾਊਂਟ ਦੇਣਗੇ, ਨਵੀਂ ਲੋਕੇਸ਼ਨ ਖੋਲ੍ਹੀ ਇਹਨਾਂ ਨੇ, ਸਾਡਾ ਨਾਮ ਬਸ ਲੈ ਦਿਓ ਅਤੇ ਹੋ ਜੂਗੀ, ਦੇਖਿਓ ਬਹਿ ਜਾ ਬਹਿ ਜਾ। ਨੰਬਰ ਨੋਟ ਕਰ ਲਓ, ਈਗਲ ਟਰੱਕ ਟਾਇਰ ਅਲਾਈਨਮੈਂਟ ਸੈਂਟਰ ਇਨ ਮਿਲਟਨ, 6472346293, 6472346293 ਦੇ ਉੱਤੇ ਤੁਸੀਂ ਇਹਨਾਂ ਨਾਲ ਗੱਲਬਾਤ ਕਰੋ। ਉਸੇ ਨਾਲ ਨਾਲ ਮੱਲੀ ਟੈਂਟ, ਮੱਲੀ ਟੈਂਟ ਸਰਵਿਸਿਜ਼, ਹੁਣ ਵਿਆਹ ਸ਼ਾਦੀਆਂ ਦਾ ਤਾਂ ਯਾਰ ਮੈਂ ਕਹਿੰਦਾ ਕਿ ਬਸ ਕਮਾਲ ਹੀ ਪਈ ਹੈ, ਹਰ ਵੀਕ ਦੋ ਦੋ ਤਿੰਨ ਤਿੰਨ ਵਿਆਹ। ਸੋ ਤੁਸੀਂ ਵੀ ਕਿਸੇ ਵੀ ਵੈਡਿੰਗ ਦੇ ਫੰਕਸ਼ਨ ਲਈ ਟੈਂਟ, ਟੇਬਲ, ਚੇਅਰਾਂ, ਡਾਂਸ ਫਲੋਰ, ਬਾਰ, ਸਟੇਜ ਜਾਂ ਲਗਜ਼ਰੀ ਪੋਰਟੇਬਲ ਵਾਸ਼ਰੂਮ ਘਰ ਦੇ ਬਾਹਰ ਖੜ੍ਹੇ ਕਰਵਾਉਣੇ ਆ, ਮੱਲੀ ਟੈਂਟ ਛੋਟੇ ਤੋਂ ਲੈ ਕੇ ਵੱਡੇ ਸਾਈਜ਼ ਤੱਕ ਦੇ ਸਾਰੇ ਟੈਂਟ, 6479992569, 6479992569, ਜੀ 3200, ਹੈਲੋ।
1: ਹਾਂਜੀ ਵੀਰ ਜੀ, ਉਹ ਨਾ ਜਿਹੜਾ ਮਿੱਠੀ ਸਾਹਿਬ ਦੇ ਵਿੱਚ ਗੁਰੂ ਸਾਹਿਬ ਵਾਲਿਆਂ ਦੀ ਪਿਕਨਿਕ ਹੈ 10th ਨੂੰ, ਉਹਦੀ ਲੋਕੇਸ਼ਨ ਪੁੱਛਣੀ ਸੀ।
0: ਅੱਛਾ, ਕਿਹੜੀ ਤਰੀਕ ਨੂੰ ਹੈ ਪਿਕਨਿਕ?
1: 10th ਜੁਲਾਈ ਨੂੰ ਤੁਸੀਂ ਕਿਹਾ ਸੀ, ਮੈਂ ਤੁਹਾਡੀ ਡੈਡੀ ਨੇ,
0: ਡੈਡੀ ਨੇ ਕਿਹਾ ਸੀ 10 ਜੁਲਾਈ ਨੂੰ ਗੁਰੂ ਸਰ ਸੁਧਾਰ ਦੀ ਪਿਕਨਿਕ ਆ।
1: ਹਾਂਜੀ,
0: ਹੁਣੇ ਪਤਾ ਕਰ ਲੈਣੇ, ਮੈਨੂੰ ਦਿਓ 2 ਮਿੰਟ ਤੇ ਮੈਂ ਅਨਾਉਂਸ ਕਰ ਦਿੰਦਾ, ਠੀਕ ਹੈ?
1: ਠੀਕ ਹੈ ਜੀ,
0: ਥੈਂਕ ਯੂ, ਨੋ ਪ੍ਰੋਬਲਮ, ਥੈਂਕ ਯੂ ਜੀ। ਹਰਮਨ ਬੱਤਾ ਸਾਡੇ ਨਾਲ ਨੇ, ਟੀਮ ਹਰਮਨ ਬੱਤਾ ਸਾਡੀ ਨੰਬਰ 1 ਮੋਰਗੇਜ ਫਾਈਨੈਂਸਿੰਗ ਦੀ ਟੀਮ, ਟੀਮ ਹਰਮਨ ਬੱਤਾ। ਹਰਮਨ ਕਿਵੇਂ ਹੋ?
2: ਥੈਂਕ ਯੂ ਨਵੀ, ਗੁੱਡ ਈਵਨਿੰਗ एवरीवन। ਨਵੀ, ਮੈਂ ਇੱਕ ਪ੍ਰੋਗਰਾਮ ਸਾਲ ਕੁ ਪਹਿਲਾਂ ਸਟਾਰਟ ਕੀਤਾ ਸੀ, ਉਹ ਪ੍ਰੋਗਰਾਮ ਚ ਮੋਰਗੇਜਸ ਕਰਨੀ ਆ, ਐਂਡ ਫਸਟ ਟਾਈਮ ਹੋਮ ਬਾਇਰਸ ਚ ਇੰਨਾ ਜ਼ਿਆਦਾ ਪਪੂਲਰ ਆ ਪ੍ਰੋਗਰਾਮ ਉਹ। ਆਈ ਹੈਵ 7 ਫਾਈਲਸ ਇਨ ਪ੍ਰੋਗਰੈਸ ਵਿਦ ਥੈਮ with the banks, ਜਿੱਥੇ ਕਿ ਜਦੋਂ ਫਸਟ ਟਾਈਮ ਹੋਮ ਬਾਇਰ ਮਿਨੀਮਮ ਡਾਊਨ ਪੇਮੈਂਟ ਨਾਲ ਘਰ ਲੈਂਦੇ ਨੇ, ਤੇ ਜੇ ਘਰ ਦੇ ਵਿੱਚ ਬੇਸਮੈਂਟ ਨਹੀਂ ਬਣੀ ਹੋਈ ਤਾਂ ਅਸੀਂ ਨਾਲ ਬੇਸਮੈਂਟ ਦੇ ਫੰਡਸ ਵੀ ਮੋਰਗੇਜ ਐਡ ਕਰਾ ਕੇ ਦੇ ਦਿੰਦੇ ਆ, ਚਾਹੇ ਉਹ ਤੁਹਾਨੂੰ 40,000 ਚਾਹੀਦਾ, ਚਾਹੇ 50,000 ਚਾਹੀਦਾ। ਆਲ ਵੀ ਨੀਡ ਇਜ਼ ਅ ਕੋਟੇਸ਼ਨ ਫਰੋਮ ਅ GC, ਕੋਈ ਜਨਰਲ ਕੰਟਰੈਕਟਰ ਤੋਂ ਸਾਨੂੰ ਕੋਟੇਸ਼ਨ ਚਾਹੀਦੀ ਹੁੰਦੀ ਆ। ਜੇ ਉਹਨਾਂ ਨੇ ਤੁਹਾਨੂੰ 45,000 ਜਾਂ 50,000 ਦਾ ਕੋਟ ਦਿੱਤਾ ਤਾਂ ਉਹ ਤੁਸੀਂ ਮੋਰਗੇਜ ਦੇ ਵਿੱਚ ਐਡ ਕਰਾ ਸਕਦੇ ਹੋ। ਅਕਸਰ ਇਹ ਸੁਣਨ ਨੂੰ ਮਿਲਦਾ ਕਿ ਜੀ ਉਹਨਾਂ ਦਾ ਇੰਟਰਸਟ ਜ਼ਿਆਦਾ ਹੋਊਗਾ, ਮੋਰਗੇਜ ਦੇ ਰੇਟ ਦੇ ਵਿੱਚ ਹੀ ਉਹੀ ਮੋਰਗੇਜ ਵਾਲਾ ਰੇਟ ਹੀ ਹੋਊਗਾ, ਉਹ ਫੰਡਸ ਮੋਰਗੇਜ ਐਡ ਹੋ ਰਹੇ ਨੇ। ਜੇ ਪਹਿਲਾਂ ਤੁਹਾਡੀ ਮੋਰਗੇਜ 7 ਲੱਖ ਦੀ ਸੀ ਤੇ 50,000 ਤੁਸੀਂ ਬੇਸਮੈਂਟ ਦੀ ਰਿਕੁਐਸਟ ਕੀਤਾ, ਹੁਣ ਉਹ ਮੋਰਗੇਜ ਤੁਹਾਡੀ 7.5 ਦੀ ਹੋ ਜੂਗੀ 30 ਸਾਲ ਲਈ। ਸੋ 50,000 ਪਿੱਛੇ ਤੁਹਾਡੀ ਪੇਮੈਂਟ ਦਾ $200 to $220 ਦਾ ਫਰਕ ਪੈਂਦਾ, ਬਟ ਜਦੋਂ 3-4 ਮਹੀਨੇ ਬਾਅਦ ਤੁਹਾਡੀ ਬੇਸਮੈਂਟ ਬਣ ਜਾਂਦੀ ਆ ਤਾਂ ਤੁਸੀਂ ਈਜ਼ੀਲੀ ਰੈਂਟਲ ਇਨਕਮ ਜਨਰੇਟ ਕਰ ਸਕਦੇ ਹੋ। ਇਹ ਪ੍ਰੋਗਰਾਮ ਦੀ ਜਾ ਜਾਣਕਾਰੀ ਲੈਣੀ ਆ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ, ਬਟ ਬਹੁਤ ਹੀ ਵਧੀਆ ਪ੍ਰੋਗਰਾਮ ਹੈ ਇਹ, ਫਸਟ ਟਾਈਮ ਹੋਮ ਬਾਇਰਸ ਲਈ ਵੀ ਆ ਤੇ ਜੇ ਤੁਸੀਂ ਇਨਵੈਸਟਮੈਂਟ ਵਾਲਾ ਘਰ ਲੈ ਰਹੇ ਹੋ ਉਹਦੇ ਚ ਵੀ ਤੁਸੀਂ ਇਹ ਫੰਡਸ ਰਿਕੁਐਸਟ ਕਰ ਸਕਦੇ ਹੋ। ਕੋਈ ਹੋਰ ਜਾਣਕਾਰੀ ਦੀ ਲੋੜ ਆ, ਕੋਈ ਇਸ਼ੂ ਆ ਰਿਹਾ ਬੈਂਕ ਤੋਂ, ਅਕਸਰ ਦੇਖਿਆ ਜਾਂਦਾ ਸੈਲਫ ਇੰਪਲੋਇਡ ਕਲਾਇੰਟਸ ਹੁੰਦੇ ਨੇ, ਮੋਰਗੇਜ ਘੱਟ ਪ੍ਰੂਵ ਹੁੰਦੀ ਹੈ ਉਹਨਾਂ ਦੀ, ਜਾਂ ਉਹਨਾਂ ਨੂੰ ਬੀ ਲੈਂਡਰ ਤੇ ਜਾਣਾ ਪੈਂਦਾ, ਜਾਂ ਉਹਨਾਂ ਨੂੰ ਕਿਹਾ ਜਾਂਦਾ ਕਿ ਜੀ ਤੁਸੀਂ 20% ਡਾਊਨ ਕਰੋ ਜਾਂ 35% ਡਾਊਨ ਕਰੋ। ਇੱਕ ਵਾਰ ਜ਼ਰੂਰ ਕਾਲ ਕਰੋ ਸਾਡੀ ਟੀਮ ਨਾਲ, ਮੈਂ ਤੁਹਾਨੂੰ ਪਹਿਲੇ ਦਿਨੇ ਦੱਸ ਦੂੰਗਾ ਕਿੰਨੀ ਡਾਊਨ ਪੇਮੈਂਟ ਤੁਹਾਡੀ ਮੋਰਗੇਜ ਹੋਊਗੀ। ਟੀਮ ਹਰਮਨ ਬੱਤਾ 6476859000,
0: 6476859000। ਮੈਂ ਵਾਅਦਾ ਕਰਦਾ ਯਾਰ ਹਰਮਨ ਨਾਲ ਕੰਮ ਕਰੋਗੇ ਨਾ ਤੁਸੀਂ ਸਗਾ ਤੇ ਮੇਰਾ ਥੈਂਕ ਯੂ ਕਰਦੇ ਰਹੋਗੇ ਕਿ ਬੱਲੇ ਯਾਰ ਨਵੀ ਇੰਨਾ ਵਧੀਆ ਨੰਬਰ ਦਿੱਤਾ। 6476859000 ਟੀਮ ਹਰਮਨ ਬੱਤਾ। ਸੋ ਹੁਣੇ ਕਾਲ ਆਈ ਕਿ ਪਿਕਨਿਕ ਦੀ, ਪਿਕਨਿਕ ਜੀ ਹੋ ਗਿਆ ਪਰਸੋਂ ਨੂੰ ਸੀਗਾ ਤੇ ਸੁਧਾਰ ਵਾਲਿਆਂ ਦਾ ਹੋ ਗਿਆ ਪਿਕਨਿਕ। ਇੱਕ ਹੋਰ ਪਿਕਨਿਕ ਬਾਰੇ ਮੈਂ ਦੱਸ ਦਿੰਦਾ, ਉਹਦਾ ਵੀ ਮੈਨੂੰ ਮੈਸੇਜ ਆਇਆ ਸੀਗਾ ਕਿਸ ਦਾ ਕਿ ਨਵੀ ਦੱਸਿਓ ਸਾਨੂੰ ਕਿ ਪਿਕਨਿਕ ਕਦੋਂ ਆ, ਉਹਦਾ ਮੈਂ ਤੁਹਾਨੂੰ ਦੱਸਦਾ। ਆਈ ਥਿੰਕ ਮਾਝਾ ਪਿਕਨਿਕ, ਉਹ ਬੱਲੇ ਮਾਝੇ ਵਾਲੇ ਹੋ, ਕਿਆ ਬਾਤ ਹੈ, ਮਾਝੇ ਵਾਲੇ ਛਾਏ ਪਏ ਆ ਗੀਤ ਸੰਗੀਤ ਦੇ ਵਿੱਚ ਤਾਂ ਖਾਸ ਤੌਰ 'ਤੇ। ਸੋ ਮਾਝਾ ਪਿਕਨਿਕ ਹੈ 11 ਜੁਲਾਈ ਨੂੰ, ਸੇਂਟ ਪੈਟ੍ਰਿਕਸ ਚਰਚ ਗਰਾਊਂਡ ਹੈ, 11873 द गोर रोड मेफील्ड ते गोर रोड दा कॉर्नर पैंदा मेफील्ड गोर रोड ते माझा पिकनिक ते आओ खाना पीना गेमा ते वधिया एंजॉय करो 11 तो लेके 6 बजे तक है पिकनिक माझा स्पोर्ट्स एंड कल्चरल क्लब वालों इत्थे बंदा आ जांदा ना इत्थे दा ना कोई माझा मालवा दा बब्बा वैसे इत्थे सांझे आपां सारे हो जांदे आ ਬੰਦਾ ਫਿਰ ਵੀ ਕਹਿੰਦਾ ਤਾਂ ਹੈ ਕਿ ਅਸੀਂ ਤਾਂ ਯਾਰ ਮਾਝੇ ਦੇ ਹਾਂ ਦੁਆਬੇ ਦੇ ਹਾਂ ਮਾਲਵੇ ਦੇ ਹਾਂ ਮਾਝੇ ਵਾਲਿਆਂ ਦੀ ਵੈਸੇ ਅੱਜ ਕੱਲ੍ਹ ਟੌਰ ਬੜੀ ਆ ਸੋ ਪ੍ਰੋਗਰਾਮ ਪੰਜਾਬੀ ਦਾ 905-673-3337 ਨੰਬਰ ਹੈ ਆਪਣਾ ਅਤੇ ਪੈਨਲਟੀਜ਼ ਚੱਲ ਰਹੀਆਂ ਨੇ ਕੋਲੰਬੀਆ ਸਵਿਟਜ਼ਰਲੈਂਡ ਦੀਆਂ 2-2 ਦੇਖਦੇ ਹਾਂ ਹੁਣ ਆਊਟਕਮ ਕੀ ਨਿਕਲਦਾ ਦੁਆਬਾ ਟਰੈਵਲ ਨੂੰ ਸਾਰੇ ਯਾਦ ਰੱਖੋ ਇੰਡੀਆ ਦੀਆਂ ਟਿਕਟਾਂ ਲੈਣੀਆਂ ਦੁਆਬਾ ਦੁਆਬਾ ਦੁਆਬਾ ਟਰੈਵਲ ਦੁਆਬਾ ਟਰੈਵਲ ਦੇ ਅਮਨ ਅਤੇ ਸੌਰਵ ਜੀ ਨੂੰ ਕਾਲ ਕਰ ਲਓ ਇੰਡੀਆ ਦੀਆਂ ਟਿਕਟਾਂ ਦੇ ਲਈ ਤੇ ਦੁਆਬਾ ਟਰੈਵਲ ਦੇਖੋ ਰੇਟ ਤਾਂ ਸਭ ਤੋਂ ਵਧੀਆ ਮਿਲਣਾ ਹੀ ਮਿਲਣਾ ਮੇਨ ਗੱਲ ਇਹ ਇਹਨਾਂ ਦੀ ਸਰਵਿਸ ਕਮਾਲ ਦੀ ਹੈ ਤੁਸੀਂ ਦੁਆਬਾ ਟਰੈਵਲ ਨਾਲ ਕੰਮ ਕਰੋਗੇ ਨਾ ਆਪ ਕਹੋਗੇ ਨਾ ਵੀ ਬੱਲੇ ਬੱਲੇ ਕਿਹਾ ਯਾਰ ਕਮਾਲ ਦੀ ਸਰਵਿਸ ਹੈ ਕਈ ਵਾਰ ਫਲਾਈਟ ਕੋਈ ਚੇਂਜ ਕਰਨ ਵਾਲੀ ਹੁੰਦੀ ਹੈ ਜਾਂ ਜੋ ਵੀ ਚਲੋ ਕਈ ਵਾਰ ਸਿਚੁਏਸ਼ਨ ਆ ਜਾਂਦਾ ਦੁਆਬਾ ਟਰੈਵਲ 905-796-7800 ਤੇ ਦੁਆਬਾ ਟਰੈਵਲ ਐਂਡ ਟੂਰ ਦੀ ਟੀਮ ਦੇ ਨਾਲ ਗੱਲਬਾਤ ਤੁਸੀਂ ਕਰ ਸਕਦੇ ਹੋ ਮਾਸਟਰ ਸਲੀਮ 24 ਜੁਲਾਈ ਨੂੰ ਤੁਹਾਡੇ ਸ਼ਹਿਰ
3: ਮਿਲਣਾ ਇਵੈਂਟਸ ਲੈ ਕੇ ਆ ਰਹੇ ਨੇ ਤੁਹਾਡੇ ਵਾਸਤੇ ਰੂਹ ਕਾ ਸਫ਼ਰ ਟੂਰ ਜੀ ਹਾਂ ਲਾਈਵ ਮਾਸਟਰ ਸਲੀਮ ਕਾਨਸਰਟ ਇਨ ਟੋਰਾਂਟੋ 24 ਜੁਲਾਈ ਨੂੰ ਮਿਸਿਸਾਗਾ ਕਨਵੈਨਸ਼ਨ ਸੈਂਟਰ ਦੇ ਵਿੱਚ ਸਿਰਫ ਤੇ ਸਿਰਫ ਮਿਲਣਾ ਇਵੈਂਟਸ ਦੇ ਨਾਲ ਤਾਂ ਫਿਰ ਦੇਰ ਕਿਸ ਗੱਲ ਦੀ ਤਾਰੀਖ ਨੋਟ ਕਰ ਲਓ 24 ਜੁਲਾਈ ਆਪਣੀਆਂ ਟਿਕਟਾਂ ਅੱਜ ਹੀ ਬੁੱਕ ਕਰੋ ਲੌਗ ਆਨ ਕਰੋ www.milnatickets.com ਤੇ ਸਪੋਂਸਰਸ਼ਿਪ ਅਤੇ ਹੋਰ ਕਿਸੇ ਵੀ ਜਾਣਕਾਰੀ ਲਈ ਤੁਸੀਂ ਰੋਹਨ ਸ਼ਰਮਾ ਅਤੇ ਪ੍ਰਭ ਸੰਧੂ ਨੂੰ ਕਾਲ ਕਰ ਸਕਦੇ ਹੋ 6477-783-9873 ਜਾਂ 437-870-0001 ਤੇ

0: ਕਿਆ ਬਾਤ ਹੈ। ਸੋ ਟਿਕਟਾਂ ਦੀ ਜਾਣਕਾਰੀ ਲਈ ਮੈਂ ਇੱਕ ਨੰਬਰ ਦਿੰਦਾ ਤੁਹਾਨੂੰ, ਤੁਸੀਂ ਅਗਰ ਕਿਸੇ ਨੇ ਵੀ ਟਿਕਟਾਂ ਲੈਣੀਆਂ ਨੇ ਮਾਸਟਰ ਸਲੀਮ ਸਾਹਿਬ ਦੇ ਸ਼ੋਅ ਲਈ ਤਾਂ 647-7783-9873 6477839873 6477839873 ਦੇ ਉੱਤੇ ਕਾਲ ਕਰ ਸਕਦੇ ਹੋ। ਅੱਜ ਇੱਕ ਥੋੜ੍ਹੀ ਜਿਹੀ ਤੁਹਾਡੇ ਨਾਲ ਗੱਲਬਾਤ ਕਰਦੇ ਸੀ, ਸਵੇਰੇ ਕਰ ਰਹੇ ਸੀ, ਸਵੇਰੇ ਫਿਰ ਯਾਰ ਬਹੁਤ ਸਾਰੀਆਂ ਕਾਲਾਂ ਰਹਿ ਗਈਆਂ, ਸਮਾਂ ਨਹੀਂ ਲੱਗਿਆ। ਥੋੜ੍ਹੀ ਜਿਹੀ ਗੱਲ ਸਾਡੀ, ਚਲੋ ਆਈ ਨਹੀਂ ਕੋਈ ਬੜੀ ਵੱਡੀ ਗੱਲ ਨਹੀਂ, ਬਟ ਥੋੜ੍ਹੀ ਜਿਹੀ ਗਰਮ ਹੋ ਗਈ ਸੀ ਗੱਲ, ਹੋ ਜਾਂਦਾ ਕਈ ਵਾਰ। ਚਲੋ ਬਹੁਤ ਆਪਣੇ ਕਈ ਵਾਰ ਸਟਰੋਂਗ ਓਪੀਨੀਅਨ ਹੁੰਦੇ ਆ ਵੱਖਰੀ ਵੱਖਰੀ ਚੀਜ਼ਾਂ ਨੂੰ ਲੈ ਕੇ, ਸੋ ਨੋ ਪ੍ਰੋਬਲਮ। ਅਤੇ ਗੱਲਬਾਤ ਤੁਹਾਡੇ ਨਾਲ ਹੈ ਅੱਜ ਦੀ, ਸਟਾਰਟ ਕਰਦੇ ਹਾਂ ਜ਼ਰੂਰ। ਇੱਕ ਪਹਿਲਾਂ ਤੁਸੀਂ ਰੋਇਲ ਆਟੋ ਸੈਂਟਰ ਨੂੰ ਯਾਦ ਰੱਖ ਲਓ, ਜੇ ਕਿਸੇ ਨੇ ਵੀ ਊਬਰ ਲਿਫਟ ਦੀ ਸੇਫਟੀ ਕਰਾਉਣੀ ਹੈ, ਗੱਡੀ ਦੀ ਇੰਜਨ ਟ੍ਰਾਂਸਮਿਸ਼ਨ ਦਾ ਕੋਈ ਪੰਗਾ ਪੈ ਗਿਆ, ਰੋਇਲ ਆਟੋ ਸੈਂਟਰ ਸਟੀਲਸ ਅਤੇ ਮੈਲਨੀ ਦੇ ਕੋਰਨਰ ਤੇ, ਰੋਇਲ ਆਟੋ ਸੈਂਟਰ 9057991478 ਰੋਇਲ ਆਟੋ ਸੈਂਟਰ ਦੇ ਉੱਤੇ ਤੁਸੀਂ ਇੱਕ ਵਾਰ ਕਾਲ ਜ਼ਰੂਰ ਕਰ ਲਓ। ਸੋ ਅਸੀਂ ਨਾ ਅੱਜ ਗੱਲਬਾਤ ਕਰ ਰਹੇ ਸੀ, ਮੈਂ ਅੱਜ ਸਵੇਰੇ ਵੀ ਕਹਿ ਰਿਹਾ ਸੀ, ਮੈਂ ਕਿਹਾ ਕਿ ਇੱਕ ਯਾਰ ਕੌਨਸੈਪਟ ਹੈ ਜੋ ਕਿ, ਚਲੋ ਕਈ ਵਾਰੀ ਸਾਨੂੰ ਲੱਗਦਾ ਹੁੰਦਾ ਕਿ ਬੜੀ ਆਮ ਜਿਹੀ ਗੱਲ ਹੈ, ਕੋਈ ਆਈ ਨਹੀਂ ਵੀ ਕੋਈ ਦੇਖੋ ਕੋਈ ਬਾਹਲੀ ਸੀਰੀਅਸ ਗੱਲ ਹੈ, ਬਟ ਕਈਆਂ ਲਈ ਉਹ ਸੀਰੀਅਸ ਹੋ ਵੀ ਸਕਦੀ ਹੈ। ਮੈਂ ਅੱਜ ਡਿਸਕਸ਼ਨ ਕਰ ਰਿਹਾ ਸੀ, ਮੈਂ ਕਿਹਾ ਕਿ ਆਪਾਂ ਪਹਿਲਾਂ ਵੀ, ਮੈਨੂੰ ਪਤਾ ਬਹੁਤ ਚਿਰ ਪਹਿਲਾਂ, ਬੜਾ ਲੰਬਾ ਸਮਾਂ ਪਹਿਲਾਂ ਗੱਲ ਇਹ ਕੀਤੀ ਹੋਈ ਹੈ ਲਿਵ ਇਨ ਰਿਲੇਸ਼ਨਸ਼ਿਪਸ ਦੇ ਬਾਰੇ ਵੀ। ਚਲੋ ਵਿਆਹ ਸ਼ਾਦੀ ਤੋਂ ਪਹਿਲਾਂ ਜੇ ਕੋਈ ਰਹਿ ਰਿਹਾ ਇਕੱਠੇ ਤਾਂ ਉਹਦਾ ਕਿੱਡਾ ਕੁ ਇਸ਼ੂ ਹੈ। ਹੁਣ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਕਿ ਨਵੀਂ ਯਾਰ ਬਹੁਤ ਵੱਡਾ ਇਸ਼ੂ ਹੈ, ਗਲਤ ਗੱਲ ਹੈ। ਚਲੋ ਹੁੰਦਾ ਕਈ ਵਾਰ ਲੋਕਾਂ ਦਾ ਆਪਦਾ ਇੱਕ ਮੰਨਣਾ ਕਿ ਇੱਦਾਂ ਨਹੀਂ ਹੋਣਾ ਚਾਹੀਦਾ ਜਾਂ ਜੋ ਵੀ ਹੈ, ਆਲ ਗੁੱਡ, ਸਾਰਿਆਂ ਦਾ ਆਪਦਾ ਆਪਦਾ ਓਪੀਨੀਅਨ ਹੈ। ਬਟ ਮੈਂ ਕਾਫੀ, ਮੈਂ ਨਹੀਂ ਕਹਿੰਦਾ ਕਿ ਮੈਂ ਹੈਰਾਨ ਹੋਇਆ, ਬਟ ਮੈਨੂੰ ਥੋੜ੍ਹਾ ਕਲਚਰਲ ਸ਼ੌਕ ਜਿਹਾ ਲੱਗਿਆ ਵੀ ਆਪਾਂ ਇਹਨਾਂ ਚੀਜ਼ਾਂ ਨੂੰ ਕਿੰਨਾ ਸੀਰੀਅਸ ਲੈ ਲੈਂਦੇ ਹਾਂ। ਹੁਣ ਅਸੀਂ ਚਲੋ ਇੱਥੇ ਜੰਮੇ ਪਲੇ, ਇੱਥੇ ਸਕੂਲਿੰਗ ਕੀਤੀ ਹੈ, ਸ਼ੁਰੂ ਤੋਂ ਦੇਖ ਰਹੇ ਹਾਂ ਸਾਡੇ ਕੋਈ ਹੋਰ ਕਮਿਊਨਿਟੀਜ਼ ਦੇ ਗੋਰੇ ਮਿੱਤਰ ਸੱਜਣ ਨੇ, ਉਹ ਤਾਂ 18-20 ਸਾਲਾਂ ਤੋਂ ਆਪਣੀ ਗਰਲਫ੍ਰੈਂਡਾਂ ਨਾਲ ਰਹਿ ਰਹੇ ਨੇ, ਕੁੜੀਆਂ ਆਪਣੇ ਬੋਏਫ੍ਰੈਂਡਾਂ ਨਾਲ ਰਹਿ ਰਹੀਆਂ ਨੇ, ਇਟਸ ਅ ਵੈਰੀ ਕਾਮਨ ਥਿੰਗ। ਬਟ ਜਿਹੜੇ ਲੋਕ ਚਲੋ ਕੋਈ ਇੰਡੀਆ ਤੋਂ ਇੱਥੇ ਆ ਰਿਹਾ, ਉਹਨਾਂ ਲਈ ਇਹ ਚੀਜ਼ ਥੋੜ੍ਹੀ ਜਿਹੀ ਨਵੀਂ ਹੈ ਕਿ ਯਾਰ ਕੋਈ 20-22 ਸਾਲ ਦੀ ਕੁੜੀ ਕਿਵੇਂ ਕਿਸੇ ਮੁੰਡੇ ਨਾਲ ਵਿਆਹ ਤੋਂ ਬਿਨਾਂ ਰਹਿ ਰਹੀ ਹੈ, ਕੋਈ ਮੁੰਡਾ 20-25 ਸਾਲਾਂ ਦਾ ਉਹ ਕਿਵੇਂ ਰਹਿ ਰਿਹਾ। ਬਟ ਇਹ ਚੀਜ਼ਾਂ ਬੜੀਆਂ ਕਾਮਨ ਨੇ। ਤੁਹਾਡਾ ਓਪੀਨੀਅਨ ਕੀ ਹੈ, ਥੋੜ੍ਹੇ ਜਿਹਾ ਅੱਜ ਮੈਂ ਤੁਹਾਡੇ ਤੋਂ ਪੁੱਛਣਾ ਚਾਹਾਂਗਾ, ਤੁਸੀਂ ਇਸ ਚੀਜ਼ ਨੂੰ ਕਿੰਨਾ ਕੁ ਸੀਰੀਅਸ ਲੈਂਦੇ ਹੋ, ਤੁਹਾਨੂੰ ਲੱਗਦਾ ਕਿ ਨਹੀਂ ਯਾਰ ਇੱਦਾਂ ਨਹੀਂ ਹੋਣਾ ਚਾਹੀਦਾ, ਨਵੀਂ ਇਹ ਤਾਂ ਬਹੁਤ ਗਲਤ ਗੱਲ ਹੈ, ਅਤੇ ਕਿਉਂ ਜੇ ਤੁਹਾਨੂੰ ਲੱਗਦਾ ਵੀ ਹੈ। ਨੰਬਰ ਹੈ ਆਪਣਾ 9056733337 9056733337 9056733337 'ਤੇ ਗੱਲਬਾਤ ਆਪਣੀ ਹੋਵੇਗੀ, 9056733337। ਹੁਣ ਸਵੇਰੇ ਕੁਝ ਸੱਜਣ ਮਿੱਤਰ ਕਹਿੰਦੇ ਕਿ ਆਪਣਾ ਕਲਚਰ ਨਹੀਂ ਇਹ ਚੀਜ਼ਾਂ ਅਲਾਓ ਕਰਦਾ, ਤਾਂ ਨਹੀਂ ਹੋਣਾ ਚਾਹੀਦਾ, ਐਂਡ ਉਹ ਕਈਆਂ ਦਾ ਮਾਇੰਡ ਸੈੱਟ ਹੈ, ਕੋਈ ਕਹਿੰਦਾ ਆਪਣੇ ਪੇਰੈਂਟਸ ਨਹੀਂ ਅਲਾਓ ਕਰਦੇ ਤਾਂ ਨਹੀਂ ਆਪਾਂ ਨੂੰ ਕਰਨਾ ਚਾਹੀਦਾ। ਸੋ ਚਲੋ ਠੀਕ ਹੈ, ਮੈਂ ਨਹੀਂ ਕਹਿੰਦਾ ਕਿ ਕੋਈ ਗਲਤ ਹੈ, ਜਸਟ ਡਿਫਰੈਂਸਿਸ ਆਫ ਓਪੀਨੀਅਨ ਜ਼ਰੂਰ ਹੁੰਦੇ ਨੇ, ਅਤੇ ਦੇਖਦੇ ਹਾਂ ਕਿ ਤੁਹਾਡਾ ਕੀ ਓਪੀਨੀਅਨ ਹੈ। ਨੰਬਰ ਹੈ ਆਪਣਾ 9056733337 9056733337 ਤੁਹਾਡਾ ਕੀ ਓਪੀਨੀਅਨ ਇਹਦੇ ਬਾਰੇ, ਇਹ ਮੈਂ ਜਾਣਨਾ ਚਾਹਾਂਗਾ। ਕਿਉਂਕਿ ਵੰਸ ਅਗੇਨ ਜਿਵੇਂ ਮੈਂ ਗੱਲ ਕੀਤੀ ਕਿ ਹੁਣ ਅਸੀਂ ਤਾਂ ਇਹ ਚੀਜ਼ਾਂ ਸ਼ੁਰੂ ਤੋਂ ਦੇਖੀਆਂ ਨੇ, ਸਾਡੇ ਲਈ ਤਾਂ ਕੋਈ ਬਾਹਲੀ ਕੋਈ ਵੱਡੀ ਗੱਲ ਨਹੀਂ। ਸਾਡੇ ਮਿੱਤਰ ਸੱਜਣ ਨੇ ਯੂਨੀਵਰਸਿਟੀ ਦੇ ਵਿੱਚ ਕੋਈ ਵਾਟਰਲੂ ਜਾਂਦਾ ਸੀ, ਕੋਈ ਮਿਕਮਾਸਟਰ ਜਾਂਦਾ ਸੀ, ਉਹ ਤਾਂ ਬੜੀ ਵੱਡੀ ਗਿਣਤੀ ਦੇ ਵਿੱਚ ਆ ਰਹਿੰਦੇ ਰਹੇ ਆ। ਅਸੀਂ ਕੋਈ ਇਸ ਚੀਜ਼ ਨੂੰ ਇੰਨਾ ਐਜ਼ ਅ ਸ਼ੌਕਿੰਗ ਵੇ ਨਹੀਂ ਲੈਂਦੇ। ਸੋ ਨੰਬਰ ਹੈ 9056733337 9056733337 ਆਪਣਾ ਸਟੂਡੀਓ ਦਾ ਫੋਨ ਨੰਬਰ ਹੈ। ਇੱਕ ਤੁਸੀਂ ਯਾਦ ਰੱਖੋ, ਫਰੈਸ਼ ਫੂਡ ਸੈਂਟਰ ਗਰੋਸਰੀ ਕਰਨੀ ਹੈ, 12570 ਕੈਨੇਡੀ ਰੋਡ, ਕੈਨੇਡੀ ਅਤੇ ਡੂਗਲ ਦੇ ਕੋਰਨਰ ਅਤੇ ਕੈਨੇਡੀ ਅਤੇ ਮੇਫੀਲਡ ਦੇ ਬਿਲਕੁਲ ਨਾਲ ਫਰੈਸ਼ ਫੂਡ ਸੈਂਟਰ ਤੁਹਾਡੇ ਲਈ ਹਾਜ਼ਰ ਹੈ। ਗਰੋਸਰੀ ਕਰਨੀ ਹੈ, ਮਨਪਸੰਦ ਹੀ ਕਰੋ, ਐਟ ਵਨ ਐਂਡ ਓਨਲੀ ਫਰੈਸ਼ ਫੂਡ ਸੈਂਟਰ, ਜੀ 1286। ਹੈਲੋ
1: ਹੈਲੋ, ਹਾਂਜੀ ਨਵੀਂ ਬ੍ਰੋ, ਕੀ ਹਾਲ ਆ?
0: ਵਧੀਆ ਵਧੀਆ ਵੀਰੇ, ਕੀ ਹਾਲ ਆ?
1: ਥੋੜੀ ਜਿਹੀ ਸਟੈਟਿਕ ਜਿਹੀ ਹੈਗੀ ਅੱਜ,
0: ਸਟੈਟਿਕ ਕੋਈ ਨਾ, ਲੈਟ ਮੀ ਚੈੱਕ, ਮੈਂ ਚੈੱਕ ਕਰਦਾ।
1: ਯਾ ਨੋ ਪ੍ਰੋਬਲਮ, ਆਲਸੋ ਇਹ ਸਿਚੁਏਸ਼ਨ ਤੇ ਆਈ ਫੀਲ ਲਾਈਕ ਜੇ ਤੁਸੀਂ ਲਾਈਕ ਕਰ ਸਕਦੇ ਹੋ ਨਾ ਇਟਸ ਡਿਫਰੈਂਟ ਸਟੋਰੀ ਐਵਰੀਬਡੀ ਹੈਜ਼ ਅ ਡਿਫਰੈਂਟ ਮੈਂਟੈਲਿਟੀ ਹੈ ਨਾ ਵੀ ਆਪਣੀ ਮੈਂਟੈਲਿਟੀ ਹੋਰ ਆ ਕਿ ਜਿਹੜੇ ਆਪਣੇ ਇੰਡੀਆ ਤੋਂ ਆਉਂਦੇ ਨੇ ਉਹਨਾਂ ਦੀ ਮੈਂਟੈਲਿਟੀ ਹੋਰ ਹੁੰਦੀ ਹੈ ਨਾ ਸੋ ਆਈ ਫੀਲ ਲਾਈਕ ਜੇ ਤੁਸੀਂ ਤੁਹਾਨੂੰ ਪਤਾ ਵੀ ਤੁਸੀਂ ਸਾਰੀ ਉਮਰ ਜਾਂ ਸਾਰੀ ਜ਼ਿੰਦਗੀ ਆਪਣੀ ਉਸ ਬੰਦੇ ਨਾਲ ਲੰਘਾਉਣੀ ਆ ਉਹ ਡਿਫਰੈਂਟ ਸਟੋਰੀ ਹੈ ਪਰ ਜੇ ਤੁਸੀਂ ਥੋੜੇ ਜਿਹੇ ਟਾਈਮ ਲਈ ਰਹਿ ਕੇ ਮੁੜ ਕੇ ਫਿਰ ਆਪਣੇ ਮਾਂ ਪਿਓ ਦੇ ਘਰੇ ਆਉਣਾ ਆ ਜਾਂ ਜਿੱਥੇ ਤੁਸੀਂ ਪਹਿਲਾਂ ਸੀਗੇ ਉਹਦਾ ਕੋਈ ਸੈਂਸ ਨਹੀਂ ਬਣਦੀ ਹੈਗੀ ਨਾ ਤੇ 20-22 ਸਾਲ ਦੀ ਕੁੜੀ ਜਾਂ ਮੁੰਡਾ ਇੰਨੇ ਮੈਚੁਰ ਨਹੀਂ ਹੁੰਦੇ ਹੈਗੇ ਵੀ ਜਿਹੜੇ ਉਹ ਆਪਣੇ ਆਪ ਨੂੰ ਹੈਂਡਲ ਕਰ ਸਕਣ ਹਨਾ ਵੀ ਜਿਹੜੇ ਆਪਣੇ ਆਪਣੇ ਰਿਲੇਸ਼ਨ ਦੇ ਵਿੱਚ ਰਹਿ ਸਕਣ ਇਕੱਲੇ ਯੂ ਆਰ ਨਾਟ ਮੈਚੁਰ ਇਨਫ ਰਾਈਟ ਆਮ 23 ਇਅਰਸ ਓਲਡ ਐਂਡ ਆਈ ਨੋ ਆਮ ਨਾਟ ਮੈਚੁਰ ਇਨਫ ਟੂ ਲਿਵ ਅਲੋਨ ਹਾਂ
0: ਨਹੀਂ ਪਰ ਹੁਣ ਦੇਖੋ ਆਪਾਂ ਨੂੰ ਨੋਬਡੀ ਨੋਜ਼ ਕਿ ਅਸੀਂ ਜੇ ਕਿਸੇ ਨਾਲ ਜੇ ਯੂ ਨੋ ਯੂ 22-23 ਚਲੋ 24-25 ਵੀ ਹੈ ਯੂ ਨੈਵਰ ਨੋ ਫਿਊਚਰ ਚ ਕੀ ਹੋਣਾ ਕਦੋਂ ਹੋਣਾ ਰਾਈਟ
1: ਹਾਂਜੀ ਇਹ ਤਾਂ ਹੈ ਨੀ 100% ਪਰ ਉਹੀ ਮੈਂ ਕਹਿੰਦਾ ਨਾ ਵੀ ਜਦੋਂ ਤੁਹਾਨੂੰ ਪਤਾ ਵੀ ਵਨ ਈਅਰ ਮੈਚੁਰ ਇਨਫ ਤੇ ਤੁਹਾਨੂੰ ਪਤਾ ਵੀ ਹਾਂ ਅਸੀਂ ਸਾਰੀ ਉਮਰ ਇਹ ਬੰਦਨਾ ਕੱਟਣੀ ਹੈ ਜਾਂ ਸਾਰੀ ਜ਼ਿੰਦਗੀ ਕੱਟਣੀ ਹੈ ਉਹ ਡਿਫਰੈਂਟ ਸਟੋਰੀ ਹੈ ਨਾ ਪਰ ਜਦੋਂ ਤੁਸੀਂ ਲਾਈਕ ਇਹੋ ਜਿਹੀ ਰਿਲੇਸ਼ਨ ਦੇ ਫੇਸ ਦੇ ਵਿੱਚ ਹੋ ਨਾ ਵੀ ਜਦੋਂ ਤੁਹਾਨੂੰ ਪਤਾ ਹੀ ਨਹੀਂ ਹੈਗਾ ਵੀ ਗਾਹਾਂ ਕੀ ਹੋਣਾ ਕੀ ਨਹੀਂ ਹੋਣਾ ਦੈਟ ਡਜ਼ਨਟ ਮੇਕ ਐਨੀ ਸੈਂਸ ਆਈ ਫੀਲ ਲਾਈਕ ਦਾ ਵੇ ਯੂ ਸ਼ੁਡ ਜਸਟ ਬੀ ਇਨ ਯੋਰ ਓਨ ਸਪੋਟਸ ਐਂਡ ਕੰਟੀਨਿਊ ਔਨ ਵਿਦ ਯੋਰ ਰਿਲੇਸ਼ਨਸ਼ਿਪਸ ਰਾਈਟ
0: ਪਰ ਓਕੇ ਇਮੇਜਿਨ ਕਰੋ ਸੰਬੜੀ ਇਸ ਅਨਮੈਰਿਡ ਕੋਈ 24 ਹੈ 25 ਹੈ ਉਹਨਾਂ ਨੂੰ ਲੱਗਦਾ ਕਿ ਹਾਂ ਬਈ ਅਸੀਂ ਇਸ ਬੰਦੇ ਨਾਲ ਸਾਰੀ ਉਮਰ ਰਹਾਂਗੇ ਫਿਰ ਉਹ ਬਿਫੋਰ ਮੈਰਿਜ ਰਹਿ ਰਹੇ ਆ ਉਹਦੇ ਬਾਰੇ ਤੁਹਾਡਾ ਕੀ ਖਿਆਲ ਹੈ
1: ਨਹੀਂ ਬ੍ਰੋ ਆਈ ਡੋਨਟ ਥਿੰਕ ਯੂ ਸ਼ੁਡ ਬੀ ਡੂਇੰਗ ਦੈਟ
0: ਅੱਛਾ ਬਿਫੋਰ ਪਰਸਨਲੀ ਨਹੀਂ ਤੁਹਾਡੇ ਯੂ ਡੋਨਟ ਹੈਵ ਤੁਹਾਡੇ ਕੋਲ ਕੋਈ ਫਰੈਂਡਸ ਨਹੀਂ ਹੈਗੇ ਜਿਹੜੇ ਆਏ ਰਹੇ ਆ ਬਿਫੋਰ ਗੈਟਿੰਗ ਮੈਰਿਡ
1: ਯਾ 100% ਵੀ ਨੋ ਅ ਲੋਟ ਆਫ ਪੀਪਲ ਐਂਡ ਵੀ ਆਲਵੇਸ ਮੇਕ ਫਨ ਆਫ ਦੈਮ ਰਾਈਟ ਵੀ ਲਾਈਕ ਯੋ ਵਾਟ ਯੂ ਗਾਇਸ ਡੂਇੰਗ ਲਾਈਕ ਇਟ ਡਸਨਟ ਮੇਕ ਐਨੀ ਸੈਂਸ ਨਾ ਵੀ ਤੁਹਾਡੇ ਫੈਮਿਲੀ ਲਾਈਕ ਤੁਹਾਡੇ ਇੱਕ ਸਟੈਪ ਪੱਟਣ ਨਾਲ ਨਾ ਤੁਸੀਂ ਇਹ ਸੋਚਣਾ ਚਾਹੀਦਾ ਤੁਹਾਨੂੰ ਵੀ 10 ਬੰਦੇ ਹੋਰ ਨੇ ਜਿਹੜੇ ਅਫੈਕਟ ਹੋ ਰਹੇ ਨੇ ਰਾਈਟ ਆਈ ਫੀਲ ਲਾਈਕ ਵੀ ਜੇ ਤੁਸੀਂ ਇਹ ਚੀਜ਼ ਕਰੋਗੇ ਤਾਂ ਤੁਹਾਡੇ ਆਲੇ ਦੁਆਲੇ 10 ਜਾਣੇ ਹੋਰ ਨੇ ਜਿਹੜੇ ਅਫੈਕਟ ਹੋਣਗੇ ਤੁਹਾਡੇ ਪੇਰੈਂਟਸ ਤੋਂ ਲੈ ਕੇ ਤੁਹਾਡੇ ਕਜ਼ਨਸ ਤੋਂ ਲੈ ਕੇ ਤੁਹਾਡੀ ਫੈਮਿਲੀ ਦੇ ਵਿੱਚ ਬਹੁਤ ਜਾਣੇ ਹੁੰਦੇ ਆ ਨਾ ਜਿਹੜੇ ਸੋਚਣਗੇ ਵੀ ਤੁਹਾਡੇ ਪੇਰੈਂਟਸ ਨੂੰ ਕੀ ਦੇਖਣਾ ਪੈਣਾ ਵੀ ਤੁਸੀਂ ਏਦਾਂ ਕਰ ਰਹੇ ਹੋ ਨਾ
0: ਸੁਵੀਰ ਹੋਣੇ ਕਹਿੰਦੇ ਕਿ ਨਵੀਂ ਆਈ ਨਹੀਂ ਕਰਨਾ ਚਾਹੀਦਾ ਦੇਖੋ ਜੇ ਤੁਹਾਨੂੰ ਨਹੀਂ 100% ਪਤਾ ਕਿ ਅਸੀਂ ਇਸ ਬੰਦੇ ਨਾਲ ਰਹਿਣਾ ਸੋ ਆਈ ਥਿੰਕ ਇਹ ਕਹਿ ਰਹੇ ਕਿ ਵਿਆਹ ਕਰਾ ਲਓ ਫਿਰ ਜਿਵੇਂ ਮਰਜ਼ੀ ਰਹੀ ਚੱਲੋ ਸੋ ਨੰਬਰ ਹੈ ਆਪਣਾ 905-673-3337 905-673-3337 ਆਪਣਾ ਨੰਬਰ ਹੈ 905-673-3337 ਕੁਝ ਕਾਲਾਂ ਤੁਹਾਡੀਆਂ ਕੱਟੀਆਂ ਗਈਆਂ ਬਟ ਹੁਣ ਦੇਖੋ ਇੱਕ ਆਰਗੂਮੈਂਟ ਜਿਹੜੇ ਲੋਕ ਰਹਿੰਦੇ ਆ ਉਹਨਾਂ ਦਾ ਇਹ ਵੀ ਹੈ ਕਿ ਅਸੀਂ ਇਕੱਠੇ ਰਹਾਂਗੇ ਅਗਲੇ ਨੂੰ ਜਾਣਾਂਗੇ ਉਹਦੀਆਂ ਕੀ ਆਦਤਾਂ ਨੇ ਫਿਰ ਸਾਨੂੰ ਚਲੋ ਆਈਡੀਆ ਹੋ ਜਾਂਦਾ ਕਿ ਫਿਊਚਰ ਦੇ ਵਿੱਚ ਅਸੀਂ ਸਾਰੀ ਉਮਰ ਰਹਿ ਸਕਦੇ ਹਾਂ ਕਿ ਨਹੀਂ ਇਹ ਵੀ ਇੱਕ ਪੁਆਇੰਟ ਹੈ ਦੂਜੇ ਪਾਸੇ ਕੁਝ ਜਿਹੜੇ ਕਹਿੰਦੇ ਆਏ ਨਹੀਂ ਕਰਨਾ ਚਾਹੀਦਾ ਉਹਨਾਂ ਨੂੰ ਇਹ ਹੈ ਕਿ ਐਵੇਂ ਤੁਸੀਂ ਕਿੰਨਿਆਂ ਨਾਲ ਰਹੋਗੇ ਇੱਕ 2 ਸਾਲ ਕਿਸ ਨਾਲ ਰਹਿ ਲਏ 4 ਸਾਲ ਕਿਸ ਨਾਲ ਰਹਿ ਲਏ ਬਟ ਅਜੇ ਕਿ ਚੀਜ਼ਾਂ ਵੈਸਟਰਨ ਕਲਚਰ ਦੇ ਵਿੱਚ ਬਹੁਤ ਆਮ ਨੇ ਮੈਂ ਸਵੇਰੇ ਵੀ ਕੁਝ ਐਗਜ਼ਾਮਪਲਸ ਦੇ ਰਿਹਾ ਸੀ ਮੈਂ ਕਿਹਾ ਬੜੇ ਕੁਝ ਸਕਸੈਸਫੁਲ ਲੋਕ ਨੇ ਕਾਫੀ ਸਾਰੇ ਸੈਲੀਬ੍ਰਿਟੀਜ਼ ਵੀ ਨੇ ਉਹ ਵੀ ਆਏ ਚਲੋ ਕਿਤੇ ਨਾ ਕਿਤੇ ਰਹਿ ਰਹੇ ਨੇ ਅਤੇ ਉਹਨਾਂ ਨੂੰ ਕੋਈ ਬੁਰਾ ਨਹੀਂ ਲੱਗਦਾ ਨਾ ਕੋਈ ਕਹਿੰਦਾ ਆਪਣੀ ਕਮਿਊਨਿਟੀ ਥੋੜ੍ਹੇ ਜਿਹਾ ਆਪਾਂ ਕਹਿ ਦਿੰਦੇ ਹਾਂ ਕਿ ਨਹੀਂ ਯਾਰ ਇੱਦਾਂ ਦਾ ਬਿਲਕੁਲ ਵੀ ਨਹੀਂ ਹੋਣਾ ਚਾਹੀਦਾ ਸੋ 905-673-3337 ਨੰਬਰ ਹੈ ਆਪਣਾ 905-673-3337 905-673-3337 ਆਪਣਾ ਫੋਨ ਨੰਬਰ ਹੈ 905-673-3337 ਕਿਆ ਬਾਤ ਹੈ ਸ਼ੋਅ ਆ ਰਿਹਾ ਬਈ ਬੜਾ ਵੱਡਾ ਇੱਕ ਸੁਣੋ ਪਹਿਲਾਂ ਫਿਰ ਥੋੜੀ ਜਿਹੀ ਗੱਲ ਉਹਦੇ ਬਾਰੇ ਕਰਦੇ ਹਾਂ
2: ਟੀਮ ਫੋਰ ਐਂਟਰਟੇਨਮੈਂਟ ਪੇਸ਼ ਕਰਦੇ ਨੇ ਪੰਜਾਬੀ ਵਿਰਸਾ 2026
3: ਓਏ ਸਾਵਣ ਚੜਿਆ
2: ਟੋਰਾਂਟੋ ਸ਼ੋਅ ਸੈਟਰਡੇ 25 ਜੁਲਾਈ ਨੂੰ
3: ਦੁਨੀਆ ਮੇਲੇ ਜਾਂਦੀ
2: ਥੀਏਟਰ ਐਟ ਗ੍ਰੇਟ ਕੈਨੇਡੀਅਨ ਟੋਰਾਂਟੋ

0: Entertainment 647-400-6862-416-303-4444.
1: ਵਾਹ ਵੀ ਵਾਹ। ਇਹ ਯਾਰ ਵਾਰਸ ਸਾਹਿਬ, ਕਮਲਹੀਰ ਸਾਹਿਬ ਤੇ ਸੰਗਤਾਰ ਜੀ ਮੇਰੇ ਯਾਰ ਬੜੇ ਪਸੰਦੀਦੇ ਲਾਈਵ ਆਰਟਿਸਟ ਨੇ। ਜਦੋਂ ਵਾਰਸ ਸਾਹਿਬ ਸਟੇਜ ਤੇ ਆਉਂਦੇ ਆ ਨਾ ਤੇ ਗਾਉਣਗੇ ਕਿ ਸੁੱਤੀ ਪਈ ਨੂੰ ਹਿਚਕੀਆਂ ਆਉਣਗੀਆਂ, ਵਾਹ ਵੀ ਵਾਹ ਸੱਚੀ ਯਾਰ ਲੂਹ ਕੰਡੇ ਖੜੇ ਹੋ ਜਾਣਗੇ। ਸੋ ਟਿਕਟਾਂ ਲੈ ਲਓ, ਬਹੁਤ ਸੋਹਣਾ ਬੜਾ ਕਮਾਲ ਦਾ ਵੈਨਿਊ ਹੈ ਤੇ ਨੰਬਰ ਹੈ 647-468-62-6462 ਤੇ ਕਾਲ ਕਰ ਲਓ ਜੇ ਟਿਕਟਾਂ ਹਜੇ ਤੱਕ ਨਹੀਂ ਲਈਆਂ। 6550 ਹੈਲੋ
2: ਹੈਲੋ
1: ਹਾਂਜੀ
2: ਹਾਂਜੀ ਵੀਰ ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ,
2: ਮੈਂ ਨਾ ਕੰਮ ਦੇ ਲਈ ਤੁਹਾਨੂੰ ਕਾਲ ਕੀਤੀ ਸੀਗੀ, ਜੋਬ ਦੇ ਲਈ।
1: ਓਕੇ, ਕੰਮ ਦੇ ਲਈ ਕਿੱਦਾਂ ਦਾ ਕੰਮ ਚਾਹੀਦਾ ਸਾਨੂੰ?
2: ਪੈਕਿੰਗ ਦਾ ਜਾਂ ਮਰਜ਼ੀ ਹੋ ਜਾਏ, ਕਲੀਨਿਕ ਦਾ
1: ਫਾਰਮ ਦਾ ਕੰਮ
2: ਤਾਂ ਪੈਕਿੰਗ ਹੀ ਹੈ। ਹਾਂਜੀ ਹਾਂਜੀ ਹਾਂਜੀ,
1: ਫਾਰਮ ਦਾ ਇੱਕ ਹੈਗਾ, ਨੰਬਰ ਲਿਖ ਲਓ।
2: ਪੁੱਛ
1: ਲਿਓ, ਠੀਕ ਹੈ?
2: ਕੋਈ
1: ਹੋਰ ਹੋਈ ਜੋਬ ਤੁਹਾਨੂੰ ਦੱਸਾਂਗੇ, ਤੁਸੀਂ ਇਹਨਾਂ ਨੂੰ ਕਾਲ ਕਰਕੇ ਦੇਖ ਲਓ, ਠੀਕ ਹੈ? ਚਲੋ ਜੀ, ਬਹੁਤ ਸ਼ੁਕਰੀਆ ਤੁਹਾਡਾ। ਸੋ ਕਿ ਗੱਲਬਾਤ ਆਪਣੀ ਹੋ ਰਹੀ ਸੀ, ਵਿਆਹ ਕਰਵਾਉਣ ਤੋਂ ਪਹਿਲਾਂ ਜੇ ਕੋਈ ਡੇਟਿੰਗ ਕਰ ਰਿਹਾ, ਕੋਈ ਬੋਏਫ੍ਰੈਂਡ ਗਰਲਫ੍ਰੈਂਡ ਨੇ, ਉਹ ਇਕੱਠੇ ਰਹਿ ਰਹੇ ਆ ਬਿਨਾਂ ਮੈਰਿਜ ਤੋਂ, ਇਸ ਚੀਜ਼ ਨੂੰ ਤੁਸੀਂ ਕਿਉਂ ਬੁਰਾ ਮੰਨਦੇ ਹੋ? ਜਾਂ ਤੁਹਾਨੂੰ ਲੱਗਦਾ ਨਾ ਵੀ ਏਡੀ ਕੋਈ ਗੱਲ ਨਹੀਂ, ਕੈਨੇਡਾ, ਅਮੈਰੀਕਾ, ਇੰਗਲੈਂਡ 'ਚ ਤਾਂ ਇਹ ਚੀਜ਼ਾਂ ਕਦੋਂ ਦੀਆਂ ਹੋ ਰਹੀਆਂ ਨੇ, ਬੜੇ ਲੋਕ ਕਰ ਰਹੇ ਆ, ਵਟਸ ਦਾ ਬਿਗ ਡੀਲ? ਤੁਹਾਡਾ ਕੀ ਖਿਆਲ ਹੈ? ਨੰਬਰ ਹੈ ਆਪਣਾ 905-673-3337, 905-673-3337-905-673-3337 ਨੰਬਰ ਆਪਣਾ, 905-673-3337। ਹੁਣ ਬੜੀ ਦੁਨੀਆ ਉਹ ਇੱਕ ਮਾਇੰਡ ਸੈੱਟ ਬਣਾ ਕੇ ਰੱਖੀ ਹੈ ਕਿ ਜੇ ਕੋਈ ਕੁੜੀਆਂ ਰਹਿ ਲੈਣਗੀਆਂ ਬਾਅਦ 'ਚ ਉਹਨਾਂ ਨਾਲ ਕਿਹਨੇ ਵਿਆਹ ਕਰਾਉਣੇ ਨੇ, ਜੋ ਗੱਲ ਫਾਲਸ ਹੈ, ਜੋ ਗੱਲ ਗਲਤ ਹੈ। ਮੈਂ ਨਹੀਂ ਉਸ ਚੀਜ਼ ਨਾਲ ਸਹਿਮਤ, ਕਿਉਂ ਨਹੀਂ ਕੋਈ ਕਰਾਊਗਾ ਯਾਰ? ਜੇ ਤੁਸੀਂ, ਜੇ ਕਿਸੇ ਦੀ ਕੋਈ ਪਾਸਟ ਰਿਲੇਸ਼ਨਸ਼ਿਪ ਹੈ, ਕੀ ਤੁਸੀਂ ਉਹਨਾਂ ਨਾਲ ਵਿਆਹ ਨਹੀਂ ਕਰਾਉਂਗੇ? ਕਿ ਉਹਨਾਂ ਨੂੰ ਕੋਈ ਜੀਵਨ ਸਾਥੀ ਨਹੀਂ ਕਦੇ ਮਿਲਦਾ? ਬੜੇ ਲੋਕ ਨੇ ਯਾਰ, ਪਬਲਿਕ ਬੜੀਆਂ ਰਿਲੇਸ਼ਨਸ਼ਿਪਸ ਹੁੰਦੀਆਂ ਨੇ, ਨਹੀਂ ਨਿਭਦੀਆਂ ਤੇ ਬਾਅਦ ਦੇ ਵਿੱਚ ਬੰਦਾ ਯੂ ਨੋ ਕੋਈ ਹੋਰ ਲਾਈਫ ਪਾਰਟਨਰ ਲੱਭ ਲੈਂਦਾ। ਆਪਾਂ ਸਮਟਾਈਮਸ ਚੀਜ਼ਾਂ ਨੂੰ ਥੋੜ੍ਹਾ ਮੈਨੂੰ ਲੱਗਦਾ ਹੁੰਦਾ ਐਗਜੈਜੂਏਟ ਕਰ ਲੈਂਦੇ, ਬਟ ਚਲੋ ਤੁਹਾਡਾ ਓਪੀਨੀਅਨ ਸੁਣਦੇ ਆ, ਮੇਰਾ ਛੱਡੋ। ਮੇਰਾ ਮਕਸਦ ਹੁੰਦਾ ਕਿ ਤੁਹਾਡੀਆਂ ਵੱਧ ਤੋਂ ਵੱਧ ਕਾਲਾਂ ਲਈਏ, ਤੁਸੀਂ ਦੱਸੋ। ਮੈਂ ਹੁਣ ਆਪਣਾ ਓਪੀਨੀਅਨ ਥੋੜ੍ਹਾ ਜਿਹਾ ਕਹਿ ਲਓ ਕਿ ਨਹੀਂ ਦਿੰਦਾ, ਤੁਹਾਡਾ ਓਪੀਨੀਅਨ ਥੋੜ੍ਹਾ ਜਿਹਾ ਸੁਣਦੇ ਹਾਂ। 905-673-3337, 905-673-3337, 905-673-3337। ਜੇ ਬੁਰਾ ਮੰਨਦੇ ਹੋ ਕਿਉਂ? ਜੇ ਤੁਹਾਨੂੰ ਲੱਗਦਾ ਨਾ ਵੀ ਏਡੀ ਕੋਈ ਗੱਲ ਨਹੀਂ ਤਾਂ ਕਿਉਂ? 905-673-3337। ਮਿਸਟਰ ਸਿੰਘ ਪੀਜ਼ਾ, 100% ਪਿਓਰ ਵੈਜੀਟੇਰੀਅਨ ਪੀਜ਼ਾ, ਮਿਸਟਰ ਸਿੰਘ ਪੀਜ਼ਾ। ਇਹਨਾਂ ਦੀਆਂ ਟੋਟਲ 30 ਲੋਕੇਸ਼ਨਾਂ ਨੇ ਕੈਨੇਡਾ 'ਚ। ਮੀਡੀਅਮ ਪੀਜ਼ਾ 4 ਟੋਪਿੰਗ 1 ਡਿਪ 1 ਸਾਈਡ 2499, ਲਾਰਜ ਪੀਜ਼ਾ 2799, 4 ਟੋਪਿੰਗ 1 ਡਿਪ 1 ਸਾਈਡ, ਐਕਸਟਰਾ ਲਾਰਜ 4 ਟੋਪਿੰਗ 1 ਡਿਪ 1 ਸਾਈਡ 3199। ਮਿਸਟਰ ਸਿੰਘ ਪੀਜ਼ਾ 905-504-4000, 905-504-4000, 905-500-4000। ਮਿਸਟਰ ਸਿੰਘ ਪੀਜ਼ਾ ਅਤੇ ਆਪਣੇ ਸਟੂਡੀਓ ਦਾ ਔਨ ਏਅਰ ਲਾਈਵ ਗੱਲਬਾਤ ਕਰਨ ਦੇ ਲਈ ਨੰਬਰ ਹੈ 905-673-3337, 905-673-3337-3914। ਹੈਲੋ, 3914, ਹੈਲੋ ਜੀ।
3: ਹਾਂਜੀ, ਸਤਿ ਸ਼੍ਰੀ ਅਕਾਲ ਨਵੀਂ ਜੀ, ਕੀ ਹਾਲ ਹੈ ਜੀ?
1: ਵਧੀਆ ਜੀ, ਕਿਵੇਂ ਹੋ?
3: ਮੈਂ ਵਧੀਆ ਜੀ, ਵਧੀਆ। ਬਹੁਤ ਤੁਹਾਡੀ ਆਵਾਜ਼ ਸੁਣੀ ਤੇ ਡੇਲੀ ਬੜਾ ਮਜ਼ਾ ਆਉਂਦਾ, ਬੜੀ।
1: ਥੈਂਕ ਯੂ ਸਰ, ਥੈਂਕ ਯੂ,
3: ਬਹੁਤ ਅੱਛਾ ਲੱਗਦਾ। ਮੇਰਾ ਓਪੀਨੀਅਨ ਜੀ ਐਸਾ ਹੈ ਕਿ ਆਈ ਐਮ ਨੋਟ ਅਗੇਂਸਟ ਦਿਸ ਥਿੰਗ, ਠੀਕ ਹੈ ਜੀ। ਇਫ ਦੇ ਆਰ ਉਹਨਾਂ ਦੇ ਆਪਣਾ ਕੰਸੈਂਟ ਹੈਗਾ ਇੱਕ ਦੂਸਰੇ ਦੇ ਨਾਲ, ਤੇ ਉਹਦੇ ਚ ਕੀ ਮਾੜਾ ਹੈਗਾ? ਐਸੀ ਤਾਂ ਕੋਈ ਗੱਲ ਹੀ ਨਹੀਂ। ਆਈ ਥਿੰਕ ਜਿਵੇਂ ਹੁਣ ਅਗਰ ਅਸੀਂ ਕਹੀਏ ਜੀ, ਜਿਵੇਂ ਇੰਡੀਆ ਦਾ ਕਲਚਰ ਹੈ ਜੀ, ਇੱਕ ਦੂਸਰੇ ਤੋਂ ਮਤਲਬ ਵਿਆਹ ਤੋਂ ਪਹਿਲਾਂ ਅਸੀਂ ਨਾਲ ਨੀ ਰਹਿਣਾ ਜਾਂ ਕੋਈ ਅਸੀਂ ਲਿਵਿੰਗ ਰਿਲੇਸ਼ਨ ਚ ਨਹੀਂ ਰਹਿਣਾ, ਉਹ ਇੰਡੀਆ ਦਾ ਕਲਚਰ ਉੱਥੇ ਕਿਹੜਾ? ਹੁਣ ਇਸ ਟਾਈਮ ਬਹੁਤ ਹੀ ਕੰਫਰਟੇਬਲ ਸਰ, ਉੱਥੇ ਵੀ ਬਥੇਰੇ ਡਾਇਵੋਰਸ ਹੁੰਦੇ ਨੇ, ਬਹੁਤ ਕੁਛ ਹੁੰਦਾ, ਬਹੁਤ ਕਲੇਸ਼ ਪੈਂਦੇ ਨੇ। ਬਿਲਕੁਲ, ਸੋ ਆਈ ਡੋਂਟ ਥਿੰਕ ਇਟ ਇਜ਼ ਐਟ ਆਲ ਮਤਲਬ ਕੋਈ ਵੀ ਇਹਦੇ ਵਿੱਚ ਕੋਈ ਦਿੱਕਤ ਹੈਗੀ। ਆਈ ਥਿੰਕ ਇਟ ਇਜ਼ ਗੁੱਡ। ਅਗਰ ਉਲਟਾ ਮੈਂ ਤਾਂ ਇਹ ਸੋਚਦਾ ਹਾਂ ਕਿ ਅਗਰ ਇਕੱਠੇ ਰਹਿੰਦੇ ਨੇ, ਦੇ ਕੈਨ ਅੰਡਰਸਟੈਂਡ ਈਚ ਅਦਰ।
1: ਬਿਲਕੁਲ, ਬੜੇ ਲੋਕ ਕਹਿੰਦੇ ਆਪਣੇ ਕਲਚਰ, ਤੁਹਾਡੀ ਗੱਲ ਠੀਕ ਹੈ ਕਿ ਆਪਣੇ ਕਲਚਰ ਦੇ ਵਿੱਚ ਹਸਬੈਂਡ ਵਾਈਫ ਆਪਸ ਵਿੱਚ ਲੜਦੇ ਨਹੀਂ, ਆਪਣੇ ਕਲਚਰ ਦੇ ਵਿੱਚ ਡਿਵੋਰਸ ਨਹੀਂ ਹੋ ਰਹੇ, ਕਿੰਨੇ ਵੱਡੇ ਲੈਵਲ ਤੱਕ ਹੋ ਰਹੇ ਨੇ ਆਪਣੇ ਕਲਚਰ ਦੇ ਵਿੱਚ, ਕੀ ਕੁਝ ਔਰਤਾਂ ਦੁਖੀ ਨਹੀਂ ਆਪਣੇ ਹਸਬੈਂਡ ਤੋਂ? ਜ਼ਰੂਰ ਨੇ।
3: ਬਿਲਕੁਲ ਜੀ, ਬਿਲਕੁਲ। ਹੁਣ ਇਹ ਕਿਹੜੀ ਗਰੰਟੀ ਹੈ ਜੀ ਵਿਆਹ ਤੋਂ ਬਾਅਦ ਨਹੀਂ ਉਹ ਲੜਨਗੇ? ਵਿਆਹ ਤੋਂ ਬਾਅਦ ਵੀ ਆਈ ਥਿੰਕ ਇਟ ਇਜ਼ ਬਹੁਤ ਹੀ ਅੱਛਾ। ਮੈਂ ਤਾਂ ਉਲਟਾ ਇਹਨੂੰ ਅੱਛਾ ਸਮਝਦਾ ਕਿ ਅਗਰ ਅੱਛਾ, ਅਗਰ ਤੁਸੀਂ ਪਹਿਲਾਂ ਅਗਰ ਇੱਕ ਦੂਸਰੇ ਨੂੰ ਜਾਣਦੇ ਹੋ ਤੇ ਉਹਦੇ ਚ ਕੋਈ ਮਾੜਾ ਨਹੀਂ ਹੈ। ਆਈ ਥਿੰਕ ਇਟ ਇਜ਼ ਗੁੱਡ, ਆਈ ਥਿੰਕ ਇਟ ਇਜ਼
1: ਗੁੱਡ। ਤੁਹਾਡੇ ਬੱਚਿਆਂ ਦੀ ਕੀ ਏਜ ਹੈ?
3: ਮੇਰਾ ਬੇਟਾ ਹੀ ਇਜ਼ 30 ਇਅਰਸ ਓਲਡ ਐਂਡ ਹੀ ਇਜ਼ ਹੈਵਿੰਗ ਅ ਰਿਲੇਸ਼ਨ ਵਿਦ ਐਂਡ ਉਹ ਮੇਰੇ ਉਹ ਬਿਟੀਆ ਜਿਹੜੀ ਹੈ ਘਰ ਵੀ ਆਉਂਦੀ ਹੈ।
1: ਮੈਨੂੰ ਕੋਈ ਇਤਰਾਜ਼ ਨਹੀਂ ਹੁੰਦਾ, ਦਿਸ ਲੀਵ ਟੁਗੇਦਰ। ਤੁਹਾਨੂੰ ਕੋਈ ਮਾਇਨ ਨਹੀਂ
3: ਉਹਦੀ ਗਰਲਫ੍ਰੈਂਡ ਉਹਦੇ ਨਾਲ ਸੋ ਰਹੀ ਹੈ। ਅਸੀਂ ਕਹਿ ਜੀ ਵੀ ਡੋਂਟ ਮਾਇੰਡ, ਅਸੀਂ ਇਸ ਚੀਜ਼ ਨੂੰ ਬੁਰਾ ਨਹੀਂ ਮੰਨਦੇ। ਦੇ ਆਰ ਗੁੱਡ, ਇਟਸ ਗੁੱਡ। ਅਗਰ ਅਗਰ ਉਹ ਅੱਗੇ ਵਿਆਹ ਕਰਨਗੇ ਦੈਟ ਇਜ਼ ਆਲਸੋ ਗੁੱਡ, ਅਗਰ ਨਹੀਂ ਵੀ ਕਰਨਗੇ ਦੈਟ ਆਲਸੋ, ਸਾਨੂੰ ਉਸ ਚੀਜ਼ ਤੋਂ ਕੋਈ।
1: ਠੀਕ ਹੈ, ਚਲੋ ਨਹੀਂ, ਦੇਖੋ, ਥੈਂਕ ਯੂ ਸਰ ਤੁਹਾਡੇ ਓਪੀਨੀਅਨ ਲਈ। ਸੋ ਭਾਜੀ ਕਹਿੰਦੇ ਕਿ ਜੇ ਉਹ ਵਿਆਹ ਕਰ ਵੀ ਲੈਣਗੇ ਠੀਕ ਹੈ, ਨਹੀਂ ਕਰਨਗੇ ਤਾਂ ਵੀ ਠੀਕ ਹੈ, ਉਹਨਾਂ ਦੀ ਆਪਦੀ ਮਰਜ਼ੀ ਹੈ। 30 ਸਾਲ ਦਾ ਬੇਟਾ ਕਹਿੰਦੇ ਕਿ ਬਿਨਾਂ ਉਹਦੀ ਗਰਲਫ੍ਰੈਂਡ ਹੈ, ਉਹ ਯੂਨੋ ਜਿਵੇਂ ਵੀ ਹੈ ਇਕੱਠੇ ਸਲੀਪ ਓਵਰ ਕਰਦੇ ਆ, ਜੋ ਮਰਜ਼ੀ ਕਰਦੇ ਆ, ਕਹਿੰਦੇ ਹੀਜ਼ ਅ ਐਡਲਟ, ਮੈਂ ਉਹਨੂੰ ਟਰੱਸਟ ਕਰਦਾ ਅਤੇ ਉਹ ਜੋ ਮਰਜ਼ੀ ਕਰੇ। ਸੋ ਖੈਰ, ਨੰਬਰ ਹੈ ਆਪਣਾ 905-673-3337। ਬਾਕੀਆਂ ਦਾ ਕੀ ਕਹਿਣਾ? ਹੁਣ ਭਾਜੀ ਤਾਂ ਕਹਿੰਦੇ ਕਿ ਨਵੀ ਮੈਨੂੰ ਤਾਂ ਕੋਈ ਮਾਇੰਡ ਨਹੀਂ, ਮੇਰੇ ਬੱਚੇ ਐਂ ਕਰ ਰਹੇ ਨੇ, ਆਈ ਹੈਵ ਨੋ ਇਸ਼ੂ ਵਿਦ ਇਟ। ਤੁਹਾਡਾ ਸਭ ਦਾ ਕੀ ਖਿਆਲ ਹੈ? 905-673-3337 ਤੇ ਆ ਜਾਓ ਤੇ ਆਪਣਾ ਓਪੀਨੀਅਨ ਦਿਓ। 905-673-3337 ਮੈਨੂੰ ਡੈਵਨ ਦਾ ਮੈਸੇਜ ਆਇਆ, ਕਹਿੰਦੇ ਕਿ ਨਵੀ ਸਾਰੀ ਆਵਾਜ਼ ਥੋੜੀ ਠੀਕ ਠਾਕ ਹੈ। ਚਲੋ, ਕਈ ਵਾਰ ਕੁਝ ਵੱਖਰੇ ਏਰੀਆਜ਼ ਦੇ ਵਿੱਚ ਹੋ ਸਕਦਾ, ਮੇ ਬੀ ਸਮ ਇਸ਼ੂਜ਼, ਬਟ ਇਹ ਕਹਿੰਦੇ ਕਿ ਨਵੀ ਦੇਰ ਇਜ਼ ਨੋ ਇਸ਼ੂ। ਥੈਂਕ ਯੂ ਸਰ, ਬਹੁਤ ਸ਼ੁਕਰੀਆ ਤੁਹਾਡਾ, ਬਹੁਤ ਧੰਨਵਾਦ। ਸੋ ਇੱਕ ਮੈਂ ਨਾਲ ਦੀ ਨਾਲ ਤੁਹਾਨੂੰ ਏਰੀਅਨ ਮਿਲਸ ਐਕਿਰਾ ਦਾ ਨੰਬਰ ਦੇਵਾਂ, ਗੱਡੀ ਲੈਣੀ ਹੈ ਐਕਿਰਾ ਦੀ ਲਓ। ਏਰੀਅਨ ਮਿਲਸ ਐਕਿਰਾ ਦੇ ਜਗਦੀਪ ਭੱਲਾ ਤੇ ਕਰਨ ਸ਼ਰਮਾ ਬਾਈ ਜੀ ਨੂੰ ਤੁਸੀਂ ਯਾਦ ਰੱਖੋ, ਏਰੀਅਨ ਮਿਲਸ ਐਕਿਰਾ ਇਹ ਮੈਨੇਜਰ ਨੇ ਦੋਨੋਂ ਸਾਡੇ ਵੀਰ ਐਡੀ ਵੱਡੀ ਡੀਲਰਸ਼ਿਪ ਦੇ, ਤੇ ਨੰਬਰ ਇਹਨਾਂ ਦਾ 905-828-5800, 905-828-5800। ਏਰੀਅਨ ਮਿਲਸ ਐਕਿਰਾ ਦੀ ਟੀਮ ਦੇ ਨਾਲ ਸੰਪਰਕ ਕਰ ਲਓ। ਜੇ ਤੁਹਾਨੂੰ ਐਨਕਾਂ ਚਾਹੀਦੀਆਂ ਨੇ, ਨਿਗਾਹ ਦੀਆਂ, ਪ੍ਰਿਸਕ੍ਰਿਪਸ਼ਨ ਜਾਂ ਸਨਗਲਾਸਿਸ, ਤਾਂ ਬਿਯੋਂਡ ਆਈਵੇਅਰ ਹੰਬਰ ਵੈਸਟ ਅਤੇ ਗੋਰਵੇ ਦੇ ਕੋਰਨਰ ਤੇ ਬਿਯੋਂਡ ਆਈਵੇਅਰ ਹੈ ਨੰਬਰ 1 ਆਪਟੀਕਲ ਸਟੋਰ। ਡਾਇਰੈਕਟ ਬਿਲਿੰਗ ਇੰਸ਼ੋਰੈਂਸ ਕੰਪਨੀਜ਼ ਨੂੰ ਕਰਦੇ ਨੇ, ਆਈ ਡਾਕਟਰ ਵੀ ਇੱਥੇ ਅਵੇਲੇਬਲ ਨੇ। 905-793-3937 ਹੈਲੋ
0: ਹੈਲੋ ਹਾਂਜੀ ਬਿਜੀ, ਸੋ ਆਈ ਥਿੰਕ ਇਟਸ ਨੋਟ ਏ ਬੈਡ ਥਿੰਗ, ਬਟ ਦਾ ਓਨਲੀ ਇਸ਼ੂ ਇਜ਼ ਲਾਈਕ ਹੀ ਇਜ਼ ਵੈਰੀ ਕੰਫਰਟੇਬਲ ਬਿਕਾਜ਼ ਹੀ ਇਜ਼ ਟਾਕਿੰਗ ਅਬਾਊਟ ਹਿਸ ਸਨ
1: ਜੀ,
0: ਬਟ ਜੇ ਉਹਦੀ ਬੇਟੀ ਆਪਣੀ ਘਰੇ ਲੈ ਕੇ ਆਉਂਦੀ ਆ ਮੁੰਡੇ ਨੂੰ ਐਂਡ ਦੈਨ ਦੇ ਆਰ ਸਲੀਪਿੰਗ ਟੁਗੇਦਰ, ਦੈਨ ਸ਼ੀ ਮਾਈ ਹੀ ਮਾਈ ਨੋਟ ਗੋਨਾ ਬੀ ਯੂ ਨੋ ਫੀਲਿੰਗ ਕੰਫਰਟੇਬਲ। ਸੋ ਥਿੰਕ ਇਜ਼ ਦ ਸੇਮ ਲਾਈਕ ਜੇ ਆਪਣੀ ਜਦੋਂ ਕੁੜੀਆਂ ਹੁੰਦੀਆਂ ਨੇ ਉਹਨਾਂ ਤੇ ਆਪਾਂ ਕੁਛ ਜ਼ਿਆਦਾ ਹੀ ਥੋੜੇ ਜਿਹੇ ਸਟ੍ਰਿਕਟ ਹੋ ਜਾਂਦੇ ਹਾਂ, ਬੋਇਜ਼ ਲਈ ਆਪਾਂ ਕਹਿੰਦੇ ਹਾਂ ਹੂ ਕੇਅਰ,
1: ਆਪਣੇ ਮੁੰਡਿਆਂ ਨੂੰ ਅਲਾਓ ਕਰਦੇ ਹੋ ਤਾਂ ਕੁੜੀ ਨੂੰ ਵੀ ਅਲਾਓ ਕਰੋ, ਬਟ ਤੁਹਾਡਾ ਵੈਸੇ ਕੀ ਓਪੀਨੀਅਨ ਹੈ ਵੀ ਮੈਰਿਜ ਤੋਂ ਪਹਿਲਾਂ ਜੇ ਕੋਈ ਕਪਲ ਨੇ ਉਹ ਇਕੱਠੇ ਰਹਿ ਰਿਹਾ, ਇਜ਼ ਦਿਸ ਅ ਬੈਡ ਥਿੰਗ ਯਾ ਨਹੀਂ?
0: If they're honest to each other and it's fine, but sometimes apni community de vich jehde munde ne oh adventures vi le lende aa kudiyan da, that's another thing. Yeah, so it's just a both, it depends on the person, I think.
1: Theek hai, depend on the person. But thode bacche hai ge ne?
0: Haanji, I have two boys. Yeah.
1: Okay, je thoda son 25 ho gaya kahe ki mom I'm moving in with my girlfriend, to see itraz karoge ya kahoge it's okay, ya tusi onu kahoge nahi vyah tak wait kar?
0: No, I don't mind. If the parents of the girl are comfortable with it, then I'm fine.
1: Theek
0: but
1: hai.
0: If you know, yeah.
1: Okay. ਠੀਕ ਹੈ, ਚਲੋ ਜੀ, ਥੈਂਕ ਯੂ. ਸੋ ਥੈਂਕ ਯੂ. ਇਹ ਕਹਿੰਦੇ ਕਿ ਜੇ ਮੇਰਾ ਬੇਟਾ ਕਵੇ ਤੇ ਜਿਹੜੀ ਕੁੜੀ ਆ ਉਹਦੇ ਪੇਰੈਂਟਸ ਵੀ ਸਹਿਮਤ ਹੋਣ ਤਾਂ ਮੈਨੂੰ ਕੋਈ ਇਸ਼ੂ ਨਹੀਂ. ਅੱਜ ਕੱਲ੍ਹ ਤਾਂ ਆਈ ਥਿੰਕ ਜ਼ਿਆਦਾਤਰ ਹੋ ਹੀ ਜਾਣਗੇ ਸਹਿਮਤ. ਦੇਖੋ ਇੱਕ ਤਾਂ ਇਹ ਵੀ ਗੱਲ ਹੈ, ਹੋਣਾ ਪੈਂਦਾ, ਨਹੀਂ ਤਾਂ ਬੱਚੇ ਤੁਹਾਡੀ ਪਿੱਠ ਪਿੱਛੇ ਜਾ ਕੇ ਕੁਛ ਕਰਨਗੇ, ਫਿਰ ਕੀ ਕਰੋਗੇ? ਇੱਕ ਮੈਂ ਨਿਊ ਹਾਈਟਸ ਕਿਚਨ ਦੇ ਜਸਪਾਲ ਰਾਏ ਭਾਅ ਜੀ ਦਾ ਵੀ ਨੰਬਰ ਦੇ ਦੇਵਾਂ ਤੁਹਾਨੂੰ. ਕਿਚਨ ਨਵੀਂ ਤਿਆਰ ਕਰਵਾਉਣੀ ਹੈ, ਕਮਾਲ ਦੀ ਸੁਪਨਿਆਂ ਦੀ ਕਿਚਨ, ਬਹੁਤ ਹੀ ਰੀਜ਼ਨੇਬਲ ਰੇਟ, ਬਿਲਕੁਲ ਫ੍ਰੀ ਐਸਟੀਮੇਟ. ਜਸਪਾਲ ਰਾਏ ਭਾਅ ਜੀ 416-859-1920 ਹਾਂਜੀ ਬਾਈ ਜੀ,
4: ਨਵੀਂ ਸਤਿ ਸ਼੍ਰੀ ਅਕਾਲ.
1: ਸਤਿ ਸ਼੍ਰੀ ਅਕਾਲ ਜੀ.
4: ਮੈਂ ਕਿਹਾ ਨਵੀਂ ਦਾ ਜਿਹੜਾ ਟੋਪਿਕ ਚਲਾਇਆ ਆ, ਕੁੜੀ ਘਰ ਮੁੰਡਾ ਕੁੜੀ ਘਰ ਲੈ ਕੇ ਇਕੱਠੇ ਸੋਣੇ ਦੇ ਕੋਈ ਮਾਇੰਡ ਨਹੀਂ, ਪਰ ਦੇਖੋ ਘਰ ਦੇ ਵਿੱਚ ਆਪਣੇ ਬੇਟੀਆਂ ਵੀ ਆ ਤੇ ਹੋਰ ਫੈਮਿਲੀ ਵੀ ਹੈਗੀ ਆ, ਉਹਨਾਂ ਦੇ ਮੇਰਾ ਖਿਆਲ ਆਪਣੇ ਪੁਰਾਣੇ ਬੰਦੇ ਅਸੀਂ ਸੋਚਦੇ ਸੀ ਬਾਲਾ ਮਾੜਾ ਅਸਰ ਪੈਂਦਾ ਰਹੇ ਇਸ ਤਰ੍ਹਾਂ ਲੜਕੀਆਂ ਨੂੰ. ਅੱਜ ਦਾ ਹੁਣੇ ਸਾਡੀ ਬੇਟੀ ਆ ਜਾਂ ਭੈਣ ਆ ਜੋ ਵੀ ਆ ਤੇ ਪਤਾ ਨੀ, ਪਰ ਇਹ ਗੱਲ ਕਹਿ ਗਈ ਆ ਕਿ ਕੁੜੀਆਂ ਨੂੰ ਵੀ ਅਲਾਊ ਕਰਨਾ ਚਾਹੀਦਾ. ਪਰ ਨਹੀਂ ਕੁੜੀਆਂ, ਮੈਂ ਇਹ ਸੀ ਕਹਿੰਦਾ ਵੀ ਜਦੋਂ ਕੁੜੀਆਂ ਨੂੰ ਕਹਿੰਦੇ ਵੀ ਕੁੜੀਆਂ ਲੈ ਆ ਤਾਂ ਫੇਰ ਪੇਰੈਂਟਸ ਬੜੇ ਝਿੜਕੇ ਮਾਰਦੇ ਆ, ਮਾਰਨ ਤੱਕ ਜਾਂਦੇ ਆ ਰਹੇ ਆਪਣੇ ਹੈਗੇ ਕਰਦੇ ਆ ਨਾ, ਲੇਕਿਨ ਇਹ ਹੀ ਫਿਰ ਮੁੰਡਿਆਂ ਤੇ ਵੀ ਲਾਗੂ ਹੋਣਾ ਚਾਹੀਦਾ. ਕਿਉਂਕਿ ਇਹ ਮੇਰਾ ਕਹਿਣ ਦਾ ਮਤਲਬ ਇਹ ਹੀ ਆ ਵੀ ਜਿਹੜੇ ਘਰ ਦੇ ਵਿੱਚ ਲੈ ਕੇ ਆਉਂਦੇ ਆ ਕਿਸੇ ਨੂੰ ਇਕੱਠੇ ਸੌਂਦੇ ਆ ਤੁਸੀਂ ਇੱਕ ਦੂਜੇ ਦੇ ਵਿਆਹ ਤੋਂ ਪਹਿਲਾਂ ਹੀ, ਤਾਂ ਫਿਰ ਬਹੁਤ ਮਾੜਾ ਅਸਰ ਪੈਂਦਾ ਆਪਣੀ ਫੈਮਿਲੀ ਦੇ ਉੱਤੇ.
1: ਨਹੀਂ ਚਲੋ, ਜੇ ਕੋਈ ਸੋ ਤੁਸੀਂ ਕਹਿੰਦੇ ਹੋ ਕੋਈ ਵੀ ਮੁੰਡਾ ਕੁੜੀ ਆ ਉਹਨਾਂ ਨੂੰ ਵਿਆਹ ਤੋਂ ਪਹਿਲਾਂ ਨਹੀਂ ਕਿਤੇ ਆਏ ਰਹਿਣਾ ਚਾਹੀਦਾ ਹੈ?
4: ਨਹੀਂ ਯਾਰ, ਹੁਣ ਅਸੀਂ ਵਿਆਹ ਕਰਾਏ, ਸਾਨੂੰ ਇਹ ਨੀ ਪਤਾ ਹੁੰਦਾ ਵੀ ਸਾਨੂੰ ਕੁੜੀ ਕਹੀ ਦੇਖੀ ਯਾਰ,
1: ਅਸੀਂ ਚਲੋ ਤਾਂ ਦੇਖੋ ਉਹ ਸੀਗਾ ਵੀ ਨਾ ਤੋ ਕਿੰਨੇ 35-40 ਸਾਲ ਪਹਿਲਾਂ ਦੀ ਗੱਲ ਹੈ.
4: ਆਹੋ ਚਾਲੀ ਉਹ ਹੋ ਗਿਆ ਤੇ ਉਹ ਦੇਖੋ ਅੱਜ ਕੱਲ ਜਿਹੜੀਆਂ ਮੈਡਲਾਂ ਏਦਾਂ ਹੁੰਦੀਆਂ ਉਹ ਚੱਲਦੀਆਂ ਵੀ ਕੋਈ ਚੱਲਦੀ ਉਹ ਕੋਈ ਤਾਂ ਬੜੀਆਂ ਘੱਟ ਦੂਰ ਤੱਕ ਜਾਂਦੀਆਂ, ਸਾਡੀਆਂ 30-35 ਹੋ ਗਏ ਆ ਤੇ ਹਾਲੇ ਤੱਕ ਦੇਖੋ ਕਿੱਦਾਂ ਰੱਬ ਦੀ ਰਹਿਣਾ ਬੜਾ ਵਧੀਆ ਚੱਲਦਾ ਪਿਆ. ਉਹ ਮੈਂ ਕਿਹਾ ਫਿਰ ਜਦੋਂ ਫਿਰ ਉਹ ਗਾਣਾ ਇੱਕ ਚੇਤੇ ਆ ਗਿਆ ਮੈਂ ਕਦੀ ਜੀ ਤਾਂ ਮਾਮਲੀ ਦਾ ਚੱਲ ਹੁਣ ਵਿਆਹ ਕਰਾਈਏ.
1: ਚਲੋ ਠੀਕ ਹੈ, ਕੋਈ ਗਾਣਾ ਵੀ ਲਾ ਦਾਂਗੇ. ਬਟ ਨੰਬਰ ਹੈ ਆਪਣਾ 905-673-3337, 905-673-3337 ਆਪਣਾ ਨੰਬਰ ਹੈ, 905-673-3337. ਸੋ ਨਹੀਂ ਜੇ ਆਪਾਂ ਤੁਸੀਂ ਕੰਪੇਅਰ ਨਹੀਂ ਨਾ ਕਰ ਸਕਦੇ ਅੱਜ ਦੀਆਂ ਜੋ ਗੱਲਾਂ ਬਾਤਾਂ ਨੇ, ਤੇ ਜੇ ਤੁਸੀਂ ਕਹਿੰਦੇ ਹੋ ਤਾਂ ਵੀ ਕੁੜੀ ਦੇਖੀ ਹੋਈ ਨਹੀਂ ਵਿਆਹ ਤੋਂ ਪਹਿਲਾਂ, ਉਹ ਤਾਂ ਨਹੀਂ ਅੱਜ ਕੱਲ੍ਹ ਹੋਣ ਲੱਗਿਆ, ਉਹ ਤਾਂ ਸੋਰੀ ਟੂ ਸੇ ਉਹ ਤਾਂ ਗੌਣ ਗੱਲਾਂ ਨੇ, ਹੁਣ ਤਾਂ ਇੱਦਾਂ ਦੇ ਨਹੀਂ ਸਿਚੁਏਸ਼ਨ ਯਾਰ ਹੈਗੇ. ਸੋ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਦਾ ਵੀ ਤੁਹਾਨੂੰ ਨੰਬਰ ਦੇ ਦਈਏ, ਜੇ ਤੁਸੀਂ ਕੰਟਰੈਕਟਰ ਹੋ ਕੋਈ ਵੀ ਬਿਲਡਿੰਗ ਸਪਲਾਈਜ਼ ਚਾਹੀਦੇ ਆ, ਪਲੰਬਿੰਗ ਦੇ ਸਪਲਾਈਜ਼, ਐਚਵੈਕ ਦੇ ਮਟੀਰੀਅਲ, ਇਲੈਕਟ੍ਰੀਕਲ ਸਪਲਾਈਜ਼, ਫਲੋਰਿੰਗ ਟਾਇਲ ਦੇ ਪ੍ਰੋਡਕਟ, ਡੋਰ ਟ੍ਰਿਮ ਮੋਲਡਿੰਗਾਂ, ਡਰਾਈਵਾਲ ਇੰਸਲੇਸ਼ਨ ਆ ਚਾਹੀਦੀ ਹੈ, ਤੁਸੀਂ ਨਾ ਇੱਕ ਵਾਰ ਡਿਕਸੀ ਸਟੀਲਸ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ 'ਤੇ ਜਾਓ, 8005 ਡਿਕਸੀ ਰੋਡ, ਬਹੁਤ ਹੀ ਡਿਜ਼ਾਈਨਰ ਲਗਜ਼ਰੀ ਸ਼ੋਰੂਮ ਹੈ, ਹਰੇਕ ਪ੍ਰਾਈਸ ਬੀਟ ਕਰਨਗੇ, ਬ੍ਰੈਂਪਟਨ 'ਚ ਡਿਲੀਵਰੀ ਵੀ ਫ੍ਰੀ ਹੈ, 6479610585, 6479610585, 6479610585, 5417 ਹੈਲੋ ਹੈਲੋ ਜੀ ਸਤਿ ਸ਼੍ਰੀ ਅਕਾਲ ਹਾਂਜੀ ਥੋੜੀ ਆਵਾਜ਼ ਘੱਟ ਰਹੀ ਹੈ ਭਾਜੀ
5: ਹੈਲੋ ਹੁਣ ਆ ਰਹੀ ਹੈ
1: ਹਾਂਜੀ ਹਾਂਜੀ ਨਹੀਂ ਕੱਟ ਰਹੀ ਹੈ ਭਾਜੀ ਆਵਾਜ਼ ਸੋਰੀ ਦੁਬਾਰਾ ਤੋਂ ਕਰਿਓ ਫੋਨ ਤੁਹਾਡੀ ਆਵਾਜ਼ ਨਹੀਂ ਆ ਰਹੀ 3602 ਹੈਲੋ
5: ਕਿੱਦਾਂ ਬਾਈ ਕੀ ਹਾਲ ਹੈ
1: ਠੀਕ ਹੈ ਵੀਰੇ ਠੀਕ ਹੈ ਕਿਵੇਂ ਹੋ
5: ਵਧੀਆ ਵਧੀਆ ਵਧੀਆ ਬਾਈ ਮੈਂ ਉਦਾਂ ਮੈਨੂੰ ਇੰਨਾ ਟਾਈਮ ਤਾਂ ਨਹੀਂ ਹੋਇਆ ਹਜੇ ਸੁਣਦੇ ਨੂੰ ਬਟ ਥੋੜਾ ਮੈਨੂੰ ਲੱਗਦਾ ਉਹ ਚੱਲ ਰਿਹਾ ਵੀ ਇਕੱਠੇ ਰਹਿੰਦੇ ਆ ਜਾਂ ਵਿਆਹ ਤੋਂ ਪਹਿਲਾਂ ਸਮਥਿੰਗ ਲਾਈਕ ਦੈਟ ਰਾਈਟ
1: ਹਾਂਜੀ ਹਾਂਜੀ
5: ਤੇ ਮੇਰਾ ਜਿੱਦਾਂ ਇੱਦਾਂ ਸੋਚਣਾ ਵੀ ਮਤਲਬ ਵਿਆਹ ਤੋਂ ਪਹਿਲਾਂ ਮੈਨੂੰ ਲੱਗਦਾ ਥੋੜਾ ਬੰਦਾ ਇਕੱਠਾ ਰਹੂਗਾ ਤੇ ਯੂਲ ਨੋ ਕੀ ਹੈ ਨਾ ਵਟ ਯੂ ਆਰ ਗੈਟਿੰਗ ਵੀ ਮਤਲਬ ਤੁਹਾਨੂੰ ਥੋੜਾ ਅੰਡਰਸਟੈਂਡਿੰਗ ਹੋਊਗੀ ਮੇਰੇ ਹਿਸਾਬ ਨਾਲ ਤੇ ਵਿਆਹ ਤੋਂ ਪਹਿਲਾਂ ਥੋੜਾ ਬੰਦੇ ਨੂੰ ਰਹਿਣਾ ਚਾਹੀਦਾ ਨਾਲ ਵੀ ਏਦਾਂ ਕੰਪਲਸ਼ਨ ਨਹੀਂ ਆ ਵੀ ਜੇ ਤੁਸੀਂ ਇਕੱਠੇ ਰਹਿ ਰਹੇ ਆ ਤੇ ਤੁਹਾਡਾ ਵਿਆਹ ਹੋਣਾ ਹੀ ਚਾਹੀਦਾ ਆ ਵੀ ਮਤਲਬ ਤੁਹਾਨੂੰ ਥੋੜਾ ਬਿਗਰ ਪਿਕਚਰ ਮਿਲਦੀ ਆ ਇਕੱਠੇ ਰਹਿ ਕੇ ਵੀ ਇਫ ਯੂ ਗੋਨਾ ਸਰਵਾਈਵ ਔਰ ਨਾਟ ਰਾਈਟ
1: ਜੀ ਜੀ
5: ਤੇ ਮੇਰਾ ਇਹੀ ਸੀਗਾ ਥਿੰਕਿੰਗ ਇਹਦੇ
1: ਹੁਣ ਬਟ ਕੁਝ ਲੋਕ ਕਹਿੰਦੇ ਆ ਵੀ ਗਲਤ ਗੱਲ ਹੈ ਤੁਸੀਂ ਫਿਰ ਕਿੰਨੇ ਨਾਲ ਰਹੋਗੇ
5: ਮੈਂ ਤੁਸੀਂ ਹੁਣ ਚਲੋ ਮੈਂ ਗੱਲ ਨੀ ਕਰਦਾ ਬਟ ਈਵਨ ਮੇਰੀ ਜੋ ਵਾਈਫ ਹੈ ਨਾ ਮੈਂ ਉਹਦੇ ਨਾਲ ਵਿਆਹ ਤੋਂ ਮਤਲਬ ਜਿੱਦਾਂ 2-3 ਸਾਲ ਪਹਿਲਾਂ ਰਿਹਾ ਆ ਹਨਾ ਨਾਲ
1: ਠੀਕ ਹੈ
5: ਈਵਨ ਸ਼ੀ ਡੋਨਟ ਲਾਈਕ ਦਿਸ ਥਿੰਗ ਕਿ ਉਹ ਕਹਿੰਦੀ ਵੀ ਨਹੀਂ ਵਿਆਹ ਹੋਇਆ ਮਤਲਬ ਵੀ ਆਪਣੀਆਂ ਜਿੱਦਾਂ ਲਾਵਾਂ ਹੋਣ ਦੈਨ ਯੂ ਕੈਨ ਸਟੇ ਰਾਈਟ ਯੂ ਕੈਨ ਜਸਟ ਲਿਵ ਵਿਦਆਊਟ ਹੈਵਿੰਗ ਲਾਵਾਂ ਔਰ ਸਮਥਿੰਗ ਲਾਈਕ ਦੈਟ ਰਾਈਟ
1: ਤੇ ਸੋ ਨਹੀਂ ਤੁਹਾਡਾ ਵਿਆਹ ਹੋ ਗਿਆ ਜਾਂ ਹੋਣਾ
5: ਹੋ ਗਿਆ ਵੀਰੇ
1: ਸੋ ਤੁਸੀਂ ਤੁਸੀਂ ਵਿਆਹ ਤੋਂ ਪਹਿਲਾਂ ਰਹੇ ਹੋ ਇਕੱਠੇ
5: ਹਾਂਜੀ ਹਾਂਜੀ ਵੀਰੇ 3 ਸਾਲ ਰਹੇ ਆ
1: ਤੇ ਤੁਹਾਡੇ ਪੇਰੈਂਟਸ ਨੂੰ ਪਤਾ ਸੀ
5: ਹਾਂਜੀ ਹਾਂਜੀ ਉਹਨਾਂ ਨੂੰ ਮਤਲਬ ਜਿੱਦਾਂ 3 ਸਾਲ ਤੋਂ ਅਸੀਂ ਰਹੇ ਆ ਤੇ ਮਤਲਬ 2.5 ਈਅਰ ਤੋਂ ਉਹਨਾਂ ਨੂੰ ਪਤਾ 3-4 ਮਹੀਨੇ ਮਤਲਬ ਉਹਨਾਂ ਨੂੰ ਇੰਨਾ ਆਈਡੀਆ ਨੀ ਹੋਇਆ ਵੀ ਏਦਾਂ ਰਹਿ ਰਹੇ ਫਿਰ ਮਤਲਬ ਵੀ ਆਪਾਂ ਦੱਸਤਾ ਸੀਗਾ ਬਟ ਆਪਾਂ ਜਿੱਦਾਂ ਪਲਾਨ ਕੀਤਾ ਸੀਗਾ ਵੀ ਇੰਡੀਆ ਜਿੱਦਾਂ ਯੂ ਨੋ ਵੀ ਕਰ ਲਾਂਗੇ ਵੀ ਐਟਲੀਸਟ ਚਲੋ ਇਕੱਠੇ ਹੁਣ ਮਤਲਬ ਆਏ ਆ ਤੇ ਇੱਥੇ ਕਿਤੇ ਤਾਂ ਰਹਿਣਾ ਹੀ ਆ ਵੀ ਐਟਲੀਸਟ ਬੰਦਾ ਆਪਣਾ ਇਕੱਠਾ ਰਹਿ ਲੇ ਜਾਂ ਮਤਲਬ ਫਿਰ ਥੋੜਾ ਬਿਗਰ ਪਿਕਚਰ ਨੂੰ ਆਈਡੀਆ ਜਿਹਾ ਹੋ ਜਾਂਦਾ ਹਨਾ
1: ਨਹੀਂ ਠੀਕ ਹੈ ਚਲੋ ਐਸ ਲੌਂਗ ਐਸ ਤੁਸੀਂ ਇੱਕ ਦੂਜੇ ਨੂੰ ਲੋਇਲ ਹੋ ਯੂ ਨੋ ਇੱਕ ਦੂਜੇ ਦੀ ਰਿਸਪੈਕਟ ਕਰ ਰਹੇ ਹੋ ਫਿਰ ਵਾਈ ਨਾਟ ਦੇਖੋ ਇਕੱਠੇ ਰਹੇ ਇਕੱਠੇ ਨੇ ਪੈਸੇ ਜੋੜੇ ਹੁਣ ਇਕੱਠੇ ਅੱਗੇ ਵੱਧ ਰਹੇ ਹੋ ਲਾਈਫ ਦੇ ਵਿੱਚ
5: ਯਾ ਮਤਲਬ ਕਿ ਉਹ ਥੋੜਾ ਬੰਦਾ ਨਾ ਯੂਜ ਟੂ ਹੋ ਜਾਂਦਾ ਹੁਣ ਉਹਦਾ ਵੀ ਭਾਜੀ ਕੀ ਫਾਇਦਾ ਵੀ ਜਿੱਦਾਂ ਮਤਲਬ ਲੋਇਲ ਆ ਮਤਲਬ ਏਦਾਂ ਤੇ ਹੁਣ ਆਪਾਂ ਕਹਿ ਨੀ ਸਕਦੇ ਵੀ ਈਵਨ ਇਫ ਯੂ ਆਰ ਮੈਰਿਡ ਐਂਡ ਦੈਨ ਯੂ ਮਤਲਬ ਉਹ ਤੋਂ ਬਾਅਦ ਤੁਸੀਂ ਰਹਿ ਰਹੇ ਆ ਬਟ ਉਹ ਤੁਹਾਨੂੰ ਤੁਸੀਂ ਸ਼ਿਓਰਟੀ ਨੀ ਆ ਵੀ ਇਫ ਦਾ ਪਰਸਨ ਕਹਿੰਦਾ ਚੀਟ ਯੂ ਆਰ ਨਾਟ ਸੋ ਵਾਸ ਦਾ ਪੁਆਇੰਟ ਰਾਈਟ ਕਿ ਮਤਲਬ ਵਿਆਹ ਕਰਾ ਕੇ ਤੁਸੀਂ ਰਹਿ ਰਹੇ ਆ ਸੋ ਦੈਟਸ ਮਾਈ ਪੁਆਇੰਟ
1: ਠੀਕ ਹੈ ਨਹੀਂ ਬਿਲਕੁਲ ਸਰ ਬਹੁਤ ਸ਼ੁਕਰੀਆ ਧੰਨਵਾਦ ਤੁਹਾਡਾ ਸੋ ਇਹ ਕਹਿੰਦੇ ਨਵੀਂ ਮੈਂ ਖੁਦ ਆਪ ਰਿਹਾ ਤੇ ਨਹੀਂ ਹੈਗੇ ਨੇ ਲੋਕ ਯਾਰ ਐਂਡ ਦੇਖੋ ਵੰਸ ਅਗੇਨ ਕੋਈ ਗਲਤ ਨਹੀਂ ਆਪਣੇ ਥਾਂ ਤੇ ਹਰੇਕ ਦਾ ਆਪਦਾ ਓਪੀਨੀਅਨ ਹੈ ਸ਼ੇਅਰ ਕਰੋ ਨੋ ਪ੍ਰੋਬਲਮ ਆਪਾਂ ਕਿਸੇ ਨੂੰ ਬੁਰਾ ਨਹੀਂ ਕਹਿ ਰਹੇ ਇੱਕ ਮੈਂ ਨਾਲ ਦੀ ਨਾਲ ਤੁਹਾਨੂੰ ਮੈਸੇਜ ਦੇ ਦਵਾਂ ਅੱਖਾਂ ਦੀ ਸਰਜਰੀ ਲਈ ਉਮਰ ਦੇ ਨਾਲ ਨਾਲ ਨਾ ਆਪਣੀ ਨਿਗਾਹ ਕਮਜ਼ੋਰ ਹੋ ਜਾਂਦੀ ਹੈ ਬਟ ਫਿਕਰ ਨਾ ਕਰੋ ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ ਗੱਡੀ ਚਲਾਉਣੀ ਮੁਸ਼ਕਲ ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ ਡਾਊਨਟਾਊਨ ਟੋਰਾਂਟੋ ਐਂਡ ਬੇਰੀ ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ ਉਰਦੂ ਅਤੇ ਹਿੰਦੀ ਬੋਲਦੇ ਨੇ ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumia.io 289-982-9597 289-982-9597 ਵੈਰੀ ਗੁੱਡ ਜ਼ਰੂਰ ਬਹੁਤ ਯਾਰ ਕਮਾਲ ਦੀ ਕਲੀਨਿਕ ਹੈ ਸਾਡੀ ਫੈਮਿਲੀ ਨੇ ਖੁਦ ਇੱਥੋਂ ਸਰਜਰੀ ਕਰਾਈ ਹੈ ਤੇ ਮੈਂ ਕਹਿੰਦਾ ਕਿਆ ਕਮਾਲ ਦਾ ਐਕਸਪੀਰੀਅੰਸ ਰਿਹਾ ਇੱਕ ਤੁਸੀਂ TSC ਕੰਸਟਰਕਸ਼ਨ ਨੂੰ ਯਾਦ ਰੱਖੋ, ਤੁਸੀਂ ਡਰਾਈਵੇ ਨਵਾਂ ਬਣਵਾਉਣਾ, ਬੈਕਹੇਡ ਪੱਕੀ ਕਰਾਉਣੀ ਹੈ। ਮੈਂ ਹੁਣੇ ਹੀ ਬਾਈ ਜੀ ਤੋਂ ਕੰਮ ਕਰਵਾਇਆ, ਖੁਦ ਆਪ ਮੈਂ ਤੁਹਾਨੂੰ ਸੱਚੀ ਗੱਲ ਦੱਸ ਰਿਹਾ, ਬਹੁਤ ਹੀ ਕਮਾਲ ਦਾ ਕੰਮ। ਕਿਸੇ ਨੇ ਵੀ ਅਗਰ ਡਰਾਈਵੇ ਬਣਵਾਉਣਾ ਨਾ, ਇੱਕ ਵਾਰ ਐਸਟੀਮੇਟ ਲੈ ਲਓ, ਸਭ ਤੋਂ ਲੋਐਸਟ ਐਸਟੀਮੇਟ, ਅਤੇ ਮਾੜਾ ਪੱਥਰ ਬਾਈ ਜੀ ਲਾਉਂਦੇ ਨਹੀਂ, ਨਾ ਇਹਨਾਂ ਦਾ ਲਾਇਆ ਪੱਥਰ ਕਿਤੇ ਹਿੱਲਦਾ। ਠੀਕ ਹੈ, ਨੰਬਰ ਤੁਸੀਂ ਲਿਖ ਲਓ ਇਹਨਾਂ ਦਾ, 416-930-4238 Hello?
6: ਹਾਂਜੀ ਨਵੀਂ ਜੀ, ਕੀ ਹਾਲ ਹੈ?
1: ਵਧੀਆ ਜੀ, ਕਿਵੇਂ ਹੋ?
6: ਠੀਕ ਹੈ ਠੀਕ ਹੈ। ਮੇਰਾ ਓਪੀਨੀਅਨ ਇਸ ਬਾਰੇ ਇਹ ਹੈ ਕਿ ਤੁਸੀਂ ਕਿਹੜੀ ਏਜ ਚੋ, ਇਹ ਡਿਪੈਂਡ ਕਰਦਾ। ਹੁਣ 18-19 ਸਾਲ ਦਾ ਜੇ ਕੋਈ ਕਵੇ ਜੀ ਮੈਂ ਇਕੱਠੇ ਰਹਿਣਾ, ਉਹ ਮੈਨੂੰ ਲੱਗਦਾ ਕਿ ਉਹ ਗਲਤ ਹੈ।
1: ਹਾਂ
6: ਜੀ, ਤੁਸੀਂ 20-22-23 ਸਾਲ ਦੇ ਹੋ ਗਏ, ਤੁਹਾਨੂੰ ਸਮਝ ਹੈਗੀ ਆ, ਤੁਸੀਂ ਥੋੜੇ ਜਿਹੇ ਮੈਚਿਓਰ ਇਨਾਫ ਹੋ ਵੀ ਤੁਹਾਨੂੰ ਪਤਾ ਵੀ ਸਹੀ ਕੀ ਆ, ਥੋੜਾ ਜਿਹਾ ਹੈਗਾ ਵੀ ਹਾਂ ਗਲਤ ਕੀ ਆ, ਦੈਨ ਮੈਂ ਕਹਿੰਦਾ ਸਰ ਸਹੀ ਆ। ਵਿਆਹ ਵੀ ਜਲਦੀ ਕਰਾਉਣਾ ਗਲਤ ਹੈ ਜੀ, ਠੀਕ ਹੈ ਜੀ। ਇੱਕ ਇੱਕ ਹੋਰ ਇਹ ਚ ਇੱਕ ਫੈਕਟਰ ਹੈਗਾ ਮੇਰੇ ਹਿਸਾਬ ਨਾਲ, ਕਿ ਜੇ ਤੁਹਾਡੀ ਏਜ 30 ਸਾਲ ਜਾਂ 35 ਸਾਲ ਤੋਂ ਜ਼ਿਆਦਾ ਹੋ ਗਈ ਹੈ ਨਾ, ਉਹ ਕਈ ਵਾਰ ਉਹ ਮੈਰਿਜ ਤੋਂ ਬਾਅਦ ਨਾ ਉਹ ਔਖਾ ਹੋ ਜਾਂਦਾ, ਕਿਉਂਕਿ ਤੁਹਾਡੀਆਂ ਆਦਤਾਂ ਪੱਕ ਜਾਂਦੀਆਂ ਤੇ ਤੁਸੀਂ ਕੰਪਰੋਮਾਈਜ਼ ਨਹੀਂ ਕਰਦੇ। ਤੇ ਜਿਹੜੀ ਇਹ 20 ਤੋਂ ਲੈ ਕੇ ਮੇਰੇ ਹਿਸਾਬ ਨਾਲ 26 ਸਾਲ ਦੀ ਉਮਰ ਹੈ ਨਾ, ਇਹ ਚ ਤੁਸੀਂ ਥੋੜਾ ਕੰਪਰੋਮਾਈਜ਼ ਵੀ ਕਰ ਲੈਂਦੇ ਹੋ, ਤੁਹਾਡੀਆਂ ਆਦਤਾਂ ਵੀ ਹੌਲੀ ਹੌਲੀ ਬਣਦੀਆਂ ਨੇ, ਤੁਸੀਂ ਦੂਸਰੇ ਨੂੰ ਵੀ ਸਪੇਸ ਦਿੰਦੇ ਹੋ, ਤੇ ਮੇਰੇ ਹਿਸਾਬ ਨਾਲ ਉਹ ਸਹੀ ਆ।
1: ਕਿਉਂ ਬਈ, ਵਿਆਹ ਤੋਂ ਪਹਿਲਾਂ ਹੀ ਕਿਉਂ ਵਿਆਹ ਕਰਾ ਲੋ, ਫਿਰ ਜੋ ਮਰਜ਼ੀ ਕਰੀ ਚੱਲੋ।
6: ਪਰ ਕਹਿ ਲੋ ਵੀ ਜੇ ਬੰਦਾ ਮੈਚਿਓਰ ਇਨਾਫ ਆ, ਉਹਨੂੰ ਪਤਾ ਆਪਦਾ ਸਹੀ ਕੀ ਗਲਤ ਕੀ ਆ, ਉਹ ਨਾਲ ਰਵੇ ਨਾ ਰਵੇ ਉਹ ਕੋਈ ਏਡਾ ਵੱਡਾ ਇਸ਼ੂ ਨਹੀਂ
1: ਹੈਗਾ। ਇਹ ਵੀ ਤੁਸੀਂ ਇੱਕ ਬੜੀ ਸੋਹਣੀ ਗੱਲ ਕਹੀ, ਆਪਾਂ ਆਪਣੇ ਬੱਚਿਆਂ ਨੂੰ ਨਾ ਇੱਕ ਤਾਂ ਮੈਚਿਓਰ ਹੋਣ ਹੀ ਨਹੀਂ ਦਿੰਦੇ, ਬਸ ਉਹਨਾਂ ਨੂੰ ਜੇ ਹੁਣ ਯਾਰ ਕੋਈ 24-25 ਦਾ ਬੱਚਾ ਹੋ ਗਿਆ, ਉਹ ਕੰਮ ਕਰ ਰਹੇ ਨੇ ਯਾਰ, ਉਹ ਦੇਖੋ ਅਕਸਰ ਉਹ ਐਡਲਟ ਨੇ, ਉਹਨਾਂ ਨੂੰ ਪਤਾ ਕਿ ਅਸੀਂ ਕੀ ਕਰਨਾ ਕੀ ਨਹੀਂ ਕਰਨਾ। ਹੁਣ ਕਈ ਪੇਰੈਂਟਸ ਕਹਿਣਗੇ ਜੇ ਤੂੰ ਐਂ ਕੀਤਾ ਤਾਂ ਅਸੀਂ ਤੈਨੂੰ ਬੁਲਾਉਣਾ ਨਹੀਂ, ਘਰੋਂ ਨਿਕਲ ਜੀ, ਇਹ ਕਰ ਲਈ ਵੋ ਕਰ ਲਈ, ਉਹ ਫਿਰ ਆਪਾਂ ਇੱਕ ਪਿੰਜਰੇ ਜਿਹੇ ਚ ਪਾ ਕੇ ਰੱਖ ਲੈਂਦੇ ਹਾਂ।
6: ਬਿਲਕੁਲ ਬਿਲਕੁਲ, ਇਹ ਗੱਲ ਸਹੀ ਹੈ ਤੁਹਾਡੀ, ਪਰ ਆਪਾਂ ਆਪਣੇ ਡਿਸੀਜਨ ਜਿਹੜੇ ਆ ਨਾ ਉਹ ਬੱਚਿਆਂ ਨੂੰ ਥੋਪ ਦਿੰਦੇ ਆ।
1: ਹਾਂ ਬਿਲਕੁਲ, ਨਹੀਂ ਮੈਂ ਇੰਨਾ ਕਹਿੰਦਾ ਵੀ ਉਹਨਾਂ ਨੂੰ ਥੋੜੇ, ਚਲੋ ਤੁਹਾਡੀ ਗੱਲ ਠੀਕ ਹੈ, ਜੇ ਕੋਈ 17-18 ਸਾਲ ਦੇ ਨੇ ਉਹ ਕਹਿ ਰਹੇ ਹੋ ਚਲੋ ਠੀਕ ਹੈ, ਉਹਨਾਂ ਨੂੰ ਗਾਈਡ ਕਰੋ, ਬਟ ਜੇ ਕੋਈ ਹੁਣ ਕੰਮ ਕਰ ਰਹੇ ਆ, ਫੁੱਲ ਟਾਈਮ ਜੋਬਸ ਨੇ, ਉਹਨਾਂ ਕੋਲ ਵਧੀਆ ਫਾਈਨੈਂਸ਼ਲੀ ਸੈਟਲ ਨੇ, ਤੇ 24-25 ਦੇ ਹੋ ਕੇ ਉਹ ਚਾਹੁੰਦੇ ਨੇ, ਤਾਂ ਆਪਾਂ ਉਹਨਾਂ ਨੂੰ ਰੋਕੀਏ ਨਾ, ਉਹਨਾਂ ਨੂੰ ਕਰਨ ਦਿਓ ਯਾਰ ਜੋ ਕਰਦੇ ਨੇ। ਆਪਣਾ ਇੱਕੋ ਇੱਕ ਫੋਨ ਨੰਬਰ ਹੈ, ਤੇ ਗੱਲਾਂ ਬਾਤਾਂ ਬੜੀਆਂ ਖੂਬਸੂਰਤ, ਦੇਖੋ ਸਾਰੇ ਦੇ ਆਪਦੇ ਆਪਦੇ ਓਪੀਨੀਅਨਸ ਨੇ, ਦੋ ਜੀ ਸਦਕੇ, ਐਂਡ ਇਟਸ ਅ ਗੁੱਡ ਡਿਸਕਸ਼ਨ। ਤੇ ਇੱਕ ਮੈਸੇਜ ਹੈ ਕੋਈ ਇੱਕ ਜਿਹਾ, ਤੇ ਫਿਰ ਵਾਪਸ ਆਉਂਦੇ ਹਾਂ।

0: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our show.
1: ਆਸ ਦੀ ਕਿਰਨ ਰੇ ਆਫ ਹੋਪ ਨਸ਼ਾ ਛਡਾਓ ਤੇ ਪੁਨਰਵਾਸ ਕੇਂਦਰ ਦਿਆਲਪੁਰਾ ਕਪੂਰਥਲਾ ਨਸ਼ੇ ਦੀ ਐਡਿਕਸ਼ਨ ਇੱਕ ਮਾਨਸਿਕ ਬਿਮਾਰੀ ਹੈ ਇਸ ਦਾ ਇਲਾਜ ਜਲਦ ਤੇ ਸੌਖਾ ਹੋ ਸਕਦਾ ਹੈ ਆਸ ਦੀ ਕਿਰਨ ਦਾ ਮਨੋਰਥ ਹੈ ਕਿ ਨਸ਼ੇ ਦੀ ਐਡਿਕਸ਼ਨ ਕਰਨ ਵਾਲੇ ਵਿਅਕਤੀ ਅਤੇ ਪਰਿਵਾਰ ਨੂੰ ਇਸ ਮਾਨਸਿਕ ਬਿਮਾਰੀ ਤੋਂ ਛੁਟਕਾਰਾ ਦਿਵਾਉਣਾ ਆਧੁਨਿਕ ਸਹੂਲਤਾਂ ਨਾਲ ਲੈਸ ਨਸ਼ਾ ਛਡਾਓ ਕੇਂਦਰ ਆਸ ਦੀ ਕਿਰਨ ਭਾਰਤ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਹੈ ਤੁਹਾਡੇ ਪਰਿਵਾਰ ਦਾ ਕੋਈ ਵਿਅਕਤੀ ਜਾਂ ਦੋਸਤ ਨਸ਼ੇ ਦੀ ਐਡਿਕਸ਼ਨ ਵਿੱਚ ਹੈ ਤਾਂ ਜਲਦ ਇਲਾਜ ਲਈ 99-151-54-548 ਲਖਬੀਰ ਸਿੰਘ ਸੰਧੂ MD ਨੂੰ ਕਾਲ ਕਰੋ 9915154548
2: ਵੈਰੀ ਗੁੱਡ ਕਿਆ ਬਾਤ ਹੈ ਜ਼ਰੂਰ ਕਾਲ ਕਰੋ ਸੋ ਸਟੂਡੀਓ ਦਾ ਆਪਣਾ ਨੰਬਰ ਹੈ 905-673-3337 905-673-3337 ਤੇ ਗੱਲਬਾਤ ਤੁਹਾਡੀ ਹੈ ਤੇ ਸਾਡੀ ਹੋ ਰਹੀ ਹੈ ਇੱਕ ਅਸੀਂ ਤੁਹਾਨੂੰ ਅਕਸਰ ਹੀ ਮੈਸੇਜ ਦਿੰਦੇ ਹੁੰਦੇ ਹਾਂ ਗਿੱਲ ਫਾਰਮ ਵਾਲਿਆਂ ਦਾ ਗਿੱਲ ਫਾਰਮ 'ਤੇ ਤੁਸੀਂ ਪਹੁੰਚੋ ਜਿੱਥੇ ਫਰੈਸ਼ ਸਾਗ ਸਬਜ਼ੀਆਂ ਪਾਲਕ ਮੇਥਾ ਮੇਥੇ ਧਨੀਆ ਬਾਥੂ ਅਤੇ ਉਸ ਤੋਂ ਇਲਾਵਾ ਫਰੈਸ਼ ਚੱਕੀ ਦਾ ਆਟਾ ਤੁਹਾਨੂੰ ਮਿਲ ਰਿਹਾ ਦੇਸੀ ਆਂਡੇ ਫਾਰਮ ਦਾ ਫਰੈਸ਼ ਦੁੱਧ ਕਿੱਥੇ ਤੁਸੀਂ ਪਹੁੰਚਣਾ ਗਿੱਲ ਫਾਰਮ ਡਿਕਸੀ ਅਤੇ ਕਿੰਗ ਦੇ ਕੋਰਨਰ 'ਤੇ 14085 ਡਿਕਸੀ ਰੋਡ ਡਿਕਸੀ ਐਂਡ ਕਿੰਗ ਇੱਕੋ ਇੱਕ ਵਨ ਐਂਡ ਓਨਲੀ ਗਿੱਲ ਫਾਰਮ 'ਤੇ ਪਹੁੰਚੋ ਅਤੇ ਵਧੀਆ ਟੌਪ ਦੀਆਂ ਡੀਲਾਂ ਤੁਸੀਂ ਗਿੱਲ ਫਾਰਮ ਤੋਂ ਲਓ ਅਤੇ ਫਰੈਸ਼ ਫਰੈਸ਼ ਸਾਰੇ ਦਾ ਸਾਰਾ ਸਮਾਨ ਤੁਹਾਨੂੰ ਮਿਲ ਰਿਹਾ ਸਾਡੇ ਨਾਲ ਜੁੜ ਚੁੱਕੇ ਨੇ ਸੌਰਵ ਰਤਨ ਸਾਹਿਬ ਸਾਡੇ ਫਾਈਨੈਂਸ਼ੀਅਲ ਐਕਸਪਰਟ ਜਿਹੜੇ ਲੋਕ ਸੌਰਵ ਜੀ ਜਾਂ ਹੋਰ ਕਿਸੇ ਵੀ ਚਲੋ ਫਾਈਨੈਂਸ਼ੀਅਲ ਐਡਵਾਈਜ਼ਰ ਦੇ ਨਾਲ ਨਹੀਂ ਟਾਈਮ ਸਿਰ ਕੰਮ ਕਰਦੇ ਨਾ ਤੁਸੀਂ ਜ਼ਿੰਦਗੀ 'ਚ ਨਾ ਅੱਗੇ ਵਧਣ ਦੀ ਥਾਂ 'ਤੇ ਬੈਕ ਟਰੈਕ ਬਹੁਤ ਹੋ ਜਾਓਗੇ ਫਾਈਨੈਂਸ਼ਲੀ ਤੁਸੀਂ 20-25 ਸਾਲ ਅੱਗੇ ਹੋ ਸਕਦੇ ਹੋ ਬਟ ਜਦੋਂ ਤੁਹਾਡੀ 50-60 ਦੀ ਉਮਰ ਹੋ ਗਈ ਫਿਰ ਯਾਦ ਕਰੋਗੇ ਇਨਵੈਸਟਿੰਗ ਨੂੰ ਕਹੋਗੇ ਯਾਰ ਅਸੀਂ ਜੇ ਅੱਜ ਤੋਂ 10 ਸਾਲ ਪਹਿਲਾਂ ਕਰ ਲੈਂਦੇ 15 ਸਾਲ ਪਹਿਲਾਂ ਕਰ ਲੈਂਦੇ 20 ਸਾਲ ਪਹਿਲਾਂ ਕਰ ਲੈਂਦੇ ਹੁਣ ਨੂੰ ਫਾਈਨੈਂਸ਼ਲੀ ਅਸੀਂ ਸਟੇਬਲ ਹੁੰਦੇ ਬਟ ਡਿਲੇ ਨਾ ਕਰੋ ਸੌਰਵ ਜੀ ਸਾਡੇ ਨਾਲ ਨੇ ਸੌਰਵ ਜੀ ਨਾਲ ਗੱਲ ਕਰੋ ਸੌਰਵ ਜੀ ਵੈਲਕਮ
3: ਥੈਂਕ ਯੂ ਨਵੀ ਗੁੱਡ ਈਵਨਿੰਗ ਟੂ ਯੂ ਐਂਡ ਆਲ ਦਾ ਲਿਸਨਰਸ ਤੁਸੀਂ ਇਹ ਗੱਲ ਬਿਲਕੁਲ ਸਹੀ ਕਹੀ ਹੈਗੀ ਹੈ ਮਨੀ ਸੇਵਡ ਇਜ਼ ਮਨੀ ਅਰਨਡ ਔਰ ਖਾਸ ਕਰਕੇ ਥਰੂ ਬਿਜ਼ਨਸ ਔਰ ਸੈਲਰੀ ਜਾਂ ਜੋਬ ਜਿਹੜੀ ਆਪਾਂ ਇਨਕਮ ਅਰਨ ਕਰ ਰਹੇ ਹਾਂ ਰੈਵਨਿਊ ਅਰਨ ਕਰ ਰਹੇ ਹੈਗੇ ਹੈ ਉਹਨੂੰ ਸਾਰਥਕ ਬਣਾਉਣ ਦੇ ਲਈ ਇਨਵੈਸਟਿੰਗ ਕਰਨੀ ਬਹੁਤ ਜ਼ਰੂਰੀ ਹੈ ਔਰ ਇਨਵੈਸਟਿੰਗ ਜਿਹੜੀ ਹੈਗੀ ਹੈ ਇਹਨੂੰ ਦੋ ਹਿੱਸਿਆਂ ਦੇ ਵਿੱਚ ਵੰਡਣਾ ਚਾਹੀਦਾ ਹੈਗਾ ਕੈਪੀਟਲ ਇਨਵੈਸਟਮੈਂਟ ਤੇ ਲਿਕੁਇਡ ਇਨਵੈਸਟਮੈਂਟ ਇਹ ਮੇਰਾ ਮੰਨਣਾ ਹੈ ਸਟਰੋਂਗਲੀ ਲੋਟ ਆਫ ਆਰ ਲਿਸਨਰਸ ਆਰ ਆਲਰੇਡੀ ਡੂਇੰਗ ਇਟ ਬਟ ਲੋਟ ਆਫ ਆਰ ਲਿਸਨਰਸ ਬਿਕੋਜ਼ ਆਫ ਦੇਅਰ ਬਿਜ਼ੀ ਸਕੈਡਿਊਲ ਐਂਡ ਆਲਸੋ ਬੀਇੰਗ ਸੋ ਸਕਸੈਸਫੁਲ ਇਨ ਦੇਅਰ ਬਿਜ਼ਨਸ ਚਾਹੇ ਉਹ ਮੈਡੀਕਲ ਪ੍ਰੋਫੈਸ਼ਨਲ ਨੇ ਵੈਟਰਨੇਰੀਅਨ ਨੇ ਜਾਂ ਬਿਜ਼ਨਸ ਓਨਰ ਨੇ ਜਾਂ IT ਕੰਸਲਟੈਂਟ ਨੇ ਜੋਬਸ ਕਰ ਰਹੇ ਨੇ ਜਿਹੜੇ ਇਸ ਕੰਮ ਨੂੰ ਨਹੀਂ ਕਰ ਰਹੇ ਕੁਝ ਲੋਕ ਐਸੇ ਨੇ ਜਿਹੜੇ ਇਸ ਗੱਲ ਦੇ ਉੱਪਰ ਹੁਣ ਟੈਨਸ਼ਨ ਲੈ ਰਹੇ ਹੈਗੇ ਨੇ ਕਿ ਕਿਉਂਕਿ ਕੈਪੀਟਲ ਐਸੈਟਸ ਅੱਜ ਕੱਲ੍ਹ ਵਧੀਆ ਨਹੀਂ ਚੱਲ ਰਹੇ ਰੀਅਲ ਅਸਟੇਟ ਦੇ ਵਿੱਚ ਗਰੋਥ ਨਹੀਂ ਹੈ ਸੋ ਉਹਨਾਂ ਦੇ ਉੱਪਰ ਇੱਕ ਫੀਅਰ ਵੀ ਉਹਨਾਂ ਨੂੰ ਪ੍ਰੀ ਆਕੂਪਾਈ ਕੀਤਾ ਹੋਇਆ ਦੂਸਰਾ ਉਹਨਾਂ ਨੂੰ ਇਹ ਲੱਗਦਾ ਹੈਗਾ ਕਿ ਦੇਰ ਇਜ਼ ਨੋ ਸਪੇਸ ਟੂ ਮੇਕ ਮਨੀ ਅਦਰ ਦੈਨ ਦੈਟ ਉਹਨਾਂ ਦੇ ਲਈ ਵੀ ਇਹ ਅੱਜ ਦਾ ਜਿਹੜਾ ਮੇਰਾ ਜਿਹੜਾ ਸੰਦੇਸ਼ ਹੈ ਖਾਸ ਹੈ ਰੀਜ਼ਨ ਇਹ ਹੈਗਾ ਕਿ ਇਫ ਯੂ ਲੁੱਕ ਐਟ ਦ ਸਟਾਕ ਮਾਰਕੀਟ ਪਰਟੀਕੁਲਰਲੀ ਲਾਸਟ 5 ਈਅਰਸ ਦੇ ਵਿੱਚ ਅਗਰ ਆਪਾਂ ਗੱਲ ਕਰੀਏ 10 ਈਅਰਸ 15 ਈਅਰਸ ਐਂਡ 20 ਈਅਰਸ ਮੈਂ ਸਾਰੀ ਗੱਲ ਕਰਾਂਗਾ ਕੁਇਕਲੀ 5 ਸਾਲਾਂ ਦੀ ਗਰੋਥ ਐਕਸਪੋਨੈਂਸ਼ੀਅਲ ਰਹੀ ਹੈਗੀ ਹੈ ਔਰ ਟੈਕਨੋਲੋਜੀ ਦੇ ਸਟਾਕਸ ਨੇ ਮਾਰਕੀਟ ਦੇ ਨਰੇਸ਼ਨ ਨੂੰ ਹੈਡਲਾਈਨਸ ਨੂੰ ਪਿਛਲੇ ਲੰਬੇ ਸਮੇਂ ਤੋਂ ਰਿਸੈਸ਼ਨ ਦੀਆਂ ਗੱਲਾਂ ਹੋ ਰਹੀਆਂ ਸੀਗੀਆਂ ਆਊਟ ਆਫ ਸਿੰਕ ਦੀ ਗੱਲ ਹੋ ਰਹੀ ਸੀਗੀ ਲੋ ਪ੍ਰੋਫਿਟੇਬਿਲਿਟੀ ਦੀ ਗੱਲ ਹੋ ਰਹੀ ਸੀ AI ਬਬਲ ਦੀ ਗੱਲ ਹੋ ਰਹੀ ਸੀ ਹੋਇਆ ਕਿ ਮਾਰਕੀਟ ਨੇ ਸੋਲਿਡ ਗਰੋਥ ਰੋਬਸਟ ਅਰਨਿੰਗ ਨਾਲ ਦੀ ਨਾਲ ਇੱਕ ਰੋਬਸਟ ਮੈਕਨਿਜ਼ਮ ਪੇਸ਼ ਕੀਤਾ ਕਿ ਹਾਊ ਟੂ ਮੇਕ ਕੰਸਿਸਟੈਂਟ ਮਨੀ ਜੇ ਲੋਕ ਸਾਈਡਲਾਈਨ ਹੋ ਗਏ ਉਹ ਇਸ ਮੌਕੇ ਦਾ ਜਿਹੜਾ ਹੈਗਾ ਫਾਇਦਾ ਅਗਲੇ ਕਈ ਸਾਲ ਨਹੀਂ ਉਠਾ ਪਾਣਗੇ ਬਿਕੋਜ਼ ਟਾਈਮ ਇਜ਼ ਲੋਸਟ ਲੋਟ ਆਫ ਸਟਫ ਇਜ਼ ਲੋਸਟ ਜੇ ਪਿਛਲੇ 10 ਸਾਲ ਦੀ ਆਪਾਂ ਗੱਲ ਕਰੀਏ ਈਵਨ ਕੋਵਿਡ ਦੇ ਟਾਈਮ ਨਵੀਂ ਜਦੋਂ ਆਪਾਂ ਪ੍ਰੋਗਰਾਮ ਕਰ ਰਹੇ ਸੀ ਮਾਰਨਿੰਗ ਦੇ ਵਿੱਚ ਤਾਂ ਮੇਰਾ ਇਹੀ ਸਾਰਿਆਂ ਨੂੰ ਸੰਦੇਸ਼ ਸੀਗਾ ਇਨਫਲੇਸ਼ਨ ਵਿਲ ਕਮ ਬੈਕ ਵੀ ਨੀਡ ਟੂ ਗੋ ਬੈਕ ਟੂ ਆਰ ਬੇਸਿਕਸ ਸਾਡੀ ਹੋਮ ਬਜਟਿੰਗ ਸਾਡੀ ਜਿਹੜੀ ਡਾਇਵਰਸੀਫਿਕੇਸ਼ਨ ਹੈ ਸਾਡੀ ਐਕਸਪੋਜ਼ਰ ਟੂ ਇੰਟਰਸਟ ਹੈ ਬੋਰੋਇੰਗ ਕਿਸ ਤਰ੍ਹਾਂ ਚੱਲ ਰਹੀ ਹੈ ਉਹਨਾਂ ਚੀਜ਼ਾਂ ਵੱਲ ਧਿਆਨ ਦਿਓ ਔਰ ਆਪਣੀ ਇੱਕ ਡਾਇਵਰਸੀਫਾਈਡ ਅਪਰੋਚ ਬਣਾਓ ਇਨਵੈਸਟਿੰਗ ਨੂੰ ਲੈ ਕੇ ਜੇ ਆਪਾਂ 15 ਸਾਲ ਪਿੱਛੇ ਚਲੇ ਜਾਈਏ ਉਸ ਤੋਂ ਫਰਦਰ 5 ਈਅਰਸ ਬਿਯੋਂਡ ਚਲੇ ਜਾਈਏ ਇਹ ਉਹ ਦੌਰ ਸੀਗਾ ਜਦੋਂ ਮਾਰਕੀਟ ਦੇ ਵਿੱਚ ਖਾਸ ਕਰਕੇ ਕੰਪਨੀ ਲਾਈਕ ਐਪਲ, ਐਮਾਜ਼ਾਨ, ਇਹਨਾਂ ਨੇ ਰੋਬਸਟ ਗਰੋਥ ਦਿੱਤੀ ਹੈਗੀ ਹੈ। ਔਰ ਅਗਰ ਉਸ ਤੋਂ ਆਪਾਂ ਪਿਛਲੇ 5 ਸਾਲ ਚਲੇ ਜਾਈਏ ਤੇ ਹੈਲਥ ਕੇਅਰ ਪ੍ਰੂਵ ਟੂ ਬੀ ਵਨ ਆਫ ਦਾ ਬੈਸਟ ਐਂਡ ਬਿਗੈਸਟ ਬੈਟ ਆਫਟਰ 2008 ਰਿਸੈਸ਼ਨ, ਜਿਹਨੇ ਮਾਰਕੀਟ ਦੇ ਵਿੱਚ ਸੋਲਿਡ ਗਰੋਥ ਦਿੱਤੀ ਹੈ। ਸੋ ਇਹਨਾਂ ਸਾਰੀਆਂ ਗੱਲਾਂ ਦੇ ਵਿੱਚ ਤਿੰਨ ਚੀਜ਼ਾਂ ਜ਼ਰੂਰੀ ਨੇ। ਪਹਿਲੀ ਗੱਲ, ਪੈਸੇ ਉਹਨਾਂ ਲੋਕਾਂ ਦੇ ਬਣੇ ਨੇ ਜਿਹਨਾਂ ਲੋਕਾਂ ਨੇ ਪ੍ਰੋਸੈਸ ਤੇ ਪਲੈਨਿੰਗ ਦੇ ਅਧੀਨ ਇਨਵੈਸਟ ਕੀਤਾ, ਚਾਹੇ ਉਹਨਾਂ ਦੇ ਲਈ ਕੋਈ ਕਰ ਰਿਹਾ ਸੀ ਜਾਂ ਉਹ ਆਪ ਕਰ ਰਹੇ ਸੀਗੇ। ਸੈਕਿੰਡ ਚੀਜ਼, ਉਹਨਾਂ ਨੇ ਮਾਰਕੀਟ ਨੂੰ ਟਾਈਮ ਕਰਨ ਦੀ ਕੋਸ਼ਿਸ਼ ਨਹੀਂ ਕੀਤੀ, ਉਹਨਾਂ ਨੇ ਆਪਣੀ ਪੈਸੇ ਦੀ ਪਲੇਸਮੈਂਟ ਤੇ ਧਿਆਨ ਦਿੱਤਾ, ਭਾਵ ਪੀਪਲ ਹੂ ਵਰ ਐਜੂਕੇਟਡ, ਫੁੱਲੀ ਰਿਸਰਚਡ ਐਂਡ ਹੈਡ ਨੌਲੇਜ ਐਕਚੁਅਲੀ ਔਨ ਦੇਅਰ ਸਾਈਡ, ਦੇ ਇਨਵੈਸਟਡ ਦਾ ਮਨੀ ਬਾਈ ਲੁਕਿੰਗ ਐਟ ਜਾਂ ਬਾਈ ਟੈਪਿੰਗ ਐਟ ਦਾ ਟ੍ਰੈਂਡਸ ਇਨ ਦਾ ਮਾਰਕੀਟ। ਥਰਡ, ਜਿਹੜੀ ਸਭ ਤੋਂ ਇੰਪੋਰਟੈਂਟ ਗੱਲ ਇਹ ਹੈਗੀ ਹੈ, ਉਹ ਹੈਗੀ ਹੈ ਡਿਸਿਪਲਨ। ਵੀ ਨੀਡ ਟੂ ਬੀ ਡਿਸਿਪਲਨਡ ਇਨ ਅਵਰ ਇਨਵੈਸਟਿੰਗ। ਹਾਂ, ਸਪੈਕੂਲੇਸ਼ਨ ਦੇ ਕਈ ਦੌਰ ਆਉਂਦੇ ਨੇ। ਜੇ ਮੈਂ ਪਿਛਲੇ 2 ਸਾਲ ਦੀ ਗੱਲ ਕਰਾਂ, ਡਿਡ ਆਈ ਸਪੈਕੂਲੇਟ? ਯੈਸ, ਆਈ ਥੋਰੋਲੀ ਸਪੈਕੂਲੇਟਡ ਦਿਸ ਟਾਈਮ। ਰੀਜ਼ਨ ਬੀਇੰਗ, ਮੈਨੂੰ ਪਤਾ ਸੀਗਾ ਕਿ ਇਹ ਜੋ ਬਬਲ ਦੀ ਗੱਲ ਹੋ ਰਹੀ ਹੈ ਜਾਂ ਪੁਆਇੰਟ ਜਿਹੜੇ ਡਿਸਕਸ ਹੋ ਰਹੇ ਨੇ ਮਾਰਕੀਟ ਦੇ ਵਿੱਚ, ਮੀਡੀਆ ਦੇ ਵਿੱਚ, ਇਹਨਾਂ ਦਾ ਕੋਈ ਬੇਸਿਸ ਨਹੀਂ ਹੈ। ਮਾਰਕੀਟ ਇਜ਼ ਨੋਟ ਗੋਇੰਗ ਐਨੀਵੇਅਰ। ਪੀਪਲ ਹੂ ਸਟਿਕ ਅਰਾਊਂਡ, ਦੇ ਗੋਨਾ ਮੇਕ ਟ੍ਰਮੈਂਡਸ ਅਮਾਊਂਟ ਆਫ ਮਨੀ, ਐਂਡ ਦੈਟਸ ਵਾਟ ਹੈਪਨਡ ਐਜ਼ ਵੈਲ। ਇਹਦੇ ਵਿੱਚ ਮੈਂ ਕੋਈ ਡਿਜੀਟਲ ਐਸੈਟਸ ਦੀ ਗੱਲ ਨਹੀਂ ਕਰ ਰਿਹਾ, ਬਿਟਕੋਇਨ ਦੀ ਗੱਲ ਨਹੀਂ ਕਰ ਰਿਹਾ। ਇਹਦੇ ਵਿੱਚ ਮੈਂ ਸੋਲਿਡ ਕੰਪਨੀਜ਼ ਦੀ, ਉਹਨਾਂ ਦੀ ਗਰੋਥ ਦੀ ਔਰ ਸਟਾਕਸ ਦੀ ਪਰਫੋਰਮੈਂਸ ਦੀ ਗੱਲ ਕਰ ਰਿਹਾ ਹੈਗਾ। ਸੋ ਜਿਵੇਂ ਤੁਸੀਂ ਕਿਹਾ ਹੈਗਾ, ਤੁਸੀਂ ਆਪਣੇ ਪੈਸੇ ਬਣਾਉਣੇ ਆ, ਚਾਹੇ ਉਹ RRSP ਹੈ, ਨਾਨ ਰਜਿਸਟਰਡ ਹੈ, ਕਾਰਪੋਰੇਟ ਮਨੀ ਹੈ, TFSAs ਨੇ, ਇਹਨਾਂ ਚੀਜ਼ਾਂ ਨੂੰ ਅੱਛੇ ਤਰੀਕੇ ਨਾਲ ਮੈਨੇਜ ਕਰਨ ਦੇ ਲਈ, ਇੱਕ ਅੱਛੀ ਟੀਮ ਦੇ ਨਾਲ ਕੰਮ ਕਰਨ ਦੇ ਲਈ ਔਰ ਲੋ ਕੋਸਟ ਦੇ ਉੱਪਰ ਕੰਮ ਕਰਨ ਦੇ ਲਈ, ਫੀਲ ਫਰੀ ਟੂ ਗਿਵ ਮੀ ਅ ਕਾਲ ਐਂਡ ਆਈ ਗਰੰਟੀ ਯੂ ਦੈਟ ਵੀ ਵਿਲ ਗਿਵ ਯੂ ਮੱਚ ਮੋਰ ਦੈਨ ਯੂਰ ਐਕਸਪੈਕਟੇਸ਼ਨ। ਕਿਉਂ? ਕਿਉਂਕਿ ਅਸੀਂ ਇਹ ਡਿਲੀਵਰੀ ਲੰਬੇ ਸਮੇਂ ਤੋਂ ਕਰਦੇ ਆ ਰਹੇ ਹਾਂ। 416-833-8533 ਇਜ਼ ਦਾ ਨੰਬਰ ਟੂ ਕਾਲ ਮੀ, 416-833-8533। ਨਵੀਂ, ਆਲਵੇਜ਼ ਬਹੁਤ ਬਹੁਤ ਧੰਨਵਾਦ।
2: ਨੰਬਰ ਇੱਕ ਕਿਹਾ 416-833-8533। ਤੇ ਦੇਖੋ ਸੌਰਵ ਜੀ, ਵੈਸੇ ਨਾ ਬਹੁਤ ਹੈਰਾਨੀ ਦੀ ਗੱਲ ਹੈ ਵੀ ਕਿੰਨੇ ਲੋਕ ਕੈਸ਼ ਲਈ ਬੈਠੇ ਆ। ਉਹਨਾਂ ਨੂੰ ਇਹ ਲੱਗਦਾ ਹੈ ਕਿ ਅਸੀਂ ਬੈਂਕ ਦੇ ਸੇਵਿੰਗ ਅਕਾਊਂਟ 'ਚ ਪੈਸੇ ਪਾਏ ਆ, ਵੀ ਸਾਡੀ ਇਨਵੈਸਟਿੰਗ ਹੋ ਰਹੀ ਹੈ। ਉਹਨਾਂ ਨੂੰ ਇਹ ਨਹੀਂ ਪਤਾ ਕਿ ਯਾਰ ਤੁਹਾਨੂੰ ਤਾਂ ਕਹਿ ਲਓ ਕਿ ਬਿਹਤਰ ਇਹ ਹੈ ਕਿ ਤੁਸੀਂ ਉਹ ਨਾ ਹੀ ਕਰੋ, ਕਿ ਨਹੀਂ ਬੈਂਕ ਦੀ ਸੇਵਿੰਗ 'ਚੋਂ ਤਾਂ ਕੁਛ ਮਿਲਦਾ ਹੀ ਨਹੀਂ।
3: ਬਿਲਕੁਲ ਨਵੀਂ, ਔਰ ਆਪਾਂ ਇਹ ਜਾਣਦੇ ਹੈਗੇ ਹੈ ਕਿ 2% ਜਾਂ 2.5% ਜਾਂ 3% ਮੈਕਸੀਮਮ ਜਿਹੜਾ ਇੰਟਰਸਟ ਆਪਾਂ ਨੂੰ ਮਿਲ ਰਿਹਾ ਹੈ ਫਰੋਮ ਸੇਵਿੰਗ ਅਕਾਊਂਟ, 1.88% ਤੋਂ 3%, ਉਹ ਤਾਂ ਪੈਸੇ ਦੀ ਅੱਜ ਦੀ ਵੈਲਿਊ ਹੀ ਨਹੀਂ ਕੈਰੀ ਕਰ ਪਾ ਰਿਹਾ। ਭਾਵ ਕਿ ਅੱਜ ਜਿਹੜੇ ਪ੍ਰੋਪਰਟੀ ਟੈਕਸ ਜਿਹੜਾ ਵਧਿਆ ਹੈਗਾ ਜਾਂ ਜਿਹੜੇ ਬਿੱਲ ਬੱਤੀਆਂ ਵਧੇ ਨੇ, ਜਿਹੜੀ ਕੋਸਟ ਆਫ ਲਿਵਿੰਗ ਹੈ, ਇੰਸ਼ੋਰੈਂਸ ਤੋਂ ਲੈ ਕੇ ਹਰ ਇੱਕ ਚੀਜ਼ ਮੈਂ ਔਰ ਤੁਸੀਂ ਵੀ ਕੰਜ਼ਿਊਮ ਕਰ ਰਹੇ ਹਾਂ, ਅੱਜ ਉਹ ਵਾਲਾ ਪੈਸਾ ਜਿਹੜਾ ਸੇਵਿੰਗ ਦੇ ਵਿੱਚ ਪਿਆ, ਜਿਵੇਂ ਆਪ ਜੀ ਨੇ ਕਿਹਾ ਹੈਗਾ, ਉਹ ਅੱਜ ਦੀ ਹੀ ਕੋਸਟ ਨੂੰ ਨਹੀਂ ਕੈਰੀ ਕਰ ਰਿਹਾ, ਤੇ ਉਹ ਫਿਊਚਰ ਦੀ ਜਿਹੜੀ ਤੁਹਾਡੀ ਕੋਸਟ ਹੈ ਲਾਈਫ ਸਟਾਈਲ ਦੀ, ਉਹਨੂੰ ਕਿਵੇਂ ਕੈਰੀ ਕਰੇਗਾ? ਸੋ ਪਲੀਜ਼ ਵੇਕ ਅਪ। 3% ਦਾ ਮਤਲਬ ਇਹ ਹੈ, ਮੈਂ ਕਲੀਅਰ ਇੱਕ ਐਗਜ਼ਾਮਪਲ ਦੇ ਦਿੰਦਾ, ਜੇ ਤੁਹਾਡੀ ਰਿਟਰਨ 9% ਹੈ, ਤੁਹਾਡੀ ਮਾਰਜਨਲ ਟੈਕਸ ਰੇਟ 32% ਹੈ, ਤੇ 3% ਦਾ ਆਪਾਂ ਇਨਫਲੇਸ਼ਨ ਅਕਾਊਂਟ ਫੋਰ ਕਰਨਾ ਹੈਗਾ, ਆਫਟਰ ਟੈਕਸਿਸ ਐਂਡ ਇਨਫਲੇਸ਼ਨ ਤੁਹਾਡੀ 9% ਦੀ ਰਿਟਰਨ ਸਿਰਫ 6.22% ਹੋਏਗੀ। ਔਰ ਜਿਹੜੇ ਮੈਥ ਵਿੱਚ ਬਹੁਤ ਅੱਛੇ ਨੇ ਉਹ ਕੈਲਕੂਲੇਟ ਕਰ ਲੈਣ, ਔਰ ਮੈਂ ਚਾਹਾਂਗਾ ਕਿ ਇਹ ਤੇ ਸ਼ੇਅਰ ਵੀ ਕਰਨ ਕਿ ਕੀ ਮੇਰਾ ਨੰਬਰ ਸਹੀ ਹੈ ਜਾਂ ਗਲਤ ਹੈ। ਸੋ 6% ਆਪਣੇ ਜੇਬ 'ਚ ਤਾਂ ਪੈਣਾ ਜੇ ਆਪਾਂ ਮਾਰਜਨ ਟੈਕਸ ਰੇਟ ਦੇ ਹਿਸਾਬ ਨਾਲ 32%, ਜੇ ਤੁਸੀਂ 40% ਦੀ ਟੈਕਸ ਬ੍ਰੈਕਟ 'ਚ 40 ਜਾਂ 50 ਦੀ, ਫਿਰ ਤਾਂ ਵੈਸੇ ਤੁਸੀਂ 5% ਤੇ ਆ ਜਾਣਾ, ਤੇ 3% ਤਾਂ ਉਹਦੀ ਨੈਗੇਟਿਵ ਹੈ।
2: ਬਿਲਕੁਲ,
3: ਪਲੀਜ਼ ਇਹ ਨਾ ਕਰੋ, ਕੋਸ਼ਿਸ਼ ਕਰੋ ਕਿ ਤੁਸੀਂ ਚੰਗੀ ਟੀਮ ਨਾਲ ਬੈਠੋ ਔਰ ਆਪਣੇ ਪੈਸੇ ਦੀ ਸਹੀ ਪਲੈਨਿੰਗ ਕਰੋ।
2: ਵੈਰੀ ਗੁੱਡ, ਸੌਰਵ ਜੀ ਨੂੰ ਕਾਲ ਕਰੋ ਵੀ, ਸਾਰੀ ਜਾਣਕਾਰੀ ਤੁਹਾਨੂੰ ਦੇ ਦੇਣਗੇ। 416-833-8533, 416-833-8533, 5417। ਹਾਂਜੀ,
4: ਆਪਣਾ ਟੌਪਿਕ ਖਤਮ ਹੋ ਗਿਆ?
2: ਨਹੀਂ, ਕੋਈ ਨਾ ਕੋਈ ਨਾ, ਆਜੋ ਜੀ ਆਜੋ, ਚੱਲਦਾ ਹੀ ਹੈ ਤੁਹਾਡੇ ਲਈ। ਹਾਂਜੀ,
4: ਜੇ ਤੁਸੀਂ ਅੱਜ ਦਾ ਟੌਪਿਕ ਰੱਖਿਆ ਲਈ ਵੀ ਵਿਆਹ ਤੋਂ ਪਹਿਲਾਂ ਜੇ ਇਕੱਠੇ ਰਹਿਣ ਬੱਚੇ, ਕੋਈ ਹਰਜ ਨਹੀਂ। ਵਿਚਾਰ ਆਪੋ ਆਪਣੇ ਜੀ, ਮੇਰੇ ਵਿਚਾਰ ਕੁਛ ਇਹਨਾਂ ਨੂੰ ਵੱਖਰੇ ਆ, ਕਿਉਂਕਿ ਜੇ ਆਪਾਂ ਕਿਸੇ ਵੀ ਕੋਈ ਸੋਸਾਇਟੀ ਨੂੰ ਜਿਉਣ ਲਈ, ਉਹ ਰਸਮ ਰਿਵਾਜ਼ ਹੁੰਦੇ ਆ
2: ਜੀ,
4: ਜੇ ਤੁਸੀਂ ਉਹਨਾਂ ਨੂੰ ਤੋੜੋਗੇ ਤਾਂ ਨੁਕਸਾਨ 'ਚ ਜਾਂਦਾ।
2: ਓਕੇ,
4: ਮੈਂ ਕੋਈ ਬਹੁਤਾ ਖਿਲਾਫ਼ ਨਹੀਂ ਹੈਗਾ, ਪਰ ਕੁਛ ਕਾਨੂੰਨ ਐਸੇ ਜਿਹੜੇ ਲਿਖੇ ਆ, ਕੁਛ ਐਸੇ ਆ ਜਿਹੜੇ ਨਹੀਂ ਲਿਖੇ। ਮੈਂ ਇੱਕ ਆਰਟੀਕਲ ਪੜ੍ਹਿਆ ਸੀ ਵੀ ਜਿਹੜੀਆਂ ਕੌਮਾਂ ਆਪਣਾ ਲਿਬਾਸ, ਆਪਣੀ ਬੋਲੀ, ਆਪਣੇ ਰੀਤੀ ਰਿਵਾਜ ਭੁੱਲ ਜਾਂਦੇ, ਉਹ ਖਤਮ ਹੋ ਜਾਂਦੇ।
2: ਹਾਂਜੀ ਇਹ ਹੈਗਾ, ਪਰ ਇਹਦੇ ਵਿੱਚ ਆਪਣੇ ਪਰ ਆਪਣਾ ਕੋਈ ਕਲਚਰ ਦੀ
4: ਕੁੜੀ ਲੱਭ ਕੇ ਦੋੜੀ ਜੇ ਆਪਾਂ ਕਹਿੰਦੇ ਵੀ ਜੀ ਕੁੜੀ ਦੇ ਮੁੰਡੇ ਦਾ ਵਿਆਹ ਕਰਨ ਤੋਂ ਪਹਿਲਾਂ ਇਕੱਠੇ ਰਹਿਣ, ਕੋਈ ਹਰਜ ਨਹੀਂ, ਫਿਰ ਸਾਡੇ ਪਰਿਵਾਰ ਚ ਰਹਿਣ, ਤੇ ਫਿਰ ਬਾਕੀ ਬੱਚਿਆਂ ਦੀ ਕੀ ਅਸਰ ਪਊਗਾ?
2: ਦੇਖੋ ਹੁਣ ਆਪਾਂ, ਤੁਸੀਂ ਵੀ ਕੈਨੇਡਾ ਚੋ, ਮੈਂ ਵੀ ਕੈਨੇਡਾ ਚੋ,
4: ਆਪਾਂ ਪਰੋਸਣ ਦੀ ਕੋਸ਼ਿਸ਼ ਕਰ ਰਹੇ ਹਾਂ, ਬੱਚਿਆਂ ਨੇ ਤਾਂ ਉਹੀ ਖਾਣਾ।
2: ਪਰ ਤੁਸੀਂ ਵੀ ਕੈਨੇਡਾ ਚ ਰਹਿ ਰਹੇ ਹੋ, ਮੈਂ ਵੀ ਕੈਨੇਡਾ ਚ ਰਹਿ ਰਿਹਾ, ਪਰ ਰਹਿ ਤਾਂ ਰਹੇ ਨੀ ਉੱਥੇ।
4: ਮੈਂ ਵੀ ਕੈਨੇਡਾ ਦੇ ਰਹਿਣਾ ਜੀ, ਮੇਰੀ ਥੋੜੀ ਜਿਹੀ ਬੇਨਤੀ ਸੁਣ ਲਓ।
2: ਹਾਂਜੀ ਹਾਂਜੀ,
4: ਜਿੱਦਾਂ ਮੈਂ ਇਕੱਲਾ ਸੀਗਾ
2: ਜੀ,
4: ਮੀਡੀਆ ਤੋਂ ਥੱਲੇ ਫੈਮਿਲੀ ਸੀ
2: ਜੀ,
4: ਤਿੰਨ ਬੱਚੇ ਪੜ੍ਹਾਏ, ਵਧੀਆ ਸਕੂਲਾਂ ਚ ਪੜ੍ਹਾਏ, ਵਧੀਆ ਕੈਨੇਡਾ ਵਧੀਆ ਪੋਸਟਾਂ ਦੇ, ਇਸ ਤਰ੍ਹਾਂ ਕੋਈ ਕੁਛ ਆ ਹੈ। ਹੁਣ ਉਰੇ ਆ ਜਿਹੜੇ ਦੋ ਜਣਾਂ ਦੀ ਆਪਾਂ ਗੱਲਾਂ ਕਰਦੇ ਹਾਂ, ਮੀਆਂ ਬੀਬੀ ਤੋਂ ਆਪਣੇ ਘਰ ਦਾ ਖਰਚਾ ਨੀ ਚੱਲਦਾ ਜੀ। ਸਾਡੇ ਵਰਗੇ ਪੇਰੈਂਟਸ ਵੀ ਕਈ ਵਾਰ ਵੀ ਕਿੱਥੋਂ ਆ ਗਏ ਇਹ ਮਹਿਸੂਸ ਹੋਣ ਲੱਗ ਜਾਂਦਾ। ਇੱਕ ਮੇਰਾ ਦੋਸਤ ਸੀਗਾ, ਉਹ ਬੀ ਸੀ ਰਿਟਾਇਰ ਹੋਇਆ ਸੀ, ਉਹ ਲਾਲਾ ਪ੍ਰੋਫੈਸਰ।
2: ਥੋੜੀ ਆਵਾਜ਼ ਕੱਟ ਰਹੀ, ਬਟ ਠੀਕ ਹੈ ਜੀ, ਥੈਂਕ ਯੂ। ਹੁਣ ਥੋੜ੍ਹੀ ਜਿਹੀ ਗੱਲਬਾਤ ਆਪਾਂ ਰੋਕਾਂਗੇ, ਬਾਅਦ ਦੇ ਵਿੱਚ ਕੰਟੀਨਿਊ ਕਰ ਲਾਂਗੇ ਜੇ ਸਮੇਂ ਨੇ ਆਪਾਂ ਨੂੰ ਕਹਿ ਲਓ ਕਿ ਇਜਾਜ਼ਤ ਦਿੱਤੀ। ਜਸਟ ਜੁੜੇ ਰਹੋ, 905-673-3337 ਨੰਬਰ ਹੈ ਆਪਣਾ, 905-673-3337 ਆਪਣਾ ਨੰਬਰ ਹੈ, 905-673-3337 ਤੇ ਗੱਲਬਾਤ ਤੁਹਾਡੀ ਅਤੇ ਸਾਡੀ ਹੋ ਰਹੀ ਹੈ, 905-673-3337 3337 ਨੰਬਰ ਹੈ। ਇੱਕ ਮੈਂ ਤੁਹਾਨੂੰ ਨਾਲ ਦੀ ਨਾਲ ਮੈਸੇਜ ਦੇ ਦੇਵਾਂ, ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ, ਸਿੰਪਲੀ ਇੰਡੀਅਨ, ਸਿੰਪਲੀ ਦ ਬੈਸਟ। ਸਿੰਪਲੀ ਇੰਡੀਅਨ ਦੀ ਟੀਮ ਨੇ ਨਾ ਆਪਣੀਆਂ ਦੋ ਲੋਕੇਸ਼ਨਾਂ ਉੱਤੇ ਬਹੁਤ ਹੀ ਕਮਾਲ ਦੇ ਲਾਈਵ ਸਟੇਸ਼ਨ ਲਾਏ ਆ। ਅਨਲਿਮਿਟਡ ਗੋਲ ਗੱਪੇ ਜਿੰਨੇ ਮਰਜ਼ੀ ਖਾਓ, $9.99 ਦੇ ਵਿੱਚ ਆਈਸ ਗੋਲਾ $3.99, ਦਹੀਂ ਟਿੱਕੀ ਚਾਟ $5.99, ਸਿੰਪਲੀ ਇੰਡੀਅਨ 275 ਗਾਰਡਨ ਬਰੁੱਕ ਟ੍ਰੇਲ, ਗਾਰਡਨ ਬਰੁੱਕ ਕੈਸਲਮੋਰ, ਜਾਂ ਸਿੰਪਲੀ ਇੰਡੀਅਨ 85 ਮਾਉਂਟਪੈਲੀਅਰ ਸਟ੍ਰੀਟ, ਮਿਸਾਗਾ ਫਾਈਨੈਂਸ਼ੀਅਲ, ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ। ਬੜੀ ਜਲਦ ਬ੍ਰਿਜ ਮੋਹਨ ਸਾਹਿਬ ਨਾਲ ਗੱਲਬਾਤ ਆਪਣੀ ਹੋਣ ਜਾ ਰਹੀ ਹੈ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475045 1557। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-470-2040-416-477-2040। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ, PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ। ਸਟੂਡੀਓ ਦੇ ਵਿੱਚ ਲਾਈਵ ਕਾਲ ਕਰਨ ਦੇ ਲਈ ਫੋਨ ਨੰਬਰ ਹੈ 905-673-3337 905-673-3337। ਸੋ ਪ੍ਰੋਗਰਾਮ ਪੰਜਾਬੀ ਦਾ ਫਿਰ ਤੁਹਾਡਾ ਸਭ ਦਾ ਸਵਾਗਤ ਹੈ, ਐਂਡ ਸਾਡੇ ਨਾਲ ਜੁੜ ਚੁੱਕੇ ਨੇ ਦ ਵਨ ਐਂਡ ਓਨਲੀ ਮਿਸਟਰ ਬ੍ਰਿਜ ਮੋਹਨ ਸਾਹਿਬ, ਕੈਨੇਡਾ ਭਰ ਚ ਪੰਜਾਬੀ ਭਾਈਚਾਰੇ ਦੇ ਮੰਨੇ ਪ੍ਰਮੰਨੇ ਮਸ਼ਹੂਰ ਸਿਰੜੀ ਸੂਝਵਾਨ ਅਤੇ ਧੜੱਲੇਦਾਰ ਵਕੀਲ ਬ੍ਰਿਜ ਮੋਹਨ ਜੀ, ਜਿਨ੍ਹਾਂ ਦਾ ਦਫ਼ਤਰ ਵਨ

0: ਜਗ੍ਹਾ ਤੇ ਜੀ ਸਾਨੂੰ ਪਾਰਕਿੰਗ ਦਾ ਬਹੁਤ ਇਸ਼ੂ ਆ ਰਿਹਾ ਸੀਗਾ, ਇਸ ਕਰਕੇ ਆਪਣੇ ਕਲਾਇੰਟਸ ਦੇ ਉਹਨਾਂ ਦੀ ਸੁਵਿਧਾ ਲਈ ਅਸੀਂ ਇਹ ਨਵਾਂ ਦਫ਼ਤਰ ਖੋਲਿਆ। ਸੋ ਜਸਟ ਪਾਰਕ ਇਨ ਦਾ ਬੈਕ ਬੈਕ ਤੇ ਬਟ ਬਹੁਤ ਵੱਡਾ ਪਾਰਕਿੰਗ ਲਾਟ ਹੈ ਜੀ। And just step into our office and we are here to help you.
1: And bahut hi prime location hai in the center of Brampton, Queen Kennedy, tusi main intersection keh sakde ho ya Queen and Center Street, so 181 Queen Street East, bahut hi shandar daftar, ample parking, so parking di koi dikkat nahi, te number ohi hai 416-994-8989. Bridman sahab, aaj ek apa class action success yani ke class action di safalta di gal bat karange. Prakash Basyal ਬਨਾਮ ਮੈਕਸ ਕਨਵੀਨੀਅੰਸ ਸਟੋਰ, ਇੱਕ ਆਮ ਪ੍ਰਵਾਸੀ ਬਨਾਮ ਕਾਰੋਬਾਰੀ ਦੈਨ, ਤੇ ਹਾਲ ਚ ਹੀ ਇੱਕ ਅਜਿਹੇ ਮਾਮਲੇ ਚ ਵੱਡੀ ਸਫਲਤਾ ਮਿਲੀ ਹੈ ਜਿੱਥੇ ਤਕਰੀਬਨ 1000 ਵਿਦੇਸ਼ੀ ਕਾਮਿਆਂ ਨੇ ਕੈਨੇਡਾ ਵਿੱਚ ਇੱਕ ਵੱਡੇ ਕਾਰੋਬਾਰੀ ਦੈਂਤ ਅਤੇ ਕੈਨੇਡੀਅਨ ਇਮੀਗ੍ਰੇਸ਼ਨ ਸਲਾਹਕਾਰਾਂ ਕੰਸਲਟੈਂਟਾਂ ਤੇ ਮੁਕੱਦਮਾ ਕੀਤਾ ਸੀ ਅਤੇ ਲਗਭਗ 9 ਸਾਲਾਂ ਦੀ ਲੰਬੀ ਕਾਨੂੰਨੀ ਲੜਾਈ ਤੋਂ ਬਾਅਦ ਕਾਮਿਆਂ ਦੀ ਜਿੱਤ ਹੋਈ। ਕਿਰਪਾ ਕਰਕੇ ਇਸ ਦੀ ਵਿਆਖਿਆ ਕਰੋ ਪਲੀਜ਼।
0: ਨਵੀਂ ਜੀ, ਪ੍ਰਕਾਸ਼ ਬਸਿਆਲ ਅਤੇ ਵਿਸ਼ਨੂੰ ਖੜਕਾ ਜੀ, ਦੋ ਵਿਦੇਸ਼ੀ ਕਾਮਿਆਂ ਨੇ ਸਿਰਫ ਆਪਣੇ ਹੱਕਾਂ ਲਈ ਨਹੀਂ ਬਲਕਿ ਤਕਰੀਬਨ 1000 ਤੋਂ ਵੱਧ ਹੋਰ ਸ਼ੋਸ਼ਣ ਦੇ ਸ਼ਿਕਾਰ ਹੋਏ ਲੋਕਾਂ ਲਈ ਵੀ ਇਨਸਾਫ ਦੀ ਲੜਾਈ ਲੜੀ। ਮੈਂ ਹਰ ਰੋਜ਼ ਰੱਬ ਦਾ ਸ਼ੁਕਰਾਨਾ ਕਰਦਾ ਕਿ ਮੈਂ ਇੱਕ ਅਜਿਹੇ ਮੁਲਕ 'ਚ ਰਹਿੰਦਾ ਜਿੱਥੇ ਇੱਕ ਆਮ ਇਨਸਾਨ ਨੂੰ ਵੀ ਨਿਰਪੱਖ ਇਨਸਾਫ ਮਿਲਦਾ ਹੈ ਜੀ। ਤੁਹਾਨੂੰ ਅਮੀਰ ਹੋਣ ਦੀ ਲੋੜ ਨਹੀਂ, ਤੁਹਾਨੂੰ ਪਹੁੰਚ ਜਾਂ ਅਸਰ ਰਸੂਖ ਰੱਖਣ ਦੀ ਵੀ ਕੋਈ ਲੋੜ ਨਹੀਂ, ਤੁਹਾਨੂੰ ਤਾਂ ਸਿਰਫ ਇਨਸਾਫ ਲਈ ਲੜਨ ਦੀ ਲੋੜ ਹੈ ਕਿਉਂਕਿ ਕਾਨੂੰਨ ਦੇ ਸਾਹਮਣੇ ਅਸੀਂ ਸਭ ਬਰਾਬਰ ਹਾਂ। ਅਸੀਂ ਸਾਰਿਆਂ ਨੇ ਕੈਨੇਡਾ 'ਚ ਵਿਦੇਸ਼ੀ ਅਸਥਾਈ ਕਾਮਿਆਂ ਦੇ ਸ਼ੋਸ਼ਣ, ਟੈਂਪਰੇਰੀ ਵਰਕਰਸ ਦਾ ਜਿਹੜਾ ਅਬਿਊਜ਼ ਆ, ਉਹਨਾਂ ਨਾਲ ਧੋਖਾਧੜੀ ਅਤੇ ਗੁਲਾਮਾਂ ਵਰਗਾ ਸਲੂਕ ਕਿਤੇ ਕੀਤੇ ਜਾਣ ਬਾਰੇ ਸੁਣਿਆ, ਅੱਖੀ ਵੇਖਿਆ, ਅਤੇ ਹੁਣ ਅਦਾਲਤ ਨੇ ਵੀ ਇਸ ਗੱਲ ਨੂੰ ਪ੍ਰਵਾਨ ਕਰ ਲਿਆ ਜਾਂ ਇਹ ਕਹਿ ਲਓ ਕਿ ਮਾਨਤਾ ਦੇ ਦਿੱਤੀ ਹੈ ਜੀ।
1: ਅਤੇ ਸਰ, ਇਹ ਕੇਸ ਕਿਸ ਮਸਲੇ ਬਾਰੇ ਸੀ?
0: ਮੈਕਸ ਕਨਵੀਨੀਅੰਸ ਸਟੋਰਸ ਨੂੰ ਕੈਨੇਡੀਅਨ ਕਾਮੇ ਲੱਭਣ ਵਿੱਚ ਮੁਸ਼ਕਲਾਂ ਆ ਰਹੀਆਂ ਸਨ ਜੀ। ਕੰਪਨੀ ਨੇ 3 ਇਮੀਗ੍ਰੇਸ਼ਨ ਸਲਾਹਕਾਰਾਂ ਕੰਪਨੀਆਂ ਨੂੰ ਕੰਮ ਤੇ ਰੱਖਿਆ ਜੀ। ਪ੍ਰਕਾਸ਼ ਬਸਿਆਲ ਅਤੇ ਵਿਸ਼ਨੂੰ ਖੜਕਾ ਵਿਦੇਸ਼ੀ ਨਾਗਰਿਕ ਸਨ। ਜਦੋਂ ਉਹ ਦੁਬਈ 'ਚ ਰਹਿ ਰਹੇ ਸਨ ਉਸ ਸਮੇਂ ਉਹ ਇਹਨਾਂ ਕੈਨੇਡੀਅਨ ਕੰਸਲਟੈਂਟ ਦੇ ਸੰਪਰਕ 'ਚ ਆਏ ਜੀ। ਪ੍ਰਕਾਸ਼ ਅਤੇ ਵਿਸ਼ਨੂੰ ਨੂੰ ਇੱਕ ਮੋਟੀ ਫੀਸ ਦੇਣੀ ਪਈ ਅਤੇ ਫਿਰ ਉਹਨਾਂ ਨੂੰ ਕੈਨੇਡਾ 'ਚ ਨੌਕਰੀ ਦੀ ਗਰੰਟੀ ਦਿੱਤੀ ਗਈ ਜੀ। ਉਹਨਾਂ ਨੇ ਇਸ ਗੱਲ ਨੂੰ ਪ੍ਰਵਾਨ ਕਰ ਲਿਆ ਅਤੇ ਜਿਹੜੇ ਕੰਟਰੈਕਟ ਸੀਗੇ ਜੀ, ਇੰਪਲਾਇਮੈਂਟ ਕੰਟਰੈਕਟ 'ਤੇ ਉਹਨਾਂ ਨੇ ਦਸਤਖਤ ਕਰ ਦਿੱਤੇ। ਪਰ ਕੈਨੇਡਾ 'ਚ ਉਹਨਾਂ ਲਈ ਜਿਸ ਨੌਕਰੀ ਦੇਣ ਦਾ ਉਹਨਾਂ ਨੂੰ ਵਾਅਦਾ ਕੀਤਾ ਗਿਆ ਸੀ ਉਸਦਾ ਕੋਈ ਨਾਮੋ ਨਿਸ਼ਾਨ ਹੀ ਨਹੀਂ ਸੀ, ਸਿਰਫ ਤੇ ਸਿਰਫ ਉਹਨਾਂ ਦੀ ਕਿਸਮਤ 'ਚ ਭੁੱਖ ਨੰਗ ਅਤੇ ਖਤਰਨਾਕ ਕੰਮ ਹੀ ਸੀ ਜੀ।
1: ਐਂਡ ਸਰ, ਮੈਕਸ ਸਟੋਰਸ ਦੇ ਕੈਨੇਡਾ 'ਚ 5000 ਦੇ ਕਰੀਬ ਸਟੋਰ ਸਨ ਅਤੇ ਅਦਾਲਤ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਉਹਨਾਂ ਨੇ ਵਿਦੇਸ਼ੀ ਕਾਮਿਆਂ ਦਾ ਸ਼ੋਸ਼ਣ ਕੀਤਾ ਅਤੇ ਉਹਨਾਂ ਨਾਲ ਝੂਠੇ ਵਾਅਦੇ ਵੀ ਕੀਤੇ ਹਨ, ਤੇ ਕਿਰਪਾ ਕਰਕੇ ਕੀ ਤੁਸੀਂ ਇਸ ਬਾਰੇ ਹੋਰ ਜਾਣਕਾਰੀ ਦੇ ਸਕਦੇ ਹੋ?
0: ਪ੍ਰਕਾਸ਼, ਵਿਸ਼ਨੂੰ ਅਤੇ ਹੋਰ ਕਈਆਂ ਨੂੰ ਜੀ ਕੈਨੇਡਾ 'ਚ ਅਜਿਹੀਆਂ ਨੌਕਰੀਆਂ ਪ੍ਰਾਪਤ ਕਰਨ ਲਈ ਜਿਸਦਾ ਕੋਈ ਵਜੂਦ ਵੀ ਨਹੀਂ ਸੀ ਤਕਰੀਬਨ $8,000 ਤੱਕ ਦੀ ਮੋਟੀ ਫੀਸ ਅਦਾ ਕਰਨੀ ਪਈ ਜੀ। ਇਸ ਗੱਲ ਤੇ ਯਕੀਨ ਕਰਨਾ ਔਖਾ ਕਿ ਇਸ ਇੰਨੀ ਬੜੀ ਕਾਮਯਾਬ ਕੰਪਨੀ ਨੇ ਵੀ ਕਾਮਿਆਂ ਨੂੰ ਝੂਠੀ ਜਾਣਕਾਰੀ ਦਿੱਤੀ, ਜਦੋਂ ਕਿ ਕੰਪਨੀ ਚੰਗੀ ਤਰ੍ਹਾਂ ਜਾਣਦੀ ਸੀ ਕਿ ਕੋਈ ਨੌਕਰੀ ਉਪਲਬਧ ਹੀ ਨਹੀਂ ਹੈ, ਪਰ ਫਿਰ ਵੀ ਉਹਨਾਂ ਨੇ ਕਾਮਿਆਂ ਨਾਲ ਇਕਰਾਰਨਾਮੇ ਕੀਤੇ। ਲੋਕਾਂ ਨੇ ਜੀ ਆਪਣਾ ਸਭ ਕੁਝ ਵੇਚ ਦਿੱਤਾ, ਆਪਣੇ ਘਰ ਬਾਰ ਛੱਡ ਦਿੱਤੇ ਅਤੇ ਕੈਨੇਡਾ ਸਿਰਫ ਇਹ ਦੇਖਣ ਲਈ ਆਏ ਕਿ ਅਜਿਹੀ ਕੋਈ ਨੌਕਰੀ ਹੈ ਹੀ ਨਹੀਂ ਜਿਸ ਲਈ ਉਹਨਾਂ ਨੇ ਇੰਨੇ ਖਲਜਗਨ ਕੀਤੇ। ਪਰ ਜਿਸ ਇਕਰਾਰਨਾਮੇ ਦੀ ਬਿਨਾਹ ਤੇ ਉਹ ਸਭ ਕੁਝ ਦਾਅ ਤੇ ਲਾ ਕੇ ਇੱਥੇ ਆਏ ਸਨ ਉਹੀ ਬੇਕਾਰ ਨਿਕਲਿਆ ਜੀ। ਕੰਪਨੀ ਇਹਨਾਂ ਕਾਮਿਆਂ ਤੋਂ ਪੈਸੇ ਲੈਣ ਦੀ ਕੋਸ਼ਿਸ਼ ਨਹੀਂ ਕਰ ਰਹੀ ਸੀ, ਉਹ ਬਸ ਕੈਨੇਡਾ 'ਚ ਅਜਿਹੇ ਕਾਮੇ ਚਾਹੁੰਦੀ ਸੀ ਜੋ ਨੌਕਰੀ ਉਪਲਬਧ ਹੁੰਦੇ ਸਾਰ ਹੀ ਤੁਰੰਤ ਕੰਮ ਲਈ ਹਾਜ਼ਰ ਹੋ ਸਕਣ। ਪਰ ਕਿਸੇ ਵੀ ਕਾਰਨ ਲਈ, ਐਸ ਯੂ ਐਂਡ ਮੀ ਨੋ ਵੈਰੀ ਵੈਲ, ਝੂਠ ਬੋਲਣਾ ਅਪਰਾਧ ਹੀ ਮੰਨਿਆ ਜਾਂਦਾ ਜੀ।
1: ਤਕਰੀਬਨ 1000 ਲੋਕ ਇਕੱਠੇ ਹੋਏ ਅਤੇ ਉਹਨਾਂ ਨੇ ਇੱਕੋ ਸਮੇਂ ਇਮੀਗ੍ਰੇਸ਼ਨ ਸਲਾਹਕਾਰਾਂ ਤੇ ਮੁਕੱਦਮਾ ਠੋਕ ਦਿੱਤਾ। ਕਾਨੂੰਨ ਦੇ ਤਹਿਤ ਇਹ ਕਿਵੇਂ ਸੰਭਵ ਹੈ?
0: ਇਹ ਬਹੁਤ ਹੀ ਜੀ ਸਖ਼ਤ ਮੁਕਾਬਲੇ ਵਾਲਾ ਲੜਿਆ ਗਿਆ ਕਾਨੂੰਨੀ ਕੇਸ ਸੀ ਜੀ। ਇੱਥੋਂ ਤੱਕ ਕਿ ਜਦੋਂ ਪ੍ਰਕਾਸ਼

0: ਕਦੇ ਵਿਸ਼ਨੂੰ ਚਾਹੁੰਦੇ ਸਨ ਕਿ ਦੂਜੇ ਕਾਮੇ ਜਿਹਨਾਂ ਨਾਲ ਧੋਖਾ ਹੋਇਆ ਸੀ ਉਹਨਾਂ ਨੂੰ ਵੀ ਇਸ ਸ਼ਾਮਿਲ ਕੀਤਾ ਜਾਵੇ, ਤਾਂ ਕੰਪਨੀ ਨੇ ਇਸ ਦਾ ਰੱਜ ਕੇ ਵਿਰੋਧ ਕੀਤਾ। ਇਸ ਨੂੰ ਕਲਾਸ ਐਕਸ਼ਨ ਕਿਹਾ ਜਾਂਦਾ ਹੈ। ਕਲਾਸ ਐਕਸ਼ਨ ਮੁਕੱਦਮੇ ਦਾ ਮਤਲਬ ਇਹ ਹੈ ਕਿ ਇਹ ਸਿਰਫ ਮੁਕੱਦਮਾ ਦਾਇਰ ਕਰਨ ਵਾਲੇ ਇੱਕ ਵਿਅਕਤੀ ਤੱਕ ਹੀ ਸੀਮਤ ਨਹੀਂ ਹੁੰਦਾ, ਬਲਕਿ ਇਹ ਉਸ ਗਲਤ ਵਿਵਹਾਰ ਕਾਰਨ ਪ੍ਰਭਾਵਿਤ ਹੋਣ ਵਾਲੇ ਹਰ ਵਿਅਕਤੀ ਨੂੰ ਇਨਸਾਫ਼ ਦਿਵਾਉਣ ਲਈ ਕੇਸ ਸ਼ਾਮਿਲ ਕਰ ਲੈਂਦਾ ਹੈ ਜੀ। ਇਸ ਲਈ ਜੀ ਇਸ ਮਾਮਲੇ 'ਚ ਹਰ ਉਹ ਵਿਅਕਤੀ ਜਿਸਨੇ ਇਕਰਾਰਨਾਮੇ ਦੇ ਦਸਤਖਤ ਕੀਤੇ ਸਨ ਪਰ ਉਸਨੂੰ ਨੌਕਰੀ ਨਹੀਂ ਸੀ ਮਿਲੀ ਅਤੇ ਉਸਨੇ ਹਜ਼ਾਰਾਂ ਹੀ ਡਾਲਰ ਵਜੋਂ ਅਦਾ ਕੀਤੇ ਸਨ, ਉਹ ਇਸ ਮੁਕੱਦਮੇ ਸ਼ਾਮਿਲ ਹੋ ਸਕਦਾ ਸੀ ਜੀ। ਕਲਾਸ ਐਕਸ਼ਨ ਮੁਕੱਦਮੇ ਆਟੋਮੈਟਿਕ ਨਹੀਂ ਹੁੰਦੇ। ਇੱਕ ਜੱਜ ਨੂੰ ਇਸ ਗੱਲ ਨਾਲ ਸਹਿਮਤ ਹੋਣਾ ਪੈਂਦਾ ਕਿ ਇਸ ਨੂੰ ਕਲਾਸ ਐਕਸ਼ਨ ਬਣਾਉਣ ਲਈ ਕੀ ਲੋੜੀਂਦੀ ਗਿਣਤੀ 'ਚ ਲੋਕਾਂ 'ਤੇ ਇਸਦਾ ਪ੍ਰਭਾਵ ਪਿਆ ਹੈ ਜਾਂ ਨਹੀਂ।
1: ਤਕਰੀਬਨ 1000 ਤੋਂ ਵੀ ਵੱਧ ਟੈਂਪਰੇਰੀ ਫੋਰਨ ਵਰਕਰਸ ਹਨ, ਕੀ ਕਾਨੂੰਨ ਦੇ ਤਹਿਤ ਇਸ ਗੱਲ ਦਾ ਵੀ ਕੋਈ ਫਰਕ ਪਿਆ ਸੀ?
0: ਕੈਨੇਡਾ ਦੀ ਸਥਾਪਨਾ ਉਹਨਾਂ ਸਿਧਾਂਤਾਂ ਤੇ ਹੋਈ ਹੈ ਜੀ ਜੋ ਪ੍ਰਮਾਤਮਾ ਦੀ ਸਰਵ ਉੱਚਤਾ ਅਤੇ ਕਾਨੂੰਨ ਦੇ ਸ਼ਾਸਨ ਨੂੰ ਮਾਨਤਾ ਦਿੰਦੇ ਹਨ। ਇਹ ਸਾਡੇ ਚਾਰਟਰ ਦੀ ਸਭ ਤੋਂ ਪਹਿਲੀ ਲਾਈਨ ਹੈ ਜੋ ਕਿ ਕੈਨੇਡਾ ਦਾ ਸਭ ਤੋਂ ਉੱਚਾ ਕਾਨੂੰਨ ਹੈ ਜੀ। ਇਹ ਦੇਸ਼ ਕਾਨੂੰਨਾਂ ਤੇ ਆਧਾਰਿਤ ਹੈ ਅਤੇ ਇੱਥੇ ਕਾਨੂੰਨ ਹਰ ਕਿਸੇ ਤੇ ਬਰਾਬਰ ਲਾਗੂ ਹੁੰਦੇ ਹਨ। ਸਭ ਤੋਂ ਮਹੱਤਵਪੂਰਨ ਗੱਲ ਸਿਰਫ ਇਹ ਸੀ ਕਿ ਕੰਪਨੀ ਅਤੇ ਇਮੀਗ੍ਰੇਸ਼ਨ ਕੰਸਲਟੈਂਟਸ ਨੇ ਕਾਮਿਆਂ ਨਾਲ ਝੂਠ ਬੋਲਿਆ ਅਤੇ ਉਹਨਾਂ ਦਾ ਸ਼ੋਸ਼ਣ ਕੀਤਾ ਅਤੇ ਉਹਨਾਂ ਚੋਂ ਕੁਝ ਨੇ ਤਾਂ ਆਪਣਾ ਸਭ ਕੁਝ ਹੀ ਗਵਾ ਦਿੱਤਾ ਜੀ। ਉਹ ਬਾਰਡਰ ਪੁਲਿਸ ਦੁਆਰਾ ਗ੍ਰਿਫਤਾਰ ਕੀਤੇ ਗਏ ਅਤੇ ਉਹਨਾਂ ਨੂੰ ਬੇਘਰਿਆਂ ਦੇ ਰਹਿਣ ਬਸੇਰਿਆਂ 'ਚ ਭਾਵ ਸ਼ੈਲਟਰ 'ਚ ਸਮਾਂ ਕੱਟਣਾ ਪਿਆ। ਕੰਪਨੀ ਅਤੇ ਸਲਾਹਕਾਰਾਂ ਨੇ ਸ਼ਾਇਦ ਸੋਚਿਆ ਹੋਵੇਗਾ ਕਿ ਉਹ ਟੈਂਪਰੇਰੀ ਵਰਕਰ ਦਾ ਸ਼ੋਸ਼ਣ ਕਰ ਸਕਦੇ ਹਨ, ਪਰ ਉਹ ਬਿਲਕੁਲ ਗਲਤ ਸਨ ਕਿਉਂਕਿ ਉਹ ਭੁੱਲ ਗਏ ਕਿ ਇਹ ਕੈਨੇਡਾ ਹੈ ਜੀ।
1: ਐਂਡ ਭਾਵੇਂ ਉਹਨਾਂ ਨਾਲ ਝੂਠ ਬੋਲਿਆ ਗਿਆ, ਸ਼ੋਸ਼ਣ ਕੀਤਾ ਗਿਆ ਤੇ ਧੋਖਾ ਵੀ ਦਿੱਤਾ ਗਿਆ, ਫਿਰ ਵੀ ਇਹਨਾਂ ਵਿੱਚੋਂ ਕੁਝ ਕਾਮਿਆਂ ਨੂੰ ਕੈਨੇਡਾ ਵਿੱਚ ਰਹਿਣ ਦਾ ਮੌਕਾ ਮਿਲੀ ਗਿਆ, ਕੀ ਇਹ ਸਹੀ ਹੈ?
0: ਕੀ ਕੈਨੇਡਾ 'ਚ ਰਹਿਣ ਦਾ ਮੌਕਾ ਮਿਲਣਾ ਕਿਸੇ ਲਾਟਰੀ ਜਿੱਤਣ ਵਾਂਗ ਹੈ ਜੀ? ਕਾਨੂੰਨ ਦੇ ਤਹਿਤ ਅਦਾਲਤ ਨੂੰ ਸਿਰਫ ਇਸ ਗੱਲ ਦੀ ਹੀ ਪਰਵਾਹ ਸੀ ਕਿ ਕਾਮਿਆਂ ਨਾਲ ਧੋਖਾ ਹੋਇਆ, ਇਸ ਗੱਲ ਲਈ ਨਹੀਂ ਕਿ ਉਹਨਾਂ ਦੀ ਜ਼ਿੰਦਗੀ 'ਚ ਪਹਿਲਾਂ ਜਾਂ ਬਾਅਦ 'ਚ ਕੀ ਵਾਪਰਿਆ ਹੈ ਜਾਂ ਵਾਪਰੇਗਾ ਜੀ। ਮੇਰੇ ਕੁਝ ਕਲਾਇੰਟਸ ਨੇ ਤਾਂ ਮੈਨੂੰ ਇਹ ਵੀ ਕਿਹਾ ਹੈ ਕਿ ਲੋਕ ਇੰਡੀਆ ਆਜ਼ਾਦ ਪੰਛੀ ਵਾਂਗ ਵਸੇਰਾ ਕਰਨ ਨਾਲੋਂ ਕੈਦੀ ਬਣ ਕੇ ਕੈਨੇਡਾ ਦੀ ਜੇਲ੍ਹ 'ਚ ਨਿਵਾਸ ਕਰਨ ਨੂੰ ਤਰਜੀਹ ਦਿੰਦੇ ਹਨ। ਹਾਂ, ਇਹਨਾਂ ਵਿੱਚੋਂ ਕੁਝ ਕਾਮੇ ਹੋਰ ਵਰਕ ਵੀਜ਼ੇ ਲੈਣ 'ਚ ਕਾਮਯਾਬ ਹੋ ਗਏ ਅਤੇ ਕਈ ਤਾਂ ਜੀ ਪਰਮਾਨੈਂਟ ਰੈਜ਼ੀਡੈਂਟ ਅਤੇ ਕੈਨੇਡੀਅਨ ਸਿਟੀਜ਼ਨ ਸਟੈਟਸ ਪ੍ਰਾਪਤ ਕਰਨ 'ਚ ਵੀ ਸਫਲ ਰਹੇ। ਕੁਝ ਕਾਮੇ ਤਾਂ ਸੜਕਾਂ 'ਤੇ ਵੀ ਰਹੇ ਅਤੇ ਉਹਨਾਂ ਕੋਲ ਖਾਣ ਲਈ ਇੱਕ ਰੁੱਖੀ ਰੋਟੀ ਤੱਕ ਵੀ ਨਹੀਂ ਸੀ ਜੀ।
1: ਅਦਾਲਤ ਨੇ ਵੇਖਿਆ ਕਿ ਇਮੀਗ੍ਰੇਸ਼ਨ ਸਲਾਹਕਾਰਾਂ ਨੇ ਗੈਰ ਕਾਨੂੰਨੀ ਫੀਸਾਂ ਵਸੂਲੀਆਂ ਸਨ, ਕਿਰਪਾ ਕਰਕੇ ਇਸ ਦੀ ਵਿਆਖਿਆ ਕਰੋ।
0: ਬਹੁਤ ਸਾਰੇ ਲੋਕਾਂ ਨੂੰ ਇਹ ਸ਼ੱਕ ਹੈ ਕਿ ਇਮੀਗ੍ਰੇਸ਼ਨ ਸਲਾਹਕਾਰ ਬਹੁਤ ਜ਼ਿਆਦਾ ਪੈਸੇ ਵਸੂਲਦੇ ਹਨ ਜਾਂ ਗੈਰ ਕਾਨੂੰਨੀ ਕੰਮ ਕਰਦੇ ਹਨ ਜੀ। ਇਸ ਮਾਮਲੇ 'ਚ ਜੱਜ ਨੇ ਖੁੱਲ੍ਹ ਕੇ ਕਿਹਾ ਕਿ ਕੰਪਨੀਆਂ ਨੂੰ ਕੰਮ ਕਰਨ ਲਈ ਕੈਨੇਡਾ ਆਉਣ ਦੇ ਚਾਹਵਾਨ ਲੋਕਾਂ ਤੋਂ ਇਮੀਗ੍ਰੇਸ਼ਨ ਸੇਵਾਵਾਂ ਲਈ ਫੀਸ ਵਸੂਲਣ ਦੀ ਇਜਾਜ਼ਤ ਹੈ, ਪਰ ਕੰਸਲਟੈਂਟਸ ਦੁਆਰਾ ਇਹਨਾਂ ਪ੍ਰਭਾਵਿਤ ਕਾਮਿਆਂ ਤੋਂ ਨੌਕਰੀਆਂ ਲਈ ਗੈਰ ਕਾਨੂੰਨੀ ਫੀਸਾਂ ਲਈਆਂ ਗਈਆਂ ਸਨ ਜੀ। ਅਜਿਹੀ ਨੌਕਰੀ ਲਈ ਜੋ ਕਦੇ ਉਪਲਬਧ ਨਹੀਂ ਸੀ 8.5 ਲੱਖ ਰੁਪਈਆਂ ਵੀ ਵੱਧ ਰਾਸ਼ੀ ਵਸੂਲਣ ਦੀ ਗੱਲ ਕੈਨੇਡਾ 'ਚ ਕਾਨੂੰਨ ਦੁਆਰਾ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਜੱਜ ਨੇ ਇਹ ਵੀ ਕਿਹਾ ਕਿ ਸਲਾਹਕਾਰ ਨੌਕਰੀ ਦੀਆਂ ਪੇਸ਼ਕਸ਼ਾਂ, ਜੋਬ ਆਫਰਸ ਅਤੇ ਇੰਪਲਾਇਮੈਂਟ ਕੰਟਰੈਕਟ 'ਚ ਕੀਤੀ ਗਈ ਬੇਈਮਾਨੀਆਂ 'ਚ ਵੀ ਪੂਰੀ ਤਰ੍ਹਾਂ ਸ਼ਾਮਲ ਸਨ ਜੀ।
1: ਐਂਡ ਮੈਕਸ ਅਤੇ ਇਮੀਗ੍ਰੇਸ਼ਨ ਸਲਾਹਕਾਰਾਂ ਦੋਵਾਂ ਨੂੰ ਦੰਡਕਾਰੀ ਹਰਜਾਨਾ ਭਾਵ ਪਿਊਨਿਟਿਵ ਡੈਮੇਜਸ ਭਰਨ ਦਾ ਹੁਕਮ ਦਿੱਤਾ ਗਿਆ ਸੀ, ਕਿਰਪਾ ਕਰਕੇ ਇਸ ਦੀ ਵੀ ਵਿਆਖਿਆ ਕਰੋ ਪਲੀਜ਼।
0: ਅਪਰਾਧਿਕ ਸਜ਼ਾ ਵਾਂਗ ਜੀ ਦੰਡਕਾਰੀ ਜਿਹੜਾ ਆਪਣਾ ਹਰਜਾਨਾ ਭਾਵ ਪਿਊਨਿਟਿਵ ਡੈਮੇਜਸ ਦੂਜੇ ਲੋਕਾਂ ਲਈ ਇੱਕ ਚੇਤਾਵਨੀ, ਇੱਕ ਵਾਰਨਿੰਗ ਹੁੰਦੀ ਹੈ ਕਿ ਉਹ ਇਸ ਕਿਸਮ ਦੀ ਹਰਕਤ ਨਾ ਕਰਨ। ਜਦੋਂ ਲੋਕ ਮੁਕੱਦਮਾ ਹਾਰ ਜਾਂਦੇ ਹਨ ਤਾਂ ਉਹਨਾਂ ਨੂੰ ਜਿੱਤਣ ਵਾਲਿਆਂ ਨੂੰ ਨੁਕਸਾਨ ਪਹੁੰਚਾਉਣ ਬਦਲੇ ਪੈਸੇ ਦੇਣੇ ਪੈਂਦੇ ਹਨ, ਕਿਉਂਕਿ ਜੋ ਨੁਕਸਾਨ ਹੋ ਚੁੱਕਾ ਜੀ ਉਸ ਨੂੰ ਬਦਲਿਆ ਨਹੀਂ ਜਾ ਸਕਦਾ। ਇਸ ਲਈ ਉਸ ਤੋਂ ਬਾਅਦ ਦੂਜਾ ਸਭ ਤੋਂ ਵਧੀਆ ਹੱਲ ਪੈਸਾ ਹੀ ਹੁੰਦਾ ਜੀ। ਜੱਜ ਦੁਆਰਾ ਕੰਪਨੀ ਅਤੇ ਸਲਾਹਕਾਰਾਂ ਨੂੰ ਉਹਨਾਂ ਦੇ ਬਹੁਤ ਹੀ ਮਾੜੇ ਵਿਵਹਾਰ ਲਈ ਸਜ਼ਾ ਵਜੋਂ ਪਿਊਨਿਟਿਵ ਡੈਮੇਜਸ ਭਰਨ ਦਾ ਹੁਕਮ ਦਿੱਤਾ ਗਿਆ ਸੀ ਜੀ। ਦੰਡਕਾਰੀ ਹਰਜਾਨਾ ਪਿਊਨਿਟਿਵ ਡੈਮੇਜ ਬਹੁਤ ਘੱਟ ਕੇਸਾਂ 'ਚ ਅਵਾਰਡ ਕੀਤੇ ਜਾਂਦੇ ਹੈ, ਇਸ ਲਈ ਇਹ ਕੇਸ ਤੁਹਾਨੂੰ ਇਹ ਦੱਸਦਾ ਕਿ ਅਦਾਲਤ ਨੇ ਕੰਪਨੀ ਦੀ ਇਸ ਕਰਤੂਤ ਨੂੰ ਕਿੰਨਾ ਮਾੜਾ ਮੰਨਿਆ ਸੀ ਜੀ।
1: ਸੋ ਬ੍ਰਿਜਮੋਹਨ ਸਾਹਿਬ ਦਾ ਫੋਨ ਨੰਬਰ ਇੱਕ ਵਾਰ ਫਿਰ ਦੇ ਦਈਏ 416-994-8989 ਅਤੇ ਬ੍ਰੈਂਡ ਨਿਊ ਬਹੁਤ ਹੀ ਸ਼ਾਨਦਾਰ ਖੁੱਲ੍ਹਾ ਡੁੱਲਾ ਦਫ਼ਤਰ ਇਹਨਾਂ ਦਾ, ਤੁਸੀਂ ਵਿਜ਼ਿਟ ਕਰ ਸਕਦੇ ਹੋ। ਐਂਪਲ ਬਹੁਤ ਸਾਰੀ ਪਾਰਕਿੰਗ ਹੈ ਬ੍ਰੈਂਪਟਨ ਦੇ, ਐਂਡ ਬਿਲਕੁਲ ਸੈਂਟਰ ਕੁਈਨ ਕੈਨੇਡੀ ਦੇ ਨਜ਼ਦੀਕ, 181 ਕੁਈਨ ਸਟਰੀਟ ਈਸਟ ਇਨ ਬ੍ਰੈਂਪਟਨ। ਨੰਬਰ ਹੈ 416-994-8989 ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਫੈਸ਼ਨ IQ, ਅੱਜ ਕੱਲ੍ਹ ਵੈਡਿੰਗ ਸੀਜ਼ਨ ਚੱਲ ਰਿਹਾ, ਤੁਸੀਂ ਕਸਟਮ ਸੂਟਸ, ਕਸਟਮ ਕੋਟ ਪੈਂਟ, ਕਸਟਮ ਕੁੜਤੇ ਪਜਾਮੇ, ਕਸਟਮ ਸ਼ੇਰਵਾਨੀਆਂ, ਜਾਂ ਲੇਡੀਜ਼ ਲਈ ਨੌਨ ਬ੍ਰਾਈਡਲ ਸੂਟਸ ਆਦਿ ਲੈਣੇ ਆ, ਬਾਏ ਵਨ ਗੇਟ ਵਨ 30% ਆਫ। ਫੈਸ਼ਨ IQ ਏਅਰਪੋਰਟ ਰੋਡ ਐਂਡ ਕੁਈਨ ਮਿਕਵੀਨ ਐਂਡ ਮੇਫੀਲਡ ਐਂਡ ਸੋਰੀ ਏਅਰਪੋਰਟ ਡੇਰੀ ਤੇ ਕੁਈਨ ਐਂਡ ਕੈਨੇਡੀ ਤੇ ਤੁਸੀਂ ਪਹੁੰਚ ਸਕਦੇ ਹੋ। ਫੈਸ਼ਨ IQ ਤੇ ਇੱਕ ਵਾਰ ਵਿਜ਼ਿਟ ਕਰੋ, ਨੰਬਰ ਹੈ 905-453-2225 ਫੈਸ਼ਨ IQ। ਗੁਰਕਰਮ ਢੀਂਡ ਸਦਾ ਵੀ ਨੰਬਰ ਦਈਏ, ਆਟੋ ਹੋਮ ਕਮਰਸ਼ਲ ਬਿਜ਼ਨਸ ਇੰਸ਼ੋਰੈਂਸ ਵਿੱਚ ਵਧੀਆ ਰੇਟ ਨਹੀਂ ਮਿਲ ਰਿਹਾ, ਇੱਕ ਵਾਰ ਗੁਰਕਰਮ ਨੂੰ ਕਾਲ ਕਰੋ। ਸਾਡੇ ਹਜ਼ਾਰਾਂ ਹੀ ਲਿਸਨਰਸ ਦੇ ਇੰਸ਼ੋਰੈਂਸ ਰੇਟਸ ਦੇ ਵਿੱਚ ਬਹੁਤ ਡਿਸਕਾਊਂਟ ਲੱਗ ਦਿੱਤਾ ਗੁਰਕਰਮ ਨੇ। ਆਟੋ ਹੋਮ ਕਮਰਸ਼ਲ ਇੰਸ਼ੋਰੈਂਸ 416-876-4605 ਬ੍ਰਿਜਮੋਹਨ ਸਾਹਿਬ, ਭਾਵੇਂ ਇਸ ਮਾਮਲੇ 'ਚ ਇੱਕ ਵੱਡੀ ਕੰਪਨੀ ਦੇ ਖਿਲਾਫ ਤਕਰੀਬਨ 1000 ਤੋਂ ਵੱਧ ਵਿਦੇਸ਼ੀ ਕਾਮੇ ਸ਼ਾਮਿਲ ਸਨ, ਪਰ ਕੁਝ ਤਰੀਕਿਆਂ ਨਾਲ ਇੱਕ ਕਾਰ ਹਾਦਸੇ ਦੇ ਮਾਮਲੇ ਵਰਗਾ ਹੀ ਹੈ। ਕਿਰਪਾ ਕਰਕੇ ਇਸ ਦੀ ਵੀ ਪਲੀਜ਼ ਵਿਆਖਿਆ ਕਰੋ।
0: ਕਿਸੇ ਤੇ ਮੁਕੱਦਮਾ ਕਰਨ ਦਾ ਮਤਲਬ ਜੀ, ਸਭ ਤੋਂ ਪਹਿਲੀ ਗੱਲ ਇਹ ਹੁੰਦੀ ਹੈ ਕਿ ਕਿਸੇ ਨੇ ਤੁਹਾਡੇ ਨਾਲ ਕਿਸੇ ਨਾ ਕਿਸੇ ਤਰ੍ਹਾਂ ਕੁਝ ਗਲਤ ਕੀਤਾ ਅਤੇ ਹੁਣ ਤੁਸੀਂ ਅਦਾਲਤ ਦਾ ਬੂਹਾ ਖੜਕਾ ਕੇ ਇਨਸਾਫ਼ ਮੰਗਣਾ ਚਾਹੁੰਦੇ ਹੋ। ਤਕਰੀਬਨ 5000 ਸਟੋਰਾਂ ਵਾਲੀ ਵੱਡੀ ਕੰਪਨੀ ਅਤੇ ਇਮੀਗ੍ਰੇਸ਼ਨ ਕੰਸਲਟੈਂਟ ਦੇ ਖਿਲਾਫ ਇਹ ਮਾਮਲਾ 9 ਸਾਲਾਂ ਤੱਕ ਚੱਲਿਆ ਅਤੇ ਇਸ 'ਚ ਤਕਰੀਬਨ 10 ਵੱਖ ਵੱਖ ਅਪੀਲਾਂ ਅਤੇ ਫੈਸਲੇ ਹੋਏ। ਇਹ ਬਿਲਕੁਲ ਉਸੇ ਵਿਅਕਤੀ ਵਰਗਾ ਜੀ ਜੋ ਆਪਣੀ ਕਿਸੇ ਵੀ ਗਲਤੀ ਤੋਂ ਬਗੈਰ ਬਿਨਾਂ ਕਾਰ ਹਾਦਸੇ ਜ਼ਖਮੀ ਹੋ ਜਾਂਦਾ ਹੈ। ਮੁਕੱਦਮਾ ਕਰਨਾ ਸਿਰਫ ਪੈਸੇ ਬਾਰੇ ਨਹੀਂ ਹੁੰਦਾ, ਬਹੁਤ ਵਾਰ ਲੋਕ ਮੁਆਫ਼ੀ ਮੰਗਵਾਉਣ ਲਈ ਜਾਂ ਦੁਨੀਆਂ ਨੂੰ ਇਹ ਦੱਸਣ ਲਈ ਮੁਕੱਦਮਾ ਕਰਦੇ ਹਨ ਕਿ ਉਹਨਾਂ ਨਾਲ ਕੀ ਵਾਪਰਿਆ ਜੀ। ਜਦੋਂ ਅਦਾਲਤਾਂ ਕਿਸੇ ਦੇ ਮੁਕੱਦਮਾ ਕਰਨ ਬਦਲੇ ਤੁਹਾਨੂੰ ਪੈਸੇ ਦਿੰਦੀਆਂ ਹਨ ਤਾਂ ਇਹ ਪੈਸੇ ਬਾਰੇ ਨਹੀਂ ਹੁੰਦਾ, ਬਲਕਿ ਤੁਹਾਨੂੰ ਉਸ ਸਥਿਤੀ 'ਚ ਵਾਪਸ ਲਿਆਉਣ ਬਾਰੇ ਹੁੰਦਾ ਹੈ ਜਿਸ ਸਿਚੁਏਸ਼ਨ 'ਚ ਤੁਸੀਂ ਇਸ ਘਟਨਾ ਤੋਂ ਪਹਿਲਾਂ ਸੀ ਜੀ।
1: ਐਂਡ ਭਾਵੇਂ ਕੋਈ ਵਿਦੇਸ਼ੀ ਕਾਮਾ ਹੋਵੇ ਜਾਂ ਕਾਰ ਹਾਦਸੇ 'ਚ ਜ਼ਖਮੀ ਹੋਇਆ ਕੋਈ ਵੀ ਵਿਅਕਤੀ, ਸਭ ਤੋਂ ਮਹੱਤਵਪੂਰਨ ਗੱਲ ਕੀ ਹੈ?
0: ਅਦਾਲਤ ਦਾ ਜੀ ਹਰ ਮਾਮਲਾ ਹਮੇਸ਼ਾ ਹੀ ਸੱਚ ਦੀ ਖੋਜ ਕਰਨ ਬਾਰੇ ਹੁੰਦਾ ਅਤੇ ਕਿਸੇ ਵੀ ਅਦਾਲਤੀ ਮਾਮਲੇ ਸਭ ਤੋਂ ਮਹੱਤਵਪੂਰਨ ਗੱਲ ਇਹ ਹੁੰਦੀ ਹੈ ਕਿ ਜੱਜ ਤੁਹਾਡੀ ਗੱਲਬਾਤ 'ਤੇ ਯਕੀਨ ਕਰਦਾ ਹੈ ਜਾਂ ਨਹੀਂ। ਹਰ ਮਾਮਲਾ ਤੁਹਾਡੇ ਆਪਣੇ ਸ਼ਬਦਾਂ 'ਤੇ ਆਧਾਰਿਤ ਹੁੰਦਾ ਹੈ ਕਿ ਤੁਹਾਡੇ ਨਾਲ ਕੀ ਵਾਪਰਿਆ ਸੀ ਅਤੇ ਪ੍ਰਕਾਸ਼ ਅਤੇ ਵਿਸ਼ਨੂੰ ਦੀ ਇਸ ਗੱਲ 'ਤੇ ਯਕੀਨ ਕੀਤਾ ਗਿਆ ਕਿ ਉਹਨਾਂ ਨਾਲ ਅਤੇ ਬਾਕੀ 1000 ਲੋਕਾਂ ਨਾਲ ਕਿਹੋ ਜਿਹਾ ਸਲੂਕ ਕੀਤਾ ਗਿਆ ਸੀ। ਸਿਰਫ ਤੁਸੀਂ ਹੀ ਉਸ ਦਰਦ ਨੂੰ ਮਹਿਸੂਸ ਕਰ ਸਕਦੇ ਹੋ ਜਿਸ ਨੂੰ ਤੁਸੀਂ ਹੰਡਾਇਆ ਹੋਵੇ ਅਤੇ ਇਹ ਤੁਹਾਡੇ ਵਕੀਲ ਦਾ ਕੰਮ ਹੈ ਕਿ ਉਹ ਯਕੀਨੀ ਬਣਾਏ ਕਿ ਤੁਹਾਡੀ ਕਹਾਣੀ ਸਹੀ ਤਰੀਕੇ ਨਾਲ ਪੇਸ਼ ਕੀਤੀ ਜਾਵੇ। ਜੇਕਰ ਜੱਜ ਸਾਹਿਬ ਤੁਹਾਡੀ ਗੱਲ 'ਤੇ ਯਕੀਨ ਕਰ ਲੈਂਦੇ ਹੈ ਤਾਂ ਤੁਸੀਂ ਆਪਣਾ ਕੇਸ ਜਿੱਤ ਜਾਵੋਗੇ, ਭਾਵੇਂ ਉਹ ਕਤਲ ਦਾ ਕੇਸ ਵੀ ਕਿਉਂ ਨਾ ਹੋਵੇ ਜਾਂ ਕਾਰ ਹਾਦਸੇ 'ਚ ਲੱਗੀਆਂ ਸੀਰੀਅਸ ਸੱਟਾਂ ਦਾ ਜੀ।
1: ਐਂਡ ਸਰ, ਕਾਰ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਾਅਦ ਤੁਹਾਨੂੰ ਸਭ ਤੋਂ ਪਹਿਲਾਂ ਕਿਸ ਗੱਲ ਦਾ ਪਤਾ ਹੋਣਾ ਚਾਹੀਦਾ?
0: ਸਭ ਤੋਂ ਜੀ ਪਹਿਲੀ ਗੱਲ ਇਹ ਹੈ ਕਿ ਸ਼ਾਂਤ ਰਹਿਣ ਦੀ ਪੂਰੀ ਕੋਸ਼ਿਸ਼ ਕਰੋ। ਜੇਕਰ ਕੋਈ ਗੰਭੀਰ ਰੂਪ 'ਚ ਜ਼ਖਮੀ ਹੋਇਆ ਜਾਂ ਜੇਕਰ ਕਾਰਾਂ ਨੂੰ ਉੱਥੋਂ ਹਟਾਇਆ ਨਹੀਂ ਜਾ ਸਕਦਾ, ਰਾਈਟ ਵੇ 911 ਤੇ ਜ਼ਰੂਰ ਕਾਲ ਕਰੋ। ਹਰ ਕੋਈ ਜਾਣਦਾ ਕਿ ਤੁਹਾਨੂੰ ਦੂਜੇ ਡਰਾਈਵਰ ਨਾਲ ਜਾਣਕਾਰੀ ਸਾਂਝੀ ਕਰਨੀ ਚਾਹੀਦੀ ਹੈ, ਪਰ ਕਾਰਾਂ ਨੂੰ ਹਟਾਉਣ ਤੋਂ ਪਹਿਲਾਂ ਜੇ ਸੰਭਵ ਹੋਵੇ ਤੁਰੰਤ ਕੁਝ ਤਸਵੀਰਾਂ ਲੈਣ ਦੀ ਕੋਸ਼ਿਸ਼ ਜ਼ਰੂਰ ਕਰੋ। ਭਾਵੇਂ ਕਿਸੇ ਵਿਅਕਤੀ ਨੇ ਇਹ ਸਵੀਕਾਰ ਕਰ ਵੀ ਲਿਆ ਹੋਵੇ ਕਿ ਕਾਰ ਐਕਸੀਡੈਂਟ ਉਸਦੀ ਗਲਤੀ ਕਾਰਨ ਹੋਇਆ, ਇਸ ਦਾ ਮਤਲਬ ਇਹ ਨਹੀਂ ਕਿ ਉਸਦੀ ਇੰਸ਼ੋਰੈਂਸ ਕੰਪਨੀ ਬਾਅਦ 'ਚ ਇਸ ਗੱਲ ਨਾਲ ਸਹਿਮਤ ਹੋਵੇਗੀ। ਇਸ ਲਈ ਮੇਕ ਸ਼ੋਰ ਤੁਹਾਡੇ ਵਕੀਲ ਨੂੰ ਇਸ ਬਾਰੇ ਲੜਨਾ ਪੈ ਸਕਦਾ, ਸੋ ਬੀ ਵੈਰੀ ਕੇਅਰਫੁਲ ਜੀ।
1: ਐਂਡ ਅਦਾਲਤ 'ਚ ਕਾਮਿਆਂ ਦੇ ਖਿਲਾਫ ਜਾਂ ਕਾਰ ਹਾਦਸੇ ਦੇ ਮਾਮਲੇ 'ਚ ਕਿਸ ਕਿਸਮ ਦੀਆਂ ਗੱਲਾਂ ਨੁਕਸਾਨ ਪਹੁੰਚਾ ਸਕਦੀਆਂ ਨੇ?
0: ਇੰਟਰਨੈਟ ਤੇ ਨੁਕਸਾਨ ਦੇ ਸਮੱਗਰੀ ਪੋਸਟ ਕਰਨਾ ਵਿਰੋਧੀ ਪੱਖ ਇੰਟਰਨੈਟ ਤੇ ਜਾਵੇਗਾ ਅਤੇ ਲੋਕਾਂ ਦੇ ਸੋਸ਼ਲ ਮੀਡੀਆ ਨੂੰ ਖੰਗਾਲੇਗਾ। ਡਾਕਟਰੀ ਸਲਾਹ ਦੀ ਪਾਲਣਾ ਨਾ ਕਰਨਾ ਇੱਕ ਅਜਿਹੀ ਗੱਲ ਹੈ ਜਿਸ ਨੂੰ ਇੱਕ ਜੱਜ ਕਾਰ ਹਾਦਸੇ ਦੇ ਮਾਮਲੇ ਤੁਹਾਡੇ ਵਿਰੁੱਧ ਮੰਨੇਗਾ ਜੀ। ਡਾਕਟਰੀ ਸਹਾਇਤਾ ਜਲਦੀ ਜਾਂ ਲੋੜ ਮੁਤਾਬਕ ਨਾ ਲੈਣੀ। ਜਿਵੇਂ ਕਿ ਮੈਂ ਅਕਸਰ ਹੀ ਜ਼ਿਕਰ ਕਰਦਾ, ਕਿਸੇ ਵੀ ਮਾਮਲੇ 'ਚ ਸਭ ਤੋਂ ਵੱਡੀ ਗਲਤੀ ਕਿਸੇ ਵੀ ਤਰੀਕੇ ਨਾਲ ਝੂਠ ਬੋਲਣਾ ਜਾਂ ਗੱਲ ਨੂੰ ਵਧਾ ਚੜਾ ਕੇ ਪੇਸ਼ ਕਰਨਾ ਹੈ। ਅਦਾਲਤ ਦਾ ਕੋਈ ਵੀ ਮਾਮਲਾ ਸੱਚ ਤੇ ਟਿਕਿਆ ਹੁੰਦਾ। ਤੁਹਾਡਾ ਕੰਮ ਹੈ ਸਿਹਤਯਾਬ ਹੋਣਾ ਅਤੇ ਆਪਣੇ ਵਕੀਲ ਨੂੰ ਹੀ ਆਪਣੇ ਲਈ ਗੱਲਬਾਤ ਕਰਨ ਦਿਓ ਜੀ।
1: ਇਸ ਮਾਮਲੇ ਦੌਰਾਨ ਕੀ ਪ੍ਰਕਾਸ਼ ਬਸਿਆਲ ਅਤੇ ਵਿਸ਼ਨੂੰ ਨੂੰ ਕੈਨੇਡਾ ਛੱਡ ਕੇ ਜਾਣ ਦੀ ਇਜਾਜ਼ਤ ਸੀ ਅਤੇ ਕਾਰ ਹਾਦਸੇ ਦੇ ਮਾਮਲੇ 'ਚ ਇਸ ਬਾਰੇ ਕੀ ਨਿਯਮ ਹਨ?
0: ਸਿਰਫ ਇਸ ਕਰਕੇ ਕਿ ਤੁਹਾਡਾ ਕੋਈ ਅਦਾਲਤੀ ਕੇਸ ਚੱਲ ਰਿਹਾ, ਇਸ ਦਾ ਇਹ ਮਤਲਬ ਨਹੀਂ ਕਿ ਤੁਸੀਂ ਤੁਹਾਨੂੰ ਦੇਸ਼ ਛੱਡ ਕੇ ਜਾਣ ਦੀ ਇਜਾਜ਼ਤ ਨਹੀਂ। ਇੱਥੋਂ ਤੱਕ ਕਿ ਮੇਰੇ ਕੁਝ ਅਜਿਹੇ ਕਲਾਇੰਟਸ ਜਿਨ੍ਹਾਂ 'ਤੇ ਸੀਰੀਅਸ ਨਸ਼ਾ ਤਸਕਰੀ ਜਾਂ ਬਹੁਤ ਹੀ ਸੰਗੀਨ ਜਬਰ ਜਨਾਹ ਦੇ ਦੋਸ਼ ਸਨ, ਉਹ ਵੀ ਕੇਸ ਦੇ ਦੌਰਾਨ ਇੰਡੀਆ ਜਾ ਸਕੇ ਸਨ। ਪਰ ਤੁਸੀਂ ਜੋ ਵੀ ਕਰਦੇ ਹੋ ਉਹ ਤੁਹਾਨੂੰ ਆਪਣੇ ਵਕੀਲ ਅਤੇ ਡਾਕਟਰ ਦੀ ਸਲਾਹ ਨਾਲ ਕਰਨਾ ਚਾਹੀਦਾ ਹੈ। ਸਾਡੇ ਬਹੁਤ ਸਾਰੇ ਕਲਾਇੰਟਸ ਬਿਨਾਂ ਕਿਸੇ ਸਮੱਸਿਆ ਦੇ ਇੰਡੀਆ ਚਲੇ ਜਾਂਦੇ ਹਨ। ਮਹੱਤਵਪੂਰਨ ਗੱਲ ਤਾਂ ਇਹ ਹੈ ਕਿ ਜਾਣ ਤੋਂ ਪਹਿਲਾਂ ਅਤੇ ਵਾਪਸ ਆਉਣ 'ਤੇ ਆਪਣੇ ਡਾਕਟਰ ਨੂੰ ਜ਼ਰੂਰ ਦੱਸੋ ਅਤੇ ਇੰਡੀਆ 'ਚ ਵੀ ਮੇਕ ਸ਼ੋਰ ਆਪਣਾ ਜਿਹੜਾ ਤੁਹਾਡਾ ਇਲਾਜ ਹੈ ਉਹ ਜਾਰੀ ਰੱਖੋ ਜੀ। ਮੇਕ ਸ਼ੋਰ ਯੂ ਕੰਟੀਨਿਊ ਯੋਰ ਟ੍ਰੀਟਮੈਂਟ ਇਨ ਇੰਡੀਆ ਜੀ।
1: ਕਾਰ ਐਕਸੀਡੈਂਟ 'ਚ ਸੱਟਾਂ ਲੱਗਣ ਦੇ ਮਾਮਲੇ ਵਾਲੇ ਵਿਅਕਤੀ ਨੂੰ ਇਹ ਯਕੀਨੀ ਬਣਾਉਣ ਲਈ ਕਿਸ ਕਿਸਮ ਦੇ ਕੰਮ ਕਰਨੇ ਚਾਹੀਦੇ ਹਨ ਕਿ ਅਦਾਲਤ 'ਚ ਉਹਨਾਂ ਦੇ ਦਾਅਵੇ 'ਤੇ ਕੋਈ ਕਿੰਤੂ ਪਰੰਤੂ ਨਾ ਹੋਵੇ?
0: ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਆਪਣੇ ਡਾਕਟਰ ਕੋਲੋਂ ਨਿਯਮਤ ਰੂਪ 'ਚ ਰੈਗੂਲਰਲੀ ਇਲਾਜ ਕਰਵਾਓ ਜੀ। ਡਾਕਟਰ ਦੀ ਸਲਾਹ ਦੀ ਪਾਲਣਾ ਕਰਨਾ ਅਤੇ ਉਹੀ ਇਲਾਜ ਲੈਣਾ ਬਹੁਤ ਜ਼ਰੂਰੀ ਹੈ ਜੋ ਡਾਕਟਰ ਸਾਹਿਬ ਤੁਹਾਡੇ ਲਈ ਚਾਹੁੰਦਾ ਹੈ ਜੀ ਜਾਂ ਚਾਹੁੰਦੇ ਹਨ। ਤੁਹਾਨੂੰ ਉਹਨਾਂ ਸਾਰੀਆਂ ਮੁਸ਼ਕਲਾਂ ਦਾ ਰਿਕਾਰਡ ਰੱਖਣਾ ਚਾਹੀਦਾ ਜਿਨ੍ਹਾਂ ਨੇ ਹਾਦਸੇ ਕਾਰਨ ਤੁਹਾਨੂੰ ਪ੍ਰਭਾਵਿਤ ਕੀਤਾ ਹੋਵੇ। ਆਖਰ 'ਚ ਤੁਹਾਨੂੰ ਸਾਰੀਆਂ ਰਸੀਦਾਂ ਅਤੇ ਆਪਣੀਆਂ ਸੱਟਾਂ ਦੇ ਖਰਚ ਕੀਤੇ ਗਏ ਪੈਸਿਆਂ ਦਾ ਪੂਰਾ ਰੈਕਡ ਰੱਖਣਾ ਚਾਹੀਦਾ ਜੀ।
1: ਐਂਡ ਕਾਰ ਹਾਦਸੇ ਦੇ ਮਾਮਲੇ ਦੇ ਵਿੱਚ ਕਿਸੇ ਵਿਅਕਤੀ ਦੇ ਡਾਕਟਰਾਂ ਦੀ ਕੀ ਭੂਮਿਕਾ ਹੁੰਦੀ ਹੈ?
0: ਆਪਣੇ ਫੈਮਿਲੀ ਡਾਕਟਰ ਨਾਲ ਤੁਹਾਡੇ ਚੰਗੇ ਸੰਬੰਧ ਹੋਣਾ ਬਹੁਤ ਹੀ ਮਹੱਤਵਪੂਰਨ ਹੈ ਜੀ। ਡਾਕਟਰ ਹੀ ਉਹ ਇਨਸਾਨ ਹੁੰਦਾ ਜੋ ਤੁਹਾਡੀਆਂ ਸੱਟਾਂ ਦਾ ਦਸਤਾਵੇਜ਼ੀ ਰਿਕਾਰਡ ਤਿਆਰ ਕਰੇਗਾ ਅਤੇ ਜਿਸ ਨੂੰ ਤੁਹਾਡੀ ਸਰੀਰਕ ਅਤੇ ਮਾਨਸਿਕ ਸਥਿਤੀ ਬਾਰੇ ਸਭ ਤੋਂ ਵੱਧ ਜਾਣਕਾਰੀ ਹੁੰਦੀ ਹੈ। ਉਹੀ ਤੁਹਾਨੂੰ ਇਲਾਜ ਰਾਹੀਂ ਸੱਟਾਂ ਠੀਕ ਕਰਵਾਉਣ ਲਈ ਅਤੇ ਮਾਹਰ ਡਾਕਟਰਾਂ ਕੋਲ ਭੇਜੇਗਾ। ਤੁਹਾਡਾ ਡਾਕਟਰ ਕਾਰ ਹਾਦਸੇ ਤੋਂ ਪਹਿਲਾਂ ਵੀ ਤੁਹਾਡੀ ਸਿਹਤ ਬਾਰੇ ਪੂਰਾ ਜਾਣੂ ਹੁੰਦਾ ਹੈ।
1: ਅਤੇ ਦੇਖੋ ਫਿਜ਼ੀਕਲ ਵੀ ਚਲੋ ਸੱਟ ਚੁੱਟ ਲੱਗ ਜਾਂਦੀ ਹੈ, ਉਹ ਨੈਚੁਰਲ ਤੌਰ ਦੇ ਉੱਤੇ ਸਭ ਨੂੰ ਲੱਗਦਾ ਕਿ ਸਿਰਫ ਉਹੀ ਮੈਟਰ ਕਰਦੀ ਹੈ, ਬਟ ਮਾਨਸਿਕ ਸੱਟਾਂ ਬਾਰੇ ਤੁਹਾਡਾ ਕੀ ਕਹਿਣਾ ਹੈ? ਭਾਵੇਂ ਉਹ ਕਿਸੇ ਮਾਮਲੇ 'ਚ ਕਾਮੇ ਹੋਣ ਜਾਂ ਕਾਰ ਹਾਦਸੇ ਦੇ ਮਾਮਲੇ ਦੇ ਵਿੱਚ ਕੋਈ ਵੀ ਵਿਅਕਤੀ ਹੋਵੇ, ਕੀ ਉਹ ਵੀ ਗਿਣੀਆਂ ਜਾਂਦੀਆਂ ਨੇ?
0: ਕਿਸੇ ਦੂਜੇ ਵਿਅਕਤੀ ਦੇ ਗਲਤ ਵਿਵਹਾਰ ਨੇ ਜੀ ਤੁਹਾਨੂੰ ਜਿਸ ਵੀ ਤਰੀਕੇ ਨਾਲ ਪ੍ਰਭਾਵਿਤ ਕੀਤਾ ਹੋਵੇ ਅਦਾਲਤ ਦੁਆਰਾ ਉਸ ਤੇ ਵਿਚਾਰ ਕੀਤਾ ਜਾਂਦਾ ਹੈ, ਜਿਸ 'ਚ ਪਤੀ ਪਤਨੀ ਦੇ ਸੰਬੰਧ ਬਣਾਉਣ ਦੇ ਯੋਗ ਨਾ ਹੋਣਾ ਵੀ ਸ਼ਾਮਲ ਹੈ, ਜਿਸ ਨੂੰ ਲਾਸ ਆਫ ਕੰਸੋਰਸ਼ੀਅਮ ਕਲੇਮ ਆਖਿਆ ਜਾਂਦਾ ਜੀ। ਬੀਇੰਗ ਅ ਕਾਰ ਐਕਸੀਡੈਂਟ ਇੰਜਰੀ ਲਾਇਰ, ਸੱਟਾਂ ਦੇ ਮੁਕੱਦਮੇ ਲੜਨ ਵਾਲੇ ਵਕੀਲ ਵਜੋਂ ਮੈਂ ਚੰਗੀ ਤਰ੍ਹਾਂ ਜਾਣਦਾ ਕਿ ਮਾਨਸਿਕ ਸੱਟਾਂ ਜਿਵੇਂ ਕਿ ਡਿਪਰੈਸ਼ਨ ਜਾਂ ਪੋਸਟ ਟਰੋਮੈਟਿਕ ਸਟ੍ਰੈਸ ਡਿਸਆਰਡਰ ਮਾਨਸਿਕ ਤਣਾਅ ਸਰੀਰਕ ਸੱਟਾਂ ਨਾਲੋਂ ਵੀ ਜ਼ਿਆਦਾ ਖਤਰਨਾਕ ਹੋ ਸਕਦਾ ਜੀ। ਮੈਂ ਕਾਰ ਹਾਦਸੇ ਕਾਰਨ ਲੱਗੀਆਂ ਮਾਨਸਿਕ ਸੱਟਾਂ ਨਾਲ ਲੋਕਾਂ ਦੀਆਂ ਜ਼ਿੰਦਗੀਆਂ ਖੁਦ ਬਰਬਾਦ ਹੁੰਦੀਆਂ ਵੇਖੀਆਂ ਜੀ। ਹਮੇਸ਼ਾ ਯਾਦ ਰੱਖੋ ਕਿ ਹਰ ਕਿਸੇ ਨੂੰ ਕਾਰ ਹਾਦਸੇ ਤੋਂ ਮਾਨਸਿਕ ਸੱਟਾਂ ਨਹੀਂ ਲੱਗਦੀਆਂ, ਬਿਲਕੁਲ ਉਸੇ ਤਰ੍ਹਾਂ ਹੀ ਜਿਵੇਂ ਜੰਗ 'ਚ ਲੜਨ ਵਾਲਾ ਹਰ ਸਿਪਾਹੀ ਜ਼ਖਮੀ ਨਹੀਂ ਹੁੰਦਾ।
1: ਸਰ ਕੋਈ ਆਖਰੀ ਸ਼ਬਦ ਅਤੇ ਕਿਰਪਾ ਕਰਕੇ ਆਪਣੀ ਸੰਪਰਕ ਜਾਣਕਾਰੀ ਪਲੀਜ਼ ਦੇ ਸਕਦੇ ਹੋ?
0: ਭਾਵੇਂ ਇਹ ਕਿਸੇ ਵੱਡੀ ਅਮੀਰ ਕੰਪਨੀ ਵੱਲੋਂ, ਸਰਕਾਰ ਵੱਲੋਂ ਜਾਂ ਕਾਰ ਹਾਦਸੇ ਵਾਲੀ ਇੰਸ਼ੋਰੈਂਸ ਕੰਪਨੀ ਵੱਲੋਂ ਹੋਵੇ, ਇਸ ਦੁਨੀਆ 'ਚ ਹਮੇਸ਼ਾ ਹੀ ਧੱਕੇਸ਼ਾਹੀ ਹੋ ਸਕਦੀ ਹੈ ਅਤੇ ਹੁੰਦੀ ਵੀ ਹੈ। ਇਸੇ ਲਈ ਲੋਕਾਂ ਨੂੰ ਆਪਣੇ ਲਈ ਲੜਨ ਵਾਸਤੇ ਵਕੀਲ ਨਿਯੁਕਤ ਕਰਨੇ ਪੈਂਦੇ ਹਨ। ਭਾਵੇਂ ਅਦਾਲਤ 'ਚ ਕਿਸੇ ਇੰਸ਼ੋਰੈਂਸ ਕੰਪਨੀ ਨਾਲ ਲੜਨਾ ਹੋਵੇ ਜਾਂ ਫੈਡਰਲ ਸਰਕਾਰ ਨਾਲ, ਜੇਕਰ ਕੋਈ ਤੁਹਾਨੂੰ ਤੁਹਾਡੇ ਹੱਕ ਨਹੀਂ ਦਿੰਦਾ ਤਾਂ ਤੁਹਾਨੂੰ ਆਪਣੇ ਹੱਕਾਂ ਲਈ ਖੁਦ ਹੀ ਲੜਨਾ ਪਵੇਗਾ। ਅਸੀਂ ਜੀ ਪਿਛਲੇ 33 ਸਾਲਾਂ ਦੌਰਾਨ ਆਪਣੇ ਅਣਗਿਣਤੀ ਕਲਾਇੰਟਸ ਨੂੰ ਕਾਰ ਐਕਸੀਡੈਂਟ ਲੱਗੀਆਂ ਸੀਰੀਅਸ ਅਤੇ ਲਾਈਫ ਆਲਟਰਿੰਗ ਸੱਟਾਂ ਲੱਗਣ ਕਾਰਨ ਮਿਲੀਅਨਸ ਐਂਡ ਮਿਲੀਅਨਸ ਆਫ ਡਾਲਰਸ ਬਾਈ ਵੇ ਆਫ ਸੈਟਲਮੈਂਟ ਔਰ ਜੱਜਮੈਂਟ ਗਵਾ ਚੁੱਕੇ ਹਨ ਜੀ। ਅਤੀਤ ਦੇ ਨਤੀਜੇ ਜ਼ਰੂਰੀ ਤੌਰ ਤੇ ਭਵਿੱਖ ਦੇ ਨਤੀਜਿਆਂ ਦਾ ਸੰਕੇਤ ਨਹੀਂ ਹਨ। ਕੋਈ ਵੀ ਵਸੂਲੀ ਗਈ ਰਕਮ ਅਤੇ ਹੋਰ ਮੁਕੱਦਮੇ ਦੇ ਨਤੀਜੇ ਵਿਅਕਤੀਗਤ ਮਾਮਲਿਆਂ ਵਿੱਚ ਫੈਕਟਸ ਅਨੁਸਾਰ ਵੱਖ ਵੱਖ ਹੋ ਸਕਦੇ ਜੀ। ਕਿਸੇ ਵੀ ਤਰ੍ਹਾਂ ਦਾ ਕਾਰ ਐਕਸੀਡੈਂਟ ਲੱਗੀਆਂ ਗੰਭੀਰ ਸੱਟਾਂ ਦਾ ਕਲੇਮ ਹੋਵੇ, ਪੁਲਿਸ ਵਾਲਿਆਂ ਨੇ ਸੀਰੀਅਸ ਕ੍ਰਿਮੀਨਲ ਚਾਰਜਿਸ ਲਗਾ ਦਿੱਤੇ ਹੋਣ, ਜਾਂ ਫਿਰ ਇਮੀਗ੍ਰੇਸ਼ਨ ਦਾ ਕੋਈ ਵੀ ਸੰਗੀਨ ਮਾਮਲਾ ਹੋਵੇ, ਕਾਲ ਅਸ ਬਿਕੋਜ਼ ਵੀ ਆਰ ਓਨਲੀ ਅ ਫੋਨ ਕਾਲ ਅਵੇ। ਜਿੱਥੇ ਤੱਕ ਸਾਡੀ ਕੰਟੈਕਟ ਇਨਫੋਰਮੇਸ਼ਨ ਦੀ ਗੱਲ ਹੈ ਜੀ, ਤੁਸੀਂ ਗੂਗਲ ਤੇ bridgemohan.com ਤੇ ਵੀ ਸਾਡੀ ਲਾਅ ਫਰਮ ਬਾਰੇ ਸਭ ਕੁਝ ਪਤਾ ਕਰ ਸਕਦੇ ਹੋ। ਆਪਣੇ ਕਿਸੇ ਵੀ ਕਾਨੂੰਨੀ ਮਸਲੇ ਲਈ ਆਪਣੇ ਦਿਲੋ ਦਿਮਾਗ ਜ਼ਹਿਨ ਸਿਰ ਵਿਕਲ ਬਿਠਾ ਲਓ, ਵਨ ਕਾਲ ਦੈਟਸ ਆਲ। ਸਾਡਾ ਫੋਨ ਨੰਬਰ ਹੈ ਜੀ 416-994-8989, 416-994-8989. ਸਾਡਾ ਬ੍ਰਾਂਡ ਨਿਊ ਦਫ਼ਤਰ ਹੈਗਾ ਜੀ 181 ਕੁਈਨ ਸਟਰੀਟ ਈਸਟ, ਬਿਲਕੁਲ ਪੰਜਾਬੀਆਂ ਦੇ ਗੜ੍ਹ ਚ, ਬ੍ਰੈਂਪਟਨ ਦੇ ਬਿਲਕੁਲ ਸੈਂਟਰ ਚ ਜੀ, ਜਿੱਥੇ ਤੁਹਾਡੀ ਸੁਵਿਧਾ ਲਈ, ਤੁਹਾਡੀ ਕਨਵੀਨੀਅੰਸ ਲਈ ਸਾਡੇ ਕੋਲ ਹਿਊਜ ਪਾਰਕਿੰਗ ਲਾਟ ਹੈ ਪਿੱਛੇ ਤੇ, ਯੂ ਕੈਨ ਕਮ ਐਂਡ ਵਿਜ਼ਿਟ ਅਸ ਐਂਡ ਵੀ ਵਿਲ ਬੀ ਹੇਅਰ ਟੂ ਹੈਲਪ ਯੂ। ਆਖਿਰ ਚ ਇੱਕ ਗੱਲ ਹਮੇਸ਼ਾ ਨਹੀਂ ਲੜ ਬੰਨ ਲਓ ਕਿ ਤੁਸੀਂ ਆਪਣੀ ਤੇ ਆਪਣੇ ਪਰਿਵਾਰ ਦੀ ਜ਼ਿੰਦਗੀ ਕਾਨੂੰਨ ਦੇ ਦਾਇਰੇ ਚ ਰਹਿ ਕੇ ਇੰਨੀ ਵਧੀਆ ਬਤੀਤ ਕਰੋ ਤਾਂ ਕਿ ਤੁਹਾਨੂੰ ਕਿਸੇ ਵੀ ਵਕੀਲ, ਦਲੀਲ ਜਾਂ ਅਪੀਲ ਦੀ ਕਦੇ ਲੋੜ ਹੀ ਨਾ ਪਵੇ। ਦਿਲੋਂ ਧੰਨਵਾਦ ਅਵੀ ਸਾਹਿਬ, ਤੁਹਾਡਾ ਬਹੁਤ ਵਧੀਆ ਪ੍ਰੋਗਰਾਮ ਹੁੰਦਾ, ਪ੍ਰਚੰਡਿਤ ਪ੍ਰੋਗਰਾਮ ਹੁੰਦਾ, ਥੋਟ ਪ੍ਰੋਵੋਕਿੰਗ ਤੁਹਾਡੇ ਟਾਕ ਸ਼ੋਅਜ਼ ਹੁੰਦੇ ਆ, ਲੋਕਾਂ ਨੂੰ ਸੋਚਣ ਲਈ ਮਜਬੂਰ ਕਰਦੇ ਆ, ਵਿਚ ਇਜ਼ ਐਨ ਐਕਸਲੈਂਟ ਸਰਵਿਸ ਯੂ ਆਰ ਪ੍ਰੋਵਾਈਡਿੰਗ ਟੂ ਆਰ ਕਮਿਊਨਿਟੀ।
1: ਥੈਂਕ ਯੂ ਸਰ, ਨੇ ਐਜ਼ ਆਲਵੇਜ਼ ਥੈਂਕ ਯੂ, ਤੇ ਹਮੇਸ਼ਾ ਬਿਡਮੋਂਟ ਜੀ ਤੋਂ ਬਹੁਤ ਸਾਰੀ ਐਜੂਕੇਸ਼ਨ ਮਿਲਦੀ ਹੈ, ਨੌਲੇਜ ਮਿਲਦੀ ਹੈ, ਜਿੰਨਾ ਚੀਜ਼ਾਂ ਬਾਰੇ ਕਈ ਵਾਰ ਨਹੀਂ ਪਤਾ ਹੁੰਦਾ, ਬਟ ਕੈਨੇਡਾ ਚ ਰਹਿੰਦੇ ਹੋਏ ਆਪਾਂ ਨੂੰ ਕਾਨੂੰਨ ਦੀ ਬਹੁਤ ਜਾਣਕਾਰੀ ਚਾਹੀਦੀ ਹੈ। ਸੋ ਨੰਬਰ ਇੱਕ ਵਾਰ ਫਿਰ 416-994-8989, ਬਹੁਤ ਸ਼ੁਕਰੀਆ ਸਰ, ਥੈਂਕ ਯੂ,
0: ਥੈਂਕ ਯੂ
1: ਜੀ। ਤੇ ਪ੍ਰੋਗਰਾਮ ਹੈ ਪੰਜਾਬੀ ਰਾਂ, ਇੱਕ ਮੈਂ ਮੈਸੇਜ ਦੇਣਾ ਤੁਹਾਨੂੰ ਰੋਇਲ ਪਰਫਿਊਮਸ ਵਾਲਿਆਂ ਦਾ, ਵਾਹ ਵੀ ਵਾਹ, ਰੋਇਲ ਪਰਫਿਊਮਸ, ਦੇਖੋ ਯਾਰ ਪਰਫਿਊਮ ਯੂਜ਼ ਕਰੋ ਪਲੀਜ਼, ਐਵੇਂ ਨਾ ਕਿਤੇ ਬਾਹਰ ਚਲ ਜਾਇਓ ਬਿਨਾਂ ਪਰਫਿਊਮ ਤੋਂ, ਅਗਲਾ ਕਹੂਗਾ ਇਹ ਕਿੱਥੋਂ ਆ ਗਿਆ। ਸੋ ਰੋਇਲ ਪਰਫਿਊਮਸ 1 Regan Road Unit No. 9, ਸਿੱਖ ਸੰਗਤ ਗੁਰੂ ਘਰ ਦੇ ਬਿਲਕੁਲ ਨੇੜੇ, 200 meters ਦੂਰ, ਬਸ ਆਨਲਾਈਨ ਵੀ ਆਰਡਰ ਕਰ ਸਕਦੇ ਹੋ, ਕੈਨੇਡਾ US ਦੇ ਵਿੱਚ ਡਿਲੀਵਰੀ ਹੁੰਦੀ ਹੈ, royalperfumes.com, ਗ੍ਰੈਂਡ ਓਪਨਿੰਗ ਹੋ ਚੁੱਕੀ ਹੈ, ਪਰਫਿਊਮ ਸਿਰਫ $50 ਤੋਂ, ਵਾਹ, $50 ਦਾ ਪਰਫਿਊਮ ਲਓ, ਪੰਜਾਬੀ ਲਰਨ ਦਾ ਰੈਫਰੈਂਸ ਦਿਓ, ਦੋ ਪਰਫਿਊਮ ਲਓ ਤੇ ਇੱਕ ਫ੍ਰੀ, ਦੋ ਪਰਫਿਊਮ ਲਓ ਤੇ ਇੱਕ ਬਿਲਕੁਲ ਫ੍ਰੀ, ਨਹੀਂ ਰੀਸਾਂ ਰੋਇਲ ਪਰਫਿਊਮ ਵਾਲਿਓ, ਇਹਨਾਂ ਦੇ ਪਰਫਿਊਮ ਲੌਂਗ ਲਾਸਟਿੰਗ ਨੇ, 6 to 8 hours ਮਿਨੀਮਮ ਘੱਟੋ ਘੱਟ ਪਰਫਿਊਮ ਦਾ ਅਸਰ ਰਹਿੰਦਾ, ਤੇ ਕੱਪੜਿਆਂ ਚੋਂ ਅਗਲੇ ਦਿਨ ਵੀ ਬਹੁਤ ਹੀ ਪਿਆਰੀ ਖੁਸ਼ਬੂ ਆਊਗੀ। ਸਵਿਟਜ਼ਰਲੈਂਡ ਤੋਂ ਇਹ ਓਇਲ ਇੰਪੋਰਟ ਕਰਕੇ ਪਰਫਿਊਮ ਬਣਾਉਂਦੇ ਨੇ, ਸੋ ਉਹੀ ਓਇਲ ਹੈ ਜਿਹੜਾ ਬਾਕੀ ਕੰਪਨੀਜ਼ ਡੀਓਰ, ਸ਼ਨੈਲ ਉਹ ਪਰਫਿਊਮ ਬਣਾਉਂਦੇ ਆ ਨਾ, ਉਹ ਪਰਫਿਊਮ $200-$300 ਦਾ, ਇਹਨਾਂ ਦਾ ਸਿਰਫ $50 ਦਾ, ਉਹੀ ਓਇਲਸ ਨੇ, ਉਹੀ ਫੈਕਟਰੀ ਨਾਲ ਇਹਨਾਂ ਦਾ ਕੰਟੈਕਟ ਕੀਤਾ ਹੋਇਆ, ਜਿਹੜੇ ਮਾਰਕੀਟ 'ਚ ਪਰਫਿਊਮ 400-500 ਦੇ ਨੇ ਤੁਹਾਨੂੰ 50 'ਚ ਮਿਲਦੇ ਆ, ਇੱਕ ਵਾਰ ਤੁਸੀਂ ਵਿਜ਼ਿਟ ਕਰੋ 1 Regan Road Unit 9, ਸਿੱਖ ਸੰਗਤ ਗੁਰੂ ਘਰ ਦੇ ਬਿਲਕੁਲ ਨਾਲ, ਇਹਨਾਂ ਦਾ ਨੰਬਰ ਲਿਖ ਲਓ, ਮੈਂ ਵੀ ਜਾਊਂਗਾ ਇਹਨਾਂ ਤੋਂ ਪਰਫਿਊਮ ਲੈ ਕੇ ਆਊਂਗਾ, ਐਵੇਂ ਇੰਨੇ ਮਹਿੰਗੇ ਮਹਿੰਗੇ ਲਈ ਜਾਂਦੇ, ਉਹਦਾ ਕੀ ਫਾਇਦਾ ਹੈ, ਬਿਲਕੁਲ ਆਪਣੇ ਨਾਲ ਰੋਇਲ ਪਰਫਿਊਮ ਵਾਲੇ ਲੋਕੇਟਡ ਨੇ। ਸੋ ਇਹਨਾਂ ਦਾ ਨੰਬਰ ਹੈ 437-315-0701, ਠੀਕ ਹੈ, ਇਹਨਾਂ ਨੂੰ ਕਾਲ ਕਰ ਲਓ, ਪਰਫਿਊਮ ਲਓ ਇਹਨਾਂ ਕੋਲੋਂ, 437-315-0701, ਸਵਿਟਜ਼ਰਲੈਂਡ ਤੋਂ ਸਪੈਸ਼ਲ ਓਇਲ ਇੰਪੋਰਟ ਕਰਕੇ ਬਣਾਉਂਦੇ ਨੇ, ਦੋ ਪਰਫਿਊਮ ਨਾਲ ਇੱਕ ਫ੍ਰੀ ਹੈ, ਮੇਰਾ ਨਾਂ ਲੈ ਦਿਓ 437-315-0701, 437-315-0701 ਦੇ ਉੱਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਲਓ, 437-315-0701 ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ। ਪ੍ਰੋਗਰਾਮ ਹੈ ਪੰਜਾਬੀ ਰਾਂ, ਵੀ ਵਿਲ ਬੀ ਰਾਈਟ ਬੈਕ, ਦੁੱਖ ਬੋਲ ਲਾ ਦਈਏ, ਕੋਈ ਗਾਣਾ ਨਹੀਂ ਲਾਇਆ ਹੈ, ਅਤੇ ਫਿਰ ਆ ਕੇ ਸਿਮਰਨ ਸੈਣੀ ਜੀ ਦੇ ਨਾਲ ਵੀ ਗੱਲਬਾਤ ਕਰਨੀ ਹੈ, ਸੋ ਤੁਸੀਂ ਜੁੜੇ ਰਹੋ, ਇੱਕ ਗਾਣਾ ਤੁਹਾਡੇ ਲਈ ਵਧੀਆ ਜਿਹਾ ਲਾਉਣੇ ਆ, ਸੁਣੋ।